0: ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸਯੂਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ ਬਿਲਕੁਲ ਏਰਨ ਮਿਲਸ ਐਕਿਊਰਾ ਇੱਕ ਵਾਰ ਫਿਰ ਤੋਂ ਦੱਸ ਦਈਏ ਜਗਦੀਪ ਭੱਲਾ ਤੇ ਕਰਨ ਸ਼ਰਮਾ ਦੋਨੋਂ ਸਾਡੇ ਬੜੇ ਪਿਆਰੇ ਸੱਜਣ ਨੇ ਤੇ ਬਹੁਤ ਵਧੀਆ ਟੀਮ ਹੈ ਜੋਬ ਜਿਹਨੂੰ ਵੀ ਚਾਹੀਦੀ ਹੈ ਧਿਆਨ ਨਾਲ ਸੁਣ ਲਓ ਹੁਣ ਸੋ ਤੁਹਾਡੇ ਲਈ ਫਾਰਮ ਦੀ ਜੋਬ ਹੈ ਤੁਹਾਨੂੰ ਘਰੋਂ ਪਿੱਕ ਵੀ ਕਰਨਗੇ ਤੁਹਾਨੂੰ ਘਰੇ ਛੱਡ ਕੇ ਵੀ ਜਾਣਗੇ ਫਾਰਮ ਦੇ ਲਈ ਵਰਕਰ ਚਾਹੀਦੇ ਆ 6472785394 ਫਾਰਮ ਦੇ ਵਰਕਰਸ ਦੀ ਜੋਬ ਦੇਖੋ ਅਗਲਾ ਰਾਈਡ ਵੀ ਦੇ ਰਿਹਾ ਹੋਰ ਕੀ ਚਾਹੀਦਾ ਆਪਾਂ ਨੂੰ ਹੈ ਬੜੀ ਯਾਰ ਅਮੇਜ਼ਿੰਗ ਓਪਰਚੁਨਿਟੀ ਆ ਤੇ ਐਚ ਕੇ ਮੂਵਰਸ ਨੰਬਰ 1 ਮੂਵਿੰਗ ਕੰਪਨੀ 25-30 ਸਾਲ ਦਾ ਇਹਨਾਂ ਕੋਲ ਐਕਸਪੀਰੀਅੰਸ ਹੈ ਜੇ ਤੁਸੀਂ ਨਵਾਂ ਘਰ ਲਿਆ ਮੂਵ ਹੋ ਰਹੇ ਹੋ ਤਾਂ ਐਚ ਕੇ ਮੂਵਰਸ 416-524-6704 ਤੇ ਐਚ ਕੇ ਮੂਵਰਸ ਦੀ ਟੀਮ ਦੇ ਨਾਲ ਗੱਲਬਾਤ ਕਰੋ ਕੀ ਸੁਣਾਈ ਤੁਹਾਨੂੰ ਨਵੇਂ ਦੋ ਗਾਣੇ ਸੁਣਾ ਦੇ ਦੇਖੋ ਤੁਹਾਨੂੰ ਬੈਕ ਟੂ ਬੈਕ ਓ ਇੱਕ ਹੋਰ ਸ਼ੋਭਦਾ ਵੀ ਆਇਆ ਸੀ ਨਹੀਂ ਹੁਣ ਨਾ ਥੋੜ੍ਹੇ ਆਪਾਂ ਕੁਛ ਮੈਂ ਪੁਰਾਣਾ ਵਰਡ ਨਹੀਂ ਲਾਈਕ ਕਰਦਾ ਕੁਛ ਥੋੜ੍ਹੇ ਆ ਲੈਜੈਂਡਰੀ ਨਾਲ ਤੁਹਾਨੂੰ ਸੁਣਾ ਦਈਏ ਵੀ ਸੁਣ ਕੇ ਬੰਦਾ ਕਹੇ ਵਾਹ ਵੀ ਵਾਹ ਨਾ ਵੀ ਕਿੱਥੋਂ ਅੱਜ ਤੁਸੀਂ ਇਹ ਲੱਭ ਲਿਆਏ ਹੈ ਜਿਹੜੇ ਸਾਡੇ ਥੋੜ੍ਹੇ ਜਿਹੇ ਪੁਰਾਣੇ ਗਾਣਿਆਂ ਨੂੰ ਪਸੰਦ ਕਰਨ ਵਾਲੇ ਮਿੱਤਰ ਸੱਜਣ ਨੇ ਉਹਨਾਂ ਲਈ ਵੀ ਲਾ ਦਈਏ ਹੈ ਕਿ ਕਾਲੀ ਗਾਨੀ ਮਿੱਤਰਾਂ ਦੀ ਹੋ ਵਾਹ ਸੁਣਦੇ ਆ ਦੋ ਬੋਲ ਤੇ ਦੁਰਗਾ ਰੰਗੀਲਾ ਸਾਹਿਬ ਦੀ ਆਵਾਜ਼ ਦੇ ਵਿੱਚ ਥੋੜ੍ਹੇ ਲਈ ਕਾਲੀ ਗਾਨੀ ਮਿੱਤਰਾਂ ਦੀ ਫਿਰ ਲਾਉਣੇ ਆ ਜਾਓ ਇਹੀ ਹੈ ਨਾ ਮੇਕ ਸ਼ੋਰ ਕਰ ਲਈ ਗਾਣਾ ਹੋ ਵਾਹ ਆ ਜਾਓ ਅਹੂਜਾ ਸਾਹਿਬ ਦਾ ਮਿਊਜ਼ਿਕ

0: क्या यार गाने हैं, राज बराड भी कमाल, तेनू पता है। ओके एक गाना है राज बराड जी ने लिखिया जिहड़ा बड़ा पॉपुलर होया ते एक बड़े लैजेंड दा लिखिया गाया होया, की केड़ा गाना मैनू दसो कॉल करके, ते जिहड़ा बंदा गैस करूगा थोनू मैं एक मिस्टर सिंह पीजे वालों फ्री पीजा दऊंगा। चलो थोनू तोहफा ही दे दी अज। एक गीत है राज बराड जी का गाया होया सॉरी लिखिया होया, एक बड़े वड्डे लैजेंड ने उन्होंने गाया। किहड़ा गीत है, नंबर है अपना 905-673-3337 905-673-3337 905-673-3337 ਤੁਸੀਂ ਕਾਲ ਕਰੋ ਤੇ ਮੈਂ ਜਦੋਂ ਕਹੂੰਗਾ ਕਿਹੜਾ ਗੀਤ ਫਿਰ ਤੁਸੀਂ ਦੱਸਣਾ, ਠੀਕ ਹੈ? ਫਿਰ ਮੈਂ ਮਿਊਟ ਕਰ ਦੂੰ ਤਾਂ ਕਿ ਕਿਸੇ ਹੋਰ ਨੂੰ ਨਾ ਸੁਣੇ। ਨੰਬਰ ਹੈ ਆਪਣਾ 905-673-3337 ਤੇ ਤੁਹਾਨੂੰ ਇੱਕ ਮੈਂ ਮਿਸਟਰ ਸਿੰਘ ਪੀਜ਼ੇ ਵੱਲੋਂ ਫ੍ਰੀ ਪੀਜ਼ਾ ਗਿਫਟ ਕਰੂੰਗਾ। ਨੌਰਥ ਪਾਰਕ ਵਾਲੀ ਲੋਕੇਸ਼ਨ ਹੈ, ਨੌਰਥ ਪਾਰਕ ਪ੍ਰੋਗਰਾਮ, ਮਿਸਟਰ ਸਿੰਘ ਪੀਜ਼ਾ ਪ੍ਰੋਗਰਾਮ ਹੈ ਪੰਜਾਬੀ ਦਾ। ਨੰਬਰ ਹੈ ਆਪਣਾ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 905-673-3337। ਰਾਜ ਬਰਾੜ ਦਾ ਲਿਖਿਆ ਗੀਤ ਬੜਾ ਮਸ਼ਹੂਰ ਹੋਇਆ, ਕਿਹਦਾ ਗਾਇਆ, ਕਿਹੜਾ ਗੀਤ ਹੈ ਤੁਸੀਂ ਦੱਸ ਦਿਓ ਕਾਲ ਕਰਕੇ ਤੇ ਤੁਹਾਡੀ ਸ਼ਾਮ ਬਣਾ ਦਿੰਦੇ ਹਾਂ। ਨੰਬਰ ਹੈ ਆਪਣਾ 905-673-3337 905-673-3337 ਰੋਇਲ ਪਰਫਿਊਮਸ, ਵਾਹ, ਰੋਇਲ ਪਰਫਿਊਮਸ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ, 1 Regan Road ਬੋਵੇਡ ਐਂਡ ਮੈਕਲੋਗਲੇ ਨੇ। ਸਿੱਖ ਸੰਗਤ ਯਾਨੀ ਕਿ ਰੀਗਨ ਰੋਡ ਗੁਰੂ ਘਰ ਤੋਂ ਸਿਰਫ 200 ਮੀਟਰ ਦੂਰ ਹੈ। ਜਿਹੜੇ ਬ੍ਰੈਂਡਡ ਮਾਰਕੀਟ ਦੇ ਵਿੱਚ ਪਰਫਿਊਮ ਤੁਹਾਨੂੰ $400-500 ਦੇ ਮਿਲਦੇ ਆ, ਉਹੀ ਖੁਸ਼ਬੂ ਉਹੀ ਕੁਆਲਿਟੀ ਸਿਰਫ $50 ਚ ਯਾਰ। ਰੋਇਲ ਪਰਫਿਊਮ ਆਪਣੇ ਫਰੈਗਰੈਂਸ ਜਿਹੜੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, ਜਿੱਥੋਂ ਵੱਡੀਆਂ ਵੱਡੀਆਂ ਕੰਪਨੀਆਂ ਵੀ ਇੰਪੋਰਟ ਕਰਦੀਆਂ ਨੇ। ਸਾਡਾ ਨਾਮ ਲੈ ਦਿਓ, 2 ਪਰਫਿਊਮ ਖਰੀਦੋ ਤੇ 1 ਬਿਲਕੁਲ ਫ੍ਰੀ। ਦੁਬਈ ਦੇ ਊਦ ਤੇ ਇਤਰ ਵੀ ਇੱਥੋਂ ਮਿਲਦੇ ਨੇ, ਇਤਰ ਸਿਰਫ $25 ਤੋਂ। ਸੋ US ਕੈਨੇਡਾ ਵਾਈਡ ਡਿਲੀਵਰੀ, royalperfumes.co ਜਾਂ ਬੋਵੇਡ ਮੈਕਲੋਗਲੇ ਰੋਇਲ ਪਰਫਿਊਮ ਤੇ ਵਿਜ਼ਿਟ ਕਰ ਲਓ। 437-315-0701 437-315-0701 4373150701 royalperfumes.co। ਸੋ ਸਟੂਡੀਓ ਦਾ ਨੰਬਰ ਹੈ 905-673-3337 905-673-3337 ਜੀ 1786 ਹਾਂਜੀ
1: ਹਾਂਜੀ ਨਵੀਂ ਭਾਜੀ ਕੀ ਹਾਲ ਹੈ ਜੀ?
0: ਵਧੀਆ, ਕੀ ਬਣਦਾ, ਕਿਵੇਂ ਹੋ, ਠੀਕ ਹੋ?
1: ਬਸ ਵਧੀਆ ਵਧੀਆ ਭਾਜੀ, ਤੁਸੀਂ ਸੁਣਾਓ ਜੀ। ਅੱਜ ਕਾਫੀ ਟਾਈਮ ਬਾਅਦ ਤੁਹਾਡਾ ਪ੍ਰੋਗਰਾਮ ਲਾਇਆ ਤੇ ਤੁਸੀਂ ਗਾਣੇ ਦੀ ਕਿਸੇ ਦੀ ਚਰਚਾ ਕਰਦੇ ਪਏ ਆ।
0: ਤੁਹਾਨੂੰ ਪਤਾ ਕਿਹੜੇ ਗੀਤ ਦੀ ਮੈਂ ਗੱਲ ਕਰ ਰਿਹਾ?
1: ਸ਼ਾਇਦ ਮੈਨੂੰ ਲੱਗਦਾ ਤੁਸੀਂ
0: ਓਕੇ ਤੁਸੀਂ ਦੱਸਿਓ ਨਾ ਜੀ, ਗਾਣੇ ਦਾ ਨਾਂ ਨਾ ਦੱਸਿਓ, ਬਟ ਤੁਹਾਨੂੰ ਲੱਗਦਾ ਤੁਹਾਨੂੰ ਪਤਾ ਹੈ। ਓਕੇ ਮੈਂ ਹੁਣ ਪੁੱਛੂਗਾ ਕਿਹੜਾ ਗਾਣਾ ਤੇ ਫਿਰ ਮੈਂ ਮਿਊਟ ਕਰ ਦਵਾਂ। ਅੱਛਾ ਕਿਹੜਾ ਗਾਣਾ?
1: ਸ਼ਾਇਦ
0: ਓਕੇ ਸੋ ਦੇਖਦੇ ਹਾਂ, ਤੁਸੀਂ ਸੁਣੋ ਤੇ ਫਿਰ ਦੇਖਦੇ ਹਾਂ ਤੁਸੀਂ ਸਹੀ ਹੋ ਕਿ ਗਲਤ ਹੋ, ਉਹ ਵੀ ਲਾ ਦਾਂਗੇ ਤੁਹਾਡੇ ਲਈ। ਪਰ ਤੁਸੀਂ ਪਹਿਲਾਂ ਹੀ ਦੱਸਤਾ 4 ਟਰੈਕਟਰ, ਚਲੋ ਦੇਖਦੇ ਹਾਂ 3667 ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਗਿਫਟ ਦੇ ਮਾਰੇ ਫੋਨ ਕਰ ਰਹੇ ਤੁਸੀਂ, ਤੁਹਾਨੂੰ ਪਤਾ ਹੈ ਨੀ ਵੀ ਕਾਹਦੇ ਲਈ ਮੈਂ ਪੁੱਛਿਆ।
2: ਤੁਸੀਂ ਮਾੜਾ ਬਜਾਓ ਫਿਰ ਆਪਾਂ ਉਹਦੀ ਦੱਸ ਦਾਂਗੇ, ਰਾਜਗੜ੍ਹ ਦੇ ਤਾਂ ਫੈਨ ਆਪਾਂ।
0: ਮੈਂ ਗੱਲ ਕਰ ਰਿਹਾ ਸੀ, ਮੈਂ ਕਿਹਾ ਇੱਕ ਰਾਜ ਬਰਾੜ ਜੀ ਨੇ ਗਾਣਾ ਲਿਖਿਆ, ਉਹ ਗਾਇਆ ਕਿਸੇ ਹੋਰ ਨੇ ਬਟ ਬੜਾ ਮਸ਼ਹੂਰ ਹੋਇਆ, ਉਹ ਕਿਹੜਾ ਗੀਤ ਹੈ? ਹਾਂਜੀ ਮੈਂ ਪੁੱਛਿਆ, ਹੁਣ ਦੱਸ ਦੋ ਜੀ ਫੈਨ ਹੋ ਏਡੇ। ਦੁਬਾਰੇ ਕਰਦੇ ਹੋ, ਗੂਗਲ ਨੂੰ ਪੁੱਛ ਕੇ ਕਰੋਗੇ, ਹੋਰ ਕੀ ਕਰਨਾ ਤੁਸੀਂ? ਸੋ ਕਹਿੰਦੇ ਮੈਂ ਉਹੀ ਫੋਨ ਲਾ ਲਿਆ ਵੀ ਕੋਈ ਪ੍ਰਾਈਜ਼ ਮਿਲਣਾ। ਦੇਖੋ ਯਾਰ ਪ੍ਰਾਈਜ਼ ਮਿਲਣਾ ਤਾਂ ਠੀਕ ਹੈ ਬਟ ਸਵਾਲ ਤਾਂ ਸੁਣ ਲਓ ਪਹਿਲਾਂ ਕੀ ਹੈ। ਸੋ ਨੰਬਰ ਹੈ ਆਪਣਾ 905-673-3337 ਇਹ ਮੈਂ ਪੁੱਛਿਆ, ਇੱਕ ਗੀਤ ਹੈ ਰਾਜ ਬਰਾੜ ਨੇ ਲਿਖਿਆ, ਕਿਸੇ ਹੋਰ ਨੇ ਗਾਇਆ ਤੇ ਉਹ ਬਹੁਤ ਮਸ਼ਹੂਰ ਹੋਇਆ, ਉਹ ਕਿਹੜਾ ਗੀਤ ਹੈ? ਤੇ ਮਿਸਟਰ ਸਿੰਘ ਪੀਜ਼ੇ ਵੱਲੋਂ ਇੱਕ ਫ੍ਰੀ ਤੁਹਾਨੂੰ ਪੀਜ਼ਾ ਦੇਵਾਂਗੇ, ਇਹੀ ਮੈਂ ਕਿਹਾ। ਅਗਲੇ ਨੇ ਤਾਂ ਪੀਜ਼ਾ ਸੁਣ ਕੇ ਕਹਿਤਾ ਕਿ ਬਸ ਯਾਰ ਫੋਨ ਲਾ ਲੈਂਦੇ ਹਾਂ, ਸਵਾਲ ਪਤਾ ਚਾਹੇ ਨਾ ਬਟ ਫਿਰ ਵੀ ਫੋਨ ਲਾ ਲੈਂਦੇ ਹਾਂ। ਸੋ 905-673-3337 ਨੰਬਰ ਹੈ ਆਪਣਾ, 9056733337। ਯਾਦ ਰੱਖੋ, ਮਾਸਟਰ ਮਾਸਟਰ ਮਾਸਟਰ ਜੂਲਰਸ, ਏਅਰਪੋਰਟ ਰੋਡ ਅਤੇ ਮੇਫੀਲਡ ਤੇ ਨਵੀਂ ਲੋਕੇਸ਼ਨ ਖੁੱਲੀ ਹੈ, 6231 ਮੇਫੀਲਡ ਰੋਡ, ਮਾਸਟਰ ਜੂਲਰਸ। ਸੋਨੇ ਦੇ ਰਾਣੀ ਹਾਰ, ਕੰਗਣ, ਬੈਂਗਲਸ, ਕੋਈ ਵੀ ਸੋਨੇ ਦੀ ਖਰੀਦਦਾਰੀ ਦੇ ਲਈ ਮਾਸਟਰ ਜੂਲਰਸ ਇੱਕ ਵਾਰ ਗੇੜਾ ਮਾਰੋ, ਏਅਰਪੋਰਟ ਰੋਡ ਅਤੇ ਮੇਫੀਲ ਦੇ ਬਿਲਕੁਲ ਕੋਰਨਰ ਦੇ ਉੱਤੇ। ਸਾਡੇ ਨਾਲ ਸੁਖਭਾਜੀ ਜੁੜ ਚੁੱਕੇ ਇੱਕ ਵਾਰ ਫਿਰ, ਫਰੋਮ ਦ ਵਨ ਐਂਡ ਓਨਲੀ ਗ੍ਰੈਂਡ ਗ੍ਰੈਂਡ ਗ੍ਰੈਂਡ ਆਫ ਫਰਨੀਚਰ, ਜਿੱਥੇ ਕਿ ਐਨੀਵਰਸਰੀ ਸੇਲ ਚੱਲ ਰਹੀ ਹੈ ਜੀ। ਸੁਖਭਾਜੀ
3: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਇਸ ਵੀਕਐਂਡ ਦੇ ਉੱਪਰ ਐਨੀਵਰਸਰੀ ਐਨੀਵਰਸਰੀ ਐਨੀਵਰਸਰੀ ਸੇਲ ਲੱਗਣ ਜਾ ਰਹੀ ਹੈ ਫਰਨੀਚਰ ਦੇ ਉੱਪਰ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਟੋਮਗਨ ਟੋਮਗਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਬਾਈ ਕਰਨਾ ਕਿਚਨ ਦੇ ਲਈ, ਜੀ ਹਾਂ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਟੇਬਲ ਤੇ 6 ਜਰਾਂ, ਟੇਬਲ ਤੇ 6 ਜਰਾਂ, ਜਿਹਦੀ ਰੈਗੂਲਰ ਕੀਮਤ 1100 ਡਾਲਰ ਸੀ, ਸਿਰਫ 199 ਦੇ ਸਪੀਕਰ ਦੇ ਉੱਪਰ ਐਨੀਵਰਸਰੀ ਸੇਲ ਦੇ ਉੱਪਰ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਤੇ ਨਾਲ 6 ਚੇਅਰਾਂ ਸਿਰਫ 199 ਡਾਲਰ ਦਾ ਡਾਇਨਿੰਗ ਟੇਬਲ ਬਾਏ ਕਰ ਲੈਣਾ। ਤੇ ਜਦੋਂ ਤੁਸੀਂ ਬਾਹਰ ਆਉਣਾ, ਇੱਕ ਬਾਕਸ ਦੇ ਵਿੱਚੋਂ ਤੋਹਫਾ ਲੈਣਾ ਨਾ ਭੁੱਲਿਓ, ਜਿਹ ਚ 1100 ਡਾਲਰ ਕੈਸ਼, 500 ਡਾਲਰ ਕੈਸ਼, ਐਪਲ ਦੀ ਸਮਾਰਟ ਵਾਚ, ਵੱਡੇ ਸਾਈਜ਼ ਦਾ ਟੀਵੀ, ਮਾਈਕਰੋਵੇਵ, ਬਹੁਤ ਸਾਰੇ ਗਿਫਟ ਹੋਣਗੇ ਡਾਇਨਿੰਗ ਟੇਬਲ ਬਾਏ ਕਰਕੇ। ਪਰਚੀ ਆਪਣੀ ਕੱਢਣੀ ਆ, ਜਿਹੜਾ ਵੀ ਤੁਹਾਡਾ ਗਿਫਟ ਮਿਲਿਆ ਤੁਹਾਨੂੰ ਰਾਈਟ ਵੇ ਗਿਫਟ ਆਪਣੀ ਗੱਡੀ 'ਚ ਰੱਖ ਕੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨੀਵਰਸਰੀ ਐਨੀਵਰਸਰੀ ਸੇਲ ਸੇਲ ਸੇਲ ਨਵੀ ਬਾਜੀ।
0: ਕੀ ਬਾਤ ਹੈ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475415 1557। ਵੈਰੀ ਗੁੱਡ ਜੀ, 3248 ਹੈਲੋ, 3248 ਹੈਲੋ, ਓਕੇ ਜੀ, ਆਵਾਜ਼ ਨਹੀਂ ਆ ਰਹੀ, 4001 ਹੈਲੋ।
4: ਹੈਲੋ,
0: ਹਾਂਜੀ,
4: ਟਰੈਕਟਰ
0: ਟਰੈਕਟਰ, ਓਕੇ, ਪਰ ਟਰੈਕਟਰ ਤਾਂ ਗਾਇਆ ਹੀ ਰਾਜ ਬਰਾੜ ਨੇ।
4: ਹਾਂਜੀ,
0: ਤੇ ਫਿਰ ਮੈਂ ਸਵਾਲ ਹੋਰ ਕੀਤਾ, ਮੈਂ ਸਵਾਲ ਕੀਤਾ ਤੁਹਾਨੂੰ ਇਹ ਕਿ ਰਾਜ ਬਰਾੜ ਨੇ ਇੱਕ ਗਾਣਾ ਲਿਖਿਆ, ਗਾਇਆ ਕਿਸੇ ਹੋਰ ਨੇ ਹੈ, ਉਹ ਗਾਣਾ ਬਹੁਤ ਮਸ਼ਹੂਰ ਹੋਇਆ, ਉਹ ਕਿਹੜਾ ਗੀਤ ਹੈ? ਸੋ ਥੋੜ੍ਹਾ ਥੋੜ੍ਹਾ ਸੁਣ ਲਿਆ ਕਰੋ ਕਿ ਮੈਂ ਸਵਾਲ ਕੀ ਕੀਤਾ, ਤੇ ਹੈ ਥੋੜ੍ਹਾ ਟ੍ਰਿਕੀ ਜਿਹਾ ਸਵਾਲ ਆ, ਮੈਨੂੰ ਲੱਗਦਾ ਨਹੀਂ ਬਹੁਤੇ ਲੋਕਾਂ ਨੂੰ ਪਤਾ। ਜਿਹੜੇ ਗੀਤ ਦੀ ਮੈਂ ਗੱਲ ਕਰ ਰਿਹਾ, ਜੇ ਤੁਸੀਂ ਲਾਈਵ ਉਹਨਾਂ ਨੂੰ ਸੁਣਿਆ, ਉਹ ਗੀਤ ਗਾਉਂਦੇ ਹੋਏ ਉਹ ਹਮੇਸ਼ਾ ਜ਼ਿਕਰ ਕਰਦੇ ਆ ਕਿ ਇਹ ਰਾਜ ਬਰਾੜ ਹੋਣਾ ਦਾ ਲਿਖਿਆ ਹੋਇਆ ਗੀਤ ਹੈ, ਬਟ ਬਹੁਤ ਕਮ ਲੋਕਾਂ ਨੂੰ ਪਤਾ। ਸੋ ਤਾਂ ਮੈਂ ਕੋਈ ਟ੍ਰਿਕੀ ਸਵਾਲ ਪੁੱਛਿਆ, ਦੇਖਿਆ ਕਿਸੇ ਨੂੰ ਕੁਛ ਨਹੀਂ ਪਤਾ ਲੱਗਿਆ ਹੈ। ਸੋ 905-673-3337 ਆਪਣਾ ਨੰਬਰ ਹੈ, 9056733337 ਜੀ, 4100 ਹੈਲੋ, ਕਿਵੇਂ ਹੋ?
5: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
5: ਹਾਂਜੀ, ਬਾਗੋ ਬਾਗ ਜੀ,
0: ਇਹ ਕਿਹਦਾ ਗੀਤ ਹੈ?
5: ਗੁਰਬੀਰ ਮਲਕੇ ਦਾ, ਗੁਰਬੀਰ ਮਲਕੇ ਦਾ।
0: ਅੱਛਾ, ਇਹ ਰਾਜ ਬਰਾੜ ਨੇ ਲਿਖਿਆ, ਕੀ ਬਾਤ ਹੈ, ਵੈਰੀ ਗੁੱਡ ਜੀ, 3248 ਹਾਂਜੀ। ਓਕੇ, ਕਿਹੜਾ ਗਾਣਾ? ਓਕੇ, ਠੀਕ ਹੈ, ਹੁਣ ਤੁਸੀਂ ਗਾਣੇ ਦਾ ਦੱਸਿਓ ਨਾ ਨਾਮ, ਪਰ ਤੁਹਾਨੂੰ ਕਿਵੇਂ ਪਤਾ, ਤੁਸੀਂ ਕਿਤੇ ਸੁਣਿਆ, ਉਹਨਾਂ ਨੇ ਕਿਹਾ? ਕਿੱਥੇ ਕ ਰਹਿੰਦੇ ਹੋ?
5: ਅਸੀਂ ਕੈਨੇਡਾ ਰਹਿੰਦੇ ਹਾਂ ਬਾਈ।
0: ਕਹਿ ਰਹੇ ਹੋ ਕਿ ਤੁਸੀਂ ਨਾ ਮੈਂ ਤੁਹਾਨੂੰ ਟੈਕਸਟ ਮੈਸੇਜ ਕਰੂੰਗਾ ਮਿਸਟਰ ਸਿੰਘ ਪੀਜ਼ੇ ਤੇ ਜਾਇਓ ਤੇ ਮੈਂ ਤੁਹਾਨੂੰ ਡੀਟੇਲ ਸਾਰੇ ਭੇਜ ਦੇਣਾ ਠੀਕ ਹੈ
4: ਠੀਕ ਹੈ ਠੀਕ ਹੈ ਥੈਂਕ ਯੂ
0: ਇੱਕ ਮਿੰਟ ਮੈਂ ਤੁਹਾਡਾ ਨੰਬਰ ਲਿਖ ਲਵਾਂ ਇੱਕ ਮਿੰਟ 646 32 ਤੇ ਤੁਹਾਡਾ ਨਾਮ ਵੀਰੇ
4: ਵਰਿੰਦਰ ਜੀ ਦੇ
0: ਵਰਿੰਦਰ
4: ਹਾਂਜੀ
0: ਓਕੇ ਵਰਿੰਦਰ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਬਹੁਤ ਧੰਨਵਾਦ 7583 ਹੈਲੋ
6: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ
0: ਕਿਵੇਂ ਹੋ ਜੀ
6: ਬਹੁਤ
0: ਹਲੇ ਸਫਾਰੀ ਸਮਝ ਸੋਣੀ ਨਾਟ ਗਿਆਰਾਂ ਨੂੰ ਫੋਰਡ ਨੂੰ ਅੱਛਾ
6: ਰਾਜ ਬਰਾੜ ਦਾ ਲਿਖਿਆ ਗਾਇਆ ਹੋਰ ਦਾ
0: ਅੱਛਾ ਇਹ ਵੀ ਯਾਰ ਮੈਨੂੰ ਪਤਾ ਨੀ ਸੀ ਵੀ ਰਾਜ ਬਰਾੜ ਨੇ ਲਿਖਿਆ ਹੋਇਆ ਡੈਡੀ ਨੂੰ ਵੀ ਪੁੱਛੂਗਾ ਬਟ ਮੈਨੂੰ ਨੀ ਲੱਗਦਾ ਕਿ ਰਾਜ ਬਰਾੜ ਦਾ ਲਿਖਿਆ ਹੋਇਆ 7873 ਹੈਲੋ
7: ਨਵੀਂ ਜੀ ਕੀ ਹਾਲ ਹੈ ਜੀ
0: ਵਧੀਆ ਜੀ ਕਿਵੇਂ ਹੋ
7: ਬਸ ਠੀਕ ਹੈ ਭਾਜੀ
0: ਇਹਨਾਂ ਨੂੰ ਕਹਿ ਦਿਓ ਕਿ ਨਵੀਂ ਨੇ ਦਿੱਤਾ ਨੰਬਰ ਪੈਨ ਪੇਪਰ ਰੱਖਿਆ ਕਰੋ ਕੋਲੇ ਫੋਨ ਫਾਨ ਨੀ ਸਾਥ ਦਿੰਦੇ ਠੀਕ ਹੈ ਕੋਈ ਨਾ
7: ਤੁਹਾਡਾ
0: ਨਹੀਂ ਨਹੀਂ ਮੈਂ ਹੁਣ ਬੋਲਣਾ ਨੀ ਮੈਂ ਤੁਹਾਨੂੰ ਸਿੱਧਾ ਭੇਜਾਂਗਾ ਫਿਰ ਉਹੀ ਕੰਮ ਹੋਣਾ ਫੋਰ ਓਕੇ ਤੁਸੀਂ ਇਹਨਾਂ ਨੂੰ ਮੇਰਾ ਬਸ ਨਾਲ ਲੈ ਜਾਓ ਠੀਕ ਹੈ ਵਿਨਰ ਸਾਡੇ ਹੋ ਗਏ ਬਟ ਇੱਕ ਹੋਰ ਕਾਲ ਲੈ ਲੈਣੇ 0153 ਜੀ
8: ਹਾਂਜੀ ਸਤਿ ਸ੍ਰੀ ਅਕਾਲ ਭਾਜੀ
0: ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
8: ਠੀਕ ਹੈ ਭਾਜੀ
0: ਤੈਨੂੰ
8: ਦੇਖ ਕੇ ਨੱਚਦੀ ਰਾਜ ਦੇ ਦਿਲ ਵਿਚ
0: ਬਲਦੀ
8: ਜੀ ਕਰੇ ਪਤੰਗਾ ਬਣ ਜਾਵਾਂ ਨੀ ਇੱਕ ਸਮਾਂ
0: ਹੁਸਨ ਦੀ ਬਣਦੀ ਹੈ
8: ਗਲ ਪਾ ਦੇ ਮਾਨ ਦੇ ਜੁਲਫਾਂ ਦਾ ਨੀ ਗਲ ਪਾ ਦੇ ਮਾਨ ਦੇ ਜੁਲਫਾਂ ਦਾ ਇਹ ਜਾਲ ਕੁੜੇ ਤੇਰੀ

0: ਅੱਛਾ ਆ ਗਏ ਬਈ, ਤੁਹਾਡਾ ਨਾਂ ਕੀ ਹੈ ਬਾਈ ਜੀ?
1: ਮੇਰਾ ਨਾਮ ਸ਼ਰਨਜੀਤ ਸਿੰਘ ਹੈ ਬਾਈ।
0: ਸ਼ਰਨਜੀਤ, ਤੁਹਾਨੂੰ ਵੀ ਅਸੀਂ ਇੱਕ ਪੀਜ਼ਾ ਦਵਾਂਗੇ ਯਾਰ, ਤੁਸੀਂ ਇੰਨਾ ਵਧੀਆ ਗਾਇਆ, ਠੀਕ ਹੈ?
1: ਥੈਂਕ ਯੂ ਬਾਈ।
0: ਕੋਈ ਨਾ, ਤੁਹਾਨੂੰ ਮੈਸੇਜ ਭੇਜਦੇ ਹਾਂ। ਸੋ ਗੀਤ ਸੀ ਜਿਸ ਦੀ ਮੈਂ ਗੱਲ ਕਰ ਰਿਹਾ ਸੀ, ਨੀ ਤੇਰੀ ਭਿੱਜ ਗਈ ਕੁੜਤੀ ਲਾਲ ਪਸੀਨੇ ਨਾਲ ਕੁੜੇ, ਤੂੰ ਜਿੱਤ ਗਈ ਗਿੱਧਾ ਹਾਰ ਗਿਆ ਨੀ ਤੇਰਾ ਨਖਰਾ। ਸੋ ਕਿਆ ਯਾਰ ਲਿਖਿਆ ਤੇ ਹਰਭਜਨ ਮਾਨ ਜੀ ਨੇ, ਵਾਹ ਕਿਆ ਗਾਇਆ ਚਰਨਜੀਤ ਅਹੂਜਾ ਸਾਹਿਬ ਨੇ, ਕਿਆ ਮਿਊਜ਼ਿਕ ਕੀਤਾ। ਸੋ ਤੁਹਾਡੇ ਲਈ ਲਾਉਣੇ ਆ ਤੇਰੀ ਭਿੱਜ ਗਈ ਕੁੜਤੀ ਲਾਲ ਪਸੀਨੇ ਨਾਲ ਕੁੜੇ, ਤੇ ਵਰਿੰਦਰ ਤੇ ਸ਼ਰਨਜੀਤ ਤੁਹਾਨੂੰ ਮੈਂ ਮੈਸੇਜ ਕਰਦਾ ਸ਼ੋ ਤੋਂ ਬਾਅਦ, ਤੇ ਪੀਜ਼ਾ ਤੁਹਾਨੂੰ ਤੋਹਫਾ ਯਾਰ ਸਾਡੇ ਵੱਲੋਂ ਅੱਜ। ਕੋਈ ਕਹਿ ਰਿਹਾ ਟਰੈਕਟਰ, ਫੋਰ ਟਰੈਕਟਰ, ਕੋਈ ਕਹਿ ਰਿਹਾ ਚੰਡੀਗੜ੍ਹ ਦੇ ਨਜ਼ਾਰੇ ਨੇ ਪੱਟਿਆ, ਸਵਾਲ ਨਹੀਂ ਚੰਗੀ ਤਰ੍ਹਾਂ ਸੁਣਿਆ ਤੁਸੀਂ, ਪਰ ਕੋਈ ਗੱਲ ਨਹੀਂ, ਅਗਲੀ ਵਾਰੀ ਸੀ। ਫੈਸ਼ਨ ਫੈਸ਼ਨ ਫੈਸ਼ਨ ਆਈ ਕਿਊ, ਤੁਸੀਂ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਅਰ ਤੇ ਜਾਣਾ, ਫੈਸ਼ਨ ਆਈ ਕਿਊ ਤੇ ਇੱਕ ਕੋਟ ਪੈਂਟ ਜਾਂ ਇੱਕ ਕੁੜਤਾ ਪਜਾਮਾ ਲੈ ਲਓ, ਦੂਜਾ ਬਿਲਕੁਲ ਤੁਹਾਨੂੰ 30% ਆਫ, ਇੰਨੇ ਸੋਹਣੇ ਕੋਟ ਪੈਂਟ, ਇੰਨੀ ਵਰਾਇਟੀ ਦੇ ਕੁੜਤੇ ਪਜਾਮੇ, ਫੈਸ਼ਨ ਆਈ ਕਿਊ। ਲੇਡੀ ਸੂਟ, ਨੋਨ ਬਰਾਈਡਲ ਸੂਟ ਤੇ ਲਹਿੰਗੇ, ਫੈਸ਼ਨ ਆਈ ਕਿਊ ਇੱਕ ਲਓ ਤੇ ਦੂਜਾ 30% ਆਫ, ਫੈਸ਼ਨ ਆਈ ਕਿਊ ਕੁਈਨ ਕੈਨੇਡੀ ਮਕਵੀਨ ਮੇਫੀਅਲਡ ਐਂਡ ਏਅਰਪੋਰਟ ਡੇਰੀ, ਫੈਸ਼ਨ ਆਈ ਕਿਊ, ਠੀਕ ਹੈ? ਬਾਕੀ ਇੱਥੇ ਬੈੱਡ ਸ਼ੀਟ, ਕੰਬਲ, ਕੁਇਲਟ ਸੈੱਟ, ਕੰਫਰਟਰ ਸੈੱਟ, ਫੈਸ਼ਨ ਆਈ ਕਿਊ ਤੇ ਤੁਹਾਨੂੰ ਮਿਲ ਰਹੇ ਆ, ਬੜੇ ਸ਼ਾਨਦਾਰ, ਜ਼ਰੂਰ ਵਿਜ਼ਿਟ ਕਰੋ। ਗੱਡੀ ਲੈਣੀ ਹੈ ਤਾਂ ਕੈਲੇਡਨ ਮਿਤਸੂਬਿਸ਼ੀ, ਜੀਵਨ ਸਿੱਧੂ ਬਾਈ ਜੀ ਉਹਨਾਂ ਨੂੰ ਕਾਲ ਕਰੋ, 10 ਸਾਲ ਦੀ ਗੱਡੀਆਂ ਤੇ ਵਾਰੰਟੀ ਹੈ, ਬਹਿ ਜਾ ਬੱਲੇ ਬੱਲੇ, ਫੈਸ਼ਨ ਆਈ ਕਿਊ। ਸੋਰੀ, ਆਪਣਾ ਕੈਲਡਨ ਮਿਤਸੂਬਿਸ਼ੀ 3511 ਹਾਈਵੇ 9, ਕੈਲਡਨ ਮਿਤਸੂਬਿਸ਼ੀ 6476782754। ਬਾਕੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਅਨਲਿਮਿਟਿਡ ਗੋਲ ਗੱਪੇ ਜਿੰਨੇ ਮਰਜ਼ੀ ਖਾਓ, $9.99, ਆਈਸ ਗੋਲਾ $3.99, ਦਹੀਂ ਟਿੱਕੀ ਚਾਟ $5.99, ਲਾਈਵ ਫੂਡ ਸਟੇਸ਼ਨ ਲੱਗੇ ਆ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲਮੋਰ, 85 ਮਾਉਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ। ਸਿੰਪਲੀ ਇੰਡੀਅਨ, ਸਿੰਪਲੀ ਦ ਬੈਸਟ, ਸਿੰਪਲੀ ਇੰਡੀਅਨ ਤੇ ਪਹੁੰਚਣਾ ਪਹੁੰਚਣਾ ਪਹੁੰਚਣਾ ਤੁਹਾਨੂੰ ਜ਼ਰੂਰ ਪਵੇਗਾ। ਇਹ ਡੀਲਾਂ ਤੁਹਾਨੂੰ ਬਸ ਮਿਲਣੀਆਂ ਨੇ ਕੇਵਲ ਤੇ ਕੇਵਲ ਸਿੰਪਲੀ ਇੰਡੀਅਨ ਸਵੀਟਸ। ਇੱਕ ਯਾਰ ਜੇ ਕਿਸੇ ਨੂੰ ਹੈਂਡੀ ਕੰਮ ਆਉਂਦਾ, ਇੱਕ ਕੰਪਨੀ ਆ ਉਹਨਾਂ ਨੂੰ ਯਾਰ ਇੱਕ ਵਰਕਰ ਦੀ ਲੋੜ ਹੈ, ਜੇ ਤੁਹਾਨੂੰ ਹੈਂਡੀ ਕੰਮ ਆਉਂਦਾ, ਜੇ ਤੁਹਾਨੂੰ ਟੂਲ ਦਾ ਕੰਮ ਆਉਂਦਾ, ਤਾਂ ਜੈਗ ਭਾਜੀ ਨੂੰ ਫੋਨ ਕਰੋ, ਫੀਨਿਕਸ ਮਿਲ ਵਰਕ। ਜੈਗ ਭਾਜੀ ਦਾ ਨੰਬਰ ਤੁਸੀਂ ਲਿਖ ਲਓ, ਜੈਗ ਬਾਈ ਦਾ ਨੰਬਰ ਹੈ 416, ਸੋ 416 8222239, ਸਟੀਲ ਟੋਮਕਿਨ, ਫੀਨਿਕਸ ਮਿਲਵਰਕ, 416-822-2239, 416-822-2239 ਤੇ ਕਾਲ ਤੁਸੀਂ ਜਲਦੀ ਕਰੋ। ਤੇ ਜੀ ਟੀ ਏ ਕ੍ਰੈਡਿਟ, ਜੇ ਸਿਰ ਕਰਜ਼ਾ ਜ਼ਿਆਦਾ ਚੜ ਗਿਆ, ਕਰਜ਼ਾ ਇੰਨਾ ਕਿ ਰਾਤ ਨੂੰ ਨੀਂਦ ਨਹੀਂ ਆਉਂਦੀ, ਟੈਨਸ਼ਨ ਨਾ ਲਓ, ਜੀ ਟੀ ਏ ਕ੍ਰੈਡਿਟ ਵਾਲੇ ਤੁਹਾਡਾ ਕਰਜ਼ਾ ਮਾਫ ਕਰਾ ਰਹੇ ਆ। ਰੇਖਾ ਤੇ ਨਦੀਮ ਪਿਛਲੇ 15-20 ਸਾਲਾਂ ਤੋਂ ਇਸ ਫੀਲਡ ਦੇ ਵਿੱਚ ਨੇ, 416-650-1100, 416-650-1100, 416-650-1100। ਜੇ ਯਾਰ ਕੋਈ ਇਲੈਕਟ੍ਰੀਸ਼ਨ ਹੈਗੇ ਨੇ ਸਾਡੇ ਔਸ਼ਵਾ ਜਾਂ ਡਰਮ ਏਰੀਏ 'ਚ, ਔਸ਼ਵਾ ਦੇ ਨੇੜੇ ਤੇੜੇ, ਤੁਸੀਂ ਨਾ ਸਾਨੂੰ ਇੰਸਟਾਗ੍ਰਾਮ 'ਤੇ ਪਲੀਜ਼ ਮੈਸੇਜ ਕਰਿਓ, ਇੱਕ ਕੰਮ ਹੈ, ਇਲੈਕਟ੍ਰੀਸ਼ਨ ਬਟ ਹੋਣ ਔਸ਼ਵਾ ਦੀ ਏਰੀਏ 'ਚ, ਇੰਸਟਾਗ੍ਰਾਮ ਪੇਜ ਆ ਪੰਜਾਬੀ ਲਹਿਰਾਂ, ਇੰਸਟਾਗ੍ਰਾਮ 'ਤੇ ਮੈਸੇਜ।

0: second, third mortgage di paal vich ho, tohanu equity line of credit refinancing expert sala cheti banu kam. Call Munish Teji at 416-317-3487 today. Your job is done. Munish Teji, 416-317-3487, brokerage license 10039.
1: Aur Rocky, tu apni insurance kis to karwanda yaar?
2: Oye kalla main nahi, apni community da har banda insurance expert Mona Mengi ji kol karwande ne.
1: Wah, yaar number ta dahi Mona ji da.
2: Haan ji, tusi vi note karo, insurance koi vi hove,
3: insurance for you di Mona Mengi ji.
2: Jede life insurance, critical illness insurance, super visa insurance ate har tarah di insurance layi bharosemand naam hai. Hune call karo 416-509-1509 te.
3: Yaad rakho, Mona Mengi from insurance for you.
2: 416-509-1509
3: aur visit insuranceforyou.ca.
4: Har tarah di first, second ya third mortgage layi ya kisi vi tarah da loan lene layi Manish nu call karo 416-317-3487. Best rates, chatpat service layi Manish 416-317-3487.
5: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।

ਸਤਿ ਸ੍ਰੀ ਅਕਾਲ, ਨਮਸਕਾਰ, ਕੀ ਹਾਲ ਚਾਲ ਆ? ਲੰਬੇ ਸਮੇਂ ਬਾਅਦ ਫਿਰ ਅੱਜ ਜੁੜਨ ਦਾ ਮੌਕਾ ਮਿਲਿਆ ਖੂਬਸੂਰਤ ਸ਼ਾਮ, ਔਰ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ 'ਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ

ਕਿਆ ਬਾਤ ਆ 905-6-73-33-37 ਵੀ ਅੱਜ ਮਾਸਟਰ ਸਲੀਮ ਦਾ ਜਨਮ ਦਿਨ ਵੀ ਆ ਸੋ ਬਹੁਤ ਬਹੁਤ ਮੁਬਾਰਕਾਂ ਸਾਨੂੰ ਅੱਜ ਮਿਲਣ ਦਾ ਮੌਕਾ ਮਿਲਿਆ ਅਤੇ ਅਸੀਂ ਬਹੁਤ ਦੁਆਵਾਂ ਦਿੰਦੇ ਹਾਂ ਅਸੀਂ ਮੁਬਾਰਕਬਾਦ ਦਿੰਦੇ ਹਾਂ ਜਨਮ ਦਿਨ ਦੀਆਂ ਮਾਸਟਰ ਸਲੀਮ ਹੋਣਾ ਨੂੰ ਅਤੇ 24 ਜੁਲਾਈ ਨੂੰ ਮਾਸਟਰ ਸਲੀਮ ਲਾਈਵ ਕੰਸਰਟ ਲੈ ਕੇ ਆ ਰਿਹਾ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਹਾਂ

0: ਅੱਛਾ ਮਾਸਟਰ ਸਲੀਮ ਦੀ ਜਿਹੜੀ ਗਾਇਕੀ ਹੈ ਨਾ, ਇਹ ਤਾਂ ਲਾਈਵ ਵੇਖ ਕੇ ਨਾ, ਜਿਹੜੇ ਬੰਦੇ ਨੇ ਲਾਈਵ ਮਾਸਟਰ ਸਲੀਮ ਨੂੰ ਦੇਖਿਆ ਉਹ ਤਾਂ ਬੰਦੇ ਸਮਝਦੇ ਆ ਕਿ ਬਈ ਹਿਊਮਰ ਵੀ ਬਹੁਤ ਆ, ਹਸਾਉਂਦੇ ਵੀ ਬਹੁਤ ਆ, ਅਤੇ ਗਾਇਕੀ ਤਾਂ ਹੈ ਹੀ ਕਮਾਲ ਦੀ। ਸੋ 24 ਜੁਲਾਈ ਨੂੰ ਅਸੀਂ ਸਾਰੇ ਆ ਰਹੇ ਹਾਂ, ਅਤੇ ਤੁਸੀਂ ਵੀ ਆ ਜਾਓ, ਟਿਕਟਾਂ ਲੈ ਲਓ। ਅਤੇ ਟਿਕਟਾਂ ਦੇ ਲਈ ਮੈਂ ਤੁਹਾਨੂੰ ਸਪੈਸ਼ਲ ਕੋਡ ਦਿਉਂਗਾ, UDAAN10 ਉਡਾਨ 10, ਅਤੇ ਮਿਲਣਾ tickets.com ਤੋਂ ਟਿਕਟਾਂ ਲੈ ਲੈਣੀਆਂ, ਜਾਂ ਤੁਸੀਂ ਮੈਨੂੰ ਕਾਲ ਕਰ ਲਿਓ, ਡਿਸਕਾਊਂਟ ਰੇਟ 'ਤੇ ਵਧੀਆ ਟਿਕਟਾਂ ਦਵਾ ਦਾਂਗੇ। ਅਤੇ ਲਾਈਏ ਮੈਂ ਲਫਾ, ਫਿਰ ਭੰਗੜੇ ਪਾਵਾਂਗੇ, ਅਤੇ ਤੁਹਾਨੂੰ ਪਤਾ ਹੀ ਹੈ ਪਰ ਸਲੀਮ ਸਾਹਿਬ ਦੀ ਗਾਇਕੀ ਦਾ ਬੰਦਾ ਜੇ ਬਹਿ ਗਿਆ ਫਿਰ ਬਹਿ ਹੀ ਜਾਂਦਾ। ਚੰਗੀ ਗਾਇਕੀ ਨੂੰ, ਚੰਗੇ ਗੀਤ ਨੂੰ, ਚੰਗੇ ਮਿਊਜ਼ਿਕ ਨੂੰ ਸੁਣਨ ਦੇ ਲਈ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਤੁਸੀਂ ਜ਼ਰੂਰ ਪਹੁੰਚਣਾ ਆ। ਟਿਕਟਾਂ ਤੁਸੀਂ 437-800-0001 'ਤੇ ਲੈ ਸਕਦੇ ਹੋ, 437-870-0001, ਜਾਂ ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ, RJ ਪ੍ਰਭ ਸੰਧੂ ਨਾਮ ਦਾ ਇੰਸਟਾਗ੍ਰਾਮ ਆ, ਤੁਸੀਂ ਉੱਥੇ ਮੈਨੂੰ DM ਕਰ ਲਿਓ, ਬਸ ਟਿਕਟਾਂ ਤੁਹਾਨੂੰ ਵਧੀਆ ਪ੍ਰਾਈਸ 'ਤੇ ਦੇ ਦਾਂਗੇ। ਸੋ 700 ਦੀ ਕਪੈਸਿਟੀ ਆ, ਅਤੇ ਮੈਨੂੰ ਲੱਗਦਾ ਕਿ 500 ਟਿਕਟ ਸੋਲਡ ਆਊਟ ਹੋ ਗਈ ਆ, ਬਸ 200 ਰਹਿ ਗਈ ਆ, ਜਿਹੜਾ ਰਹਿ ਗਿਆ ਰਹਿ ਗਿਆ, ਅਤੇ ਜਿਹੜਾ ਨਜ਼ਾਰੇ ਲੈ ਗਿਆ ਸੋ ਲੈ ਗਿਆ। ਚਲੋ ਅਸੀਂ ਵੀ ਸਲਾਮ ਕਹਿੰਦੇ ਹਾਂ ਜੀ, ਸਾਡੇ ਨਾਲ ਨਾਗਪਾਲ ਸਰ ਜੁੜ ਚੁੱਕੇ ਆ। ਨਾਗਪਾਲ ਸਰ ਤੁਹਾਨੂੰ ਅਸੀਂ ਸਲਾਮ ਕਹਿੰਦੇ ਹਾਂ, ਕੀ ਹਾਲ ਚਾਲ ਆ?
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ, ਐਂਡ ਦੈਨ ਆਈ ਹੋਪ ਸਭ ਇੰਜੋਏ ਕਰ ਰਹੇ ਹੋਣਗੇ, ਅੱਜ ਅੱਛਾ ਵੈਦਰ ਹੈ ਬਹੁਤ।
0: ਅੱਜ ਬਹੁਤ ਖੂਬਸੂਰਤ ਵੈਦਰ ਹੈ ਔਰ ਸਾਰੇ ਇੰਜੋਏ ਕਰ ਰਹੇ ਹੈ, ਔਰ ਖਾਸ ਕਰਕੇ ਜਿਨਕੋ ਆਪਨੇ ਲੱਖ ਲੱਖ ਡਾਲਰ ਦਿਲਾ ਦਿਏ ਵੋ ਤੋ ਬਹੁਤ ਇੰਜੋਏ ਕਰ ਰਹੇ ਹੋਗੇ।
1: ਪ੍ਰਭੂ ਕਿਰਪਾ ਹੈ, ਜ਼ਰੀਆ ਹੈ, ਅਭੀ ਯਹੀ ਟਾਈਮ ਅਸਲੀ ਤੇ ਵਿਨਰ ਕਾ ਮੈਸੇਜ ਦੇ ਰਹੇ, ਕਿਉਂਕਿ ਸਿਰਫ ਇੱਕ ਹਫਤਾ ਹੀ ਰਹਿ ਗਿਆ ਹੈ ਬਸ, ਦੈਟਸ ਵਾਈ ਇਸੇ ਤੇ ਜ਼ੋਰ ਲਗਾ ਰਹੇ ਹਾਂ।
0: ਹੁਣ ਫਿਰ ਕਿੰਨੇ ਬੈਚ 'ਚ ਕਿੰਨੇ ਬੱਚੇ ਜ਼ਿਆਦਾ ਗ੍ਰਾਂਟ ਆ ਜਾਂਦੀ ਹੈ ਜੀ, ਬੈਚ ਦੇ ਹਿਸਾਬ ਨਾਲ ਹੁੰਦੀ ਹੈ?
1: ਇਹ ਬੱਚੇ ਵਾਲੀ ਬਾਤ ਆ ਰਹੀ, ਬਿਲਕੁਲ ਠੀਕ ਬੋਲੀ ਹੈ। ਜੋ ਵੀ ਅਸਿਸਟੈਂਟ ਨੇ ਉਹ ਐਸੇ ਕਹਤੀ ਹੈ ਕਿ ਨਿਹਾਨੇ ਨਿਹਾਨੇ, ਮੈਨੇ ਕਿਹਾ ਅੰਕਲ ਆਂਟੀ ਮਾਰੇ ਨਿਹਾਨੇ ਥੋੜੀ ਹੈ, ਜ਼ਿਆਦਾਤਰ ਕਲਾਇੰਟਸ ਹਮਾਰੇ ਲਾਈਕ ਮਿਡਲ ਏਜ ਕੇ ਹੈ, ਓਲਡ ਏਜ ਕੇ ਹੈ
0: ਜੀ।
1: ਸਿਰਫ ਇੱਕ ਬੈਚ ਰਹਿ ਗਿਆ ਹੈ, 1-1-1
0: ਇੱਕੋ ਬੈਚ ਰਹਿ ਗਿਆ। ਮੈਨੂੰ ਤੁਸੀਂ ਦਵਾਉਂਦੇ ਨਹੀਂ ਲੱਗਦਾ, ਫਿਰ
1: ਆਪ ਮਿਸ ਕਰ ਜਾਏਂਗੇ ਇਸ ਚੀਜ਼ ਕੋ, ਆਪਕੇ ਫਿਰ ਲਿਸਨਰਸ ਆਲਰੇਡੀ ਬੈਨੀਫਿਟ ਲੈ ਚੁੱਕੇ ਹੈ।
0: ਸਿਰਫ ਮੇਰੇ ਅੱਜ ਵੀ ਇੱਕ ਲਿਸਨ ਦੀ ਕਾਲ ਆਈ, ਕਹਿੰਦੇ ਵੀ ਨਾਗਪਾਲ ਸਰ ਕਿਵੇਂ ਆ, ਕੋਈ ਕੈਚ ਕੂਚ ਤਾਂ ਨਹੀਂ? ਕਹਿੰਦਾ ਵੀ ਐਂ ਕਿਵੇਂ? ਮੈਂ ਕਿਹਾ ਵੀ ਐਂ ਹੀ ਆ, ਤੁਸੀਂ ਜਾਓ, ਮੈਂ ਕਿਹਾ ਗੱਲ ਕਰੋ ਅਤੇ ਮਿਲੋ, ਬਿਲਕੁਲ ਜੇ ਤੁਸੀਂ ਜੈਨੂਨ ਪੜ੍ਹਨਾ ਚਾਹੁੰਦੇ ਨੇ, ਬਹੁਤ ਵਧੀਆ ਕੋਰਸ ਹੈ। ਅਤੇ ਕਹਿੰਦੇ ਹਾਂਜੀ ਮੈਂ ਪੜ੍ਹਨਾ, ਅਤੇ ਮੈਂ ਕਿਹਾ ਜੀ ਆਹ ਚੁੱਕੋ ਨੰਬਰ 'ਤੇ ਕਰੋ ਗੱਲਬਾਤ। ਮੈਨੂੰ ਲੱਗਦਾ ਮੇਰੇ ਲਿਸਨਰਸ ਨੇ ਸਾਰਿਆਂ ਨੇ ਸਾਈਨ ਅਪ ਕਰ ਲੈਣਾ, ਮੈਂ ਰਹਿ ਜਾਣਾ।
1: ਬਿਲਕੁਲ ਜੀ ਬਿਲਕੁਲ, ਹਾਸਿਲ ਕਰ ਚੁੱਕੇ ਹਾਂ, ਸਕਿੱਲ ਵੀ ਡਿਵੈਲਪ ਕਰ ਰਹੇ ਹਾਂ ਸਾਥ ਮੇ, ਦੋਨੋ ਚੀਜ਼ਾਂ, ਇੱਕ ਪੰਜ ਦੋ ਕਾਜ, ਸਕਿੱਲ ਵੀ ਆ ਗਈ, ਆਸਾਨ ਸੇ ਕੋਰਸਿਸ ਹੈ, ਫੁੱਲੀ ਆਨਲਾਈਨ ਹੈ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ। ਹਮ ਆਪਕੋ ਇਸ ਉਮਰ ਮੇ ਸਕੂਲ ਤੋਂ ਭੇਜ ਨਹੀਂ ਰਹੇ, ਬੈਗ ਪੈਕ ਕਰਾ ਕੇ ਟਿਫਿਨ ਬਾਕਸ ਲੈ ਕੇ, ਆਸਾਨ ਸੇ ਕੋਰਸ ਆਪਣੇ ਫੋਨ ਪੇ 2-3 ਘੰਟੇ ਲਗਾਉਣੇ ਹੈ, ਪੂਰੇ ਦਿਨ ਹਮ ਰੀਲ ਦੇਖਤੇ ਹੈ, ਤੁਸੀਂ ਅੱਛਾ ਥੋੜਾ ਸਕਿੱਲ ਵੀ ਹਾਸਿਲ ਕਰੇ, ਫੰਡਿੰਗ 30-100,000 ਹਾਸਿਲ ਕਰੇ, ਜਿਸ ਕਾ ਹਾਫ ਪੋਰਸ਼ਨ ਤੋਂ ਆਜ ਕੀ ਡੇਟ ਮੇ ਇਸ ਵੀਕ ਤੱਕ ਗ੍ਰਾਂਟ ਹੈ। ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ, ਉਸਕੇ ਬਾਅਦ ਅਗਰ ਆਪ ਬਾਅਦ ਲੈ ਕੇ ਕਹੇਂਗੇ ਐਸਾ ਕਹਾ ਥਾ ਐਸਾ ਕਹਾ ਥਾ, ਸਰ ਹਮਾਰੇ ਹਾਥ ਮੇ ਨਹੀਂ ਹੈ, ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ, ਇਸ ਹਫਤੇ ਆਏਂਗੇ ਤਾਂ ਇਨਰੋਲਮੈਂਟ ਹੋਏਗੀ, ਨਹੀਂ ਤੋ ਨੈਕਸਟ ਬੈਚ ਮੇ ਲੋ ਨਹੀਂ ਆਏਗਾ, ਗ੍ਰਾਂਟ ਨਹੀਂ ਆਏਗੀ, ਤੋ ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ।
0: ਕਿਆ ਬਾਤ ਆ! ਸੋ ਨਾਲ ਦੀ ਨਾਲ ਨਾਗਪਾਲ ਸਰ ਇਹ ਵੀ ਦੱਸੋ ਕਿ ਜਿਹੜੇ ਨਵੇਂ ਲਿਸਨਰ ਆ ਸਾਡੇ ਅੱਜ ਆਏ ਆ, ਉਹਨੂੰ ਥੋੜ੍ਹਾ ਜਿਹਾ ਕੁਇਕ ਮੈਸੇਜ ਦੇ ਦਈਏ ਕਿ ਕਿਉਂਕਿ ਟਾਈਮ ਥੋੜ੍ਹਾ ਰਹਿ ਗਿਆ, ਸਾਈਨ ਅਪ ਜੇ ਕਿਸੇ ਨੇ ਕਰਨਾ ਆ, ਅਤੇ ਇਹ ਲਾਸਟ ਹੋ ਕੇ ਹੀ ਆ ਆਪਣੇ ਲਾਸਟ ਵੀਕਾਂ ਵਾਲੇ, ਅਤੇ ਦੱਸੋ ਨਵੇਂ ਲਿਸਨਰ ਨੂੰ ਸਭ ਸਾਰੀਆਂ ਚੀਜ਼ਾਂ ਦੱਸ ਦਿਓ ਇੱਕੋ ਪੈਕੇਜ 'ਚ ਬਣਾ ਕੇ।
1: ਹਾਂਜੀ, ਪਹਿਲੇ ਤੋਂ ਜੀ ਇੱਕ ਨੰਬਰ ਨੋਟ ਕਰ ਲਿਆ ਮਾਰਾ, 437-264-31-75, ਅਭੀ ਵੀ ਕਾਲ ਕਰ ਸਕਦੇ ਆ ਆਪ, 437-264-31-75। ਓਕੇ, PR citizen protected person hai, income aapki notice of assessment pe less than $70,000 hai, 2024 ka NOA, 2024 ka NOA bhi government dekh rahi hai, to aap hame call kare, aapko fayda hai, Uber driver, truck driver, delivery driver, self employed, housewife, unemployed, aapko zyada benefit hai, jitna zyada family size, jitne zyada bacche ya married hai aap, acha benefit hai sir, aur baki agar aap single hai call na kare, aapko sirf loan aayega, grant se sirf fees cover hogi, ਮੈਰਿਟ ਹੈ ਅੱਛਾ ਬੈਨੀਫਿਟ ਹੈ, ਮੈਰਿਟ ਵਿਦ 5 ਕਿਡਸ ਹੈ ਤੋ 100,000 ਕੀ ਫੰਡਿੰਗ, ਮੈਰਿਟ ਵਿਦ 2 ਕਿਡਸ ਹੈ ਤੋ 80,000 ਕੀ ਫੰਡਿੰਗ, 40,000 ਗ੍ਰਾਂਟ, ਹਰ ਪੋਰਸ਼ਨ ਤੋ ਗ੍ਰਾਂਟ ਹੈ, ਨੋਨ ਰਿਫੰਡੇਬਲ ਟੈਕਸ ਫ੍ਰੀ, ਤੋ ਐਸੀ ਅਪਰਚੁਨਿਟੀ ਅਗਰ ਆਪ ਮਿਸ ਕਰ ਰਹੇ ਤੋ ਆਪਣਾ ਨੁਕਸਾਨ ਹੀ ਕਰਾ ਰਹੇ, ਕਿਉਂ ਆਸ ਪੜੋਸ ਵਾਲੇ ਸਭ ਲੈ ਚੁੱਕੇ ਹੈ, ਬਤਾਤੇ ਨਹੀਂ ਹੈ ਮੂੰਹ ਸੇ, ਅੱਛੀ ਚੀਜ਼ ਨਹੀਂ ਬਤਾਤੇ ਲੋਕ, ਗੰਦੀ ਚੀਜ਼ ਜ਼ਰੂਰ ਬਤਾਤੇ ਹੈ, ਕੋਈ ਐਗਰੀਮੈਂਟ ਨਹੀਂ ਹੈ, ਕੋਈ ਕ੍ਰੈਡਿਟ ਚੈੱਕ ਨਹੀਂ ਹੈ, ऑफिस आए, प्रॉपर ऑफिस है, 8 साल हो गए हैं, इतनों को हेल्प कर चुके हैं हम ऑलरेडी, काम शुरू नहीं कर रहे, बहुत टाइम हो गया। सबसे अच्छी बात ये हुई हमें 1.5 साल हो गया AM530 के नवी सर के चैनल के साथ, एंड वी आर वेरी लकी। अगर आज हमने अवेयरनेस स्टार्ट करी होती तो अभी हमें सिर्फ खर्चा भी नहीं चलता हमारा, तो हमें शुक्र है हमें 1.5 साल हमें हो गया, इतनों को असिस्ट कर चुके हैं। तो जो रह गए हैं कॉल करें, असेसमेंट अभी कराएं, 218 एक्सपर्ट बुलेवर्ड हरिंटारी डेयरी पे ऑफिस आए, इस हफ्ते ग्रांट्स हैं।
0: बिल्कुल नकपुर सर, एक बार नंबर आप फिर दे दी, क्योंकि नंबर आप घट दें, नंबर से आप ऑफिस का एड्रेस मैनशन जरूर कर दियो।
1: हाँ जी, नंबर जी है 437-234-3171-4.

ਸੋ 905-673-3337 905-673-3337 ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਸੋ ਇਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਜੜਾਂਗੇ ਅਤੇ ਇੱਕ ਘੰਟਾ ਬਹੁਤ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ। ਸੋ ਮਾਸਟਰ ਸਲੀਮ ਜੀ ਦੇ ਸ਼ੋਅ ਦੀਆਂ ਵੀ ਗੱਲਾਂ ਬਾਤਾਂ ਕਰਾਂਗੇ, ਤੁਹਾਨੂੰ ਟਿਕਟਸ ਵੀ ਆਪਾਂ ਗਿਵ ਵੀ ਕਰਾਂਗੇ ਕੁਛ, ਅਤੇ ਜੁੜੇ ਰਹੋ ਫਿਰ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਔਰ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ। ਹੁਣ ਖਬਰਾਂ ਦੇ ਵੱਲ ਚੱਲਦੇ ਹਾਂ, ਬਸ ਕੁਛ ਹੀ ਸਮੇਂ ਦੇ ਵਿੱਚ ਸਾਡੇ ਨਾਲ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਜੁੜ ਜਾਣਗੇ, ਫਿਰ ਖਬਰਾਂ ਦੇ ਨਾਲ ਜੁੜਾਂਗੇ।

chiama? ਕਿਆ ਬਾਤ ਆ। ਅੱਛਾ ਐਸੀ ਗਾਇਕੀ ਆ, ਕਿਆ ਬਾਤ ਆ, ਇਹ ਤਾਂ 80 90 ਵਾਲਿਆਂ ਦੇ ਦਿਲ 'ਚ ਵਸੇ ਹੋਏ ਆ ਗਾਣੇ।

0: ਬਾਤ ਆ। ਅੱਛਾ ਮੈਂ ਵੀ ਫਿਰ ਕੱਲ੍ਹ ਮਾਸਟਰ ਸਲੀਮ ਜਦੋਂ ਗੱਲਬਾਤ ਕੀਤੀ ਤਾਂ ਮੈਂ ਫਿਰ ਇਹੀ ਗਾਣਾ ਸੁਣਿਆ। ਮੇਰਾ ਇੰਸਟਾਗ੍ਰਾਮ 'ਤੇ ਚੈੱਕ ਕਰਿਓ, ਬਹੁਤ ਘੈਂਟ ਯਾਰ, ਇੱਦਾਂ ਲੱਗਦਾ ਕਿ ਨਾ 10 ਸਾਲ 15 ਸਾਲ ਪਿੱਛੇ ਹੀ ਚਲੇ ਗਏ ਹੋਈਏ। ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ ਆਰ ਜੇ ਪ੍ਰਭ ਸੰਧੂ ਦਾ ਪੇਜ ਕੱਢ ਕੇ ਦੇਖਿਓ, ਇੰਨਾ ਘੈਂਟ ਗਾਇਆ ਨਾ ਸਲੀਮ ਭਾਜੀ ਨੇ, ਯਾਰ ਕਿਆ ਬਾਤ ਆ। ਅਜੇ ਵੀ ਉਹੀ ਜਾਨ, ਦੇਖੋ ਜਿਹੜੀ ਚੰਗੀ ਗਾਇਕੀ ਆ, ਰੂਹਦਾਰੀ ਵਾਲੀ ਗਾਇਕੀ ਆ ਨਾ, ਜਿਹੜੀ ਅਸਲੀ ਗੀਤ ਆ, ਅਸਲੀ ਸੰਗੀਤ ਆ, ਉਹ ਨਹੀਂ ਕਿਧਰੇ ਜਾਂਦਾ। ਉਹ ਤਾਂ ਦਿਨੋਂ ਦਿਨ ਹੋਰ ਸੋਹਣਾ ਹੁੰਦਾ, ਹੋਰ ਸੁਹਾਪਣਾ ਆਉਂਦਾ ਉਹਦੇ 'ਤੇ। ਸੋ 905-673-3373-9053-33-37 ਸੋ ਸਾਡੇ ਨਾਲ ਕਾਲ ਲੱਗ ਚੁੱਕੀ ਆ, ਅਤੇ ਫਿਰ ਖਬਰਾਂ ਦੇ ਨਾਲ ਪੰਜਾਬ ਦੀ ਧਰਤੀ ਤੋਂ ਸਾਂਝ ਪਾਉਣੇ ਆ, ਅਤੇ ਤਦ ਤੱਕ ਤੁਸੀਂ ਸਟੇ ਟਿਊਨਡ, ਅਤੇ 9 ਤੋਂ 10 ਸਟੇ ਟਿਊਨਡ ਰਿਹੋ, ਗੱਲਾਂ ਬਾਤਾਂ ਕਰਾਂਗੇ। ਬਹੁਤ ਖੂਬਸੂਰਤ ਥੋੜ੍ਹਾ ਸਾਡਾ ਸਾਥ ਰਹਿਣਾ ਅੱਜ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ, ਅਤੇ ਹੁਣ ਚੱਲਦੇ ਹਾਂ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿਲੋਂ।
1: ਆਖਿਰਕਾਰ ਪੰਜਾਬ ਸਰਕਾਰ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਸੋਧ ਐਕਟ ਵਿੱਚ ਸੋਧ ਕਰਨ ਦਾ ਫੈਸਲਾ ਕਰ ਲਿਆ। ਪੰਜਾਬ ਸਰਕਾਰ ਇਸ ਮਹੀਨੇ ਦੇ 3ਜੇ ਜਾਂ 4ਥੇ ਹਫ਼ਤੇ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਸਕਦੀ ਹੈ। ਹਾਲਾਂਕਿ ਸੈਸ਼ਨ ਦੀ ਤਰੀਕ ਅਜੇ ਤੈਅ ਨਹੀਂ ਕੀਤੀ ਗਈ, ਪਰ ਕਈ ਵਿਧਾਇਕਾਂ ਨੇ ਸੈਸ਼ਨ ਬੁਲਾਉਣ ਬਾਰੇ ਸਰਕਾਰ

ਸਰਕਾਰ ਵੱਲੋਂ ਵਿਚਾਰ ਕਰਨ ਬਾਰੇ ਪੁਸ਼ਟੀ ਕੀਤੀ ਹੈ। ਸਭ ਤੋਂ ਅਹਿਮ ਗੱਲ ਇਹ ਕਿ ਸਰਕਾਰ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤਣਾ ਚਾਹੁੰਦੀ ਅਤੇ ਐਕਟ ਵਿੱਚ ਸੋਧ ਕਰਨ ਬਾਰੇ ਤਿਆਰ ਕੀਤੇ ਜਾ ਰਹੇ ਮਸੌਦੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਵਿਦਵਾਨਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੀ ਸਹਿਮਤੀ ਮਿਲਣ ਤੋਂ ਬਾਅਦ ਹੀ ਸਰਕਾਰ ਐਕਟ ਵਿੱਚ ਸੋਧ ਕਰੇਗੀ। ਰਹੇਗੀ ਇਸ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹ ਸਿੱਖ ਵਿਧਾਇਕਾਂ ਨੂੰ ਸੱਦਿਆ ਗਿਆ ਸੀ ਤੇ ਇਸ ਉੱਤੇ ਚਰਚਾ ਹੋਈ ਸੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਚ ਨੇ ਇੱਕ ਮਹੀਨੇ ਦੇ ਅੰਦਰ ਅੰਦਰ ਇਸ ਸੰਬੰਧੀ ਖੁਦ ਕਰਕੇ ਫੈਸਲਾ ਲੈਣ ਲਈ ਕਿਹਾ ਸੀ। ਭਾਰਤੀ ਸਮੇਂ ਮੁਤਾਬਕ ਅੱਜ 14 ਜੁਲਾਈ ਦਾ ਦਿਨ ਹੈ ਅਤੇ ਅੱਜ ਹਰੀਕੇ ਪੱਤਣ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਇਕੱਠ ਬੁਲਾਇਆ ਗਿਆ ਹੈ ਅਤੇ ਪੰਜਾਬ ਵਿੱਚ ਸਨ 1980 ਅਤੇ 90 ਦੇ ਦਹਾਕੇ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਲੋਕਾਂ ਅਤੇ ਖਾਸ ਕਰ ਉਹਨਾਂ ਜਿਹਨਾਂ ਨੂੰ ਮਾਰ ਕੇ ਸਤਲੁਜ ਦਰਿਆ ਵਿੱਚ ਰੋੜ ਦਿੱਤਾ ਗਿਆ ਸੀ ਉਹਨਾਂ ਦੀ ਯਾਦ ਵਿੱਚ ਅਰਦਾਸ ਸਮਾਗਮ ਕਰਵਾਇਆ ਜਾ ਰਿਹਾ ਹੈ। ਸਤਲੁਜ ਫਿਲਮ ਦੀ ਚਰਚਾ ਵਿੱਚ ਆਉਣ ਮਗਰੋਂ ਜਥੇਦਾਰ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ 14 ਜੁਲਾਈ ਨੂੰ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਕੀਤੀ ਜਾਵੇਗੀ। ਇਸ ਮੌਕੇ ਅੱਜ ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਵੱਡੀ ਗਿਣਤੀ ਸੰਗਤ ਦੇ ਵੀ ਹਰੀਕੇ ਪੱਤਣ ਵਿਖੇ ਪਹੁੰਚਣ ਦੀ ਸੰਭਾਵਨਾ ਹੈ ਜਿੱਥੇ ਅਰਦਾਸ ਕੀਤੀ ਜਾਣੀ ਹੈ। ਉਧਰ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਵੀ ਇੱਕ ਵੱਡੀ ਮੰਗ ਕੀਤੀ ਹੈ। ਉਹਨਾਂ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਉਸ ਦੌਰ ਦੌਰਾਨ ਜ਼ਬਰਦਸਤੀ ਗਾਇਬ ਕੀਤੇ ਗਏ ਲੋਕਾਂ ਲਾਵਾਰਿਸ ਲਾਸ਼ਾਂ ਤੇ ਕਥਿਤ ਝੂਠੇ ਪੁਲਿਸ ਮੁਕਾਬਲਿਆਂ ਦੀ ਅਸਲ ਗਿਣਤੀ ਸਾਹਮਣੇ ਲਿਆਉਣ ਲਈ ਇੱਕ ਨਿਰਪੱਖ ਪੀਪਲਸ ਕਮਿਸ਼ਨ ਦਾ ਗਠਨ ਕੀਤਾ ਜਾਵੇ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਸਾਂਝੀ ਕੀਤੀ ਪੋਸਟ ਵਿੱਚ ਬੀਬੀ ਖਾਲੜਾ ਨੇ ਜਥੇਦਾਰ ਗੜਗੱਜ ਨੂੰ ਅਪੀਲ ਕੀਤੀ ਹੈ ਕਿ 1980 ਅਤੇ 90 ਦੇ ਦਹਾਕੇ ਦੌਰਾਨ ਹੋਈਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦਾ ਸੱਚ ਸਾਹਮਣੇ ਲਿਆਉਣ ਲਈ ਇਸ ਨਿਰਪੱਖ ਮੁਹਿੰਮ ਦੀ ਅਗਵਾਈ ਕਰਨ। ਬੀਬੀ ਖਾਲੜਾ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਕੋਈ ਵੀ ਸਿਆਸੀ ਪਾਰਟੀ ਜਾਂ ਵਿਅਕਤੀ ਜਵਾਬਦੇਹੀ ਤੋਂ ਉੱਪਰ ਨਹੀਂ ਹੋਣਾ ਚਾਹੀਦਾ। ਉਹਨਾਂ ਅਪੀਲ ਕੀਤੀ ਕਿ ਪੀੜਤਾਂ ਦੇ ਦਰਦ ਅਤੇ ਇਸ ਤੀਜੇ ਘੱਲੂਘਾਰੇ ਨੂੰ ਸਿਆਸੀ ਲਾਹੇ ਲਈ ਨਾ ਵਰਤਿਆ ਜਾਵੇ ਸਗੋਂ ਪੂਰੇ ਸਿਸਟਮ ਨੂੰ ਜਨਤਾ ਦੇ ਪੈਰੇ ਵਿੱਚ ਖੜਾ ਕਰਕੇ ਇਨਸਾਫ਼ ਯਕੀਨੀ ਬਣਾਇਆ ਜਾਵੇ। ਇਸ ਦਰਮਿਆਨ ਸਤਲੁਜ ਫਿਲਮ ਸੰਬੰਧੀ ਤਾਜ਼ਾ ਗੱਲ ਇਹ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਵੱਲੋਂ ਇਸ ਫਿਲਮ ਦੀ ਸਮੀਖਿਆ ਕਰਨ ਸੰਬੰਧੀ ਜੋ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਨੇ ਫਿਲਮ ਉੱਤੇ ਲੱਗੀ ਰੋਕ ਨੂੰ ਬਰਕਰਾਰ ਰੱਖਿਆ ਸੀ ਅਤੇ ਹੁਣ ਇਹ ਵੀ ਪਤਾ ਲੱਗਿਆ ਕਿ ਸਤਲੁਜ ਫਿਲਮ ਨੂੰ Z5 OTT ਪਲੇਟਫਾਰਮ ਦੇ ਭਾਰਤ ਤੋਂ ਬਾਹਰ ਚੱਲਦੇ Z5 ਗਲੋਬਲ ਤੋਂ ਵੀ ਹਟਾ ਲਿਆ ਗਿਆ। ਤੇ ਕੌਮਾਂਤਰੀ ਪੱਧਰ ਉੱਤੇ ਵੀ ਇਹ ਫਿਲਮ ਇੱਕ ਤਰੀਕੇ ਨਾਲ ਰੋਕ ਦਿੱਤੀ ਗਈ ਹੈ। ਇਸ ਦੇ ਬਾਵਜੂਦ ਪੰਜਾਬ ਅਤੇ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਇਸ ਫਿਲਮ ਦੀ ਵੱਡੇ ਸਕਰੀਨ ਤੇ ਯਾਨੀ ਕਿ ਪ੍ਰੋਜੈਕਟਰਾਂ ਰਾਹੀਂ ਸਕਰੀਨਿੰਗ ਚੱਲ ਰਹੀ ਹੈ। ਇਸ ਮਾਮਲੇ ਸੰਬੰਧੀ ਸਿਆਸੀ ਆਗੂਆਂ ਦੇ ਬਿਆਨ ਵੀ ਲਗਾਤਾਰ ਆ ਰਹੇ ਨੇ ਪਰ ਸਭ ਤੋਂ ਜ਼ਿਆਦਾ ਹਮਲਾਵਰ ਬਿਆਨ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦੇ ਆ ਰਹੇ ਨੇ ਜੋ ਲਗਾਤਾਰ ਇਸ ਫਿਲਮ ਦੇ ਖਿਲਾਫ ਬੋਲ ਰਹੇ ਨੇ ਤੇ ਫਿਲਮ ਬਣਾਉਣ ਵਾਲਿਆਂ ਨੂੰ ਚੈਲੰਜ ਵੀ ਕਰ ਰਹੇ ਨੇ। ਰਵਨੀਤ ਬਿੱਟੂ ਨੇ ਸਤਲੁਜ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਅਤੇ ਦਿਲਜੀਤ ਦੁਸਾਂਝ ਨੂੰ ਵੀ ਚੁਣੌਤੀ ਦਿੰਦਿਆਂ ਫਿਲਮ ਵਿੱਚ ਵਿਖਾਈ 25,000 ਲਾਪਤਾ ਜਾਂ ਗੈਰ ਕਾਨੂੰਨੀ ਢੰਗ ਨਾਲ ਸੰਸਕਾਰ ਕੀਤੇ ਲੋਕਾਂ ਦੇ ਅੰਕੜਿਆਂ ਦਸਤਾਵੇਜ਼ੀ ਸਬੂਤ ਜਾਰੀ ਕਰਨ ਦੀ ਮੰਗ ਕੀਤੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਸਤਲੁਜ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ 25,000 ਦੇ ਅੰਕੜੇ ਦਾ ਦਸਤਾਵੇਜ਼ੀ ਸਬੂਤ ਜਨਤਕ ਕਰਨ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਯਾਨੀ ਕਿ ਬਿੱਟੂ ਸੰਵਿਧਾਨਕ ਅਤੇ ਕਾਨੂੰਨੀ ਵਿਕਲਪ ਬਾਰੇ ਵਿਚਾਰ ਕਰਨਗੇ। ਬਿੱਟੂ ਦੀ ਇਸ ਬਿਆਨਬਾਜ਼ੀ ਕਰਕੇ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਖਾਸ ਕਰ ਸਿੱਖ ਆਗੂ ਵੀ ਕਾਫੀ ਹੈਰਾਨ ਨਜ਼ਰ ਆ ਰਹੇ ਨੇ। ਪੰਜਾਬ ਵਿੱਚ ਕਿਸਾਨਾਂ ਦਾ ਰੋਸ ਇੱਕ ਵਾਰ ਫਿਰ ਵਿਖਾਈ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਬੀ ਕੇ ਯੂ ਰਾਜੇਵਾਲ ਦੇ ਸੱਦੇ ਉੱਤੇ ਪੰਜਾਬ ਭਰ ਦੇ ਸਾਰੇ 23 ਜ਼ਿਲ੍ਹਿਆਂ ਤੋਂ ਆਏ ਹਜ਼ਾਰਾਂ ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ਦੀਆਂ ਆਰਥਿਕ ਅਤੇ ਖੇਤੀ ਨੀਤੀਆਂ ਖਿਲਾਫ ਚੰਡੀਗੜ੍ਹ ਵਿੱਚ ਬਹੁਤ ਵੱਡਾ ਅਤੇ ਸ਼ਕਤੀਸ਼ਾਲੀ ਮੋਟਰਸਾਈਕਲ ਮਾਰਚ ਕੀਤਾ। ਇਸ ਮੰਗ ਪੱਤਰ ਵਿੱਚ ਕਿਸਾਨਾਂ ਨੇ ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਸੂਬੇ ਦੇ ਪੂਰਨ ਅਧਿਕਾਰਾਂ ਦੀ ਰਾਖੀ ਕਰਨ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਅਤੇ ਕੇਂਦਰ ਸਰਕਾਰ ਵੱਲੋਂ ਸੂਬੇ ਦੇ ਜਲ ਸਰੋਤਾਂ ਵਿੱਚ ਕੀਤੇ ਜਾ ਰਹੇ ਕਥਿਤ ਦਖਲ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੀ ਛੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਕਿਸਾਨ ਪੱਖੀ ਬਣਾਉਣ ਅਤੇ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਟਿਊਬਵੈੱਲ ਕਨੈਕਸ਼ਨ ਵਿੱਚ ਤਰਜੀਹ ਦੇਣ ਦੀ ਮੰਗ ਵੀ ਚੁੱਕੀ ਗਈ। ਕਿਸਾਨਾਂ ਨੇ ਅਗਲੇ ਸੰਘਰਸ਼ ਦਾ ਐਲਾਨ ਕਰਦਿਆਂ ਇਹ ਵੀ ਕਿਹਾ ਕਿ ਇਸੇ ਵਿਰੋਧ ਦੇ ਅਗਲੇ ਪੜਾਅ ਵਜੋਂ ਆਉਂਦੀ 17 ਜੁਲਾਈ ਨੂੰ ਪੂਰੇ ਪੰਜਾਬ ਦੇ ਟੋਲ ਪਲਾਜ਼ਿਆਂ ਨੂੰ ਦੁਪਹਿਰੇ 2 ਘੰਟਿਆਂ ਲਈ ਜਨਤਾ ਵਾਸਤੇ ਬਿਲਕੁਲ ਫ੍ਰੀ ਕੀਤਾ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਸ਼ਰਧਾਲੂਆਂ ਦੀ ਯਾਤਰਾ ਨੂੰ ਸੁਖਾਲਾ ਬਣਾਉਣ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਰੰਤ ਮੁੜ ਖੋਲੇ। ਆਪਣੇ ਪੱਤਰ ਵਿੱਚ ਧਾਮੀ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਧਾਰਮਿਕ ਮਹੱਤਤਾ ਨੂੰ ਉਜਾਗਰ ਕੀਤਾ ਹੈ ਅਤੇ ਕਿਹਾ ਕਿ ਦੁਨੀਆਂ ਭਰ ਦੇ ਸਿੱਖ ਸ਼ਰਧਾਲੂਆਂ ਦੇ ਇਸ ਸਥਾਨ ਨਾਲ ਡੂੰਘੇ ਭਾਵਨਾਤਮਕ ਸੰਬੰਧ ਨੇ ਤੇ ਉਹ ਇੱਥੇ ਨਤਮਸਤਕ ਹੋਣ ਲਈ ਤਾਂਘਦੇ ਨੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਲਾਂਘਾ ਖੋਲਣ ਦੀ ਮੰਗ ਪਹਿਲਾਂ ਵੀ ਕੀਤੀ ਹੈ ਅਤੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਵਾਰ ਵਾਰ ਮਤੇ ਵੀ ਪਾਸ ਕੀਤੇ ਜਾ ਚੁੱਕੇ ਨੇ ਅਤੇ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਗ੍ਰਹਿ ਮੰਤਰੀ ਸਮੇਤ ਕੇਂਦਰ ਸਰਕਾਰ ਨੂੰ ਮੰਗ ਪੱਤਰ ਵੀ ਸੌਂਪੇ ਗਏ ਨੇ। ਧਾਮੀ ਨੇ ਕਿਹਾ ਕਿ ਲਾਂਘਾ ਮੁੜ ਖੋਲਣਾ ਸਿਰਫ ਧਾਰਮਿਕ ਯਾਤਰਾ ਨੂੰ ਬਹਾਲ ਕਰਨ ਬਾਰੇ ਨਹੀਂ ਹੈ ਸਗੋਂ ਲੱਖਾਂ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਨ ਬਾਰੇ ਵੀ ਹੈ। ਉਹਨਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਮੁੱਦੇ ਨੂੰ ਪਹਿਲ ਦਿੱਤੀ ਜਾਵੇ ਤੇ ਸੰਬੰਧਿਤ ਮੰਤਰਾਲਿਆਂ ਨੂੰ ਲਾਂਘਾ ਤੁਰੰਤ ਮੁੜ ਖੋਲਣ ਲਈ ਲੋੜੀਂਦੇ ਕੂਟਨੀਤਿਕ ਅਤੇ ਪ੍ਰਸ਼ਾਸਨਿਕ ਕਦਮ ਚੁੱਕਣ ਲਈ ਕਿਹਾ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਕੌਮੀ ਹਿੱਤਾਂ ਲਈ ਕਾਰਜ ਕਰਨ, ਪੰਥ ਅਤੇ ਪੰਜਾਬ ਨਾਲ ਜੁੜੇ ਰਹਿਣ, ਨਵੀਂ ਪੀੜ੍ਹੀ ਨੂੰ ਸਿੱਖੀ ਅਤੇ ਮਾਂ ਬੋਲੀ ਗੁਰਮੁਖੀ ਨਾਲ ਜੋੜਨ ਅਤੇ ਕੇਂਦਰੀ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਗੱਲ ਆਖੀ ਹੈ। ਜਥੇਦਾਰ ਪਿਛਲੇ ਦਿਨੀ ਹਾਂਗਕਾਂਗ ਦੇਸ਼ ਦੇ ਦੌਰੇ ਤੇ ਗਏ ਸਨ ਜਿੱਥੇ ਗੁਰਦੁਆਰਾ ਖਾਲਸਾ ਦੀਵਾਨ ਹਾਂਗਕਾਂਗ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਮੌਕੇ ਜਥੇਦਾਰ ਗੜਗੱਜ ਨੇ ਦੇਸ਼ ਵਿਦੇਸ਼ ਵਿੱਚ ਵਸਦੀ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਇਕਜੁੱਟਤਾ ਲਈ ਅਰਦਾਸ ਕੀਤੀ ਅਤੇ ਵਿਦੇਸ਼ਾਂ ਵਿੱਚ ਪਾਵਨ ਸਰੂਪ ਲਿਆਉਣ ਸੰਬੰਧੀ ਆਉਂਦੀਆਂ ਮੁਸ਼ਕਿਲਾਂ ਬਾਰੇ ਵੀ ਸੁਣਿਆ। ਇਸ ਤੋਂ ਬਾਅਦ ਜਥੇਦਾਰ ਗੜਗੱਜ ਨੇ ਹਾਂਗਕਾਂਗ ਦੀ ਸੰਗਤ ਸਮੇਤ ਵਿਦੇਸ਼ਾਂ ਵਿੱਚ ਵਸਦੀ ਸਾਰੀ ਸਿੱਖ ਸੰਗਤ ਨੂੰ ਭਰੋਸਾ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਪੰਥ ਨਾਲ ਵਿਚਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿਦੇਸ਼ਾਂ ਵਿੱਚ ਮਰਿਆਦਾ ਮੁਤਾਬਕ ਭੇਜਣ ਲਈ ਪ੍ਰਣਾਲੀ ਅਤੇ ਪ੍ਰਕਿਰਿਆ ਹੋਰ ਸੁਖਾਲੀ ਕੀਤੀ ਜਾਵੇਗੀ। ਪੰਜਾਬ ਅੰਦਰ ਪ੍ਰਾਈਵੇਟ ਸਕੂਲਾਂ ਵੱਲੋਂ ਜੋ ਲਗਾਤਾਰ ਫੀਸ ਵਧਾਈ ਜਾਂਦੀ ਰਹੀ ਹੈ ਤੇ ਮਨਮਾਨੀ ਕੀਤੀ ਜਾਂਦੀ ਰਹੀ ਹੈ ਉਸ ਤੇ ਨੱਥ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਵਿਸ਼ੇਸ਼ ਆਰਡੀਨੈਂਸ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਰਾਜਪਾਲ ਦੀ ਮਨਜ਼ੂਰੀ ਮਿਲਣ ਨਾਲ ਹੁਣ ਇਹ ਫੀਸ ਕੰਟਰੋਲ ਪ੍ਰਣਾਲੀ ਪੂਰੇ ਸੂਬੇ ਵਿੱਚ ਲਾਗੂ ਹੋ ਗਈ ਹੈ। ਇਸ ਤਹਿਤ ਕੋਈ ਵੀ ਪ੍ਰਾਈਵੇਟ ਸਕੂਲ ਸਾਲਾਨਾ ਫੀਸ ਵਿੱਚ 5% ਤੋਂ ਜ਼ਿਆਦਾ ਵਾਧਾ ਨਹੀਂ ਕਰ ਸਕੇਗਾ। ਸਰਕਾਰ ਨੇ ਕਦਮ 3 ਜੂਨ ਨੂੰ ਮੁੱਖ ਮੰਤਰੀ ਵੱਲੋਂ ਕੀਤੇ ਗਏ ਐਲਾਨ ਅਤੇ ਅੰਮ੍ਰਿਤਸਰ ਵਿੱਚ ਫੀਸਾਂ ਦੇ ਬਿਪੂੜੇ ਦਬਾਅ ਕਾਰਨ 17 ਸਾਲਾ ਬੱਚੀ ਵੱਲੋਂ ਖੁਦਕੁਸ਼ੀ ਕਰਨ ਦੀ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਚੁੱਕਿਆ ਹੈ। ਹੁਣ ਜੇਕਰ ਕਿਸੇ ਸਕੂਲ ਨੇ 5% ਤੋਂ ਜ਼ਿਆਦਾ ਫੀਸ ਵਧਾਉਣੀ ਹੋਵੇਗੀ ਤਾਂ ਉਸਨੂੰ ਰੈਗੂਲੇਟਰੀ ਬਾਡੀ ਤੋਂ ਅਗਾਊਂ ਮਨਜ਼ੂਰੀ ਲੈਣੀ ਹੋਵੇਗੀ ਜੋ ਸਕੂਲ ਦਾ ਆਰਥਿਕ ਆਡਿਟ ਕਰੇਗੀ। ਜਿਨ੍ਹਾਂ ਸਕੂਲਾਂ ਨੇ ਪਿਛਲੇ 3 ਸਾਲਾਂ ਦੌਰਾਨ ਵਾਧੂ ਫੀਸਾਂ ਵਸੂਲੀਆਂ ਨੇ ਉਹਨਾਂ ਦਾ ਰਿਕਾਰਡ ਸੀਜ਼ ਕਰਕੇ ਮਾਤਾ ਪਿਤਾ ਨੂੰ ਪੈਸੇ ਰਿਫੰਡ ਕੀਤੇ ਜਾਣਗੇ। ਖ਼ਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖ਼ਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ।
ਅਮਰੀਕਾ ਤੇ ਈਰਾਨ ਵਿਚਾਲੇ ਫੌਜੀ ਟਕਰਾਅ ਇੱਕ ਵਾਰ ਫੇਰ ਚੱਲ ਪਿਆ ਹੈ। ਦੋਹਾਂ ਦੇਸ਼ਾਂ ਵੱਲੋਂ ਇੱਕ ਦੂਜੇ ਤੇ ਹਮਲੇ ਕੀਤੇ ਜਾ ਰਹੇ ਨੇ, ਬੰਬ ਫਰਾਏ ਜਾ ਰਹੇ ਨੇ। ਇਸ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੋਰ ਵੱਡਾ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ ਅਮਰੀਕਾ ਹੋਰਮੁਜ਼ ਲਾਂਘੇ ਉੱਤੇ 20% ਟੈਕਸ ਲਾਵੇਗਾ ਤੇ ਹੋਰਮੁਜ਼ ਦਾ ਕੰਟਰੋਲ ਹਾਸਲ ਕਰਨ ਲਈ ਕਵਾਇਦ ਆਰੰਭੇਗਾ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ, ਹਲਕਾ ਇੰਚਾਰਜਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਅਹਿਮ ਮੀਟਿੰਗ 16 ਜੁਲਾਈ ਨੂੰ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਹੋਵੇਗੀ। ਇਸ ਵਿੱਚ ਮੌਜੂਦਾ ਸਿਆਸੀ ਸਥਿਤੀ ਉੱਪਰ ਚਰਚਾ ਕੀਤੀ ਜਾਣੀ ਹੈ। ਭਾਰਤ ਦੀ ਔਰਤਾਂ ਦੀ ਕ੍ਰਿਕਟ ਟੀਮ ਇੰਗਲੈਂਡ ਦੇ ਦੌਰੇ ਉੱਤੇ ਗਈ ਹੋਈ ਹੈ ਤੇ ਉੱਥੇ ਭਾਰਤੀ ਕ੍ਰਿਕਟ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਇੰਗਲੈਂਡ ਦੇ ਨਾਲ ਖੇਡੇ ਗਏ ਇਕਲੌਤੇ ਟੈਸਟ ਮੈਚ ਵਿੱਚ ਭਾਰਤੀ ਔਰਤਾਂ ਦੀ ਕ੍ਰਿਕਟ ਟੀਮ ਨੇ ਇੰਗਲੈਂਡ ਦੀ ਟੀਮ ਨੂੰ 270 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਪਹਿਲੀ ਵਾਰ ਇੰਗਲੈਂਡ ਦੀ ਧਰਤੀ ਉੱਤੇ ਟੈਸਟ ਮੈਚ ਜਿੱਤਿਆ। ਇਸ ਦਰਮਿਆਨ ਭਾਰਤ ਦੀ ਪੁਰਸ਼ ਕ੍ਰਿਕਟ ਟੀਮ ਵੀ ਇੰਗਲੈਂਡ ਦਾ ਹੀ ਦੌਰਾ ਕਰ ਰਹੀ ਹੈ। T20 ਮੈਚਾਂ ਦੀ ਲੜੀ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਹੁਣ ਭਾਰਤ ਤੇ ਇੰਗਲੈਂਡ ਦਰਮਿਆਨ ਇੱਕ ਰੋਜ਼ਾ ਮੈਚਾਂ ਦੀ ਲੜੀ ਸ਼ੁਰੂ ਹੋ ਰਹੀ ਹੈ, ਜਿਸਦਾ ਪਹਿਲਾ ਵਨਡੇ ਮੈਚ ਅੱਜ ਬਰਮਿੰਗਮ ਵਿਖੇ ਖੇਡਿਆ ਜਾਣਾ ਹੈ। ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਵਿਖੇ ਚੜਾਵਾ ਚੋਰੀ ਦੀ ਜਾਂਚ ਸੰਬੰਧੀ ਸਟੇਟਸ ਰਿਪੋਰਟ ਤਲਬ ਹੋ ਗਈ ਹੈ ਅਤੇ ਟਰੱਸਟ ਨੂੰ ਨੋਟਿਸ ਵੀ ਜਾਰੀ ਹੋ ਗਿਆ। ਵੀਅਤਨਾਮ ਦੇਸ਼ ਵਿਖੇ ਸਪੀਡ ਬੋਟ ਹਾਦਸੇ ਵਿੱਚ ਜਾਨਾਂ ਗੁਆਉਣ ਵਾਲੇ 15 ਭਾਰਤੀ ਸੈਲਾਨੀਆਂ ਦੀਆਂ ਮ੍ਰਿਤਕ ਦੇਹਾਂ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਵਾਪਸ ਮੁੰਬਈ ਲਿਆਂਦੀਆਂ ਗਈਆਂ। ਮੌਸਮ ਦੀ ਜਾਣਕਾਰੀ, ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਲੰਘੇ ਕੱਲ ਮੀਂਹ ਪਿਆ, ਜਿਸ ਨਾਲ ਇਹਨਾਂ ਇਲਾਕਿਆਂ ਵਿੱਚ ਤਾਪਮਾਨ ਹੇਠ ਆਇਆ, ਜਦਕਿ ਪੰਜਾਬ ਦੇ ਬਾਕੀ ਹਿੱਸੇ ਹਾਲੇ ਵੀ ਮੀਂਹ ਨੂੰ ਉਡੀਕ ਰਹੇ ਨੇ। ਮੌਨਸੂਨ ਦੀ ਰਫਤਾਰ ਐਤਕੀ ਕਾਫੀ ਹੌਲੀ ਲੱਗ ਰਹੀ ਹੈ। ਬੱਦਲਵਾਈ ਹੋ ਰਹੀ ਹੈ ਪਰ ਮੀਂਹ ਉਸ ਹਿਸਾਬ ਨਾਲ ਨਹੀਂ ਪੈ ਰਹੇ ਜਿਸ ਹਿਸਾਬ ਨਾਲ ਸਾਲ ਦੇ ਇਸ ਸਮੇਂ ਪੈਂਦੇ ਹੋਣੇ ਚਾਹੀਦੇ ਸਨ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ
1: ਕਮਾਲ ਦਾ ਕੈਸੀ ਯਾਰ ਯਕੀਨ ਹੀ ਨਹੀਂ ਹੁੰਦਾ
2: ਤੈਨੂੰ ਇਧਰ ਤੇ ਯਕੀਨ ਨਹੀਂ ਹੁੰਦਾ ਤੂੰ ਇਹ ਸੁਣ ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ
1: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ
2: ਤੈਨੂੰ ਇਹ ਸਭ ਕਿਵੇਂ ਪਤਾ
1: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ
2: ਅੱਛਾ ਉਹ ਵੈਬਸਾਈਟ ਤੇ ਨਾਂ ਕੀ ਦੱਸਿਆ ਸੀ
1: saveonenergy.ca/eap
3: This is AM 530, CHLO AM, serving Brampton, Mississauga, Toronto, the GTA, and the world at am530.ca.
4: Fridges, dishwashers, best deal de lai, Dream Home Appliances nu yaad rakho. Visit Dream Home Appliances, best deal, best price. ਪ੍ਰਾਈਸ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ
5: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ ਜੀ ਹਾਂ ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ
6: ਮੈਂ ਕਿਹਾ ਚੰਨ ਜੀ ਸਲਾਮ
5: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 6477839873 ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ

0: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
1: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
0: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
1: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਣ, ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲਾ ਦੀ ਪਹਿਚਾਣ ਰੇਡੀਓ ਉਡਾਣ ਪ੍ਰਭ ਸੰਧੂ ਦੇ ਨਾਲ। ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਉਮੀਦ ਕਰਦੇ ਹਾਂ ਕਿ ਅੱਜ ਦਾ ਦਿਨ ਤੁਹਾਡਾ ਬਹੁਤ ਬਹੁਤ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲਾ ਰਿਹਾ ਹੋਵੇਗਾ। ਕੀ ਹਾਲ ਚਾਲ ਤੁਹਾਡਾ? ਖੂਬਸੂਰਤ ਸ਼ਾਮ ਔਰ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀ ਪ੍ਰੋਗਰਾਮ ਪੰਜਾਬੀ ਪੰਜਾਬੀ ਪੰਜਾਬੀ ਓ ਹੋ ਹੋ ਪੰਜਾਬੀ ਦਾ ਖੂਬਸੂਰਤ ਪ੍ਰੋਗਰਾਮ ਰੇਡੀਓ ਡਾਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਠੀਕ ਠਾਕ ਹਾਂ ਸਾਰੇ? ਚੜ੍ਹਦੀ ਕਲਾ ਦੇ ਵਿੱਚ ਕਿਵੇਂ ਲੰਘ ਰਹੀ ਅੱਜ ਦੀ ਖੂਬਸੂਰਤ ਸ਼ਾਮ? ਅਤੇ ਕਰੀਏ ਫਿਰ ਗੱਲਾਂ ਬਾਤਾਂ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ 905 ਨੰਬਰ ਮੈਂ ਦੇ ਦਿਆਂ ਇੱਕ ਵਾਰ ਫਿਰ ਤੁਹਾਨੂੰ, ਕਿਉਂਕਿ ਅੱਜ ਕੁਛ ਗੱਲਾਂ ਬਾਤਾਂ ਤੁਹਾਨੂੰ ਨਾ ਬਿਨਾਂ ਜਹਾਜ਼ ਤੋਂ ਬਿਨਾਂ ਤੁਹਾਨੂੰ ਟਿਕਟ ਤੋਂ ਫਿਰ ਲੈ ਜਾਣਾ ਤੁਹਾਨੂੰ ਪੰਜਾਬ 'ਚ ਬਚਪਨ 'ਚ ਉਹਨਾਂ ਪਿੰਡਾਂ 'ਚ। ਮੈਂ ਇੱਕ ਬੜੀ ਖੂਬਸੂਰਤ ਹਰਭਜਨ ਗਿੱਲ ਹੋਣਾ ਦੀ ਬੁੱਕ ਮੇਰੇ ਅੱਗੇ ਆ ਗਈ, ਮੇਰੇ ਹੱਥ 'ਚ ਆ ਗਈ, ਬੜਾ ਹੀ ਖੂਬਸੂਰਤ ਲਿਖਿਆ ਅਤੇ ਲਿਖਿਆ ਮੈਨੂੰ ਇੱਦਾਂ ਲੱਗਦਾ ਕਿ ਜਿੱਦਾਂ ਨਸ਼ਾ ਖਾਣ ਪੀਣ ਵਾਲੇ ਨੂੰ ਨਸ਼ਾ ਨਹੀਂ ਲੱਭ ਜਾਂਦਾ, ਸੋ ਇੱਦਾਂ ਫਿਰ ਮੈਨੂੰ ਜਦੋਂ ਕੋਈ ਕਿਤਾਬ ਲੱਭ ਜੇ ਨਾ ਉਹ ਫਿਰ ਵੇਲਾ ਜਿਹੜਾ ਮਰਜ਼ੀ ਹੋਵੇ, ਫਿਰ ਮੈਂ ਕਿਹਾ ਯਾਰ ਇਹ ਤਾਂ ਬੜੇ ਕਸੂਤੇ ਸਮੇਂ ਹੱਥ 'ਚ ਕਿਤਾਬ ਆ ਗਈ ਆ, ਉੱਥੋਂ ਟਾਈਮ ਹੋ ਗਿਆ ਰੇਡੀਓ ਦਾ, ਅਤੇ ਫਿਰ ਹੁਣ ਮੈਂ ਸੋਚਿਆ ਕਿ ਚਲੋ ਪੜ੍ਹਦੇ ਪੜ੍ਹਦੇ ਗੱਲਾਂ ਕਰਦੇ ਅੱਗੇ ਵੱਧਦੇ ਜਾਂਦੇ ਹਾਂ। ਸੋ 905-673-3337 ਸਟੂਡੀਓ ਦੇ ਇੱਕ ਨੰਬਰ 'ਤੇ। ਅੱਛਾ, ਬੜੀਆਂ ਚੀਜ਼ ਖੂਬਸੂਰਤ ਜਿਹੜੀਆਂ ਮੈਂ ਗੱਲਬਾਤ ਕਰਨੀ ਸੀ ਉਹਦੇ ਰਿਲੇਟਡ ਹੀ ਗੱਲਾਂ ਬਾਤਾਂ ਲਿਖੀਆਂ। ਦੇਖੋ ਕਈ ਵਾਰ ਕਹਿੰਦੇ ਨਾ ਕਿ ਤੁਸੀਂ ਜੋ ਤੁਹਾਡੀ ਇੱਛਾ ਹੁੰਦੀ ਆ, ਮੈਨੀਫੈਸਟੇਸ਼ਨ ਕਹਿੰਦੇ ਅੱਜ ਕੱਲ੍ਹ, ਅਤੇ ਉਹ ਉੱਦਾਂ ਦਾ ਤੁਹਾਡੇ ਆਸੇ ਪਾਸੇ ਸਾਰਾ ਇਨਵਾਇਰਮੈਂਟ ਉਹੀ ਕੰਮ ਕਰਨ ਲੱਗ ਜਾਂਦੀ ਆ, ਉਹੀ ਚੀਜ਼ਾਂ ਨੂੰ ਤਿਆਰ ਕਰਨ ਲੱਗ ਜਾਂਦੀ ਹੈ। ਅਤੇ ਮੈਂ ਬੜੀ ਖੂਬਸੂਰਤ ਲੈਣਾ ਪੜ੍ਹ ਰਿਹਾ ਸੀ ਕਿ ਕਿੱਥੇ ਗਈਆਂ ਕੂੰਜਾਂ, ਇੱਥੋਂ ਉੱਡ ਗਏ ਨੇ ਮੋਰਨੀ, ਕਿੱਥੋਂ ਗਈਆਂ ਕੂੰਜਾਂ, ਇੱਥੋਂ ਉੱਡ ਗਏ ਨੇ ਮੋਰਨੀ, ਬਣਿਆ ਪੰਜਾਬ ਮੇਰਾ ਹੁਣ ਹੋਰ ਦਾ ਹੋਰ ਨਹੀਂ, ਬਣਿਆ ਪੰਜਾਬ ਮੇਰਾ ਹੋਰ ਦਾ ਹੋਰ ਨਹੀਂ। ਸਾਉਣ ਦੇ ਮਹੀਨੇ 'ਚ ਤਰੇੜੀ ਹੋਈ ਧਰਤੀ, ਪਿੰਡਾਂ ਨੇ ਉਦਾਸ ਦੇ ਚ ਫਿਰ ਚੁੱਪ ਵਰਤੀ, ਪਿੰਡ ਨੇ ਉਦਾਸ ਦੇ ਚ ਫਿਰ ਚੁੱਪ ਵਰਤੀ, ਵਿਹੜਿਆਂ ਦੇ ਵਿੱਚ ਸ਼ਾਂਤੀ ਹੋਈ ਪਈ ਹੁੰਦੀ ਆ, ਤੇ ਵਿਹਲਿਆਂ ਦੀ ਡਾਰ ਫਿਰੇ ਬੰਦ ਹੋਈ ਭਰਤੀ, ਜਿਹੜੇ ਵਿਹਲੇ ਨਹੀਂ ਹੁੰਦੇ ਸੀ ਪਿੰਡਾਂ 'ਚ, ਕੰਧਾਂ 'ਚ ਬਹਿ ਜਾਣਾ, ਸੱਥਾਂ 'ਚ ਬਹਿ ਜਾਣਾ, ਬੋੜਾਂ ਥੱਲੇ ਬਹਿ ਜਾਣਾ, ਲੱਭਦੇ ਕਿਤੇ ਹੋ? ਨਹੀਂ ਲੱਭਦੇ, ਹੁਣ ਤਾਂ ਆਵਾਜ਼ਾਂ ਮਾਰ ਮਾਰ ਵੀ ਇਕੱਠੇ ਨਹੀਂ ਹੁੰਦੇ, ਹੁਣ ਤਾਂ ਕੋਈ ਬਾਹਰੋਂ ਵੀ ਚੱਲ ਜੇ ਨਾ ਅਤੇ ਉਹਨਾਂ ਨੂੰ ਇਕੱਠਾ ਕਰਨਾ ਪਵੇ, ਇੱਕ ਬੰਦੇ ਨੂੰ ਪਏ ਬੰਦਾ ਭੇਜਣਾ ਪੈਂਦਾ, ਸ਼ਰਮ ਦੇ ਮਾਰੇ ਆਪ ਵੀ ਨਹੀਂ ਚਾਹੀਦਾ, ਉਹ ਕਹਿੰਦੇ ਵੀ ਨਹੀਂ ਭਾਈ ਬਿਜ਼ੀ ਹਾਂ, ਸਮਾਂ ਮਿਲਿਆ ਤਾਂ ਆਵਾਂਗੇ, ਹੁਣ ਨਾ ਕਿਸੇ ਕੋਲ ਟਾਇਆ। ਵਿਹਲਿਆਂ ਦੀ ਡਾਰ ਫਿਰੇ ਬੰਦ ਹੋਈ ਭਰਤੀ, ਬਣ ਗਏ ਸਿਆਸੀ ਹੁਣ ਸਾਧੂ ਅਤੇ ਚੋਰ ਨਹੀਂ, ਬਣਿਆ ਪੰਜਾਬ ਮੇਰਾ ਹੋਰ ਦਾ ਹੀ ਹੋਰ ਨਹੀਂ। ਫਸਲਾਂ ਨੇ ਸਿਰ ਸੁੱਟੇ, ਆਡਾ ਨੇ ਪਿਆਸੀਆਂ, ਤਪਦੀ ਸਵੇਰ ਸ਼ਾਮਾਂ ਰਾਤਾਂ ਵੀ ਉਦਾਸੀਆਂ, ਤੇ ਪੁੱਤਰਾਂ ਦੇ ਹੱਥ ਵਿੱਚ ਦਾਰੂ ਤੇ ਗਲਾਸੀਆਂ, ਕਿਹੜੇ ਪਾਸੇ ਲਈ ਜਾਂਦਾ ਮਨਾਂ ਵਾਲਾ ਸ਼ੋਰ ਨਹੀਂ, ਬਣਿਆ ਪੰਜਾਬ ਮੇਰਾ ਹੋਰ ਦਾ ਹੀ ਹੋਰ ਨਹੀਂ। ਤੇ ਟੁੱਟ ਗਿਆ ਸਾਥ ਹੁਣ ਚਾਟੀ ਤੇ ਮਧਾਣੀ ਦਾ, ਟੁੱਟ ਗਿਆ ਜੀ ਬਿਲਕੁਲ, ਚਾਟੀਆਂ ਮਧਾਣੀਆਂ ਕਿੱਥੇ ਰਹਿ ਗਈਆਂ ਹੁਣ, ਹੁਣ ਤਾਂ ਡੋਲੂ ਆ ਗਏ, ਸਟੀਲ ਆ ਗਿਆ, ਬਰਤਨ ਆ ਗਏ ਰੰਗ ਰੰਗੀਨੇ, ਦਾਦੀਆਂ ਨਾਲ, ਸਾਡੀਆਂ ਨਾਨੀਆਂ ਨਾਲ, ਸਾਡੇ ਬਜ਼ੁਰਗਾਂ ਨਾਲ ਸਾਡਾ ਸੱਭਿਆਚਾਰ ਵੀ ਖਿਸਕਦਾ ਜਾ ਰਿਹਾ, ਖੈਰ ਇੱਥੋਂ ਵਾਲਿਆਂ ਨੇ ਤਾਂ ਸਾਂਭ ਕੇ ਰੱਖਿਆ ਹੋਇਆ। ਟੁੱਟ ਗਿਆ ਸਾਥ ਹੁਣ ਚਾਟੀ ਤੇ ਮਧਾਣੀ ਦਾ, ਹਲਦੀ ਤੋਂ ਗੂੜਾ ਰੰਗ ਗਿੱਧਿਆਂ ਦੀ ਰਾਣੀ ਦਾ, ਲੱਭਦਾ ਨਾ ਸਿਰਾ ਕੋਈ ਉਲਝੀ ਕਹਾਣੀ ਦਾ, ਵਰਿਆਂ ਤੋਂ ਗੁੰਮ ਸੁੰਮ ਝਾਂਜਰਾਂ ਦੇ ਬੋਰ ਨੇ, ਵਰਿਆਂ ਤੋਂ ਗੁੰਮ ਸੁੰਮ ਝਾਂਜਰਾਂ ਦੇ ਬੋਰ ਨੇ, ਬਣਿਆ ਪੰਜਾਬ ਮੇਰਾ ਹੋਰ ਦਾ ਹੀ ਹੋਰ ਨੇ। ਦੱਸਦੇ ਮਨੁੱਖ ਤੇ ਰੁੱਖ ਸਣੇ ਟਾਹਣੀਆਂ, ਸਿੰਝਿਆ ਹਮੇਸ਼ਾ ਸਾਨੂੰ ਸਾਡੇ ਪੰਜਾਂ ਪਾਣੀਆਂ, ਬੜੀਆਂ ਗੱਲਾਂ ਨੇ ਕਰਨ ਵਾਲੀਆਂ ਬੜੀਆਂ। ਸੋ 905-673-3337 ਕੀ ਹਾਲ ਚਾਲ ਹੈ? ਠੀਕ ਠਾਕ ਹੋ? ਕਰੀਏ ਗੱਲਾਂ ਬਾਤਾਂ। ਓਕੇ, ਮੈਂ ਨਾ ਪੜ੍ਹਦਾ ਪਿਆ ਸੀਗਾ ਅਤੇ ਪੜ੍ਹਦੇ ਪੜ੍ਹਦੇ ਮੈਨੂੰ ਯਾਦ ਆਇਆ ਕਿ ਯਾਰ ਅਸੀਂ ਤਾਂ ਖੇਡਾਂ ਬੜੀਆਂ ਖੇਡਦੇ ਹੁੰਦੇ ਸੀ ਬਚਪਨ ਵਾਲੀਆਂ, ਹੁਣ ਤਾਂ ਅਸੀਂ ਹੋਰ ਹੀ ਖੇਡਾਂ ਖੇਡਣ ਲੱਗ ਗਏ ਹਾਂ, ਕਿਸੇ ਨੂੰ ਭੁੰਜੇ ਲਾਉਣਾ, ਕਿਸੇ ਦੀ ਰੀਸ ਕਰਨੀ, ਕਿਸੇ ਤੋਂ ਸੜਨਾ, ਆ ਫਲਾਣੇ ਨੇ ਭਾਈ ਐਂ ਕਰ ਲਿਆ, ਫਲਾਣੇ ਨੇ ਐਂ ਕਰ ਲਿਆ, ਐਵੇਂ ਦੁਖੀ ਹੋਈ ਜਾਣਾ, ਖੁਸ਼ੀ ਮਨਾਇਆ ਕਰੋ, ਕੋਈ ਤਰੱਕੀ ਕਰਦਾ ਤਾਂ ਖੁਸ਼ ਹੋਇਆ ਕਰੋ, ਸ਼ੁਕਰ ਕਰਿਆ ਕਰੋ। ਹਾਂ, ਰੀਸ ਕਰ ਸਕਦੇ ਹੋ ਤੁਸੀਂ, ਦੁਖੀ ਨਹੀਂ ਹੋਣਾ। ਕਿਸੇ ਦੀ ਤਰੱਕੀ ਵੇਖ ਕੇ, ਕਿਸੇ ਨੂੰ ਖੁਸ਼ ਵੇਖ ਕੇ ਖੁਸ਼ ਹੋ ਲਿਆ ਕਰੋ, ਰੀਸ ਕਰ ਲਿਆ ਕਰੋ। ਜਿਸ ਵਜ੍ਹਾ ਦੇ ਨਾਲ, ਜਿਸ ਮਿਹਨਤ ਦੇ ਨਾਲ, ਜਿਸ ਮੁਸ਼ਕਤ ਦੇ ਨਾਲ ਉਹਨੂੰ ਉਹ ਖੁਸ਼ੀ ਮਿਲੀ ਹੈ, ਉਹ ਤਰੱਕੀ ਮਿਲੀ ਹੈ, ਉਹਦੀ ਰੀਸ ਕਰ ਲਓ। ਦੁਖੀ ਨਾ ਹੋ, ਕਿਉਂਕਿ ਇਹਦੇ ਨਾਲ ਤੁਹਾਡਾ ਹੀ ਨੁਕਸਾਨ ਹੋਣਾ, ਉਹਨੂੰ ਪਤਾ ਨਹੀਂ ਕੁਛ ਹੋਣਾ ਕਿ ਨਹੀਂ ਹੋਣਾ, ਆਪਣੇ ਆਪ ਨੂੰ ਰੋਗ ਲਾ ਬੈਠੋਗੇ। ਅੱਛਾ ਜੀ, ਖੇਡਾਂ ਖੇਡਦੇ ਹਾਂ ਆਪਾਂ ਇੱਕ ਦੂਜੇ ਨਾਲ, ਨਾ ਇਹੀ ਖੇਡਾਂ ਰਹਿ ਗਈਆਂ। ਅਤੇ ਬਚਪਨ 'ਚ ਕੀ ਖੇਡਾਂ ਖੇਡਦੇ ਸੀ, ਯਾਦ ਆ ਬਚਪਨ ਦੀਆਂ ਖੇਡਾਂ? ਹੁਣ ਤਾਂ ਉਹਨਾਂ ਦੇ ਵੀ ਵੈਰੀ ਬਣ ਗਏ ਆਪਾਂ, ਜਿਨ੍ਹਾਂ ਨਾਲ ਬਚਪਨ ਦੇ ਵਿੱਚ ਖੇਡਾਂ ਖੇਡਦੇ ਸੀ, ਉਹ ਵੀ ਯਾਰ ਬੇਲੀ ਸੱਜਣ ਚਾਚੇ ਤਾਇਆਂ ਦੇ ਮੁੰਡੇ ਸ਼ਰੀਕ ਹੋ ਗਏ ਆ। ਸਾਨੂੰ ਲੱਗਦਾ ਆ ਇਕੱਠੇ ਮੰਜਿਆਂ 'ਤੇ ਸੌਣਾ, ਇਕੱਠੀਆਂ ਰੋਟੀਆਂ ਖਾਣੀਆਂ, ਇਕੱਠੇ ਤੰਦੂਰ ਤਪਣੇ, ਇਕੱਠੀਆਂ ਸਬਜ਼ੀਆਂ ਬੰਨੀਆਂ, ਇਕੱਠੇ ਆਟੇ ਗੁੰਨੇ ਜਾਣੇ। ਹੋਏ ਹੋਏ, ਕਿਆ ਯਾਰ ਕਿਆ ਮਾਹੌਲ ਸੀ, ਹੈ ਨਾ। ਕਾਸ਼ ਕਿਤੇ ਉਹ ਵੇਲਾ ਮੁੜ ਕੇ ਆ ਜਾਵੇ, ਅਤੇ ਮੈਨੂੰ ਲੱਗਦਾ ਕਿ ਫਿਰ ਕਹਾਣੀ ਹੋਰ ਦੀ ਹੋਰ ਹੀ ਹੋ ਜਾਵੇ, ਹੈ ਨਾ। ਹੈ ਸੀ ਨਾ ਉਹ ਵੇਲਿਆਂ ਦੇ ਵਿੱਚ ਖੂਬਸੂਰਤੀ ਸੀ ਨਾ। ਵੱਡਿਆਂ ਨੇ ਫਿਰ ਖੇਤੋਂ ਆਉਣਾ ਕੰਮ ਧੰਮ ਤੋਂ, ਲਿਬੜੇ ਤਿਬੜੇ ਹੱਥ ਮੂੰਹ ਧੋ ਕੇ, ਇੱਕੇ ਮੰਜਿਆਂ 'ਤੇ ਬਹਿ ਕੇ, ਇੱਕ ਜਣੇ ਨੇ ਪੈਂਦ ਵੱਲ ਬਹਿ ਜਾਣਾ, ਇੱਕ ਨੇ ਦੂਜੇ ਪਾਸੇ ਬਹਿ ਜਾਣਾ, ਫਿਰ ਵਿਚਾਲੇ ਥਾਲੀਆਂ ਦੇ ਵਿੱਚ ਰੋਟੀਆਂ ਰੱਖ ਕੇ ਖਾਣੀਆਂ, ਪੈਨ ਦੇ ਵਿੱਚ ਗਲਾਸ ਅੜਾ ਲੈਣਾ। ਅਤੇ ਯਾਰ ਕਿਆ ਬਾਤ ਆ, ਪੈਂਦ ਨਹੀਂ ਹੁੰਦੀ ਪੈਂਦ, ਪੈਂਦ ਕਿਸੇ ਨੂੰ ਪਤਾ, ਦੌਣ, ਦੌਣਾਂ ਦੇ ਵਿੱਚ ਇੱਕ ਜਿਹੜੀ ਸਪੇਸ ਜੀ ਹੁੰਦੀ, ਉਹਦੇ ਵਿੱਚ ਗਲਾਸ ਉਡਾ ਲੈਣਾ, ਪਾਣੀ ਵਾਲਾ, ਲੱਸੀ ਵਾਲਾ, ਦੁੱਧ ਵਾਲਾ, ਅਤੇ ਤਾਜ਼ੀਆਂ ਖੇਤਾਂ 'ਚ ਪੁੱਟ ਕੇ ਲਿਆਂਦੀਆਂ ਮੂਲੀਆਂ, ਸ਼ਲਗਮ, ਗੰਢੇ, ਉਹ ਫਿਰ ਖਾਣੇ। ਬਿਮਾਰੀਆਂ ਨਹੀਂ ਸੀ ਉਦੋਂ ਇੰਨੀਆਂ, ਚੰਗਾ ਖਾਂਦੇ ਸੀ, ਸਾਦਾ ਖਾਂਦੇ ਸੀ, ਉਦੋਂ ਇੰਨੀਆਂ ਬਿਮਾਰੀਆਂ ਨਹੀਂ ਸੀ। ਅੱਜ ਕੱਲ੍ਹ ਤਾਂ ਮੈਂ ਚੱਲ ਜਾ, ਮੈਨੂੰ 5-7 ਬਿਮਾਰੀਆਂ ਨਿਕਲ ਆਉਣੀਆਂ, ਚੰਗੇ ਭਲੇ ਵਿਖਦੇ ਆ, ਖਾਣ ਪਾਣ ਗਵਾ ਲਿਆ, ਸੱਭਿਆਚਾਰ ਗਵਾ ਲਿਆ, ਜ਼ਹਿਨੀ ਤੌਰ 'ਤੇ ਬਹੁਤ ਬਿਮਾਰੀਆਂ ਲਵਾ ਲਈਆਂ ਨਾ ਸੀ, ਸੋਚਾਂ ਸੋਚ ਕੇ, ਡੀਪ ਥਿੰਕਰ, ਓਵਰ ਥਿੰਕਰ, ਜ਼ਿਆਦਾ ਸੋਚਣਾ, ਸਟ੍ਰੈਸ, ਚਿੰਤਾ, ਐਂਗਜ਼ਾਇਟੀ, ਇਹਨਾਂ 'ਚੋਂ ਨਿਕਲ ਸਕਦੇ ਹਾਂ, ਕੋਈ ਔਖਾ ਨਹੀਂ ਆ, ਬੜਾ ਸੌਖਾ ਆ। ਬਸ ਤੁਸੀਂ ਸਮਝਣਾ ਆ ਕਿ ਤੁਸੀਂ ਜ਼ਿੰਦਗੀ ਜਿਉਣ ਆਏ ਆ, ਕੱਟਣ ਨਹੀਂ। ਜਦੋਂ ਤੁਸੀਂ ਜ਼ਿੰਦਗੀ ਜਿਉਣ ਲੱਗ ਗਏ, ਫਿਰ ਇਹ ਚੀਜ਼ਾਂ ਛੋਟੀਆਂ ਲੱਗਣ ਲੱਗ ਜਾਣੀਆਂ। ਅਤੇ ਜਿਉਣਾ ਤੁਸੀਂ ਕਦੇ ਵੀ ਸ਼ੁਰੂ ਕਰ ਸਕਦੇ ਆ। ਮੈਂ ਕਈ ਵਾਰ ਗੱਲ ਕਰਦਾ ਹੁੰਦਾ, ਅਤੇ ਮੇਰੀ ਅੱਜ ਹੀ ਸੱਜਣ ਨਾਲ ਇੱਕ ਗੱਲ ਹੋ ਰਹੀ ਸੀ, ਅਤੇ ਕਹਿੰਦਾ ਯਾਰ ਹੁਣ ਤਾਂ ਲੇਟ ਹੋ ਗਏ, ਇਹ ਜਿਹੜੀਆਂ ਤੂੰ ਗੱਲਾਂ ਕਰਦਾ ਇਹ ਕਿਤੇ ਸਮੇਂ ਪਹਿਲਾਂ ਸਮਝੀਆਂ ਹੁੰਦੀਆਂ ਤਾਂ ਸੀ, ਹੁਣ ਤਾਂ ਕਹਿੰਦਾ ਉਮਰਾਂ ਲੰਘ ਗਈਆਂ, ਹੁਣ ਕੀ ਫਾਇਦਾ, ਹੁਣ ਇਹਨਾਂ 'ਤੇ ਵਿਚਾਰ ਕੀ ਕਰਨਾ। ਜ਼ਿੰਦਗੀ ਨੂੰ ਤੁਸੀਂ ਜਦੋਂ ਜਿਉਣਾ ਸ਼ੁਰੂ ਕਰੋਗੇ, ਜ਼ਿੰਦਗੀ ਉਦੋਂ ਤੋਂ ਹੀ ਖੂਬਸੂਰਤ ਹੋ ਜਾਣੀ ਆ। ਡਜ਼ਨ ਮੈਟਰ ਤੁਸੀਂ 20 ਦੇ ਹੋ, 30 ਦੇ ਹੋ, 40 ਦੇ ਹੋ, 50 ਦੇ ਹੋ, 60 ਦੇ ਹੋ, 70 ਦੇ ਹੋ, ਡਜ਼ਨ ਮੈਟਰ। ਕਹਿੰਦੇ ਕਿ ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ 'ਚ ਕੀ ਰੱਖਿਆ। ਤੁਹਾਡੇ ਅੰਦਰ ਪੋਜ਼ਿਟਿਵਿਟੀ ਆ ਨਾ, ਚੜ੍ਹਦੀ ਕਲਾ ਨਾ, ਸਾਰਾ ਕੁਛ ਵਹਾ ਕੇ ਲੈ ਜੂ ਨਾਲ ਆਪਣੀ ਚੜ੍ਹਦੀ ਕਲਾ 'ਤੇ। ਬਸ ਚੜ੍ਹਦੀ ਕਲਾ ਹੋਣੀ ਚਾਹੀਦੀ ਆ, ਆਉਣੀ ਚਾਹੀਦੀ ਆ। ਅਸੀਂ ਕਹਿੰਦੇ ਹਾਂ ਰੋਜ਼ ਕਿ ਜ਼ਿੰਦਾਬਾਦ ਰਹੋ, ਚੜ੍ਹਦੀ ਕਲਾ 'ਚ ਰਹੋ, ਆਬਾਦ ਰਹੋ, ਅਤੇ ਉਹ ਤਾਂ ਹੀ ਰਿਹਾ ਜਾਣਾ ਕਿ ਜੇ ਆਪਾਂ ਅੱਜ ਨੂੰ ਜਿਉਣਾ ਸ਼ੁਰੂ ਕਰੀਏ, ਅੱਜ ਨੂੰ ਜ਼ਿੰਦਗੀ ਬਣਾਈਏ। ਪਰ ਆਪਾਂ ਤਾਂ ਜਿਉਣੇ ਕੱਲ੍ਹ 'ਚ, ਕੋਈ ਅੱਜ 'ਚ ਜਿਉਂਦਾ? ਆਪਾਂ ਨੂੰ ਤਾਂ ਇਹ ਕਿ ਅਸੀਂ ਆਹ ਕਰਨਾ, ਫਿਰ ਆਹ ਕਰਨਾ, ਫਿਰ ਮੁੰਡਾ ਵੱਡਾ ਹੋ ਗਿਆ, ਫਿਰ ਉਹ ਕਰ ਲਈਏ, ਆਹ ਕਰ ਲਈਏ। ਸੋਚਿਆ ਸੋਚ ਨਾ ਹੋਈਏ, ਜੇ ਸੋਚੇ ਲੱਖ ਵਾਰ, ਭੁੱਖਿਆਂ ਭੁੱਖ ਨਾ ਉਤਰੇ, ਜੇ ਬੰਨਾਂ ਪੁੜੀਆਂ ਪਾਰ, ਸਹਿ ਸਿਆਣਪਾ ਲੱਖ ਹੋਈ ਤਾਂ ਇੱਕ ਨਾ ਚੱਲੇ ਨਾਲ, ਕਿਸ ਸਿਆਰਾ ਹੋਈਏ ਕਿ ਕੂੜੇ ਤੁੱਠੇ ਪਾਲ। ਬਾਬੇ ਦੀ ਮੰਨਦੇ ਥੋੜ੍ਹੀ ਅਸੀਂ, ਅਸੀਂ ਪੜ੍ਹਦੇ ਹਾਂ, ਅਸੀਂ ਪੜ੍ਹਦੇ ਹਾਂ। ਜਿੱਦਣ ਮੰਨਣ ਲੱਗ ਗਏ, ਉੱਦਣ ਅਸੀਂ ਦੇਖਿਓ ਕਿੰਨੀ ਸ਼ਾਂਤੀ 'ਚ, ਸਕੂਨ 'ਚ ਹੋ ਜਾਣਾ। ਮੈਨੂੰ ਇੱਕ ਵੀਰ ਦੀ ਕਾਲ ਆਈ ਸੀ, ਕਹਿੰਦਾ ਬੜੀ ਬਿਪਤਾ 'ਚ ਆ, ਸਮਝ ਨਹੀਂ ਆ ਰਿਹਾ, ਬੜੇ ਔਖੇ ਸਮੇਂ 'ਚ ਲੰਘਣ ਡਿਆ। ਸ਼ਾਇਦ ਵੀਰ ਸੁਣਦਾ ਹੋਵੇ। ਮੈਂ ਕਿਹਾ ਅਰਦਾਸ ਕਰੋ, ਉਹੀ ਕੱਢ ਸਕਦਾ। ਤੇ ਰਹੋ ਪੋਜ਼ਿਟਿਵ। ਬਸ ਹੋਪ ਨਹੀਂ ਛੱਡਣੀ ਕਿ ਇੱਕ ਦਿਨ ਸਭ ਕੁਛ ਠੀਕ ਹੋ ਜਾਣਾ। ਇਹ ਜਿਹੜੇ ਦੁੱਖਾਂ ਦੇ ਬੱਦਲ ਤੁਹਾਨੂੰ ਲੱਗਦਾ ਕਿ ਅੱਜ ਛਾਏ ਹੋਏ, ਆਉਣ ਵਾਲੇ ਸੁੱਖ ਦੇ ਸਵੇਰੇ ਨਾਲ ਸਭ ਉੱਡ ਜਾਣੇ ਆ। ਹਰ ਰਾਤ ਤੋਂ ਬਾਅਦ ਸਵੇਰਾ ਹੁੰਦਾ, ਇਹ ਨਾ ਭੁੱਲੋ। ਜੇ ਅੱਜ ਉਦਾਸੀਆਂ ਤਾਂ ਕੱਲ੍ਹ ਹਾਸੇ ਵੀ ਆਉਣਗੇ, ਪਰ ਬੀਜਣੇ ਪੈਣੇ ਨਾ। ਨਫ਼ਰਤਾਂ ਵਾਲੇ ਰਹਿਣ ਸਦਾ ਉਦਾਸੀ ਹੋਏ ਸੱਜਣਾ, ਖੁਸ਼ੀਆਂ ਦੇ ਬੂਟੇ ਬੀਜ ਉੱਗਣਗੇ ਹਾਸੇ ਹੋਏ ਸੱਜਣਾ, ਹੈ ਨਾ। ਸੋ ਬੀਜਣਾ ਤਾਂ ਪੈਣਾ ਹੀ ਆ। ਸੋ ਕਈ ਵਾਰੀ ਬੀਜਣਾ ਵੱਢਣਾ ਵੀ ਪੈ ਜਾਂਦਾ। ਸੋ ਓਕੇ, ਆਪਾਂ ਤਾਂ ਕੀਰਤਨ ਦਰਬਾਰ ਹੀ ਲਾ ਲਿਆ। 905-600-7373-37 ਯਾਰ ਖੇਡਾਂ ਦੀ ਗੱਲ ਕਰ ਰਹੇ ਸੀਗੇ। ਚਲੋ ਐਨੀ ਵੇ, ਉਹ 9:17 ਹੋ ਗਿਆ, ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ। ਸੋ ਆਪਾਂ ਖੇਡਾਂ ਦੀ ਗੱਲ ਕਰ ਰਹੇ ਸੀ ਕਿ ਕਿਹੜੀਆਂ ਖੇਡਾਂ ਖੇਡ ਕੇ ਸਾਨੂੰ ਸਕੂਨ ਮਿਲਦਾ ਹੁੰਦਾ ਸੀ, ਕਿਹੜੀਆਂ ਖੇਡਾਂ ਤੁਸੀਂ ਆਪਣੇ ਯਾਰਾਂ ਦੋਸਤਾਂ ਨਾਲ ਖੇਡਦੇ ਸੀ ਜ਼ਿਆਦਾਤਰ, ਆਪਣੀਆਂ ਸਹੇਲੀਆਂ ਨਾਲ, ਆਪਣੇ ਉਹਨਾਂ ਸਕੂਲੀ ਦਿਨਾਂ ਦੇ ਵਿੱਚ, ਬਚਪਨ ਦੇ ਵਿੱਚ ਕਿਹੜੀਆਂ ਕਿਹੜੀਆਂ ਖੇਡਾਂ ਖੇਡਦੇ ਸੀ? ਸਾਡੇ ਤਾਂ ਮਾਲਵੇ ਦੇ ਵਿੱਚ ਕੁਛ ਗਿਣਵੀਆਂ ਚੁਣਵੀਆਂ ਜਿਹੀਆਂ ਖੇਡਾਂ ਸੀਗੀਆਂ। ਮੈਂ 2 ਸਾਲ ਪਹਿਲਾਂ ਵੀ ਇਹ ਗੱਲਬਾਤ ਕੀਤੀ ਸੀਗੀ ਅਤੇ ਬਹੁਤ ਆਨੰਦ ਆਇਆ ਸੀਗਾ। ਅਤੇ ਅੱਜ ਹੁਣ ਲੇਟ ਹੋ ਗਏ ਹਾਂ, ਵੈਸੇ ਇਸ ਪ੍ਰੋਗਰਾਮ, ਇਸ ਗੱਲਬਾਤ ਲਈ ਨਾ ਬਹੁਤ ਲੰਬਾ ਸਮਾਂ ਚਾਹੀਦਾ। ਅਤੇ ਤੁਸੀਂ ਆਪਣੀਆਂ ਸਹੇਲੀਆਂ ਨਾਲ, ਆਪਣੇ ਦੋਸਤਾਂ ਨਾਲ ਕਿਹੜੀਆਂ ਕਿਹੜੀਆਂ ਖੇਡਾਂ ਖੇਡਦੇ ਰਹੇ ਹਾਂ ਸਕੂਲ ਆਉਣ ਤੋਂ ਬਾਅਦ? ਅੱਛਾ, ਸਕੂਲ ਦੇ ਵਿੱਚ ਵੀ ਗੇਮਾਂ ਹੋਰ ਹੁੰਦੀਆਂ ਸੀਗੀਆਂ? ਜਿਹੜੀਆਂ ਸਕੂਲੇ ਗੇਮਾਂ ਖੇਡਣੀਆਂ ਉਹ ਹੋਰ ਸੀਗੀਆਂ, ਪਰ ਜਿਹੜੀਆਂ ਉਸ ਤੋਂ ਬਾਅਦ ਆ ਕੇ ਖੇਡਣੀਆਂ ਉਹ ਥੋੜ੍ਹੀਆਂ ਜਿਹੀਆਂ ਵਾਹੀਆਤ ਹੁੰਦੀਆਂ ਸੀਗੀਆਂ, ਉਹ ਥੋੜ੍ਹੀਆਂ ਜਿਹੀਆਂ ਅਨਪ੍ਰੋਫੈਸ਼ਨਲ ਜਿਹੀਆਂ, ਹੈ ਨਾ, ਉਹ ਮਤਲਬ ਮਾਰ ਕਟਾਈ ਵਾਲੀਆਂ, ਇੱਧਰ ਉੱਧਰ ਵਾਲੀਆਂ, ਜਿਹੜੀਆਂ ਸਕੂਲ 'ਚ ਬੜੇ ਸਿਆਣੇ ਜਿਹੇ ਬਣ ਕੇ ਖੇਡਣਾ, ਵੀ ਮਾਸਟਰ ਵੇਖਦੇ ਪਏ, ਹੈ ਨਾ, ਇਹ ਮਾਸਟਰਾਂ ਨੂੰ ਫਿਰ ਉਹਨਾਂ ਅੱਗੇ ਚੰਗਾ ਜਿਹਾ ਵੀ ਬਣ ਕੇ ਰਹਿਣਾ ਪੈਂਦਾ, ਹੈ ਨਾ। ਅਤੇ ਕਿਹੜੀਆਂ ਕਿਹੜੀਆਂ ਖੇਡਾਂ ਖੇਡਦੇ ਸੀ ਭਲਾ, ਯਾਦ ਆ ਤੁਹਾਨੂੰ, ਤੁਸੀਂ ਆਪਣੀਆਂ ਸਹੇਲੀਆਂ ਨਾਲ ਔਰ ਮੁੰਡੇ ਆਪਣੇ ਦੋਸਤਾਂ ਦੇ ਨਾਲ ਕਿਹੜੀਆਂ ਕਿਹੜੀਆਂ ਤੁਸੀਂ ਸਕੂਲ ਤੋਂ ਬਾਅਦ ਅਤੇ ਸਕੂਲ ਦੇ ਵਿੱਚ ਖੇਡਾਂ ਖੇਡਦੇ ਸੀ? ਅੱਛਾ, ਇੱਕ ਖੇਡ ਆ, ਉਹਦਾ ਨਾਮ ਨਹੀਂ ਪਤਾ ਬਹੁਤਿਆਂ ਨੂੰ, ਉਹਦੇ ਵਿੱਚ 12-13 ਜਾਣੇ ਖੇਡਦੇ ਹੁੰਦੇ ਸੀਗੇ ਅਤੇ ਕੋਈ ਇਕਿਉਪਮੈਂਟ ਨਹੀਂ ਹੁੰਦਾ ਸੀ, ਬਸ ਆਪ ਹੀ ਖੇਡਦੇ ਸੀ, ਉਹ ਗੇਮ ਕੋਈ ਦੱਸ ਸਕਦਾ? ਸੋ ਉਹ 905-600-7373-37 ਖੇਡਾਂ ਪੁੱਛ ਰਹੇ ਬਚਪਨ ਦੀਆਂ। ਚਲੋ ਜਾਓ ਬਚਪਨ 'ਚ ਪਿੱਛੇ ਜਾਓ, ਬਸ 20-30-40 ਸਾਲ ਪਿੱਛੇ ਜਾਓ ਅਤੇ ਦੱਸੋ, ਅੱਖਾਂ ਮੀਟੋ ਅਤੇ ਕਿਹਦੇ ਨਾਲ ਖੇਡਾਂ ਖੇਡਦੇ ਰਹੇ ਹਾਂ, ਕਿਸੇ ਬਚਪਨ ਦੇ ਸੱਜਣ ਦਾ ਨਾਂ ਵੀ ਚੇਤੇ ਕਰ ਲਿਓ ਇੰਨੇ ਬਹਾਨੇ। ਸੋ 905-600-7373-37 9056733337 ਮੇਰੀ ਆਵਾਜ਼ ਠੀਕ ਪਹੁੰਚ ਰਹੀ ਆ ਬਾਹਰ? ਵਧੀਆ ਆ ਰਹੀ ਆ ਜੀ। ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਬਹੁਤ ਵਧੀਆ ਆਵਾਜ਼ ਆ ਰਹੀ ਆ ਜੀ।
0: ਵਾਗ ਵੜਿੱਕਾ ਕਿਹਨੂੰ ਕਹਿੰਦੇ ਸੀ ਮੈਨੂੰ ਦੱਸੋ?
1: ਵਾਗ ਘਾਲੇ ਜੇ ਵਾਗ ਹੈ ਨਾ,
0: ਉਹ ਤੁਸੀਂ ਤਾਂ ਸਭ ਤੋਂ ਪਹਿਲਾਂ ਹੀ ਬੁੱਝ ਲਿਆ ਹੋ, ਪਰ ਇਹਦਾ ਨਾਂ ਤੁਹਾਡੇ ਫਿਰ ਤੁਹਾਡੇ ਮਾਝੇ ਚ ਕੁਛ ਹੋਰ ਲੈਂਦੇ, ਸਾਡੇ ਕੁਛ ਹੋਰ ਕਹਿੰਦੇ ਇਹਨੂੰ। ਤੁਸੀਂ ਪਹਿਲਾਂ ਅੱਖਰ ਸਹੀ ਬੋਲਿਆ ਪਰ ਅੱਗੇ ਕੁਛ ਹੋਰ ਆ ਸਾਡੇ। ਅੱਛਾ, ਇਹ ਦੇਖੋ ਬੜੀ ਬੜੀ ਪ੍ਰੈਕਟੀਕਲ ਗੇਮ ਸੀ ਇਹ, ਸਾਰਿਆਂ ਨੇ ਖੇਡਣੀ ਤੇ। ਅੱਛਾ, ਇਹਦੇ ਵਿੱਚ ਮੁੱਕਾ ਧੱਫੀ ਵੀ ਹੋ ਜਾਂਦਾ ਸੀ ਕਈ ਵਾਰ? ਅੱਛਾ, ਇੱਦਾਂ ਕਰੋ ਤੁਸੀਂ ਹੋਲਡ ਰੱਖੋ ਸਰਪੰਚ ਸਾਹਿਬ, ਕਾਲਾਂ ਬਹੁਤ ਸਾਰੀਆਂ ਆਪਾਂ ਲੈ ਲਈਏ, ਆਪਾਂ ਫਿਰ ਲੰਬੀ ਗੱਲ ਕਰਾਂਗੇ, ਤੁਹਾਨੂੰ ਸਮਾਂ ਘੱਟ ਮਿਲਦਾ ਅੱਜ ਜ਼ਿਆਦਾ ਦੇਣਾ ਜੀ। 07-05 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
2: ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਕੁੜੀਆਂ ਮੁੰਡੇ ਸਾਰੇ ਰਾਤ ਨੂੰ ਗਰਮੀ ਹੋਣੀ, ਨਾਲੇ ਤਾਂ ਅੰਬ ਚੁੱਪਣੇ, ਨਾਲੇ ਕੀ ਕਰਨਾ, ਬਾਂਦਰ ਕਿੱਲਾ ਖੇਲਦੇ ਹੁੰਦੇ, ਕੁੱਟਦੇ ਹੁੰਦੇ, ਜੁੱਤੀ ਚੱਕ ਲਈ, ਇੱਕ ਇੱਕ ਜੁੱਤੀ ਸਾਰਿਆਂ ਦੀ ਰੱਖੀ ਜਾਂਦੀ ਸੀ ਤੇ ਉਹਦੇ ਚ ਬਾਂਦਰ ਕਿੱਲਾ,
0: ਬਾਂਦਰ ਕਿੱਲਾ। ਅੱਛਾ, ਤੁਹਾਨੂੰ ਕੋਈ ਸਹੇਲੀ, ਕੋਈ ਦੋਸਤ, ਕੋਈ ਉਸ ਬਚਪਨ ਦਾ ਸਾਥੀ ਯਾਦ ਆ ਜਿੰਨਾ ਖੇਡਦੇ ਸੀ?
2: ਨਹੀਂ ਜੀ, ਹੁਣ
0: ਭੁੱਲ ਗਏ ਨਾ,
2: ਵੈਸੇ ਉਂਝ ਯਾਦਾਂ ਸਕੂਲ ਦੀਆਂ ਮੋਗੇ।
0: ਤੁਸੀਂ ਇਦਾਂ ਕਰੋ, ਤੁਸੀਂ ਯਾਦ ਕਰੋ ਇੱਕ ਅੱਧਾ ਚਿਹਰਾ ਯਾਦ ਕਰੋ ਕਿ ਕਿਹੜੀ ਸਹੇਲੀ ਸੀ, ਅੱਜ ਕਿੱਥੇ ਹੋਊਗੀ, ਕੋਈ ਹੈਗੇ ਆ ਕਿ ਚਲੇ ਗਏ ਰੱਬ ਕੋਲ? ਬਸ
2: ਜਲੰਧਰ ਵਿਆਹੀ ਸੀ ਮੈਂ, ਇੱਥੇ ਅਹਿਮਦਗੜ ਵਿਆਹੀ ਸੀ, ਉਹ ਜਲੰਧਰ ਵਿਆਹੀ ਸੀ, ਮੁੜ ਕੇ ਕੋਈ ਮਿਲਿਆ ਹੀ ਨਹੀਂ, ਉਂਝ ਜਾਨੀ ਯਾਦਾਂ ਤਾਂ ਬਹੁਤ ਆਉਂਦੀਆਂ ਰਹਿੰਦੀਆਂ ਨੇ
0: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ। 905-600-7373-37 ਜੀ, 4790 ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਵੀਰੇ?
3: ਸਤਿ ਸ਼੍ਰੀ ਅਕਾਲ ਪ੍ਰਵੀਰ, ਕੀ ਹਾਲ ਆ?
0: ਬਸ ਵਧੀਆ, ਸ਼ੁਕਰ ਮਾਲਕ ਦਾ, ਚੜ੍ਹਦੀ ਕਲਾ, ਤੁਸੀਂ ਸੁਣਾਓ?
3: ਵਧੀਆ ਵਧੀਆ ਚੜ੍ਹਦੀ ਕਲਾਈ ਤੇ ਮੈਂ ਉਹ ਕਹਿਣਾ ਸੀ ਆਪਣੇ ਵੀਰੇ ਵਾਂਜੂ ਕਹਿੰਦੇ ਆਪਣੇ ਮਾਲਵੇ ਦਾ
0: ਕੀ ਮੈਨੇਜਮੈਂਟ ਹੁੰਦੀ ਸੀ ਉਹ ਕਿੰਨੇ ਡੱਬੇ ਬਣਾਏ ਲੈਣਾ ਬਣਾਉਣੀਆਂ ਉਹ ਸਾਡੇ ਪਿੰਡ ਤਾਂ ਪੱਕੀ ਪੱਕੀ ਵਾਹੀ ਹੋਈ ਸੀ ਉਹ ਮਤਲਬ ਪਰਮਾਨੈਂਟ ਸੀ ਗੇਮ
3: ਸਾਡੇ ਵੀ ਗਰਾਊਂਡ ਚ ਵਾਹੀ ਹੋਈ ਸੀਗੀ
0: ਅੱਛਾ
3: ਤੇ ਉਹ ਤਾਂ ਮੈਂ ਅਸੀਂ ਸੁਣਿਆ ਮਤਲਬ ਡੈਡੀ ਵਰਗੇ ਵੀ ਖੇਡਦੇ ਰਹੇ ਆ
0: ਹਾਂ
3: ਤੇ ਇੱਕ ਬਾਂਦਰ ਕਿੱਲਾ ਤੇ ਇੱਕ ਆ ਪਿੱਠੂ ਗਰਮ ਉਹ ਜਿਹੜੀ ਬਾਲ ਕੱਪੜਿਆਂ ਦੀ ਬਾਲ ਬਣਾ ਕੇ ਕਰੜੀ ਜੀ ਉਹਦੇ ਨਾਲ ਖੇਡਦੇ ਸੀ ਇੱਕ ਦੂਜੇ ਦੇ ਮਾਰਨ ਜਦੋਂ ਡੀਟੀਆਂ ਚਿਣ ਕੇ
0: ਮੈਨੇਜਮੈਂਟ ਗੇਮ ਸੀ ਪੜ੍ਹਿਆ ਲਿਖਿਆ ਜੇ ਵਾਂਗੂ ਡੱਬੇ ਜੇ ਵਾਹ ਕੇ ਉਵੇਂ ਹਨਾ ਕਿਵੇਂ ਪੂਰੀਆਂ ਲਾਈਨਿੰਗ ਦੇ ਵਿੱਚ ਬੜੀ ਮੈਨੇਜਮੈਂਟ ਜੀ ਵਾਲੀ ਗੇਮ ਸੀਗੀ ਇਹ
3: ਹਾਂਜੀ ਹਾਂਜੀ ਬਹੁਤ ਮਤਲਬ ਮੈਨੂੰ ਤਾਂ ਆਪ ਮੇਰੇ ਵੈਸੇ ਦੋਸਤ ਮੇਰੇ ਉਹ ਹੈਗੀ ਆ ਮੇਰੇ ਨਾਲ ਹੁਣ ਵੀ ਕੰਟੈਕਟ ਮੇਰੇ ਤੇ ਮੈਂ ਮਤਲਬ ਕਰਦੇ ਰਹਿਣਾ ਗੱਲਬਾਤ ਉਹਨਾਂ ਨਾਲ ਵੀ ਵੀਰੇ ਮੈਂ ਤੁਹਾਡੇ ਵਾਂਗੂ ਨਾ ਜਿਵੇਂ ਤੁਸੀਂ ਪੁਰਾਣੀਆਂ ਗੱਲਾਂ ਲੈ ਕੇ ਆਉਂਦੇ ਆ ਪੁਰਾਣੀਆਂ
0: ਖੇਡਾਂ ਮੈਂ
3: ਯਾਦ ਕਰਾਉਂਦੇ ਬਚਪਨ ਉਹਨਾਂ ਨਾਲ ਵੀ ਆਹ ਗੱਲਾਂ ਹੀ ਚੱਲਦੀਆਂ ਰਹਿੰਦੀਆਂ ਸਕੂਲ ਟਾਈਮ ਦੀਆਂ ਤੇ ਸਕੂਲ ਤੋਂ ਬਾਅਦ ਜਦੋਂ ਖੇਡਣ ਖੁੱਡਣ ਜਾਂਦੇ ਸੀਗੇ ਸ਼ਾਮ ਨੂੰ ਉਹ ਗੱਲਾਂ ਚੱਲਦੀਆਂ ਰਹਿੰਦੀਆਂ ਉਹਨਾਂ ਨਾਲ ਤੇ ਵਧੀਆ ਲੱਗਦਾ ਪ੍ਰਵੀਰ ਤਾਂ ਕਿ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਜਿਹੜਾ ਨਾ ਤੁਸੀਂ ਮਤਲਬ ਬਚਪਨ ਜਾ
0: ਪਾਈ ਜਾਵੇ ਦਿੱਲੀ ਨੂੰ ਹੁਣ ਹੋਰ ਕਹਾਣੀਆਂ ਜੱਗ ਨਾਲੋਂ ਵੱਖਰੇ ਕਾਨੂੰਨ ਦੱਸੇ ਹੋਰ ਨੀ ਬਣਿਆ ਪੰਜਾਬ ਮੇਰਾ ਹੋਰ ਤਾਂ ਹੀ ਹੋਰ ਨੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3337 ਸਾਡੇ ਨਾਲ ਬਹੁਤ ਸਾਰੇ ਕਾਲਰ ਜੁੜਿਆ ਕਾਲਾਂ ਲਾਈਨ ਸਾਰੀਆਂ ਬਿਜ਼ੀ ਆ ਸੋ ਬਚਪਨ ਦੀਆਂ ਖੇਡਾਂ ਦੀ ਗੱਲਬਾਤ ਕਰ ਰਹੇ ਹਾਂ ਤੁਸੀਂ ਬਚਪਨ 'ਚ ਕਿਹੜੀਆਂ ਖੇਡਾਂ ਖੇਡਦੇ ਜਿਹਨੂੰ ਸੁਣ ਕੇ ਅੱਜ ਵੀ ਤੁਹਾਨੂੰ ਲੱਗਦਾ ਕਿ ਹਾਏ ਹਾਏ ਹਾਏ ਕਿਤੇ ਉਹ ਦਿਨ ਮੁੜ ਆਉਣਾ ਇੱਥੇ ਮਤਲਬ ਤਾਂ ਪਿੱਠੂ ਗਰਮ ਦੀ ਬਾਬਾ ਬਾਪੂਆਂ ਦੀ ਗੇਮ ਕਰਾਈਏ ਕਿਸ ਦਿਨ ਨਾਲੇ ਗੋਡੇ ਗੱਡ 'ਚ ਚੈੱਕ ਹੋ ਜਾਣਗੇ ਸੋ ਹੁਣ ਸਰਪੰਚ ਸਾਹਿਬ ਸਾਡੇ ਨਾਲ ਜੁੜੇ ਹੋਏ ਆ ਸਰਪੰਚ ਸਾਹਿਬ ਨੂੰ ਕਹਿੰਦੇ ਜਦੋਂ ਮਾਝਾ ਪੱਟੀ ਦੀ ਗੇਮ ਹੋਈ ਨਾ ਪੱਟੀ ਦੀ ਸਾਡੀ ਮਾਫ਼ ਕਰਨਾ ਜਦੋਂ ਪੱਟੀ ਦੀ ਆਪਣੀ ਪਿਕਨਿਕ ਹੋਈ ਆਪਾਂ ਬਜ਼ੁਰਗਾਂ ਦੀਆਂ ਗੇਮਾਂ ਕਰਾਉਣੀਆਂ ਇਸ ਵਾਰ ਸਰਪੰਚ ਸਾਹਿਬ
1: ਫਿਰ
0: ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਦੇ ਹਾਂ ਲਾਈਨ ਸਾਰੀਆਂ ਬਿਜ਼ੀ ਨੇ ਨਾਗਪਾਲ ਸਰ ਸਤਿ ਸ੍ਰੀ ਅਕਾਲ ਕੀ ਹਾਲ ਚਾਲ
4: ਸਿਰਫ ਇਹ ਹਫਤਾ ਕਿਉਂਕਿ ਗਵਰਨਮੈਂਟ ਉਸਕੇ ਬਾਅਦ ਪਾਲਿਸੀ ਚੇਂਜ ਕਰ ਰਹੀ ਹੈ ਤੋ ਹਮਾਰੇ ਹਾਥ ਮੇ ਨਹੀਂ ਹੈ ਕਿਉਂਕਿ ਹਮ ਇੱਕ ਜ਼ਰੀਆ ਹੈ ਰਾਈਟ ਤੋ ਆਜ ਹੈ ਤੋ ਹੈ ਕੱਲ ਨਹੀਂ ਹੈ ਤੋ ਨਹੀਂ ਹੈ ਇਸ ਲਈ ਆਪ ਅਭੀ ਐਨਰੋਲ ਕਰੇ ਇਸੀ ਹਫਤੇ ਲਾਸਟ ਵੀਕ ਹੈ ਉਸਕੇ ਬਾਅਦ ਗਵਰਨਮੈਂਟ ਕੀ ਪਾਲਿਸੀ ਚੇਂਜ ਹੋ ਰਹੀ ਹੈ ਨੋ ਏਜ ਲਿਮਿਟ ਪੈਨਸ਼ਨ ਪੇ ਐਲੀਜੀਬਲ ਹੈ ਨੋ ਕ੍ਰੈਡਿਟ ਚੈੱਕ ਗਵਰਨਮੈਂਟ ਫੰਡਿੰਗ ਦੇ ਰਹੀ ਹੈ ਬੈਂਕ ਨਹੀਂ ਦੇ ਰਹਾ PR citizen protected person aate hain aapki income kam hai jitni utna zyada fayda hai aap self employed uber driver hain truck driver unemployed aapko zyada benefit hai funding aapke khate mein aati hai hamare khate mein nahi aati uber driver housewife unemployed abhi call kare abhi assessment karaye 218 export boulevard ke office pe aaye fees hamari kitni hai 199 ya 499 200 ya 500 kaam hone ke baad funding aane ke baad aapne apni imandari se hame deni hoti shuru mein koi fees nahi hai koi cash nahi
0: hai kya baat hai nahi
4: hai koi chalaki nahi hai kuch greediness nahi hai number 437-264-3175 437-264-3175 437-264-3175
0: ਸੋ ਬਿਲਕੁਲ ਜੀ $30,000 ਤੋਂ ਲੈ ਕੇ $1,00,000 ਤੱਕ ਦੀ ਜਿਹੜੀ ਫੰਡਿੰਗ ਆ ਇਹ ਬਹੁਤ ਜਲਦੀ ਬੰਦ ਹੋਣ ਜਾ ਰਹੀ ਆ ਜੇ ਤੁਸੀਂ ਹੁਣੇ ਇਨਰੋਲ ਕਰ ਦੋਗੇ ਤਾਂ ਤੁਸੀਂ ਲਾਸਟ ਬੈਚ ਰਹਿ ਗਿਆ ਲਾਸਟ ਹੁੱਕ ਆਇਆ ਤੁਸੀਂ ਹੁਣੇ ਇਨਰੋਲ ਕਰ ਲਓ ਕਾਲ ਕਰ ਲਓ $30,000 ਤੋਂ ਲੈ ਕੇ $1,00,000 ਤੱਕ ਦੀ ਜਿਹੜੀ ਗ੍ਰਾਂਟਸ ਆ ਤੁਹਾਨੂੰ ਮਿਲ ਸਕਦੀਆਂ ਆ ਯੂਨੀ ਗਲੋਬਲ ਨਾਲ ਰਾਬਤਾ ਕਰ ਲਓ ਨਾਗਪਾਲ ਸਰ ਇੱਕ ਵਾਰੀ ਨੰਬਰ ਅਤੇ ਐਡਰੈਸ ਦੇ ਦਿਓ
4: ਐਡਰੈਸ ਹੈ 218 ਐਕਸਪੋਰਟ ਬੁਲੇਵਰਡ ਆਪ ਆ ਸਕਦੇ ਕੱਲ੍ਹ ਵੀ ਸੈਟਰਡੇ ਤੱਕ ਐਨਰੋਲਮੈਂਟ ਵੈਲਿਡ ਹੈ उसके बाद नंबर हमारा 437-234-3175 आठ साल से सेवा में है, बहुतों को असिस्ट कर चुके हैं, 1000 square feet का ऑफिस है, 7 से 8 बंदे काम करते हैं, बहुत टाइम हो गया है। 437-234-3175 437-234-3175
0: बहुत शुक्रिया सर, थैंक यू सो मच। 437-234-3175 437-264-3175 यूनी ग्लोबल एडवाइजरी। सो गल्लां बातां कर रहे सी आपां बचपन दियां खेडां दियां। सो बहुत सारियां कॉल दे सरपंच साहब, आपां लईए कॉल वन बाय वन। जी सत श्री अकाल सर, तुसीं ऑनर हो 4133।
5: अपने
0: वालिया
5: ਹਾਂਜੀ ਮੈਂ ਇਹਨਾਂ ਨੂੰ ਪਾਰਕ ਚ ਲੈ
0: ਜਾਂਦੀ ਹਾਂ,
5: ਬੈਕਯਾਰਡ ਚ ਖਿਡਾਉਣੀ। ਇਹ ਸਾਰੀਆਂ ਖਿਡਾਉਣੀਆਂ ਜਿਹੜੀਆਂ ਮੈਂ ਦੱਸਣ ਲੱਗੀ ਆ
0: ਜੀ।
5: ਇੱਕ ਤਾਂ ਅਸੀਂ ਕੋਟਲਾ ਛਪਾਕੀ ਖੇਡਦੇ ਹੁੰਦੇ
0: ਸੀ ਜੀ,
5: ਪਿੱਛੇ ਕੱਪੜਾ ਰੱਖ ਕੇ ਫਿਰ ਦੌੜਨਾ, ਤੇ ਫਿਰ ਜੇ ਉਹਦੇ ਕੋਲ ਨਹੀਂ ਸੀ ਪਤਾ ਲੱਗਦਾ ਵੀ ਪਿੱਛੇ ਮੁੜ ਕੇ ਨਹੀਂ ਸੀ ਦੇਖਣ ਦਿੰਦੇ। ਕੋਟਲਾ ਛਪਾਕੀ ਜੁੰਮੇ ਰਾਤ ਆਈ, ਜਿਹੜਾ ਅੱਗੜ ਪਿੱਛੜ ਚੱਕ ਕੇ ਉਹਦੀ ਸ਼ਾਮਤ ਆਈ ਆ, ਫਿਰ ਉਹਨੂੰ ਮਾਰੀਦਾ ਸੀਗਾ। ਫਿਰ ਅੱਡਾ ਖੱਡਾ ਜਿਹਨੂੰ ਆਪਣੇ ਸਟੱਪੂ ਕਹਿ ਦਿੰਦੇ, ਡਿਗਰੀ ਸੁੱਟ ਕੇ
0: ਪਿੱਛੇ ਨੂੰ
5: ਇੱਕ ਖੋ ਖੋ ਖੇਡਦੇ ਹੁੰਦੇ ਸੀਗੇ, ਤੇ ਕੁੜੀ ਨੂੰ ਉਠਾ ਦੇਣਾ ਹਨਾ ਵੀ ਆਪ ਫਿਰ ਬਹਿ ਜਾਣਾ ਉਹਦੇ ਥਾਂ ਤੇ। ਗੇਂਦ ਗੀਟਾ ਖੇਡਦੇ ਸੀ, ਫਿਰ ਗੁੱਡੀਆਂ ਪਟੋਲੇ ਖੇਡਦੇ ਸੀ, ਚਿੜੀ ਉੱਡ ਕਾਂ ਉੱਡ, ਲੁਕਣ ਮਿੱਟੀ, ਮੈਰੀਕਲ ਚੇਅਰ ਖੇਡੀਦੀ ਸੀ, ਨਿੰਬੂ ਚਿਮਚੇ ਵਿੱਚ ਰੱਖ ਕੇ ਦੌੜੀਦਾ ਸੀਗਾ,
0: ਫਿਰ
5: ਬੰਟੇ ਖੇਡ ਲੈਂਦੀ ਸੀ, ਮੈਂ ਤਾਂ ਤਾਸ਼ ਵੀ ਖੇਡ ਲੈਂਦੀ ਸੀ ਬੱਚਿਆਂ ਨਾਲ, ਅੰਨਾ ਝੋਟਾ ਬੁਰੀ ਬਲਾ, ਅੱਖਾਂ ਬੰਨ ਕੇ ਤੇ ਕੁੜੀ ਨੇ ਫਿਰ ਉਹਨੂੰ ਜੇ ਜੇ ਫੜ ਲੈਣਾ ਤੇ ਫਿਰ ਉਹਦੀ ਵਾਰੀ ਆ
0: ਜਾਣੀ। ਜੀ ਬਹੁਤ ਸ਼ੁਕਰੀਆ, ਆਪਾਂ ਥੋੜੀ ਜਿਹੀ ਦੂਜੇ ਵਾਸਤੇ ਰੱਖ ਦਈਏ, ਥੋੜੀ ਤਾਂ ਸਾਰੇ ਗਿਣਾ ਦੀਆਂ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3333 ਜਿਹੜੇ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ 5:30 ਤੋਂ ਪ੍ਰਭ ਸੰਧੂ ਦੇ ਨਾਲ ਜੀ 1695 ਤੁਸੀਂ ਆਉਣੇ ਰਹੋ। ਝਾਣਾ ਖੱਡੀ ਖੇਡਦੇ ਕਿਵੇਂ ਜੀ, ਉਹ ਦੱਸੋ ਮੈਂ ਵੀ ਥੋੜੇ ਨਾਮ ਹੋਰ ਹੋਵੇ।
6: ਨਹੀਂ ਉਹ ਕਾਨੇ ਲੈ ਕੇ ਚਾਰ ਤੇ ਉਹ ਚੌਕਾ ਤੇ ਅੱਠਾ ਤੇ ਉਹ ਪੀੜਾ ਵਾਹ ਕੇ ਜਿਵੇਂ ਸ਼ਤਰੰਜ ਦਾ ਹੁੰਦਾ ਉਸ ਤਰ੍ਹਾਂ।
0: ਬਾਰਾਂ ਟਹਿਣੀ ਕਿਹਾ ਸੀ, ਮੈਂ ਸੋਚੀ ਪੈ ਗਿਆ।
6: ਘੋੜੀ ਬਣਾ ਕੇ ਰਾਤ ਨੂੰ ਮੁੰਡੇ ਖੇਡਦੇ ਸੀ ਉਹ ਜੰਪ ਲਾ ਕੇ।
0: ਹਾਂ
6: ਤੇ ਪਲੱਸ ਇੱਕ ਫਨੀ ਗੱਲ ਵੀ ਸੁਣਾ ਦਾਂ ਕਿ ਵੀ ਸਾਡੇ ਮੁਹੱਲੇ 'ਚ ਇੱਕ ਬਜ਼ੁਰਗ ਸੀ, ਉਹਨੂੰ ਇੱਕ ਵਾਰੀ ਚਾਹ ਵਿੱਚ ਨਾ ਭੰਗ ਪਿਆ ਕੇ ਤੇ ਚੰਗਾ ਸਵਾਰਤਾ, ਤੇ ਕੋਈ 10-12 ਮੁੰਡਿਆਂ ਨੇ ਨਾ, 2-3 ਗਰਮੀਆਂ ਦਾ ਦਿਨ ਸੀ, ਗਲੀ 'ਚ ਹੀ ਸੌਂਦੇ ਸੀ, 2-3 ਮੀਲ ਦੂਰ ਉਹਨੂੰ ਚੁੱਕ ਕੇ ਛੱਡ ਆਏ ਤੇ ਸਵੇਰੇ ਗਾਲਾਂ ਕੱਢਦਾ ਹੋਇਆ ਮੰਜੀ ਆਪਣੇ ਸਿਰ ਤੇ ਚੁੱਕਦਾ ਹੋਇਆ ਆਇਆ।
0: ਬਜ਼ੁਰਗਾਂ ਨੂੰ ਬਹੁਤ ਤੰਗ ਕਰਿਆ ਕਰਦੇ ਸੀ ਉਦੋਂ, ਮੋਹ ਮੁਹੱਬਤ ਜ਼ਿਆਦੀ ਸੀ, ਅੱਜ ਕੱਲ ਤਾਂ ਕਿਸੇ ਨੂੰ ਤੰਗ ਕਰੋ ਅਗਲਾ
6: ਵਾਰੀ ਵਾਰੀ ਚੁੱਕ ਕੇ ਨਾ ਸ਼ੈਤਾਨੀ ਨਾ, ਤੇ ਉਹ 2-3 ਮੀਲ ਦੂਰ ਛੱਡ ਆਇਆ ਤੇ ਉੱਥੇ ਸੁੱਤਾ, ਸਵੇਰੇ ਉੱਠਿਆ ਅਜ਼ਾਨਾ ਵਾਲੇ ਤੇ ਉਹ ਗੱਲ ਚੁੱਕ ਕੇ ਲਿਆਉਂਦਾ ਹੋਵੇ।
0: ਓ ਬੱਲੇ ਬੱਲੇ ਕਿਆ ਜੀ, ਅੱਛਾ ਤੁਹਾਨੂੰ ਯਾਦਾਂ ਆ ਗਈਆਂ ਪੁਰਾਣੀਆਂ ਵਾਪਸ ਹੈ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸਰ, ਬਹੁਤ ਮੁਹੱਬਤ ਬਹੁਤ ਪਿਆਰ। 905-673-3333 ਓਕੇ, ਤੁਹਾਨੂੰ ਮੈਸੇਜ ਦਵਾਂ ਮੈਂ ਇੱਕ, ਤੁਸੀਂ ਨੋਟ ਕਰ ਲਓ ਬਈ ਇਹ ਦਿਲ ਦੀਆਂ ਡਾਇਰੀਆਂ ਤੇ, ਤੇ ਆਪਾਂ ਸਾਰਿਆਂ ਨੇ ਭੰਗੜੇ ਪਾਉਣੇ ਆ, ਸਾਰਿਆਂ ਨੇ ਆਉਣਾ ਆ, ਤੇ ਮੈਂ ਵੀ ਤੁਹਾਨੂੰ ਮਿਲੂੰਗਾ, ਤੇ ਰੇਡੀਓ ਡਾਨ ਦਾ ਆਪਦਾ ਪ੍ਰੋਗਰਾਮ ਆ ਇਹ, ਤੇ ਸਾਰਿਆਂ ਨੇ ਆਉਣਾ ਤੇ ਟਿਕਟਾਂ ਲੈਣੀਆਂ, ਤੁਸੀਂ ਮੇਰੇ ਨਾਲ ਗੱਲਬਾਤ ਕਰ ਲਿਓ, ਸਸਤੀਆਂ ਬਿਲਕੁਲ ਵਧੀਆ, ਤੇ ਕਿਉਂਕਿ ਰੇਡੀਓ ਡਾਨ ਦੇ ਸਰੋਤਿਆਂ ਵਾਸਤੇ ਸਪੈਸ਼ਲ ਡਿਸਕਾਊਂਟ ਆ।
7: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸ ਆਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
8: ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ ਆ।
7: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ। ਮਿਲਣਾ ਇਵੈਂਟਸ ਦੇ ਨਾਲ, ਤਾਂ ਫਿਰ ਦੇਰ ਕਿਸ ਗੱਲ ਦੀ, ਤਾਰੀਖ ਨੋਟ ਕਰ ਲਓ 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ, ਲੌਗ ਆਨ ਕਰੋ www.milnatickets.com ਤੇ। स्पॉन्सरशिप अते होर किसी भी जानकारी लई तुसी रोहन शर्मा नु कॉल कर सकदे हो 6477839873। बस रेडी हो जाओ नचण गाउण ते चूमण दे लई सुरां दे बादशाह मास्टर सलीम दे नाल।
0: ओके क्या बात है यार, तां बचपन चेते आ गया सी आ तां तू बदली सौ बार असी एक बार नहीं बदले। अच्छा ऊ ही गाने सुनी जाने बिना काम तो दिल दिल टुटिया ना होना, क्या बात है। सो ओके 905-673-3337 आपां ना इदां करदे आ, तुसी रेडियो उड़ान इंस्टाग्राम ते मेरे कोले 10 टिकटां आ 10 ते तुसी रेडियो उड़ान इंस्टाग्राम ते उत्ते मैनूं मैसेज करना, डीएम करना, फॉलो करके ते लिखना आ मास्टर सलीम हैप्पी बर्थडे। अज हैगा मास्टर सलीम दा हैप्पी बर्थडे। सो उन्हां दे विचों आपां कढ़ांगे विनर्स, देखदे आ कि किन्ने क दोस्त सानूं फॉलो करके हैप्पी बर्थडे मास्टर सलीम लिखदे आ ते फिर आपां उन्हां दे विचों विनर कढ़ांगे। रेडियो उड़ान इंस्टाग्राम या तुसी आर जे प्रभ संधु दे नां दा इंस्टाग्राम दा जिहड़ा पेज आ ना ओदे ते जाके फॉलो करके तुसी लिखना कि हैप्पी बर्थडे मास्टर सलीम ते आपां फिर तुहानू ओदे विचों विनर्स कढ़ांगे शो तो 2 दिन पहला। सो तुसी देखदे आ कि किन्ने क साडे दोस्त उन्हां दे विचों टिकट्स, वैसे किसे ने लैनियां अपने परिवार वास्ते टिकटां लैनियां आ तां तुसी मिलना tickets.com MILNA tickets.com ते उड़ान 10 ਦਾ ਕੋਡ ਪਾ ਲਿਓ ਡਿਸਕਾਊਂਟ ਕੋਡ ਤੇ ਤੁਹਾਨੂੰ $10 ਡਿਸਕਾਊਂਟ ਹੋ ਜਾਣਾ ਆ। ਜੇ ਟਿਕਟ $40 ਦੀ ਆ ਤੁਹਾਡੀ 30 ਦੀ ਰਹਿ ਜਾਣੀ ਆ, ਜੇ 50 ਦੀ ਆ ਤੇ 40 ਦੀ ਰਹਿ ਜਾਣੀ ਆ, ਜੇ 17 ਦੀ ਆ ਤੇ 60 ਦੀ ਰਹਿ ਜਾਣੀ ਆ ਤੇ ਤੁਸੀਂ ਫਿਰ ਉਡਾਨ 10 UDAAN 10 ਕੋਡ ਪਾ ਲਿਓ, ਆਪਣੇ ਪਰਿਵਾਰ ਨੂੰ, ਆਪਣੇ ਸੱਜਣਾ ਮਿੱਤਰਾਂ ਨੂੰ, ਆਪਣੇ ਬਜ਼ੁਰਗਾਂ ਨੂੰ ਲੈ ਕੇ ਜਾਓ। ਇੱਕ ਬਹੁਤ ਵਧੀਆ ਖੂਬਸੂਰਤ ਸ਼ੋਅ, ਪਰਿਵਾਰਿਕ ਸ਼ੋਅ ਮਾਸਟਰ ਸਲੀਮ, ਚੰਗੀ ਗਾਇਕੀ, ਵਧੀਆ ਗਾਇਕੀ, ਰੂਹਦਾਰੀ ਵਾਲੀ ਗਾਇਕੀ ਤੁਸੀਂ ਸੁਣਨੀ ਆ ਨਾ। ਅੱਛਾ ਨਾਲ ਦੀ ਨਾਲ ਟਿਕਟਾਂ ਤੁਹਾਡੀਆਂ ਭਾਵੇਂ $30 ਵਾਲੀਆਂ, ਭਾਵੇਂ 70 ਵਾਲੀਆਂ ਆ, ਭਾਵੇਂ 200 ਵਾਲੀ ਟਿਕਟ ਆ। ਜਿਹੜੀਆਂ ਸੋਫਟ ਡਰਿੰਕਸ ਆ ਉਹ ਅਨਲਿਮਿਟਡ ਆ, ਜਿੰਨੀਆਂ ਮਰਜ਼ੀ ਸੋਫਟ ਡਰਿੰਕਸ ਪੀਓ ਤੁਸੀਂ ਉੱਥੇ, ਕਿਉਂਕਿ ਗਰਮੀ ਆ ਅਤੇ ਉੱਥੇ ਫਿਰ ਤੁਹਾਨੂੰ ਸੋਫਟ ਡਰਿੰਕਸ ਅਨਲਿਮਿਟਡ ਆ, ਬਿਲਕੁਲ ਫ੍ਰੀ ਆ, ਟਿਕਟਸ ਤੁਹਾਡੀ ਜਿਹੜੀ ਮਰਜ਼ੀ ਆ। ਸੋ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਤੁਸੀਂ ਮੈਨੂੰ ਜਿਹੜਾ DM ਕਰੂਗਾ ਮਾਸਟਰ ਸਲੀਮ ਫੋਲੋ ਕਰਕੇ ਅਤੇ ਉਹਨੂੰ ਫਿਰ ਆਪਾਂ ਵਿਨਰ ਕੱਢਾਂਗੇ, ਉਹਨਾਂ ਦੇ ਵਿੱਚੋਂ ਆਪਾਂ ਕੁਛ ਕੁ ਵਿਨਰ ਕੱਢਾਂਗੇ ਪਰਚੀਆਂ ਪਾ ਕੇ ਇਮਾਨਦਾਰੀ ਦੇ ਨਾਲ ਅਤੇ ਉਹਨਾਂ ਨੂੰ ਫਿਰ ਟਿਕਟਸ ਦੇਵਾਂਗੇ ਆਪਾਂ। ਅਤੇ ਤੁਸੀਂ ਜੇ ਟਿਕਟਾਂ ਲੈਣੀਆਂ ਤਾਂ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ 437-870-001 437-870-001 'ਤੇ ਤੁਸੀਂ ਮੈਨੂੰ ਕਾਲ ਕਰ ਲਿਓ ਅਤੇ ਫਿਰ ਦੇਖਿਓ ਬੱਲੇ ਬੱਲੇ ਹੋ ਜਾਣੀ ਆ। ਫਿਰ ਉਦੋਂ ਆਪਾਂ ਆ ਜਾਓ ਸਾਰੇ ਮਿਲਾਂਗੇ ਤੁਸੀਂ, ਆਪਾਂ ਜਿੰਨੇ ਵੀ ਆਪਣੇ ਲਿਸਨਰ ਆ, ਅੱਗੇ ਵੀ ਮੈਨੂੰ ਸ਼ੋਅ 'ਤੇ ਸਾਡੇ ਪਿਆਰੇ ਬਹੁਤ ਲਿਸਨ ਵਾਲੇ ਆਪਾਂ ਨੂੰ ਰੇਡੀਓ ਵਾਲੇ ਮਿਲਦੇ ਆ ਅਤੇ ਬੜਾ ਪਿਆਰ ਦਿੰਦੇ ਆ, ਬੜੀ ਮੁਹੱਬਤ ਦਿੰਦੇ ਆ। ਅਤੇ ਜਿਹੜੇ ਜਿਹੜੇ ਸੱਜਣ ਉਸ ਦਿਨ ਅਵੇਲੇਬਲ ਆ 24 ਜੁਲਾਈ ਨੂੰ 24th of July ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਇਹ ਸ਼ੋਅ ਹੋਣ ਜਾ ਰਿਹਾ ਅਤੇ ਇੱਕ ਸ਼ੋਅ ਬਸ ਕਹਿੰਦਾ ਹੋਣਾ ਕਿ ਤੁਸੀਂ ਕਹਿਣਾ ਕਿ ਵਾਹ ਯਾਰ ਇੱਦਾਂ ਦਾ ਸ਼ੋਅ ਨਹੀਂ ਵੇਖਿਆ ਕਦੀ। ਅਤੇ ਬਹੁਤ ਬਾਕਮਾਲ ਪ੍ਰੈਜੈਂਟੇਸ਼ਨ ਹੋਣੀ ਆ, ਮਿਲਣਾ ਈਵੈਂਟ 'ਤੇ ਰੋਹਨ ਸ਼ਰਮਾ ਸਾਡਾ ਭਰਾ, ਹਮੇਸ਼ਾ ਕੁਛ ਕਮਾਲ ਲੈ ਕੇ ਆਉਂਦੇ ਆ, ਪਿਛਲੀ ਵਾਰ ਖਾਨ ਸਾਹਿਬ ਅਤੇ ਹੰਸ ਰਾਜ ਹੰਸ ਅਤੇ ਇਸ ਵਾਰ ਮਾਸਟਰ ਸਲੀਮ, ਬਹੁਤ ਸੰਜੀਦਾ ਇਨਸਾਨ ਆ ਅਤੇ ਹਮੇਸ਼ਾ ਹੀ ਛੋਟੀ ਛੋਟੀ ਦੇ ਕਲਾਕਾਰਾਂ ਨੂੰ ਲੈ ਕੇ ਆਉਂਦੇ ਨੇ। ਸੋ ਤੁਸੀਂ ਜ਼ਰੂਰ ਟਿਕਟਾਂ ਲੈ ਲਓ ਆਪਣੀਆਂ ਮਿਲਣਾ tickets.com ਤੋਂ ਅਤੇ ਨਾਲ ਉਡਾਨ 10 ਕੋਡ ਪਾ ਦਿਓ ਤਾਂ ਕਿ ਤੁਹਾਨੂੰ ਡਿਸਕਾਊਂਟ ਮਿਲ ਜੇ। ਅਤੇ ਨਾਲ ਦੀ ਨਾਲ ਤੁਸੀਂ ਮੈਨੂੰ ਕਾਲ ਕਰ ਲਿਓ ਜੇ ਤੁਸੀਂ ਪਰਿਵਾਰ ਵਾਸਤੇ ਵਧੀਆ ਟੇਬਲਸ ਬੁੱਕ ਕਰਾਉਣੇ ਆ ਅਤੇ ਨਾਲ ਭਾਈ ਉੱਥੇ ਫਿਰ ਪੈਗ ਸ਼ੇਗ ਵਾਲਾ ਕੰਮ ਵੀ ਹੈਗਾ, ਬੋਤਲ ਸ਼ੋਤਲ ਵੀ ਤੁਸੀਂ ਐਡ ਕਰ ਸਕਦੇ ਜੇ 11 ਬੇਲੀਆਂ ਨਾਲ ਜਾਣਾ ਆ ਅਤੇ ਟੇਬਲ ਬੁੱਕ ਕਰਾ ਸਕਦੇ ਹੋ ਅਤੇ ਮੇਰੇ ਨਾਲ ਗੱਲਬਾਤ ਕਰ ਲਿਓ 437-870-001 437-870-001 ਅਤੇ ਫਿਰ ਮਾਸਟਰ ਸਲੀਮ ਤਾਂ ਫਿਰ ਬਾਈ ਮਾਸਟਰ ਸਲੀਮ ਹੀ ਆ। ਮਾਸਟਰ ਸਲੀਮ ਦੀ ਜਿਹੜੀ ਗਾਇਕੀ ਆ ਉਹ ਫਿਰ ਤੁਹਾਨੂੰ ਪਤਾ ਹੀ ਆ ਕਿ ਬਸ ਇੱਦਾਂ ਲੱਗਦਾ ਕਿ ਕਮਾਲ ਆ ਯਾਰ, ਕਿਉਂਕਿ ਬਚਪਨ ਤੋਂ ਇੱਕ ਐਸ ਮੈਂ ਮਤਲਬ ਬਹੁਤ ਘੱਟ ਸਿੰਗਰ ਆ ਜਿਹੜੇ ਤੁਸੀਂ ਸੁਣੇ ਹੋਣ ਕਿ ਬਚਪਨ ਤੋਂ ਹੀ ਉਹ ਗਾ ਰਹੇ ਆ, ਬਚਪਨ ਤੋਂ ਹੀ ਉਹਨਾਂ ਦੀ ਜਿਹੜੀ ਗਾਇਕੀ ਆ ਦੇਖੋ ਦਿਨੋਂ ਦਿਨ ਖੂਬਸੂਰਤੀ ਹੁੰਦੀ ਜਾ ਰਹੀ ਆ। ਅਤੇ ਫਿਰ ਚਰਖਾ ਜਿਹਨੇ ਇਹਨਾਂ ਦਾ ਸੁਣਿਆ ਨਹੀਂ ਉਹਨੇ ਕੁਛ ਵੀ ਨਹੀਂ ਸੁਣਿਆ। ਜੀ ਸਰ ਸਤਿ ਸ਼੍ਰੀ ਅਕਾਲ, 7640 ਤੁਸੀਂ ਆਉਣੇ ਰਹੋ।
9: ਹਾਂਜੀ ਮੈਂ ਮੀਰਾ ਬੋਲ ਰਹੀ ਹਾਂ, ਮੈਂ ਇੱਥੇ ਰੇਡੀਓ ਪ੍ਰੋਗਰਾਮ ਕਰਦੀ ਹੋਈ ਹਾਂ
0: ਜੀ ਮੀਰਾ ਜੀ,
9: ਮੈਂ ਤੁਹਾਡਾ ਪ੍ਰੋਗਰਾਮ ਸੁਣਦੀ ਹਾਂ
0: ਜੀ ਜੀ।
9: ਤੇ ਮਾਸਟਰ ਸਲੀਮ ਜਿੱਦਾਂ ਮੈਨੂੰ ਬਹੁਤ ਸਾਲਾਂ ਤੋਂ ਜਾਣਦਾ ਹੈ
0: ਜੀ,
9: ਇੱਥੇ ਬੜਾ ਮੇਲਾ ਹੋਇਆ ਸੀ ਤੇ ਸਾਰੇ ਸਿੰਗਰ ਆਏ ਸੀ ਉਹਦੇ 'ਚ
0: ਜੀ,
9: ਤੇ ਫਿਰ ਮੈਂ ਉਹਨਾਂ ਨੂੰ ਕਾਫੀ ਲੌਂਗ ਟਾਈਮ ਤੋਂ ਮੈਂ ਪ੍ਰੋਗਰਾਮ ਕਰਦੀ ਆ ਰਹੀ ਹਾਂ ਰੇਡੀਓ ਪ੍ਰੋਗਰਾਮ 25 ਸਾਲ ਤੋਂ ਉੱਪਰ
0: ਜੀ।
9: ਤੇ ਉਹ ਮਾਸਟਰ ਕਲੀਮ ਮਤਲਬ ਕਿ ਮੈਂ ਉਹਨੂੰ ਇੱਕ ਵਾਰੀ ਮਿਲੀ ਫਿਰ ਦੁਬਾਰਾ ਉਹ ਬੈਂਕਟ ਹਾਲ 'ਚ ਗਏ ਉਹਨਾਂ ਨੇ ਦੂਰੋਂ ਹੀ ਮੈਨੂੰ ਪਛਾਣ ਲਿਆ। ਹਾਂਜੀ
0: ਤੁਸੀਂ ਆਓ ਫਿਰ ਸ਼ੋਅ 'ਤੇ ਆਓ ਤੁਹਾਨੂੰ ਮਿਲਾਉਣੇ ਆ ਜੀ।
9: ਪਹਿਲਾਂ ਤੁਸੀਂ ਮੈਨੂੰ ਮੇਰੇ ਪ੍ਰੋਗਰਾਮ 'ਚ ਐਡ ਦਿਓ ਨਾ।
0: ਹਾਂਜੀ
9: ਐਡ ਮੇਰੇ ਪ੍ਰੋਗਰਾਮ 'ਚ
0: ਤੁਹਾਨੂੰ ਐਡ ਦਈਏ ਜੀ।
9: ਹਾਂਜੀ ਹਾਂਜੀ ਹਾਂਜੀ ਮੇਰੇ ਕੋਲ ਤੁਹਾਡਾ ਨੰਬਰ ਵੀ ਹੈਗਾ ਕਿਉਂਕਿ ਮੈਂ ਮੈਨੂੰ ਟਿਕਟ ਚਾਹੀਦਾ ਉਹਦਾ ਦੇਖਣ ਵਾਸਤੇ ਸ਼ੋ।
0: ਜੀ ਜੀ ਬਿਲਕੁਲ ਸੋ ਕਰਦੇ ਹਾਂ ਤੁਹਾਨੂੰ ਕਾਲ ਕਰਦਾ ਮੈਂ ਜੀ। ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ। ਤੁਸੀਂ ਤਾਂ ਸਾਡੀ ਟੀਮ ਦਾ ਹਿੱਸਾ ਹੋ ਤਾਂ ਡੈਫੀਨੇਟਲੀ। ਸੋ 905-673-3337
8: ਹੁਣ ਪਈਆਂ ਤੂੰ ਕੱਟ ਸਕਣੀ ਨਾ।
0: ਸਰਪੰਚ ਸਾਹਿਬ ਵੇਖੋ ਕਿ ਕੁਛ ਐਸੇ ਗਾਇਕ ਹੁੰਦੇ ਆ ਜਿਨ੍ਹਾਂ ਨੇ ਬਹੁਤ ਘੱਟ, ਤੁਸੀਂ ਕਿੰਨੇ ਕੁ ਐਸੇ ਗਾਇਕ ਵੇਖੇ ਜਿਹੜੇ ਬਚਪਨ ਤੋਂ ਹੀ ਤੁਹਾਨੂੰ ਸੁਣਦੇ, ਜਿਹਨਾਂ ਨੂੰ ਤੁਸੀਂ ਸੁਣਦੇ ਆ ਰਹੇ ਹੋ ਬਚਪਨ ਤੋਂ ਹੀ ਗਾਉਣ ਲੱਗ ਗਏ, ਕਿੰਨੇ ਕੁ ਤੁਸੀਂ ਐਸੇ ਗਾਇਕ ਵੇਖੇ? ਬਚਪਨ ਤੋਂ ਮੈਂ ਇਹਨਾਂ ਦੀ ਇੱਕ ਵੀਡੀਓ ਵੇਖੀ, 5 ਸਾਲ ਦੇ ਸੀ ਜਦੋਂ ਇਹਨਾਂ ਦੀ ਮੈਂ ਇੱਕ ਸਟੇਜ ਦੀ ਵੀਡੀਓ ਵੇਖੀ, ਬੜੀ ਪੁਰਾਣੀ,
10: ਬੜੇ ਛੋਟੇ ਹੁੰਦੇ ਤੇ ਗਾਉਣ ਲੱਗ
0: ਪਈ। ਪੂਰਨ ਸ਼ਾਹ ਕੋਟੀ ਜੀ ਦੇਖੋ ਐਡਾ ਗਾਇਕੀ ਦਾ ਸਮੁੰਦਰ, ਦਰਵੇਸ਼ ਇਨਸਾਨ, ਤੇ ਐਡੇ ਐਡੇ ਵੱਡੇ ਅਵਾਰਡ ਮਿਲੇ, ਤੇ ਸਰਦੂਲ ਸਿਕੰਦਰ ਸਾਹਿਬ ਦੇ ਗੁਰੂ ਹੋਏ ਆ, ਫਿਰ ਹੰਸ ਰਾਜ ਹੰਸ ਹੋਣਾ ਦੇ ਗੁਰੂ ਹੋਏ ਆ। ਸੋ ਕਮਾਲ ਆ ਜੀ, ਉਸ ਘਰਾਣੇ ਦੇ ਵਿੱਚੋਂ ਚੰਗੀ ਆਵਾਜ਼ ਹੀ ਨਿਕਲੂਗੀ। ਤੇ ਬਾਕੀ ਜੇ ਜਦੋਂ ਮਾਸਟਰ ਸਲੀਮ ਜੀ ਸ਼ੋਅ ਕਰਦੇ ਆ ਨਾਲ ਨਾਲ ਹਸਾਉਂਦੇ ਵੀ ਆ, ਇਹਨਾਂ ਦਾ ਹਿਊਮਰ ਵੀ ਬੜਾ ਤਕੜਾ। 3-4 ਦਿਨ ਹੋ ਗਏ ਅਸੀਂ ਨਾਲ ਰਹਿੰਦੇ ਹਾਂ ਮਾਸਟਰ ਸਲੀਮ ਜੀ ਦੇ, ਤੇ ਬਹੁਤ ਸੰਜੀਦਾ ਇਨਸਾਨ ਨੇ, ਬੜੇ ਪਿਆਰੇ ਇਨਸਾਨ ਨੇ, ਬੜੇ ਮਿੱਟੀ ਨਾਲ ਜੁੜੇ ਹੋਏ ਤੇ ਬੜੇ ਬੀਬੇ ਇਨਸਾਨ ਨੇ।
10: ਦੇਖੋ ਜੀ, ਜਿਹੜਾ ਆਪਣੇ ਜਦੋਂ ਮਿਹਨਤ ਕਰਕੇ ਚੱਲ ਬਣਦਾ ਨਾ ਜੀ,
0: ਜਿਸ
10: ਤਰ੍ਹਾਂ ਆਪਾਂ ਪੂਰਨ ਸ਼ਾਹ ਕੁੱਟੀ ਇਹਨਾਂ ਦਾ ਨਾਂ ਲੈ ਰਹੇ ਹਾਂ, ਜਾਂ ਇਹੋ ਜਿਹੇ ਜਿਹੜੇ ਸਿੰਗਰ ਆ ਜਿਹੜੇ ਆਪਦੀ ਮਿਹਨਤ ਨਾਲ ਬਣ ਕੇ ਬਣੇ ਆ,
0: ਉੱਪਰ
10: ਉਹ ਧਰਤੀ ਨਾਲ ਜੁੜੇ ਹੁੰਦੇ ਜੀ।
0: ਟਿਕਟਾਂ ਲੈਣੀਆਂ ਮਿਲਣਾ MILNA ਮਿਲਣਾ tickets.com ਤੇ ਜਾ ਕੇ, ਤੇ ਉੱਤੇ ਤੁਸੀਂ ਕੋਡ ਪਾ ਦਿਓ ਡਿਸਕਾਊਂਟ ਦੇ ਲਈ, ਆਪਣੇ ਰੇਡੀਓ ਦਾ ਕੋਡ ਆ UDAAN ਉਡਾਨ 10, ਤੁਸੀਂ ਕੋਡ ਪਾ ਦਿਓ ਤੇ ਫਿਰ ਬੱਲੇ ਬੱਲੇ ਹੋ ਜਾਣੀਆਂ ਦੇਖੋ ਜੀ, ਤੇ ਤੁਸੀਂ ਨਾਲੇ ਡਿਸਕਾਊਂਟ ਮਿਲ ਜਾਣਾ, ਫਿਰ ਜਿੰਨੀਆਂ ਮਰਜ਼ੀ ਟਿਕਟਾਂ ਬਾਏ ਕਰ ਲਿਓ। ਜੇ ਤੁਸੀਂ ਸਪੈਸ਼ਲ ਕੋਈ ਗੱਲਬਾਤ ਕਰਨੀ ਹੈ, ਸਪੈਸ਼ਲ ਟਿਕਟਾਂ ਲੈਣੀਆਂ, ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਲਿਓ 437-8700-1 ਤੇ ਗੱਲਾਂ ਬਾਤਾਂ ਹੋ ਸਕਦੀਆਂ। ਤੇ ਫਿਰ ਨਾਲ ਦੀ ਨਾਲ ਬਚਪਨ ਦੀਆਂ ਗੱਲਾਂ ਬਾਤਾਂ ਕਰ ਰਹੇ ਸੀ, ਬਚਪਨ ਵੱਲ ਆਈਏ ਮਾੜਾ ਜਿਹਾ।
10: ਗੁੱਲੀ ਡੰਡਾ ਵੀ ਖੇਡਦੇ ਹੁੰਦੇ ਜੀ?
0: ਹਾਂ, ਗੁੱਲੀ ਡੰਡਾ ਸਭ ਤੋਂ ਪਿਆਰੀ ਗੇਮ।
10: ਹਾਂਜੀ ਹਾਂਜੀ,
0: ਸਭ ਤੋਂ ਪਿਆਰੀ ਗੇਮ।

0: ਹੋਮ ਫਰਨੀਚਰ ਦਾ ਸੁਨੇਹਾ ਦੇ ਦਈਏ। ਗ੍ਰੈਂਡ ਹੋਮ ਫਰਨੀਚਰ ਤੇ ਐਨਵਰਸਰੀ ਸੇਲ ਲੱਗਣ ਜਾ ਰਹੀ ਹੈ ਤੇ ਸੁਨੇਹਾ ਸਾਡੇ ਨਾਲ ਸੁਖ ਬਾਈ ਜੀ ਜੁੜ ਚੁੱਕੇ ਆ ਤੇ ਉਹਨਾਂ ਦਾ ਮੈਸੇਜ ਲਈ। ਉਸ ਤੋਂ ਬਾਅਦ ਸਾਡੇ ਨਾਲ ਰਸ਼ਮੀਤ ਜੀ ਵੀ ਜੁੜ ਚੁੱਕੇ ਨੇ, ਸੋ ਕੁਲਦੀਪ ਗੋਸਲ ਜੀ ਵੀ ਲਾਈਨ ਤੇ ਨੇ, ਸਾਰੀਆਂ ਲਾਈਨਾਂ ਬਿਜ਼ੀ ਨੇ। 5722 ਤੁਸੀਂ ਵੀ ਬਾਈ ਜੀ ਆਉਣੇ ਰਹੋ। ਸੋ ਸਭ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਸੁਖ ਬਾਈ ਹੁਣਾਂ ਦਾ ਸੁਨੇਹਾ ਲੈ ਲਈਏ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਬਿਲਕੁਲ ਐਨਵਰਸਰੀ ਸੇਲ ਲੱਗਣ ਜਾ ਰਹੀ ਹੈ ਸਪੀਕਰ ਦੇ ਉੱਪਰ। ਫਰਾਈਡੇ ਸੈਟਰਡੇ ਸੰਡੇ ਦਾ ਸੱਦਾ ਪੱਤਰ ਤੁਹਾਨੂੰ ਦੇ ਰਹੇ ਹਾਂ, ਸੋ ਜ਼ਰੂਰ ਇੱਕ ਚੱਕਰ ਲਾਓ। 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ ਕੜਾਕੇ ਅਕੈਡਮੀ ਪ੍ਰਾਈਜ਼ ਤੇ ਨਾਲ ਵੱਡੇ ਵੱਡੇ ਤੋਹਫੇ ਮਿਲਣੇ ਆ ਐਨਵਰਸਰੀ ਸੇਲ ਦੇ ਉੱਪਰ। ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ, 3 ਸੀਟਰ ਸੋਫਾ, 2 ਸੀਟਰ ਅਪਸੈਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਜਿਹਦੀ ਰੈਗੂਲਰ ਕੀਮਤ $2000 ਸੀ, ਪਰ ਇਸ ਵੀਕਡ ਦੇ ਉੱਪਰ ਐਨਵਰਸਰੀ ਸੇਲ ਦੇ ਉੱਪਰ ਸਪੈਸ਼ਲ $799 ਦਾ। ਜੀ ਹਾਂ, ਰਿਕਲਾਈਨਰ ਸੋਫਾ ਸੈੱਟ $799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਤੋਹਫਾ ਜੋ ਤੁਸੀਂ ਰਿਕਲਾਈਨਰ ਬਾਏ ਕਰ ਲਿਆ ਤੇ ਇੱਕ ਸਾਹਮਣੇ ਅਸੀਂ ਬਾਕਸ ਬਣਾ ਕੇ ਰੱਖਿਆ ਹੋਇਆ ਐਨਵਰਸਰੀ ਸੇਲ ਸਪੈਸ਼ਲ। ਬਾਕਸ ਦੇ ਵਿੱਚ ਤੁਸੀਂ ਆਪਣੀ ਪਰਚੀ ਕੱਢ ਕੇ ਤੇ ਤੋਹਫਾ ਤੁਸੀਂ ਆਪਣਾ ਨਾਲ ਲੈ ਕੇ ਜਾ ਸਕਦੇ ਹੋ। ਸੋ ਉਸ ਬਾਕਸ ਦੇ ਵਿੱਚ ਵੱਡੇ ਵੱਡੇ ਤੋਹਫੇ, ਆਈਫੋਨ ਤੁਹਾਨੂੰ ਫ੍ਰੀ ਮਿਲ ਸਕਦਾ, ਮਾਈਕ੍ਰੋਵੇਵ ਫ੍ਰੀ, ਟੈਲੀਵਿਜ਼ਨ ਫ੍ਰੀ, $1100 ਕੈਸ਼ ਵੀ ਤੁਸੀਂ ਫ੍ਰੀ ਲੈ ਕੇ ਜਾ ਸਕਦੇ ਹੋ।
0: ਬੱਲੇ ਬੱਲੇ

0: ਸੋ ਇੱਕ ਔਰ ਫਿਰ ਸੁਨੇਹਾ ਦੇ ਦਈਏ, ਮਾਸਟਰ ਸਲੀਮ ਜੀ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਇੱਕ ਰੂਹਦਾਰੀ ਵਾਲਾ ਇੱਕ ਚੰਗਾ ਮਿਊਜ਼ਿਕ ਸੁਣਨਾ ਚਾਹੁੰਦੇ ਹੋ, ਪਰਿਵਾਰਕ ਸ਼ੋਅ ਆ 24 ਜੁਲਾਈ ਨੂੰ, ਅਤੇ ਨਾਲ ਦੀ ਨਾਲ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਆ, ਉੱਥੇ ਫਿਰ ਵੱਡੀਆਂ ਵੱਡੀਆਂ ਸਕਰੀਨਾਂ ਦੇ ਵਿੱਚ ਤੁਹਾਡੇ ਲੋਗੋ ਚੱਲੇ, ਅਤੇ ਫਿਰ ਵੇਖੋ ਦਿਲ ਕਿਵੇਂ ਉੱਡ ਜੂ ਕਰਦਾ, ਅਤੇ ਸਭ ਦੇ ਦਿਲ ਦੇ ਵਿੱਚ ਬਹਿ ਜਾਣੇ, ਕਿਉਂਕਿ ਮਿਲਣਾ ਈਵੈਂਟਸ ਜਦੋਂ ਕੋਈ ਵੀ ਈਵੈਂਟਸ ਕਰਾਉਂਦਾ, ਜਿਨ੍ਹਾਂ ਨੇ ਖਾਨ ਸਾਹਿਬ ਦਾ ਸ਼ੋਅ ਦੇਖਿਆ, ਜਿਨ੍ਹਾਂ ਨੇ ਆਪਣਾ ਹਰਹੰਸ ਰਾਜ ਹੰਸ ਭਾਜੀ ਹੋਣਾ ਦਾ ਸ਼ੋਅ ਦੇਖਿਆ ਸੀਗਾ, ਉਹਨਾਂ ਨੂੰ ਪਤਾ ਹੋਣਾ ਕਿ ਉੱਥੇ ਜਿਵੇਂ ਲੋਗੋ ਚੱਲਦੇ ਆ, ਫਿਰ ਇਕੱਠਿਆਂ 15-20 ਸਕਰੀਨਾਂ ਦੇ ਉੱਪਰ ਲੋਗੋ ਚੱਲਦੇ ਆ ਨਾ, ਉਹ ਫਿਰ ਲੋਕਾਂ ਦੇ ਦਿਮਾਗ 'ਚ ਬਹਿ ਜਾਂਦਾ ਲੋਗੋ, ਉਹ ਨਿਕਲਦਾ ਨਹੀਂ। ਜੇ ਇਸ ਤਰ੍ਹਾਂ ਦੀ ਤੁਸੀਂ ਐਡਵਰਟਾਈਜ਼ਮੈਂਟ ਕਰਾਉਣੀ ਆ, ਤੁਸੀਂ ਇਸ ਤਰ੍ਹਾਂ ਚਾਹੁੰਦੇ ਹੋ ਕਿ ਤੁਹਾਡਾ ਬਿਜ਼ਨਸ ਹਰ ਇੱਕ ਬੰਦੇ ਦੇ ਦਿਮਾਗ 'ਚ ਬਹਿ ਜੇ, ਐਸੇ ਲੋਗੋ 'ਚ ਲਾਉਣੇ ਆ, ਤੁਹਾਡਾ ਨਾਮ ਗੂੰਜੂਗਾ, ਅਤੇ ਫਿਰ ਤੁਸੀਂ ਮੇਰੇ ਨਾਲ ਹੀ ਸੰਪਰਕ ਕਰ ਲਿਓ, 437-870-01, ਤੁਹਾਨੂੰ ਵਧੀਆ ਜਿਹਾ ਪੈਕੇਜ ਬਣਾ ਕੇ ਦੇਵਾਂਗੇ। ਮੈਨੂੰ ਪਤਾ ਰਿਸੈਸ਼ਨ ਚੱਲਦਾ ਆ, ਅਤੇ ਬਜਟ ਦੇ ਵਿੱਚ ਹੀ ਤੁਹਾਡਾ ਉੱਥੇ ਪ੍ਰਮੋਸ਼ਨ ਪੈਕੇਜ ਚਲਾ ਦੇਣਾ ਆਪਾਂ। ਸੋ ਮੇਰੇ ਨਾਲ ਕਾਲ ਕਰ ਲਿਓ 905-673-3337, ਉਹ ਟਿਕਟਾਂ ਲੈਣੀਆਂ ਨਾ ਭੁੱਲਿਓ। ਮਾਸਟਰ ਸਲੀਮ ਜੀ ਆ ਰਹੇ ਨੇ 24 ਜੁਲਾਈ ਨੂੰ ਇੱਕ ਵਧੀਆ ਮਿਊਜ਼ਿਕ ਸਿੱਖਣ ਦੇ ਲਈ। ਨਾ ਸਿੱਖਣਾ ਹੀ ਹੁੰਦਾ, ਜਦੋਂ ਆਪਾਂ ਚੰਗੀ ਮਿਊਜ਼ਿਕ ਦੀ ਕਿਸੇ ਕਲਾਸ 'ਚ ਜਾਂਦੇ ਹਾਂ ਨਾ, ਉਦੋਂ ਤੁਸੀਂ ਬੜਾ ਕੁਝ ਸਿੱਖ ਕੇ ਆਉਣਾ, ਚੰਗਾ ਬੋਲਣਾ, ਚੰਗਾ ਸਿੱਖਣਾ, ਤਹਿਜ਼ੀਬ, ਅਦਬ, ਸੋ ਇਹ ਸਾਰਾ ਤੁਹਾਨੂੰ ਉਸ ਗਾਇਕੀ 'ਚੋਂ ਮਿਲਣਾ ਆ। ਸੋ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਟਿਕਟਾਂ ਮਿਲਣਾ tix.com, ਅਤੇ ਜਾਂ ਤੁਸੀਂ ਮੇਰੇ ਨਾਲ ਗੱਲਬਾਤ ਕਰ ਲਿਓ, ਰੇਡੀਓ ਉਡਾਣ ਇੰਸਟਾਗ੍ਰਾਮ ਨੂੰ ਕੋਈ ਫੋਲੋ ਕਰਕੇ ਉੱਥੇ ਹੈਪੀ ਬਰਥਡੇ ਮਾਸਟਰ ਸਲੀਮ ਲਿਖ ਦੂਗਾ ਅੱਜ, ਅਤੇ ਅੱਜ ਨਹੀਂ 2-3 ਦਿਨ, ਸੋ ਸ਼ੋਅ ਤੋਂ 2 ਦਿਨ ਪਹਿਲਾਂ ਮੈਂ ਗਿਵ ਅਵੇ ਕਰੂੰਗਾ ਕੁਛ ਟਿਕਟਾਂ। ਸੋ ਕਾਲ ਕਰ ਲਿਓ ਮੈਨੂੰ 437-870-01। ਅਤੇ ਰਸ਼ਮੀ ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਸੋ ਵੈਰੀ ਗੁੱਡ ਈਵਨਿੰਗ ਜੀ, ਰਸ਼ਮੀਤ ਜੀ ਜੁੜ ਚੁੱਕੇ ਨੇ, ਅਕਾਲ ਮੌਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਨੇ। ਸੋ ਤੁਸੀਂ ਜੇ ਬਹੁਤ ਸਾਰੀਆਂ ਮੌਰਗੇਜ ਦੀਆਂ ਭੰਬਲ ਭੂਸਿਆਂ ਦੇ ਵਿੱਚ ਉਲਝੇ ਹੋਏ ਹੋ, ਅੱਛਾ ਇਹ ਕਿੱਦਾਂ ਦੇ ਸ਼ਬਦ ਆ? ਇਹ ਪੰਜਾਬੀ ਦਾ ਐਸਾ ਸ਼ਬਦ ਆ, ਕਈਆਂ ਨੂੰ ਤਾਂ ਪਤਾ ਹੀ ਹੋਣਾ ਅੱਜ ਦੇ ਬੱਚਿਆਂ ਨੂੰ ਭੰਬਲ ਭੂਸਾ, ਸਾਡੇ ਬਜ਼ੁਰਗ ਕਿਆ ਕਰਦੇ ਸੀਗੇ। ਸੋ ਇਹ ਸ਼ਬਦ ਗਾਇਬ ਹੋ ਗਏ, ਮੈਂ ਕਹਿੰਦਾ ਹੁੰਦਾ ਕਿ ਲਿਆ ਕਰੀਏ ਇੱਦਾਂ ਦੇ ਜਿਹੜੇ ਪੰਜਾਬੀ ਦੇ ਗੂੜੇ ਗੜੋ 'ਚ ਸ਼ਬਦ ਆ ਨਾ। ਸੋ ਸਾਡੇ ਆਪਣੇ ਜਿੰਨੇ ਵੀ ਬਜ਼ੁਰਗ ਬੱਚੇ, ਨਵੇਂ ਬੱਚੇ ਸੁਣਦੇ ਆ, ਸਟੂਡੈਂਟ ਸਾਡੇ ਵੀਰ ਬੜਾ ਸੁਣਦੇ ਆ, ਉਹ ਵੀ ਸੁਣਦੇ ਹੋਣੇ ਆ। ਸੋ ਇਹ ਸ਼ਬਦ ਮੈਂ ਤੁਹਾਡੇ ਦਿਮਾਗ 'ਚ ਪਾਉਣੇ ਆ ਕਿ ਤਾਂ ਕਿ ਭੁੱਲੋ ਨਾ। ਸੋ ਅਕਾਲ ਮੌਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਮੌਰਗੇਜ ਦੀਆਂ ਸੇਵਾਵਾਂ ਦਿੰਦੇ ਨੇ, ਔਰ ਤੁਹਾਨੂੰ ਮੌਰਗੇਜ ਦੀਆਂ ਮੁਸ਼ਕਲਾਂ 'ਚੋਂ ਵੀ ਕੱਢ ਸਕਦੇ ਨੇ, ਪਰ ਤੁਹਾਨੂੰ ਪਹੁੰਚਣਾ ਪੈਣਾ, ਕਾਲ ਲਾਉਣੀ ਪੈਣੀ ਆ, ਮਿਲਣਾ ਪੈਣਾ, ਗੂਗਲ ਕਰਨਾ ਪੈਣਾ, ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ ਜੀ। ਰਸ਼ਮੀ ਜੀ
1: ਜੀ ਪ੍ਰਭ ਜੀ, ਗੱਲਬਾਤ ਕਰਾਂਗੇ ਜੀ ਕ੍ਰੈਡਿਟ ਬਾਰੇ। ਸੋ ਜੇ ਤੁਸੀਂ ਪਾਸਟ ਵਿੱਚ ਬੈਂਕਰਪਸੀ ਜਾਂ ਪ੍ਰਪੋਜ਼ਲ ਕੀਤਾ ਸੀਗਾ ਤੇ ਹੁਣ ਕ੍ਰੈਡਿਟ ਬਣਾਉਣਾ ਚਾਹੁੰਦੇ ਹੈਗੇ ਹੋ ਜਾਂ ਐਸਟੈਬਲਿਸ਼ ਕਰਨਾ ਚਾਹੁੰਦੇ ਹੈਗੇ ਹੋ, ਕੀ ਕਰ ਸਕਦੇ ਹਾਂ ਅਸੀਂ? ਜਦੋਂ ਵੀ ਤੁਸੀਂ ਡਿਸਚਾਰਜ ਹੁੰਦੇ ਹੈਗੇ ਹੋ, ਸੋ ਡਿਸਚਾਰਜ ਹੋਣ ਤੋਂ ਬਾਅਦ ਹਮੇਸ਼ਾ ਆਪਣਾ ਕ੍ਰੈਡਿਟ ਪੁੱਲ ਕਰਕੇ ਦੇਖੋ ਕਿ ਐਕੁਆਫੈਕਸ ਸਾਰੀ ਇਨਫੋਰਮੇਸ਼ਨ ਪਹੁੰਚ ਗਈ ਹੈ, ਕਿਉਂਕਿ ਕਾਫੀ ਵਾਰ ਵੇਖਿਆ ਜਾਂਦਾ ਹੈਗਾ ਕਿ ਕਲਾਇੰਟ ਨੂੰ ਲੱਗਦਾ ਕਿ ਹੁਣ ਮੈਂ ਡਿਸਚਾਰਜ ਹੋ ਗਿਆ ਤੇ ਮੇਰਾ ਕ੍ਰੈਡਿਟ ਬਣਨਾ ਸ਼ੁਰੂ ਹੋ ਜਾਏਗਾ, ਬਟ ਐਟ ਦ ਸੇਮ ਟਾਈਮ ਐਕੁਆਫੈਕਸ ਤੇ ਕਈ ਵਾਰ ਕਮਿਊਨੀਕੇਸ਼ਨ ਨਹੀਂ ਮਿਲਦੀ ਹੈਗੀ ਹੈ। ਸੋ ਇੱਕ ਉਹ ਕਰਨ ਤੋਂ ਬਾਅਦ ਕੋਸ਼ਿਸ਼ ਕਰੋ ਕਿ ਕੋਈ ਟ੍ਰੇਡ ਲਾਈਨ ਖੋਲ ਸਕੋ। ਟ੍ਰੇਡ ਲਾਈਨ ਹੁੰਦਾ ਹੈਗਾ ਕਿਸੇ ਵੀ ਤਰ੍ਹਾਂ ਦਾ ਲੋਨ, ਭਾਵੇਂ ਉਹ ਕ੍ਰੈਡਿਟ ਕਾਰਡ ਹੈ ਜਾਂ ਕੋਈ ਤੁਹਾਡੀ ਮੌਰਗੇਜ ਹੈਗੀ ਹੈ ਜਾਂ ਕੋਈ ਕਾਰ ਲੋਨ ਹੈਗਾ। ਅਗਰ ਉਹ ਜਿਹੇ ਲੋਨ ਪਹਿਲਾਂ ਹੀ ਚੱਲ ਰਹੇ ਸੀਗੇ ਤੇ ਉਹਨੂੰ ਅਸੀਂ ਓਬਵੀਅਸਲੀ ਬੈਂਕਰਪਸੀ ਪ੍ਰਪੋਜ਼ਲ 'ਚ ਨਹੀਂ ਪਾਇਆ ਸੀਗਾ, ਤੇ ਉਹ ਚੱਲਦੇ ਰਹਿਣ ਤੇ ਕੋਸ਼ਿਸ਼ ਕਰਨੀ ਅਸੀਂ ਦੋ ਟ੍ਰੇਡ ਲਾਈਨ ਜਿਹੜੀਆਂ ਬਣਾਉਣੀਆਂ ਨੇ। ਕਿਉਂਕਿ ਜਦੋਂ ਨੋਰਮਲੀ ਅਸੀਂ ਬੈਂਕਾਂ ਕੋਲ ਜਾਂਦੇ ਹਾਂ ਪ੍ਰਪੋਜ਼ਲ ਜਾਂ ਬੈਂਕਰਪਸੀ ਤੋਂ ਬਾਅਦ, ਬੈਂਕ ਕਹਿੰਦਾ ਸਾਡੀ 2 ਸਾਲ ਦੀ ਇਸਟੈਬਲਿਸ਼ਡ ਹਿਸਟਰੀ ਬਣਨੀ ਚਾਹੀਦੀ ਹੈਗੀ ਹੈ। ਹੁਣ ਉਸ 2 ਸਾਲ ਦੀ ਹਿਸਟਰੀ ਵਿੱਚ 2 ਟ੍ਰੇਡ ਲਾਈਨ, ਮਿਨੀਮਮ ਲਿਮਿਟ 2000 ਦੀ, 2 ਟ੍ਰੇਡ ਲਾਈਨ, 2000 ਦੀ ਲਿਮਿਟ, 2 ਸਾਲ ਦਾ ਟਾਈਮ, 2-2-2 ਦੇ ਰੂਲ ਦੇ ਨਾਲ ਜਿਹੜਾ ਹੈ ਬੈਂਕ ਚੱਲਦਾ ਹੈਗਾ। ਬਟ ਇੱਥੇ ਇਹ ਵੀ ਐਡ ਕਰਾਂਗੀ ਕਿ ਇਹੋ ਜਿਹੇ ਲੈਂਡਰ ਵੀ ਹੈਗੇ ਨੇ ਸਾਡੇ ਕੋਲ ਜਿਹੜੇ ਕਿ ਅਗਰ ਤੁਹਾਡੇ 2 ਸਾਲ ਨਹੀਂ ਹੋਏ ਡਿਸਚਾਰਜ ਹੋਏ ਨੂੰ, ਜਾਂ ਤੁਸੀਂ ਇਸ ਵੇਲੇ ਵੀ ਕੰਜ਼ਿਊਮਰ ਪ੍ਰਪੋਜ਼ਲ ਦੇ ਵਿੱਚ ਹੈਗੇ ਹੋ, ਪੇਮੈਂਟਸ ਕਰ ਰਹੇ ਹੈਗੇ ਹੋ, ਤਾਂ ਵੀ ਮੌਰਗੇਜ ਦੀਆਂ ਆਪਸ਼ਨਸ ਜਿਹੜੀਆਂ ਬਣ ਸਕਦੀਆਂ ਹੈਗੀਆਂ ਨੇ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀ ਹੈ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499, ਗੂਗਲ ਕਰ ਸਕਦੇ ਹੋ, ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ ਰਸ਼ਮੀ ਜੀ, ਥੈਂਕ ਯੂ ਸੋ ਮੱਚ। ਸੋ ਮੌਰਗੇਜ ਦੇ ਬਾਬਤ ਕੋਈ ਵੀ ਇਨਕੁਆਇਰੀ, ਕੋਈ ਵੀ ਗੱਲਬਾਤ, ਤੁਸੀਂ ਨਾਮ ਇੱਕੋ ਇੱਕ ਯਾਦ ਰੱਖਣਾ, ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ, ਤੁਸੀਂ ਗੂਗਲ ਵੀ ਕਰ ਸਕਦੇ ਹੋ, ਔਰ ਨਾਲ ਦੀ ਨਾਲ ਤੁਹਾਨੂੰ ਨੰਬਰ ਦੇ ਦਈਏ 647-539-44-44, 6475394499, ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ।

0: ਚੁੱਪ ਸ਼ੁਕਰੀਆ, ਥੈਂਕ ਯੂ ਸੋ ਮੱਚ ਰਮੇਸ਼ ਜੀ, ਬਹੁਤ ਸ਼ੁਕਰੀਆ ਜੀ। ਸੋ ਸਾਰੀਆਂ ਲਾਈਨ ਬਿਜ਼ੀ ਨੇ, ਸਭ ਨਾਲ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਰਜਤ, ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ? ਸਤਿ
1: ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
1: ਜੀ ਵਧੀਆ। ਅੱਜ ਦਾ ਪ੍ਰੋਗਰਾਮ ਸੁਣ ਕੇ ਤਾਂ ਸਾਨੂੰ ਬਚਪਨ ਦੀਆਂ ਗੇਮਾਂ ਯਾਦ ਆ
0: ਗਈਆਂ। ਸਾਰੀਆਂ ਗੇਮਾਂ ਯਾਦ ਆ ਗਈਆਂ?
1: ਹਾਂ।
0: ਕਿਹੜੀਆਂ ਕਿਹੜੀਆਂ ਗੇਮਾਂ ਯਾਦ ਆਈਆਂ?
1: ਇੱਕ ਤਾਂ ਆਪਾਂ ਕੰਚੇ ਖੇਡਦੇ ਹੁੰਦੇ ਸੀਗੇ।
0: ਉਹ ਬੰਟੇ, ਉਹ ਯਾਰ ਇਹ ਤਾਂ ਮੈਨੂੰ ਲੱਗਦਾ ਕਾਮਨ ਗੇਮ ਆ, ਪੂਰੇ ਪੰਜਾਬ 'ਚ ਖੇਡੀ ਜਾਂਦੀ ਸੀ ਨਾ।
1: ਹਾਂ, ਇੱਕ ਆਪਾਂ ਮਤਲਬ ਪਰਚੀਆਂ ਖੇਡਣੀਆਂ, ਦੂਜਾ ਉਹ ਪੈਨ ਨਹੀਂ ਗੇਰਦੇ ਹੁੰਦੇ ਇਕੱਠੇ ਕਰਕੇ, ਉਹ ਇਕੱਲੇ ਇਕੱਲੇ ਚੁੱਕਣੇ ਵੀ ਖੇਲਣੇ ਚਾਹੀਦਾ।
0: ਅੱਛਾ, ਇਹ ਨਹੀਂ ਮੈਨੂੰ ਪਤਾ, ਇਹ ਇਹ ਵੀ ਗੇਮ ਸੀ ਕੋਈ
1: ਸਾਡੇ ਵੱਲ?
0: ਹਾਂ, ਇਹ ਹਰਿਆਣੇ ਦੀ ਗੇਮ ਹੋਣੀ ਫਿਰ ਪੱਕੀ ਹੋ ਗਈ।
1: ਹਾਂ, ਮਤਲਬ ਸਾਡੇ ਉੱਥੇ ਖੇਲਦੇ ਸੀਗੇ ਇਹਨੂੰ, ਤੇ ਇੱਕ ਉਹ ਸੀਗਾ ਵੀ ਮਤਲਬ ਬੁੱਕ 'ਚ ਕੋਈ ਦੋ ਪੇਜ ਲੈ ਕੇ ਕੋਮਨ ਵਰਡ ਲੱਭਣੇ।
0: ਓਕੇ, ਇੱਕੋ ਜੇ?
1: ਹਾਂ।
0: ਅੱਛਾ, ਇਹ ਵੀ ਬੜੀ ਪੜ੍ਹੀ ਲਿਖੀ ਜੀ ਗੇਮ ਆ। ਅਸੀਂ ਤਾਂ ਯਾਰ ਜਾਹਲ ਜਿਹੀਆਂ ਗੇਮਾਂ ਖੇਡਦੇ ਸੀ, ਜਾ ਫਿਜ਼ੀਕਲ ਐਕਟੀਵਿਟੀ ਵਾਲੀਆਂ ਜ਼ਿਆਦੀਆਂ, ਇਹ ਤਾਂ ਜ਼ਿਆਦੀਆਂ ਪੜ੍ਹਿਆ ਲਿਖਿਆ ਜੀ ਵਾਲੀਆਂ ਗੇਮਾਂ। ਸੋ ਅਸੀਂ ਤਾਂ ਮਤਲਬ ਜਿਹੜੀ ਜੇ ਫਿਜ਼ੀਕਲੀ ਐਕਟੀਵਿਟੀ ਛਿੱਤਰ ਪੌਲਾ ਜਿਹਾ ਜ਼ਿਆਦਾ ਇਨਵੋਲਵ ਹੋਵੇ, ਸਰੀਰ ਨੂੰ ਟੋਰਚਰ ਜੇ ਥੋੜ੍ਹਾ ਜਿਹਾ ਹੋਣਾ ਹੋਵੇ, ਉਹ ਵਾਲੀਆਂ ਗੇਮਾਂ ਜਿਹੀਆਂ ਜ਼ਿਆਦੀਆਂ ਖੇਡਦੇ ਸੀਗੇ।
1: ਗਿੱਲੀ ਡੰਡਾ ਤਾਂ ਸੀਗਾ ਜੀ।
0: ਹਾਂ, ਗੁੱਲੀ ਡੰਡਾ ਔਰ ਬੰਟੇ, ਇਹ ਕਾਮਨ ਗੇਮ ਆ। ਸਰਪੰਚ ਸਾਹਿਬ, ਤੁਹਾਡੇ ਮਾਝ ਦੇ ਵਿੱਚ ਕੋਈ ਐਸੀਆਂ ਗੇਮਾਂ ਹੈਗੀਆਂ ਜਿਹੜੀਆਂ ਉੱਥੋਂ ਲੱਗਿਆ ਕਿ ਹੋਰ ਕਿਤੇ ਘੱਟ ਖੇਡਦੇ ਆ?
1: ਲੁਕਣ
0: ਛਪਾਈ, ਹਾਂ, ਉਹ ਹਾਈਡ ਐਂਡ ਸੀਕ ਜਿਹਨੂੰ ਬਾਅਦ ਚ ਇੰਗਲਿਸ਼ ਚ ਕਹਿੰਦੇ ਸੀ। ਅੱਛਾ, ਉਹ ਵੀ ਵਧੀਆ ਗੇਮ ਸੀ ਉਹ। ਕਈ ਵਾਰੀ ਕੁੜੀ ਲੱਭਣਾ ਨਾ ਕਿਸੇ ਨੇ, ਲੋਕ ਹੀ ਰਹਿਣਾ, ਫਿਰ ਮੁੜਕੋ ਮੁੜ ਕੇ ਆਪੇ ਨਿਕਲ ਆਉਣਾ, ਬਾਹਰ ਵੀ ਕੋਈ ਤਾਂ ਆਇਆ ਹੀ ਨੀ।
1: ਹਾਂ,
0: ਉਹ ਕਿਆ ਬਾਤ ਆ। ਚਲੋ, ਬਹੁਤ ਸ਼ੁਕਰੀਆ ਰਜਤ। ਰਜਤ, ਮਾਸਟਰ ਸਲੀਮ ਦਾ ਸ਼ੋਅ ਵੇਖਣ ਆਇਓ ਜ਼ਰੂਰ, ਬਹੁਤ ਮਜ਼ੇਦਾਰ ਸ਼ੋਅ ਹੋਣ ਵਾਲਾ। ਤੁਸੀਂ ਆਇਓ ਆਇਓ ਤੇ ਫਿਰ ਆਪਾਂ ਮਿਲਦੇ ਹਾਂ ਸ਼ੋਅ ਦੇ ਵਿੱਚ, ਇੰਜੋਏ ਕਰਾਂਗੇ। ਤੁਹਾਡੀ ਆਵਾਜ਼ ਨਹੀਂ ਆ ਰਹੀ ਰਜਤ। ਰਜੇ, ਤੁਹਾਡੀ ਕਾਲ ਮਤਲਬ ਤੁਹਾਡੀ ਨੈਟਵਰਕ ਦੇ ਵਿੱਚ ਇਸ਼ੂ ਆ, ਤੁਹਾਡੀ ਆਵਾਜ਼ ਨਹੀਂ ਆ ਰਹੀ, ਤੇ ਤੁਸੀਂ ਕਰਿਓ ਕਾਲ ਮੈਨੂੰ, ਆਪਾਂ ਸ਼ੋਅ ਜ਼ਰੂਰ ਵੇਖਣਾ ਆ, ਤੇ ਵੱਧ ਤੋਂ ਵੱਧ ਆਪਾਂ ਇਸ ਸ਼ੋਅ ਦੇ ਵਿੱਚ ਪਹੁੰਚੀਏ ਤੇ ਨਜ਼ਾਰੇ ਲਈਏ, ਕਿਉਂਕਿ ਐਸੇ ਚੰਗੇ ਸ਼ੋਅ ਮਿਸ ਕਰਨ ਵਾਲੇ ਨਹੀਂ ਆ, ਤੇ ਸਾਰੇ ਜਣੇ ਪਹੁੰਚਿਓ 905-673-3337। ਔਰ ਜੇ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਕਿਉਂਕਿ ਉਹ ਜਿਹੜਾ ਸ਼ੋਅ ਹੋ ਰਿਹਾ ਮਾਸਟਰ ਸਲੀਮ ਦਾ, ਉੱਥੇ ਇਹ ਜਿਹੜੀਆਂ ਸਕਰੀਨਸ ਲੱਗਣੀਆਂ, ਘੱਟੋ ਘੱਟ ਮੈਨੂੰ ਲੱਗਦਾ ਕਿ 5-6 ਸਕਰੀਨ ਐਸੀਆਂ ਲੱਗਣੀਆਂ ਜਿਹੜੀਆਂ ਬਹੁਤ 10-10 ਫੁੱਟ ਦੀਆਂ ਸਕਰੀਨ ਆ। ਸੋ ਸਾਰੇ ਪਾਸੇ ਬਸ ਸਕਰੀਨ ਹੀ ਸਕਰੀਨ ਹੋਣੀਆਂ, ਤੁਹਾਡੇ ਜਦੋਂ ਬਿਜ਼ਨਸਾਂ ਦੇ ਲੋਗੋ ਚੱਲੇ ਤੁਹਾਡੇ ਮੂੰਹ 'ਚ, ਫਿਰ ਵਾਹ ਵਾਹ ਨਿਕਲੇ, ਤੁਹਾਨੂੰ ਲੱਗਣਾ ਕਿ ਵੈਰੀ ਸਪੈਸ਼ਲ ਫੀਲ ਹੋਣਾ। ਸੋ ਕਿਉਂਕਿ ਮਿਲਣਾ ਈਵੈਂਟ 'ਤੇ ਰੋਹਨ ਸ਼ਰਮਾ ਜਦੋਂ ਆਪਣੇ ਸ਼ੋਅ ਲੈ ਕੇ ਆਉਂਦੇ ਨਾ, ਮੈਂ ਪਹਿਲਾਂ ਵੀ ਦੱਸ ਕੇ ਹਟਿਆ, ਜਿਹਨੇ ਖਾਨ ਸਾਹਿਬ ਦਾ ਸ਼ੋਅ ਵੇਖਿਆ, ਹੰਸਰਾਜ ਹੰਸਣਾ ਦਾ ਸ਼ੋਅ ਵੇਖਿਆ, ਉਹ ਸਾਰੇ ਸਪੋਂਸਰ ਆਲਰੇਡੀ ਦੁਬਾਰਾ ਆ ਗਏ, ਉਹਨੂੰ ਪਤਾ ਕਿ ਕਿੰਨਾ ਉਹਦੇ ਵਿੱਚ ਤੁਹਾਨੂੰ ਅਪੀਅਰੈਂਸ ਮਿਲਦੀ ਆ, ਕਿਵੇਂ ਲੋਗੋ ਤੁਹਾਡੇ ਚਲਾਏ ਜਾਂਦੇ ਹੈ ਨਾ। ਸੋ ਜੇ ਤੁਸੀਂ ਸਪੋਂਸਰ ਵੀ ਕਰਨਾ ਆ ਮਾਸਟਰ ਸਲੀਮ ਜੀ ਦਾ ਸ਼ੋਅ, ਤੇ ਬਹੁਤ ਵਾਜਬ ਕੀਮਤਾਂ ਦੇ ਵਿੱਚ ਤੁਹਾਡਾ ਅਸੀਂ ਬਿਜ਼ਨਸ ਨੂੰ ਵਧੀਆ ਅਸੀਂ ਆਪਣੇ ਸਰੋਤਿਆਂ ਤੱਕ ਲੈ ਕੇ ਆਵਾਂਗੇ। ਸੋ ਜ਼ਰੂਰ ਤੁਸੀਂ ਮੈਨੂੰ ਕਾਲ ਕਰ ਲਿਓ 437-870-001, ਜਾਂ ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਸਾਡੇ ਨਾਲ ਗੁਰਜੀਤ ਸੂਰੀ ਜੀ ਜੁੜ ਚੁੱਕੇ ਨੇ, ਮਾਫ ਕਰਨਾ, ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਬਾਬਤ ਗੱਲਬਾਤ ਕਰਦੇ ਹਾਂ ਆਪਾਂ। ਤੁਹਾਨੂੰ ਮੈਸੇਜ ਰੋਜ਼ ਦਿੰਦੇ ਹਾਂ ਕਿ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਤੁਸੀਂ ਆਪਣੇ ਪਲਾਨਸ ਦੇਖ ਰਹੇ ਹੋ, ਵਧੀਆ ਇਨਵੈਸਟਮੈਂਟ ਦੇ ਪਲਾਨਸ, ਤੁਸੀਂ ਇੱਕ ਵਾਰੀ ਕਾਲ ਕਰ ਲਿਓ, ਤੁਹਾਡੀ ਲਾਈਫ ਸੈੱਟ ਹੋ ਜਾਣੀ ਆ। ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਅਸੀਂ ਨਾ ਸੋਚ ਨਹੀਂ ਪਾਉਂਦੇ ਕਿ ਅਸੀਂ ਉਹਨਾਂ ਨੂੰ ਨਾ ਦਵਾਈ ਰੱਖਦੇ ਹਾਂ, ਅਸੀਂ ਕੋਈ ਨਾ ਅੱਜ ਕੱਲ੍ਹ ਕਰਦੇ ਕਰਦੇ ਲੇਟ ਹੁੰਦੇ ਜਾਂਦੇ ਹਾਂ। ਪਰ ਤੁਸੀਂ ਇੱਕ ਵਾਰੀ ਕਾਲ ਕਰਿਓ ਗੁਰਜੀਤ ਸੂਰੀ ਹੁਣਾਂ ਨੂੰ, 416-627-3111, ਦੇਖੋ ਤੁਸੀਂ ਕਹੋਗੇ ਕਿ ਵਰਥ ਸੀ, ਇੱਕ ਇਮਾਨਦਾਰ ਭਰੋਸੇ ਵਾਲਾ ਜਦੋਂ ਇਨਸਾਨ ਤੁਹਾਨੂੰ ਮਿਲ ਜਾਏ ਨਾ, ਸਹੀ ਗਾਈਡ ਕਰਨ ਵਾਲਾ, ਫਿਰ ਬੰਦੇ ਨੂੰ ਲੱਗਦਾ, ਕਿਉਂਕਿ ਜੇ ਤੁਸੀਂ ਇੱਥੇ ਫਾਈਨੈਂਸ਼ੀਅਲ ਚੀਜ਼ਾਂ ਨੂੰ ਸੈਟਲ ਨਹੀਂ ਨਾ ਕੀਤਾ ਇਹਨਾਂ ਕੰਟਰੀਆਂ 'ਚ, ਤਾਂ ਫਿਰ ਮੈਨੂੰ ਲੱਗਦਾ ਕਿ ਤੁਸੀਂ ਤੁਹਾਡੀ ਪਲਾਨਿੰਗ ਕਿਤੇ ਨਾ ਕਿਤੇ ਜਾ ਕੇ। ਇੱਕ ਮੈਨੂੰ ਇਹ ਸੱਜਣ ਦੀ ਕਾਲ ਆਈ ਸੀ, ਕਹਿੰਦਾ ਭਾਅ ਜੀ ਵੀ ਸੈੱਟ ਹੋ ਗਏ, ਸਿਟੀਜ਼ਨ ਵੀ ਆ, ਸਾਰਾ ਕੁਝ ਹੋ ਗਿਆ, ਪਰ ਹਾਲ ਜੇ ਸੈੱਟ ਨਹੀਂ ਆਇਆ। ਉਹ ਸੈੱਟ ਫਿਰ ਤਾਂ ਨਹੀਂ ਉਹ ਜੇ ਤੁਸੀਂ ਫਾਈਨੈਂਸ਼ੀਅਲ ਪਲਾਨਿੰਗਾਂ ਨਹੀਂ ਕਰਦੇ ਗੇ। ਗੁਰਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
2: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਗੱਲਬਾਤ ਬਹੁਤ ਸੋਹਣੀ ਕੀਤੀ ਹੈ ਪ੍ਰਭ ਜੀ, ਕਿ ਬਹੁਤ ਜ਼ਰੂਰੀ ਹੈਗਾ ਕਿ ਜਿਹੜੀ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਹੈਗੀ ਆ ਉਹਦੇ ਤੇ ਫੋਕਸ ਕੀਤਾ ਜਾਵੇ। ਹੁਣ ਇਹ ਹੈਗਾ ਕਿ ਦੇਖੋ ਕਿ ਅਰਨ ਹਰ ਬੰਦਾ ਕਰਦਾ ਹੈਗਾ, ਬਟ ਜਿੰਨੀ ਤੁਸੀਂ ਕਮਾਈ ਕਰਦੇ ਹੋ ਉਹਦੇ ਚੋਂ ਸੇਵਿੰਗ ਕਿੱਦੀ ਕਰ ਰਹੇ ਹੈਗੇ ਆ, ਇਹ ਬਹੁਤ ਜ਼ਰੂਰੀ ਹੈਗਾ। ਹਰ ਪਰਸਨ ਜਿਹੜਾ ਹੈਗਾ ਕੁਝ ਨਾ ਕੁਝ ਸੇਵ ਕਰ ਸਕਦਾ ਜੇ ਉਹਦੀ ਪ੍ਰੋਪਰ ਜਿਹੜਾ ਹੈਗਾ ਪਲੈਨਿੰਗ ਕਰਦਾ ਹੈਗਾ। ਜੇ ਬਿਨਾਂ ਪਲੈਨਿੰਗ ਤੋਂ ਕਹੀਏ ਤੇ ਉਹ ਕੁਛ ਵੀ ਜਿਹੜਾ ਪੋਸੀਬਲ ਨਹੀਂ ਹੈਗਾ। ਇਸ ਲਈ ਕਹੂੰਗੀ ਕਿ ਜਿੰਨੇ ਵੀ ਲਿਸਨਰ ਪ੍ਰੋਗਰਾਮ ਨੂੰ ਸੁਣ ਰਹੇ ਆ, ਜਿਨ੍ਹਾਂ ਨੇ ਹਜੇ ਤੱਕ ਆਪਣਾ ਟੈਕਸ ਫ੍ਰੀ ਸੇਵਿੰਗ ਅਕਾਊਂਟ ਓਪਨ ਨਹੀਂ ਕੀਤਾ ਹੈਗਾ, ਚਾਹੇ ਉਹਨੂੰ ਸਟੂਡੈਂਟ ਹੈਗੇ ਆ, ਚਾਹੇ ਵਰਕ ਪਰਮਿਟ ਦੇ ਹੈਗੇ ਆ, ਜਿਹੜੇ ਵੀ ਕੈਨੇਡੀਅਨ ਰੈਜੀਡੈਂਟਸ ਹੈਗੇ ਆ 18 ਤੋਂ ਪਲੱਸ ਹੈਗੇ ਆ, ਉਹ ਆਪਣਾ ਟੈਕਸ ਫ੍ਰੀ ਸੇਵਿੰਗ ਅਕਾਊਂਟ ਓਪਨ ਕਰ ਸਕਦੇ ਆ। ਹਰ ਸਾਲ ਇਹਦੇ ਵਿੱਚ ਗਵਰਨਮੈਂਟ ਜਿਹੜੀ ਹੈਗੀ ਆ ਇੱਕ ਲਿਮਿਟ ਫਿਕਸ ਕਰਦੀ ਆ ਕਿ ਇਸ ਸਾਲ ਦੀ ਗੱਲਬਾਤ ਕਰਦੇ ਆ ਵੀ ਇਸ ਸਾਲ ਜਿਹੜਾ ਹੈਗਾ $7,000 ਤੱਕ ਤੁਸੀਂ ਆਪਣੇ ਟੈਕਸ ਫ੍ਰੀ ਅਕਾਊਂਟ ਵਿੱਚ ਸੇਵ ਕਰ ਸਕਦੇ ਆ। ਫਲੈਕਸੀਬਲ ਅਕਾਊਂਟ ਹੈਗਾ, ਜਿੰਨੀ ਉੱਪਰ ਗਰੋਥ ਹੈਗੀ ਆ ਉਹ ਸਾਰੀ ਟੈਕਸ ਫ੍ਰੀ ਹੈਗੀ ਆ, ਜਦੋਂ ਤੁਸੀਂ ਚਾਹੋ ਉਹਨੂੰ ਮਨੀ ਨੂੰ ਵਿਦਡਰਾ ਕਰ ਸਕਦੇ ਆ। ਅਸੀਂ ਬਹੁਤ ਵਾਰੀ ਸੋਚਦੇ ਰਹਿੰਦੇ ਹਾਂ ਕਿ ਸਾਡੇ ਕੋਲ ਜ਼ਿਆਦਾ ਪੈਸੇ ਆਊਗੇ ਅਸੀਂ ਫੇਰ ਹੀ ਸੇਵ ਕਰਨਾ ਸਟਾਰਟ ਕਰਨਾ, ਇਹ ਨਹੀਂ ਹੈਗਾ। ਤੁਸੀਂ ਮੰਥਲੀ, ਵੀਕਲੀ, ਬਾਈ ਵੀਕਲੀ ਜਿੱਦਾਂ ਵੀ ਤੁਹਾਡੀ ਪੇ ਆਉਂਦੀ ਹੈ ਉਹਦੇ ਵਿੱਚੋਂ $50 ਜਾਂ $100 ਵੀ ਸੇਵ ਕਰ ਸਕਦੇ ਹੈਗੇ ਆ। ਸਿਆਣੇ ਕਹਿੰਦੇ ਆ ਨਾ ਕਿ ਬਈ ਤਿਣਕਾ ਤਿਣਕਾ ਜਿਹੜਾ ਕਰਕੇ ਵੀ ਤੁਪਕਾ ਤੁਪਕਾ ਕਰਕੇ ਜਿਹੜਾ ਘੜਾ ਭਰ ਜਾਂਦਾ ਹੈਗਾ, ਉਹਦੇ ਲਈ ਐਫਰਟ ਤੁਹਾਨੂੰ ਪਾਉਣੇ ਪੈਣੇ ਆ, ਅਕਾਊਂਟ ਓਪਨ ਕਰਾਉਣਾ ਹੈਗਾ, ਕੋਈ ਡਿਟੇਲ ਜਾਣਕਾਰੀ ਲੈਣੀ ਆ। ਤੇ ਜਿੰਨੇ ਵੀ ਸਾਡੇ ਲਿਸਨਰ ਕਹਿ ਲਓ ਕਿ ਜਿਹੜੇ 2009 ਤੋਂ ਇੱਥੇ ਰਹਿ ਰਹੇ ਹੈਗੇ ਆ, $1,09,000 ਤੱਕ ਤੁਸੀਂ ਆਪਣੇ ਟੈਕਸ ਫ੍ਰੀ ਸੇਵਿੰਗ ਅਕਾਊਂਟ ਵਿੱਚ ਸੇਵ ਕਰ ਸਕਦੇ ਆ। ਇਹ ਦੇਖੋ ਕਿ ਗਵਰਨਮੈਂਟ ਨੇ ਜਿਹੜੇ ਸਾਨੂੰ ਟੂਲ ਦਿੱਤੇ ਹੋਏ ਆ ਕਿ ਜਿਹਦੇ ਉੱਪਰ ਗਰੋਥ ਸਾਰੀ ਟੈਕਸ ਫ੍ਰੀ ਹੈ, ਉਹਨਾਂ ਨੂੰ ਜ਼ਰੂਰ ਤੁਸੀਂ ਯੂਜ਼ ਕਰਿਆ ਕਰੋ। ਕੋਈ ਵੀ ਕੁਐਸਚਨ ਇੰਸ਼ੋਰੈਂਸ ਦੇ ਰਿਗਾਰਡਿੰਗ, ਇਨਵੈਸਟਮੈਂਟ ਦੇ ਰਿਗਾਰਡਿੰਗ, ਜਾਂ ਸਾਡੇ ਉਹ ਲਿਸਨਰ ਜਿਨ੍ਹਾਂ ਨੇ ਹਜੇ ਤੱਕ ਆਉਣ ਵਾਲੇ ਦਿਨਾਂ ਵਿੱਚ ਘਰ ਲੈਣਾ, ਉਹਦੇ ਲਈ ਪਲੈਨਿੰਗ ਕਰਨੀ ਹੈ, ਟੈਕਸ ਸੇਵ ਕਰਨਾ, ਘਰ ਦੇ ਲਈ ਡਾਊਨ ਪੇਮੈਂਟ ਇਕੱਠੀ ਕਰਨੀ ਹੈ, ਫਿਰ ਉੱਥੇ ਫਸਟ ਹੋਮ ਸੇਵਿੰਗ ਅਕਾਊਂਟ ਬੈਸਟ ਟੂਲ ਹੈਗਾ। ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਕੋਂਬੋ ਪਲਾਨ ਲੈਣਾ, ਪੇਰੈਂਟਸ ਆ ਰਹੇ ਆ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਤੇ ਨੰਬਰ ਜੀ 416-627-3111 416-627-3111 ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਪ੍ਰਭ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਜੀ। ਸੋ 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਸਮਾਂ ਆਪਣਾ ਆਲਮੋਸਟ ਤਕਰੀਬਨ ਹੋ ਚੱਲਿਆ ਆ। ਮੈਂ ਦੋ ਕੁ ਮੈਸੇਜ ਹੈਗੇ ਆ, ਪਹਿਲਾਂ ਮੈਂ ਸਰਪੰਚ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਇੱਕ ਕਾਲ ਆਪਣੀ ਰਹੀ ਹੈ ਕੁਲਦੀਪ ਜੀ, ਬੜੇ ਲੰਬੇ ਸਮੇਂ ਤੋਂ ਹੋਲਡ ਨੇ, ਮਾਫ਼ ਕਰਨਾ, ਬਹੁਤ ਸਾਰੀਆਂ ਕਾਲਸ ਹੈ ਨਾ, ਪਤਾ ਨਹੀਂ ਲੱਗ ਰਿਹਾ ਹੈਗਾ। ਕੁਲਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ, ਕੀ ਹਾਲ ਚਾਲ?
3: ਹਾਂ ਜੀ, ਸਤਿ ਸ਼੍ਰੀ ਅਕਾਲ ਬੇਟਾ।
0: ਸਤਿ ਸ਼੍ਰੀ ਅਕਾਲ ਜੀ, $35 ਦੀ ਆਈ ਥਿੰਕ ਜੀ, ਜੇ ਵੈਸੇ $50 ਦੀ ਹੈ ਪਰ ਆਪਾਂ ਰੇਡੀਓ ਦੇ ਜ਼ਰੀਏ ਮੈਂ ਡਿਸਕਾਊਂਟ ਦੇ ਕੇ ਦੇ ਰਿਹਾ $35 ਦੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਤੁਸੀਂ ਨੰਬਰ ਮੇਰਾ ਨੋਟ ਕਰ ਲਿਓ ਜੇ ਕੋਈ ਤੁਹਾਨੂੰ ਕਿਸੇ ਤਰ੍ਹਾਂ ਸਵਾਲ ਹੋਵੇ, 437-0001 ਹਾਂਜੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ। ਜੀ ਸਰਪੰਚ ਸਾਹਿਬ, ਤੁਸੀਂ ਵੀ ਜ਼ਰੂਰ ਪਹੁੰਚਣਾ, ਜ਼ਰੂਰ ਦਰਸ਼ਨ ਦੇਣੇ, ਫਿਰ ਉੱਥੇ ਆਪਾਂ ਰੌਣਕ ਮੇਲੇ ਲਾਵਾਂਗੇ। ਜੀ ਜੀ, ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਨੌ ਜੀ, ਮਿਲਦੇ ਹਾਂ ਜੀ ਜਲਦੀ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸਰਪੰਚ ਸਾਹਿਬ, ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਸਾਥ ਦੇਣ ਲਈ। 905-673-3337। ਸੋ ਹੁਣ ਕੁਛ ਮੈਸੇਜ ਦੇ ਦਈਏ ਅਤੇ ਨਾਲ ਦੀ ਨਾਲ ਇੱਕ ਵਾਰ ਫਿਰ ਤੁਹਾਨੂੰ ਮੈਸੇਜ ਦੇਵਾਂ ਮੈਂ ਕਿ ਬਈ ਮਾਸਟਰ ਸਲੀਮ ਜੀ ਦਾ ਜਿਹੜਾ ਸ਼ੋਅ ਆ ਨਾ, ਮਿਸ ਨਾ ਕਰਿਓ, ਨਹੀਂ ਤਾਂ ਫਿਰ ਯੂਟਿਊਬ 'ਤੇ ਵੇਖਣ ਜੋਗੇ ਰਹਿ ਜਾਓਗੇ, ਕਿਉਂਕਿ ਕਈਆਂ ਦਾ ਸੁਪਨਾ ਹੀ ਹੁੰਦਾ ਕਿ ਭਈ ਐਸੇ ਸ਼ੋਅ ਵੇਖੀ ਚੰਗੀ ਗਾਇਕੀ ਵਾਲੇ। ਨਾਲ ਦੀ ਨਾਲ ਤੁਹਾਨੂੰ ਫੈਸ਼ਨ ਆਈ ਕਿਊ ਦਾ ਸੁਨੇਹਾ ਦੇ ਦਈਏ। ਫੈਸ਼ਨ ਆਈ ਕਿਊ 905-453-2225। ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ। ਤੁਸੀਂ ਸੂਟ, ਬਲੇਜ਼ਰ, ਕੋਟ ਪੈਂਟ ਕੁੜਤੇ ਪਜਾਮੇ ਟੋਪ ਟੋਪ ਦੇ ਮੈਂ ਲੈ ਕੇ ਆਇਆ ਬਾਈ ਜੀ, ਕਮਾਲ ਕਮਾਲ ਕਮਾਲ, ਇੱਦੋਂ ਬੈਸਟਰ ਕਿਤੇ ਨਹੀਂ ਹੈ। ਅਤੇ ਨਾਲ ਦੀ ਨਾਲ ਜੇ ਤੁਸੀਂ ਲਹਿੰਗੇ ਗਰਾਰੇ ਸ਼ਰਾਰੇ ਲੈਣੀ ਆ, ਸ਼ੇਰਵਾਨੀਆਂ, ਵਿਆਹਾਂ ਦੀ ਸ਼ੋਪਿੰਗ ਕਰਨੀ ਹੈ, ਤਾਂ ਬੈਸਟ ਪਲੇਸ ਆ ਤੁਹਾਡੇ ਵਾਸਤੇ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ, 905-453-2225। ਚਾਹੇ ਤੁਸੀਂ ਲਗੇ ਸੈੱਟ ਲੈਣੇ ਆ, ਬੈਡਿੰਗ ਵਾਸਤੇ ਕੋਈ ਸਮਾਨ ਲੈਣਾ, ਤਾਂ ਇੱਕੋ ਹੀ ਵਨ ਸਟੋਪ ਸ਼ੋਪ ਆ। ਬਸ ਪਹੁੰਚੋ, ਰੇਡੀਓ ਡਾਂ ਦਾ ਰੈਫਰੈਂਸ ਦੇ ਦਿਓ, ਖੂਬਸੂਰਤ ਤੋਹਫੇ ਵੀ ਮਿਲਣਗੇ। 905-453-2225 ਫੈਸ਼ਨ ਆਈ ਕਿਊ ਔਰ ਡਰੀਮ ਹੋਮ ਅਪਲਾਈਂਸਿਸ। ਅਪਲਾਈਂਸ ਲੈਣ ਜਾ ਰਹੇ ਹੋ ਤਾਂ ਫਰੀ ਇੰਸਟਾਲੇਸ਼ਨ, ਫਰੀ ਡਿਲੀਵਰੀ, ਰੇਡੀਓ ਡਾਂ ਦਾ ਰੈਫਰੈਂਸ ਦੇਣਾ ਪੈਣਾ। ਅਤੇ ਨਾਲ ਦੀ ਨਾਲ ਇਹ ਵੀ ਕਹਿੰਦੇ ਆ, ਇਹ ਨਹੀਂ ਕਿ ਫਰੀ ਦੇ ਕੇ ਤੁਹਾਨੂੰ ਪ੍ਰਾਈਜ਼ ਜ਼ਿਆਦਾ ਲਾ ਦੇਣਗੇ, ਪੂਰੇ GT ਦੇ ਵਿੱਚੋਂ ਪ੍ਰਾਈਜ਼ ਬੀਟ ਕਰਕੇ ਦੇਣਗੇ, ਮੈਚ ਨਹੀਂ ਬੀਟ ਕਰਕੇ ਦੇਣਗੇ। ਅਪਲਾਈਂਸਿਸ ਲੈਣੇ ਆ ਤਾਂ ਰੁਕੋ, ਸੁਣੋ, ਠਹਿਰੋ, ਬਹੁਤ ਸਾਰੀ ਸੇਵਿੰਗ ਤੁਹਾਡੀ ਕਰਾ ਦੇਣੀ ਆ। ਡਰੀਮ ਹੋਮ ਅਪਲਾਈਂਸ 'ਤੇ ਪਹੁੰਚ ਜਾਓ, ਰੇਡੀਓ ਡਾਂ ਦਾ ਰੈਫਰੈਂਸ ਦੇ ਦਿਓ, ਦੇਖਿਓ ਕਿੰਨੀ ਬੱਚਤ ਹੁੰਦੀ ਹੈ। ਕੋਈ ਵੀ ਕੋਟੇਸ਼ਨ ਲੈ ਕੇ ਚੱਲ ਜਾਓ, ਤੁਹਾਡੇ $500-600 ਤਾਂ ਇੰਸਟਾਲੇਸ਼ਨ 'ਤੇ ਬਚਾ ਦੇਣੇ ਆ, ਅਤੇ ਡਿਲੀਵਰੀ ਬਿਲਕੁਲ ਫਰੀ ਤੁਹਾਡੇ ਘਰ, ਅਤੇ ਨਾਲ ਦੀ ਨਾਲ ਪ੍ਰਾਈਜ਼ ਬੀਟ ਕਰਕੇ ਦੇਣਗੇ, ਜਿੰਨੇ ਦਾ ਤੁਹਾਨੂੰ ਕਿਤੋਂ ਮਿਲ ਰਿਹਾ ਉਦੋਂ ਸਸਤੇ ਅਪਲਾਈਂਸਿਸ ਦੇਣਗੇ। ਡਰੀਮ ਹੋਮ ਅਪਲਾਈਂਸਿਸ 905-805-3000, 905-805-3000, 2915 ਅਰਜੈਂਟੀਆ ਰੋਡ, ਮਿਸੀਸਾਗਾ, ਡਰੀਮ ਹੋਮ ਅਪਲਾਈਂਸਿਸ 'ਤੇ ਤੁਸੀਂ ਪਹੁੰਚਣਾ ਹੈ। ਓਏ ਹੋਏ, ਕਿਆ ਬਾਤ ਆ,
4: ਮੈਨੂੰ ਦਿਲੋਂ
0: ਗਵਾਈ, ਕਿਆ ਬਾਤ ਆ।
4: ਜੇ ਮੈਂ ਇਸ ਸਟੇਜ ਤੇ ਬੈਠਾ ਤੁਹਾਨੂੰ ਗਾਣਾ ਸੁਣਾ ਰਿਹਾ ਤੁਹਾਡੇ ਕਦਮਾਂ 'ਚ,
0: ਦੇਖੋ 20-25 ਸਾਲਾਂ ਬਾਅਦ ਵੀ ਜਿਹੜੇ ਬੋਲ ਆ ਨਾ ਉਹ ਚੇਂਜ ਨਹੀਂ ਹੋਏ। ਸੋ ਆਪਣੇ ਬਜ਼ੁਰਗਾਂ ਦਾ ਅਦਬ ਸਤਿਕਾਰ ਕਰਨਾ ਉਹ ਗਾਇਕੀ ਦੇ ਵਿੱਚ ਬਿਲਕੁਲ ਝਲਕਦਾ ਆ। ਸੋ 24 ਜੁਲਾਈ ਨੂੰ ਮਾਸਟਰ ਸਲੀਮ, 437-870-0001, ਰੇਡੀਓ ਉਡਾਨ ਦਾ ਜਿਹੜਾ ਇੰਸਟਾਗ੍ਰਾਮ ਦਾ ਪੇਜ ਆ ਉੱਥੇ ਆ ਜਾਓ ਮੇਰੇ ਨਾਲ, ਅਤੇ ਬਾਹਲੀ ਇਨਫੋਰਮੇਸ਼ਨ ਤੁਹਾਨੂੰ ਉੱਥੇ ਦੇ ਦਾਂਗੇ। ਸੋ ਨਾਲ ਦੀ ਨਾਲ ਇੱਕ ਜਾਂਦੇ ਜਾਂਦੇ ਇੱਕ ਵਾਰ ਵਾਓ ਈਟਸ, ਮੋਮੋਜ਼ ਖਾਣੇ ਆ ਤੁਸੀਂ, ਵਾਓ ਈਟਸ ਨੂੰ ਯਾਦ ਰੱਖੋ, ਡੇਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ ਵਾਓ ਈਟਸ, ਅਤੇ $3.99 ਦੇ ਵਿੱਚ ਤੁਸੀਂ ਮੋਮੋ ਖਾ ਸਕਦੇ ਹੋ। ਅਤੇ ਕਿਆ ਬਾਤ ਆ ਜੀ, ਫਿਰ ਮੋਮੋ ਖਾਓ, ਡੇਰੀ ਐਂਡ ਏਅਰਪੋਰਟ ਸੈਕ 'ਤੇ, ਵਾਓ ਈਟ, WOW, ਵਾਓ ਈਟਸ।
4: ਤਲਵਾਰ ਦਲਾਵਰ ਬਣਿਆ ਨਾਮ ਰਖਾ ਲਿਆ ਗਾਜ਼ੀ, ਮੱਕੇ ਦਾ ਜਾ
5: ਕੀ ਤੁਸੀਂ
4: ਮੱਕੇ
0: ਸੋ ਬਿਲਕੁਲ ਜੀ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਮਿਲਦੇ ਹਾਂ ਕੱਲ੍ਹ ਨੂੰ ਇਸੇ ਵੇਲੇ ਇਸੇ ਸਮੇਂ, ਉਸ ਤੋਂ ਪਹਿਲਾਂ ਸਵੇਰੇ ਮਿਲਾਂਗੇ 7-8 ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ 'ਚ। ਹੁਣ ਮੈਨੂੰ ਇੱਥੋਂ ਦੇ ਇਜਾਜ਼ਤ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਗੁੱਡ ਨਾਈਟ, ਸਤਿ ਸ਼੍ਰੀ ਅਕਾਲ।

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲਵੇਂ ਲਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ ਨਾ ਬਜਾ

ਦੋਸਤੋ, ਉਮੀਦ ਕਰਦਾ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਠੀਕ ਠਾਕ ਹੋਗੇ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ ਡਾਕਟਰ ਦਰਸ਼ਨਦੀਪ ਹਾਜ਼ਰਾਂ ਸੋਮਵਾਰ ਤੋਂ ਲੈ ਕੇ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ, ਜਿਸ ਨੂੰ ਤੁਸੀਂ ਸੁਣਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ। ਸੋ ਦੋਸਤ ਮਿੱਤਰ ਭੈਣ ਭਰਾ ਜਿੰਨੇ ਵੀ ਸਾਡੇ ਰੇਡੀਓ ਪ੍ਰੋਗਰਾਮ ਨੂੰ ਟਿਊਨ ਕਰ ਚੁੱਕੇ ਨੇ ਜਾਂ ਸਾਡੇ ਨਾਲ ਜੁੜ ਚੁੱਕੇ ਨੇ, ਸਾਰਿਆਂ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਰੇਡੀਓ ਪ੍ਰੋਗਰਾਮ ਨਾਲ ਜੁੜਨ 'ਤੇ। ਸੋ ਹੁਣੇ ਹੁਣੇ ਤੁਸੀਂ ਸੁਣ ਕੇ ਹਟੇ ਹੋ ਰੇਡੀਓ ਪ੍ਰੋਗਰਾਮ ਉਡਾਨ ਪ੍ਰਭ ਸੰਧੂ ਤੋਂ, ਅਤੇ ਹੁਣ ਸਾਡੀ ਵਾਰੀ ਹੈ। ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਤੁਹਾਨੂੰ ਥੋੜ੍ਹਾ ਜਿਹਾ ਹਟ ਕੇ ਆਪਣੇ ਪੰਜਾਬ ਦੇ ਨਾਲ, ਆਪਣੀ ਪੰਜਾਬੀ ਮਾਂ ਬੋਲੀ ਦੇ ਨਾਲ, ਆਪਣੇ ਪੰਜਾਬੀ ਸੱਭਿਆਚਾਰ ਦੇ ਨਾਲ ਔਰ ਆਪਣੇ ਪੰਜਾਬੀ ਵਿਰਸੇ ਦੇ ਨਾਲ ਜੋੜ ਕੇ ਰੱਖੀਏ। ਕਿਉਂਕਿ ਵਿਸ਼ਵ ਪੰਜਾਬੀ ਸਭਾ ਜਿਸ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਪੇਸ਼ ਕੀਤਾ ਜਾਂਦਾ ਹੈ, ਉਸ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਔਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ। ਇਹਨਾਂ ਦੀ ਐਪ ਡਾਊਨਲੋਡ ਕਰਕੇ VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਅਗਰ ਕਿਸੇ ਕਾਰਨ ਤੁਸੀਂ ਇਸ ਵੇਲੇ ਸਾਡੇ ਪ੍ਰੋਗਰਾਮ ਦੇ ਨਾਲ ਜੁੜਨ ਤੋਂ ਵਾਂਝੇ ਰਹਿ ਗਏ ਜਾਂ ਕਿਸੇ ਰੁਝੇਵੇਂ ਦੇ ਕਾਰਨ ਟਿਊਨਿੰਗ ਨਹੀਂ ਕਰ ਸਕੇ, ਤਾਂ ਅਗਲੇ ਦਿਨ ਸ਼ਾਮ ਨੂੰ 7:30 ਵਜੇ ਦੇ ਕਰੀਬ ਫਿਰ ਅਸੀਂ ਇਸ ਰੇਡੀਓ ਪ੍ਰੋਗਰਾਮ ਨੂੰ IPTV ਦੇ ਉੱਪਰ ਲੋਡ ਕਰ ਦਿੰਦੇ ਹਾਂ, ਤੁਸੀਂ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਸਾਡੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਦੁਆਰਾ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਆਡੀਟੋਰੀਅਮ, ਜਿਸ ਨੂੰ ਪੂਰੀ ਤਰੀਕੇ ਦੇ ਨਾਲ ਪੰਜਾਬ ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਕੀਤਾ ਹੋਇਆ ਹੈ। ਤੁਸੀਂ ਵੀ ਕਿਸੇ ਨੇ ਕੋਈ ਪੰਜਾਬੀ ਪ੍ਰੋਗਰਾਮ, ਪੰਜਾਬੀ ਦੇ ਨਾਲ ਸੰਬੰਧਿਤ, ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਸੇ ਦੇ ਨਾਲ ਸੰਬੰਧਿਤ ਕੋਈ ਵੀ ਗਤੀਵਿਧੀ ਆਰਗੇਨਾਈਜ਼ ਕਰਨੀ ਹੋਵੇ, ਤਾਂ ਤੁਸੀਂ ਉਸ ਦੀਆਂ ਸੇਵਾਵਾਂ ਫ੍ਰੀ ਆਫ ਕੋਸਟ ਲੈ ਸਕਦੇ ਹੋ। ਕਥੂਰੀਆ ਸਾਹਿਬ ਨੂੰ ਇਸ ਲਈ ਸੰਪਰਕ ਤੁਹਾਨੂੰ ਕਰਨਾ ਪਏਗਾ। 18 ਤਰੀਕ ਨੂੰ ਯਾਦ ਰੱਖੋ, ਪਹਿਲੇ ਵੀ ਮੈਂ ਤੁਹਾਡੇ ਨਾਲ 2-3 ਵਾਰ ਅਸੀਂ ਸ਼ੇਅਰ ਕਰ ਚੁੱਕੇ ਹੈ ਜਾਣਕਾਰੀ, ਲੇਕਿਨ 18 ਤਰੀਕ ਨੂੰ ਸ਼ਾਮ ਨੂੰ 7 ਵਜੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਇੱਕ ਸੂਫੀ ਨਾਈਟ ਦਾ ਆਯੋਜਨ ਕੀਤਾ ਗਿਆ, ਜਿਹੜਾ 7 ਵਜੇ ਤੋਂ ਲੈ ਕੇ 10 ਵਜੇ ਤੱਕ ਹੋਏਗੀ। ਔਰ ਇਸ ਦੇ ਵਿੱਚ ਤੁਸੀਂ ਸੁਣੋਗੇ ਅਨੀਨਾ ਫਿਦਾ, ਕਰਾਚੀ ਤੋਂ ਇੱਕ ਬਹੁਤ ਅੱਛੀ ਸੂਫੀ ਸਿੰਗਰ ਆਈ ਹੋਈ ਹੈ ਇੰਨੀ ਦਿਨੀ। ਔਰ ਦੂਸਰੇ ਮੇਰੇ ਨਾਲ ਰੇਡੀਓ ਪ੍ਰੋਗਰਾਮ ਦੇ ਵਿੱਚ ਜੋ ਸ਼ਾਮਿਲ ਹੁੰਦੇ ਨੇ ਸਾਡੇ ਦੋਸਤ ਹੁਸਨੈਨ ਅਕਬਰ ਜੀ, ਅੱਜ ਮੇਰੇ ਨਾਲ ਨਹੀਂ ਹੈ, ਹੋ ਸਕਦਾ ਚੱਲਦੇ ਪ੍ਰੋਗਰਾਮ ਦੇ ਵਿੱਚ ਪਹੁੰਚ ਹੀ ਜਾਣ, ਕਿਸੇ ਉਹ ਕੰਮ ਦੇ ਕਾਰਨ ਥੋੜ੍ਹਾ ਜਿਹਾ ਬ੍ਰਮਟਨ ਦੇ ਵਿੱਚ ਗਏ ਨੇ ਕਿਸੇ ਦੋਸਤ ਮਿੱਤਰ ਨੂੰ ਮਿਲਣ ਦੇ ਲਈ। ਹੁਸਨੈਨ ਅਕਬਰ ਜੀ ਔਰ ਅਨੀਨਾ ਫਿਦਾ ਦੋਨੋਂ ਹੀ ਲਹਿੰਦੇ ਪੰਜਾਬ ਪਾਕਿਸਤਾਨ ਤੋਂ ਬਹੁਤ ਹੀ ਸੁਰੀਲੇ ਗਾਇਕ ਨੇ ਔਰ ਆਪਣੇ ਆਪਣੇ ਖੇਤਰ ਦੇ ਵਿੱਚ ਇਹਨਾਂ ਦੀ ਕੋਈ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਨੇ। ਸੋ ਇਹਨਾਂ ਨੂੰ ਲਾਈਵ ਤੁਸੀਂ ਸੁਣੋਗੇ 18 ਜੁਲਾਈ ਨੂੰ ਸ਼ਾਮ ਨੂੰ 7 ਵਜੇ ਤੋਂ ਲੈ ਕੇ 10 ਵਜੇ ਤੱਕ। ਔਰ ਇੱਕ ਹੋਰ ਜਾਣਕਾਰੀ ਹੈ ਤੁਹਾਡੇ ਲਈ ਕਿ ਇਸ ਫਰਾਈਡੇ ਨੂੰ ਤਰੀਕ ਹੋ ਜਾਏਗੀ, ਮੇਰਾ ਖਿਆਲ ਹੈ 17 ਤਰੀਕ ਨੂੰ ਸ਼ਾਮ ਨੂੰ ਤੁਸੀਂ ਇਸ ਨੂੰ ਗੋਰ ਐਂਡ ਐਬਨੀਜ਼ਰ ਰੋਡ ਦੇ ਉੱਪਰ 4525 ਜੋ ਮਲਾਈ ਰੈਸਟੋਰੈਂਟ ਹੈ ਉਹਦੇ ਵਿੱਚ ਹੁਸਨੈਨ ਅਕਬਰ ਦੀ ਲਾਈਵ ਨਾਈਟ ਦਾ ਆਯੋਜਨ ਕੀਤਾ ਗਿਆ ਹੈ। ਗੁਰਦੁਆਰਾ ਦਸ਼ਮੇਸ਼ ਦਰਬਾਰ ਵਾਲੇ ਪਲਾਜ਼ਾ ਦੇ ਵਿੱਚ ਮਲਾਈ ਰੈਸਟੋਰੈਂਟ ਦੇ ਵਿੱਚ ਸ਼ਾਮ ਨੂੰ 8 ਵਜੇ ਤੋਂ ਲੈ ਕੇ ਅੱਗੇ ਟਾਈਮ ਜਿਹੜਾ ਉਹ ਖੁੱਲ੍ਹਾ ਹੀ ਹੋਏਗਾ, ਰਾਤ ਨੂੰ 10 ਵੀ ਵੱਜ ਸਕਦੇ ਆ, 11 ਵੀ ਵੱਜ ਸਕਦੇ ਆ, 12 ਵੀ ਵੱਜ ਸਕਦੇ ਆ। ਸੋ ਸੂਫੀ ਨਾਈਟ ਵਿਦ ਹੁਸਨੈਨ ਅਕਬਰ 4525 ਗੋਰ ਐਂਡ ਐਬਨੀਜ਼ਰ ਰੋਡ ਮਲਾਈ ਰੈਸਟੋਰੈਂਟ ਦੇ ਵਿੱਚ ਤੁਸੀਂ ਜਾਓ, ਖਾਣਾ ਵਾਣਾ ਖਾਓ, ਕਿਉਂਕਿ ਇਹਨਾਂ ਦਾ ਖਾਣਾ ਵੀ ਬਹੁਤ ਸਵਾਦਿਸ਼ਟ ਹੁੰਦਾ ਹੈ ਔਰ ਸ਼ਹਿਰ ਦੇ ਵਿੱਚ ਜਾਣਿਆ ਪਹਿਚਾਣਿਆ ਰੈਸਟੋਰੈਂਟ ਹੈ ਮਲਾਈ ਰੈਸਟੋਰੈਂਟ। ਨਾਲ ਹੁਸਨੈਨ ਅਕਬਰ ਦੇ ਸੰਗੀਤ ਸੁਣੋ ਅਤੇ ਮੌਜ ਮਸਤੀ ਕਰੋ। ਵੀਕਐਂਡ ਦਾ ਦਿਨ ਆ ਉਸ ਦਿਨ, ਉਸ ਤੋਂ ਅੱਗੇ 2 ਛੁੱਟੀਆਂ ਹੁੰਦੀਆਂ, ਸੈਟਰਡੇ ਸੰਡੇ, ਅਤੇ ਤੁਸੀਂ ਇੰਜੋਏ ਕਰੋ। ਇੱਕ ਜਾਣਕਾਰੀ ਹੋਰ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗਾ ਕਿ 7 ਅਗਸਤ ਨੂੰ ਰੋਜ਼ ਥੀਏਟਰ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਮਿਊਜ਼ੀਕਲ ਨਾਈਟ ਦਾ ਆਯੋਜਨ ਕੀਤਾ ਗਿਆ, ਬਹੁਤ ਖੂਬਸੂਰਤ। ਔਰ ਸਿੰਗਰ ਕੌਣ ਨੇ, ਤੁਸੀਂ ਯੂਟਿਊਬ 'ਤੇ ਭਰੋ ਰੰਗਲੇ ਸਰਦਾਰ ਦੇ ਵਿੱਚ ਤੁਸੀਂ ਸੰਗੀਤ ਸੁਣਦੇ ਹੋ 4 ਵੱਖਰੇ ਦੋਸਤਾਂ ਦਾ ਇੱਕੋ ਕੋਆਰਡੀਨੇਸ਼ਨ ਦੇ ਵਿੱਚ, ਜਿਨ੍ਹਾਂ ਦੇ ਨਾਮ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਹਾਂ ਕਿ ਸਾਰੰਗੀ ਦੇ ਉੱਪਰ ਜੋ ਪਲੇ ਕਰਦੇ ਨੇ ਆਜ਼ਮ ਖਾਨ, ਮਨਿੰਦਰ ਬਰਾੜ, ਜਸਕਰਨ ਗਿੱਲ ਔਰ ਸਾਬਰ ਸਿੰਘ ਖੋਖਰ, ਚਾਰੋ ਹੀ ਲਾਜਵਾਬ ਸਿੰਗਰ ਨੇ। ਤੁਸੀਂ ਯੂਟਿਊਬ 'ਤੇ ਇਹਨਾਂ ਦੇ ਗਾਣੇ ਭਰੋ,
ਜੋੜੀਆਂ ਦਰਿਆ ਵਾਲੇ ਤੂੰ ਤੇ ਮੈਂ ਗੱਲਾਂ ਦੋ ਮੁਟਿਆਰ ਕਰਮ ਕਦਰ ਸਾਥ ਰੇਸ਼ਮੀ ਰਬਾਲ ਬੇਅਥਾ ਗਾਣੇ ਇਹਨਾਂ ਦੇ ਨੇ ਤੇ ਬੇਅਥਾ ਇਹਨਾਂ ਦੇ ਫੋਲੋਅਰ ਨੇ ਤੁਸੀਂ ਰੰਗਲੇ ਸਰਦਾਰ ਗਰੁੱਪ ਦਾ ਇੰਜੋਏ ਕਰ ਸਕਦੇ ਹੋ ਇਹਨਾਂ ਦੇ ਮਿਊਜ਼ਿਕ ਨੂੰ ਮਾਣ ਸਕਦੇ ਹੋ 7 ਅਗਸਤ ਰੈੱਡ ਰੋਜ਼ ਥੀਏਟਰ ਦੇ ਵਿੱਚ ਤੇ ਅਗਰ ਕੋਈ ਦੋਸਤ ਮਿੱਤਰ ਭੈਣ ਭਰਾ ਐਜ਼ ਏ ਸਪੌਂਸਰ ਇਸ ਪ੍ਰੋਗਰਾਮ ਨੂੰ ਜੁਆਇਨ ਕਰਨਾ ਚਾਹੁਣ ਜਾਂ ਇਸ ਦੀ ਟਿਕਟ ਦੇ ਬਾਰੇ ਕੋਈ ਜਾਣਕਾਰੀ ਤੁਸੀਂ ਲੈਣੀ ਚਾਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਫੋਨ ਨੰਬਰ 647-6 25-73-96 647-625-7396 ਗੁਰਜੋਤ ਨੂੰ ਜਾਂ 2092082892057326 ਜਸਪ੍ਰੀਤ ਹੈਰੀ 2092057326 ਰੰਗਲੇ ਸਰਦਾਰ ਗੁੱਪ ਦੀ ਗਾਇਕੀ ਦਾ ਆਨੰਦ ਮਾਣੋਗੇ 7 ਅਗਸਤ ਰੈੱਡ ਰੋਜ਼ ਥੀਏਟਰ ਦੇ ਵਿੱਚ ਬ੍ਰਮਟਨ ਦੇ ਵਿੱਚ ਚਲੋ ਜੇ ਟਾਈਮ ਹੈ ਟਾਈਮ ਟੂ ਟਾਈਮ ਮੈਂ ਤੁਹਾਨੂੰ ਇਸ ਚੀਜ਼ ਦੇ ਬਾਰੇ ਜਾਣਕਾਰੀ ਦਿੰਦਾ ਰਹੂੰਗਾ ਸੋ ਹੁਣ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ ਤੇ ਸਾਡੇ ਸਟੂਡੀਓ ਦਾ ਨੰਬਰ ਹਰ ਰੋਜ਼ ਦੀ ਤਰ੍ਹਾਂ 647-347-5353 647-367-5353 ਸੋ ਅੱਜ ਫਰੈਸ਼ ਹੋ ਕੇ ਆਏ ਹੋ ਦੋ ਵੀਕਐਂਡ ਦੀਆਂ ਛੁੱਟੀਆਂ ਮਨਾ ਕੇ 13 ਜੁਲਾਈ ਅੱਜ ਹੋ ਗਈ ਹੈ ਜੀ 27 ਡਿਗਰੀ ਇਸ ਵੇਲੇ ਟੈਂਪਰੇਚਰ ਹੈ ਲੇਕਿਨ ਸਾਰਾ ਦਿਨ ਵੇਲੇ ਗਰਮੀ ਰਹੀ ਹੈ ਪੂਰੀ 33 ਡਿਗਰੀ ਤੱਕ ਟੈਂਪਰੇਚਰ ਰਿਹਾ ਲੇਕਿਨ ਕੱਲ੍ਹ ਨੂੰ ਫਿਰ ਥੋੜ੍ਹਾ ਜਿਹਾ ਡਰਾਉਣ ਵਾਲਾ ਮੌਸਮ ਹੀ ਹੈ 14 ਜੁਲਾਈ ਮੰਗਲਵਾਰ ਨੂੰ 36 ਡਿਗਰੀ ਟੈਂਪਰੇਚਰ ਰਹੇਗਾ 5:50 ਤੇ ਸੂਰਜ ਦੇਵਤਾ ਦੇ ਸਵੇਰੇ ਤੁਸੀਂ ਦਰਸ਼ਨ ਕਰੋਗੇ ਤੇ ਪੂਰੀ ਪੱਖਦੀ ਦੁਪਹਿਰ ਦੇ ਵਿੱਚ ਸੂਰਜ ਦੇਵਤਾ ਤੁਹਾਨੂੰ ਬਾਹਰ ਨਿਕਲਣ ਤੋਂ ਰੋਕੇਗਾ 8:59 ਤੇ ਉਸਨੇ ਆਪਣੇ ਘਰ ਵਾਪਸ ਜਾਣਾ 25-30 ਕਿਲੋਮੀਟਰ ਦੀ ਹਵਾ ਵੀ ਹੈ ਸੋ ਮੇਰੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਇੱਕ ਛੋਟੀ ਜਿਹੀ ਹੰਬਲ ਸਬਮਿਸ਼ਨ ਹੈ ਕਿ ਆਉਣ ਵਾਲੇ ਫਰਾਈਡੇ ਤੱਕ ਜਿਹੜੀ ਵਾਰਨਿੰਗ ਦਿੱਤੀ ਹੋਈ ਹੈ ਹੀਟ ਦੀ ਕੋਸ਼ਿਸ਼ ਕਰੋ ਬੱਚਿਆਂ ਨੂੰ ਜਾਂ ਆਪਣੇ ਪੇਰੈਂਟਸ ਨੂੰ ਜਾਂ ਘਰ ਦੇ ਬਜ਼ੁਰਗਾਂ ਨੂੰ ਕੋਈ ਜ਼ਰੂਰੀ ਕੰਮ ਹੋਏ ਕੋਈ ਅਰਜੈਂਸੀ ਹੋਏ ਘਰੋਂ ਬਾਹਰ ਜਾਣਾ ਪਏ ਤਾਂ ਜਾਓ ਅਦਰਵਾਈਜ਼ ਆਪਣੇ ਘਰ ਦੇ ਵਿੱਚ ਬੈਠ ਕੇ ਘਰ ਦੇ ਵਿੱਚ ਹੀ ਕੋਈ ਨਾ ਕੋਈ ਅੰਗੇਜਮੈਂਟ ਲੱਭੋ ਘਰ ਦੇ ਵਿੱਚ ਹੀ ਕੋਈ ਨਾ ਕੋਈ ਮਿਲਵਰਤਨ ਕਰੋ ਇੱਕ ਦੂਸਰੇ ਦੇ ਨਾਲ ਸਾਥ ਦਿਓ ਇੱਕ ਦੂਸਰੇ ਦਾ ਕਿਉਂਕਿ ਮੌਸਮ ਬਹੁਤ ਹੀ ਗਰਮ ਹੈ ਅਤੇ ਇਹ ਨਾ ਹੋਏ ਕਿ ਕੋਈ ਨਾ ਕੋਈ ਨਵੀਂ ਮੁਸੀਬਤ ਸਹੇੜ ਕੇ ਬੈਠ ਜਾਓ ਸੋ ਬਾਕੀ ਸਭ ਠੀਕ ਠਾਕ ਰਹੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ 2 ਦਿਨ ਛੁੱਟੀਆਂ ਛੱਟੀਆਂ ਮਨਾ ਕੇ ਆਏ ਹੋਗੇ ਅੱਜ ਸੋਮਵਾਰ ਹੈ ਸੋਮਵਾਰ ਦਾ ਦਿਨ ਬੜਾ ਫਰੈਸ਼ ਫਰੈਸ਼ ਹੁੰਦਾ ਗੱਲਾਂ ਬਾਤਾਂ ਕਰਾਂਗੇ ਆਪਾਂ ਖੂਬਸੂਰਤ ਤੇ ਪਹਿਲੇ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਤੁਹਾਨੂੰ ਮੇਰਾ ਬਹੁਤ ਮਨਪਸੰਦ ਗੀਤ ਹੈ ਤੇ ਇਸ ਗੀਤ ਦੇ ਵਿੱਚੋਂ ਕੋਈ ਨਾ ਕੋਈ ਆਪਾਂ ਪਿਆਰਾ ਜਿਹਾ ਵਿਸ਼ਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਜੀ? 8384 ਜੀ ਆਇਆਂ ਨੂੰ ਜੀ।
1: ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ।
1: ਰਿਕੁਐਸਟ ਕਰਨੀ ਸੀ ਤੁਹਾਨੂੰ।
0: ਜੀ ਜੀ।
1: ਆਈ ਡੋਨਟ ਨੋ ਕਿ ਮੁਨਾਸਿਬ ਟਾਈਮ ਹੈ ਕਿ ਨਹੀਂ।
0: ਜੀ ਜੀ।
1: ਤੁਸੀਂ ਉਹ ਨਾਮ ਚੰਨੇ ਬੜੇ ਅੱਛੇ ਸੀ, ਰਿਮਾਰਕ ਸੀ ਤੇ ਸਾਨੂੰ ਉਹਨਾਂ ਤੇ ਪਸੰਦ ਆਏ ਸਨ।
0: ਜੀ ਜੀ ਜੀ। ਆਪਣੀ ਜ਼ੁਬਾਨੀ ਸ਼ੇਅਰ ਕਰੋ ਜੀ। ਏਡੇ ਬੜੇ ਖੂਬਸੂਰਤ ਇਹ ਕੈਟਰਿੰਗ ਦਾ ਕੰਮ ਕਰਦੇ ਨੇ ਤੇ ਤੁਸੀਂ ਆਪਣੀ ਜ਼ੁਬਾਨੀ ਦੱਸੋ ਜੀ, ਸਰੋਤਿਆਂ ਦੇ ਨਾਲ ਸ਼ੇਅਰ ਕਰ ਦਿਓ ਆਪਣੀ ਜਾਣਕਾਰੀ, ਕੀ ਸਰਵਿਸ ਤੁਸੀਂ ਪ੍ਰੋਵਾਈਡ ਕਰਦੇ ਹੋ?
1: ਜੀ ਜੀ, ਫੂਡ ਸਰਵਿਸ ਹੈ ਔਰ ਔਰਗੈਨਿਕ ਤਰੀਕੇ ਦੇ ਨਾਲ ਸਾਰੀ ਤਿਆਰੀ ਹੁੰਦੀ ਹੈ
0: ਜੀ।
1: ਔਰ ਬਸ ਮੈਂ ਇਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਹੀ ਸੀ ਕਿ ਪੰਜਾਬ ਦੇ ਜ਼ਾਇਕਿਆਂ ਚੋਂ
0: ਜੀ
1: ਪੰਜਾਬ ਦੇ ਜ਼ਾਇਕਿਆਂ ਦੀ ਸ਼ਾਨ ਸਾਡੇ ਸਮੇਂ ਤੇ ਨਾਲ।
0: ਲੋ ਜੀ, ਬੈਰੀ ਕਿਚਨ ਇਹਨਾਂ ਦੀ ਕਿਚਨ ਦਾ ਨਾਮ ਹੈ ਤੇ ਤੁਸੀਂ ਬਿਲਕੁਲ ਘਰ ਵਰਗੇ ਖਾਣੇ ਦਾ ਆਨੰਦ ਮਾਨਣਾ ਹੋਏ, ਚਾਹੇ ਵੈਜ ਚਾਹੇ ਨਾਨ ਵੈਜ, ਤੁਸੀਂ ਬੈਰੀ ਕਿਚਨ ਵਾਲਿਆਂ ਨੂੰ ਸੰਪਰਕ ਕਰ ਸਕਦੇ ਹੋ ਤੇ ਮੈਂ ਇਹਨਾਂ ਦੇ ਖਾਣੇ ਦਾ ਆਨੰਦ ਮਾਣ ਚੁੱਕਿਆ, ਬਹੁਤ ਹੀ ਡਿਲੀਸ਼ੀਅਸ ਖਾਣਾ ਹੋਣਾ ਤੇ ਆਪਣਾ ਨੰਬਰ ਸ਼ੇਅਰ ਕਰ ਦਿਓ ਜੀ। ਆਪਣਾ ਨੰਬਰ ਸ਼ੇਅਰ ਕਰ ਦਿਓ ਸਰੋਤਿਆਂ ਦੇ ਨਾਲ।
1: 306-850-8227
0: ਇੱਕ ਵਾਰ ਫਿਰ ਬੋਲ ਦਿਓ।
1: 306-850-8227
0: ਸੋ ਦੋਸਤੋ, ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਤੇ ਮੈਂ ਨਾ ਇੱਕ ਦਿਨ ਪੜ੍ਹ ਰਿਹਾ ਸੀ, ਉਹ ਕਹਿੰਦੇ ਵੀ ਇੱਕ ਕਿਸ਼ਤੀ ਦੇ ਵਿੱਚ ਨਾ ਕੁਝ ਦੋਸਤ ਸੈਰ ਕਰਨ ਵਾਸਤੇ ਇੰਜੋਏ ਗਏ ਕਿਸੇ ਝੀਲ ਦੇ ਵਿੱਚ, 10 ਦੋਸਤ ਸੀ। ਜਦੋਂ ਘੁੰਮ ਫਿਰ ਕੇ ਆਏ ਨਾ, ਇੰਜੋਏ ਕਰਕੇ ਆਏ ਤੇ ਵਾਪਸ ਆ ਕੇ ਉਹ ਕਹਿੰਦੇ ਵੀ ਚਲੋ ਆਪਾਂ ਬੜੀ ਦੇਰ ਘੁੰਮ ਫਿਰ ਕੇ ਆਏ ਆ, ਘੰਟਾ ਦੋ ਘੰਟੇ ਵਿੱਚ ਘੁੰਮਦੇ ਰਹੇ ਆ, ਵਿੱਚ ਇੰਜੋਏਮੈਂਟ ਵੀ ਕੀਤਾ, ਖਾਧਾ ਪੀਤਾ ਵੀ ਉਹਨਾਂ ਨੇ, ਮੌਜ ਮਸਤੀ ਵੀ ਕੀਤੀ। ਜਦੋਂ ਵਾਪਸ ਆਏ ਨਾ ਤੇ ਉਹ ਕਹਿੰਦੇ ਵੀ ਗਿਣਤੀ ਕਰ ਲਈ ਹੈ ਯਾਰ, ਕਿਤੇ ਕੋਈ ਘੱਟ ਨਾ ਹੋ ਗਿਆ ਹੋਵੇ ਆਦਮੀ, ਉੱਥੇ ਪੀਤੀ ਖਾਧੀ ਚ ਕੋਈ ਪਤਾ ਨਹੀਂ ਲੱਗਿਆ। ਉਹ ਇੱਕ ਬੰਦਾ ਗਿਣਨ ਲੱਗਾ, ਉਹ ਸ਼ੁਰੂ ਕਰਨ ਲੱਗਾ 1, 2, 3, 4, 5, 6, 7, 8, 9। ਉਹ ਕਹਿੰਦਾ ਵੀ ਇਹ ਤਾਂ 9 ਹੀ ਹੋਏ ਆ, ਆਪਣੇ ਆਪ ਨੂੰ ਉਹ ਗਿਣਿਆ ਨਾ ਕਰੇ। ਉਹ ਕਹਿੰਦਾ 9 ਹੋਏ ਯਾਰ, ਦਸਵਾਂ ਕਿੱਥੇ ਰਹਿ ਗਿਆ, ਉਹ ਕਿਤੇ ਬਾਈ ਚਾਂਸ ਕਿਤੇ ਮਿਸ ਹੋ ਗਿਆ। ਦੂਸਰਾ ਕਹਿੰਦਾ ਨਹੀਂ ਨਹੀਂ ਯਾਰ, ਤੈਨੂੰ ਗਿਣਨਾ ਨਹੀਂ ਆਇਆ, ਮੈਂ ਗਿਣਦਾ। ਉਹ ਵੀ ਦੂਸਰੇ ਤੋਂ ਸ਼ੁਰੂ ਕਰ ਲਿਆ 1, 2, 3, 4, 5, 6, 7, 8, 9। ਉਹ ਕਹਿੰਦਾ ਹਾਂ ਯਾਰ, ਬਿਲਕੁਲ ਸਹੀ ਗੱਲ ਹੈ, ਇਹ ਤਾਂ 9 ਗਿਣੇ ਹੈ ਤੇ ਦਸਵਾਂ ਆਦਮੀ ਆਪਣਾ ਹੈ ਕਿੱਥੇ ਹੈ। ਤੀਸਰਾ ਕਹਿੰਦਾ ਮੈਂ ਗਿਣਦਾ। ਤੀਸਰੇ ਨੇ ਵੀ ਉਸੇ ਤਰ੍ਹਾਂ ਹੀ ਗਿਣਤੀ ਕੀਤੀ। ਉਹ ਕਹਿੰਦਾ ਯਾਰ, ਆਦਮੀ ਕੋਈ ਨਾ ਕੋਈ ਆਪਣਾ ਨਾ ਰਹਿ ਗਿਆ ਉੱਥੇ ਝੀਲ ਦੇ ਵਿੱਚ, ਤੇ ਤਾਂ 9 ਹੀ ਆ ਤੇ ਦਸਵਾਂ ਕਿੱਥੇ ਹੈ। ਉਹ ਬਾਈ ਚਾਂਸ ਨਾ ਉੱਥੋਂ ਇੱਕ ਕੋਈ ਸੂਝਵਾਨ ਸਿਆਣਾ ਆਦਮੀ ਨਿਕਲਦਾ ਸੀ, ਉਹ ਕਹਿੰਦਾ ਸੀ ਯਾਰ ਤੁਹਾਡੀ ਗਿਣਤੀ ਮੈਂ ਕਰਦਾ ਉਹਦੇ ਕੋਲ। ਕਹਿਣ ਲੱਗੇ ਵੀ ਅਸੀਂ 10 ਜਾਣੇ ਗਏ ਸੀ ਤੇ 9 ਜਾਣੇ ਰਹਿ ਗਏ, ਦਸਵਾਂ ਪਤਾ ਨਹੀਂ ਕਿੱਥੇ ਹੈ। ਉਹ ਕਹਿੰਦਾ ਮੈਂ ਗਿਣਤੀ ਕਰਦਾ, ਮੈਂ ਤੁਹਾਡੀ ਪਿੱਠ ਦੇ ਪਿੱਛੇ ਨਾ ਇੱਕ ਇੱਕ ਥੱਪੜ ਮਾਰਦਾ ਜਾਂਦਾ ਹੌਲੀ ਹੌਲੀ ਤੇ ਗਿਣਤੀ ਹੋ ਜੂਗੀ। ਉਹ ਗਿਣਤੀ ਕਰਦਾ ਗਿਆ ਦੂਸਰਾ ਆਦਮੀ, 1, 2, 3, 4, 5, 6, 7, 8, 9, 10। ਉਹ ਕਹਿੰਦਾ ਵੀ 10 ਹੈ ਤੁਹਾਡੀ ਗਿਣਤੀ। ਸੋ ਕਿੱਡਾ ਮੈਸੇਜ ਇਹਦੇ ਵਿੱਚ ਹੈ ਕਿ ਉਹ ਦਸਵਾਂ ਆਦਮੀ ਕੌਣ ਹੈ? ਤੁਹਾਡਾ ਆਪਣਾ ਆਪ ਹੈ। ਅਸੀਂ ਇਸ ਸਮਾਜ ਦੇ ਵਿੱਚ, ਇਸ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਹੋਇਆਂ ਨਾ ਦੂਸਰਿਆਂ ਨੂੰ ਦੇਖਦੇ ਹਾਂ, ਦੂਸਰਿਆਂ ਦੀਆਂ ਗਲਤੀਆਂ ਕੱਢਦੇ ਰਹਿੰਦੇ ਹਾਂ, ਦੂਸਰਿਆਂ ਨੂੰ ਸਲਾਹਾਂ ਦਿੰਦੇ ਰਹਿੰਦੇ ਹਾਂ, ਦੂਸਰਿਆਂ ਨੂੰ ਨਸੀਹਤਾਂ ਦਿੰਦੇ ਰਹਿੰਦੇ ਹਾਂ, ਦੂਸਰਿਆਂ ਨੂੰ ਸੋਚਾਂ ਆਪਣੇ ਮੁਤਾਬਕ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਉਹਨਾਂ ਨੂੰ ਦੇਖਦੇ ਰਹਿੰਦੇ ਹਾਂ, ਉਹਨਾਂ ਨੂੰ ਵਾਚਦੇ ਰਹਿੰਦੇ ਹਾਂ। ਲੇਕਿਨ ਬਸ਼ਰਤੇ ਇਸਦੇ ਚਾਹੀਦਾ ਸਾਨੂੰ ਕੀ ਹੈ, ਆਪਣੇ ਆਪ ਨੂੰ ਦੇਖਣਾ ਚਾਹੀਦਾ ਹੈ ਤੇ ਉਹ ਦਸਵਾਂ ਆਦਮੀ ਕੌਣ ਹੈ? ਤੁਸੀਂ ਖੁਦ ਆਪਣੇ ਆਪ ਨੂੰ ਦੇਖੋਗੇ, ਤੁਸੀਂ ਉਹ ਦਸਵਾਂ ਆਦਮੀ। ਸੋ ਤੁਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਹੋ ਤੇ ਦੂਸਰਿਆਂ ਦੇ ਵੱਲ ਦੇਖ ਕੇ ਕਦੇ ਉਹਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਕਦੇ ਉਹਨਾਂ ਨੂੰ ਜੈਲਸੀ ਕਰਦੇ ਹੋ, ਕਦੇ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦੇ ਹੋ, ਕਦੇ ਉਹਨਾਂ ਨੂੰ ਬੁਰਾ ਭਲਾ ਕਹਿੰਦੇ ਹੋ, ਕਦੇ ਉਹਨਾਂ ਦਾ ਬੁਰਾ ਸੋਚਦੇ ਹੋ। ਆਪਣੇ ਜਿੰਨਾ ਤੁਸੀਂ ਧਿਆਨ ਦੂਸਰਿਆਂ ਦੇ ਵੱਲ ਲਗਾਉਂਦੇ ਹੋ ਨਾ, ਜਿੰਨਾ ਤੁਸੀਂ ਧਿਆਨ ਦੂਸਰਿਆਂ ਦੇ ਨੁਕਸ ਕੱਢਣ ਵੱਲ ਲਗਾਉਂਦੇ ਹੋ, ਜਿੰਨਾ ਤੁਸੀਂ ਦੂਸਰਿਆਂ ਨੂੰ ਕ੍ਰਿਟੀਸਾਈਜ਼ ਕਰਨ ਦੇ ਵੱਲ, ਜਿੰਨਾ ਤੁਸੀਂ ਦੂਸਰਿਆਂ ਦੇ ਉੱਪਰ ਫੋਕਸ ਕਰਕੇ ਟਾਈਮ ਆਪਣਾ ਵੇਸਟ ਕਰਦੇ ਹੋ ਨਾ, ਜੇਕਰ ਤੁਸੀਂ ਉਹਨਾਂ ਟਾਈਮ ਆਪਣੇ ਆਪ ਦੇ ਉੱਪਰ ਲਗਾ ਦਿਓ ਨਾ, ਤੇ ਤੁਹਾਡੀ ਜ਼ਿੰਦਗੀ ਬਹੁਤ ਖੂਬਸੂਰਤ ਬਣ ਸਕਦੀ ਹੈ। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353 ਸਾਡਾ ਤੁਹਾਡਾ ਸਾਥ ਹੈ 11 ਵਜੇ ਤੱਕ। ਤੁਸੀਂ ਕਿਸੇ ਕੋਈ ਗੱਲਬਾਤ ਕਰਨੀ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ, 647-367-5353। ਸੋ ਗਾਣਾ ਹੁਣ ਤੁਸੀਂ ਇੱਕ ਸੁਣ ਰਹੇ ਸੀ ਬੜਾ ਪਿਆਰਾ, ਛੱਡ ਦੇ ਫਿਕਰਾਂ ਦਿਲਾ ਮੇਰਿਆ ਤੂੰ ਛੱਡ ਦੇ ਸਿੱਟ ਦੇ ਡੋਰਾਂ ਉੱਤੇ। ਅਸੀਂ ਦੇਖੋ ਸੋਚਦੇ ਹਾਂ ਸਵੇਰੇ ਸਵੇਰੇ ਬਹੁਤ ਸਾਰੇ ਦੋਸਤ ਮਿੱਤਰ ਭੈਣ ਭਰਾ, ਪੰਜ ਬਾਣੀਆਂ ਦਾ ਪਾਠ ਵੀ ਅਸੀਂ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੀ ਅਥਾਹ ਸ਼ਰਧਾ ਹੈ, ਆਸਥਾ ਹੈ। ਪਹਿਲੇ ਗੁਰੂ ਨਾਨਕ ਦੇਵ ਜੀ, ਪਹਿਲੀ ਹੀ ਉਹਨਾਂ ਦੀ ਬਾਣੀ ਜਿਹੜੀ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂਆਤ ਦੇ ਵਿੱਚ ਪਹਿਲੀ ਬਾਣੀ ਹੈ, ਜਿਸ ਨੂੰ ਅਸੀਂ ਜਪਜੀ ਸਾਹਿਬ ਕਹਿੰਦੇ ਹਾਂ, ਔਰ ਉਸ ਜਪਜੀ ਸਾਹਿਬ ਦੇ ਮੂਲ ਮੰਤਰ ਦੇ ਵਿੱਚ ਪਹਿਲਾ ਹੀ ਸ਼ਬਦ ਇੱਕ ਓਮਕਾਰ। ਗੱਲਾਂ ਛੋਟੀਆਂ ਛੋਟੀਆਂ ਹੈ, ਲੇਕਿਨ ਇਹਨਾਂ ਦੇ ਮੀਨਿੰਗ ਬਹੁਤ ਵੱਡੇ ਹੈ। ਕਦੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਓਮਕਾਰ ਦਾ ਮਤਲਬ ਕੀ ਹੈ? ਅਰਦਾਸ ਕਰਦੇ ਹਾਂ ਜਦੋਂ ਅਸੀਂ ਕਿਸੇ ਮੁਸ਼ਕਲ ਦੇ ਵਿੱਚ ਫਸ ਜਾਈਏ, ਇਹ ਸਾਡੀ ਇਹ ਪਰੰਪਰਾ ਹੈ, ਕੋਈ ਵੀ ਚੰਗਾ ਕੰਮ ਕਰੀਏ ਅਸੀਂ, ਕੋਈ ਵੀ ਸ਼ੁਭ ਕੰਮ ਕਰੀਏ, ਕੋਈ ਵੀ ਦੁਖੀ ਅਵਸਥਾ ਦੇ ਵਿੱਚ ਹੋਈਏ, ਜਿੱਦਾਂ ਆਮ ਤੌਰ 'ਤੇ ਕਹਿੰਦੇ ਨਾ ਕਿ ਦੁੱਖ ਵੇਲੇ ਅਰਦਾਸ, ਸੁੱਖ ਵੇਲੇ ਸ਼ੁਕਰਾਨਾ ਅਤੇ ਹਰ ਵੇਲੇ ਸਿਮਰਨ, ਇਹ ਸਾਡੀ ਪਰੰਪਰਾ ਹੈ ਕਿ ਜਦੋਂ ਵੀ ਅਸੀਂ ਕੋਈ ਚੰਗਾ ਕੰਮ ਕਰੀਏ, ਜਦੋਂ ਵੀ ਅਸੀਂ ਕਿਸੇ ਦੁੱਖ ਦੇ ਵਿੱਚ ਹੋਈਏ, ਜਦੋਂ ਵੀ ਕਿਸੇ ਸ਼ੁਭ ਕੰਮ ਦਾ ਆਰੰਭ ਕਰਨਾ ਹੋਏ ਤਾਂ ਅਸੀਂ ਅਰਦਾਸ ਕਰਦੇ ਹਾਂ ਉਸ ਪਰਮ ਪਿਤਾ ਪਰਮਾਤਮਾ ਦੇ ਅੱਗੇ। ਅਰਦਾਸ ਦਾ ਕਦੇ ਮਤਲਬ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਅਰਦਾਸ ਸ਼ਬਦ ਦਾ ਮਤਲਬ ਕੀ ਹੈ? ਚਲੋ ਅੱਜ ਦਾ ਸਵਾਲ ਹੀ ਆਪਣਾ ਇਹ ਹੈ ਕਿ ਇੱਕ ਓਮਕਾਰ ਦਾ ਮਤਲਬ ਕੀ ਹੈ ਤੁਹਾਡੇ ਮੁਤਾਬਕ, ਅਰਦਾਸ ਸ਼ਬਦ ਦਾ ਮਤਲਬ ਕੀ ਹੈ ਤੁਹਾਡੇ ਮੁਤਾਬਕ। ਮੈਂ ਤੁਹਾਡੇ ਫੋਨ ਦੀ ਇੰਤਜ਼ਾਰ ਕਰਦਾ, 647-367-5353, 6473675353 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਕੋਸ਼ਿਸ਼ ਕਰੋ ਆਪਣੀ ਆਪਣੀ ਸਮਝ ਦੇ ਮੁਤਾਬਕ, ਨਹੀਂ ਤੇ ਆਪਾਂ ਮਿਲ ਮਿਲਾ ਕੇ ਕੁਝ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਸ਼ੇਅਰ ਕਰੂੰਗਾ, ਕੁਝ ਤੁਸੀਂ ਗੱਲਾਂ ਬਾਤਾਂ ਸ਼ੇਅਰ ਕਰੋਗੇ, ਤੇ ਗੱਲਾਂ ਬਾਤਾਂ ਜਦੋਂ ਦੋਨੋਂ ਮਿਲ ਮਿਲਾ ਕੇ ਸ਼ੇਅਰ ਕਰਾਂਗੇ ਤੇ ਵਧੀਆ ਇਹਦਾ ਆਨਸਰ ਆਪਾਂ ਕੋਈ ਨਾ ਕੋਈ ਲੱਭ ਲਵਾਂਗੇ, ਇੱਕ ਓਮਕਾਰ ਨੂੰ ਵੀ ਪੂਰੀ ਤਰੀਕੇ ਦੇ ਨਾਲ ਸਮਝ ਲਵਾਂਗੇ ਔਰ ਅਰਦਾਸ ਦਾ ਵੀ ਪੂਰਾ ਮੀਨਿੰਗ ਸਮਝ ਲਵਾਂਗਾ ਕਿ ਚਾਰ ਸ਼ਬਦਾਂ ਦਾ ਜਿਹੜਾ ਇਹ ਸ਼ਬਦ ਹੈ, ਚਾਰ ਅੱਖਰਾਂ ਦਾ ਜਿਹੜਾ ਇਹ ਸ਼ਬਦ ਹੈ, ਇਹਦੇ ਵਿੱਚ ਕੀ ਕੁਝ ਸਮਾਇਆ ਹੋਇਆ ਹੈ, ਕੀ ਕੁਝ ਸਾਨੂੰ ਇਹਦੇ ਵਿੱਚੋਂ ਮੈਸੇਜ ਮਿਲ ਸਕਦਾ ਹੈ। ਤੇ ਜੇ ਕੋਸ਼ਿਸ਼ ਕਰਾਂਗੇ ਆਪਾਂ ਜਿਹੜੀ ਪੂਰੀ ਦੀ ਪੂਰੀ ਅਰਦਾਸ ਹੈ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਹੈ ਸੁਖਮਣੀ ਸਾਹਿਬ ਦੇ ਵਿੱਚ ਜਿਹੜੀ ਅਸੀਂ ਅਕਸਰ ਕਰਦੇ ਹਾਂ, ਉਸ ਦਾ ਮੀਨਿੰਗ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। 647-367-5353, 6473675353।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਜੀ ਆਇਆਂ ਨੂੰ 4133।
1: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਚਿੱਟੀ ਰੋਡ ਦਾ ਮਤਲਬ ਸੀ ਜੋ ਚੰਦਰਮਾ ਦਾ ਚਾਨਣ ਪੈਂਦਾ ਸੀ ਨਾ,
0: ਹਾਂਜੀ
1: ਉਹ ਜਾ ਰਹੇ ਸੀ ਨਾ
0: ਜੀ ਜੀ,
1: ਉਸ ਚਾਨਣ ਉਪਲੇ ਉਪਲੇਖੇ ਸੀ ਪਾਣੀ ਹੈ ਦਰਿਆ, ਅਮਲ ਕੀਤਾ ਖਾਧਾ ਹੋਇਆ ਸੀ ਨਸ਼ਾ
0: ਜੀ,
1: ਹੌਲੀ ਹੌਲੀ ਲੰਘ ਤਾਂ ਗਏ, ਲੰਘ ਕੇ ਫਿਰ ਇਸ ਤਰ੍ਹਾਂ ਗਿਣਨ ਲੱਗ ਪਏ ਸੀ ਨਾ, ਤੇ ਫਿਰ ਉਹਨਾਂ ਨੇ ਸਿਆਣੇ ਬੰਦੇ ਨੇ ਆ ਕੇ ਉਹਨਾਂ ਦਾ ਸਾਨੂੰ ਪੂਰੇ ਕੀਤਾ। ਤੇ ਗੁਰੂ ਸਾਹਿਬ ਵੀ ਕਹਿੰਦੇ ਨਾ, ਮਨ ਤੂੰ ਜੋਤ ਸਰੂਪ ਹੈ,
0: ਆਪਣਾ ਮੂਲ ਪਛਾਣ, ਬਸ ਕੋਸ਼ਿਸ਼ ਆਪਣੇ ਆਪ ਨੂੰ ਤੁਸੀਂ ਪਛਾਣ ਲਓ ਨਾ, ਸਮਝ ਲਓ ਤੁਸੀਂ ਸਭ ਕੁਝ ਜਾਣ ਗਏ।
1: ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ ਹੈ,
0: ਬਸ ਕੋਸ਼ਿਸ਼ ਅਸੀਂ ਆਪਣੇ ਆਪ ਤੇ ਨੀ ਨਾ ਫੋਕਸ ਕਰਦੇ, ਆਪਣੇ ਧਿਆਨ ਨੂੰ ਅਸੀਂ ਦੂਸਰਿਆਂ ਵੱਲ ਦੇਖ ਕੇ ਜਿਆਦਾ ਉਹਨਾਂ ਵੱਲ ਫੋਕਸ ਕਰਦੇ ਹਾਂ ਅਸੀਂ।
1: ਹਾਂ, ਆਪ ਸਵਾਰੇ ਨਾ ਮਿਲੇ, ਮੈਂ ਮਿਲਿਆ ਸੁਖ ਹੋਏ
0: ਜੀ,
1: ਆਪ ਨੂੰ ਸਵਾਰੋ ਪਹਿਲਾਂ ਤਾਂ ਹੀ ਸੁਖ ਮਿਲਨੇ
0: ਆ। ਤੇ
1: ਅਰਦਾਸ ਹੈ, ਪਾਰਸੀ ਪਾਰਸੀ ਦਾ ਸ਼ਬਦ ਹੈ ਅਰਦਾਸ
0: ਜੀ।
1: ਤੇ ਹਾਂ, ਤੇ ਇਹਦੇ ਵਿੱਚ ਅਰਜ ਹੈਗੀ ਆ ਵੀ ਦਾਸ ਵੱਲੋਂ ਰਿਕੁਐਸਟ ਬੇਨਤੀ ਕੀਤੀ ਹੋਈ ਹੈ
0: ਜੀ ਜੀ ਜੀ ਜੀ। ਨਹੀਂ ਇਹ ਭੈਣ ਜੀ, ਇਹ ਤੇ ਅਰਦਾਸ ਤਾਂ ਇਹਦੇ ਤਾਂ ਸ਼ਬਦ ਦੇ ਮੀਨਿੰਗ ਪਤਾ ਹੀ ਲੱਗਦਾ ਕਿ ਅਸੀਂ ਅਰਦਾਸ ਉਸ ਪ੍ਰਭੂ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਦੇ ਆ, ਬੇਨਤੀ ਕਰਦੇ ਆ ਅਰਦਾਸ।
1: ਇਹਨਾਂ ਦੇ ਨਾ ਜਿਹੜੇ ਅੱਖਰ ਨੇ ਨਾ,
0: ਹਾਂ ਹਾਂ,
1: ਅਲੱਗ ਅਲੱਗ ਨੇ ਇਹਨਾਂ ਦੇ।
0: ਬਸ ਮੈਂ ਇਹਨਾਂ ਦੇ ਪੁੱਛਿਆ ਵੀ ਜੇ ਕਿਸੇ ਦੋਸਤ ਮਿੱਤਰ ਭੈਣ ਭਰਾ ਨੂੰ ਚਾਰਾਂ ਅੱਖਰਾਂ ਦਾ ਮੀਨਿੰਗ ਜੇ ਕਿਸੇ ਨੂੰ ਪਤਾ ਹੋਵੇ ਨਾ, ਤੇ ਉਹ ਆਪਾਂ ਨੂੰ ਵਧੀਆ ਲੱਗੂਗਾ ਸ਼ੇਅਰ ਕਰਕੇ।
1: ਹਾਂ, ਇਹ ਮੈਂ ਦੱਸਾਂਗੀ ਦੁਬਾਰਾ ਤੁਹਾਨੂੰ ਬਾਅਦ ਚ, ਤੁਸੀਂ
0: ਠੀਕ ਹੈ ਜੀ, ਠੀਕ ਹੈ ਠੀਕ ਹੈ ਜੀ, ਠੀਕ ਹੈ ਠੀਕ
1: ਹੈ
0: ਠੀਕ ਹੈ ਜੀ ਠੀਕ। ਸ਼ੁਕਰੀਆ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ, ਸਾਡਾ ਤੁਹਾਡਾ ਸਾਥ ਹੈ 11 ਵਜੇ ਤੱਕ, ਤੇ ਬੜਾ ਅੱਜ ਸਿੰਪਲ ਜਿਹਾ ਤੁਹਾਨੂੰ ਅਸੀਂ ਸਵਾਲ ਪੁੱਛਿਆ ਹੈ, ਸਵਾਲ ਵੀ ਐਸਾ ਕਿ ਜਿਸ ਦੇ ਨਾਲ ਤੁਸੀਂ ਬਚਪਨ ਤੋਂ ਲੈ ਕੇ ਅੱਜ ਤੱਕ ਅਸੀਂ ਜੁੜੇ ਹੋਏ ਹਾਂ। ਜ਼ਰੂਰੀ ਨਹੀਂ ਹੈ ਕਿ ਕਦੇ ਕਦੇ, ਤਕਰੀਬਨ ਮੇਰਾ ਖਿਆਲ ਹੈ ਕਿ ਰੋਜ਼ ਸਾਡੇ ਸਿੱਖ ਪਰਿਵਾਰਾਂ ਦੇ ਵਿੱਚ ਤਾਂ ਹਰ ਰੋਜ਼ ਅਸੀਂ ਇਸ ਨੂੰ ਸੁਣਦੇ ਵੀ ਹਾਂ, ਇਸ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਦੇ ਹਾਂ, ਔਰ ਹੱਥ ਜੋੜ ਕੇ ਉਸ ਪਰਮਾਤਮਾ ਤੋਂ ਅਰਦਾਸ ਕਰਦੇ ਵੀ ਹਾਂ ਕਿ ਪਰਮਾਤਮਾ ਸ਼ੁਕਰ ਕਰੀ, ਸਾਡੇ ਪਰਿਵਾਰ ਦਾ ਭਲਾ ਕਰੀ, ਸਰਬੱਤ ਦਾ ਭਲਾ ਕਰੀ। ਸਾਡਾ ਤਾਂ ਇਹ ਸੰਸਕਾਰ ਇਹੀ ਮਿਲੇ ਸਾਨੂੰ ਕਿ ਸਰਬੱਤ ਦਾ ਭਲਾ ਅਸੀਂ ਮੰਗਦੇ ਹਾਂ ਅਰਦਾਸ ਦੇ ਵਿੱਚ, ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹੀ ਅਰਦਾਸ ਕਰਦੇ ਹਾਂ ਨਾ ਜੀ, ਅਰਦਾਸ ਦੇ ਵਿੱਚ ਇਹਦਾ ਜ਼ਿਕਰ ਵੀ ਆਉਂਦਾ। ਸੋ ਤੁਸੀਂ ਮੇਰੇ ਨਾਲ ਜ਼ਰੂਰ ਸ਼ੇਅਰ ਕਰ ਸਕਦੇ ਹੋ, ਅਰਦਾਸ ਸ਼ਬਦ ਦਾ ਪੂਰੇ ਆੜਾ ਰਾਰਾ ਦੱਦੇ ਨੂੰ ਕੰਨਾ ਸੱਸਾ ਇਹਦਾ ਫੁੱਲ ਮੀਨਿੰਗ ਕੀ ਬਣਦਾ, ਤੇ ਇੱਕ ਓਮਕਾਰ ਇਸ ਤਰ੍ਹਾਂ ਇਹਦਾ ਕੀ ਫੁੱਲ ਮੀਨਿੰਗ ਬਣਦਾ ਹੈ, ਤੁਹਾਡੀ ਜੋ ਸਮਝ ਦੇ ਵਿੱਚ ਹੋਵੇ ਮੇਰੇ ਨਾਲ ਜ਼ਰੂਰ ਸ਼ੇਅਰ ਕਰੋ, ਤੇ ਉਸ ਤੋਂ ਬਾਅਦ ਆਪਾਂ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ। ਸਾਡੀ ਬੀਬੀ ਕੁਲਦੀਪ ਗੋਸਲ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
1: ਹਾਂਜੀ, ਸਤਿ ਸ਼੍ਰੀ ਅਕਾਲ ਡਾਕਟਰ ਜੀ, ਬਹੁਤ ਬਹੁਤ।
0: ਤੁਸੀਂ ਤੁਸੀਂ ਮੈਨੂੰ ਇਹ ਦੱਸੋ, ਤੁਸੀਂ 11 ਤਰੀਕ ਨੂੰ ਉੱਥੇ ਆਏ ਨੀ ਉਸ ਦਿਨ?
1: 11
0: ਤਰੀਕ ਨੂੰ ਬਿਜੀ ਮੈਂ ਨੀ ਆਇਆ ਉੱਥੇ,
1: ਪ੍ਰੋਗਰਾਮ ਸੰਡੇ ਦਾ ਬਣਾਇਆ ਉਹਨਾਂ ਨੇ, ਪਰ ਉੱਥੇ ਬੰਦਾ ਦਾ ਕੋਈ ਹੈ ਨੀ। ਕੱਲ ਜਦੋਂ ਗਏ
0: ਉੱਥੇ ਐਕਚੁਅਲੀ ਨਾ ਸ਼ਾਮ ਨੂੰ ਸੀ ਨਾ, ਤੁਸੀਂ ਕਿਤੇ ਸੰਡੇ ਨੂੰ ਸ਼ਾਮ ਦਾ ਪ੍ਰੋਗਰਾਮ ਸੀ, ਸ਼ਾਮ ਦਾ 2-3 ਘੰਟੇ ਦਾ ਸੀ ਜ਼ਿਆਦਾ।
1: ਅਸੀਂ ਤਾਂ ਇੱਕ ਵਾਰੀ ਉੱਥੇ ਪਹੁੰਚ ਗਈਆਂ 2 ਵਜੇ, ਉਹਨਾਂ ਸਾਨੂੰ ਕਿਹਾ ਵੀ ਜਦੋਂ ਕਰ ਲਓ,
0: ਤੇ
1: ਕਿਤੇ ਵਾਲੀਆਂ ਵੀ ਗਈਆਂ ਸਾਲਾਂ ਵਿੱਚੋਂ, ਕੋਈ ਬੰਦਾ ਤਾਂ ਪਿੱਛੇ ਹੋਵੇ ਉੱਥੇ ਕੁਛ ਵੀ ਨੀ। ਫਿਰ 1-5 ਵਜੇ ਆਈਆਂ, ਉਹ ਵੀ ਬੰਦਾ ਤਾਂ ਕੋਈ ਹੋਵੇ, 3-4 ਸਾਲ ਗਏ ਪਹਿਲਾਂ ਬਰਫ਼ ਭਰਿਆ ਪਿਆ।
0: ਚਲੋ ਤੁਸੀਂ ਹੁਣ ਕਰੋ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਫੋਰਡ ਕੀਤਾ ਹੈ, ਤੇ ਤੁਸੀਂ ਕੀ, ਤੁਹਾਡੀ ਕੀ ਮਤਲਬ ਆਬਜ਼ਰਵੇਸ਼ਨ ਹੈ ਅੱਜ ਦੇ ਜੋ ਆਪਾਂ ਗੱਲਬਾਤ ਕਰ ਰਹੇ ਹਾਂ?
1: ਜਿਹੜਾ ਤੁਸੀਂ ਕਿਹਾ ਨਾ
0: ਜੀ,
1: ਇਹ ਸਾਰੀ ਜਿਹੜੀ ਸ੍ਰਿਸ਼ਟੀ ਆ, ਅਸੀਂ ਸਾਰੇ ਇੱਕ ਨੂੰ ਮੰਨਣ ਵਾਲੇ, ਇੱਕੋ ਜਾ ਜਿੱਥੋਂ ਵੀ ਅਸੀਂ ਆਉਣੇ।
0: ਬਿਲਕੁਲ ਜੀ, ਇਹਦੇ ਚ ਕੋਈ ਸ਼ੱਕ ਨਹੀਂ ਕਿ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਉਹੀ ਹੈ, ਸਾਰੇ ਅਸੀਂ ਉਸ ਨੂੰ ਮੰਨਦੇ ਹਾਂ, ਉਸਦੀ ਸੁਪਰੀਮ ਪਾਵਰ ਨੂੰ ਮੰਨਦੇ ਹਾਂ।
1: ਅਰਦਾਸ ਦਾ ਮਤਲਬ ਇਹ ਦੱਸ ਵੀ ਗਏ, ਪਰ ਅਰਦਾਸ ਜਿਹੜੀ ਸੱਚੇ ਦਿਲੋਂ ਕਰੋ ਤਾਂ ਰੱਬ ਸੁਣੇ।
0: ਬਿਲਕੁਲ ਸੁਣਦਾ ਜੀ, ਸੱਚੇ ਦਿਲੋਂ ਕਰੀਏ ਤੇ ਅਰਦਾਸ ਸੁਣਦਾ ਹੈ, ਪਰ ਥੋੜਾ ਜਿਹਾ ਇਹ ਕੋਸ਼ਿਸ਼ ਕਰੀਏ ਆਪਾਂ ਦੋਸਤਾਂ ਮਿੱਤਰਾਂ ਤੋਂ ਜਾਣਨਗੀ ਕਿ ਅਰਦਾਸ ਦੇ ਵਿੱਚ 4 ਅੱਖਰ ਹੈ, ਉਹਨਾਂ 4 ਅੱਖਰਾਂ ਨੂੰ ਜੇ ਅਸੀਂ ਸਮਝਣਾ ਹੋਵੇ ਕਿ ਐੜੇ ਦਾ ਕੀ ਮਤਲਬ ਹੈ, ਰਾਰੇ ਦਾ ਕੀ ਮਤਲਬ ਹੈ, ਦੱਦੇ ਨੂੰ ਕੰਨਾ ਉਹਦਾ ਕੀ ਮਤਲਬ ਹੈ, ਸੱਸੇ ਦਾ ਕੀ ਮਤਲਬ ਹੈ, ਤਾਂ ਫਿਰ ਮੇਰਾ ਖਿਆਲ ਹੈ ਤੁਹਾਨੂੰ ਅਰਦਾਸ ਦੇ ਹੋਰ ਜ਼ਿਆਦਾ ਡੂੰਘਾਈ ਦੇ ਨਾਲ ਤੁਸੀਂ ਜਾਣ ਸਕੋਗੇ ਕਿ ਅਰਦਾਸ ਦਾ ਮੀਨਿੰਗ ਕੀ ਹੈ, ਮਤਲਬ ਕੀ ਹੈ। ਚਲੋ ਕੋਈ ਨੀ ਕੋਈ ਨੀ, ਆਪਾਂ ਦੋਸਤਾਂ ਮਿੱਤਰਾਂ ਤੋਂ ਸੁਣਦੇ ਹਾਂ, ਅਸੋ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਰਿਆਂ ਨੂੰ ਸਰਬੱਤ ਦਾ ਭਲਾ ਹੋਏ, ਸਾਰਿਆਂ ਨੂੰ ਸੁੱਖ ਸ਼ਾਂਤੀ ਦੇ ਵਿੱਚ ਰੱਖੇ।
1: ਉਹ ਜਿਹੜੇ ਗਿਣਦੇ ਆ ਨਾ ਤੁਸੀਂ
0: ਜੀ,
1: ਉਹ ਤਾਂ ਪੱਕੀ ਗੱਲ ਹੈ ਕਿ ਬੰਦਾ ਆਪਣੇ ਅੰਦਰ ਤਾਂ ਜਾਤੀ ਕਦੇ ਮਾਰੀ ਹੀ ਨੀ,
0: ਬਾਹਰ
1: ਆਪਣੇ ਮਨ ਨੂੰ ਪੜ੍ਹੇ, ਆਪਣੇ ਮਨ ਨੂੰ ਪੜ੍ਹਿਆ ਹੀ ਨੀ ਕਦੇ।
0: ਬਿਲਕੁਲ ਜੀ ਬਿਲਕੁਲ, ਜ਼ਰੂਰਤ ਆਪਣੇ ਮਨ ਨੂੰ ਪੜ੍ਹਨ ਦੀ ਹੈ ਬਸ। ਚਲੋ ਠੀਕ ਹੈ ਭੈਣ ਜੀ, ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ, ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਤੇ ਸਵਾਲ ਬੜਾ ਪਿਆਰਾ ਜਿਹਾ, ਬੜਾ ਭਾਵਨਾਵਾਂ ਦੇ ਨਾਲ ਸੰਬੰਧਿਤ, ਬੜਾ ਸਾਡੀ ਆਸਥਾ ਦੇ ਨਾਲ ਸੰਬੰਧਿਤ, ਬੜੇ ਸਾਡੀ ਅਕੀਦਤ ਦੇ ਨਾਲ ਸੰਬੰਧਿਤ ਤੁਹਾਡੇ ਸਾਹਮਣੇ ਮੈਂ ਛੋਟਾ ਜਿਹਾ ਰੱਖਿਆ, ਤੇ ਤੁਸੀਂ ਆਪਣਾ ਐਕਸਪੀਰੀਅੰਸ ਮੇਰੇ ਨਾਲ ਜ਼ਰੂਰ ਸ਼ੇਅਰ ਕਰੋ, ਤੇ ਮੈਂ ਇੱਕ ਥੋੜਾ ਜਿਹਾ ਮੈਸੇਜ ਤੁਹਾਡੇ ਨਾਲ ਸ਼ੇਅਰ ਕਰ ਲਾਂ। ਸਾਡੇ ਰੇਡੀਓ ਦੇ ਪ੍ਰਾਊਡ ਸਪੌਂਸਰ ਜਿਹੜੇ ਬ੍ਰਹਮਟਨ ਕੈਸ਼ ਐਂਡ ਕੈਰੀ, ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣੀ ਹੋਏ ਆਪਣੇ ਘਰ ਦੀ ਕੋਈ ਗਰੋਸਰੀ, ਲੈਣੀ ਹੋਏ ਘਰ ਦੇ ਲਈ ਕੋਈ ਬਰਤਨ ਲੈਣਾ ਹੋਏ, ਆਪਣੇ ਰੈਸਟੋਰੈਂਟ ਦੀ ਕੋਈ ਗਰੋਸਰੀ ਜਾਂ ਕੋਈ ਬਰਤਨ ਲੈਣਾ ਹੋਏ, ਡਿਸਪੋਜ਼ੇਬਲ ਸਮਾਨ ਤੁਹਾਨੂੰ ਚਾਹੀਦਾ ਹੋਏ ਬਲਕ ਦੇ ਵਿੱਚ, ਵੱਖਰੇ ਵੱਖਰੇ ਰੰਗਾਂ ਦੇ ਵਿੱਚ, ਵੱਖਰੇ ਵੱਖਰੇ ਡਿਜ਼ਾਈਨਾਂ ਦੇ ਵਿੱਚ, ਕਿੰਨੀ ਵੀ ਮਾਤਰਾ ਦੇ ਵਿੱਚ, ਤਾਂ ਤੁਸੀਂ ਬ੍ਰਹਮਟਨ ਕੈਸ਼ ਐਂਡ ਕੈਰੀ ਆ ਸਕਦੇ ਹੋ। ਘਰ ਦੇ ਵਿੱਚ ਗਰਮੀਆਂ ਦੇ ਵਿੱਚ ਅਕਸਰ ਅਸੀਂ ਬੈਕਯਾਰਡ ਦੇ ਵਿੱਚ ਜਾਂ ਫਰੰਟ ਰੀਅਰ ਦੇ ਉੱਪਰ ਕੋਈ ਨਾ ਕੋਈ ਛੋਟੀ ਮੋਟੀ ਬਾਗਬਾਨੀ ਦਾ ਸ਼ੌਂਕ ਰੱਖਦੇ ਹਾਂ, ਤਾਂ ਕੋਈ ਵੀ ਵਰਤਿਆ ਜਾਣ ਵਾਲਾ ਔਜ਼ਾਰ ਇਸ ਕੰਮ ਦੇ ਲਈ ਤੁਸੀਂ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ ਪ੍ਰਾਪਤ ਕਰ ਸਕਦੇ ਹੋ। ਕੋਈ ਛੋਟੀ ਮੋਟੀ ਦਵਾਈ ਅਕਸਰ ਅਸੀਂ ਪੰਜਾਬ ਵਿੱਚ ਘਰਾਂ 'ਚ ਰੱਖਦੇ ਸੀ ਫਸਟ ਏਡ ਦੇ ਤੌਰ 'ਤੇ, ਤਾਂ ਉਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਛੋਟੀ ਮੋਟੀ, ਕੋਈ ਈਨੋ, ਕੋਈ ਇਸਬਗੋਲ, ਜਨਮ ਕੁੱਟੀ, ਸਾਫੀ, ਚੰਡੂ ਬਾਮ, ਬਦਾਮ ਰੋਗਨ, ਕੋਈ ਮੂਵ, ਆਇਓਡੈਕਸ, ਬਰਨੋਲ ਜਾਂ ਹੋਰ ਕੋਈ ਹਾਜਮੌਲਾ, ਵਿਕਸ, ਪੁਦੀਨ ਹਰਾ, ਐਲੋਵੀਰਾ, ਕਾਇਮ ਚੂਰਨ, ਅੰਮ੍ਰਿਤਧਾਰਾ, ਕਿਸੇ ਕਿਸਮ ਦੀ ਕੋਈ ਛੋਟੀ ਮੋਟੀ ਦਵਾਈ ਚਾਹੀਦੀ ਹੋਏ, ਤਾਂ ਤੁਸੀਂ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ ਪ੍ਰਾਪਤ ਕਰ ਸਕਦੇ ਹੋ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ ਚਾਹੀਦੀ ਹੋਏ, ਉਹਨਾਂ ਦੇ ਨਾਲ ਸੰਬੰਧਿਤ ਕੋਈ ਪੂਜਾ ਸਮੱਗਰੀ ਚਾਹੀਦੀ ਹੋਏ, ਦੋਸਤਾਂ ਮਿੱਤਰਾਂ ਨੂੰ ਗਰਮੀਆਂ ਵਿੱਚ ਕਈ ਵਾਰ ਫਰਿੱਜ ਦਾ ਕਾਣੀ ਸੂਟ ਨਹੀਂ ਕਰਦਾ, ਤਾਂ ਮਿੱਟੀ ਦੇ ਬਰਤਨ ਜਾਂ ਬੜੇ ਬੜੇ ਖੂਬਸੂਰਤ ਘੜੇ, ਟੂਟੀਆਂ ਲੱਗੀਆਂ ਹੋਈਆਂ, ਤੁਸੀਂ ਮਿੱਟੀ ਦੇ ਬਰਤਨ ਲੈ ਸਕਦੇ ਹੋ। ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਪੰਜਾਬੀ ਥੀਮ ਉਸਾਰਨਾ ਹੈ ਤੁਸੀਂ, ਤਾਂ ਤੁਸੀਂ ਪੰਜਾਬੀ ਥੀਮ ਦੇ ਨਾਲ, ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਵੀ ਸਮਾਨ ਤੁਹਾਨੂੰ ਚਾਹੀਦਾ ਹੋਏ, ਕੋਈ ਚਰਖਾ ਚਾਹੀਦੇ ਹੋਏ, ਪੀੜੀ ਚਾਹੀਦੀ ਹੋਏ, ਕੋਈ ਚਾਟੀ ਚਾਹੀਦੀ ਹੋਏ, ਕੋਈ ਹਲਦੀ ਮਹਿੰਦੀ ਦੇ ਲਈ ਬਣੇ ਬਣਾਏ ਤੁਹਾਨੂੰ ਸਾਈਨ ਬੋਰਡ ਚਾਹੀਦੇ ਹੋਣ, ਗਿੱਧੇ ਭੰਗੜੇ ਦੇ ਮਾਡਲ ਡਰੈਸ ਪਾਈ ਪੁਆਈ ਤੁਹਾਨੂੰ ਚਾਹੀਦੀ ਹੋਏ, ਤਾਂ ਤੁਸੀਂ ਬ੍ਰਹਮਟਨ ਕੈਸ਼ ਐਂਡ ਕੈਰੀ ਦਾ ਇੱਕ ਜ਼ਗੇੜਾ ਜ਼ਰੂਰ ਲਗਾਓ। ਬ੍ਰਹਮਟਨ ਕੈਸ਼ ਐਂਡ ਕੈਰੀ, 100 ਕੈਨੇਡੀ ਰੋਡ, ਪੂਰੇ 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ, ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ। ਅੱਜ ਕੱਲ੍ਹ ਇੱਥੇ ਡੀਲਸ ਵੀ ਲੱਗੀਆਂ ਹੋਈਆਂ ਨੇ, ਕੁਝ ਇੱਕ ਗੁੜ ਦੇ ਰਸ ਲੈਣੇ ਹੁਣ ਤੁਹਾਨੂੰ $2.50 ਦਾ ਤੁਸੀਂ ਪੂਰਾ ਪੈਕਟ ਵੱਡਾ ਡਿੱਬਾ ਮਿਲ ਸਕਦਾ ਹੈ। ਰੂਹ ਅਫਜ਼ਾ 800 ml 3.99 ਦਾ ਤੁਹਾਨੂੰ ਮਿਲ ਸਕਦਾ ਹੈ। ਲਾਇਲਪੁਰ ਗੁਲਾਬ ਜਾਮਨ 1 ਕਿਲੋ 2.99 ਦੇ ਤੁਹਾਨੂੰ ਮਿਲ ਸਕਦੇ ਨੇ। ਮਰੂੰਡਾ ਜਿਹੜਾ ਆਪਾਂ ਅਕਸਰ ਪਿੰਡਾਂ ਦੇ ਵਿੱਚ ਖਾਂਦੇ ਹੁੰਦੇ ਸੀ, ਲਾਇਲਪੁਰ ਦਾ 300 ਗ੍ਰਾਮ 1.99 ਦਾ ਮਿਲ ਸਕਦਾ ਹੈ। ਗੁੜ ਲੈਣਾ ਹੋਏ, ਸ਼ੱਕਰ ਲੈਣੀ ਹੋਏ, 3 ਕਿਲੋ $10 ਦੀ ਔਰ 1 ਕਿਲੋ $4 ਦੀ ਤੁਹਾਨੂੰ ਮਿਲ ਸਕਦੀ ਹੈ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਛਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ, ਅੱਜ ਕੱਲ੍ਹ ਨਵਾਂ ਸੈਟਅਪ ਜਿਹੜਾ ਤੁਸੀਂ ਇਹਦਾ ਇੰਜੋਏ ਕਰ ਸਕਦੇ ਹੋ, ਸ਼ੁਰੂ ਸ਼ਾਇਦ ਹੋ ਗਿਆ ਹੋਣਾ। ਕਥੂਰੀਆ ਸਾਹਿਬ ਨੇ ਉਸ ਦਿਨ ਦੱਸਿਆ ਸੀ ਸੋਮਵਾਰ ਤੋਂ ਵਿਲੇਜ ਆਫ ਇੰਡੀਆ ਦੀ ਬੈਕ ਸਾਈਡ 'ਤੇ, ਜਿੱਥੇ ਤੁਹਾਨੂੰ ਪੂਰਾ ਸਟਰੀਟ ਫੂਡ ਬਿਲਕੁਲ ਲਾਈਵ ਬੈਠ ਕੇ ਤੁਸੀਂ ਇੰਜੋਏ ਕਰ ਸਕਦੇ ਹੋ, ਬੈਠ ਕੇ ਖਾ ਸਕਦੇ ਹੋ ਆਪਣੇ ਪਰਿਵਾਰ ਦੇ ਨਾਲ, ਦੋਸਤਾਂ ਮਿੱਤਰਾਂ ਦੇ ਨਾਲ। ਰਾਤ ਲੇਟ ਨਾਈਟ ਤੱਕ ਉਹ ਖੁੱਲ੍ਹਾ ਵੀ ਹੁੰਦਾ ਹੈ, ਤੁਸੀਂ ਆ ਸਕਦੇ ਹੋ। ਬੁਫੇ ਇਹਨਾਂ ਦਾ 40-50 ਆਈਟਮਾਂ ਦੇ ਨਾਲ ਸਜਿਆ ਹੋਇਆ, ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ, ਪੰਜਾਬੀ ਜ਼ਾਇਕੇ ਦਾ ਅਗਰ ਆਨੰਦ ਮਾਨਣਾ ਹੈ ਤਾਂ ਇੱਕ ਵਾਰ ਵਿਲੇਜ ਆਫ ਇੰਡੀਆ ਦਾ ਜ਼ਰੂਰ ਚੱਕਰ ਮਾਰੋ। ਸਟਰੀਟ ਫੂਡ, ਗੋਲ ਗੱਪੇ, ਟਿੱਕੀਆਂ, ਪੱਲੇ, ਡੋਸੇ, ਗਰਮਾ ਗਰਮ ਜਲੇਬੀਆਂ, ਟਿਫਨ ਤੁਸੀਂ ਲਗਵਾਉਣਾ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਤਾਂ ਤੁਸੀਂ ਫੋਨ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ। ਘਰ ਦੇ ਵਿੱਚ ਕੋਈ ਫੰਕਸ਼ਨ ਹੈ ਛੋਟਾ ਮੋਟਾ, ਲਾਈਵ ਕੇਟਰਿੰਗ ਕਰਵਾਉਣੀ ਹੈ, ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰਕੇ ਮੈਨਿਊ ਡਿਸਾਈਡ ਕਰਕੇ ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਗੇਟ ਦੇ ਉੱਪਰ ਪੁੱਜਦਾ ਕਰਨਗੇ। ਛੋਟੇ ਮੋਟੇ ਫੰਕਸ਼ਨ ਦੇ ਲਈ 100-125 ਆਦਮੀਆਂ ਦੇ ਲਈ ਹਾਲ ਵੀ ਇਹਨਾਂ ਕੋਲ ਹੈ, ਤੁਸੀਂ ਬੁੱਕ ਕਰਵਾ ਸਕਦੇ ਹੋ। ਲਾਈਟ, ਸਾਊਂਡ, ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ ਹੈ। 100-125 ਗੱਡੀਆਂ ਦੀ ਖੁੱਲ੍ਹੀ ਡੁੱਲੀ ਪਾਰਕਿੰਗ ਵੀ ਉੱਥੇ ਹੈ। ਫੋਨ ਕਰ ਸਕਦੇ ਹੋ 114 ਕੈਨੇਡੀ ਰੋਡ, ਫੋਨ ਨੰਬਰ 905-450-33-33, 905-450-33-33, ਔਰ 6300 ਐਰਨਵਿਲ ਪਾਰਕਵੇ ਮਿਸੀਸਾਗਾ ਦਾ ਨੰਬਰ ਹੈ 905-542-1333, 905-542-1333। ਲੰਡਨ, ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ। ਗਰਮੀਆਂ ਆ ਗਈਆਂ ਨੇ, ਘਰ ਦੇ ਵਿੱਚ ਕੋਈ ਰੰਗ ਰੋਗਨ ਕਰਵਾਉਣ ਦਾ ਕੋਈ ਪ੍ਰੋਗਰਾਮ ਬਣਿਆ ਹੈ, ਘਰ ਨੂੰ ਨਵੀਂ ਦਿੱਖ ਦੇਣੀ ਚਾਹੁੰਦੇ ਹੋ ਤੁਸੀਂ ਘਰ ਦੇ ਘਰ ਨੂੰ ਪੂਰੇ ਨੂੰ, ਕੋਈ ਤੁਹਾਡਾ ਕਮਰਸ਼ੀਅਲ ਯੂਨਿਟ ਹੈ, ਡੈਕ ਨੂੰ, ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ ਜਾਂ ਘਰ ਦੀ ਛੱਤ ਨੂੰ ਤੁਸੀਂ ਨਵੀਂ ਲੁੱਕ ਦੇਣੀ ਚਾਹੁੰਦੇ ਹੋ, ਘਰ ਦੀ ਛੱਤ ਅਗਰ ਪੌਪ ਕਰਨ ਵਾਲੀ ਬਣੀ ਹੈ ਤਾਂ ਉਹਨੂੰ ਰਿਮੂਵ ਕਰਨ ਦੀ ਬੜੀ ਇਹਨਾਂ ਕੋਲ ਬਿਹਤਰ ਟੈਕਨੀਕ ਹੈ, ਬਿਨਾਂ ਕਿਸੇ ਘੱਟੇ ਮਿੱਟੀ ਦੇ, ਬਿਨਾਂ ਕਿਸੇ ਡੈਮੇਜ ਹੋਣ ਦੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਨਾਮ ਯਾਦ ਰੱਖੋ, ਗਿੱਲ ਪੇਂਟਿੰਗ। ਫੋਨ ਨੰਬਰ 416-473-4258, 416-473-4258। ਅਪੁਆਇੰਟਮੈਂਟ ਕਰੋ ਬੁੱਕ ਤੇ ਘਰ ਦੀ ਬਦਲੋ ਲੁੱਕ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ। 647-367-5553 ਸਾਡੇ ਸਟੂਡੀਓ ਦਾ ਨੰਬਰ ਹੈ। ਇੱਕ ਛੋਟਾ ਜਿਹਾ ਸਵਾਲ ਤੁਹਾਨੂੰ ਮੈਂ ਕੀਤਾ ਸੀ ਕਿ ਰੋਜ਼ ਅਸੀਂ ਅਰਦਾਸ ਕਰਦੇ ਹਾਂ ਉਸ ਪਰਮ ਪਿਤਾ ਪਰਮਾਤਮਾ ਦੇ ਅੱਗੇ ਕਿ ਪਰਮਾਤਮਾ ਸਾਡਾ ਤੇ ਭਲਾ ਕਰੀ ਕਰੀ, ਨਾਲ ਸਰਬੱਤ ਦਾ ਭਲਾ ਵੀ ਕਰੀ। ਇਹ ਸਾਡੀ ਪਹਿਚਾਣ ਵੀ ਹੈ ਕਿ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ। ਔਰ ਇੱਕ ਸਭ ਤੋਂ ਪਹਿਲਾ ਸ਼ਬਦ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਿਤੇ ਕਰਦੇ ਹਾਂ ਅਸੀਂ ਬੋਲਦੇ ਹਾਂ ਇੱਕ ਓਂਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਮੰਗ ਗੁਰਪ੍ਰਸਾਦ ਜਪ, ਉਸ ਤੋਂ ਅੱਗੇ ਜਪਜੀ ਸਾਹਿਬ ਦੀ ਸ਼ੁਰੂਆਤ ਹੁੰਦਾ ਹੈ। ਇਹ ਮੂਲ ਮੰਤਰ ਹੈ। ਸੋ ਇਹਦੇ ਵਿੱਚ ਪਹਿਲਾ ਸ਼ਬਦ ਹੈ ਇੱਕ ਓਂਕਾਰ। ਵੈਸੇ ਤਾਂ ਇੱਕ ਇੱਕ ਸ਼ਬਦ ਦੇ ਵਿੱਚ ਸਮੁੰਦਰ ਜਿੰਨੀ ਗਹਿਰਾਈ ਹੈ, ਪਰ ਅੱਜ ਅਸੀਂ ਕੋਸ਼ਿਸ਼ ਕਰਦੇ ਹਾਂ ਸਿਰਫ ਪਹਿਲੇ ਸ਼ਬਦ ਨੂੰ ਜਾਣਨ ਦੀ। ਜੇ ਤੁਹਾਡੀ ਜਾਣਕਾਰੀ ਦੇ ਵਿੱਚ ਥੋੜ੍ਹਾ ਬਹੁਤ ਹੋ ਤਾਂ ਮੇਰੇ ਨਾਲ ਵੀ ਸ਼ੇਅਰ ਕਰੋ, ਬਾਕੀ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ। ਅਤੇ ਫੋਨ ਨੰਬਰ ਸਾਡਾ 647-377-5553, 647-367-5353। ਅਤੇ ਹੁਣ ਆਪਾਂ ਇੱਕ ਪਿਆਰਾ ਜਿਹਾ ਗੀਤ, ਸਾਡੀ ਬੜੀ ਪੁਰਾਣੀ ਫਨਕਾਰ ਜਿਹਨੂੰ ਪੰਜਾਬ ਦੀ ਕੋਇਲ ਵੀ ਕਿਹਾ ਜਾਂਦਾ ਸੀ, ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਅਤੇ ਮੈਂ ਤੁਹਾਡੇ ਫੋਨ ਦੀ ਨਾਲ ਨਾਲ ਇੰਤਜ਼ਾਰ ਕਰਦਾ।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ 9874।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।
1: ਅਰਦਾਸ ਦਾ ਮਤਲਬ ਹੈਗਾ, ਐੜੇ ਦਾ ਹੈਗਾ ਅੰਤਰਜਾਮੀ
0: ਜੀ,
1: ਰਾਰੇ ਦਾ ਹੈਗਾ ਰਾਖਾ
0: ਜੀ,
1: ਗੱਦੇ ਦਾ ਹੈਗਾ ਦਾਤਾ,
0: ਕਿਆ ਬਾਤ,
1: ਸੱਸੇ ਦਾ ਹੈਗਾ ਸਹਾਰਾ
0: ਜੀ। ਜੀ ਜੀ ਜੀ, ਦੱਦੇ ਦਾ ਦਾਤਾ, ਜੇ ਆਪਾਂ ਦਾਤਾ ਸ਼ਬਦ ਜੋੜੀਏ ਨਾ ਤੇ ਮੇਰਾ ਖਿਆਲ ਉਹ ਜ਼ਿਆਦਾ ਸੂਟੇਬਲ ਹੋਏਗਾ। ਦਾਤਾ ਦੇਣ ਵਾਲਾ ਤੂੰ, ਦਾਤਾ ਦਾਤਾਰ, ਤੇਰਾ ਦਿੱਤਾ ਹੀ ਕਾਮਨਾ।
1: ਹਾਂ,
0: ਚਲੋ, ਬਹੁਤ ਵਧੀਆ ਭੈਣ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸ਼ੇਅਰ ਕੀਤਾ ਤੇ ਆਪਾਂ ਇਹਨੂੰ ਡਿਟੇਲ ਦੇ ਵਿੱਚ ਵੀ ਥੋੜਾ ਜਿਹਾ ਡਿਸਕਸ ਕਰਾਂਗੇ ਤੇ ਬਾਕੀ ਹੋਰ ਦੋਸਤਾਂ ਮਿੱਤਰਾਂ ਦੇ ਫੋਨ ਆਉਂਦੇ ਆ ਤੇ ਫਿਰ ਆਪਾਂ ਇਸ ਨੂੰ ਸ਼ੇਅਰ ਕਰਦੇ ਹਾਂ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਾਡੇ ਭੈਣ ਜੀ ਨੇ ਇੱਕ ਬਹੁਤ ਖੂਬਸੂਰਤ ਅਰਦਾਸ ਸ਼ਬਦ ਨੂੰ ਫੁੱਲ ਡਿਟੇਲ ਦੇ ਵਿੱਚ ਸਮਝਾ ਦਿੱਤਾ, ਲੇਕਿਨ ਉਹਦੀ ਆਪਾਂ ਪੂਰੀ ਅੰਤਰਜਾਮੀ, ਰਾਹ ਦਾ ਮਤਲਬ ਰਾਖਾ, ਦੱਦੇ ਨੂੰ ਕੰਨਾਂ ਦਾ ਮਤਲਬ ਦਾਤਾਂ, ਔਰ ਸੱਸੇ ਤੋਂ ਮਤਲਬ ਹੈ ਸਹਾਰਾ, ਇਹਦੀ ਪੂਰੀ ਜਾਣਕਾਰੀ ਕਿਸੇ ਨੂੰ ਥੋੜ੍ਹੀ ਬਹੁਤ ਵੀ ਡਿਟੇਲ ਕੋਈ ਦੱਸ ਸਕਦਾ ਹੋਵੇ ਕਿਸੇ ਇੱਕ ਦੀ, ਅੰਤਰਜਾਮੀ ਦੀ ਜਾਂ ਰਾਖਾ ਦੀ ਜਾਂ ਦਾਤਾਂ ਦੀ ਜਾਂ ਸਹਾਰਾ ਦੀ ਕੋਈ ਤੁਸੀਂ ਜਾਣਕਾਰੀ ਦੇ ਸਕਦੇ ਹੋ ਤਾਂ ਜ਼ਰੂਰ ਸ਼ੇਅਰ ਕਰੋ, ਬਹੁਤ ਅੱਛਾ ਲੱਗੇਗਾ। ਕਿਉਂ, ਜ਼ਰੂਰੀ ਨਹੀਂ ਹੈ ਕਿ ਇਹਨੇ ਨਾਲ ਨਹੀਂ ਇਹਦੀ ਪੂਰੀ। ਚਲੋ, ਇੱਕ ਸਾਡੇ ਹੋਰ ਆ ਗਏ ਜੀ, ਡਾਕਟਰ ਸਾਹਿਬ। ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹਾਲ ਚਾਲ ਠੀਕ ਠਾਕ ਹੋ?
2: ਵਧੀਆ ਜੀ, ਵਧੀਆ, ਤੁਸੀਂ ਸੁਣਾਓ?
0: ਪ੍ਰੋਗਰਾਮ ਸੁਣ ਰਹੇ ਹੋ ਸਾਡਾ?
2: ਕੀ ਸੁਣ ਰਿਹਾ ਜੀ?
0: ਕੋਈ ਸਾਡੇ ਵਿਸ਼ੇ ਦੇ ਬਾਰੇ ਕੋਈ ਜਾਣਕਾਰੀ ਸ਼ੇਅਰ ਕਰਨਾ ਚਾਹੋਗੇ?
2: ਵਿਸ਼ੇ ਦੇ ਬਾਰੇ ਅਰਦਾਸ ਜਿਹੜੀ ਆ ਇਹ ਹਰ ਸਿੱਖ ਨੂੰ ਆਉਣੀ ਚਾਹੀਦੀ ਆ ਤੇ ਇਹ ਇੱਕ ਹੰਬਲ ਰਿਕੁਐਸਟ ਆ।
0: ਹੰਬਲ ਰਿਕੁਐਸਟ ਹੈ ਬਸ? ਨਹੀਂ, ਅਸੀਂ ਡਾਕਟਰ ਸਾਹਿਬ ਪੁੱਛਿਆ ਸੀ ਕਿ ਆੜਾ, ਰਾਰਾ, ਦੱਦੇ ਨੂੰ ਕੰਨਾ, ਸੱਸਾ, ਚਾਰਾਂ ਅੱਖਰਾਂ ਦਾ ਵੱਖਰਾ ਵੱਖਰਾ ਅਰਥ ਕੀ ਬਣਦਾ ਹੈ? ਉਹ ਸਾਡੇ ਇੱਕ ਭੈਣ ਜੀ ਨੇ ਦੱਸ ਦਿੱਤਾ ਕਿ ਆੜੇ ਤੋਂ ਭਾਵ ਅੰਤਰਜਾਮੀ ਹੈ, ਰਾਰੇ ਤੋਂ ਭਾਵ ਰਾਖਾ, ਦੱਦੇ ਨੂੰ ਕੰਨਾ ਦਾਤਾਂ, ਔਰ ਸੱਸੇ ਤੋਂ ਭਾਵ ਸਹਾਰਾ ਹੈ। ਇਹਨੂੰ ਆਪਾਂ ਫੇਰ ਕਰਦੇ ਹਾਂ ਡਿਸਕਸ। ਤੇ ਤੁਸੀਂ ਅੱਜ ਕੋਈ ਫੁੱਟਬਾਲ ਦਾ, ਕੋਈ ਫੀਫਾ ਦਾ ਕੋਈ ਮੈਚ ਹੋਇਆ ਹੋਵੇ, ਐਟ ਵੇਲੇ ਕੀ ਸਟੇਟਸ ਹੈ, ਕਿਹੜੀਆਂ ਕਿਹੜੀਆਂ ਟੀਮਾਂ ਸੈਮੀ ਫਾਈਨਲ ਚ ਪਹੁੰਚ ਗਈਆਂ, ਕਦੋਂ ਕਦੋਂ ਸੈਮੀ ਫਾਈਨਲ? ਇੱਕ ਮੇਰੇ ਖਿਆਲ ਹੋ ਗਿਆ ਸ਼ਾਇਦ।
2: ਨਹੀਂ ਨਹੀਂ, ਹਾਲੇ ਹੋਇਆ ਨਹੀਂ।
0: ਅੱਛਾ,
2: ਕੱਲ ਨੂੰ ਫਰਾਂਸ ਔਰ ਸਪੇਨ ਦਾ ਮੈਚ ਹੈਗਾ ਜੀ,
0: ਫਰਾਂਸ ਸਪੇਨ ਦਾ ਮੈਚ, ਇਹ ਸੈਮੀ ਫਾਈਨਲ ਹੈ?
2: ਸੈਮੀ ਫਾਈਨਲ
0: ਜੀ ਜੀ, ਇੱਕ ਕੱਲ ਹੋ ਗਿਆ ਤੇ ਦੂਸਰਾ ਸੈਮੀ ਫਾਈਨਲ ਫਾਈਨਲ ਦੇ ਵਿੱਚ ਭਿੜਨਗੀਆਂ।
2: ਜੋ ਜਿੱਤ ਗਈਆਂ ਉਹ ਆਉਣਗੀਆਂ 19 ਤਰੀਕ ਨੂੰ ਮੈਚ ਹੋਊਗਾ
0: ਜੀ,
2: ਤੇ ਜਿਹੜਾ ਥਰਡ ਪਲੇਸ ਦੇ ਉੱਤੇ ਆਊਗੀ ਉਹ ਹੋਊਗਾ ਜੀ 18 ਤਰੀਕ ਨੂੰ ਸੈਚਰਡੇ।
0: ਅੱਛਾ ਅੱਛਾ, ਠੀਕ ਹੈ। ਇੱਕ ਫਸਟ ਸੈਕੰਡ ਹੋ ਜਾਣਗੇ, ਜਿਹੜੇ ਤੀਜੇ ਚੌਥੇ ਵਾਲੇ ਹੋਣਗੇ ਉਹਨਾਂ ਦਾ ਵੀ ਕੰਪੀਟੀਸ਼ਨ ਹੋਏਗਾ ਤੀਸਰੇ ਨੰਬਰ ਤੇ ਆਉਣ ਵਾਸਤੇ।
2: ਹਾਂ ਜੀ, ਤੀਸਰੇ ਨੰਬਰ ਤੇ ਵੀ ਆਉਣ ਵਾਲਾ ਹੋਊਗਾ।
0: ਤੇ ਤੁਹਾਡਾ ਡਾਕਟਰ ਸਾਹਿਬ, ਤੁਹਾਡਾ ਜਿਹੜਾ ਕੀ ਕਹਿੰਦਾ ਤੁਹਾਡਾ ਜਿਹੜਾ ਹਿਸਾਬ ਕਿਤਾਬ, ਕਿ ਤੁਸੀਂ ਲਗਾਤਾਰ ਸਾਰੇ ਟੂਰਨਾਮੈਂਟ ਨੂੰ ਦੇਖੇ, ਮੈਚ ਦੇਖੇ, ਤੁਸੀਂ ਕੀ, ਤੁਹਾਡੀ ਪ੍ਰੈਡਿਕਸ਼ਨ ਕੀ ਹੈ ਕਿ ਕਿਹੜੀ ਟੀਮ ਮਾਰਕਾ ਮਾਰ ਸਕਦੀ ਹੈ?
2: ਦੇਖੋ, ਇਹ ਜਿਹੜੀਆਂ ਟੀਮਾਂ ਨੇ ਨਾ ਇਹ ਸਾਰੀਆਂ ਹੈ ਤਾਂ ਬਰਾਬਰ ਨੇ
0: ਜੀ,
2: ਕਿਸੇ ਵੇਲੇ ਦੇਖੋ ਮੌਕਾ ਹਰ ਮਤਲਬ ਟੀਮ ਨੂੰ ਮਿਲਦਾ ਵਾ, ਉਹਦਾ ਮੌਕੇ ਦਾ ਫਾਇਦਾ ਕੌਣ ਉਠਾਉਂਦਾ ਵਾ, ਇਹ ਦੇਖਣਾ ਪੈਂਦਾ।
0: ਬਸ ਬਸ ਬਸ, ਮੇਨ ਚੀਜ਼ ਇਹ ਹੈ ਵੀ ਤੁਹਾਨੂੰ ਅਪਰਚੁਨਿਟੀ ਮਿਲੇ ਤੇ ਤੁਸੀਂ ਉਸ ਅਪਰਚੁਨਿਟੀ ਨੂੰ ਕੈਸ਼ ਕਰੋ, ਇਹਦੇ ਤੇ ਡਿਪੈਂਡ ਕਰਦਾ ਹੈ।

0: ₹100। ਉਹ ਕਹਿੰਦਾ ਇੱਕ ਸਭ ਤੋਂ ਛੋਟਾ ਜਿਹਾ ਸੀ, ਇੱਕ ਬਚੂੰਗੜਾ ਜਿਹਾ, ਇਹਦਾ ਰੇਟ ਕਿੰਨਾ? ਉਹ ਕਹਿੰਦਾ ਵੀ ਇਹਦਾ ਰੇਟ ₹100। ਉਹ ਕਹਿੰਦਾ ਯਾਰ ਇਹਦਾ ਕੀ ਮਤਲਬ, ਸਾਰਿਆਂ ਦਾ ਰੇਟ ਇੱਕੋ ਜਿਹਾ ਹੀ? ਉਹ ਕਹਿੰਦਾ ਜੀ ਬਿੱਛੂ ਭਾਵੇਂ ਸਾਈਜ਼ ਇਹਨਾਂ ਸਾਰਿਆਂ ਦੇ ਵੱਡੇ ਆ, ਪਰ ਤੁਸੀਂ ਹੱਥ ਲਾ ਕੇ ਵੇਖੋ ਇਹਨਾਂ ਦਾ ਡੰਗ ਸਾਰਿਆਂ ਦਾ ਇੱਕੋ ਜਿਹਾ ਹੀ ਹੈ। ਤੇ ਇਸੇ ਤਰ੍ਹਾਂ ਹੀ ਇਹ ਟੀਮਾਂ ਚਾਰ ਹੈ, ਚਾਰੋ ਆਪਣੇ ਆਪ ਦੇ ਵਿੱਚ ਪੂਰੀ ਤਰ੍ਹਾਂ ਮੇਰਾ ਖਿਆਲ ਸਮਰੱਥ ਹੈ, ਫਿੱਟ ਹੈ, ਤੇ ਹੁਣ ਬਸ ਦੇਖਣ ਵਾਲੀ ਗੱਲ ਇਹ ਹੈ ਕਿ ਸਮਾਂ ਕਿਹਦਾ ਹੁੰਦਾ ਹੈ, ਟਾਈਮ ਕਿਹਦਾ ਅੱਛਾ ਹੁੰਦਾ ਹੈ, ਤੇ ਕਿਹੜਾ ਆਪਣੇ ਆਪ ਨੂੰ ਮਿਲੇ ਜਿਹੜੀ ਅਪਰਚੁਨਿਟੀਜ਼ ਮੌਕੇ ਮਿਲਦੇ ਉਹਨਾਂ ਦਾ ਯੋਗ ਫਾਇਦਾ ਕਿਹੜਾ ਉਠਾ ਸਕਦਾ ਹੈ, ਉਹ ਮੇਰਾ
1: ਖਿਆਲ। ਤੁਸੀਂ ਇੱਕ ਦੇਖੋ, ਅਰਜਨਟੀਨਾ ਦੇ ਸਵਿਟਜ਼ਰਲੈਂਡ ਦਾ ਮੈਚ ਹੋ ਰਿਹਾ ਸੀ
0: ਜੀ,
1: ਤੇ ਸਵਿਟਜ਼ਰਲੈਂਡ ਨੇ ਇੱਕ ਗੋਲ ਕੀਤਾ ਤੇ ਅਰਜਨਟੀਨਾ ਨੇ ਵੀ ਇੱਕ ਗੋਲ ਕਰ ਦਿੱਤਾ
0: ਜੀ ਜੀ ਜੀ ਜੀ।
1: ਸਵਿਟਜ਼ਰਲੈਂਡ ਦੀ ਇਹਦੇ ਵਿੱਚ ਰੈਫਰੀ ਨੇ ਇੰਨੀ ਮਤਲਬ ਪਾਰਸ਼ੈਲਿਟੀ ਕੀਤੀ, ਸਵਿਟਜ਼ਰਲੈਂਡ ਦੇ ਇੱਕ ਬੰਦੇ ਨੂੰ ਰੈਡ ਕਾਰਡ ਦਿਖਾਤਾ ਬਿਨਾਂ ਮਤਲਬ ਤੋਂ
0: ਜੀ ਜੀ ਜੀ ਜੀ ਜੀ ਜੀ।
1: ਉਹ ਦੇਖੋ ਪਲੇਅਰ ਡਿੱਗ ਪਿਆ, ਉਹਨੇ ਕੋਈ ਕਲੇਮ ਨਹੀਂ ਕੀਤਾ।
0: ਚਲੋ ਡਾਕਟਰ ਸਾਹਿਬ, ਬਹੁਤ ਬਹੁਤ ਤੁਹਾਡੀ ਮਿਹਰਬਾਨੀ, ਇੰਨੀ ਕੁ ਇਨਫੋਰਮੇਸ਼ਨ ਬਹੁਤ ਹੈ। ਸਾਡੇ ਕਾਲਰ ਹੋਰ ਆ ਰਹੇ ਨੇ ਤੇ ਆਪਾਂ ਗੱਲਬਾਤ ਕਰਾਂਗੇ। ਹੁਣ ਕੱਲ ਦਾ ਹੋ ਲੈਣ ਦਿਓ, ਜਿਹੜਾ ਇੱਕ ਸੈਮੀਫਾਈਨਲ, ਉਸ ਤੋਂ ਬਾਅਦ ਫਿਰ ਗੱਲ ਕਰਦੇ। ਸ਼ੁਕਰੀਆ, ਥੈਂਕ ਯੂ ਵੈਰੀ ਮਚ।
1: ਥੈਂਕ ਯੂ ਜੀ, ਥੈਂਕ ਯੂ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਹਾਂਜੀ,
0: ਹਾਂਜੀ ਜੀ ਜੀ ਜੀ
2: ਮਤਲਬ
0: ਦੋਨਾਂ ਆ ਗਿਆ ਜੀ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਹੀ ਖਾਵਣ, ਦਾਤਾ ਦੇਣ ਵਾਲਾ ਤੇ ਦਾਤਾ ਉਹ ਦਿੰਦਾ। ਸਹਾਰਾ ਦੀ ਤਾਂ ਤੁਸੀਂ ਇੱਕ ਦਿਨ ਬੜੀ ਵਧੀਆ ਐਗਜ਼ਾਮਪਲ ਤੁਸੀਂ ਖੁਦ ਹੀ ਦਿੱਤੀ ਸੀ ਕਿ ਜਾਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਵੀ ਭੱਜ ਖਲੋਏ, ਜਿਸ ਬਵਾਸਰਾ ਚੁੱਕੇ ਸਭ ਸਰਾਓ, ਚਿੱਤ ਲਓ ਸਾਰ ਬਣ ਲਗੇ ਨਾ ਤੱਤੀ ਵਾਓ। ਹਾਂ, ਜਦੋਂ ਸਾਰੇ ਸਹਾਰੇ ਖੱਬੇ ਸੱਜੇ ਜਿਹੜੇ ਖਤਮ ਹੋ ਜਾਣਾ, ਤੁਸੀਂ ਹੈਲਪਲੈਸ ਹੋ ਜਾਓ ਤੇ ਉਸ ਪ੍ਰਭੂ ਤੇ ਆਸਰਾ ਰੱਖੋ, ਉਹ ਤੁਹਾਨੂੰ ਸਹਾਰਾ ਦਿੰਦਾ ਹੀ ਦਿੰਦਾ ਹੈ। ਚਲੋ ਸ਼ੁਕਰੀਆ ਜੀ, ਸ਼ੁਕਰੀਆ ਭੈਣ ਜੀ, ਸ਼ੁਕਰੀਆ ਸ਼ੁਕਰੀਆ। ਸੋ ਬਹੁਤ ਅੱਛਾ ਦੋਸਤੋ, ਬੜਾ ਵਧੀਆ ਸਾਡੇ ਭੈਣ ਜੀ ਨੇ ਜਾਣ ਪਹਿਚਾਣ ਕਰਵਾ ਦਿੱਤੀ ਹੈ ਇਸ ਲਫ਼ਜ਼ ਦੇ ਨਾਲ, ਅਰਦਾਸ ਸ਼ਬਦ ਦੇ ਨਾਲ, ਪੂਰੇ ਤਰੀਕੇ ਦੇ ਨਾਲ। ਅੰਤਰਯਾਮੀ, ਅੰਤਰਯਾਮੀ ਦੇਖੋ, ਅੰਤਰਯਾਮੀ ਹੁੰਦਾ ਹੈ ਜਿਹੜਾ ਤੁਹਾਡੇ ਦਿਲਾਂ ਦੀਆਂ ਗੱਲਾਂ ਵੀ ਜਾਣਦਾ ਹੋਵੇ, ਜਿਹੜਾ ਤੁਹਾਨੂੰ ਅੰਦਰੋਂ ਵੀ ਪਹਿਚਾਣਦਾ ਹੋਵੇ। ਤੁਸੀਂ ਜਿੰਨਾ ਮਰਜ਼ੀ ਆਪਣੇ ਚਿਹਰੇ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਨਕਾਬ ਪਹਿਨੀ ਰੱਖੋ, ਸ਼ਰਾਫਤ ਦੇ, ਪਰਦੇ ਦੇ, ਦਿਆਨਤਦਾਰੀ ਦੇ, ਲੇਕਿਨ ਤੁਹਾਡੇ ਮਨ ਦੇ ਵਿੱਚ ਮੈਲ ਹੋਵੇ, ਤੁਹਾਡੇ ਮਨ ਦੇ ਵਿੱਚ ਖੋਟ ਹੋਵੇ, ਉਸ ਪ੍ਰਭੂ ਦੇ ਅੱਗੇ, ਉਸ ਪਰਮਾਤਮਾ ਦੇ ਅੱਗੇ ਇਹ ਖੋਟ ਜਾਂ ਇਹ ਤੇਜ਼ੀ ਜਾਂ ਇਹ ਚਾਲ ਇਹ ਨਹੀਂ ਚੱਲਦੀਆਂ, ਉਹ ਤੁਹਾਡੇ ਸਾਰੇ ਅੰਦਰੋਂ ਵੀ ਜਾਣਦਾ। ਮੈਂ ਅੱਗੇ ਕਈ ਵਾਰ ਸ਼ੇਅਰ ਕਰਦਾ ਹੁੰਦਾ ਨਾ ਕਿ ਰੱਬ ਦੂਰ ਅੰਦੇਸ਼ੀ ਨਾਲ ਦੇਖਦਾ ਹੈ ਹਰ ਬੰਦੇ ਦਾ, ਮਿੰਟ ਸਕਿੰਟ ਲੋਕੋ ਕੀ ਹੈ ਚੰਗਾ ਤੇ ਕੀ ਹੈ ਬਿਰਾ ਉਸਦਾ ਦਿੰਦਾ, ਨਾਲ ਦੀ ਨਾਲ ਹੈ ਹਿੰਟ ਲੋਕੋ, ਉਹ ਬਖਸ਼ਦਾ ਬਖਸ਼ਦਾ ਬਖਸ਼ ਦਿੰਦਾ, ਖਾਤੇ ਬਦੀਆਂ ਦੇ ਹੋਏ ਪ੍ਰਿੰਟ ਲੋਕੋ, ਫੱਟੀ ਲਿਖਣ ਤੇ ਉਹਨੂੰ ਟਾਈਮ ਲੱਗਦਾ, ਫੱਟੀ ਪੋਚਣ ਤੇ ਲੱਗਦਾ ਮਿੰਟ ਲੋਕੋ। ਅਸੀਂ ਇਹ ਗਲਤ ਫਹਿਮੀ ਜਿਹੜੀ ਪਾਲ ਰੱਖੀ ਹੈ ਨਾ ਕਿ ਕੋਈ ਨਹੀਂ ਯਾਰ ਰੱਬ ਕਿਹੜਾ ਵੇਂਹਦਾ ਹੈ, ਉਹ ਕਿਹੜਾ ਵੇਂਹਦਾ ਹੈ। ਇੱਕ ਪਾਸੇ ਅਸੀਂ ਇਹ ਵੀ ਕਹਿੰਦੇ ਹਾਂ ਕਿ ਉਹ ਕਣ ਕਣ ਦੇ ਵਿੱਚ ਬਿਰਾਜਮਾਨ ਹੈ। ਜੇਕਰ ਅਸੀਂ ਇਸ ਵਿਸ਼ਵਾਸ ਨੂੰ ਮੰਨਦੇ ਹਾਂ ਕਿ ਉਹ ਕਣ ਕਣ ਦੇ ਵਿੱਚ ਬਿਰਾਜਮਾਨ ਹੈ, ਤੇ ਇਹ ਗਲਤ ਫਹਿਮੀ ਅਸੀਂ ਕਿਉਂ ਪਾਲ ਲੈਂਦੇ ਜਦੋਂ ਕੋਈ ਬੁਰਾ ਕੰਮ ਕਰਦੇ ਹਾਂ, ਜਦੋਂ ਕਿਸੇ ਨਾਲ ਠੱਗੀ ਮਾਰਦੇ ਹਾਂ, ਜਦੋਂ ਕਿਤੇ ਚੋਰ ਬਜ਼ਾਰੀ ਕਰਦੇ ਹਾਂ, ਜਦੋਂ ਕੋਈ ਹੋਰ ਪੁੱਠਾ ਸਿੱਧਾ ਕੰਮ ਕਰਦੇ ਹਾਂ, ਉਦੋਂ ਅਸੀਂ ਇਸ ਚੀਜ਼ ਨੂੰ ਭੁੱਲ ਜਾਂਦੇ ਹਾਂ। ਰਾਖਾ, ਤੂੰ ਮੇਰਾ ਰਾਖਾ ਸਭਣੀ ਥਾਈ, ਹਰ ਜਗ੍ਹਾ ਤੇ, ਕਿਸੇ ਮੁਸ਼ਕਲ ਦੇ ਵਿੱਚ, ਕਿਸੇ ਦੁੱਖ ਦੇ ਵਿੱਚ, ਕਿਸੇ ਤਕਲੀਫ ਦੇ ਵਿੱਚ, ਜਦੋਂ ਤੁਹਾਨੂੰ ਕੋਈ ਸਹਾਰਾ ਨਾ ਮਿਲੇ, ਕੋਈ ਢੋਈ ਨਾ ਮਿਲੇ, ਤਾਂ ਤੁਸੀਂ ਉਸ ਪ੍ਰਭੂ ਦੇ ਉੱਪਰ ਆਸਰਾ ਹੀ ਕਰਦੇ ਹੋ। ਤੂੰ ਮੇਰਾ ਰਾਖਾ, ਉਹ ਰਖਵਾਲੀ ਕਰਦਾ ਹੈ। ਅਸੀਂ ਉਸ ਦੇ ਉੱਪਰ ਅੱਖਾਂ ਬੰਨ ਕੇ ਜਿਹੜਾ ਵਿਸ਼ਵਾਸ ਕਰਦੇ ਹਾਂ ਨਾ, ਜਿਹੜਾ ਉਹੀ ਉਸ ਦੀ ਸਰਵ ਪ੍ਰਵਾਨਤਾ ਨੂੰ ਜਿਹੜਾ ਨਾ ਕਬੂਲ ਕਰਦਾ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੋਈ ਕੰਮ ਕਰਨਾ ਨਹੀਂ ਹੈ, ਅਸੀਂ ਵਿਹਲੇ ਨਠੱਲੇ ਬੈਠੇ ਰਹੀਏ ਤੇ ਪ੍ਰਭੂ ਸਾਡੀ ਰਾਖੀ ਕਰੂਗਾ, ਇਹ ਨਹੀਂ ਹੈ। ਨੀਅਤ ਨੂੰ ਮਰਾਦਾਂ, ਨੀਅਤ ਸਾਫ਼ ਰੱਖੋ, ਕੰਮ ਕਰੋ ਮਿਹਨਤ ਦੇ ਨਾਲ, ਇਮਾਨਦਾਰੀ ਦੇ ਨਾਲ, ਤਾਂ ਉਹ ਪ੍ਰਭੂ ਦਾ ਸਾਥ ਜਿਹੜਾ ਹਮੇਸ਼ਾ ਤੁਹਾਡੇ ਸਾਥ ਰਹੇਗਾ। ਦਾਤਾ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਹੀ ਖਾਵਣਾ, ਉਹ ਦਾਤਾ ਦੇਣ ਵਾਲਾ ਹੈ ਤੇ ਅਸੀਂ ਉਸ ਦੀਆਂ ਦਾਤਾਂ ਨੂੰ ਖਾਣ ਵਾਲੇ ਨੇ। ਉਹ ਕਹਿੰਦੇ ਵੀ ਦਿੰਦਾ ਦੇ ਲੈਂਦੇ ਥੱਕ ਪਾਏ, ਉਹ ਦਿੰਦਾ ਦਿੰਦਾ ਥੱਕਦਾ ਨਹੀਂ ਹੈ, ਅਸੀਂ ਲੈਂਦੇ ਲੈਂਦੇ ਥੱਕ ਜਾਂਦੇ ਹਾਂ। ਸਾਡੇ ਇੱਕ

0: ਢੀਂਡਸਾ ਸਾਹਿਬ ਆ ਗਏ ਨੇ। ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
1: ਹਾਂਜੀ ਹਾਲ ਚਾਲ ਵਧੀਆ ਡਾਕਟਰ ਸਾਹਿਬ,
0: ਹੋਰ ਸੁਣਾਓ?
1: ਵੈਸੇ ਤਾਂ ਹਾਂਜੀ ਅੱਡੋ ਅੱਡ ਮਤ ਨੇ
0: ਜੀ,
1: ਜੀ ਇਹ ਕੋਈ ਗੁਰੂ ਸਾਹਿਬ ਨੇ ਮਤਲਬ ਨਾ ਅੱਖਾਂ ਨੂੰ ਦੇਖ ਕੇ ਨਹੀਂ ਸੀ ਰੱਖਿਆ ਛੋਟਾ ਜਾ ਜਰੂਰ ਹਿੰਟ ਮਤਲਬ ਆਉਂਦਾ ਆ ਕਿ ਬਗਾਨੇ ਹੱਥਾਂ ਵੱਲ ਕਿਉਂ ਤੱਕ ਰਿਹਾ ਹੈ, ਕੀ ਤੇਰੇ ਆਪਣੇ ਕੋਲ ਦੋ ਹੱਥ ਨੇ?
0: ਬਿਲਕੁਲ ਬਿਲਕੁਲ,
1: ਇਹ ਮਤਲਬ ਉਹਦਾ ਜੁੜਦਾ।
0: ਬਿਲਕੁਲ ਬਿਲਕੁਲ,
1: ਬਾਕੀ ਮਤ ਅਲੱਗ ਅਲੱਗ, ਤੁਹਾਨੂੰ ਦੱਸਿਆ ਵੀ ਅਲੱਗ ਅਲੱਗ ਮਤ ਨੇ, ਅਲੱਗ ਅਲੱਗ ਮਤ ਕਹਿਣ ਦਾ ਮਤਲਬ ਵਿਊਜ਼ ਆਈਡੀਆਜ਼ ਨੇ।
0: ਦੇਖੋ ਮੇਰਾ ਢੀਂਡਸਾ ਸਾਹਿਬ, ਮੈਂ ਸਿਰਫ ਤੇ ਸਿਰਫ ਮੈਂ ਇਹ ਨਹੀਂ ਕਹਿ ਸਕਦਾ ਕਿ 100% ਇਹ ਚਾਰ ਜਿਹੜੇ ਗੁਰੂ ਸਾਹਿਬਾਨ ਵੱਲੋਂ ਇਹ ਸੋਚ ਕੇ ਅਰਦਾਸ ਸ਼ਬਦ ਨੂੰ ਇਹ ਬਣਾਇਆ ਗਿਆ ਹੋਊਗਾ, ਲੇਕਿਨ ਜਿਸ ਆਸਥਾ ਦੇ ਨਾਲ, ਜਿੰਨੇ ਵਿਸ਼ਵਾਸ ਦੇ ਨਾਲ, ਜਿਸ ਸ਼ਰਧਾ ਦੇ ਨਾਲ ਅਸੀਂ ਅਰਦਾਸ ਸ਼ਬਦ ਨੂੰ ਲੈਣੇ ਆ ਨਾ, ਉਹਦੇ ਇਸ ਤਰ੍ਹਾਂ ਦੇ ਹੀ ਮੀਨਿੰਗ ਹੋ ਸਕਦੇ ਆ। ਦਸਤਾਰ ਸ਼ਬਦ ਹੈ, ਦਸਤਾਰ ਸ਼ਬਦ ਸਿੱਖ ਭਾਈ ਜਿਹੜੇ ਸਜਾਉਂਦੇ ਸਿਰ ਤੇ, ਇਹਦੇ ਵਿੱਚ ਦੇਖੋ ਦੱਦਾ ਸੱਸਾ ਤੱਤੇ ਨੂੰ ਕੰਨਾ ਦਸਤਾਰ, ਇਹਦੇ ਵੀ ਚਾਰਾਂ ਦੇ ਵੱਖਰੇ ਵੱਖਰੇ ਵੱਖਰੇ ਸ਼ਬਦ ਹੈਗੇ, ਬੜੀ ਵਧੀਆ ਸੋਚ ਵਾਲੇ।
1: ਨਹੀਂ ਸੰਸਾਰ ਤੇ ਕਿੰਨਾ ਵੱਡਾ ਹੋ ਗਿਆ ਵੀ ਹੈਲਮਟ ਦਾ ਬਦਲ ਹੈ, ਜਿੱਥੇ ਹੈਲਮਟ ਆ ਉਹ ਕੁਛ ਨੀ ਕਹਿੰਦੇ, ਉਹ ਕਹਿੰਦੇ ਦਸਤਾਰ ਆ ਤਾਂ ਕੁਛ ਨੀ ਕਹਿੰਦੇ ਹੋ।
0: ਬਿਲਕੁਲ ਬਿਲਕੁਲ,
1: ਇਹ ਬਹੁਤ ਵੱਡੀ ਸੋਚ ਸੀਗੀ, ਇਸੇ ਤਰ੍ਹਾਂ ਅਰਦਾਸ ਸੀ, ਇਸੇ ਤਰ੍ਹਾਂ ਪ੍ਰਸ਼ਾਦ ਸੀ
0: ਜੀ,
1: ਇਸੇ ਤਰ੍ਹਾਂ ਹੀ ਪਹਿਰਾਵਾ ਸੀ, ਸਾਰਾ ਕੁਛ ਇਸੇ ਤਰ੍ਹਾਂ ਸੀ।
0: ਪ੍ਰਸਾਦ ਸ਼ਬਦ, ਪ੍ਰਸਾਦ ਸ਼ਬਦ ਨੂੰ ਅਸੀਂ ਇਹ ਜਿਹੜੇ ਮੋਸਟਲੀ ਆਪਾਂ ਕਈ ਨਾ ਜਿਹੜੇ ਘੱਟ ਸਮਝ ਵਾਲੇ ਉਹ ਪ੍ਰਸਾਦ ਨੂੰ ਇਹੀ ਲੈ ਲੈਂਦੇ, ਜਿਹੜਾ ਪ੍ਰਸਾਦ ਅਸੀਂ ਲੈਣੇ ਆ ਹੱਥ ਜੋੜ ਕੇ, ਇਹ ਪ੍ਰਸਾਦ ਨੀ ਹੈਗਾ। ਪ੍ਰਸਾਦ ਸ਼ਬਦ ਦਾ ਮੀਨਿੰਗ ਤਾਂ ਹੈਗਾ ਕਿਰਪਾ ਹੈਗੀ ਉਹਦੀ,
1: ਇਹ ਤਾਂ ਬਹੁਤ ਵੱਡੀਆਂ ਮਤਲਬ ਨਾ, ਆਪਾਂ ਤਾਂ ਬਹੁਤ ਥੱਲੇ ਆ ਜੀ, ਆਪਾਂ ਸੋਚ ਹੀ ਨੀ ਸਕਦੇ ਜਿਹੜੀਆਂ ਇੰਨੇ, ਤੁਸੀਂ ਦੇਖੋ ਨਾ ਪਿੱਛੇ ਜਾਓ ਕਿੰਨੀਆਂ ਸਦੀਆਂ ਬੀਤ ਗਈਆਂ ਤੇ ਆਪਾਂ ਉਹ ਸਮਝ ਪੂਰੀ ਤਰ੍ਹਾਂ ਸਮਝ ਵੀ ਨਹੀਂ ਸਕੇ, ਅੱਜ ਵੀ ਡਿਸਕਸ ਕਰ ਰਹੇ ਹਾਂ ਦੇਖੋ ਰੇਡੀਓ
0: ਤੇ। ਜੀ ਜੀ ਜੀ ਜੀ ਜੀ ਜੀ, ਮੈਂ ਤਾਂ ਕਹਿ ਰਿਹਾ ਸੀ ਕਿ ਮੂਲ ਮੰਤਰ ਦੇ ਵਿੱਚ ਦੇਖੋ ਇੱਕ ਇੱਕ ਸ਼ਬਦ ਦੇ ਵਿੱਚ ਸਮੁੰਦਰ ਜਿੰਨੀ ਗਹਿਰਾਈ ਹੈਗੀ ਹੈ, ਇੱਕ ਇੱਕ ਸ਼ਬਦ
1: ਨਹੀਂ, ਉਹਦੇ ਚ ਬੜਾ ਬੜਾ ਕੁਝ ਮਿਲਦਾ ਹੈ। ਉਹਦੇ ਚ ਤੁਸੀਂ ਨਾ ਡੇਲੀ ਕਰ ਲਓ, ਕਿਸੇ ਨੂੰ ਦੱਸੋ ਨਾ, 5 ਵਾਰ ਕਰ ਲਓ, 7 ਵਾਰ ਕਰ ਲਓ, ਦੱਸੋ ਨਾ, ਪਰ ਤੁਹਾਨੂੰ ਮਤਲਬ ਨਾ
0: ਰਾਸ਼ਟਰਪਤੀ ਜਿਹੜਾ ਸੀ ਉੱਥੋਂ ਦਾ, ਪਾਕਿਸਤਾਨ ਦਾ, ਕਿ ਜਿਹਦੇ ਘਰ ਦੇ ਡਰਾਇੰਗ ਰੂਮ ਦੇ ਵਿੱਚ ਮੂਲ ਮੰਤਰ ਜਿਹੜਾ ਉਹ ਲਿਖਿਆ ਹੋਇਆ ਸੀ।
1: ਜੀ ਜੀ,
0: ਦੇਖੋ ਇਹ ਕੋਈ ਏਡੇ ਛੋਟੇ ਸ਼ਬਦ ਨਹੀਂ ਹੈਗੇ, ਇਹਨਾਂ ਨੂੰ ਅਸੀਂ ਛੋਟੇ ਕਰਕੇ ਨਾ ਜਾਣਿਆ ਕਰੀਏ ਕਿ ਸਾਡੇ ਵਾਸਤੇ ਹੀ ਹੈ, ਇਕੱਲੇ ਸਿੱਖ ਫੈਮਿਲੀਆਂ ਵਾਸਤੇ ਹੀ ਹੈ, ਨਹੀਂ, ਇਹਨਾਂ ਦਾ ਬਹੁਤ ਵਿਸ਼ਾਲ ਦਾਇਰਾ ਹੈ,
1: ਪੂਰੀ ਦੁਨੀਆ ਮਹਿਲ ਜੀ,
0: ਪੂਰੀ ਕਾਇਨਾਤ ਦੇ ਲਈ।
1: ਨਹੀਂ ਇੱਕ ਛੋਟੀ ਜਿਹੀ ਗੱਲ, ਮੈਂ ਕਿਸੇ ਦੀ ਕੋਈ ਉਹ ਨੀ ਕਰ ਰਿਹਾ
0: ਜੀ,
1: ਇੱਕ ਮੁੰਡਾ ਨਾ ਆਪਣਾ ਪੰਜਾਬ ਦਾ ਘੁੰਮ ਰਿਹਾ ਪੂਰੀ ਦੁਨੀਆ ਸਾਈਕਲ ਤੇ
0: ਜੀ ਜੀ,
1: ਤੇ ਇਸ ਟਾਈਮ ਉਹ ਫਿਰ ਰਿਹਾ ਆਪਣੇ ਕਜ਼ਾਕਿਸਤਾਨ, ਕਿਰਗਿਸਤਾਨ ਉਧਰ ਨੂੰ ਘੁੰਮ ਰਿਹਾ
0: ਜੀ ਜੀ,
1: ਔਰ ਉਹਨੂੰ ਜਦੋਂ ਦੀ ਪੱਗ ਦੇਖਦੇ ਆ ਨਾ ਤਾਂ ਲੋਕ ਉਹਨੂੰ ਪੁੱਛਦੇ ਆ ਤੇ ਕਿੱਥੋਂ ਆ ਤੂੰ, ਪਾਕਿਸਤਾਨ ਤੋਂ ਆ ਕਿੱਥੋਂ ਆ, ਤੇ ਜਦੋਂ ਕਹਿੰਦਾ ਇੰਡੀਆ, ਫਿਰ ਨੀ ਸਮਝਦੇ, ਫਿਰ ਉਹ ਕਹਿੰਦਾ ਹਿੰਦੁਸਤਾਨ, ਉਹਦੀ ਸਮਝ ਆਉਂਦੇ ਆ, ਤਾਂ ਬਹੁਤ ਮਤਲਬ ਹਾਂ ਇਹ ਚੀਜ਼ਾਂ ਨੂੰ ਆਪਾਂ ਨੇ ਪਹਿਚਾਣ ਬਣਾਇਆ, ਬਹੁਤ ਸਾਰੀਆਂ ਚੀਜ਼ਾਂ ਨੂੰ ਆਪਾਂ ਅਣਗੌਲਿਆ ਕਰ ਦਿੰਦੇ ਆ, ਪਰ ਨਹੀਂ, ਰੇਡੀਓ ਦੇ ਜ਼ਰੀਏ ਆਹੀ ਫਾਇਦਾ ਆ, ਆਪਾਂ ਜੇ 10-20 ਲੋਕ ਜਾਂ ਚਲੋ ਜਿੰਨੇ ਵੀ ਜੁੜਦੇ ਆ ਇਸ ਟਾਈਮ, ਵਧੀਆ ਗੱਲ ਹੈ।
0: ਚਲੋ ਸ਼ੁਕਰੀਆ ਜੀ ਢੀਂਡਸਾ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ
1: ਜੀ।
0: ਸੋ ਦੋਸਤੋ, ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਸਾਡੇ ਅਗਲੇ ਪ੍ਰਾਊਡ ਸਪੋਂਸਰ ਅਮਾਇਰਾ ਅਕੈਡਮੀ, ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਬੀਬੀਆਂ ਭੈਣਾਂ ਨੇ। ਕੋਈ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ ਜਾਂ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ ਬਿਊਟੀ ਦੇ ਨਾਲ ਸੰਬੰਧਿਤ ਕਰਨਾ ਹੋਏ ਤਾਂ ਤੁਸੀਂ ਫੁੱਲ ਜਾਣਕਾਰੀ ਲੈਣ ਦੇ ਲਈ ਫੋਨ ਨੰਬਰ ਨੋਟ ਕਰੋ 905-399-1810-9053-99-6110। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਪ੍ਰੋਪਰਟੀ ਕੋਈ ਲੈਣ ਦਾ ਵਿਚਾਰ ਹੈ, ਕੋਈ ਪ੍ਰੋਪਰਟੀ ਵੇਚਣ ਦਾ ਵਿਚਾਰ ਹੈ ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ ਤੇ ਰਮਨ ਕਥੂਰੀਆ, ਬੜਾ ਲੰਬਾ ਰੀਅਲ ਅਸਟੇਟ ਦੇ ਵਿੱਚ ਤਜਰਬਾ ਰੱਖਣ ਵਾਲੇ, ਇਹਨਾਂ ਦਾ ਨਾਮ ਯਾਦ ਰੱਖੋ 416-525-7400। 416-525-7400। ਕੋਈ ਘਰ ਦੇ ਵਿੱਚ ਰੰਗ ਰੋਗਨ ਕਰਵਾਉਣ ਦਾ ਕੋਈ ਵਿਚਾਰ ਹੈ? ਗਰਮੀ ਦੇ ਦਿਨ ਆ ਗਏ ਨੇ, ਕੋਸ਼ਿਸ਼ ਕਰਨੀ ਚਾਹੀਦੀ। 2-4-5 ਸਾਲਾਂ ਦਾ ਘਰ ਦੀ ਸਾਫ ਸਫਾਈ ਹੋ ਜਾਂਦੀ ਹੈ। ਘਰ ਦੇ ਡੈਕ ਨੂੰ, ਘਰ ਦੀ ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ ਜਾਂ ਘਰ ਦੀ ਛੱਤ ਨੂੰ ਤੁਸੀਂ ਨਵੀਂ ਲੁੱਕ ਦੇਣੀ ਚਾਹੁੰਦੇ ਹੋ ਤਾਂ ਨਾਮ ਯਾਦ ਰੱਖੋ ਗਿੱਲ ਪੇਂਟਿੰਗ। ਫੋਨ ਨੰਬਰ 416-473-4258, 416-473-4258। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ 5417।
1: ਖਬਰਨ ਤੋਂ ਬੋਲਦੇ ਹੋ ਜੀ?
0: ਜੀ ਜੀ ਜੀ ਜੀ ਬੋਲ ਰਹੇ ਜੀ।
1: ਤੁਹਾਡਾ ਜਿਹੜਾ ਟੋਪਿਕ ਚੱਲਦਾ ਬੜਾ ਵਧੀਆ ਲਾਸਟ ਦਾ।
0: ਜੀ ਜੀ ਜੀ ਲੋ ਸ਼ੁਕਰੀਆ ਜੀ। ਤੁਸੀਂ ਵੀ ਕਰੋ ਕੋਈ ਆਪਣੀ ਜਾਣਕਾਰੀ ਸਾਂਝੀ, ਆਪਣਾ ਅਨੁਭਵ ਸਾਂਝਾ ਕਰੋ ਜ਼ਰੂਰ ਕੋਈ।
1: ਮੇਰਾ ਤਾਂ ਜੀ ਵੱਖਰਾ ਹੀ ਆ।
0: ਅੱਛਾ ਜੀ।
1: ਜਿਹੜੀ
0: ਜੀ
1: ਇਹ ਨਾ ਤਾਂ ਆੜੇ ਦੇ ਅਰਥ, ਨਾ ਹਰਾਰੇ ਦੇ ਅਰਥ, ਆਸਥਾ ਤੋੜੀ ਜਾਂਦੀ।
0: ਜੀ ਜੀ ਜੀ
1: ਆਸਥਾ। ਇੱਕ ਸਿੰਪਲ ਜੀ ਐਗਜ਼ਾਮਪਲ ਸੁਣਾ ਦੇਣਾ। ਪਿੰਡ ਚ ਮੀਂਹ ਨੀ ਸੀ ਪੈਂਦਾ ਪੁਰਾਣੇ ਜ਼ਮਾਨੇ ਚ, ਉਹ ਕਹਿੰਦੇ ਵੀ ਆਪਾਂ ਅਰਦਾਸ ਕਰਨੀ ਆ।
0: ਜੀ ਜੀ।
1: ਗੁਰਦੁਆਰਾ ਸਾਹਿਬ ਚੱਲੀਏ।
0: ਜੀ ਜੀ ਜੀ।
1: ਕੋਲ 13-14 ਸਾਲ ਦਾ ਮੁੰਡਾ ਸੀ, ਉਹਨੇ ਛਤਰੀ ਚੱਕ ਲਈ।
0: ਮੈਂ ਸਮਝ ਗਿਆ ਸਮਝ ਗਿਆ। ਠੀਕ ਹੈ ਜੀ।
1: ਇਸ ਕਰਕੇ ਆਸਥਾ ਤੋੜੀ ਜਾ ਰਹੀ ਹੈ। ਕੱਲੇ ਕੱਲੇ ਕੋਈ ਆੜੇ ਦਾ ਰਾੜੇ ਦਾ ਜੇ ਪੰਜਾਬੀ ਚ ਮੈਂ ਕਹਾਂ ਵੀ
0: ਸ਼ਬਦ ਆ ਜੇ ਆਪਾਂ ਮੀਨਿੰਗ ਬਣਾ ਵੀ ਲਈਏ ਤਾਂ ਇਸ ਤੋਂ ਵਧੀਆ ਖੂਬਸੂਰਤ ਨਹੀਂ ਬਣ ਸਕਦਾ। ਇਹਦੇ ਵਿੱਚ ਵੀ ਸਾਰੀਆਂ ਚੀਜ਼ਾਂ ਸਮੋਈਆਂ ਹੋਈਆਂ ਇਹਦੇ ਵਿੱਚ ਵੀ।
1: ਇੱਕ ਮਿੰਟ ਮੇਰੀ ਗੱਲ ਸੁਣ ਲਿਓ।
0: ਜੀ ਜੀ ਜੀ।
1: ਆਪਣੇ ਹਿੰਦੂ ਭਰਾ ਨੂੰ
0: ਜੀ
1: 20 ਲੱਖ ਬੰਦਾ ਬੈਠਾ ਹੋਵੇ, ਉਹ ਕਹਿ ਦੇਣ ਵੀ ਇੱਕ ਹਾਥੀ ਦਾ ਸਿਰ ਵੱਢ ਕੇ ਬੰਦੇ ਨੂੰ ਲਾਦਾ ਹੋਣਗੇ ਜੈ ਸੀ ਆਰਾਮ।
0: ਬਿਲਕੁਲ ਬਿਲਕੁਲ।
1: ਸਾਡੇ ਦਾ ਡਾਂਗ ਚ ਕੀ ਰੱਖਿਆ ਸਾਰੇ ਦਾ ਕੀ ਅਰਥ?
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ।
1: ਸਾਨੂੰ ਤਾਂ ਸਾਰੇ ਪਰਿਵਾਰ ਨੂੰ ਕਿਸੇ ਹੋਰ ਪਾਸੇ ਤੋਰੇ ਹੋਏ ਨਾ।
0: ਜੀ ਜੀ ਜੀ ਜੀ ਜੀ ਜੀ।
1: ਵੀ ਤੁਸੀਂ ਸਿਹਾਰੀਆਂ ਬਹਾਰੀਆਂ ਚ ਉਲਝੇ ਰਹੋ। ਜਿੰਨੇ
0: ਹਾਂ ਚੱਲ ਕਰੋ ਕਰੋ ਗੱਲ, ਤੁਸੀਂ ਕੰਪਲੀਟ ਕਰੋ, ਤੁਹਾਡੀ ਗੱਲ ਰੁਕ ਗਈ ਵਿੱਚ।
1: ਮੈਂ ਕਹਿੰਦਾ ਅਰਦਾਸ ਆ ਆੜੇ ਰਾੜੇ ਚ ਨੀ
0: ਜੀ,
1: ਇਹ ਤਾਂ ਤੁਹਾਡੇ ਵਿਸ਼ਵਾਸ ਆ ਗੁਰੂ ਤੇ,
0: ਆਸਥਾ ਹੈ। ਇਹ ਤਾਂ ਆਸਥਾ ਹੈਗੀ ਤੁਹਾਡੀ, ਵਿਸ਼ਵਾਸ ਹੈ ਤੁਹਾਡਾ ਉਸ ਦੇ ਪ੍ਰਤੀ, ਜਿਹੜਾ ਪਰਪੱਕ ਮਨ ਦੇ ਨਾਲ, ਸੱਚੇ ਪੋਜ਼ਿਟਿਵ ਸੋਚ ਦੇ ਨਾਲ ਜੋ ਤੁਸੀਂ ਉਹਦੇ ਅੱਗੇ ਹੱਥ ਜੋੜ ਲੈਂਦੇ ਹੋ ਨਾ, ਚਾਹੇ ਬੋਲੋ ਕੁਛ ਵੀ ਨਾ, ਨਿਮਰਤਾ ਜਦੋਂ ਆ ਗਈ ਨਾ ਤੁਹਾਡੇ ਵਿੱਚ, ਬੋਲਣ ਦੀ ਕੋਈ ਜ਼ਰੂਰਤ ਹੀ ਨਹੀਂ ਰਹਿ ਜਾਂਦੀ ਉੱਥੇ ਤੇ ਫਿਰ।
1: ਇਹ ਸਾਨੂੰ ਅੱਖਰਾਂ ਦੇ ਅਰਥਾਂ ਚ ਲਿਆਈ ਫਿਰੀ ਜਾਂਦੇ ਪਤਾ ਨਹੀਂ ਕਿਉਂ।
0: ਚਲੋ ਅੱਖਰ ਦੇਖੋ, ਸ਼ਬਦ ਸ਼ਬਦ ਜਿਹੜੇ ਹੈ ਨਾ, ਸਾਰਾ ਕੁਝ ਸਮਾਇਆ ਤਾਂ ਸ਼ਬਦਾਂ ਚ ਹੀ ਹੋਇਆ ਨਾ। ਜੇ ਆਪਾਂ ਨੂੰ ਗੁਰਬਾਣੀ ਪੜ੍ਹਦੇ, ਸਭ ਕੁਝ ਸਿੱਖਦੇ ਤਾਂ ਸ਼ਬਦਾਂ ਦੇ ਵਿੱਚੋਂ ਹੀ ਹੈ ਨਾ।
1: ਮੈਂ ਤੁਹਾਡੇ ਨਾਲ ਸਹਿਮਤ ਹਾਂ,
0: ਸਭ ਕੁਝ ਸਮਾਇਆ ਤਾਂ ਉਹਦੇ ਵਿੱਚ ਹੀ ਹੈ ਨਾ। ਹੁਣ ਆਪਾਂ ਉਹਨੂੰ ਇਹ ਤਾਂ ਦੇਖੋ ਸਰਮੌਰ ਮੰਨਦੇ ਅਸੀਂ, ਜਿਹੜਾ ਸਾਨੂੰ
1: ਥੋੜਾ, ਮੈਂ ਪੰਜਾਬੀ ਜਟਕੀ ਗੱਲ ਕਰਦਾ।
0: ਜੀ ਜੀ ਜੀ।
1: ਇੱਕ ਤੁਹਾਡਾ ਬਾਪੂ ਆ
0: ਜੀ,
1: ਉਹਨੂੰ ਸਤਿ ਸ਼੍ਰੀ ਅਕਾਲ ਤੋਂ ਪਹਿਲਾਂ ਇਹ ਪੁੱਛੋਗੇ ਵੀ ਬੱਬੇ ਦੇ ਕੀ ਅਰਥ ਤੇ ਬੱਬੇ ਦੇ ਕੀ ਅਰਥ ਦੇ ਬਾਪੂ? ਮੈਂ ਤੈਨੂੰ ਬਾਅਦ ਸਤਿ ਸ਼੍ਰੀ ਅਕਾਲ ਬੋਲੂ।
0: ਨਹੀਂ ਨਹੀਂ ਨਹੀਂ, ਉਹ ਤਾਂ ਚਲੋ ਉਹ ਇੱਕ ਵੱਖਰੀ ਗੱਲ ਹੋ ਜਾਂਦੀ ਹੈ। ਚਲੋ ਕੋਈ ਗੱਲ ਨਹੀਂ, ਤੁਹਾਡੀ ਵੀ ਗੱਲ ਪਹੁੰਚ ਗਈ ਸਾਰੇ ਸਰੋਤਿਆਂ ਤੱਕ, ਤੇ ਤੁਸੀਂ ਬਿਲਕੁਲ ਸਹੀ ਹੋ, ਤੁਹਾਨੂੰ ਆਪਾਂ ਕੱਟ ਨਹੀਂ ਕਰ ਰਹੇ। ਮੈਂ ਸਿਰਫ ਇਹ ਕਹਿ ਰਿਹਾ ਕਿ ਜੇਕਰ ਬਣਿਆ ਤੇ ਆਪਾਂ ਇਹਦੇ ਵਿੱਚ ਇਸ ਤੋਂ ਵਧੀਆ, ਆਪਾਂ ਕੋਈ ਉਹਦੇ ਵਿੱਚ ਮਾੜੀ ਗੱਲ ਐਡ ਤਾਂ ਨਹੀਂ ਕੀਤੀ ਨਾ ਵਿੱਚ।
1: ਨਹੀਂ ਨਹੀਂ, ਆਪਾਂ ਕੌਣ ਆ ਜੀ ਜਿਹੜੇ ਬਣਾ ਕੇ ਬਣਾ ਗਏ?
0: ਹਾਂ,
1: ਆਪਾਂ ਤਾਂ ਕੁਛ ਨਹੀਂ।
0: ਬਿਲਕੁਲ ਬਿਲਕੁਲ,
1: ਆਪਾਂ ਤਾਂ ਸਮੁੰਦਰ ਦਾ ਇੱਕ ਤਿਨਕਾ ਵੀ ਨਹੀਂ ਜਿਹੜਾ।
0: ਦੇਖੋ ਉਹ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਵਾਕਿਆ ਸਮੁੰਦਰ ਦੀ ਤਰ੍ਹਾਂ, ਜਿੰਨਾ ਕੁ ਕੋਈ ਬੰਦਾ ਸਮੁੰਦਰ ਚ ਉਤਰਦਾ ਜਾਊ ਨਾ, ਜਿੰਨਾ ਕੁ ਉਤਰ ਸਕਦਾ ਉਹ, ਜੇ ਬੰਦਾ ਕੋਈ 5-7 ਫੁੱਟ ਤੱਕ ਗਿਆ ਉਹ ਕਹੂ ਸਮੁੰਦਰ ਦੀ ਡੂੰਘਾਈ ਇੰਨੀ ਹੈ, ਜੇ ਕੋਈ ਜ਼ਿਆਦਾ ਗਿਆ ਉਹ ਕਹੂ ਇੰਨੀ। ਜਿੰਨਾ ਇਹਦੇ ਵਿੱਚ ਕੋਈ ਡੂੰਘਾ ਉਤਰ ਜੂਗਾ ਨਾ ਗੁਰੂ ਗ੍ਰੰਥ ਸਾਹਿਬ ਚ, ਉਹਨਾਂ ਹੀ ਉਹਨੂੰ ਮਾਨ ਸਮਝ ਲਊਗਾ।
1: ਮੈਂ ਤਾਂ ਇੱਕ ਸਿੰਪਲ ਬੰਦਾ, ਮੇਰੀ ਨੌਲੇਜ ਵਾਧਾ ਕਰ ਦਿਓ
0: ਜੀ।
1: ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ 5 ਗੁਰੂ ਕੀਤੀ, ਕਿਸੇ ਗੁਰੂ ਨੇ ਇਹ ਕਿਹਾ ਵੀ ਤੁਸੀਂ ਇਕੱਲੇ ਇਕੱਲੇ ਅੱਖਰ ਦੇ ਅਰਥ ਕਰੋ?
0: ਨਾ ਨਾ ਨਾ ਨਹੀਂ, ਚਲੋ ਅਰਥ ਨਾ ਕਰੋ। ਹੁਣ ਜੇ ਆਪਾਂ ਕਲਾਸਾਂ ਦੇ ਵਿੱਚ ਜਦੋਂ ਉਹਨੂੰ ਪੜ੍ਹਾਉਣੇ ਆ, ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ ਕਿ ਹੁਣ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ, MA ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲੱਗੀ ਹੈ, ਕਿਸੇ ਚ ਸੁਖਮਣੀ ਸਾਹਿਬ ਲੱਗਿਆ, ਕਿਸੇ ਚ ਜਪਜੀ ਸਾਹਿਬ ਲੱਗਿਆ, ਕਿਸੇ ਚ ਕੋਈ ਲੱਗਿਆ, ਤੇ ਉੱਥੇ ਫਿਰ ਜਦੋਂ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਤੇ ਨਾਲ ਮੀਨਿੰਗ ਵੀ ਸਮਝਾਉਣ ਦੀ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਨਾ। ਮੀਨਿੰਗ ਸਮਝਾਵਾਂਗੇ ਤਾਂ ਮੀਨਿੰਗ ਤਾਂ ਉਹਦੇ ਵਿੱਚ ਕੋਈ ਗਲਤ ਨਹੀਂ ਹੈ, ਮੀਨਿੰਗ ਵਧੀਆ ਅੱਛੀ ਸਿੱਖਿਆ ਦੇਣੀ ਹੈ ਉਹਦੇ ਵਿੱਚ।
1: ਨਹੀਂ ਜਦ ਗੁਰਦੁਆਰੇ ਕੱਚੇ ਦੀ ਸਿੱਖ ਪੱਕੇ ਦੀ,
0: ਹਾਂ ਹਾਂ
1: ਜਿੰਨਾ ਮਰਜ਼ੀ ਸਮਝਾ ਲਓ
0: ਜੀ ਜੀ ਜੀ ਜੀ ਜੀ,
1: ਜਿੰਨੇ ਮਰਜ਼ੀ ਅਰਥ ਕਰੋ ਤੁਹਾਡੇ ਸਾਹਮਣੇ
0: ਜੀ ਜੀ ਜੀ ਜੀ। ਚਲੋ ਸ਼ੁਕਰੀਆ, ਬਹੁਤ ਮਿਹਰਬਾਨੀ, ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ, ਤੁਸੀਂ ਜੁੜਦੇ ਰਿਹਾ ਕਰੋ, ਤੁਹਾਡੇ ਤੋਂ ਬਹੁਤ ਵਧੀਆ ਸਿੱਖਣ ਨੂੰ ਮਿਲਦਾ, ਥੈਂਕ ਯੂ ਵੈਰੀ ਮੱਚ। ਸੋ ਦੋਸਤੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਅੱਜ ਦੇ ਪ੍ਰੋਗਰਾਮ ਲਈ ਹੁਣ ਸਮਾਪਤੀ ਵੱਲ ਹੈ, ਤੇ ਹੁਣ ਆਪਾਂ ਮਿਲਾਂਗੇ ਕੱਲ ਕਿਸੇ ਨਵੇਂ ਵਿਸ਼ੇ ਦੇ ਨਾਲ, ਕਿਸੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਂ ਗੱਲਬਾਤ ਕਰਾਂਗੇ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਔਰ ਜ਼ਿੰਦਾਬਾਦ ਰਹੋ।

1230.ca. Call Kuro 647-504-1557. Kiss Sultani 5 Sochar 1557.

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
6: ਜੇਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
3: ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100 905-621-4100 905-621-4100 ਤੇ ਫੋਨ ਜ਼ਰੂਰ ਕਰੋ।

0: ਕੀ ਹਾਲ ਚਾਲ ਨੇ ਸਭ ਦੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਆ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਵੀ ਸੁਣਾਓ ਕਿਵੇਂ ਹੋ ਤੁਸੀਂ? ਤਾਂ ਕਹਿੰਦੇ ਹੋ ਕਿ ਨਵੀਂ ਯਾਰ ਅੱਜ ਪੁੱਛੋ ਨਾ, ਅੱਜ ਤਾਂ ਬਸ ਉਹੀ ਪਈ ਆ, ਗਰਮੀ ਨੇ ਫੱਟੇ ਚੱਕੇ ਪਏ ਨੇ ਤੇ ਬਾਹਰ ਬੰਦਾ ਨਿਕਲਦਾ ਤਾਂ ਐਂ ਲੱਗਦਾ ਕਿ ਬਸ ਹੁੰਦਾ ਨੀ ਵੀ ਜਿਵੇਂ ਬੰਦਾ ਸੋਨੇ ਚ ਵੜ ਗਿਆ ਹੁੰਦਾ, ਉਹੀ ਹਿਸਾਬ ਕਿਤਾਬ ਹੈ। ਸੋ ਸਟੇ ਹਾਈਡਰੇਟਿਡ, ਖਿਆਲ ਰੱਖੋ ਆਪਣਾ, ਤੇ ਕੋਈ ਨਾ ਅਸੀਂ ਤੁਹਾਡੇ ਨਾਲ ਆ ਤੇ ਥੋੜੀ ਜਿਹੀ ਠੰਡ ਪਾਉਣੇ ਅਸੀਂ ਨੇ। ਸੋ ਕਰੀਏ ਪ੍ਰੋਗਰਾਮ ਪੇਸ਼, ਤੁਹਾਨੂੰ ਅੱਜ ਵਧੀਆ ਕੁਝ ਇੱਕ ਮਿੱਠੇ ਮਿੱਠੇ ਗੀਤ ਸੰਗੀਤ ਵੀ ਸੁਣਾਵਾਂਗੇ, ਗੱਲਾਂ ਬਾਤਾਂ ਵੀ ਕਰਾਂਗੇ ਤੇ ਖੁੱਲ ਕੇ ਇੰਜੋਏ ਕਰਦੇ ਹਾਂ ਪ੍ਰੋਗਰਾਮ ਨੂੰ। ਗਰਮੀ ਹੈ ਚਾਹੇ ਸਰਦੀ ਹੈ, ਚਾਹੇ ਧੁੱਪ ਹੈ ਚਾਹੇ ਕਣੀਆਂ ਨੇ, ਚਾਹੇ ਸਨੋ ਹੈ ਚਾਹੇ ਹੋਰ ਕੀ ਕੀ ਮੌਸਮ ਹੁੰਦਾ, ਧੁੰਦ ਹੈ, ਜੋ ਮਰਜ਼ੀ ਹੋਵੇ ਯਾਰ, ਆਪਾਂ ਤਾਂ ਪ੍ਰੋਗਰਾਮ ਪੂਰਾ ਚੱਕ ਕੇ ਰੱਖੀਦਾ ਤੁਹਾਡਾ ਪੂਰਾ ਇੱਕ ਮਨੋਰੰਜਨ ਇੰਟਰਟੇਨਮੈਂਟ। 3 ਘੰਟੇ ਪੰਜਾਬੀ ਲਹਿਰਾਂ ਦੇ ਨਾਲ ਹੁੰਦਾ ਤੇ ਆਲਵੇਜ਼ ਤੁਹਾਨੂੰ 2-3 ਚੀਜ਼ਾਂ ਕਹੀਦੀਆਂ ਨੇ। ਤੁਹਾਨੂੰ ਕੋਈ ਵੀ ਨੰਬਰ ਚਾਹੀਦੇ ਨੇ ਕਿਸੇ ਵੀ ਬਿਜ਼ਨਸ ਲਈ, ਤੁਸੀਂ ਸੋਫਾ ਤਿਆਰ ਕਰਾਉਣਾ, ਤੁਸੀਂ ਇੰਸ਼ੋਰੈਂਸ ਕਰਾਉਣੀ ਹੈ, ਤੁਸੀਂ ਮੋਰਗੇਜ ਕਰਾਉਣੀ ਹੈ, ਤੁਸੀਂ ਵਧੀਆ ਮਕੈਨਿਕ ਦੀ ਭਾਲ 'ਚੋਂ, ਵਧੀਆ ਬੋਡੀ ਸ਼ਾਪ ਦੀ ਭਾਲ 'ਚੋਂ, ਤੁਸੀਂ ਕੁਛ ਵੀ, ਗੂਗਲ ਨੂੰ ਛੱਡੋ, ਗੂਗਲ ਦਾ ਕੋਈ ਕੰਮ ਨਹੀਂ ਸਾਡੇ ਸਾਹਮਣੇ, ਕੋਈ ਇੰਸਟਾਗ੍ਰਾਮ, ਕੋਈ ਕਹਿੰਦੇ ਹੁੰਦੇ ਆ ਸੋਸ਼ਲ ਮੀਡੀਆ ਚੈੱਕ ਕਰਨ ਦੀ ਲੋੜ ਨਹੀਂ। ਬਸ ਸਾਡਾ ਇੰਸਟਾਗ੍ਰਾਮ ਹੈ ਇੱਕ ਜਿਹੜਾ ਚੈੱਕ ਕਰੋ, ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILERAN, ਸਾਡੇ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ। ਕੋਈ ਵੀ ਨੰਬਰ ਚਾਹੀਦੇ ਹੈ ਕਿਸੇ ਵੀ ਬਿਜ਼ਨਸ ਦੇ ਤਾਂ ਪੇਜ ਹੈ ਸਾਡਾ ਪੰਜਾਬੀ ਲਹਿਰਾਂ, PUNJABILERAN, ਠੀਕ ਹੈ। ਜਾਂ ਸਾਨੂੰ ਐਨੀ ਟਾਈਮ ਟੈਕਸਟ ਮੈਸੇਜ ਕਰ ਦਿਓ ਤੇ ਨਾਲ ਹੀ ਅਸੀਂ ਤੁਹਾਨੂੰ ਜਿਹੜਾ ਵੀ ਨੰਬਰ ਤੁਸੀਂ ਚਾਹੁੰਦੇ ਹੋ ਭੇਜ ਦਿਆਂਗੇ। ਸਾਡਾ ਨੰਬਰ ਹੈ 6475044557, ਟੈਕਸਟ ਮੈਸੇਜ ਲਈ 6475044551577, 647-504-1557। ਜੀ 5858, ਹਾਂਜੀ ਵੈਲਕਮ, ਕਿਵੇਂ ਹੋ?
1: ਹਾਂਜੀ ਨਵੀਂ ਬਾਜੀ, ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
0: ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਜੀ, ਬੱਲੇ ਬੱਲੇ, ਬਹਿ ਜਾ ਬਹਿ ਜਾ, ਕੀ ਬਣਦਾ?
1: ਬਹੁਤ ਵਧੀਆ ਬਹੁਤ ਵਧੀਆ, ਮੇਰੇ ਨਾ ਵਾਈਫ ਦੇ ਫੁੱਫਾ ਜੀ ਆਏ ਆ ਕੈਨੇਡਾ ਫਸਟ ਟਾਈਮ।
0: ਓ ਵਾਹ ਵੇ ਵਾਹ,
1: ਗੱਡੀ 'ਚ ਹੀ ਹੈ ਤੇ ਮੈਂ ਕਿਹਾ ਇੱਕ ਨਾ ਤੁਹਾਡੀ ਗੱਲ ਕਰਨਾ ਨਵੀਂ ਭਾਜੀ ਨਾਲ, ਤੇ ਮੈਂ ਕਿਹਾ ਤੁਹਾਨੂੰ ਕੋਈ ਗਾਣਾ ਪਸੰਦ ਦਾ ਤੇ ਭਾਜੀ ਲਾ ਦੇਣਗੇ।
0: ਕੀ ਬਾਤ ਹੈ, ਵਾਈਫ ਦੇ ਫੁੱਫੜ ਜੀ ਹੈ? ਲੇਡੀ ਫੁੱਫੜ ਜੀ ਕਹਿਣ ਲੱਗੇ ਨਾ, ਲੇਡੀ ਦੇ ਬੁੱਲਾਂ ਤੋਂ ਲਿਪਸਟਿਕ ਲੈ ਜਾਂਦੀ ਆ। ਤੁਹਾਡੇ ਫੁੱਫੜ ਜੀ ਦਾ ਸਵਾਗਤ ਕਰਦੇ ਆ। ਹੋਰ ਸੁਣਾਓ ਜੀ, ਕਿਵੇਂ ਲੱਗ ਰਿਹਾ ਕੈਨੇਡਾ ਤੁਹਾਨੂੰ?
2: ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਵਧੀਆ ਜੀ।
0: ਅੱਛਾ, ਕੀ ਕੀ ਤੁਹਾਨੂੰ ਸਭ ਤੋਂ ਵਧੀਆ ਲੱਗਿਆ ਕੈਨੇਡਾ ਦਾ? ਸਾਫ ਸੁਥਰਾ ਦੇਸ਼ ਹੈ ਤੇ ਨਾਲੇ ਲਾਈਟਾਂ ਲਾਲ ਬੱਤੀਆਂ ਜਦੋਂ ਹੁੰਦੀਆਂ ਹਰੇਕ ਰੁਕਦਾ, ਹਾਂ ਨੀ ਵੀ ਬੰਦਾ ਭਜਾਈ ਜਾਂਦਾ ਗੱਡੀ ਨੂੰ, ਹੈ ਬਹੁਤ ਪਿਆਰ ਤੁਹਾਨੂੰ, ਬਹੁਤ ਤੁਹਾਡਾ ਸਵਾਗਤ ਹੈ। ਸੋ ਤੁਹਾਨੂੰ ਕਿਹੜਾ ਗੀਤ ਸੁਣਾਈਏ ਫਿਰ? ਕੋਈ ਗੱਲ ਨੀ, ਨੋ ਪ੍ਰੋਬਲਮ। ਤੇ ਕਿੱਥੇ ਤੁਸੀਂ ਕਿੱਥੇ ਘੁਮਾ ਰਹੇ ਹੋ ਫਿਰ ਇਹਨਾਂ ਨੂੰ?
1: ਮੈਂ ਤਾਂ ਹੁਣ ਇਹਨਾਂ ਨੂੰ ਡੋਸਾ ਖਵਾਉਣ ਚੱਲਾ ਜੀ।
0: ਓ ਵਾਹ ਵੀ ਵਾਹ, ਚਲੋ ਵੈਰੀ ਗੁੱਡ। ਡੋਸਾ ਦੇਖੋ, ਉੱਥੇ ਵੀ ਡੋਸੇ ਖਾਂਦੇ, ਇੱਥੇ ਵੀ ਡੋਸੇ ਖਵਾਈ ਜਾਂਦੇ ਹੋ? ਨਹੀਂ ਵਧੀਆ, ਕੋਈ ਪਾਸਤਾ ਪੂਸਤਾ ਖਵਾਓ, ਕੋਈ ਤੁਸੀਂ ਪਤਾ ਤਾਂ ਲੱਗੇ ਵੀ ਕੈਨੇਡਾ ਆਏ ਨੇ।
1: ਉਹ ਵੀਕਐਂਡ ਤੇ ਲੈ ਕੇ ਜਾਵਾਂਗੇ ਜੀ ਫਿਰ ਇੰਗਲਿਸ਼ ਫੂਡ।
0: ਚਲੋ ਠੀਕ ਹੈ, ਕਰੋ ਇੰਜੋਏ ਜੀ, ਲਾ ਦਿੰਨੇ ਆ ਗਾਣਾ, ਨੋ ਪ੍ਰੋਬਲਮ। ਥੈਂਕ ਯੂ ਸਰ। ਦੇਖੋ ਫੁੱਫੜ ਜੀ ਜਾਣਗੇ ਇੰਡੀਆ, ਉਹਨਾਂ ਨੇ ਕਹਿਣਾ ਉਹ ਫੁੱਫੜ ਜੀ ਕੀ ਕੀਤਾ ਫਿਰ, ਕੀ ਖਾਧਾ ਜਦੋਂ ਉਹਨੇ ਉਹਨੇ ਕਹਿਣਾ ਡੋਸਾ, ਉਹਨਾਂ ਨੇ ਇੰਡੀਆ ਵਾਲੇ ਨੇ ਵੀ ਕਹਿਣਾ ਚਲੋ ਜੀ ਕਰਤਾ ਉਹੀ ਕੰਮ ਹੈ, ਇੱਥੇ ਬੰਦਾ ਆਉਂਦਾ। ਵਧੀਆ ਯਾਰ, ਕੋਈ ਚਲੋ ਵੈਜੀਟੇਰੀਅਨ ਨੇ, ਵੈਜੀਟੇਰੀਅਨ ਵੀ ਬੜੀਆਂ ਆਪਸ਼ਨਸ ਨੇ, ਕਿਸੇ ਵੀ ਰੈਸਟੋਰੈਂਟ 'ਤੇ ਚਲ ਜਾਓ। ਵਧੀਆ ਕਿਸੇ ਯਾਰ ਤੁਸੀਂ ਲੇਕ ਦੇ ਕੋਲ ਕੋਈ ਪੈਟੀਓ ਹੋਵੇ, ਡਾਊਨ ਟਾਊਨ ਟੋਰਾਂਟੋ ਸੀਨ ਟਾਵਰ ਦਾ ਵਿਊ ਹੋਵੇ। ਫੁੱਫੜ ਜੀ ਵੀ ਕਹਿਣ ਕੇ ਬੱਲੇ ਬੱਲੇ ਬੱਲੇ ਬੱਲੇ, ਮੈਂ ਕਿੱਥੇ ਪਹੁੰਚ ਗਿਆ, ਇਹ ਤਾਂ ਹੈ ਹੀ ਸਵਰਗ ਹੈ। ਹੁਣ ਚਲੋ ਪਤਾ ਕੀ ਆਪਣੇ ਬੰਦੇ ਵੈਸੇ ਨਾ ਜੋ ਮਰਜ਼ੀ ਹੋ ਜਾਵੇ ਆਪਾਂ ਜਿੱਥੇ ਵੀ ਜਾਂਦੇ ਹਾਂ ਜਿਹੜਾ ਆਪਣਾ ਖਾਣਾ ਪੀਣਾ ਨਾ ਆਪਾਂ ਤਾਂ ਉਹਨੂੰ ਇੰਜੋਏ ਕਰਦੇ ਹਾਂ, ਸਿੱਧੀ ਜਿਹੀ ਗੱਲ ਹੈ। ਹੁਣ ਇਹਨਾਂ ਨੂੰ ਵੀ ਜੇ ਪਾਸਤਾ ਖਵਾ ਦਿੰਦੇ ਨੇ ਕਹਿਣਾ ਆਹ ਕੀ ਚੀਜ਼ ਹੈ, ਹੈ ਜਿਹੜੇ ਆਪਣੇ ਬੰਦੇ ਆ ਪੀਜ਼ਾ ਪਾਸਤਾ ਖਾਣ ਤੋਂ ਬਾਅਦ ਵੀ ਕਹਿਣਗੇ ਵੀ ਮੈਨੂੰ ਤਾਂ ਦੋ ਫੁਲਕੇ ਚਾਹੀਦੇ ਆ, ਸਿੰਪਲ ਦਾਲ ਰੋਟੀ ਹੋਵੇ। ਦੇਖੋ ਵਧੀਆ ਗੱਲ ਹੈ, ਆਪਾਂ ਸਿੰਪਲ ਇੱਕ ਸਾਦੀ ਜੀ ਜ਼ਿੰਦਗੀ ਜੀ ਰਹੇ ਹਾਂ ਸ਼ੁਰੂ ਤੋਂ। ਸੋ ਖੈਰ ਪ੍ਰੋਗਰਾਮ ਹੈ ਪੰਜਾਬੀ ਲਹਿਰਾ, 905-673-3337 ਆਪਣਾ ਫੋਨ ਨੰਬਰ ਹੈ। ਤੇ ਇੱਕ ਨੰਬਰ ਤੁਹਾਨੂੰ ਦਿੰਦੇ ਆ ਯਾਰ ਜੋਬ ਦੀ ਭਾਲ ਚੋਂ, ਹੁਣ ਕੈਨੇਡਾ ਆਏ ਹੋ ਤੇ ਤੁਹਾਨੂੰ ਜੋਬ ਨਹੀਂ ਲੱਭ ਰਹੀ, ਆਏ ਕਿਵੇਂ ਹੋ ਸਕਦਾ। ਫੀਨਿਕਸ ਮਿਲਵਰਕ ਦੇ ਜੈਗ ਭਾਜੀ ਨੇ, ਇਹਨਾਂ ਨੂੰ ਇੱਕ ਬੰਦੇ ਦੀ ਲੋੜ ਹੈ ਜਿਹਨਾਂ ਨੂੰ ਕਾਰਪੈਂਟਰੀ ਦਾ ਕੰਮ ਆਉਂਦਾ, ਜਿਹਨਾਂ ਨੂੰ ਕੈਬਨਿਟਰੀ ਦਾ ਕੰਮ ਆਉਂਦਾ, ਜਿਹਨਾਂ ਨੂੰ ਟੇਬਲ ਸੋ, ਜਿਹਨਾਂ ਨੂੰ ਟੂਲ ਚਲਾਉਣੇ ਹੁੰਦੇ, ਕੋਈ ਹੈਂਡੀ ਬੰਦਾ ਹੋਵੇ ਨਾ, ਹੈਂਡੀ ਬੰਦੇ ਦੀ ਭਾਲ ਚ ਨੇ। ਤੇ ਵਧੀਆ ਟੌਪ ਦੀ ਪੇ ਹੈ, ਸਟੀਲ ਤੇ ਟੋਮਕਨ ਤੇ ਵੇਅਰਹਾਊਸ ਹੈ। ਤੇ ਨੰਬਰ ਹੈ 416-822-2239, 416-822-2239, 416-822-2239। ਤੇ ਜੈਗ ਭਾਜੀ ਨੂੰ ਕਾਲ ਕਰ ਲਓ, ਵਧੀਆ ਕਮਾਲ ਦੀ ਪੇ ਹੈ, ਵਧੀਆ ਕੰਪਨੀ ਹੈ। 416-822-2239 ਤੇ ਜੈਗ ਜੀ ਨੂੰ ਕਾਲ ਕਰੋ। 2865 ਹਾਂਜੀ, ਵਧੀਆ ਜੀ, ਕੀ ਬਣਦਾ?
3: ਚੜ੍ਹਦੀ ਗੱਲ ਇੱਕ ਭਗਵੰਤ ਮਾਨ ਨੇ ਗੱਲ ਸੁਣਾਈ ਸੀ ਸੇਵਾ ਫੁੱਫੜ ਦੀ ਰੇਲ ਗੱਡੀ ਵਾਲੀ, ਮੇਰੀ ਯਾਦ ਆ ਗਈ ਗੱਲ।
0: ਅੱਛਾ ਕਿਹੜੀ ਗੱਲ ਸੀਗੀ, ਕੀ ਕਿਹਾ ਸੀ ਭਗਵੰਤ ਮਾਨ?
3: ਭਗਵੰਤ ਮਾਨ ਦਾ ਸੇਵਾ ਫੁੱਫੜ ਜੀ ਨੇ ਦਾਰੂ ਪੀਣੀ ਵਿਆਹ ਦੇ ਵਿੱਚ
0: ਕਮੇਡੀ ਦੇ ਸਿਰ ਤੇ ਬੰਦਾ ਸੀ ਐਮ ਬਣ ਗਿਆ ਹੈ।
3: ਹਾਂਜੀ, ਬਾਕੀ ਪਤਾ ਹੱਸਣਾ ਹਸਾਉਣਾ ਬਹੁਤ ਜ਼ਰੂਰੀ, ਹੱਸਣਾ ਵੀ ਹਸਾਉਣਾ, ਮਾੜੀ ਮੋਟੀ ਗੱਲ ਹੈ ਨਾ ਬਾਈ।
0: ਨਹੀਂ ਦੇਖੋ ਪਤਾ ਕੀ ਹੈ, ਜਿਹੜੇ ਲੋਕ ਤੁਹਾਨੂੰ ਹਸਾ ਦਿੰਦੇ ਆ ਕਿਤੇ ਨਾ ਕਿਤੇ ਤੁਹਾਡੀ ਜ਼ਿੰਦਗੀ ਚ ਇੱਕ ਥੋੜੀ ਬਹੁਤੀ ਰੌਣਕ ਲੈ ਆਉਂਦੇ ਆ, ਉਹਨਾਂ ਬੰਦਿਆਂ ਨਾਲ ਤੁਹਾਡਾ ਜੀ ਵੀ ਕਰਦਾ ਕਿ ਬੈਠੀ ਉੱਠੀ ਗੱਲ ਕਰੀਏ,
3: ਤੇ ਨਾਲੇ ਮੂਡ ਵੀ ਜ਼ਿੰਦਗੀ ਚ ਪੈਂਦਾ, ਜਦੋਂ ਬੰਦਾ ਨਾ ਕਿਸੇ ਵੀ ਮੂਡ ਖਰਾਬ ਹੁੰਦਾ ਬੰਦਾ ਉਹਨੂੰ ਵੈਸੇ ਖੁਸ਼ ਹੋ ਜਾਂਦਾ ਵਾ, ਖੁਦਾ ਪ੍ਰੋਗਰਾਮ ਸੁਣ ਕੇ ਮਨ ਖੁਸ਼ ਹੋ ਜਾਂਦਾ ਵਾ।
0: ਚਲ ਮੈਂ ਵੈਸੇ ਗੱਲ ਠੀਕ ਕੀਤੀ ਹੈ ਨਾ ਕਿ ਤੁਸੀਂ ਫੁੱਫੜ ਨੂੰ ਰੋਟੀਆਂ ਡੋਸੇ ਖਵਾ ਰਹੇ ਹੋ, ਕੋਈ ਵਧੀਆ ਜਿਹਾ ਪਾਸਤਾ ਪੂਸਤਾ ਕੋਈ ਖਵਾਓ, ਹੈ ਬਰਗਰ ਸੈਂਡਵਿਚ ਖਵਾਈਏ ਕੋਈ, ਪੰਜਾਬੀ ਲੈਣਾ ਨੰਬਰ ਆਪਣਾ 905-600-7373 905-673-3337 ਆਪਣਾ ਨੰਬਰ ਹੈ 905-673-3337 ਦੇ ਉੱਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 905-673-3337। ਤੇ ਵਧੀਆ ਦੇਖਿਆ ਜਦੋਂ 6 ਵਜਦੇ ਰੌਣਕ ਲੱਗ ਜਾਂਦੀ ਹੈ ਨਾ ਸ਼ਹਿਰ ਦੇ ਵਿੱਚ, ਇਹੀ ਸਾਡੀ ਕੋਸ਼ਿਸ਼ ਰਹਿੰਦੀ ਹੈ। ਜਿਹੜੇ ਬੰਦੇ ਚੋਂ ਸਿੱਧੀ ਜੀ ਗੱਲ ਹੈ ਚੰਗੀ ਸਮੈਲ ਨਹੀਂ ਨਾ ਆਉਂਦੀ, ਉਹ ਬੰਦੇ ਦੇ ਕੋਲੇ ਖੜਨ ਨੂੰ ਜੀ ਨਹੀਂ ਕਰਦਾ। ਵਧੀਆ ਜਿਹਦੇ ਕੋਈ ਪਰਫਿਊਮ ਲਾਇਆ ਹੋਵੇ ਨਾ ਤਾਂ ਹਰ ਇੱਕ ਕਹਿੰਦਾ ਕਿ ਵਾਹ ਵੀ ਵਾਹ, ਇਹ ਤਾਂ ਖੁਸ਼ਬੂ ਹੀ ਬੜੀ ਸੋਹਣੀ ਆ ਰਹੀ ਹੈ। ਸੋ ਰੋਇਲ ਪਰਫਿਊਮਸ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ, 1 Regan Road, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਬਵੇਡ ਮੈਗਲੋਕਲਿਨ। ਜਿਹੜੇ ਮਾਰਕੀਟ ਦੇ ਵਿੱਚ $400-500 ਦੇ ਸ਼ਨੈਲ ਡੀਓਰ ਵਰਗੇ ਪਰਫਿਊਮ ਨੇ, ਉਹੀ ਫਰੈਗਰੈਂਸ ਤੇ ਉਹੀ ਲੌਂਗ ਲਾਸਟਿੰਗ ਲੰਬੇ ਅਸਰ ਵਾਲੀ ਕੁਆਲਿਟੀ ਤੁਹਾਨੂੰ ਸਿਰਫ $50 ਦੀ ਮਿਲ ਰਹੀ ਆ। ਉਹੀ ਪਰਫਿਊਮ ਦਾ ਇੱਕ ਜਿਹੜਾ ਕਹਿੰਦੇ ਹੁੰਦੇ ਨਾ ਕਿ ਖਾਸੀਅਤ ਹੈ, ਉਹੀ ਤੁਹਾਨੂੰ 50 ਚ ਮਿਲ ਜੂ। ਸੋ ਰੋਇਲ ਪਰਫਿਊਮਸ ਆਪਣੇ ਫਰੈਗਰੈਂਸ ਤੇ ਓਇਲ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, 6-8 ਘੰਟੇ ਮਿਨੀਮਮ ਅਸਰ ਚੱਲਦਾ। ਪੰਜਾਬੀ ਲਹਿਰਾਂ ਦੇ ਲਿਸਨਰਸ ਲਈ ਖਾਸ ਆਫਰ, 2 ਪਰਫਿਊਮ ਲਓ ਤੇ 1 ਬਿਲਕੁਲ ਫਰੀ। ਦੁਬਈ ਦੇ ਊਦ ਤੇ ਇਤਰ ਵੀ ਇੱਥੇ ਨੇ ਤੇ ਸਿਰਫ $25 ਤੋਂ ਸ਼ੁਰੂ। royalperfumes.co ਜਾਂ ਨੰਬਰ ਹੈ 437-315-0701, 437-315-0701, ਰੋਇਲ ਪਰਫਿਊਮਸ, 1 Regan Road, ਜਾਓ ਤੇ ਇੰਜੋਏ ਕਰੋ। 1981 ਹਾਂਜੀ,
4: ਹਾਂਜੀ ਵੀਰੇ ਕੀ ਹਾਲ ਚਾਲ ਆ?
0: ਵਧੀਆ ਵੀਰੇ, ਕੀ ਬਣਦਾ?
4: ਬਾਬਾ ਜੀ ਫੁੱਫੜ ਵਾਲੀ ਗੱਲ ਸੁਣਾਓ ਵੀਰੇ ਤੁਹਾਨੂੰ ਮੈਂ।
0: ਫੁੱਫੜਾਂ ਦੀ ਗੱਲਾਂ ਇੰਨੀਆਂ ਨੇ ਹੈ,
4: ਫੁੱਫੜ ਦੇ ਨਾ ਉਹ ਭਗਵੰਤ ਮਾਨ ਨੇ ਦੱਸ ਲਿਆ ਜੀ, ਕਹਿੰਦਾ ਨਾ ਇੱਕ ਵਾਰੀ ਵਿਆਹ ਵਿੱਚ ਫੁੱਫੜ ਆਇਆ ਤੇ ਮੇਰੀ ਡਿਊਟੀ ਲਾਤੀ ਹੋਣਾ ਫੁੱਫੜ ਤੇ ਵੀ ਤੂੰ ਸੇਵਾ ਕਰਨੀ ਆ, ਤਾਂ ਖੋਰੂ ਬਹੁਤ ਪਾਉਂਦਾ ਇਹ, ਤੇ ਉਹ ਕਹਿੰਦਾ ਯਾਰ ਕੋਈ ਗੱਲ ਨੀ ਮੈਂ ਸਾਂਭ ਲੈਂਦਾ, ਕਹਿੰਦਾ ਜੋ ਲੱਗਿਆ ਦਾਰੂ ਪੀਣ ਫੁੱਫੜ, ਕਹਿੰਦਾ 2 ਪੈਗ ਲਾਏ 3 ਪੈਗ ਲਾਏ, ਕਹਿੰਦਾ ਯਾਰ ਗੰਦ ਪਾਉਣ ਲੱਗ ਗਿਆ, ਕਹਿੰਦਾ ਹੁਣ ਸਾਰੇ ਕਹਿਣ ਲੱਗੇ ਗੰਦ ਪਾਊਗਾ ਇਹਨੂੰ ਨਾ ਦੋ ਤਿੰਨ ਪੈਗ ਲਵਾ ਕੇ ਇਹਨੂੰ ਸਵਾ ਦੇ। ਤੇ ਕਹਿੰਦਾ ਮੈਂ ਦੋ ਤਿੰਨ ਪੈਗ ਲਵਾ ਕੇ ਹਨਾ ਮੈਂ ਇਹਨੂੰ ਸਵਾਤਾ, ਬਈ ਤੂੰ ਸੋਇਆ ਫੁੱਫੜਾ ਤੂੰ ਇੰਜੋਏ ਤਾਂ ਕਰਨਾ ਨੀ, ਤੰਗ ਨਾ ਕਰ ਤੂੰ ਬਾਕੀ ਇੰਜੋਏ ਕਰਨ ਦੇ। ਕਹਿੰਦਾ ਮੁੜ ਕੇ ਗਾਣਾ ਲੱਗ ਗਿਆ ਜਾਗੋ ਤੇ, ਬਈ ਪਰ ਹੋ ਜਾ ਸੋਹਣੀ ਹੈ ਸਾਡੀ ਰੇਲ ਗੱਡੀ ਆਈ, ਤੇ ਸਾਰੇ ਕਹਿੰਦੇ ਫੁੱਫੜ ਤਾਂ ਹੈ ਨੀ ਹੈ, ਫੁੱਫੜ ਤਾਂ ਹੈ ਨੀ। ਉਹ ਕਹਿੰਦੇ ਫੁੱਫੜ ਨੂੰ ਛੱਡੋ ਇੰਜੋਏ ਕਰਦੇ ਆ। ਤੇ ਜਦੋਂ ਸਾਰੇ ਸੌ ਸੂ ਗਏ 12:30 ਉਦੋਂ ਫੁੱਫੜ ਉੱਠਿਆ ਕਹਿੰਦਾ ਸਾਡੀ ਰੇਲ ਗੱਡੀ ਆਈ। ਤੇ ਉਹ ਕਹਿੰਦਾ ਯਾਰ ਭਗਵੰਤ ਮਾਨ ਕਹਿੰਦਾ ਕਹਿੰਦਾ ਯਾਰ ਫੁੱਫੜਾ ਰੇਲ ਗੱਡੀ ਦਾ ਆਈ ਸੀ 10:00, ਕਹਿੰਦਾ ਭਤੀਜ ਇੱਕ ਦੋ ਗੱਡੀਆਂ ਲੇਟ ਵੀ ਹੁੰਦੀਆਂ ਕਈ ਵਾਰੀ।
0: ਠੀਕ ਹੈ, ਉਹੀ ਉਹੀ ਗੱਲ ਜਿਹੜੀ ਬਾਈ ਜੀ ਹੁਣ ਦੱਸ ਕੇ ਤੁਸੀਂ ਪੂਰੀ ਕਰਤੀ ਹੈ।
4: ਫੁੱਫੜਾਂ
0: ਦਾ ਇੰਨਾ ਕਿਉਂ, ਇੰਨੀ ਰਿਸਪੈਕਟ ਕਿਉਂ ਕਰਨੀ ਪੈਂਦੀ ਹੈ, ਇੰਨਾ ਉਹਨਾਂ ਨੂੰ ਇੱਕ ਡਿਫਰੈਂਟ ਲੈਵਲ ਤੇ ਕਿਉਂ ਰੱਖਣਾ ਪੈਂਦਾ?
4: ਛੋਟਾ ਪਰਾਉਣਾ ਵੱਡਾ ਪਰਾਉਣਾ ਹੋਵੇ, ਉਹ ਪਿੰਡ ਵਾਲੇ ਸਾਰੇ ਮੰਨਦੇ ਸੀ ਸਾਰੇ ਪਿੰਡ ਦਾ ਪਰਾਉਣਾ। ਜੇ ਆਪਾਂ ਇੱਕ ਪਿੰਡ ਚ ਕੁੜੀ ਗਈ ਸੀ ਨਾ, ਸਾਰੇ ਭੈਣ ਕਹਿੰਦੇ ਸੀ ਉਹਨੂੰ,
0: ਫੀਲ ਕਰੇ ਕਿ ਬਸ ਯਾਰ ਮੈਂ ਹੀ ਮੈਂ ਆ।
4: ਹਾਂਜੀ ਹਾਂਜੀ, ਪੁਰਾਣੇ ਪੁਰਾਣੇ ਕਲਚਰ ਵਿੱਚ ਆਪਣੇ ਸਾਰੇ ਚਾਚੇ ਹੁੰਦੇ, ਤਾਏ ਹੁੰਦੇ ਸੀ ਤੇ ਪਿੰਡ ਦੀਆਂ ਭੈਣਾਂ ਹੁੰਦੀਆਂ ਸੀਗੀਆਂ, ਉਹ ਫਿਰ ਸਾਰੇ ਰਿਸ਼ਤੇ ਜੁੜ ਜਾਂਦੇ ਸੀ ਨਾਲ। ਉਹ ਫਿਰ ਕਹਿੰਦੇ ਯਾਰ ਪ੍ਰਾਹੁਣਾ ਆਇਆ ਬਈ ਫਲਾਨਿਆਂ ਦਾ ਨਾ, ਪ੍ਰਾਹੁਣਾ ਕਹਿੰਦੇ ਉਹਨਾਂ ਦਾ ਪ੍ਰਾਹੁਣਾ ਤੇ ਆਪਣਾ ਵੀ ਪ੍ਰਾਹੁਣਾ ਹੀ ਹੋਇਆ, ਫਿਰ ਪਤਾ ਲੱਗਿਆ ਸਾਡੇ ਘਰੇ ਆ ਉਹ ਸਾਡੇ
0: ਆਪਣੇ ਫੈਮਿਲੀ ਦੇ ਨਾਲ ਜੁੜ ਰਿਹਾ, ਬੜੀ ਪਿਆਰੀ ਗੱਲ ਹੈ। ਸੋ ਲੈ ਕੇ ਚੱਲਦੇ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਤੇ। ਸੋ ਫੁੱਫੜ ਆ ਰਿਹਾ ਤਾਂ ਫੁੱਫੜ ਨੂੰ ਵਧੀਆ ਸੋਫੇ ਤੇ ਬਿਠਾਓ ਯਾਰ, ਅਗਲਾ ਕਵੇ ਕਿ ਹਾਂ ਯਾਰ ਇਹਨੂੰ ਕਹਿੰਦੇ ਮਹਾਰਾਜਾ ਸੋਫਾ। ਸੋ ਗ੍ਰੈਂਡ ਹੋਮ ਫਰਨੀਚਰ ਤੇ ਐਨਵਰਸਰੀ ਸੇਲ ਮਨਾਈ ਜਾ ਰਹੀ ਹੈ। ਸੁਖ ਭਾਈ ਸਾਡੇ ਨਾਲ ਨੇ ਜੀ, ਸੁਖ ਭਾਜੀ ਵੈਲਕਮ।
5: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਐਨਵਰਸਰੀ ਸੇਲ ਲੱਗਣ ਜਾ ਰਹੀ ਹੈ ਸਪੀਕਰ ਦੇ ਉੱਪਰ, ਕੜਾਕੇ ਕੱਢਣੀਆਂ ਜਿਹੜੀਆਂ ਪ੍ਰਾਈਜ਼ ਮਿਲਣੀਆਂ ਤੇ ਨਾਲ ਤੋਹਫੇ ਲੈਣੇ ਤੁਸੀਂ ਭੁੱਲਣੇ ਨਹੀਂ, ਕਿਉਂਕਿ ਲਾਜ਼ਮੀ ਜਿਹੜਾ ਫਰੰਟ ਤੇ ਇੱਕ ਬਾਕਸ ਬਣਵਾ ਦਿੱਤਾ ਤੁਹਾਡੇ ਲਈ ਸਪੈਸ਼ਲ। ਪਰਚੀ ਕੱਢਣੀ ਹੈ ਤੇ ਨਾਮ ਤੁਸੀਂ ਆਪਣੇ ਘਰ ਲੈ ਕੇ ਜਾਣਾ, ਜਿਹ ਚ ਕੈਸ਼ ਪ੍ਰਾਈਜ਼ $1100, $500, $100, $85 ਇੰਚ ਦਾ ਟੈਲੀਵਿਜ਼ਨ, ਮਾਈਕ੍ਰੋਵੇਵ, ਤੁਸੀਂ ਐਪਲ ਦੀ ਸਮਾਰਟ ਵਾਚ ਤੇ ਬਹੁਤ ਸਾਰੇ ਤੋਹਫੇ। ਸੋ ਤੁਸੀਂ ਬਾਇੰਗ ਕਰ ਲੈਣੀ ਹੈ ਤੇ ਅਖੀਰ ਤੇ ਤੁਸੀਂ ਬਾਕਸ ਦੇ ਵਿੱਚੋਂ ਆਪਣੀ ਪਰਚੀ ਕੱਢਣੀ ਆ। ਫੋਰ ਐਗਜ਼ਾਮਪਲ ਤੁਸੀਂ ਕੁਈਨ ਸਾਈਜ਼ ਦਾ ਮੈਟਰਸ ਬਾਏ ਕਰਦੇ ਹੋ $100 ਦਾ, $1100 ਦੀ ਪਰਚੀ ਨਿਕਲੀ ਤੇ $1000 ਤੁਸੀਂ ਜਿਹੜਾ $1100 ਵੀ ਲੈ ਜਾਣਾ ਤੇ $100 ਦੇ ਵਿੱਚ ਮੈਟਰਸ ਵੀ ਆਪਣੇ ਘਰ ਲੈ ਕੇ ਜਾਣਾ। ਸੋ ਵੱਡੇ ਵੱਡੇ ਤੋਹਫੇ ਉਸ ਬਾਕਸ ਦੇ ਵਿੱਚੋਂ, ਪੋਟਲੀ ਦੇ ਵਿੱਚ ਤੁਸੀਂ ਜਿਹੜਾ ਆਪਣੇ ਤੋਹਫੇ ਕੱਢ ਕੇ ਲੈ ਕੇ ਜਾਣੇ ਆ। ਤੇ ਜਿਨ੍ਹਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ ਗ੍ਰੇ ਕਲਰ ਦਾ, ਸੋਫਾ ਕਮ ਬੈੱਡ ਗ੍ਰੇ ਕਲਰ ਦੇ ਵਿੱਚ, ਜਿਹਦੀ ਰੈਗੂਲਰ ਕੀਮਤ $700-800 ਸੀ, ਪਰ ਐਨਵਰਸਰੀ ਸੇਲ ਦੇ ਉੱਪਰ ਸਿਰਫ $299 ਦਾ। ਜੀ ਹਾਂ, ਸੋਫਾ ਕਮ ਬੈੱਡ ਗ੍ਰੇ ਕਲਰ ਦਾ $299 ਤੇ ਜਾਂਦੇ ਹੋਏ ਬਾਕਸ ਦੇ ਵਿੱਚੋਂ ਪਰਚੀ ਕੱਢ ਕੇ ਆਪਣਾ ਤੋਹਫਾ ਵੀ ਨਾਲ ਲੈ ਕੇ ਜਾਣਾ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਸੇਲ।
0: ਦੇਖੋ ਜੇ ਨਾ ਘਰ ਦੀ ਲੁੱਕ ਵਧੀਆ, ਸਾਰਾ ਕੁਛ ਐਨ ਟੋਪ ਹੈ, ਬਟ ਫੈਂਸ ਨੀ ਪ੍ਰੋਪਰ, ਫੈਂਸ ਟੁੱਟੀ ਹੋਈ ਹੈ, ਜਾਂ ਕਈ ਵਾਰ ਆਪਣੀ ਬੈਕਹੇਡ ਬੜੀ ਸਪੇਸ਼ੀਅਸ ਹੁੰਦੀ ਹੈ ਬਟ ਉੱਥੇ ਬਹਿਣ ਨੂੰ ਜਗ੍ਹਾ ਨੀ, ਡੈਕ ਬਣਵਾਓ ਤੇ ਫੈਂਸ ਨਵੀਂ ਲਗਵਾਓ। ਡੈਕ ਬਣਨ ਦੇ ਨਾਲ ਦੇਖਿਓ ਸਹੀ ਤੁਹਾਡਾ ਆਊਟਡੋਰ ਜਿਹੜਾ ਇੱਕ ਇੰਟਰਟੇਨਮੈਂਟ ਸਪੇਸ ਹੈ ਉਹਦੀ ਕਿੰਨੀ ਟੋਰ ਬਣੇਗੀ। ਸੋ ਨਵੀਂ ਫੈਂਸ, ਨਵੀਂ ਡੈਕ, ਜਾਂ ਫੈਂਸ ਦੀ ਰਿਪੇਅਰ, ਜਾਂ ਡੈਕ ਦੀ ਰਿਪੇਅਰ, ਤਾਂ ਕਾਲ ਕਰੋ ਇਕਬਾਲ ਬਾਈ ਜੀ ਨੂੰ 647-804-3220, ਬਹੁਤ ਸੋਹਣਾ ਕੰਮ ਕਰਦੇ ਆ, ਰਿਪੇਅਰ ਵੀ ਕਰਾਉਣੀ ਹੈ ਕਰਵਾਓ, ਮੈਂ ਖੁਦ ਇਹਨਾਂ ਤੋਂ ਕੰਮ ਕਰਵਾਇਆ। 647-804-3220 6478043220। ਅੱਜ ਕੱਲ੍ਹ ਦੇਖੋ ਗਰਮੀ ਕਿੰਨੀ ਹੈ, ਫੀਲਸ ਲਾਈਕ 41, ਹਜੇ ਗਰਮੀ ਵਧਣੀ ਹੈ ਅਤੇ ਕੰਸਿਸਟੈਂਟ ਰਹੂਗੀ ਗਰਮੀ। ਤੁਸੀਂ ਏ ਸੀ ਦੀ ਰਿਪੇਅਰ ਕਰਾਉਣੀ ਹੈ, ਏਅਰ ਕੰਡੀਸ਼ਨਿੰਗ ਦੀ ਰਿਪੇਅਰ, ਜਾਂ ਮੈਂ ਤਾਂ ਕਹਿੰਦਾ ਨਵਾਂ ਏ ਸੀ ਨਵੀਂ ਫਰਨੈਸ ਦੋਨੋਂ ਚੀਜ਼ਾਂ ਨਵੀਆਂ ਲਵਾ ਲਓ। ਜੇ ਹੁਣ ਹੋ ਗਏ ਨਾ 15-20 ਸਾਲ ਰਿਪੇਅਰ ਦਾ ਵੀ ਕੋਈ ਫਾਇਦਾ ਨਹੀਂ, ਨਵੀਂ ਲਵਾਓ ਅਤੇ $1800 ਰੀਬੇਟ, ਯਾਨੀ ਕਿ $1800 ਵਾਪਸ ਤੁਹਾਡੀ ਜੇਬ 'ਚ ਆ ਰਿਹਾ। ਤੁਸੀਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਅ ਜੀ ਨੂੰ ਕਾਲ ਕਰੋ। ਮੈਂ ਇਹਨਾਂ ਨੂੰ ਬਹੁਤ ਯੂਜ਼ ਕੀਤਾ ਯਾਰ, ਮੇਰੀ ਫੈਮਿਲੀ ਨੇ ਵੀ, ਮੇਰੇ ਫਰੈਂਡਸ ਨੇ ਵੀ, ਸਾਰਿਆਂ ਨੇ ਇੱਕੋ ਗੱਲ ਕਹੀ ਕਿ ਨਵੀਂ ਯਾਰ ਧੰਨਵਾਦ ਤੇਰਾ ਕਿ ਤੁਸੀਂ ਇੰਨਾ ਵਧੀਆ ਨੰਬਰ ਦਿੱਤਾ। ਸੋ ਗਲੋਬਲ ਕੰਫਰਟ ਏਅਰ ਏ ਸੀ ਰਿਪੇਅਰ ਫਰਨੈਸ ਰਿਪੇਅਰ ਜਾਂ ਬ੍ਰੈਂਡ ਨਿਊ ਏ ਸੀ ਫਰਨੈਸ 905-790-9080 ਨੰਬਰ ਹੈ, 905-790-9080, 905-790-9080, 905-790-9080 ਤੇ ਫੋਨ ਕਮਾ ਲਓ। 0080 ਹਾਂਜੀ ਵੀਰੇ,
6: ਨਵੀਂ ਵੀਰ ਕੀ ਹਾਲ ਚਾਲ?
0: ਵਧੀਆ ਜੀ, ਕੀ ਬਣਦਾ?
6: ਬਸ ਵਧੀਆ ਬ੍ਰੋ। ਨਵੀਂ ਵੀਰ, ਜਿਹੜੀ ਫੁੱਫੜ ਦੀ ਟਾਈਟਲ ਆ ਨਾ, ਇਹ ਐਕਚੁਅਲੀ ਨਾ ਅਪਗ੍ਰੇਡ ਹੋ ਕੇ ਆਇਆ ਹੁੰਦਾ ਜਵਾਈ ਤੋਂ।
0: ਅੱਛਾ,
6: ਠੀਕ ਹੈ। ਜਿਹੜਾ ਘਰ ਦਾ ਜਵਾਈ ਹੁੰਦਾ ਨਾ, ਮੁੜ ਕੇ ਉਹੀ ਫੁੱਫੜ ਬਣਦਾ ਰਹਿੰਦਾ ਰਿਸ਼ਤੇ ਚ ਨਾ, ਹੌਲੀ ਹੌਲੀ ਜਾ ਕੇ। ਸੋ ਆਪਣੇ ਇੱਥੇ ਦਾ ਡਿਫਰੈਂਟ ਕਲਚਰ ਹੈ। ਸੋ ਇੰਡੀਆ ਚ ਨਾ ਏਦਾਂ ਦੀ ਕੰਮ ਬਹੁਤ ਹੁੰਦਾ, ਜਵਾਈ ਤੋਂ ਨਾ ਬੜੀ ਚੀਜ਼ਾਂ ਦਾ ਜਾਂ ਫੁੱਫੜ ਦਾ ਜਿਹੜਾ ਅਪਗ੍ਰੇਡ ਮਾਡਲ ਟਾਈਟਲ ਹੁੰਦਾ, ਬੜਾ ਓਹਲਾ ਰੱਖਿਆ ਜਾਂਦਾ ਜਦ ਤੱਕ ਪ੍ਰੋਗਰਾਮ ਹੋ ਨਾ ਜਾਵੇ। ਸੋ ਫੁੱਫੜ ਨੂੰ ਜਾਂ ਜਵਾਈ ਨੂੰ ਜਾਂ ਉਹਦਾ ਅਪਗ੍ਰੇਡ ਮਾਡਲ ਆ, ਉਹਦੇ ਤੇ ਨਾ ਘਰ ਦੇ ਜਿਹੜੇ ਸਗੇ ਭੈਣ ਭਰਾ ਜਾਂ ਉਹਨਾਂ ਦੇ ਨਿਆਣੇ ਨਾ, ਉਹਨਾਂ ਨੂੰ ਕਿਹਾ ਜਾਂਦਾ ਵੀ ਕੀ ਆਈ ਓਨ ਦਿਸ ਪਰਸਨ, ਕਿ ਇਹ ਦੂਜੇ ਪਾਸੇ ਗੱਲ ਨਾ ਕੋਈ ਕਰਕੇ ਨਾ ਫਾਨੀ ਨਾ ਮਾਰ ਦੇਵੇ।
0: ਅੱਛਾ,
6: ਸੋ ਇਸ ਕਰਕੇ ਨਾ ਫੁੱਫੜ ਦਾ ਇੱਕ ਬੜਾ ਫੋਬੀਆ ਜਿਹਾ ਹੁੰਦਾ। ਬੇਸਿਕਲੀ ਉਹ ਹੁੰਦਾ ਘਰ ਦਾ ਜਵਾਈ ਹੁੰਦਾ, ਉਹਨੂੰ ਕੋਈ ਮੁੜ ਕੇ ਕੁਛ ਕਹਿ ਵੀ ਨੀ ਸਕਦਾ। ਸੋ ਮੈਸਅਪ ਚੀਜ਼ਾਂ ਕਰਨ ਚ ਨਾ, ਤਾਂ ਉਹਨੂੰ ਕਹਿੰਦੇ ਆ ਵੀ ਇਹਨੂੰ ਜਿੱਦਾਂ ਕਿ ਸੈੱਟ ਰਹਿੰਦਾ ਨਾ, ਇੱਥੇ ਇੱਕੋ ਬੰਦੇ ਲਾ ਕੇ ਇਹਨੂੰ ਥੋੜਾ ਜਿਹਾ।
0: ਨਹੀਂ ਕਿਉਂ, ਕੀ ਚੱਕਰ ਹੈ? ਸ਼ੁਰੂ ਤੋਂ ਹੀ ਜਿਹੜੇ ਫੁੱਫੜ ਨੇ ਉਹ ਦਾਰੂ ਪੀ ਪੂ ਕੇ ਪੰਗੇ ਪਾਉਂਦੇ ਰਹੇ ਆ।
6: ਕਹਿੰਦੇ ਗਿਆਨ ਨੂੰ ਬੋਤਲ ਦੇ ਕੇ ਨਾ ਪਹਿਲਾਂ ਹੀ ਉਹਨੂੰ ਦੂਜੇ ਕਮਰੇ ਚ ਸੈੱਟ ਕਰ ਦਿਓ। ਸੋ ਮੈਂ ਕਿਹਾ ਵੀ ਇਹ ਕੀ ਚੱਕਰ ਆ? ਕਹਿੰਦੇ ਇਹ ਫਿਰ ਮੁੜ ਕੇ ਇਹਨੇ ਗੱਲਾਂ ਸਾਰੀਆਂ ਕਰ ਦੇਣੀਆਂ। ਸੋ ਇਹ ਮੀਨਸ ਕੀ ਉਹ ਪਹਿਲਾਂ ਹੀ ਪਤਾ ਹੁੰਦਾ ਕਿ ਫੁੱਫੜ ਹੀ ਨੋਜ਼ ਐਵਰੀਥਿੰਗ, ਤੋ ਇਹਨੂੰ ਪਹਿਲਾਂ ਹੀ ਬੋਤਲ ਬੋਤਲ ਦੇ ਕੇ ਸਾਈਡ ਤੇ ਕਰ ਦਿਓ ਤੇ ਆਪਣਾ ਪ੍ਰੋਗਰਾਮ।
0: ਅੱਛਾ, ਚਲੋ ਵੀ ਫੁੱਫੜ ਜਾਂ ਤਾਂ ਸਾਰੀਆਂ ਗੱਲਾਂ ਸੁਣ ਸੁਣ ਕੇ ਫਿਰ ਗਾਹਾਂ ਦੱਸੂਗਾ, ਤੇ ਜਾਂ ਤਾਂ ਫਿਰ ਦਾਰੂ ਪੀ ਕੇ ਕੋਈ ਨਾ ਕੋਈ ਪੰਗਾ ਪਾਊਗਾ। ਹੈ
6: ਕਿੰਨੀ
0: ਗੱਲ ਸੱਚ ਹੈ ਹੁਣ ਤੁਸੀਂ ਦੱਸਦੇ ਹੋ। ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ। ਤੇ ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਮੈਸੇਜ, ਪੈਸ਼ਨ ਰੂਫਿੰਗ ਦਾ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਾਉਣੀ ਹੈ, ਪੈਸ਼ਨ ਰੂਫਿੰਗ, ਪੈਸ਼ਨ ਰੂਫਿੰਗ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਰੂਫ ਦੇਖੋ, ਆਪਾਂ ਨਾ ਕਈ ਵਾਰ ਕਹਿੰਦੇ ਹਾਂ ਚਲੋ ਕਾਹਦੇ ਲਈ ਰੂਫ ਬਦਲਣੀ ਹੈ, ਮਹਿੰਗੀ ਪੋ ਕੇ ਆਪਣੇ ਮਨ ਚ ਵਹਿਮ ਹੁੰਦਾ। ਪਰ ਤੁਹਾਨੂੰ ਇਹ ਨਹੀਂ ਪਤਾ ਜੇ ਕਿਤੇ ਤੁਹਾਡੀ ਛੱਤ ਲੀਕ ਹੋਣ ਲੱਗ ਗਈ, ਹੋਰ ਵੀ ਸਟਰਕਚਰਲ ਡੈਮੇਜ ਹੋ ਗਈ, ਪੰਗਾ ਤਾਂ ਆਪਾਂ ਨੂੰ ਹੀ ਪਊਗਾ। ਸੋ ਨੰਬਰ ਤੁਸੀਂ ਲਿਖ ਲਓ ਰਾਈਟ ਅਵੇ, ਪੈਸ਼ਨ ਰੂਫਿੰਗ 647-949-9913, 647-919-9413, 647-919-9413, ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ 7220। ਹੈਲੋ,
7: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਕਿਵੇਂ ਹੋ?
7: ਬਸ ਠੀਕ ਹੈ ਜੀ। ਫੁੱਫੜ ਵਾਲੇ ਗੱਲ ਆਉਂਦੀ ਹੈ
0: ਜੀ? ਹਾਂਜੀ, ਫੁੱਫੜ ਵਾਲੇ।
7: ਹਾਂ, ਤੇ ਫੁੱਫੜ ਕਿਸੇ ਵੇਲੇ ਜੀਜਾ ਹੁੰਦਾ ਸੀ ਜੀ ਘਰ ਦਾ, ਤੇ ਬਾਅਦ ਦੇ ਵਿੱਚ ਜਦੋਂ ਫੁੱਫੜ ਬਣ ਜਾਂਦਾ ਆ ਤੇ ਫੇਰ ਉਹ ਆਪਣਾ ਉਹੀ ਸਟੇਟਸ ਚਾਹੁੰਦਾ ਕਿ ਜਦੋਂ ਮੈਂ ਜੀਜਾ ਹੁੰਦਾ ਸੀ ਤੇ ਮੇਰੇ ਸਾਰੇ ਅੱਗੇ ਪਿੱਛੇ ਭੱਜੇ ਕਰਦੇ।
0: ਅੱਛਾ,
7: ਹਾਂਜੀ। ਤੇ ਬੜੀ ਇੱਜ਼ਤਦਾਰ ਮੈਂਬਰ ਹੁੰਦਾ ਆ ਤੇ ਉਹਨੂੰ ਬਾਅਦ ਦੇ ਵਿੱਚ ਜਾਂ ਉਹਨੂੰ ਲੱਗਦਾ ਜਾਂ ਦੂਜਾ ਜੀਜਾ ਆ ਜਾਂਦਾ ਫੁੱਫੜ ਬਣ ਜਾਂਦਾ ਆ ਤੇ ਉਹਦੀ ਮਤਲਬ ਉਹ ਭਗਤ ਘੱਟ ਹੋ ਜਾਂਦੀ ਆਪਣੇ ਕਲਚਰ ਦੇ ਵਿੱਚ ਤੇ ਉਹਨੂੰ ਲੱਗਦਾ ਆ ਜਾਂ ਨਹੀਂ ਹੁੰਦੀ ਦੈਟ ਇਜ਼ ਦਾ ਡਿਫਰੈਂਸ
8: ਠੀਕ ਹੈ ਸੋ ਉਹਨਾਂ ਨੂੰ ਹਮੇਸ਼ਾ ਹੁੰਦਾ ਯਾਰ ਕਿ ਜੇ ਕੋਈ ਹੋਰ ਵੀ ਆ ਤਾਂ ਬਸ ਉਹਨਾਂ ਦੀ ਸਭ ਤੋਂ ਜ਼ਿਆਦਾ ਕਦਰ ਹੋਵੇ ਹੈ
7: ਕਿਸੇ ਟਾਈਮ ਤੇ ਹੁੰਦਾ ਸੀ ਨਾ ਉਹਨੂੰ ਤੇ ਉਹਨੂੰ ਲੱਗਦਾ ਕਿ ਹੁਣ ਮੈਂ ਪਿੱਛੇ ਪਿੱਛੇ ਸੁੱਟਿਆ ਗਿਆ ਹੁਣ
8: ਹਨਾ
7: ਤੇ ਹੁਣ ਅਗਲਾ ਜੀਜਾ ਆ ਗਿਆ ਮਤਲਬ ਇਹ ਆਪਣੇ ਕਲਚਰਲ ਥਿੰਗ ਆ ਜੀ ਹੁਣ ਇੱਥੇ ਕੋਈ ਪੁੱਛਦਾ ਨੀ ਆਪਾਂ ਨੀ ਹਨਾ ਕਿ ਜੀਜੇ ਦੀ ਵੀ ਕਦਰ ਕਰਦੇ ਉਦਾਂ ਦੀ ਉਹ ਫੁੱਫੜ ਕਿਸੇ ਟਾਈਮ ਜੀਜਾ ਹੁੰਦਾ ਸੀ ਉਸ ਘਰ ਦਾ ਤੁਸੀਂ ਜੀਜਾ ਬਣਾ ਕੇ ਵੇਖੋ ਨਾ
8: ਜੀ ਜੀ
7: ਉਹਨੂੰ ਫੁੱਫੜ ਦਾ ਨਾ ਬਣਾ ਕੇ ਵੇਖੋ ਤੇ ਜੇ ਕੋਈ ਤੇ ਫੁੱਫੜ ਕਿਸੇ ਦਾ ਮਾੜਾ ਕਰਦਾ ਸੀਗਾ ਜਾਂ ਮਾੜਾ ਕਰ ਦੂਗਾ ਮੈਂ ਇਸ ਗੱਲ ਦਾ ਐਗਰੀ ਨੀ ਕਰਦਾ ਕਿ ਫੁੱਫੜ ਆਪਣੇ ਸਹੁਰੇ ਜਾ ਕੇ ਜਾਂ ਆਪਣੇ ਕਿਤੇ ਕੋਈ ਭਾਨੀ ਮਾਰੂਗਾ ਬਿਲਕੁਲ ਨੀ ਕਰੂਗਾ ਜੀ ਤੇ ਜੇ ਏਦਾਂ ਕਰੂਗਾ ਤੇ ਜਿਹੜੇ ਅੱਜ ਦੇ ਚੀਜ਼ੇ ਆ ਉਹਨਾਂ ਨੂੰ ਵੀ ਹੁਣੇ ਧਿਆਨ ਨਾ ਰੱਖੋ ਵੀ ਕਿਸੇ ਦੇ ਟਾਈਮ ਤੇ ਫੁੱਫੜ ਬਣਨਗੇ
8: ਠੀਕ ਹੈ ਚਲੋ ਸਰ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਸੋ 905-673-3337 ਆਪਣਾ ਨੰਬਰ ਹੈ 9056733337 ਲੈ ਕੇ ਚੱਲਦੇ ਹਾਂ ਤੁਹਾਨੂੰ ਦੁਆਬਾ ਟਰੈਵਲ ਹੁਣ ਦੇਖੋ ਸਾਰਿਆਂ ਦੀ ਪਲੈਨਿੰਗ ਹੈ ਕਿ ਇੰਡੀਆ ਦੀਆਂ ਟਿਕਟਾਂ ਲਈਏ ਤੇ ਸਪਤੰਬਰ ਅਕਤੂਬਰ ਤੋਂ ਬਸ ਇੰਡੀਆ ਇੰਡੀਆ ਇੰਡੀਆ ਹੀ ਗੇੜਾ ਮਾਰੀਏ ਸੋ ਸਾਡੇ ਨਾਲ ਜੁੜ ਚੁੱਕੇ ਨੇ ਦੁਆਬਾ ਦੁਆਬਾ ਦੁਆਬਾ ਟਰੈਵਲ ਤੋਂ ਦੀਪਾਂਸ਼ ਐਂਡ ਦੀਪਾਂਸ਼ ਕਿਵੇਂ ਹੋ ਕੀ ਹਾਲ ਹੈ
9: ਸਤਿ ਸ਼੍ਰੀ ਅਕਾਲ ਨਵੀਂ ਜੀ ਸਾਰੇ ਸਰੋਤਿਆਂ ਨੂੰ ਦੁਆਬਾ ਟਰੈਵਲ ਐਂਡ ਟੂਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
8: ਵੈਲਕਮ ਸਰ ਵੈਲਕਮ
9: ਬਿਲਕੁਲ ਬਿਲਕੁਲ ਸਰ ਸਾਰਿਆਂ ਦੀ ਪਲੈਨਿੰਗ ਹੁੰਦੀ ਆ ਸਪਤੰਬਰ ਅਕਤੂਬਰ ਨੂੰ ਜਾਣਾ ਆਪਾਂ ਫੈਸਟੀਵਲ ਟਾਈਮ ਆ ਸਾਰਾ ਇੰਡੀਆ ਆਪਾਂ ਸਪੈਂਡ ਕਰਕੇ ਜਾਈਏ ਸੋ ਉਹਦੇ ਲਈ ਸੀਟ ਸੇਲ ਦੀ ਜਿਹਦੀ ਵੇਟ ਹੁੰਦੀ ਆ ਉਹ ਆ ਚੁੱਕੀ ਆ ਸੋ ਜੇ ਤੁਸੀਂ ਪਲੈਨ ਕਰ ਰਹੇ ਸੀਗੇ ਆਪਣੀ ਟਿਕਟ ਬੁੱਕ ਕਰਵਾਉਣ ਦੇ ਲਈ ਜਿੱਦਾਂ ਤੁਸੀਂ ਸਪਤੰਬਰ ਦੇ ਵਿੱਚ ਜਾਣਾ ਸਪਤੰਬਰ ਐਨੀ ਡੇਟ ਤੁਸੀਂ ਲੈ ਸਕਦੇ ਆ ਅਕਤੂਬਰ ਮਿਡਲ ਤੱਕ ਮਤਲਬ 15 ਅਕਤੂਬਰ ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਜਾਣਾ ਚਾਹੁੰਦੇ ਆ ਚਾਹੇ ਤੁਸੀਂ ਇੱਕ ਮਹੀਨੇ ਲਈ ਜਾਣਾ ਚਾਹੇ ਤੁਸੀਂ 2 ਮਹੀਨੇ ਲਈ ਜਾਣਾ ਚਾਹੇ ਤੁਸੀਂ 3 ਮਹੀਨੇ ਲਈ ਜਾਣਾ ਮਤਲਬ ਚਾਹੇ ਤੁਸੀਂ ਸਪਤੰਬਰ ਜਾ ਕੇ ਅਕਤੂਬਰ ਵਾਪਸੀ ਕਰੋ ਚਾਹੇ ਤੁਸੀਂ ਨਵੰਬਰ ਦੀ ਵਾਪਸੀ ਕਰੋ ਚਾਹੇ ਤੁਸੀਂ ਦਸੰਬਰ ਦੀ ਵਾਪਸੀ ਕਰੋ ਜਾਣ ਲੱਗੇ ਇੱਕ ਸਟਾਪ ਓਵਰ ਹੋਣਾ ਆਉਣ ਲੱਗੇ ਇੱਕ ਸਟਾਪ ਓਵਰ ਹੋਣਾ ਤੇ ਆਉਣ ਜਾਣ ਦੀ ਟਿਕਟ ਤੁਹਾਨੂੰ ਕੋਸਟ ਕਰੂਗੀ $1460 ਦੀ $1460 ਦੀ ਇਹਦੇ ਵਿੱਚ ਦੋ ਬੈਗ ਇਨਕਲੂਡ ਹੋਣੇ ਜਾਣ ਲੱਗੇ ਆਉਣ ਲੱਗੇ ਸੋ $1460 ਦੀ ਤੁਸੀਂ ਸਪਤੰਬਰ ਚੱਲ ਜਾਓ ਅਕਤੂਬਰ ਚੱਲ ਜਾਓ ਵਾਪਸੀ ਕਰ ਲਓ ਨਵੰਬਰ ਦਸੰਬਰ ਦੀ ਜਦੋਂ ਦੀ ਮਰਜ਼ੀ ਜਦੋਂ ਤੁਹਾਨੂੰ ਚਾਹੇ ਇੱਕ ਮਹੀਨੇ ਰਹਿਣਾ ਚਾਹੁੰਦੇ ਆ ਦੋ ਮਹੀਨੇ ਸਪੈਂਡ ਕਰਨਾ ਚਾਹੁੰਦੇ ਆ ਤੇ ਨਵੀਂ ਭਾਜੀ ਏਦਾਂ ਵਿੰਟਰ ਡੀਲ ਦੇ ਵਿੱਚ ਵੀ ਸਾਡੇ ਕੋਲ ਸੇਮ ਪ੍ਰਾਈਸ ਚੱਲਦੇ ਪਏ ਆ ਜਿੱਦਾਂ ਜੇ ਕੋਈ ਜਨਵਰੀ ਦੇ ਵਿੱਚ ਜਾਣਾ ਚਾਹੁੰਦਾ ਜਦੋਂ 10-11 ਜਨਵਰੀ ਨੂੰ ਜਾਣਾ ਤੇ ਰਿਟਰਨ ਫੈਬਰਰੀ ਦੀ ਕਰਨੀ ਆ ਜਾਂ ਫੈਬਰਰੀ ਐਂਡ ਦੀ ਕਰਨੀ ਆ ਤੁਸੀਂ ਆਹ ਡੇਟਾਂ ਦੇ ਉੱਤੇ ਵੀ ਜਾਣਾ ਚਾਹੁੰਦੇ ਤੁਹਾਨੂੰ ਆਹ ਡੇਟਾਂ ਦੇ ਉੱਤੇ ਵੀ ਸੇਮ ਪ੍ਰਾਈਸ ਮਿਲ ਜੂਗਾ $1460 ਦਾ
8: ਸੋ
9: ਜੇ ਤੁਹਾਡੀ ਕੋਈ ਪਲੈਨਿੰਗ ਸੀਗੀ ਵਿੰਟਰ ਦੇ ਵਿੱਚ ਜਾਣ ਦੀ ਜਾਂ ਫੈਸਟੀਵਲ ਟਾਈਮ ਦੇ ਵਿੱਚ ਜਾਣ ਦੀ ਦਿਸ ਇਜ਼ ਦਾ ਟਾਈਮ ਟੂ ਬੁੱਕ ਯੋਰ ਟਿਕਟ ਬਹੁਤ ਵਧੀਆ ਪ੍ਰਾਈਸ ਆਏ ਹੋਏ ਆ ਐਦੀ ਸਾਡੇ ਕੋਲ ਸਾਰੀਆਂ ਡੇਟਾਂ ਤੇ ਆਲਮੋਸਟ ਪ੍ਰਾਈਸ ਆ ਗਏ ਆ ਸੋ ਤੁਸੀਂ ਡੀਲਸ ਨੂੰ ਮਿਸ ਨਾ ਕਰੋ ਮੈਂ ਨੰਬਰ ਬੋਲੂੰਗਾ 905-796-7800 ਦੁਆਬਾ ਟਰੈਵਲ ਨੂੰ ਤੁਸੀਂ ਫੋਨ ਕਰੋ ਤੇ ਆਪਣੀ ਡੇਟਸ ਦੱਸੋ ਤੇ ਬੈਸਟ ਤੋਂ ਬੈਸਟ ਪ੍ਰਾਈਸ ਦੇ ਨਾਲ ਬੈਸਟ ਤੋਂ ਬੈਸਟ ਸਰਵਿਸ ਲਓ
8: ਵੈਰੀ ਗੁੱਡ ਸੋ ਨੰਬਰ ਜ਼ਰੂਰ ਦੇ ਦਿਓ 905-796-7800 ਦੁਆਬਾ ਟਰੈਵਲ ਦੀ ਟੀਮ ਤੁਹਾਡੇ ਹਾਜ਼ਰ ਹੈ ਦੀਪਾਂਸ਼ ਬਹੁਤ ਸ਼ੁਕਰੀਆ ਵੀਰੇ
9: ਥੈਂਕ ਯੂ ਸਰ
8: ਸੋ ਪ੍ਰੋਗਰਾਮ ਹੈ ਪੰਜਾਬੀ ਦਾ ਤੇ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 ਗਿੱਲ ਫਾਰਮ ਕਿਆ ਬਾਤ ਹੈ ਫਾਰਮ ਦੀਆਂ ਸਬਜ਼ੀਆਂ ਫਾਰਮ ਦੇ ਫਰੈਸ਼ ਆਂਡੇ ਸ਼ਹਿਦ ਉਹਦੀ ਰੀਸ ਹੀ ਕੋਈ ਨਹੀਂ ਯਾਰ ਜਿਹੜੀ ਚੀਜ਼ ਤੁਹਾਨੂੰ ਪਤਾ ਔਰਗੈਨਿਕਲੀ ਤਿਆਰ ਹੋਈ ਹੈ ਕੋਈ ਯੂ ਨੋ ਸਪਰੇਆਂ ਸਪਰੂਆਂ ਨਹੀਂ ਮਾਰੀਆਂ ਹੋਈਆਂ ਤੇ ਰੇਟ ਵੀ ਬੜਾ ਰੀਜ਼ਨੇਬਲ ਹੈ ਫਿਰ ਬੰਦੇ ਥੋੜ੍ਹਾ ਜਿਹਾ ਸਵਾਦ ਵੀ ਆਉਂਦਾ ਖਾਣ ਵੇਲੇ ਉਹਦੇ ਨਾਲ ਨਾਲ ਇਹਨਾਂ ਦਾ ਨਾ ਜਿਹੜਾ ਚੱਕੀ ਦਾ ਆਟਾ ਉਹ ਵੀ ਤੁਸੀਂ ਟਰਾਈ ਕਰੋਗੇ ਤੁਸੀਂ ਕਹੋਗੇ ਬੱਲੇ ਯਾਰ ਇਹਨੂੰ ਕਹਿੰਦੇ ਆ ਉਹ ਇੱਕ ਅਸਲ ਟੇਸਟ ਕੋਈ ਪ੍ਰਿਜ਼ਰਵੇਟਿਵ ਨਹੀਂ ਕੋਈ ਐਡਿਟਿਵ ਨਹੀਂ ਕੋਈ ਫਾਲਤੂ ਦੀ ਪ੍ਰੋਸੈਸਿੰਗ ਨਹੀਂ ਸਾਰੇ ਨੈਚੁਰਲ ਨਿਊਟ੍ਰੀਐਂਟ ਫਾਈਬਰ ਆਦਿ ਪ੍ਰਿਜ਼ਰਵ ਕੀਤਾ ਜਾਂਦਾ ਸੋ ਗਿੱਲ ਫਾਰਮ ਡਿਕਸੀ ਕਿੰਗ 14085 ਡਿਕਸੀ ਰੋਡ ਗਿੱਲ ਫਾਰਮ ਤੇ ਪਹੁੰਚੋ ਤੇ ਸਵੇਰੇ 11 ਤੋਂ ਰਾਤ ਦੇ ਸ਼ਾਮ ਦੇ 7 ਵਜੇ ਤੱਕ ਖੁੱਲਦੇ ਆ ਗਿੱਲ ਫਾਰਮ। ਹਾਂ 1401 ਹੈਲੋ ਸਤਿ ਸ਼੍ਰੀ ਅਕਾਲ।
10: ਹਾਂਜੀ ਸਰ, ਤੁਸੀਂ ਪੁੱਛਦੇ ਸੀ ਜੀਜੇ ਦੀ ਇੰਨੀ ਕਦਰ ਕਾਹਤੋਂ ਕਰਦੇ ਤਾਂ ਕਾਹਤੋਂ ਹੁੰਦਾ
8: ਫੁੱਫੜਾਂ ਦੀ। ਹਾਂਜੀ
10: ਫੁੱਫੜਾਂ ਦੀ, ਹਾਂਜੀ ਜੀਜੇ ਤੋਂ ਫੁੱਫੜ ਹੀ ਬਣ ਜਾਂਦਾ
8: ਜੀ ਜੀ ਜੀ।
10: ਸਰ ਉਹ ਏਦਾਂ ਹੁੰਦਾ ਬਈ ਜਿੱਦਾਂ ਧੀਆਂ ਦੇ ਖਾਤਰ ਮਾਪੇ ਜੀ ਆਉਂਦੇ ਆ ਨਾ, ਧੀਆਂ ਨੂੰ ਪਿਆਰ ਕਰਦੇ ਆ, ਜਿਹੜੇ ਇਨਸਾਨ ਨੂੰ ਧੀ ਦਿੱਤੀ ਹੋਵੇ ਉਹਦੀ ਕਦਰ ਸਪੈਸ਼ਲੀ ਉਹ ਤਾਂ ਕਰਦੇ ਆ ਕਿਉਂਕਿ ਧੀ ਦੇ ਖਾਤਰ ਕਰਦੇ ਜੀ। ਧੀ ਉਹਨਾਂ ਨੂੰ ਦਿੱਤੀ ਆ ਨਾ, ਜਿਹਨੂੰ ਧੀ ਦਿੱਤੀ ਉਹਨੂੰ ਕਹਿੰਦੇ ਸਾਰਾ ਕੁਛ ਹੀ ਦਿੱਤਾ।
8: ਪਰ ਫਿਰ ਵੀ ਫਿਰ ਉਹਨਾਂ ਨੂੰ ਹੋਣਾ ਚਾਹੀਦਾ ਜਿਹੜੇ ਜੀਜੇ ਆ ਜਿਹੜੇ ਫੁੱਫੜ ਬਣ ਜਾਂਦੇ ਆ ਵੀ ਯਾਰ ਮੈਂ ਅਗਲਿਆਂ ਨੂੰ ਕਹਾਂ ਕਿ ਨਹੀਂ ਯਾਰ ਮੇਰਾ ਇੰਨਾ ਨਾ ਕਰਿਆ ਕਰੋ, ਮੈਂ ਵੀ ਤੁਹਾਡੇ ਵਾਂਗ ਹੀ ਆ। ਤੇ ਪਰ ਉਹ ਤਾਂ ਚਾਹੁੰਦੇ ਆ ਕਿ ਜੇ ਬਾਕੀ ਦੇ ਪੀ ਰਹੇ ਆ ਬਲੈਕ ਲੇਬਲ ਤੇ ਸਾਨੂੰ ਪਲਾਈ ਜਾਵੇ ਬਲੂ ਲੇਬਲ।
10: ਨਹੀਂ ਨਹੀਂ, ਉਹਦਾ ਹਰ ਇੱਕ ਦੀ ਸੋਚ ਹੁੰਦੀ ਹੈ, ਡਿਪੈਂਡ ਕਰਦਾ ਸੋਚ ਦੇ। ਪਰ ਮੋਸਟਲੀ ਜਿਹੜੇ ਪੇਰੈਂਟਸ ਆ ਨਾ ਧੀਆਂ ਦਾ ਕਰਦੇ ਆ, ਤਾਂ ਕਰਕੇ ਜਿਹਨੂੰ ਧੀ ਦਿੱਤੀ ਹੋਵੇ ਉਹਦੀ ਰਿਸਪੈਕਟ ਤਾਂ ਕਰਦੀ ਕਰਦੀ।
8: ਚਲੋ ਨਹੀਂ, ਇਹ ਤੁਹਾਡਾ ਦੇਖੋ ਜਿਹੜਾ ਇਹ ਦੇਖਣ ਦਾ ਨਜ਼ਰੀਆ ਹੈ ਬੜਾ ਵਧੀਆ, ਬਟ ਪਤਾ ਨੀ ਹੁਣ ਸਾਰੇ ਕਹਿ ਤਾਂ ਰਹੇ ਆ ਕਿ ਇੱਕ ਅੱਧਾ ਬੰਦਾ ਨਾਲ ਹੁੰਦਾ ਸੀ ਕਿ ਜੇ ਫੁੱਫੜ ਕਿਤੇ ਕੋਈ ਖਾ ਪੀ ਕੇ ਪੰਗਾ ਪਾਵੇ ਨਾ ਤੇ ਉਹਨੂੰ ਸੰਭਾਲ ਲਓ, ਜਿੱਥੇ ਕਿ ਉਹ ਤਾਂ ਕਹਿਣ ਕਿ ਨਹੀਂ ਯਾਰ ਵੀ ਮੈਂ ਤੁਹਾਨੂੰ ਸੰਭਾਲੂਗਾ ਤੁਸੀਂ ਪੀਓ ਜਿੰਨੀ ਮਰਜ਼ੀ, ਮੈਂ ਥੋੜੇ ਜਿਹਾ ਮੈਚੋਰ ਬਣਦਾ ਹੈ। ਚਲੋ ਠੀਕ ਹੈ ਜੀ, ਬਹੁਤ ਸ਼ੁਕਰੀਆ। ਨਹੀਂ ਅੱਜ ਕੱਲ ਤਾਂ ਜਿਹੜੇ ਚਾਹੇ ਕੋਈ ਜੀਜੇ ਨੇ ਚਾਹੇ ਕੋਈ ਫੁੱਫੜ ਵੀ ਬਣ ਜਾਂਦੇ ਆ, ਹੁਣ ਨੀ ਯਾਰ ਆਈ ਕੋਈ ਕਰਦਾ ਹੁਣ ਤਾਂ ਦੇਖੋ। ਬਟ ਹੈਰਾਨੀ ਦੀ ਗੱਲ ਹੈ ਕਿ ਕਿਵੇਂ ਰਿਸ਼ਤੇ ਡਿਵੈਲਪ ਹੋ ਗਏ ਇੰਡੀਆ 'ਚ। ਹੋ ਸਕਦਾ ਮੇ ਬੀ ਕਿ ਹਜੇ ਵੀ ਥੋੜ੍ਹੀ ਬਹੁਤੀ ਇੱਕ ਰਿਸਪੈਕਟ ਫੈਕਟਰ ਦੇ ਉੱਤੇ ਫੋਕਸ ਕੀਤਾ ਜਾਂਦਾ, ਬਟ ਇੱਥੇ ਯੂ ਨੋ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਬੜਾ ਸੇਮ ਹੀ ਹੋ ਗਿਆ ਇੱਕੋ ਇੱਕ ਜਿਹੜਾ ਸਿਸਟਮ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ, ਅਤੇ ਨਾਲ ਦੀ ਨਾਲ ਯਾਦ ਰੱਖੋ ਰਾਜਵੰਤ ਕੌਰ, ਗੱਡੀਆਂ ਜਾਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਆਟੋ ਹੋਮ ਕਮਰਸ਼ੀਅਲ ਬਿਜ਼ਨਸ ਕੋਈ ਇੰਸ਼ੋਰੈਂਸ, ਦੋ ਤਿੰਨ ਚੀਜ਼ਾਂ ਨੇ। ਪਹਿਲੀ ਗੱਲ ਤਾਂ ਰਾਜਵੰਤ 25 ਤੋਂ ਵੱਧ ਕੰਪਨੀਜ਼ ਨਾਲ ਡੀਲ ਕਰਦੇ ਆ, ਠੀਕ ਹੈ। ਸੋ ਸਾਰਾ ਉਹ ਤੁਹਾਡਾ ਕੰਮ ਰੀਸਰਚ ਵਾਲਾ ਉਹ ਕਰ ਰਿਹਾ। ਦੂਜੀ ਗੱਲ, 30% ਤੱਕ ਦਾ ਡਿਸਕਾਊਂਟ ਤੁਹਾਨੂੰ ਰਾਜਵੰਤ ਲੈ ਕੇ ਦਿੰਦੇ ਆ। ਨੰਬਰ ਹੈ 6476744735 ਰਾਜਵੰਤ ਕੌਰ, 647-674-4735 ਤੇ ਰਾਜਵੰਤ ਰਾਜਵੰਤ ਰਾਜਵੰਤ ਕੌਰ ਨੂੰ ਤੁਸੀਂ ਜ਼ਰੂਰ ਜਲਦੀ ਤੋਂ ਜਲਦੀ ਕਾਲ ਕਰੋ। ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ। ਪ੍ਰੋਗਰਾਮ ਪੰਜਾਬੀ ਰਸੁਣੀ ਫਿਰ ਦੋਕ ਬੋਲ।

0: ਲੱਗੂ ਦੁਨੀਆ ਨੂੰ ਭੱਜੀ ਚ ਕੀ ਸ਼ੈ ਹੁੰਦੇ ਆ।
1: ਠੀਕ ਹੈ, ਅੱਜ ਕੱਲ ਨਾ ਵਿਆਹਾਂ ਤੇ ਵੀ ਇਹ ਗਾਣਾ ਬੜਾ ਐਂਟਰੀ ਵੇਲੇ ਚੱਲਦਾ, ਜਦੋਂ ਕੋਈ ਪੁਰਾਣੇ ਦੀ ਐਂਟਰੈਂਸ ਹੁੰਦੀ ਹੈ ਨਾ ਤਾਂ ਉਹ ਫਿਰ ਐਂਟਰ ਕਰਦੇ ਆ ਤੇ ਉਹ ਸਪੈਸ਼ਲ ਤੌਰ ਤੇ ਦੇਖੋ ਗਾਣਾ ਵੀ ਇਹੀ ਲਵਾਉਂਦੇ ਆ, ਉਹਨਾਂ ਨੂੰ ਵੀ ਪਤਾ ਕਿ ਸਾਡੀ ਟੌਰ ਵੱਖਰੀ ਹੈ। ਕਿਆ ਬਾਤ ਹੈ, ਪ੍ਰੋਗਰਾਮ ਹੈ ਪੰਜਾਬੀ ਦਾ ਤੇ ਨੰਬਰ ਹੈ ਆਪਣਾ 905-600-7373-3335-6733-3337 ਆਪਣਾ ਨੰਬਰ ਹੈ 905-600-7333-37 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। ਵਾਹ ਵੀ ਵਾਹ, ਨਹੀਂ ਰੀਸਾ, ਸੋ 905-600-7373-37 ਆਪਣਾ ਨੰਬਰ ਹੈ ਐਂਡ ਗੱਲਬਾਤ ਤੁਹਾਡੇ ਨਾਲ ਬੜੀ ਵਧੀਆ, ਬੜੀ ਮਿੱਠੀ, ਬੜੀ ਪਿਆਰੀ ਹੋ ਰਹੀ ਹੈ ਹਰ ਰੋਜ਼ ਦੇ ਵਾਂਗ। ਕਿਆ ਬਾਤ ਹੈ, ਕਿਆ ਬਾਤ ਹੈ। ਇੱਕ ਤੁਹਾਨੂੰ ਇਨਫੋਰਮੇਸ਼ਨ ਥੋੜ੍ਹੀ ਜਿਹੀ ਦੇ ਦਈਏ ਤੇ ਸਰਾਂਸ਼ ਜੇ ਸਾਡੇ ਨਾਲ ਜੁੜ ਰਹੇ ਆ ਤਾਂ ਸਰਾਂਸ਼ ਉਹਨਾਂ ਦਾ ਇੱਕ ਕੁਇਕ ਜਿਹਾ ਮੈਸੇਜ ਔਨ ਦੀ ਏਅਰ ਕਰਦੇ ਹਾਂ ਤੇ ਮੈਂ ਦਿੰਦਾ 1 2 3 4 ਓਕੇ, ਨੋ ਪ੍ਰੋਬਲਮ, ਹਜੇ ਬਿਜ਼ੀ ਨਹੀਂ ਸਰ। ਸੋ ਰੋਇਲ ਆਟੋ ਸੈਂਟਰ ਨੰਬਰ 1 ਮਕੈਨਿਕ, ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1

0: ਮੈਂ ਆਪਣੇ ਸਾਲੇ ਨਾਲ ਕਦੇ ਵੀ ਏਦਾਂ ਟ੍ਰੀਟ ਨੀ ਕੀਤਾ ਵੀ ਮੈਂ ਤੂੰ ਮੇਰੀ ਇੱਜ਼ਤ ਕਰ ਧੱਕੇ ਨਾ ਕਰ ਵੀ ਮੈਂ ਤੁਹਾਡੇ ਘਰ ਦਾ ਜੀਜਾ ਵਾ ਜਾਂ ਜੋ ਵੀ ਅਗਾਂਹ ਜਾ ਕੇ ਫੁੱਫੜ ਵੀ ਬਣਨਾ
1: ਜੀ ਜੀ ਜੀ
0: ਵੀ ਜੇ ਤਾਂ ਮੈਂ ਉਹਦੇ ਨਾਲ ਭਰਾਵਾਂ ਵਾਂਗੂ ਚੱਲੂਗਾ ਤੇ ਉਹ ਐਜ਼ ਏ ਬਿੱਟੇ ਮੈਨੂੰ ਇੱਜ਼ਤ ਮੇਰੀ ਕਿਉਂ ਨਾ ਕਰੂਗਾ ਜੇ ਮੈਂ ਉਹਦੇ ਨਾਲ ਸਹੀ ਤਰ੍ਹਾਂ ਟ੍ਰੀਟ ਕਰੂੰਗਾ
1: ਬਿਲਕੁਲ ਪਰ ਫਿਰ ਤੁਹਾਨੂੰ ਕਿਉਂ ਲਾ ਹੁਣ ਦੇਖੋ ਹੁਣ ਜੇ ਕੋਈ ਵੀ ਬੰਦਾ ਕੋਈ ਬਣ ਕੇ ਫੁੱਫੜ ਜਾਂ ਬਣ ਕੇ ਜੀਜਾ ਰੋਬ ਦਿਖਾਉਣ ਅਗਲੇ ਨੇ ਚੰਗੀ ਤਰ੍ਹਾਂ ਸਮਝਾ ਦੇਣਾ ਕਿ ਭਰਾਵਾ ਮੇਰੇ ਨਾਲ ਨਾ ਤੂੰ ਇੱਦਾਂ ਐਕਟ ਕਰ ਬਟ ਪਹਿਲਾਂ ਕਿਉਂ ਨੀ ਸੀ ਪਰ ਪਹਿਲਾਂ ਕਿਉਂ ਨੀ ਸੀ ਆਪਾਂ ਐ ਬੋਲਦੇ ਵੀ ਯਾਰ ਦੇਖੀ ਸੀ ਜਦੋਂ ਮੇਰੇ ਨੂੰ ਅੱਗੇ ਤੋਂ ਐ ਬੋਲਿਆ ਤਾਂ
0: ਆਪਣੇ
1: ਘਰ ਵਾਲੇ ਨੂੰ ਆਪ ਕਹਿ ਦਿੰਦੀਆਂ ਕਿ ਮੇਰੇ ਵੀ ਤੂੰ ਆਏ ਨਾ ਬੋਲ ਮੇਰੇ ਘਰਦਿਆਂ ਨੂੰ
0: ਇੱਥੇ ਕਈ ਮੁੰਡਿਆਂ ਨਾਲ ਜ਼ਿਆਦਾ ਪੈਸੇ ਬਣਾਉਂਦੀਆਂ ਕੁੜੀਆਂ ਆਪਣੇ ਵਰਕ ਨਾਲ ਆਈਆਂ ਉਹਨਾਂ ਕੁੜੀਆਂ ਨੂੰ ਮੈਨੂੰ ਲੱਗਦਾ ਜ਼ਿਆਦਾ ਖੁੱਲ ਮਿਲੀ ਨੀ ਸੀਗੀ ਜ਼ਿਆਦਾ ਬਾਹਰ ਵਿਚਰ ਨੀ ਸਕੇ ਹੁਣ ਨਵੀਂ ਜਨਰੇਸ਼ਨ ਦਾ ਹੌਲੀ ਹੌਲੀ ਬਹੁਤ ਫਰਕ ਪੈ ਜਾਂਦਾ ਹੁਣ ਨੀ ਕੋਈ ਰਹਿ ਰੁਕ ਗਿਆ
1: ਸਹੀ ਗੱਲ
0: ਤਾਂ ਜਮਾ ਹੀ ਨੀ ਹੈਗਾ
1: ਸਹੀ ਗੱਲ ਚਲੋ ਥੈਂਕ ਯੂ ਜੀ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਤੁਹਾਡਾ ਤੇ ਨਹੀਂ ਦੇਖੋ ਆਪਾਂ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਆ ਥੋੜੇ ਹੁਣ ਸਿਆਣੇ ਆ ਕਿ ਨਹੀਂ ਯਾਰ ਹਰੇਕ ਨੂੰ ਰਿਸਪੈਕਟ ਦੋ ਤਾਂ ਹੀ ਮਿਲੂ ਸਾਡੇ ਨਾਲ ਸਰਾਂਸ਼ ਜੁੜਿਆ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਐਂਡ ਸਰਾਂਸ਼ ਨੇ ਗਵਰਨਮੈਂਟ ਦੀਆਂ ਗ੍ਰਾਂਟਸ ਦੇ ਵਿੱਚ ਤੁਹਾਡੀ ਪੂਰੀ ਮਦਦ ਕਰ ਰਿਹਾ ਸੋ ਸਰਾਂਸ਼ ਵੈਲਕਮ ਤੇ ਪਲੀਜ਼ ਦਿਓ ਆਪਣਾ ਮੈਸੇਜ
2: ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਦੈਨ ਸਿਰਫ 1 ਵੀਕ ਰਹਿ ਗਿਆ ਹੈ ਆਪਨੇ ਅਗਰ ਅਭੀ ਤੱਕ ਸਕਿੱਲ ਡਿਵੈਲਪਮੈਂਟ ਕੀ ਫੰਡਿੰਗ ਕੇ ਲੀਏ ਐਨਰੋਲ ਨਹੀਂ ਕਰਾ ਤੋ ਪੀਛੇ ਨਾ ਰਹੀਏ ਆਲਰੇਡੀ ਬਹੁਤ ਲੋਕੀ ਐਨਰੋਲ ਕਰ ਚੁੱਕੇ ਨੇ ਸਿਰਫ 1 ਵੀਕ ਰਹਿ ਗਿਆ ਦੈਨ ਗ੍ਰਾਂਟਸ ਗਵਰਨਮੈਂਟ ਬੰਦ ਕਰ ਰਹੀ ਹੈ ਯੇ ਲਾਸਟ ਬੈਚ ਹੈ ਯੇ ਜੋ ਇਸ ਹਫਤੇ ਮੈਂ ਹੈ 30 ਸੇ ਲੈ ਕੇ 100,000 ਕੀ ਫੰਡਿੰਗ ਆਪਣੇ ਅਕਾਊਂਟ ਮੈਂ ਹਾਸਿਲ ਕਰੇ ਜਿਸਕਾ ਮੇਜਰ ਪੋਰਸ਼ਨ ਤੋ ਨਾਨ ਰਿਫੰਡੇਬਲ ਗ੍ਰਾਂਟਸ ਹੈ ਨੋ ਏਜ ਲਿਮਿਟ ਆਪ ਚਾਹੇ ਪੈਨਸ਼ਨ ਪੇ ਆਪ ਐਲੀਜੀਬਲ ਹੈ ਨੋ ਕ੍ਰੈਡਿਟ ਚੈੱਕ ਆਪਕੇ ਪਾਸ PR ਸਿਟੀਜ਼ਨ ਹੈ ਪ੍ਰੋਟੈਕਟਿਡ ਪਰਸਨ ਕਾ ਸਟੇਟਸ ਹੋਣਾ ਚਾਹੀਏ ਆਪਕੀ NOA ਪੇ ਇਨਕਮ 2024 ਮੈਂ ਲੈਸ ਦੈਨ $70,000 ਹੋਣੀ ਚਾਹੀਏ ਆਪਕੋ ਸਿਰਫ ਤਭੀ ਐਡਵਾਂਟੇਜ ਹੈ ਇਸਕਾ ਤੋ ਆਪ ਕਾਲ ਕਰੇ ਆਫਿਸ ਆਏ 8 ਸਾਲ ਸੇ ਬਹੁਤ ਤੋ ਕੋਸ਼ਿਸ਼ ਕਰ ਚੁੱਕੇ ਹੈ ਯੇ ਲਾਈਕ ਫਾਈਨਲ ਕਾਲ ਹੀ ਹੈ ਆਲਮੋਸਟ ਫਿਰ ਗ੍ਰਾਂਟਸ ਆਪਣੀ ਪਾਲਿਸੀ ਚੇਂਜ ਕਰ ਰਹੀ ਗਵਰਨਮੈਂਟ ਗ੍ਰਾਂਟਸ ਬੰਦ ਕਰ ਰਹੀ ਹੈ ਤੋ ਅਭੀ ਕਾਲ ਕਰੇ ਅਸੈਸਮੈਂਟ ਕਰਾਏ ਆਫਿਸ ਵੀ ਆਪ ਆ ਸਕਤੇ ਕੱਲ ਹਮਾਰੇ 218 ਐਕਸਪੋਰਟ ਬੁਲੇਵਰਡ ਪੇ 8 ਸਾਲ ਸੇ ਬਹੁਤ ਤੋ ਕੋਸ਼ਿਸ਼ ਕਰ ਚੁੱਕੇ ਨੋ ਕੈਚ ਔਰ ਲਾਈਕ ਸ਼ੁਰੂ ਸੇ ਆਖਰ ਤੱਕ ਕੋਈ ਗ੍ਰੀਡੀਨੈਸ ਕੋਈ ਚਲਾਕੀ ਕੋਈ ਸਕੀਮ ਨਹੀਂ ਹੈ ਸਿਰਫ ਸਿੰਪਲ ਸਾ ਕਾਮ ਹੈ ਅਸਲੀ ਕਾਮ ਅਸਲੀ ਤਰੀਕੇ ਸੇ ਕਰ ਰਹੇ ਇਤਨੇ ਸਾਲੋਂ ਸੇ ਨੰਬਰ 437-264-3175 437-264-3175 ਹੁਣੇ ਕਾਲ ਕਰੋ ਤਾਂ ਐਸਟੀਮੇਟ ਲਓ ਆਪਣਾ 437-264-3175
1: 437-264-3175 Thank you so much.
2: Thank you.
1: ਬਹੁਤ ਸ਼ੁਕਰੀਆ 5786 ਹੈਲੋ
3: ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
3: ਹਾਂਜੀ ਨਵੀਂ ਇੱਕ ਮੈਂ ਹੋਰ ਗੱਲ ਦੇਖੀ ਹੈ ਜਿੱਦਾਂ ਮੈਂ ਕਦੋਂ ਵਿਆਹ ਹੁਣ ਸਾਡੇ ਰਿਸ਼ਤੇਦਾਰਾਂ ਦੇ ਮੋਗੇ ਏਰੀਏ ਚ ਵੀ ਹੋਏ ਮੈਂ ਦੁਆਬੇ ਤੋਂ ਹਾਂ ਤੇ ਆਪਣੇ ਜਲੰਧਰ ਜ਼ਿਲ੍ਹੇ ਤੋਂ ਤੇ ਉੱਧਰ ਇੱਕ ਤਰਨ ਤਾਰਨ ਵਾਲੀ ਸਾਈਡ ਤੇ ਇੱਧਰ ਉੱਧਰ ਭਾਜੀ ਜ਼ਿਆਦਾ ਕਰਦੇ ਆ ਜਿੱਦਾਂ ਹਨਾ ਜਵਾਈਆਂ ਦਾ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਤੇ ਜਵਾਈ ਰੋਹ ਵੀ ਉੱਧਰ ਜ਼ਿਆਦਾ ਪਾਉਂਦੇ ਆ ਉਹ ਕਹਿੰਦੇ ਅਸੀਂ ਜਿੱਥੇ ਜਵਾਈ ਆ ਸਾਡੀ ਵੀ ਝੰਡੀ ਹੋਣੀ ਚਾਹੀਦੀ ਜਿਹੜਾ ਸਾਡਾ ਜਵਾਈ ਘਰ ਆਉਂਦਾ ਉਹਨੂੰ ਮੱਥਾ ਚੱਕ ਕੇ ਰੱਖਦੇ ਆ ਫਰਕ ਹੈਗਾ ਆਪਣੇ ਦੁਆਬੇ
1: ਅੱਛਾ ਤੁਸੀਂ ਕਹਿੰਦੇ ਦੁਆਬੇ ਵਾਲੇ ਜ਼ਿਆਦਾ ਕਰਦੇ ਆ
3: ਨਹੀਂ ਦੁਆਬੇ ਵਾਲੇ ਘੱਟ ਕਰਦੇ ਵਾਲਾ ਰੂਪ ਵਾਲਾ ਫੁੱਫੜਾ ਵਾਲਾ ਕੰਮ ਵੀ ਘੱਟ ਕਰਦੇ ਵੀ ਮੈਂ ਬਹੁਤ ਫੁੱਫੜਿਆ ਜਾਂ ਕੁਛ ਮੈਂ ਜਵਾਈਆਂ ਘਰ ਦਾ ਇਹ ਵੀ ਘੱਟ ਰੱਖਦੇ ਆ ਤੇ ਵੈਸੇ ਵੀ ਜਿਹੜੇ ਇੱਥੇ ਬੰਦੇ ਵੀ ਜ਼ਿਆਦਾ ਹਾਈਪ ਨਹੀਂ ਕਰਦੇ ਬੰਦੇ ਵੀ ਹਾਂ ਵੀ ਤੂੰ ਜਵਾਈਆਂ ਦਾ ਤੂੰ ਰਲਾ ਜੀ ਮਚਾਉਂਦੇ ਉੱਧਰ ਜ਼ਿਆਦਾ ਕਰਦੇ ਜਿੱਦਾਂ ਹਨਾ ਬਹੁਤ ਜ਼ਿਆਦਾ ਸਪੈਸ਼ਲ ਜਿਹਾ ਰੱਖਦੇ ਆ ਹਰੇਕ ਨੂੰ ਜਦੋਂ ਮਨਾਉਣਗੇ ਵੀ ਤਾਂ ਬਹੁਤ ਜ਼ਿਆਦਾ ਸਪੈਸ਼ਲ ਟ੍ਰੀਟਮੈਂਟ ਜਿਹਾ ਕਰਕੇ ਵੀ ਹਾਂ ਸਾਡਾ ਜਵਾਈ ਆ ਜੇ ਆ ਬੋਆ ਆਪਣੇ ਥੋੜ੍ਹਾ ਜਿਹੜ ਦਾ ਆਪਣੇ ਹੁਣ ਹੋ ਗਿਆ ਭਾਜੀ ਜਿੱਦਾਂ ਸਾਲੇ ਤੇ ਜੀਜੇ ਦਾ ਭਰਾਵਾਂ ਜਿਹਾ ਵਾਲਾ ਪਿਆਰ ਹੋਣ ਲੱਗ ਪਿਆ ਆਪਣੇ ਤਾਂ ਥੋੜ੍ਹਾ ਬਰਾਬਰ ਜਿਹਾ ਰੱਖਦੇ ਆ
1: ਪਰ ਤੁਸੀਂ ਕਹਿੰਦੇ ਜਿਹੜੇ ਆਪਣੇ ਹੈਗੇ ਨੇ ਦੂਜੇ ਮਾਝੇ ਵਾਲੇ ਨਹੀਂ ਮਾਝੇ ਵਾਲੇ ਜ਼ਿਆਦਾ ਹੀ ਕਰਦੇ
3: ਹਾਂਜੀ ਮਾਝੇ ਵਾਲੇ ਜ਼ਿਆਦਾ ਕਰਦੇ ਹਾਂ ਉੱਧਰ ਹੈਗਾ ਵੀ ਉਹਨਾਂ ਦਾ ਕੱਚ ਉਹ ਪਰ ਇੱਦਾਂ ਵੀ ਆ ਜਿੱਥੇ ਵੀ ਜਿਹੜੇ ਘਰ ਦੇ ਉਹ ਆਪ ਜਵਾਈ ਆ ਉੱਥੇ ਵੀ ਠੋਕ ਰੱਖਦੇ ਆ ਪਰ ਜਿਹੜਾ ਉਹਨਾਂ ਦੇ ਘਰ ਉਹਨਾਂ ਦਾ ਜਵਾਈ ਆ ਉਹਦੀ ਪੂਰੀ ਰਿਸਪੈਕਟ ਕਰਦੇ ਉਹਨਾਂ ਦਾ ਥੋੜਾ ਕਲਚਰ ਥੋੜਾ ਹਾਲੇ ਦਾ ਚੱਲ ਰਿਹਾ ਜਿੱਦਾਂ ਜ਼ਿਆਦਾ ਆਪਣੇ ਥੋੜਾ ਘੱਟ ਆ ਇੱਧਰ ਏਰੀਏ
1: ਉਹ ਵੈਸੇ ਵੀ ਮੈਂ ਦੇਖਿਆ ਬਾਕੀ ਵੈਸੇ ਵੀ ਕਹਿੰਦੇ ਆ ਕਿ ਜਿਹੜੇ ਮਾਝੇ ਵਾਲੇ ਉਹਨਾਂ ਦੀ ਬੋਲੀ ਵੀ ਥੋੜੀ ਜਿਹੀ ਹੋਰ ਮਿੱਠੀ ਹੁੰਦੀ ਆ ਜਿਹੜੇ ਆਪਾਂ ਤੁਸੀਂ ਚਲੋ ਦੁਆਬੇ ਵਾਲੇ ਹੋ ਅਸੀਂ ਮਾਲਵੇ ਵਾਲੇ ਆਪਾਂ ਥੋੜੇ ਜੇ ਫਿਰ ਵੀ ਕਹਿ ਲਓ ਕਿ ਸਾਨੂੰ ਹੁੰਦਾ ਕਿ ਯਾਰ ਸਾਡੀ ਟੌਰ ਦੀ ਥੋੜੀ ਜਿਹੀ ਜ਼ਿਆਦਾ ਹੋਣੀ ਚਾਹੀਦੀ ਆ

0: ਜੋ ਵੀ ਹੈ ਜਿੱਦਾਂ ਵੀ ਲਾ ਲਓ ਮੈਂ ਦੇਖਿਆ ਜੋ ਹੈ ਨਾ, ਬਾਕੀ ਹੋਰ ਬੰਦੇ ਤੱਕ ਆਪਣਾ ਹੋਊਗਾ ਦੇਖੇ ਜੋ ਕੋਈ ਮੇਰਾ ਗਲਤ ਵੀ ਐਕਸਪੀਰੀਅੰਸ ਹੋ ਸਕਦਾ, ਪਰ ਜਿੰਨਾ ਕੁ ਮੈਂ ਦੇਖਿਆ ਮੈਨੂੰ ਲੱਗਾ ਫਰਕ ਹੈ ਕਾਫੀ ਲੱਗਾ।
1: ਸੋ ਤੁਸੀਂ ਦੁਆਬਾ ਵਾਲੇ ਹੋ, ਤੁਸੀਂ ਦੁਆਬੇ ਵਾਲੇ ਹੋ ਤੇ ਤੁਹਾਨੂੰ ਹੁੰਦਾ ਕਿ ਤੁਹਾਡੇ ਸਹੁਰੇ ਪਰਿਵਾਰ ਚ ਤੁਹਾਡਾ ਥੋੜੇ ਆ ਰੋਬ ਤੇ ਤੁਹਾਡੀ ਠੁੱਕ ਜੀ ਹੋਵੇ ਥੋੜੀ ਬਹੁਤ?
0: ਰੋਬ ਨਹੀਂ, ਨਹੀਂ ਰਿਸਪੈਕਟ ਹੋਣੀ ਚਾਹੀਦੀ ਆ। ਰੋਬ ਦੋ ਚੀਜ਼ਾਂ ਡਿਫਰੈਂਟ ਹੋ ਜਾਂਦੀਆਂ, ਇੱਕ ਤਾਂ ਹੁੰਦਾ ਵੀ ਜਾਣ ਕੇ ਬਿਨਾਂ ਗੱਲੋਂ ਹੀ ਜਾਣ ਕੇ ਹਰੇਕ ਚੀਜ਼ ਨੁਕਸ ਕੱਢੀ ਜਾਣਾ ਹੈ ਨਾ, ਜੇ ਕੋਈ ਸਹੀ ਵੀ ਹੈ ਵੀ ਮੈਂ ਜਵਾਈਆਂ ਮੈਂ ਕੱਢ ਸਕਦਾ, ਮੈਨੂੰ ਕਿਹੜਾ ਕਿਸੇ ਨੇ ਮੂਹਰੇ ਟੋਕਣਾ ਹੈ ਨਾ, ਉਹ ਡਿਫਰੈਂਟ ਸਟੋਰੀ ਹੋ ਜਾਂਦੀ। ਜੇ ਹਾਂ ਕੋਈ ਪਿਆਰ ਯਾਰ ਭਰਾ ਛੋਟਾ ਮੰਨ ਲਾ ਕੋਈ ਸਾਲ ਆਇਆ ਛੋਟੇ ਭਰਾ ਵਾਂਗੂ ਪਿਆਰ ਕਰਦਾ, ਇਸ ਓਕੇ ਫੇਰ ਉੱਥੇ ਕੋਈ ਰੋਬ ਪਵਾਉਣ ਦਾ ਫਰਕ ਰਹਿ ਨੀ ਜਾਂਦਾ। ਜੇ ਹੁਣ ਬੰਦਾ ਹਾਂ ਅਗਨੋਰ ਮਾਰਦਾ ਹੋਵੇ ਉੱਥੇ ਉੱਥੇ ਤਾਂ ਫਿਰ ਜਵਾਈ ਨੂੰ ਜਵਾਈ ਵਾਂਗੂ ਕਰਨੀ ਚਾਹੀਦੀ ਆ। ਤੇ ਪਰ ਜੇ ਹੁਣ ਉਹ ਵੀ ਭਰਾ ਵਾਂਗੂ ਰਹਿ ਰਿਹਾ ਆ ਤੇ ਫਿਰ ਉਹ ਕਵੇ ਨਹੀਂ ਤੂੰ ਮੈਂ ਤੈਨੂੰ ਭਰਾ ਨੀ ਤੂੰ ਮੇਰਾ ਸਾਲਾ ਬਣ ਕੇ ਰਹਿ, ਉਹ ਵੀ ਗੱਲ ਚੰਗੀ ਨੀ ਲੱਗਦੀ।
1: ਆਪਣੀ ਘਰ ਵਾਲੀ ਨੂੰ ਵੀ ਨੀ ਦੱਸਦਾ ਕਿ ਮੈਂ ਸਾਲੇ ਨਾਲ ਕਿਤੇ ਗੋਲਫ ਖੇਡਣ ਚੱਲਿਆ, ਕਿਤੇ ਖੇਡਣ ਚੱਲਿਆ, ਕਦੇ ਕੋਈ ਅਸੀਂ ਫਿਲਮ ਦੇਖਣ ਚੱਲੇ ਆ ਜਾਂ ਕੋਈ ਗੇਮ ਤੇ ਚੱਲੇ ਆ, ਜੋ ਵੀ ਆ। ਹੁਣ ਥੋੜਾ ਜਿਹਾ ਰਿਸ਼ਤਾ ਓਪਨ ਜਿਹਾ ਹੋ ਗਿਆ, ਉਦੋਂ ਥੋੜਾ ਜਿਹਾ ਕਲੋਜ਼ਡ ਆਫ ਸੀਗਾ। ਪੁਰਾਣੇ ਸਮੇਂ ਚ ਕਿੱਥੇ ਯਾਰ ਕੋਈ ਪ੍ਰਾਹੁਣਾ ਹੈ ਆਪਣੇ ਜਿਹੜੇ ਇਨਲੋ ਪਰਿਵਾਰ ਨੇ ਉਹਨਾਂ ਨਾਲ ਕਿਤੇ ਕੋਈ ਪਰਸਨਲ ਜੀ ਰਿਲੇਸ਼ਨਸ਼ਿਪ ਨਹੀਂ ਸੀ ਹੁੰਦੀ ਜਿਹੜੀ ਅੱਜ ਕੱਲ੍ਹ ਹੋ ਰਹੀ ਹੈ। ਸੋ ਪ੍ਰੋਗਰਾਮ ਪੰਜਾਬੀ ਦਾ ਸਬਜ਼ੀ ਮਾਰਕੀਟ, ਉਹ ਵਾਹ ਵੀ ਵਾਹ, ਸਬਜ਼ੀ ਮਾਰਕੀਟ ਵਾਲੇ ਤਾਂ ਛਾਏ ਪਏ ਆ ਪੂਰੇ। ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ। 24 ਘੰਟੇ 7 ਦਿਨ ਸਬਜ਼ੀ ਮਾਰਕੀਟ ਖੁੱਲ੍ਹਾ, ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਸਾਗ, ਬਾਥੂ। ਤੇ ਤੁਸੀਂ ਇੱਕ ਵਾਰੀ ਗੇੜਾ ਮਾਰੋ, ਆਪ ਕਹੋਗੇ ਬੱਲੇ ਬੱਲੇ, ਬਹਿਜਾ ਹੋ ਗਈ। ਇੰਨੀ ਸਾਫ ਸਫਾਈ, ਇੰਨੀਆਂ ਫਰੈਸ਼ ਸਬਜ਼ੀਆਂ, ਰੋ ਮੀਟ ਵੀ ਇਹਨਾਂ ਕੋਲ ਅਵੇਲੇਬਲ ਹੈ, ਮਸਾਲੇ ਵਾਲਾ ਜਾਂ ਪਲੇਨ ਚਿਕਨ ਲਓ, ਕੁਕਡ ਫੂਡ ਵੀ, ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ, ਬਾਏ ਵਨ ਗੇਟ ਵਨ ਫਰੀ, ਹਰ ਤਰ੍ਹਾਂ ਦੀ ਕੇਟਰਿੰਗ ਵੀ ਕਰਦੇ ਨੇ, ਵੈਜ ਨੋਨ ਵੈਜ ਕੇਟਰਿੰਗ। ਤੁਸੀਂ ਇੱਕ ਵਾਰ ਸਬਜ਼ੀ ਮਾਰਕੀਟ 10 ਲੋਡਮੈਲ ਗੇਟ ਸੈਂਡਲਵੁੱਡ ਮਕਲੋਗਲਿਨ ਤੇ ਜਾਓ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਅਤੇ ਕੰਟਰੀ ਸਾਈਡ ਦੇ ਬਿਲਕੁਲ ਕੋਰਨਰ ਤੇ ਜਾਓ। ਯਾਦ ਰੱਖੋ, ਵਨ ਐਂਡ ਓਨਲੀ ਇੱਕੋ ਇੱਕ ਟੀਮ, ਸਬਜ਼ੀ ਮਾਰਕੀਟ ਵਾਲੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਤੇ ਤੁਸੀਂ ਇਹਨਾਂ ਨੂੰ ਜ਼ਰੂਰ ਵਿਜ਼ਿਟ ਕਰੋ, 10 ਲੋਡਮੈਲ ਗੇਟ ਜਾਂ 10970 ਬ੍ਰੈਮਲੀ ਰੋਡ। ਸੋ ਅਸੀਂ ਤੁਹਾਨੂੰ ਕੁਝ ਦਿਨਾਂ ਤੋਂ ਦੱਸਦੇ ਆ ਰਹੇ ਹਾਂ ਕਿ ਇੱਕ ਬਹੁਤ ਹੀ ਕਮਾਲ ਦਾ ਸ਼ੋਅ ਹੋਣ ਜਾ ਰਿਹਾ, ਪੰਜਾਬੀ ਵਿਰਸਾ। ਦੁਨੀਆ ਭਰ ਦੇ ਵਿੱਚ, ਚਾਹੇ ਤੁਸੀਂ ਕੈਨੇਡਾ ਲੈ ਲਓ, ਅਮੈਰੀਕਾ ਲੈ ਲਓ, ਇੰਡੀਆ ਲੈ ਲਓ, ਇੰਗਲੈਂਡ ਲੈ ਲਓ, ਤੁਸੀਂ ਆਸਟ੍ਰੇਲੀਆ ਤੱਕ ਦੇਖੋ ਕਿ ਪੰਜਾਬੀ ਵਿਰਸੇ ਦੀ ਉਡੀਕ ਰਹਿੰਦੀ ਹੈ ਕਿ ਸਾਡੀ ਕੰਟਰੀ, ਸਾਡੇ ਸ਼ਹਿਰ ਦੇ ਵਿੱਚ ਕਦੋਂ ਮਨਮੋਹਣ ਵਾਰਸ ਕਮਲ ਹੀਰ ਜੀ, ਸੰਗਤਾਰ ਜੀ ਆਉਣ ਤੇ ਪੰਜਾਬੀ ਵਿਰਸਾ ਸ਼ੋਅ ਅਸੀਂ ਲਾਈਵ ਦੇਖੀਏ। ਸੋ 25 ਜੁਲਾਈ ਨੂੰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ, ਮੈਂ ਕਹਿੰਦਾ ਕਿ ਆਪਣੇ ਸ਼ਹਿਰ ਦਾ ਸਭ ਤੋਂ ਕਮਾਲ ਦਾ ਵੈਨਿਊ ਹੈ। ਇੱਥੇ ਸ਼ੋਅ ਅਟੈਂਡ ਕਰਨਾ ਤੇ ਸ਼ੋਅ ਦਾ ਹਿੱਸਾ ਬਣਨਾ, ਉਹ ਆਪਣੇ ਆਪ 'ਚ ਇੱਕ ਬਹੁਤ ਯਾਰ ਇੰਜੋਇਮੈਂਟ ਹੈ। ਸੋ ਹਜੇ ਵੀ ਤੁਸੀਂ ਦੇਖੋ ਕਿ 2000s ਦੇ ਅਰਲੀ 2000s ਜਾਂ 2014 ਤੱਕ ਦੇ ਜਿਹੜੇ ਮੈਲਬੋਰਨ ਦੇ 2011 ਦੇ ਪੰਜਾਬੀ ਵਿਰਸੇ ਨੇ, ਹਜੇ ਵੀ ਆਪਾਂ ਦੇਖੋ ਹਰ ਵੀਕ ਮੈਂ ਤਾਂ ਲਾਉਣਾ ਹੀ ਲਾਉਣਾ ਤੇ ਆਪਾਂ ਸੁਣਦੇ ਆ। ਸੋ ਇਸ ਸ਼ੋਅ ਦੀ, ਇਸ ਕੌਂਸਰਟ ਦੀ ਜਾਣਕਾਰੀ ਟੀਮ ਫੋਰ ਇੰਟਰਟੇਨਮੈਂਟ ਜੀ ਮੀਡੀਆ ਗਰੁੱਪ ਤੋਂ ਹਰਜਿੰਦਰ ਗਿੱਲ ਜੀ ਸਾਡੇ ਨਾਲ ਨੇ। ਹਰਜਿੰਦਰ ਜੀ ਵੈਲਕਮ ਸਰ, ਸਵਾਗਤ ਹੈ।
2: ਨਵੀਂ ਵੀਰੇ ਬਹੁਤ ਮਿਹਰਬਾਨੀ ਛੋਟੇ ਬਾਈ, ਥੈਂਕ ਯੂ ਸੋ ਮਚ, ਤੁਹਾਡਾ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਤੇ ਹਮੇਸ਼ਾ ਮੈਨੂੰ ਬੜਾ ਮਾਣ ਹੁੰਦਾ ਨਾ ਵੀ ਜਦੋਂ ਤੁਹਾਨੂੰ ਬੋਲਦੇ ਆ ਸੁਣਦੇ ਆ ਨਾ, ਜਿਵੇਂ ਕਹਿੰਦੇ ਹੁੰਦੇ ਬੋਚ ਬੋਚ ਕੇ ਤੁਸੀਂ ਸ਼ਬਦ ਬੋਲਦੇ ਹੋ, ਬੜਾ ਪਿਆਰਾ ਲੱਗਦਾ ਮੇਰਾ ਵੀ।
1: ਥੈਂਕ ਯੂ ਸੋ ਮਚ ਭਾਜੀ, ਐਂਡ ਬਹੁਤ ਹੀ ਪਿਆਰੇ ਸ਼ੋਅ ਆਲਵੇਜ਼ ਤੁਸੀਂ ਲੈ ਕੇ ਆਉਂਦੇ ਹੋ, ਬੜੇ ਵੈਲ ਆਰਗੇਨਾਈਜ਼ਡ, ਐਂਡ ਪ੍ਰੋਡਕਸ਼ਨ, ਸਾਊਂਡ, ਵੈਨਿਊ, ਹਰ ਇੱਕ ਚੀਜ਼ ਬੜੀ ਵੈਲ ਮੈਨੇਜ ਹੁੰਦੀ ਹੈ। ਸੋ ਪੰਜਾਬੀ ਵਿਰਸਾ ਦੀ ਜ਼ਰੂਰ ਦਿਓ ਜਾਣਕਾਰੀ।
2: ਨਵੀਂ ਜਿਵੇਂ ਤੁਸੀਂ ਵੀ ਕਿਹਾ ਨਾ, ਜਿਹੜਾ ਕਾਨਸਰਟਸ ਨੇ, ਮਿਊਜ਼ੀਕਲ ਇਵੈਂਟਸ ਨੇ ਜਿਹੜੇ, ਉਹ ਉਹਨਾਂ ਨੂੰ ਹੋਰ ਚਾਰ ਚੰਨ ਲੱਗ ਜਾਂਦੇ ਜਦੋਂ ਉਹਨਾਂ ਨੂੰ ਜਿਹੜਾ ਕੰਪੈਟੀਬਲ ਵੈਨਿਊ ਮਿਲ ਜਾਵੇ। ਤੇ ਨਾਲ ਜਦੋਂ ਗਾਇਕੀ ਮਨਮੋਹਨ ਵਾਰਿਸ ਕਮਲ ਹੀਰ ਤੇ ਸੰਤਾਰ ਹੋਰਾਂ ਦੀ ਹੋਵੇ ਤਾਂ ਉਹਨੇ ਹੋਰ ਵੀ ਸੋਨੇ ਤੇ ਸੁਹਾਗੇ ਵਾਲਾ ਕੰਮ ਕਰਨਾ। ਸੋ ਵੈਨਿਊ ਬੈਸਟ ਆਫ ਦ ਬੈਸਟ ਵੈਨਿਊਜ਼ ਟੋਰਾਂਟੋ ਦੇ ਵਿੱਚ ਨੇ, ਉਹਨਾਂ ਦੇ ਵਿੱਚੋਂ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਹੈ। ਸਿੰਗਰਸ ਦੀ ਪਰਫਾਰਮਰਸ ਦੀ ਗੱਲ ਕਰੀਏ ਉਹ ਬੈਸਟ ਆਫ ਦ ਬੈਸਟ ਨੇ, ਸਾਡੀ ਆਪਣੀ ਟੀਮ ਦੀ ਗੱਲ ਕਰੀਏ ਤਾਂ ਆਪਾਂ ਸਾਰੇ ਹਮੇਸ਼ਾ ਬੈਸਟ ਆਫ ਦ ਬੈਸਟ ਐਫਰਟ ਕਰਦੇ ਹਾਂ। ਆਡੀਅੰਸ ਟੋਰਾਂਟੋ ਦੀ ਉਹਦੀ ਗੱਲ ਕਰੀਏ ਤਾਂ ਦੁਨੀਆਂ ਭਰ ਦੇ ਵਿੱਚ ਬੈਸਟ ਆਡੀਅੰਸ ਮੰਨੀ ਜਾਂਦੀ ਹੈ ਪਰਫਾਰਮਰਸ ਲਈ, ਫਿਲਮਾਂ ਲਈ, ਸ਼ੋਜ਼ ਦੇ ਲਈ। ਤੇ ਇਸ ਕਰਕੇ ਆਪਾਂ ਸਾਰੇ ਰਲ ਮਿਲ ਕੇ ਇਸ ਸ਼ੋਅ ਨੂੰ ਵੀ ਕਾਮਯਾਬ ਕਰਨ ਦੇ ਲਈ ਬੈਸਟ ਅਪਰੋਚ ਦੇ ਨਾਲ ਤੁਰੇ ਹੋਏ ਹਾਂ। ਤੇ ਬਹੁਤ ਲਿਮਿਟਡ ਸੀਟਸ ਹੁਣ ਇਸ ਵੇਲੇ, ਜਿਵੇਂ ਪਰਸੈਂਟੇਜ ਦੇ ਵਿੱਚ ਦੱਸਣਾ ਹੋਵੇ ਤਾਂ ਵੀ ਲਗਭਗ 70% ਟਿਕਟਸ ਆਲਰੇਡੀ ਸੋਲਡ ਹੋ ਗਈਆਂ ਤੇ 2 ਹਫ਼ਤੇ ਬਾਕੀ ਹੈ। ਤੇ ਬਸ ਹੁਣ ਆਪਾਂ 25 ਤਰੀਕ ਨੂੰ ਤੁਹਾਨੂੰ ਸਾਰਿਆਂ ਨੂੰ ਮਿਲਣਾ ਤੇ ticketmaster.ca ਤੇ ਜਾ ਕੇ ਤੁਸੀਂ ਟਿਕਟਸ ਲੈ ਸਕਦੇ ਹੋ, ਜਾਂ ਤੁਸੀਂ ਗਰੁੱਪ ਦੇ ਵਿੱਚ 10 ਜਾਂ 10 ਤੋਂ ਵੱਧ ਟਿਕਟਸ ਚਾਹੀਦੀਆਂ ਹੋਈਆਂ ਬਤੌਰ ਸਪੋਂਸਰ ਸਾਨੂੰ ਜੁਆਇਨ ਕਰਨਾ ਹੋਇਆ ਤਾਂ ਸਪੋਂਸਰਸ਼ਿਪ ਦੀਆਂ ਆਪਸ਼ਨਸ ਦੇ ਨਾਲ VIP ਟਿਕਟਸ ਜਾਂ ਫਿਰ ਗਰੁੱਪ ਦੇ ਵਿੱਚ ਟਿਕਟਸ ਅਸੀਂ ਅਲੋਕੇਟ ਕਰ ਸਕਦੇ ਹਾਂ। ਸੋ ਸਾਨੂੰ ਕਾਲ ਕੀਤੀ ਜਾ ਸਕਦੀ ਹੈ ticketmaster.ca ਆਨਲਾਈਨ ਜਾ ਕੇ, ਗਰੁੱਪ ਦੇ ਵਿੱਚ ਟਿਕਟ ਲੈਣ ਲਈ 6474006862 ਜਾਂ 416-303-4444 ਤੇ ਕੁਛ ਇੱਕ ਸਾਡੇ ਕੋਲ ਪ੍ਰਿੰਟ ਕੀਤੀਆਂ ਹੋਈਆਂ ਟਿਕਟਸ ਫ੍ਰੈਂਡਸ ਵੀਡੀਓ, ਆਪਣਾ ਟੀਮ ਫੋਰ ਐਂਟਰਟੇਨਮੈਂਟ ਦਾ ਹੈੱਡ ਆਫਿਸ ਹੈ ਸਟੀਵਜ਼ ਐਂਡ ਮੈਲੀ ਦੇ ਨੇੜੇ। ਸੋ ਉੱਥੋਂ ਵੀ ਤੁਸੀਂ ਟਿਕਟਸ ਪਿੱਕ ਕਰ ਸਕਦੇ ਹੋ, ਪਰ ਕੋਸ਼ਿਸ਼ ਕਰੋ ਕਿ ਜਿਹੜੇ ਅੱਜ ਦੀ ਡੇਟ ਦੇ ਵਿੱਚ ਬਹੁਤਾ ਜਿਹੜੇ ਸਾਡੇ ਕੋਲ ਫੋਨ ਦੇ ਉੱਤੇ ਐਪ ਦੇ ਉੱਪਰ ਜ਼ਰੀਆ ਸਭ ਤੋਂ ਬੈਸਟ ਹੈ। ਸੋ ਜਿਹੜੇ ਐਪ ਨਹੀਂ ਯੂਜ਼ ਕਰਦੇ ਸਿਰਫ ਉਹੀ ਪ੍ਰਿੰਟਰ ਟਿਕਟਸ ਦੇ ਲਈ ਖੇਚਲ ਕਰਨ, ਅਦਰਵਾਈਜ਼ ਆਨਲਾਈਨ ਬੈਸਟ ਆਪਸ਼ਨ ਹੈ। ਤੇ ਗਰੁੱਪ ਟਿਕਟ ਜੇ ਤੁਸੀਂ ਲੈਣੇ ਹੋ ਉਹਦੇ ਲਈ ਸਾਨੂੰ ਕਾਲ ਕਰ ਲਿਓ, ਕਿਉਂਕਿ ਉਹਦੇ ਚ ਅਸੀਂ ਥੋੜੀ ਬਹੁਤੀ ਤੁਹਾਡੀ ਸੇਵਿੰਗ ਕਰਵਾ ਦੇਣੀ। ਉਹ ਕਿਵੇਂ ਹੋਣੀ ਉਹਦੇ ਲਈ ਤੁਸੀਂ ਸੰਪਰਕ ਕਰ ਲਿਓ 6474006862 ਪੰਜਾਬੀ ਵਿਰਸਾ 2026 25 ਜੁਲਾਈ ਦਿਨ ਸ਼ਨੀਵਾਰ ਨੂੰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ, ਜਿੱਥੇ ਮਨਮੋਹਨ ਵਾਰਿਸ ਕਮਲ ਹੀਰ ਤੇ ਸੰਤਾਰ ਹੋਣਾ ਨੇ ਆਪਣੀ ਗਾਇਕੀ ਦਾ ਰੰਗ ਬਖੇਰਨਾ।
1: ਸੋ ਬਹੁਤ ਹੀ ਪਿਆਰਾ ਸ਼ੋਅ, ਐਂਡ ਜਿਵੇਂ ਕਿ ਹਰਜਿੰਦਰ ਜੀ ਨੇ ਕਿਹਾ ਕਿ ਵੈਨਿਊ ਗ੍ਰੇਟ ਕੈਨੇਡੀਅਨ, ਇੱਕ ਤਾਂ ਤੁਸੀਂ ਪਹਿਲਾਂ ਪਹੁੰਚੋ, ਥੋੜਾ ਬਹੁਤਾ ਤੁਸੀਂ ਕਸੀਨੋ ਤੇ ਇੰਜੋਏ ਕਰੋ ਤੇ ਬਾਅਦ ਦੇ ਵਿੱਚ ਸ਼ੋਅ ਦੇਖੋ। ਸੋ ਇਟਸ ਡੇ ਫੁੱਲ ਆਫ ਤੁਹਾਡੇ ਲਈ ਇੰਟਰਟੇਨਮੈਂਟ ਹੈ। ਸੋ ਜ਼ਰੂਰ ticketmaster.ca ਤੇ ਜਾਓ ਤੇ ਬਹੁਤ ਲਿਮਿਟਡ ਹੀ ਹੁਣ ਟਿਕਟਸ ਅਵੇਲੇਬਲ ਨੇ। ਬਹੁਤ ਹੀ ਕਮਾਲ ਦਾ ਮਾਹੌਲ ਹੋਊਗਾ ਜਦੋਂ ਉੱਥੇ 5-7 ਹਜ਼ਾਰ ਬੰਦਾ ਇਕੱਠਾ ਹੋ ਕੇ ਫਿਰ ਗਾਊਗਾ ਨਾ ਕਿ ਕਿਤੇ ਇਕੱਲੀ ਬਹਿ ਕੇ ਸੋਚੀ ਨੀ, ਜਾਂ ਤੇਰਾ ਕੋਕਾ ਕਰਕੇ ਧੋਖਾ ਨੀ ਦੇ ਲੈ ਗਿਆ, ਜਾਂ ਰਾਤੀ ਉਹਦੀ ਫੋਟੋ ਵੇਖੀ ਫੇਸਬੁੱਕ ਤੇ ਮੈਂ, ਜਾਂ ਚਰਖਾ ਕੱਤਦੀ ਕੱਤਦੀ ਐਵੇਂ ਗਾਇਆ ਨਾ ਕਰਨੀ। ਸੋ ਇਟ ਵਿਲ ਬੀ ਅਮੇਜ਼ਿੰਗ, ਤੁਸੀਂ ਜ਼ਰੂਰ ਯਾਦ ਰੱਖੋਗੇ ticketmaster.ca ticketmaster.ca ਜਾਂ ਕੋਈ ਵੀ ਹੋਰ ਜਾਣਕਾਰੀ ਲਈ 6474006862 6474006862 ਹਰਿੰਦਰ ਜੀ ਬਹੁਤ ਸ਼ੁਕਰੀਆ ਤੇ ਬੈਸਟ ਵਿਸ਼ਸ।
2: ਨਵੀਂ ਜਾਂਦੇ ਜਾਂਦੇ ਇੱਕ ਚੀਜ਼ ਜੇ ਦੱਸਾਂ ਤਾਂ ਇਸ ਵਾਰੀ ਵੀ ਇਹ ਪੰਜਾਬੀ ਵਿਰਸਾ ਰਿਕਾਰਡ ਹੋਣਾ, ਸੋ ਇਹਦੀ ਰਿਕਾਰਡਿੰਗ ਦੀ ਵੀ ਤਿਆਰੀ ਹੋ ਰਹੀ ਹੈ ਤੇ ਤੁਸੀਂ ਵੀ ਤਿਆਰ ਹੋ ਜਾਓ। ਤੇ ਜਿਵੇਂ ਤੁਸੀਂ ਹੁਣੇ ਜ਼ਿਕਰ ਕਰ ਰਹੇ ਸੀਗੇ 2004 ਤੋਂ ਲੈ ਕੇ ਵੱਖਰੇ ਵੱਖਰੇ ਸ਼ੋਅਜ਼ ਆਪਾਂ ਟੀਵੀ ਤੇ ਜਾਂ ਯੂਟਿਊਬ ਤੇ ਦੇਖਦੇ ਸੁਣਦੇ ਰਹੇ ਹਾਂ, ਤਾਂ ਆਪਾਂ ਹੁਣ ਵਿਟਨੈਸ ਕਰਾਂਗੇ ਇਸ ਵੀਡੀਓ ਦਾ ਵੀ ਹਿੱਸਾ ਬਣ ਸਕਦੇ ਹਾਂ। ਸੋ ਰਿਕਾਰਡ ਕੀਤਾ ਜਾਣਾ ਸ਼ੋਅ, ਸੋ ਉਹਦੇ ਲਈ ਵੀ ਆਪਾਂ ਤਿਆਰੀ ਰੱਖੀ ਹੈ।
1: ਵੈਰੀ ਗੁੱਡ, ਬਹੁਤ ਪਿਆਰ ਜੀ, ਤੇ ਮੇਰੇ ਡੈਡ ਵੱਲੋਂ ਵੀ ਤੁਹਾਨੂੰ ਬੈਸਟ ਵਿਸ਼ਸ। ਕਨਫਿਊਜ਼ਨ ਹੋ ਜਾਂਦੀ ਹੈ ਜਦੋਂ ਨਾ ਤੁਹਾਡੇ ਮੂਹਰੇ ਹੁਣ ਕੋਕਾ ਵੀ ਹੈ ਕਿਤੇ ਇਕੱਲੀ ਬਹਿ ਕੇ ਤੇ ਦਿਲ ਉੜਜੂ ਉੜਜੂ ਕਰਦਾ ਮੁਟਿਆਰੇ ਨੀ ਐਡ ਹੈਲੋ ਹੈਲੋ ਟੋਪ ਦਾ ਸ਼ੌਕੀਨ ਕਮਲ ਹੀਰ ਓ ਵਾਹ ਵੀ ਵਾਹ। ਸੋ ਲਾਉਂਦੇ ਹਾਂ ਮੈਂ ਲੱਭਾਂ ਤੇ ਉਸ ਤੋਂ ਪਹਿਲਾਂ ਦਵਿੰਦਰ ਪਵਾਰ ਜੀ ਸਾਡੇ ਨਾਲ ਨੇ, ਤੁਹਾਡੀ ਮੋਰਗੇਜ ਕਰਾ ਦਈਏ, ਤੁਹਾਡਾ ਟਰੱਕ ਦਾ ਲੋਨ ਕਰਾ ਦਈਏ, ਤੁਹਾਡੀ ਲਾਈਨ ਆਫ ਕ੍ਰੈਡਿਟ ਕਰਵਾ ਦਈਏ, ਪੈਸਿਆਂ ਦੀ ਬਹੁਤ ਲੋੜ ਹੈ ਅੱਜ ਕੱਲ੍ਹ। ਸੋ ਪ੍ਰੋਫੈਸ਼ਨਲ ਸਰਵਿਸ, ਵਧੀਆ ਰੇਟਸ, ਦਵਿੰਦਰ ਪਵਾਰ ਅਕਾਲ ਮੋਰਗੇਜ ਤੋਂ। ਪਵਾਰ ਸਾਹਿਬ ਵੈਲਕਮ,
3: ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਹਿਰਾਂ ਜੁੜੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਜੀ, ਗੁੱਡ ਈਵਨਿੰਗ ਸਾਰਿਆਂ ਨੂੰ। ਬਿਲਕੁਲ ਜੀ, ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੇ ਐਨੀ ਟਾਈਮ ਤੁਸੀਂ ਗੱਲਬਾਤ ਕਰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ। ਕਾਲ ਕਰਨ ਲਈ ਨੰਬਰ ਹੈ 6479888731। ਅੱਜ ਬਹੁਤ ਸਾਰੇ ਭੈਣ ਭਰਾ ਨੇ ਜਿਹੜੀਆਂ ਕਾਲ ਕਈ ਦਫ਼ਾ ਆਉਂਦੀਆਂ ਜੀ, ਸਾਡਾ ਕ੍ਰੈਡਿਟ ਬੈਡ ਆ, ਕਾਰਨ ਕੀ ਹੈ ਕ੍ਰੈਡਿਟ ਬੈਡ ਹੋਣ ਦੇ, ਕਿਉਂਕਿ ਕ੍ਰੈਡਿਟ ਬੈਡ ਹੋਣ ਦੇ ਕਾਰਨ ਕਈ ਹੋ ਸਕਦੇ ਆ। ਇੱਕ ਤਾਂ ਸਾਡਾ ਜਿਹੜਾ ਓਵਰ ਯੂਟੀਲਾਈਜੇਸ਼ਨ ਹੁੰਦਾ, ਕਿਉਂਕਿ ਜਿਹੜਾ ਕ੍ਰੈਡਿਟ ਸਾਡਾ ਜਿੰਨੀ ਲਿਮਿਟ ਆ ਉਹਦੇ ਤੋਂ ਆਪਾਂ ਉੱਪਰ ਯੂਜ਼ ਕਰੀਏ ਤਾਂ ਸਾਡਾ ਕ੍ਰੈਡਿਟ ਜਿਹੜਾ ਸਕੋਰ ਥੱਲੇ ਜਾਣਾ ਸ਼ੁਰੂ ਹੋ ਜਾਂਦਾ, ਜਾਂ ਫਿਰ ਆਪਣਾ ਕੋਈ ਬੈਂਕਰਪਸੀ ਪ੍ਰਪੋਜ਼ਲ ਕੀਤੀ ਆ ਉਹਦੇ ਨਾਲ ਸਾਡਾ ਹੁੰਦਾ, ਜਾਂ ਸਾਡੀ ਕੋਈ ਚਿੱਠੀ ਮਿਸ ਹੋ ਗਈ, ਲੈਟਰ ਮਿਸ ਹੋ ਗਈ ਆ, ਬਿੱਲ ਮਿਸ ਹੋ ਗਿਆ, ਆਪਾਂ ਪੇਮੈਂਟ ਦੇਣਾ ਭੁੱਲ ਗਏ, ਉਹ ਕ੍ਰੈਡਿਟ ਤੇ ਪੈ ਗਈ ਆ, ਜਾਂ ਫਿਰ ਆਪਣੀਆਂ ਪੇਮੈਂਟ ਲੇਟ ਕਰ ਰਹੇ ਹਾਂ ਆਪਾਂ ਉਹਨੂੰ ਔਨ ਟਾਈਮ ਨਹੀਂ ਕਰ ਰਹੇ, ਉਹ ਸਾਡੇ ਕਾਰਨ ਹੋ ਸਕਦੇ ਆ, ਜਾਂ ਕੋਈ ਆਪਣਾ ਘਰੇਲੂ ਕਲੇਸ਼ ਵੀ ਹੋ ਸਕਦਾ ਜਿਹਦੇ ਕਰਕੇ ਸਾਨੂੰ ਕੋਈ ਸੈਪਰੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਦੇ ਨਾਲ ਸਾਨੂੰ ਜਿਹੜਾ ਕ੍ਰੈਡਿਟ ਖਰਾਬ ਹੋ ਗਿਆ ਆ, ਤੇ ਇਹਦੇ ਤੋਂ ਬਚਿਆ ਵੀ ਜਾ ਸਕਦਾ ਆ। ਇੱਕ ਤਾਂ ਇਹ ਹੈ ਕਿ ਇੱਕ ਤਾਂ ਆਪਣੀ ਜਿਹੜੀ ਪੇਮੈਂਟ ਆ ਔਨ ਟਾਈਮ ਕਰੋ, ਜਿੰਨੇ ਕ੍ਰੈਡਿਟ ਦੀ ਲਿਮਿਟ ਆ ਉਹਨੂੰ ਦਿੱਤੇ ਹੋਏ ਕ੍ਰੈਡਿਟ ਦੀ ਲਿਮਿਟ ਦਾ 75% ਯੂਜ਼ ਕਰੋ, ਤੇ ਜਿਹੜਾ ਟਾਈਮ ਲਿਮਿਟ ਹੁੰਦੀ ਹੈ 3 ਤੋਂ 4 ਦਿਨ ਦਾ ਉਹਦੇ ਵਿੱਚ ਵਿੱਚ ਆਪਣੀ ਪੇਮੈਂਟ ਕਰੋ। ਲਾਸਟ ਡੇਟ ਤੇ ਅਗਰ ਪੇਮੈਂਟ ਕਰਦੇ ਆ ਤਾਂ ਸੇਮ ਬੈਂਕ 'ਚ ਕਰੋ, ਨਾ ਕਿ ਦੂਸਰੀ ਬੈਂਕ ਦੇ ਵਿੱਚ। ਦੂਸਰੀ ਬੈਂਕ ਤੋਂ ਪੇਮੈਂਟ ਟ੍ਰਾਂਸਫਰ ਹੋਣ ਨੂੰ ਟਾਈਮ ਲੱਗ ਜਾਂਦਾ, ਉਹਦੇ ਨਾਲ ਵੀ ਸਾਡੇ ਕ੍ਰੈਡਿਟ ਨੂੰ ਪ੍ਰੋਬਲਮ ਆਉਂਦੀ ਹੈ। ਤੇ ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਹਨਾਂ ਦੇ ਕਰਕੇ ਆਪਾਂ ਕ੍ਰੈਡਿਟ ਆਪਣਾ ਠੀਕ ਰੱਖ ਸਕਦੇ ਹਾਂ। ਅਗਰ ਕਿਸੇ ਕਾਰਨ ਕਰਕੇ ਤੁਹਾਡਾ ਕ੍ਰੈਡਿਟ ਖਰਾਬ ਹੋ ਵੀ ਗਿਆ ਆ, ਤੁਸੀਂ ਚਾਹੁੰਦੇ ਆ ਕਿ ਆਪਾਂ ਉਹਨੂੰ ਹੁਣ
4: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: हो सर्दी च हीट नहीं चलदी ते गर्मी च एसी।
1: ले आपा हुणे करदे आ संधू साहब नाल गल ते करदे आ मसले दा हल।
0: एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल 647-706-6640
1: 647-706-6640।
2: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
5: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
3: ਕਾਲ ਕਰੋ ਜੇਐਨ ਗੈਰੀ ਨੂੰ
5: 905-459-5533
3: 905-459-5533
5: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: 7997887 sofastudio.ca। थैंक यू जी।
1: ਪਾਜੀ ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
2: Hi guys, enjoy ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
1: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200। ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
3: टीम फोर एंटरटेनमेंट पेश कर देने पंजाबी विरसा 2026 टोरंटो शो सैटरडे 25 जुलाई नो थिएटर एट ग्रेट कैनेडियन टोरंटो।

0: for entertainment. 647-400-6862-416-303-4444. ये तो CS चोनो मिस करना चाहोगे?
1: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤਾਂ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ। 647-5294-6475-8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਮੋਟੇ ਖਾ ਕੇ ਚੂਹੇ ਬਿੱਲੀ ਰੱਜੀ ਫਿਰਦੀ ਏ, ਮੋਟੇ ਖਾ ਕੇ ਚੂਹੇ ਬਿੱਲੀ ਰੱਜੀ ਫਿਰਦੀ ਏ, ਫਿਰ ਵੀ ਸ਼ਿਕਾਰ ਪਿੱਛੇ ਭੱਜੀ ਫਿਰਦੀ ਏ, ਦਾਤੀ ਥੋੜਾ ਬੱਲੀ ਨਹੀਂ ਲੱਭਦੀ ਝੰਡੇ ਚੋਂ, ਪਾਰਟੀ ਖੱਬੇ ਸੱਜੇ ਲੱਭਦੀ ਫਿਰਦੀ ਏ, ਸ਼ੇਰ ਦੇ ਮੁਕਾਬਲੇ 'ਚ ਚੋਣਾਂ ਲੜਨ ਨੂੰ ਕਾਟੋ ਵੀ ਮੈਦਾਨ ਵਿੱਚ ਗੱਜੀ ਫਿਰਦੀ ਹੈ। ਕਹਿੰਦਾ ਰਾਜਨੀਤੀ ਦਾ ਐਸਾ ਹੋਇਆ ਭੂਤ ਸਵਾਰ, ਲਾ ਕੇ ਚੁੰਨੀ ਸ਼ਰਮ ਤੱਜੀ ਫਿਰਦੀ ਹੈ, ਲੋਕਾਂ ਦੇ ਵਿੱਚ ਜਾ ਕੇ ਗੁਣ ਗੁਣਾਉਣ ਨੂੰ ਟੁੱਟੇ ਹੋਏ ਛੱਜ ਨਾਲ ਛੱਜੀ ਫਿਰਦੀ ਏ, ਲੱਗਦਾ ਪਰਲੋ ਆ ਗਈ ਹੈ ਧਰਤੀ 'ਤੇ, ਤਾਂ ਹੀ ਸਾਰੀ ਦੁਨੀਆ ਭੱਜੀ ਫਿਰਦੀ ਹੈ, ਵਾਰ ਵਾਰ ਸੁੱਟ ਕੇ ਟੁੱਕ ਦੇਖਦੇ ਨੇ ਉਹ, ਨੀਤ ਤਾਂ ਮਦਹੋਸ਼ ਦੀ ਰੱਜੀ ਫਿਰਦੀ ਹੈ।

0: ਨਾ ਮੁਹੱਬਤ ਵਿੱਚ ਹਿਸਾਬ ਨਹੀਂ ਹੁੰਦਾ, ਕਹਿੰਦਾ ਨਹੀਂ ਕਹਿੰਦੀ, ਮੁਹੱਬਤ ਵਿੱਚ ਹਿਸਾਬ ਨਹੀਂ ਹੁੰਦਾ। ਜੋ ਇਨਸਾਨ ਸੱਚਮੁੱਚ ਆਪਣਾ ਲੱਗਦਾ ਹੋਵੇ ਉਸ ਦੀਆਂ ਕਮੀਆਂ ਵਿੱਚ ਆਪਣੇਪਣ ਵਰਗੀਆਂ ਲੱਗਦੀਆਂ ਨੇ, ਅਤੇ ਜੋ ਦਿਲੋਂ ਉੱਤਰ ਜਾਵੇ ਉਸ ਦੀਆਂ ਖੂਬੀਆਂ ਵੀ ਨਜ਼ਰ ਨਹੀਂ ਆਉਂਦੀਆਂ। ਗਰੇਵਾਲ ਮੈਡਮ ਆ ਧਿਆਨ ਨਾਲ ਸੁਣਿਓ, ਕਹਿੰਦਾ ਬੜਾ ਕੀਤਾ ਲੋਕਾਂ ਦਾ ਪਰ, ਬੜਾ ਕੀਤਾ ਲੋਕਾਂ ਦਾ ਪਰ ਕਦਰ ਕਿਸੇ ਟਾਵੇਂ ਦੀ, ਟਾਵੇਂ ਨੇ ਕਰੀਏ, ਹੁਣ ਕੀ ਸਬੂਤ ਪੇਸ਼ ਕਰੀਏ, ਕਿਹਦੇ ਲਈ ਕੀ ਮੁਸੀਬਤ ਜਰੀਏ, ਪਰ ਸਾਡੀ ਵਾਰੀ ਲੋੜ ਪੈਣ ਦੇ ਬਹੁਤਿਆਂ ਨੇ ਮੁੱਖ ਮੋੜ ਲਏ ਨੇ। ਹੁਣ ਪਹਿਲਾਂ ਵਾਲੀ ਗੱਲ ਰਹੀ ਨਾ, ਉਹਨਾਂ ਰਿਸ਼ਤਿਆਂ ਵਿੱਚ ਜਿਨ੍ਹਾਂ ਦੇ ਇਹੀ ਮਤਲਬੀ ਜਿਹੇ ਜੋੜ ਪਏ ਨੇ, ਜਿਸ ਦਿਨ ਦੇ ਇਹੀ ਮਤਲਬੀ ਜਿਹੀ ਜੋੜ ਪਏ। ਇਹਨਾਂ ਸਤਰਾਂ ਨਾਲ ਤੁਸੀਂ ਸੁਣਾਉਣਾ ਪ੍ਰੋਗਰਾਮ ਸਾਂਝਾ ਪਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਨੇ ਜੋ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਮੰਗਲਵਾਰ 14 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਪਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਪਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅਤੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 24 ਟੈਂਪਰੇਚਰ ਆ, ਮਿਸਿਜ ਆ ਗਿਆ ਜੀ ਮਾਲਟਨ 'ਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ, ਉਹਦੀਆਂ ਜੜ੍ਹਾਂ ਦੇ ਵਿੱਚ ਐਂ ਕਹਿ ਲਓ ਪੰਜਾਬੀ 'ਚ ਸਿੱਧੇ ਹੀ, ਹੈ ਨਾ, ਪੈਰਾਂ ਦੇ ਵਿੱਚ 24 ਫੀਲ ਲਾਈਕ 23, 34 ਦੁਪਹਿਰ ਨੂੰ, ਸ਼ਾਮ ਨੂੰ 36 ਅਤੇ ਰਾਤ ਨੂੰ 30 ਟੈਂਪਰੇਚਰ। 5:50 'ਤੇ ਸੂਰਜ ਸਾਹਿਬ ਜੀ ਆਪਾਂ ਨੂੰ ਦੇਣਗੇ ਦਰਸ਼ਨ, ਅਤੇ 8:58 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਦਿਨ ਘਟਣੇ ਕਾਫੀ ਫਰਕ ਪਿਆ ਹੋਇਆ ਦਿਨਾਂ ਦਾ ਹੁਣ, ਹੈ ਹਾਂ। ਚਲੋ 905-673-3337 ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਲਾਈਵ ਪ੍ਰੋਗਰਾਮ ਨੂੰ, ਕੋਈ ਤੁਸੀਂ ਟ੍ਰੈਫਿਕ ਦੀ ਗੱਲਬਾਤ ਕਰਨੀ ਆ, ਕੋਈ ਜਿਵੇਂ ਵੀਕਐਂਡ ਲੰਘ ਕੇ ਗਿਆ ਮੇਰਾ ਤਾਂ ਚਲੋ ਲੌਂਗ ਹੋਣ ਲੱਗ ਗਿਆ, ਅਤੇ ਫਿਰ ਕੱਲ੍ਹ ਦੀ ਗੱਲ ਕਰ ਲਓ ਚਾਹੇ ਕੋਈ ਪਰਸੋਂ ਦੀ ਗੱਲ ਲਓ, ਤੁਹਾਨੂੰ ਕੋਈ ਇਹੋ ਜਿਹੀ ਕੋਈ ਨਿਊਜ਼ ਪਤਾ ਜਿਹੜੀ ਆਪਾਂ ਨੂੰ ਨਾ ਪਤਾ ਹੋਵੇ, ਹੋ ਸਕਦਾ ਪਤਾ ਵੀ ਹੋਵੇ ਪਰ ਹਜੇ ਤੱਕ ਆਪਾਂ ਕੋਈ ਸਟਾਰਟ ਨਾ ਕੀਤੀ ਹੋਵੇ, ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਉਹ 'ਚ ਛੇੜਖਾਨੀ ਆਪਾਂ ਵੀ ਕਰ ਦਾਂਗੇ, ਅਤੇ ਜਾਂ ਫਿਰ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ, ਕੋਈ ਰੋਡ ਬਲੋਕ ਹੋਇਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਤਾਂ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ 905-673-3337, ਕਿਉਂਕਿ ਇਹ ਪ੍ਰੋਗਰਾਮ ਹੀ ਤੁਹਾਡਾ ਆਪਣਾ ਪ੍ਰੋਗਰਾਮ ਆ, ਇੱਥੇ ਕੋਈ ਰੋਕ ਟੋਕ ਨਹੀਂ, ਕੋਈ ਗੱਲਬਾਤ ਇਹੋ ਜਿਹੀ ਨਹੀਂ ਵੀ ਕਿਸੇ ਨੂੰ ਮਾੜਾ ਗਿਆ ਜਾਂ ਤਾਂ ਕਲਾਸਾਂ ਅਗਲੇ ਲਾ ਦਿੰਦੇ ਪਰ ਆਪਾਂ ਅਜੇ ਲਾਈ 9-9.5 ਸਾਲ ਹੋ ਗਏ, ਕਿਸੇ ਨੂੰ ਕਿਹਾ ਕੁਛ ਮਾੜਾ ਚੰਗਾ, ਆਪਣੇ ਆਪ ਕੋਈ ਸਮਝਦਾ ਜੀ ਸਦਕੇ ਸਮਝੀ ਜਾਵੇ, ਉਹ ਅਗਲੇ ਦੀ ਮਰਜ਼ੀ ਆ, ਕਹਿੰਦੇ ਵੀ ਹੁੰਦੇ ਜੇ ਕਹਿਣ ਜਾਣਦਾ ਤਾਂ ਕਹਾਉਣਾ ਵੀ ਸਿੱਖਣਾ ਚਾਹੀਦਾ। 905-673-3337 ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ ਚਾਹੁੰਦੇ 416-477-2040, ਜਾਂ ਫਿਰ ਪੰਜਾਬੀ ਲਹਿਰਾਂ ਦੀ, ਜਾਂ ਵੱਖ ਵੱਖ ਹੋਰ ਆਪਾਂ ਬਹੁਤ ਨੇ ਉਹ ਤੁਸੀਂ ਪ੍ਰੋਗਰਾਮਾਂ ਦੇ ਨਾਲ ਜੁੜ ਸਕਦੇ ਹੋ 24 ਘੰਟੇ 7 ਦਿਨ, ਜਿੰਨੇ ਵੀ 530 'ਤੇ ਪ੍ਰੋਗਰਾਮ ਚੱਲਦਾ। ਜੇ ਮੈਸੇਜ ਕਰਨਾ, ਵਟਸਐਪ ਕਰਨਾ, ਫਿਰ ਇੱਕੋ ਨੰਬਰ ਦਿਲ ਦੀਆਂ ਡਾਇਰੀਆਂ 'ਚ ਤੁਹਾਡੀਆਂ 'ਚ ਹਮੇਸ਼ਾ ਹੋਣਾ ਚਾਹੀਦਾ 647-835-5594 ਸੈਚਰਡੇ ਨੂੰ ਕੈਲਟਨ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਸੈਚਰਡੇ ਵਾਲੇ ਦਿਨ ਦੀਆਂ, ਕਿਉਂਕਿ ਉਹਨਾਂ ਦੇ ਉੱਥੇ ਸਕੂਲ ਦੇ ਵਿੱਚ ਜਿਹੜਾ ਮੇਲਾ ਹੋਇਆ, ਸਰਬਜੀਤ ਚੀਮਾ ਸਾਹਿਬ, ਹਰਿੰਦਰ ਸੰਧੂ ਅਤੇ ਬੌਬੀ ਭੰਦੇਰ ਆਪਣੇ ਬਾਈ ਜੀ, ਹੋਰ ਬਹੁਤ ਸਾਰੇ ਕਲਾਕਾਰਾਂ ਨੇ ਗੀਤ ਸੰਗੀਤ ਪੂਰਾ ਲਾਇਆ, ਰੌਣਕ ਮੇਲਾ ਪੂਰਾ ਲਾਇਆ, ਮੈਨੂੰ ਵੀ 2-3-4 ਘੰਟੇ ਜਾਣ ਦਾ ਮੌਕਾ ਮਿਲਿਆ, ਅਤੇ ਵੱਖ ਵੱਖ ਗੈਸਟ ਉੱਥੇ ਪਹੁੰਚੇ ਹੋਏ ਸੀ, ਟੈਮੋਪਲ ਸਾਹਿਬ ਵੀ ਮਿਲੇ, ਆਪਣੇ ਰੂਬੀ ਸੋਤਾ ਮੈਡਮ ਮਿਲੇ, ਲੋਕਲ ਲੀਡਰ ਜਿਹੜੇ ਹਜੇ ਐੱਮ ਸੀ ਖੜਨਾ ਆ ਜਾਂ ਖੜ੍ਹੇ ਆ ਕੁਛ ਸਮਥਿੰਗ, ਹੈ ਨਾ, ਸਾਰੇ ਜਣੇ ਮਿਲੇ, ਬਹੁਤ ਵਧੀਆ ਲੱਗਿਆ। ਅਤੇ ਸਪੈਸ਼ਲ ਉੱਥੇ ਆਉਣ ਦਾ ਇੰਡੀਅਨ ਕੌਂਸਲੇਟ ਜਨਰਲ ਸ਼੍ਰੀ ਗਿਰੀਸ਼ ਜਨੇਜਾ ਜੀ, ਹੁਣ ਮੈਂ ਇੰਟਰਵਿਊ ਵੀ ਕੀਤੀ ਆ, ਮੈਂ ਬਣਾ ਰਿਹਾ ਉਹਨੂੰ ਇੰਟਰਵਿਊ ਨੂੰ, ਪਾਰਟ ਬਣਾਏ ਆ ਉਹਦੇ, ਉਹ 15-16 ਮਿੰਟ ਦੀ ਆ, ਪਰ 2-2-3-3 ਮਿੰਟ ਦੇ 5-6 ਪਾਰਟ ਬਣਾਏ ਆ, ਆਪਾਂ ਕੁਛ ਅੱਜ ਜਾਂ ਕੁਛ ਦੇਖਦੇ ਹਾਂ ਉਹਨੂੰ ਕਿੱਦਾਂ ਕਰ ਦਾਂਗੇ ਸੈਟਅਪ, ਬਹੁਤ ਸੋਹਣੀ ਆ, ਹਰ ਚੀਜ਼ ਆਪਣੇ ਰਿਲੇਟਡ ਕੁਐਸਚਨ ਨੇ, ਜਿਵੇਂ ਵੈਲਫੇਅਰ ਦਾ ਕੁਐਸਚਨ ਆ, ਧੀਆਂ ਭੈਣਾਂ ਕੁੜੀਆਂ ਆਪਣੀਆਂ ਬੱਚੀਆਂ ਜਿਹੜੇ ਉਹਦੇ PR ਨੇ ਜਾਂ ਸਟੂਡੈਂਟ ਕੁੜੀਆਂ ਨੇ, ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ, ਉਹਨਾਂ ਦੇ ਸੰਬੰਧ ਦੇ ਵਿੱਚ ਵੀ ਇੰਡੀਆ ਨੂੰ ਬੈਕ ਵੀ ਭੇਜ ਸਕਦੀ ਆ ਗੌਰਮੈਂਟ, ਆਪਣੀ ਇੰਡੀਅਨ ਗੌਰਮੈਂਟ, ਜੇ ਤੁਹਾਨੂੰ ਮਦਦ ਦੀ ਲੋੜ ਆ, ਕਹਿਣ ਦਾ ਭਾਵੇ ਹੈ ਨਾ, ਕੋਈ ਡਿਵੋਰਸ ਹੀ ਆ, ਕੁੜੀ ਨਹੀਂ ਕੰਮ ਕਿਸੇ ਕੋਲ ਹੈਗਾ, ਹੈ ਨਾ, ਉਹਨੂੰ ਸ਼ੈਲਟਰ ਦੇ ਵਿੱਚ ਵੀ ਛੱਡਿਆ ਜਾ ਸਕਦਾ, ਹੋਰ ਬਹੁਤ ਬਹੁਤ ਕੁਛ ਆ। ਅਤੇ ਫਿਰ ਜਿਹੜੇ BLS ਦਫ਼ਤਰ ਲਾਈਨਾਂ ਲੱਗਦੀਆਂ ਉਹਦੇ ਸੰਬੰਧ ਦੇ ਵਿੱਚ ਮੈਂ ਗੱਲਬਾਤ ਕੀਤੀ, ਅਤੇ ਜਾਂ ਫਿਰ ਆਪਾਂ ਜਿਵੇਂ ਉਹ ਸੋਨਾ ਪਾ ਕੇ ਜਾਂਦੇ ਹਾਂ, ਇੰਡੀਆ ਕਸਟਮ ਡਿਊਟੀ ਲੱਗਦੀ ਆ 50,000 ਤੋਂ ਉੱਪਰ ਵੀ ਲੈ ਲੈਂਦੇ, ਉੱਥੇ ਮੌਕੇ 'ਤੇ ਹੈ ਨਾ, ਲਿਓ ਜੀ ਇੰਨੇ ਪੈਸੇ, ਉਹਦੇ ਸੰਬੰਧ 'ਚ ਗੱਲਬਾਤ ਕੀਤੀ। ਜਾਂ ਫਿਰ ਹੋਰ 3-4 ਕੁਐਸਚਨ ਨੇ, ਹੁਣ ਮੈਨੂੰ ਮੂੰਹ ਜ਼ਬਾਨੀ ਨਹੀਂ ਚਿੱਤੇ, ਲਿਖੇ ਹੋਏ ਸੀ ਮੇਰੇ ਕੋਲ ਸਾਰੇ, ਉਹ ਕੁਦਰਤੀ ਲਿਖੇ ਤਾਂ ਅੱਜ ਤੋਂ 6 ਮਹੀਨੇ ਪਹਿਲਾਂ ਸੀ, ਉਹੀ ਕਿਤੇ ਦਿਮਾਗ 'ਚ ਚੜ ਗਏ ਫਿਰ। ਅਤੇ ਫਿਰ ਹੋਰ ਸੀ ਬਹੁਤ ਸਾਰੇ ਕੁਐਸਚਨ ਵੱਖ ਵੱਖ ਤਰੀਕਿਆਂ ਨਾਲ। ਅਤੇ ਜਿਹੜੇ ਉਰੇ ਡੈਥ ਹੋ ਜਾਂਦੀ ਆ ਕਿਸੇ ਦੀ ਵੀ, ਬੱਚਿਆਂ ਦੀ ਜਿਵੇਂ, ਖਾਸ ਕਰਕੇ ਸਟੂਡੈਂਟਾਂ ਦੀ ਪਿੱਛੇ ਜੇ ਕਾਫੀ ਰਿਹਾ, ਉਹਨਾਂ ਨੂੰ ਇੰਡੀਅਨ ਗੌਰਮੈਂਟ, ਇੰਡੀਅਨ ਐਮਬੈਸੀ ਕਹਿ ਸਕਦੇ ਹਾਂ, ਕੌਂਸਲੇਟ ਵਾਲੇ ਕੀ ਮਦਦ ਕਰ ਸਕਦੇ ਆ, ਕਿੰਨੀ ਕੁ ਮਦਦ ਕਰਦੇ ਆ, ਇੱਥੇ ਸੰਸਕਾਰ ਕਰਨਾ ਜਾਂ ਇੰਡੀਆ ਬੋਡੀ ਲੈ ਕੇ ਜਾਣੀ, ਉਹ 'ਚ ਕੀ ਮਦਦ ਕਰਦੇ, ਕਿਉਂਕਿ ਗੋ ਫੰਡਮੀ 'ਤੇ ਆਪਣੇ ਲੋਕ ਬਹੁਤ ਜਾਂਦੇ ਆ। ਅਤੇ ਉਹ ਕਹਿੰਦੇ ਸੀ ਗੋ ਫੰਡਮੀ 'ਤੇ ਜਾਣ ਦੀ ਲੋੜ ਨਹੀਂ, ਜਿਹਨੇ ਬੋਡੀ ਭੇਜਣੀ ਆ, ਬੋਡੀ ਤਾਂ ਕਹਿੰਦੇ ਅਸੀਂ ਫ੍ਰੀ ਭੇਜਦੇ ਹਾਂ, ਅਸੀਂ ਪੈਸੇ ਦੇਣੇ ਆ ਬੋਡੀ 'ਤੇ, ਤਾਂ ਸਰਕਾਰ ਨੇ, ਇੰਡੀਅਨ ਗੌਰਮੈਂਟ ਨੇ, ਉਹਦੇ ਸੰਬੰਧ ਵਿੱਚ ਵੀ ਕਾਫੀ ਗੱਲਾਂ ਬਾਤਾਂ ਤੁਸੀਂ, ਮੈਂ ਦੱਸੂੰਗਾ ਤੁਹਾਨੂੰ, ਤੁਸੀਂ ਟੱਚ 'ਚ ਰਹੋ, ਗਰੁੱਪ 'ਚ ਵੀ ਪਾਵਾਂਗੇ, ਫੇਸਬੁੱਕ 'ਤੇ ਵੀ, ਇੰਸਟਾਗ੍ਰਾਮ 'ਤੇ ਵੀ, ਯੂਟਿਊਬ 'ਤੇ ਵੀ, ਸਾਰੇ ਸੋਸ਼ਲ ਮੀਡੀਆ 'ਤੇ ਤਕਰੀਬਨ ਉਹਨੂੰ ਕਰਾਂਗੇ ਅਪਲੋਡ। ਅਤੇ ਜੇ ਤੁਸੀਂ ਅਜੇ ਤੱਕ ਆਪਣੇ ਗਰੁੱਪਾਂ ਦੇ ਵਿੱਚ ਨਹੀਂ ਆਏ ਸਾਂਝਾ ਵਿਰਸਾ ਦੇ, ਜਿਹੜੇ ਪਿਛਲੇ 9 ਸਾਲ ਤੋਂ ਬਣਾਇਆ ਹੋਇਆ ਤਕਰੀਬਨ 2 ਨੇ, ਦੋਨਾਂ 'ਚ ਕੁਛ ਬੰਦੇ ਦੋਨਾਂ 'ਚ ਆ, ਕੁਛ ਇੱਕ ਇੱਕ 'ਚ ਆ, ਜੇ ਤੁਸੀਂ ਅਜੇ ਨਹੀਂ ਕਿਸੇ ਗਰੁੱਪ 'ਚ ਜੁੜੇ ਤਾਂ ਜ਼ਰੂਰ ਤੁਸੀਂ ਮੈਨੂੰ ਆਪਣਾ ਮੈਸੇਜ ਪਾ ਦਿਓ 647-835-5594 'ਤੇ, ਤੁਸੀਂ ਆਪਣਾ ਨਾਮ ਅਤੇ ਨੰਬਰ ਲਿਖ ਕੇ ਜ਼ਰੂਰ ਭੇਜਿਓ, ਅਤੇ ਫਿਰ ਮੈਂ ਤੁਹਾਨੂੰ ਗਰੁੱਪ 'ਚ ਐਡ ਕਰ ਲੈਂਦਾ। ਅਤੇ ਬਹੁਤ ਸੋਹਣਾ ਸੀ ਪ੍ਰੋਗਰਾਮ ਉੱਥੇ, ਚਲੋ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਉਹਨਾਂ ਨੂੰ, ਥੈਂਕ ਯੂ ਸੋ ਮੱਚ ਸਾਰਿਆਂ ਦਾ। ਅਤੇ ਸੰਡੇ ਨੂੰ ਫਿਰ ਕਬੱਡੀ ਟੂਰਨਾਮੈਂਟ ਦੇ ਮੁੰਡੀ ਭਾਅ ਜੀ ਹੁਣੀ ਮੈਪਲ ਲੀਫ ਵਾਲਿਆਂ ਨੇ ਕਰਾਏ, ਸਾਰੀ ਟੀਮ ਨੇ, ਗੁਰਾ ਧਨੋਆ ਭਾਅ ਜੀ, ਰਾਣਾ ਭਾਅ ਜੀ, RB ਬਿਲਡਿੰਗ ਸਪਲਾਈ ਵਾਲੇ, ਹੋਰ ਬਹੁਤ ਸਾਰੀ ਟੀਮ ਦੇ ਮੈਂਬਰ ਸਾਰੇ ਉਹਨਾਂ ਦੇ। ਅਤੇ ਫਿਰ ਚੜ੍ਹਦੀ ਕਲਾ ਕਲੱਬ ਕਹਿੰਦੇ ਲੈ ਗਿਆ ਸੀ, ਮੈਂ ਐਂਡ ਵਾਲਾ ਫਾਈਨਲ ਮੈਚ ਸਟਾਰਟ ਹੋਣ ਤੋਂ ਪਹਿਲਾਂ ਨਿਕਲਿਆ ਸੀ ਉੱਥੋਂ, ਕਿਉਂਕਿ ਥੋੜ੍ਹਾ ਜਿਹਾ ਕੰਮ ਸੀ ਮੈਨੂੰ ਸ਼ਾਮ ਨੂੰ। ਅਤੇ ਬਾਕੀ ਤਕਰੀਬਨ 2-3 ਵਜੇ ਪਹੁੰਚ ਕੇ ਤਾਂ ਮੈਚ ਤਾਂ ਬਾਕੀ ਦਾ ਸਾਰੇ ਦੇਖੇ। ਅਤੇ ਕਾਫੀ ਸਾਰੇ ਤੁਹਾਡੇ 'ਚੋਂ ਸਰੋਤੇ ਨੇ ਜਿਹੜੇ ਆਪਣੇ ਰੇਡੀਓ ਦੇ, ਮੈਂ ਪਿਛਲੇ ਵਾਰ ਵੀ ਗੱਲ ਕੀਤੀ ਸੀ ਨਾ, ਐਤਕੀ ਹੋਰ ਵੱਖਰੇ ਮਿਲੇ, ਅਤੇ ਵਧੀਆ ਲੱਗਿਆ ਜਦ ਤੁਸੀਂ ਇੱਕ ਪਿਆਰ ਕਰਦੇ ਹੋ, ਮਿਲਦੇ ਹੋ, ਹੈ ਨਾ, ਬੁਲਾਉਂਦੇ ਹੋ, ਕਿਉਂਕਿ ਹੁਣ ਮੈਨੂੰ ਨਹੀਂ ਪਤਾ ਤੁਸੀਂ ਕਿੰਨੇ, ਕੌਣ ਸੁਣਦਾ ਬਾਹਰ ਪ੍ਰੋਗਰਾਮ ਨੂੰ, ਤੁਹਾਨੂੰ ਪਤਾ ਵੀ ਮੈਂ ਹਰਜੀਤ ਪ੍ਰੋਗਰਾਮ ਕਰਦਾ, ਹੈ ਨਾ, ਅਤੇ ਮੇਰੀ ਹੋ ਸਕਦਾ ਚਿਹਰਾ ਤੁਹਾਡੇ ਕੋਲ ਕਿਤੇ ਨਾ ਕਿਤੇ ਹੋਵੇ, ਫੋਨ 'ਤੇ ਹੋ ਸਕਦਾ, ਅਤੇ ਜਦ ਤੁਸੀਂ ਮਿਲਦੇ ਹੋ ਬਹੁਤ ਵਧੀਆ ਲੱਗਦਾ। ਭਾਅ ਜੀ ਹੁਣੇ ਸੀ ਸੰਘਾ ਸਾਹਿਬ, ਸ਼ਾਇਦ ਮੈਂ ਰੋਂਗ ਨਾ ਹੋਵਾਂ, ਕਹਿੰਦੇ ਵੀ ਮੈਂ ਕਹਿੰਦੇ ਹੋਰ ਚੈਨਲ 'ਤੇ ਗਰਵਾਣੀ ਲਾ ਲੈਣਾ ਹਰਜੀਤ, ਮੈਨੂੰ ਪਤਾ ਨਹੀਂ ਸੀ ਵੀ ਤੂੰ ਇਸ ਟਾਈਮ ਪ੍ਰੋਗਰਾਮ, ਸ਼ਾਇਦ ਇਸ ਟਾਈਮ ਸੁਣਦੇ ਹੋਣਾ ਪ੍ਰੋਗਰਾਮ। ਅਤੇ ਚਲੋ ਬਾਕੀ ਭਾਅ ਜੀ ਉਹਨਾਂ ਨੂੰ ਪਤਾ ਹੋਣਾ, ਜੇ ਸੁਣਦੇ ਆ ਤਾਂ ਪਾਇਓ ਮੈਸੇਜ। ਅਤੇ ਬਾਕੀ ਦੂਜੇ ਇੰਦਰਜੀਤ, ਸ਼ਾਇਦ ਉਹਨਾਂ ਦਾ ਨਾਮ ਸੀ ਭਾਅ ਜੀ ਉਹਨਾਂ ਦਾ, ਦੂਜਿਆਂ ਦਾ, ਜਾਂ ਹੋਰ ਬਹੁਤ ਸਾਰੇ ਮਿਲੇ ਉੱਥੇ, ਬਾਈ ਜੀ ਵੀ ਆਪਣੇ, ਜਾਂ ਹੋਰ ਤਕਰੀਬਨ 10-12 ਗਾਣੇ। ਅਤੇ ਵਧੀਆ ਲੱਗਦਾ ਜਦ ਤੁਸੀਂ ਇੰਨਾ ਪਿਆਰ ਕਰਦੇ ਹੋ। ਅਤੇ ਬਲਵੀਰ ਭਾਅ ਜੀ ਆਪਣੇ, ਉਹ ਵੀ ਮਿਲੇ, ਵਿਨੀਪੈਗ ਵਾਲੇ ਵੱਜਦੇ ਉਰੇ, ਹੈ ਨਾ, ਅਤੇ ਵਧੀਆ ਲੱਗਦਾ ਜਦ ਇੱਦਾਂ ਕੋਈ ਵੀ ਆਪਾਂ ਕਿਸੇ ਮੇਲੇ 'ਚ ਜਾਂ ਕਿਤੇ ਬਾਹਰ ਮਿਲਦੇ ਹਾਂ, ਚੰਗਾ ਲੱਗਦਾ। ਅਤੇ ਬਹੁਤ ਬਹੁਤ ਸਾਰੀ ਟੀਮ ਨੂੰ, ਕਬੱਡੀ ਟੂਰਨਾਮੈਂਟ ਵਾਲਿਆਂ ਨੂੰ ਵੀ ਬਹੁਤ ਬਹੁਤ ਵਧਾਈਆਂ ਭਾਈ, ਕੰਗਰੈਚੁਲੇਸ਼ਨ। ਬਸ ਚੜ੍ਹਦੀ ਕਲਾ 'ਚ ਰਹੋ, ਅਤੇ ਚੜ੍ਹਦੀ ਕਲਾ ਹੀ ਹਮੇਸ਼ਾ ਹੋਣੀ ਚਾਹੀਦੀ ਆ। ਥੈਂਕ ਯੂ ਸੋ ਮੱਚ, ਲਵ ਯੂ ਸਾਰਿਆਂ ਨੂੰ। ਆ ਜਾਓ ਫਿਰ ਕਰੀਏ ਗੱਲਾਂ ਬਾਤਾਂ, ਹੋ ਗਏ ਵੀਕਐਂਡ ਖਤਮ, ਕੱਲ੍ਹ ਫਿਰ ਦਿਹਾੜੀ ਲਾਉਣ ਚੱਲ ਗਏ, ਘਰੋਂ ਗਾਲਾਂ ਪਈਆਂ, ਪਰਸੋਂ ਪਈਆਂ, ਕੱਲ੍ਹ ਨਹੀਂ ਪਈਆਂ, ਕਹਿੰਦੇ ਘਰ ਨਹੀਂ ਰਹਿੰਦੇ, ਬਾਹਰੇ ਫਿਰੀ ਜਾਂਦੇ ਹੋ। ਮੈਂ ਕਿਹਾ ਕਮਾਲ ਹੋ ਗਈ ਭਾਈ, 70-15। ਪਾਸੀ ਸਾਹਿਬ ਨੰਗਾ, ਸਤਿ ਸ਼੍ਰੀ ਅਕਾਲ ਜੀ ਇਹਨੂੰ।
1: ਪਿਆਰੇ ਹਰਜੀਤ ਜੀ, ਵੱਧ ਪਿਆਰੇ ਰਮਨ ਜੀ, ਅਤੇ ਬਹੁਤ ਪਿਆਰੇ ਪਲਵਾ ਪਲਾ, ਕਿਆ ਆਪਣੇ ਜੀ ਭੁੱਲ ਗਿਆ ਮੈਂ।
0: ਚਲ ਕੋਈ ਨੀ, ਆ ਜਾਓ, ਛੱਡੋ।
1: ਜਲੰਧਰ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਗੁੱਡ
0: ਮਾਰਨਿੰਗ।
1: ਉਹ ਗਵਾਹੀ ਪਾਉਣੀ ਸੀ ਤਾਂ ਮੈਂ ਕਹਿੰਦਾ ਵੀ ਬਲਵਿੰਦਰ ਜੀ ਨੂੰ ਆ ਜਾਂਦੇ। ਉਹ ਗਵਾਹੀ ਇਹ ਪਾਉਣੀ ਹੈ ਵੀ ਜਿਹੜਾ ਤੁਸੀਂ ਬੋਲਿਆ ਉਹਦੇ ਬਾਰੇ ਮੈਂ ਤੁਹਾਨੂੰ ਕਹਿਣਾ ਵੀ ਭਾਈ ਇੰਨਾ ਸੱਚ ਨਾ ਬੋਲ, ਇਕੱਲਾ ਰਹਿ ਜਾਏਗਾ। ਚਾਰ ਬੰਦੇ ਰੱਖ ਲਏ ਆਪਣੇ ਵਾਸਤੇ, ਬਹੁਤਾ ਸੱਚ ਨਾ ਬੋਲ, ਕੋਈ ਨੀ ਭੱਜਿਆ ਫਿਰਦਾ, ਕਿਸੇ ਨੂੰ ਲੋੜ ਨੀ ਸਾਰੇ ਆਪਣੇ ਪੋਤੇ ਖੁਸ਼ ਹੈ। ਤੂੰ ਹੀ ਬਹੁਤੀ ਤਕਲੀਫ ਕਰਦਾ, ਤੇਰਾ ਚੈਨਲ ਵੀ ਖਰਾਬ ਕਰਨ ਲੱਗ ਗਿਆ, ਹੁਣ ਸਾਨੂੰ ਬੁਲਾਉਂਦਾ ਹੀ ਨੀ ਹੈਗਾ, ਪਤਾ ਨੀ ਗੱਲ ਹੈ। ਤੂੰ ਤਾਂ ਇੰਨੀ ਸੇਵਾ ਤੁਸੀਂ ਕਰਦਾ ਹੈ, ਬਹੁਤੇ ਘਬਰਾਉਣ ਦੀ ਲੋੜ ਨੀ। ਐਨ ਐਸ਼ ਕਰ, ਚੜ੍ਹਦੀ ਕਲਾ ਰਹੇ ਤੇ 15 ਅਗਸਤ ਤੱਕ ਆਪਾਂ ਆਪਣੀ ਜਿਹੜੀ ਪਿਕਨਿਕ ਹੈ ਉਹ ਮਨਾਉਣੀ ਹੈ। ਤਿਆਰੀ ਕਰ ਲੈ, ਦੋ ਤਿੰਨ ਦੋਸਤ ਤੇਰੇ ਮੇਰੇ ਸਾਂਝੇ ਮਿਲੇ ਸੀਗੇ, ਉਹ ਕਹਿੰਦੇ ਜੀ ਜਿਹੜਾ ਆਪਣਾ ਪੰਨੂ ਰੈਸਟੋਰੈਂਟ ਆ ਨਵਾਂ ਬਣਿਆ ਇਹਦੇ ਚ ਬਣਾਓ। ਮੈਂ ਭਾਈ ਆਪਾਂ ਸਾਰੇ ਫਿਰ ਉਹਨੂੰ ਕਹਿ ਦੋ ਇਕੱਠੇ ਹੋ ਗਏ, ਨਾ ਉਹ ਮੰਨ ਜੂਗਾ, ਕੋਈ ਗੱਲ ਨੀ ਏਦਾਂ ਦੀ। ਪਰ ਜਿਹੜੀ ਬਾਹਰ ਠੰਡੀ ਆ ਵਾ ਉਹ ਨਹੀਂ ਮਿਲਣੀ ਇਹਦੇ ਚ, ਬਾਕੀ ਹੁਣ ਤੇਰੀ ਮਰਜ਼ੀ ਹੈ ਭਾਈ। ਚੜ੍ਹਦੀ ਕਲਾ ਰਹਿਸਾ ਤੇਰੇ ਨਾਲ ਹੈ, ਜਿੱਧਰ ਨੂੰ ਭਜਾਏਗਾ ਭੱਜ ਲੈਣਾ, ਪਰ ਅਸੀਂ ਭੱਜਣ ਜੋਗੇ ਰਹੇ ਨੀ, ਉਹਨਾਂ ਦੀ ਇੰਨਾ ਖਿਆਲ ਰੱਖੀ। ਥੈਂਕ ਯੂ ਵੈਰੀ ਮੱਚ,
0: ਥੈਂਕ ਯੂ, ਲਵ ਯੂ, ਕਰਦੇ ਆ ਗੱਲਬਾਤ, ਥੈਂਕ ਯੂ। ਰਵਿੰਦਰ ਭਾਈ ਅੰਗੇ, ਸਤਿ ਸ਼੍ਰੀ ਅਕਾਲ ਜੀ। ਹਾਂ
1: ਜੀ, ਵੈਸੇ ਠੀਕ ਠਾਕ ਭਾਅ ਜੀ,
0: ਬਹੁਤ ਵਧੀਆ, ਤੁਸੀਂ ਸੁਣਾਓ।
1: ਮੀਡੀਆ ਕਿਦਾਂ ਚੱਲੂਗਾ, ਕਿਦਾਂ ਜ਼ਿੰਦਗੀ, ਲੋਕੀ ਕਿਦਾਂ ਜੀਣ ਦੇਣਗੇ ਇੱਥੇ ਕਿਸੇ ਨੂੰ?
0: ਸੱਚੀ ਗੱਲ ਆ,
1: ਠੀਕ ਹੈ। ਜੇ ਸਾਰੇ ਹੀ ਬਣ ਗਏ ਜਿੱਦਾਂ ਕਈ ਹੋਰ ਚੈਨਲ ਹੈਗੇ, ਕੀ ਕਹਿੰਦੇ ਸਾਰੇ ਉਹ, ਮੈਂ ਕਹਿਣਾ ਨੀ ਚਾਹੁੰਦਾ ਸਵੇਰਾ ਸਵੇਰਾ ਇੱਕੋ ਹੀ ਭਾਸ਼ਾ ਬੋਲਣ ਲੱਗ ਪਿਆ, ਵੇਦ ਉਹ ਚੈਨਲ ਵਿਖਿਆ ਹੋਈ ਆ, ਹੋਰ ਉਹ ਭਾਜੀ ਕੀ ਆ, ਠੀਕ ਨੀ, ਉਹੀ ਭਾਸ਼ਾ ਬੋਲਦੇ ਸਾਰੇ ਉਹ। ਹਾਂਜੀ, ਪਰ ਉਹ ਚਲੋ
0: ਪਤੰਦਰ ਜੇ ਮਿਲ ਵੀ ਜਾਣ ਨਾ ਕਿਤੇ ਖੜੇ, ਉਹ ਵੀ ਉਹੀ ਗੱਲ ਕਰਨਗੇ ਵੀ ਬਸ ਮੇਅਰ ਮੇਅਰ ਮੇਅਰ ਮੇਅਰ ਬਸ।
1: ਯਾਰ ਮੈਂ ਤੇ ਇਹ ਸੋਚਦਾ ਵੀ ਕਈਆਂ ਬੰਦੇ ਹਿਸਾਬ ਤਾਂ ਵੀ ਪਹਿਲਾਂ ਕਹਿੰਦੇ ਅਸੀਂ ਮਗਰ ਆ, ਗੱਲ ਹੀ ਕੋਈ ਨੀ, ਮੁੜ ਕੇ ਜੋ ਲੋੜ ਪੈ ਨੀ ਖੜਦਾ ਕੋਈ ਨੀ ਫੇਰ। ਹਾਂਜੀ, ਜਦ ਫਿਰ ਬੰਦਾ ਮੁੜ ਕੇ ਸਾਥ ਦੇਵੇ ਨਾ, ਕਿਹੜੇ ਮੋਢੇ ਰੱਖ ਕੇ ਤੁਸੀਂ ਚਲਾਈ ਜਾਂਦੇ ਆ। ਹਾਂਜੀ, ਜਦੋਂ ਫਿਰ ਲੋੜ ਪੈਂਦੀ ਫਿਰ ਪਛਾਣ ਨੂੰ ਭੇਜਦੇ ਆ,
0: ਪਛਾਣ
1: ਭੇਜਦੇ। ਤੇ ਅਜੀਬ ਭਾਜੀ ਗੱਲ ਹੈਗੀ, ਇੱਦਾਂ ਵੀ ਮੈਂ ਦੇਖਦਾ ਸੋਸ਼ਲ ਮੀਡੀਆ ਤੇ ਕੈਲਗਰੀ ਵੇਖ ਨਾ, ਜਿੱਦਾਂ ਟੋਰਾਂਟੋ ਸੀਗਾ ਪਿੱਛੇ ਜੇ ਪੰਗਾ, ਕੈਲਗਰੀ ਬੜਾ ਸਟੂਡੈਂਟਾਂ ਦਾ ਪੰਗਾ ਜਿਹਾ ਉੜਿਆ ਵੀ ਹੈ ਨਾ, ਗੁਰਦੁਆਰੇ ਇਕੱਠੇ ਹੋਏ ਆ ਜਾਂ ਕਿੱਦਾਂ ਹਨਾ, ਵੀ ਉਹ ਉੱਥੇ ਵੀ ਉਹ ਰਿਫਿਊਜ ਕਰੀ ਜਾਂਦੇ ਆ, ਵਰਕ ਪਰਮਿਟ ਦਿੰਦੇ ਨੀ ਗਾ
0: ਹਨਾ,
1: ਤੇ ਸਾਰੇ ਪਾਸੇ ਆ, ਕੋਈ ਹੈ ਕੋਈ ਖ਼ਬਰ ਇਹਦੀ ਕੋਈ ਤੁਹਾਡੇ ਕੋਲ, ਜਾਂ ਕਿੱਦਾਂ ਵੀ ਟੋਰਾਂਟੋ ਕੀ ਹਿਸਾਬ ਤਾ ਵਾ ਹੁਣ,
0: ਪੂਰੀ ਰੱਖਦੇ ਨਿਗਾਹ ਹੋ ਇਸ ਕੰਮਾਂ ਤੇ, ਖਬਰਾਂ ਚ ਉਹਨਾਂ ਦੀ ਪਾਈ ਹੁੰਦੀ ਹੈ ਗਰੁੱਪਾਂ ਚ ਆਪਣੇ ਚ ਕਈ ਵਾਰ, ਵੀ 50% ਐਤਕੀ ਚੋਰੀਆਂ ਘਟੀਆਂ ਨੇ ਆਪਣੇ ਇਸ ਸਾਲ ਦੇ ਵਿੱਚ ਪਿਛਲੇ ਸਾਲਾਂ ਨਾਲੋਂ, ਤੇ ਜੇ 50 ਘੱਟ ਗਈਆਂ ਤਾਂ 25 ਤਾਂ ਹੋਰ ਵੀ ਹਜੇ ਮਹੀਨੇ ਪਏ ਨੇ 5-6 ਜੇ ਹੋਰ ਘੱਟ ਸਕਦੀਆਂ ਉਹ, ਜਾਣੀ ਜਿਵੇਂ ਤੁਸੀਂ ਹੁਣ ਕੈਲਗਰੀ ਦੀ ਗੱਲ ਕਰਦੇ ਹੋ, ਐਡਵੈਂਟਰ ਮੈਂ ਜਾ ਕੇ ਆਇਆ ਪਿਛਲੇ 4-5 ਦਿਨ ਰਿਹਾ, ਉੱਥੇ ਲੋਕ ਬਹੁਤ ਗਏ ਨੇ ਆਪਣੇ ਬੱਚੇ ਸਟੂਡੈਂਟ, ਮੂਵ ਬਹੁਤ ਹੋਏ ਐਡਵੈਂਟਰ ਕੈਲਗਰੀ ਵੱਲ ਨੂੰ।
1: ਪਹਿਲਾਂ ਗੱਡੀਆਂ ਦੀ ਜਿਹੜੀ ਗਿਣਤੀ ਘੱਟ ਗਈ ਆ, ਗੱਡੀਆਂ ਘੱਟ ਚੋਰੀ ਹੋਈਆਂ, ਚੱਲ ਉਹ ਗੱਲਾਂ ਕਰਦੇ, ਤੁਸੀਂ ਗੱਡੀ ਲਾ ਕੇ ਨੀ ਜਾ ਸਕਦੇ ਸੀ ਕਿਤੇ, ਹਨਾ ਸਪੀਡ ਤੇ ਲਚਾ ਕੇ ਭੱਜ ਜਾਂਦੇ ਸੀ ਹਨਾ, ਤੇ ਚਲੋ
0: ਹੈਗੇ ਸੀ ਇੱਕ ਪੱਗ ਜੀਵਨ ਨੀ ਫਿਰਦੇ ਉੱਥੇ ਸਟੀਮੇ ਨਾਲ ਧੱਕੇ ਨਾਲ ਜਿਹੜੇ ਨੱਚੇ ਸਟੇਜ ਤੇ ਜਾ ਕੇ, ਇੱਕ ਬਜ਼ੁਰਗ ਬੰਦਾ ਸੀਗਾ ਉੱਥੇ, ਬਥੇਰਾ ਉਹਨਾਂ ਨੇ ਰੋਕਾਂ ਰਾਕਾਂ ਲਾਈਆਂ, ਅਗਲਾ ਹਟਦਾ ਬਹੁਤ ਵਧੀਆ।
2: ਮੈਨੂੰ ਦੋ, ਮੈਂ ਸਵੇਰੇ ਨਿਊਜ਼ ਪੜ੍ਹਦਾ ਪੇਪਰ ਪੜ੍ਹਦਾ, ਦੋ ਖ਼ਬਰਾਂ ਨੇ ਮੈਨੂੰ ਬੜਾ ਨਾ ਮਤਲਬ ਤੁੰਬਿਆ, ਇੱਕ ਤੇ ਆਪਣੇ PM ਮੋਦੀ ਸਾਹਿਬ ਜਾ ਰਹੇ ਜਲੰਧਰ, ਤੇ ਮੈਂ ਨਾ ਇਹੀ ਪੜ੍ਹੀ ਗਿਆ ਵੀ ਫਲਾਣੀ ਸੁਰੱਖਿਆ, ਫਲਾਣੀ ਸੁਰੱਖਿਆ, ਫਲਾਣੀ ਰਹਿਸਲ, ਬੰਦਾ ਪੁੱਛੇ ਵੀ ਪਏ ਜੇ ਇੰਨੀ ਕੋਈ ਸੁਰੱਖਿਆ ਤੇ ਖਰਚਾ ਕਰਨਾ, ਕਹੇ ਮੇਰੇ ਵਰਗੇ ਮਾਲੀ ਕੋਲੋਂ ਉਦਘਾਟਨ ਕਰਾ ਲਓ, ਕੀ ਲੋੜ ਆ ਇੰਨਾ ਡੰਬਰ ਚੌਂ ਦੀ ਇੰਨਾ ਖਰਚਾ ਕਰਨ। ਦੂਜੀ ਹੀ ਨੰਬਰ ਸਾਹਿਬ ਕਹਿੰਦੇ ਜੀ ਹਾਰਮੋਨ ਸਟੇਟ ਆ ਉੱਤੇ ਇਹ ਕਬਜ਼ਾ ਕਰਨਾ ਤੇ ਬਾਕੀ ਦੇਸ਼ਾਂ ਕੋਲ ਪੈਸੇ ਲੈਣੇ ਸੁਰੱਖਿਆ ਕਰਨ ਲਈ, ਬੰਦਾ ਪੁੱਛੇ ਜਿਹੜਾ ਬੰਦਾ ਸੁਰੱਖਿਆ ਕਰ ਲਿਆ ਉਹਨੂੰ ਦੇ ਦਿਓ, ਉਹਨਾਂ ਤੇ ਝਗੜਾ ਪਾਇਆ, ਇਹ ਧੱਕਾ ਨੀ ਹੋ ਰਿਹਾ ਜੀ?
0: ਇਹੀ ਤਾਂ ਚੀਜ਼ ਆ,
2: ਇਹਨੂੰ ਕਹਿੰਦੇ ਧੱਕੇ ਨਾਲ ਮੰਗੇ ਜੋ ਦਾਨ ਵੇ ਲਾ ਲਓ।
0: ਸਹੀ ਗੱਲ, ਕੋਈ ਸ਼ੱਕ ਨੀ,
2: ਬੜਾ ਵਧੀਆ ਲੱਗਦਾ ਜੀ ਤੁਹਾਡੇ ਨਾਲ ਜਾਣ ਕਰਕੇ, ਸਾਡਾ ਵੀ ਟੌਰ ਜਿਹਾ ਬਣ ਜਾਂਦਾ ਉੱਥੇ
0: ਤੁਹਾਨੂੰ ਜਾਣਦੇ। ਅੱਛਾ, ਹਟਦੇ ਨੀ,
2: ਮੈਂ ਸੋਚਿਆ ਮੇਰੀ ਵਾਲੇ ਬੰਦੇ ਨੇ ਚਾਰ ਕਰੀ ਯਾਰੀ ਪਾਉਣੇ, ਬਾਬਾ ਗੱਲਬਾਤ ਬਣਦੀ ਰੋਕਦਾ ਹੀ ਕੋਈ ਨੀ ਰਹੇ।
0: ਵਾਹਿਗੁਰੂ ਸਤਿਨਾਮ, ਵਾਹਿਗੁਰੂ, ਵਾਹਿਗੁਰੂ, ਧੰਨਵਾਦ, ਥੈਂਕ ਯੂ। ਬੂਟਾ ਸਿੰਘ ਭਾਜੀ ਸਤਿ ਸ਼੍ਰੀ ਅਕਾਲ ਜੀ, ਆ ਨੰਗੇ ਖੜਜੋ ਖੜਜੋ। ਹਾਂਜੀ ਭਾਈ, ਨੰਗੇ ਸਤਿ ਸ਼੍ਰੀ ਅਕਾਲ ਜੀ, ਆ ਨੂੰ ਕਰ ਲੋ, ਬਾਕੀਆਂ ਨੂੰ ਵੀ ਪਤਾ ਲੱਗ ਜੇ ਮੈਂ ਨੀ ਸਮਝ, ਬਾਕੀ ਤਾਂ ਸਮਝ ਕੇ ਹੋਣਗੇ।
2: ਉਹ ਮੇਰੀ ਗੱਲ ਕਰਦੇ ਸੀ।
0: ਅੱਛਾ, ਤੁਹਾਡੀ ਗੱਲ ਕਰਦੇ ਸੀ। ਅੱਛਾ, ਤੁਹਾਡੇ ਗੁਆਂਢ ਚ ਸੀ ਮੇਲਾ?
1: ਅੱਛੇ ਦਿਨ ਇੰਜੋਏ ਕੀਤਾ ਸਾਰਿਆਂ ਨੇ।
0: ਹਾਂ ਚੱਕ ਲਵ ਯੂ ਬੂਟਾ ਸਿੰਘ ਭਾਜੀ ਵੀ ਹਟੇ ਨੀ ਉੱਥੇ, ਬਸ ਨੱਚਣੋ ਹੀ ਨੀ ਹਟੇ, ਨੱਚਣੋ ਹੀ ਨੀ ਹਟੇ।
1: ਲੈ ਲੈ ਲੈ ਟੇਕ ਕੇਅਰ, ਟੇਕ ਕਰਦੇ ਗੱਲ।
0: ਚਲੋ ਲਵ ਯੂ, ਥੈਂਕ ਯੂ ਸੋ ਮਚ, ਥੈਂਕ ਯੂ। 6843 ਹਾਂਜੀ ਭਾਈ ਸਤਿ ਸ਼੍ਰੀ ਅਕਾਲ, ਲੰਘੇ ਜੀ ਹਨ। ਹੈਲੋ, ਚਲੋ ਤੁਸੀਂ ਟੈਕਸੀ ਵਾਲੀ ਘੰਟੀ ਵਜਾਓ ਹਾਲੇ। ਜਸਪ੍ਰੀਤ ਭਾਅ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਭਰੀ, ਤੁਹਾਨੂੰ ਵੀ ਜਸਪ੍ਰੀਤ, ਤੁਸੀਂ ਕਦੇ ਕਾਲ ਨਹੀਂ ਕੀਤੀ ਯਾਰ, ਮੈਸੇਜ ਤਾਂ ਥੋੜ੍ਹਾ ਚਲੋ ਰੋਜ਼ ਆਉਂਦਾ, ਸਾਨੂੰ ਵੀ ਆਵਾਜ਼ ਸੁਣਾ ਦਿਓ ਕਿਹੋ ਜਿਹੀ ਆਵਾਜ਼ ਹੈ ਤੁਹਾਡੀ, ਸਾਡੇ ਤਾਂ ਫਟੇ ਸਪੀਕਰਾਂ ਦੀ ਰੋਜ਼ ਸੁਣਦੇ ਹੋ। 10:37 ਤੋਂ ਕੰਗ ਸਾਹਿਬ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਵੈਰੀ ਵੈਰੀ ਗੁੱਡ ਮਾਰਨਿੰਗ ਸਾਰਿਆਂ ਨੂੰ। ਕੁਮਾਰੀ ਆਂਟੀ ਜੀ ਦਾ ਵੀ ਮੈਸੇਜ ਆਇਆ, ਆਂਟੀ ਜੀ ਕੀ ਭੇਜਿਆ, ਹਾਂ ਜੋ ਹਮ ਸੋਚਤੇ ਹੈ ਉਸਸੇ ਕਹੀਂ ਜ਼ਿਆਦਾ ਸੁੰਦਰ ਹੋਤੀ ਹੈ ਈਸ਼ਵਰ ਕੀ ਯੋਜਨਾ ਹੈ। ਸ਼ੁਭ ਪ੍ਰਭਾਤ, ਕਿਆ ਬਾਤ ਆ, ਵੈਰੀ ਗੁੱਡ, ਸਹੀ ਗੱਲ। ਅਤੇ ਚਲੋ ਆਪਣੇ ਹਰਕੀਰਤ ਉਹਨਾਂ ਨੇ ਵੀ ਪੇਪਰ ਭਰਤੇ, ਪ੍ਰੇਮ ਭਾਜੀ ਉਹਨਾਂ ਨੇ ਵੀ ਪੇਪਰ ਭਰਤੇ, ਹੋਰ ਬਹੁਤ ਸਾਰੇ ਆਪਣੇ ਸਤਪਾਲ ਜੌਹਲ ਸਾਹਿਬ ਨੇ ਵੀ ਪੇਪਰ ਭਰਤੇ, ਹੈ ਨਾ, ਅਤੇ ਡਾਕਟਰ ਆਜ਼ਾਦ ਨੇ ਵੀ ਪੇਪਰ ਮੈਨੂੰ ਲੱਗਦਾ ਭਰਤੇ ਹੋਣੇ ਸ਼ਾਇਦ, ਮੈਨੂੰ ਉਹਨਾਂ ਦਾ ਮੈਸੇਜ ਦੇਖਣਾ ਪੈਣਾ, ਹੁਣ ਧਿਆਨ 'ਚ ਨਹੀਂ ਇਸ ਟਾਈਮ ਖੜ੍ਹੇ, ਪਰ ਬਹੁਤ ਹੋਰ ਕਈਆਂ ਨੇ ਪੇਪਰ ਭਰੇ ਆ ਭਾਈ, ਅਤੇ ਚੰਗੀ ਗੱਲ ਆ, ਵਧਾਈਆਂ ਸਾਰਿਆਂ ਨੂੰ, ਕੰਗਰੈਚੁਲੇਸ਼ਨ, ਬੈਸਟ ਆਫ ਲੱਕ ਕਹਿੰਦੇ ਹੁੰਦੇ ਆ, ਐਂ ਕਹਿੰਦੇ ਆ। ਅਤੇ ਚਾਹੇ 5 ਖੜ੍ਹ ਜਾਓ, ਚਾਹੇ 10 ਖੜ੍ਹ ਜਾਓ, ਜਿੱਤਣਾ ਤਾਂ ਇੱਕ ਨਹੀਂ ਆ, ਅਤੇ ਜਿਹੜਾ ਜਿੱਤ ਗਿਆ ਆਪਾਂ ਉਹਦੇ ਨਾਲ ਨਹੀਂ ਕਹਿ ਸਕਦੇ ਹਨ, ਅਤੇ ਜਿੰਨਾ ਚਿਰ ਇਲੈਕਸ਼ਨ ਆ ਫਿਰ ਉਨਾ ਚਿਰ ਖੁੱਲ੍ਹ ਕੇ ਸਪੋਰਟ ਕਰਾਂਗੇ ਜਿਹਦੀ ਕਰਾਂਗੇ, ਜਦ ਅਗਰ ਜਿੱਤ ਜੂ ਚਾਹੇ ਉਹ ਆਪਣੇ ਵਾਲਾ ਬੰਦਾ ਜਿੱਤ ਜੇ, ਚਾਹੇ ਵਿਰੋਧੀ ਵਾਲਾ ਜਿੱਤ ਜਾਵੇ, ਫਿਰ ਉਹਦੇ ਨਾਲ ਬਈ, ਹੈ ਨਾ। ਚਲੋ ਵਧੀਆ ਗੱਲ ਆ, ਜਿੱਤਣਾ ਚਾਹੀਦਾ ਅਤੇ ਹਾਂ ਆਪਣਾ ਖੜ੍ਹਨਾ ਵੀ ਚਾਹੀਦਾ। 6843 ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ ਆਨੂੰ। ਉੱਥੇ ਘਾਹ ਫੂਸ ਜਿਹਾ ਜੇ ਕਾਫੀ ਆ, ਮੈਂ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਪੱਧਰ ਕਰਕੇ ਮੈਨੂੰ ਦਿਓ ਜਗ੍ਹਾ, ਤੇ ਵੀ ਜਿੰਨਾ ਚਿਰ ਪੱਧਰ ਨੀ ਹੁੰਦੀ ਮੈਂ ਉਨਾ ਚਿਰ ਅਨਾਊਂਸ ਨੀ ਅਸੀਂ ਕਰਨਾ, ਹੈ ਨਾ। ਤੇ ਉਮੀਦ ਆ ਵੀ ਅੱਜ ਜਾਂ ਕੱਲ ਚ ਉਹ 1-2 ਦਿਨ ਚ ਕਰ ਦੇਣਗੇ ਭਾਜੀ, ਉਹਨੇ ਹੈਲੀਫੈਕਸ ਗਏ ਹੋਏ ਸੀਗੇ, ਤੇ ਉਹ ਅੱਜ ਸ਼ਾਇਦ ਕੱਲ ਮੁੜੇ ਹੋਣੇ ਜਾਂ ਅੱਜ ਮੁੜੇ ਹੋਣਗੇ, ਤੇ ਕਹਿੰਦੇ 1-2 ਦਿਨ ਚ ਕਰ ਦਿੰਦੇ ਆ।
1: ਸੌਰੀ, ਕੁਛ ਆਈਡੀਆ ਮੋੜਲੇ ਮਹੀਨੇ ਹੋਊ ਜਾਂ ਇਸ ਮਹੀਨੇ, ਮਤਲਬ
0: ਨਹੀਂ ਅਗਸਤ ਚ
1: ਮੇਰੇ
0: ਵਾਂਗ ਲਿਖ ਲਿਆ ਕਰੋ, ਮੈਂ ਕਈ ਵਾਰ ਲਿਖ ਲੈਂਦਾ ਹੁੰਦਾ ਜਾਂ ਫੋਨ ਚ ਰਿਕਾਰਡ ਕਰ ਲੈਂਦਾ ਹੁੰਦਾ। ਜਦ ਦੇ ਕੋਰੋਨਾ ਜੇ ਦੇ ਟੀਕੇ ਲੱਗੇ ਨਾ, ਸੱਚੀ ਆ ਯਾਦਾਸ਼ਤ ਦੀ ਬਹੁਤ ਲੋਕਾਂ ਦੇ ਫਰਕ ਪਿਆ।
1: ਤੁਸੀਂ ਭਾਜੀ ਯਕੀਨ ਨੀ ਕਰਨਾ, ਕਸਟਮਰ ਬਹਿੰਦਾ ਨਾ ਕਿੰਨਾ, 5-7 ਮਿੰਟ ਬਹਿੰਦੇ ਆ ਸਾਡੇ ਨਾਲ ਲੋਕਲ
0: ਕਸਟਮਰ,
1: ਉਹ ਕਈ ਵਾਰੀ ਬਹਿੰਦੇ ਹੈਲੋ ਹਾਏ ਵੇਅਰ ਵੀ ਗੋਇੰਗ, ਉਹ ਗਾਹਾਂ ਦੇ ਮੋੜ ਤੇ ਜਾ ਕੇ ਕਿਸੇ ਦਾ ਵੀ ਜਾਣਾ, ਕਿਹੜਾ ਰੂਟ ਕਿਹੜਾ ਯਾਰ, ਬੰਦੇ ਨੇ ਜਾਣਾ ਕਿੱਥੇ, ਇੰਨਾ ਬੰਦਾ ਜਗਦਾ ਯਾਰ, ਹੁਣ ਤਾਂ ਤੁਹਾਨੂੰ ਦੱਸਿਆ ਅਗਲਾ
0: ਖੜਾ ਹੈ ਕੋਈ ਹੈਗਾ ਚੱਕਰ, ਕਈਆਂ ਲੋਕਾਂ ਨੂੰ ਹੈਗਾ। ਗਰਾਜ ਡੋਰ ਰਿਪੇਅਰ ਦਾ ਕੋਈ ਕੰਮ ਆ ਤੁਹਾਡਾ ਤਾਂ 647-470-1242 ਤੇ ਸਨੀ ਬਾਈ ਨਾਲ ਕਰ ਲਿਓ ਸੰਪਰਕ। ਉਹ ਕਹਿੰਦੇ ਜੇ ਚੈਨ ਟੁੱਟ ਗਈ ਆ ਤੁਹਾਡੇ, ਕੋਈ ਓਪਨਰ ਨਵਾਂ ਲਗਾਉਣਾ ਚਾਹੁੰਦੇ ਹੋ ਤੁਸੀਂ, ਪਹਿਲਾਂ ਲੱਗਿਆ ਹੋਇਆ ਖਰਾਬ ਹੋ ਗਿਆ, ਤਾਂ 647-1242 ਦੇ ਸੰਪਰਕ ਕੀਤਾ ਜਾ ਸਕਦਾ। ਅਤੇ ਅਮਿਸ਼ਨ ਟੈਸਟ ਕਰਾਉਣਾ ਤੁਸੀਂ, ਸਰਟੀਫਾਈਡ ਅਮਿਸ਼ਨ ਇੰਸਪੈਕਟਰ ਨੇ ਸ਼ਿਵ ਸਿੱਧੂ ਸਾਹਿਬ, 647-919-9946 647-919-9946 ਤੇ ਸੰਪਰਕ ਕੀਤਾ ਜਾ ਸਕਦਾ। ਮਾਸਟਰ ਸਲੀਮ ਦਾ ਸ਼ੋਅ ਆ ਰਿਹਾ ਆਪਣੇ ਸ਼ਹਿਰ ਦੇ ਵਿੱਚ 24 ਜੁਲਾਈ ਨੂੰ, ਸ਼ੁੱਕਰਵਾਰ ਦਾ ਦਿਨ ਆ, ਮੈਂ ਵੀ ਛੁੱਟੀ ਕਰਨੀ ਆ ਉਸ ਦਿਨ ਕੰਮ ਤੋਂ, ਸ਼ੋਅ ਦੇਖਣ ਲਈ ਸਪੈਸ਼ਲ ਛੁੱਟੀ ਕਰਨੀ ਆ। ਮਾਸਟਰ ਸਲੀਮ ਸਾਹਿਬ ਨੂੰ ਕਹਿਣਾ ਦੇ ਦਿਓ ਭਾਈ ਦਿਹਾੜੀ ਦੇ ਪੈਸੇ, ਵੀ ਤੁਸੀਂ ਉਹਨਾਂ ਨੇ ਵੀ ਤਾਂ ਲੈਣੇ ਹੋਣੇ ਆ। ਮਿਸਿਸਾਗਾ ਕਨਵੈਨਸ਼ਨ ਸੈਂਟਰ ਵਿੱਚ ਸ਼ੋਅ ਹੋ ਰਿਹਾ, ਸਾਰਿਆਂ ਨੇ ਆਪਾਂ ਜਾਣਾ, ਅਤੇ ਕਰਿਓ ਸੰਪਰਕ ਪ੍ਰਭ ਸੰਧੂ ਸਾਹਿਬ 437-870-0001, ਰੋਹਨ ਸ਼ਰਮਾ ਸਾਹਿਬ 647-783-9873 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਤੁਸੀਂ ਵਾਲਾਂ ਨੂੰ ਫਰੈਸ਼ ਹੇਅਰ ਟੋਨਿਕ ਲਾਉਣਾ ਚਾਹੁੰਦੇ ਹੋ ਅਤੇ ਫਿਰ ਜਾਫਰ ਮਲਿਕ ਸਾਹਿਬ 647-521-5159 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਨਾਲ ਦੀ ਨਾਲ ਪੀ ਐਨ ਜੇ ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਟਰੱਕ ਐਂਡ ਟਰੇਲ ਦੀ ਕਮਾਣੀਆਂ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, 5330 ਬਰੈਡਕੋ ਬੁਲੇਵਰਡ ਮਿਸਿਸਾਗਾ, ਡੈਕਸੀ ਐਂਡ ਮੈਥੇਸਨ ਦਾ ਏਰੀਆ, ਮੰਡੇ ਟੂ ਸੈਟਰਡੇ ਖੁੱਲ੍ਹਦੇ ਆ 9 ਵਜੇ ਤੋਂ ਲੈ ਕੇ 6 ਵਜੇ ਤੱਕ, 905-459-5533 'ਤੇ ਸੰਪਰਕ ਕਰ ਲਿਓ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਟੀ, ਸੁਪਰ ਵੀਜ਼ਾ, ਆਰ ਈ ਐੱਸ ਪੀ ਕਰਾਉਣੀ, ਆਰ ਐੱਸ ਪੀ ਟੀ ਐੱਫ ਐਸ ਦਾ ਅਕਾਊਂਟ ਖੁਲਾਉਣਾ, ਤਾਂ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ 647-835-5594। ਤੇ ਜਾਂ ਫਿਰ ਤੁਸੀਂ ਸੋਫਾ ਸਟੂਡੀਓ ਦੇ ਸ਼ਗਨ ਦੇਵ ਢਿੱਲ ਨਾਲ ਗੱਲਬਾਤ ਕਰਨੀ ਆ, ਆਪਣੀ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਹੋ, ਐਲ ਸ਼ੇਪ, ਯੂ ਸ਼ੇਪ, ਬੀ ਸ਼ੇਪ, ਕਿੱਧਰ ਬਣਾਉਣੀ ਆ, ਤਾਂ ਫਿਰ ਭਾਈ 8550 ਟੋਰਬਰਮ ਰੋਡ, ਯੂਨਿਟ ਨੰਬਰ 1, ਬ੍ਰੈਂਪਟਨ ਦੇ ਵਿੱਚ ਨੇ। ਸ਼ਗਨਦੀਪ ਨਾਲ ਕਰਿਓ ਗੱਲਬਾਤ 905-799-8877। ਦੇਸੀ ਸੈਨਾ ਫਿਲਮ ਤੋਂ ਜਗਦੀਸ਼ ਭਾਅ ਜੀ 416-930-1251। ਵੀਡੀਓ ਫੋਟੋਗ੍ਰਾਫੀ ਡੀ ਜੇ ਦੀਆਂ ਕੁਛ ਸਵਾਵਾਂ ਲੈਣੀਆਂ, ਪ੍ਰੀ ਵੈਡਿੰਗ ਈਵੈਂਟ, ਐਨਵਰਸਰੀ, ਬਰਥਡੇ ਪਾਰਟੀ, ਈ ਸ਼ੂਟ ਕਰਾਉਣਾ ਚਾਹੁੰਦੇ, ਟੈਂਟ ਦੀਆਂ ਸਵਾਵਾਂ ਲੈਣੀਆਂ, ਅਤੇ ਜਾਂ ਜਾਂ ਜਾਂ ਫਿਰ ਤੁਸੀਂ ਡੀ ਜੇ ਡਮ ਡਮ ਡਮ ਡਮ ਕਰਾਉਣੀ ਚਾਹੁੰਦੇ ਹੋ, ਅਤੇ 416-930-1251 416-930-1251 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਤੰਦੂਰੀ ਬੋਆਇਜ਼ 7171 ਟੋਰਬਰਮ ਰੋਡ, ਯੂਨਿਟ ਨੰਬਰ 5, ਮਿਸਾਗਾ ਦੇ ਵਿੱਚ, 905-956-5111। ਦੂਜੀ ਲੋਕੇਸ਼ਨ ਹੈਗੀ ਇਹਨਾਂ ਦੀ ਕੁਈਨ ਐਂਡ ਮੈਕਲਾਗਣ ਦੇ ਏਰੀਏ ਦੇ ਵਿੱਚ, ਤੀਜੀ ਔਰੰਜ ਬੈਲ ਦੇ ਵਿੱਚ, ਅਤੇ ਫਿਰ ਚੌਥੀ 3221 ਡੈਰੀ ਰੋਡ, ਬੈਸਟ 401 ਐਂਡ ਵੈਸਟਰਨ ਚੱਲਦਾ ਏਰੀਆ, 905-956-5111। ਸਟੀਫਨ ਫਰਨੀਚਰ 905-790-0560 'ਤੇ ਜਸਵੀਰ ਭਾਈ ਨਾਲ ਸੰਪਰਕ ਕਰ ਲਿਓ। 2575 ਸਟੀਲ ਐਵਨਿਊ ਈਸਟ, ਯੂਨਿਟ ਨੰਬਰ 14-17, ਬ੍ਰੈਂਪਟਨ ਦੇ ਵਿੱਚ ਨੇ, ਅਤੇ ਟੋਰਬਰਮ ਐਂਡ ਸਟੀਲ ਦਾ ਏਰੀਆ। ਜੇ ਫਰਨੀਚਰ ਦੀਆਂ ਕੋਈ ਆਈਟਮਾਂ ਲੈਣੀਆਂ ਟਰੱਕ ਡਰਾਈਵਰ ਦੀ ਭਾਲ 'ਚੋਂ, ਕੁਆਲਿਟੀ ਲੋਜਿਸਟ ਕਿੰਕ ਵਾਲਿਆਂ ਨਾਲ, 416-717-2929, ਅਤੇ ਜਾਂ ਫਿਰ 416-455-9311 'ਤੇ ਜਗਤਾਰ ਸਿੰਘ ਚੱਠਾ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਜਸਵੀਰ ਭਾਜੀ ਹੁਣੇ ਵੀ ਹੋਣਗੇ ਉੱਥੇ, ਗੁਰਬਖਸ਼ ਹੁਣੇ ਵੀ ਹੋਣਗੇ ਭਾਜੀ ਹੁਣੇ, ਅਤੇ ਕਰ ਲਿਓ ਐਪਲੀਕੇਸ਼ਨ। 1497 ਬੁੱਲੇਵਾਰਡ, ਯੂਨਿਟ ਨੰਬਰ 4, ਈਟੋਬਿਕੋ ਦੇ ਵਿੱਚ ਨੇ, ਓਨਰ ਆਪਰੇਟਰ ਉਹਨਾਂ ਨੂੰ ਚਾਹੀਦੇ ਆ ਮੌਂਟਰੀਅਲ ਚੱਲਣ ਲਈ, ਅਤੇ ਜਾਂ ਫਿਰ ਸਿਟੀ 'ਚ ਤੁਸੀਂ ਡਰਾਈਵਰੀ ਕਰਨੀ ਚਾਹੁੰਦੇ ਹੋ ਤਾਂ ਕਰਿਓ ਸੰਪਰਕ, ਕਿੰਨਾ ਨੰਬਰ, 416-717-2929, 416-455-9311, ਸਟੀਲ ਐਂਡ ਐਲਵੀਐਨ ਦੇ ਏਰੀਆ ਦੇ ਵਿੱਚ। 5486 ਡਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ।
3: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ।
0: ਡਰ ਸਾਹਿਬ ਕਿੱਦਾਂ ਸੇ ਤਾਂ?
3: ਦੂਜੇ ਭਾਜੀ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਡਰ ਸਾਹਿਬ। ਕਾਫੀ ਜਾਣਿਆਂ ਦੇ ਗਿੱਟੇ ਮੋਢੇ ਗੋਡੇ ਹਿੱਲ ਜਾਂਦੇ ਆ,
3: ਅਸੀਂ ਤਾਂ ਤੁਹਾਡੀ ਆਵਾਜ਼ ਤੇ ਬਣ ਜਾ ਰਹੇ ਆ
0: ਭਾਈ ਚੱਕ। ਨਹੀਂ ਨਹੀਂ, ਥੈਂਕ ਯੂ ਸੋ ਮਚ ਡਾਕਟਰ ਸਾਹਿਬ। ਕਿੱਦਾਂ, ਕਾਫੀ ਜਾਣੇ ਨੇ ਜਿਹੜੇ ਹਜੇ ਤੁਹਾਡੀਆਂ ਸੇਵਾਵਾਂ ਲੈਣ ਤੋਂ ਵਾਂਝੇ ਨੇ, ਸੋਚੀ ਜਾਂਦੇ ਆ, ਵਿਚਾਰ ਕਰਦੇ ਆ ਵੀ ਜਾਈਏ ਕਿ ਨਾ ਜਾਈਏ, ਠੀਕ ਹੋ ਜਾਵਾਂਗੇ ਕਿ ਨਹੀਂ ਹੋ ਜਾਵਾਂਗੇ। ਉਹ ਮੈਨੂੰ ਕਈ ਪੁੱਛਦੇ ਆ ਵੀ ਯਾਰ ਤੂੰ ਤੇਰਾ ਐਕਸਪੀਰੀਅੰਸ ਕਿੱਦਾਂ, ਵੀ ਤੂੰ ਕਿੱਦਾਂ, ਤੂੰ ਕੀ ਕਹਿੰਦਾ? ਮੈਂ ਕਿਹਾ ਵੀ ਦੇਖੋ, ਕਿਸੇ ਨੂੰ ਮਾਂ ਵੱਧਦੀ, ਕਿਸੇ ਨੂੰ ਸਵਾਦੀ, ਸਿੱਧੀ ਜੀ ਗੱਲ ਆ, ਹੈ ਨਾ? ਆਪਾਂ ਲੱਖਾਂ ਰੁਪਇਆ ਲਾ ਦਿੰਦੇ ਹਾਂ, ਕਰੋੜਾਂ ਰੁਪਇਆ ਲਾ ਦਿੰਦੇ, ਜ਼ਮੀਨ ਵੀ ਵਿਕ ਜਾਂਦੀ ਆ, ਮਰੀਜ਼ ਕਈ ਵਾਰ ਫਿਰ ਵੀ ਨਹੀਂ ਬਚਦਾ, ਤੇ ਕਈ ਵਾਰ ਜਾ ਕੇ ਪਿੰਡ ਵਾਲੇ ਡਾਕਟਰ ਦਾ ਦਵਾਈ ਲੈ ਲੈਂਦੇ ਆ, 20 ਰੁਪਏ ਦਾ ਟੀਕਾ ਲਵਾ ਕੇ ਉਹ ਵੀ ਬੰਦਾ ਤੰਦਰੁਸਤ ਹੋ ਜਾਂਦਾ।
3: ਕੱਲ ਜਿੰਨੇ ਪੇਸ਼ੈਂਟ ਆਏ, 16-17 ਪੇਸ਼ੈਂਟ ਸੀ,
0: ਹਾਂਜੀ,
3: ਤੇ ਸੇਮ ਡੇ ਕੰਪਲੀਟ ਹੋ ਗਏ ਠੀਕ ਠਾਕ।
0: ਫਿਰ ਹੋਰ ਇਦੋਂ ਉੱਪਰ ਕੀ ਚਾਹੀਦਾ?
3: ਇੱਕ ਦਿਨ ਜੀ, ਔਰ ਉਹਨਾਂ ਨੂੰ ਕੱਲ ਕੇ ਪਹਿਲਾ ਕਲੀਨਿਕ ਕਿਹਾ ਜਿਹੜਾ, ਉਹਨਾਂ ਨੂੰ ਟ੍ਰੀਟਮੈਂਟ ਕਰਕੇ ਤੇ ਉਹਨਾਂ ਨੂੰ ਤੋਰ ਕੇ ਭੇਜਿਆ ਫਿਰ ਆਪਣੀ ਤਸੱਲੀ ਕਰ ਲਾ ਹੈਗੀ ਪੇਨ।
0: ਸੱਚੀ ਗੱਲ? ਨਹੀਂ ਨਹੀਂ,
3: ਕੋਈ ਕਲੀਨਿਕ ਇੱਥੇ ਪਰ 100 ਵਾਰ ਤੁਸੀਂ ਚੱਲ ਜਾਓ, ਕਿਸੇ ਨੇ ਤੁਹਾਨੂੰ ਤੋਰ ਕੇ ਨਿਕਲਣਾ ਵੀ ਚੈੱਕ ਕਰ ਲਾ ਭਾਈ ਹੈਗਾ ਠੀਕ ਆ। ਜਿੰਨੇ ਪੇਸ਼ੈਂਟ ਸੀ ਕੱਲ, ਕੱਲੇ ਕੱਲੇ ਤਸੱਲੀ ਕਰਾ ਕੇ ਸੈੱਟ ਕਰਕੇ ਭੇਜਿਆ, ਤਸੱਲੀ ਕਰ ਲਾ ਆਪਣਾ, ਕਹਿੰਦੇ ਠੀਕ ਹੈ ਜੀ
0: ਬਿਲਕੁਲ।
3: ਤੋ ਕਿਸੇ ਨੂੰ ਵੀ ਜਿੰਨੀ ਮਰਜ਼ੀ ਪੇਨ ਆ, ਗੋਡੇ ਦੀ, ਗੋਡੇ ਦੀ, ਬੈਕ ਦੀ, ਗੋਡੇ ਦੀ ਸਰਜਰੀ ਕਰਾਉਣ ਦੀ ਲੋੜ ਨਹੀਂ ਪੈਂਦੀ ਜੀ।
0: ਲੈ,
3: ਸਰਜਰੀ ਹੋਈ ਹੋਵੇ ਤਾਂ ਵੀ ਠੀਕ ਹੋ ਜਾਂਦਾ, ਜੇ ਨਹੀਂ ਠੀਕ ਹੋ ਰਿਹਾ ਨਾ, ਦਰਦਾਂ ਬਹੁਤ ਹੁੰਦੀਆਂ ਗੋਡੇ ਜਦ ਸਰਜਰੀ ਹੋਈ ਜਾਂਦੀ ਹੈ, ਤੇ ਜੇ ਕੋਈ ਇੰਸ਼ੋਰੈਂਸ ਹੈਗੀ ਆ ਸਲਿਪ ਦੇ ਦੀਦੀ, ਤੁਹਾਡੇ ਆਪਣੇ ਪੈਸੇ ਕਲੇਮ ਕਰ ਲਓ, ਸਾਰੀ ਇੰਸ਼ੋਰੈਂਸ ਕਲੇਮ ਕਰੀ ਦੀ
0: ਬਿਲਕੁਲ ਬਿਲਕੁਲ।
3: ਹਾਂਜੀ, ਤੇ ਕਿਸੇ ਦੇ ਹੱਥ ਪੈਰ ਸੌਂਦੇ ਆ, ਲੱਤਾਂ ਪਵਾਉਣ ਦਾ ਫਿਰ ਫਿਜ਼ੀਓ ਕਰਾ ਕਰਾ ਕੇ ਥੱਕ ਗਏ, ਤੁਹਾਡੇ ਕੋਲ ਨਹੀਂ ਕੋਈ ਆਪਸ਼ਨ ਹੈਗੀ, ਫੇਰ ਆਓ ਪਹਿਲਾਂ ਟਰਾਈ ਕਰ ਲਓ, ਫਿਜ਼ੀਓ ਕਰੋ ਤਾਂ ਕਿਸੇ ਕੋਲ ਵੀ ਜਾ ਕੇ, ਜੇ ਨਹੀਂ ਠੀਕ ਹੁੰਦਾ
0: ਫਿਰ ਆਓ,
3: ਦੈਨ ਆਓ ਜੀ।
0: ਚਲੋ, ਦੋ ਨੰਬਰ ਤੇ ਦੱਸੋ ਕਿੱਥੇ ਆਉਣਾ।
3: 416-884-5486, 416-884-5486।
0: ਸਟੀਲ ਐਂਡ ਚੰਗੂਜੀ ਦਾ ਏਰੀਆ,
3: ਪ੍ਰੋਫੈਸਰ ਵਿਲੀਅਮ ਪਾਸਕੋ ਐਂਡ ਚੰਗੂਜੀ ਤੇ ਜੀ।
0: ਹਾਂਜੀ, 416-884-5486 ਦੇ ਦਰ ਸਾਹਮਣੇ ਕਰ ਲਿਓ ਸੰਪਰਕ।
3: ਬਾਕੀ ਜੀ ਸਾਡੇ ਟ੍ਰੀਟਮੈਂਟ 'ਚ ਏਜ ਲਿਮਿਟ ਦਾ ਕੋਈ ਫਰਕ ਨਹੀਂ ਪੈਂਦਾ ਜੀ, ਨਾ ਅਸੀਂ ਝਟਕਾ ਮਾਰਦੇ ਹਾਂ ਨਾ ਅਸੀਂ ਮਾਲਚ ਕਰਦੇ ਹਾਂ, ਤੇ
0: ਸਰ ਆਵਾਜ਼ ਘੱਟ ਗਈ ਤੁਹਾਡੀ।
3: ਮੈਂ 15 ਸਾਲ ਤੋਂ ਲੈ ਕੇ 90 ਸਾਲ ਤੱਕ ਕੋਈ ਵੀ ਆ ਸਕਦਾ,
0: ਬਿਲਕੁਲ
3: ਕੋਈ ਟੈਨਸ਼ਨ ਫ੍ਰੀ ਹੋ ਕੇ ਆਵੇ, ਕੋਈ ਝਟਕਾ ਨਹੀਂ, ਕੋਈ ਕੁਛ ਨਹੀਂ, ਬਿਲਕੁਲ ਸੇਫ ਟ੍ਰੀਟਮੈਂਟ।
0: 416-884-5486 ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਲਵ ਯੂ,
3: ਥੈਂਕ ਯੂ ਭਾਜੀ, ਲਵ ਯੂ,
0: ਥੈਂਕ ਯੂ। ਕੁਲਦੀਪ ਭਾਜੀ ਸਿੱਧਾ ਹੀ ਖੜ ਜਾਓ, ਹਾਂਜੀ ਆ ਜਾਓ, ਲੰਘਿਓ, ਹੈਲੋ,
4: ਹਾਂਜੀ ਸੰਜੀਵ ਸਾਹਿਬ, ਗੱਲ ਹੋ ਸੀਗੀ ਵੀ ਪੇਪਰ ਭਰਨੇ ਵੋਟਾਂ ਦੇ, ਰਾਜ ਬਰਾੜ ਦਾ ਗਾਣਾ ਨੀ ਸੀ, ਕਹਿੰਦੇ ਪੇਪਰ ਭਰਦੇ ਨੇ ਭਰਦੇ, ਉਹ ਜ਼ਰੂਰ ਲਾਏ
0: ਹੋਣ ਦੇ, 4-5 ਮਹੀਨੇ ਪਏ ਆ। ਥੈਂਕ ਯੂ, ਲਵ ਯੂ। ਪ੍ਰੇਮ ਭਾਜੀ ਸਿੱਧਾ ਹੀ ਡਾਇਰੈਕਟਲੀ ਜੀ ਆਇਆਂ ਨੂੰ ਲੰਘਿਓ।
5: ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ, ਬੜਾ ਵਧੀਆ ਲੱਗਾ ਤੁਹਾਨੂੰ ਸਾਰਿਆਂ ਨੂੰ ਮਿਲ ਗਿਆ, ਭਰਾਵਾਂ ਨੂੰ ਕਬੱਡੀ ਦਾ ਮੈਚ ਦੇਖਿਆ, ਬਹੁਤ ਆਨੰਦ ਆਇਆ। ਮੈਨੂੰ ਇੱਕ ਸ਼ੇਰ ਯਾਦ ਆ ਗਿਆ ਜੀ, ਕਹਿੰਦੇ ਮੈਂ ਅਕੇਲਾ ਹੀ ਚਲਾ ਸਾ, 91 ਮੰਜ਼ਿਲ ਮਗਰ ਲੋਕ ਆਤੇ ਹੀ ਗਏ ਔਰ ਕਾਰਵਾਂ ਬਣਤਾ ਗਏ ਜੀ ਜੀ। ਹਰੇਕ ਬੰਦਾ ਮੰਜ਼ਿਲ ਤੇ ਤਾਂ ਇਕੱਲਾ ਹੀ ਚੱਲਦਾ, ਪਰ ਤੁਹਾਡੇ ਵਰਗੇ ਜਦੋਂ ਭਰਾਵਾਂ ਦਾ ਸਾਥ ਹੁੰਦਾ ਨਾ, ਫੇਰ ਆਨੰਦ ਕੋਈ ਹੋਰ ਵੱਧ ਜਾਂਦਾ,
0: ਆਨੰਦ ਕੋਈ ਹੋਰ ਹੋ ਜਾਂਦਾ ਹੈ।
5: ਬਿਲਕੁਲ ਜੀ ਬਿਲਕੁਲ, ਆਪਣੇ ਭੈਣ ਭਰਾਵਾਂ ਨੂੰ ਜਾਂ ਜਿੰਨੇ ਵੀ ਸਾਡੇ ਸੌਣ ਵਾਲੇ ਜਿੰਨੇ ਵੀ ਰੱਬ ਵਰਗੇ ਸੁਰੱਖਿਆ ਹੈ ਉਹਨਾਂ ਨੂੰ ਭੁੱਲ ਜਾਵਾਂਗੇ, ਇਹ ਹੋ ਨੀ ਸਕਦਾ ਜੀ। ਕਰਾਂਗੇ ਜੀ, ਜਿੰਨੀਆਂ ਵੀ ਸਾਡੇ ਭਰਾਵਾਂ ਦੀਆਂ ਭੈਣਾਂ ਦੀਆਂ ਮਾਤਾਵਾਂ ਦੀਆਂ ਬਜ਼ੁਰਗਾਂ ਦੀਆਂ ਪ੍ਰੋਬਲਮ ਹੋਊਗੀਆਂ ਮੇਰੇ ਵਾਰਡ ਦੇ ਵਿੱਚ, ਉਹਨੂੰ ਮੈਂ ਪੂਰੀ ਮਿਹਨਤ ਮੁਸ਼ਕਤ ਦੇ ਨਾਲ ਪੂਰਾ ਕਰੂੰਗਾ, ਇਹ ਮੇਰਾ ਵਾਅਦਾ ਜੀ। ਬਸ ਬੇਨਤੀ ਹੈ ਜੀ ਕਿ ਵੋਟਾਂ ਜ਼ਰੂਰ ਪਾਉਣ ਨਿਕਲਿਓ ਸਾਰੇ,
0: ਵੋਟਾਂ ਜ਼ਰੂਰ ਪਾਉਣ ਨਿਕਲਿਓ, ਬਿਲਕੁਲ ਆਪਾਂ ਕੋਸ਼ਿਸ਼ ਕਰ ਰਹੇ ਹਾਂ ਪ੍ਰੇਮ ਭਾਜੀ, ਤੁਹਾਡਾ ਸਾਰਿਆਂ ਦੇ ਪਿਆਰ ਸਦਕਾ, ਬਾਕੀ ਸੰਧੂ ਸਾਹਿਬ ਦਾ ਆਪਣੇ ਸਿਰ ਤੇ ਹੱਥ ਆ। ਸਟੂਡੀਓ ਨੂੰ ਸ਼ਾਇਦ ਕਰੀਏ ਆਪਾਂ ਅਪਗ੍ਰੇਡ ਆਪਣੇ ਨੂੰ, ਜਿਵੇਂ ਟੈਲੀਵਿਜ਼ਨ ਦਾ ਆਪਣਾ ਹੈਗਾ ਹੀ ਆ ਨਾ, ਅਤੇ ਉਮੀਦ ਆ ਵੀ ਕਿ ਕਿਉਂਕਿ ਹੁਣ ਥੋੜ੍ਹਾ ਜਿਹਾ ਨਾ ਇੱਕ ਕਰਨ ਨੂੰ ਫਿਰਦੇ ਹਾਂ ਹੋਰ ਕੁਛ, ਅਤੇ ਫਿਰ ਉਹਦੇ 'ਚ ਆਪਾਂ ਖੁੱਲ੍ਹ ਕੇ ਇੰਟਰਵਿਊ ਕਰਾਂਗੇ, ਸਾਰਿਆਂ ਨੂੰ ਖੁੱਲ੍ਹਾ ਸੁੱਧਾ ਹੋਇਆ ਕਰੂਗਾ ਵੀ ਜਿਹੜਾ ਮਰਜ਼ੀ ਜਿਹੜੇ ਦਿਨ ਮਰਜ਼ੀ ਆ ਜਾਓ ਬਾਈ, ਠੀਕ ਨੀ, ਜਿਹੜੇ ਟਾਈਮ ਮਰਜ਼ੀ।
5: ਥੈਂਕ ਯੂ ਭਾਜੀ,
0: ਲਵ ਯੂ,
5: ਬਹੁਤ ਵਧੀਆ ਇਨਸਾਨ ਆ।
0: ਥੈਂਕ ਯੂ ਸੋ
5: ਮੱਚ, ਮੈਂ ਤੇ ਕਹਿੰਦਾ ਕਿ ਸਾਰੇ ਜਣੇ ਬਹੁਤ ਵਧੀਆ ਹੈ ਜੀ,
0: ਬਿਲਕੁਲ,
5: ਕਿਉਂਕਿ ਰਾਹ ਪੈ ਜਾਣੀ ਤੇ ਬਹੁਤ ਪੈ ਜਾਣੀ ਫੇਰ ਪਤਾ ਲੱਗਦਾ,
0: ਸੱਚੀ ਗੱਲ,
5: ਤੇ ਸਾਰੇ ਵਧੀਆ ਜੀ,
0: ਸੱਚੀ ਗੱਲ,
5: ਜਿਹਦੇ ਵਾਸਤੇ ਰਹੋ ਤੇ ਇੱਦਾਂ ਬਸ ਹੱਥੇ ਕਰਦੇ
0: ਰਹੋ, ਲਵ ਯੂ, ਥੈਂਕ ਯੂ। ਬਲਵੀਰ ਸਿੰਘ ਢੱਟ ਸਾਹਿਬ ਦਾ ਵੀ ਭਾਜੀ ਦਾ ਮੈਸੇਜ 8475 ਤੋਂ, ਕਹਿੰਦੇ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ, ਗ੍ਰੇਟ ਰਿਸਪੈਕਟ ਟੂ ਯੂ, ਗੁੱਡ ਸ਼ੋ, ਪਲੀਜ਼ ਕੀਪ ਇਟ ਅਪ, ਥੈਂਕ ਯੂ ਸਰ, ਥੈਂਕ ਯੂ ਸੋ ਮੱਚ, ਬਹੁਤ ਵਧੀਆ, ਅਤੇ ਬਾਕੀ ਸਾਰੇ ਭਰਾਵਾਂ ਦੇ ਵਧੀਆ ਜਦ ਤੁਹਾਡੇ ਮੈਸੇਜ ਆਉਂਦੇ ਆ। ਅਤੇ ਮੇਜਰ ਚੱਕ ਸਾਹਿਬੂ ਆ ਬਾਈ ਜੀ, ਉਹਨਾਂ ਨੇ ਗੀਤ ਕੱਢਿਆ, ਉਹਨਾਂ ਨੇ ਲਿਖਿਆ ਗੀਤ ਅਤੇ ਐਕਟਿੰਗ ਵੀ ਪੂਰੀ ਕੀਤੀ ਆ, ਅਤੇ ਫਿਰ ਉਹ ਗੀਤ ਦੇ ਦੋ ਕੁ ਬੋਲ ਸੁਣਾਵਾਂ ਤੁਹਾਨੂੰ, ਸ਼ਾਇਦ ਤੁਸੀਂ ਨਾ ਸੁਣਿਆ ਹੋਵੇ, ਬਹੁਤ ਨੇ ਸੁਣਿਆ ਵੀ ਹੋ ਸਕਦਾ, ਅਤੇ ਕਈਆਂ ਨੇ ਨਾ ਸੁਣਿਆ ਹੋਵੇ ਸ਼ਾਇਦ ਮੇ ਵੀ, ਅਤੇ ਮੈਂ ਤੁਹਾਨੂੰ ਦਿਖਾਉਣਾ ਦੋ ਕੁ ਬੋਲ ਉਹਦੇ ਗੀਤ ਦੇ, ਫਿਰ ਨਾਲੇ ਪਰਮਿੰਦਰ ਜੋੜ ਲੈਣੇ ਆਪਾਂ।

0: for this.
1: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ.
2: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੌਰਗੇਜਸ, ਪ੍ਰਾਈਵੇਟ ਫੰਡਸ.
1: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ. ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ. ਡੀਲਿੰਗ ਵਿਦ ਆਲ ਬੈਂਕ.
2: ਕਾਲ 6476068110
1: ਔਰ ਵਿਜ਼ਿਟ sharmamortgages.com.
3: स्टीफन फर्नीचर की धमाकेदार फेस्टिवल सीजन सेल. इस साल फेस्टिवल सीजन में अपने घर को भी जरूर सजाइए. अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाए. सर्विंग सिंस 1992. फाइनेंसिंग ऑप्शन अवेलेबल. टू लोकेशन टू सर्व यू. 2575 स्टील एवेन्यू ईस्ट ब्रैम्पटन. 9057900560. 6 Marconi Court, Bolton. 9059519394. Stephen Furniture ki dhamakedar festival season sale.
4: ਓਏ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ. ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ.
5: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ. ਇਹ ਦੇਣਗੇ ਬੈਸਟ ਰੇਟਸ ਇਨ ਦ ਮਾਰਕੀਟ ਵਿਦ ਫੁੱਲ ਕਵਰੇਜ.
4: ਹੋਮ, ਆਟੋ, ਕਮਰਸ਼ੀਅਲ, ਟਰਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761. 416-618-2761.
6: ਨਾਲੇ ਚੋਪੜੀਆਂ ਨਾਲੇ ਦੋ ਦੋ.
7: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ. ਯਾਨੀ ਦਾਣਾ ਮੰਡੀ. ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
8: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ. ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ.
7: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ.
8: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ. ਦਾਣਾ ਮੰਡੀ, 1729 ਕੁਈਨ ਸਟਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਕੁਈਨ ਐਂਡ ਬ੍ਰੈਮਲੇ.
1: ਕਾਲ ਗਗਨ ਔਰ ਗੁਰਿੰਦਰ ਐਟ 905-286-9257.
9: ਬਿਲਕੁਲ ਜੀ. ਪਰਮਿੰਦਰ ਜੀ, ਲੰਘਿਆ ਹੋ, ਸਤਿ ਸ਼੍ਰੀ ਅਕਾਲ ਜੀ, ਆਨ ਸਵਾਗਤ ਆ
10: ਜੀ. ਹਰਜੀਤ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ.
9: ਪਿਆਰ ਭਰੀ ਸਤਿ ਸ਼੍ਰੀ ਅਕਾਲ. ਸ਼ੁਰੂ ਇੱਥੋਂ ਹੀ ਕਰ ਲੈਂਦੇ ਆ ਵੀ ਸਾਡੇ ਸ਼ਹਿਰ ਅਮਲੋ, ਮੰਡੀ ਗੋਬਿੰਦਗੜ੍ਹ ਦੇ ਨਾਲੇ ਵਿਚਾਲੇ ਤੂਰਾਂ ਪਿੰਡ ਪੈਂਦਾ ਸਾਡੇ, ਜਿਵੇਂ ਖਬਰ ਦੇ ਵਿੱਚ ਤੁਸੀਂ ਭੇਜਿਆ. ਮ੍ਰਿਤਕ ਜਿਹੜਾ ਸੀਗਾ ਮੇਵਾ ਸਿੰਘ, ਉਹਨੇ ਅੱਜ ਤੋਂ 5-7 ਸਾਲ ਪਹਿਲਾਂ ਬੇਅਦਬੀ ਕੀਤੀ ਸੀ ਕਹਿੰਦੇ, ਅਤੇ ਉਹ ਜਵਾਨਤ 'ਤੇ ਆਇਆ ਹੋਇਆ ਸੀ ਅਤੇ ਕਹਿੰਦੇ ਕਿਸੇ ਨੇ ਘਰੋਂ ਬੁਲਾ ਕੇ ਗੜਬੜਤਾ ਉਹਦਾ. ਕੀ ਅਪਡੇਟਾਂ 'ਚ?
10: ਭੁੱਲ, ਬਹੁਤ ਸਨਸਨੀ ਖੇਜ ਕਿਸਮ ਦੀ ਖਬਰ ਆ ਜੀ. ਅਮਲੋਹ ਦੇ ਨੇੜੇ, ਮੰਡੀ ਗੋਬਿੰਦਗੜ੍ਹ ਤੇ ਅਮਲੋਹ ਦੇ ਵਿਚਾਲੇ ਕਹਿੰਦੇ ਪਿੰਡ ਪੈਂਦਾ ਜੀ ਤੂਰਾ, ਔਰ ਰਾਤ ਦੇ ਕਰੀਬ 1:30 ਵਜੇ ਉੱਥੇ ਏਦਾਂ ਦੀ ਵਾਰਦਾਤ ਹੋਈ ਆ ਜਿਹਨੇ ਸਾਰਿਆਂ ਨੂੰ ਹਿਲਾ ਕੇ ਰੱਖਤਾ. ਮੇਵਾ ਸਿੰਘ ਜਿਹੜਾ ਪਿੰਡ ਤੂਰਾ ਦਾ ਰਹਿਣ ਵਾਲਾ ਸੀ, ਉਹ 5-6 ਸਾਲ ਇਹ ਕੇਸ ਭੁਗਤ ਕੇ, ਬੇਅਦਬੀ ਵਾਲਾ ਮਾਮਲਾ ਭੁਗਤ ਕੇ ਜੇਲ੍ਹ ਚੋਂ ਜ਼ਮਾਨਤ ਤੇ ਬਾਹਰ ਆਇਆ ਸੀ ਕੁਝ ਦਿਨ ਪਹਿਲਾਂ. ਉਹਨੂੰ ਰਾਤ ਨੂੰ ਬੁਲਾਇਆ ਜਾਂਦਾ ਔਰ ਜਦੋਂ ਉਹ ਦਰਵਾਜ਼ਾ ਖੋਲਦਾ ਤਾਂ ਉਹਦਾ ਇੱਕ ਤੇਜ਼ ਧਾਰ ਹਥਿਆਰ ਦੇ ਨਾਲ ਸਿਰ ਵੱਢ ਕੇ ਧੜ ਨਾਲੋਂ ਅਲੱਗ ਕਰ ਦਿੱਤਾ ਜਾਂਦਾ. ਸੋ ਇਲਾਕੇ ਦੇ ਵਿੱਚ ਕਹਿੰਦੇ ਬਹੁਤ ਦਹਿਸ਼ਤ ਆ ਜੀ, ਔਰ ਪਛਾਣ ਕੀਤੀ ਜਾ ਰਹੀ ਆ ਕਿ ਇਹ ਰਾਤ ਦੇ 1:30 ਵਜੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੌਣ ਸੀ. ਆਪਾਂ ਪਹਿਲਾਂ ਵੀ ਹਜੀ ਜੀ ਦੇਖ ਚੁੱਕੇ ਹਾਂ ਕਿ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਪੰਜਾਬ ਦੇ ਵਿੱਚ ਇੱਦਾਂ ਦੀਆਂ ਹੋਈਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸੀ. ਹਾਲਾਂਕਿ ਬੇਅਦਬੀ ਵਾਲੇ ਮਾਮਲੇ ਵੀ ਆਪਣੇ ਆਪ ਦੇ ਵਿੱਚ ਚਿੰਤਾ ਦਾ ਵਿਸ਼ਾ ਹੈ ਕਿ ਲਗਾਤਾਰ ਇੱਦਾਂ ਦੀਆਂ ਸਜ਼ਾਵਾਂ ਜਾਂ ਕਾਨੂੰਨੀ ਸਜ਼ਾਵਾਂ ਦੀਆਂ ਘਟਨਾਵਾਂ ਚੱਲਣ ਦੇ ਬਾਵਜੂਦ ਇਹ ਮਾਮਲੇ ਰੁਕ ਨਹੀਂ ਰਹੇ. ਔਰ ਭਗਵੰਤ ਮਾਨ ਸਰਕਾਰ ਨੇ ਹਾਲਾਂਕਿ ਕਾਨੂੰਨ ਵੀ ਲਿਆਂਦਾ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਨਜ਼ੂਰ ਹਾਲੇ ਤੱਕ ਨਹੀਂ ਹੈਗਾ. ਸੋ ਕੁੱਲ ਮਿਲਾ ਕੇ ਬੇਅਦਬੀ ਮਾਮਲਿਆਂ ਤਹਿਤ ਇੱਕ ਬਹੁਤ ਹੀ ਸੰਸਰੀ ਕਿਸਮ ਦੀ ਜਿਹੜੀ ਵਾਰਦਾਤ ਆ ਜਿਹਨੇ ਪੂਰੇ ਮਾਲਵੇ ਦੇ ਇਲਾਕੇ ਨੂੰ ਇੱਕ ਵਾਰ ਫਿਰ ਜਿਹੜਾ ਹਿਲਾ ਕੇ ਰੱਖ ਦਿੱਤਾ ਜੀ.
9: ਕਹਿੰਦੇ ਕੈਪਟਨ ਅਮਰਿੰਦਰ KPS ਗਿੱਲ ਨੂੰ ਸਲਾਹ ਕੇ ਮਤਲਬ ਪ੍ਰਸ਼ੰਸਾ ਕਰਕੇ ਫਸ ਗਏ ਕੁਛ ਉੱਤੇ.
10: ਬਿਲਕੁਲ, ਕਿਹਾ ਜਾ ਸਕਦਾ ਕਿ ਦਿਲਜੀਤ ਦੋਸਾਂਝ ਦੀ ਫਿਲਮ ਸਤਲੁਜ ਨੇ ਪੰਜਾਬ ਦੇ ਵਿੱਚ ਇੱਕ ਕਿਸਮ ਦੀ ਪੋਲੀਟੀਕਲ ਸੁਨਾਮੀ ਲਿਆਤੀ ਆ, ਔਰ ਇਸ ਸੁਨਾਮੀ ਦੇ ਵਿੱਚ ਜਿੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਗੋਤੇ ਖਾ ਰਹੀ ਆ, ਉੱਥੇ ਅਕਾਲੀ ਦਲ, ਕਾਂਗਰਸ, ਭਾਜਪਾ ਸਾਰੇ ਮਤਲਬ ਡੁੱਬਣ ਕਰਾਰੇ ਪਹੁੰਚੇ ਹੋਏ ਨੇ. ਰਵਨੀਤ ਬਿੱਟੂ ਕਈ ਦਿਨਾਂ ਦੇ ਇਸ ਮਾਮਲੇ ਨੂੰ ਲੈ ਕੇ ਥੋੜਾ ਜਿਹਾ ਹੋਰ ਅੱਗੇ ਵਧਾਉਣ ਦੇ ਰੌਂ ਚ ਸੀ, ਪਰ ਉਹਨਾਂ ਨੂੰ ਲਗਾਤਾਰ

0: ਦੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਰਵਨੀਤ ਬਿੱਟੂ ਨੂੰ ਦੀ ਖਿਚਾਈ ਕੀਤੀ ਆ ਔਰ ਕਿਹਾ ਕਿ ਦੱਬੇ ਮੁਰਦੇ ਨਾ ਖਾੜੋ ਤੁਸੀਂ, ਇਹਨਾਂ ਸੰਵੇਦਨਸ਼ੀਲ ਮਾਮਲਿਆਂ ਨੂੰ ਰੰਗਤ ਦੇਣਾ ਠੀਕ ਨਹੀਂ ਆ। ਪਰ ਰਵਨੀਤ ਬਿੱਟੂ ਨੂੰ ਫਸਾਉਂਦੇ ਫਸਾਉਂਦੇ ਕੈਪਟਨ ਅਮਰਿੰਦਰ ਸਿੰਘ ਆਪ ਫਸ ਗਏ ਨੇ, ਕਿਉਂ? ਉਹ ਇਹਨਾਂ ਗੱਲਾਂ ਕਰਦੇ ਕਰਦੇ ਜਿਹੜੇ ਸੁਪਰ ਕੌਪ ਸੀ ਕੇਪੀਐਸ ਗਿੱਲ, ਉਹਨਾਂ ਦੀ ਸ਼ਲਾਘਾ ਕਰ ਗਏ ਨੇ। ਉਹ ਕਹਿੰਦੇ ਕੇਪੀਐਸ ਗਿੱਲ ਨੂੰ ਤਾਂ ਸਪੈਸ਼ਲ ਸੱਦਿਆ ਸੀ ਪੰਜਾਬ ਕਿ ਖੜਕੂਆਂ ਖਿਲਾਫ ਆਪਰੇਸ਼ਨ ਕੀਤਾ ਜਾਵੇ। ਹਾਂ, ਇੰਨੀ ਗੱਲ ਉਹਨਾਂ ਨੇ ਜ਼ਰੂਰ ਕਹੀ ਹੈ ਕਿ ਕੇਪੀਐਸ ਗਿੱਲ ਦੇ ਜਿਹੜਾ ਹੇਠਲੇ ਅਫਸਰ ਸੀ ਉਹਨਾਂ ਦੀਆਂ ਕੁਤਾਹੀਆਂ ਹੋ ਸਕਦੀਆਂ ਨੇ। ਪਰ ਮੈਨੂੰ ਲੱਗਦਾ ਕਿ ਹੁਣ ਜਿਹੜੇ ਕਾਂਗਰਸ ਚੋਂ ਆਏ ਨੇ ਪੰਜਾਬ ਭਾਜਪਾ ਦੇ ਲੀਡਰ, ਚਾਹੇ ਰਵਨੀਤ ਬਿੱਟੂ ਹੋਵੇ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ, ਇਹ ਇੱਕ ਮੈਨੂੰ ਲੱਗਦਾ ਭਾਜਪਾ ਲਈ ਬੋਝ ਬਣ ਗਏ ਨੇ। ਸੋ ਆਪਣੇ ਆਪ ਦੇ ਵਿੱਚ ਬਹੁਤ ਹੀ ਇੱਕ ਅਜੀਬ ਕਿਸਮ ਦਾ ਵਰਤਾਰਾ ਜਿਹੜਾ ਪੰਜਾਬ ਦੇ ਵਿੱਚ ਆ ਰਿਹਾ, ਔਰ ਉਸ ਵਰਤਾਰੇ ਦੇ ਸਭ ਤੋਂ ਦੋ ਵੱਡੇ ਨਿਸ਼ਾਨੇ ਬਣ ਰਹੇ ਨੇ ਇਸ ਵੇਲੇ ਰਵਨੀਤ ਬਿੱਟੂ ਔਰ ਕੈਪਟਨ ਅਮਰਿੰਦਰ ਸਿੰਘ।
1: ਮਤਲਬ ਆਉਣੀ ਆ, ਕੋਈ ਘਟਦੇ ਆ ਵਧਦੇ ਆ ਜਾਂ ਹੋਲਡ ਕਰਦੇ ਆ, ਕੋਈ ਆਈਡੀਆ ਸਰੋਤਿਆਂ ਦੇ ਪਾ ਦਿਓ ਖਾਨੇ ਚ, ਗੱਲ ਦਿਲ ਜਾ ਸਾਡੇ ਨੂੰ ਦਿਲਾਸਾ ਜਾ ਹੋ ਜੇ।
2: ਜੋ ਹਾਲਾਤ ਜਾਂ ਇਨਫਲੇਸ਼ਨ ਦੀ ਰਿਪੋਰਟ ਪਿਛਲੀ ਵਾਰ ਵੀ ਆਈ ਸੀ, ਕੱਲ ਨੂੰ ਵੀ ਹੋਲਡ ਹੀ ਰੱਖਣਗੇ, ਕੋਈ ਇਹਦੇ ਚ ਨਾ ਘਟਾਉਣਾ ਨਾ ਵਧਾਉਣਾ ਇਹਨਾਂ ਨੇ, ਤੇ ਉਹੀ ਹਾਲਾਤ ਬਿਲਕੁਲ ਬਰਕਰਾਰ ਹੈ ਜੋ ਇਨਫਲੇਸ਼ਨ ਦੇ ਹੈਗੇ ਆ, ਤੇ ਉਹਦੇ ਕਾਰਨ ਜਿਹੜਾ ਇਹਨਾਂ ਨੇ ਇੰਟਰਸਟ ਰੇਟ ਬੈਂਕ ਆਫ ਕੈਨੇਡਾ ਕੱਲ ਅਨਾਊਂਸਮੈਂਟ ਹੋਣ ਜਾ ਰਹੀ ਹੈ ਉਹ ਹੋਲਡ ਹੀ ਰਹਿਣਗੇ, ਉਹ ਚ ਕੋਈ ਚੇਂਜ ਨਹੀਂ ਹੋਣ ਜਾ ਰਿਹਾ।
1: ਚਲੋ, ਤੇ ਕੋਈ ਸਪੈਸ਼ਲ ਡੀਲ ਦੇ ਦੋ ਆਪਣੇ ਕੋਲ, ਮਿੰਟ ਇੱਕ ਤੋਂ ਵੀ ਘੱਟ ਹੀ ਆਏ ਕਹਿ ਲਓ।
2: ਸਿਰਫ ਇੱਕ ਮਿੰਟ ਹੀ ਲੈਣਾ, ਬੈਂਕਾਂ ਨੇ ਆਲਰੇਡੀ ਡਿਸਕਾਊਂਟ ਘਟਾਤੇ ਆ, ਬੈਂਕਾਂ ਨੇ ਆਪਣਾ ਪ੍ਰੋਫਿਟ ਵਧਾ ਲਿਆ, ਇਸ ਲਈ ਜਿੰਨਾ ਸਰੋਤ ਪਤਾ ਅੱਜ ਦੀ ਡੇਟ ਸੀ ਚਾਹੇ ਬੈਂਕ ਟੀ ਡੀ ਹੈ ਚਾਹੇ ਸਕੋਸ਼ੀਆ, ਉਹਨਾਂ ਨੇ ਥੋੜੇ ਡਿਸਕਾਊਂਟ ਘਟਾ ਲਏ ਕਿਉਂਕਿ ਬੈਂਕਾਂ ਆਪਣਾ ਮਾਰਜਨ ਨਹੀਂ ਘਟਾ ਰਹੀਆਂ। ਇਸ ਲਈ ਕੋਈ ਵੀ ਹੋਮ ਬਾਇੰਗ ਦੇ ਪ੍ਰੋਸੈਸ ਹੈਗਾ, ਆਪਣਾ ਪ੍ਰੀ ਅਪਰੂਵਲ ਲੈ ਕੇ ਰੇਟ ਘੱਟੋ ਘੱਟ ਲੌਕ ਕਰ ਲਓ, ਉਹ ਜਿਹੜਾ ਰੇਟ ਲੌਕ ਹੈ ਘੱਟੋ ਘੱਟ 3 ਤੋਂ 6 ਮਹੀਨੇ ਤੱਕ ਰਹਿੰਦਾ। ਇਸ ਲਈ ਜਿਹੜਾ ਹੋਮ ਬਾਇੰਗ ਦੇ ਪ੍ਰੋਸੈਸ ਹੈ ਚਾਹੇ ਰੀਫਾਈਨਾਂਸ ਹੈ, ਆਪਣਾ ਰੇਟ ਲੌਕ ਕਰਾ ਕੇ ਰੱਖ ਲਓ, ਹੌਲੀ ਹੌਲੀ ਬੈਂਕਾਂ ਨੇ ਆਪਣਾ ਡਿਸਕਾਊਂਟ ਘਟਾ ਦੇਣਾ, ਔਰ ਕੱਲ ਉਮੀਦ ਕੋਈ ਨੀ ਹੈਗੀ ਨਾ ਵਧਣ ਦੀ ਨਾ ਘਟਣ ਦੀ। ਇਸ ਲਈ ਤੁਹਾਡੀ ਚਾਹੇ ਰੀਫਾਈਨਾਂਸ ਹੈ ਚਾਹੇ ਮੋਰਗੇਜ ਹੈ ਕਮਰਸ਼ੀਅਲ ਹੈ ਲੈਂਡ ਹੈ ਕੋਈ ਵੀ ਹੈ, ਪ੍ਰਾਈਵੇਟ ਫੰਡ ਚਾਹੀਦੇ ਆ, ਇੱਕੋ ਇੱਕੋ ਨੰਬਰ ਹੈ ਸਾਡਾ 6476068110, ਔਰ ਮੇਰੀ ਵੈਬਸਾਈਟ ਹੈ sharmamortgages.com।
1: ਜਿਨ੍ਹਾਂ ਨੇ ਬਿਲਡਰਾਂ ਤੋਂ ਘਰ ਬੁੱਕ ਕਰਾਏ ਹੋਏ ਆ, ਕੱਲ ਮੈਂ ਸੁਣਦਾ ਸੀ ਕਿਸੇ ਬਾਈ ਜੀ ਨੂੰ, ਪਤਾ ਨੀ ਮੈਨੂੰ ਦਿਮਾਗ ਚੋਂ ਨਾਂ ਨਿਕਲ ਗਿਆ, ਕਹਿੰਦੇ ਵੀ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ, ਵੀ ਬੈਂਕਾਂ ਉਹਨਾਂ ਨੂੰ ਕਰਨ ਲੱਗ ਗਈਆਂ ਜਿੰਨੇ ਦਾ, ਮੰਨ ਲਓ ਕਿਸੇ ਨੇ 7 ਲੱਖ ਦਾ ਘਰ ਲਿਆ, ਵੀ ਬੈਂਕਾਂ 7 ਲੱਖ ਦਾ ਜਾਂ 10% ਜਾਂ 15-20% ਕਿਸੇ ਨੇ ਡਿਪੋਜ਼ਿਟ ਦੇਣਾ, ਉਦੋਂ ਕੱਟ ਕੇ ਬਾਕੀ ਸਾਰੀਆਂ ਮੋਰਗੇਜਾਂ ਕਰਨ ਲੱਗ ਗਈਆਂ ਬਿਲਡਰਾਂ ਨਾਲ ਮਿਲ ਮੁੜ ਕੇ, ਕੁਛ ਸਮਥਿੰਗ ਇੱਦਾਂ ਹੈਗੀ ਗੱਲਬਾਤ?
2: ਨਹੀਂ, ਸਿਰਫ ਜਿਹੜੀ ਬਿਲਡਰ ਹੈ ਉਹ ਨੈਗੋਸ਼ੀਏਟ ਕਰ ਰਿਹਾ, ਬੈਂਕਾਂ ਦਾ ਇਹ 'ਚ ਕੋਈ ਰੋਲ ਨਹੀਂ ਹੈਗਾ ਜੋ ਸਾਹਿਬ।
1: ਹਾਂ,
2: ਬਿਲਡਰਾਂ ਨੂੰ ਵੀ ਪਤਾ ਜੀ ਅੱਜ ਕਲਾਇੰਟ ਕੋਈ ਔਰ ਘਰ ਕਲੋਜ਼ ਨਹੀਂ ਕਰਾ ਰਿਹਾ, ਉਹ ਪ੍ਰੋਜੈਕਟ ਉਹਨਾਂ ਦੇ ਵਿਕ ਨਹੀਂ ਰਹੇ, ਇਸ ਲਈ ਬਿਲਡਰ ਜਿਹੜੀ HSE ਦੀ ਰਿਬੇਟ ਵੀ ਦੇ ਰਹੇ ਆ, ਥੋੜਾ ਡਿਸਕਾਊਂਟ ਵੀ ਦੇ ਰਹੀ ਹੈ, ਇਹਦੇ 'ਚ ਬੈਂਕਾਂ ਦਾ ਰੋਲ ਕੋਈ ਨੀ ਹੈਗਾ। ਬੈਂਕ ਉਹੀ ਪ੍ਰੋਜੈਕਟ ਕਲੋਜ਼ ਕਰ ਰਿਹਾ ਜਿਹੜੀ ਉਹਨਾਂ ਦੀ ਬਲੈਂਕਟ ਹੈਗੀ ਆ, ਕਿਸੇ ਦੀ ਟੀ ਡੀ ਨਾਲ ਕਿਸੇ ਦੀ RBC ਨਾਲ, ਇਸ ਲਈ ਜਿਹੜਾ ਡਿਸਕਾਊਂਟ ਆ ਰਿਹਾ ਉਹ ਬਿਲਡਰਾਂ ਵੱਲੋਂ ਆ ਰਿਹਾ, ਤਾਂ ਕਿ ਬਿਲਡਰ ਵੀ ਚਾਹੁੰਦੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰੋਪਰਟੀ ਕਲੋਜ਼ ਕੀਤੀ ਜਾਵੇ।
1: 647-6681 ਦੇ ਵਾਸਤੇ ਤੁਹਾਡਾ ਮੋਰਗੇਜ ਦਾ ਕੋਈ ਵੀ ਕੁਐਸਚਨ ਆ, ਕੋਈ ਵੀ ਗੱਲਬਾਤ ਆ, ਅੜੇ ਹੋ ਕਿਤੇ ਲੱਗਦਾ ਵੀ ਨਹੀਂ ਕੰਮ ਹੋਣਾ ਜਾਂ ਕੋਈ ਰਿਨਿਊਲ ਆ ਗਈ ਹੈ ਤੁਹਾਡੀ, ਤਾਂ ਇੱਕ ਵਾਰ ਕੋਡ ਜ਼ਰੂਰ ਲੈ ਲਓ, ਇੱਕ ਵਾਰ ਕਾਲ ਜ਼ਰੂਰ ਕਰ ਲਓ 647-6681। ਗਰੀ ਜੀ, ਹੋਰ ਕੀ ਕਹਿਣਾ ਚਾਹੁੰਦੇ ਹੋ?
2: ਬਾਕੀ ਦਿਲਜੀਤ ਸਾਹਿਬ, ਇਹੀ ਹੈ, ਘਰ ਲੈਣ ਤੋਂ ਪਹਿਲਾਂ ਜ਼ਰੂਰ ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਬਹਿ ਕੇ, ਮੋਰਗੇਜ ਸਪੈਸ਼ਲਿਸਟ ਬਹਿ ਕੇ ਆਪਣੇ ਸਾਰੇ ਜਿਹੜੇ ਡੈਟ ਹੈ ਜਿਹੜਾ ਕੈਸ਼ ਫਲੋ ਹੈ ਉਹਦੇ ਅਕੋਰਡਿੰਗ ਹੀ ਪਰਚੇਜ ਕੀਤੀ ਜਾਵੇ, ਤਾਂ ਕਿ ਐਂਡ ਮੌਕੇ ਤੇ ਆ ਕੇ ਕਿਤੇ ਸਟੱਕ ਨਾ ਹੋਵੋ। ਤੁਸੀਂ ਬਾਰ ਬਾਰ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ, ਜਿਸਤੇ ਵੀ ਤੁਸੀਂ ਟਰੱਸਟ ਕਰਦੇ ਹੋ ਉਹਨਾਂ ਨਾਲ ਬਹਿ ਕੇ ਮੀਟਿੰਗ ਕਰਕੇ, ਜੋ ਵੀ ਤੁਹਾਡੇ ਡੈਟ ਹੈਗੇ ਕੈਸ਼ ਫਲੋ ਹੈਗਾ ਘਰ ਦਾ, ਜੋ ਵੀ ਸਰਕਮਸਟੈਂਸੀ ਹੈਗੇ ਤੁਹਾਡੇ ਫਾਈਨਾਂਸ ਦੇ, ਉਹਦੇ ਅਕੋਰਡਿੰਗ ਹੀ ਡਿਸੀਜਨ ਲਿੱਤਾ ਜਾਵੇ। ਕਿਉਂਕਿ ਮੈਂ ਬਾਰ ਬਾਰ ਕਹਿੰਦਾ, ਤੁਸੀਂ ਆਪਣੇ ਘਰ ਦੇ ਫਾਈਨਾਂਸ ਮਿਨਿਸਟਰ ਤੁਸੀਂ ਆਪ ਹੋ, ਹੋਰ ਕਿਸੇ ਨੂੰ ਬਲੇਮ ਦੇਣ ਦੀ ਕੋਈ ਲੋੜ ਨਹੀਂ ਹੈਗੀ।
1: 647-6681 ਥੈਂਕ ਯੂ ਸੋ ਮਚ।
2: ਥੈਂਕ ਯੂ।
1: ਟੋਰਾਂਟੋ ਦੇ ਸਾਲਸਾ ਮੇਲੇ ਦੇ ਵਿੱਚ ਹੋਈ ਗੋਲੀਬਾਰੀ ਆਪਸੀ ਰੰਜਿਸ਼ ਦਾ ਨਤੀਜਾ ਸੀ, ਕਹਿੰਦੇ ਪੁਲਿਸ ਵਾਲੇ। ਕਹਿੰਦੇ ਕੈਨੇਡਾ 'ਚ MP ਅਰੈਸਟਡ ਮੈਨੀਟੋਬਾ ਦੇ ਸਾਬਕਾ ਸੰਸਦ ਮੈਂਬਰ ਲੈਂਕੀ ਮਾਰਕ ਗ੍ਰਿਫਤਾਰ, ਘਰੋਂ ਮਿਲਿਆ ਹਥਿਆਰਾਂ ਦਾ ਵੱਡਾ ਜ਼ਖੀਰਾ, ਚੱਕ ਦੋ ਫੱਟੇ। ਕੈਨੇਡਾ ਦੇ 8 ਸ਼ਹਿਰਾਂ 'ਚ LMIA ਮਿਲਣੇ ਸ਼ੁਰੂ ਹੋ ਗਏ ਨੇ ਭਾਈ, ਇਹ ਮੈਂ ਖਬਰ ਬਾਅਦ 'ਚ ਪੜ੍ਹਾਂਗਾ, ਜੇ ਮੈਂ ਤੋਂ ਖਬਰ ਲੈਣੀ ਕਹਿੰਦੇ ਲੈ ਲਿਓ ਕਿਹੜੇ ਨੇ 8 ਸ਼ਹਿਰ ਆਪਾਂ ਦੇਖ ਲੈਂਦੇ ਅੱਗੇ ਚੱਲ ਕੇ। ਚੋਣਾਂ 'ਚ ਵਿਦੇਸ਼ੀ ਦਖਲਅੰਦਾਜ਼ੀ ਨੂੰ ਰੋਕਣ ਲਈ ਕੈਨੇਡਾ ਸਰਕਾਰ ਵੱਲੋਂ ਬਿੱਲ C-25 ਜਲਦੀ, ਅਤੇ ਨਾਲ ਦੀ ਨਾਲ ਇਨਵਾਇਰਮੈਂਟ, ਕੈਨੇਡਾ ਨੇ 4 ਸੂਬਿਆਂ 'ਚ ਹੀਟ ਵਾਰਨਿੰਗ ਜਾਰੀ ਕੀਤੀ, ਯੂਰਪ 'ਚ ਗਰਮੀ ਨਾਲ ਮਰਨ ਵਾਲਿਆਂ ਦੀ ਗਿਣਤੀ 1000 ਤੋਂ ਟੱਪ ਗਈ, ਅਤੇ ਕੈਨੇਡਾ 'ਚ ਬਿੱਲ C-24

0: 14 ਲਾਗੂ ਬਦਲ ਗਏ ਜ਼ਮਾਨਤ ਦੇ ਨਿਯਮ। ਸਟੋਰ ਚੋਰੀਆਂ ਅਤੇ ਟ੍ਰਾਂਜ਼ਿਟ ਵਰਕਰਾਂ ਦੀ ਹਮਲੇ ਕਰਨ ਵਾਲਿਆਂ ਖਿਲਾਫ਼ ਸਖ਼ਤੀ ਹੋ ਗਈ ਅਤੇ ਅਮਰੀਕਾ ਅੱਜ ਤੋਂ ਕਰੇਗਾ ਇਰਾਨੀ ਬੰਦਰਗਾਹ ਦੀ ਨਾਕੇਬੰਦੀ। ਪਰਮਿੰਦਰ ਜੀ, ਜੇ ਖ਼ਬਰ ਇੱਕ ਕਰ ਲਈਏ ਅਤੇ ਉਹ ਤੋਂ ਪਹਿਲਾਂ ਖਰਚ ਮੈਨੂੰ ਨੰਬਰ ਦੇਣ ਦਿਓ ਅਮਨਦੀਪ ਕੌਰ ਦਾ। ਜੇ ਤੁਸੀਂ ਕਾਰਾਂ ਦੀ ਇੰਸ਼ੋਰੈਂਸ ਹਜੇ ਤੱਕ ਨਹੀਂ ਕਰਾਈ, ਕਾਰਾਂ ਦੀ ਇੰਸ਼ੋਰੈਂਸ ਕਰਾਈ ਆ ਜਾਂ ਰਿਨਿਊ ਲੱਗ ਗਈ ਆ, ਜਾਂ ਤੁਸੀਂ ਨਵੀਂ ਕਾਰ ਐਡ ਕਰਨੀ ਆ, ਨਵਾਂ ਲਾਇਸੈਂਸ ਬੱਚੇ ਦਾ ਕਿਸੇ ਦਾ ਜਾਂ ਬਜ਼ੁਰਗ ਦਾ ਐਡ ਕਰਨਾ ਚਾਹੁੰਦੇ ਹੋ, ਇੱਕ ਵਾਰ ਅਮਨਦੀਪ ਕੌਰ ਨਾਲ ਸੰਪਰਕ ਕਰਿਓ। 416-618-2761 416-618-2761 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਜੇ ਘੱਟੋ ਘੱਟ ਤੁਹਾਡੇ ਵੱਲੋਂ 10 ਗੱਲਾਂ ਜਾਣੀਆਂ ਚਾਹੀਦੀਆਂ, ਔਰ ਲਿਖਾ ਦਿਓ ਵੀ ਤੁਹਾਡੀ ਕਿੰਨਵੀਂ ਗੱਲ, ਉਹਨਾਂ ਨੂੰ ਪੁੱਛ ਲਿਓ ਵੀ ਕਿੰਨੀਆਂ ਆਈਆਂ ਕਿ 10 ਬੋਲੀਆਂ ਸੀ ਹਰਜੀਤ ਨੇ, ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ। ਸਮਝ ਗਏ, ਬਸ ਕਰ ਲਓ ਕੋਡ ਫਿਰ ਅੱਜ 416-618-2761। ਪੰਜਾਬੀ ਵਿਰਸਾ ਆ ਰਿਹਾ 25 ਜੁਲਾਈ ਨੂੰ, 24 ਨੂੰ ਆਪਾਂ ਮਾਸਟਰ ਸਲੀਮ ਦੇਖਣਾ, 25 ਜੁਲਾਈ ਨੂੰ ਫਿਰ ਪੰਜਾਬੀ ਵਿਰਸਾ ਵਾਲੇ ਮਨਮੋਹਣ ਭਰਾ ਹੋਣੀ ਸਾਰੇ ਦੇਖਣੇ ਆ, ਤਿੰਨੇ ਸੰਗਤਾਰ ਹੋਣੀ ਕਮਲ ਹੀਰ ਹੋਣੀ, ਅਤੇ 647-400-6862 'ਤੇ ਹਰਜਿੰਦਰ ਭਾਅ ਜੀ ਨਾਲ ਸੰਪਰਕ ਕਰ ਲਿਓ। ਅਤੇ ਛੋਟੀ ਬਾਈ ਹੋਣੀ ਗਏ ਹੋਏ ਇੰਡੀਆ, ਉਹ ਪਤਾ ਨਹੀਂ ਮੇਲੇ ਤੋਂ ਬਾਅਦ ਆਉਣਾ ਉਹਨਾਂ ਨੇ, ਪਤਾ ਨਹੀਂ ਪਹਿਲਾਂ ਆਉਣਾ, ਕਰਾਂਗੇ ਗੱਲਬਾਤ ਉਹਨਾਂ ਨਾਲ ਆਇਆ ਨਾ। ਪਰਮਿੰਦਰ ਜੀ, ਲਾਸਟ ਕੁਐਸਚਨ ਆ, DSP ਜਸਪਾਲ ਦੀ ਰਿਹਾਈ ਲਈ 2023 ਦੇ ਵਿੱਚ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਕਿਹਨੂੰ ਚਿੱਠੀ ਲਿਖਤੀ?
1: ਬਿਲਕੁਲ ਨਵੇਂ ਖੁਲਾਸੇ ਹੋ ਰਹੇ ਨੇ। ਦਿਲਜੀਤ ਦੋਸਾਂਝ ਦੀ ਫਿਲਮ ਸਤਲੁਜ ਨੇ ਜਿਹੜੇ ਪਰਦੇ ਚੱਕਤੇ ਨੇ, ਮੈਨੂੰ ਲੱਗਦਾ ਸਾਰੇ ਇਹਦੇ ਵਿੱਚ ਇਸ ਹਮਾਮ 'ਚ ਨੰਗੇ ਨਜ਼ਰ ਆ ਰਹੇ ਨੇ। ਸਾਲ 2023 ਜਨਵਰੀ ਦੇ ਵਿੱਚ ਪੰਜਾਬ ਦੇ ਜੇਲ੍ਹ ਡਿਪਾਰਟਮੈਂਟ ਨੇ ਪੰਜਾਬ ਦੇ ਅਟਾਰਨੀ ਜਨਰਲ ਗੁਰਮਿੰਦਰ ਸਿੰਘ ਨੂੰ ਇੱਕ ਚਿੱਠੀ ਲਿਖੀ ਸੀ ਕਿ ਜਸਪਾਲ ਸਿੰਘ ਜਿਹੜਾ DSP ਜਸਪਾਲ ਸਿੰਘ ਸੀ, ਜਿਹੜਾ ਜਸਵੰਤ ਖਾਲੜਾ ਦੇ ਮਰਡਰ ਮਾਮਲੇ 'ਚ ਔਰ ਨਾਲ ਦੀ ਨਾਲ ਸਬ ਇੰਸਪੈਕਟਰ ਜਸਵੀਰ ਸਿੰਘ, ਸਤਨਾਮ ਸਿੰਘ, ਇਹਨਾਂ ਨੂੰ ਰਿਹਾ ਕੀਤਾ ਜਾਵੇ। ਹਾਲਾਂਕਿ ਭਗਵੰਤ ਮਾਨ ਸਰਕਾਰ ਸਾਰੇ ਮਾਮਲੇ ਤੋਂ ਪਿੱਠ ਕਰਕੇ ਖੜੀ ਆ। ਕੱਲ੍ਹ ਵੀ ਜਿਹੜੀ CM ਭਗਵੰਤ ਮਾਨ ਦੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ, ਇਹਨਾਂ ਸਵਾਲਾਂ ਨੂੰ ਲਿਆ ਨਹੀਂ ਗਿਆ। ਹੁਣ ਸਾਲ 2023 ਦੇ ਵਿੱਚ ਸਰਕਾਰ ਕਿਹਦੀ ਸੀ? ਸਰਕਾਰ ਭਗਵੰਤ ਮਾਨ ਦੀ ਸੀ। ਹੋਮ ਮਿਨਿਸਟਰੀ ਕਿਹਦੇ ਕੋਲ ਸੀ? ਗ੍ਰਹਿ ਮੰਤਰਾਲਾ CM ਭਗਵੰਤ ਮਾਨ ਕੋਲ। ਜੇਲ੍ਹ ਮੰਤਰਾਲਾ ਕਿਹਦੇ ਕੋਲ ਸੀ? CM ਭਗਵੰਤ ਮਾਨ। ਜੇਲ੍ਹ ਮੰਤਰਾਲਾ ਅਟਾਰਨੀ ਜਨਰਲ ਨੂੰ ਸਲਾਹ ਮੰਗਦਾ। ਸੋ ਕੀ ਹੁਣ ਇਹ ਸਲਾਹ ਵਰਤੀ ਗਈ ਆ? ਇਹਦਾ ਖੁਲਾਸਾ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਜੀ।
0: ਗੱਲ ਤਾਂ ਸਹੀ ਆ। ਚਲੋ ਕਰ ਲਓ ਫਿਰ ਹੈਡਲਾਈਨਸ
1: ਜੀ। ਹੈਡਲਾਈਨਸ, ਪੰਜਾਬ ਲਈ ਅੱਜ ਇਤਿਹਾਸਕ ਦਿਨ। ਸਤਲੁਜ ਦਰਿਆ ਕਿਨਾਰੇ ਹਰੀਕੇ ਪੱਤਣ ਦੇ ਕੰਢੇ ਹੋਵੇਗੀ। 25,000 ਵਿਦੋਸ਼ੀਆਂ ਲਈ ਅਰਦਾਸ। ਬੀਬੀ ਪਰਮਜੀਤ ਕੌਰ ਖਾਲੜਾ ਨੇ ਐਨ ਮੌਕੇ ਉੱਤੇ ਪੱਤਰ ਲਿਖੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਅਸਹਿਜ ਕੀਤੀ ਸਥਿਤੀ। ਪੰਜਾਬ ਕਾਂਗਰਸ ਦਾ ਦਿੱਲੀ 'ਚ ਡੈਮੇਜ ਕੰਟਰੋਲ। ਰਾਜਾ ਵੜਿੰਗ ਤੇ ਚੰਨੀ ਦੀ ਧੜੇਬੰਦੀ ਨੂੰ ਲੈ ਕੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੇ ਘਰ ਹੰਗਾਮੀ ਮੀਟਿੰਗ। ਮੀਟਿੰਗ 'ਚ ਪੁੱਜੇ ਰਾਹੁਲ ਗਾਂਧੀ, ਵੜਿੰਗ ਤੇ ਚੰਨੀ ਦੇ ਪਰ ਕੁਤਰ ਕੇ ਮਾਝੇ ਦਾ ਆਗੂ ਬਣਾਇਆ ਜਾ ਸਕਦਾ ਜਰਨੈਲ। ਬ੍ਰੇਕਿੰਗ, PM ਮੋਦੀ ਦੀ ਚੰਡੀਗੜ੍ਹ 'ਚ 17 ਜੁਲਾਈ ਦੀ ਰੈਲੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਗਰੋਂ ਹਾਈ ਅਲਰਟ। ਸੁਰੱਖਿਆ ਏਜੰਸੀਆਂ ਚੌਕਸ। PM ਮੋਦੀ ਹਰਿਆਣਾ ਦੀ ਜੀਂਦ ਰੈਲੀ ਨੂੰ ਵੀ ਕਰਨਗੇ ਸੰਬੋਧਨ। ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ ਹੋਰ ਮੰਗਿਆ ਕਿਸਾਨੀ ਸੰਘਰਸ਼। ਕਿਸਾਨਾਂ ਨੇ ਫ੍ਰੀ ਕੀਤੇ ਪੰਜਾਬ ਭਰ ਦੇ 43 ਟੋਲ ਪਲਾਜ਼ਾ। ਮੋਦੀ ਸਰਕਾਰ ਖਿਲਾਫ ਆਗਾਸ਼ ਗੁੰਜਾਊ ਨਾਅਰੇਬਾਜ਼ੀ। ਸਿਆਸਤ ਦੇ ਰੰਗ, ਪੰਜਾਬ ਸਮੇਤ ਦੇਸ਼ ਭਰ ਦੇ ਆਪ ਆਗੂ ਤੇ ਵਰਕਰ ਪੜਨਗੇ ਹਨੂੰਮਾਨ ਚਾਲੀਸਾ। ਅਯੋਧਿਆ ਵਿਚਲੇ ਰਾਮ ਮੰਦਰ 'ਚ ਚੰਦਾ ਘੁਟਾਲੇ ਖਿਲਾਫ ਆਪ ਨੇ ਭਾਰਤ ਭਰ ਵਿੱਚ ਦਸਤਖਤੀ ਮੁਹਿੰਮ ਚਲਾਉਣ ਦੀ ਕੀਤੀ ਸ਼ੁਰੂਆਤ ਜੀ।
0: ਹੋਲਡ ਰੱਖਿਓ। ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਨਾਲ ਸੰਪਰਕ ਕਰ ਲਿਓ 647-338-9972 ਗੁਰਜੀਤ ਰੰਧਾਵਾ ਸਾਹਿਬ ਨਾਲ, ਅਤੇ ਦਾਣਾ ਮੰਡੀ ਸੁਪਰ ਮਾਰਕੀਟ 1729 ਕਿਊਨ ਸਟਰੀਟ ਈਸਟ ਬਰੈਂਪਟਨ। ਤੁਸੀਂ ਗਰੋਸਰੀ ਕੋਈ ਵੀ ਲੈਣੀ ਚਾਹੁੰਦੇ ਹੋ ਤਾਂ 905-286-9957 'ਤੇ ਸੰਪਰਕ ਕਰ ਲਿਓ। ਬ੍ਰੈਮਲੀ ਐਂਡ ਕੁਈਨ ਦਾ ਏਰੀਆ। ਅੰਪੀਰੀਅਲ ਕ੍ਰੀਏਸ਼ਨ ਐਂਡ ਡਰਾਈ ਕਲੀਨ ਵਾਲਿਆਂ ਨਾਲ ਸੰਪਰਕ ਕਰ ਲਿਓ। ਤੁਸੀਂ 353 ਵੈਟਰਨਸ ਡਰਾਈਵ ਬਰੈਂਪਟਨ। ਕੋਈ ਡਰਾਈ ਕਲੀਨ ਦੇ ਕੰਮ ਆ, ਤੁਹਾਡੇ ਕੱਪੜਿਆਂ ਕੁੱਪੜਿਆਂ ਨੂੰ ਟਾਇਟ ਕਰਾਉਣੇ ਆ, ਖੁੱਲ੍ਹੇ ਕਰਾਉਣੇ ਆ, ਤਾਂ 437-235-2700 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਹੋਰਨਬਿਲ ਇੰਸ਼ੋਰੈਂਸ ਬ੍ਰੋਕਰੇਜ ਰਮਨਦੀਪ, ਅਤੇ ਸਾਡੇ ਆਪਣੇ ਹੀ ਐਂ ਕਹਿ ਲਓ। ਅਤੇ ਤੁਸੀਂ ਕੋਈ ਬ੍ਰੋਕਰੇਜ ਨੂੰ ਜੁਆਇਨ ਕਰਨਾ ਜਾਂ ਕੋਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਲੈਣੀ ਚਾਹੁੰਦੇ ਹੋ ਇੰਸ਼ੋਰੈਂਸ, ਜਿਹੜੇ ਟਰੱਕ ਭਰਾ ਚੜ੍ਹੇ ਹੋਏ ਆ, ਸੱਚੀ ਕਹਿੰਦਾ ਦਿਲੋਂ ਕਹਿੰਦਾ, ਤੁਸੀਂ ਆਪਣੀ ਨਾ ਕ੍ਰਿਟੀਕਲ ਇੰਸ਼ੋਰੈਂਸ ਜ਼ਰੂਰ ਲੈ ਕੇ ਚੜ੍ਹਿਓ, ਨਾਲੇ ਡਿਸਬਿਲਟੀ, ਉੱਦਾਂ ਨਾ ਟਰੱਕ ਦੀ ਜੋਬ ਕਰੋ। 647-237-31 23 647-237-31 23 200 ਬਿਲਕੰਸਨ ਰੋਡ ਯੂਨਿਟ ਨੰਬਰ 7 ਬ੍ਰੈਂਪਟਨ ਦੇ ਵਿੱਚ ਨੇ, ਉੱਥੇ ਕਰ ਲਿਓ ਸੰਪਰਕ। ਨਵੇਂ ਰਿਕਾਊਂਟ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ 647-706-4646 ਆਪਾਂ ਨੂੰ ਦੋ ਇੱਥੇ ਇਜਾਜ਼ਤ। ਵਾਧਾ ਘਾਟਾ ਬੋਲੇਗਾ ਵੀ ਕਰ ਦਿਓ ਮਾਫ਼, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਸਹਿਮਤ ਹੋਣਾ ਜ਼ਰੂਰੀ ਨੇ। ਬੁਲਾਈਏ ਫਤਿਹ ਕੱਲ੍ਹ ਨੂੰ ਮਿਲਦੀ ਉਮੀਦ ਨਾਲ ਲੈ ਕੇ ਸੱਜਰੀ ਸਵੇਰ ਆਪਣੇ ਤੋਂ ਬਾਅਦ ਪ੍ਰੋਗਰਾਮ ਸ਼ਾਮੀ ਹੋਣੀ ਹਾਜ਼ਰ। ਦੋ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਵਿਤਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ,
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ,
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ,
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਕਾਰ ਕਿਸ਼ਤੀ ਬਣੀ ਕਾ ਗੱਲ
1: ਹੋਏ ਸ਼ਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਕਾਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
2: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਇਸਟੇਟ ਬ੍ਰੋਕਰ ਸ਼ਮੀ ਪੱਠਲ ਅੱਜ ਹੀ ਕਾਲ ਕਰੋ 416-917-7763 416-917-7763

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
0: ਇੱਥੇ ਟੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
0: 905-459-5533
1: 905-459-5533
0: PNJ ਸਪ੍ਰਿੰਗ ਵੀਲ ਅਲਾਈਨਮੈਂਟ

ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਟਿਊਜ਼ਡੇ। ਤੁਹਾਡਾ ਆਪਣਾ ਪ੍ਰੋਗਰਾਮ ਸਰਜਰੀ ਸਵੇਰ ਦੇ ਸ਼ੰਮੀ ਪੱਠਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਇਸ ਟਾਈਮ ਟੋਰਾਂਟੋ ਪੀਅਰਸਨ ਏਅਰਪੋਰਟ ਦੇ ਤਾਪਮਾਨ 24°C ਤੇ ਫੀਲ ਲਾਈਕ 30°C ਜਿਹੜਾ ਦਰਜ ਕੀਤਾ ਗਿਆ। ਤੁਸੀਂ ਇਹ ਦੇਖ ਲਓ, ਇਹ ਤਾਪਮਾਨ ਕਦੇ ਹੈ ਜਿਹੜਾ ਗਰਮੀਆਂ ਦੇ ਵਿੱਚ ਦਿਨ ਵੇਲੇ ਹੈ ਜਿਹੜਾ ਔਖਾ ਦੇਖਣ ਨੂੰ ਮਿਲਦਾ ਸੀਗਾ। ਸੋ ਅੱਜ ਦਾ ਦਿਨ ਹੈ ਜਿਹੜਾ ਬਹੁਤ ਹੀ ਗਰਮ ਹੋਵੇਗਾ, ਹਿਊਮਿਡਿਟੀ ਜ਼ਿਆਦਾ ਹੋਵੇਗੀ। ਸੋ ਇਸ ਕਰਕੇ ਕੋਸ਼ਿਸ਼ ਕਰਿਓ ਠੰਡੀਆਂ ਥਾਵਾਂ 'ਤੇ ਰਹੀਓ, ਆਪਣੇ ਆਪ ਨੂੰ ਹਾਈਡਰੇਟਡ ਰੱਖਿਓ ਅਤੇ ਖਾਸ ਤੌਰ 'ਤੇ ਜਿਹੜੇ ਬੱਚੇ ਅਤੇ ਬਜ਼ੁਰਗ ਹੈ ਉਹਨਾਂ ਦਾ ਖਾਸ ਧਿਆਨ ਰੱਖਿਓ, ਕਿਉਂਕਿ ਅੱਜ ਬਾਅਦ ਦੁਪਹਿਰ ਤਾਪਮਾਨ 37° ਨੂੰ ਛੂਹੇਗਾ ਅਤੇ ਫੀਲ ਲਾਈਕ ਹੈ ਜਿਹੜਾ ਉਹ 47°C 'ਤੇ ਪਹੁੰਚ ਜਾਵੇਗਾ। ਸ਼ਾਇਦ ਕਲਾਈਮੇਟ ਚੇਂਜ ਹੈ ਜਿਹੜਾ ਇਹਨੂੰ ਹੀ ਕਿਹਾ ਜਾਂਦਾ, ਵੀ ਇੰਨੀ ਜ਼ਿਆਦਾ ਵੇਰੀਏਸ਼ਨਸ, ਤਬਦੀਲੀ ਹੈ ਜਿਹੜੀ ਮੌਸਮ ਦੇ ਵਿੱਚ ਹੈ ਜਿਹੜੀ ਸਾਨੂੰ ਦੇਖਣ ਨੂੰ ਮਿਲਦੀ ਹੈ। ਸੋ ਇਹ ਤਾਂ ਰਿਹਾ ਜੀ ਮੌਸਮ ਦਾ ਅੱਜ ਦਾ ਹਾਲ ਚਾਲ। ਅੱਜ 14 ਜੁਲਾਈ ਹੈ, 14 ਜੁਲਾਈ ਨੂੰ ਕੁਝ ਇਤਿਹਾਸ ਦੇ ਵਿੱਚ ਅਹਿਮ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ। ਕਿਹਾ ਗਿਆ 14 ਜੁਲਾਈ 1636 ਨੂੰ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੇ ਤੀਜੇ ਪੁੱਤਰ ਔਰੰਗਜ਼ੇਬ ਨੂੰ ਦੱਖਣ ਸੂਬੇਦਾਰ ਨਿਯੁਕਤ ਕੀਤਾ ਸੀ ਤੇ 14 ਜੁਲਾਈ 1789 ਨੂੰ ਫਰਾਂਸ ਦੀ ਜਨਤਾ ਨੇ ਬਾਸਟੀਲ ਜੇਲ੍ਹ ਤੇ ਕਬਜ਼ਾ ਕਰਕੇ ਫਰਾਂਸੀਸੀ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਸੀ ਤੇ 14 ਜੁਲਾਈ 1942 ਨੂੰ ਵਰਧਾ ਵਿਖੇ ਹੋਏ ਭਾਰਤੀ ਰਾਸ਼ਟਰੀ ਕਾਂਗਰਸ ਦੀ ਕਮੇਟੀ ਦੀ ਮੀਟਿੰਗ ਦੇ ਵਿੱਚ ਅੰਗਰੇਜ਼ਾਂ ਖਿਲਾਫ ਭਾਰਤ ਛੱਡੋ ਮੁਹਿੰਮ ਦਾ ਮਤਾ ਪਾਸ ਕੀਤਾ ਗਿਆ ਸੀ ਤੇ ਤੁਹਾਨੂੰ ਯਾਦ ਹੋਣਾ ਅੱਜ ਤੋਂ 3 ਸਾਲ ਪਹਿਲਾਂ 14 ਜੁਲਾਈ ਨੂੰ ਹੀ ਭਾਰਤੀ ਸਪੇਸ ਏਜੰਸੀ ਨੇ ਆਪਣੇ ਮਿਸ਼ਨ ਚੰਦਰਯਾਨ 3 ਨੂੰ ਸਫਲਤਾ ਪੂਰਵਕ ਜਿਹੜਾ ਲਾਂਚ ਕੀਤਾ ਸੀ। ਸੋ ਇਹ ਕੁਝ ਕੁ ਜਿਹੜੀਆਂ ਘਟਨਾਵਾਂ ਜਿਹੜੀਆਂ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਵਾਪਰੀਆਂ ਸੀਗੀਆਂ, ਸੋ ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ। ਕੁਝ ਕੁ ਜਿਹੜੇ ਸੋਹਣੇ ਸੋਹਣੇ ਵਿਚਾਰ ਤੁਹਾਡੇ ਪਹੁੰਚੇ ਆ ਉਹਨਾਂ ਨੂੰ ਅੱਗੇ ਜਾ ਕੇ ਸ਼ਾਮਿਲ ਕਰਦੇ ਹਾਂ। ਬਾਕੀ ਦੋਸਤੋ, ਸਟੂਡੀਓ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝ ਪਾਣੀ ਹੈ, ਟ੍ਰੈਫਿਕ ਬਾਬਤ ਕੋਈ ਵੀ ਜਾਣਕਾਰੀ ਤੁਸੀਂ ਦੇਣੀ ਹੈ ਜਾਂ ਫਿਰ ਕੋਈ ਹੋਰ ਨਿਊਜ਼ ਵਿਊਜ਼ ਤੁਹਾਡੇ ਤੱਕ ਹੈ, ਤੁਸੀਂ ਚਾਹੁੰਦੇ ਹੋ ਵੀ ਉਹਦੀ ਅਪਡੇਟ ਦਿੱਤੀ ਜਾਵੇ ਤਾਂ ਸਟੂਡੀਓ ਦੇ ਵਿੱਚ ਸੰਪਰਕ ਕਰ ਸਕਦੇ ਹੋ। ਸਟੂਡੀਓ ਨੰਬਰ 905-673-3337 9056733337 'ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਕਹਿੰਦੇ, ਬੰਦਿਆ ਕੋਈ ਵੀ ਤੈਨੂੰ ਅੰਦਰੋਂ ਅੰਦਰ ਕਿੰਨਾ ਵੀ ਤੋੜ ਦੇਵੇ, ਤੂੰ ਆਪਣੇ ਆਪ ਨੂੰ ਟੁੱਟਿਆ ਨਾ ਸਮਝੀ। ਤੇਰੇ ਅੰਦਰ ਜਿਹੜੀ ਤਾਕਤ ਉਸ ਪਰਮਾਤਮਾ ਨਾਲ ਜੁੜੀ ਹੈ, ਦੁਨੀਆ ਦੀ ਕੋਈ ਵੀ ਤਾਕਤ ਉਸ ਨੂੰ ਤੋੜ ਨਹੀਂ ਸਕਦੀ। ਜਿਹੜੀ ਚੀਜ਼ ਮਨ ਦੀ ਸ਼ਾਂਤੀ ਨੂੰ ਖੋ ਲਵੇ ਉਸ ਨੂੰ ਛੱਡ ਦੇਣਾ ਹੀ ਸਮਝਦਾਰੀ ਹੈ, ਚਾਹੇ ਉਹ ਆਦਤ ਹੋਵੇ, ਸੋਚ ਹੋਵੇ ਜਾਂ ਫਿਰ ਕੋਈ ਰਿਸ਼ਤਾ ਕਿਉਂ ਨਾ ਹੋਵੇ। ਇਹ ਕਿਹੋ ਜਿਹੀ ਵਿਡੰਬਨਾ ਹੈ, ਇਨਸਾਨ ਆਪਣਾ ਹਰ ਦੁੱਖ ਬਰਦਾਸ਼ਤ ਕਰ ਸਕਦਾ ਹੈ ਪਰ ਕਿਸੇ ਦੂਜੇ ਦਾ ਸੁੱਖ ਨਹੀਂ ਬਰਦਾਸ਼ਤ ਕਰ ਸਕਦਾ। ਹਾਂਜੀ, ਸੋ ਉੱਥੇ ਹੀ ਹੈ ਜਿਹੜੇ ਤੁਸੀਂ ਮੈਸੇਜ ਭੇਜੇ ਨੇ ਅਮਨਦੀਪ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਬਹੁਤ ਬਹੁਤ ਧੰਨਵਾਦ ਜੀ। ਗੁਰਕਿਰਤ ਜੀ, ਅੱਛਾ ਇਹਨਾਂ ਤਾਂ ਪਹਿਲੀ ਵਾਰ ਆਇਆ ਭਾਅ ਜੀ, ਵੈਰੀ ਗੁੱਡ ਮਾਰਨਿੰਗ, ਥੈਂਕ ਯੂ ਭਾਅ ਜੀ, ਥੈਂਕ ਯੂ। ਸੋ ਪਹਿਲੀ ਵਾਰ ਤੁਸੀਂ ਇਹ ਜਿਹੜਾ ਤੁਹਾਡਾ ਮੈਸੇਜ ਆਇਆ, ਥੈਂਕ ਯੂ। ਪ੍ਰੀਤ ਜੀ ਹੁਣਾਂ ਦਾ ਆਇਆ ਭਾਅ ਜੀ ਹੁਣਾਂ ਦਾ, ਸਤਿ ਸ਼੍ਰੀ ਅਕਾਲ ਭਾਅ ਜੀ। ਦਿਲਬਾਗ ਜੀ ਹੁਣਾਂ ਦਾ ਆਇਆ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਸਰਗੁਣ ਜੀ, ਵੈਰੀ ਗੁੱਡ ਮਾਰਨਿੰਗ ਜੀ, ਵੈਰੀ ਗੁੱਡ ਮਾਰਨਿੰਗ। ਹਰਮਨ ਭਾਅ ਜੀ ਹੁਣਾਂ ਨੇ ਕੁਛ ਕੁ ਜਿਹੜੇ ਮੈਸੇਜ, ਇਹਨਾਂ ਦੇ ਕੱਲ੍ਹ ਦੇ ਮੈਸੇਜ ਹੈ ਜਿਹੜੇ ਉਹ ਪੈਂਡਿੰਗ ਪਏ ਆ। ਹਮੇਸ਼ਾ ਵਧੀਆ ਵਿਚਾਰਾਂ ਦੀ ਕਹਿ ਲਓ ਵੀ ਇਹ ਸਾਂਝ ਪਾਉਂਦੇ ਆ। ਇਹਨਾਂ ਨੇ ਭੇਜਿਆ 17, ਕਹਿੰਦੇ, ਜਦੋਂ ਇਨਸਾਨ ਹੱਥ ਦੀਆਂ ਲਕੀਰਾਂ ਵਿੱਚੋਂ ਭਵਿੱਖ ਲੱਭਣ ਲੱਗ ਜਾਵੇ ਤਾਂ ਸਮਝ ਲਵੋ ਕਿ ਉਸ ਦੀਆਂ ਬਾਹਾਂ ਦੇ ਵਿੱਚੋਂ ਤਾਕਤ ਤੇ ਮਨ ਦੇ ਵਿੱਚੋਂ ਵਿਸ਼ਵਾਸ ਹੈ ਜਿਹੜਾ ਉਹ ਖਤਮ ਹੋ ਗਿਆ। ਸਜਰੀ ਸਵੇਰ ਮੁਬਾਰਕ ਹੋਵੇ ਜੀ, ਵਾਹਿਗੁਰੂ ਮਿਹਰ ਕਰਨ, ਬਹੁਤ ਬਹੁਤ ਧੰਨਵਾਦ। ਵਕਤ ਦੀ ਸਮਝ ਨਾ, ਗੱਲ ਇਹ ਬਹੁਤ ਪੁਰਾਣੀ ਹੈ, ਕੋਈ ਕਿੱਸਾ ਤੇ ਕੋਈ ਕਹਾਣੀ ਹੈ, ਜਾਂ ਤਾਂ ਆਪਾਂ ਹੀ ਕਮਲੇ ਹਾਂ ਜਾਂ ਦੁਨੀਆ ਬਹੁਤ ਸਿਆਣੀ ਹੈ। ਲੋਕਾਂ ਦੇ ਚਿਹਰੇ ਪੜ੍ਹਦੇ ਪੜ੍ਹਦੇ ਹੁਣ ਅੱਖਾਂ ਵੀ ਥੱਕ ਜਾਣੀਆਂ ਨੇ, ਕੌਣ ਆਪਣਾ ਤੇ ਕੌਣ ਪਰਾਇਆ ਇਹ ਗੱਲ ਵੀ ਵਕਤ ਨੇ ਸਮਝਾਣੀ ਹੈ। ਜੋ ਲਿਖਿਆ ਵਿੱਚ ਮੁਕੱਦਰਾਂ ਦੇ ਉਹ ਮਿਲ ਹੀ ਜਾਂਦਾ ਹੈ, ਸਭ ਖਾਵਨ ਆਪਣੇ ਹਿੱਸੇ ਦੀ, ਨਾ ਕੋਈ ਕਿਸੇ ਦੀ ਖਾਂਦਾ ਹੈ। ਕਦੇ ਸੋਚਿਆ ਨਹੀਂ ਜੋ ਉਹ ਹੋ ਜਾਂਦਾ, ਉਹ ਹੁੰਦਾ ਨਹੀਂ ਜੋ ਸੋਚਦੇ ਹਾਂ। ਇਹ ਜ਼ਿੰਦਗੀ ਓਏ ਨਹੀਂ ਚੱਲਦੀ ਜਿੱਦਾਂ ਦੀ ਆਪਾਂ ਲੋਚਦੇ ਹਾਂ। ਕਿਆ ਬਾਤ ਹੈ, ਕਿਆ ਬਾਤ ਹੈ ਹਰਮਨ ਜੀ, ਬਹੁਤ ਬਹੁਤ ਧੰਨਵਾਦ ਭਾਜੀ। ਨਾਲ ਹੀ ਇਹਨਾਂ ਨੇ ਹੁਣ ਇੱਕ ਭੇਜਿਆ, ਬੜੇ ਅਜੀਬ ਕਿਸੇ ਨੇ ਜ਼ਿੰਦਗੀ ਦੇ, ਕਹਿੰਦੇ ਨੇ ਜ਼ਿੰਦਗੀ ਜਦੋਂ ਕੁਝ ਦਿੰਦੀ ਹੈ
ਤਾਂ ਉਦੋਂ ਅਹਿਸਾਨ ਨਹੀਂ ਕਰਦੀ ਤੇ ਜਦੋਂ ਜ਼ਿੰਦਗੀ ਖੋਣ ਤੇ ਆਉਂਦੀ ਹੈ ਤਾਂ ਉਦੋਂ ਬਿਲਕੁਲ ਵੀ ਲਿਹਾਜ਼ ਨਹੀਂ ਕਰਦੀ। ਕਿਆ ਬਾਤ ਹੈ, ਸੱਜਰੀ ਸਵੇਰ ਮੁਬਾਰਕ, ਬਹੁਤ ਬਹੁਤ ਧੰਨਵਾਦ ਹਰਮਨ ਜੀ, ਬਹੁਤ ਬਹੁਤ ਧੰਨਵਾਦ। ਇੱਧਰ ਆਪਣੇ ਮੁਲਤਾਨੀ ਸਾਹਿਬ ਅਮਰਜੀਤ ਮੁਲਤਾਨੀ ਭਾਅ ਜੀ ਹੁਣ ਆਇਆ, ਗੁੱਡ ਮੋਰਨਿੰਗ, ਗੁੱਡ ਮੋਰਨਿੰਗ ਭਾਅ ਜੀ, ਬਹੁਤ ਬਹੁਤ ਧੰਨਵਾਦ। ਲਖਵਿੰਦਰ ਭਾਅ ਜੀ ਉਹਨਾਂ ਦਾ ਵੀ ਆਇਆ ਮੈਸੇਜ, ਗੁੱਡ ਮੋਰਨਿੰਗ ਭਾਅ ਜੀ, ਬਹੁਤ ਬਹੁਤ ਧੰਨਵਾਦ। ਤੁਹਾਡੇ ਸਾਰੇ ਹੀ ਮੈਸੇਜ ਜਿਹੜੇ ਆਏ ਨੇ ਬਹੁਤ ਬਹੁਤ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ, ਤੁਸੀਂ ਸਮਾਂ ਕੱਢ ਕੇ ਜਿਹੜਾ ਮੈਸੇਜ ਹੈ ਜਿਹੜੇ ਮੇਰੇ ਤੱਕ ਘੱਲਦੇ ਹੋ। ਰੇਸ਼ਮ ਭਾਅ ਜੀ ਗੁੱਡ ਮੋਰਨਿੰਗ ਸਰ, ਬਹੁਤ ਬਹੁਤ ਧੰਨਵਾਦ। ਆਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖਾਸ ਤਾਜ਼ਾ ਤਰੀਨ ਖਬਰਾਂ ਦੇ ਨਾਲ। ਅਤੇ ਇੱਕ ਵਿਸ਼ਾ ਦੋਸਤੋ, ਕਈ ਵਾਰ ਜਿਹੜੇ ਵਿਸ਼ੇ ਹੁੰਦੇ ਨੇ ਉਹ ਤੁਹਾਡੇ ਮੇਰੇ ਦੇ ਨਾਲ ਜਿਹੜਾ ਸਿੱਧਾ ਸੰਬੰਧ ਰੱਖਦੇ ਨੇ ਅਤੇ ਉਹ ਸਾਨੂੰ ਕਈ ਵਾਰ ਸੋਚਣ ਲਈ ਵੀ ਮਜਬੂਰ ਕਰਦੇ ਨੇ, ਇੱਕ ਜਾਗਰੂਕਤਾ ਵੀ ਦਿੰਦੇ ਨੇ, ਸੁਚੇਤ ਵੀ ਕਰਦੇ ਨੇ, ਜਾਂ ਫਿਰ ਕੋਈ ਨਾ ਕੋਈ ਇਹੋ ਜਿਹੇ ਵਿਸ਼ੇ ਹੁੰਦੇ ਨੇ ਜੋ ਸਾਨੂੰ ਲੱਗਦਾ ਵੀ ਉਹਨਾਂ 'ਤੇ ਸਾਨੂੰ ਆਵਾਜ਼ ਚੱਕਣੀ ਚਾਹੀਦੀ ਹੈ। ਸੋ ਇੱਦਾਂ ਦੇ ਵਿਸ਼ੇ, ਇੱਦਾਂ ਦੇ ਇਸ਼ੂ ਮੈਂ ਤੁਹਾਡੇ ਨਾਲ ਲੈ ਕੇ ਆਉਂਦਾ ਰਹਿੰਦਾ, ਭਾਵੇਂ ਉਹ ਸਿਟੀ ਲੈਵਲ ਦੇ ਹੋਣ, ਪ੍ਰੋਵਿੰਸ਼ੀਅਲ ਜਾਂ ਫਿਰ ਫੈਡਰਲ ਲੈਵਲ ਦੇ, ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੁਸੀਂ ਵੱਧ ਚੜ੍ਹ ਕੇ ਉਹਨਾਂ ਵਿਸ਼ਿਆਂ ਦੇ ਵਿੱਚ ਆਪਣੀ ਸ਼ਮੂਲੀਅਤ ਕਰਦੇ ਹੋ। ਜੋ ਦੋਸਤੋ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ, ਸ਼ਮੂਲੀਅਤ ਕਰਨਾ, ਕਿਸੇ ਵਿਸ਼ੇ ਦੇ ਉੱਤੇ ਆਪਣੀ ਟੀਕਾ ਟਿੱਪਣੀ ਰੱਖਣੀ, ਤਬਸਰਾ ਕਰਨਾ, ਆਪਣਾ ਵਿਜ਼ਨ ਪੇਸ਼ ਕਰਨਾ, ਆਪਣੇ ਵਿਚਾਰ ਦੇਣਾ, ਕਿਉਂਕਿ ਇਹ ਜਿਹੜਾ ਮਾਧਿਅਮ ਹੈ ਇਹ ਇੱਕ ਜਨਤਾ ਦੀ ਆਵਾਜ਼ ਹੈ। ਸੋ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ, ਕਿਉਂਕਿ ਨਿੱਤ ਨਵੇਂ ਸਰੋਤੇ ਆ ਜਿਹੜੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਸਟੂਡੀਓ ਦਾ ਨੰਬਰ 905-673-3337 905-673-3337 ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ ਪੱਠਲ, ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਵੱਲੋਂ। ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਫਿਰ ਮਿੱਤਰੋ ਤੁਸੀਂ ਹੈ ਜਿਹੜਾ ਮਿਲਟਨ ਵਿਖੇ ਹੈ ਜਿਹੜਾ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਦੇ ਨਾਲ ਹੈ ਜਿਹੜਾ ਸੰਪਰਕ ਕਰ ਸਕਦੇ ਹੋ, ਇਸ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਜਿਹੜੀ ਸਰਵਿਸਿਸ ਹੈ ਉਹਦੀ ਤਾਂ ਕੋਈ ਗੱਲ ਕਰਨ ਦੀ ਲੋੜ ਹੀ ਨਹੀਂ, ਸੁਪੀਰੀਅਰ ਕੁਆਲਿਟੀ ਸਰਵਿਸ ਹੈ ਜਿਹੜੀ ਪ੍ਰੋਵਾਈਡ ਕੀਤੀ ਜਾਂਦੀ ਹੈ ਉੱਤੇ ਸੋਨੇ ਤੇ ਸੁਹਾਗਾ। ਇਹ ਹੈ ਵੀ ਤੁਸੀਂ ਹੈ ਜਿਹੜਾ ਸ਼ੋਪ ਅਰਾਊਂਡ ਕਰ ਲਿਓ, ਫਿਰ ਜਿਹੜਾ ਇਹਨਾਂ ਤੋਂ ਪੁੱਛਿਓ ਵੀ ਭਾਈ ਕਿੰਨਾ ਕੁ ਜਿਹੜਾ ਖਰਚਾ ਆਵੇਗਾ, ਅਤੇ ਤੁਸੀਂ ਹੈ ਜਿਹੜਾ ਹੈਰਾਨ ਹੋ ਜੂੰਗੇ, ਉਹ ਜਿਹੜਾ ਖਰਚਾ ਜਿਹੜਾ ਆ ਤੁਹਾਨੂੰ ਹੈ ਜਿਹੜਾ ਹੋਰ ਬਾਕੀ ਐਕਸਪੈਂਸ ਹੋਰ ਹੋਣਗੇ, ਇਹਨਾਂ ਦੀ ਜਿਹੜੀ ਹੈ ਰਿਪੇਅਰ ਆ ਜਿਹੜੀ ਬੜੀ ਬਜਟ ਫਰੈਂਡਲੀ ਹੈ। ਸੋ ਟਰੱਕਾਂ ਦਾ ਕੋਈ ਵੀ ਤੁਸੀਂ ਐਨੂਅਲ ਸੇਫਟੀ ਐਮਿਸ਼ਨ ਟੈਸਟ, ਇੰਜਨ ਰਿਪੇਅਰ, ਆਇਲ ਚੇਂਜ ਜਾਂ ਵੈਲਡਿੰਗ ਦਾ ਕੋਈ ਕੰਮ ਕਰਾਉਣਾ, ਜਾਂ ਫਿਰ ਤੁਸੀਂ DPF ਸਿਸਟਮ ਰਿਪੇਅਰ, ਟਰਾਂਸਮਿਸ਼ਨ ਜਾਂ ਡੈਫ ਰੀਫਲਟ ਕਰਾਉਣਾ ਚਾਹੁੰਦੇ ਹੋ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਨਾਲ। ਸੋ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਸੰਪਰਕ ਕਰਨ ਵਾਸਤੇ ਦੋਸਤੋ ਨੰਬਰ ਹੈ 519-490-61 519-409-0961 ਤੇ ਸੰਪਰਕ ਕੀਤਾ ਜਾ ਸਕਦਾ, ਜਾਂ ਫਿਰ ਤੁਸੀਂ 1414 ਮੈਨਸਵੁੱਡ ਕੋਰਟ ਮਿਲਟਨ ਵਿਖੇ ਹੈ ਜਿਹੜਾ ਇਹਨਾਂ ਨੂੰ ਤੁਸੀਂ ਵਿਜ਼ਿਟ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ ਅਤੇ ਤੁਹਾਨੂੰ ਜਿਹੜੀ PM ਇੰਸਪੈਕਸ਼ਨ ਜਿਹੜੀ ਹੁੰਦੀ ਹੈ ਉਹ ਕੰਪਲੀਮੈਂਟਰੀ ਹੈ ਜਿਹੜੀ ਦਿੱਤੀ ਜਾਵੇਗੀ। ਆਓ ਫਿਰ ਹੁਣ ਰੁੱਖ ਕਰਦੇ ਹਾਂ ਕੁਛ ਤਾਜ਼ਾ ਤਰੀਨ ਖਬਰਾਂ ਦਾ, ਉਸ ਤੋਂ ਬਾਅਦ ਇੱਕ ਜਿਹੜੀ ਖਬਰ ਹੈ। ਸਭ ਤੋਂ ਪਹਿਲਾਂ ਉੱਦਾਂ ਤਾਂ ਮੇਰੇ ਕੋਲ ਅਜੇ ਦੋ ਸਟੋਰੀਜ਼, ਹਮੇਸ਼ਾ ਮੈਂ ਪ੍ਰੋਗਰਾਮ ਦੇ ਵਿੱਚ ਦੋ ਜਾਂ ਤਿੰਨ ਸਟੋਰੀਜ਼ ਹੈ ਜਿਹੜੀ ਉਹ ਰੱਖਦਾ ਹੁੰਦਾ, ਪਰ ਜਿਹੜੀ ਇੱਕ ਸਭ ਤੋਂ ਅਹਿਮ ਸਟੋਰੀ ਹੈ ਉਹਦੇ 'ਤੇ ਹੈ ਜਿਹੜਾ ਮੈਂ ਪਹਿਲਾਂ ਥੋੜ੍ਹਾ ਜਿਹਾ ਆਪਣਾ ਜਿਹੜਾ ਵਿਊ ਪੁਆਇੰਟ ਹੈ ਜਾਂ ਤੁਹਾਡੇ ਤੋਂ ਕੁਛ ਸਵਾਲ ਮੈਂ ਰੱਖਾਂਗਾ, ਫਿਰ ਉਹਦੇ 'ਤੇ ਜ਼ਰੂਰ ਤੁਸੀਂ ਆਪਣੇ ਵਿਚਾਰ ਜਿਹੜੇ ਦੇ ਸਕਦੇ ਹੋ। ਸੋ ਆਓ ਫਿਰ ਹੁਣ ਖਬਰਾਂ ਦੀ ਸਟਾਰਟ

0: ਜੀ ਹਾਂ ਦੋਸਤੋ, ਆਓ ਫਿਰ ਸਟਾਰਟਿੰਗ ਕਰਦੇ ਹਾਂ। ਜਿਹੜਾ ਅੱਜ ਇੱਕ ਸਟੋਰੀ ਹੈ ਜਿਹੜੀ ਮੈਂ ਕਵਰ ਕਰਨ ਜਾ ਰਿਹਾ, ਉਹਦੇ 'ਤੇ ਮੈਂ ਥੋੜ੍ਹਾ ਜਿਹਾ ਰੋਸ਼ਨੀ ਹੈ ਜਿਹੜੀ ਉਹ ਪਾ ਦਿੰਦਾ, ਤਾਂ ਕਿ ਬਾਅਦ ਦੇ ਵਿੱਚ ਫਿਰ ਇਹਦੇ 'ਤੇ ਆਪਾਂ ਤੁਹਾਡੇ ਜਿਹੜੇ ਵਿਚਾਰ ਲਵਾਂਗੇ। ਇਹ ਤੁਹਾਡੇ ਮੇਰੇ ਆਪਣੇ ਨਾਲ ਹੈ ਜਿਹੜਾ ਇਹ ਚੀਜ਼ਾਂ ਸਿੱਧਾ ਸੰਬੰਧ ਰੱਖਦੀਆਂ ਨੇ। ਸਮੇਂ ਦੇ ਨਾਲ ਬਹੁਤ ਕੁਝ ਹੈ ਜਿਹੜਾ ਆਪਾਂ ਚੇਂਜਸ ਦੇਖਿਆ। ਕਈ ਜਿਹੜੇ ਸਾਡੇ ਸੁਣਨ ਵਾਲੇ ਆ, ਸ਼ਾਇਦ ਉਹਨਾਂ ਨੂੰ ਆ ਜਿਹੜੇ 3 ਦਹਾਕੇ 4 ਦਹਾਕੇ, ਕਈਆਂ ਨੂੰ 5 ਦਹਾਕੇ ਵੀ ਹੋ ਗਏ ਹੋਣਗੇ, ਸ਼ਾਇਦ ਉਸ ਤੋਂ ਉੱਤੇ ਵੀ। ਅਤੇ ਉਹਨਾਂ ਨੇ ਹੈ ਜਿਹੜਾ ਇਹਨਾਂ ਸੜਕਾਂ ਦੇ ਉੱਤੇ ਜਾਂ GTA ਦੇ ਵਿੱਚ ਹੈ ਜਿਹੜਾ ਕਈ ਤਰ੍ਹਾਂ ਦਾ ਕਲਚਰ ਆ ਜਿਹੜਾ ਚੇਂਜ ਹੁੰਦੇ ਦੇਖਿਆ। ਸੋ ਮੈਂ ਅੱਜ ਜਿਹੜੀ ਗੱਲ ਕਰਨਾ ਚਾਹੁੰਦਾ ਹਾਂ, ਟੋਰੋਂਟੋ ਦੇ ਮਸ਼ਹੂਰ ਸਾਲਸਾ ਔਨ ਸੈਂਟ ਕਲੇਅਰ ਫੈਸਟੀਵਲ, ਕੱਲ੍ਹ ਵੀ ਮੈਂ ਇਹਦੇ 'ਤੇ ਤੁਹਾਡੇ ਨਾਲ ਇੱਕ ਖਬਰ ਦੇ ਰੂਪ ਦੇ ਵਿੱਚ ਸਾਂਝੀ ਕੀਤੀ ਸੀ, ਗੱਲਬਾਤ ਵਿੱਚ ਹੋਈ ਜਿਹੜੀ ਗੋਲੀਬਾਰੀ ਹੈ ਜਿਸ ਦੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋਏ ਤੋਂ ਬਾਅਦ ਸ਼ਹਿਰ ਦੇ ਵਿੱਚ ਹੁਣ ਸਟਰੀਟ ਜਿਹੜੇ ਫੈਸਟੀਵਲ ਹੁੰਦੇ ਨੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ, ਸੇਫਟੀ ਨੂੰ ਲੈ ਕੇ ਗੰਭੀਰ ਚਰਚਾ ਜਿਹੜੀ ਸ਼ੁਰੂ ਹੋ ਚੁੱਕੀ ਹੈ। ਟੋਰੋਂਟੋ ਸਿਟੀ ਕੌਂਸਲਰ ਜਿਹੜੇ ਜੋਸ਼ ਨੇ, ਉਹਨਾਂ ਨੇ ਕਿਹਾ ਕਿ ਭਵਿੱਖ ਦੇ ਵਿੱਚ ਅਜਿਹੇ ਸਮਾਗਮਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਹਰ ਆਪਸ਼ਨਸ 'ਤੇ ਵਿਚਾਰ ਕਰਨਾ ਚਾਹੀਦਾ ਹੈ। ਜਦੋਂ ਇਹ ਹਾਦਸਾ ਹੋਇਆ ਦੋਸਤੋ, ਉਸ ਵੇਲੇ ਤਕਰੀਬਨ 13,000 ਲੋਕ ਹੈ ਜਿਹੜੇ ਮੌਜੂਦ ਸਨ, ਜਿਨ੍ਹਾਂ ਦੇ ਵਿੱਚ ਬੱਚੇ ਵੀ ਸੀ, ਪਰਿਵਾਰਾਂ ਦੇ ਨਾਲ ਲੋਕ ਪਹੁੰਚੇ ਹੋਏ ਸੀ, ਬਜ਼ੁਰਗ ਵੀ ਸ਼ਾਮਿਲ ਸਨ ਅਤੇ ਫੈਸਟੀਵਲ ਦਾ ਉਹ ਆਨੰਦ ਮਾਣ ਰਹੇ ਸੀ। ਅਚਾਨਕ ਗੋਲੀਆਂ ਚੱਲਣ ਦੇ ਨਾਲ ਭਗਦੜ ਹੈ ਜਿਹੜੀ ਉਹ ਮੱਚ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਦੌੜ ਪਏ। ਪੁਲਿਸ ਦਾ ਮੰਨਣਾ ਹੈ ਕਿ ਇਹ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਘਟਨਾ ਨਹੀਂ ਸੀ, ਸਗੋਂ 2 ਜਿਹੜੇ ਹਥਿਆਰਬੰਦ ਜੇ ਹਥਿਆਰ ਲੈ ਕੇ ਪਹੁੰਚੇ ਹੋਏ ਸੀਗੇ, ਉਹਨਾਂ ਦੇ ਵਿੱਚ ਆਪਸੀ ਗੋਲੀਬਾਰੀ ਦੀ ਘਟਨਾ ਸੀ। ਜਾਂਚ ਫਿਲਹਾਲ ਹਜੇ ਵੀ ਜਾਰੀ ਹੈ। ਹੁਣ ਸ਼ਹਿਰ ਹੈ ਜਿਹੜਾ ਇਹ ਵਿਚਾਰ ਕਰ ਰਿਹਾ, ਇਕੱਲਾ ਇੱਕ ਸ਼ਹਿਰ ਨਹੀਂ, ਹੁਣ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੀ ਇਹਦੀ ਜਿਹੜੀ ਹੈ ਵਿਚਾਰ ਚਰਚਾ ਸ਼ੁਰੂ ਹੋ ਚੁੱਕੀ ਹੈ ਵੀ ਜਿਹੜੇ ਵੱਡੇ ਜਨਤਕ ਸਮਾਗਮ ਹੁੰਦੇ ਨੇ, ਪਬਲਿਕ ਈਵੈਂਟਸ ਜਿਹੜੇ ਹੁੰਦੇ ਨੇ, ਕਿਉਂਕਿ ਹੁਣ ਆਪਾਂ ਨੂੰ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਹੁਣ ਆਹ ਸਮਰ ਚੱਲ ਰਹੀਆਂ ਨੇ, ਕੋਈ ਵੀ ਕਮਿਊਨਿਟੀ ਹੈ ਉਹਨਾਂ ਵੱਲੋਂ ਆ ਜਿਹੜੇ ਵੱਖੋ ਵੱਖ ਸਮਾਗਮ ਕਰਵਾਏ ਜਾਂਦੇ ਨੇ, ਪਬਲਿਕ ਈਵੈਂਟਸ ਕਰਵਾਏ ਜਾਂਦੇ ਨੇ, ਜਿੱਥੇ ਬਹੁਤ ਵੱਡੀ ਤੌਰ ਵੱਡੇ ਪੱਧਰ 'ਤੇ ਜਿਹੜੇ ਕਹਿ ਲਓ ਵੀ ਗੈਦਰਿੰਗਸ ਹੁੰਦੀਆਂ ਨੇ। ਹੁਣ ਕੀ ਆਪਸ਼ਨਸ ਔਨ ਦਾ ਟੇਬਲ ਨੇ, ਕੀ ਪੁਲਿਸ ਦੀ ਜਿਹੜੀ ਮੌਜੂਦਗੀ ਹੈ ਉਹ ਹੋਰ ਵਧਾਈ ਜਾਵੇ, ਬੈਗ ਚੈੱਕ ਜਾਂ ਫਿਰ ਮੈਟਲ ਡਿਟੈਕਟਰ ਹੈ ਜਿਹੜੇ ਉਹ ਲਗਾਏ ਜਾਣ, ਜਾਂ ਫਿਰ CCTV ਅਤੇ ਜਿਹੜੇ ਸੁਰੱਖਿਆ ਨਿਗਰਾਨੀ ਨੂੰ ਹੈ ਜਿਹੜਾ ਹੋਰ ਮਜ਼ਬੂਤ ਕੀਤਾ ਜਾਵੇ, ਜਾਂ ਫਿਰ ਹੋਰ ਸੁਰੱਖਿਆ ਯੋਜਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਹੋਰ ਬਿਹਤਰ ਬਣਾਇਆ ਜਾਵੇ। ਸੋ ਇਹਨਾਂ 'ਤੇ ਆ ਜਿਹੜੀ ਗੱਲਬਾਤ ਚੱਲ ਰਹੀ ਹੈ। ਪਰ ਹੁਣ ਮੇਰਾ ਸਵਾਲ ਹੈ ਜਿਹੜਾ ਤੁਹਾਡੇ ਨਾਲ ਹੈ, ਮੇਰਾ ਸਵਾਲ ਇਹ ਹੈ ਜੀ, ਆਪਾਂ ਸਾਰੇ ਦੇਖੋ ਇੱਕ ਸਮਰ ਸਾਡੇ ਕੋਲ ਹੈ ਜਿਹੜਾ ਇਹ ਸੀਜ਼ਨ ਆਉਂਦਾ, ਆਪਾਂ ਸਾਰੇ ਆ ਜਿਹੜੇ ਬਣਾਉਂਦੇ ਆਪਦੇ ਆਪਣੇ ਪਰਿਵਾਰਾਂ ਦੇ ਨਾਲ, ਭਾਵੇਂ ਬੀਚਸ ਦੇ ਉੱਤੇ ਜਾਣਾ ਹੋਵੇ ਜਾਂ ਫਿਰ ਕੋਈ ਹੋਰ ਜਿਹੜੇ ਈਵੈਂਟਸ ਹੈ ਉਹਨਾਂ ਨੂੰ ਅਟੈਂਡ ਕਰਨਾ ਹੋਵੇ, ਕੀ ਇਸ ਘਟਨਾ ਤੋਂ ਬਾਅਦ, ਅੱਛਾ ਮੈਂ ਇਹ ਵੀ ਦੱਸਦਾ, ਬ੍ਰੈਂਪਟਨ ਦੇ ਵਿੱਚ ਵੀ ਤੁਹਾਨੂੰ ਯਾਦ ਕਰਾ ਦਈਏ, ਵਿਕਟੋਰੀਆ ਡੇ 'ਤੇ ਵੀ ਇਹੋ ਜਿਹਾ ਕੰਮ ਹੋਇਆ ਸੀਗਾ, ਹੈ ਨਾ ਜੀ। ਸੋ ਵਿਕਟੋਰੀਆ ਡੇ ਵਾਲੇ ਦਿਨ ਇੱਕ ਹੋਰ ਐਸ਼ ਬ੍ਰਿਜ, ਉੱਥੇ ਵੀ ਇਹੋ ਜਿਹੀ ਘਟਨਾ ਵਾਪਰੀ ਸੀ। ਹੁਣ ਸਵਾਲ ਮੇਰੇ ਇਹ ਹੈ ਕਿ ਇਸ ਘਟਨਾ ਤੋਂ ਬਾਅਦ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਜਿਹੜੇ ਸਟਰੀਟ ਫੈਸਟੀਵਲ ਜਾਂ ਫਿਰ ਜਿਹੜੇ ਕਮਿਊਨਿਟੀ ਸਮਾਗਮ ਹੁੰਦੇ ਨੇ ਉਹਦੇ ਵਿੱਚ ਜਾਣਾ ਸੁਰੱਖਿਅਤ ਸਮਝਦੇ ਹੋ? ਦੂਸਰਾ ਮੇਰਾ ਸਵਾਲ ਇਹ ਹੈ ਕਿ ਵੱਡੇ ਫੈਸਟੀਵਲਾਂ ਦੇ ਵਿੱਚ ਮੈਟਲ ਡਿਟੈਕਟਰ ਜਾਂ ਫਿਰ ਬੈਗ ਚੈੱਕ ਲਾਜ਼ਮੀ ਹੋਣੇ ਚਾਹੀਦੇ ਨੇ, ਕਿਉਂਕਿ ਜਦੋਂ ਇਸ ਵਾਰ ਕੈਨੇਡਾ ਡੇ ਸੀਗਾ ਚੰਗੂਦੀ ਪਾਰਕ ਦੇ ਵਿੱਚ, ਜਿਹੜਾ ਪੁਲਿਸ ਵੱਲੋਂ ਹਰ ਇੱਕ ਜਿਹੜੇ ਐਂਟਰ ਕਰ ਰਹੇ ਸੀਗੇ ਉਹਨਾਂ ਦੇ ਬੈਗੇਜ ਜਾਂ ਫਿਰ ਬੈਗਸ ਹੈ ਜਿਹੜੇ ਉਹ ਚੈੱਕ ਕੀਤੇ ਜਾ ਰਹੇ ਸੀਗੇ, ਜਾਂ ਫਿਰ ਤੁਹਾਨੂੰ ਇਹ ਲੱਗਦਾ ਵੀ ਪੁਲਿਸ ਦੀ ਵੱਧ ਮੌਜੂਦਗੀ ਹੈ ਜਿਹੜੀ ਉਹ ਲੋਕਾਂ ਨੂੰ ਹੈ ਜਿਹੜਾ ਸੁਰੱਖਿਅਤ ਮਹਿਸੂਸ ਕਰਵਾਉਂਦੀ ਹੈ, ਜਾਂ ਫਿਰ ਤੁਹਾਨੂੰ ਲੱਗਦਾ ਇਸ ਦੇ ਨਾਲ ਸਮਾਗਮ ਦਾ ਮਾਹੌਲ ਹੈ ਜਿਹੜਾ ਬਦਲ ਸਕਦਾ ਹੈ? ਬੱਚਿਆਂ ਅਤੇ ਪਰਿਵਾਰਾਂ ਦੀ ਸੁਰੱਖਿਆ ਲਈ ਤੁਹਾਡੇ ਅਨੁਸਾਰ ਹੋਰ ਕਿਹੜੇ ਕਦਮ ਹੈ ਜਿਹੜੇ ਚੁੱਕੇ ਜਾਣੇ ਚਾਹੀਦੇ ਨੇ? ਕੀ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਾਅਦ ਵੀ ਸੱਭਿਆਚਾਰਕ ਅਤੇ ਕਮਿਊਨਿਟੀ ਦੇ ਜਿਹੜੇ ਫੈਸਟੀਵਲ ਹੈ ਉਹ ਜਾਰੀ ਰਹਿਣੇ ਚਾਹੀਦੇ ਹਨ, ਜਾਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਵਿੱਚ ਵੱਡੇ ਸੁਧਾਰ ਕਰਨੇ ਚਾਹੀਦੇ ਨੇ? ਸੋ ਇਹ ਕੁਝ ਕੁ ਸਵਾਲ ਹੈ, ਇਹ ਜਿਹੜੇ ਸਮਾਗਮਸ ਹੁੰਦੇ ਨੇ, ਪਬਲਿਕ ਈਵੈਂਟਸ ਹੁੰਦੇ ਨੇ, ਉਹਨਾਂ ਨੂੰ ਲੈ ਕੇ ਜੋ ਕੁਛ ਹੈ ਜਿਹੜਾ ਪਿੱਛੇ ਜੇ ਵਾਪਰਿਆ ਉਹਨਾਂ ਨੂੰ ਲੈ ਕੇ ਕੁਝ ਕੁ ਸਵਾਲ ਹੈ। ਇਹ ਮੇਰੇ ਸਵਾਲ ਨਹੀਂ ਹੋ ਸਕਦੇ, ਇਹ ਸਾਡੇ ਸਾਰਿਆਂ ਦੇ ਸਵਾਲ ਹੋ ਸਕਦੇ ਆ, ਪਰ ਇਹਦੇ ਤੇ ਤੁਹਾਡੇ ਕੀ ਵਿਚਾਰ ਨੇ? ਕੀ ਤੁਹਾਨੂੰ ਸਵਾਲ ਹੈ ਜਿਹੜੇ ਜਾਇਜ਼ ਲੱਗਦੇ ਆ, ਜਾਂ ਫਿਰ ਤੁਹਾਨੂੰ ਲੱਗਦੇ ਵੀ ਭਾਜੀ ਇੱਕਾ ਦੁੱਕਾ ਘਟਨਾ ਹੁੰਦੀਆਂ ਨੇ, ਬਾਕੀ ਸਾਰਾ ਕੁਛ ਹੈ ਜਿਹੜਾ ਉਹ ਠੀਕ ਹੈ? ਸੋ ਇਹਦੇ ਤੇ ਤੁਸੀਂ ਆਪਣੇ ਵਿਚਾਰ ਆ ਦੋਸਤੋ ਦੇ ਸਕਦੇ ਹੋ। ਕੀ ਇਸ ਘਟਨਾ ਤੋਂ ਬਾਅਦ ਤੁਸੀਂ ਆਪਣੇ ਪਰਿਵਾਰ ਦੇ ਨਾਲ ਸਟਰੀਟ ਫੈਸਟੀਵਲ ਜਾਂ ਫਿਰ ਕਮਿਊਨਿਟੀ ਸਮਾਗਮਾਂ ਦੇ ਵਿੱਚ ਜਾਣਾ ਸੁਰੱਖਿਅਤ ਸਮਝਦੇ ਹੋ, ਜਾਂ ਫਿਰ ਵੱਡੇ ਫੈਸਟੀਵਲ ਜਿਹੜੇ ਹੁੰਦੇ ਨੇ, ਪਬਲਿਕ ਈਵੈਂਟਸ ਹੁੰਦੇ ਨੇ, ਉਹਨਾਂ ਦੇ ਵਿੱਚ ਮੈਟਲ ਡਿਟੈਕਟਰ ਜਾਂ ਫਿਰ ਬੈਗ ਚੈੱਕ ਹੈ ਜਿਹੜੇ ਉਹ ਲਾਜ਼ਮੀ ਹੋ ਜਾਣੇ ਚਾਹੀਦੇ ਨੇ? ਸੋ ਇਹ ਕੁਝ ਕੁ ਸਵਾਲ ਹੈ। ਸਟੂਡੀਓ ਦਾ ਨੰਬਰ 905-673-3337 ਤੇ ਤੁਸੀਂ ਆਪਣੇ ਵਿਚਾਰਾਂ ਦੀ ਦੋਸਤੋ ਇਸ ਖਬਰ ਦੇ ਉੱਤੇ ਸਾਂਝ ਪਾ ਸਕਦੇ ਹੋ। ਕਮਲਜੀਤ ਭਾਜੀ ਸਤਿ ਸ੍ਰੀ ਅਕਾਲ ਜੀ। ਇਹਨੂੰ ਜੀ
1: ਜੀ ਸਤਿ ਸ੍ਰੀ ਅਕਾਲ ਚੰਮੀ ਜੀ। ਤੇ ਦੇਖੋ ਗੱਲ ਇਸ ਤਰ੍ਹਾਂ, ਗੋਲੀ ਇੱਕ ਜਗ੍ਹਾ ਥੋੜੀ ਚੱਲੀ ਆ ਪਿਛਲੇ ਜੀ, ਚੱਲੀਆਂ ਨੇ
0: ਜੀ ਜੀ।
1: ਜ਼ਰੂਰੀ ਨੀ ਹੈਗਾ ਪਾਰਕਾਂ ਦੇ ਵਿੱਚ ਜਾਂ ਗੋਲੀ ਚੱਲਦੀ ਆ ਜਾਂ ਜਿੱਥੇ ਕੋਈ ਇਵੈਂਟਸ ਹੁੰਦੇ ਆ ਉੱਥੇ ਕਮੇਟੀ ਦਾ ਜੇ ਕੋਈ ਗੈਦਰਿੰਗ ਹੁੰਦੀ ਉੱਥੇ ਹੁੰਦੀ ਆ। ਆਪਾਂ ਤੇ ਸਰ ਇੱਕ ਗੱਲ ਇਹ ਪੱਕੀ ਰੱਖੀ ਆ ਵੀ ਕਿਤੇ ਤੁਹਾਨੂੰ ਆਪਦੀ ਸੇਫਟੀ ਆਪ ਰੱਖਣੀ ਪੈਣੀ ਆ। ਇਹ ਕਮੇਟੀ ਕਮੇਟੀ ਦੀਆਂ ਗੱਲਾਂ ਗੁੱਲਾਂ ਹੈ ਨੀ ਆ, ਲੋਕਾਂ ਨੇ ਬਿਜ਼ਨਸ ਚਲਾਏ ਆ, ਕੋਈ ਆਪਦਾ ਬਿਜ਼ਨਸ ਚਲਾਉਂਦੇ ਆ। ਇੱਕ ਇੱਕ ਜਿਹੜੇ ਫੂਡ ਸਟਾਲ ਆ ਦਸ ਦਸ ਪੰਦਰਾਂ ਹਜ਼ਾਰ ਰੁਪਇਆ ਲੈਂਦੇ ਆ ਉਹਨਾਂ ਤੋਂ, ਤੇ ਨਾ ਰੱਖਦੀ ਦਾ ਕਮਿਊਨਿਟੀ ਸੈਂਟਰ। ਉਹ ਕੌਂਸਲਰ ਨੇ ਬਿਆਨ ਦੇ ਤਾ ਆ ਗਿਆ, ਵੋਟਾਂ ਪੱਕੀਆਂ ਕਰ ਲਈਆਂ ਇਹਨਾਂ ਨੇ, ਸਰਕਾਰਾਂ ਨੇ ਕੀ ਕਰਨਾ, ਸਾਡੇ ਨੇ ਕੁਛ ਨੀ ਕਰਨਾ। ਗੋਲੀਆਂ ਰੋਜ਼ ਚੱਲਦੀ ਆ, ਇੱਥੇ ਪੁੱਛਿਆ ਕੀ ਕਹੂਗਾ ਕੌਂਸਲਰ ਫਿਰ ਜਾ ਕੇ ਹੈ। ਹੋਰ ਮੇਕ ਸ਼ੋਰ ਜੀ ਉਹ ਕਹਿ ਰਿਹਾ ਵੀ ਇਹਨੂੰ ਹੋਰ ਸੇਫ ਬਣਾਇਆ ਜਾਊਗਾ। ਸੇਫ ਬਣਾਉਣ ਦਾ ਮਤਲਬ ਕੀ ਆ? ਮੋਰ ਪੁਲਿਸਿੰਗ ਲਾਊਗੀ ਤਾਂ ਮੋਰ ਜਿਹੜਾ ਉਹਦੀ ਬਣੇ ਉਹ ਸਾਡੇ ਲੋਕਾਂ ਤੇ ਪੈਣੀ ਆ, ਖਰਚੇ ਜਿਹੜੇ ਆ।
0: ਨਹੀਂ ਭਾਜੀ, ਕਮਲਜੀਤ ਭਾਜੀ ਦੇਖੋ, ਇਹ ਸੇਫ ਸੇਫਟੀ ਦੀ ਆਪਾਂ ਇੱਦਾਂ ਤਾਂ ਗੱਲ ਨਹੀਂ ਆਪਾਂ ਛੱਡ ਸਕਦੇ ਵੀ ਆਪਾਂ ਜਦੋਂ ਤੱਕ ਆਵਾਜ਼ ਨਹੀਂ, ਕੋਈ ਵੀ ਅੱਜ ਤੱਕ ਤੁਸੀਂ ਦੇਖੋ ਕੋਈ ਵੀ ਜੇ ਕਾਨੂੰਨ ਦੇ ਵਿੱਚ ਲੈਗਿਸਲੇਸ਼ਨ ਦੇ ਵਿੱਚ ਚੇਂਜਸ ਆਈ ਹੈ ਤੇ ਲੋਕਾਂ ਨੇ ਆਵਾਜ਼ ਚੱਕੀ ਹੈ। ਲੋਕਾਂ ਨੇ ਜਿਹੜਾ ਹੁਣ ਆਪਣੇ ਜਿਹੜੇ ਸੰਬੰਧਿਤ ਲੋਕਲ MPP ਹੋ ਗਏ, MP ਹੋ ਗਏ, ਸਿਟੀ ਕੌਂਸਲਰ ਹੋ ਗਏ, ਰੀਜਨਲ ਕੌਂਸਲਰ ਹੋ ਗਏ, ਉਹਨਾਂ ਤੱਕ ਹੁਣ ਆਵਾਜ਼ ਪਹੁੰਚਾਉਣੀ ਜਿਹੜੀ ਸ਼ੁਰੂ ਕਰਤੀ ਹੈ। ਅੱਜ ਤੋਂ ਜਦੋਂ ਮੈਂ 7-8 ਸਾਲ ਪਹਿਲਾਂ ਜਦੋਂ ਮੈਂ ਲੋਕਲ ਇਸ਼ੂ ਤੇ ਗੱਲ ਕਰਦਾ ਹੁੰਦਾ ਸੀ ਨਾ ਭਾਜੀ, ਤਾਂ ਮੈਨੂੰ ਇੱਕ ਅੱਧੀ ਕਾਲ ਵੀ ਨਹੀਂ ਆਉਂਦੀ ਹੁੰਦੀ ਸੀ ਤੇ ਮੈਂ ਆਪਣਾ ਕੰਮ ਕਰੀ ਜਾਂਦਾ ਸੀਗਾ। ਤੇ ਲਗਾਤਾਰ ਹੁਣ ਮੈਨੂੰ ਬੜੀ ਖੁਸ਼ੀ ਹੈ ਵੀ ਸਾਡੇ ਲਿਸਨਰਸ ਦੇ ਵਿੱਚ ਜਿਹੜੀ ਇਹ ਜਾਗਰੂਕਤਾ ਆਈ ਹੈ ਵੀ ਭਾਈ ਅਸੀਂ ਇੱਥੇ ਵੀ ਸੰਭਾਲੀਏ, ਸਾਡੀਆਂ ਆਉਣ ਵਾਲੀਆਂ ਜਿਹੜੀਆਂ ਨਿਆਣੇ ਹੈ ਉਹਨਾਂ ਲਈ ਅਸੀਂ ਫਿਊਚਰ ਹੈ ਜਿਹੜਾ ਉਹ ਵਧੀਆ ਕਰੀਏ। ਪਰ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਇਹ ਜਿਹੜਾ ਸੇਫ ਮਹਿਸੂਸ ਕਰਦੇ ਹੋ ਜੇ ਤੁਸੀਂ ਕਦੇ ਪਬਲਿਕ ਈਵੈਂਟਸ ਦੇ ਵਿੱਚ ਤੁਹਾਨੂੰ ਜਾਣਾ ਪਵੇ ਆਪਣੇ ਪਰਿਵਾਰ ਦੇ ਨਾਲ?
1: ਪਹਿਲੀ ਗੱਲ ਤਾਂ ਤੁਸੀਂ ਜਾਂਦੇ ਹੀ ਨਹੀਂ ਅਸੀਂ ਤਾਂ, ਜੇ ਕਿਤੇ ਵੀਕਐਂਡ ਦਾ ਪ੍ਰੋਗਰਾਮ ਕਈ ਵਾਰ ਹੁੰਦਾ ਉੱਥੇ ਜਾ ਕੇ ਐਡੀ ਹੂਤ ਹਾਤ ਹੋ ਗਈ ਆ, ਮਤਲਬ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਅਸੀਂ ਇੰਜੋਏ, ਮਤਲਬ ਬੀਚ ਤੇ ਜਾਣਾ ਹੋਵੇ ਜਾਂ ਕਿਤੇ ਹੋਰ ਪਾਰਕ ਦੇ ਵਿੱਚ ਜਾਣਾ ਹੋਵੇ, ਫੈਮਿਲੀ ਦੀ ਕੋਈ ਗੈਦਰਿੰਗ ਹੁੰਦੀ ਸੀ ਕਿਤੇ, ਮਤਲਬ ਈਵਨ ਸਟੋਰਾਂ ਦੇ ਵਿੱਚ ਵੀ ਅਸੀਂ ਤਾਂ ਇਹ ਰੱਖਿਆ ਹੁਣ ਵੀਕ ਡੇ ਦੇ ਵਿੱਚ ਮੋਸਟਲੀ ਫਰਾਈਡੇ ਨੂੰ ਆਪਦਾ ਜਿਹੜਾ ਜਾ ਕੇ ਆਪਣਾ ਜੇ ਕੋਈ ਖਾਣ ਪੀਣ ਦਾ ਹੁੰਦਾ ਸੀ ਕੰਮ ਦੇ ਵੇਲੇ ਦਾ, ਕਿਉਂਕਿ ਸਾਡਾ ਇੱਕ ਸ਼ਿਸ਼ਟਾਚਾਰ ਹੁੰਦਾ ਸੀ, ਇੱਕ ਤਹਿਜੀਬ ਹੁੰਦੀ ਸੀ, ਕਿਸੇ ਰੈਸਟੋਰੈਂਟ ਦੇ ਵਿੱਚ ਜਾਣਾ, ਜਾ ਕੇ ਉੱਥੇ ਬੈਠਣਾ, ਬਹਿ ਕੇ ਗੱਲਬਾਤ ਕਰਨੀ ਜਾਂ ਕੁਛ ਵੀ ਆ, ਉਹ ਸਾਰਾ ਕੁਝ ਮਲੀਆ ਮੇਟ ਹੋ ਗਿਆ।
0: ਕਾਰਨ ਕੀ ਆ ਭਾਜੀ ਉਹਦਾ? ਉਹਦਾ ਕਾਰਨ ਕੀ ਸੀ?
1: ਉਹਦਾ ਕੀ, ਅਨਐਜੂਕੇਟਡ ਬੰਦੇ ਆ ਗਏ, ਆ ਕੇ ਉਹ ਪਤਾ ਕੁਛ ਨੀ, ਅਸੀਂ ਉਹੀ ਪੰਜਾਬ ਵਾਲਾ ਹਿਸਾਬ ਦਾ ਸਾਰਾ ਕੁਝ ਚਲਾ ਲਿਆ ਇੱਥੇ, ਤੇ ਮੇਰੀ ਨੀ ਬਹੁਤ ਸਾਰੀ ਫੈਮਿਲੀ ਜਿੱਦਾਂ ਹੀ ਆ ਇਹ, ਠੀਕ ਆ। ਤੇ ਉਹ ਤੋਂ ਬਾਅਦ ਜੇ ਆਪਾਂ ਕਹਿ ਦਈਏ ਆਵਾਜ਼ ਦੀ ਹੁਣ ਗੱਲ ਆ ਜੀ, ਆਪਾਂ ਰੋਜ਼ ਗੱਲ ਕਰਦੇ ਆ, ਪਿਛਲੀ ਵਾਰ ਵੀ ਕੀਤੀ ਸੀ, ਐਕਸਕਿਊਜ਼ ਮੀ, ਤੇ ਆ ਹੁਣ ਨਗਰ ਕੌਂਸਲ ਦੀਆਂ ਵੋਟਾਂ ਆ ਗਈਆਂ, ਕੀ ਆਪਾਂ ਹੁਣ ਬ੍ਰਾਂਟਨ ਦੀ ਜਿਹੜੀ ਕੌਂਸਲ ਹੈ ਸਾਰੀ ਆਪਾਂ ਇਹਨਾਂ ਤੋਂ ਖੁਸ਼ ਆ ਵੀ ਮਿਸਟਰ ਪੈਟਰਿਕ ਬਰਾਊਨ ਕੰਪਨੀ ਤੋਂ ਤੁਹਾਡੇ ਸਾਹਮਣੇ ਕਿੰਨਾ ਦੂਜਾ ਹੋਇਆ, ਸਾਡੇ ਬੰਦੇ ਦੇਖ ਲਓ ਖੜਨਗੇ ਇੱਕ ਦੂਜੇ ਦੇ ਖਿਲਾਫ਼ ਆ ਗਏ, ਸਾਡਾ ਇਹ ਕਮਿਊਨਿਟੀ ਆ ਸਾਡੀ ਇਹ, ਤੇ ਛੱਡੋ ਇਹ ਕਮਿਊਨਿਟੀ ਨੂੰ, ਜਿੱਥੋਂ ਕੀ ਲੈਣਾ ਪਿਆ ਜੀ, ਕਮਿਊਨਿਟੀ ਆ ਜਿਹੜੀ ਤੁਹਾਡੇ ਨਾਲ ਕਦੀ ਖੜਦੀ ਨੀ ਕਿਤੇ ਵੀ, ਕਿੰਨਾ ਕੀ ਕੀਤਾ, ਟੈਕਸ ਸਾਡੇ ਵੱਧ ਗਏ ਇੱਥੇ, ਤੁਹਾਡੇ ਸਾਹਮਣੇ ਕਰਾਈਮ ਕਿੱਥੋਂ ਦੇ ਕਿੱਥੇ ਚਲਾ ਗਿਆ, ਹਾਂਜੀ ਪਹਿਲਾਂ ਬੰਦੇ ਮੰਗਾ ਦੇ ਰਹੇ, ਮੁੜ ਕੇ ਮੁਹੂਰਤ ਦਰਵਾਜ਼ੇ ਬੰਦ ਕਰ ਦਿੱਤੇ, ਬਾਅਦ ਵਿੱਚ ਹੁਣ ਕਹਿੰਦੇ ਹਾਂ ਹੋਰ ਮੰਗਾਉਣੇ ਸ਼ੁਰੂ ਕਰਨੇ, ਬੁਰਾ ਹਾਲ ਆ ਮੁਲਕ ਦਾ, ਤੇ ਮਾਸਕ ਕਰਨੀ ਹੋਣੀ ਉੱਥੇ ਜਾ ਕੇ, ਦਾ ਆਪਣੇ ਪ੍ਰਾਈਡ ਫੇਰ ਦੇ ਉੱਤੇ ਹਾਰ ਪਾ ਕੇ ਦਾ, ਤੇ ਡਾਂਸ ਕਰ ਰਿਹਾ ਬੰਦਾ, ਉਹ ਕਿਹੜੀ ਖੁਸ਼ੀ ਦੇ ਵਿੱਚ ਕਰਦਾ ਇਹਨਾਂ ਨੇ ਮੁਲਕਾਂ ਦੇ ਲਈ, ਇਹਨਾਂ ਸਾਰਿਆਂ ਲਈ ਕਮੀ ਫੇਰ ਦੇ ਲਓ ਤੁਸੀਂ, ਵਧਿਆ ਹੀ ਆ ਸਾਰੇ, ਕਿਵੇਂ ਘਟਿਆ ਨੀ ਆ।
0: ਜਿਹੜੀ ਤੁਸੀਂ ਹੁਣ ਗੱਲ ਕਰਦੇ ਇਹ ਦੇਖੋ ਜੇ ਏਦਾਂ ਦੀ ਚੀਜ਼ ਹੈ ਤੇ ਉਹਦਾ ਕੋਈ ਸੋਲੂਸ਼ਨ ਵੀ ਹੁੰਦਾ ਹਨਾ ਜੀ, ਉਹਦਾ ਕੋਈ ਆਲਟਰਨੇਟ ਵੀ ਹੁੰਦਾ ਆ।
1: ਸਰਕਾਰਾਂ ਕਾਨੂੰਨ ਬਦਲੀ ਚੇਂਜ ਕਰਨ ਆਪਦਾ ਜੀ, ਤਾਂ ਕਿ ਲੋਕਾਂ ਨੂੰ ਪਤਾ ਲੱਗੇ।
0: ਬਿੱਲ C-12 ਹੈ ਜਿਹੜਾ ਆਇਆ ਭਾਜੀ, ਤੁਹਾਨੂੰ ਲੱਗਦਾ ਵੀ ਉਹਦੇ ਨਾਲ ਜਿਹੜੀਆਂ ਚੇਂਜਸ ਆਣਗੀਆਂ? ਜਿਹੜਾ ਬਿੱਲ ਇਹ ਲੈ ਕੇ ਆਏ ਸੀ C-12 ਜਿਹਦੇ ਵਿੱਚ ਬੇਲ ਰਿਫੋਰਮਸ ਜਾਂ ਹੋਰ ਕਈ ਜਿਹੜੇ ਕਾਨੂੰਨਾਂ ਦੇ ਵਿੱਚ ਸੋਧ ਕੀਤਾ ਗਿਆ, ਤੁਹਾਨੂੰ ਲੱਗਦਾ ਵੀ ਉਹਦੇ ਨਾਲ ਜਿਹੜਾ ਸੁਧਾਰ ਆਵੇਗਾ ਆਉਣ ਵਾਲੇ ਸਮੇਂ ਦੇ ਵਿੱਚ?
1: ਤੁਹਾਡੇ ਸਾਹਮਣੇ ਹੀ ਆ ਜਾਣਾ ਜੀ, ਸਾਨੂੰ ਤਾਂ ਪਤਾ ਨੀ ਸਾਲ ਡੇਢ ਸਾਲ ਹੋ ਗਿਆ ਅਸੀਂ ਸੁਣਦੇ ਹਾਂ ਜੀ ਬਿੱਲ ਆਇਆ ਬਿੱਲ ਆਇਆ ਬਿੱਲ ਆਇਆ ਜੀ, ਉਹ ਬੰਦੇ ਆ ਗਏ, ਆ ਇੱਕ ਬੰਦਾ 15 ਤਰੀਕ ਨੂੰ ਉਹਨੂੰ ਸਜ਼ਾ ਹੋਣੀ ਸੀ ਪਤਾ ਨੀ ਕਿੰਨੇ ਸਾਲ ਦੀ, ਉਹ ਬੰਦਾ ਦੌੜ ਵੀ ਗਿਆ, ਉਹ ਪਹਿਲਾਂ ਉਹਦਾ ਆਪਣੇ ਪਾਇਆ ਹੁੰਦਾ ਡਾਇਰੈਕਟਰ ਜਿਹਾ ਉਹਦੇ ਆਪਣੇ ਗਾਜ ਦਾ ਕਿੱਥੇ ਪੈਰ ਚ ਪਾ ਦਿੰਦੇ ਆ,
0: ਕੱਟ ਕੇ ਦੌੜ ਗਿਆ,
1: ਉਹ ਕੱਟ ਕੇ ਦੌੜ ਵੀ ਗਿਆ ਬੰਦਾ, ਕੀ ਕਰੀਏ ਅਸੀਂ, ਜਦ ਇੱਕ ਬੰਦਾ ਉਹ ਦੂਜਾ ਨੀ ਹੋ ਸਕਦਾ ਤੇ ਫਿਰ ਮਤਲਬ ਨਾ ਟੋਟਲੀ ਜੇ ਦੇਖਿਆ ਜਾਵੇ ਇਹ ਮੈਸਅਪ ਹੈਗਾ ਆ ਇਹ ਕੰਟਰੀ ਦੇ ਵਿੱਚ, ਮਤਲਬ ਸਾਨੂੰ ਵੀ ਨੀਡ ਟੂ ਵੇਕ ਅਪ, ਹੁਣ ਅਮੈਰੀਕਾ ਵਾਲਿਆਂ ਨੇ ਤੁਹਾਡੇ ਸਾਹਮਣੇ ਦੇਖੋ ਬੰਦੇ ਫੜੇ ਨਾ ਆਲ ਓਵਰ, ਇਹਨੂੰ ਕਹਿੰਦੇ ਆ ਕੰਟਰੀ, ਇਹਨੂੰ ਕਹਿੰਦੇ। ਦੂਜੀ ਗੱਲ ਇਹ ਸਰ, ਇੱਥੇ ਕੈਨੇਡਾ ਦੇ ਵਿੱਚ ਪੁਲਿਸ ਸਰਵਿਸ ਹੈ, ਇੱਥੇ ਫੋਰਸ ਫੋਰਸ ਨੀ ਹੈਗੀ, ਅਮੈਰੀਕਾ ਚ ਪੁਲਿਸ ਫੋਰਸ ਆ, ਹਾਲਾਂਕਿ ਆਪਾਂ ਨੇ ਕਹਿ ਦਈਏ ਉੱਥੇ ਕ੍ਰਾਈਮ ਏਦਾਂ ਨੀ ਹੁੰਦਾ, ਪਰ ਇਸ ਲਈ ਬੰਦਾ ਪਨਿਸ਼ਡ ਹੁੰਦਾ ਨਾ, ਸਾਡੇ ਤੁਹਾਡੇ ਸਾਹਮਣੇ ਇੱਥੇ ਕਿੰਨੇ ਕੁ ਬੰਦੇ ਦੌੜ ਗਏ ਇੱਥੋਂ,
0: ਸਵਾਲ ਆ ਜਿਹੜਾ ਪੁੱਛ ਰਿਹਾ ਤੇ ਉਹਦੇ ਉੱਤੇ ਹੀ ਆ ਜਿਹੜੇ ਤੁਸੀਂ ਆਪਣੇ ਵਿਚਾਰ ਆ ਦੋਸਤੋ ਦੇ ਸਕਦੇ ਹੋ। ਕੀ ਤੁਹਾਨੂੰ ਲੱਗਦਾ ਜਿਹੜੀਆਂ ਪਿੱਛੇ ਕੁਛ ਕੁ ਗੋਲੇਬਾਰੀ ਦੀਆਂ ਘਟਨਾਵਾਂ ਜਾਂ ਫਿਰ ਫਾਇਰ ਵਰਕਸ ਵੀ ਆ ਜਿਹੜੇ ਹੋਏ, ਜਿੱਥੇ ਦੇਖੋ ਪਰਿਵਾਰ ਪਹੁੰਚਦੇ ਨੇ, ਨਾਲ ਬੱਚੇ ਵੀ ਹੁੰਦੇ ਨੇ, ਬਜ਼ੁਰਗ ਵੀ ਹੁੰਦੇ ਨੇ, ਕੋਈ ਵੀ ਆ ਜਿਹੜੀ ਵੱਡੀ ਘਟਨਾ ਜਿਹੜੀ ਆ ਉਹ ਵਾਪਰ ਸਕਦੀ ਹੈ। ਕੀ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਜਿਹੜੇ ਇਹੋ ਜਿਹੇ ਈਵੈਂਟਸ ਹੈ ਉਹਨਾਂ 'ਤੇ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਹੋਰ ਸਖਤੀ ਕਰਨੀ ਚਾਹੀਦੀ ਹੈ, ਜਿੱਦਾਂ ਮੈਟਲ ਡਿਟੈਕਟਰ ਜਿੱਦਾਂ ਹੋ ਗਏ ਜਾਂ ਫਿਰ ਬੈਗ ਚੈਕਿੰਗ ਹੋ ਗਏ, ਕੀ ਇੱਦਾਂ ਦੇ ਹੋਰ ਉਹਨਾਂ ਨੂੰ ਇਨੀਸ਼ੀਏਟਿਵ ਲੈਣੇ ਚਾਹੀਦੇ ਨੇ ਤਾਂ ਕਿ ਇੱਦਾਂ ਦੇ ਈਵੈਂਟਸ ਦੀ ਸੇਫਟੀ ਹੈ ਜਿਹੜੀ ਉਹਨਾਂ ਦਾ ਜਿਹੜਾ ਆ ਹੋਰ ਧਿਆਨ ਰੱਖਿਆ ਜਾਵੇ। ਤੁਹਾਡੇ ਮੁਤਾਬਕ ਤੁਸੀਂ ਇਹ ਜਿਹੜਾ ਈਵੈਂਟ 'ਤੇ ਜਾਣਾ ਸੁਰੱਖਿਅਤ ਮਹਿਸੂਸ ਕਰਦੇ ਹੋ, ਜੇ ਪਬਲਿਕ ਈਵੈਂਟਸ ਹੋਵੇ ਤੁਹਾਨੂੰ ਲੱਗਦਾ ਵੀ ਪਰਿਵਾਰਾਂ ਦੇ ਨਾਲ ਜਾਣਾ ਚਾਹੀਦਾ, ਜਾਂ ਮਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਡਰ ਹੈ ਜਿਹੜਾ ਉਹ ਛੁਪਿਆ ਹੁੰਦਾ ਜੀ? 8418 ਜੀ ਸਵਾਗਤ ਹੈ ਜੀ,
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਜੀ,
2: 15 ਸਾਲ ਪਹਿਲਾਂ ਭਾਜੀ ਮੈਂ ਕਹਿ ਸਕਦਾ ਸੀ ਵੀ ਜਾਣ ਨੂੰ ਦਿਲ ਵੀ ਕਰਦਾ ਸੀ, ਅਸੀਂ ਇਹ ਵੀ ਸਕੇ ਮਹਿਸੂਸ ਕਰਦੇ, ਪਰ ਹੁਣ ਨੀ। ਤਾਂ ਦੂਜੀ ਗੱਲ ਹੈ ਕਿ ਜਿਹੜੇ ਭਾਜੀ ਹੁਣੀ ਗੱਲ ਕਰਕੇ ਗਏ ਆ, ਬਹੁਤ ਵਧੀਆ ਗੱਲ ਕਰਕੇ ਗਏ ਆ, ਅਸੀਂ USA ਦੀ ਰੀਸ ਕਦੇ ਕਰੇ ਹੀ ਨੀ ਸਕਦੇ। ਇੱਥੇ ਆਉਣਾ ਗੋਲਡੀ ਬਰਾਡ ਨੂੰ 2 ਸਾਲ ਹੋ ਗਿਆ ਰੌਲਾ ਇਹਨਾਂ ਨੂੰ ਪਾਉਂਦਿਆਂ ਨੂੰ, ਇੱਥੇ ਹੀ ਫਿਰਦਾ, ਇਹਨਾਂ ਤੋਂ ਹੱਥ ਨੀ ਪਾ ਹੋਇਆ ਹਜੇ ਤੱਕ, ਜੇ ਉਹ ITI ਆ ਗਿਆ ਉਹਨੇ ਲੱਭ ਵੀ ਲੈਣਾ।
0: ਹੁਣ FBI ਦੇ ਆ ਗਿਆ ਭਾਜੀ, ਇੰਟਰਪੋਲ ਉਹ ਦੇਖਦੇ ਪਏ ਆ, ਹੁਣ ਲੱਭਦੇ ਪਏ ਆ, ਦੇਖਦੇ ਕਿੰਨੀ ਛੇਤੀ ਲੱਭਦੇ ਆ ਉਹ ਵੀ।
2: ਹਾਂਜੀ, ਜਿਹੜਾ ਇੰਡੀਆ ਵਾਲਿਆਂ ਨੇ ਜਵਾਈ ਬਣਾ ਕੇ ਰੱਖਿਆ ਬਿਸ਼ਨੋਈ, ਜਿਹੜਾ ਉੱਥੋਂ ਬੈਠਾ ਕ੍ਰਾਈਮ ਕਰ ਰਿਹਾ ਆ, ਤੇ ਜੇ ITI ਆ ਗਿਆ ਨੀ ਉਹ ਵੀ ਚੱਕ ਲਿਆਉਣਾ ਉੱਥੋਂ, ਇੰਡੀਆ ਦੀ ਜ਼ਰੂਰਤ ਨੀ ਪੈਣੀ, ਫਿਰ ਕਹਿਣਗੇ ਅਸੀਂ ਨੀ ਦੇਣਾ, ਉਹ ਆਪ ਛੱਡ ਕੇ ਜਾਣਗੇ ਇੰਡੀਆ ਵਾਲੇ ਇੱਥੇ ਮਿਹਨਤਾਂ ਕਰਕੇ।
0: ਜੀ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ ਭਾਜੀ। ਹੁਣ ਚਲੋ ਇਹਨਾਂ ਦਾ ਵੀ ਇਹੀ ਹੈ, ਜੋ ਹਜੇ ਤੱਕ ਮੈਨੂੰ ਕਾਲਸ ਆਈਆਂ ਉਹ ਕਹਿੰਦੇ ਵੀ ਨਹੀਂ, ਅਸੀਂ ਆ ਜਿਹੜਾ ਸੇਫਟੀ ਆ ਜਿਹੜੀ ਉਹ ਇੰਨੀ ਮਹਿਸੂਸ ਨਹੀਂ ਕਰਦੇ ਵੀ ਪਬਲਿਕ ਜਾਂ ਕਮਿਊਨਿਟੀ ਈਵੈਂਟ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਜਾ ਸਕੀਏ। ਬਾਕੀ ਆ ਜਿਹੜਾ ਇਹ ਚੀਜ਼ਾਂ ਜਿਹੜੀਆਂ ਦੋਸਤੋ ਤੁਸੀਂ ਵੀ ਮਹਿਸੂਸ ਕਰਦੇ ਹੋ, ਸੋ 905-673-3337 'ਤੇ ਕਾਲ ਕਰਕੇ ਦੱਸ ਸਕਦੇ ਹੋ। ਅਤੇ ਇਹਦੇ ਨਾਲ ਮੈਂ ਰਿਲੇਟਡ ਦੱਸ ਦਿੰਦਾ ਵੀ ਮੈਨੀਟੋਬਾ ਦੇ ਡੋਫਿਨ ਸ਼ਹਿਰ ਦੇ ਵਿੱਚ ਇੱਕ ਵੱਡੀ ਪੁਲਿਸ ਕਾਰਵਾਈ ਦੌਰਾਨ MP ਦੇ ਕੋਲੋਂ, ਸਾਬਕਾ ਜੇ ਫਾਰਮਰ MP ਹੈ ਉੱਥੇ ਦੇ, ਇੰਕੀ ਮਾਰਕ, ਉਹਨਾਂ ਦੇ ਘਰ ਦੇ ਵਿੱਚੋਂ 439 ਹਥਿਆਰ ਜਿਹੜੇ ਉਹ ਬਰਾਮਦ ਕੀਤੇ ਗਏ। ਇੱਕ ਜਿਹੜੀ ਪੁਰਾਣੀ ਟੋਪ ਜਿਹਨੂੰ ਐਂਟੀਕ ਕੈਨਨ ਕਿਹਾ ਜਾਂਦਾ, ਅਤੇ ਲਗਭਗ $3,00,000 ਨਕਦ ਜਿਹੜਾ ਬਰਾਮਦ ਕੀਤਾ ਗਿਆ। ਇਸ ਮਾਮਲੇ ਤੋਂ ਬਾਅਦ ਉਹਨਾਂ 'ਤੇ ਹਥਿਆਰਾਂ ਨਾਲ ਸੰਬੰਧਿਤ ਕਈ ਗੰਭੀਰ ਹੈ ਜਿਹੜੇ ਦੋਸ਼ ਲਗਾਏ ਗਏ ਨੇ। RCMP ਮੁਤਾਬਕ ਇਹ ਜਾਂਚ ਕਈ ਮਹੀਨਿਆਂ ਤੋਂ ਚੱਲ ਰਹੀ ਸੀ। ਪੁਲਿਸ ਦਾ ਕਹਿਣਾ ਹੈ ਕਿ ਬਰਾਮਦ ਕੀਤੇ ਗਏ ਹਥਿਆਰਾਂ ਦੇ ਵਿੱਚੋਂ ਘੱਟੋ ਘੱਟ ਜਿਹੜੇ 3 ਹਥਿਆਰ ਨੇ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਤਸਕਰੀ ਕਰਕੇ ਲਿਆਂਦੇ ਗਏ, ਜਦਕਿ ਜਿਹੜਾ 1 ਹਥਿਆਰ ਹੈ ਉਹਦਾ ਜਿਹੜਾ ਸੀਰੀਅਲ ਨੰਬਰ ਹੈ ਜਿਹੜਾ ਉਹ ਵੀ ਮਿਟਾਇਆ ਗਿਆ ਸੀਗਾ। ਇੰਕੀ ਮਾਰਕ ਬਾਰੇ ਦੱਸਦੀ ਹੈ ਜੀ, 1997 ਤੋਂ ਲੈ ਕੇ 2010 ਤੱਕ ਉਹ ਡਾਫਿਨ ਖੇਤਰ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰ ਹੈ ਜਿਹੜੇ ਰਹਿ ਚੁੱਕੇ ਨੇ, ਅਦਾਲਤ ਵਿੱਚ ਪੇਸ਼ ਹੋ ਚੁੱਕੇ ਨੇ ਅਤੇ ਕੁਝ ਸ਼ਰਤਾਂ ਦੇ ਨਾਲ ਉਹਨਾਂ ਨੂੰ ਫਿਲਹਾਲ ਬੇਲ ਹੈ ਜਿਹੜੀ ਉਹ ਮਿਲ ਗਈ ਹੈ। ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਹੋਰ ਦੋਸ਼ ਵੀ ਜਿਹੜੇ ਸ਼ਾਮਿਲ ਹੋ ਸਕਦੇ। ਮੈਂ ਤਾਂ ਪਹਿਲਾਂ ਇਹ ਸੋਚਦਾ ਸੀਗਾ ਜਦੋਂ ਇਹ ਖਬਰ ਪੜ੍ਹੀ ਵੀ 439 ਹਥਿਆਰ ਇੱਦਾਂ ਜਿਹੜੇ ਆ ਕਿੱਦਾਂ ਆ ਗਏ ਆ, ਜਦੋਂ ਤੁਸੀਂ ਆ ਜਿਹੜਾ ਕਿਸੇ ਵੀ ਹਥਿਆਰ ਵਾਸਤੇ ਇੱਥੇ ਲਾਇਸੈਂਸ ਤੁਹਾਨੂੰ ਆ ਜਿਹੜਾ ਅਪਲਾਈ ਕਰਨਾ ਪੈਂਦਾ, ਜਿਹਨਾਂ ਕੋਲ ਲਾਇਸੈਂਸ ਹੈਗੇ ਨੇ ਹਥਿਆਰਾਂ ਦੇ, ਕਿਉਂਕਿ ਮੇਰੇ ਕੋਲ ਹੈ ਨੀਗਾ, ਮੈਂ ਤੁਹਾਡੇ ਤੋਂ ਥੋੜ੍ਹੀ ਜਾਣਕਾਰੀ ਲੈਣਾ ਚਾਹੁੰਦਾ ਹਾਂ ਕਿ ਇਹਦੇ 'ਤੇ ਕੋਈ ਕੈਪ ਲੱਗਿਆ ਹੋਇਆ ਵੀ ਤੁਸੀਂ ਇੰਨੇ ਕੁ ਹਥਿਆਰ ਆ ਜਿਹੜਾ ਲੈ ਸਕਦੇ ਹੋ, ਜਾਂ ਫਿਰ ਤੁਸੀਂ ਜੇ ਤੁਹਾਡੀ ਵਧੀਆ ਰੈਕਡ ਹੈਗਾ ਤਾਂ ਤੁਸੀਂ ਜਿੰਨੇ ਮਰਜ਼ੀ ਅਣਚਾਹੇ ਹਥਿਆਰ ਰੱਖ ਸਕਦੇ ਹੋ। ਇਹਦੇ 'ਤੇ ਵੀ ਜਾਣਕਾਰੀ ਪਾਈਓ ਜੇ ਕਿਸੇ ਨੇ ਆ ਜਿਹੜਾ ਇੱਥੇ ਲਾਇਸੈਂਸ 'ਚ ਹਥਿਆਰ ਰੱਖਿਆ ਹੋਇਆ, ਕਿਉਂਕਿ ਇਹਦੇ ਬਾਰੇ ਮੈਨੂੰ ਥੋੜ੍ਹੀ ਨੌਲੇਜ ਘੱਟ ਹੈ। ਮੈਂ ਕਦੇ ਅਪਲਾਈ ਨਹੀਂ ਕੀਤਾ, ਹਾਲਾਂਕਿ ਮੇਰੇ ਆਲੇ ਦੁਆਲੇ ਜਿਹੜੇ ਦੋਸਤ ਮਿੱਤਰ ਹੈ ਉਹਨਾਂ ਨੇ ਕੀਤਾ ਹੋਇਆ, ਮੈਂ ਉਹਨਾਂ ਤੋਂ ਵੀ ਉੱਦਾਂ ਪੁੱਛਾਂਗਾ, ਕਿਉਂਕਿ ਆਹ ਖਬਰ ਦੇ ਦੌਰਾਨ ਹੀ ਆ ਜਿਹੜਾ ਮੈਂ ਹੁਣ ਪੜ੍ਹੀ ਆ ਉਸੇ ਦੌਰਾਨ ਹੀ ਮੇਰੇ ਮਨ ਦੇ ਵਿੱਚ ਇਹ ਸਵਾਲ ਆਇਆ। ਸੋ ਸਟੂਡੀਓ ਨੰਬਰ 905-673-3337 'ਤੇ ਮੁਲਤਾਨੀ ਸਾਹਿਬ ਆਏ ਨੇ। ਮੁਲਤਾਨੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
3: ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਸਾਰੇ ਪਰਿਵਾਰ ਨੂੰ ਜੀ।
0: ਜੀ ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ।
3: ਭਾਅ ਜੀ ਮੈਂ ਪੁੱਛਣਾ ਚਾਹੁੰਦਾ, ਦੇਖੋ ਕਿਸੇ ਵੱਲੋਂ ਇਹਨਾਂ ਨੇ ਸਾਨੂੰ ਆਪਾਂ ਨੂੰ ਛੱਡਿਆ, ਲੋਕਾਂ ਨੂੰ ਮਤਲਬ ਟਾਈਮ ਹੀ ਨਹੀਂ ਦਿੱਤਾ ਜਿਹੜੇ ਕਿ ਕੰਮਾਂ ਕਾਜ ਵਾਲੇ ਆਪਾਂ ਬੰਦੇ ਹਾਂ, ਕਿ ਮਤਲਬ ਇਹਨਾਂ ਨੂੰ ਬੈਠ ਕੇ ਜਾਂ ਕੋਈ ਮਤਲਬ ਡਿਸਕਸ਼ਨ ਕਰ ਲੈਣ ਗਵਰਨਮੈਂਟ ਦੇ ਵੱਲੋਂ। ਗਵਰਨਮੈਂਟ ਨੇ ਇਹੋ ਜਿਹਾ ਚੱਕਰ 'ਚ ਪਾਇਆ ਨਾ ਆਪਾਂ ਸਾਰਿਆਂ ਨੂੰ ਕਿ ਮਤਲਬ ਕਿ ਟੈਕਸ ਵੇਖ ਲਓ, ਹਰ ਚੀਜ਼ ਪੱਖੋਂ ਵੇਖ ਲਓ ਇਹਨਾਂ ਨੂੰ ਵਧਾਇਆ ਪਿਆ, ਤੇ ਬੰਦੇ ਨੂੰ ਸੋਚਣ ਤੇ ਬਾਕੀ ਕਿ ਜਿਹੜਾ ਕਾਨੂੰਨ ਆ, ਕਾਨੂੰਨ ਦੇ ਇਹਨਾਂ ਦੇ ਹੈ ਹੀ ਨੀ ਭਾਜੀ ਹੱਥ 'ਚ, ਤੇ ਕਾਨੂੰਨ ਦੇ ਮੈਂ ਤਾਂ ਕਹਿੰਦਾ ਇਹਨਾਂ ਦੇ ਮੰਤਰੀਆਂ ਦੇ ਘਰਾਂ 'ਚ ਗੋਲੀਆਂ ਚੱਲਣੀ, ਜਿਹਦੇ ਸਿਰਾਂ ਦੇ ਵਿੱਚ ਪੈਣ ਗੋਲੀਆਂ, ਫਿਰ ਪਤਾ ਲੱਗੇ ਵੀ ਬਣਿਆ ਕੀ ਆ। ਜਿਹੜਾ ਮੈਸ ਪਾਇਆ ਟੂਡੋ ਪਾ ਕੇ ਗਿਆ, ਤੇ ਟੂਡੋ ਦਾ ਜਿਹੜਾ ਅਗਲਾ ਜਿਹੜਾ ਉਹ ਵੀ ਉਸਤਾਦ ਹੀ ਆ, ਟੂਡੋ ਦਾ ਜਿਹਦਾ ਬੰਦਾ ਹੀ ਆ। ਤਾਂ ਇਹਨਾਂ ਨੇ ਆਉਣ ਵਾਲਾ ਟਾਈਮ ਦੇਖਿਓ ਭਾਜੀ, ਹੋਰ ਵੀ ਇਸ ਤੋਂ ਗਾਂ ਦੁੱਗਣਾ ਵਧੂਗਾ, ਦੁੱਗਣੇ ਤੋਂ ਦੁੱਗਣਾ। ਬਾਕੀ ਦੇਖੋ ਤੁਸੀਂ ਇਹ ਜਾਂ ਸਿਟੀ ਵਾਲੇ ਵੇਖ ਲਓ, ਡੱਕ ਫੋਲ ਵੇਖ ਲਓ ਤੁਸੀਂ ਕੀ ਕਰਦਾ, ਪ੍ਰੋਪਰਟੀ ਟੈਕਸ ਹਰ ਚੀਜ਼ ਆਪਣੀ ਵਧਾ ਤੀ ਜਿਹਨਾਂ ਨੇ, ਤੇ ਘਰ ਦੀ ਦੇਖ ਲਓ ਇੰਨਾ ਬੁਰਾ ਹਾਲ ਹੈ, ਸਫਾਈ ਦਾ ਬੁਰਾ ਹਾਲ ਆ, ਬਹੁਤ ਮਤਲਬ ਇੰਨਾ ਮੈਸ ਪਿਆ ਨਾ ਹਰ ਪੱਖੋਂ ਬਈ, ਤੇ ਜਿਹੜੇ ਘਰ 'ਚ ਬੈਠੇ ਨੇ ਬੰਦੇ ਉਹ ਨੀ ਸੁਰੱਕਸ਼ਿਤ ਸੀ ਆਪਣੇ,
0: ਉਹ ਜਿਹੇ ਹਾਲਾਤ ਨੇ ਜੀ। ਠੀਕ
3: ਹੈ, ਬੱਚੇ ਵੇਖੋ ਸਕੂਲਾਂ ਦੇ ਵਿੱਚ ਵੇਖ ਲਓ, ਨਸ਼ਾ ਬੰਨਣ ਦੇ ਨਸ਼ਰੇਆਮ, ਆਉਣ ਵਾਲਾ ਭਵਿਸ਼ਿਆ ਜਾਣ ਵਾਲਾ ਫਿਊਚਰ ਕੀ ਕਰੇਗਾ ਜੀ ਇਹਨਾਂ ਦਾ। ਦੇਖਿਓ ਹੋਰ ਕੰਮ ਬਹੁਤ ਜ਼ਿਆਦਾ ਵਧਣਾ ਬਾਈ, ਧੰਨਵਾਦ ਵੀਰੇ, ਧੰਨਵਾਦ।
0: ਥੈਂਕ ਯੂ ਮੁਲਤਾਨੀ ਸਾਹਿਬ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ। ਸੋਰੀ ਇੱਕ ਕਾਲ ਹੈ ਜਿਹੜੀ ਉਹ ਡਰੋਪ ਹੋ ਗਈ, ਡਰੋਪ ਮੇਰੇ ਵੱਲੋਂ ਨਹੀਂ ਕੀਤੀ ਜਾਂਦੀ ਜੀ, ਆਪਣੇ ਆਪ ਹੈ ਜਿਹੜੀ ਉਹ ਡਰੋਪ ਹੋ ਜਾਂਦੀ ਹੈ। ਦੁਬਾਰਾ ਕਾਲ ਕਰ ਲਿਓ। ਰੇਸ਼ਮ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਤੁਹਾਨੂੰ ਕੱਲ ਅਸੀਂ ਯਾਦ ਕਰ ਰਹੇ ਸੀਗੇ।
4: ਹਾਂਜੀ ਹਾਂ ਭਾਜੀ, ਮੁਲਤਾਨੀ ਯਾਦ ਕਰ ਰਹੇ, ਮੈਨੂੰ ਕਾਲ ਲਾਉਂਦੇ ਭਾਈ
0: ਜੀ। ਜੀ ਜੀ
4: ਥੋੜਾ ਲੇਟ ਆਈ ਤਾਂ। ਹਾਂਜੀ
0: ਜੀ,
4: ਤੇ ਬਾਕੀ ਪਹਿਲਾਂ ਕਾਲ ਭਾਈ ਜੀ ਕੀਤੀ ਸੀ, ਕੁਲਦੀਪ ਕਿਸ਼ੇ ਭਾਈ ਨਾਲ।
0: ਹਾਂਜੀ ਕੁਲਦੀਪ ਬੈਂਸ ਭਾਜੀ। ਹਾਂਜੀ ਹਾਂਜੀ,
4: ਇਹ ਉਹ ਤੋਂ ਪਹਿਲਾਂ ਸਭ ਤੋਂ ਪਹਿਲੀ ਕਾਲ,
0: ਸਭ ਤੋਂ ਪਹਿਲੀ ਕੁਲਦੀਪ ਭਾਜੀ ਦੀ ਆਈ ਸੀ ਮੇਰੇ ਖਿਆਲ ਸਭ ਤੋਂ ਪਹਿਲੀ।
4: ਹਾਂਜੀ ਪਹਿਲੀ ਕਾਲ ਮੁੜ ਕੇ ਤਾਂ ਗੁਰਦੀਪ ਦੀ ਆਈ ਸੀ, ਮੁੜ ਕੇ ਮੁਲਤਾਨੀ ਆਈ, ਚੌਥੀ ਮੇਰੀ ਹੈ
0: ਨਾ ਜੀ।
4: ਦੇਖੋ ਮੈਂ ਇਹਨਾਂ ਭਾਜੀ ਦੇ ਤਿੰਨਾਂ ਦਾ ਸਹਿਮਤ ਆ ਬਾਈ ਜੀ, ਸੁਡੂ ਨੂੰ ਏਡਾ ਬੁਰਾ ਕਰਕੇ ਰੱਖਦਾ, ਘੰਟੇ ਦਾ ਪੇੜਾ ਕਰਤਾ ਬਾਈ, ਸਭ ਤੋਂ ਆਪ ਚਰਿਆ ਅਮੈਰੀਕਾ। ਦੇਖੋ ਕੰਟਰੀ ਬਈ, ਉਹ ਜਿੰਨਾ ਮਰਜ਼ੀ ਕਹਿ ਦੋ ਨਹੀਂ ਹੱਲ ਹੋਣਾ ਇਹਨਾਂ ਦਾ, ਮੁਸ਼ਕਿਲ ਆ ਜੀ, ਸਭ ਇਹ ਆਪਦੀਆਂ ਵੋਟਾਂ ਖਾਤਰ ਬਾਈ ਦੇ ਕਹਿਣਗੇ। ਹਾਂਜੀ ਦੇਖੋ ਕਿੰਨਾ ਆਪਾਂ ਟੈਕਸ ਦਿੰਦੇ ਹਾਂ, ਤੇ ਇਹ ਚੋਰੀਆਂ ਕਿੰਨੀਆਂ ਵੱਧ ਗਈਆਂ ਕਿੰਨਾ ਉਹਨਾਂ
0: ਜੀ,
4: ਗਲਤ ਬੰਦੇ ਆ ਕੇ ਇਹਨੇ ਕੰਟਰੀ ਦਾ ਕਰਕੇ ਰੱਖਦਾ ਬਾਈ ਜੀ। ਹੁਣ ਦੇਖੋ ਜਿੰਨੇ ਬੰਦੇ ਪੁਰਾਣੇ ਆਏ, ਕਿੰਨੀ ਮਿਹਨਤ ਕਰਦੇ ਆ ਹਨਾ ਜੀ, ਕਿਸੇ ਦੀ ਕੋਈ ਸਾਨੂੰ ਹੁਣ ਟਿਕਟ ਤੋਂ ਡਰ ਲੱਗਦਾ ਹਨਾ ਜੀ,
0: ਬਿਲਕੁਲ
4: ਚਲਾਈ ਜਾਂਦੇ ਆ ਦੇਖੋ। ਤੇ ਬਾਕੀ ਬਹੁਤ ਵਧੀਆ ਵਿਚਾਰ ਸੁਤੰਦਰ ਜੀ।
0: ਥੈਂਕ ਯੂ, ਥੈਂਕ ਯੂ ਰੇਸ਼ਮ ਭਾਜੀ, ਥੈਂਕ ਯੂ ਜੀ। ਤੇ ਜਿਹੜੀ ਗੱਲ ਤੁਰੀ ਆ ਉਹਦੇ ਨਾਲ ਮੈਂ ਇੱਕ ਹੋਰ ਜੋੜ ਦਿੰਦਾ, ਕੈਨੇਡਾ ਦੇ ਵਿੱਚ ਕਹਿੰਦੇ ਬੱਚਿਆਂ ਜਾਂ ਫਿਰ ਜਿਹੜੇ ਨੌਜਵਾਨ ਹੈ, ਜਿਹੜੇ ਮਤਲਬ ਟੀਨਸ ਹੈਗੇ ਨੇ ਹਨਾ ਜੀ, ਉਹਨਾਂ ਦੇ ਨਾਲ ਜੁੜੇ ਈ ਸਕੂਟਰ ਜਿਹੜੇ ਹਾਦਸੇ ਹੈ ਉਹਨਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ। ਉਹ ਜਿਹੜੇ ਬੱਚਿਆਂ ਦੇ ਹਸਪਤਾਲਾਂ ਦੇ ਜਿਹੜੇ ਡਾਕਟਰ ਆ ਉਹਨਾਂ ਦਾ ਕਹਿਣਾ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਇਸ ਦੇ ਨਾਲ ਬੱਚਿਆਂ ਦੇ ਸਿਰਾਂ ਦੇ ਵਿੱਚ ਸੱਟਾਂ, ਹੱਡੀਆਂ ਟੁੱਟਣ ਅਤੇ ਚਿਹਰੇ ਦੀਆਂ ਗੰਭੀਰ ਸੱਟਾਂ ਵਾਲੇ ਮਾਮਲੇ ਜਿਹੜੇ ਆ ਕਾਫੀ ਵਧੇ ਨੇ। ਮਾਹਿਰਾਂ ਦੇ ਅਨੁਸਾਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਈ ਸਕੂਟਰ ਹੈ ਜਿਹੜਾ ਉਹ ਨਹੀਂ ਚਲਾਉਣਾ ਚਾਹੀਦਾ। ਇਹ ਸਕੂਟਰ ਖਡਾਉਣੇ ਨਹੀਂ ਹੈ, ਸਗੋਂ ਤੇਜ਼ ਰਫ਼ਤਾਰ ਵਾਲੇ ਦੋਸਤੋ ਇਹ ਵਾਹਨ ਨੇ ਜਿਨ੍ਹਾਂ ਨੂੰ ਸੰਭਾਲਣ ਵਾਸਤੇ ਇੱਕ ਤਜਰਬਾ ਅਤੇ ਸੰਤੁਲਨ ਦੀ ਲੋੜ ਹੁੰਦੀ ਹੈ। ਡਾਕਟਰਾਂ ਨੇ ਦੱਸਿਆ ਕਿ ਜ਼ਿਆਦਾਤਰ ਜਿਹੜੇ ਜ਼ਖਮੀ ਬੱਚੇ ਉਹਨਾਂ ਨੇ ਹੈਲਮਟ ਨਹੀਂ ਪਾਏ ਸੀਗੇ। ਕਈ ਹਾਦਸਿਆਂ ਦੇ ਵਿੱਚ ਬੱਚੇ ਆਪਣੇ ਮਾਪਿਆਂ ਦੇ ਨਾਲ ਇੱਕੋ ਹੀ ਈ ਸਕੂਟਰ 'ਤੇ ਸਵਾਰ ਸੀਗੇ, ਜਿਸ ਦੇ ਨਾਲ ਹਾਦਸੇ ਦਾ ਖਤਰਾ ਹੋਰ ਵੱਧ ਗਿਆ। ਸੋ ਈ ਸਕੂਟਰ ਵੀ ਆ ਜਿਹੜੇ ਲਗਾਤਾਰ ਆਪਾਂ ਦੇਖਦੇ ਪਏ ਹਾਂ, ਇਹਨਾਂ ਦੀ ਤਾਦਾਦ ਵੱਧਦੀ ਜਾ ਰਹੀ ਹੈ, ਪਰ ਇਸ ਦੇ ਨਾਲ ਜੁੜੇ ਹੋਏ ਕਈ ਜਿਹੜੀਆਂ ਚੀਜ਼ਾਂ ਨੇ ਬੱਚਿਆਂ ਦੇ ਲਈ ਜੋ ਹਾਦਸੇ ਦਾ ਕਾਰਨ ਬਣ ਰਹੀਆਂ ਨੇ। ਸੋ ਉਹਦੇ ਜ਼ਿੰਮੇਵਾਰੀ ਤਾਂ ਦੋਸਤੋ ਮਾਪਿਆਂ ਦੀ ਬਣਦੀ ਹੈ। ਸੋ ਇਹ ਤੁਹਾਨੂੰ ਹੈ ਜਿਹੜੀ ਜ਼ਿੰਮੇਵਾਰੀ ਚੁੱਕਣੀ ਪੈਣੀ ਹੈ ਵੀ ਜੇ ਤੁਸੀਂ ਬੱਚਿਆਂ ਨੂੰ ਈ ਸਕੂਟਰ ਪਹਿਲਾਂ ਤਾਂ ਲੈ ਕੇ ਹੀ ਨਾ ਦਿਓ, ਸਾਈਕਲ ਲੈ ਕੇ ਦਿਓ, ਨਾਲੇ ਉਹਨਾਂ ਦੀ ਵਰਜਿਸ਼ ਹੋਵੇਗੀ। ਨਵੀਂ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਐਨੂੰ ਜੀ
5: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ?
0: ਬਸ ਵਧੀਆ ਭਾਅ ਜੀ, ਤੁਸੀਂ ਸੁਣਾਓ ਜੀ।
5: ਬਸ ਭਾਜੀ ਵਧੀਆ ਭਾਜੀ, ਜਿੱਦਾਂ ਸਾਰੇ ਭਾਜੀ ਭਰਾ ਗੱਲ ਕਰ ਰਹੇ ਸੀ ਵੀ ਇੱਥੇ ਹੁਣ ਏਦਾਂ ਮਾੜਾ ਹਾਲ ਹੋ ਗਿਆ ਜੀ, ਟੁੱਟੋ ਨੇ ਏਦਾਂ ਕੀਤਾ ਟੁੱਟੋ, ਭਾਜੀ ਦੇਖੋ ਨੋ ਡਾਊਟ ਸਭ ਕੁਛ ਹੋਇਆ ਤਾਂ ਹੈਗਾ ਭਾਜੀ, ਬਟ ਭਾਜੀ ਮੈਂ ਤਾਂ ਇਹ ਕਹਿੰਦਾ ਜਿੱਦਾਂ ਹੁਣ ਆਪਣੇ ਕਈ ਮੁੱਦਿਆਂ ਤੇ ਇੰਡੀਆ ਨੇ ਗੱਲਾਂ ਲੈ ਕੇ ਬਹਿ ਜਾਂਦੇ, ਮੈਂ ਤਾਂ ਕਹਿੰਦਾ ਭਾਜੀ ਵਾਕਈ ਗੱਲ ਸਹੀ ਆ ਵੀ ਤੁਸੀਂ ਆਪਣਾ ਪੱਲੇ ਜਿੱਥੇ ਆਪਾਂ ਰਹਿੰਦੇ ਉਹਨੂੰ ਸੰਭਾਲਿਆ ਜਾਵੇ ਹਨਾ
0: ਜੀ,
5: ਵੀ ਜੋ ਹੁਣ ਕੈਨੇਡਾ ਚ ਜੋ ਚੀਜ਼ਾਂ ਹੋ ਰਹੀਆਂ ਭਾਜੀ, ਜਿੰਨੀਆਂ ਵੀ ਵਾਰਦਾਤਾਂ ਹੋ ਰਹੀਆਂ ਭਾਜੀ, ਬਹੁਤ ਜ਼ਿਆਦਾ ਆਪਣੇ ਪੰਜਾਬੀ ਮੁੰਡਿਆਂ ਦੇ ਭਾਈ ਜਿਹੜੇ ਇੰਟਰਨੈਸ਼ਨਲ ਮੁੰਡੇ ਆ ਰਹੇ ਭਾਜੀ ਹਨਾ, ਵੀ ਬੜੀ ਭਾਜੀ ਨਿੰਦਣੀ ਉਹ ਗੱਲ ਆ ਵੀ ਮੈਂ ਕਹਿੰਦਾ ਵੀ ਬਹੁਤ ਮਾੜਾ ਹਾਲ ਸੁਣਨ ਨੂੰ ਮਿਲਦਾ, ਸੁਣਦੇ ਹੋ ਕੋਈ ਵੀਰ ਪੰਜਾਬੀ ਭਰਾ ਆਪਣਾ ਇਸ ਵਾਰਦਾਤ ਚ ਫੜਿਆ ਗਿਆ ਹਨਾ, ਉਹ ਕਿਤੇ ਨਾ ਕਿਤੇ ਕਮਿਊਨਿਟੀ ਚ ਭਾਜੀ ਉਹ ਚੀਜ਼ ਲੱਗਦਾ ਵੀ ਯਾਰ ਪਤਾ ਨੀ ਸਾਰੇ ਇਹਨਾਂ ਦੀ ਏਦਾਂ ਦੀ ਹੋਣੀ ਆ ਵੀ ਕੰਟਰੀ ਏਦਾਂ ਦੀ ਆ ਹਨਾ, ਸੋ ਨਾ ਭਾਜੀ ਕਿਤੇ ਨਾ ਕਿਤੇ ਨਾ ਹਰ ਕੋਈ ਬੰਦਾ ਕਿਸੇ ਨੂੰ ਨਾ ਉਸ ਨਿਗਾਹ ਦੇਖਣ ਲੱਗ ਜਾਂਦਾ, ਭਾਵੇਂ ਦੇਖੋ ਸਰਦਾਰ ਭਾਈਚਾਰਾ ਕੁਛ ਵੀ ਹੈਗਾ ਭਾਜੀ ਹਨਾ, ਮੈਂ ਤਾਂ ਇਹ ਕਹਿੰਦਾ ਭਾਈ ਜਿਹੜੀ ਕੰਟਰੀ ਚ ਆਪਾਂ ਨੂੰ ਬੜਾ ਕੁਛ ਮਿਲਿਆ ਇੱਥੋਂ ਤੁਹਾਨੂੰ ਹਰ ਚੀਜ਼ ਮਿਲਦੀ ਪਈ ਹੈ, ਬਸ ਇੱਕ ਥੋੜਾ ਜਿਹਾ ਆਪਣਾ ਨਾ ਰਹਿਣ ਦਾ ਢੰਗ ਤਾਂ ਭਾਈ ਜਿਵੇਂ ਕਹਿ ਲੋ ਵੀ ਆਪਾਂ ਉਸ ਮਾਹੌਲ ਦੇ ਹਿਸਾਬ ਨਾਲ ਚੱਲਿਆ ਜਾਵੇ ਜਿਹੜਾ ਕਿ ਇਸ ਕੰਟਰੀ ਦੇ ਹਿਸਾਬ ਨਾਲ ਹੈਗਾ ਭਾਈ, ਹੋਰੇ ਵੀ ਭਾਈ ਸਾਰੇ ਹੈਗੇ ਆ ਜੀ ਇੱਥੇ ਤਾਂ ਵੀ ਆਪਣੇ ਬੰਦੇ ਹੀ ਹੁੱਲਾ ਹੱਲਾ ਹੱਲਾ ਸਭ ਕੁਛ ਚੱਲਦਾ ਭਾਜੀ ਹਨਾ, ਸੋ ਮੈਂ ਤਾਂ ਇਹ ਕਹਿੰਦਾ ਭਾਜੀ ਬਹੁਤ ਸੋਹਣਾ ਮੁਲਕ ਆ, ਇਹਨੂੰ ਸੋਹਣਾ ਹੋਰ ਬਣਾਈਏ ਸਾਰੇ ਰਲ ਕੇ, ਐਂਡ ਭਾਜੀ ਜਿੰਨਾ ਹੋ ਸਕੇ
0: ਪਿਛਲੇ ਕੁਝ ਪਬਲਿਕ ਇਵੈਂਟਸ ਦਾ ਗੈਦਰਿੰਗ ਦੇ ਵਿੱਚ ਜਿਹੋ ਜਿਹੀਆਂ ਘਟਨਾਵਾਂ ਹੋਈਆਂ, ਹਾਂਜੀ, ਕੀ ਏਦਾਂ ਦੀਆਂ ਘਟਨਾਵਾਂ ਤੋਂ ਬਾਅਦ ਤੁਸੀਂ ਆਪਣੇ ਪਰਿਵਾਰ ਦੇ ਨਾਲ ਜਿਹੜਾ ਇਹਨਾਂ ਸਮਾਗਮਾਂ ਦੇ ਵਿੱਚ ਜਾਣਾ ਸੁਰੱਖਿਅਤ ਸਮਝਦੇ ਹੋ ਕਿ ਡਰ ਲੱਗਦਾ ਹੁਣ?
5: ਭਾਜੀ ਮੈਂ ਜਾਣਾ ਨੀ ਭਾਵੇਂ ਮੈਂ ਕਿਤੇ ਵੀ ਹੋਵੇ, ਮੈਂ ਜਾਂਦਾ ਨੀ ਲੈ ਕੇ ਫੈਮਲੀ, ਭਾਜੀ ਨਹੀਂ ਸੇਫ ਹੈਗਾ ਹੁਣ ਕਿਉਂਕਿ ਡਰ ਲੱਗਦਾ ਪਤਾ ਨੀ ਕਿਸੇ ਕੀ ਹੋ ਜਾਣਾ ਕਿੱਦਾਂ ਕੀ ਆ ਭਾਜੀ, ਆਪਾਂ ਬੈਟਰ ਆ ਭਾਜੀ ਸਟੇ ਹੋਮ, ਤੁਸੀਂ ਆਪਦਾ ਫੈਮਲੀ ਕਿਤੇ ਬਾਹਰ ਗੈਟ ਟੂਗੈਦਰ ਕਰ ਲਓ, ਪਰ ਭਾਜੀ ਮੈਂ ਅਵੋਇਡ ਹੀ ਕਰਦਾ ਭਾਜੀ
0: ਵੱਡੀ ਗੈਦਰਿੰਗ ਨੂੰ, ਕਰਾਊਡਿੰਗ ਨੂੰ ਤੁਸੀਂ ਅਵੋਇਡ ਕਰਦੇ ਹੋ?
5: ਅਵੋਇਡ ਹੀ ਕਰਦੇ ਭਾਜੀ, ਠੀਕ ਆ ਜੀ, ਕਿਉਂਕਿ ਅੱਜ ਕੱਲ ਭਾਜੀ ਮਾਹੌਲ ਇੰਨੇ ਵਧੀਆ ਨੀ ਰਹੇ ਭਾਜੀ, ਪਤਾ ਨੀ ਕਿੱਥੇ ਕੋਈ ਲੜਾਈ ਸ਼ੁਰੂ ਹੋਣੀ ਕਿੱਥੇ ਕੀ ਹੋ ਜਾਣਾ ਭਾਜੀ ਹਨਾ, ਅੱਜ ਕੱਲ ਲੋਕਾਂ ਨੇ ਵੇਖੋ ਸ਼ਮੀ ਭਾਜੀ ਕੋਈ ਪੇਸ਼ੈਂਸ ਨੀ ਦੇ, ਤੁਸੀਂ ਕਿਸੇ ਨੂੰ ਕੁਛ ਕਹਿ ਕੇ ਦੇਖੋ ਅਗਰ ਤੁਹਾਨੂੰ ਲੜਨ ਨੂੰ ਬੈਠਾ ਹੁੰਦਾ ਭਾਜੀ, ਮੈਨੂੰ ਕਹਿ ਦੇ ਮੈਂ ਅਰੋੜੇ ਦੀ ਸੁਣੀ ਆ ਕਿੰਨਾ ਹੁੰਦਾ ਭਾਜੀ ਹਨਾ, ਚੀਜ਼ਾਂ ਲੈ ਕੇ ਲੋਕਾਂ ਚ ਭਾਜੀ ਪੇਸ਼ੈਂਸ ਮੁੱਕ ਚੁੱਕਿਆ, ਮੈਂ ਤੇ ਕਹਿੰਦਾ ਦੇਖੋ ਭਾਜੀ ਪਰਿਵਾਰ ਤੁਹਾਡਾ, ਤੁਸੀਂ ਪਰਿਵਾਰ ਨਾਲ ਟਾਈਮ ਸਪੈਂਡ ਕਰੋ, ਬੱਚੇ ਆਪਦੇ ਕਿਤੇ ਹੋਰ ਲੈ ਜਾਓ, ਇਹ ਨੀ ਵੀ ਬਿਗ ਗੈਦਰਿੰਗ ਤੇ ਜਾਓ ਭਾਜੀ, ਮੈਂ ਤਾਂ ਇਹਨੂੰ ਭਾਜੀ ਸੇਫ ਨੀ ਸਮਝਦਾ।
0: ਜੀ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ ਨਵੀ ਭਾਜੀ, ਬਹੁਤ ਬਹੁਤ ਧੰਨਵਾਦ ਦੋਸਤੋ। ਤੇ ਈ ਸਕੂਟਰ ਨੂੰ ਲੈ ਕੇ ਮੈਂ ਜਿਹੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ, ਸੋ ਬਹੁਤ ਹਾਦਸੇ ਆ ਦੋਸਤੋ ਵਾਪਰ ਰਹੇ ਨੇ, ਕਈ ਵਾਰ ਬੱਚੇ ਜਿੱਦ ਕਰਨ ਲੱਗ ਪੈਂਦੇ ਨੇ, ਦੇਖੋ ਦੇਖੀ ਵੀ ਮੇਰੇ ਫਰੈਂਡ ਦੇ ਕੋਲ ਹੈਗਾ ਈ ਸਕੂਟਰ, ਮੈਨੂੰ ਲੈ ਦਿਓ, ਤੇ ਕਈ ਵਾਰ ਪੇਰੈਂਟਸ ਨੂੰ ਵੀ ਫਿਰ ਮਜਬੂਰ ਬਸ ਹੈ ਜਿਹੜੇ ਉਹ ਲੈ ਦੇਣੀ ਚਾਹੀਦੀ, ਉਹ ਲੈ ਦਿੰਦੇ ਨੇ, ਪਰ ਇਹ ਦੇਖੋ ਵੀ ਕੀ ਤੁਹਾਡੇ ਖਿਆਲ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਈ ਸਕੂਟਰ ਚਲਾਉਣ 'ਤੇ ਪਾਬੰਦੀ ਹੋ ਜਾਣੀ ਚਾਹੀਦੀ ਹੈ? ਕਿਉਂਕਿ ਜ਼ਿਆਦਾਤਰ ਜਿਹੜੇ ਡਾਕਟਰਾਂ ਦੇ ਕੋਲ ਕੇਸ ਪਹੁੰਚੇ ਨੇ, ਉਹ ਜਿਹੜੇ ਬੱਚੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਈ ਸਕੂਟਰ ਕਰਕੇ, ਉਹ ਜ਼ਿਆਦਾਤਰ 16 ਸਾਲ ਤੋਂ ਉਹਨਾਂ ਦੀ ਘੱਟ ਉਮਰ ਰਹੀ ਹੈ, ਜਾਂ ਫਿਰ ਜਦੋਂ ਤੁਸੀਂ ਇਹ ਜੇ ਲੈ ਕੇ ਦਿੰਦੇ ਹੋ ਤਾਂ ਮਾਹਿਰ ਇਹ ਸਲਾਹ ਦਿੰਦੇ ਨੇ ਵੀ ਹਮੇਸ਼ਾ ਹੈਲਮਟ ਹੈ ਉਹਨਾਂ ਨੂੰ ਪ੍ਰੋਪਰ ਜਿਹੜੇ ਗੇਅਰਿੰਗਸ ਹੈ ਜਿਹੜੇ ਉਹ ਪਵਾਏ ਜਾਣ। ਇੱਕ ਈ ਸਕੂਟਰ 'ਤੇ ਸਿਰਫ ਇੱਕ ਹੀ ਜਿਹੜਾ ਬੰਦਾ ਹੈ ਜਿਹੜਾ ਉਹ ਸਵਾਰ ਹੋਵੇ। ਕਈ ਵਾਰ ਜਿਹੜਾ ਬੱਚਿਆਂ ਨੂੰ ਈ ਸਕੂਟਰ ਤੋਂ ਦੂਰ ਰੱਖਿਆ ਜਾਵੇ ਅਤੇ ਇਹਦੇ ਬਾਰੇ ਜਾਣਕਾਰੀ ਹੈ ਜਿਹੜਾ ਜਾਗਰੂਕ ਕੀਤਾ ਜਾਵੇ, ਇਹ ਤਾਂ ਹੋਰ ਵੀ ਸੋਨੇ ਅਤੇ ਸੁਹਾਗੇ ਵਾਲੀ ਦੋਸਤੋ ਗੱਲ ਹੁੰਦੀ ਹੈ। ਸੋ ਇਹ ਈ ਸਕੂਟਰ ਨੂੰ ਲੈ ਕੇ ਵੀ ਕੁਝ ਕੁ ਜਿਹੜੀਆਂ ਅਹਿਮ ਜਾਣਕਾਰੀਆਂ ਨੇ ਇਹ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਸੋ ਦੋਸਤੋ, ਪ੍ਰੋਗਰਾਮ ਦੇ ਹਿੱਸੇ ਨੂੰ ਹੈ ਜਿਹੜਾ ਸਪੋਂਸਰ ਕੀਤਾ ਜਾ ਰਿਹਾ, ਵੱਖ ਵੱਖ ਜਿੰਨੇ ਵੀ ਸਾਡੇ ਸਪੋਂਸਰ ਹੈ, ਬੜਾ ਧੰਨਵਾਦ ਤੁਸੀਂ ਸਾਰਿਆਂ ਨੂੰ ਹੈ ਜਿਹੜਾ ਪਿਆਰ ਦੇ ਰਹੇ ਹੋ। ਘਰ ਦੇ ਵਿੱਚ ਜਿਹੜਾ ਤੁਸੀਂ ਆਈ ਪੀ ਟੀ ਵੀ ਬੋਕਸ ਲਵਾਉਣਾ ਚਾਹੁੰਦੇ ਹੋ, ਹਾਂਜੀ, ਰੁਦਰਾ ਆਈ ਪੀ ਟੀ ਵੀ ਬੋਕਸ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਪ੍ਰਾਈਸ ਹੈ ਜਿਹੜਾ ਤੁਹਾਨੂੰ ਹੈ ਜਿਹੜਾ ਪੂਰੀ ਜੀ ਟੀ ਏ ਦੇ ਵਿੱਚ ਇੱਦਾਂ ਦਾ ਪ੍ਰਾਈਸ ਨਹੀਂ ਮਿਲਣਾ, ਤੁਸੀਂ ਹੈ ਜਿਹੜਾ ਨਵਾਂ ਬੋਕਸ ਵੀ ਹੈ ਜਿਹੜਾ ਉਸ ਪ੍ਰਾਈਸ ਦੇ ਵਿੱਚ ਇਨਕਲੂਡਡ ਹੈ, ਸਿਰਫ $200 ਹੈ ਜਿਹੜੇ ਉਹ ਸਾਲ ਦਾ, ਉਸ ਤੋਂ ਬਾਅਦ ਤੁਸੀਂ ਹੈ ਜਿਹੜਾ $250 ਦੋ ਸਾਲਾਂ ਦਾ ਪੇ ਕਰਨੀ ਹੈ। ਸੋ ਨਵਾਂ ਬੋਕਸ ਹੈ ਜਿਹੜਾ ਇਨਕਲੂਡ ਹੈ, ਜੇ ਆਲਰੇਡੀ ਤੁਹਾਡੇ ਕੋਲ ਬੋਕਸ ਹੈਗਾ ਪਰ ਕਈ ਵਾਰ ਉਸ ਬੋਕਸ ਰਾਹੀਂ ਜਿਹੜੀ ਸਰਵਿਸਿਸ ਆਉਂਦੀ ਹੈ ਨਾ, ਆਪਾਂ ਕਈ ਵਾਰ ਖੁਸ਼ ਨਹੀਂ ਹੁੰਦੇ, ਉਹ ਕਹਿੰਦੇ ਗੱਲ ਹੀ ਕੋਈ ਨਹੀਂ, ਫਿਰ ਸਿਰਫ ਇਹਨਾਂ ਨੇ $75 ਸਾਲ ਦੇ ਆ ਜਿਹੜੇ ਤੁਹਾਨੂੰ ਚਾਰਜ ਕਰਨੇ ਨੇ, ਅਤੇ ਆਪਣੇ ਮਨਪਸੰਦ ਦਾ ਚੈਨਲ ਸ਼ੋ ਜਾਂ ਫਿਰ ਕੋਈ ਜਿਹੜੇ ਸਪੋਰਟਸ ਈਵੈਂਟਸ ਹੈ ਜਿਹੜੇ ਤੁਸੀਂ ਉਹ ਦੇਖੋ। ਸੋ ਰੁਦਰਾ ਆਈ ਪੀ ਟੀ ਵੀ ਬੋਕਸ ਦੇ ਨਾਲ ਵਾਲਿਆਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਬਹੁਤ ਸਾਰੀ ਬੱਚਤ ਕਰ ਸਕਦੇ ਹੋ। ਖਾਸੀਅਤ ਇਹ ਹੈ ਐਵਰੀਡੇ ਇਹਨਾਂ ਦੀ ਆ ਜਿਹੜੇ ਚੈਨਲ ਦੀ ਲਿਸਟ ਹੈ ਜਿਹੜੀ ਉਹ ਅਪਡੇਟ ਹੁੰਦੀ ਹੈ ਅਤੇ ਕੁਆਲਿਟੀ ਹੈ ਜਿਹੜੀ ਬੜੀ ਹੀ ਕ੍ਰਿਸਟਲ ਕਲੀਅਰ ਹੈ ਜਿਹੜੀ ਕੁਆਲਿਟੀ ਹੈ। ਸਾਡੇ ਕੁਝ ਕੁ ਸਰੋਤੇ ਉਹਨਾਂ ਨੇ ਲਿੱਤਾ ਫੀਡਬੈਕ ਮੇਰੇ ਤੱਕ ਪਹੁੰਚੇ, ਕਹਿੰਦੇ ਵੀ ਬਹੁਤ ਵਧੀਆ ਸਰਵਿਸ ਦਿੱਤੀ, ਅਤੇ ਹਫ਼ਤੇ ਬਾਅਦ ਜੋ ਉਹਨਾਂ ਨੇ ਦੇਖਿਆ ਕਹਿੰਦੇ ਵੀ ਬਾਕੀ ਆ ਜਿਹੜਾ ਡਿਫਰੈਂਸ ਹੈ ਜਿਹੜੀਆਂ ਮੂਵੀਜ਼ ਹੈ ਜਿਹੜੀਆਂ ਨੈੱਟਫਲਿਕਸ ਹੋ ਗਿਆ, ਡਿਜ਼ਨੀ ਪਲੱਸ ਹੋ ਗਿਆ, ਇਹਨਾਂ 'ਤੇ ਕਹਿੰਦੇ ਅਪਡੇਟ ਹੁੰਦੀਆਂ ਨੇ, ਉਹ ਕਹਿੰਦੇ ਵੀ ਇਸ ਰੁਦਰਾ ਆਈ ਪੀ ਟੀ ਵੀ ਬੋਕਸ 'ਤੇ ਝੱਟ ਆ ਜਾਂਦੀਆਂ ਨੇ। ਸੋ ਤੁਸੀਂ ਰੁਦਰਾ ਆਈ ਪੀ ਟੀ ਵੀ ਬੋਕਸ ਵਾਲਿਆਂ ਦੇ ਨਾਲ ਦੋਸਤੋ ਸੰਪਰਕ ਕਰ ਲਿਓ, ਨੰਬਰ 437-236-4700, 437-236-4700 'ਤੇ ਤੁਸੀਂ ਆ ਜਿਹੜਾ ਰੁਦਰਾ ਆਈ ਪੀ ਟੀ ਵੀ ਬੋਕਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ, ਅਤੇ ਤੁਸੀਂ ਆ ਜਿਹੜੇ ਇਹ ਆਈ ਪੀ ਟੀ ਵੀ ਬੋਕਸ ਘਰ ਦੇ ਵਿੱਚ ਲਿਆ ਸਕਦੇ ਹੋ। ਅਤੇ ਬੱਚਿਆਂ ਦੀ ਜਿੱਦਾਂ ਅੱਜ ਗੱਲ ਹੋ ਰਹੀ ਹੈ, ਬੱਚਿਆਂ ਨੂੰ ਮੈਂ ਹਮੇਸ਼ਾ ਕਹਿੰਦਾ ਫਿਜ਼ੀਕਲ ਐਕਟੀਵਿਟੀਜ਼ ਦੇ ਵਿੱਚ, ਅੱਜ ਕੱਲ੍ਹ ਜਿਹੜੇ ਆਹੀ ਸਮਰ ਹੁੰਦੀ ਆ ਉਹਦੇ ਵਿੱਚ ਵੱਖ ਵੱਖ ਸਪੋਰਟਸ ਐਕਟੀਵਿਟੀਜ਼ ਹੋ ਰਹੀਆਂ ਨੇ, ਉਹਨਾਂ ਦੇ ਵਿੱਚ ਜ਼ਰੂਰ ਬੱਚਿਆਂ ਨੂੰ ਇਨਰੋਲ ਕਰੋ, ਭਾਵੇਂ ਉਹ ਸਪੋਰਟਸ ਦੀ ਕੋਈ ਵੀ ਐਕਟੀਵਿਟੀ ਹੋਵੇ। ਜੇ ਤੁਸੀਂ ਇਹ ਜਿਹੜਾ ਜਿੱਦਾਂ ਭੰਗੜਾ ਗਿੱਧੇ ਦੇ ਵਿੱਚ ਪਾ ਜਾਓ ਤਾਂ ਸੋਨੇ ਅਤੇ ਸੁਹਾਗੇ ਵਾਲੀ ਦੋਸਤੋ ਇਹ ਗੱਲ ਹੋ ਜਾਂਦੀ ਹੈ, ਕਿਉਂਕਿ ਇਸ ਦੇ ਨਾਲ ਇੱਕ ਤਾਂ ਬੱਚੇ ਦੇ ਡਿਵੈਲਪਮੈਂਟ ਗਰੋਥ ਹੈ ਜਿਹੜੀ ਬੜੀ ਵਧੀਆ ਤਰੀਕੇ ਦੇ ਨਾਲ ਹੁੰਦੀ ਹੈ, ਪਲੱਸ ਬੱਚਾ ਜਿਹੜਾ ਆਪਣੇ ਵਿਰਸੇ ਸੱਭਿਆਚਾਰ ਦੇ ਨਾਲ ਜੁੜਿਆ ਰਹਿੰਦਾ, ਉਹਦਾ ਮਨ ਹੈ ਜਿਹੜਾ ਉਹ ਟਿਕਿਆ ਰਹਿੰਦਾ, ਉਹ ਗਾਣਿਆਂ ਦੇ ਵਿੱਚ ਮਿਊਜ਼ਿਕ ਦੇ ਵਿੱਚ ਆਪਣੇ ਆਪ ਨੂੰ ਇਨਵੋਲਵ ਕਰਨ ਲੱਗ ਪੈਂਦਾ ਹੈ। ਸੋ ਦਾ ਭੰਗੜਾ ਅਕੈਡਮੀ ਏਅਰਪੋਰਟ ਅਤੇ ਵਿਲੀਅਮਸ ਦੇ ਕੋਲ ਜਿਹੜੀ ਇਹ ਖੁੱਲ੍ਹ ਗਈ ਹੈ। ਬਾਕੀ ਜਿਹੜੇ ਇੰਸਟਰਕਟਰਸ ਨੇ ਕਈ ਵਾਰ ਜਿਹੜਾ ਸਾਡੇ ਇੱਥੇ ਸਟੂਡੀਓ ਦੇ ਵਿਹੜੇ ਵਿੱਚ ਆ ਕੇ ਉਹਨਾਂ ਦੇ ਨਾਲ ਅਸੀਂ ਤੁਹਾਡੀ ਆ ਜਿਹੜੀ ਗੱਲਬਾਤ ਵੀ ਕਰਾਈ ਹੈ, ਰੂਬਰੂ ਵੀ ਕਰਾਇਆ ਆਵਾਜ਼ ਦੇ ਜ਼ਰੀਏ। ਦੇਖੋ ਸਾਰੇ ਹੀ ਇੰਸਟਰਕਟਰ ਟੌਪ ਦੀਆਂ ਜੋਬਸ ਨੇ, ਕਿਸੇ ਪੀ ਐੱਚ ਡੀ ਕੀਤੀ ਹੋਈ ਹੈ, ਕੋਈ ਲਾਅ ਦੇ ਵਿੱਚ ਲੱਗਾ ਹੋਇਆ, ਕੋਈ ਇਸ ਵਕਤ ਜਿਹੜਾ ਪੁਲਿਸਿੰਗ ਦੇ ਵਿੱਚ ਵੱਖ ਵੱਖ ਅਹੁਦਿਆਂ 'ਤੇ ਕੰਮ ਕਰ ਰਹੇ ਨੇ। ਅਤੇ ਉਹਨਾਂ ਨੇ ਦੱਸਿਆ ਵੀ ਕਈ ਵਾਰ ਪੇਰੈਂਟਸ ਸਾਡੇ ਤੋਂ ਪੁੱਛਦੇ ਨੇ ਵੀ ਸਾਡੇ ਬੱਚੇ ਇਸ ਫੀਲਡ 'ਚ ਆਉਣਾ ਚਾਹੁੰਦੇ ਆ, ਕੀ ਜਿਹੜਾ ਰੋਡ ਮੈਪ ਹੋਣਾ ਚਾਹੀਦਾ, ਅਤੇ ਕਹਿੰਦੇ ਵੀ ਅਸੀਂ ਉਹ ਵੀ ਜਿਹੜੀ ਗਾਈਡੈਂਸ ਹੈ ਜਿਹੜੀ ਪ੍ਰੋਵਾਈਡ ਕਰਦੇ ਹਾਂ ਜਿੱਦਾਂ ਦਾ ਬੱਚਿਆਂ ਦਾ ਇੰਟਰਸਟ ਹੁੰਦਾ। ਸੋ ਦੋਸਤੋ ਇਹੋ ਜਿਹੀਆਂ ਚੀਜ਼ਾਂ ਬਹੁਤ ਘੱਟ ਹੈ ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਮਿਲਦੀਆਂ ਨੇ। ਸੋ ਤੁਸੀਂ ਦਾ ਭੰਗੜਾ ਅਕੈਡਮੀ ਨੂੰ ਜੁਆਇਨ ਕਰਨਾ, ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਲਿਓ, ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਤੁਹਾਨੂੰ ਆ ਜਿਹੜਾ ਡਿਸਕਾਊਂਟਡ ਪ੍ਰਾਈਸ ਦਿੱਤੀ ਜਾਵੇਗੀ। ਹਰਜੋਤ ਹੋਣਾ ਦਾ ਨੰਬਰ 647-507-7672 647-507-7672 'ਤੇ ਆ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ। ਕਮਲਜੀ ਭਾਈ ਜੀ ਸਤਿ ਸ਼੍ਰੀ ਅਕਾਲ।
6: ਹਾਂਜੀ ਥੈਂਕ ਯੂ ਸਰ, ਮੈਂ ਨਾ ਦੁਬਾਰਾ ਆਇਆ ਹੁਣ। ਦੇਖੋ ਤੁਸੀਂ ਗੱਲ ਕਰਦੇ ਸੀਗੇ ਈ ਰਿਕਸ਼ੇ ਦੀ,
0: ਹਾਂਜੀ,
6: ਜਿਹੜੇ ਆ ਸਕੂਟਰ ਆ ਜਿਹੜੇ,
0: ਹਾਂਜੀ, ਹੁਣ
6: ਜਿਹੜੇ ਸਕੂਟਰ ਆ ਇਹਦੇ ਇੱਥੇ ਵੀ ਗੌਰਮੈਂਟ ਇਨਵੋਲਵ ਆ। ਹਰ ਸਾਲ ਕਿੰਨੇ ਬੰਦੇ ਮੋਟਰਸਾਈਕਲਾਂ ਤੇ ਮਰਦੇ ਆ, ਇੱਥੇ ਵੀ ਗੌਰਮੈਂਟ ਇਨਵੋਲਵ ਆ। ਹੁਣ ਸਰ ਜੀ ਜਿਹੜੇ ਇੱਥੇ ਕਮਰਸ਼ੀਅਲ ਟਰੱਕ ਆ ਉਹਨਾਂ ਦੀ ਸਪੀਡ ਬੰਨੀ ਹੈ ਇਹਨਾਂ ਨੇ, 105 ਤੋਂ ਉੱਤੇ ਨਹੀਂ ਜਾ ਸਕਦੇ। ਤੁਹਾਡੇ ਸਾਹਮਣੇ ਹੀ ਹੈ ਨਾ, ਕਈ ਕਲਾਕਾਰ ਹੈਗੇ ਜਿਹਨਾਂ ਨੇ ਵਧਾਈਆਂ, ਰੋਡ ਤੇ ਜਾਂਦੇ ਨੇ ਪਤਾ ਲੱਗ ਜਾਂਦਾ ਵਾ, ਹੈ ਨਾ, ਇਹ ਮਤਲਬ ਖੁੱਲੇ ਹੀ ਆ ਇਹ।

0: G8 ਕੰਟਰੀਆਂ ਸੀ ਦੁਨੀਆਂ ਦੇ ਲੰਬੜਦਾਰ ਹੈ ਹਾਂਜੀ ਸਭ ਤੋਂ ਜ਼ਿਆਦਾ ਹਿਊਮਨ ਰਾਈਟ ਦੀ ਸਾਨੂੰ ਦੂਜੀ ਆ $1 billion ਹੁਣ ਇਹ ਤੁਹਾਡੇ ਸਾਹਮਣੇ ਗਾਜ਼ਾ ਨੂੰ ਵੀ ਦੇ ਰਿਹਾ ਠੀਕ ਹੈ ਉੱਥੇ ਨੁਕਸਾਨ ਬਹੁਤ ਹੋਇਆ ਦੇਣਾ ਵੀ ਚਾਹੀਦਾ ਆ ਪਰ ਬਰਦਾਸ਼ਤ ਤੁਹਾਡੇ ਆਪਣੇ ਬੰਦੇ ਸਫਰ ਹੋ ਰਹੇ ਨੇ ਅਸੀਂ ਤੁਸੀਂ ਪ੍ਰਾਈਸਾਂ ਘਟਾਉਂਦੇ ਕਮ ਸੇ ਕਮ ਨਹੀਂ ਹਾਂਜੀ ਜਿੱਦਾਂ ਮਰਜ਼ੀ ਰਿਸੈਸ਼ਨ ਹੈ ਅੱਜ ਜਿਹੜਾ ਕਾਰਪੋਰੇਟ ਘਰਾਣਾ ਆ ਉਹ ਅਮੀਰ ਹੋ ਰਿਹਾ ਜੇ ਕੋਈ ਬੰਦਾ ਇੱਥੇ ਕਹੇ ਮੇਰੇ ਇੱਕ ਘਰ ਫ੍ਰੀ ਆ ਜਾਂ ਮੈਂ ਇੱਦਾਂ ਮੈਂ ਉੱਦਾਂ ਸਫਰ ਹੀ ਹੋ ਰਹੇ ਆ ਅੱਗੇ ਬੱਚਿਆਂ ਦਾ ਕੈਨੇਡਾ ਦੇ ਜਿਹੜਾ ਨੈਕਸਟ ਜਨਰੇਸ਼ਨ ਆ ਬਹੁਤ ਹੀ ਹਾਰਡ ਟਾਈਮ ਉਹਨਾਂ ਨੂੰ ਆਉਣਾ ਆ ਸਾਨੂੰ ਸਾਰਿਆਂ ਨੂੰ ਪਤਾ ਦੇਖੋ ਆਵਾਜ਼ ਉਠਾਓ ਮੈਂ ਪਹਿਲਾਂ ਕਿਹਾ ਸੀ ਗੱਲ ਨੀ ਬਣਨੀ ਪਰ ਕੀ ਕਰੀਏ ਉਹਨਾਂ ਦੇ ਪੈਂਦਾ ਹੀ ਨਾ ਜਿਹੜਾ ਕਹਿੰਦੇ ਜਿਹੜਾ ਬੋਲੂ ਉਹ ਬੰਦਾ ਮਾੜਾ ਆ ਤੇ ਬਾਕੀ ਬੈਂਟਨ ਦੇ ਬਾਰੇ ਤੁਸੀਂ ਸੋਚ ਲਓ ਜੇ ਟੈਕਸ ਅੱਗੇ ਵਧਾਉਣੇ ਆ ਇੱਦਾਂ ਇਹਨਾਂ ਨੂੰ ਤੁਸੀਂ ਲੋਕਾਂ ਨੂੰ ਲੈ ਕੇ ਆਉਣਾ ਤੇ ਤੁਹਾਡੀ ਮਰਜ਼ੀ ਆ ਥੈਂਕ ਯੂ ਸਰ ਮਿਹਰਬਾਨੀ ਤੁਹਾਡਾ
1: ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਕੁਛ ਕੁ ਜਿਹੜੇ ਇਹ ਅਹਿਮ ਮੁੱਦੇ ਨੇ ਦੋਸਤੋ ਇਹਦੇ ਤੇ ਸਾਡੀ ਜਿਹੜੀ ਹੈ ਕਲੈਕਟਿਵ ਜ਼ਿੰਮੇਵਾਰੀ ਆ ਜਿਹੜੀ ਉਹ ਬਣਦੀ ਹੈ ਇਕੱਲਾ ਇੱਕ ਜਣਾ ਨਹੀਂ ਆ ਜਿਹੜਾ ਗੱਲ ਕਰਕੇ ਆ ਜਿਹੜਾ ਉਹ ਕਹਿੰਦੇ ਇੱਕ ਜਣਾ ਕੋਈ ਨਾ ਇੱਕ ਜਣਾ ਹੀ ਬੋਲਦਾ ਪਿਆ ਪਰ ਜਦੋਂ ਕਲੈਕਟਿਵ ਹੁੰਦੇ ਯੂਨਿਟੀ ਹੁੰਦੀ ਆ ਉਦੋਂ ਫਿਰ ਆ ਜਿਹੜੇ ਅਗਲੇ ਨੂੰ ਫਿਕਰ ਆ ਜਿਹੜਾ ਪੈ ਜਾਂਦਾ ਵੀ ਹਾਂ ਇਸ 'ਤੇ ਗੱਲ ਹੋਣੀ ਚਾਹੀਦੀ ਹੈ ਉੱਥੇ ਡ੍ਰੀਮ ਹੋਮ ਅਪਲਾਈਸਿਸ 'ਤੇ ਤੁਸੀਂ ਜਾ ਸਕਦੇ ਹੋ ਕੋਈ ਵੀ ਅਪਲਾਈਸਿਸ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਕਿਚਨ ਏਡ ਜੈਨੀਅਰ ਦੇ ਮੈਂ ਕਹਿੰਦਾ ਟੋਪ ਆਫ ਦਾ ਲਾਈਨ ਦੇ ਅਪਲਾਈਸਿਸ ਜੇ ਤੁਸੀਂ ਲੈਣੇ ਹੈ ਤਾਂ ਉਹਨਾਂ 'ਤੇ ਆ ਜਿਹੜਾ 30% ਤੋਂ ਵੱਧ ਦੀ ਸੇਵਿੰਗ ਹੈ ਜਿਹੜੀ ਦੋਸਤੋ ਤੁਸੀਂ ਕਰ ਸਕਦੇ ਹੋ ਤੁਸੀਂ ਆ ਜਿਹੜਾ ਅਪਲਾਈਸਿਸ ਦੇ ਪੈਕੇਜ ਹੈ ਜਿਹੜੇ ਬਜ਼ਾਰੂ ਜਿਹਨਾਂ ਦੀ ਕੀਮਤ ਤੁਸੀਂ ਲਾ ਲਓ ਵੀ 3299 ਹੈ ਉਹ ਤੁਸੀਂ ਆ ਜਿਹੜਾ ਡ੍ਰੀਮ ਹੋਮ ਅਪਲਾਈਸਿਸ 'ਤੇ ਜਾ ਕੇ 2499 ਦੇ ਲੈ ਸਕਦੇ ਹੋ ਜਿੱਥੇ 36 ਇੰਚ ਰੈਫਰੀਜਰੇਟਰ ਹੋ ਗਿਆ 30 ਇੰਚ ਇਲੈਕਟ੍ਰਿਕ ਰੇਂਜ ਹੋ ਗਈ 24 ਇੰਚ ਡਿਸ਼ਵਾਸ਼ਰ ਹੋ ਗਿਆ ਸੋ ਇਹ ਸਾਰੇ ਟੋਪ ਆਫ ਦਾ ਲਾਈਨ ਅਪਲਾਈਸਿਸ ਨੇ ਸੋ ਡ੍ਰੀਮ ਹੋਮ ਅਪਲਾਈਸਿਸ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਪ੍ਰੋਗਰਾਮ ਦਾ ਹਵਾਲਾ ਜ਼ਰੂਰ ਦਿਓ ਹਾਂਜੀ ਫਿਰ ਤੁਸੀਂ ਕਮਾਲ ਦੇਖਿਓ ਤੁਸੀਂ ਆ ਜਿਹੜਾ ਡ੍ਰੀਮ ਹੋਮ ਅਪਲਾਈਸਿਸ 'ਤੇ ਫੋਨ ਵੀ ਕਰ ਸਕਦੇ ਹੋ 905-805-3000 905-803-3000 ਜਾਂ ਫਿਰ ਤੁਸੀਂ ਵਿਜ਼ਿਟ ਕਰ ਸਕਦੇ ਹੋ 2915 ਅਰਜਨਟੀਆ ਰੋਡ ਮਿਸੀਸਾਗਾ ਯੂਨਿਟ ਨੰਬਰ 2 ਤੇ ਆ ਜਿਹੜਾ ਵਿਜ਼ਿਟ ਕਰ ਸਕਦੇ ਹੋ ਸਮਾਈਲਸ ਔਨ ਵੀਲਸ ਇਹਨਾਂ ਦੀ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਐਡਵਾਂਸ 'ਚ ਪ੍ਰੀਕਾਸ ਹਾਂਜੀ ਸਵਾਗਤ ਹੈ ਭਾਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਭਾਜੀ
0: ਸ਼ਮੀ ਜੀ ਕਾਨੂੰਨ ਚ ਨੂੰ ਏਡਾ ਕੋਈ ਸਖ਼ਤ ਨਹੀਂ ਜਿਹੜਾ ਕੋਈ ਫੜਿਆ ਜਾਂਦਾ ਉਹ ਛੁੱਟ ਜਾਂਦਾ
1: ਜੀ ਜੀ
0: ਤੇ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਨਾ ਟਰੱਕਾਂ ਵਾਲਿਆਂ ਦੀ ਇਹ ਤੇ ਭਾਜੀ ਆ ਲੈਫਟ ਲੈਨ ਚ ਚਲਾਈ ਜਾਂਦੇ ਨੇ ਲੈਫਟ ਲੈਨ ਚ ਚਲਾਈ ਜਾਂਦੇ ਨੇ ਉਹਨਾਂ ਨੂੰ ਇਹ ਨੀ ਪਤਾ ਲੱਗਦਾ ਕਿ ਲੈਨ ਚ ਨਹੀਂ ਜਾਣਾ ਆ ਫੋਰ ਟਾਈਮ ਤੇ ਕਈ ਨਾ ਬੰਦੇ ਵੀ ਲੈਫਟ ਲੈਨ ਚ ਚਲਾਈ ਜਾਂਦੇ ਨੇ 70 ਦੀ ਸਪੀਡ ਤੇ ਤੇ ਉਹਨਾਂ ਦੇ ਕੋਲੋਂ ਲੰਘੀ ਜਾਂਦੇ ਨੇ ਦੂਜੇ ਉਹਨਾਂ ਨੂੰ ਇਹ ਨੀ ਪਤਾ ਕਿ ਅਸੀਂ ਕੀ ਤਾਂ ਕਰ ਰਹੇ ਹਾਂ ਤੇ ਦੂਜਾ ਸ਼ਮੀ ਜੀ ਆ ਸੜਕਾਂ ਨੀ ਸੜਕਾਂ ਇਹ ਸਾਰੀਆਂ ਟੁੱਕੀਆਂ ਨੇ ਹਾਈਵੇ ਵੀ ਅੱਡੇ ਇੱਥੇ ਵੱਡੇ ਡੱਪੇ ਨੇ ਨਾ ਕਿ ਗੱਲ ਹੀ ਛੱਡ ਦਿਓ ਬੜਿਆਂ ਥਾਵਾਂ ਤੇ ਇੰਜ ਹੁੰਦਾ ਜਿਵੇਂ ਪਿੱਛੋਂ ਟਰਾਲਰ ਲੈ ਜਾਣਾ ਇੰਨੇ ਇੰਨੇ ਜੰਪ ਲੱਗਦੇ ਨੇ 427 ਤੇ ਵੀ 410 ਤੇ ਵੀ ਸਾਰੀਆਂ ਸੜਕਾਂ ਟੁੱਟੀਆਂ ਨੇ ਪਤਾ ਨੀ ਕੀ ਕਰਦੇ ਨੇ ਅੱਜ ਦੌੜ ਨੂੰ ਤੇ ਟੈਕਸ ਜਿਹੜਾ ਉਹ ਡਬਲ ਹੋ ਗਿਆ ਸਾਰਾ ਸਭ ਤੋਂ ਜ਼ਿਆਦਾ ਜਿਹੜਾ ਨਾ ਘਰ ਦਾ ਤੇ ਇਹ ਜਿਹੜਾ ਕਾਰਾਂ ਦੀ ਇੰਸ਼ੋਰੈਂਸ ਇਹ ਵਧੀਆ ਸਭ ਤੋਂ ਜ਼ਿਆਦਾ
1: ਸਹੀ ਗੱਲ ਹੈ ਜੀ ਨੋ ਡਾਊਟ
0: ਜੀ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਥੈਂਕ ਯੂ
1: ਜੀ ਥੈਂਕ ਯੂ ਭਾਜੀ ਬਹੁਤ ਬਹੁਤ ਧੰਨਵਾਦ ਟਰੈਕਿੰਗ ਦੇ ਵਿੱਚ ਦੇਖੋ ਜਿਹੜੇ ਪ੍ਰੋਫੈਸ਼ਨਲ ਨੇ ਜਿਹਨਾਂ ਨੂੰ ਪਤਾ ਆ ਉਹ ਤਾਂ ਉਹਨਾਂ ਨੂੰ ਪਤਾ ਵੀ ਅਸੀਂ ਇਹ ਰਾਈਟ ਲੇਨ ਦੇ ਵਿੱਚ ਹੀ ਹੈ ਜਿਹੜਾ ਟਰੈਵਲ ਕਰਨਾ ਪਰ ਹਾਂ ਕੁਝ ਕੁ ਜਿਹੜੇ ਹੁੰਦੇ ਨੇ ਉਹ ਘੱਟ ਹੀ ਹੁੰਦੇ ਨੇ ਉਹ ਸਾਨੂੰ ਪਤਾ ਹੁੰਦਾ ਨੇ ਹਰ ਇੱਕ ਫੀਲਡ ਦੇ ਵਿੱਚ ਹੁੰਦੇ ਨੇ ਉਹ ਆ ਲੈਫਟ ਲੇਨ ਉਹਦੇ ਨਾਲ ਕੀ ਹੁੰਦਾ ਪੂਰਾ ਟ੍ਰੈਫਿਕ ਬਲੌਕ ਹੋ ਜਾਂਦਾ ਪਰ ਬੇਨਤੀ ਹੈ ਬਾਈ ਤੁਸੀਂ ਆ ਜਿਹੜਾ ਜਿਹੜੀਆਂ ਲੈਫਟ ਦੀਆਂ ਜੇ 2 ਲਾਈਨਾਂ ਜੇ 3 ਲੇਨ ਚੱਲਦੀਆਂ ਪਈਆਂ 2 ਲੇਨਾਂ ਜਿਹੜੀਆਂ ਉਹ ਇਸਤੇਮਾਲ ਕਰ ਦਿਓ ਇੱਕ ਹੈ ਜਿਹੜੀ ਉਹ ਕਾਰਾਂ ਵਾਸਤੇ ਜ਼ਰੂਰ ਸਾਧ ਦਿਓ ਹਾਂ ਕਈ ਵਾਰ ਇਹ ਵੀ ਹੁੰਦਾ ਕਈਆਂ ਨੇ ਲੈਫਟ ਟਰਨ ਅੱਗੇ ਜਾ ਕੇ ਲੈਣਾ ਹੁੰਦਾ ਸੋ ਇਹਦੇ 'ਤੇ ਜਿਹੜਾ ਕੋਈ ਨਹੀਂ ਪਰ ਹਾਂ ਟ੍ਰੈਫਿਕ ਨੂੰ ਲੈ ਕੇ ਜਾਂ ਟਰੈਕਿੰਗ ਨੂੰ ਲੈ ਕੇ ਵੀ ਆ ਜਿਹੜੇ ਕਈ ਹਾਦਸੇ ਆ ਜਿਹੜੇ ਪਿਛਲੇ ਕੁਛ ਕੁ ਦਿਨਾਂ ਦੇ ਵਿੱਚ ਵਧੇ ਨੇ ਇਹਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਵੀ ਜਿਸ ਕਰਕੇ ਸਰਕਾਰਾਂ ਨੇ ਉਹਨਾਂ ਦੇ ਵਿੱਚ ਵੀ ਆ ਜਿਹੜੀਆਂ ਕੁਝ ਕੁ ਸੋਧਾਂ ਲੈ ਕੇ ਆਏ ਨੇ ਉਹਨਾਂ ਦੇ ਕਾਨੂੰਨਾਂ ਦੇ ਵਿੱਚ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਤੁਸੀਂ ਆ ਜਿਹੜਾ ਸਿਰਫ ਇੱਕ ਕਾਲ ਕਰਨੀ ਹੈ ਬਲਵੀਰ ਕੌਰ ਜੀ ਉਹਨਾਂ ਨੂੰ ਉਹਨਾਂ ਨੇ ਆਪਣਾ ਜਿਹੜਾ ਡੈਂਟਲ ਟਰੱਕ ਤੁਹਾਡੇ ਵਿਹੜੇ ਦੇ ਵਿੱਚ ਖੜਾ ਕਰ ਦੇਣਾ ਅਤੇ ਇੱਕ ਇੱਕ ਪਰਿਵਾਰਕ ਜੀ ਮੈਂਬਰ ਹੈ ਜਿਹੜਾ ਆਪਣੇ ਦੰਦਾਂ ਦੀ ਓਰਲ ਹੈਲਥ ਦੀ ਸਿਹਤ ਸੰਭਾਲ ਕਰ ਸਕਦਾ ਖਾਸੀਅਤ ਬਲਵੀਰ ਕੌਰ ਜੀ ਦੀ ਇਹ ਹੈ ਜਿੱਥੇ ਤੁਸੀਂ ਆ ਜਿਹੜੇ ਦੰਦਾਂ ਅਤੇ ਗਮਸ ਦੀ ਆ ਜਿਹੜੀ ਸਿਹਤ ਸੰਭਾਲ ਕਰਦੇ ਉੱਥੇ ਤੁਹਾਨੂੰ ਆ ਜਿਹੜੀ ਪ੍ਰੀਕੋਸ਼ਨ ਦੇ ਤੌਰ 'ਤੇ ਟਿਪਸ ਵੀ ਦਿੰਦੇ ਨੇ ਕਿਸ ਤਰ੍ਹਾਂ ਤੁਸੀਂ ਆਪਣੇ ਦੰਦਾਂ ਦੀ ਜਿਹੜੀ ਲਾਈਫ ਹੈ ਜਿਹੜੀ ਬਹੁਤ ਵਧਾ ਸਕਦੇ ਹੋ ਸਿਆਣੇ ਕਹਿੰਦੇ ਅੱਖਾਂ ਗਈਆਂ ਜਹਾਨ ਗਿਆ ਦੰਦ ਗਿਆ ਅਤੇ ਸਵਾਦ ਗਿਆ ਸੋ ਇਸ ਕਰਕੇ ਦੰਦਾਂ ਨਾਲ ਬਹੁਤ ਕੁਛ ਹੈ ਦੰਦਾਂ ਦੀ ਸੰਭਾਲ ਜ਼ਰੂਰ ਰੱਖੋ ਪ੍ਰੋਫੈਸ਼ਨਲ ਕਲੀਨਿੰਗ ਹੈ ਜਿਹੜੀ ਸਾਲ ਦੇ ਵਿੱਚ 2 ਵਾਰ ਜ਼ਰੂਰ ਕਰਵਾਓ ਸੋ ਤੁਸੀਂ ਬਲਵੀਰ ਕੌਰ ਜੀ ਹੁਣ ਦੇ ਨਾਲ ਸੰਪਰਕ ਕਰ ਸਕਦੇ ਹੋ ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਇਹ ਡੀਲ ਕਰਦੇ ਨੇ 6479690008 ਤੇ 6479690 0008 ਤੇ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ ਹੋਣਾ ਦੇ ਨਾਲ ਦੋਸਤੋ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਉੱਥੇ ਹੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ

ਡਿਸੇਬਿਲਿਟੀ ਇੰਸ਼ੋਰੈਂਸ। ਅੱਛਾ, ਤੁਸੀਂ ਨਾ ਆਪ ਸਾਰੇ ਗੂਗਲ ਕਰ ਲਿਓ, ਇਸ ਵਕਤ ਕੈਨੇਡੀਅਨਸ ਦੇ ਵਿੱਚ ਜਿਹੜੀ ਇੱਕ ਕੈਂਸਰ, ਕੈਂਸਰ ਇੱਦਾਂ ਨਹੀਂ, ਆਪਾਂ ਇਹ ਪਹਿਲਾਂ ਬਹੁਤ ਬੀਤਿਆ ਸਮਾਂ ਹੋ ਗਿਆ ਵੀ ਕੈਂਸਰ ਹੈ ਜਿਹੜੀ, ਉਹਦਾ ਇਲਾਜ ਨਹੀਂ ਹੈਗਾ ਦੋਸਤੋ। ਹੁਣ ਇਸ ਚੀਜ਼ ਦਾ ਇਲਾਜ ਹੈਗਾ ਆ, ਪਰ ਤੁਹਾਨੂੰ ਇਹ ਹੈ ਵੀ ਬਲੱਡ ਟੈਸਟ ਹੈ ਜਿਹੜਾ ਪੀਰੀਓਡੀਕਲੀ ਹੈ ਜਿਹੜਾ ਆਪਣਾ ਜ਼ਰੂਰ ਕਰਵਾਓ। ਤੁਹਾਨੂੰ ਲੱਗਦਾ ਤੁਹਾਡੇ ਸਰੀਰ ਦੇ ਵਿੱਚ ਕੋਈ ਚੇਂਜਸ ਆ ਰਹੀਆਂ ਨੇ, ਆਪਣਾ ਬਲੱਡ ਟੈਸਟ ਦਾ ਡਾਕਟਰੀ ਮੁਆਇਨਾ ਜਿਹੜਾ ਉਸਨੂੰ ਜ਼ਰੂਰ ਕਰਾਓ, ਤਾਂ ਕਿ ਜੇ ਅਰਲੀ ਉਹ ਚੀਜ਼ ਪਤਾ ਲੱਗ ਜਾਵੇ ਤਾਂ ਉਨਾ ਛੇਤੀ ਉਹਦਾ ਇਲਾਜ ਹੋ ਜਾਂਦਾ। ਅੱਛਾ, ਮੈਂ ਗੂਗਲ ਤੱਕ ਕਿਉਂ ਤੁਹਾਨੂੰ ਕਰਨ ਨੂੰ ਕਿਹਾ, ਕੈਨੇਡੀਅਨਸ ਦੇ ਵਿੱਚ ਇਹ ਜਿਹੜੀ ਕੈਂਸਰ ਹੈ ਬਹੁਤ ਤਰ੍ਹਾਂ ਦਾ ਹੈਗਾ। ਇਹ ਹੈ ਜਿਹੜਾ ਉਹਦੇ ਵਿੱਚ ਇੱਕ ਸੁਨਾਮੀ ਹੈ ਜਿਹੜੀ ਉਹ ਆ ਰਹੀ ਸੀ। ਇੱਕ ਟਾਈਮ ਸੀਗਾ ਪੰਜਾਂ ਦੇ ਵਿੱਚੋਂ ਇੱਕ ਜਣਾ ਜਿਹੜਾ ਆ ਇਸ ਚੀਜ਼ ਦਾ ਸ਼ਿਕਾਰ ਹੋ ਰਿਹਾ ਸੀਗਾ, ਪਰ ਹੁਣ ਇਹ ਅੰਕੜਾ ਜਿਹੜਾ ਆ ਬੜਾ ਹੌਲਨਾਕ ਅਤੇ ਵੱਧ ਰਿਹਾ ਤੇਜ਼ੀ ਦੇ ਨਾਲ। ਸੋ ਇਸ ਕਰਕੇ ਆ ਜਿਹੜੀਆਂ ਇੰਸ਼ੋਰੈਂਸ ਹੈ, ਤੁਹਾਨੂੰ ਲੱਗਦਾ ਵੀ ਤੁਹਾਡੀ ਸਿਹਤ ਹੈ ਜਿਹੜੀ ਨਰੋਈ ਹੈ, ਤੰਦਰੁਸਤ ਹੈ, ਤਾਂ ਇਹ ਜਿਹੜੀਆਂ ਇੰਸ਼ੋਰੈਂਸ ਹੈ ਜਿਹੜੀਆਂ ਜ਼ਰੂਰ ਲਵੋ। ਕੋਈ ਪਤਾ ਨਹੀਂ ਕਦੋਂ ਹੈ ਜਿਹੜੀ ਤੁਹਾਨੂੰ ਲੋੜ ਪੈ ਜਾਵੇ। ਮੈਂ ਕਹਿੰਦਾ ਉਹੀ ਪੈ ਜਿਹੜਾ ਠੀਕ ਹੈ ਤੁਹਾਡੇ ਜਿਹੜੇ ਹਸਪਤਾਲ ਦੇ ਖਰਚੇ ਕਵਰ ਕਰਦਾ ਪਿਆ, ਵਟ ਅਬਾਊਟ ਦੈਟ, ਘਰ ਦੀਆਂ ਕਿਸ਼ਤਾਂ, ਗੱਡੀਆਂ ਦੀਆਂ ਕਿਸ਼ਤਾਂ, ਹੋਰ ਇੰਸ਼ੋਰੈਂਸ ਆ, ਜਾਂ ਫਿਰ ਹੋਰ ਕਈ ਖਰਚੇ ਬੱਚਿਆਂ ਦੀ ਪੜ੍ਹਾਈ ਦੇ, ਉਹ ਤਾਂ ਉਸੇ ਤਰ੍ਹਾਂ ਖੜੇ ਆ ਨਾ। ਸੋ ਜਦੋਂ ਕਿਸੇ ਇੱਕ ਜੀਅ ਦੀ ਸਿਹਤ ਖਰਾਬ ਹੋ ਜਾਵੇ ਨਾ, ਉਹ ਕੱਲਾ ਹੈਲਥ ਕ੍ਰਾਈਸਿਸ ਨਹੀਂ, ਉਹ ਨਾਲ ਦੀ ਨਾਲ ਫਾਈਨੈਂਸ਼ੀਅਲ ਕ੍ਰਾਈਸਿਸ ਵੀ ਲੈ ਕੇ ਆਉਂਦਾ ਆ। ਸੋ ਇਸ ਕਰਕੇ ਲਾਈਫ ਇੰਸ਼ੋਰੈਂਸ ਨਹੀਂ ਕਰਾਉਣੀ, ਕ੍ਰਿਟੀਕਲ ਇਲਨੈਸ ਦਾ ਜਿਹੜਾ ਪਲਾਨ ਆ ਉਹ ਜ਼ਰੂਰ ਆ ਜਿਹੜਾ ਜੀ ਲੈ ਕੇ ਰੱਖੇ ਦੋਸਤੋ, ਕਿਉਂਕਿ ਉਹਦੇ ਵਿੱਚ 25 ਤੋਂ ਵੱਧ ਕਈ ਇਹੋ ਜਿਹੀਆਂ ਇਲਨੈਸ ਹੈ ਜੋ ਕਵਰਡ ਨੇ, ਅਤੇ ਇੱਕ ਵਾਰ ਜੇ ਤੁਸੀਂ ਡਾਇਗਨੋਸ ਹੋ ਜਾਂਦੇ ਹੋ, ਹਾਂਜੀ, ਕਈ ਵਾਰ ਜਿਹੜਾ ਰਿਕਵਰੀ ਪੀਰੀਅਡ ਹੀ ਜਿਹੜਾ ਤੁਹਾਡਾ 3-4 ਮਹੀਨੇ ਦਾ ਹੁੰਦਾ ਆ। ਜੇ ਤੁਸੀਂ ਆ ਜਿਹੜਾ ਬਾਈ ਚਾਂਸ ਹੈ ਜਿਹੜਾ ਡਾਇਗਨੋਸ ਹੋ ਜਾਂਦਾ, ਕੰਪਨੀ ਲੰਬਸਮ ਟੈਕਸ ਫਰੀ ਹੈ ਜਿਹੜਾ, ਉਹਨਾਂ ਨੇ ਸਾਰਾ ਪੈਸਾ ਜਿਹੜਾ ਤੁਹਾਨੂੰ ਦੇ ਦੇਣਾ, ਅਤੇ ਤੁਸੀਂ ਉਸ ਪੈਸੇ ਨੂੰ ਜਿੱਦਾਂ ਤੁਸੀਂ ਚਾਹੋ ਉਸ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ। ਕ੍ਰਿਟੀਕਲ ਇਲਨੈਸ ਦੇ ਸਟੈਂਡ ਅਲੋਨ ਜਿਹੜੇ ਪਲੈਨ ਇਹੋ ਜਿਹੇ ਨੇ, ਤੁਸੀਂ ਆ ਜਿਹੜਾ ਉਹਦੇ ਵਿੱਚ ਰਾਈਡਰ ਐਡ ਕਰ ਸਕਦੇ ਹੋ ਵੀ ਭਾਈ ਇੰਨੇ ਸਾਲਾਂ ਤੱਕ ਅਸੀਂ ਪ੍ਰੀਮੀਅਮ ਜਾਂ ਆਪਣੀ ਕਵਰੇਜ ਲੈਣੀ ਹੈ। ਜੇ ਲੱਗਾ ਵੀ ਅਸੀਂ ਉਨੇ ਪੀਰੀਅਡ ਦੇ ਵਿੱਚ ਕਲੇਮ ਨਹੀਂ ਲਿਆ ਕੋਈ, ਤਾਂ ਤੁਸੀਂ ਆ ਜਿਹੜਾ ਆਪਣਾ ਜਿੰਨਾ ਦਿੱਤਾ ਪ੍ਰੀਮੀਅਮ ਹੈ ਜਿਹੜਾ ਉਹ ਵਾਪਸ ਲੈ ਸਕਦੇ ਹੋ। ਸੋ ਇੱਦਾਂ ਦੀਆਂ ਦੋਸਤੋ ਇਹ ਜਿਹੜੀਆਂ ਕਹਿ ਲਓ ਵੀ ਪੋਲਿਸੀਜ਼ ਹੁੰਦੀਆਂ ਨੇ। ਸੋ ਤੁਸੀਂ ਇਹ ਜਿਹੜੀਆਂ ਜਾਣਕਾਰੀਆਂ ਲਓ, ਅਤੇ ਇੱਕ ਇਹੋ ਜਿਹੀ ਪੋਲਿਸੀ ਹਰ ਇੱਕ ਮੈਂਬਰ ਦੇ ਕੋਲ ਹੋਣੀ ਚਾਹੀਦੀ ਹੈ। ਸੋ ਲਾਈਫ ਇੰਸ਼ੋਰੈਂਸ ਹੈ ਜਿਹੜਾ ਉਸਨੂੰ ਟਰਮ ਦੇ ਤੌਰ 'ਤੇ ਸਟਾਰਟ ਕਰ ਸਕਦੇ ਹੋ, ਫਿਰ ਉਹ ਕਨਵਰਟੀਬਲ ਪਲੈਨ ਹੁੰਦੇ ਨੇ। ਬਾਅਦ ਦੇ ਵਿੱਚ ਡਾਊਨ ਦਾ ਰੋਡ ਤੁਹਾਨੂੰ ਲੱਗਦਾ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਸਾਡੀ ਮਜ਼ਬੂਤ ਹੋ ਗਈ ਹੈ, ਉਸਨੂੰ ਤੁਸੀਂ ਪਰਮਾਨੈਂਟ ਦੇ ਵਿੱਚ ਕਨਵਰਟ ਕਰ ਲਓ। ਸੋ ਇਹਨਾਂ ਚੀਜ਼ਾਂ ਵਾਸਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਮੇਰਾ 416-916-4167-7763 ਤੇ ਸੰਪਰਕ ਕੀਤਾ ਜਾ ਸਕਦਾ। ਬੱਚਿਆਂ ਦੀ RESP ਕਰਵਾਉਣੀ ਹੈ, FHSA ਅਕਾਊਂਟ ਜਿਹੜੇ ਫਸਟ ਟਾਈਮ ਹੋਮ ਬਾਇਰ ਹੈ ਉਹ ਖੁਲਵਾਉਣਾ ਚਾਹੁੰਦੇ ਹੋ, ਹਾਂਜੀ, TFSA ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਤਾਂ ਵੀ ਤੁਸੀਂ ਨਾ ਰਜਿਸਟਰਡ ਜਾਂ ਫਿਰ ਨੋਨ ਰਜਿਸਟਰਡ ਪਲੈਨਸ ਦੇ ਬਾਬਤ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡੇ ਕੋਈ ਪੇਰੈਂਟਸ, ਗ੍ਰੈਂਡ ਪੇਰੈਂਟਸ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ 'ਤੇ ਆ ਰਹੇ ਹੋ, ਸਾਰੀਆਂ ਕੰਪਨੀਆਂ ਦੇ ਨਾਲ ਮੈਂ ਡੀਲ ਕਰਦਾ। ਸੋ ਵਧੀਆ ਬਜਟ ਫਰੈਂਡਲੀ ਹੈ ਜਿਹੜੀ ਤੁਹਾਡੇ ਲਈ ਪਲੈਨ ਹੈ ਜਿਹੜਾ ਮੈਂ ਲੱਭ ਕੇ ਲਿਆਉਣਾ। ਸੋ ਨੰਬਰ ਮੇਰਾ 416-916-4167-7763 ਤੇ ਦੋਸਤੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੇ PNJ ਸਪਰਿੰਗ ਵੀਲ ਅਲਾਈਨਮੈਂਟ, ਟਰੱਕਾਂ ਟਰੇਲਾਂ ਦੇ ਖਮਾਣੀਆਂ ਦਾ ਕੋਈ ਕੰਮ, ਜਾਂ ਫਿਰ ਕਿੰਗ ਪਿੰਨ ਦਾ ਕੋਈ ਕੰਮ ਕਰਾਉਣਾ, ਬੁਸ਼ਿੰਗਸ ਦਾ ਕੋਈ ਕੰਮ ਕਰਾਉਣਾ, ਆਇਲ ਚੇਂਜ ਵੈਲਡਿੰਗ ਦਾ ਕੋਈ ਕੰਮ ਕਰਾਉਣਾ, ਫਰੰਟ ਐਂਡ ਸਸਪੈਂਸ਼ਨ ਐਕਸਪਰਟਸ ਨੇ ਆਪਣੇ ਭਾਈਚਾਰੇ ਦੇ ਵਿੱਚ ਸਪਰਿੰਗਾਂ ਦੀ ਪਹਿਲੀ ਜਿਹੜੀ ਗਰਾਜ ਹੈ ਉਹ ਜੈ ਅਤੇ ਗੈਰੀ ਭਾਜੀ ਹੋਣਾ ਨੇ ਖੋਲੀ। ਸੋ ਤੁਸੀਂ ਆ ਜਿਹੜਾ ਕਾਲ ਕਰ ਸਕਦੇ ਹੋ 5330, ਜਾਂ ਫਿਰ ਤੁਸੀਂ ਵਿਜ਼ਿਟ ਕਰ ਸਕਦੇ ਹੋ 5330 ਬ੍ਰੈਡਕੋ ਬੁਲੇਵਰਡ ਮਿਸੀਸਾਗਾ ਵਿਖੇ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, 15% ਤੱਕ ਡਿਸਕਾਊਂਟ ਹੈ ਜਿਹੜਾ ਤੁਹਾਨੂੰ ਮਿਲ ਜਾਵੇਗਾ। ਬਾਕੀ ਰੀਅਲ ਸਟੇਟ ਬਾਬਤ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਇਨਵੈਸਟਰ ਹੋ, ਕੁਛ ਕੁ ਪਾਵਰ ਆਫ ਸੇਲ ਵਾਲੀਆਂ ਪ੍ਰੋਪਰਟੀਆਂ ਦੇ, ਨੰਬਰ ਮੇਰਾ ਉਹੀ ਹੈ 416-916-7763-4169-17763। ਇੱਥੇ ਦਿਓ ਜਾ, ਕੱਲ੍ਹ ਨੂੰ ਫਿਰ ਇੱਕ ਨਵੇਂ ਵਿਸ਼ੇ ਦੇ ਨਾਲ ਹਾਜ਼ਰ ਲਾਵਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

0: CFRC.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਬਲਜਿੰਦਰ ਸਿੰਘ ਤੰਬਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ ਜੀ ਐਨ CHLO 530 AM ਡਾਇਲ ਤੇ ਵਿਰਾਸਤ ਰੇਡੀਓ ਦੀ ਵਾਰੀ ਆ ਗਈ ਹੈ ਜੰਜੂ ਸਾਹਿਬ ਸ਼ੁਰੂ ਹੋ ਜਾਂਦੇ ਆ ਸਵੇਰੇ ਸਵੇਰੇ ਉਸ ਤੋਂ ਬਾਅਦ ਸ਼ੰਮੀ ਭੱਠਲ ਸਾਹਿਬ ਤੇ ਹੁਣ ਸਾਡੀ ਵਾਰੀ ਆ ਗਈ ਆ ਇੱਕ ਮੀਡੀਆ ਹੱਬ ਹੈਗਾ 530 AM ਡਾਇਲ ਦਾ 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ ਸੁਣਿਆ ਕਰੋ ਸਪੋਰਟ ਕਰਿਆ ਕਰੋ ਤੁਹਾਨੂੰ ਕਾਫੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ ਤੁਹਾਡੇ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਦੁਨੀਆ ਭਰ ਵਿੱਚ ਇਹਨੂੰ ਲੋਕ ਸੁਣਦੇ ਹਨ ਤੇ ਸਾਡੀ ਟੀਵੀ ਨੂੰ ਦੇਖਦੇ ਵੀ ਹਨ ਵਿਰਾਸਤ ਰੇਡੀਓ ਜੀ ਆਇਆਂ ਨੂੰ ਗੱਲਬਾਤ ਕਰਦੇ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਸੀਜ਼ਲ ਸੀ ਇਮੀਗ੍ਰੇਸ਼ਨ ਦਫ਼ਤਰ ਵਿੱਚ ਪਹੁੰਚਾਏ ਆ ਜਾਣਕਾਰੀ ਲੈ ਕੇ ਪਹੁੰਚਾਈ ਤੁਹਾਡੇ ਵਾਸਤੇ ਤੁਹਾਡਾ ਕੋਈ ਸਵਾਲ ਹੋਵੇ ਐਨੀ ਟਾਈਮ ਤੁਸੀਂ ਕਰ ਸਕਦੇ ਹੋ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਹਨ ਖਹਿਰਾ ਸਾਹਿਬ ਸਤਿ ਸ੍ਰੀ ਅਕਾਲ ਜੀ
2: ਸਤਿ ਸ੍ਰੀ ਅਕਾਲ ਜਨਤਾ ਤੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ
1: PNP ਪ੍ਰੋਗਰਾਮ ਚੇਂਜਸ ਆਉਂਦੀ ਰਹਿੰਦੀ ਆ ਹੈ ਕੀ ਆ ਤੇ ਕਿਹੜੀ ਚੇਂਜ ਆਈ ਆ
2: ਆ ਬਿਲਕੁਲ ਜਿਹੜਾ ਓਨਟੇਰੀਓ ਦਾ ਖਾਸ ਕਰਕੇ ਜਿਹੜਾ ਨੋਮੀਨੀ ਪ੍ਰੋਗਰਾਮ ਹੈ ਉਹਦੇ ਵਿੱਚ ਉਹ ਚੇਂਜ ਆਏ ਹੈਗੇ ਆ ਪਰ ਇਹ ਤਾਂ ਇਹ ਚੇਂਜ ਜਾਣ ਲਈ ਥੋੜਾ ਜਿਹਾ ਬੈਕਗ੍ਰਾਉਂਡ ਡਿਸਕਸ ਕਰਨਾ ਜ਼ਰੂਰੀ ਹੋਊਗਾ
1: ਜੀ
2: ਸੋ ਜਿਹੜਾ ਓਨਟੇਰੀਓ ਦਾ ਨੋਮੀਨੀ ਪ੍ਰੋਗਰਾਮ ਹੈ ਇਹਨੂੰ ਮਿਨਿਸਟਰੀ ਆਫ ਲੇਬਰ ਜਿਹੜਾ ਹੈਗਾ ਉਹ ਚਲਾਉਂਦਾ ਹੈਗਾ ਤੇ ਜਿਹੜਾ ਮਿਨਿਸਟਰ ਆਫ ਲੇਬਰ ਐਂਡ ਸਕਿੱਲ ਡਿਵੈਲਪਮੈਂਟ ਤੇ ਉਹਦੇ ਥੱਲੇ ਹੀ ਇਮੀਗ੍ਰੇਸ਼ਨ ਮਹਿਕਮਾ ਓਨਟੇਰੀਓ ਦੇ ਵਿੱਚ ਆਉਂਦਾ ਹੈਗਾ ਸੋ ਆਪਾਂ ਪਿਛਲੇ ਸਮੇਂ 'ਚ ਸੁਣਿਆ ਸੀ ਕਿ ਜਿੱਥੇ 2500 ਸਟੂਡੈਂਟ ਸੀ ਜਾਂ ਵਰਕਰ ਸੀ ਉਹ ਉਹਨਾਂ ਦੀਆਂ ਅਰਜ਼ੀਆਂ ਵਾਪਸ ਕਰ ਦਿੱਤੀਆਂ ਗਈਆਂ ਸੀ ਤੇ ਉਹ ਅਰਜ਼ੀਆਂ ਉਹਨਾਂ ਨੇ ਧਰਨਾ ਵਜਾਰਾ ਵੀ ਕਾਫੀ ਟਾਈਮ ਹੈ ਜਿਹੜਾ ਉਹ ਡਾਊਨ ਟਾਊਨ ਦੇ ਵਿੱਚ ਉਹ ਕੁਈਨਸ ਪਾਰਕ 'ਤੇ ਕਰਦੇ ਰਹੇ ਹੋ
1: ਜੀ
2: ਸੋ ਉਸੇ ਦਾ ਹੀ ਇਹ ਰਿਫਲੈਕਸ਼ਨ ਹੈ ਜੋ ਹੁਣ ਆਪਾਂ ਨੂੰ ਦੇਖਣ ਨੂੰ ਮਿਲਿਆ ਸੋ ਸਭ ਤੋਂ ਪਹਿਲਾਂ ਸਮਝਣਾ ਪਊਗਾ 2500 ਅਰਜ਼ੀਆਂ ਵਾਪਸ ਕਿਉਂ ਕੀਤੀਆਂ ਗਈਆਂ ਸੀਗੀਆਂ ਸਾਲ 2024 ਦਸੰਬਰ ਦੇ ਵਿੱਚੋਂ ਆਡੀਟਰ ਜਨਰਲ ਜਿਹੜਾ ਓਨਟੇਰੀਓ ਦਾ ਹੈਗਾ ਉਹਨੇ ਇੱਕ ਰਿਪੋਰਟ ਪੇਸ਼ ਕੀਤੀ ਉਹ ਰਿਪੋਰਟ ਦੇ ਵਿੱਚ ਇਹ ਦੱਸਿਆ ਕਿ ਜਿਹੜਾ ਓਨਟੇਰੀਓ ਨੋਮੀਨੀ ਪ੍ਰੋਗਰਾਮ ਹੈਗਾ ਇਹਦੇ ਵਿੱਚ ਬਹੁਤ ਸਾਰੇ ਫਲੋਜ਼ ਹੈਗੇ ਨੇ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਨੇ ਘਾਟਾਂ ਨੇ ਇਹਦੇ ਵਿੱਚੋਂ ਸੋ ਉਹਨੂੰ ਸੁਧਾਰ ਕਰਿਆ ਜਾਵੇ ਸੋ ਸਭ ਤੋਂ ਪਹਿਲੀ ਘਾਟ ਸੀ ਕਿ ਜਿਹੜਾ ਲੇਬਰ ਇੰਸਪੈਕਟਰ ਹੈ ਉਹ ਇਨਫੋਰਸ ਹੀ ਨਹੀਂ ਕਰ ਸਕਦਾ ਇੰਪਲੋਇਰ ਦੇ ਉੱਤੇ ਕਿ ਉਹਨੂੰ ਕਾਗਜ਼ ਦੇਵੇ
1: ਜੀ
2: ਸੋ ਉਹਦੀ ਪਾਵਰ ਹੀ ਨਹੀਂ ਹੈਗੀ ਦੂਜੀ ਪ੍ਰੋਬਲਮ ਸੀ ਜਿਹੜਾ ਐਪਲੀਕੈਂਟ ਇੱਕ ਸਾਲ ਕੰਮ ਕਰਕੇ ਇੰਪਲੋਇਰ ਨਾਲ ਕਿਤੇ ਵੀ ਜਾ ਕੇ ਹੋਰ ਕੰਮ ਕਰ ਸਕਦਾ ਸੀ ਤੇ ਉਹ ਤੋਂ ਮੁੜ ਕੇ ਉਹ ਤਾਂ ਵੀ ਅਰਜ਼ੀ ਦੇ ਕੁਆਲੀਫਾਈ ਕਰ ਦਿੰਦਾ ਸੀ ਹੁਣ ਜੇ ਉਹ ਇੰਪਲੋਇਰ ਨਾਲ ਕੰਮ ਹੀ ਨਹੀਂ ਕਰ ਰਿਹਾ ਇੰਪਲੋਇਰ ਕਾਗਜ਼ ਕਿੱਥੋਂ ਦੇਵੇ
1: ਜੀ
2: ਲੇਬਰ ਇੰਸਪੈਕਟਰ ਪੁੱਛਣ ਆਇਆ ਤਾਂ ਕਾਗਜ਼ ਕਿੱਥੋਂ ਦੇਣਾ ਉਹ ਕਹਿੰਦਾ ਮੇਰੇ ਨਾਲ ਕੰਮ ਨਹੀਂ ਕਰਦਾ
1: ਜੀ
2: ਤਾਂ ਲੇਬਰ ਇੰਸਪੈਕਟਰ ਕਿਵੇਂ ਇਨਫੋਰਸ ਕਰੇ ਉਹਨੂੰ ਤੇ ਇਹਦੇ ਨਾਲ ਸਭ ਤੋਂ ਵੱਡਾ ਜਿਹੜਾ ਇਸ਼ੂ ਸੀ ਉਹ ਸੀ ਕਿ ਜਦੋਂ ਪਰਮਿਟ ਐਕਸਪਾਇਰ ਹੋ ਜਾਂਦਾ ਸੀ ਉਹ ਅਰਜ਼ੀਆਂ ਤਾਂ ਵੀ ਚੱਲਦੀਆਂ ਰਹਿੰਦੀਆਂ ਸੀ ਜਦੋਂ ਬੰਦਾ ਕੰਮ ਹੀ ਨਹੀਂ ਕਰ ਰਿਹਾ ਤੇ ਅਰਜ਼ੀ ਕਿਵੇਂ ਚੱਲਦੀ ਰਹੀ
1: ਜੀ
2: ਸੋ ਸਰਕਾਰ ਨੇ ਦੇਖਿਆ ਕਿ ਹਾਂ ਇਹ ਪ੍ਰੋਬਲਮਸ ਨੇ ਪਹਿਲਾਂ ਪ੍ਰੋਬਲਮਸ ਨਹੀਂ ਹੁੰਦੀਆਂ ਸੀ ਕਿਉਂਕਿ ਘੱਟ ਲੋਕ ਅਪਲਾਈ ਕਰਦੇ ਸੀ ਉਹ ਉਨੇ ਕੁ ਚਿਰ 'ਚ ਫੈਸਲਾ ਹੋ ਜਾਂਦਾ ਸੀ ਤੇ ਉਹ ਬੱਚੇ ਕੰਮ ਸਾਲ 'ਚ ਅਰਜ਼ੀ ਲਾਈ ਤੇ ਉਦੋਂ ਤਾਂ ਕੰਮ ਚੱਲ ਜਾਂਦਾ ਸੀ ਪਰ ਜਦੋਂ ਬਹੁਤ ਲੋਕਾਂ ਨੇ ਅਪਲਾਈ ਕਰਨਾ ਸ਼ੁਰੂ ਕਰਤਾ ਉਹ ਟਾਈਮ ਪੀਰੀਅਡਸ ਬਹੁਤ ਜ਼ਿਆਦਾ ਵੱਧ ਗਏ ਉਹ ਤੋਂ ਬਾਅਦ
1: ਜੀ
2: ਤੇ ਸਰਕਾਰ ਨੇ ਰਿਕਮੈਂਡੇਸ਼ਨਸ ਜਿਹੜੀਆਂ ਨੇ ਉਹ ਮੰਨ ਲਈਆਂ ਸੋ ਰਿਕਮੈਂਡੇਸ਼ਨਸ ਮੰਨੀਆਂ ਉਹਨਾਂ ਨੇ ਕਿ ਇਹਦੇ ਜਿਹੜੀਆਂ ਆਡੀਟਰ ਜਨਰਲ ਨੇ ਰਿਪੋਰਟ ਪੇਸ਼ ਕੀਤੀ ਸੀ ਉਹਨੂੰ ਹੂ ਬਹੂ ਲਾਗੂ ਕਰਨ ਨੂੰ ਹੁਣ ਜਦੋਂ ਬਲਜਿੰਦਰ ਹੂ ਬਹੂ ਲਾਗੂ ਕਰਨੀ ਹੈ ਤਾਂ ਜਿਹੜੀਆਂ ਅਰਜ਼ੀਆਂ ਚੱਲਦੀਆਂ ਨੇ ਉਹ ਤਾਂ ਕੈਂਸਲ ਕਰਨੀਆਂ ਪੈਣਗੀਆਂ ਸੋ ਉਹਨਾਂ ਨੇ ਉਹ ਅਰਜ਼ੀਆਂ ਚੱਕ ਕੇ ਕੈਂਸਲ ਕਰਤੀਆਂ ਉੱਥੇ ਜਿਹੜਾ ਕਲੋਜ਼ ਹੈ ਉਹ ਹੈਗਾ ਕਿ ਜੇ ਕੰਪਲਾਇੰਸ ਤੇ ਇਨਫੋਰਸਮੈਂਟ 'ਚ ਕੋਈ ਇਸ਼ੂ ਆ ਰਿਹਾ ਤਾਂ ਜਿਹੜਾ ਡਾਇਰੈਕਟਰ ਹੈਗਾ ਓਐਨਪੀ ਦਾ ਉਹ ਅਰਜ਼ੀਆਂ ਵਾਪਸ ਕਰ ਸਕਦਾ ਤੇ ਉਹਨੇ ਚੱਕ ਕੇ ਉਹ ਅਰਜ਼ੀਆਂ ਵਾਪਸ ਕਰਤੀਆਂ ਹੁਣ ਕਈ ਲੋਕਾਂ ਨੇ ਉਹਦੇ 'ਤੇ ਕੇਸ ਵੀ ਕਰਿਆ ਹੈਗਾ ਪਰ ਹਾਲੇ ਤੱਕ ਉਹਦਾ ਕੋਈ ਰਿਜ਼ਲਟ ਨਹੀਂ ਆਇਆ ਕਿਉਂਕਿ ਸਰਕਾਰ ਕੋਲ ਉਹ ਪਾਵਰ ਸੀਗੀ ਕਿਉਂਕਿ ਸਰਕਾਰ ਇੱਕ ਪਾਸੇ ਤਾਂ ਕਹਿ ਰਹੀ ਹੈ ਕਿ ਅਸੀਂ ਰਿਕਮੈਂਡੇਸ਼ਨ ਬੰਨਾਂਗੇ ਜੇ ਰਿਕਮੈਂਡੇਸ਼ਨ ਮੰਨਦੇ ਨੇ ਤਾਂ ਫਿਰ ਅਰਜ਼ੀਆਂ ਕਿਵੇਂ ਚਾਲੂ ਰੱਖ ਸਕਦੇ ਨੇ ਤਾਂ ਫਿਰ ਉਹਦਾ ਉਲਟ ਹੁੰਦਾ ਸੋ ਉਹ ਅਰਜ਼ੀਆਂ ਉਹਨਾਂ ਨੇ ਵਾਪਸ ਕਰਤੀਆਂ ਹੁਣ ਉਹਨੂੰ ਨਵੀਂ ਰੂਪ ਰੇਖਾ 'ਚ ਜਿਹੜਾ ਲੈ ਕੇ ਆਏ ਨੇ ਸੋ ਇਹ ਕਾਰਨ ਹੈ ਐਡਾ ਵੱਡਾ ਚੇਂਜ ਕਰਨਾ ਹੁਣ ਸਾਰੇ ਦਾ ਸਾਰਾ ਜਿਹੜਾ ਜੁੰਮਾ ਉਹ ਇੰਪਲੋਇਰ ਦੇ ਗੱਲ ਪਾਤਾ
1: ਜੀ
2: ਹੁਣ ਇੰਪਲੋਇਰ ਨੂੰ ਹੀ ਜਾ ਕੇ ਪੋਰਟਲ ਤੇ ਅਰਜ਼ੀ ਕਰਨੀ ਪੈਣੀ ਹੈ ਕਿ ਮੈਂ ਆਹ ਬੰਦੇ ਨੂੰ ਨੋਮੀਨੇਟ ਕਰਨਾ ਚਾਹੁੰਦਾ ਕਿਉਂਕਿ ਉਹ ਮੁੜ ਕੇ ਭੱਜ ਨਹੀਂ ਸਕਦਾ ਕਹਿ ਕੇ ਕਿ ਮੇਰੇ ਕੋਲ ਤਾਂ ਬੰਦਾ ਕੰਮ ਨਹੀਂ ਕਰਦਾ ਮੈਂ ਤਾਂ ਕਾਗਜ਼ ਦਿੰਦਾ ਨਹੀਂ ਕਿਉਂਕਿ ਅਰਜ਼ੀ ਹੀ ਉਹਨੇ ਦਾਖਲ ਕੀਤੀ
1: ਜੀ
2: ਦੂਜੀ ਇੰਪਲੋਈ ਦੀ ਐਕਸਪਲੋਇਟੇਸ਼ਨ ਰੁਕੂਗੀ ਉਹ ਕਿਵੇਂ ਰੁਕੂਗੀ ਕਿਉਂਕਿ ਲੇਬਰ ਇੰਸਪੈਕਟਰ ਕੋਲ ਸਿੱਧੀ ਪਹੁੰਚ ਹੈ ਤੁਸੀਂ ਤਾਂ ਅਰਜ਼ੀ ਕੀਤੀ ਹੈ ਤੁਸੀਂ ਤਾਂ ਐਪਲੀਕੈਂਟ ਹੈਗਾ ਜਿਹੜਾ ਇੰਪਲੋਇਰ ਹੈ ਜਦੋਂ ਇੰਪਲੋਇਰ ਐਪਲੀਕੈਂਟ ਹੈ ਤੇ ਫਿਰ ਲੇਬਰ ਇੰਸਪੈਕਟਰ ਦੀ ਇਨਫੋਰਸਮੈਂਟ ਦੇ ਥੱਲੇ ਉਹ ਆ ਗਿਆ ਤੇ ਉਹ ਕਦੇ ਵੀ ਉਹਤੋਂ ਕੋਈ ਵੀ ਕਾਗਜ਼ ਹੈ ਜਿਹੜਾ ਮੰਗ ਸਕਦਾ ਹੈਗਾ ਸੋ ਹੁਣ ਇਹ ਨਹੀਂ ਹੈਗਾ ਕਿ ਇੰਪਲੋਇਰ ਕਹਿ ਸਕਦਾ ਬੰਦਾ ਮੇਰੇ ਕੋਲ ਕੰਮ ਨਹੀਂ ਕਰਦਾ ਜੇ ਕੰਮ ਨਹੀਂ ਕਰਦਾ ਅਰਜ਼ੀ ਵਾਪਸ ਕਿਉਂਕਿ ਇੰਪਲੋਇਰ ਨੇ ਅਰਜ਼ੀ ਕੀਤੀ ਹੈ। ਲੇਬਰ ਇੰਸਪੈਕਟਰ ਨੇ ਆ ਕੇ ਕਿਹਾ ਕਾਗਜ਼ ਦੇ, ਉਹ ਨਹੀਂ ਕਹਿ ਸਕਦਾ ਕਿ ਮੇਰੇ ਕੋਲ ਤਾਂ ਬੰਦਾ ਕੰਮ ਨਹੀਂ ਕਰਦਾ, ਜੇ ਬੰਦਾ ਕੰਮ ਨਹੀਂ ਕਰਦਾ ਅਰਜ਼ੀ ਵਾਪਸ।
1: ਸੋ ਜਿੰਨੇ ਕੁ ਵਰਕਰ ਚਾਹੀਦੇ ਉਨੇ ਕੁ ਅਫੀਸ਼ਲੀ ਹੁਣ ਮਿਲ ਜਾਣੇ ਹੈਗੇ ਆ, ਤੇ ਨਾਲੇ ਇੱਧਰ ਉੱਧਰ ਕੋਈ ਬੰਦਾ ਕੰਮ ਇੱਥੇ ਕਰਦਾ ਕਰ ਕਿਤੇ ਹੋ ਰਿਹਾ ਹੈਗਾ, ਇਹ ਜਿਹੜਾ ਭੰਬਲ ਭੂਸਾ ਖਤਮ ਹੋ ਜਾਵੇਗਾ,
2: ਖਤਮ ਹੋ ਜਾਊਗਾ। ਤੇ ਦੂਜਾ ਇੱਕ ਸਭ ਤੋਂ ਜਿਹੜਾ ਵੱਡਾ ਇਸ਼ੂ ਸੀ ਉਹਦੇ 'ਚ ਇਹ ਸੀ ਕਿ ਇੰਡੀਵਿਜੁਅਲ ਆਪਣੀ ਐਪਲੀਕੇਸ਼ਨ ਕਰ ਸਕਦਾ ਹੁੰਦਾ ਸੀ ਤੇ ਇੰਪਲੋਇਰ ਦੀ ਰਿਕੁਆਇਰਮੈਂਟ ਦਾ ਮਤਲਬ ਇਹ ਨਹੀਂ ਸੀ। ਹੁਣ ਇੰਪਲੋਇਰ ਨੂੰ ਵੀ ਰਿਕੁਆਇਰਮੈਂਟ ਮੀਟ ਕਰਨੀ ਹੈ
1: ਜੀ।
2: $1 million ਦਾ ਟਰਨਓਵਰ ਹੋਣਾ ਚਾਹੀਦਾ ਜੀ ਟੀ ਏਰੀਏ ਦੇ ਵਿੱਚੋਂ, 5 ਕੈਨੇਡੀਅਨ ਸਿਟੀਜ਼ਨ ਪਰਮਾਨੈਂਟ ਰੈਜ਼ੀਡੈਂਟ ਹੋਣੇ ਚਾਹੀਦੇ ਨੇ, ਉਹ ਤੋਂ ਬਿਨਾਂ ਤਾਂ ਉਹ ਨੋਮੀਨੇਟ ਹੀ ਨਹੀਂ ਕਰ ਸਕਦਾ। ਸੋ ਉਹਦਾ ਵੀ ਦਾਇਰਾ ਉਹਨਾਂ ਨੇ ਘਟਾਤਾ ਹੈਗਾ। ਸੋ ਹੁਣ ਇਹਦੇ ਨਾਲ ਇਹ ਹੋਣਾ ਕਿ ਜਿਹੜੇ ਲੋਕ ਲੈਜੀਟੀਮੇਟ ਇੰਪਲੋਇਰਸ ਕੋਲ ਕੰਮ ਕਰਦੇ ਨੇ, ਕਿਉਂਕਿ ਇਹੀ ਉਹ ਇੰਪਲੋਇਰ ਨੇ ਬਲਜਿੰਦਰ ਜਿਹੜੇ ਕਹਿੰਦੇ ਨੇ ਕਿ ਸਾਨੂੰ ਬੰਦਾ ਨਹੀਂ ਲੱਭਦਾ, ਜਾਂ ਅਸੀਂ ਬੰਦੇ ਨੂੰ ਟ੍ਰੇਨ ਕਰਿਆ, ਅਸੀਂ 3-4 ਸਾਲ ਲਾਤੇ ਆ,
1: ਅਸੀਂ ਖੁਦ ਇੰਟਰਵਿਊ ਕੀਤੀਆਂ, ਗੱਲਾਂ ਕੀਤੀਆਂ, ਬਹੁਤ ਸਾਰੇ ਐਸੇ ਕਈਆਂ ਕੰਪਨੀ ਮਕੈਨਿਕ ਸੀਗੇ ਜਿਹੜੇ 4-4 ਸਾਲ
2: ਟ੍ਰੇਨਿੰਗ
1: ਲਈ, ਉਹ ਕਹਿੰਦੇ ਸਾਨੂੰ ਲੋੜ ਸੀ ਇਹਨਾਂ ਦੀ, ਇਹਨਾਂ ਨੂੰ ਸਾਡੀ ਲੋੜ ਸੀ, ਅਸੀਂ ਪੈਸੇ ਉਸ ਹਿਸਾਬ ਨਾਲ ਦਿੱਤੇ, ਇਹਨਾਂ ਨੇ ਟ੍ਰੇਨਿੰਗ ਲਈ, ਹੁਣ ਪ੍ਰੋਫੈਸ਼ਨਲ ਬਣ ਗਏ ਆ, ਕਹਿੰਦੇ ਹੁਣ ਆਪਾਂ ਰੱਖ ਨਹੀਂ ਸਕਦੇ। ਪਰ ਉਹ ਬੰਦੇ ਜਿਹੜੇ ਵੱਡੀਆਂ ਕੰਪਨੀਆਂ ਜਿਹਨਾਂ ਨੇ ਟ੍ਰੇਨਿੰਗ ਦਿੱਤੀ ਆ, ਵਧੀਆ ਕੰਮ ਕਰਦੇ, ਉਹ ਹੁਣ ਪੱਕੇ ਹੋ ਸਕਦੇ ਆ।
2: ਬਿਲਕੁਲ ਜੀ, ਉਹ ਪ੍ਰੋਵਾਈਡਡ ਕਿ ਉਹ ਕੰਪਨੀ ਕੁਆਲੀਫਾਈ ਕਰਦੀ ਹੋਵੇ, ਤੇ ਦੂਜਾ ਨਾਲ ਦੀ ਨਾਲ ਉਹ ਕੰਪਨੀ ਨੇ ਮੇਕ ਸ਼ੋਰ ਕਰਨਾ ਪਊਗਾ ਕਿ ਉਹਦੀ ਇੰਪਲੋਇਮੈਂਟ ਨੂੰ ਵੀ ਜਾਰੀ ਰੱਖੇ, ਮਤਲਬ ਜੇ ਉਹਦਾ ਪਰਮਿਟ ਖਤਮ ਹੋ ਰਿਹਾ ਉਹ LMIA ਲੈ ਕੇ ਫਿਰ ਉਹਦਾ ਵਰਕ ਪਰਮਿਟ ਅੱਗੇ ਵਧਾਵੇ। ਸੋ ਇਹ ਜਿਹੜਾ ਚੇਂਜ,
1: ਇਟਸ ਅ ਵਿਨ-ਵਿਨ ਸਿਚੁਏਸ਼ਨ।
2: ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਕਿਉਂਕਿ ਹੁਣ ਜਿਹੜਾ ਇੰਪਲੋਈ ਹੈ ਉਹਦੀ ਵੀ ਇਹ ਜ਼ਿੰਮੇਵਾਰੀ ਰਹੂ ਕਿ ਮੈਂ ਇਹਦੇ ਨਾਲ ਕੰਮ ਕਰਾਂ
1: ਜੀ,
2: ਇੰਪਲੋਇਰ ਦੀ ਵੀ ਇਹ ਜ਼ਿੰਮੇਵਾਰੀ ਰਹੂਗੀ ਕਿ ਮੈਂ ਇਹਨੂੰ ਕੰਮ ਤੇ ਰੱਖਾਂ
1: ਜੀ,
2: ਤਾਂ ਹੀ ਮੈਂ ਅੱਗੇ ਜਾ ਕਰ ਸਕਦਾ,
1: ਕੋਈ ਪੈਸੇ ਦਾ
2: ਕਬਲਾ ਨਹੀਂ। ਜੇ ਕੋਈ ਹੇਠੋਤਾ ਹੁੰਦਾ ਤਾਂ ਨਾਲ ਦੀ ਨਾਲ ਲੇਬਰ ਇੰਸਪੈਕਟਰ ਕੋਲ ਪਾਵਰ ਹੈ, ਉਹ ਆ ਕੇ ਇੰਟਰਵੀਨ ਹੈ ਜਿਹੜਾ ਉਹ ਕਰ ਸਕਦਾ। ਸੋ ਹੁਣ ਇਹ ਬਹੁਤ ਵੱਡਾ ਜਿਹੜਾ ਚੇਂਜ ਹੋਇਆ ਓਨਟਾਰੀਓ PNP ਦੇ ਵਿੱਚੋਂ, ਇਸੇ ਕਰਕੇ ਤੁਸੀਂ ਹੁਣ ਦੇਖਣਾ ਸ਼ੁਰੂ ਕਰਿਆ, ਜਦੋਂ ਤੋਂ ਚੇਂਜ ਹੋਇਆ ਲੋਕਾਂ ਨੇ ਇਹਦੇ ਬਾਰੇ ਬਹੁਤੀ ਕੋਈ ਗੱਲ ਨਹੀਂ ਕੀਤੀ। ਕਿਉਂ ਨਹੀਂ ਕੀਤੀ? ਕਿਉਂਕਿ ਬਹੁਤ ਥੋੜੇ ਇੰਪਲੋਇਰ ਹੀ ਇਹ ਵਿੱਚੋਂ
1: ਕੁਆਲੀਫਾਈ
2: ਲਾ ਸਕਣਗੇ। ਬਿਲਕੁਲ, ਉਹ ਥੋੜੇ ਲੋਕ ਹੀ ਕੁਆਲੀਫਾਈ ਕਰਨਗੇ ਜਿਹਦੇ ਵਿੱਚ।
1: ਜੇ ਤੁਸੀਂ ਇੰਪਲੋਇਰ ਹੋ, ਤੁਹਾਡੇ ਕੋਲ ਬੱਚੇ ਕੰਮ ਕਰਦੇ ਹਨ, ਸਾਰੇ ਹੀ ਆਪਣੇ ਹਨ, ਤੁਸੀਂ ਇਹਨਾਂ ਨੂੰ ਪੱਕਾ ਕਰ ਸਕਦੇ, ਤੁਸੀਂ ਵੀ ਖੁਦ CWC ਦੇ ਸੰਪਰਕ ਕਰ ਸਕਦੇ ਹੋ, ਕਿਉਂਕਿ ਤੁਹਾਨੂੰ ਇਹਨਾਂ ਦੀ ਲੋੜ ਹੈ, ਇਹਨਾਂ ਨੂੰ ਤੁਹਾਡੀ ਲੋੜ ਹੈ, ਜਾਂ ਤੁਸੀਂ ਉਹਨਾਂ ਨੂੰ ਦੱਸ ਦਿਓ ਵੀ ਜਿਹੜਾ ਪ੍ਰੋਗਰਾਮ ਆਇਆ ਇਹਦੇ ਵਿੱਚ ਸਾਰਿਆਂ ਦਾ ਫਾਇਦਾ ਹੋਣਾ, ਫਾਇਦਾ ਮਤਲਬ ਕੈਨ ਦਾ ਵੀ ਫਾਇਦਾ ਹੋਣਾ, ਇੰਪਲੋਇਰ ਦਾ ਵੀ ਹੋਣਾ, ਇੰਪਲੋਈ ਦਾ ਵੀ ਹੋਣਾ, ਤੇ ਇੱਥੇ ਸਾਡੀ ਇਕੋਨਮੀ ਦਾ ਵੀ ਹੋਣਾ।
2: ਬਿਲਕੁਲ ਬਲਜਿੰਦਰ, ਤੇ ਇਹਦੇ ਨਾਲ ਨਾਲ ਸਭ ਤੋਂ ਇੰਪੋਰਟੈਂਟ ਜਿਹੜਾ ਐਸਪੈਕਟ ਇਹ ਹੈਗਾ ਕਿ ਕੱਲ ਨੂੰ ਇੰਪਲੋਇਰ ਨਹੀਂ ਕਹਿ ਸਕਦਾ ਹੈਗਾ ਆ ਕੇ ਕਿ ਅਸੀਂ ਤਾਂ ਜੀ ਇਹ ਤੇ ਟਾਈਮ ਇਨਵੈਸਟ ਕਰਿਆ, ਅਸੀਂ ਇਹ ਤੇ ਮਨੀ ਇਨਵੈਸਟ ਕਰੀਏ, ਹੁਣ ਤੁਸੀਂ ਇਹਨੂੰ ਪਰਮਾਨੈਂਟ ਨਹੀਂ ਕਰ ਰਹੇ, ਕਿਉਂਕਿ ਸਾਰੀ ਦੀ ਸਾਰੀ ਜ਼ਿੰਮੇਵਾਰੀ ਉਹ ਇੰਪਲੋਇਰ ਦੀ ਬਣਾਤੀ ਹੈ।
1: ਪਰ ਪਰਮਾਨੈਂਟ ਹੋ ਜਾਂਦੇ ਹਨ?
2: ਬਿਲਕੁਲ ਹੋ ਜਾਂਦੇ, ਜੇ ਆਪਾਂ ਸਹੀ ਤਰੀਕੇ ਨਾਲ ਚੱਲਾਂਗੇ ਬਿਲਕੁਲ ਹੋ ਜਾਵੇਗਾ,
1: ਹੋ ਜਾਏ, ਕੰਮ ਸੌਖਾ ਹੋ ਗਿਆ।
2: ਬਿਲਕੁਲ ਬਿਲਕੁਲ,
1: ਕੋਈ ਵੀ ਜਾਣਕਾਰੀ ਲੈ, ਖੈਰਾ ਸਾਹਿਬ ਆਪਣਾ ਥਾਂ ਪਤਾ ਛੱਡ ਦਿਓ।
2: ਬਿਲਕੁਲ ਜੀ, ਸਾਡੇ 2 ਆਫਿਸ ਹੈਗੇ ਆ ਕੈਨੇਡਾ ਦੇ ਵਿੱਚੋਂ, ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ, 128 ਸਟਰੀਟ ਤੇ 80 ਐਵੇਨਿਊ ਤੇ ਹੈ ਜੀ, ਲਿਟਲ ਇੰਡੀਆ ਪਲਾਜ਼ਾ ਦੇ ਵਿੱਚੋਂ, ਇਹਦੇ ਨਾਲ ਨਾਲ ਬ੍ਰੈਂਪਟਨ ਚ ਵਿੱਚੋਂ, ਸਟੀਲਸ ਐਂਡ ਟੋਰਬਨ ਦੇ ਇੰਟਰਸੈਕਸ਼ਨ ਦੇ ਉੱਤੇ ਹੈਗੇ।
1: ਬਹੁਤ ਬਹੁਤ ਧੰਨਵਾਦ,
2: ਸ਼ੁਕਰੀਆ।
1: ਕੋਈ ਵੀ ਜਾਣਕਾਰੀ ਲੈਣੀ ਹੈ ਗੁਰਪ੍ਰੀਤ ਖੈਰਾ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
3: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
4: CWC Immigration is one of the largest immigration companies and there are 4 offices in Canada and 12 in India. I know Mr. Khera personally, I went to their office and I met their clients. I feel that they believe in quality and they are dedicated to providing competent services to their clients.
5: Sitariyan di pasand, thodi sariyan di pasand. CWC Immigration, Express Entry, Work Permit, Family Sponsorship, Immigration Appeals, Immigration de har masle da hal. CWC Immigration, 905-670-4444.
6: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292.
7: Top Auto Collision, ਪ੍ਰੋਵਾਈਡ ਕਰਦੇ ਨੇ ਫਾਸਟ ਕੋਲੀਜਨ ਰਿਪੇਅਰ ਐਂਡ ਆਟੋ ਪੇਂਟਿੰਗ ਜੋਬਸ। ਕੰਪਲੀਟ ਕੋਲੀਜਨ ਰਿਪੇਅਰ ਫਰੋਮ ਟੋਇੰਗ ਯੋਰ ਕਾਰ ਟੂ ਅਪਲਾਈਂਗ ਦਾ ਫਿਨਿਸ਼ਿੰਗ ਟੱਚਿਸ। ਯੂ ਕੈਨ ਕਾਊਂਟ ਔਨ ਅਸ, ਵੀ ਆਰ ਪ੍ਰੋਵਾਈਡਿੰਗ ਐਂਡ ਟੂ ਐਂਡ ਅਸਿਸਟੈਂਸ। 24 ਘੰਟੇ ਟੋਇੰਗ ਸਰਵਿਸ ਅਵੇਲੇਬਲ ਹੈ। ਹਰ ਤਰ੍ਹਾਂ ਦੇ ਇੰਸ਼ੋਰੈਂਸ ਕਲੇਮਸ ਨਾਲ ਡੀਲ ਕਰਦੇ ਨੇ। ਕੰਪਲੀਟ ਕੋਲੀਜਨ ਰਿਪੇਅਰ ਐਂਡ ਕਾਰ ਪੇਂਟਿੰਗ, ਟੋਪ ਆਟੋ ਕੋਲੀਜਨ। GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਜ਼ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
8: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ। ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
7: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525, 905-799-1525 ਜਾਂ ਵਿਜ਼ਿਟ ਕਰੋ 105 East Drive, Brampton।

0: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
1: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
2: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
3: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ।
4: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 McQueen Drive, Mayfield, ਦੇ ਨੁੱਕਰ ਤੇ।
5: IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swisscorp, we make tracking easy.
6: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। 2883 ਡੈਰੀ ਰੋਡ ਈਸਟ, ਮਿਸੀਸਾਗਾ। ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
7: Majestic Kitchens to banvao apne pasandi kitchen, state of the art machinery, custom kitchen cabinets, office furniture, custom bars, hazara color jo tusi choose kar sakde ho, affordable price te excellent service, custom millwork, perfections de naal professionals dwara banaye jande ne, tade pasand da design, style, shape, finish, color, aaj hi call karo Majestic Kitchen nu 647-643-3040।

0: Indian Punjabi Bazaar, 115 Father Tobin Road, Brampton Witch, Bharti Grocery da Pandar, Indian Punjabi Bazaar, jithe taze phal te sabziyan, daala masale te aata, gal ki thwadi grocery diyan saariyan loda pooriyan kitiyan jandiyan ne. Tusi unna di meat shop to machhi, chicken te goat meat vi khareed sakde ho. Inna hi nahi, mithaiyan te take out bhojan da vi prabandh hai. Bharti Grocery meat ate mithaiyan lista da ik na yaad rakho, Indian Punjabi Bazaar.
1: ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਸੀ ਤੁਸੀਂ ਇਮੀਗ੍ਰੇਸ਼ਨ ਦਫ਼ਤਰ ਵਿੱਚ ਪਹੁੰਚ ਗਏ, ਕੋਈ ਖਾਸ ਜਾਣਕਾਰੀ ਆਪਾਂ ਲੈਂਦੇ ਹਾਂ? ਖਹਿਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਬਲਜਿੰਦਰ ਅਤੇ ਸਾਰੇ ਦਰਸ਼ਕਾਂ ਵੀ ਸਤਿ ਸ਼੍ਰੀ ਅਕਾਲ।
1: ਨੋ ਡਾਊਟ ਕਰਨੀ ਸਾਹਿਬ ਦਾ ਕੰਮ ਦਿਸਣ ਲੱਗ ਪਿਆ, ਕੌਂਟਰੈਕਟ ਸਾਈਨ ਹੋਣ ਲੱਗ ਪਿਆ, ਪ੍ਰੋਕਿਓਰਮੈਂਟ ਹੋਣ ਲੱਗ ਪਈਆਂ ਹਨ। ਈਵਨ ਜਿਹੜੀਆਂ ਸਬਰੀ ਇਹਨਾਂ ਨੇ ਖਰੀਦਣੀਆਂ ਉਹਦੇ ਵਾਸਤੇ ਵੀ ਲੱਖਾਂ ਦੇ ਹਿਸਾਬ ਨਾਲ ਇੰਪਲੋਈ ਚਾਹੀਦੇ ਹਨ।
2: ਬਿਲਕੁਲ।
1: ਅਤੇ ਅਸੀਂ ਪਹਿਲਾਂ ਵੀ ਗੱਲ ਕੀਤੀ ਸੀਗੀ, ਤੁਸੀਂ ਵੀ ਖੁਦ ਸੋਚ ਲਿਆ ਕਰੋ ਕਿਹੜੇ ਕਿਹੜੀ ਚੀਜ਼ ਦੀ ਸਟੱਡੀ ਕਰਨੀ ਆ, ਕਿਹੜੇ ਥਾਂ 'ਤੇ ਆਪਾਂ ਪੱਕਾ ਹੋ ਸਕਦੇ ਹਾਂ। ਸੋ ਹੁਣ ਪ੍ਰੋਕਿਓਰਮੈਂਟ ਹੋ ਰਹੀ ਹੈਗੀ ਆ, ਇੱਥੇ ਲੋਕ ਹੋਰ ਸੱਦਣਗੇ, ਸਟੂਡੈਂਟ ਆ ਸਕਦੇ ਹਨ, ਵਰਕਰ ਆ ਸਕਦੇ ਹਨ। ਕੈਨੇਡਾ ਵਿੱਚ ਲੱਗਦਾ ਹੈਗਾ ਇਹ ਮੁੜ ਕੇ ਦੁਬਾਰਾ ਇਹਨਾਂ ਨੂੰ ਲੋੜ ਪੈ ਜਾਣੀ ਆ?
2: ਸਟੂਡੈਂਟ ਦੇ ਮਾਮਲੇ 'ਚ ਖਾਸ ਕਰਕੇ ਬਲਜਿੰਦਰ ਜਿਹੜਾ ਇਸ਼ੂ ਹੈਗਾ ਉਹ ਹੈਗਾ ਕਿ ਸਰਕਾਰ ਨੇ ਬਹੁਤ ਵੱਡੀਆਂ ਛੋਟਾਂ ਦੇ ਰੱਖੀਆਂ ਸੀਗਾ
1: ਜੀ
2: ਕੈਨੇਡਾ 'ਤੇ ਜੁੜਨ ਨੂੰ। ਜੇ ਆਪਾਂ ਸਿੱਧੇ ਤੌਰ 'ਤੇ ਕਾਨੂੰਨ ਦੀ ਗੱਲ ਕਰੀਏ ਤਾਂ ਜਿਹੜਾ 17-220 ਹੈਗੀ ਹੈ ਉਹ ਫਾਈਨੈਂਸ਼ੀਅਲ ਰਿਸੋਰਸਿਸ ਦੀ ਗੱਲ ਕਰਦੀ ਹੈ। ਉਹ ਕਹਿੰਦੀ ਹੈ ਕਿ ਜਿਹੜਾ ਆਫੀਸਰ ਹੈ ਉਹ ਸਟੱਡੀ ਪਰਮਿਟ ਨਾ ਇਸ਼ੂ ਕਰੇ ਇੰਡੀਵਿਜੁਅਲ ਨੂੰ ਜੇ ਉਹ ਇੰਡੀਵਿਜੁਅਲ ਕੋਲ ਅਵੇਲੇਬਲ ਫਾਈਨੈਂਸ਼ੀਅਲ ਰਿਸੋਰਸਿਸ ਹੈਗੇ ਬਿਨਾਂ ਕੰਮ ਕਰੇ, ਮਤਲਬ ਕਿ ਉਹਦੇ ਕੋਲ ਪੈਸੇ ਹੈਗੇ ਨੇ ਬਿਨਾਂ ਕੰਮ ਕਰੇ ਕੈਨੇਡਾ ਦੇ ਵਿੱਚੋਂ, ਕਿਸ ਲਈ ਸਾਰੀ ਟਿਊਸ਼ਨ ਪੇ ਕਰਨ ਲਈ ਤੇ ਆਪਦਾ ਜੋ ਵੀ ਉਹਦਾ ਰਹਿਣ ਦਾ ਖਰਚਾ ਉਹਨੂੰ ਪੇ ਕਰਨ ਲਈ ਬਿਨਾਂ ਕੰਮ ਕਰੇ ਕੈਨੇਡਾ ਦੇ।
1: ਜਾਣੀ ਕਿ ਇੱਥੇ ਆ ਕੇ ਝੰਡੇ ਦੇ ਡੰਡੇ ਨਹੀਂ ਚੱਕ ਸਕਦੇ, ਕਹਿ ਸਕਦੇ ਵੀ ਆਪਾਂ ਤੇ ਸਟੱਡੀ ਕਰਨ ਵਾਸਤੇ ਆਏ ਹਾਂ, ਜੇ ਸਾਡੇ ਕੋਲ ਨਹੀਂ ਪੈਸੇ ਹੈਗੇ ਅਸੀਂ ਖੁਦ ਆਪ ਵਾਪਸ ਜਾਵਾਂਗੇ,
2: ਬਿਲਕੁਲ,
1: ਪਰ ਕੋਈ ਆਪਾਂ ਧਰਨੇ ਨਾ ਲਾਵਾਂਗੇ,
2: ਬਿਲਕੁਲ,
1: ਪਰ ਆ ਰਹੇ ਹਨ ਜੇ ਪੈਸੇ ਹਨ।
2: ਜੇ ਪੈਸੇ ਹਨ
1: ਜੀ,
2: ਹੁਣ ਪੈਸਿਆਂ ਦਾ ਕੀ ਹਿਸਾਬ ਹੈ ਕਿ ਜੇ ਤੁਸੀਂ ਬੈਚਲਰਸ ਪ੍ਰੋਗਰਾਮ ਲੈ ਕੇ ਆ ਰਹੇ ਹੋ, ਮਾਸਟਰਸ ਪ੍ਰੋਗਰਾਮ ਲੈ ਕੇ ਆ ਰਹੇ ਹੋ, ਤਾਂ ਉਹਦੇ 'ਚ ਤੁਹਾਨੂੰ ਮੰਨ ਲਓ ਕਿ 4 ਸਾਲ ਦਾ ਪ੍ਰੋਗਰਾਮ ਹੈ, ਤੁਹਾਡੀ $80,000 ਫੀਸ ਹੈਗੀ ਹੈ, ਬਾਕੀ ਤੁਹਾਡਾ ਰਹਿਣ ਦਾ ਖਰਚਾ ਹੋ ਗਿਆ। ਸੋ ਤੁਹਾਨੂੰ ਕਰੀਬਨ ਕਰੀਬਨ $150,000 ਅਵੇਲੇਬਲ ਰਿਸੋਰਸਿਸ ਹੋਣੇ ਚਾਹੀਦੇ ਨੇ ਤੁਹਾਡੇ ਕੋਲ।
1: ਪਰ ਜੇ ਕੋਈ ਇੱਥੇ ਕਹਿ ਦੇਵੇ ਆਪਾਂ ਟੇਕ ਕੇਅਰ ਕਰਾਂਗੇ, ਵੀ ਵਿਲ ਪੇ ਫੋਰ ਹਿਸ ਰੂਮ ਐਂਡ ਰੈਂਟ, ਅਗਰ ਰਿਸ਼ਤੇਦਾਰ ਹੈਗਾ
2: ਉਹ ਤਾਂ ਫਿਰ ਥੋੜਾ ਸਿਰਫ ਲਿਵਿੰਗ ਐਕਸਪੈਂਸਿਸ ਕਵਰ ਹੋਇਆ, ਟਿਊਸ਼ਨ ਕਿਵੇਂ ਕਵਰ ਹੋਇਆ
1: ਜੀ?
2: ਇਹ ਪਹਿਲਾਂ ਵੀ ਇਦਾਂ ਹੀ ਕਾਨੂੰਨ ਹੁੰਦਾ ਸੀ ਬਲਜਿੰਦਰ, ਉਹ ਤੋਂ ਬਾਅਦ ਇਹਨਾਂ ਨੇ ਪ੍ਰੋਗਰਾਮ 'ਚ ਦਿੱਤੀ ਛੋਟ। ਉਹ ਛੋਟ ਕੀ ਦਿੱਤੀ? ਇਹਨਾਂ ਨੇ ਕਿਹਾ ਕਿ ਆਸਟ੍ਰੇਲੀਆ, ਇੰਗਲੈਂਡ, ਯੂਨਾਈਟਿਡ ਸਟੇਟਸ ਨਾਲ ਅਸੀਂ ਕੰਪੀਟ ਕਰਨਾ। ਸੋ ਕੰਪੀਟ ਕਿਵੇਂ ਕਰਨਾ ਕਿ ਅਸੀਂ ਸਟੂਡੈਂਟਸ ਨੂੰ ਅਟਰੈਕਟ ਕਰਨਾ। ਉਹ ਅਟਰੈਕਟ ਕਰਨ ਲਈ ਕੀ ਕਰਿਆ ਕਿ ਇੱਕ ਸਮੈਸਟਰ ਦੀ ਫੀਸ ਦਿਖਾ ਦਿਓ, $10,000 ਤੁਸੀਂ ਦਿਖਾ ਦਿਓ ਕਿ ਤੁਹਾਡੇ ਕੋਲ ਰਹਿਣ ਦਾ ਗੁਜ਼ਰ ਬਸਰ ਹੈ, ਸੋ ਤੁਸੀਂ ਆ ਸਕਦੇ ਹੋ। ਉਹ 'ਚ ਤਾਂ ਹਰ ਕੋਈ ਉਹ ਕੁਆਲੀਫਾਈ ਕਰਨ ਲੱਗ ਗਿਆ
1: ਜੀ।
2: ਸੋ ਇਹ ਤਾਂ ਥੋੜੇ ਜਿਹੇ ਪੈਸੇ, ਬਹੁਤੇ ਕੋਈ ਪੈਸੇ ਹੈ ਨਹੀਂ, ਉਹ ਇੱਧਰੋਂ ਉੱਧਰੋਂ ਫੜਕੇ ਵੀ ਪੂਰੇ ਹੋ ਜਾਂਦੇ ਨੇ। ਸੋ ਜਦੋਂ ਆਹ ਕ੍ਰਾਈਟੀਰੀਆ ਫਿੱਟ ਕਰਤਾ, ਉਹਦੇ ਨਾਲ ਹਰ ਕੋਈ ਕੁਆਲੀਫਾਈ ਕਰਨਾ ਸ਼ੁਰੂ ਹੋ ਗਿਆ। ਜੇ ਆਪਾਂ ਸਮੇਂ 'ਚ ਪਹਿਲਾਂ ਜਾ ਕੇ ਦੇਖੀਏ ਉਦੋਂ ਵੀ ਤਾਂ ਸਟੂਡੈਂਟ ਆਉਂਦੇ ਸੀ ਨਾ
1: ਜੀ,
2: ਪਰ ਉਹ ਅਵੇਲੇਬਲ ਫਾਈਨੈਂਸ਼ੀਅਲ ਰਿਸੋਰਸ ਵਾਲੇ ਆਉਂਦੇ ਸੀ। 2.5 ਲੱਖ ਸਟੂਡੈਂਟ ਹੁਣ ਹੁੰਦਾ, 2.5 ਲੱਖ ਹੀ ਪਹਿਲਾਂ ਆਉਂਦਾ ਸੀ
1: ਜੀ।
2: ਉਹ 2.5 ਲੱਖ ਜਿਹੜਾ ਹੁੰਦਾ ਸੀ ਉਹਦੇ 'ਚੋਂ ਮੈਜੋਰਿਟੀ ਤੇ ਹੁੰਦੇ ਸੀ ਜਿਹਨਾਂ ਦਾ ਕੋਈ ਪੱਕਾ ਹੋਣ ਦਾ ਇਰਾਦਾ ਨਹੀਂ, ਚਾਈਨਾ ਤੋਂ ਬਹੁਤ ਲੋਕ ਆਉਂਦੇ ਸੀ
1: ਜੀ,
2: ਤੇ ਉਹ ਆ ਕੇ ਯੂਨੀਵਰਸਿਟੀ 'ਚ ਪੜ੍ਹਦੇ ਸੀ, ਉਹ ਆਪਦੀ ਜੋ ਐਜੂਕੇਸ਼ਨ ਹੈ ਉਹ ਅਕਵਾਇਰ ਕਰਦੇ ਸੀ, ਸਕਿੱਲਸ ਅਕਵਾਇਰ ਕਰਦੇ ਸੀ, ਵਾਪਸ ਚਲੇ ਜਾਂਦੇ ਸੀ, ਤੇ ਬਹੁਤਿਆਂ ਦਾ ਕੋਈ ਇੰਟਰਸਟ ਨਹੀਂ ਹੁੰਦਾ ਸੀ ਕੈਨੇਡਾ ਰਹਿਣ ਦਾ। ਜਿੰਨਿਆਂ ਕੁ ਤਾਂ ਹੁੰਦਾ ਸੀ ਉਨੇ ਕੁ ਕੁਆਲੀਫਾਈ ਕਰ ਜਾਂਦੇ ਸੀਗੇ
1: ਜੀ।
2: ਪਰ ਜੇ ਤੁਸੀਂ ਜਿਵੇਂ ਸਾਲ 2023-24 'ਚ 9 ਲੱਖ ਸਟੂਡੈਂਟ ਬੁਲਾ ਲਿਆ ਤੁਸੀਂ, ਤੇ 9 ਲੱਖ ਨੂੰ ਫਿੱਟ ਕਿੱਥੇ ਕਰਨਾ ਸੀ ਤੁਸੀਂ?
1: ਬ੍ਰੈਂਪਟਨ ਵਿੱਚ।
2: ਹਾਂਜੀ,
1: ਸੋ ਇਸ ਬੇਸਮੈਂਟ ਦੇ ਵਿੱਚ ਇੱਥੇ ਹੀ ਕੀਤਾ ਗਿਆ।
2: ਬਿਲਕੁਲ। ਸੋ ਉਹ ਜਿਹੜੀ ਪ੍ਰੋਬਲਮ ਸੀ ਉਹ ਹੁਣ ਹੌਲੀ ਹੌਲੀ ਖਤਮ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ 27 ਤੱਕ ਇਹ ਜਿਵੇਂ ਆਪਾਂ 2015 ਤੋਂ ਪਹਿਲਾਂ ਹੁੰਦੇ ਸੀ, ਉਹ 27 ਤੋਂ ਬਾਅਦ ਆਪਾਂ ਉਹੀ ਜਿਹੀ ਸਿਚੁਏਸ਼ਨ ਦੇ ਵਿੱਚ ਫਿਰ ਤੋਂ ਪਹੁੰਚ ਜਾਂਦੇ,
1: ਯਾਨੀ ਕਾਫੀ ਦਾ ਕੱਪ ਲੈ ਕੇ ਬਾਹਰ ਬੈਠ ਸਕਦੇ ਆ, ਫਰੌਤੀਆਂ ਤੋਂ ਛੁੱਟ।
2: ਬਿਲਕੁਲ ਜੀ
1: ਜੀ।
2: ਸੋ ਫਰੌਤੀਆਂ ਮਾਮਲੇ 'ਚ ਵੀ ਜਿਹੜੇ ਕਾਫੀ ਜਿਹੜੇ ਚੇਂਜਸ ਆ ਰਹੀਆਂ ਨੇ, ਸੋ ਉਹਦੇ ਵਿੱਚੋਂ ਹੁਣ ਸਟੂਡੈਂਟ ਆ ਰਹੇ ਨੇ, ਪਰ ਆ ਉਹ ਰਹੇ ਨੇ ਜਿਹੜੇ ਫਾਈਨੈਂਸ਼ੀਅਲੀ ਏਬਲ ਹੈਗੇ ਨੇ, ਉਹ ਨਹੀਂ ਆ ਰਹੇ ਕਿ ਜਿਹੜੇ ਇੱਥੇ ਆ ਕੇ ਇਹ ਇੱਕ ਸਮੈਸਟਰ ਦੀ ਫੀਸ ਲੈ ਕੇ ਆਉਂਦੇ ਸੀ, ਫਿਰ ਉਹ ਕਹਿੰਦੇ ਸੀ ਅਸੀਂ ਕੰਮ ਕਰਕੇ ਫੀਸ ਇਕੱਠੀ ਕਰਕੇ ਤੇ ਭਰ ਲਾਂਗੇ, ਉਹ ਨਹੀਂ ਆ ਰਹੇ।
1: ਪਰ ਐਸਲ ਸ਼ੋ ਕਰਨੇ ਪੈਂਦੇ ਕਿ ਬੈਂਕ ਬੈਲੈਂਸ ਸ਼ੋ ਕਰਨਾ।
2: ਸੋ ਵਰਡ ਇਜ਼ ਅਵੇਲੇਬਲ ਫਾਈਨੈਂਸ਼ੀਅਲ ਰਿਸੋਰਸਿਸ, ਮਤਲਬ ਕਿ ਸਾਹਮਣੇ ਦਿਖਾਉਣ ਨੂੰ ਪੈਸੇ ਤੁਹਾਡੇ ਕੋਲ ਹੋਣੇ,
1: ਇਹ ਨਹੀਂ ਦੱਸ ਸਾਡੇ ਕੋਲ ਇੰਨੀ ਜ਼ਮੀਨ ਹੈਗੀ ਆ ਵਿੱਚ ਵੇਚ ਕੇ ਬੰਦੇ ਲੈ
2: ਆਵਾਂਗੇ।
1: ਸੋ ਬਹੁਤ ਸਾਰੇ ਸਵਾਲ ਹੁੰਦੇ ਤੁਹਾਡੇ, ਸਵਾਲਾਂ ਦੇ ਜਵਾਬ ਮਿਲ ਜਾਂਦੇ ਹਨ। ਕੈਨੇਡਾ ਬਹੁਤ ਸੁੰਦਰ ਦੇਸ਼ ਹੈਗਾ, ਇਹ ਚਾਹੁੰਦੇ ਆ ਤੁਹਾਨੂੰ ਵੈਲਕਮ ਵੈਲਕਮ ਕਰਦੇ ਵੀ ਹੈਗੇ ਆ, ਪਰ ਤੁਸੀਂ ਆਪਣੇ ਪੇਪਰ ਰੂਲਸ ਰੈਗੂਲੇਸ਼ਨ ਹਿਸਾਬ ਨਾਲ ਚੱਲੋਗੇ, ਤੁਹਾਡੀ ਸਾਰੀ ਮਦਦ ਹੋ ਸਕਦੀ ਹੈ। ਜੇ ਪੈਸਾ ਹੈਗਾ ਇੱਥੇ ਆ ਕੇ ਇਨਵੈਸਟ ਕਰਕੇ, ਪੜ੍ਹ ਕੇ ਤੁਸੀਂ ਫੈਮਿਲੀ ਆਪਣੀ ਇੱਥੇ ਵਸਾਉਣਾ ਚਾਹੁੰਦੇ ਹੋ, ਵਸਾ ਸਕਦੇ, ਜੋਬਾਂ ਵੀ ਮਿਲਦੀਆਂ, ਫਿਊਚਰ ਵਿੱਚ ਜੋਬ ਬਹੁਤ ਸਾਰੀ ਖੁੱਲ੍ਹ ਜਾਣੀਆਂ ਹੈਗੀਆਂ। ਤੁਹਾਨੂੰ ਮੌਕਾ ਹੈਗਾ, ਜੇ ਫੰਡਸ ਅਵੇਲੇਬਲ ਹਨ, ਅਵੇਲੇਬਲ ਕਰ ਸਕਦੇ ਹੋ ਤਾਂ ਕਾਲ ਕਰਕੇ ਪਤਾ ਕਰ ਲਿਓ ਕਿ ਕਿਹੜੀ ਐਜੂਕੇਸ਼ਨ ਲੈਣੀ ਹੈ ਅਤੇ ਕਿੱਥੇ ਤੁਸੀਂ ਦਾਖਲ ਹੋ ਸਕਦੇ ਹੋ, ਕਿੰਨਾ ਕੁ ਪੈਸਾ ਚਾਹੀਦਾ, ਐਂਡ ਯੂ ਹੈਵ ਨੋ ਪ੍ਰੋਬਲਮ।
2: ਬਿਲਕੁਲ,
1: ਕੋਈ ਵੀ ਜਾਣਕਾਰੀ ਲੈਣੀ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ। ਮਿਲਦੇ ਆ ਬ੍ਰੇਕ ਤੋਂ ਬਾਅਦ।
3: ਤੁਸੀਂ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
4: CWC Immigration is one of the largest immigration companies and there are 4 offices in Canada and 12 in India. I know Mr. Khera personally, I have also gone to their office and their clients have also met. I feel that they believe in quality and they are dedicated to providing competent services to their clients.
1: Sitariyan di pasand, thodi sariyan di pasand. CWC Immigration, Express Entry, Work Permit, Family Sponsorship, Immigration Appeals, Immigration de har masle da hal. CWC Immigration, 905-670-4444.
5: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-500-9992-92, 905-564-9292. Top Auto Collision provide karde ne fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal karde ne. Complete collision repair and car painting. Top Auto Collision. GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
3: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ। ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
5: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525, 905-799-1525 ਜਾਂ ਵਿਜ਼ਿਟ ਕਰੋ 105 East Drive, Brampton।

0: KCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
1: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
2: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
3: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ।
4: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 McQueen Drive, Mayfield, de Nukkarte.
5: IIM Swiss Corp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swiss Corp, we make tracking easy.
6: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ ਸੈਕਿੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ
7: Majestic Kitchens to banvao apne pasandi kitchen state of the art machinery custom kitchen cabinets office furniture custom bars hazara color jo tusi choose kar sakde ho affordable price te excellent service custom millwork perfections de naal professionals dwara banaye jande ne tuhade pasand da design style shape finish color aaj hi call karo Majestic Kitchen nu 647-643-3040

0: ਇੰਡੀਅਨ ਪੰਜਾਬੀ ਬਜ਼ਾਰ 115 ਫਾਦਰ ਟੋਬਨ ਰੋਡ ਬ੍ਰੈਂਪਟਨ ਵਿੱਚ ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਜ਼ਾਰ ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ ਦਾਲਾਂ ਮਸਾਲੇ ਤੇ ਆਟਾ ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ ਇੰਨਾ ਹੀ ਨਹੀਂ ਮਿਠਾਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ ਭਾਰਤੀ ਗਰੋਸਰੀ ਮੀਟ ਅਤੇ ਮਿਠਾਈਆਂ ਵਾਲੇ ਸਦਾ ਇੱਕ ਨਾਂ ਯਾਦ ਰੱਖੋ ਇੰਡੀਅਨ ਪੰਜਾਬੀ ਬਾਜ਼ਾਰ
1: ਪ੍ਰੋਗਰਾਮ ਦੇ ਵਿੱਚ ਜੀ ਆਨ ਵਟ ਆ ਬਿਊਟੀਫੁਲ ਕੰਟਰੀ ਸਾਰੇ ਇੱਥੇ ਮੂਵ ਹੋਣਾ ਚਾਹੁੰਦੇ ਹਨ ਖੈਰਾ ਸਾਹਿਬ ਮੈਂ ਕਹਿੰਦਾ ਆਪ ਖੁਦ ਚਾਹੁੰਦਾ ਵੀ ਇੱਥੇ ਆ ਜਾਓ ਦੁਨੀਆ ਹੋਵੇਗੀ ਤਾਂ ਹੀ ਇਕੋਨਮੀ ਚੱਲੇਗੀ ਅੱਜ ਕੱਲ੍ਹ ਤਾਂ ਸਾਨੂੰ ਬ੍ਰੈਂਪਟਨ ਵੀ ਖਾਲੀ ਖਾਲੀ ਲੱਗ ਰਿਹਾ ਹੈਗਾ ਆ ਬਹੁਤ ਸਾਰੇ ਰੀਜ਼ਨ ਕਰਕੇ ਕੈਨੇਡਾ ਨੇ ਸਖਤੀ ਕੀਤੀ ਸੀਗੀ ਇੱਕ ਰੀਜ਼ਨ ਸੀਗਾ ਐਕਸਟੋਰਸ਼ਨ ਪਹੁੰਚੇ ਹਨ ਖੈਰਾ ਸਾਹਿਬ ਦੇ ਆਫਿਸ ਵਿੱਚ ਸੀਡਬਲਯੂਸੀ ਇਮੀਗ੍ਰੇਸ਼ਨ ਦੀ ਖੈਰਾ ਸਾਹਿਬ ਕੋਲ ਜਾਣਕਾਰੀ ਲੈਂਦੇ ਖੈਰਾ ਸਾਹਿਬ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਜੀ
1: ਐਕਸਟੋਰਸ਼ਨ ਦੀ ਜਾਣਕਾਰੀ ਦਿਓ
2: ਬਿਲਕੁਲ ਜੀ ਬਹੁਤ ਇਨਵੈਸਟੀਗੇਸ਼ਨ ਨੇ ਜਿਹੜੀਆਂ ਐਕਸਟੋਰਸ਼ਨ ਦੇ ਉੱਤੇ ਚੱਲ ਰਹੀਆਂ ਨੇ ਕਰੀਬਨ ਕਰੀਬਨ ਪੂਰੇ ਕੈਨੇਡਾ ਚੋਂ 300 ਕੇਸਿਸ ਨੂੰ ਇਨਵੈਸਟੀਗੇਟ ਹੈ ਜਿਹੜਾ ਉਹ ਕੀਤਾ ਜਾ ਰਿਹਾ ਤੇ ਤੋਂ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਰਿਮੂਵ ਵੀ ਕੈਨੇਡਾ ਦੇ ਵਿੱਚੋਂ ਪਿਛਲੇ ਸਮੇਂ 'ਚ ਕੀਤਾ ਗਿਆ ਹੈਗਾ ਪਰ ਜਿਹੜਾ ਹੁਣ ਇਨਵੈਸਟੀਗੇਸ਼ਨ ਹੋ ਰਹੀ ਹੈ ਉਹ ਮੋਰ ਆਰਗਨਾਈਜ਼ਡ ਕ੍ਰਾਈਮ ਨੂੰ ਲੈ ਕੇ ਹੋ ਰਹੀ ਹੈ
1: ਜੀ
2: ਸੋ ਇੰਡੀਵਿਜੁਅਲ ਨੇ ਜਿਹੜੇ ਉਹਨਾਂ ਤੇ ਘੱਟ ਆਰਗਨਾਈਜ਼ਡ ਕ੍ਰਾਈਮ ਨੂੰ ਲੈ ਕੇ ਜ਼ਿਆਦਾ ਇਨਵੈਸਟੀਗੇਸ਼ਨ ਹੋ ਰਹੀ ਹੈ
1: ਆਰਗਨਾਈਜ਼ਡ ਕ੍ਰਾਈਮ ਦੀ ਗੱਲ ਕੀਤੀ ਬਹੁਤ ਸਾਰੇ ਲੋਕ ਰਿਸ਼ਤੇਦਾਰਾਂ ਵਿੱਚ ਰਹਿੰਦੇ ਹਨ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹ ਵੀ ਇਹਦੇ ਵਿੱਚ ਫਸ ਸਕਦੇ ਜੇ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਹੋਵੇ ਨਾ ਦੱਸਣ
2: ਬਿਲਕੁਲ ਸਹੀ ਪੁਆਇੰਟ ਰੇਜ਼ ਕੀਤਾ
1: ਜੀ
2: ਸੋ ਤੁਸੀਂ ਇਹੀ ਜੀ ਸਿਚੁਏਸ਼ਨ ਚੋਂ ਜਿੱਥੇ ਤੁਹਾਨੂੰ ਇਹ ਜਾਣਕਾਰੀ ਹੈ ਕਿ ਗਲਤ ਹੋ ਰਿਹਾ
1: ਜੀ
2: ਤੇ ਤੁਸੀਂ ਜਾਣਕਾਰੀ ਤੋਂ ਬਾਹਰ ਉਹ ਜਾਣਕਾਰੀ ਹੁੰਦੇ ਹੋਏ ਵੀ ਕੋਈ ਐਫਰਟ ਨਹੀਂ ਕਰ ਰਹੇ ਹੋ ਤੋਂ ਬਾਹਰ ਆਉਣ ਦੀ ਜਾਂ ਅਥਾਰਟੀਜ਼ ਨੂੰ ਨਹੀਂ ਦੱਸ ਰਹੇ ਤਾਂ ਤੁਹਾਨੂੰ ਵੀ ਚਾਰਜ ਕੀਤਾ ਜਾ ਸਕਦਾ
1: ਇਹ ਸਵਾਲ ਮੈਂ ਤਾਂ ਪੁੱਛਿਆ ਕਾਫੀ ਸਾਰੇ ਪੁਲਿਸ ਅਫਸਰਾਂ ਗੱਲਬਾਤ ਹੁੰਦੀ ਰਹਿੰਦੀ ਹੈ ਕਹਿੰਦੇ ਤੁਸੀਂ ਕਮਿਊਨਿਟੀ ਨੂੰ ਤੁਸੀਂ ਵੀ ਸੰਭਾਲਣਾ ਹੈਗਾ ਯੂ ਗਾਟ ਡੂ ਯੋਰ ਡਿਊਟੀ ਅਸੀਂ ਆਪਣੀਆਂ ਡਿਊਟੀਜ਼ ਕਰੀ ਜਾਂਦੇ ਹਨ ਜੇ ਤੁਹਾਨੂੰ ਲੱਗਦਾ ਤੁਹਾਡੀ ਬੇਸਮੈਂਟ ਵਿੱਚ ਤੁਹਾਡੇ ਘਰ ਵਿੱਚ ਕੋਈ ਰਿਸ਼ਤੇਦਾਰ ਆਇਆ ਹੋਇਆ ਹੈਗਾ ਸਾਰੇ ਹੀ ਚੰਗੇ ਹਨ ਕੋਈ ਮਾੜਾ ਨਹੀਂ ਬਣਨਾ ਚਾਹੁੰਦਾ ਕਈ ਵਾਰੀ ਆਦਤਾਂ ਅਤੇ ਹਾਲਾਤ ਉੱਧਰ ਨੂੰ ਲੈ ਤੁਰਦੇ ਹਨ ਪਰ ਫਿਰ ਵੀ ਜੇ ਪਤਾ ਹੈਗਾ ਵੀ ਕੁਝ ਗਲਤ ਹੋ ਰਿਹਾ ਪਰ ਤੁਹਾਡਾ ਵੀ ਫਰਜ਼ ਬਣਦਾ ਦੱਸਣ ਵਾਸਤੇ ਤੇ ਸਾਰੀ ਇਨਫੋਰਮੇਸ਼ਨ ਗੁਪਤ ਰੱਖੀ ਜਾਂਦੀ ਹੈ
2: ਬਿਲਕੁਲ ਜੀ ਮੈਂ ਕਹਿੰਦਾ ਲਾਈਫ ਕੇਸ ਦਾ ਐਗਜ਼ਾਮਪਲ ਦੇਣਾ ਚਾਹੁੰਦਾ ਮੈਂ ਇਹੋ ਜਿਹੇ ਬਹੁਤ ਸਾਰੇ ਮਾਮਲਿਆਂ ਨੂੰ ਰਿਪ੍ਰੈਜੈਂਟ ਕਰ ਰਿਹਾ ਕਿ ਜਿੱਥੇ ਇੰਡੀਵਿਜੁਅਲਸ ਨੂੰ ਇਮੀਗ੍ਰੇਸ਼ਨ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਡਿਟੈਂਸ਼ਨ ਦੇ ਵਿੱਚੋਂ ਹਵਾਲਾਤ ਦੇ ਵਿੱਚੋਂ ਰੱਖਿਆ ਹੋਇਆ ਜਦ ਤੱਕ ਉਹ ਇਨਵੈਸਟੀਗੇਸ਼ਨ ਨਹੀਂ ਪੂਰੇ ਕਰਨੇ ਉਦੋਂ ਤੱਕ ਉਹਨਾਂ ਦੀ ਜ਼ਮਾਨਤ ਦੀਆਂ ਪੇਸ਼ੀਆਂ ਨੇ ਜਿਨ੍ਹਾਂ ਨੂੰ ਮੈਂ ਰਿਪ੍ਰੈਜੈਂਟ ਕਰਦਾ ਸੋ ਮੈਂ ਇੱਕ ਕੇਸ ਦਾ ਐਗਜ਼ਾਮਪਲ ਦੇਣਾ ਚਾਹੁੰਦਾ ਜਿੱਥੇ ਕਿ ਇੰਡੀਵਿਜੁਅਲ ਕਾਰ ਦੇ ਵਿੱਚ ਜਾ ਰਹੇ ਨੇ ਤੇ ਉਹ ਕਾਰ ਦੇ ਵਿੱਚ ਗੰਨ ਵੀ ਹੈਗੀ ਹੈ ਤੇ ਗੰਨ ਜਿਹੜੀ ਉਹ ਫਲੌਂਟ ਵੀ ਕੀਤੀ ਜਾਂਦੀ ਹੈਗੀ ਹੈ ਜੋ ਡੈਸ਼ ਕੈਮ ਤੇ ਵੀ ਆ ਜਾਂਦੀ ਹੈ ਇੱਕ ਇੰਡੀਵਿਜੁਅਲ ਉਹਨਾਂ ਚੋਂ ਇਹੋ ਜਿਹਾ ਹੈਗਾ ਜਿਹੜਾ ਕਾਰ ਦੇ ਵਿੱਚ ਹੈਗਾ ਪਰ ਉਹਦਾ ਕੋਈ ਰੋਲ ਨਹੀਂ ਹੈਗਾ
1: ਜੀ
2: ਪਰ ਉਹ ਕਾਰ ਦੇ ਵਿੱਚ ਹੀ ਬੈਠਾ ਰਿਹਾ ਜਦੋਂ ਇਹ ਗੰਨ ਫਲੌਂਟ ਹੋ ਰਹੀ ਹੈ ਕਾਰ ਡਰਾਈਵ ਹੋ ਰਹੀ ਹੈ ਤੇ ਪੁਲਿਸ ਨੇ ਜਦੋਂ ਰੋਕ ਕੇ ਉਹਨਾਂ ਨੂੰ ਤਲਾਸ਼ੀ ਲਈ ਤਾਂ ਉਹਦੇ ਵਿੱਚੋਂ ਆ ਗਿਆ ਤਾਂ ਇੰਡੀਵਿਜੁਅਲ ਨੂੰ ਵੀ ਚਾਰਜ ਕੀਤਾ ਗਿਆ ਹੁਣ ਜਿਵੇਂ ਤੁਸੀਂ ਲਾਈਵ ਐਗਜ਼ਾਮਪਲ ਦਿੱਤਾ ਹੈ ਉਹ ਆਰਗਨਾਈਜ਼ ਕ੍ਰਾਈਮ ਦਾ ਹਿੱਸਾ ਬਣ ਗਿਆ ਕਿਉਂਕਿ ਉਹਨੇ ਕੋਈ ਐਫਰਟ ਨਹੀਂ ਕੀਤਾ ਉਹ ਕਾਰ ਚੋਂ ਬਾਹਰ ਨਿਕਲਣ ਦਾ
1: ਬਜ਼ੁਰਗ ਤਾਂ ਹੀ ਕਹਿੰਦੇ ਸੀ ਤੁਹਾਡਾ ਸਾਥੀ ਕਿਹੜਾ ਹੋਣਾ ਚਾਹੀਦਾ ਤੁਹਾਡਾ ਸਾਥ ਵਿੱਚ ਕਿੰਨਾ ਉੱਠਣਾ ਬੈਠਣਾ ਉਹ ਬੜਾ ਜ਼ਰੂਰੀ ਹੈਗਾ ਆ ਸੋ ਖਿਆਲ ਰੱਖਿਆ ਕਰੋ ਇਹੀ ਕਹਿੰਦਾ ਕਈ ਵਾਰੀ ਚੰਗੇ ਵੀ ਫਸ ਜਾਂਦੇ ਹਨ
2: ਬਿਲਕੁਲ ਜੀ ਸੋ ਇਹ ਇਹਦੇ ਵਿੱਚੋਂ ਜਿਹੜਾ ਤਾਂ ਬੁਰਾ ਉਹਨੇ ਫਸਣਾ
1: ਜੀ
2: ਕਈ ਵਾਰੀ ਕਿ ਉਹ ਬੁਰੇ ਦੇ ਨਾਲ ਤੁਹਾਨੂੰ ਇਹ ਵੀ ਨਹੀਂ ਪਤਾ ਹੁੰਦਾ ਬੁਰਾ ਤੁਸੀਂ ਉਹਦੇ ਨਾਲ ਹੁੰਦੇ ਹੋ ਤੁਸੀਂ ਵੀ ਫਸ ਜਾਂਦੇ ਹੈਗੇ ਹੋ ਸੋ ਇਹੋ ਜਿਹੇ ਜਿਹੜੇ ਕੇਸਿਸ ਨੇ ਜਿਵੇਂ ਤੁਸੀਂ ਐਗਜ਼ਾਮਪਲ ਦਿੱਤਾ ਕਿ ਜਿੱਥੇ ਤੁਹਾਨੂੰ ਪਤਾ ਹੈ ਕੁਛ ਗਲਤ ਹੋ ਰਿਹਾ ਤੁਸੀਂ ਇਹ ਜਾਣਕਾਰੀ ਦਿਓ ਤਾਂ ਕਿ ਜੇ ਕੱਲ੍ਹ ਨੂੰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਸੀਗੀ ਤਾਂ ਵੀ ਤੁਸੀਂ ਉਹ ਕ੍ਰਾਈਮ ਦਾ ਹਿੱਸਾ ਬਣ ਸਕਦੇ
1: ਤੁਸੀਂ ਦੱਸ ਸਕਦੇ ਮੈਨੂੰ ਲੱਗਦਾ ਹੈਗਾ ਵੀ ਸਾਡਾ ਬੰਦਾ ਗਲਤ ਲੱਗਦਾ ਆ ਜੇ ਉਹ ਪੁਲਿਸ ਨੇ ਇਨਵੈਸਟੀਗੇਟ ਕਰ ਰਹੀ ਤਾਂ ਕਰਨ ਪਰ ਤੁਸੀਂ ਬਚ ਜਾਂਦੇ ਆ ਤੁਹਾਡੀ ਆਲਰੇਡੀ ਡਾਕੂਮੈਂਟਡ ਇਨਫੋਰਮੇਸ਼ਨ ਹੁੰਦੀ ਆ ਸੋ ਲੋਕੀ ਫਸਦੇ ਆ
2: ਬਿਲਕੁਲ ਫਸ ਰਹੇ ਨੇ ਜਿਵੇਂ ਹੁਣ ਐਗਜ਼ਾਮਪਲ ਤੁਹਾਨੂੰ ਦਿੱਤਾ ਸੋ ਇਸ ਬੰਦੇ ਦੀ ਜ਼ਮਾਨਤ ਹੈ ਜਿਹੜੀ ਉਹ ਬਹੁਤ ਮੁਸ਼ਕਲ ਨਾਲ ਹੋ ਰਹੀ ਹੈ ਰੀਜ਼ਨ ਬੀਇੰਗ ਕਿਉਂਕਿ ਉਹਨੇ ਤੇ ਇਲਜ਼ਾਮ ਹੈ ਕਿ ਇਹਨੇ ਸਭ ਕੁਝ ਦੇਖਦੇ ਹੁੰਦੇ ਵੀ ਕੋਈ ਐਫਰਟ ਨਹੀਂ ਕੀਤਾ ਨਾ ਅਥਾਰਟੀਜ਼ ਨੂੰ ਇਨਫੋਰਮ ਕਰਨ ਦਾ ਨਾ ਉਹ ਕਾਰ ਤੋਂ ਬਾਹਰ ਆਉਣ ਦਾ
1: ਸੋ ਇਸ ਵੇਲੇ ਸਰਕਾਰ ਜ਼ੋਰਾਂ ਸ਼ੋਰਾਂ ਕੰਮ ਕਰ ਰਹੀ ਹੈਗੀ
2: ਬਿਲਕੁਲ ਜੀ ਸੋ ਇਹਨਾਂ ਕੇਸਿਸ ਦੇ ਉੱਤੇ ਬਹੁਤ ਜਿਹੜਾ ਧਿਆਨ ਦਿੱਤਾ ਜਾ ਰਿਹਾ ਤੇ ਇਹਦੇ ਨਾਲ ਨਾਲ ਜਿਹੜੀਆਂ ਕੋਰਟਸ ਵੀ ਮੈਂ ਦੇਖਿਆ ਡਿਟੈਂਸ਼ਨ ਰਿਵਿਊ ਦੇ ਵਿੱਚ ਵੀ ਦੇਖਿਆ ਜਦੋਂ ਬੇਲ ਹੇਅਰਿੰਗ ਹੁੰਦੀ ਹੈ ਤਾਂ ਜੱਜਸ ਵੀ ਬਹੁਤ ਸੀਰੀਅਸ ਹੈਗੇ ਇਹ ਮਾਮਲੇ ਦੇ ਵਿੱਚੋਂ ਇੰਨੀ ਸੌਖੀ ਜਿਵੇਂ ਪਹਿਲਾਂ ਇਮੀਗ੍ਰੇਸ਼ਨ ਹੋਲਡ 'ਚੋਂ ਜ਼ਮਾਨਤ ਹੋ ਜਾਂਦੀ ਸੀ ਉਹ ਨਹੀਂ ਹੁੰਦੀ ਹੈਗੀ ਆ ਖਾਸ ਕਰਕੇ ਜੇ ਤੁਸੀਂ ਇਹੋ ਜਿਹੇ ਮਾਮਲਿਆਂ 'ਚ ਫਸੇ ਹੈਗੇ
1: ਜੇ ਕੋਈ ਫਸ ਜਾਂਦਾ ਹੈਗਾ ਤੁਸੀਂ ਰਿਪ੍ਰੈਜੈਂਟ ਕਰਦੇ ਹੋ
2: ਬਿਲਕੁਲ ਜੀ ਸੋ ਤੁਹਾਡਾ ਤੁਹਾਨੂੰ ਕਦੇ ਵੀ ਇਮੀਗ੍ਰੇਸ਼ਨ ਨੇ ਜਾਂ ਤੁਹਾਨੂੰ CBSA ਨੇ ਡਿਟੇਨ ਕਰ ਲਿਆ ਹੈਗਾ ਚਾਹੇ ਉਹ ਏਅਰਪੋਰਟ 'ਤੇ ਹੈ ਚਾਹੇ ਤੁਹਾਨੂੰ ਘਰੋਂ ਗ੍ਰਿਫਤਾਰ ਕਰਿਆ ਜਾਂ ਸੜਕ ਤੋਂ ਗ੍ਰਿਫਤਾਰ ਕਰਿਆ ਤਾਂ ਤੁਹਾਡੀ ਜਿਹੜਾ ਡਿਟੈਂਸ਼ਨ ਰਿਵਿਊ 'ਚ ਮੈਂ ਤੁਹਾਨੂੰ ਰਿਪ੍ਰੈਜੈਂਟ ਕਰ ਸਕਦਾ ਐਂਡ ਇਹ ਦੱਸਣਾ ਚਾਹੁੰਦਾ ਕਿ ਮੈਨੂੰ ਇੰਨਾ ਲੰਬਾ ਐਕਸਪੀਰੀਅੰਸ ਹੈਗਾ ਜੀ ਇਹਨਾਂ ਮਾਮਲਿਆਂ ਨੂੰ ਹੈਂਡਲ ਕਰਨ ਦਾ, ਤਾਂ ਕਿ ਜੋ ਇਸ਼ੂਜ਼ ਨੇ ਜੋ ਜੱਜ ਸੁਣਨਾ ਚਾਹੁੰਦਾ ਕਿ ਇਹ ਬੰਦਾ ਸੁਧਾਰ ਹੋ ਗਿਆ, ਜੇ ਤੁਸੀਂ ਦੱਸੋਗੇ ਤਾਂ ਹੀ ਤੁਹਾਡੀ ਜ਼ਮਾਨਤ ਹੋਣੀ ਹੈ, ਜੇ ਤੁਸੀਂ ਨਹੀਂ ਦੱਸੋਗੇ ਤੁਹਾਡੀ ਜ਼ਮਾਨਤ ਨਹੀਂ ਹੋਣੀ. ਸੋ ਉਹਦੇ ਲਈ ਕਿ ਤੁਹਾਨੂੰ ਕੰਪੀਟੈਂਟ ਕਾਉਂਸਲ ਦੀ ਲੋੜ ਹੈ ਜਿਹਦਾ ਕਿ ਵਾਸਟ ਐਕਸਪੀਰੀਅੰਸ ਹੋਵੇ ਸਪੈਸੀਫਿਕ ਇਸ ਮਾਮਲੇ ਦੇ ਵਿੱਚ.
1: ਉਹ ਆਥੋਰਾਈਜ਼ ਵੀ ਹੋਵੇ?
2: ਬਿਲਕੁਲ, ਆਫ ਕੋਰਸ, ਆਦਰਵਾਈਜ਼ ਤਾਂ ਰਿਪ੍ਰੈਜ਼ੈਂਟ ਹੀ ਨਹੀਂ ਕਰ ਸਕਦੇ.
1: ਸੋ ਕਈ ਵਾਰੀ ਤੁਹਾਡੇ ਬੱਚੇ ਦੂਰੋਂ ਨੇੜਿਓਂ ਆਉਂਦੇ ਹਨ, ਪਹੁੰਚ ਕੰਟਰੀ ਦੇ ਪਤਾ ਨਹੀਂ ਹੁੰਦਾ, ਕਈ ਵਾਰੀ ਏਅਰਪੋਰਟ 'ਤੇ ਰੋਕ ਲੈਂਦੇ ਹਨ, ਕਈ ਤਾਂ ਅਕਾਲੀ ਵੀ ਰੋਕ ਲੈ ਸਕੇ, ਪਰ ਕਿਸੇ ਨੇ ਉਸ ਸਿਚੁਏਸ਼ਨ ਵਿੱਚ ਨਿਕਲਣਾ ਹੋਵੇ ਤਾਂ ਨਿਕਲ ਸਕਦੇ ਨੇ. ਨੰਬਰ ਕੋਲ ਰੱਖ ਲਿਆ ਕਰੋ, ਵਰਤਣਾ ਨਹੀਂ ਵਰਤਣਾ ਤੁਹਾਡੀ ਮਰਜ਼ੀ ਹੈਗੀ ਆ, ਪਰ ਕਈ ਵਾਰੀ ਬੰਦਾ ਮੁਸ਼ਕਲ ਫਸ ਜਾਂਦਾ, ਕਿਸੇ ਹੋਰ ਸਿਚੁਏਸ਼ਨ ਕਰਕੇ ਫਸ ਜਾਂਦਾ, ਫਿਰ ਤੁਸੀਂ ਕਾਲ ਕਰਕੇ ਸਾਡੇ ਕੋਲ ਇਨਫੋਰਮੇਸ਼ਨ ਲੈ ਸਕਦੇ.
2: ਬਿਲਕੁਲ ਲੈ ਸਕਦੇ.
1: ਸੋ 24 ਘੰਟੇ ਇਹ ਫਿਰ ਇਨਫੋਰਮੇਸ਼ਨ ਕਿੱਦਾਂ ਮਿਲੇ? ਫਲਾਈਟ ਤਾਂ ਰਾਤ ਦਿਨ ਲੈਣ ਹੁੰਦੀਆਂ.
2: ਹਾਂਜੀ, ਸੋ ਆਫਿਸ ਦੇ ਵਿੱਚ ਜਿਹੜੀ ਅਵੇਲੇਬਿਲਿਟੀ ਹੈਗੀ ਹੈ
1: ਜੀ,
2: ਇਹਦੇ ਨਾਲ ਨਾਲ ਇਹ ਵੀ ਦੱਸਣਾ ਚਾਹੁੰਦਾ ਕਿ ਤੁਸੀਂ ਪਹਿਲਾਂ ਵੀ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੀ ਫਲਾਈਟ 9 ਵਜੇ ਆਉਣੀ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਇਸ਼ੂਜ਼ ਆ ਸਕਦੀਆਂ ਨੇ, ਤਾਂ ਤੁਸੀਂ ਪਹਿਲਾਂ ਹੀ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ ਕਿ ਮੇਰੀ ਫਲਾਈਟ 9 ਵਜੇ ਆਉਣੀ ਹੈ, ਤੇ ਕੋਈ ਨਾ ਕੋਈ ਉਸ ਵੇਲੇ ਫਿਰ ਅਵੇਲੇਬਲ ਰਹੂਗਾ ਜੇ ਤੁਹਾਨੂੰ ਕੋਈ ਇਸ਼ੂ ਆਉਂਦਾ ਉਹਨੂੰ ਰਿਪ੍ਰੈਜ਼ੈਂਟ ਕਰ ਲਏ ਜੀ.
1: ਸੋ ਖੈਰਾ ਸਾਹਿਬ ਜੀ, ਕਾਫੀ ਵੱਡੀ ਟੀਮ ਹੈਗੀ ਹੈ ਦੁਨੀਆ ਭਰ ਦੇ ਵਿੱਚ, ਤੁਸੀਂ ਸੰਪਰਕ ਕਰਨਾ ਹੋਵੇ ਤੁਹਾਨੂੰ ਪਤਾ ਦੱਸ ਦੇਵੋ.
2: ਬਿਲਕੁਲ ਜੀ, ਸਾਡੇ 2 ਆਫਿਸ ਹੈਗੇ ਆ ਕੈਨੇਡਾ ਦੇ ਵਿੱਚੋਂ, ਸਰੀ ਦੇ ਵਿੱਚੋਂ 128 ਸਟਰੀਟ ਤੇ 80 ਐਵਨਿਊ ਚ, ਲਿਟਲ ਇੰਡੀਆ ਪਲਾਜ਼ਾ ਦੇ ਵਿੱਚੋਂ, ਬ੍ਰੈਂਪਟਨ ਸਟੀਲਸ ਐਂਡ ਸਟੀਲਸ ਐਂਡ ਟੋਰਬਨ ਦੇ ਇੰਟਰਸੈਕਸ਼ਨ ਦੇ ਉੱਤੇ ਜੀ.
1: ਕੋਈ ਵੀ ਜਾਣਕਾਰੀ ਲੈਣੀ ਹੋਵੇ ਸਲਾਹ ਬਿਲਕੁਲ ਫ੍ਰੀ ਵਿੱਚ ਹੁੰਦੀ ਹੈ, ਜਦ ਤੱਕ ਕੇਸ ਤੇ ਹੈਂਡਲ ਹੀ ਕਰਦੇ. ਸਲਾਹ ਲੈਣ ਵਾਸਤੇ ਕਾਲ ਕਰ ਲਿਓ, ਈਮੇਲ ਕਰ ਲਿਓ, ਟੈਕਸਟ ਮੈਸੇਜ ਕਰ ਲਿਓ, ਜਾਂ ਤੁਸੀਂ ਖੁਦ ਵੀਡੀਓ ਕਾਲ ਕਰਕੇ ਵੀ ਇਨਫੋਰਮੇਸ਼ਨ ਲੈ ਸਕਦੇ ਹੋ. ਦੇਖਦੇ ਰਹੋ ਵਿਰਾਸਤ ਟੀਵੀ.
3: ਤੁਸੀਂ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ. ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158.
4: CWC Immigration is one of the largest immigration companies, and the 4 offices Canada ch ne te 12 India ch. Main Mr. Kheran nu personally janda, main unna de office vi gaya te unna de clients nu vi milya. Mainu lagda hai ke oh they believe in quality and they are dedicated to providing competent services to the clients.
5: Sitariyan di pasand thodi sariyan di pasand. CWC Immigration, express entry, work permit, family sponsorship, immigration appeals, immigration de har masle da hal. CWC Immigration 905-670-4444.
6: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292. 905-564-9292. Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision. GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ.
3: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ. ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ.
6: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525, 905-799-1525, ਜਾਂ ਵਿਜ਼ਿਟ ਕਰੋ 105 East Drive, Brampton.

0: KCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
1: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
2: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
3: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ।
4: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ।
5: IIM Swiss Corp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swiss Corp, we make tracking easy.
6: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
7: Majestic Kitchens to banvao apne pasand ki kitchen, state of the art machinery, custom kitchen cabinets, office furniture, custom bars, hazara color jo tusi choose kar sakde ho, affordable price te excellent service, custom millwork, perfections de naal professionals dwara banaye jande ne, tade pasand da design, style, shape, finish, color, aaj hi call karo Majestic Kitchen nu 647-643-3040।

0: ਹੁਣ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾਂ ਦੇ ਚਰਨਾਂ ਦੀ ਨਿੱਘ ਮਾਨ ਦੇ ਗੁਰੂ ਦੇ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਲਘੂ ਕਥਾ ਹੈ ਕਿ ਜਦ ਸੂਰਜ ਪਹਿਲੀ ਵਾਰ ਅਸਤਨ ਲੱਗਾ ਸੀ ਤਾਂ ਜਿਉਂ ਜਿਉਂ ਉਹ ਆਪਣਾ ਪੰਧ ਮੁਕਾ ਰਿਹਾ ਸੀ ਚਾਨਣ ਘਟ ਰਿਹਾ ਸੀ, ਚਾਨਣ ਘਟ ਰਿਹਾ ਸੀ, ਹਨੇਰੇ ਦੀ ਆਮਦ ਦੇ ਨਿਸ਼ਾਨ ਪ੍ਰਗਟ ਹੋ ਰਹੇ ਸੀ ਤੇ ਕਹਿੰਦੇ ਆ ਲੋਕਾਂ ਚ ਹਾਹਾਕਾਰ ਮਚ ਰਹੀ ਸੀ ਕਿ ਸੂਰਜ ਛਿਪ ਜਾਊਗਾ, ਹਨੇਰਾ ਪਸਰ ਜਾਊਗਾ, ਕਿਸੇ ਨੂੰ ਕੁਛ ਦਿਸੋ ਨਾ ਤੇ ਸਾਡਾ ਕੀ ਬਣੂਗਾ। ਦੁਨੀਆ ਫਿਕਰਮੰਦ ਸੀ ਪਰ ਸੂਰਜ ਅਸਤਿਆ, ਹਨੇਰੇ ਨੇ ਆਪਣਾ ਜੌਹਰ ਵਿਖਾਉਣ ਲਈ ਧਰਤੀ ਤੇ ਪੈਰ ਪਾਇਆ, ਪਰ ਕਹਿੰਦੇ ਆ ਦੂਰ ਕਿਸੇ ਝੌਂਪੜੀ ਚੋਂ ਇੱਕ ਦੀਪਕ ਨੇ ਸਿਰ ਚੁੱਕਿਆ। ਉਸਨੇ ਕਿਹਾ ਕਿ ਮੈਂ ਹਨੇਰੇ ਨੂੰ ਚੈਲੰਜ ਕਰਦਾ, ਹੋਰ ਕੁਛ ਨਹੀਂ ਤੇ ਆਪਣੇ ਆਲੇ ਦੁਆਲੇ ਤਾਂ ਮੈਂ ਇਸ ਨੂੰ ਨਹੀਂ ਲਾਗੇ ਲੱਗਣ ਦਿਆਂਗਾ, ਆਪਣੇ ਆਲੇ ਦੁਆਲੇ ਤਾਂ ਚਾਨਣ ਕਾਇਮ ਕਰਾਂਗਾ। ਤਾਂ ਉਸ ਦੀਪਕ ਨੂੰ ਦੇਖ ਕੇ ਕਹਿੰਦੇ ਹਰ ਝੁੱਗੀ ਝੌਂਪੜੀ ਚ ਇੱਕ ਦੀਪਕ ਉੱਠਿਆ ਤੇ ਦੁਨੀਆ ਹੈਰਾਨ ਰਹਿ ਗਈ ਕਿ ਇਹਨਾਂ ਦੀਪਕਾਂ ਨੇ ਹਨੇਰੇ ਨੂੰ ਪਸਰ ਨੂੰ ਰੋਕਿਆ ਤੇ ਲੋਕ ਦੇਖ ਸਕੇ। ਤੇ ਮੈਂ ਸਮਝਦਾ ਕਿ ਅੱਜ ਜਦੋਂ ਇੱਕ ਹਨੇਰਾ ਪੂਰੇ ਜ਼ੋਰ ਦੇ ਨਾਲ ਸੱਚ ਦੇ ਉੱਤੇ ਫਤਿਹ ਪਾਉਣ ਲਈ ਲਲਕਾਰ ਰਿਹਾ ਹੈ ਤਾਂ ਹੋਰ ਕੁਛ ਨਹੀਂ ਤਾਂ ਮੈਂ ਕਹੂੰਗਾ ਅਣਖੀਲਾ ਪੰਜਾਬ ਇੱਕ ਦੀਪਕ ਦੀ ਨਿਆਈ ਇਸ ਨੂੰ ਚੈਲੰਜ ਕਰ ਰਿਹਾ ਤੇ ਅਰਦਾਸ ਕਰਦਾ ਕਿ ਸਤਿਗੁਰੂ ਇਸ ਜੋਤ ਨੂੰ ਜਗਦੀ ਰੱਖੇ। ਮੈਂ ਕਿਉਂਕਿ ਇੱਕ ਖਾਸ ਮਿਸ਼ਨ ਤੇ ਇਸ ਦੇਸ਼ ਚ ਆਇਆ, ਉਹ ਇੱਕ ਛੋਟਾ ਜਿਹਾ ਮਿਸ਼ਨ ਹੈ ਕਿਉਂਕਿ ਤੁਸੀਂ ਤਾਂ ਬਹੁਤ ਵੱਡੇ ਮਿਸ਼ਨ ਨੂੰ ਇੱਥੇ ਅੱਜ ਦਾ ਵਿਸ਼ਾ ਬਣਾਇਆ ਹੈ, ਉਹਦੇ ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਹੈ ਮਨੁੱਖੀ ਅਧਿਕਾਰਾਂ ਦਾ ਤੇ ਮਨੁੱਖੀ ਅਧਿਕਾਰਾਂ ਚੋਂ ਵੀ ਇੱਕ ਛੋਟਾ ਜਿਹਾ ਹਿੱਸਾ ਮੈਨੂੰ ਦੇ ਦਿਓ ਤਾਂ ਮੈਂ ਗੱਲ ਕਰਦਾ ਕਿ ਅੱਜ ਅਸੀਂ ਕੈਨੇਡਾ ਚ ਇੱਕ ਰਿਪੋਰਟ ਦੀ ਗੱਲ ਕਰਨ ਆਏ ਸਾਂ। ਉਹ ਰਿਪੋਰਟ ਜੋ ਪਿਛਲੇ 10 ਸਾਲਾਂ ਦੀ ਜਬਰ ਦੀ ਇੱਕ ਕਹਾਣੀ ਨੂੰ ਬਿਆਨ ਕਰਦੀ ਹੈ ਤੇ ਉਸ ਰਿਪੋਰਟ ਨੂੰ ਜਦ ਅਸੀਂ ਸ਼ੁਰੂ ਕਰਨ ਲੱਗੇ ਸਾਂ ਉਸ ਤੋਂ ਪਹਿਲਾਂ ਸਾਡੇ ਕੋਲ ਸੈਂਕੜੇ ਰਿਪੋਰਟਾਂ ਸੀਗੀਆਂ ਪਰ ਇੱਕ ਸਵਾਲ ਸੀ ਜਿਹੜਾ ਉਹਨਾਂ ਰਿਪੋਰਟਾਂ ਚੋਂ ਸਾਨੂੰ ਕੋਈ ਜਵਾਬ ਨਹੀਂ ਸੀ ਦੇ ਰਿਹਾ। ਉਹ ਸਵਾਲ ਇਹ ਸੀ ਕਿ ਹਜ਼ਾਰਾਂ ਮਾਵਾਂ ਆਪਣੇ ਪੁੱਤਾਂ ਨੂੰ ਉਡੀਕ ਰਹੀਆਂ ਨੇ, ਚਾਹੇ ਕਈਆਂ ਨੂੰ ਪਤਾ ਹੈ ਕਿ ਪੁੱਤ ਹੁਣ ਇਸ ਦੁਨੀਆ ਤੇ ਜਰਵਾਣਿਆ ਨਹੀਂ ਛੱਡਿਆ, ਪਰ ਮਾਂ ਦਾ ਦਿਲ ਐਸਾ ਹੁੰਦਾ ਹੈ ਕਿ ਉਹ ਪੁੱਤ ਦੀ ਲਾਸ਼ ਦੇਖ ਕੇ ਵੀ ਯਕੀਨ ਨਹੀਂ ਕਰਦੀ ਕਿ ਉਹਦਾ ਪੁੱਤ ਉਹਨੂੰ ਛੱਡ ਗਿਆ। ਤੇ ਜਿੰਨਾ ਮਾਵਾਂ ਨੇ ਆਪਣੇ ਜਾਇਆਂ ਦੀਆਂ ਲਾਸ਼ਾਂ ਵੀ ਨਹੀਂ ਸੀ ਦੇਖੀਆਂ ਉਹ ਸਾਡੇ ਤੇ ਸਵਾਲ ਕਰ ਰਹੀਆਂ ਸੀ ਕਿ ਇੰਨਾ ਤਾਂ ਪਤਾ ਕਰ ਦਿਓ ਕਿ ਸਾਡਾ ਪੁੱਤ ਹੈ ਵੀ ਕਿ ਨਹੀਂ। ਉਹਨਾਂ ਭੈਣਾਂ ਦੇ ਵੀਰ ਉਹਨਾਂ ਭੈਣਾਂ ਦੇ ਹੱਥਾਂ 'ਚ ਫੜੀਆਂ ਰੱਖੜੀਆਂ ਵੀਰਾਂ ਨੂੰ ਡੇਕ ਰਹੀਆਂ ਸੀ। ਕਈ ਬੀਬੀਆਂ ਭੈਣਾਂ ਸਾਡੀਆਂ ਅਸੀਂ ਘਰੋਂ ਤੋਰਨ ਲਈ ਰੋਕੀ ਖੜੇ ਸਾਂ, ਕਿਉਂਕਿ ਜਿਨ੍ਹਾਂ ਨਾਲ ਮੰਗੀਆਂ ਸੀ, ਜਿਨ੍ਹਾਂ ਨਾਲ ਵਿਆਹਣੀਆਂ ਸੀ, ਪੁਲਿਸ ਨੇ ਚੁੱਕਿਆ, ਸਾਨੂੰ ਪਤਾ ਨਹੀਂ। ਸਾਡੀ ਰਵਾਇਤ ਹੈ ਕਿ ਸਾਡੀ ਧੀ ਉਹਦੀ ਹੈ, ਲੇਕਿਨ ਪਤਾ ਨਹੀਂ ਉਹ ਆਊਗਾ ਕਿ ਨਹੀਂ। ਇਸ ਕਹਾਣੀ ਨੂੰ ਜਦੋਂ ਅਸੀਂ ਸ਼ੁਰੂ ਕੀਤਾ ਤਾਂ ਪਹਿਲਾਂ ਤਾਂ ਅਸੀਂ ਇਸ ਗੱਲ ਤੇ ਅੰਕੜੇ ਇਕੱਠੇ ਕੀਤੇ ਕਿ ਕਿੰਨੇ ਪੁੱਤ, ਕਿੰਨੇ ਭਰਾ, ਕਿੰਨੇ ਪਤੀ ਤੇ ਕਿੰਨੇ ਬੱਚੇ ਲਾਪਤਾ ਨੇ। ਪਰ ਜਦੋਂ ਅਸੀਂ ਇਸ ਵਿਸ਼ੇ ਤੇ ਗੱਲ ਸ਼ੁਰੂ ਕੀਤੀ ਤਾਂ ਅਨੇਕਾਂ ਮਾਵਾਂ, ਅਨੇਕਾਂ ਭੈਣਾਂ ਇਹ ਗੱਲ ਕਹਿਣ ਲਈ ਤਿਆਰ ਨਹੀਂ ਸੀ। ਉਹ ਕਹਿੰਦੀਆਂ ਸੀ, ਪੁੱਤ ਜੇ ਗੱਲ ਤੁਸੀਂ ਗਾਂਹ ਕਰ ਦਿੱਤੀ, ਸਾਡਾ ਪੁੱਤ ਜਿੰਦਾ ਹੈ, ਜੇ ਉਹ ਮਾਰ ਦੇਣਗੇ, ਤੁਸੀਂ ਗੱਲ ਨਾ ਕਰਿਓ, ਅਸੀਂ ਤੁਹਾਨੂੰ ਵੀ ਨਹੀਂ ਦੱਸਣਾ। ਤਾਂ ਅਸੀਂ ਇੱਕ ਰਫ ਜਿਹਾ ਐਸਟੀਮੇਟ ਦੁਨੀਆਂ ਦੇ ਸਾਹਮਣੇ ਰੱਖਿਆ ਕਿ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ 'ਚ 2000 ਬੱਚੇ ਲਾਪਤਾ ਹੈ। ਸਰਕਾਰ ਸਾਨੂੰ ਦੱਸੇ ਕਿ ਉਹ ਕਿੱਥੇ ਨੇ, ਸਰਕਾਰ ਚੁੱਪ ਸੀ। ਅਸੀਂ ਫਿਰ ਕੁਛ ਪਰਿਵਾਰਾਂ ਵੱਲੋਂ ਹਾਈ ਕੋਰਟ 'ਚ ਪਟੀਸ਼ਨਾਂ ਕਰਾਈਆਂ ਕਿ ਦੱਸੋ ਇਹ ਬੱਚੇ ਕਿੱਥੇ ਨੇ। ਤਾਂ ਸਰਕਾਰ ਨੇ ਹਲਫੀਆ ਬਿਆਨ ਦਿੱਤੇ ਕਿ ਅਸੀਂ ਇਹਨਾਂ ਬੱਚਿਆਂ ਨੂੰ ਜਾਣਦੇ ਹੀ ਨਹੀਂ। ਜਦੋਂ ਗੱਲ ਹੋਰ ਅੱਗੇ ਵਧੀ ਤਾਂ ਜ਼ੁਲਮ ਦੇ ਇੰਚਾਰਜ ਨੇ KPS ਗਿੱਲ ਨੇ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਹ ਮਨੁੱਖੀ ਅਧਿਕਾਰ ਵਿੰਗ ਵਾਲੇ ਮਨੁੱਖੀ ਅਧਿਕਾਰਾਂ ਬਾਰੇ ਕੁਛ ਨਹੀਂ ਕਰ ਰਹੇ। ਇਹਨਾਂ ਦਾ ਇੱਕ ਮੋਟਿਵ ਹੈ ਕਿ ਇਹ ਬੌਕਰ ਖੜੀ ਕਰੀ ਰੱਖਣਾ ਚਾਹੁੰਦੇ ਆ ਕਿ ਪੰਜਾਬ 'ਚ ਕਿਤੇ ਅਮਨ ਨਾ ਹੋ ਜਾਵੇ। ਤੇ ਇਹ ISI ਦੇ ਏਜੰਟ ਨੇ ਤੇ ਸਾਡੀ ਪੁਲਿਸ ਮਸ਼ੀਨਰੀ ਨੂੰ ਡਿਸਕਰਜ ਕਰਕੇ ਦੁਬਾਰਾ ਮਿਲੀਟੈਂਸੀ ਉਭਾਰਨ ਲਈ ਸਾਜ਼ਿਸ਼ਾਂ ਕਰ ਰਹੇ ਨੇ। KPS ਗਿੱਲ ਨੇ ਇੱਥੋਂ ਤੱਕ ਕਿਹਾ ਕਿ ਮੈਂ ਦੱਸਦਾ ਉਹ ਬੱਚੇ ਕਿੱਥੇ ਹੈ। ਉਸਨੇ ਕਿਹਾ ਕਿ ਇਹ ਬੱਚੇ ਯੂਰਪ ਦੇ ਵਿੱਚ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਦਿਹਾੜੀਆਂ ਕਰ ਰਹੇ ਨੇ। ਤੇ ਇਹ ਮਨੁੱਖੀ ਅਧਿਕਾਰ ਸੰਗਠਨ ਸਾਨੂੰ ਕਹਿ ਰਹੇ ਨੇ ਕਿ ਹਜ਼ਾਰਾਂ ਬੱਚੇ ਲਾਪਤਾ ਨੇ। ਇੱਕ ਚੈਲੰਜ ਸੀਗਾ ਸਾਨੂੰ, ਇੱਕ ਚੈਲੰਜ ਸੀ ਉਸ ਹਕੀਕਤ ਨੂੰ ਜਿਹੜੀ ਅਸੀਂ ਸਾਹਮਣੇ ਲਿਆਉਣਾ ਚਾਹੁੰਦੇ ਸਾਂ। ਤੇ ਫਿਰ ਭਰਾਓ ਅਸੀਂ ਇਸ ਹਕੀਕਤ ਨੂੰ ਸਬੂਤਾਂ ਸਹਿਤ ਦੁਨੀਆਂ ਦੇ ਸਾਹਮਣੇ ਪੇਸ਼ ਕਰਨ ਲਈ ਆਪਣੇ ਆਪ ਨੂੰ ਉਸ ਮੁਹਿੰਮ 'ਚ ਪਾਇਆ ਜਿੱਥੇ ਸਾਨੂੰ ਕਈਆਂ ਖਤਰਿਆਂ ਦਾ ਵੀ ਸਾਹਮਣਾ ਕਰਨਾ ਪਿਆ। ਲੇਕਿਨ ਅਸੀਂ ਗਏ ਉੱਥੇ ਜਿੱਥੇ ਸਾਡੇ ਭਰਾ ਗਏ ਸੀ। ਅਸੀਂ ਮੜੀਆਂ 'ਚ ਗਏ, ਅਸੀਂ ਜਾ ਕੇ ਉੱਥੇ ਡਿਊਟੀਆਂ ਦਿੰਦੇ ਮੁਲਾਜ਼ਮਾਂ ਨੂੰ ਪੁੱਛਿਆ ਕਿ ਸਾਨੂੰ ਇੰਨਾ ਕੀ ਦੱਸ ਦਿਓ ਕਿ ਇਸ ਸਮੇਂ 'ਚ ਪੁਲਿਸ ਨੇ ਤੁਹਾਨੂੰ ਕਿੰਨੀਆਂ ਕਲਾਸ਼ਾਂ ਦਿੱਤੀਆਂ ਸੀ। ਤਾਂ ਕੋਈ ਕਹੇ ਅਸੀਂ 8-10 ਰੋਜ਼ ਦੀਆਂ ਸਾੜਦੇ ਸਾਂ, ਕੋਈ ਕਹੇ ਕਿ ਕੋਈ ਹਿਸਾਬ ਹੀ ਨਹੀਂ, ਕਦੀ ਟਰੱਕ ਪੂਰਾ ਆ ਜਾਂਦਾ ਸੀ, ਕਦੀ 2-4

ਰਿਹਾ ਸੀ। ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਉੱਥੇ ਰੋਜ਼ਾਨਾ ਕਿੰਨਾ ਬਾਲਣ ਇਸ਼ੂ ਹੁੰਦਾ ਸੀ ਲਿਖਿਆ ਪਿਆ ਸੀ, ਉੱਥੇ ਇਹ ਲਿਖਿਆ ਪਿਆ ਸੀ ਕਿ ਕਿੰਨੀਆਂ ਲਾਸ਼ਾਂ ਕਿਹੜਾ ਪੁਲਿਸ ਅਫਸਰ ਦੇ ਕੇ ਗਿਆ। ਤੇ ਜਦੋਂ ਅਸੀਂ ਉਸ ਤੋਂ ਵੀ ਅੱਗੇ ਗਏ ਤਾਂ ਉੱਥੇ ਇਹ ਵੀ ਲਿਖਿਆ ਪਿਆ ਸੀ ਕਿ ਕਿਹੜਾ ਥਾਣੇਦਾਰ ਕਿੰਨੀਆਂ ਲਾਸ਼ਾਂ ਲੈ ਕੇ ਆਇਆ। ਤੇ ਇਸ ਤੋਂ ਵੀ ਅੱਗੇ ਕਹਿੰਦੇ ਆ ਜਦੋਂ ਕੋਈ ਜ਼ਿਆਦਾ ਹੀ ਹੰਕਾਰ ਚ ਆ ਜਾਵੇ ਜਾਂ ਆਪਾਂ ਕਹਿ ਲੈਂਦੇ ਹਾਂ ਕਿ ਉਹਨੂੰ ਰੱਬ ਭੁੱਲ ਜਾਂਦਾ ਹੈ, ਤੂੰ ਇਹੋ ਜਿਹੀਆਂ ਕਾਰਵਾਈਆਂ ਕਰਦਾ ਕਿ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਕਾਰਵਾਈਆਂ ਉਹਦੀ ਹਕੀਕਤ ਨੂੰ ਨੰਗਿਆਂ ਕਰ ਦੇਣਗੀਆਂ, ਜਾਂ ਜਿਵੇਂ ਦੇਸੀ ਢੰਗ ਨਾਲ ਆਪਾਂ ਕਹਿੰਦੇ ਹਾਂ ਕਿ ਚੋਰ ਨਿਸ਼ਾਨ ਛੱਡ ਜਾਂਦਾ। ਤਾਂ ਇਹਨਾਂ ਚੋਰਾਂ ਨੇ ਇੰਨੇ ਨਿਸ਼ਾਨ ਛੱਡ ਦਿੱਤੇ ਸੀ ਕਿ ਅਸੀਂ ਹੈਰਾਨ ਰਹਿ ਗਏ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨਾਂ ਸ਼ਹਿਰਾਂ ਦੀਆਂ ਮਿਊਂਸਪਲ ਕਮੇਟੀਆਂ ਦੇ ਸ਼ਮਸ਼ਾਨ ਘਾਟਾਂ 'ਚ 6,017 ਲਾਸ਼ਾਂ ਅਜਿਹੀਆਂ ਸਨ ਜਿਹੜੀਆਂ ਸਾਫ਼ ਲਿਖੀਆਂ ਸਨ ਕਿ ਇਹ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨੇ ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਦੇ ਦਰਮਿਆਨ ਹੈ। ਤੇ ਉਹਨਾਂ 'ਚ ਸਿਰਫ ਉਹ ਭਰਾਵਾਂ ਦੀਆਂ ਹੀ ਨਹੀਂ, ਉਹਦੇ 'ਚ ਲਿਖੀਆਂ ਸੀ ਕਿ ਬੀਬੀਆਂ ਦੀਆਂ ਲਾਸ਼ਾਂ ਵੀ ਨੇ। ਤੇ ਅਸੀਂ ਹੈਰਾਨ ਹੋਏ ਕਿ ਉਹਦੇ ਵਿੱਚ ਲਿਖਿਆ ਸੀ ਕਿ ਇੱਥੇ ਬਜ਼ੁਰਗਾਂ ਦੀਆਂ ਲਾਸ਼ਾਂ ਵੀ ਨੇ, ਚਾਹੇ ਉਹ ਕੁਛ ਪਰਸੈਂਟ ਸੀ। ਤੇ ਇਹ ਵੀ ਉੱਥੇ ਲਿਖਿਆ ਹੈ ਕਿ ਉੱਥੇ ਸਾਡੀਆਂ ਮਾਤਾਵਾਂ ਦੀਆਂ ਲਾਸ਼ਾਂ ਵੀ ਨੇ, ਉੱਥੇ ਮਾਤਾ ਗਰਮੇਜ ਕੌਰ ਜਿਹਨੇ ਬਾਬਾ ਮਾਣੋ ਚਾਲ ਜੰਮਿਆ ਸੀ ਉਹਦੀ ਲਾਸ਼ ਵੀ ਸਾਨੂੰ ਲੱਭੀ, ਉੱਥੇ ਬੀਬੀ ਮਹਿੰਦਰ ਕੌਰ ਜਿਹਨੇ ਪਰਮਜੀਤ ਸਿੰਘ ਪੰਜਵੜ ਜੰਮਿਆ ਉਹਦੀ ਲਾਸ਼ ਵੀ ਸਾਨੂੰ ਲੱਭੀ, ਤੇ ਉੱਥੇ ਹਰਮਿੰਦਰ ਸਿੰਘ ਸੁਲਤਾਨਵਿੰਡ ਦੇ ਚਾਚੇ ਬਾਬਾ ਪਿਆਰਾ ਸਿੰਘ ਦੀ ਲਾਸ਼ ਵੀ ਸਾਨੂੰ ਲੱਭੀ। ਤੇ ਭਰਾ ਜਦੋਂ ਸਾਨੂੰ ਇਹ ਸਾਰੀ ਹਕੀਕਤ ਮਿਲੀ ਤਾਂ ਅਸੀਂ ਉਸ ਦੇਸ਼ ਦੀ ਉੱਚ ਅਦਾਲਤ 'ਚ ਗਏ, ਅਸੀਂ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਜੁਰਮਾਨਿਓ ਘੱਟੋ ਘੱਟ ਸਾਨੂੰ ਇਹ ਡਿਟੇਲ ਤਾਂ ਦੇ ਦਿਓ ਕਿ ਕਿਹੜੀ ਲਾਸ਼ ਕਿਹਦੀ ਹੈ, ਤਾਂ ਕਿ ਅਸੀਂ ਹਰੇਕ ਮਾਂ ਭੈਣ ਨੂੰ ਦੱਸ ਸਕੀਏ, ਹਰੇਕ ਬਾਪ ਨੂੰ ਦੱਸ ਸਕੀਏ ਕਿ ਉਹ ਆਪਣੇ ਦਿਲ ਦੇ ਵਿੱਚ ਜੋ ਧਾਰੀ ਅਰਦਾਸ ਹੈ ਉਹ ਸਤਿਗੁਰਾਂ ਪਾਸ ਕਰ ਸਕੇ ਕਿ ਸਤਿਗੁਰੂ ਮੇਰੇ ਪੁੱਤ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਇਹ ਆਪਣੀ ਰਵਾਇਤ ਹੈ, ਅਸੀਂ ਪੁੱਤ ਮੰਗਦੇ ਹਾਂ ਸਤਿਗੁਰੂ ਪਾਸ ਅਰਦਾਸ ਕਰਕੇ, ਅਸੀਂ ਆਪਣੇ ਘਰ ਦੇ ਜੀਆਂ ਨੂੰ ਤੋਰਦੇ ਹਾਂ ਸਤਿਗੁਰ ਪਾਸ ਅਰਦਾਸ ਕਰਦੇ ਹਾਂ ਕਿ ਚਰਨਾਂ ਨਾਲ ਲਾ ਲੈ। ਤਾਂ ਅਸੀਂ ਜਦ ਇਹ ਮੰਗ ਕੀਤੀ ਕਿ ਕੁਛ ਨਹੀਂ ਚਾਹੀਦਾ ਸਾਨੂੰ, ਸਾਨੂੰ ਘੱਟੋ ਘੱਟ ਇਹ ਦੱਸ ਦਿਓ ਕਿ ਕਿਹੜੇ ਘਰ ਦਾ ਹੀਰਾ ਕਿਹੜੀ ਸ਼ਮਸ਼ਾਨ ਘਾਟ 'ਚ ਤੁਸੀਂ ਕਦੋਂ ਸਾੜਿਆ ਸੀ, ਕਿਉਂਕਿ ਕਾਨੂੰਨ ਕਹਿੰਦਾ ਲਾਵਾਰਸ ਲਾਸ਼ ਦੀਆਂ ਫੋਟੋਆਂ ਰੱਖੀਆਂ ਜਾਂਦੀਆਂ, ਕਾਨੂੰਨ ਕਹਿੰਦਾ ਲਾਵਾਰਸ ਲਾਸ਼ ਦੇ ਕੱਪੜੇ ਉਦੋਂ ਤੱਕ ਸਾਂਭ ਕੇ ਰੱਖੇ ਜਾਂਦੇ ਆ ਜਦ ਤੱਕ ਉਹਨਾਂ ਦਾ ਵਾਰਸ ਕਲੇਮ ਨਾ ਕਰੇ। ਪਰ ਉਹ ਦੇਸ਼ ਜੋ ਸਭ ਤੋਂ ਵੱਡੀ ਜਮਹੂਰੀਅਤ ਤੇ ਨਿਆਂ ਪਸੰਦ ਕਹਾਉਂਦਾ ਹੈ, ਉਸਦੇ ਹਾਈ ਕੋਰਟ ਨੇ ਸਾਨੂੰ ਕਿਹਾ ਕਿ ਇੰਜ ਕਰੋ, ਇਹ ਪਬਲਿਕ ਇੰਟਰਸਟ ਲਿਟੀਗੇਸ਼ਨ ਤਾਂ ਬਣਦੀ ਨਹੀਂ, ਇਹਦੇ ਨਾਲ ਬਹੁਤ ਵੱਡਾ ਮਸਲਾ ਖੜਾ ਹੁੰਦਾ ਹੈ, ਤੁਸੀਂ ਹਰੇਕ ਪਰਿਵਾਰ ਨੂੰ ਜਿਨ੍ਹਾਂ ਦੀ ਲਾਸ਼ ਹੈ ਭੇਜ ਦਿਓ, ਅਸੀਂ ਉਹਨਾਂ ਨੂੰ ਜਾਣਕਾਰੀ ਦੇਵਾਂਗੇ। ਕਾਨੂੰਨ ਨਾਲ ਮਖੌਲ ਕੀਤਾ ਗਿਆ ਹੈ, ਇੱਕ ਕੌਮ ਨਾਲ ਮਖੌਲ ਕੀਤਾ ਗਿਆ ਹੈ ਤੇ ਉਹਨਾਂ ਲੋਕਾਂ ਨਾਲ ਮਖੌਲ ਕੀਤਾ ਗਿਆ ਹੈ ਜਿਹੜੇ ਹੋਰ ਕੁਛ ਨਹੀਂ ਮੰਗਦੇ, ਸਿਰਫ ਡੈਥ ਸਰਟੀਫਿਕੇਟ ਹੀ ਮੰਗਦੇ ਸੀ, ਕਿਉਂਕਿ ਅਸੀਂ ਹਾਈ ਕੋਰਟ ਤੋਂ ਮੰਗਿਆ ਕਿ ਸਾਨੂੰ ਸਾਡੇ ਨਾਲ ਸੰਬੰਧਿਤ ਵੀਰ ਭਰਾ ਦੀ ਲਾਸ਼ ਦੀ ਜਾਣਕਾਰੀ ਚਾਹੀਦੀ ਹੈ। ਉਹ ਸਾਨੂੰ ਕਹਿ ਰਹੇ ਹੈ ਕਿ ਜਿਹਦੀ ਜਾਣਕਾਰੀ ਤੁਹਾਨੂੰ ਹੈਗੀ ਆ ਉਹਦੇ ਬਾਰੇ ਆ ਜਾਓ। ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਨੂੰ ਜਵਾਬ ਦਿੱਤਾ ਹੈ, ਚਾਹੇ ਅਸੀਂ ਹੁਣ ਸੁਪਰੀਮ ਕੋਰਟ 'ਚ ਜਾਵਾਂਗੇ, ਚਾਹੇ ਅਸੀਂ ਹਰ ਕਾਨੂੰਨੀ ਕਾਰਵਾਈ ਕਰਾਂਗੇ, ਪਰ ਸਭ ਤੋਂ ਵੱਡੀ ਕਚਹਿਰੀ ਲੋਕਾਂ ਦੀ ਕਚਹਿਰੀ ਹੁੰਦੀ ਹੈ,
ਤੇ ਅਸੀਂ ਲੋਕਾਂ ਦੀ ਕਚਹਿਰੀ ਚ ਦੁਨੀਆਂ ਪੱਧਰ ਤੇ ਜਾਣਾ ਚਾਹੁੰਦੇ।

0: दुनिया वालो, तुसा सानू अतवादी आख्या, तुसा सानू फिरका प्रस्त आख्या, पर जिन्ना नू तुसा अमन दे मसीहे आख्या सी, जिन्ना नू तुसा जमहूरियत दे पैगंबर किया सी, उन्हां दी असलियत जानो ते सानू दसो कि आखर अतवादी कौन है ते सतवादी कौन है। क्योंकि असी ये बहुत कह सकते हैं कि साडे ते जुलम बहुत होया, लेकिन जुलम का पूरा हिसाब रखण का हाले सानू अभ्यास नहीं होया। असी अबाउट 50,000, अबाउट 1 मिलियन ये सारा कुछ कह दें, दुनिया के पढ़े लिखे लोग अतबार नहीं करते, एग्जैक्ट फिगर मंगते ने, तो वास्ते असी ये भी कहने कि आओ ती सारे ही इस मसले के उत्ते, क्योंकि ये मसला उन्होंने परिवारों का मसला नहीं, एक कौम का मसला है, ये दुनिया की मानवता का मसला है। तुसी सारे इस मसले नू जिथे भी है जिस भी ढंग नाल है उस ढंग दे नाल पेश करो, ते उस हकूमत नू उस मशीनरी नू उस न्याय प्रणाली नू लानता पाओ, ते लोकां नू असलियत दसो, ता तुसी साड़ी इस काम च जरूर मदद करो। मेरे भराओ, गुरु पास अरदास करो कि सच्चियां असी अणखीले बने रहिए, जिस काम लई सानू साजिया गया सी उहदे ते पहरा दे सकीए, गुरु दीआं खुशियां प्राप्त कर सकीए। गुरु तो सब कुछ मंगदे आं, गुरु तो एक दात असी मंगदे नहीं डरदे, गुरु कोल बड़ियां दातां ने, पर सब तो वड्डी दात सतगुरां कोल केड़ी है? सब तो वड्डी दात दुध दी नहीं गी, पुत दी नहीं गी। गुरु हुण गद्दी भी किसे नूं नहीं देंदे, किसे साध नूं हुण गुरु नहीं बना सकदे। गुरु ने जद गुर गद्दी श्री गुरु ग्रंथ साहिब जी नूं दे दित्ती सी, तां उहदे कोल एक विशेष दात सी जिहड़ी जिहड़ा मर्जी सिख लै सकदा, ते उस विशेष दात नूं गुरां दे तों बाद सिखां ने इन्ना सत्कार कीता है, ਤੇ ਵਿਸ਼ੇਸ਼ ਦਾਤ ਹੈ ਗੁਰੂ ਦੇ ਕੋਲ ਹੈ, ਉਹ ਹੈ ਸ਼ਹਾਦਤ ਦੀ ਦਾਤ। ਜਿਨ੍ਹਾਂ ਨੂੰ ਇਹ ਦਾਤ ਮਿਲਦੀ ਹੈ ਉਹ ਗੁਰੂ ਤਾਂ ਨਹੀਂ ਬਣਦੇ, ਲੇਕਿਨ ਗੁਰੂ ਤੋਂ ਬਾਅਦ ਸਾਡੀ ਕੌਮ ਦੇ ਸਭ ਤੋਂ ਵੱਧ ਸਤਿਕਾਰਤ ਲੋਕ ਬਣਦੇ ਨੇ। ਤੇ ਮੈਂ ਇਹ ਆਸ ਕਰਦਾ ਹਾਂ, ਮੈਂ ਕੋਈ ਸਿਆਸੀ ਲੀਡਰ ਤਾਂ ਹੈ ਨਹੀਂ ਕਿ ਕੋਈ ਸਿਆਸੀ ਲਾਈਨ ਜਾਂ ਸਿਆਸੀ ਪੈਂਤੜਾ ਕਰ ਸਕਾਂ, ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਮੈਂ ਤੁਹਾਨੂੰ ਜ਼ਰੂਰ ਕਹੂੰਗਾ, ਖਾਲਸਾ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਲਈ, ਦੁਨੀਆ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਲਈ ਸਾਜਿਆ ਗਿਆ ਸੀ, ਤੇ ਜੇ ਆਪਣੇ ਮਨੁੱਖੀ ਅਧਿਕਾਰ ਹੀ ਨਾ ਬਚਾ ਸਕਿਓ ਤਾਂ ਦੁਨੀਆ 'ਚ ਤੁਸੀਂ ਖਾਲਸੇ ਦੀ ਡੈਫੀਨੇਸ਼ਨ ਕੁਛ ਵੀ ਨਹੀਂ ਦੇ ਸਕੋਗੇ। ਉੱਥੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਸਤਿਗੁਰ ਤੋਂ ਲੈਣਾ ਹੀ ਨਾ ਸਿੱਖੋ, ਸਤਿਗੁਰ ਤੋਂ ਕੁਛ ਜੋ ਤੁਹਾਨੂੰ ਹਦਾਇਤ ਹੋਈ ਆ ਉਹ ਵੀ ਪੂਰੀ ਕਰਨੀ ਸਿੱਖੋ, ਸਾਰਾ ਕੁਛ ਇਹਦੇ ਵਿੱਚ ਆ ਜਾਊਗਾ, ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਇੰਨਾ ਹੀ ਕਹਿੰਦਾ ਹੋਇਆ ਆਓ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।
1: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ
2: ਤੈਨੂੰ ਇੱਧਰ ਤੇ, ਯਕੀਨ ਨਹੀਂ ਹੁੰਦਾ। ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ, ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
1: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
2: ਤੈਨੂੰ ਇਹ ਸਭ ਕਿਵੇਂ ਪਤਾ?
1: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
2: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
1: saveonenergy.ca/EAP।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: ਲੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
4: ਔਰ ਵਿਜ਼ਿਟ insuranceforyou.ca।
5: ਹਰ ਤਰ੍ਹਾਂ ਦੀ ਫਸਟ, ਸੈਕੰਡ ਜਾਂ ਥਰਡ ਮੌਰਗੇਜ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣ ਲਈ ਮਨੀਸ਼ ਨੂੰ ਕਾਲ ਕਰੋ 416-317-3487। ਬੈਸਟ ਰੇਟਸ, ਝਟਪਟ ਸਰਵਿਸ ਲਈ ਮਨੀਸ਼, 416-317-3487।
6: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ, ਐਕਸਪੀਰੀਅੰਸ ਟੀਮ। ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ, ਐਕਸਪੀਰੀਅੰਸ ਟੀਮ। ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ।
7: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
8: ਮੈਂ ਕਿਹਾ ਚੰਨ ਜੀ ਸਲਾਮ ਕਿਨੇ।
7: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 6477839873। ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ।

0: ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ। ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।
1: ਸੱਚ ਕਿਹੋ ਜਿਹਾ ਹੁੰਦਾ?
2: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
3: ਮਿੱਟੀ ਚੁਗਦੀ ਫਸਲ ਸੱਚ ਹੈ,
2: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤੇ ਸਰਦਾ ਬੁਰੀ ਹੈ, ਸਤਿਗੁਰ ਹੋਏ ਦਿਆਲ ਨਾ ਕਭੂ ਝੁਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਹਾਂ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ।

ਪ੍ਰੋਗਰਾਮ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਨੂੰ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ 'ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ ਅਤੇ ਠੀਕ ਠਾਕ ਹੋ ਸਾਰੀ ਚੜ੍ਹਦੀ ਕਲਾ 'ਚੋਂ? ਅੱਜ ਦੀ ਖੂਬਸੂਰਤ ਚੜ੍ਹਦੀ ਕਲਾ ਵਾਲੀ ਸਵੇਰ ਨੂੰ ਇੰਜੋਏ ਕਰ ਰਹੇ ਹੋ ਨਾ? ਸਟੂਡੀਓ ਦੀ ਘੜੀ ਦੇ ਮੁਤਾਬਿਕ 7:07 ਹੋ ਚੁੱਕਿਆ ਅਤੇ ਅੱਜ ਬਈ ਖੂਬਸੂਰਤ ਦਿਨ ਆ ਅਤੇ ਹਮੇਸ਼ਾ ਦੀ ਤਰ੍ਹਾਂ ਸਾਰੇ ਦਿਨ ਵਧੀਆ ਹੁੰਦੇ ਆ। ਐਵੇਂ ਆਪਾਂ ਕਹੀਏ ਕਿ ਮੰਡੇ ਟਿਊਜ਼ਡੇ ਠੀਕ ਆ, ਜਿਹੜੇ ਸ਼ੁਰੂਆਤੀ ਦਿਨ ਹੁੰਦੇ ਹਫ਼ਤੇ ਦੇ ਥੋੜ੍ਹੇ ਜਿਹੇ ਸੁਸਤੀ ਵਾਲੇ ਹੁੰਦੇ ਆ, ਪਰ ਇੱਦਾਂ ਹੀ ਆ, ਚੱਕਦੇ ਨੇ ਫਟੇ। ਆਪਾਂ ਚੜ੍ਹਦੀ ਕਲਾ ਰੱਖਣੀ ਆ ਅਤੇ ਫਿਰ ਸਾਰਾ ਕੁਛ ਫਤਿਹ ਹੋ ਜਾਂਦਾ। ਸੋ ਨਾਲ ਦੀ ਨਾਲ ਅੱਜ ਦੇ ਸਪੋਂਸਰ ਸਾਹਿਬਾਨਾਂ ਦਾ ਸੁਨੇਹਾ ਦੇ ਦੀਏ, ਕਿਉਂਕਿ ਮੈਨੂੰ ਲੱਗਦਾ ਰਮੇਸ਼ ਜੀ ਅੱਜ ਕੁਛ ਕੁ ਟੈਕਨੀਕਲ ਇਸ਼ੂ ਆ ਰਿਹਾ ਅਤੇ ਜਿੱਦਾਂ ਹੀ ਰਮੇਸ਼ ਜੀ ਜੁੜਦੇ ਤਾਂ ਆਪਾਂ ਦੇਸ਼ ਅਤੇ ਦੁਨੀਆ ਭਰ ਦੀਆਂ ਖਬਰਾਂ ਦੀਆਂ ਗੱਲਾਂ ਬਾਤਾਂ ਕਰਾਂਗੇ। ਤਦ ਤੱਕ ਆਪਾਂ ਇੱਕ ਪਿਆਰਾ ਜਿਹਾ ਗੀਤ, ਮੇਰੀ ਪਸੰਦ ਆ ਅਤੇ ਗੱਲਾਂ ਤੁਹਾਡੀ ਪਸੰਦ ਦੀਆਂ, ਅਤੇ ਨਾਲ ਦੀ ਨਾਲ ਫਿਰ ਗੱਲਾਂ ਬਾਤਾਂ ਕਰਦੇ ਹਾਂ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਮੈਸੇਜ ਆਉਣੇ ਸ਼ੁਰੂ ਹੋ ਗਿਆ। ਸੋ ਆਪਾਂ ਓਕੇ, ਲੈਟ ਮੀ ਚੈੱਕ। ਓਕੇ, ਮੈਨੂੰ ਲੱਗਦਾ ਕੁਛ ਟੈਕਨੀਕਲ ਇਸ਼ੂ ਮੇਰੇ ਵੀ ਆ ਗਿਆ। ਇਹ ਕੰਪਿਊਟਰ ਨੇ, ਚੱਲੋ ਭਾਈ, ਚੱਲੋ ਚੱਲੋ ਚੱਲੋ ਯੇ ਅੱਛਾ, ਟੈਕਨੀਕਲ ਇਸ਼ੂ ਜਿਹੜੇ ਆ ਨਾ, ਇਹ ਇਹ ਜ਼ਿੰਦਗੀ ਦਾ ਹਿੱਸਾ ਹੀ ਆ, ਇਹ ਪਾਰਟ ਆਫ ਲਾਈਫ ਆ। ਇਹ ਬੜੇ ਆਉਂਦੇ ਆ ਕਈ ਵਾਰ, ਤੁਹਾਨੂੰ ਸਰੀਰਕ ਤੌਰ 'ਤੇ ਵੀ ਇਸ਼ੂ ਆ ਜਾਂਦੇ ਆ, ਜਿਹੜੀ ਟੈਕਨੀਕਲ ਚੀਜ਼ਾਂ ਉਹਨਾਂ ਵਿੱਚ ਤਾਂ ਆਉਣੇ ਹੀ ਆਉਣੇ ਆ। ਸੋ 905-673-33-37 905-673-33-37 'ਤੇ ਗੱਲਾਂ ਬਾਤਾਂ ਹੋ ਰਹੀਆਂ, ਔਰ ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ। ਅਤੇ ਆਈ ਥਿੰਕ ਰਮੇਸ਼ ਜੀ ਸਾਡੇ ਨਾਲ ਪੰਜਾਬ ਦੀ ਧਰਤੀ ਦਾ ਜੁੜ ਚੁੱਕੇ ਨੇ, ਅਤੇ ਜਲਦੀ ਆਪਾਂ ਤੁਹਾਡਾ ਰਾਬਤਾ ਕਰਦੇ ਹਾਂ।

0: ਸੋ ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਹਰਮਨ ਬੱਤਾ ਜੀ ਦਾ ਸੁਨੇਹਾ ਦੇ ਦਈਏ। ਹਰਮਨ ਬੱਤਾ ਜੀ ਮੌਰਗੇਜ ਬ੍ਰੋਕਰ ਨੇ, ਮੌਰਗੇਜ ਦੀਆਂ ਸੇਵਾਵਾਂ ਦੇ ਲਈ ਤੁਸੀਂ ਯਾਦ ਰੱਖਣਾ ਜੀ, ਹਰਮਨ ਬੱਤਾ ਨੂੰ ਘਰ ਖਰੀਦਣਾ, ਰੀਨਿਊਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ ਇਨਵੈਸਟਮੈਂਟ ਪ੍ਰੋਪਰਟੀ ਲਈ ਮੌਰਗੇਜ ਚਾਹੀਦੀ ਹੈ ਤਾਂ ਫਿਰ ਹਰਮਨ ਬੱਤਾ ਨੂੰ ਤੁਸੀਂ ਯਾਦ ਰੱਖਣਾ ਆ। 647-685-9000 ਹਰਮਨ ਬੱਤਾ ਜੀ। ਔਰ ਸਾਡੇ ਨਾਲ ਰਾਬਤਾ ਲੈਟ ਮੀ ਚੈੱਕ ਜੁੜ ਚੁੱਕਿਆ ਆ ਜੀ ਸਾਡੇ ਨਾਲ ਪੰਜਾਬ ਦੀ ਧਰਤੀ ਤੋਂ ਲੌਡਾ ਵੇਲਾ ਤਰਕਾਲਾਂ ਦੀ ਸਤਿ ਸ਼੍ਰੀ ਅਕਾਲ, ਔਰ ਸਾਡੇ ਵੱਲੋਂ ਕਨੇਡਾ ਵੱਲੋਂ ਚੜ੍ਹਦੀ ਕਲਾ ਸਵੇਰ ਦੀ ਖੂਬਸੂਰਤ ਸੱਜਰੀ ਸਵੇਰ ਦੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰਵਾਨ ਕਰਨਾ ਰਮੇਸ਼ ਜੀ, ਕੀ ਹਾਲ ਚਾਲ?
1: ਪ੍ਰਭ ਸੰਧੂ ਜੀ, ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਔਰ ਸਾਰੇ ਸਰੋਤਿਆਂ ਦਾ ਵੀ ਸਤਿਕਾਰ ਆ, ਪਿਆਰ ਆ, ਬਹੁਤ ਸਾਰੀਆਂ ਕਾਲਸ ਆ ਰਹੀਆਂ। ਸੋ ਆਪਾਂ ਤੁਸੀਂ ਹੋਲਡ ਰੱਖੋ, ਬਸ ਨਵੇਂ ਸਰੋਤੇ ਜਿਹੜੇ ਜੁੜਦੇ ਉਹਨਾਂ ਨੂੰ ਦੱਸ ਦਈਏ ਕਿ ਤੁਹਾਡੀਆਂ ਕਾਲਸ ਅਸੀਂ 7:30 ਤੋਂ ਬਾਅਦ ਅਸੀਂ ਰਮੇਸ਼ ਜੀ ਨਾਲ ਤੁਹਾਡੇ ਸਵਾਲ ਜਵਾਬ ਜਿਹੜੇ ਉਹ ਸਿਲਸਿਲਾ 7:30 ਆਪਾਂ ਸ਼ੁਰੂ ਕਰਾਂਗੇ। ਸੋ ਤੁਸੀਂ ਸਟੇ ਟਿਊਨਡ। ਸੋ 905-673-3337 9056733337 ਪਹਿਲੀ ਖਬਰ ਵੱਲ ਚੱਲਦੇ ਹਾਂ, ਬਹੁਤਾ ਸਮਾਂ ਅਸੀਂ ਨਾ ਖਰਾਬ ਕਰਦੇ ਹਾਂ। ਰਮੇਸ਼ ਜੀ, ਪੰਜਾਬ ਵਿੱਚ SIR ਦਾ ਬੜਾ ਰੌਲਾ ਪਿਆ ਅਤੇ ਬੜੇ ਕਨਫਿਊਜ਼ਨ ਵੀ ਚੱਲ ਰਿਹਾ, ਬੜੀਆਂ ਦਿਮਾਗ ਦੇ ਵਿੱਚ ਚੱਲਦੀਆਂ ਕਿ ਕੀ ਹੋਣਾ, ਕੀ ਬਣਨਾ, ਕਿਹਦੀ ਵੋਟ ਬਣਨੀ, ਕਿਹਦੀ ਕੱਟੀ ਜਾਣੀ ਆ। ਸੋ ਹੁਣ ਕਹਿੰਦੇ ਪੰਜਾਬ ਵਿੱਚ ਚੱਲਦੀ ਜਿਹੜੀ SIR ਭਾਜਪਾ ਅਤੇ ਦੂਜੀਆਂ ਜਿਹੜੀਆਂ ਪਾਰਟੀਆਂ ਉਹ ਆਹਮੋ ਸਾਹਮਣੇ ਹੋ ਗਈਆਂ, ਇਹ ਕਿਹੜੇ ਵਿਸ਼ੇ 'ਤੇ ਹੁਣ ਤਕਰਾਰ ਇਹਨਾਂ ਦਾ ਹੋ ਗਿਆ?
1: ਪ੍ਰਭ ਸੰਧੂ ਜੀ, SIR ਦੇ ਉੱਪਰ ਭਾਰਤੀ ਜਨਤਾ ਪਾਰਟੀ ਅਤੇ ਭਾਰਤ ਦੀਆਂ ਕੁਝ ਇੱਕ ਸਿਆਸੀ ਪਾਰਟੀਆਂ ਪਹਿਲੇ ਦਿਨ ਤੋਂ ਹੀ ਆਹਮੋ ਸਾਹਮਣੇ ਹੈ। ਕਾਂਗਰਸ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਬਹੁਤ ਸਾਰੀਆਂ ਹੋਰ ਪਾਰਟੀਆਂ ਜਿਹੜੀਆਂ ਕਾਂਗਰਸੀ ਖੇਮੇ ਦੀਆਂ ਪਾਰਟੀਆਂ, ਉਹ ਪਹਿਲੇ ਦਿਨ ਤੋਂ ਠੋਕ ਵਜਾ ਕੇ ਕਹਿ ਰਹੀਆਂ ਨੇ ਕਿ SIR ਇੱਕ ਉਹ ਸਾਧਨ ਤਿਆਰ ਕੀਤਾ ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ ਰਾਹੀਂ, ਜਿਹਦੇ ਰਾਹੀਂ ਵੋਟਾਂ ਦੀ ਚੋਰੀ ਕੀਤੀ ਜਾਂਦੀ ਹੈ, ਮਨਚਾਹੀਆਂ ਵੋਟਾਂ ਕੱਟ ਦਿੱਤੀਆਂ ਜਾਂਦੀਆਂ, ਮਨਚਾਹੀਆਂ ਬਣਾ ਲਈਆਂ ਜਾਂਦੀਆਂ, ਵੋਟਾਂ ਦੀ ਵੱਡੇ ਪੱਧਰ ਤੇ ਲੁੱਟ ਕਸੁੱਟ ਚੋਰੀ ਦਾ ਦੋਸ਼ ਰਾਹੁਲ ਗਾਂਧੀ ਵੀ ਲਾ ਚੁੱਕੇ ਹੈ। ਔਰ ਦੋਸ਼ ਵੀ ਬੜੇ ਕੋਈ ਸਧਾਰਨ ਅਵਸਥਾ ਚ ਨਹੀਂ, ਵੱਡੀਆਂ ਵੱਡੀਆਂ ਪ੍ਰੈਸ ਵਾਰਤਾ ਕਰਕੇ ਕੁਝ ਇੱਕ ਅੰਕੜੇ ਪੇਸ਼ ਕੀਤੇ, ਭਾਰਤ ਦੇ ਚੋਣ ਕਮਿਸ਼ਨ ਦੇ ਉੱਪਰ ਦੋਸ਼ ਲਾਏ ਰਾਹੁਲ ਗਾਂਧੀ ਨੇ ਕਿ ਇਹਨਾਂ SIR ਦੇ ਵਿੱਚ ਚੋਣ ਕਮਿਸ਼ਨ ਭਾਰਤੀ ਜਨਤਾ ਪਾਰਟੀ ਦਾ ਹੱਥ ਠੋਕਾ ਬਣਿਆ ਹੋਇਆ ਹੈ। ਹੁਣ ਉਹ ਮਸਲੇ ਦੇ ਉੱਪਰ ਭਾਜਪਾ ਲਗਾਤਾਰ ਕਹਿ ਰਹੀ ਹੈ ਜੀ ਇਹ ਸਿਆਸਤ ਕਰਦੇ, ਏਦਾਂ ਦੀ ਗੱਲ ਹੀ ਕੋਈ ਨਹੀਂ, ਚੋਣ ਕਮਿਸ਼ਨ ਆਪਣਾ ਜਿਹੜਾ ਪੱਖ ਰੱਖ ਚੁੱਕਾ ਹੈ ਕਿ ਭਾਈ ਬਿਲਕੁਲ ਵਿਧੀਵਤ ਕਾਨੂੰਨ ਦੇ ਮੁਤਾਬਕ, ਨਿਯਮਾਂ ਦੇ ਮੁਤਾਬਕ ਪੂਰੀ ਪਾਰਦਰਸ਼ਤਾ ਦੇ ਨਾਲ ਕੰਮ ਹੋ ਰਿਹਾ ਹੈ। ਹੁਣ SIR ਚੱਲਦੀ ਚੱਲਦੀ ਭਾਰਤ ਦੀਆਂ ਹੋਰ ਨਿਕਰਾਂ ਚੋਂ ਇਸ ਵੇਲੇ ਪੰਜਾਬ ਪਹੁੰਚੀ ਹੋਈ ਹੈ। ਪ੍ਰਭ ਸੰਧੂ ਜੀ, SIR ਦਾ ਜਿਹੜਾ ਪਹਿਲਾ ਮਹੀਨਾ ਹੁੰਦਾ ਹੈ ਜਦੋਂ ਵੋਟਾਂ ਦੀ ਮੈਪਿੰਗ ਹੋਣੀ ਹੈ ਜਾਂ ਕਿਸੇ ਦੀ ਸ਼ਨਾਖਤ ਹੋਣੀ ਹੈ, ਕਿਸੇ ਨੇ ਫਾਰਮ ਭਰਨਾ, ਕਿਸੇ ਨੇ ਨਹੀਂ ਭਰਨਾ, ਜਿਹੜਾ ਪਹਿਲਾ ਮਹੀਨਾ ਹੁੰਦਾ ਉਹੀ ਅਹਿਮ ਹੁੰਦਾ ਹੈ। ਉਹ ਪਹਿਲਾ ਪੜਾਅ ਯਾਨੀ ਪਹਿਲਾ ਮਹੀਨਾ ਚੱਲ ਰਿਹਾ ਪੰਜਾਬ ਦੇ ਵਿੱਚ, ਉਹ ਚੋਂ ਵੀ ਲਗਭਗ ਅੱਧੇ ਨਾਲੋਂ ਜ਼ਿਆਦਾ ਕਹਿ ਲਈਏ ਮੁਕੰਮਲ ਹੋ ਗਿਆ, 10 ਦਿਨ ਹੋਰ ਰਹਿ ਗਏ ਆ, 20 ਦਿਨ ਹੋ ਗਏ ਆ। ਹੁਣ ਉਹਦੇ ਵਿੱਚ ਰੌਲੇ ਰੱਪੇ ਤੇ ਪੰਜਾਬ 'ਚ ਵੀ ਹੈਗੇ ਆ। ਹੁਣ ਰੌਲੇ ਰੱਪਿਆਂ ਤੋਂ ਗੱਲ ਚੱਲਦੀ ਚੱਲਦੀ ਅੱਜ ਅਚਾਨਕ ਕੀ ਵਾਪਰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸੂਬੇ ਦੀ ਸਕੱਤਰ ਹੈ ਰੇਨੂ ਕਸ਼ਪ। ਹੁਣ ਰੇਨੂ ਕਸ਼ਪ ਵੀ ਇੱਕ ਬਿੰਗਾ ਟੇਢਾ ਬਿਆਨ ਦੇ ਕੇ, ਅੱਜ ਕੱਲ੍ਹ ਕੈਮਰੇ ਲੋਕਾਂ ਨੇ ਹੱਥਾਂ 'ਚ ਫੜੇ ਆ, ਉਹ ਬਿਆਨ ਨਸ਼ਰ ਹੋ ਗਿਆ। ਉਹਦੇ ਵਿੱਚ ਉਹ ਕਹਿੰਦੀ ਕਿ SIR ਕਰਵਾਓ, 20-25 ਹਜ਼ਾਰ ਵੋਟਾਂ ਕਟਵਾਓ ਤੇ ਫਿਰ ਆਪਣਾ ਭਾਜਪਾ ਦਾ MLA ਬਣਾਓ। ਦੇਖੋ ਇਹੀ ਤੇ ਦੋਸ਼ ਲੱਗਦੇ ਆ। ਪੱਛਮੀ ਬੰਗਾਲ ਦੇ ਵਿੱਚ ਬੀਬੀ ਮਮਤਾ ਬੈਨਰਜੀ ਨੇ ਚੀਕ ਚੀਕ ਕੇ ਕਿਹਾ ਕਿ ਆਹ ਅੰਕੜੇ ਆ ਜੀ, ਅਸੀਂ ਇੰਨੀਆਂ ਵੋਟਾਂ ਤੇ ਚੋਣ ਹਾਰੇ, ਇੰਨੀਆਂ ਵੋਟਾਂ ਉੱਥੋਂ ਕੱਟੀਆਂ ਗਈਆਂ। ਹੋਰ ਵੀ ਸੂਬਿਆਂ 'ਚ ਇਹੀ ਰੌਲਾ ਪਿਆ ਤੇ ਇੱਥੇ ਜਦੋਂ ਰੇਨੂ ਕਸ਼ਪ ਇਹ ਕਹਿ ਗਏ ਕਿ ਭਾਈ SIR ਕਰਵਾਓ, 20-25 ਹਜ਼ਾਰ ਵੋਟਾਂ ਕਟਵਾਓ ਤੇ ਫਿਰ ਆਪਣਾ ਭਾਜਪਾ ਦਾ MLA ਬਣਾਓ, ਉਹਨੂੰ ਲੈ ਕੇ ਹੁਣ ਹਾਹਾਕਾਰ ਮੱਚ ਗਈ। ਉਹਨੂੰ ਲੈ ਕੇ ਕਾਂਗਰਸ ਕਹਿੰਦੀ ਆ ਵੇਖੋ ਜੀ ਸੱਚ ਸਾਹਮਣੇ ਆ ਗਿਆ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀਗੇ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਹੇ ਹਾਂ। ਹੁਣ ਗੱਲ ਇਹ ਕਿ ਰੇਨੂ ਕਸ਼ਪ ਤੇ ਬਿਆਨ ਤੋਂ ਯੂ ਟਰਨ ਲੈ ਗਈ, ਉਹ ਕਹਿੰਦੀ ਜੀ ਮੇਰੇ ਸ਼ਬਦਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ। ਹੁਣ ਇੱਕ ਅੱਧੀ ਚੀਜ਼ ਅੱਜ ਕੱਲ੍ਹ ਹੋਰ ਮਿਲੀ ਹੈ ਨਾ ਸਿਆਸੀ ਲੋਕਾਂ ਨੂੰ, AI। ਜਦੋਂ ਪ੍ਰਭ ਸੰਧੂ ਜੀ ਚਾਰੇ ਪਾਸੇ ਨਾ ਗੱਲ ਬਣੇ ਤੇ ਫਿਰ ਕਹਿੰਦੇ ਜੀ AI ਦੇ ਨਾਲ ਜਨਰੇਟ ਕੀਤੀ ਫੋਟੋ ਹੈ, AI ਦੇ ਨਾਲ ਜਨਰੇਟ ਕੀਤੀ ਮੇਰੀ ਆਵਾਜ਼, ਮੈਂ ਤੇ ਕਿਹਾ ਹੀ ਨਹੀਂ। ਇੱਕ ਨਵਾਂ ਢੰਗ ਇਹਨਾਂ ਨੂੰ ਲੱਭਿਆ, ਮੈਂ ਤਾਂ ਹੀ ਉਹ ਕਹਿੰਦਾ ਕਿ AI ਦਾ ਲੋਕਾਂ ਨੂੰ ਤੇ ਸਵਾਹ ਫਾਇਦਾ ਹੋਣਾ, ਫਾਇਦਾ ਤੇ ਇਹਨਾਂ ਨੂੰ ਹੋਇਆ। ਮੁਕਰਨ ਦੇ ਲਈ ਕਿੰਨਾ ਸੋਹਣਾ ਢੰਗ ਮਿਲ ਗਿਆ ਇਹਨਾਂ ਨੂੰ, ਨਾ ਜੀ ਨਾ ਕਹਿੰਦੇ, ਤੇ AI ਦੇ ਨਾਲ ਤਿਆਰ ਕੀਤੀ ਹੈ। ਹੁਣ ਪੰਜਾਬ ਦੇ ਵਿੱਚ SIR ਨੂੰ ਲੈ ਕੇ ਫਿਰ ਇੱਕ ਵਾਰ ਜਿਹੜੀ ਹੈ ਸਿਆਸਤ ਛਿੜ ਗਈ ਹੈ। ਉਵੇਂ ਪ੍ਰਭ ਸੰਧੂ ਜੀ, ਜੇ ਤੇ ਕਾਨੂੰਨ ਤੇ ਨਿਯਮਾਂ ਦੇ ਮੁਤਾਬਿਕ ਗੱਲ ਕਰੀਏ, ਜੋ ਚੋਣ ਕਮਿਸ਼ਨ ਕਹਿੰਦਾ, ਜੋ ਚੋਣ ਕਮਿਸ਼ਨ ਦੇ ਅਧਿਕਾਰੀ ਅਫਸਰ ਮੁਲਾਜ਼ਮ ਕਹਿੰਦੇ ਆ, ਉਹਦੇ ਮੁਤਾਬਿਕ ਤੇ ਰੱਤੀ ਭਰ ਵੀ ਮਾੜੀ ਚੀਜ਼ ਨਹੀਂ ਜਾਪਦੀ। ਪਰੰਤੂ ਜਦੋਂ ਏਦਾਂ ਦੀਆਂ ਗੱਲਾਂ ਸਾਹਮਣੇ ਆ ਜਾਂਦੀਆਂ, ਜਦੋਂ ਰਾਹੁਲ ਗਾਂਧੀ ਦੀ ਪ੍ਰੈਸ ਵਾਰਤਾ ਵੇਖਦੇ ਹਾਂ, ਜਦੋਂ ਉਸ ਪ੍ਰੈਸ ਵਾਰਤਾ ਤੇ ਭਾਰਤੀ ਚੋਣ ਕਮਿਸ਼ਨ ਦੀ ਚੁੱਪੀ ਵੇਖਦੇ ਹਾਂ, ਫਿਰ ਆਪਣੇ ਆਪ 'ਚ ਸਵਾਲ ਖੜੇ ਹੁੰਦੇ ਆ, ਫਿਰ ਮਨ ਵਿੱਚ ਸ਼ੰਕੇ ਛੁਪੇ ਹੁੰਦੇ ਆ। ਜਦੋਂ ਅਸੀਂ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ 'ਚ ਮਮਤਾ ਬੈਨਰਜੀ ਦੇ ਕਹੇ ਸ਼ਬਦਾਂ ਨਾਲ ਸੁਮੇਲ ਕਰਦੇ ਹਾਂ ਕਿ ਜਿੰਨੀਆਂ ਕੁ ਸੀਟਾਂ ਹਰੀ ਆ ਉਹਦੇ ਵਿੱਚੋਂ ਕੁੱਝ ਸੀਟਾਂ ਉਨੀਆਂ ਵੋਟਾਂ ਤੇ ਹਰੀ ਆ ਜਿੰਨੀਆਂ ਵੋਟਾਂ ਉਸ ਅਸੈਂਬਲੀ ਚੋਂ SIR ਦੇ ਵਿੱਚ ਇਕੱਠੀਆਂ ਗਈਆਂ, ਫਿਰ ਉਹ ਸ਼ੰਕੇ ਸ਼ੁਭਾ ਖੜੇ ਹੁੰਦੇ ਆ। ਉੱਪਰੋਂ ਆ ਬੀਬੀ ਰੇਨੂ ਕਸ਼ਪ ਵਰਗੇ ਲੋਕ ਜਿਹੜੇ, ਜੇ ਮਾੜਾ ਮੋਟਾ ਲੋਕਾਂ ਦਾ ਮਨ ਉਧਰੇ ਪੈਂਦਾ, ਇਹ ਕਿਤੇ ਨਾ ਕਿਤੇ ਲਾਂਬੂ ਲਾ ਛੱਡਦੇ ਆ। ਪੰਜਾਬ ਦੇ ਵਿੱਚ SIR ਚੱਲ ਰਹੀ ਹੈ, ਉਵੇਂ ਸੁੱਖ ਸ਼ਾਂਤੀ ਨਾਲ ਚੱਲ ਰਹੀ ਹੈ। ਮੁੱਖ ਮੰਤਰੀ ਪੰਜਾਬ ਵੀ ਕਹਿ ਚੁੱਕੇ ਕਿ ਭਾਈ ਸਾਰੇ ਫਾਰਮ ਭਰੋ, ਜਿਹਦਾ ਫਾਰਮ ਨਾ ਭਰਿਆ ਉਹਦੀ ਵੋਟ ਖੱਟੀ ਜਾਣੀ ਹੈ। ਪੰਜਾਬ ਸਰਕਾਰ ਦੀਆਂ ਬਹੁਤ ਜਿਹੜੀਆਂ ਪ੍ਰਮੁੱਖ ਸਕੀਮਾਂ ਨੇ, ਜਿਹਨੂੰ ਆਪਾਂ ਲੁਭਾਉਣੀਆਂ ਸਕੀਮਾਂ ਆਖਦੇ ਹਾਂ, ਉਹ ਤੇ ਜੁੜੀਆਂ ਹੀ ਵੋਟ ਕਾਰਡ ਦੇ ਨਾਲ ਹੈ। ਤੇ ਜੇ ਇਹ ਵੋਟਰ ਕਾਰਡ ਕੱਟਿਆ ਗਿਆ, ਵੋਟ ਕੱਟੀ ਗਈ, ਤੇ ਫਿਰ ਉਹ ਸਕੀਮਾਂ ਵੀ ਉਹਦੀਆਂ ਬੰਦ ਹੈ। ਸੋ ਇਸ ਕਰਕੇ ਪੰਜਾਬ ਦੇ ਵਿੱਚ ਜਿਹੜਾ SIR ਦਾ ਪੜਾਅ ਬੜਾ ਵਿਸ਼ੇਸ਼ ਤੇ ਅਹਿਮ ਪੜਾਅ ਇਸ ਵੇਲੇ ਚੱਲ ਰਿਹਾ ਹੈ, ਤੇ ਸਿਆਸਤ ਹੁਣ ਸ਼ੁਰੂ ਹੋ ਗਈ ਹੈ, ਕਿੱਥੇ ਕੁ ਰੁਕਦੀ ਹੈ, ਕਦੋਂ ਰੁਕਦੀ ਹੈ ਤੇ ਸਮਾਂ ਹੀ ਦੱਸੂ।
0: ਸੋ ਬਿਲਕੁਲ ਜੀ, ਇੱਕ ਮੈਸੇਜ ਤੁਹਾਨੂੰ ਲਿਵਾਨਾ ਵੈਲਨੈਸ ਸਪਾ ਦਾ ਦੇ ਦਈਏ। ਜੇ ਤੁਸੀਂ ਵਰਕ ਫਰੋਮ ਹੋਮ ਕਰ ਕਰਕੇ, ਤੁਸੀਂ ਬਹੁਤ ਜ਼ਿਆਦਾ ਲੰਬੀ ਡਰਾਈਵਿੰਗ ਕਰਕੇ, ਟਰੱਕ ਡਰਾਈਵਿੰਗ ਕਰਕੇ ਤੁਹਾਡੀ ਬੈਕ ਦੇ ਵਿੱਚ ਪੇਨ ਰਹਿੰਦਾ, ਤੁਹਾਨੂੰ ਉਹਦਾ ਕੌਜ਼ ਨਹੀਂ ਪਤਾ ਲੱਗ ਰਿਹਾ, ਤਾਂ ਲਵਾਨਾ ਵੈਲਨੈਸ ਸਪਾ ਇਹਨਾਂ ਕੋਲ ਰਜਿਸਟਰਡ ਥੈਰਾਪਿਸਟ ਨੇ। ਜੇ ਤੁਸੀਂ ਇੱਕ ਵਧੀਆ ਬੋਡੀ ਮਸਾਜ, ਅਤੇ ਉਹ ਇਹਨਾਂ ਕੋਲ ਥੈਰਾਪਿਸਟ ਨੇ ਜਿਹੜੇ, ਉਹ ਅਸਲੀ ਕੌਜ਼ ਲੱਭਣਗੇ, ਸਿਆਟਕਾ ਪੇਨ, ਪੁਰਾਣੀ ਨਵੀਂ ਜਿਹੜੀ ਬੈਕ ਪੇਨ ਆ, ਲੋਅਰ ਬੈਕ ਪੇਨ, ਅਪਰ ਬੈਕ ਪੇਨ ਦਾ ਸਾਰਾ ਇਹ ਹੱਲ ਕਰਕੇ ਦੇਣਗੇ। ਸੋ ਲਵਾਨਾ ਵੈਲਨੈਸ ਸਪਾ ਦਾ, ਔਰ ਨਾਲ ਦੀ ਨਾਲ ਇਹ ਬਿਊਟੀ ਸਰਵਿਸ ਵੀ ਦਿੰਦੇ ਨੇ। ਸੋ ਬਹੁਤ ਵਧੀਆ ਇੱਕ ਲਵਾਨਾ ਵੈਲਨੈਸ ਸਪਾ ਸਾਡੇ ਬ੍ਰੈਂਪਟਨ ਦੇ ਬਿਲਕੁਲ ਹਾਰਟ ਦੇ ਵਿੱਚ ਖੁੱਲ ਚੁੱਕਿਆ ਆ। ਸੋ ਨਾਲ ਦੀ ਨਾਲ ਇਹਦਾ ਮੈਸੇਜ ਵੀ ਆਪਾਂ ਸੁਣ ਲੈਂਦੇ ਹਾਂ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ ਬਿਲਕੁਲ ਜੀ, 905-673-3337 ਨਾਲ ਦੀ ਨਾਲ ਆਲ ਵੇ ਰੂਫਰਸ ਵਾਲਿਆਂ ਦਾ ਸੁਨੇਹਾ ਤੁਹਾਨੂੰ ਦੇ ਦਈਏ। ਆਲ ਵੇ ਰੂਫਰਸ, ਤੁਸੀਂ ਘਰ ਦੀਆਂ ਕਮਰਸ਼ੀਅਲ ਯੂਨਿਟ ਦੀਆਂ ਛੱਤਾਂ ਚੇਂਜ ਕਰਾਉਣੀਆਂ, ਤੁਸੀਂ ਰੂਫ ਚੇਂਜ ਕਰਾਉਣੀਆਂ, ਨਵੀਂ ਲਵਾਉਣੀਆਂ, ਰਿਪੇਅਰ ਕਰਾਉਣੀਆਂ, ਤਾਂ ਆਲ ਵੇ ਰੂਫਰਸ ਨੂੰ ਤੁਸੀਂ ਯਾਦ ਰੱਖੋ। 647-505-0943, 647-505-0943, ਆਲ ਵੇ ਰੂਫਰਸ। 15 ਸਾਲਾਂ ਦਾ ਐਕਸਪੀਰੀਅੰਸ ਆ GTA ਅਤੇ GTA ਦੇ ਆਸ ਪਾਸ ਸ਼ਹਿਰਾਂ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਾਲ ਕਰ ਲਿਓ ਜੀ 647-505-0943, ਆਲ ਵੇ ਰੂਫਰਸ। ਅਤੇ ਅਗਲੀ ਖਬਰ ਵੱਲ ਚੱਲਦੇ ਹਾਂ। ਰਮੇਸ਼ ਜੀ, ਅਕਾਲ ਤਖ਼ਤ ਸਾਹਿਬ ਵੱਲੋਂ ਹੁਣੇ ਹੁਕਮ ਹੋਏ ਆ, ਜਾਂ ਇਹ ਕਹੀਏ ਕਿ ਸਾਡੇ ਜਥੇਦਾਰ ਸਾਹਿਬ ਨੇ ਹਰੀ ਕੇ ਪੱਤਣ, ਜਿੱਥੇ ਖਾਲੜਾ ਸਾਹਿਬ ਦੀ ਮੂਵੀ ਨੂੰ ਲੈ ਕੇ ਹੋਰ ਜਿੱਥੇ ਬੜੀਆਂ ਚੀਜ਼ਾਂ ਸਾਹਮਣੇ ਆਈਆਂ, ਉੱਥੇ ਇਹ ਵੀ ਇੱਕ ਆ ਕਿ ਹੁਣ ਸਭ ਨੂੰ, ਜਿਵੇਂ ਤੁਸੀਂ ਕੱਲ੍ਹ ਵੀ ਜ਼ਿਕਰ ਕਰ ਰਹੇ ਸੀ ਕਿ ਹੁਣ ਇਹਨਾਂ ਨੂੰ ਵੀ ਚੇਤਾ ਆ ਗਿਆ ਕਿ ਅਸੀਂ ਵੀ ਉੱਥੇ ਜਾ ਕੇ ਅਰਦਾਸ ਕਰੀਏ, ਚੰਗੀ ਗੱਲ ਆ, ਅਰਦਾਸ ਸਮਾਗਮ ਕਰਨੇ, ਪਰ ਇਹ ਹੋਣੀ ਕਿਉਂ ਫਿਲਮ ਤੋਂ? ਕੀ ਸਾਨੂੰ ਸਾਡੇ ਇਤਿਹਾਸ ਨਾਲ ਫਿਲਮਾਂ ਜੋੜਨਗੀਆਂ? ਸਾਨੂੰ ਫਿਲਮਾਂ ਆਉਣਗੀਆਂ ਅਤੇ ਸਾਨੂੰ ਪਤਾ ਲੱਗੂ ਉਹ ਇਹ ਵੀ ਸਾਡਾ ਇਤਿਹਾਸ ਆ? ਅਤੇ ਹੈ ਤਾਂ ਵੈਸੇ ਥੋੜ੍ਹਾ ਜਿਹਾ ਸੋਚਣ ਦਾ ਵਿਸ਼ਾ, ਪਰ ਚੰਗੀ ਗੱਲ ਆ, ਉਹਨਾਂ ਵਿਛੜੀਆਂ ਰੂਹਾਂ ਨੂੰ ਅਰਦਾਸ ਸਮਾਗਮ ਕਰਾਉਣੇ, ਇਹਦੇ ਵਿੱਚ ਕੋਈ ਬੁਰਾਈ ਨਹੀਂ। ਇਹ ਕਿਵੇਂ ਤੁਸੀਂ ਇਸ ਖਬਰ ਨੂੰ ਸਾਰਿਆਂ ਨੂੰ ਦੇਖਦੇ ਹੋ?
1: ਦੇਖੋ ਪ੍ਰਭ ਸੰਧੂ ਜੀ, ਮੈਂ ਬੜੀ ਵਾਰੀ ਆਖਿਆ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁੰਦੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੀ ਜਥੇਦਾਰ ਹੁੰਦੇ, ਤੇ ਫਿਰ ਇਹ ਤੁਹਾਡਾ ਸਵਾਲ ਅੱਜ ਖੜਾ ਨਹੀਂ ਹੋਣਾ ਸੀ। ਫਿਰ ਪਹਿਲਾਂ ਹੀ ਸਾਰੇ ਕਾਸੇ ਦੀ ਯਾਦ ਰਹਿਣੀ ਸੀ, ਫਿਰ ਪਹਿਲਾਂ ਹੀ ਉਹ ਯਾਦਾਂ ਆਉਣੀਆਂ ਸੀ ਤੇ ਇਹਦੇ ਵਿੱਚੋਂ ਯਾਦਾਂ ਚੋਂ ਸਾਰਾ ਕੁਛ ਹੀ ਪਹਿਲਾਂ ਹੋ ਜਾਣਾ ਸੀਗਾ, ਬਹੁਤੇ ਮਸਲੇ ਹੱਲ ਹੋ ਜਾਣੇ ਸੀ। ਜੇ ਹੱਲ ਨਹੀਂ ਹੁੰਦੇ, ਘੱਟੋ ਘੱਟ ਉਸ ਚੀਜ਼ ਤੇ ਪਹਿਰਾ ਤੇ ਲਗਾਤਾਰ ਦਿੱਤਾ ਜਾਣਾ ਸੀ। ਹੁਣ ਦੁੱਖ ਇਸ ਗੱਲ ਦਾ ਹੈ ਕਿ ਜਿਸ ਐਸ ਜੀ ਪੀ ਸੀ ਦਾ ਤੁਸੀਂ ਜ਼ਿਕਰ ਕੀਤਾ ਜਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ, ਮੈਂ ਥੋੜੋ ਕਹਿੰਦਾ, ਅੱਧਾ ਜਹਾਨ ਕਹਿੰਦਾ ਕਿ ਐਸ ਜੀ ਪੀ ਸੀ ਤੇ ਬਾਦਲਾਂ ਦਾ ਸਿਆਸਤ ਦਾ ਇੱਕ ਦਫ਼ਤਰ ਹੈ। ਕਿਵੇਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੈ ਜੋ ਬੀਤੇ ਸਮੇਂ ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵੱਲੋਂ ਜੋ ਕੁਛ ਉੱਥੇ ਕੀਤਾ ਕਰਵਾਇਆ ਗਿਆ, ਬਾਦਲਾਂ ਤੇ ਕਹਿਣ ਤੇ ਕੀਤਾ ਜਾਂ ਜਿਹਦੇ ਮਗਰ ਕਹਿਣ ਤੇ ਵੀ ਕੀਤਾ, ਉਹ ਚੀਜ਼ ਨੇ ਬਹੁਤ ਵੱਡੇ ਪੱਧਰ ਤੇ ਪੰਥ ਨੂੰ ਢਾ ਲਈ ਹੈ, ਸਿੱਖ ਜੱਟ ਨੂੰ ਢਾ ਲਈ ਹੈ। ਜਿਹੜਾ ਦੇਖੋ ਜਿਹੜੀ ਸਤਲੁਜ ਮੂਵੀ ਮੈਂ ਬਹੁਤ ਵਾਰ ਜ਼ਿਕਰ ਕੀਤਾ, ਇੱਕ ਫਿਲਮ ਹੈ, ਉਸ ਫਿਲਮ ਦਾ ਇੱਕ ਵਰਤਾਂਤ ਹੈ। ਉਸ ਵਰਤਾਂਤ ਦੇ ਵਿੱਚ ਜਸਵੰਤ ਸਿੰਘ ਖਾਲੜਾ ਹੈ, ਜਸਵੰਤ ਸਿੰਘ ਖਾਲੜੇ ਦੇ ਨਾਲ ਨਾਲ ਕੁਛ ਹੋਰ ਚੀਜ਼ਾਂ ਨੇ। ਫਿਲਮ ਇੱਕ ਫਿਲਮ ਹੁੰਦੀ ਹੈ, ਫਿਲਮ ਤੋਂ ਕੇਵਲ ਤੇ ਕੇਵਲ ਇੱਕ ਹੱਦ ਤੱਕ ਸਿੱਖਿਆ ਲਈ ਜਾ ਸਕਦੀ, ਇੱਕ ਹੱਦ ਤੱਕ। ਪੂਰਨ ਤੌਰ ਤੇ ਫਿਲਮ ਆਪਣੇ ਆਪ ਚ ਕਦੇ ਵੀ ਸੱਚ ਨਹੀਂ ਹੁੰਦੀ, ਕਿਉਂਕਿ ਫਿਲਮ ਹੈ ਉਹ। ਹੁਣ ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਫਿਲਮ ਨੇ ਇੰਨਾ ਕੁ ਜ਼ਰੂਰ ਹੈ ਕਿ ਝੰਝੋੜਿਆ ਸਾਨੂੰ ਸਾਰਿਆਂ ਨੂੰ। ਜਸਵੰਤ ਸਿੰਘ ਖਾਲੜਾ ਜਿਹਨੂੰ ਅਸੀਂ ਵਿਸਾਰ ਚੁੱਕੇ ਸੀ, ਯਾਦ ਕਰਾਈ ਹੈ, ਸਾਨੂੰ ਛੱਡੋ ਅਕਾਲ ਤਖ਼ਤ ਸਾਹਿਬ ਨੂੰ ਵੀ ਯਾਦ ਆ ਗਈ। ਹੁਣ ਕਰੀਬ ਕਰੀਬ ਭਾਰਤੀ ਸਮੇਂ ਦੇ 4:45 ਹੋਏ ਹੈ, 6 ਵਜੇ ਦਾ ਸਮਾਗਮ ਹੈ ਅੱਜ ਹਰੀ ਕੇ ਪੱਤਣ, ਯਾਨੀ ਹੁਣ ਤੋਂ 1.25 ਘੰਟੇ ਬਾਅਦ। ਤਾਜ਼ਾ ਮੇਰੇ ਕੋਲ ਖ਼ਬਰਾਂ ਨੇ ਕਿ ਲੋਕ ਉੱਥੇ ਇਕੱਠੇ ਹੋਣਾ ਸ਼ੁਰੂ ਹੋ ਚੁੱਕੇ, ਕਾਫ਼ੀ ਵੱਡੇ ਪੱਧਰ ਤੇ ਪ੍ਰਬੰਧ ਹੈ, ਸ਼ਮਿਆਨੇ ਲਾਏ ਗਏ ਆ, ਜਥੇਦਾਰ ਸਾਹਿਬ ਆਪ ਉੱਥੇ ਪਹੁੰਚ ਰਹੇ ਅਕਾਲ ਤਖ਼ਤ ਸਾਹਿਬ ਦੇ, ਔਰ ਸਮੂਹ ਉਹਨਾਂ ਲੋਕਾਂ ਲਈ ਜਿਹੜੇ ਹਰੀ ਕੇ ਪੱਤਣ ਚ ਜਿਹਨਾਂ ਨੂੰ ਸੁੱਟ ਦਿੱਤਾ ਗਿਆ ਦਰਿਆਵਾਂ ਦੇ ਵਿੱਚ ਸ਼ਹੀਦ ਕਰਕੇ, ਕਤਲ ਕਰਕੇ, ਉਹਨਾਂ ਦੇ ਲਈ ਅਰਦਾਸ ਕਰਨੀ ਹੈ। ਹੁਣ ਪੰਜਾਬ ਦੇ ਵਿੱਚ ਵਾਪਰ ਜੋ ਇਸ ਵੇਲੇ ਰਿਹਾ ਉਹ ਬੜਾ ਹੀ ਅਜੀਬੋ ਗਰੀਬ ਦ੍ਰਿਸ਼ ਹੈ। ਇਸ ਫਿਲਮ ਤੇ ਹਿੰਦੂ ਸਿੱਖ ਦੀ ਸਿਆਸਤ ਵੀ ਸ਼ੁਰੂ ਹੋ ਗਈ, ਨਹੀਂ ਜੀ ਸਿੱਖਾਂ ਦੇ ਵੱਧ ਕਤਲ ਹੋਏ ਸੀ, ਨਹੀਂ ਜੀ ਹਿੰਦੂਆਂ ਦੇ ਵੱਧ ਕਤਲ ਹੋਏ ਸੀ, ਜਦਕਿ ਪੰਜਾਬੀਆਂ ਦੇ ਕਤਲ ਹੋਏ ਸੀ, ਜਿਹੜਾ ਮਰਜ਼ੀ ਹੋਵੇ, ਮੈਂ ਤੇ ਕਈ ਵਾਰ ਇਹ ਗੱਲ ਕਹੀ ਹੈ। ਹੁਣ ਇਨੋਸੈਂਟ ਲੋਕਾਂ ਦੇ ਕਤਲ ਨੂੰ ਜੇ ਯਾਦ ਕਰਕੇ ਮਨਾਉਣਾ ਇੱਕ ਵੱਖਰੀ ਗੱਲ ਹੈ, ਜੇ ਕੇਵਲ ਇੱਕ ਧਰਮ ਦੀ ਗੱਲ ਕਰਨੀ ਤੇ ਮੈਂ ਸਮਝਦਾ ਉਹ ਇੱਕ ਹੱਦ ਤੱਕ ਸਿਆਸਤ ਹੈ। ਹੁਣ ਤਾਜ਼ਾ ਤਰੀਨ ਤੇ ਚਲੋ 6 ਵਜੇ ਦੀ ਅਰਦਾਸ ਹੈ, ਮੈਂ ਫਿਰ ਵੀ ਸਮਝਦਾ ਕਿ ਚੰਗਾ ਕਾਰਜ ਹੈ ਜੋ ਅਕਾਲ ਤਖ਼ਤ ਸਾਹਿਬ ਜਾਂ ਐਸ ਜੀ ਪੀ ਸੀ ਕਰ ਰਹੇ ਹੈ। ਜੇ ਉਹਨਾਂ ਲੋਕਾਂ ਨੂੰ ਯਾਦ ਕੀਤਾ ਜਾ ਰਿਹਾ ਜਿਹੜੇ ਲੋਕ ਘਰਾਂ ਤੋਂ ਕੰਮ ਧੰਦੇ ਨੂੰ ਗਏ ਜਾਂ ਕਿਸੇ ਹੋਰ ਕਾਰਨ ਆਪਣੇ ਰਿਸ਼ਤੇਦਾਰੀ ਦੇ ਗਏ, ਅੱਜ ਤੱਕ ਆ ਹੀ ਨਹੀਂ ਸਕੇ ਵਾਪਸ, ਚੰਗੀ ਗੱਲ ਹੈ ਜੇ ਯਾਦ ਕੀਤਾ ਜਾ ਰਿਹਾ। ਔਰ ਦੂਜੇ ਪਾਸੇ ਮੈਂ ਦੱਸਦਾ, ਪੰਜਾਬ ਦੇ ਬੜੇ ਸਾਰੇ ਸਿਆਸੀ ਲੀਡਰ ਹੈ ਜਿਹੜੇ ਸਤਲੁਜ ਤੇ ਲਗਾਤਾਰ ਬਿੰਗੇ ਟੇਡੇ ਬਿਆਨ ਦੇ ਰਹੇ ਹੈ। ਭਾਵੇਂ ਜਿਹਦਾ ਜਿੰਨਾ ਕੁ ਉੱਲੂ ਸਿੱਧਾ ਹੁੰਦਾ ਉਹਨਾਂ ਕੁ ਉੱਲੂ ਸਿੱਧਾ ਕਰੀ ਜਾਂਦਾ ਹੈ। ਆਹ ਹੁਣ ਕੈਪਟਨ ਅਮਰਿੰਦਰ ਸਿੰਘ, ਉਹ ਵੀ 2-4 ਘੰਟੇ ਪਹਿਲਾਂ ਉਹਨਾਂ ਨੂੰ ਵੀ ਜਾਗ ਆਈ, ਉਹ ਕਹਿੰਦੇ ਜੀ ਕੇ ਪੀ ਐਸ ਗਿੱਲ ਤਾਂ ਅਫਸਰ ਹੀ ਬੜਾ ਚੰਗਾ ਸੀ, ਕੇ ਪੀ ਐਸ ਗਿੱਲ ਨੂੰ ਤੇ ਪੰਜਾਬ ਦੇ ਵਿੱਚ ਸਪੈਸ਼ਲ ਡਿਪੋਰਟ ਕੀਤਾ ਗਿਆ ਸੀ, ਸਪੈਸ਼ਲ ਇੱਥੇ ਉਹਨੂੰ ਲਗਾਇਆ ਗਿਆ ਸੀ ਅੱਤਵਾਦ ਨੂੰ ਖਤਮ ਕਰਨ ਲਈ। ਕੇ ਪੀ ਐਸ ਗਿੱਲ ਦੇ ਕਹਿੰਦੇ ਜਿਹੜੇ ਹੇਠਲੇ ਅਫਸਰ ਸੀ ਜਿਹਨਾਂ ਨੂੰ ਹੁਣ ਜ਼ਿੰਮੇਵਾਰੀਆਂ ਦਿੱਤੀਆਂ ਸੀ, ਉਹਨਾਂ ਨੇ ਜ਼ਿੰਮੇਵਾਰੀਆਂ ਵਿੱਚ ਅਵਗਿਆ ਕੀਤੀ ਹੋਊਗੀ, ਕੇ ਪੀ ਐਸ ਗਿੱਲ ਦੀ ਉਹ ਸਿਫਤ ਕਰਦੇ ਨਜ਼ਰ ਆਏ ਹੈ। ਰਵਨੀਤ ਬਿੱਟੂ ਨੇ ਹੋਰ ਹੀ ਆਪਣਾ ਪਾਸੇ ਨੂੰ ਜਿਹੜਾ ਜੱਕਾ ਧੜਾਇਆ ਹੋਇਆ, ਉਹਦਾ ਪਤਾ ਹੀ ਨਹੀਂ ਕਹਿੰਦਾ ਕੀ ਹੈ। ਬੀਬੀ ਖਾਲੜਾ ਨੇ ਇੱਕ ਜ਼ਰੂਰ ਗੱਲ ਵਿਸ਼ੇਸ਼ ਗੱਲ ਕਹੀ ਹੈ, ਜਿੱਤੇ ਉੱਪਰ ਅਜੇ ਤੱਕ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ ਜਵਾਬ ਨਹੀਂ ਆਇਆ। ਉਮੀਦ ਹੈ ਕਿ ਹੁਣ ਤੋਂ 1.5 ਘੰਟਾ ਬਾਅਦ ਜਦੋਂ ਜਥੇਦਾਰ ਸਾਹਿਬ ਜੇ ਸੰਬੋਧਨ ਹੁੰਦੇ ਆ ਜਾਂ ਪ੍ਰੈਸ ਵਾਰਤਾ ਕਰਦੇ ਆ ਤੇ ਕੁਛ ਨਾ ਕੁਛ ਕਹਿਣਗੇ। ਬੀਬੀ ਖਾਲੜਾ ਨੇ ਕਿਹਾ ਸੀ ਕਿ ਇੱਥੇ ਤੁਸੀਂ ਇੱਕ ਪਬਲਿਕ ਲੋਕ ਕਮਿਸ਼ਨ ਬਣਾਓ, ਜੇ ਤਾਂ ਪਤਾ ਤਾਂ ਲੱਗੇ ਕਿੰਨੇ ਲੋਕ ਘਰਾਂ ਤੋਂ ਗਏ, ਕਿੰਨੇ ਵਾਪਸ ਨਹੀਂ ਆਏ, ਕਿਉਂਕਿ ਇੱਥੇ ਕਈ ਅੰਕੜਿਆਂ ਦੀ ਮੰਗ ਕਰੀ ਜਾਂਦੇ ਜੀ, ਅੰਕੜੇ ਪੇਸ਼ ਕਰੋ। ਸੋ ਇਸ ਕਰਕੇ ਬੜਾ ਹੀ ਕੁਛ ਇਸ ਵੇਲੇ ਅਜੀਬੋ ਗਰੀਬ ਜਿਹਾ ਵਰਤਾਰਾ ਚੱਲ ਰਿਹਾ, ਆਪਣੇ ਆਪਣੇ ਢੰਗ ਦੀ ਡੁੱਗ ਡੁੱਗੀ ਹੈ। ਜਿਹਦੇ ਹੱਥ ਵਿੱਚ ਆ ਕੇ ਉਹ ਆਪਣੇ ਢੰਗ ਦੇ ਨਾਲ ਸੁਰਾਂ ਕੱਢ ਰਿਹਾ ਆ, ਜਿਹੜੀ ਫਿਲਮ ਸੀ ਉਹ ਫਿਲਮ ਤੇ ਚਲੋ ਅਸੀਂ ਕਹਿ ਸਕਦੇ ਹਾਂ ਕਿ ਹਲੂਣਾ ਆ, ਇੱਕ ਲੋਕਾਂ ਨੂੰ ਜਿਹੜਾ ਝੰਝੋੜਿਆ ਤੇ ਉਹ ਫਿਲਮ ਨੂੰ ਲੈ ਕੇ ਕਾਫੀ ਇਸ ਵੇਲੇ ਰੌਲੇ ਰੱਪੇ ਪੰਜਾਬ ਚ ਹੈਗੇ ਆ। ਪਰੰਤੂ ਇਸ ਗੱਲ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਹੁਣ ਵੀ ਕਰਦਾ ਕਿ ਭਾਵਾਂ ਭਾਰਤ ਵਿੱਚ ਉਹ ਫਿਲਮ ਬੈਨ ਹੈ, ਸਰਕਾਰਾਂ ਨੇ ਕੀਤੀ ਹੈ, ਪਰੰਤੂ ਫਿਰ ਵੀ ਉਹ ਫਿਲਮ ਜਿਹੜੀ ਪੰਜਾਬ ਦੇ ਵਿੱਚ ਖਾਸ ਕਰਕੇ ਵੱਡਾ ਤਕਵਾ ਜਿਹੜਾ ਚਾਹੇ ਨੌਜਵਾਨ ਹੈ, ਚਾਹੇ ਬੱਚੇ ਆ, ਚਾਹੇ ਬਜ਼ੁਰਗ ਹੈ, ਕਿਸੇ ਨਾ ਕਿਸੇ ਢੰਗ ਦੇ ਨਾਲ ਦੇਖ ਰਹੇ ਆ
0: ਜੀ। ਬਿਲਕੁਲ ਜੀ। ਸੋ ਇਸ ਦੇ ਨਾਲ ਹੀ ਸਾਡੇ ਨਾਲ ਕਾਲ 'ਤੇ ਜੁੜ ਚੁੱਕੇ ਨੇ ਸੁਖਬਾਈ ਜੀ, ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਐਨਵਰਸਰੀ ਸੇਲ ਚੱਲ ਰਹੀ ਆ। ਜੀ ਸੁਖਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ ਐਨਵਰਸਰੀ ਸੇਲ, ਐਨਵਰਸਰੀ ਸੇਲ, ਐਨਵਰਸਰੀ ਸੇਲ ਲੱਗਣ ਜਾ ਰਹੀ ਹੈ ਸਪੀਕਰ ਦੇ ਉੱਪਰ। ਫਰਾਈਡੇ, ਸੈਟਰਡੇ, ਸੰਡੇ ਦਾ ਸੱਦਾ ਪੱਤਰ ਤੁਹਾਨੂੰ ਦੇ ਰਹੇ ਆ, ਸੋ ਜਰੂਰ ਇੱਕ ਚੱਕਰ ਲਾਓ। 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ, ਕੜਾਕੇ ਕੱਢਮੀਆਂ ਪ੍ਰਾਈਸਸ ਤੇ ਨਾਲ ਵੱਡੇ ਵੱਡੇ ਤੋਹਫੇ ਮਿਲਣੇ ਐਨਵਰਸਰੀ ਸੇਲ ਦੇ ਉੱਪਰ। ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ, 3-ਸੀਟਰ ਸੋਫਾ, 2-ਸੀਟਰ ਲੈਫਟ ਸੈੱਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2000 ਸੀ, ਪਰ ਇਸ ਵੀਕਡ ਦੇ ਉੱਪਰ ਐਨਵਰਸਰੀ ਸੇਲ ਦੇ ਉੱਪਰ ਸਪੈਸ਼ਲ 799 ਦਾ। ਜੀ ਹਾਂ, ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੇ ਤੋਹਫੇ ਮਿਲਣੇ ਆ, ਰਿਕਲਾਈਨਰ ਸੋਫਾ ਸੈੱਟ 799 ਦਾ, ਤੇ ਬਾਕਸ ਦੇ ਵਿੱਚੋਂ ਪਰਚੀ ਕੱਢ ਕੇ ਤੋਹਫਾ ਆਪਣਾ ਨਾਲ ਲੈ ਕੇ ਜਾਣਾ। ਸੋ ਜਰੂਰ ਇੱਕ ਚੱਕਰ ਲਾਓ, 6085 ਟੋਮਗਰ ਰੋਡ, 6685 ਟੋਮਗਰ ਰੋਡ ਦੇ ਉੱਪਰ, ਡੇਰੀ ਟੋਮਟਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਰ ਰੋਡ, 6685 ਟੋਮਗਰ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਅਨਵਰਸਰੀ ਸੇਲ, ਅਨਵਰਸਰੀ ਸੇਲ, ਅਨਵਰਸਰੀ ਸੇਲ।
0: ਕਿਆ ਬਾਤ ਹੈ ਜੀ। ਸੋ ਬਿਲਕੁਲ ਜੀ, 6085 ਟੋਮਕਰ ਰੋਡ ਤੁਸੀਂ ਜ਼ਰੂਰ ਪਹੁੰਚਣਾ ਆ। ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਹੁਣ ਪੰਜਾਬ ਸਰਕਾਰ ਦੀ ਜਦੋਂ ਗੱਲ ਕਰੀਏ ਕਿ ਸਾਡੇ ਜਿਹੜੇ ਦੋ ਵੱਡੇ ਮੁੱਦੇ ਬਹੁਤ ਨੇ, ਮੁੱਦੇ ਤਾਂ ਜੇ ਆਪਾਂ ਪੰਜਾਬ ਦੇ ਵਿੱਚ ਗੱਲਬਾਤ ਕਰੀਏ ਕਿ ਪੰਜਾਬ ਦੇ ਵਿੱਚ ਮੁੱਦਿਆਂ ਦਾ ਕੋਈ ਘਾਟਾ ਨਹੀਂ। ਸੋ ਸਭ ਤੋਂ ਵੱਡਾ ਜਿਹੜਾ ਜਿਹਨਾਂ ਮੁੱਦਿਆਂ 'ਤੇ ਸਰਕਾਰ ਵੀ ਆਪਾਂ ਲੈ ਕੇ ਆਉਂਦੀ ਸੀ, ਨਸ਼ੇ ਅਤੇ ਜਿਹੜਾ ਕ੍ਰਾਈਮ ਜੁਰਮ ਆ। ਸੋ ਹੁਣ ਨਸ਼ਿਆਂ 'ਤੇ ਗੱਲ ਇਹਨਾਂ ਨੇ, ਪੰਜਾਬ ਸਰਕਾਰ ਨੇ ਕਿਹਾ ਕਿ ਇਹ ਕੇਂਦਰ ਜ਼ਿੰਮੇਵਾਰ ਆ, ਇਹਨਾਂ ਨੇ ਪੱਲਾ ਹੀ ਝਾੜਤਾ ਆ।
1: ਸੰਤੂ ਜੀ, ਬੜੀ ਹੈਰਾਨੀਜਨਕ ਗੱਲ ਹੈ। ਪਿਛਲੇ ਨਾ 3-4 ਮਹੀਨਿਆਂ ਤੋਂ ਪੰਜਾਬ ਦੀ ਸਰਕਾਰ ਨੇ ਇਹ ਇੱਕ ਨਵਾਂ ਢੰਗ ਲੱਭਿਆ ਨਸ਼ੇ, ਕਿਉਂਕਿ ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਅੰਸ਼ਕ ਤੇ ਚਲੋ ਅਸੀਂ ਕਹਿ ਸਕਦੇ ਕਿਤੇ ਫਰਕ ਪਿਆ ਅੰਸ਼ਕ, ਪਰੰਤੂ ਜੇ ਅਸੀਂ ਕਹੀਏ ਕਿ ਪੰਜਾਬ 'ਚ ਹੁਣ ਨਸ਼ਾ ਆਉਂਦਾ ਨਹੀਂ ਜੀ, ਵੇਖਦਾ ਨਹੀਂ, ਨਸ਼ਿਆਂ ਨੂੰ ਵੇਚਣ ਵਾਲੇ ਮਗਰਮੱਛ ਸਾਰੇ ਮਰ ਗਏ ਜਾਂ ਜੇਲ੍ਹਾਂ 'ਚ ਬੰਦ ਹੋ ਗਏ, ਤੇ ਕੋਰਾ ਝੂਠ ਹੈ। ਨਸ਼ਾ ਕਰਨ ਵਾਲੇ ਵੀ ਬਥੇਰੇ ਆ, ਵੇਚਣ ਵਾਲੇ ਵੀ ਬਥੇਰੇ ਆ, ਨਸ਼ੇ ਦਾ ਸੇਵਨ ਹੋ ਰਿਹਾ, ਨਿੱਤ ਫੜੋ ਫੜਾਈ ਵੀ ਨਸ਼ੇ ਦੇ ਨਾਲ, ਆ ਪੁਲਿਸ ਵਾਲੇ ਅਫਸਰ ਨਸ਼ੇ ਦੇ ਨਾਲ ਫੜੇ ਜਾ ਰਹੇ ਆ, ਬਹੁਤ ਵੱਡੇ ਪੱਧਰ ਤੇ ਨਸ਼ਾ 'ਚ ਵੀ ਪੰਜਾਬ 'ਚ। ਔਰ ਨਸ਼ੇ ਨੇ ਪੰਜਾਬ ਦਾ ਨੁਕਸਾਨ ਬਹੁਤ ਕੀਤਾ ਹੈ ਸੰਧੂ ਸਾਹਿਬ। ਨਸ਼ੇ ਨੇ ਪੰਜਾਬ ਦੀ ਜਵਾਨੀ ਦੇ ਉੱਪਰ ਜਿੱਡਾ ਕੁ ਵੱਡਾ ਹਮਲਾ ਕੀਤਾ ਸੀ, ਸਤਲੁਜ ਦੀਆਂ ਗੱਲਾਂ ਕਰਦੇ ਹਾਂ, 25,000 ਲਾਸ਼ਾਂ ਦੀਆਂ ਗੱਲਾਂ ਕਰਦੇ, ਇੱਥੇ 25,000 ਤੋਂ ਕਿਤੇ ਵੱਧ ਨਸ਼ੇ ਨੇ ਲਾਸ਼ਾਂ ਬਣਾ ਦਿੱਤੀਆਂ। ਸੱਚੀ ਗੱਲ ਇਹ ਹੈ, ਉਹਦੇ ਵੀ ਅੰਕੜੇ ਗੋਲ ਮੋਲ ਢੰਗ ਦੇ ਨਾਲ, ਉਹ ਵੀ ਤੇ ਦੱਬੇ ਘੁੱਟ ਹੀ ਹੈ, ਉਹ ਵੀ ਤੇ ਅਜੇ ਤੱਕ ਕੋਈ ਜਸਵਾਨਸੂ ਖਰੜਾ ਅੰਕੜੇ ਨਹੀਂ ਪੇਸ਼ ਕਰ ਸਕਿਆ ਕਿ ਭਾਈ ਨਸ਼ੇ ਨੇ ਕਿੰਨੀਆਂ ਮਾਵਾਂ ਦੇ ਪੁੱਤ ਮਾਰ ਦਿੱਤੇ। ਹੁਣ ਆ ਜਿਹੜਾ ਤੁਸੀਂ ਪੰਜਾਬ ਸਰਕਾਰ ਦਾ ਜ਼ਿਕਰ ਕੀਤਾ ਨਵਾਂ ਸੱਪ, ਉਹ ਕਹਿੰਦੇ ਜੀ ਗੱਲ ਇਹ ਕਿ ਨਸ਼ਿਆਂ ਦੇ ਲਈ ਨਾ ਕੇਂਦਰ ਦੀ ਭਾਜਪਾ ਸਰਕਾਰ ਜ਼ਿੰਮੇਵਾਰ ਹੈ। ਇੱਕ ਤੇ ਉਹ ਗੋਲੀ ਰੇਡ ਰਹੇ ਅੱਜ ਕੱਲ੍ਹ ਉਹ ਸਾਬਰਮਤੀ ਵਾਲੇ ਪਾਸੇ, ਸਾਬਰਮਤੀ ਜੇਲ੍ਹ ਜਿੱਥੇ ਲਾਇਰੰਸ ਪਿਛਨੋਈ ਬੰਦ ਹੈ, ਕਹਿੰਦੇ ਕਿ ਉਹ ਭਾਜਪਾ ਦੀ ਸ਼ਹਿਰ ਤੇ ਬਹੁਤ ਸਾਰੀਆਂ ਵਾਰਦਾਤਾਂ ਕਰਾ ਰਿਹਾ, ਚਾਹੇ ਉਹ ਗੈਂਗਸਟਰਾਂ ਦੀ ਗੱਲ ਹੈ, ਚਾਹੇ ਕਿਤੇ ਬੰਬ ਪਟਾਕੇ ਗੋਲੀਆਂ ਦੀ ਗੱਲ ਹੈ, ਚਾਹੇ ਨਸ਼ੇ ਦੇ ਵਪਾਰ ਦੀ ਗੱਲ ਹੈ, ਕਹਿੰਦੇ ਉਹ ਕਰਾ ਰਹੇ ਹੈ, ਸਾਬਰਮਤੀ 'ਚ ਰੱਖਿਆ ਹੋਇਆ ਹੈ ਉਹ ਸਾਰਾ। ਦੂਜਾ ਕਹਿੰਦੇ ਕਿ 50 ਕਿਲੋਮੀਟਰ ਦਾ ਸਰਹੱਦੀ ਦਾਇਰਾ ਤੇ ਭਾਈ ਕੇਂਦਰ ਦੇ ਕੰਟਰੋਲ 'ਚ ਹੈ, ਤੇ ਫਿਰ ਕੇਂਦਰ ਹੀ ਜ਼ਿੰਮੇਵਾਰ ਹੋਇਆ। ਨਸ਼ੇ ਆਉਂਦੇ ਕਹਿੰਦੇ ਗੁਜਰਾਤ ਵਾਲੀ ਉਧਰ ਦੀ ਬੰਦਰਗਾਹ ਵਿੱਚ ਦੀ, ਨਸ਼ੇ ਵਿੱਚੋਂ ਦੀ ਗੁਜਰਾਤ ਤੋਂ ਤੁਰਦੇ, ਰਾਜਸਥਾਨ ਵਿੱਚੋਂ ਦੀ, ਹਰਿਆਣੇ ਕਿਤੇ ਹੋ ਕੇ, ਕਹਿੰਦੇ ਇੱਥੇ ਪਹੁੰਚਦੇ, ਪੰਜਾਬ ਕਿਵੇਂ ਜ਼ਿੰਮੇਵਾਰ ਹੈ। ਹੁਣ ਸਵਾਲ ਇਹ ਆ ਪ੍ਰਭ ਸੰਧੂ ਜੀ ਕਿ ਪਹਿਲਾਂ ਆਪਾਂ ਇੱਕ ਮਿਸ਼ਨ ਚਲਾਇਆ, ਫਿਰ ਦੂਜਾ ਮਿਸ਼ਨ ਨਸ਼ਿਆਂ ਦਾ, ਦੂਜਾ ਨਸ਼ਿਆਂ ਦੇ ਖਿਲਾਫ਼ ਦੂਜਾ ਪੜਾਅ ਚਲਾਇਆ, ਕਦੇ ਅਸੀਂ ਅਰਦਾਸ ਸਮਾਗਮ ਰੱਖ ਦਿੱਤਾ, ਕਦੇ ਅਸੀਂ ਵੱਡੀ ਰੈਲੀ ਰੱਖ ਦਿੱਤੀ, ਕਦੇ ਆਪਾਂ ਵੱਡਾ ਸਾਰਾ ਇਕੱਠ ਕਰਕੇ ਸਰਕਾਰੀ ਅਫਸਰ ਵੀ ਸਟੇਜਾਂ ਤੇ ਚਾੜ ਲਏ ਸਰਕਾਰੀ ਪੈਸਾ ਖਰਚਣ ਲਈ। ਅੱਜ ਜਦੋਂ ਸਵਾਲ ਦੇ ਜਵਾਬ ਦੇਣ ਦਾ ਵੇਲਾ ਆਇਆ, ਜਦੋਂ ਲੋਕਾਂ 'ਚ ਜਾਣਾ ਸੀ ਤੇ ਲੋਕਾਂ ਨੇ ਹੁਣ ਵੋਟਾਂ 'ਚ ਪੁੱਛਣਾ ਸੀ ਕਿ ਭਾਈ ਦੱਸੋ ਸਹੀ, ਉਸ ਵੇਲੇ ਆਪਾਂ ਇੱਕ ਨਵਾਂ ਢੰਗ ਲੱਭ ਲਿਆ ਕਿ ਇੱਥੇ ਭਾਈ ਕੇਂਦਰ ਸਰਕਾਰ ਕਹਿੰਦੀ ਹੈ। ਹਾਲਾਂਕਿ ਇਹ ਸੱਚ ਹੈ ਕਿ ਨਸ਼ਾ ਹੋਵੇ, ਚਾਹੇ ਚੋਰ ਬਜ਼ਾਰੀ ਹੈ, ਚਾਹੇ ਗੈਂਗਸਟਰ ਕਲਚਰ ਹੈ, ਚਾਹੇ ਹਥਿਆਰ ਹੈ, ਚਾਹੇ ਟੁੱਟੀਆਂ ਸੜਕਾਂ ਨੇ, ਚਾਹੇ ਕੁਝ ਵੀ ਹੈ, ਜ਼ਿੰਮੇਵਾਰ ਦੋਵੇਂ ਨੇ, ਚਾਹੇ ਉਹ ਸੂਬਾ ਹੈ, ਚਾਹੇ ਉਹ ਕੇਂਦਰ ਹੈ, ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਹੈ, ਜ਼ਿੰਮੇਵਾਰ ਦੋਵੇਂ ਨੇ, ਇਹ ਸੱਚ ਹੈ। ਪਰੰਤੂ ਇਹ ਸਿਆਸੀਆਂ ਪਾਰਟੀਆਂ ਨੇ ਨਵੇਂ ਢੰਗ ਲੱਭ ਲਿਆ, ਕੇਂਦਰ ਵਾਲੇ ਕਹਿੰਦੇ ਸੂਬਾ ਜ਼ਿੰਮੇਵਾਰ ਹੈ। ਆਹ ਦੇਖੋ ਭਾਜਪਾ ਵਾਲੇ ਜਿਹੜੇ ਵੀ ਪੰਜਾਬ ਆਉਂਦੇ ਹੈ, ਇੱਕ ਤੇ ਪੱਕਾ ਹੀ ਰੱਖਿਆ ਪੰਜਾਬ, ਉਹ ਹਰਿਆਣੇ 'ਚ ਘੱਟ ਰਹਿੰਦੇ ਨੇ, ਨੈਬਸੂ ਸੈਣੀ ਪੰਜਾਬ ਜ਼ਿਆਦਾ ਰਹਿੰਦੇ ਆ, ਹੋਰ ਲੀਡਰ ਆਉਂਦੇ ਜੀ, ਸਾਨੂੰ ਵੋਟਾਂ ਪਾਓ, ਅਸੀਂ ਪੰਜਾਬ ਦੀ ਜਵਾਨੀ ਬਚਾਵਾਂਗੇ, ਨਸ਼ਾ ਮੁਕਤ ਕਰਾਂਗੇ, ਜਿਵੇਂ ਹਰਿਆਣਾ ਸਾਰਾ ਹੋ ਗਿਆ ਹੋਵੇ। ਹੁਣ ਉਹ ਕਹਿੰਦੇ ਜੀ ਅਸੀਂ ਨਸ਼ਾ ਮੁਕਤ ਕਰਨਾ ਆ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਮੁਕਤ ਕਰਨਾ, ਉਹ ਸਰਕਾਰ ਬਣਾ ਗਏ ਨਸ਼ੇ ਤੇ, ਉਹ ਤੋਂ ਪਹਿਲਾਂ ਕਾਂਗਰਸ ਵਾਲੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਬਣਾ ਗਏ। ਸੋ ਕਹਿਣ ਤੋਂ ਭਾਵ ਹੈ ਕਿ ਨਸ਼ੇ ਦੇ ਵਪਾਰੀ ਮੈਨੂੰ ਨਹੀਂ ਲੱਗਦਾ ਕਿ ਨਸ਼ਾ ਖਤਮ ਕਰ ਸਕਣਗੇ। ਬਹੁਤ ਵੱਡਾ ਇੱਕ ਸੱਚ ਹੈ ਕਿ ਜਿੰਨਾ ਵੀ ਕੁਛ ਨਸ਼ਾ ਜਾਂ ਹੋਰ ਵੱਡੀਆਂ ਵਾਰਦਾਤਾਂ ਨੇ, ਉਹ ਸਰਕਾਰੀ ਤੇ ਸਿਆਸੀ ਸਰਪ੍ਰਸਤੀ 'ਚ ਹੋ ਰਹੀ ਹੈ। ਜਦੋਂ ਸਰਕਾਰੀ ਤੇ ਸਿਆਸੀ ਸਰਪ੍ਰਸਤੀ ਇੱਕ ਆ, ਤੇ ਫਿਰ ਜਿਹੜੀ ਮਰਜ਼ੀ ਪਾਰਟੀ ਹੋਵੇ, ਜਿਹੜੀ ਮਰਜ਼ੀ ਸਰਕਾਰ ਆ, ਜੇ ਨਸ਼ਾ ਕਿੱਥੋਂ ਹਟ ਜਾਏਗਾ? ਸੋ ਇਹ ਗੋਲੀ ਇਹਨਾਂ ਨੇ ਜ਼ਰੂਰ ਕੇਂਦਰ ਵਾਲੇ ਪਾਸੇ ਰੇੜੀ ਹੈ। ਬਾਕੀ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਬਹੁਤ ਖੁਸ਼ੀ ਨਾਲ ਜਾਂ ਕਹਿ ਲਈਏ ਕਿਸੇ ਜੇ ਕਿਤੇ ਕਬੂਲ ਕਰ ਲੈਣਗੇ।
0: ਜੀ ਬਿਲਕੁਲ ਜੀ, ਸੋ 905-673-3337 905-673-3337 'ਤੇ ਤੁਹਾਡੀ ਸਾਡੀਆਂ ਗੱਲਾਂ ਬਾਤਾਂ ਹੋ ਸਕਦੀਆਂ ਨੇ। ਸੋ ਨਾਲ ਦੀ ਨਾਲ ਰਸ਼ਮੀ ਜੀ ਸਾਡੇ ਨਾਲ ਜੁੜ ਚੁੱਕੇ ਨੇ, ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ, ਅਤੇ ਤੁਸੀਂ ਮੋਰਗੇ ਦੀਆਂ ਸੇਵਾਵਾਂ ਦੇ ਲਈ ਯਾਦ ਰੱਖਣਾ ਜੀ, ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ ਜੀ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
4: ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਹੈ, ਤੁਸੀਂ ਕੋਈ ਰਿਨਿਊਅਲ ਆ ਗਿਆ ਹੈਗਾ, ਡੈਟ ਕੰਸੋਲੀਡੇਸ਼ਨ ਕਰਨਾ ਹੈ, ਘਰ ਚੋਂ ਪੈਸੇ ਕੱਢਣੇ ਨੇ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੁਐਸਚਨ ਹੈਗਾ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਪ੍ਰਭ ਜੀ ਅੱਜ ਗੱਲਬਾਤ ਕਰਾਂਗੇ ਜੀ ਕ੍ਰੈਡਿਟ ਬਾਰੇ। ਸੋ ਕ੍ਰੈਡਿਟ ਅਗਰ ਸਾਡਾ ਕੰਜ਼ਿਊਮਰ ਪ੍ਰਪੋਜ਼ਲ ਹੋਇਆ ਸੀ ਪਾਸਟ ਵਿੱਚ, ਕਿਆ ਬੈਂਕਰਪਸੀ ਹੋਈ ਸੀਗੀ, ਉਸ ਤੋਂ ਬਾਅਦ ਅਸੀਂ ਆਪਣਾ ਕ੍ਰੈਡਿਟ ਦੁਬਾਰਾ ਕਿੱਦਾਂ ਐਸਟੈਬਲਿਸ਼ ਕਰ ਸਕਦੇ ਹੈਗੇ ਹਾਂ। ਪਹਿਲੀ ਗੱਲ ਤੇ ਜਦੋਂ ਵੀ ਅਸੀਂ ਡਿਸਚਾਰਜ ਹੁੰਦੇ ਹਾਂ, ਮੇਕ ਸ਼ੋਰ ਕਰੋ ਤੁਸੀਂ ਆਪਣਾ ਕ੍ਰੈਡਿਟ ਬਿਊਰੋ ਖੁਦ ਰਿਪੋਰਟ ਜਿਹੜੀ ਹੈਗੀ ਹੈ ਕੱਢੋ ਐਕੋਫੈਕਸ ਦੀ ਵੈਬਸਾਈਟ ਤੋਂ, ਤਾਂ ਕਿ ਇਹ ਦੇਖ ਸਕੀਏ ਕਿ ਉੱਥੇ ਜਿਹੜਾ ਹੈਗਾ ਅਪਡੇਟ ਹੋ ਗਿਆ ਹੈਗਾ ਕਿ ਤੁਸੀਂ ਡਿਸਚਾਰਜ ਹੋ ਗਏ ਹੋ। ਇਸ ਦੇ ਨਾਲ ਨਾਲ ਕੋਸ਼ਿਸ਼ ਕਰੋ ਕਿ ਤੁਸੀਂ ਦੋ ਟ੍ਰੇਡ ਲਾਈਨਸ ਖੋਲ ਸਕੋ। ਟ੍ਰੇਡ ਲਾਈਨਸ ਮਤਲਬ ਦੋ ਕ੍ਰੈਡਿਟ ਕਾਰਡ ਵੀ ਹੋ ਸਕਦੇ ਨੇ, ਜਾਂ ਕਾਰ ਲੋਨ ਹੈਗਾ, ਕਿਸੇ ਵੀ ਤਰ੍ਹਾਂ ਦੀ ਲੋਨ ਲਈਏ, ਤਾਂ ਕਿ ਅਸੀਂ ਬੈਂਕ ਨੂੰ ਇਹ ਦਿਖਾਉਣਾ ਹੈਗਾ। ਨੋਰਮਲੀ ਜਦੋਂ ਅਸੀਂ ਬੈਂਕਾਂ ਕੋਲ ਵਾਪਸ ਜਾਂਦੇ ਹਾਂ, ਉਹ ਦੇਖਦੇ ਨੇ ਕਿ ਸਾਡੇ ਕੋਲ ਇਨਫ ਹਿਸਟਰੀ ਹੈ। ਸੋ 2 ਸਾਲ ਦੀ ਹਿਸਟਰੀ ਦੇਖਦਾ ਬੈਂਕ, ਦੋ ਟ੍ਰੇਡ ਲਾਈਨ, 2000 ਦੀ ਲਿਮਿਟ, 2-2-2 2-2-2 ਦੇ ਰੂਲ ਦੇ ਨਾਲ ਬੈਂਕ ਚੱਲਦਾ ਹੈਗਾ। ਮੈਂ ਐਟ ਦਾ ਸੇਮ ਟਾਈਮ ਇੱਥੇ ਵੀ ਦੱਸਣਾ ਚਾਹਾਂਗੀ ਕਿ ਸਾਡੇ ਕੋਲ ਅਕਾਲ ਮੋਰਗੇਜਸ ਤੇ ਇਹੋ ਜਿਹੇ ਲੈਂਡਰਸ ਹੈ ਜਿਸ ਵਿੱਚ ਤੁਹਾਡੇ ਅਗਰ 2 ਸਾਲ ਨਹੀਂ ਹੋਏ ਡਿਸਚਾਰਜ ਹੋਏ ਨੂੰ, ਤਾਂ ਵੀ ਤੁਸੀਂ ਮੋਰਗੇਜ ਲੈ ਸਕਦੇ ਹੋ ਜਾਂ ਰੀਫਾਈਨੈਂਸ ਕਰਾ ਸਕਦੇ ਹੈਗੇ ਹੋ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499, 6475394499.
0: ਧੰਨਵਾਦ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3337 ਤੁਹਾਨੂੰ ਇੱਕ ਮੈਸੇਜ ਦੇ ਦਈਏ, ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ। ਮਾਸਟਰ ਸਲੀਮ ਜੀ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਪਹੁੰਚ ਰਹੇ ਨੇ, ਮੈਸੇਜ ਸੁਣ ਲਈਏ ਅਤੇ ਉਸ ਤੋਂ ਬਾਅਦ ਫਿਰ ਆਪਾਂ ਕਾਲਜ ਦੇ ਵੱਲ ਚੱਲਾਂਗੇ। ਸੋ 905-673-3337 905-673-3337
5: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
6: ਮੈਂ ਕਿਹਾ ਚੰਨ ਜੀ ਸਲਾਮ ਕਿਨੇ
5: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ। ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 6477839873। ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ।

0: ਸੋ ਬਿਲਕੁਲ ਜੀ, ਤੁਸੀਂ ਟਿਕਟਸ ਲੈ ਲਓ। ਟਿਕਟਾਂ ਆਈ ਥਿੰਕ 500 ਟਿਕਟਸ ਆਲਮੋਸਟ ਸੋਲਡ ਹੋ ਚੁੱਕੀਆਂ, 200 ਟਿਕਟ ਲੈਫਟ ਰਹਿ ਗਈਆਂ ਆ। ਤੁਸੀਂ ਇਸ ਖੂਬਸੂਰਤ ਸ਼ੋਅ ਦਾ ਆਨੰਦ ਮਾਣਨਾ ਆ, ਚੰਗੀ ਗਾਇਕੀ, ਰੂਹਦਾਰੀ ਵਾਲੀ ਗਾਇਕੀ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ, ਇੱਕ ਪਰਿਵਾਰਕ ਸ਼ੋਅ, ਤਾਂ ਤੁਸੀਂ ਜ਼ਰੂਰ ਪਹੁੰਚਿਓ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਟਿਕਟਸ ਦੇ ਲਈ ਤੁਸੀਂ ਡਿਸਕਾਊਂਟ ਕੋਡ ਮੈਂ ਤੁਹਾਨੂੰ ਦੇ ਦੇਣਾ, UDAAN ਉਡਾਨ 1010, ਤੁਸੀਂ ਲਾ ਕੇ ਅਤੇ ਟਿਕਟਸ ਦੇ ਉੱਪਰ ਡਿਸਕਾਊਂਟ ਲੈ ਸਕਦੇ ਹੋ। $10 ਔਫ ਤੁਹਾਨੂੰ ਹਰ ਟਿਕਟ ਦੇ ਵਿੱਚ ਮਿਲ ਜਾਣਾ ਆ। ਸੋ ਡਰਿੰਕਸ ਜਿਹੜੀਆਂ ਸੋਫਟ ਡਰਿੰਕਸ ਅਨਲਿਮਿਟਡ ਆ ਤੁਹਾਨੂੰ ਤੁਹਾਡੀ ਟਿਕਟ ਦੇ ਨਾਲ। ਸੋ ਜ਼ਰੂਰ ਪਹੁੰਚਿਓ 437-870-0001 437-870-0001 'ਤੇ ਤੁਸੀਂ ਰਾਬਤਾ ਕਰ ਸਕਦੇ ਹੋ 24 ਜੁਲਾਈ ਨੂੰ ਅਪਕਮਿੰਗ ਮਾਸਟਰ ਸਲੀਮ ਸ਼ੋਅ ਦੇ ਵਿੱਚ। ਤੁਸੀਂ ਇੱਕ ਖਬਰ ਲੈ ਲਈਏ, ਉਸ ਤੋਂ ਬਾਅਦ ਫਿਰ ਜਲਦੀ ਸਾਰੀਆਂ ਕਾਲਸ ਵੱਲ ਚੱਲਾਂਗੇ ਕਿਉਂਕਿ ਖਬਰ ਸਾਡੇ ਕੋਲ ਕਾਫੀ ਨੇ। ਨਾਲ ਦੀ ਨਾਲ ਰਮੇਸ਼ ਜੀ, ਰਾਹੁਲ ਗਾਂਧੀ ਨੇ ਪੰਜਾਬ ਦੇ ਹੁਣ ਜਿਹੜੇ ਮਸਲੇ ਆ ਉਹਦੀ ਕਮਾਂਦ ਕਹਿੰਦੇ ਹੁਣ ਮੈਂ ਲਊਂਗਾ, ਹੁਣ ਮੈਂ ਸੰਭਾਲ ਲਊਂਗਾ ਕਿ ਕੀ ਪੰਜਾਬ ਦੇ ਵਿੱਚ ਹੋ ਰਿਹਾ।
1: ਦੇਖੋ ਗੱਲ ਇਹ ਹੈ, ਭੁਪੇਸ਼ ਬਘੇਲ ਹੋਣੀ ਨਾ 5-4 ਦਿਨ ਲਾ ਕੇ ਗਏ ਆ ਪੰਜਾਬ ਦੇ ਵਿੱਚ, ਤੇ ਬਘੇਲ ਸਾਹਿਬ ਨੇ ਜੋ ਪਤਾ ਲੱਗਿਆ ਕਿ ਦਿੱਲੀ ਦੇ ਵਿੱਚ ਜਾ ਕੇ ਹਾਈਕਮਾਂਡ ਨੂੰ ਰਿਪੋਰਟ ਦਿੱਤੀ, ਉਹ ਰਿਪੋਰਟ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਭਾਈ ਧੜੇਬੰਦੀ ਬਹੁਤ ਹੈ ਪੰਜਾਬ 'ਚ, ਉਹਨਾਂ ਨੇ ਸੱਚ ਦੱਸ ਦਿੱਤਾ। ਮੈਂ ਨਹੀਂ ਕਹਿੰਦਾ, ਜੋ ਅੰਦਰਲੀਆਂ ਸਾਡੇ ਕੋਲ ਰਿਪੋਰਟਾਂ ਨੇ ਕਿ ਭੁਪੇਸ਼ ਬਘੇਲ ਹੋਣਾ ਨੇ ਬਕਾਇਦਾ ਜਾ ਕੇ ਹਾਈਕਮਾਂਡ ਨੂੰ ਰਿਪੋਰਟ ਦੇ ਦਿੱਤੀ, ਔਰ ਮੈਂ ਸਮਝਦਾ ਚੰਗੀ ਗੱਲ ਹੈ, ਸੱਚੀ ਰਿਪੋਰਟ ਹੀ ਦੇਣੀ ਚਾਹੀਦੀ ਹੈ। ਹੁਣ ਉਹ ਜਿਹੜੀ ਸੱਚੀ ਰਿਪੋਰਟ ਦਿੱਤੀ ਹੈ ਉਹ ਕਾਂਗਰਸ ਲਈ ਚਿੰਤਾ ਦਾ ਸਬੱਬ ਹੈ, ਵੋਟਾਂ ਸਿਰ ਤੇ ਆ, ਧੜੇਬੰਦੀ ਵੱਡੇ ਪੱਧਰ ਤੇ ਜੱਗ ਜਾਹਰ ਹੋ ਗਈ, ਔਰ ਕਿੰਨੇ ਦਿਨ ਹੋ ਗਏ ਆ, ਅਜੇ ਤੱਕ 2 ਧੜੇ ਆ ਆਮੋ ਸਾਹਮਣੇ ਦੀ ਸਥਿਤੀ ਆ। ਭੁਪੇਸ਼ ਬਘੇਲ ਹੋਣਾ ਦੇ ਯਤਨ ਵੀ ਫੇਲ ਹੋ ਰਹੇ, ਭੁਪੇਸ਼ ਬਘੇਲ ਉਹਨਾਂ ਨੇ ਦਬਕਾ ਮਾਰ ਕੇ ਵੀ ਵੇਖ ਲਿਆ ਕਿ ਭਾਈ ਇਹ ਗੁੱਡੇ ਗੁੱਡੀਆਂ ਦਾ ਖੇਡ ਨਹੀਂ, ਪ੍ਰਧਾਨਗੀ ਬਦਲਣੀ, ਪਰੰਤੂ ਅਗਲੇ ਡਟੇ ਆ। ਹੁਣ ਉਹ ਸਾਰੀਆਂ ਚੀਜ਼ਾਂ ਦੇ ਚੱਲਦੇ ਪਤਾ ਇਹ ਲੱਗਾ ਕਿ ਰਾਹੁਲ ਗਾਂਧੀ ਨੇ ਕਮਾਂਡ ਆਪਣੇ ਹੱਥ ਵਿੱਚ ਲੈ ਲਈ ਪੰਜਾਬ ਨੂੰ ਲੈ ਕੇ, ਕਿ ਮੈਂ ਕਰਾਂਗਾ ਗੱਲ ਚਰਨਜੀਤ ਸਿੰਘ ਚੰਨੀ ਦੇ ਨਾਲ, ਸੁਖਜਿੰਦਰ ਰੰਧਾਵੇ ਦੇ ਨਾਲ, ਪ੍ਰਗਟ ਸਿੰਘ ਦੇ ਨਾਲ, ਮੈਂ ਉਹਨਾਂ ਦੇ ਨਾਲ ਗੱਲ ਕਰਾਂਗਾ, ਮਸਲੇ ਨੂੰ ਮੁਕਾਵਾਂਗਾ। ਹੁਣ ਰਾਹੁਲ ਗਾਂਧੀ ਬਾਰੇ ਮੈਂ ਬਹੁਤ ਵਾਰ ਟਿੱਪਣੀ ਕਰ ਚੁੱਕਾ ਕਿ ਪੰਜਾਬ ਜਾਂ ਭਾਰਤ ਦੀ ਕਾਂਗਰਸ ਦਾ ਬਹੁਤਾ ਦਾਰੋ ਮਦਾਰ ਰਾਹੁਲ ਗਾਂਧੀ ਦੀ ਹੈ। ਠੀਕ ਹੈ ਪ੍ਰਧਾਨ ਕਾਗਜ਼ਾਂ 'ਚ ਨਹੀਂ ਆ, ਸਾਰੇ ਅਸੀਂ ਜਾਣਦੇ ਹਾਂ, ਪਰੰਤੂ ਕਾਂਗਰਸ ਦੀ ਜਿਹੜੀ ਹਾਈਕਮਾਂਡ ਕਹਿੰਦੇ ਤੇ ਹਾਈਕਮਾਂਡ ਵਿੱਚ ਵੀ ਜਿਹੜੀ ਹਾਈਕਮਾਂਡ ਆ ਉਹ ਰਾਹੁਲ ਗਾਂਧੀ ਹੈ। ਹੁਣ ਰਾਹੁਲ ਗਾਂਧੀ ਤੇ ਨਿਬੇੜਨਾ ਹੋਰ ਕੋਈ ਨਿਬੇੜ ਵੀ ਨਹੀਂ ਸਕਦਾ, ਫੈਸਲਾ ਰਾਹੁਲ ਗਾਂਧੀ ਨੇ ਲੈਣਾ ਹੈ ਤੇ ਕਮਾਂਡ ਆਪਣੇ ਹੱਥ ਕਹਿੰਦੇ ਲੈ ਲਈ ਹੈ। ਉਮੀਦ ਹੈ ਕਿ ਆਉਣ ਵਾਲੇ 2-4 ਦਿਨਾਂ ਦੇ ਵਿੱਚ ਦਿੱਲੀ ਵਿੱਚ ਮੀਟਿੰਗਾਂ ਦਾ ਦੌਰ ਸ਼ੁਰੂ ਹੋਵੇਗਾ, ਪੰਜਾਬ ਦੇ ਲੀਡਰ ਵੀ ਜਾਣਗੇ ਤੇ ਫਿਰ ਉਸ ਤੋਂ ਦੇਖਦੇ ਰਾਹੁਲ ਗਾਂਧੀ ਕੀ ਫੈਸਲਾ ਲੈਂਦੇ ਆ। ਬਸ ਮੈਂ ਤੇ ਇਹੀ ਕਹਾਂਗਾ ਕਿ ਜਿੰਨੀ ਕੁ ਜਲਦੀ ਭਾਈ ਫੈਸਲਾ ਲੈ ਹੁੰਦਾ ਰਾਹੁਲ ਗਾਂਧੀ ਲੈ ਲੈਣ, ਨਹੀਂ ਤੇ ਕਾਂਗਰਸ ਦਾ ਰਾਜਨੀਤਿਕ ਨੁਕਸਾਨ ਪੰਜਾਬ 'ਚ ਹੋਣਾ ਸ਼ੁਰੂ ਹੋ ਚੁੱਕਾ ਹੈ।
0: ਜੀ ਬਿਲਕੁਲ ਜੀ, ਆਪਾਂ ਥੋੜ੍ਹੀ ਇਜਾਜ਼ਤ ਹੋਵੇ ਤਾਂ ਆਪਾਂ ਕਾਲਸ ਦੇ ਵੱਲ ਚੱਲੀਏ, ਸਾਰੀਆਂ ਲਾਈਨ ਬਿਜ਼ੀ ਨੇ, ਸੋ 1 by 1 ਆਪਾਂ ਸਭ ਦੀਆਂ ਕਾਲ ਓਨਰ ਕਰਦੇ ਹਾਂ ਜੀ। ਜੀ ਸਤਿ ਸ਼੍ਰੀ ਅਕਾਲ ਜੀ, 8900, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਰਮੇਸ਼ ਜੀ। ਗੱਲ ਜਦੋਂ USA ਔਰ ਇਰਾਨ ਦੀ ਹੋਇਆ ਐਗਰੀਮੈਂਟ 14 ਪੁਆਇੰਟ, ਮੈਂ ਉਸ ਟਾਈਮ ਹੀ ਕਿਹਾ ਸੀ ਮੈਂ ਆਸ਼ਾਵਾਦੀ ਨਹੀਂ ਹੈ, ਮੈਂ ਬਾਰ ਬਾਰ ਇਹੀ ਗੱਲ ਕਹਿੰਦਾ ਸੀ ਮੈਂ ਆਸ਼ਾਵਾਦੀ ਨਹੀਂ, ਕਿਉਂਕਿ ਮੈਂ ਅਮੈਰੀਕਾ ਦੀ ਜਿਹੜੀ ਨੀਅਤ ਨੂੰ ਪੂਰੀ ਤਰ੍ਹਾਂ ਜਾਣਦਾ ਹਾਂ। ਹੁਣ ਦੇਖੋ ਫਿਰ ਲੜਾਈ ਜਬ ਸਟਾਰਟ ਹੋ ਰਹੀ ਹੋਈ ਇਹਨਾਂ ਦੀ, ਉਹ ਸਟੇਟ ਔਰ ਹਾਮਸ ਦੇ ਉੱਪਰ ਜਿੱਥੇ ਇਰਾਨ ਪਹਿਲੇ ਮੰਗ ਰਿਹਾ ਸੀ ਟੋਲ ਟੈਕਸ ਲਾਉਣ ਦੀ, ਉੱਥੇ ਅਮੈਰੀਕਾ ਨੇ ਕਹਿਤਾ 20% ਮੈਨੂੰ ਫੀਸ ਚਾਹੀਦੀ ਹੈ। ਇਹ ਅਮੈਰੀਕਾ ਨੇ ਇੱਕ ਨਵਾਂ ਹੀ ਮੁੱਦਾ ਖਿੱਚਤਾ, ਅਮੈਰੀਕਾ ਦਾ ਕੀ ਹੱਕ ਬਣਦਾ ਉੱਥੇ ਫੀਸ ਦੇ, ਜਦੋਂ ਇਰਾਨ ਨਹੀਂ ਲਾ ਸਕਦਾ ਤੇ ਫਿਰ ਅਮੈਰੀਕਾ ਕਿੱਦਾਂ ਲਾ ਸਕਦਾ ਉੱਥੇ। ਇਹ ਬੜੀ ਇੱਕ ਹੈ, ਦੇਖੋ ਅਮੈਰੀਕਾ ਕਦੇ ਨਹੀਂ ਚਾਹੁੰਦਾ ਲੜਾਈ ਉੱਥੇ ਰੁਕੇ, ਸ਼ਾਂਤ ਹੋਏ। ਜੇ ਅਮੈਰੀਕਾ ਦੀ ਅਸੀਂ ਹਿਸਟਰੀ ਦੇਖਦੇ ਹਾਂ ਕਿ ਨਹੀਂ, ਉਸ ਹਿਸਟਰੀ ਨੂੰ ਦੇਖੋ, ਵੀਅਤਨਾਮ ਦੀ ਲੜਾਈ ਅਮੈਰੀਕਾ ਨੇ 20 ਸਾਲ ਲੜੀ, ਇਰਾਕ ਦੇ ਨਾਲ 9 ਸਾਲ ਲੜੀ, ਅਫਗਾਨਿਸਤਾਨ 'ਚ 20 ਸਾਲ ਲਾਈ, ਉੱਥੇ ਬੈਠਿਆ ਰਿਹਾ। ਅਫਗਾਨਿਸਤਾਨ ਕੋਲ ਤਾਂ ਇੰਨਾ ਅਸਲਾ ਵੀ ਨਹੀਂ ਸੀ ਇਰਾਨ ਦੇ ਮੁਕਾਬਲੇ, ਫਿਰ ਵੀ 20 ਸਾਲ ਉੱਥੇ ਬੈਠਾ ਰਿਹਾ। ਤੇ ਇਰਾਨ ਇਸ ਕਰਕੇ, ਇਹ ਸਿਰਫ ਭਾਰਤ ਔਰ ਪਾਕਿਸਤਾਨ ਦੀ ਜੰਗ ਜਲਦੀ ਖਤਮ ਕਰਾਉਣ ਦੇ ਹੱਕ ਸੀ, ਤਾਂ ਹੀ 2 ਦਿਨ 'ਚ ਜੰਗ ਜਾਂ 3 ਦਿਨ 'ਚ ਜੰਗ ਬੰਦ ਕਰਾਤੀ ਸੀ, ਕਿਉਂਕਿ ਅਮੈਰੀਕਾ ਨੂੰ ਲੱਗਦਾ ਸੀ ਭਾਰਤ ਜ਼ਿਆਦਾ ਹਾਵੀ ਆ ਪਾਕਿਸਤਾਨ ਦੇ ਉੱਤੇ, ਜਿਸ ਤਰ੍ਹਾਂ 1965 'ਚ ਹਰਾਇਆ ਸੀ, ਉੱਦਾਂ 1971-71 'ਚ 2 ਟੁਕੜੇ ਕੀਤੇ ਸੀ। ਇਸ ਕਰਕੇ ਉੱਥੇ ਉਹ ਇੰਟਰਫੇਅਰ ਕਰ ਗਿਆ ਸੀ ਇੰਡੀਆ ਦੇ ਮਾਮਲੇ ਦੇ 'ਚ, ਉਹਨੂੰ ਲੱਗਦਾ ਸੀ ਇੰਡੀਆ ਨੇ ਉੱਥੇ ਹਾਵੀ ਹੋ ਜਾਣਾ ਪਾਕਿਸਤਾਨ ਦੇ। ਪਰ ਹੁਣ ਖੁਦ ਜਿਹੜਾ ਇਹਦਾ ਲੰਬੀ ਲੜਾਈਆਂ ਲੜਨ ਦੇ ਹੱਕ 'ਚ ਹੈ, ਜੋ ਮਿਡਲ ਈਸਟ ਜੋ ਟੈਨਸ਼ਨ ਚੱਲ ਰਹੀ ਹੈ ਖਤਮ ਨਹੀਂ ਹੋਣ ਦੇ ਚਾਂਸ ਹੋ ਰਹੇ। ਥੈਂਕ ਯੂ ਸੋ ਮੱਚ
0: ਜੀ ਸਰ ਜੀ। ਰਮੇਸ਼ ਜੀ,
1: ਬਾਕੀ ਜੀ ਗੱਲ ਕਿੱਥੋਂ ਤੁਰੀ ਤੇ ਕਿੱਥੇ ਜਾ ਕੇ ਹੁਣ ਅਟਕ ਗਈ ਹੈ, ਫੋਰਮ ਚ ਸਟਰੇਟ ਉਹ ਸਮੁੰਦਰੀ ਲਾਂਘਾ ਜਿੱਥੋਂ ਬਹੁਤ ਸਾਰੇ ਤੇਲ ਜਾਂ ਕੱਚੇ ਤੇਲ ਜਾਂ ਗੈਸਾਂ ਦੇ ਲੱਦੇ ਹੋਏ ਸਮੁੰਦਰੀ ਜਹਾਜ਼ ਵੱਖ ਵੱਖ ਦੇਸ਼ਾਂ ਨੂੰ ਲੰਘਦੇ ਹੈ, ਉਸ ਰਸਤੇ ਦੇ ਉੱਪਰ ਕਿਹਦਾ ਕੰਟਰੋਲ ਹੋਵੇ? ਔਰ ਉਹ ਕੰਟਰੋਲ ਤੋਂ ਗੱਲ ਤੁਰਦੀ ਤੁਰਦੀ ਤੁਰੀ ਕਿ ਅਸੀਂ ਤੇ ਟੋਲ ਲਾਉਣਾ, ਤੇ ਟੋਲ ਦੀ ਗੱਲ ਪਹਿਲਾਂ ਇਰਾਨ ਨੇ ਆਖੀ ਤੇ ਹੁਣ ਅਮਰੀਕਾ ਕਹਿੰਦਾ ਤੂੰ ਕੌਣ ਹੁੰਦਾ ਮੈਂ ਲਾਵਾਂਗਾ। ਤੇ ਜਿਹੜੇ ਆ ਤਾਜ਼ਾ ਤਰੀਨ ਪਿਛਲੇ 3 ਕੁ ਦਿਨਾਂ ਤੋਂ ਬੰਬਾਂ ਦੀ ਵਰਖਾ ਆ, ਉਹ ਵਾਕਈ ਇਰਾਨ ਦੇ ਉੱਪਰ ਧੜਾ ਧੜ ਹੋ ਰਹੀ ਹੈ। ਲਗਾਤਾਰ 5-5 ਘੰਟੇ ਵੀ ਜਿਹਨੂੰ ਕਹਿੰਦੇ ਬੰਬਾਂ ਦੀ ਵਰਖਾ ਲੰਘੇ 24 ਘੰਟੇ ਦੇ ਵਿੱਚ ਅਮਰੀਕਾ ਨੇ ਇਰਾਨ ਤੇ ਕੀਤੀ ਹੈ। ਔਰ ਉਹਦੇ ਹੁਣ ਚੱਲਦੇ ਸਰੋਤਿਓ ਚੋਂ ਮੇਰਾ ਨਿੱਜੀ ਤੌਰ ਤੇ ਮੈਨੂੰ ਲੱਗਦਾ ਕਿ ਹੌਰਮਜ਼ ਸਟ੍ਰੇਟ ਹੁਣ ਮੁੱਦਾ ਬਣ ਗਿਆ। ਇਰਾਨ ਕਹਿੰਦਾ ਮੈਂ ਪੈਰ ਰੱਖਣ ਨਹੀਂ ਦੇਣਾ, ਅਮਰੀਕਾ ਹੁੰਦਾ ਕੌਣ ਹੈ? ਅਮਰੀਕਾ ਨੇ ਉੱਥੇ ਦਾਵਾ ਜਿਤਾਤਾ। ਬਾਕੀ ਜੰਗ ਦੇ ਵਿੱਚ ਇੱਕ ਹੋਰ ਮੋੜ ਆ ਗਿਆ। ਪਹਿਲਾਂ ਇਹ ਪਿਛਲਾ ਮੁੱਦਾ ਸੀ, 5ਵੇਂ 7ਵੇਂ ਨੰਬਰ ਤੇ ਸੀ, ਛੋਟਾ ਸੀ, ਅਮਰੀਕਾ ਦੀ ਮੰਗ ਨਹੀਂ ਸੀ ਕੀ, ਹੁਣ ਅਮਰੀਕਾ ਨੇ ਇਸ ਮੁੱਦੇ ਨੂੰ ਖੜਾ ਕਰ ਲਿਆ। ਮੈਨੂੰ ਲੱਗਦਾ ਕਿ ਇਹ ਮੁੱਦਾ ਇਹੋ ਜਿਹੇ ਮੁੱਦੇ ਖੜੇ ਕਰਨ ਦਾ ਕਾਰਨ ਇਹ ਵੀ ਹੁੰਦਾ ਕਿ ਜਦੋਂ ਹੁਣ ਦੁਬਾਰਾ ਟੇਬਲ ਟਾਕ ਚਲੇਗੀ, ਉੱਥੇ ਹੁਣ ਇਰਾਨ ਦੇ ਲਈ ਆਪਣਾ ਹੌਰਮਜ਼ ਸਟ੍ਰੇਟ ਦੇ ਉੱਪਰ ਕਬਜ਼ਾ ਬਚਾਉਣਾ ਇੱਕ ਵੱਡਾ ਮੁੱਦਾ ਬਣ ਗਿਆ। ਹੁਣ ਉਹ ਪਿਛਲੇ ਮੁੱਦਿਆਂ ਨੂੰ ਛੱਡੇਗਾ? ਸੋ ਮੈਨੂੰ ਲੱਗਦਾ ਇਹ ਵੀ ਇੱਕ ਸਿਆਸਤ ਅਮਰੀਕਾ ਨੇ ਖੇਡੀ ਹੈ ਕਿ ਇਰਾਨ ਦੇ ਅੱਗੇ ਮੁੱਦੇ ਦੀ ਗਿਣਤੀ ਵਧਾਈ ਜਾ ਰਹੀ ਹੈ। ਬਾਕੀ ਜੇ ਜਦੋਂ ਦੁਬਾਰਾ ਵਾਰਤਾਲਾਪ ਹੋਵੇਗੀ, ਉਸ ਵਾਰਤਾਲਾਪ ਦੇ ਵਿੱਚ ਇਰਾਨ ਜੇ 5 ਮੰਗਾਂ ਕਰੇਗਾ ਤੇ ਉਹਦੇ ਵਿੱਚੋਂ ਫਿਰ ਉਹ 2 ਮੰਗਾਂ ਤੇ ਸਹਿਮਤੀ ਬਣਾ ਕੇ 3 ਨੂੰ ਲਟਕਾ ਕੇ ਗੱਲ ਅੱਗੇ ਤੁਰੇਗਾ। ਬਾਕੀ ਉਵੇਂ ਭਾਈ ਮਸਲਾ ਚਿੰਤਾਜਨਕ ਹੈ ਤੇ ਦੁਨੀਆਂ ਦੇ ਆਪਣੇ ਆਪ ਨੂੰ ਇੱਥੇ ਵੱਡੀਆਂ ਤਾਕਤਾਂ ਕਹਾਉਣ ਵਾਲੇ ਵੱਖ ਵੱਖ ਮੁਲਕ ਉਹ ਚੁੱਪੀ ਧਾਰ ਕੇ ਬੈਠੇ ਆ। ਇਹ ਜੰਗ ਤੇ ਬ੍ਰੇਕ ਨਾ ਤੇ UN ਤੇ ਨਾ ਕੋਈ ਹੋਰ ਮੁਲਕ, ਚਾਹੇ ਉਹ ਕਿਸੇ ਵੀ ਕਲੱਬ ਨਾਲ ਜੁੜਿਆ ਹੋਵੇ, ਉਹ ਸਾਰੇ ਇੱਕ ਕਿਸਮ ਦੇ ਚੁੱਪੀ ਧਾਰ ਕੇ ਬੈਠੇ ਆ। ਮੈਂ ਸਮਝਦਾ ਕਿ ਉਹ ਵੀ ਗਲਤ ਹੈ
0: ਜੀ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। 9445 ਸਤਿ ਸ੍ਰੀ ਅਕਾਲ ਜੀ, ਤੁਸੀਂ ਆਨਰ ਹੋ।
3: ਹੁਸ਼ਿਆਰਪੁਰੇ ਜੀ, ਸਿੱਧੂ ਸਾਹਿਬ ਸਤਿ ਸ੍ਰੀ ਅਕਾਲ। ਹੁਸ਼ਿਆਰਪੁਰੇ ਜੀ, ਮੈਂ ਭਾਰਤ ਦਾ ਹੀ ਸਿਟੀਜ਼ਨ ਹਾਂ, 33 ਸਾਲ ਹੋ ਗਏ ਮੈਨੂੰ ਇੱਥੇ, ਔਰ ਸਾਡੀਆਂ ਵੋਟਾਂ ਜਦੋਂ ਆਪ ਪਾਰਟੀ ਖੜੀ ਇੱਥੋਂ ਹੀ ਬਣ ਗਈਆਂ ਸੀ। ਔਰ 2018 ਚ ਸ਼ਾਇਦ ਮੈਨੂੰ ਯਾਦ ਆਇਆ ਕਿ ਮੈਂ ਸਰਪੰਚੀ ਦੀ ਵੋਟ ਪਾਈ ਸੀ। ਮੈਂ ਅੱਜ ਇੱਥੋਂ ਸਾਰਾ ਕੁਛ ਹੀ ਭੇਜ ਰਿਹਾ, ਕੀ ਭੇਜ ਰਿਹਾ ਤੁਹਾਨੂੰ ਦੱਸਦਾ ਹੈ ਕਿ ਮੈਨੂੰ ਤੁਸੀਂ ਦੱਸੋ ਕਿ ਮੇਰੀ ਵੋਟ ਬਣ ਜੂਗੀ। ਉਸ ਤੋਂ ਬਾਅਦ ਜਦੋਂ ਇਹ ਸਾਰੀਆਂ ਚੀਜ਼ਾਂ ਉੱਥੇ ਪਹੁੰਚ ਗਈਆਂ, ਮੈਂ BLO ਦਾ ਨੰਬਰ ਵੀ ਮੇਰੇ ਕੋਲ ਆ ਗਿਆ ਹੈਗਾ, ਮੈਂ ਉਹਦੇ ਨਾਲ ਗੱਲ ਕਰੂੰ। ਨੰਬਰ 1 ਆਧਾਰ ਕਾਰਡ, ਨੰਬਰ 2 ਪੈਨ ਕਾਰਡ, ਨੰਬਰ 3 1 ਪਾਸਪੋਰਟ ਦੀ 2 ਕਾਪੀਆਂ, 2 ਜਗ੍ਹਾ ਲਿਖਿਆ ਹੁੰਦਾ ਹੈ। ਉਸ ਤੋਂ ਬਾਅਦ 1 ਤਾਜ਼ਾ ਫੋਟੋ। ਕੋਈ ਹੋਰ ਚੀਜ਼ ਹੈ ਤਾਂ ਮੈਨੂੰ ਦੱਸੋ, ਸ਼ਾਇਦ ਮੇਰੇ ਇਹ ਬੋਲਣ ਨਾਲ ਲੋਕਾਂ ਚ ਵੀ ਜਾਗਰਤ ਆ ਜਾਏ ਔਰ ਉਹ ਇੱਥੋਂ ਬੈਠੇ ਵੋਟਾਂ ਬਣਾ ਲੈਣ, ਅੱਗੇ ਚੱਲ ਕੇ ਉਹ ਕੰਮ ਆਉਣਗੀਆਂ। ਦੱਸੋ ਜਰਾ
0: ਜੀ। ਰਮੇਸ਼ ਜੀ,
1: ਬੜਾ ਟੈਕਨੀਕਲ ਸਵਾਲ ਹੈ। ਸਰੋਤਿਓ, ਨਵੀਂ ਵੋਟ ਬਣਾਉਣੀ ਤੇ ਬਣੀ ਹੋਈ ਵੋਟ ਨੂੰ SIR ਵਿੱਚ ਬਚਾਉਣਾ ਅਲੱਗ ਚੀਜ਼ਾਂ ਨੇ। ਪਹਿਲਾਂ ਮੈਂ ਦੱਸਦਾ, ਨਵੀਂ ਵੋਟ ਬਣਾਉਣੀ ਅਲੱਗ ਵਿਧੀ ਹੈ। ਜੇ ਤੁਹਾਡੀ ਵੋਟ ਪਹਿਲਾਂ ਹੈਗੀ ਹੈ, SIR ਵਿੱਚ ਬਚਾਉਣੀ, ਉਹ ਅਲੱਗ ਵਿਧੀ ਹੈ। ਤੁਹਾਡੀ ਵੋਟ ਮੰਨ ਲਓ ਇੱਥੇ ਹੈਗੀ ਹੈ, ਤੁਸੀਂ ਬਿਨਾਂ ਕੋਈ ਦਸਤਾਵੇਜ਼ ਭੇਜੇ, ਬਿਨਾਂ ਕੋਈ ਦਸਤਾਵੇਜ਼ ਭੇਜੇ ਕਿਸੇ ਵੀ ਆਪਣੇ ਸਕੇ ਸੰਬੰਧੀ ਨੂੰ ਕਹਿ ਕੇ ਉਹ ਫਾਰਮ ਭਰ ਕੇ BLO ਨੂੰ ਦੇ ਦਿਓ। BLO ਨੇ ਫਾਰਮ ਤੁਹਾਨੂੰ ਦੇਣਾ, ਵਾਪਸ ਤੁਸੀਂ ਉਸੇ ਪਲ BLO ਨੂੰ ਕਰ ਸਕਦੇ ਹੋ। ਅੱਧਾ ਫਾਰਮ ਤੁਸੀਂ ਭਰਨਾ, ਅੱਧਾ BLO ਨੇ ਭਰਨਾ ਆ, ਤੇ ਉਹ ਵੋਟ ਤੁਹਾਡੀ ਬਚ ਗਈ। BLO ਬਿਲਕੁਲ ਇਤਰਾਜ਼ ਨਹੀਂ ਕਰੇਗਾ ਕਿ ਤੁਸੀਂ ਆਪ ਕਿਉਂ ਨਹੀਂ ਆਏ ਕੈਨੇਡਾ ਦੀ ਧਰਤੀ ਤੋਂ, ਤੁਹਾਡਾ ਰਿਸ਼ਤੇਦਾਰ ਭਾਪ ਕੀ ਬਲੱਡ ਰਿਲੇਸ਼ਨ ਵਾਲਾ ਕਿਉਂ ਆਇਆ। ਬਲੱਡ ਰਿਲੇਸ਼ਨ ਫਾਰਮ ਭਰ ਸਕਦਾ ਹੈ। ਉਹਦੇ ਵਿੱਚ ਬੜਾ ਸਾਫ਼ ਲਿਖਿਆ ਹੈ ਕਿ ਮੈਂ ਭਾਰਤੀ ਸਿਟੀਜ਼ਨ ਹਾਂ, ਹੇਠਾਂ ਉੱਥੇ ਦਸਤਖਤ ਕਰਨੇ ਹੋਣਗੇ ਕਿ ਮੇਰਾ ਰਿਸ਼ਤੇਦਾਰ ਵੈਸੇ 2 ਮਹੀਨੇ ਲਈ, 6 ਮਹੀਨੇ ਲਈ ਜਾਂ ਸਾਲ ਜਾਂ 2 ਸਾਲ ਲਈ ਗਿਆ ਆ। ਉਹ ਇੱਕ ਵਿਧੀ। ਦੂਜਾ, ਨਵੀਂ ਵੋਟ ਬਣਾਉਣੀ। ਕੈਪਟਨ ਸਾਹਿਬ, ਨਵੀਂ ਵੋਟ ਤੇ 2 ਢੰਗ ਹੈ। ਜੇ ਤੇ ਅਸੀਂ ਬਣਾਉਣੀ ਹੈ ਵੋਟ BLO ਕੋਲ ਪਹੁੰਚ ਕਰਕੇ, ਭਾਵ ਕਿ ਬੂਥ ਲੈਵਲ ਅਫਸਰ ਕੋਲ ਪਹੁੰਚ ਕਰਕੇ, ਜਾਂ ਭਾਰਤ ਦੇ ਵਿੱਚ ਬੈਠੇ ਹਾਂ ਤੇ ਆਨਲਾਈਨ ਅਪਲਾਈ ਕਰਕੇ, ਉਹਦੇ ਲਈ ਫਾਰਮ 6 ਨੰਬਰ ਭਰਿਆ ਜਾਂਦਾ। ਤੁਹਾਡੀ ਆਪਣੀ ਹਾਜ਼ਰੀ 100% ਲਾਜ਼ਮੀ, ਬਿਨਾਂ ਹਾਜ਼ਰੀ ਤੋਂ, ਬਿਨਾਂ ਦਸਤਖਤ ਤੋਂ ਵੋਟ ਨਹੀਂ ਬਣੇਗੀ। ਫਾਰਮ ਨੰਬਰ 6 ਭਰਿਆ ਜਾਵੇਗਾ। ਜੇ ਤੁਸੀਂ ਵਿਦੇਸ਼ ਵਿੱਚ ਬੈਠੇ ਹੋ ਤੁਸੀਂ ਫਾਰਮ 6A ਭਰੋਗੇ, 6 ਦੇ ਨਾਲ ਏ ਲੱਗ ਗਿਆ, ਉਹ 6A ਤੁਸੀਂ ਜਿਸ ਥਾਂ ਤੇ ਵੀ ਜਿਸ ਦੁਨੀਆ ਦੇ ਮੁਲਕ 'ਚ ਬੈਠੇ ਹੋ ਉੱਥੋਂ ਭਰ ਸਕਦੇ ਹੋ, ਬਸ਼ਰਤੇ ਕਿ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਹੋਵੇ ਤੇ ਉਹਦੇ ਵਿੱਚ ਬਕਾਇਦਾ 1 ਨੰਬਰ ਦਾ ਵੀਜ਼ਾ ਵਗੈਰਾ ਲੱਗਾ ਹੋਵੇ, ਉਹ ਸਕੈਨ ਹੋ ਕੇ ਉਹਦੇ ਵਿੱਚ ਅਪਡੇਟ ਹੋਣਾ ਹੈ। ਭਾਰਤ ਦਾ ਕੋਈ ਵੀ ਬਛਿੰਦਾ ਦੁਨੀਆ ਦੇ ਕਿਸੇ ਮੁਲਕ ਵਿੱਚ ਵੀ ਬੈਠਾ ਹੈ, ਉਹਦੇ ਕੋਲ ਬਸ਼ਰਤੇ ਕਿ ਪਾਸਪੋਰਟ ਅਜੇ ਤੱਕ ਭਾਰਤੀ ਹੈ, ਭਾਰਤੀ ਪਾਸਪੋਰਟ ਹੈ, ਉਹ 6A ਫਾਰਮ ਭਰ ਕੇ ਪੋਰਟ ਆਪਣੀ ਬਣਾ ਸਕਦਾ, ਉਹਦੀ 100% ਬਣੇਗੀ। ਦੂਜਾ ਢੰਗ ਜਿਹੜਾ ਮੈਂ ਦੱਸਦਾ ਕਿ ਉਹਦੀ ਆਪਣੀ ਹਾਜ਼ਰੀ ਨਾਲ ਭਰੇਗੀ, ਪੇਪਰ ਭੇਜ ਕੇ ਵੋਟ ਨਹੀਂ ਬਣੇਗੀ।
0: ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, ਕੁਲਦੀਪ ਜੀ ਤੁਸੀਂ ਆਉਣੇ ਰਹੋ।
4: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਇਹ ਆਪਣਾ ਪ੍ਰਭ ਜੀ, ਤੁਸੀਂ ਵੀ ਨਕਸ਼ਿਆਂ ਦੀ ਗੱਲ ਕੀਤੀ ਹੈ ਤੇ ਇਸ ਗੱਲ ਨੂੰ ਮੈਂ ਅੱਗੇ ਥੋੜੀ ਜਿਹੀ ਵਧਾਵਾਂ। ਇਹ ਆਪਣਾ ਰਮੇਸ਼ ਜੀ, ਜਦੋਂ ਵੀ ਚਿੱਟੇ ਨਾ ਨਸ਼ਾ ਕਰਦੇ ਆਂਦੀਆਂ, ਜਦੋਂ ਵੀ ਗੱਲਾਂ ਆਉਂਦੀਆਂ, ਸਾਰੇ ਪੰਜਾਬੀ ਮੁੰਡਿਆਂ ਦੀਆਂ, ਯੰਗ ਮੁੰਡਿਆਂ ਦੀਆਂ ਆਉਂਦੀਆਂ ਗੱਲਾਂ, ਇਹ ਪ੍ਰਵਾਸੀਆਂ ਦੀਆਂ ਗੱਲਾਂ ਨਹੀਂ ਆਉਂਦੀਆਂ ਵੀ ਨਸ਼ਾ ਕਰਦੇ ਨੇ। ਕੱਲ ਮੈਂ ਤੁਹਾਡੇ ਅਰਗੇ ਸੂਝਵਾਨ ਪੱਤਰਕਾਰ ਗਏ ਨੇ ਕਿਸੇ ਪਿੰਡ ਚ, ਤੇ ਪ੍ਰਭ ਜੀ ਉਹ ਮਾਂ ਦੇ 4 ਪੁੱਤਰ ਸੀ, ਚਾਰੇ ਦੇ ਚਾਰੇ ਚਿੱਟੇ ਦੀ ਭੇਡ ਚੜ ਗਏ। ਇੱਕ ਦੇ ਫੁੱਲ ਚੋਣ ਜਾਣਾ ਸੀ ਤੇ ਦੂਜੇ ਦੀ ਲਾਸ਼ ਘਰ ਪਈ ਸੀ, ਸਾਰਾ ਸਮਾਨ ਘਰ ਦਾ ਵੇਚ ਦਿੱਤਾ ਗਿਆ। ਤੇ ਉਹ ਪਿੰਡ ਵਾਲਿਆਂ ਦਾ ਇਹ ਕਹਿਣਾ ਸੀ ਵੀ ਅਸੀਂ ਜਿਹੜਾ ਬਾਲਣ ਸੰਸਕਾਰ ਵਾਸਤੇ ਲੈ ਕੇ ਆਏ ਹਾਂ ਉਹ ਵੀ ਅਸੀਂ ਘਰ ਦੇ ਬਾਹਰ ਖੜੀ ਕੀਤੀ ਗੱਡੀ, ਉਹ ਇਸ ਕਰਕੇ ਵੀ ਜੇ ਅਸੀਂ ਸ਼ਮਸ਼ਾਨ ਘਾਟ ਗੱਡੀ ਖੜੀ ਕਰਕੇ ਆਵਾਂਗੇ ਤੇ ਬਾਲਣ ਵੀ ਵੇਚ ਦਿੱਤਾ ਜਾਂਦਾ, ਅਸੀਂ ਇੱਥੇ ਖੜੇ ਹਾਂ। ਦੂਸਰੀ ਗੱਲ ਨਾਲ ਇਹ ਹੈ ਕਿ ਟੇਲਾਂ ਤੱਕ ਪਾਣੀ ਵੀ ਚੱਲ ਗਿਆ, ਸਭ ਕੁਛ ਹੋ ਗਿਆ। ਸਾਡਾ ਪ੍ਰਸ਼ਾਸਨ ਪੁਲਿਸ ਬਹੁਤ ਵਧੀਆ ਕੰਮ ਕਰਦੀ ਹੈ ਜੀ, ਸਾਰੇ ਚਿੱਟਾ ਵੇਚਣ ਤੇ ਫਰੋਤੀਆਂ ਲੈਣ ਤੇ ਲੱਗੇ ਹੋਏ ਨੇ। ਜਿਹੜਾ ਮੈਂ ਮੋਗਿਆਂ ਦੀ ਗੱਲ ਕਰਦਾ, ਮੋਗੇ ਚੋਰੀ ਦੀ ਗੱਲ, ਪ੍ਰਭ ਜੀ ਦੇਖੋ ਕਿੱਡੀ ਹਾਸੋ ਹੋਣੀ ਗੱਲ ਹੈ ਕਿ ਕਹਿੰਦੇ ਜੀ ਮੋਗਿਆਂ ਨਾਲ ਛੇੜਛਾੜ ਕੀਤੀ ਹੈ, ਫਰੀਦਕੋਟ ਦੇ ਵਿੱਚ ਛੇੜਛਾੜ ਕੀਤੀ ਹੈ, ਮੁਕਦਮਾ ਦਰਜ ਹੋ ਗਿਆ। ਪ੍ਰਭ ਜੀ ਮੁਕਦਮਾ ਕਿਹੜਾ ਦਰਜ ਕੀਤਾ ਹੈ? ਜਿਹੜੇ ਜ਼ਮੀਨਾਂ ਵੇਚ ਕੇ ਉੱਥੋਂ ਜਾ ਚੁੱਕੇ ਨੇ ਤੇ ਜਿਹਨਾਂ ਨੂੰ 8-8 ਸਾਲ ਹੋ ਗਏ ਨੇ ਮਰਿਆਂ ਨੂੰ। ਮੈਂ ਕਹਿੰਦਾ ਜੀ ਜੋ ਭਗਵੰਤ ਮਾਨ ਨੇ ਥੈਲੀ ਦਾ ਕੰਮ ਕੀਤਾ ਨਾ ਸ਼ੁਰੂ, ਸਰੋਂ ਦਾ ਤੇਲ, ਲਾਲ ਮਿਰਚਾਂ, ਸਾਰਾ ਕੁਛ, ਇਹ ਪੁਲਿਸ ਵਾਲਿਆਂ ਨੂੰ ਦੇਣੀਆਂ ਚਾਹੀਦੀਆਂ, ਇਹ ਡਾਂਗਾਂ ਨੂੰ ਲਾਹਣ ਤੇ ਚੰਗਾ ਛਿੱਤਰ ਫਿਰਨ ਸਾਡੇ। ਜਿੰਨਾ ਸਾਡੇ ਛਿੱਤਰ ਫਿਰਨਗੇ ਸਾਡੀ ਸ਼ਾਇਦ ਮਾੜੀ ਮੋਟੀ ਅੱਖ ਖੁੱਲੇ। ਮਿਹਰਬਾਨੀ, ਧੰਨਵਾਦ, ਪ੍ਰੋਗਰਾਮ ਮਿਸ਼ਨ ਤਾਂ ਬੜਾ ਵਧੀਆ ਚੜ੍ਹਦੀ ਕਲਾ
0: ਚੜਾਉਂਦੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ, ਕਰਨੀ ਕੋਈ ਟਿੱਪਣੀ ਜੀ?
1: ਚਲੋ ਮੈਂ ਨਾ ਇੱਕ ਵਿੱਚੋਂ ਇੱਕ ਗੱਲ ਸਰੋਤੇ ਬੜਾ ਗੰਭੀਰ ਮੁੱਦਾ ਸਵਾਲ ਨੁਕਤਾ ਇੱਕ ਉਭਾਰਿਆ ਉਹਨਾਂ ਨੇ ਕਿ ਪੰਜਾਬੀ ਨੌਜਵਾਨ ਨਸ਼ਾ ਜ਼ਿਆਦਾ ਕਰਦੇ ਆ, ਜਿਹੜੇ ਪੰਜਾਬ 'ਚ ਦੂਜੇ ਸੂਬਿਆਂ ਦੇ ਆਏ ਕੀ ਉਹ ਘੱਟ ਕਰਦੇ ਆ, ਕਰਦੇ ਜਾਂ ਨਹੀਂ ਕਰਦੇ? ਦੇਖੋ ਸਰੋਤੇ, ਨਸ਼ਿਆਂ ਦੇ ਜਦੋਂ ਕਾਰਨ ਘੁੱਖਾਂਗੇ ਕਿ ਨਸ਼ੇ ਕਰਨ ਦੇ ਕਾਰਨ ਕੀ ਹੈ, ਪਾਪਕੀ ਕੋਈ ਵੀ ਹੈ, ਚਾਹੇ ਮੈਂ ਜਾਂ ਤੁਸੀਂ ਜਾਂ ਪੰਜਾਬ ਦੇ ਆ ਜਾਂ ਕਿਤੇ ਵੀ, ਕਿ ਨਸ਼ੇ ਕੌਣ ਕਰਦੇ ਆ ਤੇ ਕਿਉਂ ਕਰਦੇ ਆ, ਉਹਦੇ ਵਿੱਚ ਇੱਕ ਕਾਰਨ ਬੇਰੁਜ਼ਗਾਰੀ ਵੀ ਹੈ। ਮਾਨਸਿਕ ਸਥਿਤੀ ਬੇਰੁਜ਼ਗਾਰੀ 'ਚ ਜਿਹੋ ਜਿਹੀ ਬਣਦੀ ਹੈ, ਉਹਦੇ ਵਿੱਚ ਵਿਅਕਤੀ ਫਿਰ ਕਈ ਤਰ੍ਹਾਂ ਦੇ ਸ਼ਿਕਾਰ ਹੁੰਦਾ ਮਾਨਸਿਕ ਰੋਗਾਂ ਦਾ, ਤੇ ਉਹ ਮਾਨਸਿਕ ਰੋਗਾਂ ਦਾ ਸ਼ਿਕਾਰ ਹੋਇਆ ਵਿਅਕਤੀ ਕਈ ਵਾਰ ਆਰਜ਼ੀ ਤੌਰ ਤੇ ਜਿਹੜਾ ਨਸ਼ੇ ਨੂੰ ਲੱਗਦਾ ਤੇ ਫਿਰ ਉਹ ਪੱਕੇ ਤੌਰ ਤੇ ਨਸ਼ੇ ਦਾ ਆਦੀ ਬਣ ਜਾਂਦਾ। ਜਿਹੜੇ ਤੁਸੀਂ ਪ੍ਰਵਾਸੀ ਦੂਜੇ ਸੂਬਿਆਂ ਦੇ ਨੌਜਵਾਨਾਂ ਮੁੰਡਿਆਂ ਦਾ ਜ਼ਿਕਰ ਕੀਤਾ ਹੈ, ਦੇਖੋ ਸੱਚਾਈ ਇਹ ਹੈ ਉਹ ਜਿਸ ਮੰਸ਼ਾ ਦੇ ਨਾਲ ਪੰਜਾਬ ਆਏ, ਜਿਵੇਂ ਅਸੀਂ ਜਿਸ ਮੰਸ਼ਾ ਨਾਲ ਕੈਨੇਡਾ ਜਾਂਦੇ ਹਾਂ, ਇਟਲੀ ਜਾਂਦੇ ਹਾਂ, ਇੰਗਲੈਂਡ ਜਾਂਦੇ ਹਾਂ, ਜਿਹੜੇ ਦੂਜੇ ਸੂਬਿਆਂ ਦੇ ਜਿਸ ਮੰਸ਼ਾ ਨਾਲ ਪੰਜਾਬ ਆਉਂਦੇ, ਉਹਨਾਂ ਦੀ ਮੰਸ਼ਾ ਪੰਜਾਬ 'ਚੋਂ ਪੂਰੀ ਹੋ ਰਹੀ ਹੈ, ਉਹਨਾਂ ਨੂੰ ਉਹ ਗੁਜ਼ਾਰੇ ਜੋਗਾ ਰੁਜ਼ਗਾਰ ਮਿਲ ਰਿਹਾ ਹੈ ਉਹਨਾਂ ਦੇ ਜੋਗਾ, ਚਾਹੇ ਉਹ ਦਿਹਾੜੀ ਹੈ, ਚਾਹੇ ਉਹ ਸਬਜ਼ੀ ਵੇਚਣ ਦਾ ਕੰਮ ਹੈ, ਚਾਹੇ ਮੰਡੀਆਂ ਦੇ ਵਿੱਚ ਕੁਛ ਵੀ ਕੰਮ ਹੈ, ਚਾਹੇ ਲੇਬਰ ਦਾ ਹੈ ਤੇ ਚਾਹੇ ਕੋਈ ਥੋੜ੍ਹੀ ਜਿਹੀ ਜਿਹਨੂੰ ਆਪਾਂ ਕਹਿੰਦੇ ਐਕਸਪੀਰੀਅੰਸ ਲੇਬਰ ਹੈ ਜਾਂ ਕੋਈ ਕਾਰੀਗਰੀ ਹੈ, ਉਹ ਮਿਲ ਰਿਹਾ ਹੈ। ਜਦੋਂ ਵਿਅਕਤੀ ਨੇ 5-7-8 ਘੰਟੇ ਦਿਨ ਕੰਮ ਕਰਨਾ ਹੈ, ਉਹ ਥੱਕ ਜਾਣਾ, ਉਹ ਨਸ਼ਾ ਤੇ ਕਰਦੇ ਨੇ ਉਹ ਵੀ, ਪਰੰਤੂ ਉਹ ਨਸ਼ਾ ਬੀੜੀ ਸਿਗਰਟ ਹੈ, ਸ਼ਰਾਬ ਹੈ, ਤੰਬਾਕੂ ਹੈ, ਜਿਹਨੂੰ ਅਸੀਂ ਚਿੱਟਾ ਆਖਦੇ ਹਾਂ। ਉਹ ਇਸ ਕਰਕੇ ਨਸ਼ਾ ਨਹੀਂ ਕਰਦੇ ਕਿ ਉਹ ਦਿਨ ਦੇ 8-10 ਘੰਟੇ ਜਿਹੜੇ ਅਸੀਂ ਮਾਨਸਿਕ ਰੋਗੀ ਬਣ ਜਾਂਦੇ ਸੋਚ ਸੋਚ ਕੇ ਮੋਬਾਈਲਾਂ ਤੇ ਉਂਗਲਾਂ ਮਾਰ ਮਾਰ ਕੇ, ਉਹ ਕੰਮ ਦੇ ਘੰਟੇ ਉਹਨਾਂ ਦੇ ਕੋਲ ਹੈਗੇ। ਮੈਂ ਇੱਕ ਕਾਰਨ ਇਹ ਅੱਜ ਤੱਕ ਕੱਢਿਆ ਕਿ ਉਹਦਾ ਕਾਰਨ ਹੈ ਕਿ ਪੰਜਾਬੀ ਨੌਜਵਾਨ ਹੋਰ ਰੁਜ਼ਗਾਰ ਨੂੰ ਰੁਜ਼ਗਾਰ ਸਮਝਦੇ ਹੈ, ਉਹ ਉਹਨਾਂ ਦੀ ਮੰਸ਼ਾ ਪੂਰੀ ਨਹੀਂ ਹੋ ਰਹੀ, ਉਹ ਨਸ਼ੇ ਦਾ ਸ਼ਿਕਾਰ ਹੋ ਗਏ। ਜਿਹੜਾ ਤੁਸੀਂ ਮੈਨੂੰ ਦੂਜੇ ਸੂਬੇ ਦੇ ਪ੍ਰਵਾਸੀਆਂ ਦਾ ਪੁੱਛਿਆ, ਉਹਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਗੁਜ਼ਾਰੇ ਜੋਗਾ ਰੁਜ਼ਗਾਰ ਮਿਲ ਰਿਹਾ ਹੈ
0: ਜੀ। 905-673-3337 ਅਗਲੀ ਕਾਲ ਵੱਲ ਚੱਲਦੇ ਹਾਂ ਜੀ। 7479 ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ
5: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਮਹੇਸ਼ ਜੀ
0: ਜੀ ਸਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ
5: ਭਾਜੀ ਆ ਜਿਹੜੇ ਨਸ਼ੇ ਪੱਤਿਆਂ ਦੀ ਗੱਲ ਆ ਇਹ ਇੱਦਾਂ ਹੀ ਚੱਲਦੇ ਰਹਿਣੇ ਆ ਇਹ ਤਾਂ ਉਹ ਹਿਸਾਬ ਆ ਆਲੇ ਮਾਏ ਸਾਮ ਕੁੰਜੀਆਂ ਤੀਆਂ ਕਰ ਚੱਲੀਆਂ ਸਰਦਾਰੀ ਇੱਕ ਜਾਂਦੀ ਉਹ ਕੁੰਜੀਆਂ ਦੇ ਜਾਂਦੀ ਆ ਮਾਂ ਪਤਾ ਨੀ ਕਿਹੜੀ ਆ ਇਹਨਾਂ ਦੀ ਇਹ ਹਿਸਾਬ ਕਿਤਾਬ ਇਹਨਾਂ ਦਾ ਹੈਗਾ ਵੀ ਇੱਕ ਦੂਜੇ ਨੂੰ ਅੱਗੇ ਸੌਂਪ ਦਿੰਦੇ ਆ ਹੁਣ ਜਿਹੜੀ ਹੁੰਦੀ ਸਰਕਾਰ ਆ ਅਨਮੋਲ ਮਾਨ ਨੇ ਤਾਂ ਹੋਰ ਹੀ ਤਿੰਨ ਚਾਰ ਮੁੱਦੇ ਪੇ ਜੋੜ ਦਿੱਤੇ ਸੀ ਐਮ ਐਸ ਪੀ ਪੰਜ ਮਿੰਟ ਚ ਦਵਾਤੀ ਆਪਣੇ ਜਿਹੜਾ ਆਮ ਆਦਮੀ ਕਲੀਨਿਕ ਖੋਲ ਦਿੱਤੇ ਦਵਾ ਦਵਾ ਦਿੱਲੀ ਸਕੂਲ ਮਾਡਲ ਇਹਨਾਂ ਦੇ ਕਿੱਥੇ ਗਏ ਆ ਹੋਰ ਐਂਬੂਲੈਂਸਾਂ ਦਾ ਹੁਣ ਕਿੱਥੇ ਗਿਆ ਮੁੱਦਾ ਸਾਰਾ ਕੁਛ ਜਾਣੀ ਕਿ ਇਹਨਾਂ ਨੇ ਹਾਂ ਦੋ ਤਿੰਨ ਹੋਰ ਬਾਕੀਆਂ ਸਰਕਾਰਾਂ ਦੇ ਸਿਰਫ ਡਰੱਗ ਦਾ ਹੀ ਸੀ ਨਾ ਜਾਂ ਸੜਕਾਂ ਸੁੜਕਾਂ ਪੰਜਾਬ ਦਾ ਡਿਵੈਲਪਮੈਂਟ ਇਹਨਾਂ ਨੇ ਤਾਂ ਹੋਰ ਵਿੱਚ ਜੋੜ ਲਏ ਤੇ ਆਮ ਆਦਮੀ ਕਲੀਨਿਕ ਤੇ ਦੂਜਾ ਐਮ ਐਸ ਪੀ ਤੇ ਦਿੱਲੀ ਸਕੂਲ ਮਾਡਲ ਇਹ ਦੇਖੋ ਹੁਣ ਤੁਸੀਂ ਇਹ ਜਾਣੀ ਕਿ ਇੱਕ ਦੂਜੇ ਨੂੰ ਸੰਭਾਲ ਜਾਂਦੇ ਜੀ ਇਹੋ ਗੱਲ ਕੀ ਆ ਹੁਣ ਮਾਂ ਪਤਾ ਨੀ ਇਹਨਾਂ ਦੀ ਕਿਹੜੀ ਆ ਸਾਰਿਆਂ ਦੀ
0: ਭਾਜੀ ਥੋੜਾ ਜਿਹਾ ਆਪਾਂ ਜੇ ਆਪਾਂ ਭਾਸ਼ਾ ਦਾ ਸਹੀ ਇਸਤੇਮਾਲ ਕਰੀਏ ਤਾਂ ਕਿ ਸਾਡੇ ਪਰਿਵਾਰਕ ਜਿਹੜੇ ਮੈਂਬਰ ਆ ਉਹ ਬਹੁਤ ਇਸ ਪ੍ਰੋਗਰਾਮ ਦੀ ਨਾ ਇੱਕ ਮਰਿਆਦਾ ਆ ਜੇ ਆਪਾਂ ਉਹਨੂੰ ਬਰਕਰਾਰ ਰੱਖੀਏ ਅਤੇ ਤੁਹਾਡੀ ਬਹੁਤ ਮਿਹਰਬਾਨੀ ਹੋਊ ਸੋ 905-673-3337 905-673-3337 ਭਾਸ਼ਾ ਬਹੁਤ ਜ਼ਰੂਰੀ ਹੈ ਸਭਿਕ ਹੋਵੇ ਅਤੇ ਉਹ ਮੈਨੂੰ ਲੱਗਦਾ ਕਿ ਫਿਰ ਸਾਰੇ ਆਪਾਂ ਇੱਕ ਸਾਰੇ ਇੱਕ ਪਰਿਵਾਰ ਦਾ ਹਿੱਸਾ ਹਾਂ ਅਤੇ ਪਰਿਵਾਰ ਦੇ ਵਿੱਚ ਸਾਡੀ ਭਾਸ਼ਾ ਦਾ ਜਿਹੜਾ ਨਾ ਉਹ ਸ਼ਬਦੀ ਜਿਹੜਾ ਤੁਹਾਡੇ ਕੰਟਰੋਲ ਹੋਣਾ ਬਹੁਤ ਜ਼ਰੂਰੀ ਤੁਹਾਡੇ ਸ਼ਬਦਾਂ 'ਤੇ ਜੀ ਰਮੇਸ਼ ਜੀ
1: ਦੇਖੋ ਅਸਲ ਵਿੱਚ ਨਾ ਮੈਂ ਜੋ ਅੱਜ ਤੱਕ ਮਹਿਸੂਸ ਕੀਤਾ ਆਮ ਆਦਮੀ ਪਾਰਟੀ ਜਦੋਂ ਚੋਣਾਂ ਲੜੀਆਂ ਜਾਂ ਲੜਨ ਤੋਂ ਪਹਿਲਾਂ ਜਦੋਂ ਜਿੱਤ ਗਏ ਉਹ ਕੁਛ ਪਹਿਲੇ ਹਫ਼ਤੇ ਮਹੀਨੇ ਨੇ ਕੁਛ ਪਹਿਲੇ ਹਫ਼ਤੇ ਲੈ ਡਾਕਟਰ ਹੈ ਨੀ ਕਿਹੜੀ ਗੱਲ ਅਸੀਂ ਲੈ ਕੇ ਆਵਾਂਗੇ ਮਾਸਟਰ ਹੈ ਨੀ ਅਸੀਂ ਲੈ ਕੇ ਆਵਾਂਗੇ ਇਹ ਤਾਂ ਅਸੀਂ ਹਫ਼ਤੇ 'ਚ ਬਣਾ ਦੇਣੀਆਂ ਸੜਕਾਂ ਦਾ ਕੀ ਕੰਮ ਟੁੱਟ ਜੇ ਅਸੀਂ ਇੱਦਾਂ ਦੀ ਬਣਾਉਣੀ ਉਹ ਅਸਲ ਵਿੱਚ ਬੇਸਿਕਲੀ ਆਮ ਆਦਮੀ ਪਾਰਟੀ ਦਾ ਵੱਡਾ ਹਿੱਸਾ ਸਿਆਸੀ ਤੌਰ ਤੇ ਕੱਚਾ ਕੂੜਾ ਸੀ ਨਾ ਕੋਈ ਵਿਚਾਰਧਾਰਾ ਸੀ ਕੁਛ ਤੇ ਦੂਜੀਆਂ ਪਾਰਟੀਆਂ ਚੋਂ ਆਏ ਸੀ ਕੁਛ ਹੇਠਾਂ ਤੋਂ ਉੱਪਰ ਗਏ ਸੀ ਓਡਾ ਉਹਨਾਂ ਦੇ ਕੋਲ ਤਜਰਬਾ ਨਹੀਂ ਸੀ ਉਹ ਨਾ ਤਜਰਬਾ ਕਰਕੇ ਜਿਸ ਨੇ ਚਿੱਤ ਕੀਤਾ ਉਹਨੂੰ ਚੁਟਕੀ ਮਾਰ ਕੇ ਐਮ ਐਸ ਪੀ ਦੇ ਤੀ ਜਿਹਨੂੰ ਚਿੱਤ ਕੀਤਾ ਲੈ ਇਹ ਕਿਹੜੀ ਗੱਲ ਹੈ ਰਿਸ਼ਵਤ ਅਸੀਂ ਦੋ ਦਿਨਾਂ ਚ ਬੰਦ ਕਰ ਦੇਣੀ ਹੈ ਸੜਕਾਂ ਦਾ ਕੀ ਕੰਮ ਇਹ ਤਾਂ ਅਸੀਂ ਹਫ਼ਤੇ ਚ ਬਣਾ ਦੇਣੀ ਹੈ ਪੈਸੇ ਦੀ ਕਿਹੜੀ ਗੱਲ ਹੈ ਅਸੀਂ ਤੇ ਮਿੰਟੋ ਮਿੰਟ ਹੀ ਲੈ ਆਉਣਾ ਉਹ ਸੀ ਝੂਠ

0: ਕਰਕੇ ਬਣ ਗਏ ਹੈ। ਅੱਜ ਉਹ ਨਾ ਚੁਟਕੀ ਮਾਰਨ ਨੂੰ ਤਿਆਰ ਹੈ ਨਾ ਕੁਛ ਹੋਰ, ਹੁਣ ਉਹਨਾਂ ਨੇ ਨਵਾਂ ਢੰਗ ਲੱਭ ਲਿਆ ਜਿਹੜਾ ਪਹਿਲੀਆਂ ਸਿਆਸੀ ਪਾਰਟੀਆਂ ਦੇ ਕੋਲ ਜੀ, ਨਸ਼ਾ ਉੱਤੇ ਕੇਂਦਰ ਜ਼ਿੰਮੇਵਾਰ ਹੈ, ਫਲਾਨੀ ਚੀਜ਼ ਉਹ ਚ ਕੇਂਦਰ ਸਾਨੂੰ ਪੈਸੇ ਨਹੀਂ ਦਿੰਦਾ, ਫਲਾਨੀ ਜਿਹੜੀ ਮੁਲਾਜ਼ਮਾਂ ਨੂੰ ਤੇ ਪਹਿਲਾਂ ਤਨਖਾਹਾਂ ਬਹੁਤ ਮਿਲਦੀਆਂ ਉਹਨਾਂ ਨੂੰ ਕਿਉਂ ਡੀਏ ਦੀਏ, ਉਹ ਹੁਣ ਉਹ ਵੀ ਹੁਣ ਦੂਜੀ ਪਾਰਟੀਆਂ ਤੇ ਰਾਹ ਤੁਰ ਪਏ, ਹੁਣ ਨਹੀਂ ਮਾਰਦੇ ਚੁਟਕੀਆਂ ਸਾਥੀਓ, ਚਿੰਤਾ ਨਾ ਕਰੋ
1: ਜੀ। ਬਿਲਕੁਲ ਜੀ, ਨੌਜਵਾਨ ਲਿਵਾਨਾ ਵੈਲਨਸ ਸਪਾ ਦਾ ਮੈਸੇਜ ਤੁਹਾਨੂੰ ਫਿਰ ਦੇ ਦਈਏ। ਜੇ ਤੁਸੀਂ ਇੱਕ ਵਧੀਆ ਮਸਾਜ ਥੈਰੇਪਿਸਟ ਲੱਭ ਰਹੇ ਸੀ, ਬਿਊਟੀ ਸਰਵਿਸ ਲੱਭ ਰਹੇ ਸੀ, ਤਾਂ ਬਰੈਂਪਟਨ ਦੇ ਵਿੱਚ ਓਪਨ ਹੋ ਗਿਆ ਲਿਵਾਨਾ ਵੈਲਨਸ ਸਪਾ, ਪ੍ਰੋਫੈਸ਼ਨਲ ਅਤੇ ਰਜਿਸਟਰਡ ਥੈਰੇਪਿਸਟ, ਹਾਈਜੀਨਿਕ ਇਨਵਾਇਰਮੈਂਟ, ਐਡਵਾਂਸ ਇਕਿਊਪਮੈਂਟ ਦੇ ਨਾਲ, ਅਤੇ ਇੰਸ਼ੋਰੈਂਸ ਨੂੰ ਸਿੱਧੀ ਬਿਲਿੰਗ ਹੀ ਕਰਦੇ ਆ, ਤੁਹਾਡੇ ਤੋਂ ਕੋਈ ਪੈਸਾ ਚਾਰਜ ਨਹੀਂ ਕਰਨਗੇ। ਜੇ ਤੁਹਾਨੂੰ ਕੰਮ ਵੱਲੋਂ ਇੰਸ਼ੋਰੈਂਸ ਆ ਤਾਂ ਤੁਸੀਂ ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪੁਰਾਣੀ ਨਵੀਂ ਬੈਕ ਪੇਨ, ਅਪਰ ਲੋਅਰ ਬੈਕ ਪੇਨ, ਸਿਆਟਿਕਾ ਪੇਨ, ਅਤੇ ਨਾਲ ਦੇ ਨਾਲ ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ, ਹੇਅਰ ਮੂਵਲ, ਵੈਕਸਿੰਗ, ਬਾਡੀ ਕੰਟੋਰਿੰਗ, ਹੋਰ ਬਹੁਤ ਸਾਰੀਆਂ ਸੇਵਾਵਾਂ ਲਵਾਨਾ ਵੈਲਨਸ ਸਪਾ ਤੁਹਾਨੂੰ ਦੇ ਰਿਹਾ। ਸੋ 416-881-5385, 416-881-5385 ਲਿਵਾਨਾ ਵੈਲਨਸ ਸਪਾ 'ਤੇ ਤੁਸੀਂ ਪਹੁੰਚਣਾ ਆ। ਪੰਜਾਬੀ ਲਹਿਰਾਂ ਦੇ ਰੈਫਰੈਂਸ 'ਤੇ 20% ਡਿਸਕਾਊਂਟ ਵੀ ਤੁਹਾਨੂੰ ਮਿਲ ਜਾਣਾ ਆ। ਨਾਲ ਦੀ ਨਾਲ ਦੂਜਾ ਮੈਸੇਜ ਤੁਹਾਨੂੰ ਦਈਏ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ। ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਇੱਕ ਐਸਾ ਸਟੋਰ ਆ ਕਿ ਤੁਹਾਨੂੰ ਬਿਲਡਿੰਗ ਸਪਲਾਈਜ਼ ਅਤੇ ਰੈਨੋਵੇਸ਼ਨ ਦੀਆਂ ਜਿੰਨਾ ਵੀ ਤੁਹਾਡੀਆਂ ਲੋੜਾਂ ਇੱਕੋ ਛੱਤ 'ਤੇ ਪੂਰੀਆਂ ਹੋ ਜਾਣੀਆਂ, ਹੁਣ ਤੁਹਾਨੂੰ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ। ਸੋ ਤੁਸੀਂ ਬਿਲਡਰ ਹੋ, ਕੰਟਰੈਕਟਰ ਹੋ, ਰੈਨੋਵੇਸ਼ਨ ਹੋ, ਜੇ ਘਰ ਦੀ ਰੈਨੋਵੇਸ਼ਨ ਤੁਸੀਂ ਖੁਦ ਕਰਨੀ ਆ, ਰੈਨੋਵੇਸ਼ਨ ਕਰ ਰਹੇ ਹੋ, ਤਾਂ ਪਲੰਬਿੰਗ ਸਪਲਾਈ ਦਾ ਸਮਾਨ, ਐਚ ਵੀ ਏ ਸੀ, ਇਲੈਕਟ੍ਰੀਕਲ ਜਿਹੜਾ ਫਲੋਰਿੰਗ ਦਾ ਸਮਾਨ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ, ਟੂਲਸ, ਹਾਰਡਵੇਅਰਸ, ਮੁਕਦੀ ਗੱਲ ਕਿ ਤੁਸੀਂ ਇੱਕੋ ਹੀ ਜਗ੍ਹਾ 'ਤੇ ਜਾਣਾ, ਇੱਕੋ ਛੱਤ 'ਤੇ ਤੁਹਾਡੇ ਸਾਰੇ ਜਿਹੜੀਆਂ ਲੋੜਾਂ ਪੂਰੀਆਂ ਹੋ ਜਾਣੀਆਂ ਆ। ਸੋ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ, www.bestvaluebuildingsupplies.ca 'ਤੇ ਜਾ ਕੇ। ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, 8005 ਡਿਕਸੀ ਰੋਡ, ਬਰੈਂਪਟਨ, 647-961-0585, 647-961-0585, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ, 1052, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ
2: ਜੀ। ਸਤਿ ਸ਼੍ਰੀ ਅਕਾਲ ਜੀ ਸੱਜੂ ਸਾਹਿਬ।
1: ਸਤਿ ਸ਼੍ਰੀ ਅਕਾਲ ਜੀ।
2: ਅੱਛਾ ਜੀ, ਮੈਂ ਤੁਸੀਂ ਮਾਇੰਡ ਨਹੀਂ ਕਰਨਾ, ਮੇਰੇ ਮਾਇੰਡ ਜਿਹੜੀ ਕੋਈ ਗੱਲ ਮੈਂ ਕਹਿ ਰਿਹਾ, ਤੁਹਾਡੇ 50-60 ਬੰਦੇ ਆ ਜਿਹੜੇ ਤੁਹਾਨੂੰ ਕਾਲ ਕਰਦੇ ਆ ਰਿਪੀਟਲੀ, ਲੇਕਿਨ ਤੁਹਾਨੂੰ ਲੱਖਾਂ ਲੋਕ ਸੁਣਦੇ, ਲੱਖਾਂ ਲੋਕ
1: ਜੀ ਸਰ,
2: ਠੀਕ ਹੈ ਕਿ ਨਹੀਂ। ਲੇਕਿਨ ਜਿਹੜਾ ਰੋਜ਼ ਜਦੋਂ ਵੀ ਜਥੇਦਾਰ ਦੀ ਅਕਾਲ ਤਖ਼ਤ ਦੀ ਆਵੇ ਤੇ ਬਹੁਤ ਭੈੜੀ, ਬਹੁਤ ਬੁਰੀ ਤਰ੍ਹਾਂ ਇਹ ਪੱਤਰਕਾਰ ਸਾਹਿਬ ਉਹਨੂੰ ਝਿਜੋੜਦੇ ਆ, ਮੇਰਾ ਇਹ ਫਿਰ ਤਾਂ ਤੁਸੀਂ ਜੇ ਤੁਸੀਂ ਅਕਾਲ ਤਖ਼ਤ ਨੂੰ ਝਿਜੋੜਦੇ ਆ ਫਿਰ ਤਾਂ ਸਾਨੂੰ ਦਰਬਾਰ ਸਾਹਿਬ ਨਹੀਂ ਜਾਣਾ ਚਾਹੀਦਾ ਜਿੱਥੇ ਕਰੋੜਾਂ ਲੋਕ ਜਾਂਦੇ ਆ। ਮੇਰੇ ਹਿਸਾਬ ਨਾਲ ਆਪਾਂ ਨੂੰ ਬਹੁਤ ਸਤਿਕਾਰ ਕਰਨਾ ਚਾਹੀਦਾ
1: ਜੀ।
2: ਕੋਈ ਬੰਦਾ ਫਿਰ ਬੈਠਾ, ਕੋਈ ਬੈਠਾ ਜਿਹੜਾ ਅਕਾਲ ਤਖ਼ਤ ਆ ਉਹਦਾ ਸਤਿਕਾਰ ਹੋਣਾ ਚਾਹੀਦਾ। ਇੰਡੀਆ ਦੇ ਵਿੱਚ ਤਾਂ ਗੰਦ ਪਾਇਆ ਲੋਕਾਂ ਨੇ, ਲੇਕਿਨ ਬਾਹਰਲੇ ਲੋਕ ਇਹ ਗੱਲਾਂ ਨਹੀਂ ਸੁਣੀਆਂ ਚਾਹੁੰਦੇ
1: ਜੀ। ਬਿਲਕੁਲ ਜੀ, ਆਪਾਂ ਇਹਦੀ ਜਿਹੜੀ ਪੂਰੀ ਗੱਲਬਾਤ ਆਪਾਂ ਕਰਦੇ ਹਾਂ। ਸੋ ਇਹਦੇ ਪਿੱਛੇ ਨਾ ਬਹੁਤ ਸਾਰੇ, ਤੁਸੀਂ ਜੇ ਲਗਾਤਾਰ ਜੁੜਦੇ ਰਹੋਗੇ ਤਾਂ ਆਈ ਥਿੰਕ ਫਿਰ ਤੁਹਾਨੂੰ ਐਕਚੁਅਲ ਦੇ ਵਿੱਚ ਪੂਰੀ ਗੱਲਬਾਤ ਦਾ ਪਤਾ ਲੱਗ। ਮੈਨੂੰ ਲੱਗਦਾ ਕਿ ਸਤਿਕਾਰ ਅਕਾਲ ਤਖ਼ਤ ਸਾਹਿਬ ਦਾ, ਜਥੇਦਾਰ ਸਤਿਕਾਰ ਦਾ, ਉਹ ਸਾਡਾ ਫਰਜ਼ ਆ ਔਰ ਅਸੀਂ ਕਰਦੇ ਹਾਂ। ਪਰ ਜਿਹੜੀਆਂ ਜਦੋਂ ਮੈਂ ਸਿੱਧਾ ਰਮੇਸ਼ ਜੀ ਵੱਲ ਚੱਲਦਾ, ਰਮੇਸ਼ ਜੀ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹੈ ਜੀ?
0: ਸਰੋਤਿਓ, ਤੁਹਾਡਾ ਸਵਾਲ ਦਾ ਜਵਾਬ ਬਹੁਤ ਚੰਗੇ ਢੰਗ ਦੇ ਨਾਲ ਸਮਝਾਉਣ ਲਈ, ਜੇ ਤੁਸੀਂ ਬੀਤੇ ਦਿਨਾਂ ਦੇ ਵਿੱਚ ਲਗਾਤਾਰ ਸ਼ੋਅ ਸੁਣੇ ਹੋਣਗੇ, ਪਤੀ ਪੁਰਾਣੀ ਗੱਲ ਨਹੀਂ ਕਰਦਾ, 10-15 ਦਿਨ ਦੀ
1: ਜੀ,
0: ਜਦੋਂ ਭਗਵੰਤ ਮਾਨ ਨੂੰ ਉੱਥੋਂ ਗੁਰੂ ਦੋਖੀ ਐਲਾਨ ਕੀਤਾ ਗਿਆ, ਪੰਥ ਵਿਰੋਧੀ ਐਲਾਨ ਕੀਤਾ ਗਿਆ, ਤੇ ਪੰਜਾਬ ਦੋ ਹਿੱਸਿਆਂ ਚ ਵੰਡਿਆ ਗਿਆ, ਸਿੱਖ ਭਾਈਚਾਰਾ, ਪੰਜਾਬ ਕਹਿ ਲਓ ਜੋ ਸਿੱਖ ਭਾਈਚਾਰਾ, ਇੱਕ ਕਹਿੰਦੇ ਸੀ ਕਿ ਜੀ ਜਥੇਦਾਰ ਨੇ ਗਲਤ ਕੀਤਾ, ਇੱਕ ਕਹਿੰਦੇ ਜੋ ਕਰ ਦਿੱਤਾ ਜਥੇਦਾਰ ਨੇ ਉਹ ਠੀਕ ਕੀਤਾ। ਜਦੋਂ ਮੈਂ ਬਤੌਰ ਪੱਤਰਕਾਰ ਜੋ ਤੇ ਮੈਂ ਗੱਲ ਕੀਤੀ ਸੀ, ਮੈਂ ਰਿਪੀਟ ਕਰ ਦਿੰਦਾ, ਤੁਸੀਂ ਫਿਰ ਦੇਖਿਓ ਠੀਕ ਸੀ ਜਾਂ ਗਲਤ ਸੀ। ਤੇ ਉਹਦੇ ਬਦਲੇ ਇਸੇ ਪਲੇਟਫਾਰਮ ਤੇ ਜਿਵੇਂ ਤੁਸੀਂ ਇੱਕ ਤਾਨਾ ਦੇ ਕੇ ਗਏ ਹੋ, ਜਿਹੜਾ ਮੈਂ ਖਿੜੇ ਮੱਥੇ ਪ੍ਰਵਾਨ ਕਰਦਾ, ਤੁਹਾਡਾ ਧੰਨਵਾਦੀ ਹੈ, ਉਹਨੇ ਦਿਨੀ ਵੀ ਮੈਨੂੰ ਕੁਛ ਤਾਨੇ ਮੇਰੇ ਇਸੇ ਪਲੇਟਫਾਰਮ ਤੇ ਮਿਲੇ। ਮੈਂ ਉਦੋਂ ਆਖਦਾ ਸੀ ਕਿ ਦੇਖੋ, ਸਾਡੇ ਲਈ ਭਗਵੰਤ ਮਾਨ ਜਾਂ ਦੂਸਰਾ, ਜਦੋਂ ਗੱਲ ਅਕਾਲ ਤਖ਼ਤ ਸਾਹਿਬ ਦੀ ਆ ਗਈ ਉਹ ਸੁਪਰੀਮ ਹੈ। ਅਕਾਲ ਤਖ਼ਤ ਸਾਹਿਬ ਨੇ ਜਿਹੜਾ ਫੈਸਲਾ ਦਿੱਤਾ ਉਹ ਬਸ ਅਸੀਂ ਉਹ ਮੰਨਣਾ ਹੀ ਮੰਨਣਾ ਹੈ, ਚਾਹੇ ਉੱਥੇ ਜਥੇਦਾਰ ਕੋਈ ਬੈਠਾ ਹੈ। ਬੜੀ ਨੁਕਤਾਚੀਨੀ ਹੋਈ ਮੇਰੀ, ਮੈਂ ਇਹ ਗੱਲ ਤਾਂ ਆਖੀ ਹੈ ਕਿ ਜਦੋਂ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਗੱਲ ਆਵੇਗੀ ਤੇ ਮੇਰੇ ਸ਼ਬਦ ਇਹੀ ਰਹਿਣਗੇ ਜਿਹੜੇ ਉਦੋਂ ਸੀ ਜਦੋਂ

0: ਭਗਵੰਤ ਮਾਨ ਜਦੋਂ ਸਾਰਾ ਅੱਧਾ ਅੱਧੇ ਨਾਲੋਂ ਵੱਧਾ ਮੀਡੀਆ ਭਗਵੰਤ ਮਾਨ ਦੇ ਹੱਕ ਵਿੱਚ ਮੁੱਕ ਪਿਆ ਤੇ ਮੈਂ ਬੜਾ ਸਾਫ਼ ਕਿਹਾ ਸੀ ਕਿ ਮੈਂ ਜਥੇਦਾਰ ਸਾਹਿਬ ਦੀ ਗੱਲ ਨਹੀਂ ਕਰਦਾ, ਮੈਂ ਅਕਾਲ ਤਖ਼ਤ ਸਾਹਿਬ ਦੀ ਗੱਲ ਕਰਦਾ ਤੇ ਮੈਂ ਉਸ ਫੈਸਲੇ ਨੂੰ ਹੀ ਉੱਪਰ ਰੱਖਣਾ ਹੈ। ਭਗਵੰਤ ਮਾਨ ਦੇ ਫੈਸਲਾ ਜੇ ਹੱਕ ਵਿੱਚ ਹੈ ਜਾਂ ਵਿਰੋਧ ਚ ਹੈ, ਭਗਵੰਤ ਮਾਨ ਨੂੰ ਉੱਥੇ ਜਾ ਕੇ ਸੁਲਝਾਉਣਾ ਚਾਹੀਦਾ, ਮੀਡੀਏ ਦੇ ਵਿੱਚ ਮੁਕਾਬਲਾ ਨਹੀਂ ਕਰਨਾ ਚਾਹੀਦਾ ਅਕਾਲ ਤਖ਼ਤ ਸਾਹਿਬ ਦਾ। ਮੈਂ ਅੱਜ ਵੀ ਉਸ ਗੱਲ ਤੇ ਸਟੈਂਡ ਕਰਦਾ। ਪਰੰਤੂ ਹੁਣ ਦੂਜੇ ਪਾਸੇ ਜਦੋਂ ਗੱਲ ਆਏਗੀ ਤੁਹਾਡੇ ਵਰਗੇ ਸਰੋਤੇ ਜਾਂ ਕਿਸੇ ਖਬਰ ਦੇ ਰੂਪ ਦੇ ਵਿੱਚ ਗੱਲ ਜਥੇਦਾਰ ਦੀ ਲੈ ਕੇ ਆਉਣਗੇ, ਅਕਾਲ ਤਖ਼ਤ ਸਾਹਿਬ ਦੀ ਲੈ ਕੇ ਆਉਣਗੇ, ਤੇ ਮੇਰੀ ਉੱਥੇ ਡਿਊਟੀ ਆ, ਮੈਂ ਸੱਚ ਬੋਲਾਂਗਾ। ਮੈਂ ਜਸਵੰਤ ਖਾਲੜਾ ਤੇ ਅੱਜ ਵੀ ਬੋਲਿਆ, ਬੀਤੇ ਕੱਲ ਵੀ ਬੋਲਿਆ, ਦੱਸ ਦਿਓ ਤੁਸੀਂ ਆ ਫਿਲਮ ਆਈ ਹੈ ਤੇ ਇਹਨਾਂ ਨੂੰ ਅਰਦਾਸ ਦੀ ਯਾਦ ਆ ਗਈ ਕਿ ਪਹਿਲਾਂ ਨਹੀਂ ਯਾਦ ਸੀ, ਉਹ ਤੇ ਸਾਰਾ ਕੁਝ ਵਰਤਾਂਤ ਪਹਿਲਾਂ ਵਾਪਰਿਆ ਕਿ ਅੱਜ ਹੀ ਕਿਉਂ ਯਾਦ ਆਈ ਹੈ, ਅੱਜ ਸਾਰੀਆਂ ਸਿਆਸੀ ਪਾਰਟੀਆਂ ਨੂੰ ਯਾਦ ਆ ਗਈ ਜਸਵੰਤ ਖਾਲੜੇ ਦੀ, ਜਿੱਦਾਂ ਜਿੱਦਾਂ ਦੇ ਜਿਹਦੇ ਜਿਹਦੇ ਹਿੱਤ ਹੈ, ਕਿਸੇ ਨੂੰ ਉਹਦੇ ਹੱਕ ਵਿੱਚ, ਕਿਸੇ ਨੂੰ ਵਿਰੋਧ ਵਿੱਚ। ਸੋ ਇਸ ਕਰਕੇ ਅਕਾਲ ਤਖ਼ਤ ਸਾਹਿਬ ਦੇ ਨਾਲ ਗੁੱਸਾ, ਗਿਲਾ, ਨਾਰਾਜ਼ਗੀ ਵੀ ਸਾਡਾ ਰਾਈਟ ਹੈ। ਇਸ ਕਰਕੇ ਉਹਨੂੰ ਤੁਸੀਂ ਨੈਗੇਟਿਵ ਵਿੱਚ ਨਹੀਂ ਲੈ ਕੇ ਜਾਣਾ, ਉਹਨੂੰ ਤੁਸੀਂ ਪੋਜ਼ਿਟਿਵ ਵਿੱਚ ਲੈ ਕੇ ਜਾਣਾ। ਬਾਕੀ ਤੁਸੀਂ ਸਦਾ ਇਸ ਪਲੇਟਫਾਰਮ ਤੇ ਆਓ, ਤੁਸੀਂ ਨੁਕਸ ਕੱਢੋ, ਅਸੀਂ ਜੇ ਸਾਡਾ ਨੁਕਸ ਹੋਏਗਾ ਅਸੀਂ ਵਾਅਦਾ ਕਰਦੇ ਅਸੀਂ ਸੁਧਾਰਾਂਗੇ।
1: ਸੋ ਬਿਲਕੁਲ ਜੀ। ਸੋ 905-673-3337। ਸੋ ਅਕਾਲ ਤਖ਼ਤ ਸਾਹਿਬ ਦੇ ਕਿਸੇ ਵੀ ਵਿਸ਼ੇ ਦੇ ਉੱਪਰ ਉਸਤੇ ਤਾਂ ਗੱਲ ਕਰਨੀ, ਆਪਾਂ ਉੱਥੇ ਨਤਮਸਤਕ ਹਾਂ, ਉੱਥੇ ਉਹ ਸਾਡੀ ਸੁਪਰੀਮ ਪਾਵਰ ਆ, ਉੱਥੇ ਨਹੀਂ ਅਸੀਂ ਕਿੰਤੂ ਪਰੰਤੂ ਕਰ ਸਕਦੇ। ਸੋ ਤੁਸੀਂ ਉਸ ਜਿਹੜੀ ਮੁੱਦੇ ਦੀ ਸੰਜੀਦਗੀ ਨੂੰ ਸਮਝੋ ਕਿ ਗੱਲ ਕਿਸ ਸੰਦਰਭ ਦੇ ਵਿੱਚ ਹੋ ਰਹੀ ਆ। ਸੋ 905-673-3337 ਕਾਲ ਬਹੁਤ ਸਾਰੀਆਂ ਨੇ, ਤੁਸੀਂ ਬਹੁਤ ਸਾਰੇ ਕਾਲ ਕਰਦੇ ਹੋ, ਬਹੁਤ ਸਰੋਤਿਆਂ ਦਾ ਸਤਿਕਾਰ ਆ, ਪਰ ਹੁਣ ਸਮੇਂ ਦੀ ਨਜ਼ਾਕਤ ਇਹ ਹੈ ਕਿ 7:58 ਹੋ ਚੁੱਕੇ ਆ ਅਤੇ ਹੁਣੇ ਕੁਛ ਸਕਿੰਟਾਂ ਦੇ ਵਿੱਚ 1 ਮਿੰਟ ਰਹਿ ਜਾਣਾ, ਅਤੇ ਮੈਨੂੰ ਲੱਗਦਾ ਨਾ ਤੁਹਾਡੀ ਗੱਲ ਪੂਰੀ ਹੋਣੀ ਹੈ ਨਾ ਰਮੇਸ਼ ਜੀ ਦੀ ਪੂਰੀ ਹੋਣੀ ਆ। ਸੋ ਆਪਾਂ ਇਹਨੂੰ ਕੱਲ੍ਹ ਤੇ ਪਾ ਦਿੰਦੇ ਹਾਂ। ਸੋ ਰਮੇਸ਼ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਅਤੇ ਆਪਾਂ ਕੱਲ੍ਹ ਨੂੰ ਨਵੀਆਂ ਗੱਲਾਂ, ਨਵੀਆਂ ਖਬਰਾਂ, ਨਵੇਂ ਦਿਨ ਦੇ ਵਿੱਚ ਫਿਰ ਜੁੜਾਂਗੇ ਅਤੇ ਫਿਰ ਆਪਾਂ ਖਬਰਾਂ ਦੇ ਨਾਲ ਸਾਂਝ ਪਾਵਾਂਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਜੀ।
0: ਪ੍ਰਭ ਸੰਤ ਜੀ, ਮੈਂ ਵੀ ਜਾਂਦੇ ਜਾਂਦੇ ਗੱਲ ਕਹਿਣੀ ਹੈ, ਮੈਨੂੰ ਯਾਦ ਆ ਗਈ, ਉਹ ਕਹਿੰਦੇ ਹੁੰਦੇ ਨਾ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ।
1: ਜੀ
0: ਪ੍ਰਭ ਸੰਤੂ ਜੀ, ਤੁਹਾਡਾ ਸਮਾਂ ਮੁੱਕ ਗਿਆ, ਚਲੋ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਹੈ, ਜਿੰਨਾ ਵੀ ਸਮਾਂ ਦਊਂਗੇ ਤੁਹਾਡਾ ਧੰਨਵਾਦ
1: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਸੋ ਕੱਲ੍ਹ ਨੂੰ ਮਿਲਦੇ ਹਾਂ ਜੀ, ਇਹ ਸੀ ਪੰਜਾਬੀ ਲਹਿਰ ਦਾ ਅੱਜ ਦਾ ਪ੍ਰੋਗਰਾਮ। ਇਸ ਤੋਂ ਬਾਅਦ ਤੁਸੀਂ ਨਵੀਂ ਸਿੱਧੂ ਹੋਣਾ ਨਾਲ ਜੁੜੋਗੇ, ਬਹੁਤ ਹੀ ਮਸ਼ਹੂਰ ਅਤੇ ਡਰਾਈਵ ਟਾਈਮ ਪ੍ਰਾਈਵ ਟਾਈਮ ਸ਼ੋਅ ਨਵੀਂ ਸਿੱਧੂ ਹੋਣਾ ਦੇ ਨਾਲ ਪੰਜਾਬੀ ਲਹਿਰਾਂ, ਤੁਸੀਂ ਜੁੜੇ ਰਹੋ ਬਸ AM 530 ਦੇ ਸੁਪਰ ਹਿੱਟ ਪ੍ਰੋਗਰਾਮਾਂ ਦੇ ਨਾਲ। ਪਰ ਮੈਨੂੰ ਤੁਹਾਨੂੰ ਇੱਥੇ ਇਜਾਜ਼ਤ ਦੇਣੀ ਪੈਣੀ ਆ, ਮਿਲਦੇ ਹਾਂ ਜਲਦੀ ਸ਼ਾਮ ਨੂੰ 9-10 ਰੇਡੀਓ ਪ੍ਰੋਗਰਾਮ ਉਡਾਣ 'ਚ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅਤੇ ਅੱਜ ਦੇ ਖੂਬਸੂਰਤ ਦਿਨ ਨੂੰ ਤੁਸੀਂ ਇੰਜੋਏ ਕਰੋ, ਖੁਸ਼ ਰਹੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ।

0: ਤੁਸੀਂ ਹੁਣ ਵੱਧ ਸਪੇਸ, ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚ ਹੋ ਤਾਂ ਟਮਰੇਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ, ਉਹ ਵੀ ਲੀਜ਼ ਤੇ। ਸ਼ਾਨਦਾਰ ਮੂਵਮੈਂਟ ਆਫਿਸ ਦੇ ਨਾਲ ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845 780-239-5845।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Main thoda apna vakeel Brij Mohan

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: SNS ਲੋਅਰਸ ਕੋ ਇਨ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
4: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057878

ਵੀਡੀਓ ਤੇ ਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ, 11 ਤੋਂ 8। 905-204-1313, 905-204-1313। ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-8

0: Wow, Mom. Dad is in a jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Tech Spirit, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475504 1557

0: ਵਾਹ ਪ੍ਰੋਗਰਾਮ ਹੈ ਪੰਜਾਬੀ ਲੜਨ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲੜਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ ਸੋਰੀ ਮੋਰਨਿੰਗ ਸਭ ਨੂੰ ਕਿਵੇਂ ਹੋ ਕੀ ਹਾਲ ਚਾਲ ਨੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਦੇਖੋ ਕਈਆਂ ਦੀ ਈਵਨਿੰਗ ਵੀ ਆ ਜਿਹੜੇ ਸਾਡੇ ਨਾਈਟ ਸ਼ਿਫਟ ਵਾਲੇ ਮਿੱਤਰ ਸੱਜਣ ਨੇ ਉਹ ਤਾਂ ਕਹਿ ਰਹੇ ਹੋਣਗੇ ਜਾਓ ਯਾਰ ਕੰਮ ਤੇ ਅਸੀਂ ਤਾਂ ਚੱਲੇ ਹਾਂ ਸੌਣ ਤੇ ਅਸੀਂ ਚੱਲੇ ਹਾਂ ਰਿਲੈਕਸ ਕਰਨ ਸੋ ਹਰੇਕ ਦਾ ਜ਼ਿੰਦਗੀ ਦੇ ਵਿੱਚ ਇੱਕ ਡਿਫਰੈਂਟ ਡਿਫਰੈਂਟ ਸਕੈਜੂਲ ਹੁੰਦਾ ਕਈ ਵਾਰ ਨਾ ਸੋਚੀਦਾ ਡਰਾਈਵ ਕਰ ਰਹੇ ਹਾਂ ਲਾਈਟਾਂ ਤੇ ਰੁਕੇ ਹੋ ਕੋਈ ਤੁਹਾਡੇ ਖੱਬੇ ਖੜਾ ਕੋਈ ਤੁਹਾਡੇ ਸੱਜੇ ਖੜਾ ਖੱਬੇ ਖੜਾ ਬੰਦਾ ਖਬਰਾਂ ਕਿੱਥੇ ਜਾ ਰਿਹਾ ਹੋ ਸਕਦਾ ਉਹ ਬੰਦਾ ਹੋਸਪਿਟਲ ਨੂੰ ਜਾ ਰਿਹਾ ਡਾਕਟਰਸ ਅਪੋਇੰਟਮੈਂਟ 'ਤੇ ਜਾ ਰਿਹਾ ਜਿਹੜਾ ਤੁਹਾਡੇ ਸੱਜੇ ਪਾਸੇ ਗੱਡੀ ਖੜੀ ਹੈ ਉਹ ਖਬਰਾਂ ਆਪਣੇ ਹਨੀਮੂਨ 'ਤੇ ਜਾ ਰਹੇ ਆ ਸੋ ਜ਼ਿੰਦਗੀ ਨਾ ਹਰੇਕ ਇਨਸਾਨ ਲਈ ਇੱਕ ਡਿਫਰੈਂਟ ਚੈਪਟਰ ਦੇ ਉੱਤੇ ਹੁੰਦੀ ਆ ਕੋਈ ਦੁਨੀਆਂ 'ਤੇ ਆ ਰਿਹਾ ਕੋਈ ਦੁਨੀਆਂ ਤੋਂ ਜਾ ਰਿਹਾ ਸੋ ਇੱਕ ਸਾਡੀ ਕਵੀਸ਼ਰੀ ਪਾਪਾ ਜੀ ਉਹਨਾਂ ਦੀ ਸੀਗੀ ਕਿ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਸੋ ਲਾਈਫ ਇੱਕ ਡਿਫਰੈਂਟ ਪੈਥ ਹੁੰਦਾ ਹਰ ਇੱਕ ਦਾ ਸੋ ਇੰਜੋਏ ਕਰਿਆ ਕਰੋ ਜਿਵੇਂ ਉਹੀ ਮੈਂ ਗੱਲ ਕਰ ਰਹੀ ਸੀ ਕਿ ਜਿਵੇਂ ਈਵਨਿੰਗ ਕਹਿੰਦਾ ਤਾਂ ਵੀ ਠੀਕ ਹੈ ਮੋਰਨਿੰਗ ਕਹਿੰਦਾ ਤਾਂ ਵੀ ਠੀਕ ਹੈ ਕਿਉਂਕਿ ਹਰੇਕ ਦਾ ਅਲੱਗ ਅਲੱਗ ਸਕੈਡਿਊਲ ਹੈ ਸੋ ਪ੍ਰੋਗਰਾਮ ਪੰਜਾਬੀ ਲਹਿਰਾ 905-673-3337 ਆਪਣਾ ਨੰਬਰ ਹੈ 9050-6733-3337 ਤੇ ਗੱਲਬਾਤ ਤੁਹਾਡੀ ਸਾਡੀ ਹਮੇਸ਼ਾ ਹੋ ਸਕਦੀ ਹੈ 905-673-3337 9050-6733-3337 ਹੋਰ ਸੁਣਾਓ ਕਿਵੇਂ ਹੋ ਕੀ ਹਾਲ ਚਾਲ ਨੇ ਬੱਲੇ ਬੱਲੇ ਚੜ੍ਹਦੀ ਕਲਾ ਠੀਕ ਠਾਕ ਹੋ ਅੱਜ ਕਹਿ ਰਿਹਾ ਕਿ ਟੋਰਾਂਟੋ ਦੇ ਵਿੱਚ ਇੱਕ ਰੈਕਰਡ ਤੋੜਿਆ ਜਾ ਸਕਦਾ ਸੋ ਸਕੋਰਚਿੰਗ ਇੱਕ ਨਾ ਜਦੋਂ ਸਕੋਰਚਿੰਗ ਸ਼ਬਦ ਆ ਜਾਂਦਾ ਸਕੋਰਚਿੰਗ ਹੋਟ ਟੈਂਪਰੇਚਰ ਅੱਜ ਆ ਸਕਦੇ ਨੇ ਹਾਈ ਆਫ 37 ਡਿਗਰੀਜ਼ ਅਤੇ ਫੀਲ ਕਰੇਗਾ ਵੀ 45 ਹੈ ਬੱਲੇ ਬੱਲੇ ਬੱਲੇ 45 ਤਾਂ ਯਾਰ ਇਹ ਮੌਸਮ ਤਾਂ ਦਿੱਲੀ ਵਗੈਰਾ 'ਚ ਆਉਂਦਾ ਸੋ ਵਿਲ ਫੀਲ ਲਾਈਕ 45 ਡਿਗਰੀਜ਼ ਅੱਜ ਖਿਆਲ ਰੱਖੋ ਆਪਣਾ ਬਾਹਰ ਜਾ ਰਹੇ ਹੋ ਥੋੜ੍ਹਾ ਜਿਹਾ ਬਚ ਕੇ ਮੋੜ ਤੋਂ ਅਤੇ ਹਾਈਡਰੇਟਡ ਰਹੋ ਖਿਆਲ ਰੱਖੋ ਆਪਣਾ ਬਹੁਤ ਜ਼ਿਆਦਾ ਗਰਮੀ ਜਿਹੜਾ ਇਸ ਤੋਂ ਪਹਿਲਾਂ ਰੈਕਰਡ ਸੈੱਟ ਹੋਇਆ ਸੀ ਉਹ ਸੀ 14 ਜੁਲਾਈ 1995 ਨੂੰ ਜਦੋਂ 36.8 ਸੀ ਅੱਜ 37 ਕਹਿ ਰਹੇ ਨੇ ਸੋ ਦੇਖਦੇ ਹਾਂ ਬਈ ਅੱਜ ਕੀ ਬਣਦਾ ਅਤੇ ਮੌਸਮ ਕਿੱਦਾਂ ਦਾ ਆ ਰਿਹਾ ਬੜਾ ਹੇਜ਼ੀ ਜਿਹਾ ਵੈਦਰ ਹੋਵੇਗਾ ਕਿਉਂਕਿ ਵਾਇਲਡ ਫਾਇਰ ਦਾ ਸਮੋਕ ਕੁਝ ਏਰੀਆਜ਼ ਦੇ ਵਿੱਚ ਅੱਜ ਸਵੇਰੇ 7 ਵਜੇ ਤੋਂ ਬਾਅਦ ਟੋਰਾਂਟੋ 32nd ਵਰਸਟ ਏਅਰ ਕੁਆਲਿਟੀ ਦੇ ਵਿੱਚ ਸੀ IQ ਏਅਰ ਦੇ ਹਿਸਾਬ ਨਾਲ ਜੋ ਕਿ ਇੱਕ ਗਲੋਬਲ ਏਅਰ ਕੁਆਲਿਟੀ ਡੇਟਾ ਹੈ ਸੋ ਹੀਟ ਵਾਰਨਿੰਗ ਐਂਡ ਬੀ ਕੇਅਰਫੁਲ ਖਿਆਲ ਰੱਖੋ ਆਪਣਾ ਅਗੇਨ ਸਟੇ ਹਾਈਡਰੇਟਡ ਤੁਸੀਂ ਕਿਸੇ ਸਟੋਰ 'ਤੇ ਜਾ ਰਹੇ ਹੋ ਕਿਤੇ ਵੀ ਜਾ ਰਹੇ ਹੋ ਬੱਚਿਆਂ ਨੂੰ ਗੱਡੀ 'ਚ ਨਾ ਛੱਡੋ ਤੁਹਾਡੇ ਪੈਟਸ ਨੇ ਡੋਗਸ ਕੈਟਸ ਉਹਨਾਂ ਨੂੰ ਬਿਲਕੁਲ ਗੱਡੀ 'ਚ ਨਾ ਛੱਡੋ ਬੜੀਆਂ ਯਾਰ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਕੋਈ ਪੇਰੈਂਟ ਸਟੋਰ ਚਲੇ ਗਿਆ ਕੋਈ ਪਤਾ ਨਹੀਂ ਕਿਸੇ ਨੂੰ ਮਿਲਣ ਚਲੇ ਗਏ ਅਤੇ ਬੱਚਿਆਂ ਨੂੰ ਜਾਂ ਪੈਟਸ ਨੂੰ ਗੱਡੀ ਛੱਡ ਗਏ ਅਤੇ ਚਲੋ ਜੀ ਕੋਈ ਨਾ ਕੋਈ ਫਿਰ ਨੈਗੇਟਿਵ ਕੋਨਸੀਕੁਐਂਸ ਨਿਕਲਦਾ ਹੀ ਨਿਕਲਦਾ 5 Rivers ਡਕਟ ਕਲੀਨਿੰਗ ਆਪਣੀ ਡਕਟ ਕਲੀਨਿੰਗ ਟਾਈਮ ਸਿਰ ਕਰਵਾ ਲਵੋ 5 Rivers ਡਕਟ ਕਲੀਨਿੰਗ ਨੂੰ ਕਾਲ ਕਰੋ 437-688-7750 ਤੁਹਾਡੇ ਘਰ ਦੇ ਵਿੱਚ ਬਹੁਤ ਸਾਰੀ ਡਸਟ ਆਪਣੇ ਵੈਂਟਸ ਦੇ ਵਿੱਚ ਹੁਣ ਦੇਖੋ ਫਲੋਰ ਹੈ ਆਪਣਾ ਫਲੋਰ ਨੂੰ ਬਰੂਮ ਵੀ ਕਰ ਲਿਆ ਵੈਕਿਊਮ ਵੀ ਕਰ ਲਿਆ ਮੋਪ ਵੀ ਕਰ ਲੈਂਦੇ ਹਾਂ ਹੁਣ ਜਿਹੜੇ ਤੁਹਾਡੇ ਡਕਟ ਨੇ ਤੁਹਾਡੇ ਵੈਂਟ ਨੇ ਉਹਨਾਂ 'ਚ ਤਾਂ ਨਹੀਂ ਜਾ ਕੇ ਆਪਾਂ ਸਫਾਈ ਕਰ ਸਕਦੇ ਉਹਦੇ ਲਈ ਡਕਟ ਕਲੀਨਿੰਗ ਕਰਾਓ ਨੰਬਰ ਹੈ 4376887750 4376887750 ਦੇ ਉੱਤੇ ਤੁਸੀਂ ਕਾਲ ਕਰੋ 5 Rivers ਡਕਟ ਕਲੀਨਿੰਗ ਨੂੰ ਸਾਡੇ ਨਾਲ ਜੁੜ ਚੁੱਕੇ ਨੇ ਸੌਰਭ ਰਤਨ ਜੀ ਸੋ ਸੌਰਭ ਜੀ ਦੇ ਨਾਲ ਆਲਵੇਜ਼ ਫਾਈਨੈਂਸ਼ੀਅਲ ਦੁਨੀਆ ਦੀ ਗੱਲਬਾਤ ਕਰੀਦੀ ਹੈ ਦੇਖੋ ਫਾਈਨੈਂਸ਼ੀਅਲ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰਾਂ 'ਚ ਹਜੇ ਵੀ ਇਸ ਦੀ ਬੜੀ ਕਮੀ ਹੈ ਸੋ ਪਹਿਲਾਂ ਸੌਰਭ ਜੀ ਨੂੰ ਵੈਲਕਮ ਕਰ ਲਈ ਸੌਰਭ ਜੀ ਕਿਵੇਂ ਹੋ
1: ਥੈਂਕ ਯੂ ਨਵੀ ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ ਔਰ ਆਈ ਹੋਪ ਯੂ ਆਰ ਫੀਲਿੰਗ ਗੁੱਡ ਐਂਡ ਹੈਲਦੀ ਐਂਡ ਐਂਡ ਅਪਬੀਟ
0: ਥੈਂਕ ਯੂ ਸਰ ਸੋ ਸਰ ਜੀ ਮੈਂ ਨਾ ਚਲੋ ਤੁਹਾਡੀਆਂ ਗੱਲਾਂ ਬਾਤਾਂ ਸੁਣੀ ਦੀਆਂ ਨੇ ਅਤੇ ਥੋੜ੍ਹਾ ਬਹੁਤਾ ਕੋਸ਼ਿਸ਼ ਕਰੀ ਦੀ ਹੈ ਕਿ ਫਾਈਨੈਂਸ਼ਲੀ ਹਲਕਾ ਫੁਲਕਾ ਜਿਹਾ ਜਿੰਨਾ ਹੋ ਸਕਦਾ ਅਪ ਟੂ ਡੇਟ ਰਹੀਏ ਅਤੇ ਬਹੁਤ ਸਾਰੇ ਲੋਕ ਹੈਰਾਨੀ ਦੀ ਗੱਲ ਹੈ ਕਿ ਪਲੈਨਿੰਗ ਹੀ ਨਹੀਂ ਕਰਦੇ। ਮੈਂ ਆਪਣੇ ਕਈ ਯਾਰਾਂ ਦੋਸਤਾਂ ਨੂੰ ਪੁੱਛ ਬੈਠਾ, ਮੈਂ ਕਿਹਾ ਹਾਂ ਵੀ ਵੀਰ ਹੁਣ ਦੇਖੋ ਆਪਾਂ ਪ੍ਰਾਈਵੇਟ ਕੋਈ ਇਨਫੋਰਮੇਸ਼ਨ ਤਾਂ ਪੁੱਛ ਨਹੀਂ ਸਕਦੇ, ਬਟ ਹਾਂ ਯਾਰ ਕਿੰਨੇ ਕੁ ਜਾਣੇ ਤੁਸੀਂ ਇਨਵੈਸਟ ਕਰਦੇ ਹੋ? ਤਕਰੀਬਨ ਹਰੇਕ ਕਹਿੰਦਾ ਨਹੀਂ ਵੀ ਇਨਵੈਸਟ ਤਾਂ ਕੁਛ ਨਹੀਂ ਕਰੀਦਾ, ਇੱਕ ਅੱਧੀ ਪ੍ਰੋਪਰਟੀ ਲੈ ਲਈ ਬਸ, ਜੇ ਕਿਸੇ ਨੇ ਲਈ ਹੈ ਦੈਟਸ ਇਟ। ਮੈਂ ਕਿਹਾ ਅੱਛਾ ਤੁਹਾਡਾ TFSA? TFSA ਨਹੀਂ ਵੀ ਸੇਵਿੰਗ ਅਕਾਊਂਟ ਹੈਗਾ। ਮੈਂ ਕਿਹਾ ਵਾਹ ਵੀ ਵਾਹ। ਹੁਣ ਬਹੁਤ ਸਾਰੇ ਲੋਕ ਨੇ, ਮੇਰੇ ਮਿੱਤਰ ਨੇ, ਉਹਨਾਂ ਨੇ ਘਰ ਲੈਣਾ। ਮੈਂ ਕਿਹਾ ਤੁਹਾਡਾ FHSA? ਕਹਿੰਦੇ FHSA ਨਹੀਂ, ਬਸ ਪੈਸੇ ਜੋੜੀ ਜਾ ਰਹੇ ਆ। ਮੈਂ ਕਿਹਾ ਯਾਰ ਹੈਰਾਨੀ ਦੀ ਗੱਲ ਆ ਵੀ ਆਪਾਂ ਕਿੰਨੇ ਅਨਐਜੂਕੇਟਡ ਜਾਂ ਕਹਿ ਲਓ ਕਿ ਫਾਈਨੈਂਸ਼ਲੀ ਹਜੇ ਵੀ ਇਲਿਟਰੇਟ ਆ।
1: Definitely, Ravi, tusi bilkul I would say you have bang on point jehda hai ga statement ditti hai ki hai ke sanu eh cheezan lagdiyan nahi hagiyan ke zaruri hai, sanu eh lagda hi nahi hai ga ke sadi financial literacy da, sadi financial well being te ki asar payega, sanu discipline ch rehn di aadat ghatdi ja rahi hagi hai, sanu goal oriented ਫਾਈਨੈਂਸ਼ੀਅਲ ਲਾਈਫ ਜੀਣ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਇੰਟਰਸਟ ਨਹੀਂ ਆ। ਉਹ ਕਹਿੰਦੇ ਜ਼ਿੰਦਗੀ ਆ ਜੀ ਲਓ, ਕੋਈ ਨਹੀਂ ਪੈਸੇ ਜੁੜ ਜਾਣਗੇ, ਹੋ ਜੂਗਾ। ਇੱਕ ਇੱਕ ਐਟੀਚਿਊਡ ਐਸਾ ਡਿਵੈਲਪ ਹੁੰਦਾ ਜਾ ਰਿਹਾ ਹੈਗਾ ਜਿਹਦੇ ਵਿੱਚ ਅਸੀਂ ਆਪਣੇ ਐਕਸ਼ਨ ਦੀ ਓਨਰਸ਼ਿਪ ਨਹੀਂ ਲੈਣਾ ਚਾਹੁੰਦੇ। ਤੇ ਐਕਸ਼ਨ ਦੀ ਓਨਰਸ਼ਿਪ ਜਨਰਲੀ ਤੁਹਾਡੀ ਜਿਹੜੀ ਹੈਗੀ ਆ ਮਾਇੰਡ ਸੈਟ ਤੋਂ ਆਉਂਦੀ ਹੈਗੀ ਆ। ਐਜੂਕੇਸ਼ਨ ਤਾਂ ਮਾਰਕੀਟ ਦੇ ਵਿੱਚ ਬਹੁਤ ਜਗ੍ਹਾ ਪਈ ਆ, ਮਤਲਬ ਗੂਗਲ ਦੇ ਉੱਪਰ ਇਨਫੋਰਮੇਸ਼ਨ ਪਈ ਹੈ ਔਰ ਲਾਇਬ੍ਰੇਰੀ ਦੇ ਵਿੱਚ ਬੁੱਕਸ ਪਈਆਂ ਹੈਗੀਆਂ ਔਰ ਬਲੌਗਸ ਹੈਗੇ ਨੇ, ਪੇਡ ਬਲੌਗਸ ਹੈਗੇ ਨੇ, ਬੈਂਕਸ ਹੈਗੇ ਨੇ, ਮੇਰੇ ਵਰਗੇ ਬੰਦੇ ਹੈਗੇ ਨੇ, ਹੋਰ ਫਾਈਨੈਂਸ਼ੀਅਲ ਬ੍ਰੋਕਰੇਜਸ ਹੈਗੀਆਂ ਨੇ।
0: ਤੇ ਸਰ ਜੀ ਮੇਨ ਗੱਲ ਇਹ ਹੈ, ਬੜਿਆਂ ਨੂੰ ਲੱਗਦਾ ਕਿ ਯਾਰ ਜੇ ਅਸੀਂ ਇਨਵੈਸਟਿੰਗ ਕਰਨੀ ਹੈ ਤਾਂ $5,000 ਤੋਂ ਸ਼ੁਰੂ ਕਰੀਏ, ਸਾਨੂੰ ਮਹੀਨੇ ਦਾ 2,500-2,500। ਹੁਣ ਮੈਂ ਕੱਲ ਵੀ ਕਿਤੇ ਦੇਖ ਰਿਹਾ ਸੀ ਕਿ ਕਿੱਡਾ ਵੱਡਾ ਫਾਈਨੈਂਸ਼ੀਅਲ ਗੈਪ ਪੈ ਜਾਂਦਾ ਜੇ ਤੁਸੀਂ ਅਰਲੀ ਨਹੀਂ ਸਟਾਰਟ ਕਰਦੇ। ਜੇ ਕੋਈ ਬੰਦਾ $300 ਪਰ ਮੰਥ ਕਹਿ ਲਓ ਕਿ 8% ਤੇ ਵੀ ਇਨਵੈਸਟ ਕਰ ਰਿਹਾ, ਪਰ ਈਅਰ ਉਹਨੂੰ 8% ਰਿਟਰਨ ਆ ਰਿਹਾ, ਜਿਹੜਾ ਬੰਦਾ 25 ਸਾਲ ਤੇ ਸ਼ੁਰੂ ਹੁੰਦਾ ਉਹਦੀ 40 ਸਾਲ ਬਾਅਦ ਵੈਲਿਊ ਹੋਊਗੀ 9,60,000। ਜਿਹੜਾ ਬੰਦਾ 35 ਸਾਲ 10 ਸਾਲ ਲੇਟ ਹੋ ਜਾਂਦਾ ਉਹਦੀ ਵੈਲਿਊ ਹੋਊਗੀ $4,20,000। ਸੋ ਕਿੰਨੇ ਪੈਸਿਆਂ ਤੇ $5,40,000 ਤੇ ਤੁਸੀਂ ਮਿਸ ਹੀ ਕਰ ਰਹੇ ਹੋ?
1: ਡੈਫੀਨੇਟਲੀ ਨਵੀ, ਕਿਉਂਕਿ ਕੰਪਾਊਂਡ ਗਰੋਥ ਜਿਹੜੀ ਹੈਗੀ ਹੈ ਉਹੀ ਤੁਹਾਡੇ ਪੈਸੇ ਦੀ ਇਫੈਕਟਿਵਨੈਸ ਨੂੰ ਵਧਾਉਂਦੀ ਹੈ। ਸੋ ਇਫ ਯੂ ਮਿਸ ਦ ਟਾਈਮ ਯੂ ਮਿਸ ਐਵਰੀਥਿੰਗ। ਪੈਸਾ ਜਿਹੜਾ ਹੈਗਾ ਉਹ ਤੁਹਾਡੀ ਟਾਈਮ ਦੀ ਉਹਦੇ ਨਾਲ ਪਾਵਰ ਦੇ ਨਾਲ ਗਰੋ ਹੋ ਸਕਦਾ। ਇਸੇ ਕਰਕੇ ਹੁੰਦਾ ਕੀ ਹੈ ਨਵੀਂ ਮਾਇੰਡ ਸੈਟ ਇਹ ਹੈਗਾ ਪਤਾ ਨਹੀਂ ਸਾਡੇ ਨਾਲ ਹੋਊਗਾ, ਪਤਾ ਨਹੀਂ $2 million ਜਾਂ $1 million ਕਿੱਡੀ ਕੁ ਵੱਡੀ ਰਕਮ ਹੈ। ਮਤਲਬ ਸਾਨੂੰ ਇਹ ਬਿਲੀਫ ਹੀ ਨਹੀਂ ਹੈਗਾ ਕਿ ਅਸੀਂ ਛੋਟੀਆਂ ਬੱਚਤਾਂ ਕਰਦੇ ਹੋਏ ਵੱਡੇ ਜਿਹੜੇ ਹੈਗੇ ਆ ਪੈਸੇ ਜੋੜ ਸਕਦੇ ਹੈਗੇ ਆ। ਇਹ ਗੱਲ ਸੁਭਾਵਕ ਨਹੀਂ ਹੈ, ਇਹ ਗੱਲ ਅਸਲ 'ਚ ਸੱਚਾਈ ਹੈ। ਯੂ ਆਰ ਐਬਸੋਲੂਟਲੀ ਰਾਈਟ। ਸਾਨੂੰ ਇਹਦੇ ਵਿੱਚ ਜਿਹੜਾ ਹੈਗਾ ਵੈ ਮੈਨੂੰ ਜਿਵੇਂ ਇਹਨੂੰ ਕਹਿਣ ਦੇ ਵਿੱਚ ਸ਼ਰਮ ਨਹੀਂ ਆ ਰਹੀ ਹੈਗੀ, ਬਹੁਤੇ ਲੋਕਾਂ ਨੂੰ ਇਹ ਕੌਨਫੀਡੈਂਸ ਹੀ ਹੈ ਨਹੀਂ ਕਿ ਛੋਟੀਆਂ ਬੱਚਤਾਂ ਕਰਦੇ ਹੋਏ ਅਸੀਂ ਵੱਡੇ ਪੈਸੇ ਇਕੱਠੇ ਕਰ ਸਕਦੇ ਹਾਂ, ਨੰਬਰ 1। ਨੰਬਰ 2, ਉਹਨਾਂ ਨੂੰ ਡਰ ਲੱਗਦਾ ਹੈ ਕਿਉਂਕਿ ਸਾਨੂੰ ਨੌਲੇਜ ਨਹੀਂ ਹੈਗੀ ਕਿਤੇ ਸਾਡੇ ਨਾਲ ਠੱਗੀ ਠੋਰੀ ਨਾ ਹੋ ਜਾਵੇ। ਤੀਸਰੀ ਗੱਲ ਉਹਨਾਂ ਨੂੰ ਇਹ ਲੱਗਦੀ ਹੈਗੀ ਹੈ ਕਿ ਅੱਜ ਦੀ ਜਿਹੜੀ ਲਾਈਫ ਸਟਾਈਲ ਹੈ ਸਾਡਾ ਉਹਦੇ ਵਿੱਚ ਉਹਨੂੰ ਮੇਨਟੇਨ ਕਰਨ ਲਈ, ਕੈਰੀ ਕਰਨ ਦੇ ਲਈ ਪੈਸੇ ਜ਼ਿਆਦਾ ਜ਼ਰੂਰੀ ਨੇ, ਚਲੋ ਥੋੜਾ ਦੇਰ ਰੋਕ ਕੇ ਕਰ ਲਾਂਗੇ, ਅਟਕੇ ਕਰ ਲਾਂਗੇ। ਚੌਥੀ ਗੱਲ ਉਹਨਾਂ ਨੂੰ ਇਹ ਲੱਗਦਾ ਹੈਗਾ ਵੈ ਕਿ ਗੌਰਮੈਂਟ ਨੇ ਸਾਨੂੰ ਇਨਫ ਕਰ ਦੇਣਾ, ਬੁਢਾਪੇ ਦੇ ਵਿੱਚ ਕੀ ਹੈ 2 ਰੋਟੀਆਂ ਖਾਣੀਆਂ, ਕੋਈ ਗੱਲ ਨਹੀਂ ਹੋ ਜੂਗਾ। ਸੋ ਇਹ ਜਿਹੜਾ ਐਟੀਚਿਊਡ ਹੈ ਨਾ ਕੁੱਲ ਮਿਲਾ ਕੇ ਮਾਇੰਡ ਸੈਟ ਜਿਹੜਾ ਹੈਗਾ ਇਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ। ਯੰਗ ਲੋਕ ਜਿਹੜੇ ਹੈਗੇ ਨੇ ਉਹ ਇੰਡਲਜੈਂਸ ਦੇ ਕਾਰਨ, ਉਹ ਲੈਕ ਆਫ ਜਿਹੜਾ ਹੈਗਾ ਉਹਨਾਂ 'ਚ ਕੌਨਫੀਡੈਂਸ ਦੀ ਕਮੀ ਨਹੀਂ ਹੈ ਯੰਗ ਬੰਦਿਆਂ ਵਿੱਚ, ਲੇਕਿਨ ਉਹਨਾਂ ਨੂੰ ਲੱਗਦਾ ਹੈਗਾ ਕਿ ਵੀ ਸ਼ੁੱਡ ਗੈਟ ਸਮ ਕੁਇਕ ਮਨੀ ਮੇਕਿੰਗ ਫਾਰਮੂਲਾ ਥਰੂ ਸਟਾਕ ਮਾਰਕੀਟ, ਥਰੂ ਡਿਜੀਟਲ ਕਰੰਸੀ ਐਕਸੈਟਰਾ ਐਕਸੈਟਰਾ, ਜਿਹਦੇ ਵਿੱਚ ਸਾਨੂੰ ਇੱਕ ਵੱਡਾ ਪੈਸਾ ਬਹੁਤ ਕੁਇਕਲੀ ਸਾਨੂੰ ਮਿਲ ਜੇ। ਉਹਦੇ ਵਿੱਚ ਗਲਤੀ ਕੀ ਹੋ ਜਾਂਦੀ ਹੈਗੀ ਹੈ ਕਿ ਸਾਡੇ ਕੋਲ ਰਿਸਕ ਲੈਣ ਦੇ ਲਈ ਪੈਸਾ ਤਾਂ ਘੱਟ ਹੈ ਲੇਕਿਨ ਮਾਇੰਡ ਸੈਟ ਬਹੁਤ ਜ਼ਿਆਦਾ ਹੈ। ਸੋ ਇਸ ਕਰਕੇ ਜਦੋਂ ਅਸੀਂ ਪਹਿਲੇ ਟ੍ਰੇਡ ਦੇ ਵਿੱਚ ਹੀ ਪੈਸਾ ਲੂਜ਼ ਕਰ ਜਾਂਦੇ ਹਾਂ ਤੇ ਸਾਡਾ ਕੌਨਫੀਡੈਂਸ ਕਈ ਸਾਲਾਂ ਦੇ ਲਈ ਖਤਮ ਹੋ ਜਾਂਦਾ ਹੈਗਾ। ਸੋ ਇਸ ਚੀਜ਼ ਤੋਂ ਬਚਣਾ ਚਾਹੀਦਾ ਹੈਗਾ। ਕਾਰਨ ਕੀ ਹੈ ਕਿ ਟਾਈਮ ਵੈਲਿਊ ਮਨੀ ਜਿਹੜੀ ਹੈਗੀ ਹੈ ਉਹ ਸਿਰਫ ਰਿਸਕ ਦੇ ਨਾਲ ਨਹੀਂ ਬਣਦੀ, ਨੋ, ਟਾਈਮ ਵੈਲਿਊ ਮਨੀ ਜਿਹੜੀ ਹੈਗੀ ਹੈ ਉਹ ਐਜੂਕੇਟਡ ਮਾਇੰਡ ਦੇ ਦੁਆਰਾ ਲਿੱਤੇ ਹੋਏ ਐਕਸ਼ਨਸ ਦੇ ਨਾਲ ਬਣਦੀ ਹੈ। ਰਿਸਕ ਤਾਂ ਉਹਦੇ ਵਿੱਚ ਇੱਕ ਇਨਪੁਟ ਹੈ। ਸੋ ਡੂ ਨਾਟ ਗੋ ਆਫਟਰ ਰਿਸਕ ਓਨਲੀ, ਰਿਸਕ ਨੂੰ ਸਮਝਣਾ ਸ਼ੁਰੂ ਕਰੋ, ਰਿਸਕ ਔਰ ਰਿਵਾਰਡ ਡੈਫੀਨੇਟਲੀ ਸਿੱਕੇ ਦੇ ਦੋ ਪਹਿਲੂ ਨੇ, ਲੇਕਿਨ ਆਪਾਂ ਇਹ ਭੁੱਲ ਜਾਂਦੇ ਹੈਗੇ ਹਾਂ ਕਿ ਉਹਨਾਂ ਦੇ ਵਿਚਕਾਰ ਜਿਹੜੀ ਚੀਜ਼ ਹੈਗੀ ਹੈ ਉਹਨੂੰ ਅਸੀਂ ਕਿਵੇਂ ਅੰਡਰਸਟੈਂਡ ਕਰਨਾ। ਸੋ ਇਸ ਕਰਕੇ ਯੂ ਆਰ ਐਬਸੋਲੂਟਲੀ ਰਾਈਟ, ਐਜੂਕੇਸ਼ਨ ਇਜ਼ ਦਾ ਓਨਲੀ ਬੈਸਟ ਵੇ ਟੂ ਮੇਕ ਅ ਇਨਫੋਰਮਡ ਐਕਸ਼ਨ। ਉਹੀ ਚੀਜ਼ ਆਪਾਂ ਕਰਦੇ ਹਾਂ ਔਰ ਉਹੀ ਆਪਣਾ ਇੱਕ ਮੰਤਵ ਹੈ। ਗਿਵ ਮੀ ਅ ਕਾਲ, ਸਿਟ ਡਾਊਨ ਵਿਦ ਮੀ, ਵੈਦਰ ਯੂ ਆਰ ਅ ਇੰਜੀਨੀਅਰ, ਯੂ ਆਰ ਅ ਫਾਰਮਾਸਿਸਟ, ਯੂ ਆਰ ਅ ਡਾਕਟਰ, ਵੈਟਨੇਰੀਅਨ, ਜਾਂ ਤੁਸੀਂ ਆਪਣੀ ਲਾਈਫ ਕੈਨੇਡਾ 'ਚ ਨਵੀਂ ਸ਼ੁਰੂ ਕੀਤੀ ਹੈਗੀ ਹੈ। ਔਰ ਨਵੀਂ ਮੈਂ ਤੁਹਾਨੂੰ ਇਹ ਦੱਸਦਾ, 15 ਸਾਲ ਪਹਿਲਾਂ ਮੈਂ ਆਪਣੇ ਇੱਕ ਕਲਾਇੰਟ ਦੇ ਪੈਸੇ ਸ਼ੁਰੂ ਕੀਤੇ ਸੀਗੇ। ਮੈਂ ਹਮੇਸ਼ਾ ਕਹਿੰਦਾ ਕਿ ਸਾਡੀ ਕੋਲ ਟੈਕਸ ਐਫੀਸ਼ੀਐਂਟ ਸਿਸਟਮੈਟਿਕ ਵਿਦਡਰਾਵਲ ਪਲਾਨ ਹੈ। ਸੋ 15 ਸਾਲ ਪਹਿਲਾਂ ਉਹਨਾਂ ਦੀ ਉਹ ਰਿਟਾਇਰ ਹੋ ਰਹੇ ਸੀਗੇ, 65 ਸਾਲ ਦੀ ਉਹਨਾਂ ਦੀ ਉਮਰ ਸੀਗੀ, ਬਿਜ਼ਨਸ ਦੇ ਵਿੱਚੋਂ ਆ ਰਹੇ ਸੀ। ਉਹਨਾਂ ਨੇ ਮੈਨੂੰ ਤਕਰੀਬਨ $3 million ਦਿੱਤਾ, ਜਿਹਦੇ ਚੋਂ ਅਸੀਂ $1.5 million ਉਹਨਾਂ ਦਾ ਰੈਗੂਲਰ ਇਨਕਮ 5% ਡਿਸਟ੍ਰੀਬਿਊਸ਼ਨ ਦੇ ਹਿਸਾਬ ਨਾਲ ਇਨਵੈਸਟ ਕੀਤਾ। ਵੀ ਗੇਵ ਹਿਮ 82% ਦੇ ਕਰੀਬ ਨੈਟ ਜਿਹੜੀ ਹੈਗੀ ਆ ਟੈਕਸ ਐਫੀਸ਼ੀਐਂਟ ਇਨਕਮ, ਭਾਵ ਕਿ ਉਹਨਾਂ ਨੂੰ ਇਸ ਇਨਕਮ ਤੇ ਕੋਈ ਟੈਕਸ ਨਹੀਂ ਲੱਗਿਆ। ਅੱਜ ਉਹਨਾਂ ਦਾ ਪੈਸਾ ਗਰੋ ਹੋ ਕੇ ਜਿਹੜਾ ਹੈਗਾ ਓਵਰ $4.2 million ਹੈ, ਈਵਨ ਆਫਟਰ 5% ਡਿਸਟ੍ਰੀਬਿਊਸ਼ਨ, ਐਂਡ ਇਟ ਇਜ਼ ਯੀਲਡਿੰਗ ਓਨਲੀ ਮੈਕਸੀਮਮ 26% ਟੈਕਸਿਸ, ਕਿਉਂਕਿ ਇਹ ਕੈਪੀਟਲ ਗੇਨ ਦੇ ਰੂਪ ਦੇ ਵਿੱਚ ਇਕੱਤਰ ਹੋਇਆ। ਔਰ ਤੁਸੀਂ ਬਿਲੀਵ ਕਰੀਓ, ਉਹਨਾਂ ਨੇ ਮੈਨੂੰ ਘੁੱਟ ਕੇ ਜੱਫੀ ਪਾਈ, ਕਿਉਂਕਿ ਹੁਣ ਉਹ 80 ਸਾਲ ਤੋਂ ਉੱਪਰ ਉਮਰ ਹੋ ਗਈ ਆ। ਕਹਿੰਦੇ ਯਾਰ, ਮੈਨੂੰ ਹੀ ਲੱਗਦਾ ਸੀਗਾ ਕਿ ਤੁਸੀਂ ਲੋਕ ਨਾ ਜੋਕਰ ਹੈਗੇ ਹੋ, ਛਲਾਵਾ ਹੀ ਕਰਦੇ ਹੋ। ਪਰ ਮੈਂ ਕਿਹਾ ਜੀ ਨਹੀਂ, ਅਸਲ ਚ ਪਲੈਨਿੰਗ ਹੈ। ਸੋ ਲੌਂਗ ਸਟੋਰੀ ਸ਼ਾਰਟ, ਸਮ ਟਾਈਮ ਸਾਨੂੰ ਇਹ ਲੱਗਦਾ ਹੈਗਾ ਕਿ ਜੋ ਅਸੀਂ ਕਰ ਰਹੇ ਹਾਂ ਉਹ ਠੀਕ ਹੈ, ਸਾਨੂੰ ਉਹਦੇ ਨਾਲ ਹੀ ਸਟਿੱਕ ਕਰਨਾ ਚਾਹੀਦਾ, ਨਵੀਂ ਚੀਜ਼ ਦੇ ਉੱਪਰ ਸਾਨੂੰ ਨਵਾਂ ਦਿਮਾਗ ਨਹੀਂ ਲਾਉਣਾ ਚਾਹੀਦਾ।
0: ਸਰਬਜੀਤ ਦਾ ਨੰਬਰ ਹੈ 416-833-8833, ਬਹੁਤ ਵਾਰ ਆਪਣੇ ਕੋਲ ਨਹੀਂ ਯਾਰ ਉਹ ਨੌਲੇਜ ਹੁੰਦੀ, ਨਹੀਂ ਉਹ ਸਮਾਂ ਹੁੰਦਾ ਕਿ ਸਟੱਡੀ ਕਰੀਏ। ਸੋ ਦੈਟਸ ਵਾਈ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਟੈਕਸ ਐਫੀਸ਼ੀਐਂਟ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ, 416-833-8533। ਥੈਂਕ ਯੂ ਸਰ, ਬਹੁਤ ਸ਼ੁਕਰੀਆ।
1: ਥੈਂਕ
0: ਯੂ। 8575, ਹੈਲੋ
2: ਜੀ, ਆਪਣਾ
0: ਨੰਬਰ ਭੇਜੋ ਜਿਹੜਾ ਡਾਕ ਕਲੀਨਰ ਵਾਲੇ ਡਾਕ
2: ਮੈਂ ਤੁਹਾਨੂੰ
0: ਭੇਜਾਂ ਜਾਂ ਤੁਹਾਨੂੰ ਮੈਂ ਬੋਲ ਦਵਾਂ? ਮੈਂ ਬਦਾਮ ਬਦੂਮ ਖਾਇਆ ਕਰੋ, ਭੁੱਲੀ ਦਾ ਨੀ ਹੁੰਦਾ ਜੀ ਛੇਤੀ।
2: ਬਦਾਮ ਤਾਂ 5 ਖਾਈ,
0: 5 ਥੋੜੇ ਵਧਾ ਲਓ ਫਿਰ।
2: ਉਮਰ ਜ਼ਿਆਦਾ ਹੋ ਗਈ।
0: ਕਿੰਨੀ ਉਮਰ ਹੋ ਗਈ ਤੁਹਾਡੀ?
2: 50-50 ਵੀ ਖਾਂਦੇ ਰਹੇ ਆ, ਉਮਰ ਤਾਂ 75 ਸਾਲ ਆ।
0: 75 ਤਾਂ ਕੁਛ ਨੀ ਯਾਰ, ਅਜੇ ਜਵਾਨ ਪਏ ਹੋ। ਬਦਾਮ 50 ਵੀ ਖਾਈਦੇ ਸੀ? ਓ ਵਾਹ ਬਈ ਵਾਹ, 50 ਤਾਂ ਜ਼ਿਆਦੇ ਯਾਰ, 50 ਤਾਂ ਚਲੋ 15-20 ਠੀਕ ਹੁੰਦੇ ਆ ਕਿ ਨਹੀਂ ਬਦਾਮ? ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਨੰਬਰ ਹੈ, 905-673-3337। ਓਕੇ, ਗੱਲਬਾਤ ਅੱਜ ਆਪਾਂ ਕਰਦੇ ਹਾਂ ਥੋੜ੍ਹੀ ਜੀ ਤੁਹਾਡੇ ਨਾਲ ਇੱਕ ਇਸ਼ੂ ਜਿਹੜਾ ਚਲੋ ਕਈ ਲੋਕਾਂ ਨੇ ਮੇ ਵੀ ਫੇਸ ਕੀਤਾ, ਕਈ ਨੇ ਨਹੀਂ ਕੀਤਾ ਹੋਣਾ। ਇੱਕ ਲੜਕੀ ਹੈ ਅਤੇ ਉਹ ਨਾ ਪ੍ਰੈਗਨੈਂਟ ਹੈ ਅਤੇ ਉਹਦੇ ਬੱਚਾ ਹੋਣ ਵਾਲਾ। ਉਹਨੇ ਔਨਲਾਈਨ ਇੱਕ ਪੋਸਟ ਪਾਈ, ਕਹਿੰਦੀ ਵੀ ਮੈਂ ਬਹੁਤ ਕਨਫਿਊਜ਼ਡ ਹਾਂ, ਵੀ ਬੱਚੇ ਤੋਂ ਬਾਅਦ ਮੈਂ ਚਾਹੁੰਦੀ ਹਾਂ ਕਿ ਮੈਂ ਇੱਕ ਨੈਨੀ ਹਾਇਰ ਕਰਾਂ, ਵੀ ਉਹ ਨੈਨੀ ਸਾਡੇ ਘਰ ਰਹਿ ਕੇ ਬੱਚੇ ਦੀ ਟੇਕ ਕੇਅਰ ਕਰੇ, ਅਸੀਂ ਆਰਾਮ ਨਾਲ ਰਾਤ ਨੂੰ ਸੌ ਜਾਈਏ, ਉਹ ਜਾਗੇ ਬੱਚੇ ਨਾਲ। ਪਰ ਉਹ ਕੁੜੀ ਕਹਿੰਦੀ ਕਿ ਮੈਨੂੰ ਇੱਕ ਇਸ਼ੂ ਇਹ ਹੈ ਕਿ ਮੇਰੀ ਸੱਸ ਵੀ ਹੈ, ਚਲੋ ਕਹਿੰਦੀ ਕਿ ਅਸੀਂ ਅੱਡ ਰਹਿੰਦੇ ਹਾਂ, ਅਤੇ ਕਹਿੰਦੀ ਮੇਰੀ ਮਾਂ ਵੀ ਹੈ, ਅਤੇ ਉਹ ਕਹਿੰਦੀ ਕਿ ਉਹ ਦੋਨੋਂ ਜਾਣੇ ਫਰੀ ਨੇ, ਅਤੇ ਉਹ ਦੋਨੋਂ ਕਹਿ ਰਹੀਆਂ ਨੇ ਕਿ ਅਸੀਂ ਹੈਗੀਆਂ ਅਤੇ ਤੈਨੂੰ ਕੋਈ ਹੈਲਪਫੁਲ ਦੀ ਲੋੜ ਹੈ ਤਾਂ ਤੂੰ ਦੱਸੀ। ਉਹ ਕੁੜੀ ਕਹਿੰਦੀ ਪਰ ਮੈਂ ਫੈਮਿਲੀ ਨੂੰ ਇਨਵੋਲਵ ਨਹੀਂ ਕਰਨਾ ਚਾਹੁੰਦੀ, ਕਿਉਂਕਿ ਮੈਨੂੰ ਪਤਾ ਕਿ ਕਈ ਵਾਰ ਕਿਸੇ ਨੂੰ ਕੁਛ ਕਹਿਣਾ ਹੁੰਦਾ ਵੀ ਆਈ ਨਹੀਂ ਕਰਨਾ, ਉਵੇਂ ਨਹੀਂ ਕਰਨਾ, ਫਿਰ ਪੇਰੈਂਟਸ ਆਪਣੇ ਮਾਈਂਡ ਕਰਦੇ ਆ ਕਿ ਸਾਨੂੰ ਕਿਉਂ ਤੂੰ ਟੋਕਦੀਆਂ ਹੈ, ਅਸੀਂ ਵੀ ਬੱਚੇ ਪਾਲੇ ਆ, ਅਸੀਂ ਵੀ ਇਹ ਕੀਤਾ, ਅਸੀਂ ਵੀ ਉਹ ਕੀਤਾ, ਚਲੋ ਹੁੰਦਾ। ਉਹ ਹੁਣ ਕੁੜੀ ਕਨਫਿਊਜ਼ਡ ਆ, ਉਹ ਕਹਿੰਦੀ ਕਿ ਮੈਨੂੰ ਪਤਾ ਜੀ, ਮੈਂ ਆਪਣੀ ਮਾਮ ਨੂੰ ਵੀ ਅਤੇ ਆਪਣੀ ਮਦਰ ਇਨ ਲਾਅ ਨੂੰ ਵੀ ਦੋਨਾਂ ਨੂੰ ਵੀ ਕਹਿਤਾ ਕਿ ਨਹੀਂ ਕੋਈ ਨਾ ਅਸੀਂ ਨੈਨੀ ਹਾਇਰ ਕਰ ਰਹੇ ਹਾਂ, ਵੀ ਉਹ ਟੇਕ ਕੇਅਰ ਕਰ ਲਵੇਗੀ, ਵੀ ਤੁਸੀਂ ਕੋਈ ਨਾ ਇੰਜੋਏ ਕਰੋ, ਜਦੋਂ ਤੁਹਾਡੀ ਲੋੜ ਪਈ ਤੁਹਾਨੂੰ ਦੱਸਾਂਗੇ। ਉਹ ਹੁਣ ਕਨਫਿਊਜ਼ਡ ਆ ਵੀ ਮੈਂ ਕਰਾਂ ਕੀ ਮੈਂ ਨੈਨੀ ਹਾਇਰ ਕਰਾਂ ਜਾਂ ਮੈਂ ਯੂ نو ਬਸ ਦੋਨਾਂ ਮਾਵਾਂ ਦੀ ਹੈਲਪ ਲੈ ਲਵਾਂ ਦੇਖੋ ਕਿ ਇਹ ਕੁੜੀ ਨੂੰ ਨਾਲੇ ਕੋਈ ਫਾਈਨੈਂਸ਼ੀਅਲ ਪੈਸਿਆਂ ਦੀ ਵੀ ਕੋਈ ਦਿੱਕਤ ਨਹੀਂ ਹੈਗੀ ਕੋਈ ਇਸ਼ੂ ਨਹੀਂ ਹੈਗਾ ਉਹ ਅਫੋਰਡ ਕਰ ਸਕਦੀ ਹੈ ਤਾਂ ਹੀ ਉਹ ਇੱਕ ਨੈਣੀ ਬਾਰੇ ਸੋਚ ਰਹੀ ਹੈ ਤੁਹਾਡਾ ਕੀ ਖਿਆਲ ਹੈ ਨੰਬਰ ਹੈ ਆਪਣਾ 905-673-3337 905-673-3337 ਅਤੇ ਕਈ ਲੋਕਾਂ ਨੇ ਰਿਪਲਾਈ ਕੀਤਾ ਕਿ ਨਹੀਂ ਬਈ ਨੈਣੀ ਹੀ ਹਾਇਰ ਕਰ ਤੂੰ ਚੰਗੀ ਰਹੇਂਗੀ ਖੁਸ਼ ਰਹੇਂਗੀ ਨਾਲੇ ਤੂੰ ਹੋਰ ਇਨਵੋਲਵ ਰਹਿ ਸਕਦੀ ਹੈ ਤੂੰ ਰੋਕ ਸਕਦੀ ਹੈ ਟੋਕ ਸਕਦੀ ਹੈ ਜਿਵੇਂ ਵੀ ਤੂੰ ਚਾਹੁੰਦੀ ਹੈ ਅਤੇ ਕੁਝ ਕੁ ਲੋਕ ਕਹਿੰਦੇ ਨਹੀਂ ਬਈ ਤੂੰ ਤਾਂ ਲੱਕੀ ਹੈ ਤੇਰੇ ਕੋਲ ਦੋ ਮਾਵਾਂ ਨੇ ਤੂੰ ਉਹਨਾਂ ਦੀ ਹੈਲਪ ਲੈ ਐਵੇਂ ਤੂੰ ਨੈਣੀ ਤੋਂ ਕੀ ਕਰਾਉਣਾ ਨੰਬਰ ਹੈ ਆਪਣਾ 905-673-3337 905-673-3337 ਆਪਣਾ ਨੰਬਰ ਹੈ 905-673-3337 905-673-3337 ਇਸ ਸਿਚੁਏਸ਼ਨ ਦੇ ਵਿੱਚ ਇਹ ਕੀ ਕਰੇ ਤੈਨੂੰ ਪਤਾ ਵੀ ਹੈ ਕਿ ਮਾਵਾਂ ਨੇ ਤਾਂ ਅਪਸੈਟ ਬਹੁਤ ਹੋ ਜਾਣਾ ਕਿ ਬਈ ਤੂੰ ਹੁਣ ਸਾਡੀ ਹੈਲਪ ਲੈ ਨਹੀਂ ਰਹੀ ਹੈ ਤੂੰ ਬਾਹਰ ਪੈਸੇ ਕਿਸ ਨੂੰ ਦੇ ਰਹੀ ਹਾਂ ਅਸੀਂ ਕਦ ਰਹੀ ਹਾਂ ਅਸੀਂ ਕਦ ਲਈ ਇੱਥੇ ਯੂ ਨੋ ਵਿਹਲੀਆਂ ਬੈਠੀਆਂ 905-673-3337 ਆਪਣਾ ਨੰਬਰ ਹੈ ਅਤੇ ਤੁਹਾਡਾ ਕੀ ਓਪੀਨੀਅਨ ਹੈ ਵਟ ਸ਼ੁੱਡ ਸ਼ੀ ਡੂ ਕੁੜੀ ਇਸ ਸਿਚੁਏਸ਼ਨ 'ਚ ਕਰੇ ਕੀ ਹੁੰਦਾ ਵੀ ਜਦੋਂ ਆਪਣੀ ਕਮਿਊਨਿਟੀ 'ਚ ਥੋੜ੍ਹਾ ਜਿਹਾ ਮੁਸ਼ਕਿਲ ਜਿਹਾ ਹੋ ਜਾਂਦਾ ਸੋ ਨਾਲ ਦੀ ਨਾਲ ਗੱਲਬਾਤ ਤੁਹਾਡੇ ਨਾਲ ਕਰ ਰਹੇ ਹਾਂ ਅਤੇ ਤੁਹਾਡੀਆਂ ਕਾਲਸ ਲੈਂਦੇ ਹਾਂ ਕੁਆਲਿਟੀ ਕਾਰ ਰਿਪੇਅਰ ਨੂੰ ਯਾਦ ਰੱਖੋ ਗੱਡੀ ਦੀ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਕੋਈ ਇੰਜਨ ਟ੍ਰਾਂਸਮਿਸ਼ਨ ਦਾ ਇਸ਼ੂ ਪੈ ਗਿਆ ਗੱਡੀ ਦਾ ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ ਨੂੰ ਫੋਨ ਕਰ ਲਓ ਤੁਹਾਡੇ ਲਈ ਅਵੇਲੇਬਲ ਨੇ 171 ਰਦਰਫਰਡ ਰੋਡ ਸਾਊਥ 'ਤੇ ਨੰਬਰ ਹੈ 905-460-1111 905-460-1111 ਕੁਆਲਿਟੀ ਕਾਰ ਰਿਪੇਅਰ ਮਿਸਟਰ ਕੁਲਵੰਤ 905-460-1111 ਊਬਰ ਲਿਫਟ ਦੀ ਸੇਫਟੀ ਇੰਜਨ ਟ੍ਰਾਂਸਮਿਸ਼ਨ ਦਾ ਇਸ਼ੂ ਕੋਈ ਵੀ ਕਾਰ ਵੈਨ ਟਰੱਕ ਦਾ ਯੂ ਨੋ ਪ੍ਰੋਬਲਮ ਹੈ ਕੋਈ ਤੁਹਾਡੇ ਲਈ ਅਵੇਲੇਬਲ ਨੇ ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ ਗਰੋਸਰੀ ਆਪਣੀ ਕਰਨੀ ਹੈ ਤਾਂ ਤੁਸੀਂ ਕੈਨੇਡੀ ਐਂਡ ਮੇਫੀਲਡ ਦੇ ਐਨ ਬਿਲਕੁਲ ਕੋਰਨਰ 'ਤੇ ਜਾਓ ਅਤੇ ਵਧੀਆ ਟੋਪ ਦਾ ਗਰੋਸਰੀ ਸਟੋਰ ਹੈ ਤੁਹਾਡੇ ਲਈ ਹਾਜ਼ਰ ਜੇ ਕਿਸੇ ਨੂੰ ਐਨਕਾਂ ਚਾਹੀਦੀਆਂ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ ਬਿਯੋਂਡ ਆਈਓਏਅਰ ਵਾਲੇ ਤੁਹਾਡੇ ਲਈ ਹਾਜ਼ਰ ਨੇ ਨਿਗਾ ਦੀ ਐਨਕਾਂ ਚਾਹੀਦੀਆਂ ਤੁਹਾਨੂੰ ਕੋਈ ਸਨ ਗਲਾਸਿਸ ਦੀ ਲੋੜ ਹੈ ਤਾਂ ਬਿਯੋਂਡ ਆਈਓਏਅਰ ਹੰਬਰ ਵੈਸਟ ਐਂਡ ਗੋਰਵੇ 905-793-3937 ਬਿਯੋਂਡ ਆਈਓਏਅਰ ਹੰਬਰ ਵੈਸਟ ਗੋਰਵੇ ਬਿਯੋਂਡ ਆਈਓਏਅਰ ਅਤੇ ਤੁਸੀਂ ਇੱਕ ਵਾਰ ਗੇੜਾ ਆਪਣਾ ਜ਼ਰੂਰ ਜ਼ਰੂਰ ਮਾਰੋ ਸੋ ਤੁਹਾਡਾ ਕੀ ਖਿਆਲ ਹੈ ਇੱਕ ਕੁੜੀ ਬੱਚੇ ਦੀ ਟੇਕ ਕੇਅਰ ਕਰਨ ਦੇ ਲਈ ਨੈਣੀ ਹਾਇਰ ਕਰਨ ਬਾਰੇ ਸੋਚ ਰਹੀ ਹੈ ਬਟ ਉਹਦੇ ਕੋਲ ਮਦਰ ਇਨ ਲਾਅ ਮਦਰ ਦੀ ਵੀ ਹੈਲਪ ਹੈਗੀ ਆ ਅਤੇ ਉਹ ਕੁੜੀ ਹੁਣ ਦੁਚਿੱਤੀ ਜਾ ਕੇ ਜੇ ਮੈਂ ਕਿਸੇ ਨੈਣੀ ਨੂੰ ਹਾਇਰ ਕਰ ਲਿਆ ਤਾਂ ਮੇਰੀ ਮਦਰ ਇਨ ਲਾਅ ਨੇ ਵੀ ਅਪਸੈਟ ਹੋ ਜਾਣਾ ਅਤੇ ਕਹਿਣਾ ਕਿ ਜੇ ਅਸੀਂ ਹੈਗੇ ਟੇਕ ਕੇਅਰ ਕਰਨ ਲਈ ਤੈਨੂੰ ਨੈਣੀ ਦੀ ਕੀ ਲੋੜ ਹੈ ਬਟ ਕੁੜੀ ਕਹਿੰਦੀ ਹੈ ਕਿ ਮੈਂ ਕੰਫਰਟੇਬਲ ਹਾਂ ਕਿ ਕੋਈ ਨੈਣੀ ਟੇਕ ਕੇਅਰ ਕਰੇ ਹੁਣ ਤੁਹਾਡਾ ਕੀ ਓਪੀਨੀਅਨ ਹੈ ਇਹਦੇ ਬਾਰੇ ਕੀ ਕੁੜੀ ਗਲਤ ਹੈ ਜੇ ਉਹ ਕਿਸੇ ਨੈਣੀ ਨੂੰ ਹਾਇਰ ਕਰਨਾ ਚਾਹੁੰਦੀ ਹੈ ਆਪਣੇ ਇੱਥੇ ਬੜੇ ਪਰਿਵਾਰਾਂ 'ਚ ਲੋਕ ਕਰ ਰਹੇ ਨੇ ਇੱਦਾਂ ਜਾਂ ਤੁਹਾਨੂੰ ਲੱਗਦਾ ਕਿ ਕੁੜੀ ਨੂੰ ਮਾਂ ਦੀ ਹੈਲਪ ਲੈਣੀ ਚਾਹੀਦੀ ਹੈ ਕਿ ਜੇ ਗ੍ਰੈਂਡ ਮਦਰ ਹੈਗੀ ਹੈ ਬੱਚੇ ਦੀ ਤਾਂ ਨੈਣੀ ਨੂਨੀਆਂ ਦੀ ਕੀ ਲੋੜ ਹੈ ਸੋ 905-673-3337 ਆਪਣਾ ਸਟੂਡੀਓ ਦਾ ਨੰਬਰ ਹੈ 905-673-3337 ਇੱਕ ਤਾਂ ਆਪਾਂ ਬਹੁਤ ਸਾਰੀਆਂ ਚੀਜ਼ਾਂ ਤਾਂ ਨਹੀਂ ਕਰ ਪਾਉਂਦੇ ਆਪਾਂ ਨੂੰ ਡਰ ਰਹਿੰਦਾ ਸਾਡੇ ਪੇਰੈਂਟਸ ਨੇ ਅਪਸੈਟ ਹੋ ਜਾਣਾ ਉਹਨਾਂ ਨੇ ਕਹਿਣਾ ਕਿ ਤੁਸੀਂ ਸਾਡੀ ਸਲਾਹ ਨਹੀਂ ਲਈ ਜਾਂ ਸਾਨੂੰ ਨਹੀਂ ਪਹਿਲਾਂ ਪੁੱਛਿਆ ਜਾਂ ਅਸੀਂ ਹੈਗੇ ਹਾਂ ਤੁਹਾਨੂੰ ਹੋਰ ਕਿਸ ਚੀਜ਼ ਦੀ ਲੋੜ ਹੈ ਸੋ 905-673-3337 ਆਪਣਾ ਨੰਬਰ ਹੈ ਅਤੇ ਹਮੇਸ਼ਾ ਮੈਂ ਕਹਿੰਦਾ ਉਹਨਾਂ ਕਿ ਹੁਣੇ ਤੁਸੀਂ ਕਾਲ ਕਰੋ ਨਹੀਂ ਤਾਂ ਆਪਾਂ ਲੇਟ ਹੋ ਜਾਣਾ ਫਿਰ ਸਾਡੇ ਤੋਂ ਵੀ ਸਾਰੀਆਂ ਕਾਲਾਂ ਲੈਣੀ ਹੁੰਦੀ ਆ ਸੋ ਕਾਲ ਕਰਨੀ ਹੈ ਜਲਦੀ ਕਰ ਲਿਆ ਕਰੋ ਆਪਾਂ ਬਹੁਤ ਵਾਰ ਵੇਟ ਕਰਦੇ ਹਾਂ ਹੋਰ ਲਿਸਨਰਸ ਦੀ ਪਹਿਲਾਂ ਗੱਲ ਸੁਣ ਲਈਏ ਫਿਰ ਕਰਾਂਗੇ ਕਾਲ ਫਿਰ ਟਾਈਮ ਨਹੀਂ ਰਹਿੰਦਾ ਸੋ 905-673-3337 1692 ਹੈਲੋ 1692 ਹੈਲੋ ਜੀ ਹੈਲੋ ਹੈਲੋ ਹੈਲੋ ਚਲੋ ਜੀ ਕੱਟ ਹੀ ਦਿੱਤੀ ਕਾਲ ਨੂੰ, ਥੋੜੇ ਹੋਲਡ ਕਰ ਲਿਆ ਕਰੋ ਯਾਰ। ਸਾਡੇ ਨਾਲ ਸੁੱਖ ਭਾਅ ਜੀ ਜੁੜਿਆ ਕੁਇਕਲੀ ਗ੍ਰੈਂਡ ਹੋਮ ਫਰਨੀਚਰ। ਸੁੱਖ ਭਾਅ ਜੀ ਵੈਲਕਮ।
3: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਇਸ ਵੀਕਐਂਡ ਉੱਪਰ ਐਨਵਰਸਰੀ ਸੇਲ ਲੱਗਣ ਜਾ ਰਹੀ ਆ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਪਾਵਰ ਰਿਕਲਾਈਨਰ ਚਾਹੀਦੇ ਨੇ, ਤੇ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਜਿਹਨਾਂ ਪਰਿਵਾਰਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜਿਹਦੀ ਰੈਗੂਲਰ ਕੀਮਤ $500-600 ਸੀ, ਸਿਰਫ $199 ਦਾ। ਜੀ ਹਾਂ, ਹਾਰਡ ਫੋਮ ਦਾ ਮੈਟਰਸ $199 ਦਾ ਮਿਲੂਗਾ। ਤੇ ਜਾਂਦੇ ਹੋਏ ਤੁਸੀਂ ਬਾਕਸ ਦੇ ਵਿੱਚੋਂ ਆਪਣੀ ਪਰਚੀ ਕੱਢਣੀ ਨਹੀਂ ਭੁੱਲਣੀ, ਜਿਹਦੇ ਵਿੱਚੋਂ $1100 ਕੈਸ਼ ਵੀ ਮਿਲ ਸਕਦਾ, ਟੀਵੀ ਵੀ ਮਿਲ ਸਕਦਾ, ਮਾਈਕ੍ਰੋਵੇਵ, ਐਪਲ ਦੀ ਸਮਾਰਟ ਵਾਚ ਵੀ ਮਿਲ ਸਕਦੀ ਆ। ਸੋ ਹਾਰਡ ਫੋਮ ਦਾ ਮੈਟਰਸ $199 ਦਾ ਮਿਲਣਾ, ਤੇ ਜਾਂਦੇ ਹੋਏ ਬਾਕਸ ਦੇ ਵਿੱਚੋਂ ਪਰਚੀ ਜ਼ਰੂਰ ਕੱਢ ਕੇ ਆਪਣਾ ਗਿਫਟ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਓ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਹੈ ਐਨਵਰਸਰੀ, ਐਨਵਰਸਰੀ ਸੇਲ, ਸੇਲ, ਸੇਲ ਨਵੀਂ ਭਾਜੀ।
0: ਬਹੁਤ ਸ਼ੁਕਰੀਆ ਜੀ। 2163 ਹਾਂਜੀ,
4: ਗੁੱਡ ਮਾਰਨਿੰਗ ਨਵੀਂ, ਕੀ ਹਾਲ ਚਾਲ?
0: ਗੁੱਡ ਮਾਰਨਿੰਗ ਜੀ, ਠੀਕ ਹੈ। ਵਾਹ, ਤੁਸੀਂ ਕਿੱਥੇ ਰਹਿੰਦੇ ਹੋ?
4: ਐਕਚੁਅਲੀ ਮੇਰੇ ਕੋਲ ਬਸ ਚੇਂਜ ਹੋ ਗਿਆ, ਮੈਂ ਵਰਕ ਫਰਮ ਹੋਮ ਨਾਉ, ਤੇ ਬਸ ਗੱਲ ਕਾਲ ਹੀ ਨਹੀਂ ਕਰ
0: ਰਿਹਾ। ਅੱਛਾ, ਵਰਕ ਫਰਮ ਹੋਮ, ਚਲੋ ਵਰਕ ਫਰਮ ਹੋਮ ਵੀ ਵਧੀਆ। ਹੋਰ ਸੁਣਾਓ?
4: ਹਾਂਜੀ, ਪਰ ਮੈਨੂੰ ਚੰਗਾ ਨਹੀਂ ਲੱਗਦਾ ਵਰਕ ਫਰਮ ਹੋਮ।
0: ਅੱਛਾ, ਤੁਸੀਂ ਸਾਨੂੰ ਮਿਸ ਕਰਦੇ ਹੋ ਨਾ ਫਿਰ?
4: ਕਾਮਨ ਹੋ ਗਿਆ, ਬਹੁਤ ਬੱਚੇ ਰੱਖਣ ਰੱਖਦੇ ਆ ਨੈਨੀ, ਤੇ ਮੈਨੂੰ ਨੀ ਲੱਗਦਾ ਕਿ ਜਿੱਦਾਂ ਹੁਣ ਮੇਰੀ ਏਜ ਆ ਕਿ ਮੇਰੇ ਬੱਚੇ ਜੇ ਨੈਨੀ ਰੱਖਦੇ ਆ ਤੇ ਮੈਨੂੰ ਕੋਈ ਇਤਰਾਜ਼ ਹੋਏਗਾ, ਕਿਉਂਕਿ ਹਰੇਕ ਨੂੰ ਆਪਣੀ ਆਪਣੀ ਲਾਈਫ ਹੈ, ਕਿਉਂਕਿ ਹੁਣ ਉਹ ਪੁਰਾਣਾ ਟਾਈਮ ਯਾ ਤਾਂ ਹੋ ਕੇ ਤੁਹਾਡੇ ਪੇਰੈਂਟਸ ਵਿਲਿੰਗਲੀ ਕਹਿ ਰਹੇ ਨੇ ਕਿ ਵੀ ਅਸੀਂ ਕਰਨਾ ਚਾਹੁੰਦੇ ਹੈਗੇ ਆ, ਹਨਾ, ਇਸ ਡਿਫਰੈਂਟ ਨਹੀਂ, ਪਰ ਫਿਰ ਵੀ ਕੋਈ ਮੰਨਿਆ ਜਾਂਦਾ ਬੰਦਾ, ਉਹਨਾਂ ਦੀ ਵੀ ਆਪਣੀ ਲਾਈਫ ਹੈ, ਉਹਨਾਂ ਦੇ ਵੀ ਕੁਛ ਆਪਣੇ, ਹਨਾ, ਕਿਤੇ ਜਾਣਾ ਕਿਤੇ ਆਉਣਾ, ਨਹੀਂ ਤਾਂ ਤੁਸੀਂ ਵੀ ਮਤਲਬ ਉਹ ਉਹਦੇ ਵਿੱਚ ਫਸੇ ਰਹਿੰਦੇ ਹੋ। ਜੇ ਰਿਪੋਰਟ ਕਰ ਸਕਦੇ ਆ ਬੱਚੇ ਦੇ ਵਾਇਨਾ ਕੱਲ ਲੈ ਜਾਣਾ ਚਾਹੀਦਾ ਮੇਰੇ ਹਿਸਾਬ ਨਾਲ, ਤਾਂ ਮੈਨੂੰ ਮੇਰੇ ਵਰਗਿਆਂ ਤੋਂ ਕੋਈ ਇਤਰਾਜ਼ ਨਹੀਂ ਹੈਗਾ ਕਿ ਲਈ।
0: ਅੱਛਾ, ਤੁਸੀਂ ਬਿਲਕੁਲ ਮਾਈਂਡ ਨਹੀਂ ਕਰੋਗੇ, ਤੇ ਤੁਹਾਡੀ ਬੇਟੀ ਹੈ ਵੀ ਉਹ ਕਹੇ ਕਿ ਮੰਮ ਤੁਸੀਂ ਵਿਹਲੇ ਹੋ ਪੂਰੇ, ਤੇ ਉਹ ਤੁਹਾਨੂੰ ਦੱਸੇ ਕਿ ਮੈਂ ਨੈਣੀ ਹਾਇਰ ਕਰ ਲਈ, ਤੁਸੀਂ ਕਹੋਗੇ ਠੀਕ ਹੈ ਪੁੱਤ ਜਿਵੇਂ ਤੁਹਾਨੂੰ ਠੀਕ ਲੱਗਦਾ?
4: ਠੀਕ
0: ਹੈ, ਤੁਹਾਡੀ ਗੱਲ ਨਾਲੇ ਦੇਖੋ, ਇੱਕ ਤਾਂ ਨਾ ਮੇਨ ਗੱਲ ਇਹ ਕਿ ਅਪਸੈਟ ਨਹੀਂ ਹੋਣਾ ਚਾਹੀਦਾ ਜੇ ਬੱਚੇ ਕੁਛ ਕਰ ਰਹੇ ਆ, ਤੇ ਦੇਖੋ ਉਹ ਤੁਸੀਂ ਹੁਣ ਫ੍ਰੀ ਹੋ, ਤੁਸੀਂ ਜੋ ਮਰਜ਼ੀ ਕਰੋ। ਬਟ ਆਪਣੇ ਨਾ ਘਰਾਂ ਚ ਗੱਲ ਇਹ ਹੈ ਕਿ ਪੇਰੈਂਟਸ ਅਪਸੈਟ ਹੋ ਜਾਂਦੇ ਆ, ਖਾਸ ਤੌਰ ਤੇ ਕੋਈ ਮਦਰ ਇਨ ਲਾਜ ਨੇ, ਸੱਸਾਂ ਨੇ, ਉਹ ਤਾਂ ਬਹੁਤ ਗੁੱਸੇ ਹੁੰਦੀਆਂ ਕਿ ਅਸੀਂ ਕਾਹਦੇ ਲਈ ਬੈਠਿਆ ਹੈ, ਇਹਨੂੰ ਇਹਨੂੰ ਨੈਣੀਆਂ ਦੀ ਕੀ ਲੋੜ ਹੈ, ਉਹ ਬਹੁਤ ਵੱਡਾ ਇਸ਼ੂ ਕ੍ਰੀਏਟ ਕਰ ਲੈਂਦੇ ਨੇ।
4: ਚਲੋ,
0: ਥੈਂਕ ਯੂ ਸੋ ਮਚ। ਐਂਡ ਜਿਵੇਂ ਮੈਂ ਪਹਿਲਾਂ ਗੱਲ ਕੀਤੀ, ਮੇ ਬੀ ਕੰਫਰਟੇਬਲੀ ਤੁਸੀਂ ਆਪਣੇ ਪੇਰੈਂਟਸ ਨੂੰ ਓਨਾ ਰੋਕ ਟੋਕ ਨਹੀਂ ਸਕਦੇ ਜਿੰਨਾ ਕੋਈ ਜੇ ਤੁਹਾਡੇ ਲਈ ਕੰਮ ਕਰ ਰਿਹਾ, ਤੁਸੀਂ ਜੋ ਮਰਜ਼ੀ ਕਹੋ, ਜਿਵੇਂ ਮਰਜ਼ੀ ਉਹਨਾਂ ਨੂੰ ਤੁਸੀਂ ਆਰਡਰ ਕਰੋ ਇੱਕ ਹਿਸਾਬ ਨਾਲ। ਏਰੀਅਨ ਮਿਲਸ ਐਕਿਰਾ, ਗੱਡੀ ਲੈਣੀ ਹੈ ਐਕਿਰਾ ਦੀ ਗੱਡੀ ਲਓ, ਕਿਆ ਯਾਰ ਲਗਜ਼ਰੀ ਹੈ, ਤੇ ਬਹੁਤ ਟੌਪ ਟੌਪ ਦਾ ਰੇਟ ਏਰੀਅਨ ਮਿਲਸ ਐਕਿਰਾ ਵਾਲੇ ਦੇ ਰਹੇ ਨੇ। ਨੰਬਰ ਹੈ 9058285800, 9058285800, ਏਰੀਅਨ ਮਿਲਸ ਐਕਿਰਾ। 9233, ਹੈਲੋ,
5: ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
5: ਇਹ ਦੇ ਵਿੱਚ ਰਾਈਟ ਔਰ ਰੋਂਗ ਤਾਂ ਕੁਝ ਵੀ ਨਹੀਂ ਹੈਗਾ, ਇਟਸ ਆਲ ਅਬਾਊਟ ਦੀ ਪ੍ਰੈਫਰੈਂਸਸ ਐਂਡ ਦਾ ਚੋਇਸ। ਸੋ ਮੇਨ ਤਾਂ ਮਦਰ ਦਾ ਹੈ, ਮਦਰ ਜਿੱਦਾਂ ਮਰਜ਼ੀ ਆਪਣਾ ਕਰ ਸਕਦੇ। ਹੁਣ ਪੁਰਾਣੇ ਮਦਰਸ ਨੇ ਆਪਣੇ ਤਰੀਕੇ ਨਾਲ ਸਾਂਭ ਲਿਆ, ਅਗਰ ਉਹਨਾਂ ਕੋਲ ਸ਼ਮਤਾ ਹੈਗੀ ਹੈ, ਇਸ ਟਾਈਮ ਕਪੈਸਿਟੀ ਹੈਗੀ ਹੈ ਕਰਨ ਦੀ, ਔਰ ਆਪਣੇ ਅਕੋਰਡਿੰਗਲੀ ਉਹ ਚਲਾਉਣਾ ਚਾਹੁੰਦੇ ਹੈ ਉਸ ਚੀਜ਼ ਨੂੰ, ਤਾਂ ਕਿ ਉਹ ਕੰਫਰਟੇਬਲ ਰਹਿਣ। ਬਟ ਆਈ ਥਿੰਕ ਇੱਕ ਪਾਰਟ ਜ਼ਰੂਰੀ ਹੈ, ਕਿਉਂਕਿ ਦੋਨਾਂ ਦਾ ਪਰਸਪੈਕਟਿਵ ਹੋ ਸਕਦਾ। ਹਾਂ, ਕਿਉਂਕਿ ਕਲਚਰ ਚ ਨਹੀਂ ਹੈਗਾ, ਆਪਣੇ ਕਾਮਨ ਨਹੀਂ ਹੈ, ਅਡਾਪਟ ਹੋ ਰਿਹਾ ਬਟ ਕਾਮਨ ਨਹੀਂ ਹੈ। ਸੋ ਕਨਵਰਸੇਸ਼ਨ ਕਰਕੇ ਓਪਨਲੀ ਦੱਸ ਦੇਣਾ ਚਾਹੀਦਾ, ਤਾਂ ਕਿ ਬਾਅਦ ਚੋਂ ਕੋਈ ਨੈਗੇਟਿਵ ਆਊਟਕਮ ਨਾ ਹੋਵੇ ਉਹਦਾ, ਜਾਂ ਕੋਈ ਕੋਈ ਵੀ ਚੀਜ਼ ਨਾ ਹੋਵੇ, ਓਪਨਲੀ ਦੱਸ ਦੇਣਾ ਚਾਹੀਦਾ ਕਿ ਮਤਲਬ ਮੇਰੇ ਆਹ ਰੀਜ਼ਨਸ ਹੈ ਔਰ ਮੈਂ ਇਸ ਲਈ ਕਰ ਰਹੀ ਹਾਂ, ਮੇਰਾ ਚੋਇਸ ਹੈ, ਨਥਿੰਗ ਯੂ ਕੈਨ ਡੂ ਅਬਾਊਟ ਇਟ, ਸਿੰਪਲ। ਅਦਰਵਾਈਜ਼ ਕਿਉਂਕਿ ਅਸੰਪਸ਼ਨਸ ਹੋ ਸਕਦੀਆਂ ਕਿ ਮੈਨੂੰ ਕਿਉਂ ਨਹੀਂ ਕਰਨ ਦੇ ਰਹੇ, ਕੋਈ ਮੇਰਾ ਰਿਸਕ ਨਹੀਂ ਹੈ, ਮਤਲਬ ਬਹੁਤ ਸਾਰੀ ਚੀਜ਼ਾਂ ਦਿਮਾਗ 'ਚ ਆ ਸਕਦੀਆਂ। ਸੋ ਐਟ ਦੀ ਐਂਡ ਆਫ ਦ ਡੇ ਇਟਸ ਮਦਰਸ ਰਾਈਟ, ਹਾਊ ਐਵਰ ਸ਼ੀ ਵਾਂਟਸ ਟੂ ਡੂ ਇਟ।
0: ਠੀਕ ਹੈ ਮਦਰ, ਯਾ ਸੋ ਇਹ ਵੀ ਇੱਕ ਭਾਜੀ ਜੋ ਹੁਣ ਤੁਸੀਂ ਗੱਲ ਕਹੀ ਹੈ ਵੀ ਇਟਸ ਦ ਮਦਰਸ ਰਾਈਟ ਐਜ਼ ਸ਼ੀ ਵਾਂਟਸ ਟੂ ਡੂ ਇਟ। ਕਈ ਵਾਰ ਆਪਣੇ ਕਮਿਊਨਿਟੀ ਦੇ ਵਿੱਚ ਮਦਰ ਨੂੰ ਉਹ ਰਾਈਟ ਨਹੀਂ ਮਿਲਦੀ ਕਿਉਂਕਿ ਹੋਰ ਵੀ ਬਹੁਤ ਐਕਸਪੈਕਟੇਸ਼ਨਸ ਹੁੰਦੀਆਂ ਨੇ ਘਰਦਿਆਂ ਤੋਂ।
5: ਭਾਜੀ ਦੇਖੋ, ਮਦਰ ਨੇ ਬਹੁਤ ਟਾਈਮ ਦਿੱਤਾ ਹੁੰਦਾ, 9 months ਸੌਖਾ ਟਾਈਮ ਨਹੀਂ ਹੈ, ਪਲੱਸ ਸ਼ੀ ਇਜ਼ ਗੋਇੰਗ ਥਰੂ ਅ ਲੋਟ। ਆਈ ਥਿੰਕ ਮੈਨ ਸਾਡੇ ਵਰਗੇ ਬੰਦੇ ਵੀ ਨਹੀਂ ਬਹੁਤ ਸਾਰੇ ਸਮਝਦੇ ਹੈਗੇ ਇਸ ਚੀਜ਼ ਨੂੰ, ਬਟ ਜਿੰਨਾ ਜਲਦੀ ਇਸ ਚੀਜ਼ ਨੂੰ ਅਡੈਪਟ ਕਰ ਲਿਆ ਜਾਵੇ ਉਨਾ ਜ਼ਿਆਦਾ ਘਰ 'ਚ ਥੋੜੀ ਹੈਪੀਨੈਸ ਬਣੀ ਰਹਿੰਦੀ, ਬਿਕੋਜ਼ ਐਟ ਦੀ ਐਂਡ ਆਫ ਦ ਡੇ ਇਟਸ ਨਾਟ ਐਨ ਈਜ਼ੀ ਅੰਡਰਟੇਕਿੰਗ, especially for a mother to go through the entire physical pain and the time that she spends, and wo time oda wapas nahi kadi aana hai ga,
0: yeah,
5: so nu khushi zaruri hai, so agar wo chahndi edda karke, I think it's well reasonable in her approach, unna wo capacity hai ki, I think it's there is no issue, there shouldn't be any issue, but communication kar leni chahidi hai taaki baat naraazgi na hove.
0: So tusi kinne vi ਕਨਫਰਮ ਕਰਨ ਤੋਂ ਪਹਿਲਾਂ ਤੁਸੀਂ ਕਮਿਊਨੀਕੇਟ ਕਰੋ ਤੇ ਕੀ ਉਹਨਾਂ ਦੀ ਇੱਕ ਕਿਸਮ ਨਾਲ ਅਪਰੂਵਲ ਲਓ?
5: ਨਹੀਂ ਨਹੀਂ ਨਹੀਂ ਨਹੀਂ ਨਹੀਂ, ਤੁਹਾਡਾ ਡਿਸੀਜਨ ਹੈਗਾ, ਡਿਸੀਜਨ ਤਾਂ ਤੁਸੀਂ ਹੀ ਲੈਣਾ
0: ਜੀ,
5: ਤੁਸੀਂ ਉਹਨਾਂ ਨੂੰ ਇੱਕ ਵਾਰੀ ਦੱਸ ਦੋ ਕਿ ਮੇਰਾ ਆਹ ਰੀਜ਼ਨ ਹੈ ਕਿ ਮੈਂ ਕੰਫਰਟੇਬਲ ਰਹਿਣਾ ਚਾਹੁੰਦੀ ਹਾਂ, ਤੇ ਮੈਂ ਉਹਨੂੰ ਚੀਜ਼ ਨੂੰ ਉਸ ਤਰੀਕੇ ਨਾਲ ਮੈਨੇਜ ਕਰਨਾ ਚਾਹੁੰਦੀ ਹਾਂ, ਪਲੱਸ ਆਪਾਂ ਕੈਨੇਡਾ 'ਚ ਰਹਿੰਦੇ ਹੈਗੇ ਹਾਂ, ਮੈਂ ਕਲਚਰ ਉਸ ਤਰੀਕੇ ਦਾ, ਮੇਰਾ ਡੇ ਕੇਅਰ ਨਹੀਂ ਹੈਗਾ ਕਿਉਂਕਿ ਫਿਰ ਬੱਚਾ ਇੰਗਲਿਸ਼ ਵੀ ਨਹੀਂ ਸਿੱਖਦਾ ਹੈਗਾ, ਉਹ ਵੀ ਚੀਜ਼ਾਂ ਹੁੰਦੀਆਂ ਹੈਗੀਆਂ, ਬੜੇ ਰੀਜ਼ਨ ਹੈਗੇ, ਤੁਸੀਂ ਕਈ ਵੀ ਕਿਸੇ ਵੀ ਰੀਜ਼ਨ ਨਾਲ ਦੱਸ ਸਕਦੇ ਹੋ, ਬਟ ਦੱਸ ਦੇਣਾ ਚਾਹੀਦਾ, ਨਾ ਕਿ ਪੁੱਛਣ ਵਾਸਤੇ, ਬਟ ਜਸਟ ਦੱਸਣ
0: ਵਾਸਤੇ,
5: ਉਹ ਆਪਣੇ ਵੱਲੋਂ ਕੋਈ ਮਨ ਘੜੰਤ ਦਿਮਾਗ 'ਚ ਨਾ ਲੈ ਕੇ ਆਉਣ, ਪ੍ਰੈਕਟੀਕਲ ਹੁੰਦੇ ਆ, ਉਹ ਬੈਲੈਂਸ ਲੈ ਕੇ ਆਉਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ, ਐਂਡ ਆਈ ਥਿੰਕ ਇਨ ਮਾਈ ਓਨ ਪਰਸਨਲ ਲਾਈਫ ਆਈ ਫੇਲ ਐਵਰੀ ਡੇ, ਐਂਡ ਆਈ ਟ੍ਰਾਈ ਟੂ ਓਵਰਕਮ ਦੈਟ ਸਿਚੁਏਸ਼ਨ ਕਿ ਮਤਲਬ ਮੈਂ ਨੈਕਸਟ ਕਿਵੇਂ ਕਰਨਾ ਹੈਗਾ, ਸੋ ਇਹ ਲਰਨਿੰਗਸ ਹੈ, ਮੈਂ ਆਪ ਉਸ ਟਾਈਮ ਤੋਂ ਗੁਜ਼ਰਿਆ ਹੋਇਆ, ਸੋ ਮੈਂ ਇਹੀ ਸਲਾਹ ਦਊਂਗਾ ਕਿ ਮਤਲਬ ਲੈਟ ਦ ਮਦਰ ਹੈਵ ਆਲ ਦ ਰਾਈਟਸ ਪੋਸੀਬਲ, ਬਿਕਾਜ਼ ਸ਼ੀ ਵਾਂਟਸ ਟੂ ਫੀਲ ਸਪੈਸ਼ਲ ਐਟ ਦਿਸ ਟਾਈਮ, ਕਿਉਂਕਿ ਜਿੱਦਾਂ ਹੀ ਬੱਚਾ ਆਉਂਦਾ ਹੈਗਾ ਉਹਦੀ ਵੈਸੇ ਹੀ ਉਹਨੂੰ ਇਹ ਲੱਗਦਾ ਹੈ ਕਿ ਉਹਨੂੰ ਡਰ ਇੱਕ ਦਿਮਾਗ 'ਚ ਆਉਂਦਾ ਕਿ ਮਤਲਬ ਮੇਰੀ ਵੈਲਿਊ ਹੁਣ ਘਟਣ ਵਾਲੀ ਹੈ, ਬਿਕਾਜ਼ ਦ ਕਿਡ ਇਜ਼ ਆਲਰੇਡੀ ਆਊਟ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਬ੍ਰਦਰ, ਥੈਂਕ ਯੂ ਸੋ ਮਚ ਫੋਰ ਯੋਰ ਕਾਲ। ਸੋ ਬੜੇ ਸੱਜਣ ਮਿੱਤਰ ਨੇ ਤੁਸੀਂ ਕਾਲ ਕਰਕੇ ਨਾ ਕੱਟ ਦਿੰਦੇ ਹੋ, ਜਸਟ ਆਨ ਦ ਲਾਈਨ, ਸਾਰਿਆਂ ਨਾਲ ਗੱਲ ਹੋਵੇਗੀ, ਮੈਨੂੰ ਪਤਾ ਕਈ ਵਾਰ ਥੋੜੇ ਆ ਸਮਾਂ ਜ਼ਰੂਰ ਲੱਗ ਜਾਂਦਾ, ਜਸਟ ਹੋਲਡ। ਇੱਕ ਤੁਸੀਂ ਯਾਦ ਰੱਖੋ, HKE ਮੂਵਰਸ, ਨੰਬਰ 1 ਆਪਣੇ ਸ਼ਹਿਰ ਦੀ ਮੂਵਿੰਗ ਕੰਪਨੀ HKE ਮੂਵਰਸ ਨੂੰ ਯਾਦ ਰੱਖੋ, ਅਗਰ ਨਵਾਂ ਘਰ ਲਿਆ ਤੁਹਾਡੇ ਸਮਾਨ ਨੂੰ ਬਹੁਤ ਸੇਫਲੀ ਬਹੁਤ ਧਿਆਨ ਦੇ ਨਾਲ ਇਹ ਮੂਵ ਕਰਨਗੇ। 416-524-6704 ਇਹਨਾਂ ਕੋਲ ਤਕਰੀਬਨ 30 ਸਾਲ ਦਾ ਐਕਸਪੀਰੀਅੰਸ ਹੈ। 416-524-6704 ਦੇ ਉੱਤੇ ਤੁਸੀਂ ਯਾਦ ਰੱਖੋ HKE ਮੂਵਰਸ ਦੀ ਟੀਮ ਨੂੰ। ਉਸ ਦੇ ਨਾਲ ਨਾਲ ਸਬਜ਼ੀ ਮਾਰਕੀਟ ਦੀ ਜਾਣਕਾਰੀ ਹਰ ਰੋਜ਼ ਤੁਹਾਨੂੰ ਅਸੀਂ ਦਿੰਦੇ ਹੁੰਦੇ ਹਾਂ। ਸਬਜ਼ੀ ਮਾਰਕੀਟ ਜੋ ਕਿ ਰੈਸਟੋਰੈਂਟ ਵੀ ਹੈ, ਜੋ ਕਿ ਗਰੋਸਰੀ ਸਟੋਰ ਵੀ ਹੈ, ਸਬਜ਼ੀ ਮਾਰਕੀਟ 'ਤੇ ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਮਿਲ ਰਿਹਾ। ਇੱਥੇ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ, ਬਾਏ ਵਨ ਗਿੱਟ ਵਨ ਫ੍ਰੀ। ਸੋ ਗਰੋਸਰੀ ਸਟੋਰ ਵੀ ਹੈ, ਰੈਸਟੋਰੈਂਟ ਵੀ ਹੈ, 24 ਘੰਟੇ 7 ਦਿਨ ਖੁੱਲ੍ਹਾ। 10 ਲੋਡ ਮੈਲ ਗੇਟ ਸੈਂਡਲ ਰੋਡ ਮੈਂ ਕਲੋਕ ਦੇਣ, ਅਤੇ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਜੀ 1510। ਹਾਂਜੀ ਭਾਜੀ,
6: ਨਵੀਂ ਜੀ ਦੋਨੇ ਧਿਰਾਂ ਠੀਕ ਨੇ ਆਪੋ ਆਪਣੀ ਥਾਂ, ਪਰ ਜੇਕਰ ਉਹ ਮਾਂ ਔਰ ਸੱਸ ਬੱਚੇ ਦੀ ਦੇਖਭਾਲ ਕਰਨਾ ਚਾਹੁੰਦੀਆਂ ਨੇ, ਚਾਹ ਲਾੜ ਕਰਨਾ ਚਾਹੁੰਦੀਆਂ ਨੇ, ਉਹ ਐਂ ਕਰੇ, ਉਹ ਨੈਣੀ ਤੋਂ ਉਹਨਾਂ ਨੂੰ 6 ਮਹੀਨੇ ਦੀ ਸਿਖਲਾਈ ਦਵਾ ਦੇ, ਟ੍ਰੇਨਿੰਗ ਤੇ ਹੋਣ ਉਹ, ਤੇ ਬਾਅਦ ਚ ਉਹਨਾਂ ਨੇ ਗੱਲ ਵੀ ਖੋਲਵੇ ਵੀ ਮੈਂ ਤੁਹਾਨੂੰ ਟੋਕਾ ਟਾਕੀ ਵੀ ਕਰਨੀ ਹੈ, ਦਬਕਾ ਵੀ ਮਾਰਨਾ, ਜੇ ਕੁਛ ਗਲਤ ਹੋਇਆ ਫਿਰ ਮੂੰਹ ਮੋਟੇ ਨਾ ਕਰਿਓ, ਫਿਰ ਆਪੇ ਸੈੱਟ ਹੋ ਜਾਣਾ ਸਾਰਾ ਕੁਛ।
0: ਇਹੀ ਤਾਂ ਫਿਰ ਭਾਜੀ ਪੰਗਾ, ਜੇ ਹੁਣ ਕੋਈ ਮਾਂ ਕਹਿ ਦੇਵੇ ਆਪਣੀ ਮਾਂ ਨੂੰ ਜਾਂ ਸੱਸ ਨੂੰ ਕਿ ਨਹੀਂ ਬੱਚੇ ਨੂੰ ਇਹ ਨਹੀਂ ਖਵਾਉਣਾ, ਨਹੀਂ ਬੱਚੇ ਨੂੰ ਟੀਵੀ ਨਹੀਂ ਦਿਖਾਉਣਾ, ਉਹ ਕਹਿੰਦੀਆਂ ਲਾ ਅਸੀਂ ਨੀ ਤੁਹਾਨੂੰ ਪਾਲਿਆ, ਸਾਨੂੰ ਕੀ ਪਤਾ ਨੀ, ਉਹ ਫਿਰ ਬਹੁਤ ਮਨ ਮੁਟਾਵ ਜਿਹਾ ਹੋ ਜਾਂਦਾ ਰਿਸ਼ਤੇ ਚ।
7: ਮਤਲਬ ਪਹਿਲਾਂ ਉਹ ਗੱਲ ਖੋਲ ਦੇਣ, ਜੇ ਉਹ ਮੰਨਦੀਆਂ ਹਾਂ ਕਰਦੀਆਂ ਠੀਕ ਹੈ ਕਹਿ ਦੇਣਾ, ਫਿਰ ਜੇ ਮੈਨੂੰ ਨਹੀਂ ਚੰਗਾ ਲੱਗਾ ਫਿਰ ਮੈਂ ਦੁਬਾਰਾ ਫਿਰ ਹਾਇਰ ਕਰ ਲੈਣੀ ਹੈ,
0: ਫਿਰ ਜਵਾਬ ਤੁਹਾਨੂੰ ਇਹੀ ਸੁਣਨ ਨੂੰ ਮਿਲੇਗਾ ਕਿ ਨਹੀਂ। ਸੋ ਪ੍ਰੋਗਰਾਮ ਪੰਜਾਬੀ ਰਹਿਣ 905-673-3337 ਨੰਬਰ ਹੈ, ਜੇ ਤੁਹਾਡੀ ਕਾਲ ਕੱਟੀ ਗਈ ਤੇ ਦੁਬਾਰਾ ਤੋਂ ਕਰ ਲਓ, ਸਾਰੀਆਂ ਕਾਲਸ ਲਵਾਂਗੇ। ਜਿਸ ਥੋੜੇ ਆ ਮੈਂ ਰਿਕੁਐਸਟ ਕਰ ਦਿੰਦਾ ਕਿ ਹੋਲਡ ਕਰ ਲਿਆ ਕਰੋ ਲਾਈਨ ਨੂੰ, ਤੇ ਨੰਬਰ ਹੈ ਆਪਣਾ 9056733337 ਆਪਣਾ ਫੋਨ ਨੰਬਰ ਹੈ। 8125 ਹੈਲੋ
8: ਹਾਂਜੀ, ਇਸਮੇ ਯਹੀ ਹੈ ਕਿ ਦੋਨੋਂ ਚੀਜ਼ੋਂ ਕੇ ਐਡਵਾਂਟੇਜ ਵੀ ਹੈ, ਡਿਸਐਡਵਾਂਟੇਜ ਵੀ ਹੈ। ਨਹੀਂ ਨਹੀਂ ਸਹੀ ਹੋਤਾ ਹੈ ਕਿ ਬੱਚੇ ਕੋ ਨਾ ਜ਼ਿਆਦਾ ਰੱਖ ਰਖਾਓ ਕਾ ਤਰੀਕਾ ਜੋ ਹੋਤਾ ਹੈ ਨਾ, ਕਿਸ ਤਰ੍ਹਾਂ ਬਿਹੇਵ ਕਰਨਾ ਲੋਗੋ ਸੇ, ਉਹ ਜ਼ਿਆਦਾ ਸਿੱਖਣੇ ਮਿਲ ਜਾਤਾ, ਕਿਉਂਕਿ ਜੋ ਘਰ ਵਾਲੇ ਕਰਤੇ ਹੈ ਨਾ ਥੋੜਾ ਜ਼ਿਆਦਾ ਪਿਆਰ ਕੇ ਸਾਥ ਕਰਤੇ ਹੈ ਤੋ ਉਸਮੇ ਬੱਚਾ ਬਾਜ਼ ਬਿਗੜ ਜਾਤਾ ਹੈ। ਲੇਕਿਨ ਯੇ ਜੋ ਵੀ ਜੋ ਚੀਜ਼ ਹੋ ਨਾ, ਵੋ ਮਾਂ ਬਾਪ ਸੇ ਮਸ਼ਵਰੇ ਸੇ ਸਹੀ ਕੇ ਸਾਥ ਹੀ ਹੋਣੀ ਚਾਹੀਏ,
0: ਠੀਕ ਹੈ।
8: ਯਾਨੀ ਯੇ ਨਹੀਂ ਕਿ ਆਪਣੇ ਤੌਰ ਪੇ ਕਰਨੇ ਵੋ ਜਾਂ ਵੋ ਆਪਣੇ ਤੌਰ ਪੇ ਕਰਨੇ, ਨਾ ਮਾਂ ਬਾਪ ਕੋ ਇਸਕੋ ਬੁਰਾ ਮਾਨਣਾ ਚਾਹੀਏ ਕੋਈ ਐਸੀ ਬਾਤ ਹੋ ਰਹੀ ਹੈ ਤੋ। ਮਤਲਬ ਯੇ ਬੱਚੇ ਕੇ ਔਰ ਆਪਣੇ ਆਪਸ ਕੇ ਉਸ ਕੇ ਹਿਸਾਬ ਸੇ ਦੇਖਣਾ ਚਾਹੀਏ ਕਿ ਬੱਚੇ ਕੋ ਹਮਨੇ ਕਿਆ ਸਿਖਾਨਾ ਹੈ।
0: ਸਿਖਾਨਾ ਹੈ ਤੋ ਠੀਕ ਹੈ, ਲੇਕਿਨ ਮੇਰਾ ਜੋ ਸਵਾਲ ਹੈ ਕਿ ਅਗਰ ਪੇਰੈਂਟਸ ਇੱਕ ਨੈਨੀ ਕੋ ਹਾਇਰ ਕਰ ਰਹੇ ਹੈ, ਉਸ ਬਾਰੇ ਆਪਕਾ ਕਿਆ ਖਿਆਲ ਹੈ?
8: ਬਿਲਕੁਲ ਕਰ ਸਕਤੇ ਹੈ, ਲੇਕਿਨ ਯੇ ਬਾਤ ਜਬ ਅਗਰ ਗ੍ਰੈਂਡ ਪੇਰੈਂਟਸ ਰਹਿ ਰਹੇ ਸਾਥ ਰਹਿ ਰਹੇ ਨਾ, ਉਨਸੇ ਮਸ਼ਵਰਾ ਕਰਕੇ ਕਰੇ, ਯੇ ਹੈ ਚੀਜ਼ ਹੈ। ਕਿਉਂਕਿ ਬਹੁਤ ਸੀ ਚੀਜ਼ਾਂ ਨਹੀਂ ਯਹਾਂ ਪਰ, ਯੇ ਆਪਕੋ ਨਾ ਜੋ ਰੱਖ ਰਖਾਓ ਹੈ ਨਾ ਹਮਾਰਾ, ਵੋ ਅਲੱਗ ਹੈ, ਉਸੇ ਯਹਾਂ ਵਾਲੋ ਕਾ ਅਲੱਗ ਹੈ। ਜਬ ਬੱਚਾ ਯਹਾਂ ਪਲੇ ਪੜੇਗਾ ਤੋ ਅਗਰ ਨੈਨੀ ਕੇ ਸਾਥ ਰਹੇਗਾ ਤੋ ਉਸੇ ਯਹਾਂ ਕੇ ਹਿਸਾਬ ਸੇ ਜ਼ਿਆਦਾ ਚੀਜ਼ ਸਿੱਖੇਗਾ ਵੋ। ਤੋ ਯੇ ਚੀਜ਼ ਸਮਝਾਨੇ ਵਾਲੀ ਹੋਤੀ ਹੈ, ਜਬ ਆਪਣੇ ਆਪਣੇ ਮਾਂ ਪਿਓ ਨੂੰ ਵੀ ਸਮਝਾਨਾ ਪੈਣਾ ਨਾ ਕਿ ਭਾਈ ਦੇਖੋ ਇਸ ਵਾਰ ਹਮਾਰਾ ਮਕਸਦ ਯੇ ਹੈ, ਯੇ ਨਹੀਂ ਕਿ ਆਪਸੇ ਦੂਰ ਕਰਨਾ ਹੋਵੇ,
0: ਤੁਸੀਂ ਕਹਿੰਦੇ ਹੋ ਕਿ ਉਹਨਾਂ ਦੀ ਇੱਕ ਸਹਿਮਤੀ ਚਾਹੀਦੀ ਹੈ, ਫੇਰ ਕਰੋ। ਰੱਖਣਾ ਪੜੇਗਾ, ਕਿਉਂ? ਅਗਰ ਵੋ ਮਦਰ ਇਨ ਲਾ ਜਾਂ ਮਦਰ ਕਹਿ ਰਹੀ ਹੈ ਕਿ ਆਪ ਨਾ ਰੱਖੋ, ਹਮ ਹੈ, ਹਮ ਟੇਕ ਕੇਅਰ ਕਰੇਂਗੇ,
8: ਘਰ ਮੇ।
0: ਨਹੀਂ ਸਰ, ਆਪ ਸਮਝ ਨਹੀਂ ਰਹੇ ਬਾਤ ਕੋ, ਵੋ ਰਹਿਣੇ ਕੇ ਲਈ ਤਿਆਰ ਹੈ, ਬਟ ਪੇਰੈਂਟਸ ਕਹਿ ਰਹੇ ਕਿ ਨਹੀਂ, ਹਮਕੋ ਨਹੀਂ ਲੋੜ।
8: ਹਾਂ ਵੋ ਫਿਰ ਯੇ ਤੋ ਫਿਰ ਆਪਣੀ ਦਾਦੀ ਪੇਰੈਂਟਸ ਪੇਰੈਂਟਸ ਹੋਤੇ ਹੈ, ਉਨਕੀ ਪਹਿਲੀ ਵੋ ਹੈ ਚੋਇਸ ਹੈ, ਬੱਚਾ ਉਨਕਾ ਹੈ, ਅਬ ਕਿਆ ਕਰ।
0: ਚਲੋ ਠੀਕ ਹੈ, ਥੈਂਕ ਯੂ। ਸੋ ਥੋੜ੍ਹਾ ਤੁਸੀਂ ਵੀ ਕਨਫਿਊਜ਼ ਹੋ ਮੈਨੂੰ ਲੱਗਦਾ ਮੇਰੇ ਇਸ ਕੁਐਸਚਨ ਤੋਂ, ਕੋਈ ਨਾ ਮੈਂ ਦੁਬਾਰਾ ਤੋਂ ਦੱਸਦਾ। ਹਰਮਨ ਸਾਡੇ ਨਾਲ ਨੇ ਟੀਮ ਹਰਮਨ ਬੱਤਾ, ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ, ਟੀਮ ਹਰਮਨ ਬੱਤਾ। ਹਰਮਨ ਵੈਲਕਮ।
9: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਕੱਲ 15th ਆਫ ਜੁਲਾਈ ਹੈ ਐਂਡ ਬੈਂਕ ਆਫ ਕੈਨੇਡਾ ਦੀ ਰੇਟ ਅਨਾਉਂਸਮੈਂਟ ਆ, ਸੋ ਅਰਾਊਂਡ 9:55 ਉਹ ਅਨਾਉਂਸ ਕਰ ਦੇਣਗੇ। ਜੋ ਨਿਊਜ਼ ਮਿਲ ਰਹੀਆਂ ਨੇ, ਹਮੇਸ਼ਾ ਮੈਂ ਸਟੈਟ ਦੇ ਬੇਸ ਤੇ ਚੱਲਦਾ ਹੁੰਦਾ, ਉਹ ਇਹੀ ਮਿਲ ਰਹੀਆਂ ਨੇ ਕਿ ਬੈਂਕ ਆਫ ਕੈਨੇਡਾ ਮੋਸਟ ਲਾਈਕਲੀ ਰੇਟ ਹੋਲਡ ਕਰੂਗਾ। ਹਲੇ ਵੀ ਉਹ ਨਹੀਂ ਕੱਟ ਕਰਨ ਲਈ ਰੈਡੀ ਹੈਗੇ, ਕਨਵਿੰਸਡ ਹੈਗੇ, ਕਾਜ਼ ਆਫ ਇਨਫਲੇਸ਼ਨ। ਇੱਕ ਹੀ ਫੈਕਟਰ ਆ ਜੋ ਹੋਲਡ ਕਰ ਰਿਹਾ ਬੈਂਕ ਆਫ ਕੈਨੇਡਾ ਨੂੰ ਰੇਟ ਕੱਟ ਕਰਨ ਲਈ, ਉਹ ਹੈ ਇਨਫਲੇਸ਼ਨ। ਸੋ ਉਹ ਟਰਾਈ ਕਰ ਰਹੇ ਨੇ ਕਿ ਇਨਫਲੇਸ਼ਨ ਥੱਲੇ ਆ ਜਾਵੇ, ਐਂਡ ਐਸ ਸੂਨ ਐਸ ਇਨਫਲੇਸ਼ਨ ਰੇਟ ਥੱਲੇ ਆ ਜਾਂਦਾ ਤਾਂ ਆਪਾਂ ਨੂੰ ਇੰਟਰਸਟ ਰੇਟ ਕੱਟ ਦੇਖਣ ਨੂੰ ਮਿਲ ਸਕਦੇ ਨੇ। ਕੱਲ ਅਸੀਂ ਆਪਣੇ ਸੋਸ਼ਲ ਮੀਡੀਆ ਚੈਨਲਸ ਤੇ ਅਰਾਊਂਡ 10 ਵਜੇ ਅਪਡੇਟ ਕਰ ਦਾਂਗੇ ਬੈਂਕ ਆਫ ਕੈਨੇਡਾ ਦਾ। ਸੋ ਜੇ ਤੁਸੀਂ ਸੋਸ਼ਲ ਮੀਡੀਆ ਚੈਨਲਸ ਨਹੀਂ ਫੋਲੋ ਕਰਦੇ, ਪਲੀਜ਼ ਫੋਲੋ ਕਰ ਲਓ। ਇੰਸਟਾਗ੍ਰਾਮ ਹਰਮਨ ਬੱਤਾ 21 ਨਾਮ ਆ, ਟਿਕਟੋਕ ਚਾਹੇ ਯੂਜ ਕਰਦੇ ਹੋ ਜਾਂ ਫੇਸਬੁੱਕ ਯੂਜ ਕਰਦੇ ਹੋ। ਇਹ ਤੋਂ ਇਲਾਵਾ ਕੋਈ ਤੁਹਾਡਾ ਹੋਰ ਕੁਐਸਚਨ ਆ ਮੋਰਗੇਜ ਦੇ ਰਿਲੇਟਡ, ਸੈਲਫ ਇੰਪਲੋਇਡ ਹੋ, ਘੱਟ ਮੋਰਗੇਜ ਲਈ ਅਪਰੂਵ ਕਰ ਰਿਹਾ ਬੈਂਕ ਜਾਂ ਹਾਈ ਇੰਟਰਸਟ ਰੇਟ ਤੇ ਬੀ ਲੈਂਡਰ ਕੋਲੋਂ, ਤੁਸੀਂ ਇੱਕ ਵਾਰ ਸਾਡੀ ਟੀਮ ਨੂੰ ਜ਼ਰੂਰ ਕਾਲ ਕਰੋ। ਬਹੁਤ ਹੀ ਵਧੀਆ ਪ੍ਰੋਡਕਟਸ ਨੇ ਸਾਡੇ ਕੋਲ, ਜਿੱਥੇ ਤੁਹਾਨੂੰ ਅੰਡਰ 4% ਅਸੀਂ ਰੇਟ ਈਜ਼ਲੀ ਦਵਾ ਸਕਦੇ ਹਾਂ। ਟੀਮ ਹਰਮਨ ਬੱਤਾ 6476859000
0: 6476859000 ਦੀ ਟੀਮ ਹੈ, ਅਗਰ ਫਾਈਨੈਂਸਿੰਗ ਚਾਹੀਦੀ ਹੈ ਤਾਂ ਕਰ ਲਓ ਫੋਨ। ਫੈਸ਼ਨ ਆਈਕਿਊ ਨੂੰ ਯਾਦ ਰੱਖੋ, ਜਿਹੜੇ ਸਾਡੇ ਵੀਰ ਨੇ ਤੁਹਾਨੂੰ ਕੋਟ ਪੈਂਟ ਚਾਹੀਦੇ ਹੈ, ਵਿਆਹਾਂ ਲਈ ਕੁੜਤੇ ਪਜਾਮੇ ਚਾਹੀਦੇ ਆ, ਇੱਕ ਲਓ ਅਤੇ ਦੂਜਾ 30% ਡਿਸਕਾਊਂਟ ਦੇ ਉੱਤੇ ਮਿਲ ਰਿਹਾ ਤੁਹਾਨੂੰ। ਲੇਡੀਜ਼ ਨੂੰ ਸੂਟ ਚਾਹੀਦੇ ਆ, ਨੋਨ ਬ੍ਰਾਈਡਲ ਲਹਿੰਗੇ ਚਾਹੀਦੇ ਆ, ਉਹ ਵੀ ਇੱਕ ਲਓ ਦੂਜਾ 30% ਆਫ। ਇੱਥੇ ਬਹੁਤ ਸਾਰੇ ਕੰਬਲ, ਕੰਫਰਟਰ ਸੈੱਟ, ਸਾਰਾ ਕੁਛ ਅਵੇਲੇਬਲ ਹੈ ਕੱਪੜਿਆਂ ਨੂੰ ਲੈ ਕੇ। ਫੈਸ਼ਨ ਆਈਕਿਊ ਬੜੇ ਵੱਡੇ ਵੱਡੇ ਸ਼ੋਰੂਮ ਨੇ ਯਾਰ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਲ। ਨੰਬਰ ਹੈ 9054532225 9054532225। ਫੈਸ਼ਨ ਆਈਕਿਊ, ਨਿਊ ਹਾਈਟਸ ਕਿਚਨ, ਆਪਣੀ ਡਰੀਮ ਕਿਚਨ ਰੈਡੀ ਕਰਾਉਣੀ ਹੈ ਨਾ, ਵਧੀਆ ਖਾਸ ਡਿਸਕਾਊਂਟ ਲੈਣਾ। ਨਾਲ ਤੁਹਾਨੂੰ ਫਾਇਦਾ ਇਹ ਹੈ ਕਿ ਨਿਊ ਹਾਈਟਸ ਕਿਚਨ ਨੇ ਤੁਹਾਨੂੰ ਇੱਕ ਡਬਲ ਅੰਡਰਮਾਊਂਟ ਸਿੰਕ ਵੀ ਫ੍ਰੀ ਦੇ ਰਹੇ ਆ। ਇੱਕ ਵਾਰ ਫ੍ਰੀ ਐਸਟੀਮੇਟ ਲੈ ਲਓ, ਇੰਨਾ ਸੋਹਣਾ ਕੰਮ ਕਰਦੇ ਨੇ ਭਾਅ ਜੀ ਹੁਣੇ, ਜੋਬਸ ਦੇਖਣ ਵਾਲੀਆਂ ਹੁੰਦੀਆਂ। 416-859-1920 ਨੰਬਰ ਹੈ, 416-859-1920। 7927 ਹੈਲੋ
10: ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ,
10: ਕੀ ਹਾਲ ਚਾਲ ਜੀ?
0: ਵਧੀਆ ਜੀ, ਕਿਵੇਂ ਹੋ?
10: ਠੀਕ ਹੈ ਜੀ। ਜਦੋਂ ਤੁਹਾਨੂੰ ਉਸ ਭੈਣ ਜੀ ਨਾਲ ਆਪਣੀ ਨੈਣੀ ਹੈਰ ਕਰਨ ਵਾਸਤੇ ਦੱਸਿਆ ਤੇ ਤੁਸੀਂ ਉਹਨਾਂ ਨੂੰ ਇਹ ਗੱਲ ਪੁੱਛੀ ਵੀ ਤੁਸੀਂ ਕਿੰਨੇ ਚਿਰ ਲਈ ਹੈਰ ਕਰ ਰਹੇ ਹੋ?
0: ਹੈਰ ਤਾਂ ਹੁਣ ਕਿੰਨੇ ਸਾਲ, 2 ਸਾਲ ਲਈ ਕਰਨਗੇ।
10: ਰਾਈਟ, ਪਰ ਉਸ ਤੋਂ ਬਾਅਦ ਤਾਂ ਫਿਰ ਦਾਦੀ ਦਾਦਾ ਨਾਨੀ ਨਾਲ ਹੀ ਕੰਮ ਆਉਣੇ ਸਰ, ਮੇਰੇ ਹਿਸਾਬ ਦੇ ਨਾਲ।
0: ਠੀਕ ਹੈ
10: ਜੀ, ਮੰਨ ਕੇ ਚਲੋ ਜੀ ਸਾਡੀ ਭੈਣ ਇੰਡੀਆ
0: ਇੰਡੀਆ ਹੁੰਦੀ ਤਾਂ ਓਕੇ। ਭਾਈ ਤੁਹਾਡੀ ਆਵਾਜ਼ ਘੱਟ ਰਹੀ ਹੈ, ਮੰਨ ਲਓ ਜੇ ਇਹੀ ਭੈਣ ਇੰਡੀਆ ਹੁੰਦੀ ਫਿਰ ਕੀ? ਭਾਈ ਆਵਾਜ਼ ਘੱਟ ਰਹੀ ਹੈ ਤੁਹਾਡੀ, ਮੈਨੂੰ ਸੁਣ ਨਹੀਂ ਰਹੀ ਗੱਲ। ਹੈਲੋ, ਹਾਂਜੀ, ਓਕੇ, ਤੁਹਾਡੀ ਆਵਾਜ਼ ਨਹੀਂ ਆ ਰਹੀ ਭਾਜੀ, ਮੈਂ ਸਮਝ ਨਹੀਂ ਪਾ ਰਿਹਾ ਤੁਸੀਂ ਕੀ ਕਹਿ ਰਹੇ ਹੋ। ਸੋ ਨੰਬਰ ਹੈ ਆਪਣਾ

0: ਨੈਨੀ ਦੀ ਕੀ ਲੋੜ ਹੈ? ਬੱਚੇ ਕਹਿੰਦੇ ਕਿ ਨਹੀਂ ਵੀ ਸਾਨੂੰ ਥੋੜ੍ਹਾ ਅਸੀਂ ਕੰਫਰਟੇਬਲ ਹੈ, ਹੁਣ ਨੈਨੀ ਨੂੰ ਟੋਕ ਸਕਦੇ ਹਾਂ, ਕਹਿ ਸਕਦੇ ਆਏ ਨਹੀਂ ਕਰਨਾ, ਉਵੇਂ ਕਰਨਾ, ਉਹ ਸਾਡੇ ਕਹਿਣ ਮੁਤਾਬਕ ਚੱਲਣਗੇ। ਤਾਂ ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਆਪਣੀਆਂ ਮਾਵਾਂ ਨੂੰ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਓਲਡਰ ਕਰਾਂਗੇ, ਉਹਨਾਂ ਨੂੰ ਗਲਤ ਲੱਗੇਗਾ ਕਿ ਵੀ ਅਸੀਂ ਸਾਨੂੰ ਕੀ ਪਤਾ ਨਹੀਂ। ਚਲੋ ਤੁਹਾਨੂੰ ਪਤਾ ਹੀ ਹੈ ਇੱਕ ਵਿਦ ਇਨ ਦਾ ਫੈਮਿਲੀ ਜਦੋਂ ਗੱਲ ਹੋ ਜਾਂਦੀ ਹੈ ਤਾਂ ਥੋੜ੍ਹਾ ਜਿਹਾ ਉਹ ਇੱਕ ਮੇ ਬੀ ਕਈਆਂ ਲਈ ਕੰਫਰਟ ਲੈਵਲ ਨਹੀਂ ਰਹਿੰਦਾ। ਹੁਣ ਜੇ ਇਹ ਹੋਣ ਵਾਲੇ ਮਾਂ ਬਾਪ ਨੈਨੀ ਹਾਇਰ ਕਰਨ ਬਾਰੇ ਸੋਚ ਰਹੇ ਨੇ, ਕੀ ਇਹ ਗਲਤ ਨੇ ਆਪਣੀ ਥਾਂ 'ਤੇ? ਕੀ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਯਾਰ ਹੈਲਪ ਲੈ ਲੈਣੀ ਚਾਹੀਦੀ ਹੈ? ਜੇ ਬੱਚੇ ਦੀ ਨਾਨੀ ਵੀ ਦਾਦੀ ਵੀ ਦੋਨੋਂ ਹੈਗੀਆਂ ਨੇ ਤਾਂ ਦੋਨਾਂ ਦੀ ਹੈਲਪ ਲਓ। ਜਾਂ ਤੁਹਾਨੂੰ ਲੱਗਦਾ ਕਿ ਜੇ ਉਹਨਾਂ ਕੋਲ ਪੈਸਾ ਹੈ, ਅਫੋਰਡ ਕਰ ਸਕਦੇ ਆ, ਤਾਂ ਚੁੱਪ ਕਰਕੇ ਨੈਨੀ ਹਾਇਰ ਕਰਨ ਅਤੇ ਆਰਾਮ ਨਾਲ ਹੈਲਪ ਲੈਣ ਜਿਵੇਂ ਲੈਂਦੇ ਆ? ਸੋ 905-673-3337 ਨੰਬਰ ਹੈ ਆਪਣਾ, 905-673-3337। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਰਿਪੇਅਰ, ਟਰੱਕ ਦਾ ਓਇਲ ਚੇਂਜ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, 10874 ਸਟੀਲਸ ਐਵਨਿਊ ਈਸਟ, ਸਟੀਲਸ ਐਂਡ ਜੇਮਸ ਨੋ ਪਾਰਕਵੇ, ਈਗਲ ਟਰੱਕ, 6472346293। ਬਹੁਤ ਵਧੀਆ ਟੀਮ ਹੈ, ਗ੍ਰੈਂਡ ਓਪਨਿੰਗ ਸਪੈਸ਼ਲ ਡਿਸਕਾਊਂਟਸ ਨੇ, 401 ਤੋਂ ਉੱਤਰ ਅਨੁਸਾਰ ਹਾਜ਼ਰ ਨੇ। 6472346293 ਇਹਨਾਂ ਦਾ ਨੰਬਰ ਹੈ। 6567 ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
1: ਵਧੀਆ ਤੁਹਾਡਾ ਟੌਪਿਕ ਸੁਣਨ ਲੈ ਕੇ ਆਉਂਦੇ ਤੁਸੀਂ। ਜਿਹੜੀ ਤੁਸੀਂ ਗੱਲ ਕਰ ਰਹੇ ਨਾ ਅੱਜ ਦੀ, ਉਹਨਾਂ ਨੂੰ ਨਹੀਂ ਕਰਨਾ ਚਾਹੀਦਾ, ਨੈਣੀ ਨਹੀਂ ਰੱਖਣੀ ਚਾਹੀਦੀ, ਉਹਦੇ ਦੋ ਤਿੰਨ ਰੀਜ਼ਨ ਹੈਗੇ। ਨੰਬਰ ਇੱਕ ਤਾਂ ਮੈਂ ਸੋਚਦਾ ਵੀ ਉਹ ਆਪਦੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ, ਕਿਉਂਕਿ ਜਦੋਂ ਬੱਚਾ ਤੁਸੀਂ ਪੈਦਾ ਕੀਤਾ ਤਾਂ ਉਹਦੀ ਤੁਸੀਂ ਉਹਨੂੰ ਪੂਰੀ ਟੇਕ ਕੇਅਰ ਕਰੋ। ਜਿਹੜੀ ਨੈਣੀ ਆ ਉਹਨੇ ਜੋਬ ਕਰਨੀ ਆ, ਰਾਈਟ? ਜਿਹੜਾ ਬੰਦਾ ਜੋਬ ਕਰ ਰਿਹਾ ਉਹ ਜਿੰਨਾ ਮਰਜ਼ੀ ਉਹਦੇ ਲਈ ਜ਼ੋਰ ਲਾ ਲਵੇ, ਉਹ ਜਿਹੜਾ ਆਪਾਂ ਰੀਅਲ ਚ ਕਰਨਾ ਹੈਗਾ, ਰਿਸ਼ਤੇ ਨੇ, ਪੇਰੈਂਟਸ ਨੇ ਕਰਨਾ ਜਾਂ ਦਾਦੇ ਦਾਦੀ ਜਾਂ ਨਾਨੀ ਨਾਨੀ ਨੇ ਕਰਨਾ, ਉਹ ਨਹੀਂ ਕਰ ਸਕਦਾ ਉਹਦੇ ਲਈ ਉਹਨਾਂ।
0: ਦੇਖੋ, ਮੈਂ ਨੀ ਕਹਿੰਦਾ ਭਾਜੀ ਭੱਜ ਰਿਹਾ, ਚਲੋ ਉਹ ਵੀ ਸ਼ਾਮਿਲ ਹੋਣਗੇ ਲਾਈਫ ਦੇ ਵਿੱਚ, ਉਹ ਵੀ ਚਲੋ ਕਈ ਵਾਰ ਰਾਤਾਂ ਰੁੱਤਾਂ ਨੂੰ ਕਿਤੇ ਨਾ ਕਿਤੇ ਮਦਦ ਦੀ ਲੋੜ ਹੁੰਦੀ ਆ, ਉਹਦੇ ਲਈ ਰੱਖ ਰਹੇ ਆ।
1: ਬਿਲਕੁਲ, ਤੁਹਾਡੀ ਤੁਹਾਡੀ ਗੱਲ ਮੈਂ ਮੰਨਦਾ, ਇਹੀ ਗੱਲ ਆ ਨਾ, ਜਦੋਂ ਤੁਸੀਂ ਰਾਤ ਨੂੰ ਜਾ ਕੇ ਬੱਚੇ ਲਈ ਤੁਸੀਂ ਆਪ ਹੀ ਮਤਲਬ ਐਫਰਟ ਕਰੋਗੇ ਤਾਂ ਹੀ ਬੱਚਾ ਤੁਹਾਡੇ ਨਾਲ ਜੁੜੂਗਾ, ਜੁਆਇੰਟ ਹੋਊਗਾ, ਕਿਉਂਕਿ ਤੁਸੀਂ ਉਹਦੇ ਲਈ ਹਰ ਟਾਈਮ ਦੇਖਿਆ, ਉਹ ਤੁਹਾਡੇ ਲਈ ਦੇਖੂਗਾ। ਜਦੋਂ ਅੱਜ ਹੁਣ ਸਾਡੇ 'ਚ ਜਿਹੜਾ ਡਿਫਰੈਂਸ ਪੈਂਦਾ ਜਾਂਦਾ ਉਹ ਇਹੀ ਕਾਰਨ ਹੈ ਕਿ ਅਸੀਂ ਮਾਂ ਪਿਓ ਜਿਹੜਾ ਬੱਚਿਆਂ ਨੂੰ ਟਾਈਮ ਨਹੀਂ ਦੇ ਰਿਹਾ, ਜਦੋਂ ਬੱਚਿਆਂ ਦੀ ਵਾਰੀ ਹੋਣੀ ਫਿਰ ਉਹ ਮਾਂ ਪਿਓ ਨੂੰ ਟਾਈਮ ਨਹੀਂ ਦੇ ਰਿਹਾ। ਜਿਹੜੀ ਗੱਲ ਤੁਸੀਂ ਕਹਿੰਦੇ ਨਾ ਉਹ ਉਹਨਾਂ ਨੂੰ, ਜਦੋਂ ਤੁਸੀਂ ਪ੍ਰੈਕਟੀਕਲ ਕਰ ਬੱਚੇ ਦੇ ਨਿਆਣੀ ਰੱਖ ਲੈਣ, ਜੇ ਸੈਕਿੰਡ ਬੱਚਾ ਉਹਨਾਂ ਕੋਲ ਹੁੰਦਾ ਉਹਨੂੰ ਪੇਰੈਂਟਸ ਦੇ ਕੋਲ ਉਹਦੀ ਕੇਅਰ ਕਰਨ, ਫਿਰ ਦੇਖੋ ਉਹਨਾਂ ਵਿੱਚ ਕਿੰਨਾ ਉਹਨਾਂ ਦੇ ਜਿਹੜੇ ਮਤਲਬ ਕਿ ਨੇਚਰ ਹੋਊਗੀ, ਕਿੰਨਾ ਡਿਫਰੈਂਸ ਹੋਊਗਾ। ਸਾਡੀ ਨੋਨ ਚ ਮੇਰੇ ਚ ਇੱਦਾਂ ਦੇ ਹੈਗੇ ਬੱਚੇ ਦੋਨੇ, ਜਿਹੜਾ ਬੱਚਾ ਵੱਡਾ ਬੱਚਾ ਉਹ ਦਾਦੇ ਦਾਦੀ ਕੋਲੇ ਪਲਿਆ, ਉਹ ਇਸ ਟਾਈਮ ਤੇ ਐਵਰੀਥਿੰਗ ਗੁੱਡ ਆ ਉਹਦੀ, ਕਿਤੇ ਕਿਸੇ ਪਾਸਿਓਂ ਵੀ ਉਹ ਹੈ ਨਹੀਂ ਗਾ ਵੀ ਘੱਟ ਹੋਊਗਾ, ਉਹ ਪੂਰਾ ਪਰਫੈਕਟ ਹੈ। ਤੇ ਦੂਸਰਾ ਜਿਹੜਾ ਉਹ ਹਾਲਾਂਕਿ ਦਾਦੇ ਦਾਦੀ ਤੋਂ ਕਸਟਡੀ ਉਹਨਾਂ ਨੇ ਨਹੀਂ ਕੀਤੀ, ਆਪ ਕੀਤੀ, ਨਿਆਣੀ ਨਹੀਂ ਰੱਖੀ, ਪਰ ਉਹਨਾਂ ਨੇ ਕੀ ਕੀਤਾ, ਉਹਨੂੰ ਸ਼ੁਰੂ ਚ ਪਾ ਛੱਡਿਆ, ਉਦੋਂ ਬਾਅਦ ਮੋਬਾਈਲ ਦੇ ਤਾ, ਟੀਵੀ ਦੇ ਤਾ, ਉਹ ਬੱਚਾ ਡਿਵੈਲਪ ਹੀ ਨੀ ਹੋ ਰਿਹਾ ਪੂਰਾ। ਇਹ ਬਹੁਤ ਚੀਜ਼ ਦਾ ਉਹ ਹੁਣ ਫੇਸ ਕਰ ਰਹੇ ਆ, ਹੁਣ ਆਪ ਵੀ ਅਸੀਂ ਉਹਨੂੰ ਮਹਿਸੂਸ ਕਰ ਰਹੇ ਸਾਡੀ ਗਲਤੀ ਆ, ਅਸੀਂ ਡਿਸੀਜਨ ਗਲਤ ਲਿਆ।
0: ਬਥੇਰੇ ਬੱਚੇ ਨੇ ਜਿਹਨਾਂ ਨੂੰ ਨੈਨੀਜ਼ ਨੇ ਕਿਤੇ ਨਾ ਕਿਤੇ ਟੇਕ ਕੇਅਰ ਕੀਤੀ, ਉਹ ਬੱਚੇ ਕੋਈ ਲੋਇਰ ਬਣਿਆ, ਕੋਈ ਡਾਕਟਰ ਬਣਿਆ, ਸੋ ਇੱਕ ਵਨ ਸਾਈਡਡ ਜੀ ਗੱਲ ਕਈ ਵਾਰ ਹੋ ਜਾਂਦੀ ਆ। ਸੋ ਇਟ ਡਿਪੈਂਡ ਕਰਦਾ ਸਿਚੁਏਸ਼ਨ ਟੂ ਸਿਚੁਏਸ਼ਨ। ਮੈਂਡੀਗਲ ਆਟੋ ਹੋਮ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਮੈਂਡੀ ਮੈਂਡੀ ਮੈਂਡੀਗਲ ਮੈਂਡੀ ਨੇ ਦੇਖੋ ਤੁਸੀਂ ਕਾਲ ਕੀਤੀ ਨਾ, ਮੈਂਡੀ ਨੇ 50 ਕੰਪਨੀਆਂ ਤੋਂ ਰੇਟ ਲੈ ਕੇ ਤੁਹਾਨੂੰ ਲੋਏਸਟ ਰੇਟ ਲੈ ਕੇ $500-$700 ਦਾ ਡਿਸਕਾਊਂਟ ਤੁਹਾਡਾ ਕਰ ਦੇਣਾ। ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਮੈਂਡੀ ਤੋਂ ਕਰਾਓ। 6479-929-9509 6479-929-9509 ਮੈਂਡੀਗਲ ਜੀ। 6266 ਹੈਲੋ।
2: ਹਾਂਜੀ ਨਵੀ ਵੀਰੇ, ਇਹ ਤਾਂ ਬੜਾ ਓਪਨ ਐਂਡ ਸ਼ੱਟ ਕੇਸ ਹੈ। ਇਹ ਤਾਂ ਦੇਖੋ ਬਹੁਤ ਵਧੀਆ ਗੱਲ ਹੈ ਵੀ ਉਹ ਆਪਣੇ ਨਾਨਾ ਨਾਨੀ ਜਾਂ ਦਾਦਾ ਦਾਦੀ ਕਿਸੇ ਨੂੰ ਵੀ ਟ੍ਰਬਲ ਨਹੀਂ ਦੇਣਾ ਚਾਹੁੰਦੇ, ਹੈ ਨਾ? ਉਹਨਾਂ ਦਾ ਬੜਾ ਵੈਲਿਡ ਪੁਆਇੰਟ ਹੈ ਤੇ ਬੱਚੇ ਨੂੰ ਮੈਨੂੰ ਤਾਂ ਲੱਗਦਾ ਵੀ ਬਹੁਤ ਵਧੀਆ ਗੱਲ ਹੈ, ਹੈ ਨਾ, ਵੀ ਜੇ ਉਹ ਇੱਦਾਂ ਸੋਚਦੇ ਨੇ ਤੇ ਆਪਣਾ ਬਹੁਤ ਵਧੀਆ। ਮਤਲਬ ਕਿ ਉਹ ਕਿਹੜਾ ਬਾਈਕਾਟ ਕਰ ਰਹੇ ਨੇ ਨਾ ਨਾਨੀ, ਬੱਚੇ ਨਾਲ ਨਾ ਖੇਡਣ, ਉਹ ਖੇਡੇ ਜੋ ਮਰਜ਼ੀ ਕਰੇ, ਬਟ ਕੇਅਰ ਪ੍ਰੋਪਰ 24 ਘੰਟੇ ਅਵੇਲੇਬਿਲਿਟੀ, ਹੈ ਨਾ, ਉਹ ਵਧੀਆ ਨੈਣੀ ਨੂੰ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ। ਬਹੁਤ ਹੀ ਵਧੀਆ ਸੋਚ ਹੈ
0: ਆਪਣਾ ਨਾ ਭਾਜੀ, ਇਹੀ ਆਪਾਂ ਕਈ ਵਾਰ ਐਂ ਸੋਚਦੇ ਹਾਂ ਵੀ ਬਾਈਕਾਟ ਕਰ ਰਹੇ ਹਾਂ।

0: ਬੋਲਚਾਲ ਬੰਦ ਕਰ ਰਹੇ ਆ, ਮਿਲਣ ਨਹੀਂ ਦੇ ਰਹੇ, ਬਟ ਉਹ ਨਹੀਂ ਹੁੰਦਾ ਆਪਾਂ ਕਈ ਵਾਰ ਗੱਲ ਨੂੰ ਥੋੜਾ ਜਿਹਾ ਵਧਾ ਚੜਾ ਕੇ ਫਿਰ
1: ਬਹੁਤ ਹੀ ਸਿਆਣੀ ਗੱਲ ਹੈ ਉਹਨਾਂ ਦੀ। ਮੈਂ ਤਾਂ ਬੜਾ ਮੈਨੂੰ ਵੀ ਖੁਸ਼ੀ ਹੁੰਦੀ ਹੈ ਵੀ ਯਾਰ ਕਿੰਨੀ ਵਧੀਆ ਸੋਚ ਹੈ ਨਾ, ਲਾਈਕ ਜਿਹੜੇ ਜਦੋਂ ਜਦੋਂ ਫੋਰਸਫੁਲੀ ਜਦੋਂ ਤੁਸੀਂ ਉਹ ਦਿੰਦੇ ਹੋ ਕਹਿੰਦੇ ਹੋ ਵੀ ਆਹ ਕਰਨਾ ਹੀ ਪਊਗਾ, ਪਹਿਲਾਂ ਫਿਰ ਉਹਨਾਂ ਨੂੰ ਪੇਰੈਂਟਸ ਨੂੰ ਏਦਾਂ ਲੱਗਦਾ ਵੀ ਯਾਰ ਹਾਂ ਏਦਾਂ ਕਰਨਾ ਪਊਗਾ, ਨਾ ਨਾਨੀ ਨੂੰ ਹਨਾ ਏਦਾਂ ਲੱਗਦਾ ਵੀ ਕਰਨਾ ਹੀ ਪਊਗਾ। ਆਹ ਹੁਣ ਜਦੋਂ ਆਪਸ਼ਨ ਦੇ ਰਹੇ ਨੇ ਅਗਲੇ, ਹੁਣ ਉਹ ਕਹਿੰਦੇ ਨੇ ਨਹੀਂ ਅਸੀਂ ਕਰਾਂਗੇ, ਇਹ ਬਸ ਉਲਟੀ ਖੇਡ ਹੈ।
0: ਠੀਕ ਹੈ ਚਲੋ, ਥੈਂਕ ਯੂ। ਨਹੀਂ ਦੇਖੋ ਮੈਂ ਨਹੀਂ ਕਹਿੰਦਾ ਵੀ ਸਹੀ ਗੱਲ ਹੈ ਜਾਂ ਗਲਤ ਹੈ, ਮੈਂ ਬਸ ਇੰਨਾ ਕਹਿੰਦਾ ਵੀ ਆਪਾਂ ਕਈ ਵਾਰ ਨਾ ਥੋੜ੍ਹੇ ਜਿਹਾ ਗੱਲ ਨੂੰ ਐਗਜੈਜਰੇਟ ਵੀ ਬਹੁਤ ਕਰ ਲੈਂਦੇ ਹਾਂ ਵੀ ਹਾਏ ਹੋਏ ਉਹਨਾਂ ਨੇ ਤਾਂ ਬੱਚਿਆਂ ਦੀ ਟੇਕ ਕੇਅਰ ਲਈ ਨਾਨੀ ਨੂੰ ਜਾਂ ਦਾਦੀ ਨੂੰ ਟਾਈਮ ਨਹੀਂ ਦੇ ਰਿਹਾ, ਉਹ ਨਹੀਂ ਗੱਲ ਹੁੰਦੀ। ਉਹ ਕਿਹੜਾ ਰੋਕ ਰਹੇ ਆ ਜਾਂ ਕਹਿ ਰਹੇ ਤੁਸੀਂ ਮਿਲਣਾ ਹੀ ਨਹੀਂ, ਆਪਾਂ ਕਈ ਵਾਰ ਐਂ ਥੋੜ੍ਹੇ ਜਿਹਾ ਗੱਲ ਨੂੰ ਪੇਸ਼ ਕਰ ਦਿੰਦੇ ਹਾਂ। ਕੈਲਡਿਨ ਮਿਤਸੂਬਿਸ਼ੀ ਗੱਡੀਆਂ ਲਓ, ਮਿਤਸੂਬਿਸ਼ੀ ਦੀਆਂ 10 ਸਾਲ ਦੀ ਵਾਰੰਟੀ, ਕੈਲਡਿਨ ਮਿਤਸੂਬਿਸ਼ੀ ਤੇ ਜਾਓ। ਜੀਵਨ ਸਿੱਧੂ ਨੂੰ ਕਾਲ ਕਰ ਲਓ 6477827754 ਕੈਲਡਿਨ ਮਿਤਸੂਬਿਸ਼ੀ। ਤੁਸੀਂ ਅੱਜ ਗਰਮੀ ਦੇ ਵਿੱਚ ਆਈਸ ਗੋਲਾ ਖਾਣਾ, ਆਈਸ ਗੋਲਾ 399 ਦੇ ਵਿੱਚ ਸਿੰਪਲ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨੇ ਲਾਈਵ ਸਟੇਸ਼ਨ ਲਾਇਆ। ਇਸ ਮੌਸਮ 'ਚ ਦਹੀਂ ਟਿੱਕੀ ਚਾਟ ਵਾਹ 599, ਅਨਲਿਮਿਟਡ ਗੋਲ ਗੱਪੇ 999, ਸਿੰਪਲ ਇੰਡੀਅਨ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਕੈਸਲ ਮੋੜ, ਜਾਂ ਸਿੰਪਲ ਇੰਡੀਅਨ 200 ਆਪਣਾ 85 ਮਾਂਟ ਪੈਲੀਅਰ ਸਟਰੀਟ ਮੈਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਸਿੰਪਲ ਇੰਡੀਅਨ। ਸੋ ਤੁਸੀਂ ਸਾਰੇ ਲੇਟ ਕਾਲ ਕਰਦੇ, ਮੈਂ ਕਹਿੰਦਾ ਹੁਣ ਨਾ ਜਲਦੀ ਕਰ ਲਿਆ ਕਰੋ ਯਾਰ, ਮੇਰੇ ਕੋਲ ਜਦੋਂ ਸਮਾਂ ਹੁੰਦਾ ਉਦੋਂ ਕਰਦੇ ਨਹੀਂ। ਤੁਸੀਂ ਹੁਣ ਸਾਰੀਆਂ ਲਾਈਨਾਂ ਫਲੈਸ਼ ਕਰ ਰਹੀਆਂ, ਸੋ ਪਲੀਜ਼ ਹੁਣ ਨਹੀਂ ਕਾਲ ਹੈ, ਹੁਣੀ ਥੋੜ੍ਹੇ ਅਰਲੀ ਜ਼ਰੂਰ ਬੇਨਤੀ ਹੈ ਤੁਹਾਨੂੰ ਕਿ ਕਾਲ ਕਰ ਰਿਹਾ ਕਰੋ। ਇੱਕ ਤੁਸੀਂ ਯਾਦ ਰੱਖਣਾ ਜ਼ਰੂਰ, ਮੈਸੇਜ ਸਾਡਾ ਇੰਸਟਾਗ੍ਰਾਮ ਪੇਜ ਮੈਸੇਜ ਕਰ ਦਿਓ, ਕੋਈ ਵੀ ਨੰਬਰ ਚਾਹੀਦੇ ਹੈ ਕਿਸੇ ਵੀ ਸਪੋਂਸਰ ਦੇ, ਕੋਈ ਨੰਬਰ ਤੁਹਾਡੇ ਤੋਂ ਲਿਖਿਆ ਨਹੀਂ ਗਿਆ। ਇੰਸਟਾਗ੍ਰਾਮ ਪੇਜ ਪੰਜਾਬੀ ਲਹਿਰਾਂ PUNJABILEHRAN ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ। ਅਤੇ ਬਾਕੀ ਅੱਖਾਂ ਦੀ ਸਰਜਰੀ ਦਾ ਨੰਬਰ ਅਸੀਂ ਦਿੰਦੇ ਹੁੰਦੇ ਹਾਂ 2899829597, 2899829597, ਅੱਖਾਂ ਦੀ ਕੈਟਰੈਕਟ ਆਈ ਸਰਜਰੀ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ,
2: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ, ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ, ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ, ਸ਼ਾਇਦ।
3: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਲੈ ਸਿਮਰਨ ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁੰਦੀ ਨਹੀਂ?
1: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
0: ਤਾਂ ਟਿਫਨ ਲਵਾ ਲਾ।
1: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ?
0: ਮਤਲਬ ਤੂੰ ਤਵਾ ਕਿਚਨ ਦਾ ਫੂਡ ਨਹੀਂ ਟੇਸਟ ਕੀਤਾ?
2: ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ। ਕਸਟਮਾਈਜ਼ ਟਿਫਨ ਪੈਕੇਜਸ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
3: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, 905-790-1699, tawakitchen.ca।
4: कि तुसी भी इन्वेस्टमेंट दे इस दौर च प्रॉपर्टी च इन्वेस्ट करना चाहुंदे हो? कि तुसी भी प्रॉफिटेबल आउटकम ले प्रॉपर्टी लब रहे हो? फिर फेयर डी रियल्टी रिप्रेजेंट्स आउटस्टैंडिंग फार्म हाउस, 28 एकर लैंड विद टू रोड फ्रंटेजेस, डबल कार गराज, ग्रीन हाउस एंड वर्कशॉप। यही नहीं, 407-418 हाईवे तो सिर्फ 1 किलोमीटर की दूरी ते। फॉर बेस्ट इन्वेस्टमेंट्स कॉल द बेस्ट टीम, फेयर डी रियल्टी, ब्रोकर ऑफ रैकेट हरदीप पंदेव, एंड 905-671-2000, 905-671-2000।
5: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
6: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ। ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
7: ਹੁਣ ਘਰ ਦੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਸ ਟੂ ਫਿਕਸ ਹੈ ਤੁਹਾਡਾ ਭਰੋਸੇ ਯੋਗ ਸਰਵਿਸ ਪਾਰਟਨਰ। ਫ੍ਰਿਜ, ਅਵਨ, ਚੁੱਲਾ, ਡਿਸ਼ ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ। ਤਜਰਬੇਕਾਰ ਟੈਕਨੀਸ਼ੀਅਨ, ਸਰਵਿਸ ਸਿਰ ਕੰਮ ਦਾ ਵਾਅਦਾ। ਅਪਲਾਈਸ ਟੂ ਫਿਕਸ ਹੁਣੇ ਕਾਲ ਕਰੋ ਹਰਵਿੰਦਰ 6474071470, 647-1470। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ।
8: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੇਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
9: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
8: ਫੇਅਰਡੇਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
9: ਅੱਜ ਹੀ ਕਾਲ ਕਰੋ ਫੇਅਰਡੇਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
8: 905-671-2000, 905-671-2000।
9: ਫੇਅਰਡੇਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
10: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
11: Canada Revenue Agency yani ki CRA bina kisi court judgment to tade bank account nu seize ya freeze kar sakte hain. Tusi CRA de karze nu legally maaf karwa sakte ho. For more information call DCAF
12: 905-908-2499, 905-908-2499 or visit 411debt.ca. Some conditions apply.
13: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
14: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। All State Insurance के दीक्षा गुलेरिया 647-656-2810, that is 647-656-2810।
15: ड्राइव कर रहे हो? शोनो एंजॉय कर रहे हो? कुछ बोल रहे हो?
16: ड्राइविंग लाइसेंस?
15: नो.
16: पुलिस ऑफिसर?
15: नो नो.
16: ट्रैफिक लाइट्स?
15: नो.
16: देन
3: डायमंड इंश्योरेंस दे पवन कौर गिल दा ए मैसेज. मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नु चेक कर ले. आज ही कॉल करो 30 तो वध कंपनीज ना काम कर रहे पवन कौर गिल. 3 मिनट दे विच 300 तो लेके 1500 तक साल दी इंश्योरेंस कट सकदी है ऑटो होम और इन्वेस्टमेंट प्रॉपर्टीज दी. 647-325-9900 647-325-9100 पवन कौर गिल फ्रॉम डायमंड इंश्योरेंस.
17: जिंदगी एक सफर है सुहाना.
3: की तुसी कनाडा विच स्टूडेंट वीजा दे उत्ते वर्क परमिट ते आए होए हो या तुसी कैनेडियन सिटीजन या पीआर होल्डर हो अपने दोस्त रिश्तेदार ते मित्रां नु अगर विजिटर या टूरिस्ट वीजा ते कनाडा बुलाना चाहुंदे हो तां परख्या ते भरोसे वाला नाम पंजाब विच सब तो वध सक्सेस रेट दे नाल ईजी वीजा विजिटर वीजा कनाडा दा लगवा के दे रहे हन. वधेरे जानकारी ईजी वीजा 9592200200 9992200200 ते अज ही कॉल करके अपनी अपॉइंटमेंट बनाओ.
18: जदों असी फूड डिलीवर करदे आ कस्टमर्स नु ते उना दे रिव्यूज या व्यूज अक्सर ए हुंदे ने.
19: हेलो जी, मेरा नाम है गुरप्रीत कौर. मैं तवा किचन तो कैटरिंग करवाई सी. सच मनो स्वाद ही आ गया गरम गरम फ्रेश फूड. अगर तुसी भी कैटरिंग करवानी है तो प्लीज मैं रिकमेंड करूंगी तवा किचन नु. इना दी सर्विस एक्सीलेंट है. ताई ताई कहंदे ने टेस्ट ढाबे वर्गा ते प्रेपरेशन घर वर्गे.
3: 50 Sunnyvale Gate, Brampton, Montnish and Boveda intersection. Yeah, visit karo www.tawakitchen.ca. 905-790-1699. 905-790-1699. TAWAKitchen.ca.
20: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
21: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ.
20: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
21: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ. ਸੇਵਿੰਗ 100 ਡਾਲਰ ਦੀ. 905-458-1331 ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ. ਫਰੈਸ਼ ਗਰੋਸਰੀ ਡਿਪੂ 905-458-1300.
20: छोटा मोटा कर्जा या करवानी है कोई भी घर विच रेनोवेशन, होम एक्विटी वीजा ले सकते हो. साधारण क्रेडिट कार्डा नालों किते कट ब्याज आसानी नाल उपलब्धता.
21: आज ही होम एक्विटी वीजा लेन दे लई कॉल करो 905-671-2000 905-671-2000. और शर्तां लागू हुंदियां.
18: जदों असी फूड डिलीवर करदे आ कस्टमर्स नु ते उना दे रिव्यूज या व्यूज अक्सर ए हुंदे ने.
22: ਹਾਂਜੀ, ਸਤਿ ਸ਼੍ਰੀ ਅਕਾਲ ਜੀ. ਆਪਣੀ ਕੰਪਨੀ ਮਿਸਿਸ ਸਾਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ. ਆਪਾਂ ਨੂੰ 50 ਬੰਦਿਆਂ ਦੀ ਕੇਟਰਿੰਗ ਕਰਵਾਈ ਸੀ ਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ. ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ. ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੇਟਰਿੰਗ ਕਰਾਓ ਤਵਾ ਕਿਚਨ ਤੋਂ. ਥੈਂਕ ਯੂ ਸੋ ਮਚ.
3: ਤਵਾ ਕਿਚਨ 50 Sunnyvale Gate, Brampton, Montnish and Boveda intersection. ਜਾਂ ਵਿਜ਼ਿਟ ਕਰੋ www.tawakitchen.ca. 905-790-1699 905-790-1699
23: TAWAKitchen.ca. यार आजकल इकोनॉमी बहुत टफ चल रही है. ट्रकिंग इंडस्ट्री स्लो है, बिल्डर क्लोजिंग्स रुक रहे ने, कई बिजनेसेस लॉस विच जा रहे ने, जिथे सेविंग्स तक खत्म होने लग जांदी है. पर कनाडा विच फाइनेंशियल स्ट्रेस दे लई लीगल ऑप्शंस अवेलेबल ने. थ्रू द इनसॉल्वेंसी प्रोसेस तुहानूं डेट नूं प्रॉपरली असैस करन, मैनेज करन ते सिचुएशन अकॉर्डिंग रिलीफ ऑप्शन समझाण विच हेल्प करदे ने. इस प्रोसेस नाल तुसीं अपनी फाइनेंशियल सिचुएशन नूं कंट्रोल विच ले आ सकदे हो ते अगला सही स्टेप प्लान कर सकदे हो. ज्यादा इन्फॉर्मेशन लई अज ही कॉल करो 416-518-3200 416-518-3200.
24: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ. F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ. 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ. ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141.
25: ਹਾਂ ਵੀਰ ਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
26: ਉਹ ਭਾਜੀ, ਮੋਰਗੇਜ ਲਈ ਮਹੀਨਾ ਹੋ ਗਿਆ, ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ.
25: ਯਾਰ ਆਹ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ.
27: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ
28: ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ.
25: ਅੱਛਾ ਜੀ.
29: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 905-671-2000. ਨੋ ਕੁਐਸਚਨਸ, ਨੋ credit check, loan approval within 24 hours. Number rakho yaad, 905-671-2000. Mr. Sandhu.

ਸਾਹਿਬ ਦੀਆਂ ਵਡਿਆਈਆਂ। ਤਿਣਕੇ ਜਿੰਨੀ ਕਦਰ ਨੇ ਮੇਰੀ, ਮੈਨੂੰ ਤਖ਼ਤ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ। ਉਸ ਤਰ੍ਹਾਂ ਤਾਂ ਬਖਸ਼ਿਆ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਿਹਾ। ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।

0: खूबसूरत सुविधा का आज खूबसूरत लोग खूबसूरत मुल्क चलो डिजिटल एएम फ्रीक्वेंसी रही टोरंटो पेंसिल्वेनिया न्यूयॉर्क वाशिंगटन न्यू जर्सी जिसे सुन रहे हो उत्थे सानू तुसी कोस्ट कोस्ट जिथे तुसी इंटरनेट की मदद नाल सानू सुन सकते हो www.am530.ca या रेडियो आवाज़ टोरंटो .com वैब पेज पर जाया जा सकता है तुसी सानू किते भी सुन सकते हो इंटरनेट की मदद दे नाल आप सब का हार्दिक स्वागत करते हैं 916 स्टूडियोज की घड़ियां देते हो चुके हैं तो रिवाज़ में AM530 डायल से डायल करके तुम बिल्कुल सुन रहे हो डिजिटल फ्रीकुएंसी राही इस समय तकरीबन 1000 किलोमीटर के रेडियस ईस्ट वैसट साउथ नॉर्थ यानी अमेरिका च पेंसिलवेनिया न्यूयॉर्क वाशिंगटन न्यू जर्सी के एरिए कैनेडा के सारनिया के बॉडर तो लैके सारनिया के बॉडर तो लैके सानू सुन रहे हो नैगरा फॉल के बॉडर तक सो तुसी लंडन किचनर वाटरलू कैम्ब्रिज दे नाल वुडस्टॉक तो लैके पैरिस ब्रेंटफर्ड ते हैमिल्टन महानगर नूं सुन रहे हो जिथे उत्थे नैगरा फॉल ते इधर ईस्ट दे विच सानू तुसी सुन रहे हो बॉमनविल तो लैके जी टी ए खत्म हो जांदा बॉमनविल दे एरिए तक डरम रीजन च आउंदा बॉमनविल लास्ट शहर डरम रीजन बहुत वड्डी आ पील तो दुगनी वड्डी है डरम दे विच स्टार्टिंग हो जांदी आ जिवें एजैक्स तो पिकरिंग विटबी ओशवा कर्टिस फिर बॉमनविल फिर न्यूटनविल एंड न्यूटनविल तो बाद कोबर्ग तक जिहड़ी हैगी है चली जाती है 401 दे उपर लगातार और नॉर्थ दे विच है लिंडसी पीटरब्रो तो उरां तक खत्म होती है रीजन तो तुसी सानू 407 412 418 और फिर उस बाद 403 402 401 एंड 410 फिर 12 ते नाल नाल 427 ते नाल नाल QW ते सानू गार्डनर सारे ही हाईवेज दे उत्ते इस फ्रीक्वेंसी नूं सुन रहे हो अपना बिजनेस प्रमोट करना ते तुसी तकरीबन जो 1 मिलियन 10 लाख लोग टोरंटो तो बाहर रहिंदे ने इस फ्रीकुएंसी राही अपने मैसेज नूं उन्हां 10 लाख लोगों तक 10 लाख प्लस लोगों तक नॉट 10 लाख प्लस लोगों तक पहुँचा सकते हो तो सानू तुसी अपने बिजनेस नूं प्रमोट करन लई अपने बिजनेस नूं हज़ारां लोगों च लख लोग तक 1 मिनट च लैके जाना जे तो ये यूट्यूब दे फेक व्यूज़ नहीं हैगे कि देख चुके तुहानूं 2700 बंदा तो आया तुहाडे कोल 2.5 बंदा भी नहीं हैगा है ना सो दिस इज़ रियल तुसी अपने बिजनेस की मार्केटिंग उसकी स्ट्रैटेजी बनाउणी उहदी ऑनलाइन लुक किदां दी हैगी आ वो किस तरह के नाल बिजनेस कर रहा इहदी सारी स्ट्रैटेजी डिजाइन करदे आ असीं ते तुसी किसी भी बिजनेस नूं पुछ सकदे हो जिहड़े कि बड़े वधिया कामयाबी तरीके नाल काम कर रहे 416-518-3200 मेरा नंबर है 416-518-3200 918 स्टूडियो घड़ी दे उत्ते कुछ खबरां दे विच जिथे रशिया ते यूक्रेन दा वॉर है एक नवा रूप धारण कर चुकया रशिया नू यूक्रेन समझ चुकया सी कि हथियारां नाल हराउणा नामुमकिन है इस समय 4 गुणा वध प्राइस दे नाल गैस स्टेशन दे उत्ते रशिया दे विच जिहड़े हैगे लोक फ्यूल्ड अप करा रहे ने ते रशिया नू जिहड़ा वर्ल्ड दा थर्ड लार्जेस्ट एक्सपोर्टर आ इस समय इंपोर्ट करना पै रहा ऑयल क्योंकि रशिया दियां 36 तो वध रिफाइनरीज़ ने जिहड़ियां ऑयल रिफाइनरीज़ ने उन्होंने यूक्रेन डैमेज कर चुकया है तकरीबन 42 के आसपास ये रिफाइनरीज़ ने 36 प्लस डैमेज हो चुकिया ने ते रशिया कोल तेल फौजियों वास्ते है नहीं गा जंग लड़न वास्ते जे फौजियों तेल दिंदा तो उहदे कोल लोकल इकोनमी रन करन लई तेल नहीं है लोकल एग्रीकल्चर तो लैके इंडस्ट्री रन करन दे लई तेल नहीं है उस कोल सो एक कसूती स्थिति विच रशिया नज़र आ रहा इधर यूक्रेन का 1.5 लाख वर्ग किलोमीटर का एरिया जिहड़ा कवर कर चुकिया रशिया उहदे चों 20,000 वर्ग खेत्रफल जिहड़ा हैगा कीव जिहड़ा वापस लै चुकिया कीव नूं दब्बण दी पूरी कोशिश रशिया दी रही है रशिया दे समुंदरी बेड़े जिहड़े ने एक टोटा जिहड़ा हैगा जिते कब्जा है रशिया दा उस पासे नूं क्रेशिया वाले पासे नूं जाण लई जिहड़े कीव ने बंद कर दित्ते अटैक करके जहाज़ बंद करा दित्ते ने सो इस समें एक किस्म दे 40 मुल्क जिहड़े नैटो च ने ते प्लस एक रशिया इस जंग नूं छेड़ के बर्बादी दे कगार दे उत्ते पहुँच चुकिया पर आकड़ और हैंकड़बाजी हजे भी उत्थे दी उत्थे है यही इंसान ते यही मुल्कां दे नाल विचरदा जदों तुसीं माड़े लोकां नाल वरतदे हो दूसरे पासे ईरान दे विच जिहड़ी लड़ाई लगी आ बाबा जिहड़ा पगलाया होया वह कह रहा यू नो मैं कब्जा कर लिया 20% लिया करूँगा यू नो ਉਹ ਯੂਨੋ ਜਿਹੜਾ ਹੈਗਾ ਇਸ ਸਮੇਂ ਕਸੂਤੀ ਸਿਚੁਏਸ਼ਨ 'ਚ ਇਹ ਆ ਕਿ 80 ਤੋਂ ਬੈਰਲ ਜਿਹੜੀ ਛਾਲ ਮਾਰ ਗਈ, ਤੇਲ ਦੀਆਂ ਕੰਪਨੀਆਂ ਲੁਟਿੰਗ ਲੁਟਿੰਗ ਲੁਟਿੰਗ, ਬਿਜਲੀ ਦੀਆਂ ਕੰਪਨੀਆਂ ਲੁਟਿੰਗ ਲੁਟਿੰਗ ਲੁਕਿੰਗ, ਬੈਂਕਸ ਲੁਟਿੰਗ ਲੁਟਿੰਗ ਲੁਟਿੰਗ, ਬਿਗ ਕਾਰਪੋਰੇਟਸ ਵਾਲਮਾਰਟ ਵਰਗੇ ਲੁਟਿੰਗ ਲੁਟਿੰਗ ਲੁਟਿੰਗ, ਇਹ ਸਭ ਕੁਛ ਚੱਲ ਰਿਹਾ ਇਸ ਸਮੇਂ। ਇਹਦੇ ਵਿੱਚ ਵਿੱਚ ਅੱਜ ਆਪਣੀਆਂ ਗੱਡੀਆਂ 'ਚ ਗੈਸ ਫਿਊਲ ਅਪ ਕਰਾ ਲਿਓ, ਕਿਉਂਕਿ ਅੱਜ ਤੋਂ ਲੈ ਕੇ ਸੰਡੇ ਤੱਕ 12 ਸੈਂਟ ਗੈਸ ਵਧਣੀ ਆ। ਟੈਂਕ ਫੁੱਲ ਕਰਾ ਲਿਓ, ਜਿੰਨੇ ਕੁ $10-20 ਬਚਦੇ ਆ ਬਚਾ ਲਿਓ, ਇਹਨਾਂ ਤੁਸੀਂ ਆਪਣੀ ਹਵੇਲੀ ਪਾ ਲਿਓ ਜਿਹੜੀ ਪਾਉਣੀ ਆ। ਫਿਲਹਾਲ ਤੁਸੀਂ ਗੈਸ ਪ੍ਰਾਈਜ਼ਸ ਨੇ ਉਹਨਾਂ ਦੇ ਵਿੱਚ ਵਾਧਾ ਕੁ ਘਾਟਾ, ਫਰੈਸ਼ ਗਰੋਸਰੀ ਡਿਪੂ ਕਹਿੰਦਾ ਕਿ ਮੈਂ ਮਹਿੰਗਾਈ ਨਾਲ ਦੁਸ਼ਮਣੀ 'ਚ ਹਾਂ ਅਤੇ ਤੁਹਾਨੂੰ ਮੈਂ ਸਸਤੀਆਂ ਗਰੋਸਰੀਜ਼ ਦਊਂਗਾ। ਤਵਾ ਕਿਚਨ ਕਹਿੰਦਾ ਕਿ ਰੈਸਟੋਰੈਂਟ ਇੰਡਸਟਰੀ ਦੇ ਵਿੱਚ ਘਰੇ ਖਾਣਾ ਬਣਾਉਣ ਨਾਲੋਂ ਟਿਫਨ ਸਸਤੇ ਦੇ ਰਹੇ ਹਾਂ ਅਸੀਂ ਇਸ ਸਮੇਂ। ਟਿਫਨ ਉਸ ਪ੍ਰਾਈਜ਼ 'ਤੇ ਹੋਲਸੇਲ ਬਲਕ ਬਾਇਰਸ ਨੇ, ਤੁਸੀਂ ਜ਼ਰੂਰ ਇਹਨਾਂ ਸਾਡੇ ਸਪੋਂਸਰਸ ਕੋਲ ਪਹੁੰਚੋਗੇ। ਔਰ ਮੇਰੇ ਨਾਲ ਸੰਤੋਸ਼ ਪਹੁੰਚ ਚੁੱਕੇ ਨੇ। ਸੰਤੋਸ਼ ਜੀ ਸਤਿ ਸ਼੍ਰੀ ਅਕਾਲ।
1: ਮੇਰੇ
0: ਗੈਸਟ ਆਏ ਨੇ, ਗੈਸਟ ਹੱਸ ਰਹੇ ਨੇ ਉੱਚੀ ਉੱਚੀ ਬੈਠ ਕੇ। ਹੈਲੋ ਗੈਸਟ, ਹਾਊ ਆਰ ਯੂ? ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ, ਮੇਰਾ ਨਾਮ ਅਗਮਦੀਪ ਸਿੰਘ ਹੈ।
0: ਅੱਛਾ, ਸਤਿ ਸ਼੍ਰੀ ਅਕਾਲ ਅਗਮਦੀਪ ਸਿੰਘ ਜੀ, ਕੀ ਹਾਲ ਤੁਹਾਡਾ?
2: ਮੈਂ ਠੀਕ ਹਾਂ।
0: ਕਰ ਲਓ, ਸਿੱਧਾ ਕਰ ਲਓ, ਕਰ ਲਓ। ਇੱਕ ਐਡ ਹੁੰਦੀ ਸਾਡੀ, ਗਲੇ ਮੈਂ ਖਿੱਚ ਖਿੱਚ, ਗਲੇ ਮੈਂ ਖਿੱਚ ਖਿੱਚ, ਮੈਂ ਕਿਆ ਕਰੂੰ,
3: ਮਿਕਸ ਕੀ ਗੋਲੀ ਲੋ,
0: ਖਿੱਚ ਖਿੱਚ ਦੂਰ ਕਰੋ। ਸੋ ਸੰਤੋਸ਼, ਅੱਜ ਮੇਰਾ ਬੜਾ ਕੀ ਦਿਲ ਕਰਦਾ ਸੀ, ਸੱਚੀ ਦੱਸਾਂ ਤੈਨੂੰ ਮੈਂ, ਸਾਡੇ ਕੋਲ ਸਪੈਸ਼ਲ ਗੈਸਟ ਆਇਆ ਹੈ, ਨਾਲ ਤੇਰਾ ਟਫ ਕੁਐਸਚਨ ਵੀ ਕਰ ਲੈਂਦੇ ਆ। ਨਾਲ ਨਾ ਜਿਵੇਂ ਕੁਛ ਐਡਸ ਹੁੰਦੀਆਂ ਸੀਗੀਆਂ ਇੰਡੀਆ ਦੀਆਂ
3: ਜੀ,
0: ਜਾਂ ਕੁਛ ਟਰੱਕਾਂ ਦੇ ਉੱਤੇ ਲਿਖਿਆ ਹੁੰਦਾ ਸੀ
3: ਜੀ ਜੀ,
0: ਤੁਸੀਂ ਇੰਡੀਆ ਗਏ ਹੋ ਨਾ ਅਗਮਦੀਪ ਸਿੰਘ?
2: ਹਾਂਜੀ।
0: ਉੱਥੇ ਟਰੱਕਸ ਤੇ ਬਹੁਤ ਕੁਛ ਲਿਖਿਆ ਹੁੰਦਾ ਨਾ?
2: ਹਾਂਜੀ।
0: ਮਾਈਕ ਦੇ ਨੇੜੇ ਆਉਣਾ ਪੈਣਾ। ਹਾਂਜੀ, ਮੈਂ ਕਿਹਾ ਟਰੱਕਸ ਦੇ ਉੱਤੇ ਬਹੁਤ ਕੁਛ ਲਿਖਿਆ ਹੁੰਦਾ ਨਾ?
2: ਹਾਂਜੀ ਜੀ।
0: ਕਾਫੀ ਕੁਛ ਲਿਖਿਆ ਹੁੰਦਾ?
2: ਹਾਂਜੀ।
0: ਤੁਹਾਨੂੰ ਵਧੀਆ ਲੱਗਦਾ?
2: ਹਾਂਜੀ।
0: ਇੰਡੀਆ ਬਾਰੇ ਕੁਛ ਦੱਸੋਗੇ, ਇੰਡੀਆ ਦਾ ਕੀ ਵਧੀਆ ਤੇ ਕਿਵੇਂ? ਇਧਰ ਨੂੰ ਫੇਸ ਕਰਕੇ, ਮਾਈਕ ਵੱਲ ਫੇਸ ਕਰਕੇ, ਕੋਈ ਆਵਾਜ਼ ਬਾਹਰ ਨਹੀਂ ਜਾਣੀ।
2: ਸੋ ਸਾਰੇ ਲੋਕ ਨਾਈਸ ਆ ਉੱਥੇ।
0: ਹਾਂ
2: ਉੱਥੇ ਫਰੈਸ਼ ਏਅਰ ਹੁੰਦਾ ਸਾਰੇ ਟਾਈਮ, ਗਰਮੀਆਂ ਸੋ ਦੇਖ ਤੁਸੀਂ ਬਾਹਰ ਰਹਿ ਸਕਦਾ।
0: ਹਾਂ,
2: ਵਧੀਆ ਮੌਸਮ ਚ।
0: ਅੱਛਾ, ਵਧੀਆ ਮੌਸਮ, ਸਾਰਾ ਟਾਈਮ ਗਰਮੀਆਂ ਹੈ।
2: ਹਾਂਜੀ,
0: ਉੱਥੇ ਰਹਿ ਸਕਦੇ ਤੇ ਫਰੈਸ਼ ਏਅਰ ਹੈਗਾ। ਹਾਂਜੀ
2: ਹਾਂਜੀ,
0: ਓਕੇ। ਸਾਰਿਆਂ ਦੇ ਨਾਲ ਆਪਾਂ ਗੱਲ ਕਰਾਂਗੇ। ਸੰਤੋਸ਼ ਇੱਕ ਨਾ
3: ਜੀ,
0: ਕਈ ਐਡਸ ਹੁੰਦੀਆਂ ਸੀ
3: ਜੀ,
0: ਤੇ ਨਾ ਵਾਸ਼ਿੰਗ ਮਸ਼ੀਨ ਨਵੀਂ ਨਵੀਂ ਆਈ ਸੀ
3: ਜੀ,
0: ਉਹਦੀ ਨਾ ਇੱਕ ਐਡ ਆਈ ਸੀ ਕਿ ਇੰਨੇ ਕੱਪੜੇ ਇੱਕੋ ਵਾਰੀ, ਛੋਟੇ ਵੱਡੇ ਹਲਕੇ ਭਾਰੀ, ਲੋਕ ਬੜੇ ਧਿਆਨ ਨਾਲ ਦੇਖਦੇ ਸੀ। ਤੇ ਇਸ ਵਾਸ਼ਿੰਗ ਮਸ਼ੀਨ ਕੰਪਨੀ ਨੇ ਆਪਣੇ ਆਪ ਨੂੰ ਪ੍ਰਮੋਟ ਕੀਤਾ ਸੀ ਕਿ ਸਾਡੀ ਵਾਸ਼ਿੰਗ ਮਸ਼ੀਨ ਕਰੰਟ ਨਹੀਂ ਮਾਰਦੀ। ਇੰਡੀਆ 'ਚ ਪ੍ਰੋਬਲਮ ਇਹ ਹੁੰਦਾ ਸੀ, ਪਾਣੀ ਦੇ ਵਿੱਚ ਨਾ ਵਾਸ਼ਿੰਗ ਮਸ਼ੀਨ ਜਿਹੜਾ ਹੈਗਾ ਉਹ ਕਰੰਟ ਮਾਰ ਦਿੰਦੀ ਸੀ
3: ਜੀ।
0: ਤੇ ਇਹ ਨਾ ਜੇ ਕਿਸੇ ਨੂੰ ਯਾਦ ਹੋਵੇ ਕਿ ਇੰਨੇ ਕੱਪੜੇ ਇੱਕੋ ਵਾਰੀ, ਛੋਟੇ ਵੱਡੇ, ਹਲਕੇ ਭਾਰੀ, ਮੇਰੀ ਚਿੰਤਾ ਹੀ ਮੁੱਕ ਗਈ ਸਾਰੀ, ਇਹ ਐਕਸ ਵਾਈ ਜ਼ੈਡ ਦਾ ਹੈ ਕਮਾਲ। ਤੇ ਵਾਸ਼ਿੰਗ ਮਸ਼ੀਨ ਕਿਹੜੀ ਸੀ? ਇਹ ਮੈਨੂਫੈਕਚਰ ਪੰਜਾਬ 'ਚ ਹੁੰਦੀ ਸੀਗੀ ਜੇ ਕਿਸੇ ਨੂੰ ਯਾਦ ਹੋਵੇ। ਤੇ ਇਹੀ ਕੰਪਨੀ ਆਪਣੇ ਟੀ ਵੀ ਬਣਾ ਕੇ ਵੇਚਦੀ ਸੀ ਪੰਜਾਬ 'ਚ। ਪੰਜਾਬ ਦੀ ਬੜੀ ਇੰਡਸਟਰੀ ਗਰਕੀ ਆ। ਅੱਜ ਦੀ ਇੱਕ ਖਬਰ ਆ ਜਿਹਨਾਂ ਵਿੱਚੋਂ ਕਿ ਨਿਤਿਸ਼ ਕੁਮਾਰ ਦੀ ਪਾਰਟੀ ਆਪਣੇ ਇੰਡੀਪੈਂਡੈਂਟ ਕੈਂਡੀਡੇਟਸ ਖੜੇ ਕਰ ਰਹੀ ਆ ਪੰਜਾਬ ਦੇ ਵਿੱਚ। ਰੌਲਾ ਇੱਥੇ ਹਿੰਦੂ ਸਿੱਖ ਦਾ ਨਹੀਂ ਹੈਗਾ, ਰੌਲਾ ਉਹ ਸਭ ਪੰਜਾਬੀਆਂ ਦਾ ਜੋ ਪੰਜਾਬ ਨਾਲ ਜੁੜੇ ਹੋਏ ਨੇ। ਅਗਰ ਨਿਤਿਸ਼ ਕੁਮਾਰ ਵਰਗਿਆਂ ਦੀ ਪਾਰਟੀ 8-10-15 ਸੀਟਾਂ ਲੈ ਜਾਂਦੀ ਆ ਤਾਂ ਤੁਸੀਂ ਦੂਸਰੇ ਨੰਬਰ 'ਤੇ ਸ਼ਹਿਰੀ ਬਣ ਕੇ ਰਹਿ ਜਾਣ ਵਾਲਾ ਕੰਮ ਰਹਿ ਜੂਗਾ ਪੰਜਾਬ ਦੇ ਵਿੱਚ ਆਪਣਾ ਖੁਦ ਦਾ। ਜਿਵੇਂ ਇੱਥੇ ਨਹੀਂ ਸਾਨੂੰ ਕਹਿੰਦੇ ਸੈਕਿੰਡ ਕਲਾਸ ਸਿਟੀਜ਼ਨਸ, ਸੈਕਿੰਡ ਗ੍ਰੇਡ ਦੇ ਵਿੱਚ ਪਾ ਦਿੰਦੇ ਸੀ। ਸਟੀਫਨ ਹਾਰਪਰ ਦੀ ਸਰਕਾਰ 'ਚ ਜੇਸਨ ਕੇਨੀ ਨੇ ਬੜਾ ਕੁਛ ਕਰਵਾਇਆ ਸਾ। ਅੱਜ ਜੇਸਨ ਕੇਨੀ ਸਿਆਸਤ 'ਚੋਂ ਗਰਕ ਗਿਆ ਕਿਉਂਕਿ ਪੜ੍ਹੇ ਲੁਕੇ ਲੋਕਾਂ ਦਾ ਮੁਲਕ ਹੈ ਇਹ ਲੋਕ। ਅੱਜ ਪੀਅਰ ਪੋਲੀਅਰ ਥੱਲੇ ਕਿਉਂ ਗਿਰਿਆ ਹੋਇਆ? ਕਿਉਂਕਿ ਪੀਅਰ ਪੋਲੀਅਰ ਦੀਆਂ ਟਿੱਪਣੀਆਂ ਬੜੀਆਂ ਨਫ਼ਰਤ ਭਰੀਆਂ ਨੇ, ਬੜੀਆਂ ਅਜੀਬ ਕਿਸਮ ਦੀਆਂ ਨੇ, ਜਿਹੜੀਆਂ ਕਹਿ ਰਹੀਆਂ ਕਿ ਗੋਰੇ ਫਸਟ, ਗੋਰਿਆਂ ਨੂੰ ਭੜਕਾ ਰਿਹਾ ਵੀ ਤੁਸੀਂ ਮੈਨੂੰ ਵੋਟ ਪਾਓ, ਤੁਹਾਨੂੰ ਮੈਂ ਫਸਟ ਕਰ ਦੂੰਗਾ ਜਿਵੇਂ ਅਮੈਰੀਕਾ 'ਚ ਗੋਰਿਆਂ ਦੇ ਲਈ ਮੈਸੇਜ ਦਿੱਤਾ ਸੀ ਟਰੰਪ ਨੇ। ਸੋ ਨਿਤਿਸ਼ ਕੁਮਾਰ ਆਪਣੇ ਬੰਦੇ ਖੜੇ ਕਰ ਰਿਹਾ। ਮੈਂ ਕਦੇ ਭਾਰਤ ਦੀ, ਪੰਜਾਬ ਦੀ ਸਿਆਸਤ 'ਤੇ ਗੱਲ ਨਹੀਂ ਕਰਦਾ, ਇੱਕ ਬੜਾ ਵੱਡਾ ਕੁਐਸਚਨ ਆ। ਅੱਜ ਅਕਾਲ ਤਖ਼ਤ ਸਾਹਿਬ ਦੇ ਉੱਪਰ ਇੱਕ ਆਦਮੀ ਜਿਹੜਾ ਮਲਟੀਪਲ ਟਾਈਮ ਵੀਡੀਓਜ਼ ਦੇ ਉੱਤੇ ਸ਼ਰਾਬਾਂ ਪੀ ਕੇ ਗੁਰਦੁਆਰਿਆਂ ਦੀਆਂ ਦੇਹਾਂ ਦੇ ਉੱਤੇ ਖੜ ਕੇ ਭਾਸ਼ਣ ਦਿੰਦਾ ਦੇਖਿਆ ਤੁਸੀਂ, ਜਿਹਦੀ ਇੰਨੀ ਹਿੰਮਤ ਵੱਧ ਗਈ ਸੀ ਕਿ ਗਾਹਾਂ ਗਾਹਾਂ ਗਾਹਾਂ ਜਾ ਰਿਹਾ ਸੀ। ਅੱਜ ਉਹ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਜਿਹੜਾ ਸਾਜਿਆ ਹੋਇਆ ਤਖ਼ਤ ਹੈ, ਡਜ਼ ਨਾਟ ਮੈਟਰ ਉੱਥੇ ਕੌਣ ਬੈਠਾ ਹੈਗਾ, ਪਰ ਉਹ ਤਖਤ ਛੇਵੇਂ ਪਾਤਸ਼ਾਹ ਦਾ ਸਾਜਿਆ ਹੋਇਆ। ਅੱਜ ਉਹਦੇ 'ਤੇ ਸਵਾਲ ਕਰਦੇ ਨੇ ਟੁੱਟੇ ਭੱਜੇ ਜਿਹੇ ਲੋਕ, ਜਿਹੜੇ ਕਹਿੰਦੇ ਸੀ ਆਮ ਆ ਜੀ ਸਾਈਕਲ 'ਤੇ ਪਾਰਲੀਮੈਂਟ ਜਾਇਆ ਕਰਾਂਗੇ, ਉਹ ਕਰੇ। ਇਹ ਸਵਾਲ ਬੜੇ ਗੰਭੀਰ ਨੇ ਜਿਹੜੇ ਖੜ੍ਹੇ ਕੀਤੇ ਨੇ। ਇੱਕ ਕਿਸਮ ਨਾਲ ਇੱਕ ਚੀਜ਼ ਨੂੰ ਤੋੜਿਆ ਜਾ ਰਿਹਾ, ਪੰਜਾਬੀਅਤ ਨੂੰ ਅੰਦਰੋਂ ਤੋੜਿਆ ਜਾ ਰਿਹਾ। ਔਰ ਇਹ ਤੋੜਨਾ ਜੇ ਤੁਹਾਨੂੰ ਅੱਜ ਦਿਖਦਾ ਨਹੀਂ ਤਾਂ ਫਿਰ ਕਰਤਾਰ ਸਿੰਘ ਸਰਾਭਾ ਗਲਤ ਸੀਗਾ ਜਿਹੜਾ ਕਹਿੰਦਾ ਸੀ ਮੈਂ ਤਾਂ ਅਮੈਰੀਕਾ 'ਚ ਬੈਠਾ। ਉਹਨੂੰ ਕਹਿੰਦੇ ਸੀ ਲੋਕ ਕਿ ਤੂੰ ਤਾਂ ਅਮੈਰੀਕਾ 'ਚ ਬੈਠਾ, ਤੈਨੂੰ ਕੀ ਲੋੜ ਆ, ਤੂੰ ਕਹਿੰਦੇ ਪੰਗੇ ਲੈਣਾ, ਗਦਰ ਪਾਰਟੀ ਨੂੰ ਕਿਉਂ ਜੁਆਇਨ ਕਰਦੇ, ਤਾਂ ਮਾੜੇ ਬੰਦੇ ਨੇ। ਕਰਤਾਰ ਸਿੰਘ ਸਰਾਭਾ ਕਹਿੰਦਾ ਸੀ ਜੇ ਨਾ ਬੋਲਿਆ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸਮਾਧਾਨ ਕੀ ਕਹਿਣਗੇ, ਜੇ ਮੈਂ ਬੋਲਿਆ ਹੀ ਨਾ ਤਾਂ ਹਨੇਰਾ ਕਿਵੇਂ ਜਾਵੇਗਾ, ਚੁੱਪ ਰਿਹਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਕਹਿਣਗੀਆਂ ਕਿ ਗੁਲਾਮਾਂ ਦੇ ਵਿੱਚ ਜਨਮ ਲਿਆ ਸੀ। ਇਸੇ ਲਈ 18 ਸਾਲਾਂ ਦਾ ਇਹ ਨੌਜਵਾਨ ਸਾਰਾ ਕੁਛ ਛੱਡ ਕੇ, ਕਰਤਾਰ ਸਿੰਘ ਸਰਾਭਾ ਜਦ ਤੱਕ ਸ਼ਹੀਦ ਨਹੀਂ ਕਰ ਦਿੱਤਾ ਗਿਆ, ਲੜਦਾ ਰਿਹਾ ਉਸ ਗੋਰੇ ਸਿਸਟਮ ਦੇ ਖਿਲਾਫ ਜੋ ਅੱਜ ਭੂਰੇ ਰੰਗ ਦੇ ਲੋਕਾਂ ਨੇ ਕਬਜ਼ਾ ਕਰ ਲਿਆ ਜਿਹਦੇ 'ਤੇ। ਇਹ ਸਭ ਕੁਛ ਹੈ ਰੇਡੀਓ ਵਾਸ ਸੁਣ ਰਹੇ ਹੋ। ਮੈਂ ਕੁਛ ਗੱਲਾਂ ਬਾਤਾਂ ਕਰਾਂਗੇ ਪਰ ਉਸ ਤੋਂ ਪਹਿਲਾਂ ਸ਼ੇਰਜੰਗ ਸਿੰਘ ਰਾਣਾ ਆਪਣਾ ਮੈਸੇਜ ਦੇਣ। ਰਾਣਾ ਜੀ ਤੁਸੀਂ ਔਨ ਏਅਰ, ਪਲੀਜ਼ ਦਿਓ ਮੈਸੇਜ। ਰਾਣਾ ਜੀ ਤੁਸੀਂ ਔਨ ਏਅਰ।
1: ਥੈਂਕ ਯੂ ਸੋ ਮਚ ਅਮਨ ਜੀ। ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਆਪਾਂ ਹਮੇਸ਼ਾ RDSP ਦੀ ਗੱਲ ਕਰਦੇ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਜੋ ਕਿ ਫੈਡਰਲ ਗਵਰਨਮੈਂਟ ਦਾ ਅਕਾਊਂਟ ਹੈਗਾ ਜਿਹਦੇ ਅੰਡਰ ਕੀ ਹੈ, $90,000 ਤੱਕ ਦੀ ਤੁਹਾਨੂੰ ਹੈਲਪ ਹੋ ਸਕਦੀ ਹੈ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਪਰ ਜਿਹੜੀ ਉਮਰ ਹੈ ਗ੍ਰਾਂਟ ਲੈਣ ਲਈ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ। ਤੇ ਪਹਿਲਾਂ ਜਿਹੜੀ ਇਹ ਗ੍ਰਾਂਟ ਸਿਰਫ ਜਿਹੜੇ ਲੋਕ PR ਜਾਂ ਸਿਟੀਜ਼ਨ ਸੀ ਉਹਨਾਂ ਨੂੰ ਮਿਲਦੀ ਸੀ, ਪਰ ਬਾਅਦ ਚੋਂ ਗਵਰਨਮੈਂਟ ਨੇ ਅਮੈਂਡਮੈਂਟ ਕਰਕੇ ਜਿੰਨੇ ਵੀ ਲੋਕ ਜਿਹੜੇ ਪਰਮਾਨੈਂਟ ਕੈਨੇਡਾ 'ਚ ਨਹੀਂ ਵੀ ਹੈਗੇ, ਸਿਰਫ ਉਹਨਾਂ ਦੇ ਕੋਈ ਸੋਸ਼ਲ ਇੰਸ਼ੋਰੈਂਸ ਨੰਬਰ ਵੈਲਿਡ ਹੋਣਾ ਚਾਹੀਦਾ ਤੇ ਆਪਾਂ ਇਹ ਗ੍ਰਾਂਟ ਲੈ ਸਕਦੇ ਹਾਂ। ਐਂਡ ਇਸ ਤੋਂ ਇਲਾਵਾ ਜਿਹਨਾਂ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਐਂਡ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈਗੀ ਹੈ, ਤਾਂ ਪੇਰੈਂਟਸ ਨੂੰ ਜਿਹੜਾ ਹੈਗਾ $3,480 ਜਿਹੜਾ ਹੈਗਾ ਐਕਸਟਰਾ ਹਰ ਸਾਲ ਜਿਹੜਾ ਗਵਰਨਮੈਂਟ ਵੱਲੋਂ ਦਿੱਤੇ ਜਾਂਦੇ ਨੇ। ਐਂਡ ਇਸ ਤੋਂ ਇਲਾਵਾ ਇਹ ਕਹਿ ਲਈਏ ਜਿਹਨਾਂ ਦੀ ਉਮਰ 18 ਤੋਂ ਅਬਵ ਹੈ ਉਹਨਾਂ ਨੂੰ ਜਿਹੜਾ ਹੈਗਾ $200 ਪਹਿਲਾਂ ਹੁੰਦਾ ਸੀ ਪਰ ਮੰਥ 2400 ਦਾ ਸੀਗਾ, ਪਰ ਹੁਣ ਜੁਲਾਈ ਤੋਂ ਇਸੇ ਸਾਲ ਗਵਰਨਮੈਂਟ ਨੇ $2450 ਜਿਹੜੇ ਹਰ ਸਾਲ ਕਰਤੇ। ਸੋ ਤੁਸੀਂ ਕਾਲ ਕਰਨਾ ਸਾਰੀਆਂ ਗ੍ਰਾਂਟਸ ਲੈਣ ਲਈ 416-910-9000 416-910-9000 ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਮੈਂ ਕੁਛ ਕਾਮਨ ਇੰਪੇਅਰਡ ਕੰਡੀਸ਼ਨ ਦੱਸਣਾ ਚਾਹੂੰਗਾ ਜਿਹਦੇ ਅੰਡਰ ਤੁਹਾਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਅਗਰ ਕੋਈ ਪਰਸਨ ਇਨਸੁਲਿਨ ਡਿਪੈਂਡੈਂਟ ਹੈ, ਡਾਊਨ ਸਿੰਡਰੋਮ, ਇਸ ਤੋਂ ਇਲਾਵਾ ਔਟਿਜ਼ਮ, ADHD, ਡਾਇਮੈਂਸ਼ੀਆ, ਅਲਜ਼ਾਈਮਰ, CP, ਡਿਵੈਲਪਮੈਂਟਲ, ਇਸ ਤੋਂ ਇਲਾਵਾ ਐਪੀਲੈਪਸੀ, ਕ੍ਰੋਨਿਕ ਕੋਈ ਕੰਡੀਸ਼ਨ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਸਵੇਅਰ ਅਰਥਰਾਈਟਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ, ਪਰ ਅਗਰ ਉਮਰ 49 ਤੋਂ ਘੱਟ ਹੈ ਤੇ ਤੁਹਾਨੂੰ ਇਹ $90,000 ਦੀ ਹੈਲਪ ਹੋ ਸਕਦੀ ਹੈ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਵੀ ਕਵਰ ਕੀਤਾ ਜਾ ਰਿਹਾ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਟੀਸ, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲਕੋਮਾ। ਸੋ ਬਹੁਤ ਲੰਬੀ ਲਿਸਟ ਹੈ, ਤੁਸੀਂ ਕਾਲ ਕਰੋਗੇ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਵੈਦਰ ਯੂ ਆਰ ਕੁਆਲੀਫਾਈ ਫੋਰ ਦਿਸ ਗ੍ਰਾਂਟ ਔਰ ਨਾਟ। ਮੇਰਾ ਡਾਇਰੈਕਟ ਨੰਬਰ ਹੈ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ ਸਮਾਂ ਦੇਣ ਲਈ।
0: ਥੈਂਕ ਯੂ ਸੋ ਮਚ। ਔਰ ਪੰਜਾਬ ਇੰਸ਼ੋਰੈਂਸ ਨੂੰ ਤੁਸੀਂ ਕੰਟੈਕਟ ਕਰਨਾ, ਜਿੰਨੇ ਵੀ ਲੋਕ ਨੇ ਕੋਈ ਕਿਸੇ ਨੂੰ ਬਿਮਾਰੀ ਹੈ, ਕੋਈ ਦਵਾਈ ਲੱਗ ਗਈ ਜ਼ਿੰਦਗੀ ਭਰ ਦੀ, ਇਹ ਸਭ ਚੀਜ਼ਾਂ ਲਈ ਤੁਸੀਂ ਕਨਫਰਮ ਕਰਨਾ ਕਿ ਅਸੀਂ ਐਲੀਜੀਬਿਲਟੀ ਦੇ ਵਿੱਚ ਹੈਗੇ ਹਾਂ ਕਿ ਅਸੀਂ ਇਹ ਫੰਡ ਆਪਣੇ ਪਰਿਵਾਰ, ਰਿਸ਼ਤੇਦਾਰ, ਦੋਸਤ ਮਿੱਤਰ, ਭੈਣ ਭਰਾ ਜਿਹੜੇ ਸਾਨੂੰ ਸੁਣਦੇ ਵੀ ਨਹੀਂ ਉਹਨਾਂ ਤੱਕ ਮੈਸੇਜ ਪਹੁੰਚਾਈਏ। 416-910-9000 ਨੰਬਰ ਦੇ ਉੱਤੇ ਤੁਸੀਂ ਕਾਲ ਕਰ ਰਹੇ ਹੋ ਔਰ AM 530 ਨੂੰ ਸੁਣ ਰਹੇ ਹੋ। ਰੇਡੀਓ ਆਵਾਜ਼ ਦੇ ਉੱਪਰ ਇਸ ਸਮੇਂ ਮੈਂ ਅਮਨਦੀਪ ਸਿੰਘ ਬੈਲੀਪਾਲ ਤੁਹਾਡੇ ਨਾਲ ਰੂਬਰੂ ਮੁਖਾਤਬ ਹਾਂ ਔਰ ਅੱਜ ਅਸੀਂ ਚਾਹੁੰਦੇ ਸੀਗੇ ਕਿ ਕੁਛ ਗੱਲਾਂ ਬਾਤਾਂ ਕਰੀਏ ਉਹ ਜੋ ਉੱਥੇ ਦੇਖਦੇ ਹੁੰਦੇ ਹਾਂ। ਸੋ ਅਗਮਦੀਪ ਸਿੰਘ ਵੀ ਇੰਡੀਆ ਗਿਆ ਅਤੇ ਇੰਡੀਆ ਜਾ ਕੇ ਇਹਨੇ ਵੀ ਦੇਖਿਆ ਉੱਥੇ ਗੱਡੀਆਂ ਦੇ ਉੱਤੇ ਬਹੁਤ ਕੁਛ ਲਿਖਿਆ ਹੁੰਦਾ, ਹੈ ਨਾ, ਲਿਖਿਆ ਹੁੰਦਾ ਨਾ,
2: ਹਾਂਜੀ
0: ਦੇਖਿਆ ਨਾ,
2: ਹਾਂਜੀ
0: ਭਰੀਆਂ ਪਈ ਹੁੰਦੀਆਂ ਨਾ ਗੱਡੀਆਂ, ਹਾਂਜੀ ਹਾਂਜੀ ਹਾਂਜੀ ਹਾਂਜੀ। ਸੰਤੋਸ਼ ਤੁਹਾਨੂੰ ਕੋਈ ਕੁਐਸਚਨ ਯਾਦ ਹੈ ਵੀ ਕੋਈ ਪੁੱਛਣ ਵਾਲਾ? ਮੇਰੀ ਜਿਹੜੀ ਇਹ ਨਾ ਮੇਰੀ ਇਹ ਪਤਾ ਕਿਹੜੀ ਚੀਜ਼ ਤੇ ਗੱਲ ਕਰਦਾ ਸੀ, ਤੁਸੀਂ ਪੰਜਾਬ ਚ ਰਹੇ ਨੀ, ਪੰਜਾਬ ਦੀ ਕੰਪਨੀ ਸੀ ਟੈਕਸਲਾ। ਟੈਕਸਲਾ ਨੇ ਆਪਣਾ ਫਲੈਟ ਸਕਰੀਨ ਵਰਗਾ TV ਕੱਢਿਆ ਸੀ ਪਹਿਲਾਂ, ਵੱਡਾ ਕਲਰ TV ਕੱਢਿਆ ਸੀ ਐਕਚੁਅਲੀ ਪਹਿਲਾਂ
2: ਜੀ।
0: ਕਲਰ TV ਬੁਸ਼ ਕੰਪਨੀ ਦਾ ਹੁੰਦਾ ਸੀ, BUSH Bosch is a Japanese company, I think. I'm wrong. I think
3: B-O-U-S-H is...
0: Bosch is a speaker. It's B-U-S-H-C. Bosch.
3: Okay.
0: So, the first color TV Bosch has cut.
3: Okay.
0: The Tesla is a Punjabi company. Yes. They have
3: the
0: first TV cut. It's a color TV. Yes.
3: Then,
0: after that, they have a washing machine. That they have a new clothes. ਮਤਲਬ
3: ਛੋਟੇ ਵੱਡੇ ਉਹ ਹਲੇ
0: ਹਾਂ ਹਾਂ ਇੰਨੇ ਕੱਪੜੇ ਇੱਕੋ ਵਾਰੀ ਛੋਟੇ ਵੱਡੇ ਹਲਕੇ ਭਾਰੀ ਮੇਰੀ ਚਿੰਤਾ ਹੀ ਮੁੱਕ ਗਈ ਸਾਰੀ ਮੈਨੂੰ ਐਡ ਬਣਾਉਣ ਦੀ ਕਲਾ ਮੈਨੂੰ ਬਹੁਤ ਵਧੀਆ ਲੱਗਦੀ ਸੀ ਪਹਿਲਾਂ ਜਿਹੜੀ ਐਡ ਬਣਾਉਂਦੇ ਸੀ ਨਾ ਜਿਵੇਂ ਸੀ ਕਿ ਤੰਦਰੁਸਤੀ ਕੀ ਰਕਸ਼ਾ ਕਰਤਾ ਹੈ ਡੈਸ਼ ਬੋਏ ਮੈਂ ਕਹਿੰਦਾ ਉਹਨਾਂ ਰੇਡੀਓ ਤੇ ਤੁਹਾਨੂੰ ਯਾਦ ਆ ਕਿਹੜਾ ਤੰਦਰੁਸਤੀ ਦੀ ਰਕਸ਼ਾ ਕੌਣ ਕਰਦਾ ਸੀ ਔਰ ਜਿਹੜਾ ਬੰਦਾ ਇਹ ਰਕਸ਼ਾ ਕਰਦਾ ਸੀ ਤੰਦਰੁਸਤੀ ਦੀ ਇੱਕ ਹੱਸਣ ਦਾ ਨਾਂ ਨਹੀਂ ਲੈਂਦਾ ਸੀ ਮਸ਼ਹੂਰ ਹੁੰਦਾ ਸੀ ਵੀ ਇਹ ਘੱਸਦਾ ਨਹੀਂ ਹੈਗਾ
3: ਜੀ
0: ਉਸ ਟਾਈਮ ਸ਼ਾਵਰ ਤਾਂ ਹੁੰਦੇ ਨਹੀਂ ਸੀਗੇ ਲੋਕ ਬਾਲਟੀਆਂ 'ਚ ਭਰ ਕੇ ਨਹਾਉਂਦੇ ਸੀ ਜਾਂ ਮੋਟਰਾਂ 'ਤੇ ਨਹਾਉਂਦੇ ਸੀ ਰਾਈਟ
3: ਜੀ
0: ਕਿੰਨੀ ਵਾਰ ਇਹ ਔਲੂ 'ਚ ਗਿਰ ਜਾਣਾ ਜਿਹੜਾ ਤੰਦਰੁਸਤੀ ਕੀ ਰਕਸ਼ਾ ਕਰਤਾ ਹੈ ਜੇ ਤੁਹਾਨੂੰ ਯਾਦ ਹੋਵੇ ਕਿਸੇ ਨੂੰ ਵੀ ਤੰਦਰੁਸਤੀ ਕੀ ਰਕਸ਼ਾ ਕਰਤਾ ਹੈ ਡੈਸ਼ ਬੋਏ ਡੈਸ਼ ਜ਼ਿਆਦਾ ਕਿਸੇ ਨੂੰ ਸੰਤੋਸ਼ ਤੁਸੀਂ ਕੋਈ ਕੁਐਸਚਨ ਪੁੱਛਣਾ ਸਾਰਿਆਂ ਨੂੰ ਪੁੱਛੋ ਅੱਜ ਅਜੇ ਤੇ ਗੱਲ ਕਰਦੇ ਹਾਂ
3: ਅਮਨ ਜੀ ਵੇਖੋ ਮੈਂ ਪਹਿਲਾਂ ਸੀਰੀਅਸ ਹੋ ਗਈ ਸੀਗੀ ਬਟ ਹੁਣ ਜਦੋਂ ਅਜਮ ਜੀ ਆਏ ਆ ਸਾਡਾ ਕਿਊਟ ਜਿਹਾ ਸਾਡਾ ਹੋਸਟ ਸੋ ਮੈਨੂੰ ਹਾਸਾ ਆ ਰਿਹਾ ਔਰ ਮੇਰਾ ਇੰਡੀਆ ਵੱਲ ਸਵਾਲ ਚੱਲ ਗਿਆ ਹੁਣ ਮੈਂ ਆਪਣਾ ਸਟ੍ਰੈਸਫੁਲ ਕੁਐਸਚਨ ਬਾਅਦ ਚ ਪੁੱਛੂੰਗੀ ਸੋ ਅਮਨ ਜੀ ਮੈਨੂੰ ਵੀ ਯਾਦ ਆ ਗਿਆ ਗੱਡੀਆਂ ਦੇ ਉੱਤੇ ਕੁਛ ਲਿਖਿਆ ਹੁੰਦਾ ਬਹੁਤ ਹੀ ਹਾਸੇ ਵਾਲਾ ਹੁੰਦਾ ਜਦੋਂ ਮੈਂ ਜਾਂਦੀ ਹਾਂ ਮੈਨੂੰ ਪੜ੍ਹਨਾ ਬਹੁਤ ਵਧੀਆ ਲੱਗਦਾ ਬਟ ਮੈਂ ਦੱਸੂੰਗੀ ਨਹੀਂ ਉਹ ਕੀ ਆ ਸੋ ਤੁਸੀਂ ਸਾਰੇ ਮੈਨੂੰ ਦੱਸ ਸਕਦੇ ਹੋ ਕਿ ਜਿੱਦਾਂ ਅਸੀਂ ਇੰਡੀਆ ਜਾਂਦੇ ਹਾਂ ਸਪੈਸ਼ਲੀ ਕਈ ਵਾਰ ਗੱਡੀਆਂ ਦੀ ਸਪੀਡ ਰੋਕਣ ਲਈ ਵੀ ਕੁਛ ਲਿਖਿਆ ਹੁੰਦਾ ਆ ਤੇ ਹੋਰ ਵੀ ਬੜਾ ਕੁਛ ਲਿਖਿਆ ਹੁੰਦਾ ਜੋ ਜੋ ਤੁਹਾਨੂੰ ਯਾਦ ਆਉਂਦਾ ਮੈਨੂੰ ਦੱਸਿਓ ਮੈਂ ਵੀ ਮੈਚ ਕਰਦੀ
0: ਇੱਕ ਨਜ਼ਰ ਲੱਗਣ ਲਈ ਹੁੰਦਾ ਉਹ ਤਾਂ ਮੈਨੂੰ ਲੱਗਦਾ ਕੁੱਲੇ ਕੁੱਲੇ ਨੂੰ ਪਤਾ ਹੋਊਗਾ ਕੁੱਲੇ ਕੁੱਲੇ ਨੂੰ 905-673-3333 ਨਜ਼ਰ ਲੱਗਣ ਲਈ ਗੱਡੀਆਂ ਤੇ ਕੀ ਕਰਦੇ ਨੇ ਇੰਡੀਆ ਦੇ ਵਿੱਚ ਚਾਰ ਪੰਜ ਚੀਜ਼ਾਂ ਕਰਦੇ ਨੇ ਕੁਛ ਲਿਖਦੇ ਵੀ ਨੇ ਜੇ ਤੁਹਾਨੂੰ ਯਾਦ ਹੋਵੇ 905-673-3333 905-673-3337 ਤੁਹਾਡੇ ਕਾਲਸ ਸਭ ਤੋਂ ਖੂਬਸੂਰਤ ਜਿਹੜਾ ਦੱਸੂਗਾ ਅਸੀਂ ਅੱਜ ਉਹਨੂੰ ਯਾਦ ਕਰਾਂਗੇ ਉਹਦਾ ਨਾਂ ਲੈ ਕੇ ਠੀਕ ਹੈ ਕਮਿੰਦਰ ਸਿੰਘ ਜੀ
2: ਹਾਂਜੀ
0: ਠੀਕ ਹੈ ਸੋ 905-673-3337 905-673-3337 ਨਜ਼ਰ ਲੱਗਣ ਤੋਂ ਇੱਕ ਗੱਡੀਆਂ ਤੇ ਕੀ ਕਰਦੇ ਸੀ ਠੀਕ ਹੈ ਇੱਕ ਜਿਵੇਂ ਮੈਂ ਕਿਹਾ ਤੰਦਰੁਸਤੀ ਕੀ ਰਕਸ਼ਾ ਕਰਤਾ ਹੈ ਤੇ ਇੱਕ ਸਾਬਣ ਕੱਢਿਆ ਸੀ
3: ਇੱਕ ਹੋਲ ਵੀ ਹੁੰਦਾ ਸੀ ਬਹੁਤ ਉਹ ਹੁੰਦਾ ਸੀ ਦੇਵਦਾਸ ਵਾਲਾ ਕੁਛ ਹੁੰਦਾ ਸੀਗਾ ਟਰੱਕਾਂ ਦੇ ਉੱਤੇ ਲਿਖਿਆ ਹੁੰਦਾ ਸੀ
0: ਦੇਵਦਾਸ ਜੀ ਕੀ ਕਹੋਗੇ ਤੁਸੀਂ
1: ਹਾਂਜੀ ਅਮਨ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
1: ਇੱਕ ਤਾਂ ਲਿਖਿਆ ਹੁੰਦਾ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ
0: ਇਹ ਲਿਖਿਆ ਹੁੰਦਾ
1: ਇੱਕ ਲਿਖਿਆ ਹੁੰਦਾ ਮੂਰਖਾ ਸੰਗਲ ਦਾ ਫੜ
0: ਮੂਰਖਾ ਸੰਗਲ ਦਾ
1: ਇੱਕ ਜੁੱਤੀ ਲਮਕਾਈ ਹੁੰਦੀ ਸੀ ਫਰੰਟ ਤੇ
0: ਉਹਦਾ ਕੀ ਮਤਲਬ ਹੁੰਦਾ
1: ਉਹਦਾ ਮੈਂ ਨਜ਼ਰ ਨਾ ਲੱਗੇ
0: ਅੱਛਾ
1: ਹਾਂਜੀ ਹਾਂਜੀ ਤੇ ਇੱਕ ਹੋਰ ਸੀ ਜਮ ਛੋਟਾ ਬੱਚਾ ਸੀ ਬੜੀ ਸ਼ਰਾਰਤ ਕਰਦਾ ਸੀ ਮੇਰੀ ਚੋਰੀ ਪਕੜੀ ਜਾਂਦੀ
0: ਉਹ ਕਾਹਦੀ ਐਡ ਸੀ
1: ਰੋਸ਼ਨੀ ਕਰੇ ਬਜਾਜ ਬਲਬ ਦੀ
0: ਜਮ ਮੈਂ ਛੋਟਾ ਬੱਚਾ ਥਾ ਬੜੀ ਸ਼ਰਾਰਤ ਕਰਦਾ ਥਾ ਮੇਰੀ ਚੋਰੀ ਪਕੜੀ ਜਾਤੀ ਹੈਨਾ ਉਹ
1: ਥੈਂਕ ਯੂ
0: ਫ੍ਰਿਜ ਚੋਂ ਸਮਾਨ ਚੋਰੀ ਕਰਦੇ ਸੀਗੇ ਤੇ ਬੁਰੀ ਨਜ਼ਰ ਤੋਂ ਬਹੁਤ ਕੁਛ ਹੋਰ ਲਿਖਿਆ ਹੁੰਦਾ ਬਹੁਤ ਕੁਛ ਹੋਰ ਤੇ ਹੋਰ ਵੀ ਬੜਾ ਕੁਛ ਲਿਖਿਆ ਹੁੰਦਾ ਸਪੀਡਿੰਗ ਦੇ ਉੱਤੇ ਲਿਖਿਆ ਹੁੰਦਾ ਅਗਮ ਅੱਜ ਅਸੀਂ ਇਹੀ ਗੱਲ ਕਰ ਰਹੇ ਹਾਂ ਸਾਰੇ
2: ਹਾਂਜੀ
0: ਠੀਕ ਹੈ ਸੁਣਦੇ ਹਾਂ ਇੰਡੀਆ ਦੇ ਗੱਡੀਆਂ ਦੇ ਉੱਤੇ ਕੀ ਲਿਖਿਆ ਹੁੰਦਾ ਇੰਟਰਸਟਿੰਗ ਹੈ ਕਿ ਨਹੀਂ
2: ਇੰਟਰਸਟਿੰਗ ਆ
0: ਇੰਟਰਸਟਿੰਗ ਆ ਸਾਰਿਆਂ ਨੂੰ ਕਹੋ ਫਿਰ ਕਾਲ ਕਰੋ ਸਟੂਡੀਓ 'ਚ
2: ਕਾਲ ਕਰ ਲਓ
0: ਸਟੂਡੀਓ 'ਚ
2: 905-673-3337
0: ਓਕੇ 905-673-3337 ਤੇ ਤੁਹਾਡੇ ਕਾਲ ਆ ਰਹੇ ਨੇ ਅਗਮ ਕਹਿੰਦਾ ਆਜੋ ਕਰ ਲਓ ਗੱਲ ਫਿਰ ਆਪਾਂ ਸੁਣੀਓ ਖੁਸ਼ ਹੋ ਰਹੇ ਸੁਣ ਸੁਣ ਕੇ ਤੁਹਾਡੀਆਂ ਗੱਲਾਂ ਸੋ ਹਾਂਜੀ ਸਤਿ ਸ਼੍ਰੀ ਅਕਾਲ
1: ਜੀ
0: ਹਾਂਜੀ
1: ਚੜ੍ਹਦੀ ਕਲਾ ਜੀ
0: ਚੜ੍ਹਦੀ ਕਲਾ ਭਾਜੀ ਚੜ੍ਹਦੀ ਕਲਾ
1: ਜੀ ਇੱਕ ਦਿਨ ਦਾਈ ਨਜ਼ਰ ਹਟੀ ਦੁਰਘਟਨਾ ਘਟੀ
0: ਕਿਹੜੀ ਕਿਹੜੀ ਨਜ਼ਰ ਹਟੀ
1: ਦੁਰਘਟਨਾ ਘਟੀ
0: ਦੁਰਘਟਨਾ ਘਟੀ ਇਹ ਵੀ ਬਹੁਤ ਸੋਹਣਾ ਹੈਗਾ ਸਲੋਗਨ ਹੈ
1: ਇੱਕ ਦਿਨ ਦਾਈ ਤੇਜ਼ ਰਫਤਾਰੀ ਮੌਤ ਦੀ ਤਿਆਰੀ
0: ਕਿਹੜੀ ਕਿਹੜੀ ਕਿਹੜੀ
1: ਤੇਜ਼ ਰਫਤਾਰੀ ਮੌਤ ਦੀ ਤਿਆਰੀ
0: ਮੌਤ ਦੀ ਤਿਆਰੀ ਤੁਹਾਨੂੰ ਯਾਰ ਕਿ ਧਰਮਰਾਜ ਦਾ ਵੀ ਲਿਖਿਆ ਹੁੰਦਾ ਕੁਛ
1: ਧਰਮਰਾਜ ਦਾ ਮੈਂ ਸਕੂਲ ਦੀ ਬੱਸ ਦਾ ਯਾਦ ਉੱਥੇ ਲਿਖਿਆ ਹੁੰਦਾ ਸੀ ਮੈਨੂੰ ਨਾ ਛੇੜੀ ਮੈਂ ਬੱਚਿਆਂ ਵਾਲੀ ਆ
0: ਮੈਨੂੰ ਨਾ ਛੇੜੀ ਮੈਂ ਬੱਚਿਆਂ ਵਾਲੀ ਆ 905-673-3337 ਤੇ ਤੁਹਾਡੇ ਕਾਲ ਸਾਡੇ ਨਾਲ ਸਾਂਝੇ ਹੋ ਰਹੇ ਨੇ ਪੀਐਸਐਨ ਦਾ ਟਰੈਕ 6 ਜੈਸੇ ਫੈਡੈਕਸ ਆਪਣੀ ਉਡਾਨ ਭਰਨ ਦੀ ਤਿਆਰੀ ਦੇ ਵਿੱਚ ਚਿੱਠੀ ਆਈ ਹੈ ਬੜੇ ਦਿਨੋਂ ਕੇ ਬਾਅਦ ਹਮ ਬੇਵਤਨੋਂ ਕੇ ਨਾਮ ਉਹਨੂੰ ਟ੍ਰੈਂਡ ਨੂੰ ਚੇਂਜ ਕਰ ਚੁੱਕੇ ਐਮਾਜ਼ੋਨ ਅੱਜ ਇਹ ਵੀ ਚੇਂਜ ਹੋ ਜਾਣਾ ਆਉਣ ਵਾਲੇ ਟਾਈਮ 'ਚ ਪਰ ਤੁਸੀਂ ਗੱਡੀਆਂ ਦੇ ਉੱਤੇ ਕੀ ਲਿਖਿਆ ਹੁੰਦਾ ਸੀ? 905-673-3337 ਕੋਈ ਫੇਵਰਟ ਚੀਜ਼ ਜਿਹੜੀ ਤੁਸੀਂ ਦੱਸ ਸਕਦੇ ਹੋ? ਮੈਨੂੰ ਧਰਮਰਾਜ ਵਾਲੀ ਗੱਲ ਬਹੁਤ ਵਧੀਆ ਲੱਗਦੀ ਹੁੰਦੀ ਸੀ, ਉਹ ਮੈਨੂੰ ਯਾਦ ਨਹੀਂ ਆ ਰਹੀ ਕਿਵੇਂ ਸੀ, 905-673-3337 ਜਾਂ ਕੁਛ ਹੋਰ। ਇੱਕ ਸਤੋ ਜਿਹੜੇ ਦਿੱਲੀ ਨੂੰ ਜਾਂਦੇ ਹੁੰਦੇ ਸੀ ਗੱਡੀਆਂ, ਉਹ ਜਿਹਨਾਂ 'ਚ ਬਹਿ ਕੇ ਜਾਂਦੇ ਸਾਰੇ ਇਕੱਠੇ ਹੋ ਕੇ ਟੈਂਪੂ ਟਰੈਵਲਰ ਜੇ, ਉਹਨਾਂ ਤੇ ਕਹਿੰਦੇ ਕੱਲੀ ਬਹਿ ਕੇ ਸੋਚੀ ਨੀ,
3: ਮੇਰਾ ਫੇਵਰੇਟ ਹੈ ਇਹ।
0: ਉਹ 'ਚ ਇੱਕ ਫੋਟੋ ਬਣਾਈ ਹੁੰਦੀ ਹੈ 905-673-3337।

0: 9650 73 33 31 क्या सी नंबर है? हेलो
1: हेलो भैया, लाइफ बॉय है जहाँ तंदुरुस्ती है वहाँ।
0: भाई लाइफ बॉय की खासियत दसो की होंगी सी? अगर तो लाइफ बॉय ने एक साबन सी सोप सी की ਹੁੰਦਾ ਸੀ ਜੀ?
1: ਜਿੰਨਾ ਮਰਜ਼ੀ ਨਾ ਆਈ ਚਲੋ, ਖੁਰਦਾ ਨਹੀਂ ਸੀ ਛੇਤੀ,
0: ਖੁਰਦਾ ਨਹੀਂ ਸੀ, ਬੰਦੇ ਨੂੰ ਭੁਲੇਖਾ ਜਿਹਾ ਹੀ ਹੁੰਦਾ ਸੀ। ਮੈਂ ਸਾਬਣ ਨਾ ਨਹਾ ਰਿਹਾ, ਹੁੰਦੀ ਇੱਟ ਸੀ ਹਨਾ?
1: ਹਾਂਜੀ ਹਾਂਜੀ,
0: ਸਰਦੀਆਂ ਤਾਂ ਜੰਮੇ ਜਾਂਦਾ ਸੀ ਹਨਾ?
1: ਹਾਂਜੀ ਹਾਂਜੀ,
0: ਸਭ ਤੋਂ ਤੇਜ਼ ਕਿਹੜਾ ਪਿਘਲ ਦਿੰਦਾ ਸੀ? ਲਕਸ
1: ਲਕਸ ਸਭ ਤੋਂ ਵਧੀਆ ਹੁੰਦਾ ਸੀ।
0: ਉਹਨਾਂ ਨੂੰ ਪਿਘਲਦਾ ਵੀ ਤੇਜ਼ ਹੁੰਦਾ ਸੀ, ਉਹਨੇ ਐਂ ਪਿਘਲ ਕੇ ਹੱਥਾਂ 'ਚੋਂ ਨਿਕਲ ਜਾਣਾ ਵੀ ਖਤਮ ਹੋ ਜਾਣਾ।
1: ਲਕਸ ਬਹੁਤ ਅਮੀਰ ਬੰਦਾ
0: ਹੈ। ਨਹੀਂ ਨਹੀਂ, ਉਹ ਐਂ ਨਹੀਂ ਕਰਦੇ ਹੁੰਦੇ ਸੀ ਲੋਕ ਕਿ ਲਕਸ, ਮੈਂ ਕਈਆਂ ਦੇ ਘਰਾਂ 'ਚ ਦੇਖਿਆ ਸੀ ਲਾਈਫ ਬੋਏ ਬੋਡੀ ਵਾਸਤੇ, ਲਕਸ ਮੂੰਹ ਵਾਸਤੇ ਰੱਖਦੇ ਸੀ ਲੋਕ। ਰਵਿੰਦਰ ਜੀ ਕੀ ਕਹੋਗੇ?
2: ਹਾਂਜੀ, ਇੱਕ ਤੇ ਲਿਖਿਆ ਹੁੰਦਾ ਪਹਿਲਾਂ ਸਾਰਿਆਂ ਨੂੰ ਸੱਜਰੀ ਸੁਜੇ ਦੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ। ਹਾਂਜੀ,
2: ਤੇ ਇੱਕ ਲਿਖਿਆ ਹੁੰਦਾ ਜੀ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ।
0: ਹਾਂ,
2: ਤੇ ਇੱਕ ਲਿਖਿਆ ਹੁੰਦਾ ਬੁਰੀ ਨਜ਼ਰ ਵਾਲੇ ਜੁੱਤੀ ਵਾ ਕੇ ਮੂੰਹ ਤੇ ਲਿਖਿਆ ਹੁੰਦਾ ਖਾ।
0: ਅੱਛਾ, ਨਹੀਂ ਇੱਕ ਹੁੰਦਾ ਸੀਗਾ ਬੁਰੀ ਨਜ਼ਰ ਵਾਲੇ ਤੇਰੇ ਉੜ ਜਾਣ ਤਿੱਤਰ, ਘਰੋਂ ਪੈਣ ਗਾਲਾਂ, ਬਾਹਰੋਂ ਪੈਣ ਛਿੱਤਰ। ਹੈਂ, ਉਹ ਜਿਹੜੇ ਜਿਹੜੇ ਪੇਂਟਰ ਰਹਿੰਦੇ ਸੀ ਗੱਡੀਆਂ ਰੰਗ ਕਰਦੇ ਹੁੰਦੇ ਸੀ, ਉਹਨਾਂ 'ਚ ਕੰਪੀਟੀਸ਼ਨ ਹੁੰਦਾ ਸੀ ਵੀ ਮੇਰੀ ਗੱਲ ਲਿਖੀ ਹੋਈ ਲੋਕ ਪੜ੍ਹ ਕੇ ਹੱਸਣਗੇ ਸੜਕਾਂ 'ਤੇ, ਮਤਲਬ ਹਸਾਉਣ ਲਈ ਲਿਖਦੇ ਹੁੰਦੇ ਸੀਗੇ ਸਾਰਿਆਂ ਨੂੰ।
2: ਸਹੀ ਗੱਲ।
0: ਅਤੇ ਟਰਾਂਸਪੋਰਟ ਇੰਡਸਟਰੀ 'ਚ ਮੰਨਿਆ ਜਾਂਦਾ ਸੀ ਵੀ ਅਸੀਂ ਟਰਾਂਸਪੋਰਟਰ ਰਹੇ ਹਾਂ, ਅਸੀਂ ਕਈ ਵਾਰੀ ਕਹਿਣਾ ਵੀ
2: ਮਿਲੇਗਾ ਮੁਕੱਦਰ।
0: ਹਾਂਜੀ, ਮਿਲੇਗਾ ਮੁਕੱਦਰ, ਚਲੇਗਾ ਸਿਕੰਦਰ। ਅਸੀਂ ਕਈ ਵਾਰੀ ਕਹਿਣਾ ਕਿ ਤੁਸੀਂ ਗੱਡੀ 'ਤੇ ਲਿਖਾਉਣਾ ਨਹੀਂ, ਜਦੋਂ ਗੱਡੀ ਬੋਡੀ ਲੱਗਣੀ ਆ, ਨਵੀਂ ਪੇਂਟ ਹੋਣੀ ਨੇ, ਖੰਨੇ ਲਵਾਉਂਦੇ ਸੀ ਮੈਂ ਦਰਸਿੰਘਗੜ੍ਹ ਸੰਤ ਤੋਂ ਸੀ, ਤਾਂ ਅਸੀਂ ਉਹਨਾਂ ਨੂੰ ਕਹਿਣਾ ਵੀ ਉਹਦੇ 'ਤੇ ਭਰਿਓ ਨਾ ਰੰਗ ਬਰੰਗੀ ਇੰਜੀਨੀਅਰ ਬਣਾ ਦਿਓ। ਫਿਰ ਵੀ ਪੇਂਟਰਸ ਨੇ ਕੁਛ ਨਾ ਕੁਛ ਲਿਖ ਦੇਣਾ ਡਰਾਈਵਰ ਦੇ ਨਾਲ ਮਿਲ ਕੇ, ਕਿਉਂਕਿ ਡਰਾਈਵਰ ਨੇ ਲਿਖਾਉਣਾ ਹੁੰਦਾ ਸੀ ਨਾ, ਪੇਂਟਰ ਨੇ ਲਿਖ ਦੇਣਾ, ਨਾਲੇ ਅਸੀਂ ਮਨਾ ਕਰਕੇ ਆਉਂਦੇ ਸੀ। ਫਿਰ ਅਸੀਂ ਕਾਲ ਕਰਨੀ ਵੀ ਆ ਗੱਡੀ ਦੇ ਉੱਤੇ ਟਰੱਕਾਂ 'ਤੇ, ਫਿਰ ਤੁਸੀਂ ਲਿਖ ਲਿਖ ਭੇਜੀ ਜਾਂਦੇ ਹੋ। ਉਹਨਾਂ ਨੇ ਕਹਿਣਾ ਜੀ ਉਹ ਡਰਾਈਵਰ ਨੇ ਕਿਹਾ ਸੀਗਾ ਜੀ। ਫਿਰ ਅਸੀਂ ਕਹਿਣਾ ਚਲੋ ਛੱਡੋ, ਜਿਹਨੇ ਚਲਾਉਣਾ ਉਹਦੇ ਸ਼ੌਕ ਨਾ ਪੂਰੇ।
2: ਹੋਰ ਹੀ ਲਿਖਿਆ ਹੋਇਆ ਖਾਂਦੀ ਪੀਂਦੀ ਤੰਗ ਨਾ, ਖਾਂਦੀ ਪੀਂਦੀ ਤੰਗ ਨਾ ਕਰੀ, ਰਾਹ ਦੇ ਵਿੱਚ ਸਾਨੂੰ ਤੰਗ ਨਾ ਕਰੀ।
0: ਹਾਂ,
2: ਓਕੇ ਜੀ, ਥੈਂਕ ਯੂ ਸੋ ਮਚ।
0: ਥੈਂਕ ਯੂ ਸੋ ਮਚ ਸਰ। ਦੇਖੋ ਕਿੰਨੀਆਂ ਵਧੀਆ ਗੱਲਾਂ ਤੁਸੀਂ ਸਰ ਦੱਸਦੇ। ਆਕਾਸ਼ਦੀਪ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਉਹ ਗੱਡੀਆਂ ਤੇ ਇਹ ਵੀ ਲਿਖਿਆ ਹੁੰਦਾ ਕਿ ਖਾਓ ਪੀ ਆਸ਼ ਕਰੋ ਮਿੱਤਰੋ, ਗੰਦ ਪਰ ਗੱਡੀ ਵਿੱਚ ਪਾਇਓ ਨਾ।
0: ਇਹ ਪਹਿਲੀ ਵਾਰ ਸੁਣਿਆ ਕਿ ਖਾਓ ਪੀ ਆਸ਼ ਕਰੋ ਮਿੱਤਰੋ, ਗੰਦ ਪਰ ਗੱਡੀ ਵਿੱਚ ਪਾਇਓ ਨਾ। ਹੈ,
3: ਹਾਂਜੀ ਹਾਂਜੀ।
0: ਇੱਕ ਇੱਕ ਲਿਖਿਆ ਹੁੰਦਾ ਅਖਰੀ ਕਿ ਜੁੱਤੀ ਝਾੜ ਕੇ ਚੜੀ, ਹੁਣ ਕੀ ਸੁਣਿਆ ਸੀਗਾ ਮੈਂ, ਦੇਖਿਆ ਸੀ ਉਹ ਜੁੱਤੀ ਝਾੜ ਕੇ ਚੜੀ ਮਟਿਆਰੇ, ਕਨੀ ਕੀ ਐ ਕਰਦੇ
3: ਯਾਰ ਗੱਡੀ ਸਟ੍ਰੀਮ ਜੱਟ ਦੀ।
0: ਹਾਂ ਹਾਂ, ਉਹ ਅੱਛੇ ਹੋਰ ਬਹੁਤ ਫਨੀ ਚੀਜ਼ਾਂ ਲਿਖਿਆ ਹੁੰਦੀਆਂ ਸੀ। ਉਹ ਲਿਖਿਆ ਹੁੰਦਾ ਸੀ ਕਿ ਯਮਰਾਜ ਬਾਰੇ ਲਿਖਿਆ ਹੁੰਦਾ ਸੀ ਕਿ ਧੀਰੇ ਚਲੋ ਆਗੇ ਮੋੜ ਪੇ ਯਮਰਾਜ ਇੰਤਜ਼ਾਰ ਕਰ ਰਿਹਾ ਹੈ, ਜੇ ਤੁਸੀਂ ਤੇਜ਼ ਚਲਾਇਆ ਤਾਂ ਯਮਰਾਜ ਵੇਟ ਕਰਦਾ ਪਿਆ ਤੁਹਾਡੀ।
3: ਨਹੀਂ
0: ਨਹੀਂ, ਵਧੀਆ ਪੁਰਾਣੀਆਂ ਗੱਲਾਂ ਸੀ ਫਰੈਸ਼ ਕਰ ਰਹੇ ਸਾਰੀਆਂ। ਅੱਛਾ, ਕੁਛ ਹੋਰ ਖਾਣ ਵਾਲੀ ਚੀਜ਼ਾਂ ਤੇ ਵੀ ਸੰਤੋਸ਼ ਹੋ ਸਕਦੀ ਹੈ ਗੱਲ, ਹਨਾ? ਉਹ ਜਿਹੜੀ ਬਜਾਜ ਦੀ ਐਡ ਗੱਲ ਕਰਕੇ ਗਏ ਨਾ ਤੇਗ ਬਹਾਦਰ ਜੀ ਭਾਜੀ ਪਹਿਲਾਂ, ਉਹਦੀ ਐਡ ਯਾਦ ਆ ਤੈਨੂੰ? ਉਹ 'ਚ ਇੱਕ ਬਜ਼ੁਰਗ ਜਿਹਾ ਬੰਦਾ ਹੁੰਦਾ ਸੀਗਾ, ਉਹ ਯਾਦ ਕਰਦਾ ਕਿ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਮੈਂ ਫਰਿੱਜ, ਉਦੋਂ ਬੱਚੇ ਨਾ ਅਗਮ ਫਰਿੱਜ 'ਚੋਂ ਚੋਰੀ ਕਰਕੇ ਸਮਾਨ ਖਾਂਦੇ ਹੁੰਦੇ ਸੀਗੇ। They were not allowed it, like now.
4: We
0: were not allowed it, like you guys.
4: ਸਾਰੇ
0: ਅਸੀਂ ਕੁਛ ਨਾ ਕੁਛ ਚੋਰੀ ਕਰਕੇ ਫਰਿੱਜ 'ਚੋਂ ਫਟਾਫਟ ਖਾਂਦੇ ਹੁੰਦੇ ਸੀ, ਹਲਕਾ ਜਿਹਾ ਚੋਰੀ ਕਰਕੇ, ਪਰ ਅਸੀਂ ਹੋਰ ਕਿਸੇ ਚੀਜ਼ ਦੀ ਚੋਰੀ ਨਹੀਂ ਕਰਦੇ ਸੀ। ਠੀਕ ਹੈ, ਤੇ ਮੇਰੇ ਨਾਲ 4636 ਨੰਬਰ। ਹੈਲੋ
5: ਹੈਲੋ,
0: ਹਾਂਜੀ
5: ਹਾਂਜੀ, ਮੈਂ ਕਿਹਾ ਉਹ ਲਿਖਿਆ ਹੁੰਦਾ ਜੁੱਤੀ ਝਾੜ ਗਈ ਚੜੀ ਮੁਟਿਆਰੇ।
0: ਹਾਂਜੀ,
5: ਨਿਗੜਤੀਆਂ ਸੀਗੇ ਜੱਟ ਨੂੰ।
0: ਹਾਂਜੀ, ਤੇ ਇਸ ਤੋਂ ਇਲਾਵਾ ਲਾਈਨਸ ਕੱਟੇ ਗਏ ਸਾਰੇ। ਚੈਂਪੀਅਨ ਵੀ ਕਾਲ ਕਰ ਲਿਆ ਦੁਬਾਰਾ, ਲਾਈਨ ਕੱਟਿਆ ਗਿਆ ਸਾਰਿਆਂ ਦਾ। 905-673-33-37 ਗੱਲ ਚੱਲ ਰਹੀ ਹੈ, ਪੁਰਾਣੇ ਇਸ਼ਤਿਹਾਰਾਂ ਦੀ ਐਡਵਰਟਾਈਜ਼ਮੈਂਟ ਸੀ, ਗੱਡੀਆਂ ਦੇ ਉੱਪਰ ਕੀ ਲਿਖਿਆ ਹੁੰਦਾ ਹੈ ਨਾ, ਤੇ ਹੋਰ ਬਹੁਤ ਕੁਛ ਲਿਖਿਆ ਹੁੰਦਾ, ਬਹੁਤ ਕੁਛ। ਤੇ 905-673-33-37 ਤੇ ਤੁਸੀਂ ਦੱਸ ਸਕਦੇ ਹੋ। ਇੱਕ ਨਾ ਲੇਡੀਜ਼ ਦੀ ਐਡ ਹੁੰਦੀ ਸੀ ਸੰਤੋਸ਼, ਉਹਦੇ 'ਚ ਨਾ ਇੱਕ ਜਨਾਨੀ ਦੀ ਸਾੜੀ ਦੂਜੀ ਤੋਂ ਜ਼ਿਆਦਾ ਚਿੱਟੀ ਹੁੰਦੀ ਸੀ
4: ਜੀ।
0: ਸਰਫ ਅਲਟਰਾ ਦੀ ਐਡ ਹੁੰਦੀ ਸੀ, ਉਸਕੀ ਸਾੜੀ ਮੇਰੀ ਸਾੜੀ ਸੀ ਸਫੇਦ ਕੈਸੇ, ਔਰਤਾਂ ਦੀ ਜਿਹੜੀ ਜੈਲਸ ਆ ਉਸ ਐਡ ਦੇ ਵਿੱਚ ਦਿਖਾਈ ਗਈ ਸੀ। ਹੈਂ, ਸਹੀ ਸੀ ਗੱਲ ਸੀ ਸੰਤੋਸ਼?
4: ਹੋ ਸਕਦਾ ਕਿ ਉਹ ਬੈਸਟ ਬਣਨਾ ਚਾਹੁੰਦੀਆਂ ਹੁਣ ਤਾਂ ਕਰਕੇ।
0: ਅੱਛਾ, ਤੁਹਾਡੇ ਕੋਲ ਗੱਲ ਦੇ ਉੱਤੇ ਗੱਲ ਹੈਗੀ ਆ, ਪਰ ਫਿਲਹਾਲ ਉਹ ਦਿਖਾਉਂਦੇ ਸੀ, ਕਹਿੰਦੀ ਉਸਕੀ ਸਾੜੀ ਮੇਰੀ ਸਾੜੀ ਸੀ ਸਫੇਦ ਕੈਸੇ, ਉਹ ਕਹਿੰਦੇ ਸਰਫ ਐਕਸਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ
6: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ। ਹਾਂ ਇੱਕ ਤਾਂ ਇਹ ਬਹੁਤ ਮਸ਼ਹੂਰ ਹੁੰਦਾ ਸੀ ਹਮ ਦੋ ਹਮਾਰੇ ਦੋ
6: ਹਾਂਜੀ ਇੱਕ ਹੋਰ ਹੁੰਦਾ ਸੀ
0: ਦੋ ਹੀ ਕਾਫੀ ਔਰ ਸੇ ਮਾਫੀ ਵੈਰੀ ਗੁਡ ਬਹੁਤ ਸੋਹਣਾ ਅਗਮ ਨਿਕਲਾ ਸਾਰੇ ਕਿਵੇਂ ਪਾਰਟੀਸਪੇਟ ਕਰਦੇ ਕਰਦੇ ਨਾ
7: ਹਾਂਜੀ
0: ਹਾਂਜੀ ਤੂੰ ਆਵਾਜ਼ ਮਾਰੀ ਸਾਰਿਆਂ ਨੇ ਫਟਾਫਟ ਕਾਲ ਕਰ ਲੇ ਪਰਮਜੀਤ ਜੀ
8: ਹਾਂਜੀ ਵੀਰ ਜੀ ਅਸੀਂ ਪਿੰਡਾਂ ਦੇ ਵਿੱਚ ਅਸੀਂ ਬਹੁਤ ਘੱਟ ਗੱਡੀਆਂ ਕਿਤੇ ਸ਼ਹਿਰ ਜਾਂਦੇ ਸੀ ਉਦੋਂ ਦੇਖਦੇ ਸੀ ਜਾਂ ਦੂਜੀਆਂ ਗੱਡੀਆਂ ਵੀ ਸਾਡੀਆਂ ਟਰਾਲੀਆਂ ਤੇ ਲਿਖਿਆ ਹੁੰਦਾ ਸੀ ਜੈ ਜਵਾਨ ਜੈ ਕਿਸਾਨ
0: ਹਾਂਜੀ
8: ਅਸੀਂ ਇੱਥੋਂ ਤੱਕ ਵੀ ਨਾਲ ਕਈ ਵਾਰੀ ਤਾਂ ਬਣਾਏ ਵੀ ਹੁੰਦੇ ਸੀ ਇਹਨੇ ਟਰਾਲੀ ਦੇ ਪਿੱਛੇ ਜਦੋਂ ਵੀ ਪੇਂਟ ਕਰਾ ਕੇ ਲਿਆਉਣਾ ਤੇ ਲਿਖਿਆ ਹੁੰਦਾ ਸੀ ਜੈ ਜਵਾਨ ਜੈ ਕਿਸਾਨ
0: ਜੈ ਜਵਾਨ ਜੈ ਕਿਸਾਨਾ ਜੀ ਰਿਸਪੈਕਟਲੀ ਲਿਖਦੇ ਸੀ ਹਨਾ
8: ਹਾਂਜੀ ਹਾਂਜੀ
0: ਹਾਂਜੀ ਸੋ ਨਾਲ ਨਾਲ ਨੈਕਸਟ ਕਾਲ ਹੈ ਮੇਰੇ ਕੋਲ ਸਤਿ ਸ਼੍ਰੀ ਅਕਾਲ ਜੀ ਹੈਲੋ ਹੈਲੋ 1682 ਨੰਬਰ ਹੈਲੋ
9: ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ
0: ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਹਾਂਜੀ
9: ਬਸ ਵਧੀਆ ਠੀਕ ਠਾਕ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੁਹਾਡਾ
0: ਹਾਂਜੀ
9: ਹਾਂਜੀ ਭਾਜੀ ਉਹ ਜਦੋਂ ਨਵਾਂ ਟਰੱਕ ਲੈਂਦੇ ਹੁੰਦੇ ਨਵੀਂ ਗੱਡੀ ਲੈਂਦੇ ਹੁੰਦੇ ਜੀ ਉਹ ਤਾਂ ਲਿਖਿਆ ਹੁੰਦਾ ਹੱਟ ਪਿੱਛੇ ਫੇਰ ਮਿਲਾਂਗੇ
0: ਹਾਂ ਇੱਕ ਤਾਂ ਇਹ ਲਿਖਿਆ ਹੁੰਦਾ ਸੀ
9: ਜਦੋਂ ਥੋੜੀ ਜਿਹੀ ਪੁਰਾਣੀ ਹੋ ਜਾਂਦੀ ਫਿਰ ਕਹਿੰਦੇ ਹੁੰਦੇ ਸੀ ਮਿਲੇਗਾ ਮੁਕੱਦਰ
0: ਚੱਲੇਗਾ ਸਿਕੰਦਰ
9: ਮਿਲੇਗਾ ਮੁਕੱਦਰ ਤੇ ਜਦੋਂ ਬਿਲਕੁਲ ਹੀ ਪੁਰਾਣੀ ਹੋ ਜਾਂਦੀ ਚੱਲ ਰਾਣੀ ਤੇਰਾ ਰੱਬ ਰਾਖਾ
0: ਹਾਂ ਔਰ ਰੱਬ ਰਾਖਾ ਉਹ ਇੱਕ
9: ਚੱਲ ਰਾਣੀ ਤੇਰਾ ਰੱਬ ਰਾਖਾ
0: ਹਾਂ ਇੱਕ ਲਿਖਦੇ ਹੁੰਦੇ ਸੀ ਸ਼ਬਦ ਜਿਸ ਕੇ ਸਰ ਉੱਪਰ ਤੂੰ ਸਵਾਮੀ ਸੋਧਕ ਕੈਸਾ ਪਾਵੇ ਹੈ ਨਾ
9: ਹਾਂਜੀ ਹਾਂਜੀ
0: ਹੈ ਨਾ ਤੇ ਇੱਕ ਲਿਖਿਆ ਹੁੰਦਾ ਸੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਬਹੁਤ ਲਿਖਦੇ ਸੀ ਟਰੱਕਾਂ ਦੇ ਉੱਤੇ ਜਿਹੜੇ ਲੋਕ ਨਾ ਗੁਰਬਾਣੀ ਨਾਲ ਗੁਰਮਤ ਨਾਲ ਜੁੜੇ ਲਿਖਦੇ ਸੀ ਬੜੇ ਅੱਛੇ ਅੱਛੇ ਮਤਲਬ ਤਰ੍ਹਾਂ ਤਰ੍ਹਾਂ ਦੇ ਸੰਦੇਸ਼ ਹੁੰਦੇ ਸੀ ਚਰਨਪ੍ਰੀਤ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਚਰਨਪ੍ਰੀਤ ਸਤਿ ਸ਼੍ਰੀ ਅਕਾਲ
10: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ
0: ਕੀ ਹਾਲ ਚਾਲ ਨੇ
10: ਹਾਂਜੀ ਬਹੁਤ ਹੀ ਵਧੀਆ ਚੜ੍ਹਦੀ ਕਲਾ ਜੀ
0: ਚੜ੍ਹਦੀ ਕਲਾ ਚਰਨਪ੍ਰੀਤ ਅਸੀਂ ਨਾ ਅੱਜ ਗੱਲਾਂ ਕਰਦੇ ਹਾਂ ਇੰਡੀਆ ਦੇ ਵਿੱਚ ਨਾ ਗੱਡੀਆਂ ਤੇ ਕੀ ਕੁਛ ਲਿਖਿਆ ਹੁੰਦਾ ਸੀ ਜਾਂ ਜਿਹੜੇ ਐਡਵਰਟਾਈਜ਼ਮੈਂਟਸ ਆਉਂਦੇ ਹੁੰਦੇ ਸੀ ਬੜੇ ਐਡਵਰਟਾਈਜ਼ਮੈਂਟਸ ਬੜੇ ਜ਼ਬਰਦਸਤ ਹੁੰਦੇ ਸੀਗੇ ਐਡਵਰਟਾਈਜ਼ ਕਰਦੇ ਸੀ ਨਾ ਜਿਹੜੇ ਉਹ ਬੜੇ ਜ਼ਬਰਦਸਤ ਲੌਜੀਕਲ ਹੁੰਦੇ ਸੀ ਜਿਵੇਂ ਪੁਰਾਣੇ ਗਾਣੇ 90s ਦੇ ਮੀਨਿੰਗਫੁੱਲ ਹੁੰਦੇ ਸੀਗੇ ਅੱਜ ਮੈਂ ਨਾ ਇੱਕ ਇਹਨਾਂ ਨੂੰ ਗਾਣਾ ਸੁਣਾਇਆ ਮੀਨਿੰਗਫੁੱਲ ਮੇਰੀ ਭਾਣਜੀ ਨੂੰ ਤੇ ਅਗਮਦੀਪ ਸਿੰਘ ਨੂੰ ਇਹ ਮਜ਼ਾਕ ਉਡਾਉਣ ਲੱਗ ਗਏ ਹੈ ਜੀ ਖੁਸ਼ ਬੰਦਿਆਂ ਨੂੰ ਤਾਂ ਹਾਲੇ ਮਿਲਿਆ ਹੀ ਨਹੀਂ ਹੈ ਨਾ ਉਹ ਗਾਣਾ ਮੈਂ ਸੁਣਾ ਰਿਹਾ ਸੀ ਮੈਂ ਇਹਨਾਂ ਨੂੰ ਮਤਲਬ ਸਮਝਾ ਰਿਹਾ ਸੀ ਜ਼ਿੰਦਗੀ ਦੇ ਤਾਲੇ ਦੀ ਚਾਬੀ ਕੀ ਹੁੰਦੀ ਹੈ ਤਾਲਾ ਕੀ ਹੁੰਦਾ ਤਾਲਾ ਹੁੰਦਾ ਪ੍ਰੋਬਲਮ ਚਾਬੀ ਹੁੰਦੀ ਹੈ ਸਲਿਊਸ਼ਨ ਤੁਸੀਂ ਉਹ ਤਾਲਾ ਲੱਗਿਆ ਹੋਇਆ ਉਹਦੀ ਚਾਬੀ ਹੈ ਨਹੀਂ ਪਰ ਉਸ ਚਾਬੀ ਤੁਸੀਂ ਤਿਆਰ ਕਰਨੀ ਹੈ ਕਿੱਦਾਂ ਤਿਆਰ ਹੋਣੀ ਹੈ ਉਹ ਪੇਸ਼ੈਂਸ ਨਾਲ ਤਿਆਰ ਹੋਣੀ ਹੈ ਇੱਦਾਂ ਦੀਆਂ ਗੱਲਾਂ ਮੈਂ ਕਰਦਾ ਰਹਿੰਦਾ ਹੁੰਦਾ ਫਿਰ ਮੇਰਾ ਮਜ਼ਾਕ ਉਡਾਉਂਦੇ ਹੁੰਦੇ ਨੇ ਕਿ ਇਹ ਕਿਹੋ ਜਿਹੀ ਗੱਲਾਂ ਕਰਦਾ ਕਿਉਂਕਿ ਸਮਝ ਨਹੀਂ ਨਾ ਜ਼ਿੰਦਗੀ ਦੇ ਬਾਰੇ ਹਜੇ ਇਹਨਾਂ ਨੂੰ ਚੱਲ ਵੀ ਤੁਹਾਨੂੰ ਕੋਈ ਯਾਦ ਹੋਵੇ ਕੁਛ ਇੰਡੀਆ ਬਾਰੇ ਕੁਛ
10: ਹਾਂਜੀ ਅਸੀਂ ਤਾਂ ਉਹ ਟੋਟਕੇ ਹੀ ਦੇਖਿਆ ਸੀ ਗੱਡੀ ਦੇ ਵਿੱਚ ਆਪਣਾ ਨਿੰਬੂ ਮਿਰਚ ਲਾਈ ਹੁੰਦੀ ਸੀਗੀ ਨਾਲ ਲਿਖਿਆ ਉਹਨਾਂ ਦੀ ਬੋਲੀ ਨਜ਼ਰ ਆਉਂਦਾ ਤੇ ਮੂੰਹ ਕਾਲਾ
0: ਹੋਰ ਕੁਛ ਨਿੰਬੂ ਮਿਰਚ ਲਾ ਕੇ ਦੀਆਂ ਇਸ਼ਕੰਜ ਵੀ ਬਣਾ ਕੇ ਪੀ ਲੈਂਦੇ ਨਾ ਹੋਰ ਇਸ ਤੋਂ ਇਲਾਵਾ
10: ਬਾਕੀ ਟਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਸੀ ਕਈ ਵਾਰੀ ਹੋਰਨ ਕੁਛ
0: ਹੋਰਨ ਪਲੀਜ਼ ਹਰੇਕ ਦੇ ਆਪਾਂ ਤਾਂ ਇੱਥੇ ਹੋਰਨ ਦਾ ਮਾੜਾ ਮੰਨਦੇ ਆ ਉਹ ਕੀ ਕਹਿੰਦੇ ਸੀ ਹੋਰਨ ਪਲੀਜ਼ ਹੈ ਨਾ
10: ਹਾਂਜੀ ਹਾਂਜੀ
0: ਆਵਾਜ਼ ਦੋ ਹਾਰਨ ਪਲੀਜ਼ ਵੀ ਡੋਂਟ ਯੂਜ਼ ਹਾਰਨ ਹੇਅਰ ਰਾਈਟ
7: ਹਾਂਜੀ
0: ਤੇ ਉੱਥੇ ਉਹ ਲਿਖਦੇ ਸੀ ਹਾਰਨ ਬਜਾਓ ਹਾਰਨ ਬਜਾਓ ਹਾਰਨ ਬਜਾਓ ਰਾਈਟ
7: ਹਾਂਜੀ
0: ਤੇ ਆਪਾਂ ਇੱਥੇ ਡਿਪਰ ਯੂਜ਼ ਨਹੀਂ ਕਰਦੇ ਹਾਈ ਬੀਮ ਲਾਈਟਸ ਯੂਜ਼ ਨਹੀਂ ਕਰਦੇ ਉਹ ਲਿਖਿਆ ਹੁੰਦਾ ਸੀ ਉਹਨਾਂ ਨੇ ਯੂਜ਼ ਡਿਪਰ ਐਟ ਦਾ ਨਾਈਟ ਬਈ ਰਾਤ ਦੇ ਸਮੇਂ ਡਿਪਰ ਯੂਜ਼ ਕਰੋ ਮਤਲਬ ਲਾਈਟ ਨੂੰ ਹਾਈ ਬੀਮ ਤੇ ਚਲਾਓ ਤਾਂ ਜੋ ਸਾਹਮਣੇ ਵਾਲੇ ਨੂੰ ਪਤਾ ਲੱਗ ਸਕੇ ਕਿ ਤੁਸੀਂ ਖੜੇ ਹੋ ਉੱਥੇ ਸੋ ਆਲ ਆਫ ਦਾ ਨੌਨਸੈਂਸ ਥਿੰਗਸ ਵਰ ਦੇਅਰ ਤੇ ਚਰਨਪ੍ਰੀਤ ਅੱਜ ਦਾ ਮੈਸੇਜ ਦਿਓ ਰਾਜੇ
10: ਹਾਂਜੀ ਸੋ ਜਿੱਦਾਂ ਸਵੇਰ ਦਾ ਟਾਈਮ ਹੈਗਾ ਜੀ ਬ੍ਰੇਕਫਾਸਟ ਦਾ ਟਾਈਮ ਹੈ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 6 ਵਜੇ ਤੱਕ ਤੁਹਾਡੇ ਸੇਵਾ ਚ ਸਨੀ ਵੇਵ ਲੋਕੇਸ਼ਨ ਤਵਾ ਕਿਚਨ ਜਿਹੜੀ 7 ਦਿਨ ਹਾਜ਼ਰ ਹੁੰਦੀ ਹੈ ਤੁਸੀਂ ਆਓ ਸਵੇਰੇ ਸਵੇਰੇ ਬ੍ਰੇਕਫਾਸਟ ਖਾਣਾ ਹੈ ਪਹਾੜ ਗੰਜ ਕੇ ਚਨੇ ਭਟੂਰੇ ਜਿਹੜੇ ਤੁਹਾਨੂੰ ਭਟੂਰੇ ਏਦਾਂ ਲੱਗੂਗਾ ਪਾਣੀ ਚ ਕੱਢੇ ਹੋਏ ਨੇ ਤੇ ਚਨੇ ਦਾ ਜਿਹੜਾ ਸਵਾਦ ਹੈਗਾ ਲਾਹੌਰ ਵੀ ਚਨੇ ਬਿਲਕੁਲ ਕੋਈ ਪੱਤੀ ਦਾ ਪਾਣੀ ਨੀ ਹੁੰਦਾ ਕੋਈ ਪ੍ਰੀਜ਼ਰਵੇਟਿਵ ਨੀ ਹੁੰਦੇ ਰੋਜ਼ ਹੀ ਰੋਜ਼ ਫਰੈਸ਼ ਰਾਤ ਨੂੰ ਭਿਓ ਕੇ ਜਾਂਦੇ ਆ ਤੇ ਸਵੇਰੇ ਆ ਕੇ ਡੇਲੀ ਫਰੈਸ਼ ਚਨੇ ਬਣਦੇ ਨੇ ਤੁਸੀਂ ਆ ਕੇ ਟਰਾਈ ਕਰੋ ਨਾਲ ਤੁਹਾਨੂੰ ਗਾਜਰਾਂ ਦਾ ਚਾਅ ਮਿਲੂਗਾ ਜੀ ਤੇ ਉਸ ਤੋਂ ਇਲਾਵਾ ਅੰਮ੍ਰਿਤਸਰੀ ਕੁਲਚੇ ਦੇ ਜਿਹੜੇ ਸ਼ੌਕੀਨ ਹੈਗੇ ਆ ਫੁੱਟ ਵਰਗਾ ਕੁਲਚਾ ਹੁੰਦਾ ਇੱਕ ਕੁਲਚੇ ਚ ਆਰਾਮ ਨਾਲ ਬੰਦਾ ਰੱਜ ਜਾਂਦਾ ਤੇ ਤੁਸੀਂ ਆ ਕੇ ਟਰਾਈ ਕਰਨਾ ਤੰਦੂਰ ਚ ਫਰੈਸ਼ ਗੰਗਮ ਅੰਮ੍ਰਿਤਸਰੀ ਕੁਲਚਾ ਬਣਾ ਕੇ ਦਿੱਤਾ ਜਾਊਗਾ ਕੋਈ ਅਵਨ ਨੀ ਪ੍ਰੋਪਰ ਤੰਦੂਰ ਚ ਲਾਇਆ ਜਾਊਗਾ ਜੀ ਤੇ ਪਹੁੰਚੋ ਤਵਾ ਕਿਚਨ ਤੇ ਉਸ ਤੋਂ ਇਲਾਵਾ ਜੇ ਨਜ਼ਾਰਾ ਤੇ ਤੁਸੀਂ ਅੱਜ ਜਾਣਾ ਵਾ ਦੋ ਬੀਅਰ ਤੇ ਜੀ ਕਹਿੰਦੇ ਬੀਅਰਾਂ ਦੇ ਸ਼ੌਕੀਨ ਨਾਲ ਮੱਛੀ ਵੀ ਖਾਣੀ ਹੈ $12 ਚ ਓਨਲੀ $11.99 ਚ ਤੁਹਾਨੂੰ ਅੰਮ੍ਰਿਤਸਰ ਫਿਸ਼ ਨਾਲ ਦੋ ਬੀਅਰ ਛੋਟੀ ਵਾਲੀ ਨੀ ਹੈਗੀ ਜੀ ਸਾਢੇ 400 ml ਦੀ ਆਪਣਾ ਬਦਮਾਸ਼ ਬੀਅਰ ਹੈਗੀ ਹੈ ਤੁਸੀਂ ਬੀਅਰ ਟੇਸਟ ਕਰਕੇ ਦੇਖੋ ਕਹੋਗੇ ਇੰਨੀ ਸਮੂਥ ਬੀਅਰ ਹੈਗੀ ਹੈ ਵਾਕਈ ਮਜ਼ਾ ਆ ਜਾਂਦਾ ਹੈ ਤੇ ਅੰਮ੍ਰਿਤਸਰ ਫਿਸ਼ ਤਾਂ ਤੁਸੀਂ ਅੱਗੇ ਵੀ ਖਾਧੀ ਹੈ ਕਰਾਰੀ ਆਪਣਾ ਫਿਸ਼ ਹੁੰਦੀ ਹੈ ਕੋਈ ਏਦਾਂ ਨੀ ਕਿ ਤੇਲ ਵਾਲੇ ਆਊਗਾ ਉਹ ਚ ਤਾਜ਼ੀ ਬਣਾਈ ਦੀ ਹੈ ਉਸੇ ਟਾਈਮ ਆਰਡਰ ਤੇ ਪਹਿਲਾਂ ਕੋਈ ਹਾਫ ਡਨ ਕਰਕੇ ਨੀ ਰੱਖੀ ਦੀ ਤੇ ਪਹੁੰਚੋ ਜਦੋਂ ਨਜ਼ਾਰਾ ਤੇ ਕੇਟਰਿੰਗ ਚ ਟੋਪ ਦਾ ਨਾਂ ਹੈਗਾ ਕਿਸੇ ਵੀ ਸ਼ਹਿਰ ਚ ਤੁਸੀਂ ਲੰਡਨ ਕਿਚਨਰ ਬੈਰੀ ਵਾਲੇ ਪਾਸੇ ਤੁਸੀਂ ਕੇਟਰਿੰਗ ਕਰਾਉਣੀ ਹੈ ਫੋਟੋ ਆ ਜਾਂਦਾ ਟਿੱਕਿਆਂ ਤੋਂ ਲੈ ਕੇ ਅੰਮ੍ਰਿਤਸਰੀ ਫਿਸ਼ ਮਲਾਈ ਚਾਂਪ ਪਨੀਰ ਟਿੱਕਾ ਚਿਕਨ ਟਿੱਕਾ ਤੁਹਾਨੂੰ ਕਲੀ ਕਲੀ ਫਰੈਸ਼ਨੈਸ ਦੇ ਟੇਸਟ ਆਊਗਾ ਉੱਥੇ ਹੀ ਕੇਟਰਿੰਗ ਦੇ ਗਰਮ ਗਰਮ ਤੰਦੂਰ ਚ ਬਣਦਾ ਵਾ ਸਾਰਾ ਕੁਛ ਹੀ ਨਾਨ ਰੋਟੀ ਪ੍ਰੋਪਰ ਸ਼ੈਫਿੰਗ ਡਿਸ਼ ਗੋਲਡਨ ਕਲਰ ਦੀ ਸ਼ੈਫਿੰਗ ਡਿਸ਼ ਦਾ ਸੈਟਅਪ ਕਰਕੇ ਸਾਰਾ ਕੁਛ ਹੀ ਤੁਹਾਨੂੰ ਉੱਥੇ ਲਾਈਵ ਔਨ ਲੋਕੇਸ਼ਨ ਸਰਵ ਹੁੰਦਾ ਕੋਈ ਵੀ ਤੁਹਾਡੇ 40-50-100 ਜਣਿਆਂ ਦੀ ਗੈਦਰਿੰਗ ਹੈਗੀ ਹੈ 200-300 ਦੀ ਪ੍ਰੋਪਰ ਤੁਹਾਨੂੰ ਟੇਕ ਕੀਤਾ ਜਾਊਗਾ ਸਾਰੀ ਸਾਡੀ ਹੈਡੇਕ ਹੁੰਦੀ ਹੈ ਤੁਸੀਂ ਕੱਲ ਆਪਣਾ ਈਵੈਂਟ ਇੰਜੋਏ ਕਰਨਾ ਹੁੰਦਾ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਦੇ ਕੇ ਕੇਟਰਿੰਗ ਕਰਾਉਣੀ ਹੈ ਉਹ ਜ਼ਰੂਰ ਮੌਕਾ ਦਿਓ ਜੀ ਜਗ੍ਹਾ ਦੀ ਤੁਹਾਨੂੰ ਪ੍ਰੋਬਲਮ ਹੈਗੀ ਹੈ ਤੁਸੀਂ ਕਹਿੰਦੇ ਨਹੀਂ ਜੀ ਅਸੀਂ ਘਰੇ ਨੀ ਖੱਪ ਪਾਉਣਾ ਤੁਹਾਡੇ ਇੱਕੋ ਛੱਤ ਦੇ ਥੱਲੇ ਬਜਟ ਫਰੈਂਡਲੀ ਸਾਰਾ ਕੁਛ ਸਿਸਟਮ ਮਿਲ ਜਾਂਦਾ ਡੀਜੇ ਸਿਸਟਮ ਤੋਂ ਲੈ ਕੇ ਡੀਜੇ ਲਾਈਟਾਂ ਵਾਸ਼ਰੂਮਸ ਕਲੀਨ ਹੈਗੇ ਵੱਡੇ ਵਾਸ਼ਰੂਮਸ ਨਾਲ ਖੁੱਲ੍ਹੀ ਪਾਰਕਿੰਗ ਦੇ ਨਾਲ ਪੈਟੀਓ ਦੇ ਵਿੱਚ ਜੇ ਤੁਸੀਂ ਬਰਥਡੇ ਬਣਾਉਣਾ ਚਾਹੁੰਦੇ ਹੋ ਤੁਸੀਂ ਕਹਿੰਦੇ ਓਪਨ 'ਚ ਅਸੀਂ ਕੋਈ ਡਿਫਰੈਂਟ ਕੋਨਸੈਪਟ ਨਾਲ ਬਣਾਉਣਾ ਬਰਥਡੇ 25-30 ਜਣੇ ਤੁਸੀਂ ਗੈਦਰ ਕਰਨੇ ਆ ਉਹਦੇ ਲਈ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਨੂੰ 647-633-8878 ਤੇ 647-633-8878 ਅਗੇਨ ਜਾਂਦੇ ਜਾਂਦੇ ਦੋ ਬੀਅਰ ਸਾਢੇ 400 ml ਦੀ ਨਾਲ ਹੀ ਅੰਮ੍ਰਿਤਸਰੀ ਫਿਸ਼ ਜਾਂ ਫਿਰ 10 piece ਚਿਕਨ ਵਿੰਗਸ ਸਿਰਫ $11.99 ਚ ਤੁਹਾਨੂੰ ਕਿੱਥੇ ਵੀ ਐਡੀ ਨੀ ਮਿਲਣੀ ਤੇ ਸਵਾਦ ਦੋਨਾਂ ਹੀ ਟੋਪ ਦਾ ਹੈਗਾ ਅੰਮ੍ਰਿਤਸਰੀ ਫਿਸ਼ ਦਾ ਵੀ ਕਰਾਰੀ ਫਿਸ਼ ਹੋਊਗੀ ਨਾ ਵੀ ਤੁਹਾਨੂੰ ਜਿਹੜੀ ਬੀਅਰ ਹੈਗੀ ਹੈ ਸੋਫਟ ਬੀਅਰ ਹੋਊਗੀ ਤੁਸੀਂ ਕਹੋਗੇ ਵਾਕਈ ਡਿਫਰੈਂਟ ਟੇਸਟ ਹੈਗਾ ਪਹੁੰਚੋ ਜੀ ਨਜ਼ਾਰਾ ਜਾਂ ਫਿਰ ਤਵਾ ਕਿਚਨ ਤੇ 905-790-1699 905-790-1699
0: ਥੈਂਕ ਯੂ ਸੋ ਮਚ

0: Cooper Drive, Brampton. Major intersection, Steeles and Kennedy, 9054512600.
1: So, Nazara, te zarur pahunchna tusi 905-451-2600 number hai. Caller hold tusi 1286 number. Hello.
2: Hello.
1: Haan ji.
2: Haan ji, Sat Sri Akaal ji, how are you?
1: Good, Sat Sri Akaal ji.
2: I'm good. Pehli gal ta apan gotiyan ji, main vi benni pa liyan.
1: Haan ji.
2: ਤੇ ਦੂਜੀ ਗੱਲ ਤੇ ਸਾਡੇ ਲਿਖਿਆ ਹੁੰਦਾ ਸੀਗਾ ਲਾਈਕ ਔਨ ਦ ਬੈਕ ਆਫ ਲਾਈਕ ਆਵਰ ਮੋਟਰਸਾਈਕਲਸ ਐਂਡ ਸਟਫ
1: ਹਾਂ
2: ਤੈਨੂੰ ਕੀ ਲਿਖਿਆ ਹੋਇਆ ਸੀਗਾ ਪਿੱਛੇ ਹੈ ਨਾ ਵੀ ਜਿਹੜਾ ਕੋਈ ਵੀ ਪੁੱਛਦਾ ਸੀਗਾ ਵੀ ਬਾਈ ਕੀ ਲਿਖਿਆ ਹੋਇਆ ਅਸੀਂ ਕਿਹਾ ਪੜ੍ਹ ਕੇ ਲਿਖਿਆ ਤੈਨੂੰ ਕੀ ਤੇ ਇੱਕ ਲਿਖਿਆ ਹੁੰਦਾ ਸੀਗਾ ਦੇਖੀ ਜਾ ਛੇੜੀ ਨਾ
1: ਹਾਂ ਦੇਖੀ ਜਾ ਛੇੜੀ
2: ਇਹ ਵੀ ਬਹੁਤ ਲਿਖਿਆ ਹੁੰਦਾ ਸੀਗਾ ਪਹਿਲਾਂ ਉਧਰ
1: ਹਾਂ ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੰਡੀਆ ਤੋਂ ਆਇਆ ਨੇ ਇੱਥੇ
2: ਮੈਂ ਇੱਧਰ ਦਾ ਜੰਮ ਪੜਿਆ ਜੀ ਮੈਂ ਇੰਡੀਆ ਹਰੇਕ ਸਾਲ ਜਾਂਦਾ ਦੋ ਤਿੰਨ ਮਹੀਨਿਆਂ ਲਈ
1: ਸੋ ਪੰਜਾਬੀ ਪੜ੍ਹ ਲੈਂਦੇ ਤੁਸੀਂ ਚੰਗੀ ਤਰ੍ਹਾਂ
2: ਨਹੀਂ ਪੰਜਾਬੀ ਨਹੀਂ ਪੜ੍ਹਦੇ ਜੀ ਪਰ ਉਦਾਂ ਬੋਲਣੀ ਪੂਰੀ ਠੇਠ ਆਉਂਦੀ ਜੀ ਪਿੰਡ ਵਾਲੀ
1: ਵੈਰੀ ਗੁੱਡ ਸਰ ਗੋਡ ਬਲੈਸ ਯੂ ਪਰ ਪੜ੍ਹਨੀ ਵੀ ਥੋੜ੍ਹੀ ਥੋੜ੍ਹੀ ਸਿੱਖਣੀ ਕਹਿੰਦੇ ਆ ਇੱਕ ਕਹਾਵਤ ਆ ਕਿ ਜੇ ਆਪਾਂ ਪੜ੍ਹਾਂਗੇ ਨਹੀਂ ਨਾ ਸਾਡੀ ਅਗਲੀ ਜਨਰੇਸ਼ਨ ਬੋਲਣਾ ਵੀ ਭੁੱਲ ਜੂਗੀ ਹੈਨਾ
2: ਨਹੀਂ ਇਹ ਤਾਂ ਹੈ ਜੀ ਮੰਨਦਾ ਟਾਈਮ ਨਹੀਂ ਹੈਗਾ ਪਰ ਕੋਸ਼ਿਸ਼ ਕਰ ਦਿੰਦੇ ਆ ਵੀ ਥੋੜ੍ਹੀ
1: ਬਹੁਤੀ ਜ਼ਰੂਰ ਜ਼ਰੂਰ ਤਾਂ ਹੁਣ ਏਆਈ ਤੇ ਬਹੁਤ ਕੁਝ ਆ ਗਿਆ ਮਿੰਟਾਂ 'ਚ ਬੰਦਾ ਸਿੱਖ ਜਾਂਦਾ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਪਿਆਰ ਤੇ ਸਟੂਡੀਓ ਨੰਬਰ 905-673-3337 ਸਾਡਾ ਨੰਬਰ ਨੇ ਔਰ ਰੇਡੀਓ ਆਜ਼ਮ M530 ਦਾ ਤੇ ਸੁਣ ਰਹੇ ਹੋ ਅੱਛਾ ਹੁਣ ਮੈਂ ਕੁਛ ਮੈਸੇਜ ਵੀ ਦਊਂਗਾ ਦਾਨ ਨਾਲ ਇੱਕ ਤਾਂ ਤੁਸੀਂ ਨਾ ਮਨਿੰਦਰ ਸਿੰਘ ਪੱਟਾ ਦਾ ਨੰਬਰ ਨੋਟ ਕਰੋ ਕਿਸੇ ਨੇ ਵੀ ਪੈਰਾਲੀਗਲ ਨੇ ਲੈਂਡਲੋਰਡ ਟੈਨ ਬੋਰਡ ਦਾ ਡਿਸਪਿਊਟ ਹੈਗਾ ਤੁਹਾਡਾ ਕਿਰਾਏਦਾਰ ਨਾਲ ਆਈਦਰ ਤੁਹਾਡਾ ਦੂਜਾ ਡਿਸਪਿਊਟ ਹੈਗਾ ਕਿ ਤੁਹਾਡਾ ਟ੍ਰੈਫਿਕ ਟਿਕਟ ਮਿਲ ਗਈ ਤੁਹਾਨੂੰ ਦੋਨਾਂ ਦੇ ਵਿੱਚ ਟ੍ਰੈਫਿਕ ਟਿਕਟ ਲੈਂਡਲੋਰਡ ਟੈਨ ਬੋਰਡ ਇਹਨਾਂ ਦੇ ਵਿੱਚ 647-864-0797-647-864 0797 ਨੰਬਰ ਦੇ ਉੱਤੇ ਤੁਸੀਂ ਮਨਿੰਦਰ ਸਿੰਘ ਪੱਟਾ ਹੋਣਾ ਨੂੰ ਕੰਟੈਕਟ ਕਰੋਗੇ ਟਰੂ ਨੌਰਥ ਕੰਪਨੀ ਆ ਜਿਹੜੀ ਐਕਸਕਵੇਸ਼ਨ ਦਾ ਕੰਮ ਕਰਦੀ ਆ ਡਿਗਿੰਗ ਦਾ ਕੰਮ ਕਰਦੀ ਆ ਲੈਂਡ ਫਿਲ ਪੱਧਰੀ ਕਰਨ ਦਾ ਕੰਮ ਕਰਦੀ ਆ ਲੈਂਡਸਕੇਪਿੰਗ ਦਾ ਕੰਮ ਕਰਦੀ ਆ ਸਨੋ ਰਿਮੂਵਲ ਦਾ ਕੰਮ ਕਰਦੀ ਆ ਅਤੇ ਨਾਲ ਜਿੰਨੇ ਵੀ ਡਰਾਈਵੇ ਪੱਟਦੇ ਹੋ ਤੁਸੀਂ ਉਹਦੀ ਕੌਂਕਰੀਟ ਜਾਂ ਐਸ਼ਫਾਲਟ ਹੁੰਦੀ ਆ ਬਜਰੀ ਲੁੱਕ ਉਹਨੂੰ ਡਿਸਪੋਜ਼ ਕਰਨਾ ਉਹਨੂੰ ਸਿੱਟਣਾ ਇਹਨਾਂ ਦੇ ਯਾਰਡ 'ਚ ਸਿੱਟ ਸਕਦੇ ਹੋ ਟਰੂ ਨੌਰਥ ਵੱਡੀ ਕੰਪਨੀ ਆ ਕਿਸੇ ਨੇ ਗ੍ਰੈਵਲ ਪਾਉਣੀ ਆ ਜਿਵੇਂ ਮੈਂ ਰੈਫਰੈਂਸ ਦਿੱਤਾ ਕੱਲ੍ਹ ਵੀ ਉਹ ਮੈਨੂੰ ਗੱਲ ਕਰ ਰਹੇ ਸੀ ਕਿ ਬਿਜ਼ੀ ਹੋਣਗੇ ਟਰੂ ਨੌਰਥ ਗ੍ਰੈਵਲ ਦਾ ਕੰਮ ਬਹੁਤ ਕਰਦੇ 30,000 ਸਕੇਅਰ ਫੁੱਟ ਮੇਰੇ ਜਾਣ ਪਛਾਣ ਦੇ ਉਹਨਾਂ ਨੇ ਪਾਉਣੀ ਆ ਟਰੂ ਨੌਰਥ 416-803-416-803-0623 'ਤੇ ਟਰੂ ਨੌਰਥ ਵਾਲਿਆਂ ਨੂੰ ਕਾਲ ਕਰਨੀ ਆ 416-803-0623 ਇੱਦਾਂ ਹੀ ਹਾਈਲੈਂਡ ਆਟੋ ਰਿਪੇਅਰ ਸੈਂਟਰ ਗੱਡੀਆਂ ਦੇ ਇੰਜਨ ਟ੍ਰਾਂਸਮਿਸ਼ਨ ਬ੍ਰੇਕਸ ਤੋਂ ਲੈ ਕੇ ਆਇਲ ਚੇਂਜ ਤੱਕ ਕੋਈ ਵੀ ਕੰਮ ਹਾਈਲੈਂਡ ਆਟੋ ਰਿਪੇਅਰ ਸੈਂਟਰ ਗੈਰੀ ਗਰੇਵਾਲ 11 ਦੇ 11 ਅਤੇ 905-463-63-63 'ਤੇ ਕਾਲ ਕਰਨੀ ਆ ਕੋਮਲ ਨੂੰ ਆਲ ਲਿੰਕ ਟਰੈਵਲ ਤੋਂ ਕਾਲ ਕਰਨੀ ਆ ਕਿਸੇ ਵੀ ਜਗ੍ਹਾ ਜਾਣਾ ਹੈਗਾ ਵਕੇਸ਼ਨ 'ਤੇ ਜਾਣਾ ਨਾ ਹੁਣ ਵਕੇਸ਼ਨ 'ਤੇ ਕੋਈ ਬੈਸਟ ਡੀਲ ਲੱਭ ਰਹੇ ਹੋ ਲਾਸਟ ਮੂਮੈਂਟ ਕੈਂਸਲੇਸ਼ਨਸ ਲੱਭ ਰਹੇ ਹੋ ਇੰਡੀਆ ਦੀ ਟਿਕਟ ਸਸਤੀ ਲੱਭ ਰਹੇ ਹੋ ਪਾਕਿਸਤਾਨ ਦੀ ਕੋਮਲ ਆਲ ਲਿੰਕ ਟਰੈਵਲ ਤੋਂ ਸ਼ੀ ਵਿਲ ਹੈਲਪ ਯੂ ਅਤੇ ਤੁਸੀਂ ਕੋਮਲ ਦਾ ਨੰਬਰ ਨੋਟ ਕਰੋ 905-239-7711 905-239-7711 905-239-7711 ਮਨਮੋਹਨ ਸਿੰਘ ਨੂੰ

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on information provided. Enjoy.
0: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-365-2340।
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
0: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ
4: 647-765-2340। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਵਿਲ ਸੇਖੋ 416-819-6000।
5: ਨੋਬਲ ਫਲੈਗ ਫੂਡ ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫਰੈਸ਼ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ, ਸਬਜ਼ੀ ਤੇ ਦੁੱਧ, ਘਿਓ ਸਭ ਮਿਲੇਗਾ ਨੋਬਲ ਫਰੈਸ਼ ਫੂਡ, 2945 Sandalwood Parkway East, 2 Silkeshan, 20 Gillingham Drive, in Brampton। ਫੋਨ 2898010566। ਨੋਬਲ ਫਰੈਸ਼ ਫੂਡ।
6: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ। ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340, 647-765-2340।
7: You're listening to Guntas Radio on AM 530 from 10 to 11 a.m. Monday to Friday with Jazz Tagar, your favorite show.
0: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਦਿਨ ਹੋ ਗਿਆ ਜੀ ਮੰਗਲਵਾਰ ਦਾ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਟਿਊਜ਼ਡੇ ਹੋ ਗਿਆ ਤੇ ਜੇ ਆਪਾਂ ਅੱਜ ਦੀ ਤਰੀਕ ਦੀ ਗੱਲ ਕਰੀਏ ਤਾਂ ਅੱਜ ਹੋ ਗਈ ਜੀ 14 ਜੁਲਾਈ। ਸਾਲ ਚੱਲ ਰਿਹਾ 2026 ਦਾ ਤੇ ਜੇ ਹਾੜ ਮਹੀਨੇ ਦੀ ਗੱਲ ਕਰੀਏ ਤਾਂ ਅੱਜ ਹੋ ਗਈ 29 ਤਰੀਕ, 29 ਹਾੜ ਤੇ ਸੰਮਤ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:06:11 ਦਾ, ਗੱਲਬਾਤ ਅਸੀਂ ਤੇ ਤੁਸੀਂ ਕਰਾਂਗੇ ਤੇ ਫਿਰ ਕੁਝ ਖਾਸ ਨਿਊਜ਼, ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਮਿਕਸ ਤੁਹਾਡੇ ਲਈ। ਔਰ ਨਾਲ ਦੀ ਨਾਲ ਹੁਣ ਆਪਾਂ ਪਹਿਲਾਂ ਮੌਸਮ ਦੇਖ ਲਈਏ। ਮੌਸਮ ਦੀ ਕੀ ਗੱਲ ਕਰਨੀ ਜੀ, ਮੌਸਮ ਤਾਂ ਐਨ ਕਹਿੰਦੇ ਆ ਪੂਰੀ ਜਿਹੜੀ ਗਰਮੀ ਹੈ ਨਾ, ਜਿਵੇਂ ਕਹਿੰਦੇ ਜੋਬਨ ਰੁੱਤ ਤੇ ਆ, ਜੋਬਨ ਤੇ ਆ ਪੂਰੀ ਜਿਹੜੀ ਗਰਮੀ ਆ, ਸੋ ਬ੍ਰੈਂਪਟਨ ਦੇ ਵਿੱਚ ਟੈਂਪਰੇਚਰ ਇਸ ਸਮੇਂ 30 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਤੇ ਅੱਜ ਵਿੰਡੀ ਵੀ ਹੈਗਾ ਨਾਲ ਦੀ ਨਾਲ, ਹਵਾ ਵੀ ਚੱਲ ਰਹੀ ਹੈ 46 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਜੀ ਹਵਾ, ਤੇ ਹਾਈ ਟੈਂਪਰੇਚਰ ਅੱਜ 36 ਡਿਗਰੀ ਤੱਕ ਚਲਾ ਜਾਣਾ ਹੈ ਤੇ ਲੋ ਜਾਣਾ 23 ਡਿਗਰੀ ਤੱਕ, ਤੇ ਬਸ ਆਪਾਂ ਤਾਂ ਇਹੀ ਕਹਾਂਗੇ ਮੌਸਮ ਬੜਾ ਵਧੀਆ, ਕਰੋ ਇੰਜੋਏ ਅੱਜ ਦੇ ਦਿਨ ਨੂੰ, ਤੇ ਸਮਰ ਹੈ ਤਾਂ ਸਮਰ ਸੀਜ਼ਨ ਪੂਰੇ ਜ਼ੋਰਾਂ 'ਤੇ ਨਾ ਹੋਵੇ, ਕਿਵੇਂ ਹੋ ਸਕਦਾ ਹੈ ਨਾ, ਤੇ ਸਮਰ ਦੀ ਵੇਟ ਹਮੇਸ਼ਾ ਹੀ ਕਰਦੇ ਹੁੰਦੇ ਹਾਂ ਕਿਉਂਕਿ ਬੜੀ ਥੋੜ੍ਹੀ ਜਿਹੀ ਹੁੰਦੀ ਹੈ, ਸਮਰ ਦੀ ਜਿਹੜਾ ਵੇਟ ਹੈ ਉਹ ਲੰਬੀ ਹੋ ਜਾਂਦੀ ਹੈ, ਪਰ ਸਮਰ ਥੋੜ੍ਹੀ ਦੇਰ ਰਹਿੰਦੀ ਹੈ, ਬਸ ਉਹ ਤੋਂ ਪਹਿਲਾਂ ਵੀ ਥੋੜ੍ਹੀ ਠੰਡਕ ਰਹਿੰਦੀ ਹੈ, ਵਿੱਚ ਜਾਂ ਮੀਂਹ ਪੈ ਜਾਂਦੇ ਆ ਉਦੋਂ ਵੀ ਇੱਦਾਂ ਹੀ ਹੋ ਜਾਂਦਾ, ਬਾਅਦ ਦੇ ਵਿੱਚ ਤਾਂ ਠੰਡ ਛੇਤੀ ਸ਼ੁਰੂ ਹੋ ਜਾਂਦੀ ਹੈ ਜਦੋਂ ਫਿਰ ਪਤਝੜ ਦਾ ਮੌਸਮ ਜਿਹੜਾ ਉਹ ਸ਼ੁਰੂ ਹੁੰਦਾ, ਫਿਰ ਹਵਾਵਾਂ ਬੜੀਆਂ ਚੱਲਦੀਆਂ ਹੈ ਨਾ, ਸੋ ਸਮਰ ਹੈ ਜੀ, ਸਮਰ ਨੂੰ ਕਰੋ ਇੰਜੋਏ ਪੂਰਾ, ਅਤੇ ਜਦੋਂ ਸਨੋਅ ਪੈਂਦੀ ਉਦੋਂ ਤਾਂ ਫਿਰ ਮਜਬੂਰੀ ਹੁੰਦੀ ਹੈ ਕਿ ਰੋਡਸ ਬਲੋਕ ਹੋ ਜਾਂਦੀਆਂ ਅਤੇ ਨਹੀਂ ਜਿਹੜੀ ਆਪਣੀ ਡਰਾਈਵਿੰਗ ਹੈ ਜਾਂ ਗੱਡੀਆਂ ਚੱਲਦੀਆਂ, ਮੇਨ ਤੌਰ 'ਤੇ ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਭੈਣਾਂ ਹੈ ਨਾ, ਜਿਹੜੇ ਕਮਰਸ਼ੀਅਲ ਟਰੱਕਸ ਚਲਾਉਂਦੇ ਆ, ਅਤੇ ਚਾਹੇ ਉਹ ਸਿਟੀ 'ਚ ਚਲਾਉਂਦੇ ਆ, ਚਾਹੇ ਉਹ ਆਪਣੇ ਹੋਰ ਪ੍ਰੋਵਿੰਸਿਸ ਦੇ ਵਿੱਚ ਜਾਂਦੇ ਆ ਜਾਂ ਫਿਰ US ਨੂੰ ਜਾਂਦੇ ਆ, ਅਤੇ ਇਸ ਤੋਂ ਇਲਾਵਾ ਮੈਕਸੀਕੋ ਨੂੰ ਜਾਂਦੇ ਆ, ਅਤੇ ਫਿਰ ਉਹਨਾਂ ਲਈ ਉਦੋਂ ਬੜਾ ਮੁਸ਼ਕਲ ਸਮਾਂ ਹੁੰਦਾ, ਪਰ ਹੁਣ ਵਧੀਆ ਮੌਸਮ ਹੈ ਅਤੇ ਗਰਮੀ ਵਧੀਆ, ਜਿਹੜੀ ਪਸੀਨਾ ਸਵੈਟ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਨਿਕਲਦਾ ਅਤੇ ਰੋਮ ਖੁੱਲ੍ਹਦੇ ਆ, ਚੰਗੀ ਗੱਲ ਹੈ। ਅਤੇ ਲਓ ਜੀ ਆਪਾਂ ਜੇ ਗੱਲ ਕਰੀਏ ਇਸ ਸਮੇਂ 30 ਡਿਗਰੀ ਸੈਲਸੀਅਸ ਹੈ ਅਤੇ ਅੱਜ ਕਹਿੰਦੇ 36 ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਜਾਣਾ, ਬਸ ਉਹੀ ਹੈ ਵੀ ਆਪਣੇ ਆਪ ਨੂੰ ਕਵਰ ਰੱਖੋ, ਜ਼ਿਆਦਾ ਸਿੱਧੀ ਸਟ੍ਰੇਟ ਜਿਹੜੀ ਧੁੱਪ ਹੈ ਉਹ ਨਾ ਲੱਗੇ, ਬਾਕੀ ਹਾਈਡਰੇਟ ਰੱਖੋ, ਵੱਧ ਤੋਂ ਵੱਧ ਜਿਹੜਾ ਪਾਣੀ ਪੀਓ, ਫਰਾਈਡ ਜਾਂ ਫਿਰ ਜਿਹੜੀਆਂ ਭਾਰੀ ਚੀਜ਼ਾਂ ਜਿਹਨਾਂ ਨੂੰ ਆਪਾਂ ਹਜ਼ਮ ਨਹੀਂ ਕਰ ਸਕਦੇ ਉਹਨਾਂ ਨੂੰ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਗਰਮੀਆਂ 'ਚ, ਪਰ ਆਪਾਂ ਨਹੀਂ ਪਰਵਾਹ ਕਰਦੇ ਤੇ ਫਿਰ ਮੁਸ਼ਕਲ ਆਪਾਂ ਨੂੰ ਹੁੰਦੀ ਹੈ, ਸੋ ਬਸ ਉਹ ਚੀਜ਼ਾਂ ਦਾ ਜੇ ਆਪਾਂ ਧਿਆਨ ਰੱਖੀਏ ਫਿਰ ਸਾਰਾ ਠੀਕ ਹੈ। 1 ਵਜੇ ਤੱਕ ਧੁੱਪ ਪੂਰੀ ਨਿਕਲਣੀ ਹੈ, 2 ਵਜੇ ਤੋਂ ਬਾਅਦ ਬੱਦਲ ਦਿਖ ਰਹੇ ਹੈ ਪਰ ਹਵਾ ਵੀ ਐਨ ਖੂਬ ਚੱਲਣੀ ਹੈ, ਅਤੇ ਬਾਕੀ ਸ਼ਾਮ ਨੂੰ ਫਿਰ ਧੁੱਪ ਪੂਰੀ ਹੈ। 8:59 'ਤੇ ਸਨਸੈੱਟ ਅੱਜ ਹੋ ਜਾਣਾ, ਕੱਲ ਵੀ ਇਹੀ ਸੀਗਾ ਹੈ ਨਾ, 8:59 ਹੀ ਸੀਗਾ, ਅਤੇ ਮੇ ਵੀ ਕੁਛ ਸਕਿੰਟਾਂ ਦਾ ਫਰਕ ਹੋਵੇ ਹੈ ਨਾ, ਅਤੇ ਬਾਕੀ ਰਾਤ ਦਾ ਟੈਂਪਰੇਚਰ ਵੀ 30, 28, 27 ਅਤੇ ਕੱਲ੍ਹ ਸਵੇਰੇ 5 ਵਜੇ ਦੇ ਕਰੀਬ ਹੋਊਗਾ 24 ਡਿਗਰੀ ਸੈਲਸੀਅਸ। 5:51 'ਤੇ ਸਵੇਰੇ ਸਨਰਾਈਜ਼ ਹੋਊਗਾ ਅਤੇ ਕੱਲ੍ਹ ਨੂੰ ਵੀ ਬੱਦਲਵਾਈ ਸ਼ੋਅ ਹੋ ਰਹੀ ਹੈ, ਅਤੇ ਬਸ ਫਿਰ ਕਿਉਂਕਿ ਨਵੇਂ ਮਹੀਨੇ ਦੀ ਸ਼ੁਰੂਆਤ ਹੋ ਜਾਣੀ ਜੀ ਦੇਸੀ ਦੀ, ਅਤੇ ਫਿਰ ਉਹ ਮੀਂਹ ਤਾਂ ਮੀਂਹ ਦਾ ਹੀ ਹੁੰਦਾ ਹੈ, ਸੋ ਮੀਂਹ ਵੀ ਪੈਣਗੇ। ਸੋ ਲਓ ਜੀ ਅੱਜ ਮੰਗਲਵਾਰ ਦਾ ਦਿਨ ਹੈ, ਪਹਿਲਾਂ ਤੁਹਾਡੇ ਲਈ ਲਗਾਈਏ ਹੁਣ ਭਜਨ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਅੱਜ ਮੈਨੂੰ ਭਜਨ ਭਾਜੀ ਨੇ ਭੇਜਿਆ ਸੀਗਾ ਹੈ ਨਾ ਵੀ ਆਹ ਵਾਲਾ ਲਗਾਓ, ਪਰ ਉਹ ਸਾਵਣ ਦੇ ਨਾਲ ਰਿਲੇਟਡ ਹੈ, ਸਾਵਣ ਮਹੀਨਾ ਉਹ ਹਾਲੇ ਆਉਣਾ, ਆਪਾਂ ਫਿਰ ਅਗਲੇ ਮੰਗਲਵਾਰ ਨੂੰ ਭਾਜੀ ਤੁਹਾਡਾ ਸ਼ਬਦ ਜਿਹੜਾ ਭਜਨ ਹੈ ਜੀ ਉਹ ਲਾਵਾਂਗੇ, ਅਤੇ ਅੱਜ ਆਪਾਂ ਆਹ ਵਾਲਾ ਭਜਨ ਸੁਣਦੇ ਹਾਂ ਅਤੇ ਰੱਬ ਤੁਹਾਡੇ ਸਾਰਿਆਂ 'ਤੇ ਕਿਰਪਾ ਕਰੇ ਅਤੇ ਫਿਰ ਜੁੜਦੇ ਹਾਂ ਵਾਪਸ।

0: ਜੀ ਬਿਲਕੁਲ ਜੀ, ਸ਼ਬਦ ਦੇ ਨਾਲ ਨਾਲ ਆਪਾਂ ਸ਼ਬਦ ਦੇ ਮੂੰਹ ਤੋਂ ਨਿਕਲ ਜਾਂਦਾ। ਬਿਲਕੁਲ ਜੀ, ਸ਼ਬਦ ਤੇ ਭਜਨ ਇੱਕੋ ਹੀ ਗੱਲ ਹੈ ਜੀ। ਬਿਲਕੁਲ, ਭਜਨ ਆਪਾਂ ਨੇ ਸਰਵਣ ਕੀਤਾ ਔਰ ਬਹੁਤ ਖੂਬਸੂਰਤ ਇਹ ਭਜਨ ਸੀਗਾ ਜੀ, ਹਰੀ ਓਮ ਸ਼ਰਨ ਜੀ ਦੀ ਆਵਾਜ਼ ਦੇ ਵਿੱਚ। ਸੋ ਇਹਨਾਂ ਦੇ ਜਿਹੜੇ ਭਜਨ ਹੈ ਨਾ, ਬਹੁਤ ਜ਼ਿਆਦਾ ਮਕਬੂਲ ਹੈਗੇ ਔਰ ਬੜੀ ਵਧੀਆ ਇਹਨਾਂ ਦੀ ਜਿਹੜੀ ਆਵਾਜ਼ ਹੈ। ਅਤੇ ਇਹ ਭਜਨ ਜਿਹੜਾ ਕਿ ਅਸੀਂ ਤੁਹਾਡੇ ਲਈ ਪੇਸ਼ ਕੀਤਾ, ਇਹਨਾਂ ਨੂੰ ਸਪੋਂਸਰ ਕੀਤਾ ਗਿਆ ਹੈ ਜੀ ਸਾਡੇ ETN ਟਰੈਵਲਸ ਵੱਲੋਂ। ਜੇ ਤੁਸੀਂ ਵਧੀਆ ਚਾਹੁੰਦੇ ਹੋ ਨਾ ਕਿ ਤੁਸੀਂ ਟਿਕਟਾਂ ਲੈਣੀਆਂ ਘੁੰਮਣ ਫਿਰਨ ਜਾਣਾ, ਫਿਰ ਤੁਸੀਂ ETN ਟਰੈਵਲਸ ਨੂੰ ਕੰਟੈਕਟ ਕਰੋ ਅਤੇ ਬਹੁਤ ਕਮਾਲ ਦੀਆਂ ਟਿਕਟਾਂ ਤੁਹਾਨੂੰ ਮਿਲਣਗੀਆਂ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 8:30 ਤੱਕ ਇਹ ਓਪਨ ਹੁੰਦੇ ਆ। ਤੁਸੀਂ ਇਹਨਾਂ ਨੂੰ ਕੰਟੈਕਟ ਕਰੋ, ਚਾਹੇ ਤੁਸੀਂ ਬੈਕ ਹੋਮ ਜਾਣਾ ਚਾਹੁੰਦੇ ਹੋ ਹੁਣ ਜਾਂ ਆਉਣ ਵਾਲੇ ਸਮੇਂ ਦੇ ਵਿੱਚ, ਤੁਸੀਂ ਐਡਵਾਂਸ ਦੇ ਵਿੱਚ ਟਿਕਟਾਂ ਜਿਹੜੀਆਂ ਬੁੱਕ ਕਰਾ ਸਕਦੇ ਹੋ। ਅਤੇ ਨਾਲ ਦੀ ਨਾਲ ਜੇ ਤੁਸੀਂ ਚਾਹੁੰਦੇ ਹੋ ਨਾ ਵੀ ਤੁਸੀਂ ਕੋਈ ਜਿਹੜਾ ਇਕੱਠਾ ਪੈਕੇਜ ਲੈਣਾ ਚਾਹੁੰਦੇ ਹੋ, ਕਈ ਵਾਰ ਕੋਈ ਆਫਿਸ ਦੇ ਜਿਹੜੇ ਸਾਰੇ ਆਪਣੇ ਮਿੱਤਰ ਬੇਲੀ ਹੁੰਦੇ ਆ ਘੁੰਮਣ ਫਿਰਨ ਜਾਣਾ ਚਾਹੁੰਦੇ ਆ, ਹੈ ਨਾ, ਕੋਈ ਵਧੀਆ ਤਰੀਕੇ ਦੇ ਨਾਲ ਆਪਣੀਆਂ ਕੋਈ ਜਿਹੜੀਆਂ ਛੁੱਟੀਆਂ ਬੱਚਿਆਂ ਦੇ ਨਾਲ ਮਨਾਉਣਾ ਚਾਹੁੰਦੇ ਆ, ਅਤੇ ਬਿਲਕੁਲ ਜੀ ਕਰੂਜ਼ ਦੇ ਕੋਈ ਟ੍ਰਿਪ ਟਰੈਵਲ ਕਿਤੇ ਵੀ ਤੁਸੀਂ ਕਰਨਾ ਚਾਹੁੰਦੇ ਹੋ ਅਤੇ ਬਹੁਤ ਵਧੀਆ ਪੈਕੇਜ ਤੁਹਾਨੂੰ ਦੇਣਗੇ ETN ਟਰੈਵਲਸ ਵਾਲੇ। 905-463-1301 ਨੰਬਰ ਹੈ, 905-463-1301 'ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਅਤੇ ਨਾਲ ਦੀ ਨਾਲ ਮੈਂ ਨੋਵਲ ਫਰੈਸ਼ ਫੂਡ ਦਾ ਵੀ ਨੰਬਰ ਦੇ ਦੇਵਾਂ ਕਿਉਂਕਿ ਤੁਸੀਂ ਇੱਥੇ ਪਹੁੰਚਦੇ ਹੋ ਅਤੇ ਬਹੁਤ ਵਧੀਆ ਜਿਹੜੇ ਤੁਹਾਨੂੰ ਨਾ ਗਰੋਸਰੀ ਕਰਨ ਨੂੰ ਮਿਲਦੀ ਹੈ ਕਿਉਂਕਿ ਸੇਲ ਉੱਥੇ ਲੱਗੀ ਹੋਈ ਹੈ। ਫਲ ਫਰੂਟ ਤਾਜ਼ੇ ਤਾਜ਼ੇ ਤੁਸੀਂ ਲਿਆ ਸਕਦੇ ਹੋ ਅਤੇ ਫਿਰ ਇਸ ਮੌਸਮ ਦੇ ਵਿੱਚ ਜਿਹੜੇ ਠੰਡੇ ਠੰਡੇ ਜੂਸੀ ਫਲ ਤੁਸੀਂ ਖਾਣੇ ਹੁੰਦੇ ਆ ਨਾ, ਚਾਹੇ ਔਰੇਂਜਿਸ ਹੋ ਗਏ, ਐਪਲ ਹੋ ਗਏ, ਆਪਣਾ ਬਨਾਨਾ ਹੋ ਗਿਆ, ਜਾਂ ਫਿਰ ਹਦਵਾਣਾ ਜਿਹਨੂੰ ਕਹਿੰਦੇ ਆ, ਜਾਂ ਖਰਬੂਜੇ ਜਾਂ ਤਰਬੂਜ ਵੀ ਜਿਹਨੂੰ ਕਹਿੰਦੇ ਆ ਜੀ, ਸੋ ਉਹ ਤੁਸੀਂ ਲਿਆ ਕੇ ਠੰਡੇ ਠੰਡੇ ਖਾ ਸਕਦੇ ਹੋ। ਜੂਸ ਅਵੇਲੇਬਲ ਹੈਗੇ ਆ ਜੀ ਇਹਨਾਂ ਦੇ ਕੋਲ, ਅਤੇ ਬਾਕੀ ਤਾਂ ਦਾਲਾਂ ਮਸਾਲੇ ਚਾਵਲ ਆਟੇ ਸਾਰਾ ਕੁਛ ਭੰਡਾਰ ਇਹਨਾਂ ਦੇ ਕੋਲ ਹੈ ਔਰ ਸੇਲ ਜਿਹੜੀ ਆ ਉਹ ਲੱਗੀ ਹੋਈ ਹੈ। ਇਸ ਸੇਲ ਦਾ ਤੁਸੀਂ ਫਾਇਦਾ ਚੁੱਕੋ ਅਤੇ ਗਰੋਸਰੀ ਕਰੋ। ਐਨ ਵਧੀਆ ਦੋ ਲੋਕੇਸ਼ਨਸ ਹੈ ਜੀ ਇਹਨਾਂ ਦੀਆਂ, ਨੋਬਲ ਫਰੈਸ਼ ਫੂਡ 299-801-0566 ਨੰਬਰ ਹੈ, 289-801-0566 'ਤੇ ਤੁਸੀਂ ਨੋਬਲ ਫਰੈਸ਼ ਫੂਡ 'ਤੇ ਵਿਜ਼ਿਟ ਕਰ ਸਕਦੇ ਹੋ ਅਤੇ ਗੱਲਬਾਤ ਇਹਨਾਂ ਨਾਲ ਇਸ ਨੰਬਰ ਨੂੰ ਘੁਮਾ ਕੇ ਕੀਤੀ ਜਾ ਸਕਦੀ ਹੈ। ਅਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਕਾਫੀ, ਪਰ ਪਹਿਲਾਂ ਨਾ ਸਾਡੇ ਨਾਲ ਸਾਰਾਂਸ਼ ਪਹੁੰਚ ਗਿਆ ਅਤੇ ਇਹਨਾਂ ਤੋਂ ਆਪਾਂ ਜਿਹੜੀ ਐਜੂਕੇਸ਼ਨ ਗ੍ਰਹਿਣ ਕਰਨ ਦੇ ਲਈ ਤੁਹਾਨੂੰ ਗ੍ਰਾਂਟ ਇਹ ਦਵਾਉਂਦੇ ਆ ਜਿਹੜੀ ਕਿ ਫੈਡਰਲ ਗੌਰਮੈਂਟ ਆਪਣੀ ਦਿੰਦੀ ਆ। ਕੋਈ ਇੱਦਾਂ ਨਹੀਂ ਹੈ ਕਿਸੇ ਪ੍ਰਕਾਰ ਦਾ, ਜਿਵੇਂ ਕੋਈ ਝੋਲ ਮੋਲ ਨਹੀਂ ਹੈਗਾ ਬੰਦੇ ਨੂੰ ਲੱਗਦਾ ਵੀ ਪਤਾ ਨਹੀਂ ਕਿੱਧਰ ਨੂੰ ਕੀ ਕਹਾਣੀ ਹੋਣੀ ਹੈ, ਕੋਈ ਪ੍ਰੋਬਲਮ ਨਾ ਹੋਵੇ, ਕੋਈ ਨਹੀਂ ਹੈ। ਬਾਕੀ ਇਹ ਸਾਰੀ ਇਨਫੋਰਮੇਸ਼ਨ ਦੇ ਕੇ ਜਾਂਦੇ ਆ। ਉਹ ਤੋਂ ਬਾਅਦ ਤੁਸੀਂ ਇਹਨਾਂ ਨੂੰ ਕਾਲ ਕਰੋ, ਚਾਹੇ ਫੋਨ 'ਤੇ ਤੁਸੀਂ ਗੱਲਬਾਤ ਇਹਨਾਂ ਨੂੰ ਆਪਣੀ ਜੋ ਵੀ ਤੁਹਾਡੇ ਮਨ ਦੇ ਵਿੱਚ ਕੁਐਸਚਨ ਹੈ ਉਹ ਤੁਸੀਂ ਕਲੀਅਰ ਕਰੋ, ਜਾਂ ਇਹਨਾਂ ਦੇ ਆਫਿਸ ਜਾ ਕੇ ਆਰਾਮ ਨਾਲ ਅੱਧਾ ਪੌਣਾ ਘੰਟਾ ਬਹਿ ਕੇ ਸਾਰੀ ਗੱਲਬਾਤ ਕਰੋ, ਫਿਰ ਆਪਣੇ ਆਪ ਨੂੰ ਐਨਰੋਲ ਕਰੋ ਅਤੇ ਉਹ ਗ੍ਰਾਂਟ ਜਿਹੜੀ ਗੌਰਮੈਂਟ ਵੱਲੋਂ ਤੁਹਾਨੂੰ ਮਿਲਣੀ ਹੈ, ਲੋਨ ਮਿਲਣਾ, ਅਤੇ ਗ੍ਰਾਂਟ ਕਹਿੰਦੇ ਬਸ ਥੋੜ੍ਹੀ ਦੇਰ ਹੀ ਹੈ, ਉਹ ਤੋਂ ਬਾਅਦ ਸਿਰਫ ਲੋਨ ਤੁਸੀਂ ਲੈ ਸਕਦੇ ਹੋ, ਗ੍ਰਾਂਟ ਨਹੀਂ ਮਿਲਣੀ। ਸੋ ਕਿਉਂ ਤੁਸੀਂ ਦੇਰੀ ਕਰਨੀ ਹੈ? ਅਤੇ ਹੁਣੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ, ਆਪਾਂ ਗੱਲਬਾਤ ਕਰਦੇ ਹਾਂ ਜੀ ਸਾਰਾਂਸ਼ ਦੇ ਨਾਲ। ਪਰ ਤੁਸੀਂ ਪਹਿਲਾਂ ਨੰਬਰ ਲਿਖ ਲਓ, ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦਾ ਨੰਬਰ ਹੈ ਜੀ 437-264-3375, 437-264-3175 'ਤੇ ਤੁਸੀਂ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਗੱਲਬਾਤ ਕਰ ਸਕਦੇ ਹੋ। ਸਾਰਾਂਸ਼ ਸਤਿ ਸ਼੍ਰੀ ਅਕਾਲ।
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ।
0: ਜੀ ਜੀ, ਕੀ ਹਾਲ ਚਾਲ ਤੁਹਾਡਾ? ਹੋ ਸਕਦੇ ਆ ਜਿਹੜੇ ਸਾਡੇ ਲਿਸਨਰ ਇਸ ਗ੍ਰਾਂਟ ਨੂੰ ਅਵੇਲ ਕਰਨਾ ਚਾਹੁੰਦੇ ਆ ਜੀ?
1: ਹਾਂਜੀ, ਸੋ ਇਸ ਮੈਂ ਸਿਰਫ 1 ਵੀਕ ਰਹਿ ਗਿਆ ਹੈ, ਸਿਰਫ ਦਿਸ ਵੀਕ ਹੈ। उसके बाद अगर आप एनरोल करेंगे तो ग्रॉस से सेम बट लोन के रूप में आएगा। आप आज एनरोल करेंगे तो जो हाफ पोर्शन है ग्रॉस का वो नॉन रिफंडेबल टैक्स फ्री ग्रांट है। 30,000-100,000 के फंडिंग आप हकदार बन सकते हैं इसके, जिसका हाफ पोर्शन तो ग्रांट है। आप PR है, सिटीजन है, प्रोटेक्टेड पर्सन है, आपकी इनकम 2024 के NOA पे less than $70,000 है फैमिली इनकम। अब तो की वो किसकी होती है जो सेल्फ एम्प्लॉयड है, उबर ड्राइवर, ट्रक ड्राइवर, हाउस वाइफ, अनएम्प्लॉयड, क्योंकि वो अपने टैक्सेस खुद करते हैं. एंड देन आसान से कोर्सेज करने हैं आपने, कोई हार्ड कोर्सेज नहीं है, आसान सी असाइनमेंट्स है, एग्जामिनेशन नहीं है. फंडिंग आपके खाते में आती है डिपेंडिंग ऑन फैमिली साइज, जितनी इनकम कम है आपकी एनओए पे, जितना फैमिली साइज ज्यादा है, बच्चे ज्यादा है, मैरिड है आप, आपको ज्यादा बेनिफिट है. कोई एज लिमिट नहीं है, आप चाहे 75 के हैं, पेंशन पे हैं, आप आराम से कोर्सेज कर सकते हैं फुली ऑनलाइन घर के कम्फर्ट से, आराम से. 8 साल से बिजनेस में है, बहुत लोग ऑलरेडी हेल्प कर चुके, बहुत टाइम हो गया, बाल सफेद हो चुके, कोई हेरा फेरी नहीं है इस काम में.
0: सर आज कहते बाल सफेद हो चुके हैं तो
1: असली में हो गए.
0: ये तो जो बाल सफेद है ना वो तो आजकल बच्चों के भी हो जाते हैं ना.
1: हाँ लेकिन हाँ इस काम में मतलब लोगों को असिस्ट करते हैं तो ब्रश दिमाग होता है.
0: बिल्कुल बिल्कुल. तो एक्सपीरियंस के साथ भी, एज के साथ भी, ये भी जो बिल्कुल सराश कह रहे हैं, इसका मतलब ये है कि हमको इतनी देर होगी ये काम करते हुए तो हमें पूरी नॉलेज है इस चीज़ की, कैसे आपको ग्रांट ज़्यादा से ज़्यादा दिलानी है और किसी प्रकार का कोई फिक्र करने की ज़रूरत नहीं है. नहीं जो हमारे लिसनर सुन रहे हैं जरूर अपना कांटेक्ट करें सरांश को. और सरांश अपने एक बार ये भी बता दें कि ऑफिस आपका है कहाँ पे.
1: हाँ जी, ऑफिस हमारा हरंतारी डेरी पे है, 218 एक्सपोर्ट बुलेवर्ड पे, लाइक प्रॉपर ऑफिस है जी. आप आए ऑफिस में, कैफे में नहीं मिलते, जो लोग काम करते हैं ना गलत तरीके से वो लोगों को कैफे पे मिलते हैं. हम आगे क्लाइंट से बताते हैं यहाँ से
0: जी जी,
1: सर वो बाहर मिलता है, वो 3500 पहले ले लेता है, वो 2.5 साल पहले ले लेता है, क्योंकि इसमें क्लाइंट को अच्छा बेनिफिट हो रहा है. लेकिन हम लोग मिसयूज नहीं करते, इस चीज से काम करते हैं. हमारा हमें आपकी गुल्लक देखनी है, आपकी फंडिंग में हमारी नजर ही नहीं है. अगर नजर होती महीने के 4 क्लाइंट करते, कमीशन लेते और सो जाते. तो लेकिन हम ऑनेस्टी से काम कर रहे हैं. काम होने के बाद अपनी 199 या 499 छोटी सी फीस होती है, डिपेंडिंग ऑन कोर्स, नॉट डिपेंडिंग ऑन योर फंडिंग. क्योंकि कुछ कोर्स आसान है, फुली ऑनलाइन तो दोनों है, और कुछ कोर्स बहुत ही आसान है जिनमें टीचर नहीं है, सेल्फ स्टडी मॉडल है. तो इसलिए आप कॉल करें, ऑफिस आए, असेसमेंट कराएं, कोई इसमें कैच नहीं है.
0: अच्छा, जो ये ऑनलाइन कोर्सेज हैं इनके लिए कितना समय निकालना पड़ता.
1: 2 से 3 घंटे एवरीडे, दैट्स इट, मंडे टू फ्राइडे, वीकेंड छुट्टी आपकी.
0: ठीक
1: है, आराम से आप कर सकते हैं, फुली ऑनलाइन, फोन पे करें चाहे लैपटॉप पे करें. एग्जामिनेशन है नहीं, आसान से कोर्सेज है मैनेजमेंट अकाउंटिंग के, स्किल भी आप हासिल करते हैं, गवर्नमेंट से फंडिंग हासिल करते हैं. अब लाइक जब अभी ने कल आप देखा न्यूज आई है एक कि एक बंदा कनाडा में इलीगल था 20 साल से.
0: अच्छा,
1: उसने ओंटारियो वर्क्स का बेनिफिट अप्लाई करा. ओंटारियो वर्क्स में $800-900 मिल जाता महीने का, तो उसको बेनिफिट मिल गया.
0: अच्छा,
1: मतलब जो कनाडा में बंदा 20 साल से इलीगल है वो भी जीत गया और उसको बेनिफिट मिल रहा है. तो गवर्नमेंट वहां पे पैसा लगा रही है, आपको तब तो हैरानी होती नहीं. जब गवर्नमेंट आप पे पैसा लगाती है तो आपके कान खड़े हो जाते हैं कि ऐसा पैसा क्यों आ रहा है, कैसे आ रहा है. जब गवर्नमेंट आपकी मोजाम्बिक्यू हेती को $1.9 बिलियन, मतलब 1900 मिलियन, जितना कनाडा के एजुकेशन का बजट है ना, 1 बिलियन है, 1 बिलियन 1000 मिलियन साल का. इन्होंने 2 बिलियन तो हेती को दे दिया, वो कंट्री तो लोगों को पता ही नहीं होगा ऐसी तरह का कंट्री होता है. तो गवर्नमेंट इतना पैसा बाहर डाल रही है, आप पे लगा रही थी, आपको लगता है कुछ कैच होगा.
0: बिल्कुल हाँ, ये आपकी बात वैसे सही है कि जैसे आपकी एलिजिबिलिटी तो बनती है ना, तो गवर्नमेंट आपको दे रही है तो आप उसका जरूर फायदा उठाएं. तो एक बारी ना जो ये ग्रांट है वो मिल रही है अभी, जो बाद में जो आप कह रहे हो नेक्स्ट मंथ से ग्रांट नहीं मिलेगी, सिर्फ लोन मिलेगा. अच्छा, जो ये लोन है ये कितनी देर बाद वापस, कितनी देर बाद करना है.
1: हाँ जी, सो एग्जांपल लेके चलते, अगर फैमिली ऑफ 5 है, हस्बैंड वाइफ दोनों पढ़ते हैं, मतलब 3 बच्चे उनके जो यूनिवर्सिटी या कॉलेज जा रहे हैं, उनको अप टू 100,000 की फंडिंग मिलती है. 50,000 तो ग्रांट है, वापिस ही नहीं करना, साथ में एडिशनल ऑप्शनल 50,000 का लोन है. लोन जो है आपने वो 1.5 साल बाद रिटर्न करना स्टार्ट करना, तब तक ये लोन 0% पे है. 1.5 साल बाद भी इसका 2.5% ब्याज है, साल का 2.5%, मतलब आपने 50,000 का जो लोन है 55,000 वापस करना है 10 साल में, आसान सी किस्तों में.
0: अच्छा, 10 साल और कोई
1: क्रेडिट चेक नहीं है इसके अंदर.
0: ठीक है,
1: मैक्सिमम 14.5 साल है. और लोन डेफर भी जाता है, आपके पास जॉब नहीं लग रही. अगर ऐसा भी नहीं कुछ हमें जॉब करनी है इसके बाद, कोई रिस्ट्रिक्शन है, पैसा कहीं भी लगाए, कैसे भी लगाए, गवर्नमेंट आपको यही पैसा रही है लिविंग एक्सपेंसिस कवर करने के लिए, कहीं ग्रोसरी करे, कुछ भी करे, और आप ये पैसा कहीं भी कैसे भी स्पेंड करें. और अगर जॉब ही लगी तो ये नहीं गवर्नमेंट बोले किस्त दे ना, लोन डेफर हो जाता है, फोन करे लोन डेफर 1 साल 2 साल 3 साल. तो इसलिए ऑलरेडी बहुत लोग की हाल रह चुके हैं. अभी कल एक बंदा मिला मुझे, कहता सर पूरी बिल्डिंग ने ले लिया, अपार्टमेंट बिल्डिंग नहीं तो पूरे बिल्डिंग नहीं, तो मतलब आप पीछे ना रहे, आप अपने नुकसान करा रहे हैं, क्योंकि आपके आस पड़ोस वाले सब लोग कुछ बता रहे हैं कुछ नहीं बता रहे लेकिन सब ले चुके हैं।
0: ठीक है, अच्छा जो एक और क्वेश्चन आया था मुझे, जैसे कई कहते हैं कि अगर एक बारी हम ग्रांट ले लेते हैं, कोर्स कर लेते हैं, उसके बाद भी अगर हम आगे कभी दोबारा करना चाहेंगे, हो सकता है फिर वो ले सकते हैं कि नहीं?
1: बिल्कुल जी, शो सुन के अराउंड 30% क्लाइंट्स तो रिपीट क्लाइंट्स है, वेरी इजी टू रिटेन। उनको पता है जो हम प्रोडक्ट बेच रहे हैं सब बढ़िया है, कोई कैच नहीं है, कोई मोर्गेज वाली फंडिंग तो है नहीं, इसमें कागज होते हैं बैंक को पावर मारने का काम तो है नहीं है, गवर्नमेंट के डॉक्यूमेंट है गवर्नमेंट को सबमिट होते हैं, एनओए आपका बच्चों का बर्थ सर्टिफिकेट, वहां पे कुछ हेरा फेरी होती नहीं है, उन्हें पता होता है, वो राइट अवे कॉल करते हैं, उनको पता लगता है हमारा जो तरीका है वो अलग है, क्यों कॉलेज की फीस कम है, जहां उन्होंने पढ़ा होता है उनकी फीस 15,000 होती है कॉलेज की, उनको पैसे कम बनते हैं, वो राइट अवे बोलते हमारे कॉलेज की फीस 11 से लेकर 15,000 है, वो चूज करते हैं कोर्स, उनके ज्यादा बेनिफिट है, राइट अवे छुटकी में रिटेन हो जाते हैं वो लोग, तो वो दो बार कर रहे हैं तीन बार कर रहे हैं फंडिंग ले जा रहे हैं, लेकिन जो रह गए वो इस हफ्ते के बाद रह जाएंगे, क्यों गवर्नमेंट पॉलिसी चेंज कर रही है, ग्रांट्स में मैसिव कट कर रही है, ग्रॉस सिस्टम लेकिन लोन के रूप में आएगा, तो सर आपके पास यही वीक है, ये घर की खेती नहीं है मेरे जो मैं आपको पुश कर रहा हूँ, जो है सो है, आज फेवरेबल है कंडीशन तो है, उसके पास फेवरेबल नहीं है लोन ही आएगा।
0: ठीक है, तो बिल्कुल जी, जिन्हें भी साढ़े लिसनर सुन रहे हैं थानू बड़ी वधिया जानकारी दे रहे हैं, बाकी तुसी इन्हां नू कॉल कर सकते हो, ऑफिस जा सकते हो, ताकि थानू जेड़े भी थोड़े क्वेश्चन है उन्हां दा आंसर मिल सके, तो सारांश अपना एक बार एड्रैस भी दोबारा दे दो, ते नाल दी नाल नंबर दे दो थानू कॉल आवे फिर जी।
1: हाँ जी, सो नो एज लिमिट नो क्रेडिट चेक, ऑफिस एड्रेस है 218 एक्सपोर्ट बुलेवर्ड हरियाणा डेयरी पे, आज भी आप आ सकते हैं, ये जो मैंने आपको आपने मेरा सुना है मुझे एक हफ्ते तक वैलिड है, सिर्फ इस वीक तक, फिर आप मुझे गवर्नमेंट चेंज करिए क्राइटेरिया देन थिंग्स विल बी चेंज्ड, नंबर नोट करें अभी, असेसमेंट कराएं, कॉल अभी करें, ऑफिस अभी आए, 437-264-31-75 437-264-31-75 437-264-3175 हमें कॉल करें तो एस्टिमेट लो, 437-264-31-75 437-264-3175 ऑफिस आए, आज मेरा ऑफिस 10:30 बजे ओपन हो जाएगा, 6:30 तक, 7 बजे जाते हैं मैं, 8 बजे जाते निकलते हैं ऑफिस से, तो आप तब भी आ सकते हैं, नंबर नोट करें फिर से 437-264-31-75 437-264-3175
0: जी। थैंक यू सर, थैंक यू वेरी मच,
1: थैंक यू।
0: बिल्कुल जी, तुसी यूनी ग्लोबल एडवाइजरी इंक नू कॉल कर लो, ते ग्रांट दा चक लो फायदा, एजुकेशन दे विच कोई थानू किसे प्रकार दी प्रॉब्लम नहीं होनी, कहण दा मतलब थानू ज्ञान ही मिलदा, कोर्स ही करोंगे नाल पैसे, है ना, जिवें आपां कहंदे आ वी इक तीर ते दो निशाने, थानू एजुकेशन भी मिल गई, कोई कोर्स जिहड़ा भी तुसी करना चाहुंदे हो हुण तक नहीं थोड़े कोलों कीता गया सी, ते नाल दी नाल थानू पैसे आ जाने, है ना, सो मनी नू तुसी जिथे मर्जी खर्च करो, कोई नहीं है प्रॉब्लम के हाँ तुसी सिर्फ एजुकेशन वास्ते इस मनी नू जिहड़ा स्पेंड करना, नो, सो ज़्यादा जानकारी लो 437-264-31-75 437-264-3175 ते जिहड़ी गल्लबात है वह की जा सकती है। ते लो जी, दीपांश दा मैसेज भी आ गया, दीपांश कहंदे है कि स्पेशल फेस्टिवल फेयर्स दिवाली टाइम ते, क्योंकि हुण दिवाली आ जानी है जी, बस क्योंकि हुण चल रहा जुलाई, बस अज 14 तरीक हो गई, अद्धा महीना जुलाई का निकल गया, फिर अक्तूबर नवंबर च जिहड़े त्यौहार है जी वह माणने होंगे, आपां बैक होम जाते हैं, सो थानू बड़े वधिया जिहड़ियां हवाई टिकटां मिल रही कितने दुआबा ट्रैवल्स से, सो की है जी स्पेशल नोट कर लो, तो बस कॉल कर लेनी है, तो बड़े घट रेट दे विच टिकटां थोनों मिल रही हैं, टोरंटो टू दिल्ली जे तुसी जाना है सितंबर महीने दे विच, अक्तूबर नवंबर दिसंबर विच तुसी कदे भी वापस आओ, जाना सितंबर च है, वापस तुसी अक्तूबर च आना, नवंबर च आना, दिसंबर च आना, तो टिकट पता किन्ने दी मिलनी है थोनों, 1460 दी, $1460 $1460 वेरी गुड प्राइज है, एक स्टॉप ते दो बैग दे नाल है, जनवरी च जे तुसी जाना है 10-11 तो बाद जनवरी दे 10-11 तो बाद जे जाना है, लोहड़ी मनाउणी उत्थे, फरवरी विच वापस आना है, ये भी थानू 1460 दी टिकट मिलनी है, सितंबर विच जाना है ते 4-5 महीने लई जाना है, ते जनवरी फरवरी दे विच वापस आना, फिर भी 1460 दी टिकट मिल रही है, वाह जी वाह, दीपांश ने तकमाल करती, सो वेरी लिमिटेड सीट्स, ये सुन लो ध्यान दे नाल, वेरी लिमिटेड सीट्स, यानी कि ਜਿਵੇਂ ਆਪਾਂ ਕਹਿੰਦੇ ਨਾ ਫਟਾਫਟ ਕਾਲ ਕਰੋ ਤੇ ਆਪਣੀ ਟਿਕਟਾਂ ਬੁੱਕ ਕਰਾ ਲਓ। ਜੇ ਤੁਸੀਂ ਸਿਰਫ ਸੋਚਦੇ ਰਹਿ ਗਏ ਉਹ ਤੋਂ ਬਾਅਦ ਫਿਰ ਟਿਕਟਾਂ ਵਿਕ ਜਾਂਦੀਆਂ, ਫਿਰ ਉਹ ਕਹਿੰਦੇ ਲੈ ਹੁਣ ਅਸੀਂ ਪੁੱਛਿਆ ਹੁਣ ਤਾਂ ਇੰਨੇ ਦੀ ਟਿਕਟ, ਕਹਿੰਦੇ ਤੁਸੀਂ ਇੰਨੇ ਦੀ ਅਨਾਊਂਸ ਕੀਤੀ ਸੀ। ਸੋ ਨੰਬਰ ਕਰ ਲਓ ਨੋਟ, ਹੁਣੇ ਕਰ ਲਓ ਕਾਲ ਤੇ ਟਿਕਟਾਂ ਬੁੱਕ ਕਰਾਓ ਤੇ ਆਪਣਾ ਘੁੰਮ ਫਿਰ ਕੇ ਆਓ। 905-673-1400, 905-673-1400 ਤੇ ਗੱਲਬਾਤ ਹੋ ਸਕਦੀ ਹੈ। ਹਾਂਜੀ ਰੇਸ਼ਮ ਭਾਅ ਜੀ, ਕੀ ਹਾਲ ਚਾਲ
1: ਸਤਿ ਭੈਣ ਜੀ? ਬਹੁਤ ਚੜ੍ਹਦੀ ਕਲਾ ਜੀ।
0: ਜੀ ਜੀ ਕੀ ਹਾਲ ਚਾਲ ਹੈ, ਕਿਵੇਂ
1: ਬਹੁਤ ਵਧੀਆ ਚੜ੍ਹਦੀ ਕਲਾ, ਬਹੁਤ ਵਧੀਆ ਮੌਸਮ ਅੱਜ।
0: ਅੱਛਾ
1: ਹਾਂਜੀ,
0: ਮੌਸਮ
1: ਬਹੁਤ ਵਧੀਆ ਚੱਲੀ ਦਾ ਕੰਮ। ਹਾਂਜੀ ਮੌਸਮ ਵੀ ਵਧੀਆ ਤੇ ਕੰਮ ਵੀ ਵਧੀਆ ਤੇ ਕੰਪਨੀ ਵਧੀਆ, ਐਵਰੀਥਿੰਗ ਓਕੇ ਹੈ ਜੀ।
0: ਚਲੋ ਵੈਰੀ ਗੁੱਡ, ਬਹੁਤ ਵਧੀਆ ਫਿਰ ਤਾਂ।
1: ਹਾਂਜੀ ਨਾਲੇ ਕਹਿੰਦਾ ਨਾਲੇ ਚੋਪੜੇ ਨਾ ਦੋ ਦੋ ਜੀ।
0: ਹਾਂ ਇਹ ਵੀ ਹੈਗਾ ਬਿਲਕੁਲ,
1: ਜਾਂ ਕਹਿੰਦੇ ਮੈਂ ਅਣਚੋਪੜੀ ਦੇ ਦੇ ਰੋਟੀ ਇੱਕ,
0: ਇੱਕ ਅਣਚੋਪੜੀ ਲੈ ਲਓ ਵਿੱਚ ਹੈ।
1: ਉਹ ਕਹਿੰਦੇ ਹਾਂਜੀ ਕਹਿੰਦੇ ਅਣਚੋਪੜੀ ਚਾਹੀਦੀ ਹੈ ਨਾ ਜੀ।
0: ਹਾਂ ਕਈ ਨਹੀਂ ਚੋਪੜ ਕੇ ਖਾਂਦੇ ਆ ਨਾ,
1: ਨਹੀਂ ਉਹ ਨੀ ਵਧੀਆ ਲੱਗਦੀ, ਹਾਂ ਅਣਚੋਪੜੀ ਵਧੀਆ ਜੀ।
0: ਅੱਛਾ ਅਣਚੋਪੜੀ ਵਧੀਆ,
1: ਹਾਂਜੀ ਉਹ ਸਿਹਤ ਲਈ ਠੀਕ ਆ। ਹਾਂਜੀ
0: ਅੱਛਾ ਠੀਕ ਆ ਠੀਕ ਆ।
1: ਉਹ ਕਈਆਂ ਨੇ ਬਦਾਮ ਖਾਂਦੀਆਂ ਤੇ ਬਦਾਮ ਤਾਂ ਮੈਨੂੰ ਤਾਂ ਲੱਗਦਾ ਬਦਾਮਾਂ ਨਾਲ ਬਾਹਲਾ ਫਰਕ ਨੀ ਪੈਂਦਾ ਗਾ, ਮੈਂ ਖਾ ਕੇ ਦੇਖ ਲਿਆ।
0: ਅੱਛਾ
1: ਮੈਨੂੰ ਤਾਂ ਕੋਈ ਫਰਕ ਨੀ ਪਿਆ,
0: ਖਾ ਕੇ ਦੇਖ ਲੈ, ਦਿਮਾਗ ਤੇ ਕੋਈ ਅਸਰ ਇੰਨਾ ਪਿਆ ਨਹੀਂ ਹੈ।
1: ਨਹੀਂ ਕੋਈ ਅਸਰ ਨੀ ਪਿਆ, ਕਹਿੰਦੇ ਤੁਸੀਂ ਮੇਰੇ ਤਵਾ ਲਾ ਗਏ ਨੇ।
0: ਨਹੀਂ ਪਰ ਤੁਸੀਂ ਕਹਿੰਦੇ ਵੀ ਮੈਂ ਖਾਦੇ ਕੋਈ ਫਰਕ ਨਹੀਂ ਪਿਆ, ਫਰਕ ਤਾਂ ਨੀ ਪਿਆ, ਤੁਹਾਡਾ ਦਿਮਾਗ ਪਹਿਲਾਂ ਹੀ ਤੇਜ਼ ਆ, ਲੋੜ ਹੀ ਨੀ ਪਈ।
1: ਘੱਟ ਗਿਆ ਪਤਾ ਮੈਨੂੰ ਲੱਗਦਾ।
0: ਅੱਛਾ ਘੱਟ ਗਿਆ, ਨਹੀਂ ਪਰ ਮੈਨੂੰ ਨੀ ਲੱਗਦਾ।
1: ਚਲੋ ਕੋਈ ਸਵਾਲ ਕਰਦੇ ਭੈਣ ਜੀ, ਬਹੁਤ ਹੋਏ ਪਰ ਸੋਚਦੇ ਸੁਣਦੇ ਆ ਜੀ, ਕੀ ਕਹਿੰਦੇ ਹੋ ਜੀ?
0: ਧੰਨਵਾਦ ਜੀ,
1: ਓਕੇ ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ।
0: ਬਿਲਕੁਲ, ਤੇ ਉਹੀ ਹੈ ਕਹਿੰਦੇ ਆ ਵੀ ਜਿਵੇਂ ਆਮ ਤੌਰ ਤੇ ਤਾਂ ਕਹਿ ਦਿੰਦੇ ਆ ਵੀ ਬਦਾਮ ਖਾਓ, ਕਹਿੰਦੇ ਦਿਮਾਗ ਤੇਜ਼ ਹੁੰਦਾ, ਅਕਲ ਆਉਂਦੀ ਹੈ, ਪਰ ਕਹਿੰਦੇ ਅਕਲ ਆਉਂਦੀ ਹੈ ਧੱਕੇ ਖਾ ਕੇ, ਯਾਨੀ ਕਿ ਤੁਸੀਂ ਜਦ ਮਿਹਨਤ ਕਰਦੇ ਹੋ ਇੱਧਰ, ਮਿਹਨਤ ਮੁਸ਼ਕਤ ਕਰਦੇ ਹੋ, ਪ੍ਰੋਬਲਮਸ ਆਉਂਦੀਆਂ, ਪ੍ਰੋਬਲਮਸ ਫੇਸ ਕਰਦੇ ਹੋ, ਸਟਰਗਲ ਵਾਲਾ ਜਿਹੜਾ ਸਮਾਂ ਹੈ ਨਾ ਉਹ ਤੁਹਾਨੂੰ ਸਿਖਾਉਂਦਾ ਜ਼ਿਆਦਾ, ਤੇ ਜੇ ਬਦਾਮ ਖਾ ਕੇ ਆਪਾਂ ਬੈਠੇ ਰਹੇ ਫਿਰ ਫਿਰ ਤਾਂ ਕੁਛ ਵੀ ਨਹੀਂ ਹੈ ਨਾ, ਫਿਰ ਨਹੀਂ ਕੁਛ ਵੀ। ਤੇ ਲਓ ਜੀ ਬੜਾ ਵਧੀਆ ਗੱਲਾਂ ਬਾਤਾਂ ਜਿਹੜੀਆਂ ਕਰਕੇ ਜਾਂਦੇ ਆ ਰੇਸ਼ਮ ਭਾਅ ਜੀ, ਦੇਖ ਲਓ ਇਹ ਜ਼ਰੂਰ ਕਾਲ ਕਰਦੇ ਆ ਤੇ ਇਹਨਾਂ ਨੂੰ ਨੰਬਰ ਯਾਦ ਹੈ, ਨੰਬਰ ਘੁਮਾਉਂਦੇ ਆ ਤੇ ਗੱਲ ਕਰਦੇ ਆ। ਹੁਣ ਕਈਆਂ ਨੂੰ ਤਾਂ ਨੰਬਰ ਹੀ ਨਹੀਂ ਯਾਦ ਰਹਿੰਦਾ, ਤੇ ਭਾਅ ਜੀ ਕਹਿੰਦੇ ਵੀ ਮੈਨੂੰ ਤਵਾ ਲਾ ਗਏ, ਤੁਹਾਨੂੰ ਨਹੀਂ ਲਾਇਆ, ਤੁਹਾਨੂੰ ਤਾਂ ਅਸੀਂ ਕਹਿ ਰਹੇ ਹਾਂ ਵੀ ਤੁਹਾਡਾ ਤਾਂ ਆਲਰੇਡੀ ਦਿਮਾਗ ਤੇਜ਼ ਆ, ਉਹਦੇ ਤੇ ਇੰਨੀ ਅਸਰ ਪੈਂਦਾ, ਜਿਹਦਾ ਦਿਮਾਗ ਤੇਜ਼ ਨਾ ਹੋਵੇ ਮੇਰੇ ਵਰਗੀ ਦਾ ਫਿਰ ਬਦਾਮ ਖਾਣੇ ਪੈਂਦੇ ਆ। ਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ, ਤੇ ਅੱਜ ਇੱਕ ਤਾਂ ਬੜਾ ਸਪੈਸ਼ਲ ਦਿਨ ਹੈਗਾ, ਕਿਉਂਕਿ ਨਾ ਜਿਵੇਂ ਸਤਲੁਜ ਮੂਵੀ ਆਈ ਤੇ ਸਤਲੁਜ ਮੂਵੀ ਦੇ ਆਉਣ ਕਰਕੇ ਕਹਿੰਦੇ ਆ ਵੀ ਹੁਣ ਸ਼ਹੀਦ ਆ ਜਿਹੜੇ ਉਹ ਯਾਦ ਆ ਗਏ, ਤੇ ਨਾਲ ਦੀ ਨਾਲ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਯਾਦ ਆਏ। ਵੈਸੇ ਤਾਂ ਯਾਦ ਨਹੀਂ ਆਏ SGPC ਨੂੰ ਵੀ ਤੇ ਹੋਰਾਂ ਲੋਕਾਂ ਨੂੰ ਵੀ, ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਸੀਗਾ, ਪਰ ਚਲੋ ਜੇ ਮੂਵੀ ਬਣੀ, ਉਹਨਾਂ ਨੇ ਆਪਣਾ ਮਿਹਨਤ ਕੀਤੀ ਤਾਂ ਚਲੋ ਰੰਗ ਲਿਆਈ, ਮੂਵੀ ਕਰਕੇ ਹੀ ਸਹੀ ਸ਼ਹੀਦਾਂ ਨੂੰ ਯਾਦ ਤਾਂ ਕੀਤਾ ਗਿਆ। ਸੋ ਅੱਜ ਸ਼ਾਮ ਨੂੰ 6 ਵਜੇ ਜਿਹੜਾ ਸਤਲੁਜ ਕੰਢੇ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਕੀਤੀ ਜਾਣੀ ਹੈ ਜੀ, ਤੇ ਹੋ ਰਿਹਾ ਹੋਣਾ ਉੱਥੇ ਸਮਾਗਮ ਇਹ ਸਾਰਾ। ਇਸ ਸਮੇਂ ਹਰੀਕੇ ਪੱਤਣ ਵਿਖੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਅਰਦਾਸ ਕਰਨੀ, ਤੇ ਬੜੇ ਜਿਹੜੇ ਉੱਥੇ ਸ਼ਰਧਾਲੂ ਆਪਾਂ ਕਹਿ ਸਕਦੇ ਹਾਂ ਜੀ, ਜਿਨ੍ਹਾਂ ਦੇ ਘਰੋਂ ਜਿਹੜੇ ਗਏ ਆ ਮੁੜ ਕੇ ਪਹੁੰਚੇ ਨਹੀਂ, ਮੁੜ ਕੇ ਪਤਾ ਹੀ ਨਹੀਂ ਲੱਗਿਆ, ਕਈਆਂ ਦੇ ਪੁੱਤ ਹੈ ਜੀ, ਕਈਆਂ ਦੇ ਹਸਬੈਂਡ ਹੈ, ਕਈਆਂ ਦੇ ਪੋਤੇ ਦੋਤੇ ਹੈ, ਹੈ ਨਾ, ਤੇ ਉਹ ਮਾਵਾਂ ਭੈਣਾਂ ਉੱਥੇ ਪਹੁੰਚੀਆਂ, ਤੇ ਬਹੁਤ ਸਾਰੀਆਂ ਜਥੇਬੰਦੀਆਂ ਵੀ ਉੱਥੇ ਪਹੁੰਚੀਆਂ ਹੋਈਆਂ, ਤੇ ਉਸ ਕਾਲੇ ਦੌਰ ਨੂੰ ਯਾਦ ਕੀਤਾ ਗਿਆ ਜਿਹੜੇ ਸ਼ਹੀਦ ਹੋਏ ਉਸ ਸਮੇਂ, ਤੇ ਘਰੋਂ ਚੱਕ ਲਏ ਗਏ, ਲੈ ਗਏ ਉਹਨਾਂ ਨੂੰ ਪਤਾ ਨਹੀਂ, ਤੇ ਮਾਵਾਂ ਤਾਂ ਹੁਣ ਵੀ ਉਡੀਕਦੀਆਂ, ਹੈ ਨਾ, ਕਿਉਂਕਿ ਜਦੋਂ ਤੱਕ ਦੇਖੋ ਆਪਣੇ ਪਿਆਰਿਆਂ ਨੂੰ ਐਂਡ ਮੂਮੈਂਟ ਤੱਕ ਤੁਸੀਂ ਦੇਖ ਨਹੀਂ ਪਾਉਂਦੇ ਤੇ ਪਤਾ ਹੀ ਨਹੀਂ ਲੱਗਦਾ ਵੀ ਉਹਨਾਂ ਨਾਲ ਕੀ ਬੀਤਿਆ, ਠੀਕ ਹੈ ਉਹ, ਨਹੀਂ ਠੀਕ, ਕਿਵੇਂ ਹੈ, ਹੈ ਨਾ। ਸੋ ਦੇਖ ਲਓ ਉਹ ਵੀ ਇੱਕ ਦੌਰ ਸੀਗਾ, ਤੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਜੀ, ਅੱਜ ਉਹਨਾਂ ਦੀ ਅਰਦਾਸ ਕੀਤੀ ਜਾ ਰਹੀ ਹੈ ਸਤਲੁਜ ਕੰਢੇ, ਆਪਾਂ ਕਹਿ ਸਕਦੇ ਹਾਂ ਹਰੀਕੇ ਪੱਤਣ, ਜਿੱਥੇ ਕਹਿੰਦੇ ਅਣਗਿਣਤ ਲਾਸ਼ਾਂ ਜਿਹੜੀਆਂ ਹੈਗੀਆਂ, ਕੋਈ ਕਿਸੇ ਨੂੰ ਗੋਲੀਆਂ ਨਾਲ ਮਾਰ ਕੇ, ਕਿਸੇ ਬਹੁਤ ਅਲੱਗ ਅਲੱਗ ਤਸੀਹੇ ਉਹਨਾਂ ਨੂੰ ਦਿੱਤੇ ਗਏ, ਤੇ ਉੱਥੇ ਫਿਰ ਉਹਨਾਂ ਨੂੰ ਲਿਜਾ ਕੇ ਪਾਣੀ 'ਚ ਸੁੱਟ ਦਿੱਤਾ ਗਿਆ, ਕਈ ਤਾਂ ਆਦਮ ਮੋਏ ਹੋਣੇ ਆ, ਹੈ ਨਾ, ਪੂਰੀ ਤਰ੍ਹਾਂ ਉਹਨਾਂ ਦੀ ਜਾਨ ਵੀ ਨਹੀਂ ਨਿਕਲੀ ਹੋਣੀ। ਸੋ ਬੜਾ ਉਹ ਇੱਕ ਮੁਸ਼ਕਲ ਦੌਰ ਸੀਗਾ, ਔਰ ਜਿਨ੍ਹਾਂ ਦੇ ਨਾਲ ਬੀਤੀ ਹੈ ਜਿਹੜੇ ਸਾਡੇ ਵਰਗੇ ਸੁਣਦੇ ਵੀ ਆ ਤੇ ਸਾਡੇ ਲੂੰ ਕੰਡੇ ਖੜੇ ਹੁੰਦੇ ਆ ਨਾ, ਸੋ ਜਿਨ੍ਹਾਂ ਦੇ ਨਾਲ ਇੱਕ ਤਾਂ ਜਿਨ੍ਹਾਂ ਨੇ ਐਕਚੁਅਲੀ ਤਸੀਹੇ ਝੱਲੇ, ਸੋ ਉਹਨਾਂ ਨੂੰ ਆਪਾਂ ਕੋਟੀ ਕੋਟੀ ਪ੍ਰਣਾਮ ਹੀ ਕਰਦੇ ਹਾਂ ਵੀ ਦੇਖ ਲਓ ਕਿੰਨੀਆਂ ਮੁਸ਼ਕਲਾਂ ਦਾ ਸਮਾਂ ਉਹਨਾਂ ਨੇ ਕੱਢਿਆ, ਤੇ ਹੁਣ ਵੀ ਜਿਹੜੇ ਬੰਦੀ ਸਿੰਘ ਬੈਠੇ ਜੇਲ੍ਹਾਂ 'ਚ ਉਹਨਾਂ ਨਾਲ ਪਤਾ ਨਹੀਂ ਕੀ ਕੁਛ ਹੋ ਰਿਹਾ, ਤੇ ਉਹ ਕਿੰਨਾ ਔਖਾ ਸਮਾਂ ਕੱਢ ਰਹੇ ਆ, ਤੇ ਬਾਕੀ ਜਿਹੜੇ ਪਰਿਵਾਰ ਜਿਨ੍ਹਾਂ ਨੇ ਸਿਹਾ ਉਹਨਾਂ ਨੂੰ ਵੀ ਆਪਾਂ ਸਲਾਮ ਕਰਦੇ ਹਾਂ ਜੀ। ਬੜਾ ਔਖਾ ਸਮਾਂ ਇਹ ਹੁੰਦਾ ਜਦੋਂ ਪਰਿਵਾਰਾਂ ਦੇ ਵਿੱਚੋਂ ਲੈ ਜਾਂਦੇ ਆ ਬੰਦਿਆਂ ਨੂੰ ਚੱਕ ਕੇ, ਤੇ ਉਹਨਾਂ ਨੂੰ ਵੀ ਤਸੀਹੇ ਦਿੰਦੇ ਆ, ਤੇ ਪਰਿਵਾਰ ਜਿਹੜੇ ਸਹਿੰਦੇ ਆ, ਸੋ ਉਹ ਵੀ ਤਸੀਹੇ ਹੀ ਆ ਜੀ, ਚਾਹੇ ਇਮੋਸ਼ਨਲੀ ਆ ਚਾਹੇ ਫਿਜ਼ੀਕਲ ਆ, ਤੇ ਬੜਾ ਔਖਾ ਸਮਾਂ। ਸੋ ਅੱਜ ਜਿਹੜੀ ਅਰਦਾਸ ਹੈ ਜੀ ਸਤਲੁਜ ਕੰਢੇ ਉਹ ਕੀਤੀ ਜਾ ਰਹੀ ਹੋਣੀ ਹੈ ਜੀ, ਸਮਾਗਮ ਜਿਹੜੇ ਆ ਉਹ ਚੱਲ ਰਹੇ ਹੋਣੇ ਆ, ਤੇ ਬਿਲਕੁਲ ਜੀ ਅਸੀਂ ਵੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੀਆਂ ਸ਼ਹਾਦਤਾਂ ਨੂੰ ਪ੍ਰਣਾਮ ਕਰਦੇ ਹਾਂ, ਤੇ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ। ਤੇ ਲਓ ਜੀ ਆਪਾਂ ਪਰਮਜੀਤ ਦਿਓਲ ਜੀ ਨੂੰ ਲੈ ਲਈਏ, ਇਹਨਾਂ ਤੋਂ ਆਪਾਂ ਲਈਏ ਲਿਸਟਿੰਗਸ ਦੀ ਜਾਣਕਾਰੀ, ਰੀਅਲ ਇਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਹੈ ਜੀ ਤੁਸੀਂ ਪਰਮਜੀਤ ਦਿਓਲ ਜੀ ਨੂੰ ਕਾਲ ਕਰਨੀ ਹੈ, ਨੰਬਰ ਤੁਸੀਂ ਨੋਟ ਕਰ ਲਓ ਜੀ ਇਹਨਾਂ ਦਾ, ਮੈਂ ਦੇ ਦਿੰਦੀ ਇੱਕ ਵਾਰੀ 416-993-7788 416-993-7378। ਪਰਮਜੀਤ ਜੀ ਸਵਾਗਤ ਤੁਹਾਡਾ।
2: ਸਤਿ ਸ਼੍ਰੀ ਅਕਾਲ ਜੀ, ਮੇਰੇ ਬਣੀ ਬਰਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੀਜ਼ਾ ਸਟੋਰ ਵਿਦ ਯੂਨਿਟ ਦੇ ਨਾਲ ਮਾਰਕੀਟ ਦੇ ਵਿੱਚ ਲਿਆਂਦਾ ਗਿਆ ਵਾ, ਇਹ ਤੁਹਾਨੂੰ ਮਿਸਾਗਾ ਦੇ ਵਿੱਚ ਡਿਕਸੀ ਅਤੇ ਗਲਿੰਕਨ ਏਰੀਆ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਸੇਲ $10,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $4,800 ਪਰ ਮੰਥ ਹੋਵੇਗਾ। ਲੀਜ ਲੌਂਗ ਟਰਮ 5+5 ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ, ਆਸਕਿੰਗ ਪ੍ਰਾਈਸ 269,000 ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਤੁਸੀਂ ਇਸ ਨੂੰ ਫਰੈਂਚਾਈਜ਼ ਵੀ ਰੱਖ ਸਕਦੇ ਹੋ ਜਾਂ ਇਸ ਨੂੰ ਨੋਨ ਫਰੈਂਚਾਈਜ਼ ਵੀ ਰੱਖ ਸਕਦੇ ਹੋ। ਅਗਰ ਤੁਸੀਂ ਯੂਨਿਟ ਖਰੀਦਣਾ ਚਾਹੁੰਦੇ ਹੋ ਨਾਲ ਇਸ ਤੇ, ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ $24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ। ਲੀਜ ਲੌਂਗ ਟਰਮ 5+5 ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਬ੍ਰਾਂਪਟਨ ਦੇ ਵਿੱਚ ਇੱਕ ਹੋਰ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਇੱਕ ਕੈਲਟਨ ਦੇ ਵਿੱਚ ਲਿਸਟ ਕੀਤਾ ਹੋਇਆ ਅਤੇ ਦੋ ਮਿਸਾਗਾ ਦੇ ਵਿੱਚ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਫਰੈਸ਼ੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ, ਬੋਵੇਡ ਅਤੇ ਜਿਹੜਾ ਕਿ ਮੈਕਲਾਗਲਨ ਦੇ ਬੜੇ ਪਲਾਜ਼ੇ ਦੇ ਨਜ਼ਦੀਕ, ਜਿਸ ਦੀ ਸੇਲ 450,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $5,100 ਪਰ ਮੰਥ ਹੋਵੇਗਾ। ਲੀਜ ਲੌਂਗ ਟਰਮ 5+5 ਤੇ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ ਆ, ਆਸਕਿੰਗ ਪ੍ਰਾਈਸ 269,000 ਆ, ਸਟਿਲ ਨੈਗੋਸ਼ੀਏਬਲ ਆ। ਤੁਸੀਂ ਇਸ ਨੂੰ ਰੀਬ੍ਰੈਂਡ ਵੀ ਕਰ ਸਕਦੇ ਹੋ, ਕਿਸੇ ਵੀ ਹੋਰ ਵਰਾਇਟੀ ਦਾ ਫੂਡ ਤੁਸੀਂ ਇੱਥੇ ਸਟਾਰਟ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਕਰ ਸਕਦੇ ਹੋ। ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ ਜਾਂ ਕੋਈ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕ ਜੀ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਬਿਲਕੁਲ ਜੀ, ਪਰਮਜੀਤ ਦਿਓਲ ਜੀ ਨੂੰ ਤੁਸੀਂ ਕਾਲ ਕਰੋ ਤੇ ਲਓ ਜਾਣਕਾਰੀ। ਸਾਡੇ ਨਾਲ ਨੈਕਸਟ ਕਾਲਰ ਹੈ। ਹਾਂਜੀ ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਭੈਣ ਜੀ।
0: ਹਾਂਜੀ ਭਾਜੀ ਸਤਿ ਸ੍ਰੀ ਅਕਾਲ।
3: ਹਾਂਜੀ ਹਾਂਜੀ, ਇੰਡੀਆ ਫਿਰ ਯਾਦ ਆ ਗਿਆ ਇਹਨਾਂ ਨੂੰ ਸਤਲੁਜਾ।
0: ਹਾਂਜੀ
3: ਮੈਂ ਕਿਹਾ ਸਤਲੁਜਾ ਚ ਮੈਂ ਕਿਹਾ ਕਮਲ ਪੱਤਰ ਯਾਦ ਆ ਗਿਆ।
0: ਹਾਂਜੀ
3: ਉਹ ਤਾਂ ਕਰਨਾ ਹੀ ਆ, ਸਿਰਫ ਬਾਦਲ ਸਰਕਾਰ ਹੈ, ਮਾੜੀ ਮੋਟੀ ਗੱਲ ਹੈ। ਬਾਦਲਾਂ ਨੂੰ ਸਾਰੇ ਪੈਦਲੇ ਦਾ ਪਤਾ ਵੀ ਪਤਾ, ਸਿੱਖਾਂ ਨੂੰ ਦੁਬਾਰਾ ਰੁਕਣਾ ਆ।
0: ਹੈਲੋ, ਤੁਹਾਡੀ ਆਵਾਜ਼ ਨਹੀਂ ਭਾਜੀ ਕਲੀਅਰ ਨਹੀਂ ਆ ਰਹੀ, ਥੋੜਾ ਨੇੜੇ ਕਰੋ ਫੋਨ।
3: ਫੋਨ ਆ ਰਹੀ ਹੈ?
0: ਹਾਂਜੀ
3: ਮੈਂ ਕਿਹਾ ਬਾਦਲੋਂ ਸਾਹਿਬ ਪਤਾ ਤੇ ਕਿੱਦਾਂ ਸਿੱਖ ਕੌਮ ਨੂੰ ਲੁੱਟਣਾ ਆ। ਹਾਂ ਉਹ ਸਾਰੇ ਪੈਦਲੇ ਜਾਣਦੇ ਆ, ਉਹਨਾਂ ਦਾ ਬਾਪੂ ਸਿਖਾ ਕੇ ਗਿਆ ਆਇਆ, ਜਿਹੜਾ ਰਾਤ ਨੂੰ ਖੇਤੀ ਅੱਜਕੱਲ੍ਹ ਜਾ ਕੇ ਮੁੰਡਿਆਂ ਦੀ ਸ਼ਨਾਖਤ ਕਰਨ ਜਾਂਦਾ, ਉਹਨਾਂ ਵੀ ਕਿੰਨੇ ਮਾਰਦੇ ਆ, ਤੇ ਉਹ ਸਿੱਖ ਕੌਮ ਦੇ ਸਕੇ ਹੋ ਸਕਦੇ ਕਦੇ ਵੀ ਨੀ, ਪਰ ਸਾਡੀ ਸਿੱਖ ਕੌਮ ਸੁਧਰ ਨੀ ਸਕਦੀ। ਇਹ ਤਾਂ ਇੱਥੇ ਲਾਉਣੀ ਹੈ, ਨੀ ਸੁਣ ਸਕਦੀ ਕਿਉਂਕਿ ਬਹਿ ਜਾਂਦੇ ਆ ਮਿੰਟ ਚ ਜਾ ਕੇ ਬਚ ਜਾਂਦੇ ਆ, ਬਹਿ ਜਾਂਦੇ ਆ ਸਵੇਰੇ ਬੜਾ ਉਹਨਾਂ ਨੂੰ ਕਹਿੰਦੇ ਮੈਂ ਤੁਹਾਨੂੰ ਡੇਢ ਮਹੀਨੇ ਦੋ ਸਵੇਰੇ ਆ ਗਿਆ।
0: ਜੀ ਬਿਲਕੁਲ, ਤੁਹਾਡੀ ਆਵਾਜ਼ ਨਿਪਾ ਜੀ ਬਹੁਤ ਹੀ ਕਲੀਅਰ ਨਹੀਂ ਆ ਰਹੀ, ਤੁਸੀਂ ਦੁਬਾਰਾ ਮਿਲਾਓ ਤੇ ਫਿਰ ਤੁਹਾਡੀ ਆਵਾਜ਼ ਆਊਗੀ। ਤੁਹਾਡੀ ਆਵਾਜ਼ ਨਾ ਜਿਵੇਂ ਕਲੀਅਰ ਹੋ ਨਹੀਂ ਪਾ ਰਹੀ ਗੱਲ, ਤੇ ਉਂਝ ਤਾਂ ਚਲੋ ਠੀਕ ਹੈ, ਤੁਸੀਂ ਕਹਿ ਰਹੇ ਹੋ ਵੀ ਜਿਹੜੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਇਹੀ ਹਾਲ ਹੈ, ਸਭ ਨੂੰ ਜਦੋਂ ਵੋਟਾਂ ਯਾਦ ਆ ਗਈਆਂ ਫਿਰ ਸ਼ਹੀਦ ਵੀ ਯਾਦ ਆ ਜਾਂਦੇ ਆ, ਬੰਦੀ ਸਿੰਘ ਵੀ ਯਾਦ ਆ ਜਾਂਦੇ ਆ, ਜਦੋਂ ਆਪਣੀਆਂ ਸਰਕਾਰਾਂ ਹੁੰਦੀਆਂ ਉਦੋਂ ਬਿਲਕੁਲ ਵੀ ਧਿਆਨ ਨਹੀਂ ਦਿੰਦੇ, ਉਦੋਂ ਤਾਂ ਕਹਿੰਦੇ ਆ ਬਸ ਅਸੀਂ ਜੋ ਕਰ ਰਹੇ ਹਾਂ ਉਹੀ ਠੀਕ ਹੈ, ਤੇ ਜਦੋਂ ਕਿਸੇ ਦੂਜੇ ਪਾਰਟੀ ਦੀ ਸਰਕਾਰ ਆ ਗਈ ਫਿਰ ਪਤਾ ਵੀ ਗੱਲਾਂ ਕਿਵੇਂ ਚੱਕਣੀਆਂ, ਫਿਰ ਉਹ ਚੱਕੀ ਜਾਂਦੇ ਆ, ਇਹ ਹੈ ਹਿਸਾਬ ਕਿਤਾਬ ਹੈ। ਸੋ ਬਿਲਕੁਲ ਜੀ, ਚਲੋ ਦੇਰ ਆਏ ਦਰੁਸਤ ਆਏ, ਉਹਨਾਂ ਨੂੰ ਯਾਦ ਕੀਤਾ ਸ਼ਹੀਦਾਂ ਨੂੰ, ਪਰ ਜਿਹੜੀ ਬੀਬੀ ਪਰਮਜੀਤ ਕੌਰ ਖਾਲੜਾ ਹੈ ਨਾ, ਉਹਨਾਂ ਨੇ ਵੀ ਕਾਫੀ ਗੱਲਾਂ ਕਹੀਆਂ, ਉਹ ਕਹਿੰਦੇ ਇੰਨੇ ਜਿਹੜੇ ਬੰਦੇ ਲਾਪਤਾ ਹੈਗੇ ਹੈ ਨਾ, ਕੋਈ ਕਮਿਸ਼ਨ ਬਣਾਓ ਤੇ ਦੇਖੋ ਫਿਰ ਜਾਂਚ ਪੜਤਾਲ ਕਰੋ ਕੌਣ ਕਿੱਥੇ ਕੀ ਹੈ ਕਿਵੇਂ ਹੋਇਆ ਹੈ ਨਾ। ਬਈ ਹੁਣ ਦੇਖੋ ਜੇ ਸਤਲੁਜ ਮੂਵੀ ਬਣੀ ਤਾਂ ਇਹ ਚੀਜ਼ਾਂ ਯਾਦ ਆਈਆਂ, ਜੇ ਨਾ ਬਣਦੀ ਜਾਂ ਰਿਲੀਜ਼ ਨਾ ਹੁੰਦੀ, ਪਹਿਲਾਂ ਤਾਂ ਚਲੋ ਰਿਲੀਜ਼ ਨਹੀਂ ਕਰਨ ਦਿੱਤੀ, ਉਹ ਵੀ ਕਦੋਂ ਰਿਲੀਜ਼ ਹੋਣੀ ਹੈ ਕਦੋਂ ਨਹੀਂ ਹੋਣੀ ਉਹ ਵੀ ਸਰਕਾਰਾਂ ਦੇ ਹੱਥ ਵਿੱਚ ਹੈ ਨਾ। ਸੋ ਹਰ ਕੋਈ ਜਿਹੜਾ ਵੀ ਯੂਜ਼ ਕਰਦਾ ਹਰ ਇੱਕ ਚੀਜ਼ ਨੂੰ ਕਿ ਸਾਨੂੰ ਕਿੱਥੇ ਤੱਕ ਫਾਇਦਾ ਹੋਣਾ ਕਿਵੇਂ ਫਾਇਦਾ ਹੋਣਾ, ਉਹ ਚੀਜ਼ਾਂ ਨੂੰ ਨਜ਼ਰ 'ਚ ਰੱਖ ਕੇ ਚਾਹੇ ਮੂਵੀਆਂ ਰਿਲੀਜ਼ ਕਰਾ ਲਓ ਚਾਹੇ ਬੰਦ ਕਰਾ ਦਿਓ, ਉਹ ਸਾਰਾ ਕੁਛ ਆਪਣੇ ਅਧਿਕਾਰ ਖੇਤਰ 'ਚ ਹੀ ਆਉਂਦਾ, ਜਿੰਨੀਆਂ ਵੀ ਪਾਰਟੀਆਂ ਜਿਹਨਾਂ ਕੋਲ ਪਾਵਰ ਹੁੰਦੀ ਹੈ। ਅਤੇ ਲਓ ਜੀ ਇੱਕ ਹੋਰ ਜਿਹੜੀ ਜਾਣਕਾਰੀ ਆਪਾਂ ਦੇਈਏ ਤੁਹਾਨੂੰ, ਇਹ ਜਾਣਕਾਰੀ ਹੈਗੀ ਕਿ ਕੈਨੇਡਾ ਦੇ ਵਿੱਚ ਜਿਹੜੇ ਵੱਧ ਰਹੇ ਅਪਰਾਧ ਹੈ ਨਾ ਉਹਨਾਂ ਨੂੰ ਨੱਥ ਪਾਉਣ ਦੇ ਲਈ ਜਿਹੜਾ ਬਿੱਲ C-14 ਹੈ ਉਹ ਹੁਣ ਲਾਗੂ ਹੋਣ ਜਾ ਰਿਹਾ। ਜਦੋਂ ਇਹ ਪਾਸ ਹੋਇਆ ਸੀਗਾ ਆਪਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਸੀਗੀ ਉਦੋਂ ਵੀ, ਸੋ ਹੁਣ ਇਹ 15 ਜੁਲਾਈ ਤੋਂ, ਕੱਲ੍ਹ ਨੂੰ 15 ਜੁਲਾਈ ਹੈ, ਜਿਹੜੀ ਆਪਾਂ ਗੱਲ ਕਰਦੇ ਹੁੰਦੇ ਸੀ ਨਾ ਵੀ ਕ੍ਰਾਈਮ ਇੰਨਾ ਵੱਧ ਗਿਆ ਅਤੇ ਜਿਹੜੇ ਕ੍ਰਾਈਮ ਕਰਦੇ ਆ ਅਤੇ ਉਹ ਨਾਲ ਦੀ ਨਾਲ ਜਦੋਂ ਪੁਲਿਸ ਉਹਨਾਂ ਨੂੰ ਫੜਦੀ ਹੈ ਅਤੇ ਬਸ ਕੁਛ ਘੰਟਿਆਂ ਦੇ ਵਿੱਚ ਉਹ ਬਾਹਰ ਘੁੰਮਦੇ ਫਿਰਦੇ ਹੁੰਦੇ ਆ, ਪਰ ਹੁਣ ਜਿਹੜਾ ਬੇਲ ਸਿਸਟਮ ਹੈ ਉਹਦੇ ਵਿੱਚ ਸਖਤਾਈ ਲਿਆਂਦੀ ਗਈ ਹੈ ਵੀ ਇਹ ਨਹੀਂ ਹੈ ਵੀ ਕੋਈ ਕੁਛ ਕੀਤਾ ਅਤੇ ਪੁਲਿਸ ਨੇ ਉਹਨੂੰ ਪਕੜਿਆ ਅਤੇ ਉਹ ਤੋਂ ਬਾਅਦ ਬੇਲ 'ਤੇ ਉਹ ਫਟਾਫਟ ਬਾਹਰ ਆ ਗਿਆ, ਉਹਦੇ ਲਈ ਜਿਹੜੇ ਆ ਕਾਨੂੰਨ ਸਖਤ ਕੀਤੇ ਗਏ ਆ। ਸੋ ਇਹ ਬਿੱਲ C-14 ਆ ਜਿਹੜਾ ਉਹ ਲਾਗੂ ਹੋਣ ਜਾ ਰਿਹਾ, BC-14 ਜਿਹਨੂੰ ਆਪਾਂ ਕਹਿੰਦੇ ਹਾਂ ਹੈ। ਸੋ ਇਹ ਕਾਨੂੰਨ 15 ਜੁਲਾਈ ਤੋਂ ਲਾਗੂ ਹੋ ਜਾਣਾ, ਨਵੇਂ ਕਾਨੂੰਨ ਤਹਿਤ ਜਿਹੜੇ ਕ੍ਰਿਮੀਨਲ ਕੋਡ ਦੇ ਵਿੱਚ 80 ਅਹਿਮ ਜਿਹੜੇ ਅਮੈਂਡਮੈਂਟ ਕੀਤੇ ਗਏ ਆ, ਸੋਧਾਂ ਕੀਤੀਆਂ ਗਈਆਂ ਕਿ ਜ਼ਮਾਨਤ ਦੇ ਜਿਹੜੇ ਨਿਯਮ ਹੈ ਨਾ ਉਹ ਬੇਹੱਦ ਸਖਤ ਹੋਣਗੇ। ਇਹ ਨਹੀਂ ਹੋਊਗਾ ਕਿ ਕੋਈ ਵੀ ਕਿਸੇ ਵੀ ਤਰੀਕੇ ਦੇ ਨਾਲ ਕੁਛ ਵੀ ਕਰਦਾ, ਜਿਵੇਂ ਹੁਣ ਦੇਖੋ ਕਿੱਡੀ ਵੱਡੀ ਸੋਨੇ ਦੀ ਚੋਰੀ ਹੋਈ ਸੀਗੀ ਹੈ ਨਾ, ਉਹ ਵੀ ਏਅਰਪੋਰਟ ਤੋਂ, ਉਹ ਵੀ ਥੋੜ੍ਹੀ ਬਹੁਤੀ ਨਹੀਂ, ਕਿੰਨੇ ਕਿਲੋ ਸੋਨਾ ਸੀਗਾ ਹੈ ਨਾ, ਜਿਹੜਾ ਉਹ ਪਤਾ ਹੀ ਨਹੀਂ ਲੱਗਿਆ ਉਹ ਕਿੱਧਰ ਚਲਾ ਗਿਆ ਹੈ। ਸੋ ਉਹ ਬੰਦਾ ਫਿਰਦਾ ਸੀ ਬਾਹਰ ਜਿੰਮ ਜਾ ਰਿਹਾ ਸੀ ਹੈ, ਅਤੇ ਹੁਣ ਇਹ ਸਖਤ ਹੋ ਜਾਣੇ ਜੀ ਕਾਨੂੰਨ, ਉਹ ਜ਼ਮਾਨਤ ਨਿਯਮ ਬਹੁਤ ਜ਼ਿਆਦਾ ਸਟ੍ਰਿਕਟ ਹੋਣਗੇ। ਚਲੋ ਬਹੁਤ ਵਧੀਆ ਹੋਏ, ਇਹ ਵੀ ਗੱਲ ਹੈ ਵੀ ਦੇਰ ਆਏ ਦਰੁਸਤ ਆਏ, ਹੋਇਆ ਤਾਂ ਸਹੀ ਹੈ ਨਾ, ਅਤੇ ਹੁਣ ਛੇਤੀ ਛੇਤੀ ਬੇਲ ਨਹੀਂ ਮਿਲਣੀ। ਔਰ ਮੇਨ ਤੌਰ 'ਤੇ ਜਿਹੜੇ ਰਿਪੀਟ ਓਫੈਂਡਰਸ ਹੈ ਜਿਹੜੇ ਵਾਰ ਵਾਰ ਗਲਤੀਆਂ ਕਰਦੇ ਸੀ ਫਿਰ ਬਾਹਰ ਹੁੰਦੇ ਸੀਗੇ, ਹੁਣ ਨਹੀਂ ਹੋਊਗਾ ਇੱਦਾਂ। ਸੋ ਇਹ ਇੱਕ ਬਹੁਤ ਵਧੀਆ ਖਬਰ ਹੈ ਜੀ। ਸੋ ਹੁਣ ਕ੍ਰਾਈਮ ਕਰਨ ਲੱਗੇ ਡਰੂਗਾ ਬੰਦਾ, ਕਿ ਵੈਸੇ ਤਾਂ ਚਲੋ ਕ੍ਰਾਈਮ ਬਿਲਕੁਲ ਵੀ ਕਰਨਾ ਨਹੀਂ ਚਾਹੀਦਾ, ਔਰ ਉਹ ਵੀ ਕੈਨੇਡਾ ਵਰਗੇ ਕੰਟਰੀ ਦੇ ਵਿੱਚ ਸਾਰਾ ਕੁਛ ਇੰਨਾ ਵਧੀਆ, ਫਿਰ ਵੀ ਆਵਾਜ਼ ਨਹੀਂ ਆਉਂਦੇ ਜਿਹੜੇ ਲੋਕ, ਉਹਨਾਂ ਲਈ ਸਭ ਕੁਛ ਵਧੀਆ ਹੋਊਗਾ। ਇੱਕ ਹੋਰ ਵਧੀਆ ਖੁਸ਼ਖਬਰੀ ਹੈ ਜੀ, ਜਿਹੜਾ ਗੌਲਡੀ ਹੋਵੇ ਇੰਟਰਨੈਸ਼ਨਲ ਬ੍ਰਿਜ ਹੈ ਉਹ 27 ਜੁਲਾਈ ਨੂੰ ਖੁੱਲ੍ਹ ਜਾਣਾ ਜੀ, ਅਤੇ ਇਹ ਗੁੱਡ ਡੀਲ ਦੱਸੀ ਗਈ ਹੈ ਜੀ ਕੈਨੇਡਾ ਦੇ ਲਈ। ਮਿਸਟਰ ਮਾਰਕ ਕਾਰਨੀ ਕਹਿੰਦੇ ਆ ਕਿ ਬਹੁਤ ਵਧੀਆ ਹੋ ਗਿਆ ਜੀ, ਔਰ ਕੈਨੇਡਾ ਨੂੰ ਵਧੀਆ ਹੋ ਜਾਊਗਾ, ਅਤੇ ਸਭ ਤੋਂ ਜ਼ਿਆਦਾ ਵਧੀਆ ਹੋ ਜਾਣਾ ਜਿਹੜੇ ਸਾਡੇ ਕਮਰਸ਼ੀਅਲ ਟਰੱਕਸ ਚਲਾਉਂਦੇ ਆ ਜੀ, ਜਿਹੜੇ ਜਾਂਦੇ ਆ ਜੀ US ਨੂੰ, ਅਤੇ ਫਿਰ ਕਿੰਨਾ ਲੰਬਾ ਸਫ਼ਰ ਉਹਨਾਂ ਨੂੰ ਹੁੰਦਾ, ਸੋ ਹੁਣ ਸ਼ਾਰਟਕੱਟ ਪਊਗਾ ਅਤੇ ਵਧੀਆ ਰਹੂਗਾ ਜੀ। ਸੋ 27 ਜੁਲਾਈ ਨੂੰ ਖੁੱਲ੍ਹ ਜਾਣਾ ਜੀ ਇਹ, ਔਰ ਇਹ ਵਿੰਡਸਰ ਓਨਟੈਰੀਓ ਅਤੇ ਡਿਟਰੋਇਟ ਨੂੰ ਕਨੈਕਟ ਕਰਦਾ ਇਹ ਬ੍ਰਿਜ ਜਿਹੜਾ ਹੈਗਾ। ਸੋ ਕੈਨੇਡਾ ਨੂੰ ਇਸ ਬ੍ਰਿਜ ਦੇ ਟੋਲ ਪ੍ਰੋਫਿਟ ਦਾ 50% ਮਿਲਣਾ, ਅਤੇ ਕੈਨੇਡਾ ਅਤੇ $6.4 billion ਜਿਹੜਾ ਉਹ ਖਰਚ ਕਰੂਗਾ। ਸੋ ਵਧੀਆ ਹੋ ਗਿਆ ਜੀ ਇਹ, ਔਰ ਜਿੰਨੇ ਸਾਡੇ ਟਰੱਕ ਡਰਾਈਵਰ ਵੀਰ ਭੈਣ ਹੈਗੇ ਆ ਸੋ ਉਹਨਾਂ ਦੇ ਲਈ ਇਹ ਬੜਾ ਵਧੀਆ, ਅਤੇ ਮੁਬਾਰਕਾਂ। ਸੋ ਇਹਦੀ ਵੇਟ ਜਿਹੜੀ ਹੈ ਕਾਫੀ ਸਮੇਂ ਤੋਂ ਹੋ ਰਹੀ ਸੀ, ਤੋ ਲਓ ਜੀ ਖੁੱਲ੍ਹ ਜਾਣਾ ਹੁਣ ਇਹ 27 ਜੁਲਾਈ ਨੂੰ।

0: ਬਿਲਕੁਲ ਜੀ, ਟਰੱਕ ਚਲਾਉਣਾ ਸੌਖਾ ਨਹੀਂ ਹੈਗਾ ਤੇ ਇੱਥੇ ਆਪਾਂ ਜ਼ਰੂਰ ਯਾਦ ਕਰਾਵਾਂਗੇ ਤੁਹਾਨੂੰ ਕਿ ਨਾ ਜਿਹੜੇ ਸਾਡੇ ਦੂਜੇ ਜਿੰਨੇ ਵੀ ਰੋਡ ਦੇ ਉੱਪਰ ਵਿਚਰ ਰਹੇ ਹੁੰਦੀਆਂ ਗੱਡੀਆਂ, ਜਿਹੜੀਆਂ ਕਾਰਾਂ ਸਪੈਸ਼ਲੀ ਤੌਰ ਤੇ ਟਰੱਕਾਂ ਦੇ ਮੂਹਰੇ ਜਾ ਕੇ ਫਸਾ ਲੈਂਦੇ ਆ ਜਾਂ ਉਹਨਾਂ ਨੂੰ ਜਗ੍ਹਾ ਨਹੀਂ ਦਿੰਦੇ ਲੇਨ ਚੇਂਜ ਕਰਨੀ, ਉਹਦੇ 'ਚ ਪ੍ਰੋਬਲਮ ਕ੍ਰੀਏਟ ਕਰਦੇ ਆ ਨਾ, ਸੋ ਜ਼ਰੂਰ, ਕਿਉਂਕਿ ਨਾ ਟਰੱਕ ਵੱਡਾ ਹੁੰਦਾ, ਸਟੋਪ ਹੌਲੀ ਹੋਣਾ, ਰਫਤਾਰ ਹੌਲੀ ਫੜਨੀ ਹੈ, ਸੋ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ। ਸੋ ਇੱਕ ਦੂਜੇ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ ਰੋਡ ਦੇ ਉੱਪਰ। ਤੇ ਲਓ ਜੀ, ਹੁਣ ਆਪਾਂ ਚੱਲੀਏ ਪੰਜਾਬ ਇੰਸ਼ੋਰੈਂਸ। ਸਾਡੇ ਨਾਲ ਸ਼ੇਰ ਜੰਗ ਸਿੰਘ ਜੀ ਰਾਣਾ ਜੁੜ ਚੁੱਕੇ ਆ ਤੇ ਸਾਨੂੰ RDSP ਦੀ ਜਾਣਕਾਰੀ ਦੇਣਗੇ, ਜਿਹੜੇ ਕਿ ਬੜੀ ਵਧੀਆ ਗ੍ਰਾਂਟ ਜਿਹੜੀ ਪ੍ਰੋਵਾਈਡ ਕਰਦੀ ਹੈ ਜੀ ਗੌਰਮੈਂਟ, ਜਿਹੜੇ ਪਰਿਵਾਰ ਦੇ ਵਿੱਚ ਕੋਈ ਵੀ ਡਿਸੇਬਿਲਿਟੀ ਕਿਸੇ ਪ੍ਰਕਾਰ ਦੀ ਹੁੰਦੀ ਹੈ ਤੇ ਉਹਦੀ ਆਪਾਂ ਜਾਣਕਾਰੀ ਲੈਂਦੇ ਹਾਂ। ਜੀ ਸਰ, ਤੁਸੀਂ ਆਉਣੇ ਆ ਰੋ ਸਰ।
1: ਥੈਂਕ ਯੂ ਸੋ ਮਚ ਜਸਵਿੰਦਰ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਜਿਹੜਾ RDSP ਦੀ ਜਾਣਕਾਰੀ ਕਾਫੀ ਦਿਨਾਂ ਤੋਂ ਦਿੰਦੇ ਆ ਰਹੇ ਹਾਂ, ਸੋ ਜਿਹੜੇ ਵੀ ਸਾਡੇ ਪਰਿਵਾਰਿਕ ਮੈਂਬਰ ਜਿਨ੍ਹਾਂ ਦੀ ਉਮਰ 49 ਸਾਲ ਤੋਂ ਘੱਟ ਹੈ, ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਤੇ ਆਪਾਂ RDSP ਪ੍ਰੋਗਰਾਮ ਦੇ ਅੰਡਰ ਫੈਡਰਲ ਗਵਰਨਮੈਂਟ ਤੋਂ $90,000 ਤੱਕ ਦੀ ਗ੍ਰਾਂਟ ਲੈ ਸਕਦੇ ਹਾਂ। ਸੋ ਜ਼ਰੂਰੀ ਨਹੀਂ ਬਾਏ ਬਰਥ ਹੀ ਕੋਈ ਪਰਸਨ ਡਿਸੇਬਲ ਹੈ ਤਾਂ ਹੀ ਉਹਨਾਂ ਨੂੰ ਗ੍ਰਾਂਟ ਮਿਲਣੀ ਹੈ। ਸੋ ਅਗਰ ਬਾਏ ਬਰਥ ਨਹੀਂ ਵੀ ਹੈਗੇ ਆਪਣਾ ਆਪਾਂ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ, ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਈਵਨ ਅਗਰ ਸਾਡੇ ਕੋਲ ਐਲੀਜੀਬਿਲਟੀ ਪਿਛਲੇ ਕਾਫੀ ਸਾਲਾਂ ਤੋਂ ਸੀਗੀ, ਤੇ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਰਿਕਵਰ ਕਰ ਸਕਦੇ ਹਾਂ। ਉਹਦਾ ਇੱਕ ਪ੍ਰੋਸੀਜਰ ਹੈਗਾ, ਤੁਸੀਂ ਤੁਹਾਨੂੰ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਐਂਡ ਜਿਹਨਾਂ ਦੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗੇ ਐਂਡ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈਗੀ ਹੈ, ਤਾਂ ਪੇਰੈਂਟਸ ਨੂੰ $3,480 ਜਿਹੜੇ ਹਰ ਸਾਲ ਜਿਹੜਾ ਹੈਗਾ ਐਕਸਟਰਾ ਮਿਲਣਗੇ। ਐਂਡ ਜਿਹਨਾਂ ਦੀ ਉਮਰ 18 ਸਾਲ ਤੋਂ ਅਬਵ ਹੈ, ਸੋ ਉਹਨਾਂ ਨੂੰ ਹੁਣ ਗਵਰਨਮੈਂਟ ਨੇ ਅਪ ਟੂ ਜਿੱਦਾਂ ਪਹਿਲਾਂ $2,400 ਸਾਲ ਦਾ ਹੁੰਦਾ ਸੀ, ਹੁਣ ਉਹਨਾਂ ਨੇ $2,450 ਇਸੇ ਸਾਲ ਤੋਂ ਜਿਹੜਾ ਹੈਗਾ ਉਹਨਾਂ ਨੇ ਵਧਾ ਦਿੱਤਾ ਹੈਗਾ। ਸੋ ਤੁਸੀਂ ਕਾਲ ਕਰਨੇ ਸਾਰੀਆਂ ਗ੍ਰਾਂਟਸ ਲੈਣ ਲਈ, ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, webside.punjabinsurance.ca। ਸੋ ਕਾਫੀ ਭੈਣੀ ਪਰਿਵਾਰ ਹੈ ਜਿਹਨਾਂ ਨੂੰ ਇਸ ਗ੍ਰਾਂਟ ਬਾਰੇ ਪਤਾ ਹੀ ਨਹੀਂ, ਕਿਉਂਕਿ 2008 ਤੋਂ ਇਹ ਗ੍ਰਾਂਟ ਸਟਾਰਟ ਹੋਈ। ਅਗਰ 3 ਜਣੇ ਐਲੀਜੀਬਲ ਸੀਗੇ, ਸਿਰਫ ਉਹਨਾਂ ਚੋਂ ਇੱਕ ਪਰਸਨ ਨੇ ਜਿਹੜਾ ਹੈਗਾ ਇਹ ਗ੍ਰਾਂਟ ਅਪਲਾਈ ਕੀਤੀ। ਅੱਜ ਕੱਲ੍ਹ ਕਾਫੀ ਆਸਾਨ ਹੈ, ਆਨਲਾਈਨ ਜਿਹੜਾ ਅਕਾਊਂਟ ਹੈ ਹਾਰਡਲੀ 10 ਮਿੰਟ ਦੇ ਵਿੱਚ ਓਪਨ ਹੋ ਜਾਂਦਾ ਹੈ, ਜਿਹੜੀਆਂ ਤੁਹਾਡੀਆਂ ਗ੍ਰਾਂਟਸ ਨੇ ਫਿਰ ਉਸ ਤੋਂ ਬਾਅਦ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਸਿਰਫ ਜਿਹੜੀ ਏਜ ਹੈ 49 ਸਾਲ ਤੋਂ ਅਗਰ ਘੱਟ ਹੈ ਤਾਂ ਹੀ ਆਪਾਂ ਜਿਹੜਾ ਹੈਗਾ ਗ੍ਰਾਂਟਸ ਜਿਹੜੀਆਂ ਲੈ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਸੋ ਕਾਫੀ ਆਪਣੇ ਕੈਨੇਡਾ ਦੇ ਵਿੱਚ ਪੈਂਦੀ ਸਪੈਸ਼ਲ ਨੀਡ ਵਾਲੇ ਬੱਚੇ ਨੇ, ਸੋ ਜਿੰਨੇ ਵੀ ਸਪੈਸ਼ਲ ਨੀਡ ਵਾਲੇ ਬੱਚੇ ਹੈਗੇ ਨੇ, ਮੈਂ ਸਪੈਸ਼ਲੀ ਪੇਰੈਂਟਸ ਨੂੰ ਕਹਾਂਗਾ ਜ਼ਰੂਰ ਆਪਾਂ RDSP ਅਕਾਊਂਟ ਓਪਨ ਕਰੀਏ, ਕਿਉਂਕਿ ਜਿੰਨੀ ਦੇਰ ਤੱਕ ਪੇਰੈਂਟਸ ਅਲਾਈਵ ਹੈਗੇ ਨੇ ਉਹਨਾਂ ਬੱਚਿਆਂ ਦੀ ਟੇਕ ਕੇਅਰ ਵਧੀਆ ਹੋ ਜਾਂਦੀ ਹੈ। ਪਰ ਜੇ ਕੱਲ੍ਹ ਨੂੰ ਪੇਰੈਂਟਸ ਨੂੰ ਪਹਿਲਾਂ ਕੁਛ ਹੋ ਗਿਆ ਤੇ ਉਹਨਾਂ ਬੱਚਿਆਂ ਦੀ ਟੇਕ ਕੇਅਰ ਕਿਸੇ ਨੇ ਵੀ ਨਹੀਂ ਕਰਨੀ ਹੁੰਦੀ, ਸੋ ਇਟ ਇਜ਼ ਵੈਰੀ ਟਫ। ਸੋ ਗਵਰਨਮੈਂਟ ਚਾਹੁੰਦੀ ਹੈ ਕਿ ਜਿਹੜੇ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ ਉਹਨਾਂ ਦੇ ਫਿਊਚਰ ਨੂੰ ਸਟਰੋਂਗ ਬਣਾਇਆ ਜਾਵੇ ਤਾਂ ਕਿ ਉਹ ਕਿਤੇ ਕਿਸੇ ਤੇ ਵੀ ਜਿਹੜਾ ਹੈਗਾ ਫਾਈਨੈਂਸ਼ੀਅਲ ਡਿਪੈਂਡੈਂਟ ਨਾ ਹੋਣ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਲਾਸਟ ਵਿੱਚ ਕੁਛ ਮੈਂ ਇੰਪੇਅਰਡ ਕੰਡੀਸ਼ਨ ਪੈਂਦੀ ਦੱਸਣਾ ਚਾਹਾਂਗਾ ਜਿਹਦੇ ਅੰਡਰ ਤੁਸੀਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹੋ। ਅਗਰ ਕੋਈ ਪਰਸਨ ਇਨਸੁਲਿਨ ਡਿਪੈਂਡੈਂਟ ਹੈ, ਕਿਉਂਕਿ 2023 ਤੋਂ ਪਹਿਲਾਂ ਜਿਹੜੇ ਲੋਕ ਇਨਸੁਲਿਨ ਡਿਪੈਂਡੈਂਟ ਸੀਗੇ ਉਹਨਾਂ ਨੂੰ ਇਹ ਗ੍ਰਾਂਟ ਨਹੀਂ ਸੀ ਮਿਲਦੀ, ਪਰ 2023 ਤੋਂ ਬਾਅਦ ਗਵਰਨਮੈਂਟ ਨੇ ਉਹਨਾਂ ਨੂੰ ਵੀ ਇਸ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਹੈ। ਸੋ ਅਗਰ ਤੁਸੀਂ ਇਨਸੁਲਿਨ ਡਿਪੈਂਡੈਂਟ ਹੈਗੇ ਹੋ ਤਾਂ ਵੀ ਤੁਸੀਂ ਇਹ ਗ੍ਰਾਂਟ ਲੈ ਸਕਦੇ ਹੋ। ਇਸ ਤੋਂ ਇਲਾਵਾ ਆਟਿਜ਼ਮ, ADHD ਦਾ ਇਸ਼ੂ ਹੈ, ਬਾਈਪੋਲਰ, ਸਕਿਜ਼ੋਫਰੀਨੀਆ, ਲੂਪਸ, ਸਵੇਅਰ ਆਰਥਰਾਈਟਿਸ, ਸਵੇਅਰ ਡਿਪਰੈਸ਼ਨ ਹੈਗਾ, ਹਾਰਟ ਦਾ ਇਸ਼ੂ ਹੈਗਾ, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਸੋ ਕਾਫੀ ਚੀਜ਼ਾਂ ਨੇ ਜਿਹੜੀਆਂ ਗਵਰਨਮੈਂਟ ਵੱਲੋਂ ਕਵਰ ਕੀਤੀਆਂ ਜਾ ਰਹੀਆਂ ਨੇ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਆਪਾਂ ਤੁਹਾਨੂੰ ਗਾਈਡ ਕਰ ਦਾਂਗੇ ਵੀ ਕਿੱਦਾਂ ਮੈਕਸੀਮਮ ਤੋਂ ਮੈਕਸੀਮਮ ਬੈਨੀਫਿਟਸ ਲਏ ਜਾ ਸਕਦੇ ਨੇ। ਨੰਬਰ ਹੈ ਪੰਜਾਬ ਇੰਸ਼ੋਰੈਂਸ ਤੇ ਮੇਰਾ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਪੰਜੀ ਸਮਾਂ ਦੇਣ ਲਈ
0: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ, ਕੰਟੈਕਟ ਜ਼ਰੂਰ ਕਰੋ। ਤੇ ਲਓ ਜੀ, ਦੀਪਾਂਸ਼ ਦਾ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ, ਮੈਨੂੰ ਮੈਸੇਜ ਆਇਆ ਕਹਿੰਦੇ ਕਿ ਨੰਬਰ ਦੇ ਦਿਓ ਦੀਪਾਂਸ਼ ਦਾ। ਬਿਲਕੁਲ, ਤੁਸੀਂ ਟਿਕਟਾਂ ਬੁੱਕ ਕਰਾਓ, $1,460 ਦੀ ਤੁਹਾਨੂੰ ਟਿਕਟ ਮਿਲਣੀ ਹੈ ਏਅਰ ਫੇਅਰ ਹਵਾਈ ਸਫ਼ਰ ਤੁਸੀਂ ਕਰਨਾ, ਤੁਸੀਂ ਬੈਕ ਹੋਮ ਜਾਣਾ ਚਾਹੁੰਦੇ ਹੋ, ਅਤੇ ਉਹਦੇ ਲਈ ਮੈਂ ਇੱਕ ਵਾਰ ਫਿਰ ਅਨਾਊਂਸ ਕਰ ਦਿੰਦੀ ਹਾਂ। ਟੋਰੋਂਟੋ ਟੂ ਦਿੱਲੀ ਜੇ ਤੁਸੀਂ ਜਾਣਾ ਸਤੰਬਰ ਦੇ ਵਿੱਚ ਜਾਣਾ, ਅਕਤੂਬਰ ਨਵੰਬਰ ਦਸੰਬਰ ਕਦੇ ਵੀ ਤੁਸੀਂ ਇਹਨਾਂ 3 ਮਹੀਨਿਆਂ 'ਚ ਕਦੇ ਵੀ ਵਾਪਸ ਆ ਸਕਦੇ ਹੋ। 1460 ਦੀ ਟਿਕਟ ਮਿਲ ਰਹੀ ਹੈ, ਇੱਕ ਸਟੋਪ ਹੈ, ਦੋ ਬੈਗ ਲੈ ਕੇ ਜਾ ਸਕਦੇ ਹੋ। ਅਤੇ ਜਨਵਰੀ ਦੇ ਵਿੱਚ ਤੁਸੀਂ 10 ਜਾਂ 11 ਤੋਂ ਬਾਅਦ, 10-11 ਜਨਵਰੀ ਤੋਂ ਬਾਅਦ ਜੇ ਜਾਣਾ ਅਤੇ ਫਰਵਰੀ 'ਚ ਵਾਪਸ ਆਉਣਾ ਤਾਂ ਵੀ 1460 ਦੀ ਟਿਕਟ ਬੜੀ ਵਧੀਆ ਮਿਲ ਰਹੀ ਹੈ ਤੁਹਾਨੂੰ। ਸਪਟੈਂਬਰ ਮੰਥ 'ਚ ਤੁਸੀਂ ਜਾਣਾ ਚਾਹੁੰਦੇ ਹੋ, ਜਨਵਰੀ ਫਰਵਰੀ ਦੇ ਵਿੱਚ ਵਾਪਸ ਆਉਣਾ ਚਾਹੁੰਦੇ ਹੋ, ਯਾਨੀ ਕਿ ਇਸ ਸਾਲ ਜਾਓ ਅਤੇ ਅਗਲੇ ਸਾਲ ਵਾਪਸ ਆਓ, ਠੀਕ ਹੈ। 1460 ਦੀ ਟਿਕਟ ਮਿਲ ਰਹੀ, 1460, ਅਤੇ ਇੰਨਾ ਘੱਟ ਰੇਟ ਤੁਹਾਨੂੰ ਮਿਲਣਾ ਨਹੀਂ ਹੈ। ਜਿਹੜੇ ਹਾਲਾਤ ਬਣੇ ਹੋਏ ਆ ਨਾ US ਅਤੇ ਇਰਾਕ ਦੇ ਵਿੱਚ, ਦੇਖੋ ਜਿਹੜਾ ਹੋਰਮੂਜ਼ ਦੇ ਪਿੱਛੇ ਕਿੰਨੀ, ਜਿਹੜਾ ਸਟੇਟ ਆਫ ਹੋਰਮੂਜ਼ ਹੈ ਉਹ 'ਤੇ ਕੰਟਰੋਲ ਕਰਨ ਦੀ ਕਿੰਨੀ ਗੱਲਬਾਤ ਹੋ ਰਹੀ, ਅਤੇ ਉਹਨੂੰ ਲੈ ਕੇ ਜਿਹੜਾ ਹੈਗਾ ਯੁੱਧ ਉਹ ਚੱਲੀ ਜਾ ਰਿਹਾ, ਅਤੇ ਜਿਹੜੇ ਗੈਸ ਪ੍ਰਾਈਸਿਸ ਹੈ ਉਹ ਵਧੀ ਜਾ ਰਹੇ ਆ। ਸੋ ਇਸ ਕਰਕੇ ਤੁਸੀਂ ਆਪਣੀਆਂ ਟਿਕਟਾਂ ਹੁਣੇ ਬੁੱਕ ਕਰਾ ਲਓ, ਫਿਰ ਆਰਾਮ ਨਾਲ ਕਦੇ ਮਰਜ਼ੀ ਜਾਓ, ਤੁਹਾਨੂੰ ਪ੍ਰੋਬਲਮ ਨਹੀਂ ਹੋਣੀ, ਠੀਕ ਹੈ ਨਾ। ਸੋ ਵੈਸੇ ਵੀ ਜੇ ਆਪਾਂ ਇੱਥੇ ਦੇਖੀਏ, ਅੱਜ ਰਾਤ ਨੂੰ ਗੈਸ ਪ੍ਰਾਈਸਿਸ ਜਿਹੜੇ ਆ ਉਹ ਵੱਧ ਜਾਣੇ ਹੋਰ, ਅਤੇ ਕੱਲ੍ਹ ਵੀ ਵਧੇ ਆ। ਸੋ ਤੁਸੀਂ ਨੰਬਰ ਨੋਟ ਕਰੋ ਜੀ, 905-673-1400, ਦੁਆਬਾ ਟੂਰਸ ਐਂਡ ਟਰੈਵਲਸ ਨੂੰ ਕਰੋ ਕੰਟੈਕਟ, ਅਤੇ ਟਿਕਟਾਂ ਬੁੱਕ ਕਰਾਓ। $1460 ਬਹੁਤ ਵਧੀਆ ਰੇਟ ਹੈ, ਇਹ ਤੋਂ ਘੱਟ ਤਾਂ ਤੁਹਾਨੂੰ ਨਹੀਂ ਮਿਲ ਸਕਦਾ ਰੇਟ, ਪਰ ਵੱਧ ਸਕਦਾ, ਅਤੇ ਵਧਣ ਤੋਂ ਪਹਿਲਾਂ ਪਹਿਲਾਂ ਬੁੱਕ ਕਰਾ ਲਓ 905-673-1400, ਕਿਉਂਕਿ ਵੈਰੀ ਵੈਰੀ ਲਿਮਿਟਿਡ ਸੀਟਸ ਹੈ, ਬਹੁਤ ਸਾਰੀਆਂ ਸੀਟਾਂ ਚਲੇ ਗਈਆਂ, ਬਸ ਥੋੜ੍ਹੀਆਂ ਬਹੁਤੀਆਂ ਰਹਿ ਗਈਆਂ, ਅਤੇ ਫਿਰ ਤੁਸੀਂ ਕਹੋਗੇ ਲੈ ਅਸੀਂ ਤਾਂ ਕਾਲ ਕੀਤੀ ਅਤੇ ਉਹ ਟਿਕਟਾਂ ਹੀ ਨਹੀਂ ਮਿਲੀਆਂ, ਇਹ ਕੀ ਗੱਲ ਬਣੀ। ਸੋ ਨੰਬਰ ਨੋਟ ਕਰੋ 905-673-1400, 9056731400 'ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਅਤੇ ਲਓ ਜੀ, ਇੱਕ ਨਾ ਜਿਹੜੀ ਸੈਡ ਨਿਊਜ਼ ਵੀ ਹੈ, ਜਿਹੜੇ ਮਿਊਜ਼ਿਕ ਕੰਪੋਜ਼ਰ ਹੈ ਨਾ ਪਿਆਰੇ ਲਾਲ ਜੀ, ਲਕਸ਼ਮੀਕਾਂਤ ਪਿਆਰੇ ਲਾਲ, ਇਹ ਦੋਨਾਂ ਨੇ ਬੜਾ ਮਿਊਜ਼ਿਕ ਵਧੀਆ ਜਿਹੜਾ ਸਾਡੇ ਨੂੰ ਦਿੱਤਾ ਹੈਗਾ, ਔਰ ਇੱਕ ਤੋਂ ਇੱਕ ਫਿਲਮਾਂ ਦੇ ਵਿੱਚ ਇਹਨਾਂ ਨੇ ਜਿਹੜੇ ਮਿਊਜ਼ਿਕ ਆਪਣਾ ਦਿੱਤਾ, ਜਿਵੇਂ ਬੌਬੀ ਹੋ ਗਿਆ, ਕਰਜ਼ ਮੂਵੀ ਹੋ ਗਈ, ਅਤੇ ਬਹੁਤ ਸਾਰੀਆਂ ਮੂਵੀਜ਼ ਹੈ, ਅਤੇ ਸ਼ੋਰ ਮੂਵੀਜ਼, ਅਤੇ ਆ ਗਾਣਾ ਦੇਖੋ ਕਿੰਨਾ ਮਸ਼ਹੂਰ ਹੈ, ਮੈਂ ਤੁਹਾਡੇ ਲਈ ਲਾਉਂਦੀ ਹਾਂ। ਸੋ ਉਹਨਾਂ ਦੀ ਜਿਹੜੀ ਵਾਈਫ ਹੈ ਨਾ, ਜਿਹੜੇ ਲਕਸ਼ਮੀਕਾਂਤ ਆ, ਉਹ ਤਾਂ ਚਲੋ ਪਹਿਲੇ ਹੀ ਇਸ ਦੁਨੀਆ ਤੋਂ ਜਾ ਚੁੱਕੇ ਆ, ਸੋ ਜਿਹੜੇ ਉਹਨਾਂ 'ਚੋਂ ਪਿਆਰੇ ਲਾਲ ਹੈ ਉਹਨਾਂ ਦੀ ਵਾਈਫ ਸੁਨੀਲਾ ਸ਼ਰਮਾ, ਉਹਨਾਂ ਦਾ ਦੇਹਾਂਤ ਹੋ ਗਿਆ ਜੀ 78 ਈਅਰਸ ਦੀ ਏਜ ਦੇ ਵਿੱਚ। ਇੰਡੀਅਨ ਆਈਡਲ ਤੁਸੀਂ ਦੇਖਿਆ ਹੋਣਾ, ਉਹਦੇ ਵਿੱਚ ਜਦੋਂ ਵੀ ਪਿਆਰੇ ਲਾਲ ਜੀ ਆਉਂਦੇ ਹੁੰਦੇ ਸੀਗੇ, ਸੋ ਉਹ ਨਾਲ ਹੁੰਦੇ ਸੀਗੇ, ਹੈ ਨਾ। ਸੋ ਉਹਨਾਂ ਦਾ ਆਪਸ ਦੇ ਵਿੱਚ ਬੜਾ ਹੀ, ਜਿਵੇਂ ਕਹਿੰਦੇ ਨਾ, ਵਧੀਆ ਬੌਂਡ ਹੈ, ਅਤੇ ਬੜਾ ਆਪਸ ਦੇ ਵਿੱਚ ਐਨ ਇੱਕ ਦੂਜੇ ਦੀ ਰਿਸਪੈਕਟ ਕਰਦੇ ਹੁੰਦੇ ਸੀ, ਅਤੇ ਬੜਾ ਵਧੀਆ ਦਿਖਾਉਂਦੇ ਹੁੰਦੇ ਸੀ। ਸੋ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਆ, ਜਿਹੜੇ ਪਿਆਰੇ ਲਾਲ ਜੀ ਦੀ ਵਾਈਫ ਹੈ ਸੁਨੀਲਾ ਸ਼ਰਮਾ, 78 ਈਅਰਸ ਦੀ ਏਜ ਸੀਗੀ ਜੀ ਉਹਨਾਂ ਦੀ, ਅਤੇ ਇੱਕ ਸੈਡ ਨਿਊਜ਼ ਹੈ ਜੀ ਇਹ, ਦੁਨੀਆ ਦੇ ਵਿੱਚੋਂ ਕਦੇ ਵੀ ਕੋਈ ਜਾਂਦਾ, ਚਾਹੇ ਜਿੰਨੀ ਮਰਜ਼ੀ ਉਮਰ ਭੋਗ ਕੇ ਜਾਵੇ, ਹੈ ਨਾ। ਚਲੋ ਵੈਸੇ ਗਏ ਬੜੇ ਆਰਾਮ ਦੇ ਨਾਲ ਹੈ, ਕੋਈ ਉਹਨਾਂ ਨੂੰ ਇੰਨੀ ਤਕਲੀਫ ਨਹੀਂ ਹੋਈ, ਸੋ ਬਿਲਕੁਲ ਰਾਜੀ ਬਾਜੀ ਸੀਗੇ, ਪਰ ਜਦੋਂ ਕੋਈ ਜਾਂਦਾ ਤਾਂ ਸੈਡ ਤਾਂ ਹੁੰਦੇ ਹੀ ਹੈ, ਹੈ ਨਾ। ਸੋ ਪਿਆਰੇ ਲਾਲ ਜੀ ਕਹਿੰਦੇ ਬੜੇ ਸੈਡ ਸੀਗੇ, ਸੋ ਵੀਲ ਚੇਅਰ 'ਤੇ ਗਏ ਉਹ, ਇਹਨਾਂ ਦਾ ਫਿਊਨਰਲ ਹੋਇਆ, ਸੋ ਅਸੀਂ ਵੀ ਬਿਲਕੁਲ ਉਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਸ਼ਾਮਿਲ ਹੁੰਦੇ ਹਾਂ।

0: ਹਾਂਜੀ ਭਾਜੀ ਕੀ ਹਾਲ ਚਾਲ?
1: ਬੜਾ
0: ਵਧੀਆ, ਤੁਸੀਂ ਦੱਸੋ?
1: ਬਸ ਠੀਕ ਭੈਣ ਜੀ, ਹੁਣ ਤਾਂ ਮੈਨੂੰ ਲੱਗਦਾ ਸਾਰਿਆਂ ਨੂੰ ਫੜ ਕੇ ਹਟੂਗੇ ਲੱਗੇ, ਟਰੰਪ ਹੋਣੀ ਦੁਆਲੇ ਹੋਏ ਸਾਰੇ।

ਹੋਊਗਾ ਐਕਸ਼ਨ, ਬਾਕੀ ਦੇਖਦੇ ਹਾਂ ਜੀ। ਅੱਜ ਲਓ ਜੀ ਫੀਫਾ ਵਰਲਡ ਕੱਪ 2026 ਦਾ ਸੈਮੀ ਫਾਈਨਲ ਹੈ ਜੀ, ਫਸਟ ਸੈਮੀ ਫਾਈਨਲ ਫਰਾਂਸ ਤੇ ਸਪੇਨ ਦੇ ਵਿੱਚ ਹੈ 3 ਵਜੇ। ਸੋ ਦੇਖਦੇ ਹਾਂ ਵੀ ਕੌਣ ਜਿੱਤਦਾ, ਫਰਾਂਸ ਜਿੱਤਦਾ ਕਿ ਸਪੇਨ ਜਿੱਤਦਾ। ਬਾਕੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕਿ ਸਪੇਨ ਜਿੱਤੂਗਾ ਕਿ ਫਰਾਂਸ ਜਿੱਤੂਗਾ। ਜੇ ਆਪਾਂ ਫਿਰ ਕੱਲ੍ਹ ਨੂੰ ਦੇਖਾਂਗੇ ਵੀ ਕਿਹਨਾਂ ਨੇ ਜਿਹੜਾ ਨੇ ਬਿਲਕੁਲ ਸਹੀ ਸੋਚਿਆ ਅਤੇ ਉਵੇਂ ਹੀ ਰਿਜ਼ਲਟ ਆਇਆ, ਪਤਾ ਲੱਗ ਜੂਗਾ ਕਿਹੜੇ ਫਰਾਂਸ ਨੂੰ ਚਾਹੁੰਦੇ ਆ ਵੀ ਫਰਾਂਸ ਜਿੱਤੇ ਉਹ ਫਰਾਂਸ ਲਿਖ ਕੇ ਭੇਜ ਦਿਓ। ਜਿਹੜੇ ਚਾਹੁੰਦੇ ਆ ਵੀ ਆ ਲੱਗਦਾ ਉਹਨਾਂ ਨੂੰ ਵੀ ਹਾਂਜੀ ਸਪੇਨ ਦੀ ਜਿਹੜੀ ਟੀਮ ਹੈ ਉਹ ਜ਼ਿਆਦਾ ਵਧੀਆ, ਅਤੇ ਉਹ ਸਪੇਨ ਲਿਖ ਕੇ ਭੇਜ ਦਿਓ। ਮੇਰਾ ਨੰਬਰ 6474523340 6477652340 'ਤੇ ਤੁਸੀਂ ਮੈਨੂੰ ਲਿਖ ਕੇ ਭੇਜਣਾ ਵੀ ਤੁਸੀਂ ਕਿਹੜੀ ਟੀਮ ਨਾਲ ਹੋ ਅਤੇ ਤੁਹਾਨੂੰ ਕੀ ਲੱਗਦਾ ਕਿਹੜੀ ਟੀਮ ਅੱਜ ਜਿੱਤ ਕੇ ਫਾਈਨਲ ਦੇ ਵਿੱਚ ਪਹੁੰਚ ਜਾਊਗੀ। ਅਤੇ ਲਓ ਜੀ ਮੈਂ ਨੰਬਰ ਦੇਵਾਂ ਤੁਹਾਨੂੰ ਆਲ ਟਰੱਕ ਲਿਊਬ ਐਂਡ ਵਾਸ਼ ਦਾ, ਇਹਨਾਂ ਨੇ ਜੁਲਾਈ ਮਹੀਨੇ ਦੇ ਵਿੱਚ ਬੜੇ ਸਪੈਸ਼ਲ ਲਾਏ ਹੋਏ ਆ। ਜੇਕਰ ਤੁਸੀਂ ਆਇਲ ਚੇਂਜ ਕਰਾਉਂਦੇ ਹੋ ਅਤੇ ਤੁਹਾਨੂੰ ਬਹੁਤ ਵਧੀਆ ਜਿਹੜਾ ਫ੍ਰੀ ਟਿਮ ਹੋਟਨ ਦਾ ਕਾਰਡ ਮਿਲ ਜਾਣਾ, ਟਰੱਕ ਦੀ ਸਰਵਿਸ ਕਰਵਾਓਗੇ ਤਾਂ ਟਰੱਕ ਵਾਸ਼ 'ਤੇ ਸਪੈਸ਼ਲ ਡਿਸਕਾਊਂਟ ਮਿਲ ਜਾਣਾ, ਕੈਟ ਬੈਟਰੀਜ਼ ਤੁਸੀਂ ਇੰਸਟਾਲ ਕਰਾਓ ਅਤੇ ਪਤਾ ਕਿੰਨੇ 'ਚ ਇੰਸਟਾਲ ਹੋ ਜਾਣੀ ਹੈ, $850 'ਚ, $850 ਦੇ ਵਿੱਚ ਤੁਹਾਡੀਆਂ ਕੈਟ ਬੈਟਰੀਜ਼ ਜਿਹੜੀਆਂ ਇੰਸਟਾਲ ਕਰਕੇ ਦੇਣਗੇ। ਏ ਸੀ ਰੀਚਾਰਜ ਕਰਾਓ, ਅਤੇ ਅੱਜ ਤਾਂ ਬੜੀ ਲੋੜ ਹੈ ਜੀ ਏ ਸੀ ਦੀ। ਅਤੇ ਏ ਸੀ ਦਾ ਨਾ ਇੱਕ ਮੈਂ ਬੜਾ ਵਧੀਆ ਦੇਖ ਰਹੀ ਸੀ ਤੁਹਾਡੇ ਲਈ, ਮੈਂ ਜ਼ਰੂਰ ਥੋੜ੍ਹਾ ਜਿਹਾ ਲਾਊਂਗੀ, ਉਹ ਗਾਣਾ ਤਾਂ ਚਲੋ ਅੱਗੇ ਥੋੜ੍ਹਾ ਜਿਹਾ ਇੱਦਾਂ ਹੀ ਹੈ ਪਰ ਮੈਂ ਸ਼ੁਰੂ ਜਿਹਾ ਲਾਊਂਗੀ। ਸੋ ਏ ਸੀ ਰੀਚਾਰਜ ਕਰਾਓ $185 ਦੇ ਵਿੱਚ, ਸਰਵਿਸ ਵਾਸ਼ ਰਿਪੇਅਰ ਸਭ ਕੁਛ ਇੱਕ ਛੱਤ ਥੱਲੇ ਹੋ ਜਾਣਾ। ਨੰਬਰ ਤੁਸੀਂ ਨੋਟ ਕਰੋ ਆਲ ਟਰੱਕ ਲਿਊਬ ਐਂਡ ਵਾਸ਼ ਦਾ, ਅਤੇ ਨੰਬਰ ਕੀ ਹੈ ਇਹ, ਨੰਬਰ ਹੈਗਾ ਜੀ 905-452-5995, 905-452-9995 'ਤੇ ਗੱਲਬਾਤ ਕੀਤੀ ਜਾ ਸਕਦੀ। ਸੋ ਅੱਜ ਏ ਸੀ ਦੀ ਲੋੜ ਤਾਂ ਪੈਣੀ ਹੈ ਨਾ, ਆ ਲਓ।

0: रात हमें छड़ दिनी आ, पर जनाब चले किथे हो?
1: मैं चलिया स्काईडम ऑटो एंड बॉडी सेंटर, जेड़े कर देने मेरी कार दी केयर, बेस्ट सर्विस ते फुल रिपेयर।
0: ए होई हन स्काईडम ग्रुप ऑफ कंपनीज, जेना दिया जीटीए दे विच चार लोकेशन ने, मेरी फ्रेंड अनु दी एक्सीडेंटल कार भी फिक्स करके नवी बनाती सी।
1: जी हां, कारा दे नाल नाल बसा अते वड्डे ट्रकां दी हर तरह दी रिपेयर अते बॉडी वर्क दा काम भी कीता जांदा है। फ्लीट वास्ते बेस्ट पैकेज प्रोवाइड कीते जांदे ने। वधेरे जानकारी लई कॉल करो 905-874-9878।
2: ਬਿਲਕੁਲ ਜੀ, ਤੁਸੀਂ ਸਕਾਈਡੋਮ ਗਰੁੱਪ ਆਫ ਕੰਪਨੀਜ਼ ਨੂੰ ਕੰਟੈਕਟ ਕਰਨਾ ਤੇ ਨਾਲ ਦੀ ਨਾਲ ਇੱਕ ਵਾਰ ਮੈਂ ਨੰਬਰ ਆਲ ਟਰੱਕ ਲਿਊਬ ਐਂਡ ਵਾਸ਼ ਦਾ ਦੁਬਾਰਾ ਦੇ ਦਵਾਂ। ਤੁਸੀਂ ਇਹਨਾਂ ਨੰਬਰਾਂ ਨੂੰ ਘੁਮਾ ਕੇ ਆਪਣੇ ਟਰੱਕ ਦੀ ਸਰਵਿਸ, ਵਾਸ਼, ਜੋ ਵੀ ਤੁਸੀਂ ਕਰਾਉਣਾ ਚਾਹੁੰਦੇ ਹੋ, ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ 905-452-5555 ਤੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਕਹਿੰਦੇ ਆ ਕਿ ਕੁਛ ਡਰਾਈਵਰਸ ਚਾਹੀਦੇ ਆ, ਪਰ ਤਜਰਬਾ ਹੋਣਾ ਚਾਹੀਦਾ 2 ਸਾਲ ਦਾ, CVOR ਬਿਲਕੁਲ ਕਲੀਨ ਕਲੀਅਰ ਹੋਣਾ ਚਾਹੀਦਾ। ਨੰਬਰ ਤੁਸੀਂ ਨੋਟ ਕਰੋ, ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕਰੋ ਕੰਟੈਕਟ 647-292-5757 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਤੇ ਲਓ ਜੀ, CN ਟਾਵਰਸ, ਜਿਹੜਾ CN ਟਾਵਰ ਹੈ ਨਾ ਆਪਣਾ, 50 ਈਅਰਸ ਓਲਡ ਹੋ ਗਿਆ। CN ਟਾਵਰ ਜਿਹੜਾ 50 ਈਅਰਸ ਓਲਡ ਹੋ ਗਿਆ, 50 ਸਾਲ ਹੋ ਗਏ ਬਣੇ ਨੂੰ। ਤੇ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਆਪਾਂ ਕਈ ਵਾਰੀ ਨਾ ਜਿਹੜੇ ਤਾਂ ਇੱਥੇ ਆਉਂਦੇ ਆ ਉਹ ਫਟਾਫਟ ਜਾ ਆਉਂਦੇ ਆ, ਘੁੰਮ ਫਿਰ ਆਉਂਦੇ ਆ, ਹੈ ਨਾ, ਦੇਖ ਆਉਂਦੇ ਆ, ਪਰ ਬਹੁਤੇ ਵਾਰ ਆਪਾਂ ਦੇਖਦੇ ਹਾਂ ਕਿ ਅਸੀਂ ਜਾ ਹੀ ਨਹੀਂ ਪਾਉਂਦੇ

0: ਤੇ ਕੋਸ਼ਿਸ਼ ਕਰੀ ਜਾਂਦੇ, ਚਲੋ ਹੁਣ ਜਾਂਦੇ, ਤੇ ਬਹੁਤੇ ਸਾਡੇ ਸਾਰੇ ਲਿਸਨਰ ਹੋਣਗੇ ਜਿਨ੍ਹਾਂ ਨੇ ਹਾਲੇ ਤੱਕ ਸੀਐਨ ਟਾਵਰ ਵਿਜ਼ਿਟ ਨਹੀਂ ਕੀਤਾ ਹੋਣਾ, ਪਰ ਬਹੁਤਿਆਂ ਨੇ ਤਾਂ ਕਈ ਵਾਰ ਕਈ ਜਾ ਜਾਂਦੇ ਆ, ਹਨਾ। ਸੋ ਬਿਲਕੁਲ ਜੀ, ਜੇ ਨਹੀਂ ਗਏ ਬਿਲਕੁਲ ਜਾ ਕੇ ਆਓ ਸੀਐਨ ਟਾਵਰ। 50 ਸਾਲ
1: ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: certified health insurance specialist from Top Trace Insurance Agency.
1: ਕਾਰਾਂ ਐਸਯੂਵੀ ਟਰੱਕ ਪਿਕਅਪ ਟਰੱਕ ਘਰਾਂ ਦੇ ਸੋਫੇ ਕਾਰਪੇਟ ਕੁਰਸੀਆਂ ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600 $100 ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ 416-475-6600 ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ 416-475-6600
2: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ ਸੈਲੂਲਰ ਪੁਆਇੰਟ ਮੋਰ ਫੋਨਸ ਮੋਰ ਪਲਾਨਸ ਮੋਰ ਚੋਇਸ
1: ਡਾਕਟਰ ਕੁਮਾਰ ਡਾਕਟਰ ਕੁਮਾਰ ਡਾਕਟਰ ਕੁਮਾਰ ਡਾਕਟਰ ਕੁਮਾਰ ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ ਅਫੀਮ ਪੋਸਤ ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ ਲੇਡੀਜ਼ ਅਤੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ ਬਜ਼ੁਰਗਾਂ ਦੇ ਮੋਢੇ ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ
3: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
4: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
5: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ Eagle Truck Sale, 17 Stratton Avenue, Brampton. Call Will Seiko, 416-819-6000.
6: ਯਾਰ ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂਆਂ ਕਢਾਤਾ ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇਗਾ
7: ਟੌਪ ਫਾਈਨੈਂਸ਼ੀਅਲ ਇੰਕ ਤੋਂ ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ
8: ਕ੍ਰਿਟੀਕਲ ਮਾਰਗੇਜ ਆਰਈਐਸਪੀ ਆਰਆਰਐਸਪੀ ਵਿਜ਼ਿਟਰ ਇੰਸ਼ੋਰੈਂਸ ਸੁਪਰ ਵੀਜ਼ਾ ਸਪੈਸ਼ਲ ਡਿਸੇਬਿਲਿਟੀ ਪਲਾਨ ਫਾਰ ਟਰੱਕਰਸ ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ
7: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 647-3300-3100
8: Yamilo 70 Delta Park Boulevard Unit 11 Brampton एच के मूवर्स का हो साथ लोकल एंड लॉन्ग डिस्टेंस के लिए टेंशन लेने की नहीं है बात एच के मूवर्स होम ऑफिस अपार्टमेंट्स एंड डिलीवरी बिग और स्मॉल वी मूव इट ऑल वी ऑल्सो शिप कार्स वी ऑल्सो डू स्टोरेज 30 इयर्स एक्सपीरियंस वी सर्व विद अ स्माइल एच के मूवर्स गिव अस अ कॉल मिस्टर हरमिंदर 416-524-6704 416-524-6704
9: हासल फ्री मूविंग के लिए एच के मूवर
1: ਕਾਰਾਂ ਐਸਯੂਵੀ ਟਰੱਕ ਪਿਕਅਪ ਟਰੱਕ ਘਰਾਂ ਦੇ ਸੋਫੇ ਕਾਰਪੇਟ ਕੁਰਸੀਆਂ ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600 $100 ਦੇ ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ 416-475-6600 ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ 416-475-6600
10: ਲਓ ਜੀ ਚੱਕੋ ਫਿਰ ਖੁਸ਼ਖਬਰੀ ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ ਹੁਣ ਜਦੋਂ ਵੀ ਤੁਸੀਂ ਕੈਨੇਡੀਅਨ ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫੀਲਡ ਰੋਡ ਬ੍ਰੈਂਪਟਨ ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟ ਲੈਂਡ 9054569900

0: ਜੇ ਤੁਸੀਂ ਵੀ ਫਸਟ ਜਾਂ ਸੈਕੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530. Punjabi Versa!

0: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਲਿਆ ਹੈ। 11 ਵਜ ਕੇ ਤਕਰੀਬਨ 8 ਮਿੰਟ ਸਾਡੀ ਸਟੂਡੀਓ ਦੇ ਘੜੀ ਦੇ ਮੁਤਾਬਕ ਹੋ ਗਏ ਹੈ। ਤੁਹਾਡੇ ਸੈੱਲ ਫੋਨ 'ਤੇ ਵੀ ਸੇਮ ਟਾਈਮ ਹੋਏਗਾ, ਪਰ ਤੁਹਾਡੀਆਂ ਗੱਡੀਆਂ ਦੇ ਟਾਈਮ ਕਿੰਨਾ ਇਹਦੇ ਬਾਰੇ ਮੈਨੂੰ ਬਿਲਕੁਲ ਨਹੀਂ ਪਤਾ, ਜਾਂ ਤੁਹਾਡੀਆਂ ਘੜੀਆਂ ਦੇ ਟਾਈਮ ਕਿੰਨਾ ਇਹਦੇ ਬਾਰੇ ਮੈਨੂੰ ਬਿਲਕੁਲ ਨਹੀਂ ਪਤਾ। ਠੀਕ ਹੈ ਜੀ, ਦੋ ਜਗ੍ਹਾ ਦੇ ਟਾਈਮ 'ਤੇ ਬਿਲਕੁਲ ਠੀਕ ਹੋ ਸਕਦੇ ਆ, ਸੈੱਲ ਫੋਨ 'ਤੇ ਵੀ ਸੇਮ ਟਾਈਮ ਹੋਏਗਾ, ਸਾਡੇ ਸਟੂਡੀਓ 'ਚ ਵੀ ਸੇਮ ਟਾਈਮ ਹੋ ਗਿਆ। ਹੁਣ 11 ਵਜ ਕੇ 9 ਮਿੰਟ ਹੋ ਗਿਆ, ਸੈੱਲ ਫੋਨ 'ਤੇ ਵੀ 11 ਵਜ ਕੇ 9 ਮਿੰਟ ਹੋ ਗਿਆ। ਚਲੋ, ਪੰਜਾਬੀ ਵਿਰਸਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਅਸੀਂ ਵੈਲਕਮ ਕਰ ਰਹੇ ਹਾਂ। ਔਰ ਸਭ ਤੋਂ ਪਹਿਲਾਂ ਤੁਹਾਨੂੰ ਪਤਾ, ਤੁਹਾਡੇ ਸਾਰਿਆਂ ਵਾਸਤੇ ਇੱਕ ਅਰਦਾਸ, ਇੱਕ ਬੇਨਤੀ, ਇੱਕ ਗੁਰੂ ਸਾਹਿਬ ਦੇ ਚਰਨਾਂ 'ਚ ਕਰਦੇ ਹੁੰਦੇ ਹਾਂ ਕਿ ਆਪ ਸਾਰਿਆਂ ਨੂੰ ਗੁਰੂ ਸਾਹਿਬ ਜੀ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਇਸ ਤੋਂ ਵੱਡੀ ਦਾਤ ਕੋਈ ਨਹੀਂ ਹੈ, ਇਸ ਤੋਂ ਵੱਡੀ ਅਰਦਾਸ ਕੋਈ ਨਹੀਂ ਹੈ, ਇਸ ਤੋਂ ਵੱਡੀ ਦੁਆ ਕੋਈ ਨਹੀਂ ਹੈ। ਤੁਸੀਂ ਸਾਰੇ ਜਣੇ ਖੁਸ਼ ਰਹੋ, ਔਰ ਤੁਸੀਂ ਕਹਿੰਦੇ ਹੁੰਦੇ ਆ ਅੱਲਾ ਆਪਕੋ ਸਲਾਮਤ ਰੱਖੇ। ਚਲੋ ਜੀ, ਠੀਕ ਹੈ ਜੀ, ਅਤੇ ਬਾਕੀ ਗੱਲ ਰਹਿ ਗਈ। ਹੁਣ ਅੱਜ ਗਰਮੀ ਬੜੀ ਹੈ, ਇਹ ਗਰਮੀ ਦਾ ਤੋੜ ਕਿਵੇਂ ਹੋ ਸਕਦਾ? ਗਰਮੀ ਤਾਂ ਹੁਣ 34-35 ਟੈਂਪਰੇਚਰ ਕਹਿੰਦੇ ਅੱਜ ਹੋ ਜਾਣਾ, ਇਹ ਤੋੜ ਕਿਵੇਂ ਹੋ ਸਕਦਾ ਗਰਮੀ ਦਾ? ਕੋਈ ਦਰਦੁਰ ਪੀ ਕੇ ਹੋ ਸਕਦਾ, ਠੰਡੀ ਬੀਅਰ ਪੀ ਕੇ ਹੋ ਸਕਦਾ, ਲੱਸੀ ਪੀ ਕੇ ਹੋ ਸਕਦਾ, ਸ਼ਰਬਤ ਕੋਈ ਬਣਾ ਲਵੇ ਬੰਦਾ, ਰੂਹ ਅਫ਼ਜ਼ਾ ਬਣਾ ਲਵੇ, ਇਹ ਕਿਵੇਂ ਦਾ ਗਰਮੀ ਕਿਵੇਂ ਕੱਟੀ ਜਾਊਗੀ ਜਦ ਅੱਜ ਦਾ ਮੌਸਮ ਜਾਂ 2-3 ਦਿਨ ਹੋਰ ਗਰਮੀ ਬਹੁਤ ਜ਼ਿਆਦਾ ਆ। ਹੈਲੋ,
1: ਹਾਂਜੀ ਭਾਜੀ,
0: ਆਓ ਜੀ, ਲੰਘਿਓ ਪਿਆਰਿਓ, ਕੀ ਹਾਲ ਚਾਲ ਆ? ਤੇ ਫਿਰ ਉਹ ਤਾਂ ਫਿਰ ਮੈਂ ਤਾਂ ਵੈਸੇ ਵੀ ਨਾਲੇ ਦੂਜੇ ਦਿਨ ਆ ਕੇ ਦੱਸ ਦੇਣਾ ਹੁੰਦਾ ਵੀ ਕੱਲ ਤੁਸੀਂ ਰਿਕਾਰਡਡ ਪ੍ਰੋਗਰਾਮ ਸੁਣਿਆ, ਮੈਂ ਤਾਂ ਕਦੀ ਇੱਦਾਂ ਕਦੀ ਕਿਹਾ, ਦੱਸੋ ਵੀਰ ਮੇਰੇ ਤਾਂ ਤੁਸੀਂ ਨੋਟ ਕਰੋ ਜਾਂ ਨਾ ਕਰੋ, ਹਰਜੀਤ ਸਿੰਘ ਝੂਠ ਬਹੁਤ ਘੱਟ ਬੋਲਦਾ, ਕਿਤੇ ਮਾੜੀ ਮੋਟੀ ਐਡ ਊਡ ਕਰਨ ਲੱਗੇ ਵੀ ਝੂਠ ਵੀ ਕਾਹਦਾ ਹੁੰਦਾ, ਉਹ ਇੱਕ ਪ੍ਰਮੋਸ਼ਨ ਕਰਨੀ ਹੁੰਦੀ ਥੋੜੀ ਜਿਹੀ ਅਸੀਂ ਉਹਦੀ ਵਧੀਆ ਤਰੀਕੇ ਨਾਲ। ਜੀ ਸਰ, ਹੋਰ ਸੁਣਾਓ, ਠੀਕ ਹੋ? ਪਰਿਵਾਰ ਰਾਜੀ ਖੁਸ਼ ਆ?
1: ਵਧੀਆ ਵਧੀਆ, ਮੈਂ ਕਿਹਾ ਗਰਮੀ ਦੇ ਨਜ਼ਾਰੇ ਲੈ ਰਹੇ ਤੁਸੀਂ।
0: ਇਹ ਗਰਮੀ ਕਿਵੇਂ ਤੋੜੀ ਜਾ ਸਕਦੀ ਹੈ? ਬੰਦਾ ਬੀਅਰ ਪੀਵੇ, ਲੱਸੀ ਪੀਵੇ, ਦਾਰੂ ਪੀਵੇ, ਕਿਵੇਂ ਗਰਮੀ ਤੋਂ ਛੁਟਕਾਰਾ ਹੋ ਸਕਦਾ? ਹੁਣ
1: ਬੀਅਰ ਤੇ ਦਾਰੂ ਚ ਕੀ, ਉਹ ਤਾਂ ਸਰਦੀ ਦੇ ਵਿੱਚ ਵੀ ਪੀ ਹੋ ਜਾਂਦੀ ਹੈ, ਗਰਮੀ ਦੇ ਵਿੱਚ ਉਹਦਾ ਕੀ ਲੈਣਾ ਦੇਣਾ?
0: ਉਹ ਫਿਰ ਭਾਜੀ ਹੁਣ ਮੈਨੂੰ ਇੰਨੀ ਨਹੀਂ ਸਮਝ ਹੈਗੀ, ਮੈਂ ਇਸ ਵੇਲੇ ਤੁਹਾਨੂੰ ਪੁੱਛਿਆ। ਹੁਣ
1: ਭਾਜੀ ਲੱਸੀ ਪੀ ਕੇ ਤਾਂ ਬੰਦੇ ਨੇ ਬੈੱਡ ਤੇ ਡਿੱਗ ਜਾਣਾ, ਇਸ ਤੋਂ ਵਧੀਆ ਨਾ ਤੁਸੀਂ ਨਿੰਬੂ ਪਾਣੀ ਪੀਓ, ਵਧੀਆ ਹਾਈਡਰੇਟ ਰੱਖੋ ਆਪਣੇ ਆਪ ਨੂੰ।
0: ਅੱਛਾ, ਹਾਂ ਆਹ ਕੀਤੀ ਗੱਲ,
1: ਲੱਸੀ ਪੀ ਕੇ ਤਾਂ ਬੰਦੇ ਨੇ ਭਟੂਰੇ ਵਾਂਗਰ ਬੈੱਡ ਤੇ ਡਿੱਗ
0: ਜਾਣਾ, ਭਟੂਰੇ ਵਾਂਗਰ ਤੇ ਬੰਦਾ ਭਟੂਰੇ ਖਾ ਲਵੇ, ਫਿਰ ਥੋੜੇ ਨਾਲੇ ਭਟੂਰੇ ਖਾਵੇ, ਵਧੀਆ
1: ਭਾਜੀ। ਜਦੋਂ ਭਟੂਰਾ ਆਉਂਦਾ ਬੰਦਾ ਕਹਿੰਦਾ ਚੱਲ ਯਾਰ ਜਿੱਥੇ ਇੰਨਾ ਖਾਧਾ ਉੱਥੇ ਇੱਕ ਲੱਸੀ ਦਾ ਗਲਾਸ ਵੀ ਪੀ ਲੈਂਦੇ ਆ।
0: ਅੱਛਾ, ਸੁਸਤੀ ਪੈ ਜਾਂਦੀ ਹੈ ਨਾ,
1: ਭਟੂਰੇ ਖਾ ਕੇ ਤਾਂ ਫਟਣਾ, ਲੱਸੀ ਪੀ ਕੇ ਤਾਂ ਫਟੇ ਜਾਣਾ।
0: ਓਹੋ, ਲੱਸੀ ਸਿਹਤ ਵਾਸਤੇ ਹੁੰਦੀ ਚੰਗੀ ਵੀਰ,
1: ਲੈਮਨੇਡ ਪੀਓ, ਹਾਈਡਰੇਟ ਰੱਖੋ, ਨਿੰਬੂ ਪਾਣੀ ਪੀਓ, ਈਵਨ ਤਾਂ ਮੌਲਾਂ ਦੇ ਵਿੱਚ ਵੀ ਰੱਖੇ ਉਹਨਾਂ ਨੇ ਹੁਣ।
0: ਅੱਛਾ, ਵਾਹ ਜੀ ਵਾਹ,
1: ਮਤਲਬ ਤੇ ਪੈਸੇ ਚਾਰਜ ਕਰਦੇ ਆ।
0: ਚਲੋ ਕੋਈ ਗੱਲ ਨੀ, ਪੈਸੇ ਕਮਾਉਣੇ ਕਾਹਦੇ ਵਾਸਤੇ, ਖਰਚਦੇ ਨੀ ਆਪਾਂ, ਇਹੀ ਤਾਂ ਚੀਜ਼ਾਂ। ਚਲੋ ਬੜੀ ਮਿਹਰਬਾਨੀ ਬੀਬੋ, ਗੀਤ ਕਿਹੜਾ ਯਾਦ ਆ ਰਿਹਾ ਕੋਈ ਤੁਹਾਨੂੰ ਸਵੇਰੇ ਸਵੇਰੇ? ਯਾਰ
1: ਨਹੀਂ, ਹਿੰਦੀ ਦੱਸਣਾ ਕਿ ਪੰਜਾਬੀ,
0: ਪਸੰਦ ਤੁਹਾਡੀ ਹੈ, ਦੇਖੋ ਕੋਈ ਦੱਸੋ, ਮੈਂ ਚੋਇਸ ਕਰਨਾ ਉਹ ਗੀਤ ਵਧੀਆ ਜਾਂ ਕਿੱਦਾਂ ਨਹੀਂ ਵਧੀਆ ਬਸ।
1: ਚਲੋ ਫਿਰ ਤੁਸੀਂ ਏਦਾਂ ਕਰੋ ਨਾ, ਤੁਸੀਂ ਕਿਉਂਕਿ ਵਾਲੇ ਲਗਾ ਦਵੋ।
0: ਕਿਉਂਕਿ ਇਤਨਾ?
1: ਹਾਂਜੀ ਭਾਜੀ, ਉਹੀ ਆ ਸਦਾਬਹਾਰ ਯਾਰ ਭਜਨ ਵਾਨ ਦਾ ਲਗਾ ਦਵੋ, ਤੇਰੀ ਮੇਰੀ ਜੋੜੀ।
0: ਉਹ ਤੁਹਾਨੂੰ, ਅੱਛਾ ਮੈਂ ਨਾ ਸੱਚੀ, ਤੁਸੀਂ ਸ਼ੈਤਾਨ ਆ ਬਹੁਤ ਜ਼ਿਆਦਾ, ਤੁਹਾਨੂੰ ਪਤਾ ਹਰਜੀਤ ਭਾਈ ਨੇ ਦੋਨੇ ਗਾਣੇ ਨਹੀਂ ਮਨਾ ਕਰਨੇ।
1: ਮੈਨੂੰ ਪਤਾ ਇੱਕ ਤੀਸਰਾ ਵੀ ਹੈਗਾ, ਤੁਸੀਂ ਤੋਂ ਵੀ ਨਹੀਂ ਮਨਾ ਕਰਨਾ।
0: ਕਿਹੜਾ?
1: ਸਰਦੂਰ ਸਿਕੰਦਰ ਭਾਜੀ ਦਾ।
0: ਕਿਹੜਾ?
1: ਸਰਦੂਰ ਭਾਜੀ ਦਾ ਕਿਹੜਾ, ਜਿਹੜਾ ਮਰਜ਼ੀ ਲਗਾ ਦੋ, ਇੱਕ ਚਰਖਾ ਗਲੀ ਦੇ ਵਿੱਚ ਡਾ ਲਿਆ ਉਹ ਵੀ ਲਗਾ ਦੋ।
0: ਹਾਂ, ਇਹ ਤਾਂ ਗਾਣੇ ਕਦੀ ਨਹੀਂ ਮਨਾ ਕਰਨ ਵਾਲੇ। ਬੜੀ ਮਿਹਰਬਾਨੀ ਬੀਬਾ ਬੋਏ ਜੀ, ਥੈਂਕ ਯੂ ਵੈਰੀ ਮਚ, ਠੀਕ ਹੈ ਨਾ?
1: ਓਕੇ,
0: ਥੈਂਕ ਯੂ ਵੀਰੇ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ, ਹੈਲੋ
2: ਜੀ ਵੀਰ ਜੀ, ਕੀ ਹਾਲ ਜੀ?
0: ਆਓ ਜੀ ਸਰ, ਸਲਾਮ ਦੁਆ ਸਰ ਤੁਹਾਡੇ ਲਈ, ਹੁਕਮ।
2: ਹਾਂਜੀ ਵੀਰ ਜੀ, ਸਾਡੇ ਤੇ ਲਾਹੌਰ ਵਿੱਚ ਨਾ ਸੱਤੂ ਜਿਹੜੇ ਨਾ ਆਮ ਸੜਕਾਂ ਤੇ ਹੁੰਦੇ, ਮਾਲ ਰੋਡ ਤੇ, ਉਹ ਵੀ ਸ਼ੱਕਰ ਪਾ ਕੇ ਸੱਤੂ ਤੇ ਪਲੱਸ ਗੰਨੇ ਦਾ ਰਸ।
0: ਸੱਤੂ? ਅੱਛਾ, ਗੰਨੇ ਦਾ ਰਸ, ਠੰਡ ਗਰਮੀ ਆ ਜਾਂਦੀ ਹੈ, ਸੋਰੀ ਦੂਰ ਹੋ ਜਾਂਦੀ ਹੈ।
2: ਹਾਂਜੀ, ਉਹ ਵੀ ਤੁਹਾਡੀ ਬਾਡੀ ਨਾ ਹਾਈਡਰੇਟ ਰੱਖਦਾ ਤੇ ਬੜਾ ਅੱਛਾ ਵਾ ਤੁਹਾਡੀ ਬਾਡੀ ਲਈ ਨਾ ਗਰਮੀਆਂ ਚ।
0: ਅੱਛਾ, ਵਾਹ ਜੀ ਵਾਹ,
2: ਇਹ ਦੋ ਚੀਜ਼ਾਂ ਨੇ। ਤੇ ਲੱਸੀ ਵੀ ਅਗਰ ਕੱਚੀ ਲੱਸੀ ਜਿਹਨੂੰ ਅਸੀਂ ਦੁੱਧ ਨਾਲ ਬਣਾ ਕੇ ਕਹਿੰਦੇ ਉਹ ਵੀ ਪੀਤੀ ਜਾ ਸਕਦੀ ਦੈਟ ਆਲਸੋ
0: ਪਰ ਕਹਿੰਦੇ ਕੱਚੀ ਲੱਸੀ ਜ਼ਿਆਦਾ ਵਧੀਆ ਹੁੰਦੀ ਹੈ ਨਾ ਦੁੱਧ ਵਿੱਚ ਪਾ ਲਓ ਪਾਣੀ ਪਾ ਲਓ
2: ਉਹੀ ਉਹਨੂੰ ਮਿਕਸ ਤੁਹਾਡੇ ਪਾਸੇ ਵੀ ਕੱਚੀ ਲੱਸੀ ਕਹਿੰਦੇ
0: ਉਹ ਭਾਜੀ ਇੱਕੋ ਹੀ ਆਪਾਂ ਤੁਹਾਡੇ ਸਾਡੇ ਕਿਹਦਾ ਫਰਕ ਹੈ ਕਹਿੰਦੇ ਆਪਾਂ ਇੱਕੋ ਹੀ ਭਰਾ ਭਰਾ ਹੀ ਆ ਇਹ ਐਵੇਂ
2: ਦੋ ਤਿੰਨ ਆਈਟਮਾਂ ਨੇ
0: ਅਦਰਕ ਵੀ ਪਾ ਲੈਣੀ ਚਾਹੀਦੀ ਹੈ ਨਿੰਬੂ ਨਿੰਬੂ
2: ਅਦਰਕ ਵੀ ਪਾ ਲੈਂਦੇ ਨੇ ਜੀ
0: ਹਾਂ
2: ਅਜਵੈਣ ਵੀ ਪਾ ਲੈਂਦੇ ਨੇ ਐਵੇਂ ਚੁਟਕੀ ਜੀ
0: ਗੰਨੇ ਦੇ ਰਸ ਅਜਵੈਣ ਇਹ ਤਾਂ ਨੀ ਮੈਂ ਕਦੀ ਸੁਣਿਆ
2: ਤੁਸੀਂ ਤੁਹਾਡੀ ਬਾਡੀ ਵਿੱਚ ਸਭ ਕੁਛ ਹੀ ਆ ਜਾਂਦਾ ਐਂਟੀਸੈਪਟਿਕ ਵੀ ਐਂਟੀਬਾਇਓਟਿਕ ਵੀ
0: ਚਲੋ ਦੇਖਦੇ ਆ ਅੱਜ ਲੂਣ ਪਾਉਣਾ ਚਾਹੀਦਾ ਨਹੀਂ ਲੂਣ ਵੀ ਨਹੀਂ ਪਾਉਣਾ ਚਾਹੀਦਾ
2: ਨਮਕ ਪਾ ਲਵੋ ਕਾਲਾ ਨਮਕ ਹੋਵੇ ਤੇ ਟੇਸਟ ਅੱਛਾ ਬਣ ਜਾਂਦਾ
0: ਅੱਛਾ ਉਹ ਬਣ ਜਾਂਦਾ ਠੀਕ ਹੈ ਸਰ ਬੜੀ ਮਿਹਰਬਾਨੀ ਥੈਂਕ ਯੂ ਵੈਰੀ ਮਚ ਬ੍ਰਦਰ ਜੀ ਥੈਂਕ ਯੂ ਵੈਰੀ ਮਚ ਨੈਕਸਟ ਕਾਲ ਹੈਲੋ
3: ਆਓ
0: ਜੀ ਕੀ ਹਾਲ ਲਾ ਲਿਆ ਪੈਕਸ਼ਾ ਕਰ
3: ਤੁਹਾਡੀ ਫੋਟੋ ਲਾਈਕ ਕੀਤੀ ਅੱਜ ਮੈਂ ਆਪਣੇ ਵਟਸਐਪ ਤੇ
0: ਮੇਰੀ ਫੋਟੋ ਲਾਈਕ ਕੀਤੀ ਕਿੱਥੇ ਲਾਈਕ ਕੀਤੀ
3: ਕਿਹੜੇ ਆਪਣੇ ਮਾਸਟਰ ਅਲੀ ਦੀ ਨਾਈਟ ਹੋ ਰਹੀ ਆ ਕਰਤੀ ਅੱਜ ਪਹਿਲਾਂ ਹੀ ਕਰਤੀ ਅੱਜ
0: ਕਿਹਦੀ ਨਾਈਟ ਹੋ ਰਹੀ ਹੈ
3: ਮਾਸਟਰ ਸਲੀਮ ਦੀ ਨਾਈਟ ਥੋੜੀ ਫੋਟੋ ਨਾਲ ਮੈਂ ਲਾਈਕ ਕਰਤੀ ਅੱਜ
0: ਅੱਛਾ ਮਾਸਟਰ ਸਲੀਮ ਅੱਛਾ ਅੱਛਾ ਠੀਕ ਹੈ ਠੀਕ ਹੈ
3: ਬਾਈ ਆਪਾਂ ਉਹ ਕੰਮ
0: ਅੱਛਾ ਗੱਲ ਸੁਣੋ
3: ਬਾਈ ਬਹੁਤ ਵਧੀਆ
0: ਬਾਕੀ ਗੱਲਾਂ ਛੱਡੋ ਜਿਹੜਾ ਕੰਮ ਕਰਨਾ ਉਹ ਦੱਸੋ ਗਰਮੀ ਕਿਵੇਂ ਦੂਰ ਕੀਤੀ ਜਾ ਸਕਦੀ ਹੈ ਜਿਹੜੀ ਗਰਮੀ
3: ਨਿੰਬੂ ਪਾਣੀ ਪਾਕਿਸਤਾਨੀ ਨਮਕ ਪਾ ਕੇ
0: ਤੱਤਾ
3: ਪਾਣੀ ਕਾਲਾ
0: ਨਹੀਂ ਨਹੀਂ ਪਾਣੀ ਠੰਡਾ ਹੀ ਹੋਵੇ ਤੇ ਗਰਮ ਹੋਵੇ
3: ਨਹੀਂ ਬਾਈ ਥੋੜੀ ਬਰਫ਼ ਪਾ ਲਓ ਗਰਮੀ ਜ਼ਿਆਦਾ ਵਾ
0: ਅੱਛਾ ਪਾਣੀ ਚ ਬਰਫ਼ ਪਾ ਕੇ ਉੱਤੇ ਪਾ ਲਓ ਨਿੰਬੂ
3: ਨਿੰਬੂ ਪਾਣੀ ਪਾਕਿਸਤਾਨੀ ਨਮਕ ਪਾ ਗਿਆ ਹੈ ਬਲੇ ਹੋਈ ਟੈਂਪਰੇਚਰ 20-25 ਡਾਊਨ ਹੋ ਜਾਊਗਾ
0: ਤੇ ਫਿਰ ਠੀਕ ਹੋ ਜਾਊ ਬੰਦੇ ਦੀ ਬਾਡੀ
3: ਬਿਲਕੁਲ ਠੀਕ ਹੋ ਜਾਊ
0: ਚਲੋ ਠੀਕ ਹੈ ਸਰ ਥੈਂਕ ਯੂ ਵੈਰੀ ਮਚ ਪ੍ਰੋਗਰਾਮ ਪੰਜਾਬੀ ਵਿਰਸਾ 905-673-3337 ਦੇਖੋ ਨਿੰਬੂ ਤਾਂ ਵੈਸੇ ਵੀ ਚਲੋ ਇਹ ਅੱਛੀ ਗੱਲ ਹੈ ਬਾਡੀ ਵਾਸਤੇ ਬਹੁਤ ਜ਼ਿਆਦਾ ਵਧੀਆ ਹੁੰਦਾ ਕਹਿੰਦੇ ਨਿੰਬੂ ਤਾਂ ਕਈ ਲੋਕ ਸਵੇਰੇ ਅਰਲੀ ਮਾਰਨਿੰਗ ਉੱਠ ਕੇ ਪੀਂਦੇ ਆ ਗਰਮ ਪਾਣੀ ਦੇ ਵਿੱਚ ਕਹਿੰਦੇ ਸਵੇਰੇ ਉੱਠ ਕੇ ਨਿੰਬੂ ਪਾ ਕੇ ਪੀਓ ਅੱਧਾ ਕੁ ਅਤੇ ਤੁਹਾਡੀ ਬਾਡੀ ਬੜੀ ਫਰੈਸ਼ ਹੋ ਜਾਂਦੀ ਹੈ ਪਰ ਕਰੇ ਕੌਣ ਕੌਣ ਕਰੇ ਆਪਾਂ ਸਵੇਰੇ ਭਜਦੇ ਹਾਂ ਚਾਹ ਨੂੰ ਅਤੇ ਕੌਫੀ ਨੂੰ ਹੈ ਅਤੇ ਫਿਰ ਜਿਹੜੇ ਕਰਦੇ ਆ ਉਹ ਆਪਣੀ ਬਾਡੀ ਨੂੰ ਵੀ ਉਹਨਾਂ ਨੇ ਸੈੱਟ ਰੱਖਿਆ ਨਾ ਤੰਦਰੁਸਤ ਵੀ ਰਹਿੰਦੇ ਆ ਨਹੀਂ ਤਾਂ ਬੰਦਾ ਖਾਣ ਪੀਣ ਦਾ ਮੇਰਾ ਖਿਆਲ ਹੈ ਸਿਸਟਮ ਜਿਹੜਾ ਨਾ ਤੁਹਾਡਾ ਬਾਡੀ ਦਾ ਹੈ ਇਹ ਸਿਰਫ ਖਾਣ ਪੀਣ ਦੇ ਉੱਤੇ ਹੀ ਡਿਪੈਂਡ ਆ ਜੇ ਤੁਹਾਡਾ ਖਾਣਾ ਪੀਣਾ ਵਧੀਆ ਹੈ ਜਾਂ ਤੁਸੀਂ ਆਪਣੀਆਂ ਲਿਮਿਟਸ ਦੀਆਂ ਚੀਜ਼ਾਂ ਖਾਂਦੇ ਹੋ ਔਰ ਓਵਰ ਆਫ ਲਿਮਿਟਸ ਨਹੀਂ ਜ਼ਿਆਦਾ ਖਾਂਦੇ ਤਾਂ ਤੁਸੀਂ ਆਲਵੇਜ਼ ਹੀ ਤੰਦਰੁਸਤ ਰਹਿੰਦੇ ਆ ਕਿਉਂਕਿ ਕਹਿ ਦਿੰਦੇ ਆ ਕਿ ਵੀ ਤੁਹਾਡਾ ਖਾਣਾ ਪੀਣਾ ਜ਼ਿਆਦਾ ਹੋਵੇ ਨਾ ਤਾਂ ਉਹ ਫਿਰ ਤੁਹਾਡੀ ਬਾਡੀ ਨੂੰ ਕਿਤੇ ਨਾ ਕਿਤੇ ਬਿਮਾਰੀਆਂ ਵੱਲ ਲੈ ਜਾਂਦਾ ਆਮ ਕਈ ਲੋਕ ਕਹਿ ਦਿੰਦੇ ਆ ਵੀ ਸ਼ਾਮ ਨੂੰ ਜਿਸ ਵੇਲੇ ਸੂਰਜ ਛਿਪਦਾ ਹੈ ਉਸ ਤੋਂ ਪਹਿਲੇ ਖਾ ਲੈਣਾ ਚਾਹੀਦਾ ਉਸ ਤੋਂ ਬਾਅਦ ਨਹੀਂ ਖਾਣਾ ਚਾਹੀਦਾ ਹੁਣ ਜਿਹੜੇ ਬੰਦੇ ਨੇ ਪੈਗ ਸ਼ੈਗ ਲਾਉਣੇ ਆ ਉਹ ਕਿੱਥੇ ਟੁੱਕਦੇ ਕਦੇ ਉਹਨਾਂ ਦਾ 10 ਵਜੇ ਚਾਹੀਦੇ ਮੱਛੀ ਦੇ ਪਕੌੜੇ ਚਾਹੀਦੇ ਕਿਲੋ ਕੁ ਠੀਕ ਹੈ ਨਾ ਉਹ ਕਿਵੇਂ ਰੁਕਣਗੇ ਭਾਈ ਹੁਣ ਤੁਸੀਂ ਦੱਸੋ ਨਾ ਹੁਣ ਸ਼ਾਮ ਨੂੰ ਜੇ 6 ਵਜੇ ਹੋਵੇ ਉੱਥੇ ਬੰਦਾ ਰੋਟੀ ਖਾ ਲਵੇ ਅਤੇ ਪੈਗ ਕਿਵੇਂ ਬਾਅਦ ਲਵੇ ਪਰ ਇੱਕ ਗੱਲ ਹੋਰ ਵੀ ਹੈ ਜਿਹੜੇ ਕਈ ਗੋਰੇ ਫੈਮਲੀ ਹੈ ਨਾ ਸਾਡੇ ਕੈਨੇਡੀਅਨ ਆ ਉਹ ਡਰਿੰਕ ਖਾਣਾ ਖਾਣ ਤੋਂ ਬਾਅਦ ਕਰਦੇ ਆ ਤੁਸੀਂ ਸ਼ਾਇਦ ਕਦੀ ਨੋਟ ਕੀਤਾ ਹੋਵੇ ਨਾ ਕੀਤਾ ਹੋਵੇ ਔਰ ਉਹ ਡਰਿੰਕ ਜਿਹੜੀ ਹੈ ਖਾਣਾ ਖਾਣ ਤੋਂ ਬਾਅਦ ਕਰਦੇ ਆ ਉਹ ਕਿਉਂ ਡਰਿੰਕ ਕਰਦੇ ਬਾਅਦ 'ਚ ਬਈ ਆਮ ਤੁਸੀਂ ਕਈ ਵਾਰੀ ਵਾਈਟਸ ਪੀਪਲ ਦੀਆਂ ਪਾਰਟੀ 'ਤੇ ਜਾਂਦੇ ਆ ਨਾ ਉਹ ਡਿਨਰ ਪਹਿਲਾਂ ਲਾ ਦਿੰਦੇ ਆ ਤਕਰੀਬਨ ਜੇ ਪਾਰਟ ਅੱਛਾ ਇੱਕ ਗੱਲ ਵੈਸੇ ਹੈ ਪੱਕੀ ਹੈ ਪਾਰਟੀ 'ਤੇ ਜੇ ਤੁਸੀਂ ਅਟੈਂਡ ਕਰਦੇ ਨਾ ਜਿਹੜੀਆਂ ਦੂਜੀਆਂ ਵਾਈਟ ਲੋਕਾਂ ਦੀਆਂ ਗੋਰਿਆਂ ਦੀਆਂ ਪਾਰਟੀਜ਼ ਜੇ ਉਹਨਾਂ ਨੇ ਲਿਖਿਆ ਨਾ 5 ਵਜੇ ਦਾ ਟਾਈਮ ਆ ਅਤੇ 5 ਵਜੇ ਟਾਈਮ ਪਹੁੰਚ ਜਾਂਦੇ ਉੱਥੇ ਅਤੇ ਇੱਕ ਵਾਰੀ ਫੰਕਸ਼ਨ ਸੀ ਕਿਤੇ ਅਤੇ ਉਹਨਾਂ ਨੇ ਕਾਰ 'ਤੇ ਟਾਈਮ ਲਿਖਿਆ 6 ਵਜੇ ਪਾਰਟੀ ਦਾ ਅਤੇ ਉਹ ਘਰ ਦੇ ਹੀ ਸੀ ਉੱਥੇ ਸਰ ਅਤੇ ਜਿਹੜੇ 3-4 ਗੋਰੇ ਫੈਮਲੀਆਂ ਸੀ ਅਤੇ ਉਹ ਗੋਰੇ ਫੈਮਲੀਆਂ ਪਹੁੰਚ ਗਈਆਂ 6 ਵਜੇ ਉਹ ਕਹਿੰਦੇ ਤੁਹਾਡਾ ਟਾਈਮ ਤਾਂ 6 ਵਜੇ ਦਾ ਉਹ ਕਹਿੰਦੇ ਅਸੀਂ ਪੰਜਾਬੀ ਬੰਦੇ ਹੁੰਦੇ ਹਾਂ 6 ਲੇਖਾ ਜੀ 8 ਵਜੇ ਪਹੁੰਚਦੇ ਹੁੰਦੇ ਹਾਂ ਹਾਲਾਂ ਦੇ ਵਿੱਚ ਵੀ 7 ਵਜੇ ਪਹੁੰਚਦੇ ਹੁੰਦੇ ਹਾਂ ਅਤੇ ਜਿਹੜੇ ਇਹ ਲੋਕ ਹੁੰਦੇ ਇਹ ਆਪਣੇ ਟਾਈਮ ਦੇ ਪੂਰੇ ਜੇ ਟਾਈਮ ਲਿਖਿਆ ਗਿਆ ਉਸ ਟਾਈਮ 'ਤੇ ਪਹੁੰਚ ਜਾਂਦੇ ਆ ਪਲੱਸ ਜਿਹੜਾ ਇਹਨਾਂ ਦੇ ਖਾਣੇ ਹੁੰਦੇ ਆ ਉਹ ਤੁਸੀਂ ਦੇਖੋ ਡਿਨਰ ਪਹਿਲਾਂ ਸਰਵ ਕਰ ਦਿੰਦੇ ਆ ਅਤੇ ਬਾਅਦ 'ਚ ਇਹਦੀਆਂ ਡਰਿੰਕਸ ਨਾਲ ਚੱਲਦੀਆਂ ਰਹਿੰਦੀਆਂ ਡਿਨਰ ਤੋਂ ਬਾਅਦ ਵੀ ਡਰਿੰਕਸ ਕਰਦੇ ਰਹਿੰਦੇ ਆ ਪਰ ਇਹਦੀ ਵੇ ਆਪਣੇ ਆਪਣੇ ਰੂਲਸ ਆ ਆਪਣੇ ਆਪਣੇ ਰੂਲਸ ਵੀ ਕਾਹਦੇ ਆ ਇਹ ਆਪਣੇ ਆਪਣੇ ਸਿਸਟਮ ਬਣਿਆ ਹੋਇਆ ਹੁਣ ਸਾਨੂੰ ਤਾਂ ਕਿਲੋ ਗੋਲਡ ਮੀਟਰ ਨਾ ਮਿਲੇ ਰੋਟੀ ਨਾਲ ਜਾਂ 5-6 ਨਾਲ ਨਾ ਹੋਣ ਅਤੇ ਅਸੀਂ ਕਿੱਥੇ ਵੀ ਘਰੇ ਮੁੜਨਾ ਨਹੀਂ ਦੇ ਨੂੰ 905-673-3337 ਪ੍ਰੋਗਰਾਮ ਪੰਜਾਬੀ ਵਿਰਸਾ

0: ਪੰਜਾਬੀ ਵਿਰਸਾ ਰੇਡੀਓ ਸੁਣ ਰਹੇ ਹਾਂ ਤੁਸੀਂ ਸਿੰਘ ਹਰਜੀਤ ਦੇ ਨਾਲ। ਸਿੰਘ ਹਰਜੀਤ 11 ਤੋਂ ਬਾਅਦ ਤੁਹਾਡੇ ਵਾਸਤੇ ਹਾਜ਼ਰ ਹੈ। ਹੈਲੋ,
1: ਸਤਿ ਸ੍ਰੀ ਅਕਾਲ ਬਾਈ ਜੀ।
0: ਸਤਿ ਸ੍ਰੀ ਅਕਾਲ ਵੀਰਾ ਜੀ, ਕੀ ਹਾਲ ਆ?
1: ਠੀਕ ਹੈ ਠੀਕ ਹੈ, ਤੁਸੀਂ ਦੱਸੋ।
0: ਬਸ ਕਿਰਪਾ ਗੁਰੂ ਸਾਹਿਬ ਦੀ ਸਰ, ਹੁਕਮ।
1: ਗਰਮੀ ਦੀ ਤੁਸੀਂ ਚੱਲੀ ਜਾਂਦੀ ਸੀ ਗੱਲ, ਮੈਂ ਲਾਲ ਕੇ ਫੋਨ।
0: ਗੱਲ ਕਦੀ ਚੱਲ ਰਹੀ ਸੀ
1: ਵੀ ਗਰਮੀ ਕਹਿੰਦੇ ਦੂਰ ਕਿਵੇਂ ਹੋਊਗੀ?
0: ਹਾਂ ਦੱਸੋ ਕਿਵੇਂ ਕਰੀਏ ਦੂਰ ਹੁਣ?
1: ਓ ਬਾਈ, ਦੂਰ ਕਹਿੰਦਾ ਥਰਮੋਸਟੈਟ ਕਰਕੇ 20 ਦੇ ਕਰਕੇ ਬਲਾਈਂਡ ਨੀਵੇਂ ਤੇ ਪੈ ਜਾਓ, ਬਸ ਗਰਮੀ ਦੂਰ ਹੀ ਆ।
0: ਹਾਏ, ਆ ਕੀਤੀ ਆ ਟਿਕਾਣੇ ਨੀ ਗੱਲ, ਭੱਲੇ ਸ਼ੇਰ ਦੇ ਬੱਲੇ ਬੱਬਰ ਸ਼ੇਰ, ਐਵੇਂ ਥੋੜਾ ਕਹਿੰਦਾ ਪੰਜਾਬੀ ਵਿਰਸਾ ਜਿਹੜੇ ਸਾਡੇ ਲਿਸਨਰ ਆ ਸਾਰੇ ਬੱਬਰ ਸ਼ੇਰ ਆ। ਆਉਣ ਦਿਓ ਫਿਰ, ਖਿੱਚ ਕੇ ਰੱਖੋ ਹਰਜੀਤ।

0: ਨਾਲੇ ਪੰਗੇ ਪਏ ਆ, ਬਹੁਤ ਲੋਕਾਂ ਦੇ ਏਸੀ ਖਰਾਬ ਹੋਏ ਆ, ਬਹੁਤ ਲੋਕਾਂ ਦੇ। ਮੈਂ ਕੱਲ ਪਰਸੋਂ ਵੀ ਗੱਲ ਕਰ ਰਿਹਾ ਸੀ, ਮੈਂ ਕਿਹਾ ਸੈਕਿੰਡ ਫਲੋਰ ਤੇ ਤਾਂ ਉੱਪਰ ਏਅਰ ਜਾਂਦੀ ਨਹੀਂ ਜਿਵੇਂ ਅੱਜ ਦੀ ਧੁੱਪ ਆ, ਤੇ ਮੈਂ ਕਹਿੰਦਾ ਥੱਲੇ ਬੈਡ ਬੁੱਡ ਲਾ ਲਓ ਸਾਰੇ ਜਣੇ, ਜਿੰਨੇ ਸਾਰਾ ਟੱਬਰ ਥੱਲੇ ਪੈ ਜਾਵੇ ਆਰਾਮ ਨਾਲ, ਫਲੋਰ ਤੇ ਲਾ ਕੇ ਦੇਖੋ ਮਜ਼ਾ ਵੀ ਕਿੰਨਾ ਆਉਂਦਾ। ਜਿਵੇਂ ਕਿਤੇ ਗੁਰਦੁਆਰਾ ਨਹੀਂ ਚਾਹੀਦਾ ਹੁੰਦਾ ਸੀ, ਕਿਤੇ ਯਾਤਰਾ ਚਾਹੀਦਾ ਸੀ, ਥੱਲੇ ਬੈਡ ਲੱਗੇ ਹੁੰਦੇ, ਥੱਲੇ ਪੈ ਜਾਂਦਾ ਸੀ, ਨਾਲ ਹੀ ਸਾਰਾ ਪਿੰਡ ਇੱਕੋ ਕਮਰੇ 'ਚ ਪੈ ਜਾਂਦਾ ਹੁੰਦਾ ਸੀ, ਉਹ ਜ਼ਿਆਦਾ ਵਧੀਆ ਨਹੀਂ ਕੰਮ ਸੀ। ਅੱਜ ਆਰਾਮ ਦੇ ਨਾਲ ਜਾਂ ਬੇਸਮੈਂਟ 'ਚ ਲਾ ਲਓ ਬੈਡ, ਜਾਂ ਥੱਲੇ ਮੇਨ ਫਲੋਰ 'ਤੇ ਬੈਡ ਲਾ ਲਓ, ਅਤੇ ਉੱਤੇ ਤਾਂ ਬਈ ਗਰਮੀ ਹੋਣੀ ਬਹੁਤ ਆ, ਨਾਲੇ ਬੀਬੀਆਂ ਨੂੰ ਗਰਮੀ ਉੱਦਾਂ ਹੀ ਬਹੁਤ ਜ਼ਿਆਦਾ ਲੱਗਦੀ ਹੈ। ਇਹ ਬਹੁਤ ਫਰਕ ਆ ਬੰਦੇ ਦੇ ਜਨਾਨੀ ਦੇ 'ਚ, ਜਿਹੜੀਆਂ ਲੇਡੀਜ਼ ਆ ਨਾ ਉਹਨਾਂ ਨੂੰ ਗਰਮੀ ਜ਼ਿਆਦਾ ਲੱਗਦੀ ਹੈ। ਇਹ ਪਤਾ ਨਹੀਂ ਕਿਉਂ ਜ਼ਿਆਦਾ ਗਰਮੀ ਲੱਗਦੀ ਹੈ, ਇਹਦੇ ਬਾਰੇ ਮੈਨੂੰ ਪਤਾ ਨਹੀਂ, ਪਰ ਇਹ ਹਿਸਟਰੀ ਹੈ ਕਿ ਗਰਮੀਆਂ ਨੂੰ ਜਿਹੜੀ ਲੇਡੀਜ਼ ਨੂੰ ਗਰਮੀ ਜ਼ਿਆਦਾ ਲੱਗਦੀ ਹੈ। ਹੈਲੋ, ਸਤਿ ਸ਼੍ਰੀ ਅਕਾਲ ਵੀਰੇ,
1: ਕੀ ਹਾਲ ਹੈ ਜੀ?
0: ਕਿਰਪਾ ਜੀ, ਗੁਰੂ ਸਾਹਿਬ ਦੇ ਵੀਰ ਜੀ,
1: ਆ ਜਾਓ ਵੀਰ ਜੀ, ਆਪਾਂ ਤੁਹਾਨੂੰ ਜੂਸ ਪਿਆਉਂਦੇ ਹਾਂ, ਤਾਜ਼ਾ ਤਾਜ਼ਾ ਬਾਈ ਜੀ।
0: ਵਾਹ ਜੀ ਵਾਹ,
1: ਤਰੀਕਾ ਦੱਸਦਾ ਵੀਰੇ ਗਰਮੀ ਦਾ ਜੀ।
0: ਕਿੱਥੇ ਜੂਸ
1: ਮਿਲਦਾ ਨਾ? ਤਰਬੂਜ ਵੀਰੇ 5.99 ਦਾ, 100 ਪੀਸ ਤੋਂ ਲੈ ਲਓ, ਫੂਡ ਬੇਸਿਕਸ ਤੋਂ ਲੈ ਲਓ ਜੀ।
0: ਅੱਛਾ, ਮੈਂ ਕਿਹਾ
1: ਵੱਡਾ ਸਾਰਾ ਲੈ ਕੇ ਤਿੰਨ ਹਿੱਸੇ ਕਰ ਲੈਣੇ ਵੀਰੇ।
0: ਮੈਂ ਕਿਹਾ ਤੁਹਾਡੀ ਕਿਤੇ ਜੂਸ ਦੀ ਦੁਕਾਨ ਆ ਕਿਤੇ?
1: ਨਹੀਂ, ਮੇਰੀ ਆਦਤ ਆ ਬਾਈ ਜੀ, ਖਾਣ ਪੀਣ ਵਾਲੇ ਬੰਦਿਆਂ ਨਾਲ ਬੜੀ ਵਧੀਆ ਨਿੱਕੇ ਗੁੱਟ ਰਹਿੰਦਾ ਜੀ।
0: ਦੇਖੋ, ਮੈਂ ਇੱਕ ਸੁਣੋ ਮੇਰੀ ਗੱਲ, ਮੈਂ ਨਾ ਇੱਕ ਕਿਸੇ ਸੱਜਣ ਕੋਲ ਬੈਠਾ ਸੀ, ਬੜੇ ਸਿਆਣੇ ਬਜ਼ੁਰਗ ਬੰਦੇ ਸੀ, ਕਹਿੰਦੇ ਅਸੀਂ ਕਈ ਵਾਰੀ ਸੀ ਨਾ ਕੰਪਰੋਮਾਈਜ਼ ਨਹੀਂ ਕਰਦੇ ਫੂਡ ਦੇ ਨਾਲ, ਜੇ ਸਾਨੂੰ ਕਦੇ ਚੀਜ਼ ਪੈਂਦੀ ਖਾਣੀ ਅਸੀਂ ਖਾ ਲੈਂਦੇ ਹਾਂ। ਉਹ ਕਹਿੰਦੇ ਢਿੱਡ ਤਾਂ ਤੁਹਾਡਾ ਹੀ ਹੈ ਨਾ ਜਿਹਦੇ ਅੰਦਰ ਜਾਣਾ ਫੂਡ,
1: ਤੇ
0: ਕੱਲ ਨੂੰ ਕੋਈ ਇਸ਼ੂ ਹੁੰਦੇ ਜਾਂ ਪ੍ਰੋਬਲਮਸ ਕ੍ਰੀਏਟ ਹੁੰਦੀਆਂ, ਉਹ ਤਾਂ ਡੈਫੀਨੇਟਲੀ ਤੁਹਾਨੂੰ ਹੀ ਹੋਣੀ ਹੈ ਨਾ, ਹੋਰ ਕਿਸੇ ਨੂੰ ਨਹੀਂ ਹੋਣੀ ਹੈ। ਬੜੀ ਮਿਹਰਬਾਨੀ ਵੀਰਾ ਜੀ, ਇੱਥੇ ਕਾਲ ਕਰੇ, ਜੂਸ ਪੀਨੇ ਅੱਜ ਯਾਰ, ਅੱਜ ਗੰਨੇ ਦਾ ਜੂਸ ਪੀਨੇ ਆ।
1: ਮੇਰੀ ਗੱਲ ਸੁਣੋ ਵੀਰੇ, 30 ਸਕਿੰਟ ਦਿਓ ਮੈਨੂੰ। ਇੱਕ ਲਿਓ ਤਰਬੂਜ਼, ਸਰੋਤਿਆਂ ਨੂੰ ਵੀ ਕਹਿਣਾ, ਇੱਕ ਲਿਓ ਜੀ $3 ਦੀਆਂ ਸਟ੍ਰਾਬੇਰੀਆਂ, ਤੇ ਥੋੜਾ ਜਿਹਾ ਲੈ ਲਿਓ ਸ਼ਹਿਦ ਜੀ,
0: ਠੀਕ ਆ,
1: ਉਹਨੂੰ 3 ਹਿੱਸਿਆਂ ਦੇ ਕੱਟ ਲੈਣੇ ਆ ਜੀ।
0: ਹਨਾ
1: ਜੀ, ਉਹਨੂੰ ਮਿਕਸੀ ਚ ਬਲੈਂਡ ਕਰ ਦੇਣਾ ਆਪਾਂ, ਜਿਹੜੀਆਂ ਸਟ੍ਰਾਬੇਰੀਆਂ ਲਈਆਂ ਉਹ ਫਰੋਜ਼ ਕਰ ਲੈਣੀਆਂ, ਉਹ ਵੀ ਆਪਾਂ ਵਿੱਚ ਪਾ ਦੇਣੀਆਂ ਥੋੜੀਆਂ ਜਿਹੀਆਂ,
0: ਠੀਕ ਆ,
1: ਥੋੜਾ ਜਿਹਾ ਸ਼ਹਿਦ ਪਾ ਕੇ ਉਹਨੂੰ ਥੋੜਾ ਜਿਹਾ ਇੱਕ ਘੁੱਟ ਪਾਣੀ ਪਾ ਕੇ ਛਾਨਣੀ ਨਾਲ ਛਾਣ ਕੇ ਜੀ, ਉਹ ਤਾਜ਼ਾ
0: ਬੱਲੇ। ਮੈਂ ਕਹਿੰਦਾ ਇੱਕ ਦੁੱਧ ਸੋਡਾ ਨੀ ਵਧੀਆ? ਦੁੱਧ ਸੋਡਾ
1: ਯਾ ਬਟ ਵੀਰ ਜੀ, ਉਹ ਚ ਦੁੱਧ ਦਾ ਤਸੀਰ ਗਰਮ ਹੁੰਦੀ ਹੈ ਵੀਰ ਜੀ।
0: ਇੱਕ ਚੀਜ਼ ਉਹਦੇ ਹੋਰ ਪੈ ਸਕਦੀ, ਉਹ ਜਿਹੜੀ ਸੇਮੀਆਂ ਜਿਹੀਆਂ ਚਟੀਆਂ ਜੀ, ਕੀ ਹੁੰਦੀ ਹੈ, ਗੂੰਦ ਕਤੀਰਾ ਜਾ
1: ਕਹਿੰਦੇ ਆ, ਫਲੂਦਾ ਕਹਿੰਦੇ ਜੀ ਤੁਸੀਂ?
0: ਨਹੀਂ, ਗੂੰਦ ਕਤੀਰਾ,
1: ਗੂੰਦ ਕਤੀਰਾ, ਬਿਲਕੁਲ। ਓ ਸੋਰੀ, ਮੈਂ ਭੁੱਲ ਗਿਆ ਸੀਗਾ ਗੂੰਦ।
0: ਹਾਂ, ਇਹ ਐਵੇਂ ਨਹੀਂ, ਫਿਰ ਅਸੀਂ ਵੀ, ਸਾਨੂੰ ਵੀ ਸਿੰਘ ਹਰਜੀਤ ਕਹਿੰਦੇ ਆ, ਫਿਰ ਮੈਂ ਕਿਹਾ ਬਾਈ ਜੀ ਸਾਡੇ ਗੂੰਦ ਕਤੀਰਾ ਭੁੱਲ ਗਏ ਆ। ਗੂੰਦ ਕਤੀਰਾ ਤਾਂ ਵਧੀਆ, ਕੋਈ ਤੁਹਾਡੀ ਬਾਡੀ ਨੂੰ ਠੰਡੀ ਨਾ ਕੁਝ ਕਰ ਸਕਦਾ। ਕੈਸਾ ਗੂੰਦ ਕਤੀਰਾ ਹੈ, ਔਰ ਮੈਂ ਆਪਣੇ ਪਰਿਵਾਰਾਂ ਦੇ ਵਿੱਚ ਇਹ ਪੀਤਾ ਸੀ ਇੱਕ ਵਾਰੀ, ਪਹਿਲੀ ਵਾਰੀ। ਸਾਡੇ ਬਹੁਤ ਹੀ ਪਿਆਰ ਵਾਲੇ ਆ ਗੁਰਜੀਤ ਜੀ, ਉਹਨਾਂ ਨੇ ਸਾਨੂੰ ਇਹ ਪਿਲਾਇਆ ਸੀ, ਉਹਨਾਂ ਦੇ ਘਰੇ ਪੀਤਾ ਸੀ ਮੈਂ। ਔਰ ਕੈਸਾ ਕਮਾਲ ਦੀ ਉਹ ਚੀਜ਼ ਬਣਦੀ ਹੈ, ਦੁੱਧ ਸੋਡੇ ਦੇ ਵਿੱਚ ਕਹਿੰਦੇ ਗੂੰਦ ਕਤੀਰਾ ਪਾ ਲਓ, ਤੇ ਉਹਦਾ ਟੇਸਟ ਹੀ ਅਲੱਗ ਬਣ ਜਾਂਦਾ। ਆਣ ਦਿਓ ਬੀਬੀਆਂ ਨੂੰ ਗਰਮੀ ਬਹੁਤ ਲੱਗਦੀ ਹੈ ਵੀ, ਇਹਦਾ ਨਹੀਂ ਪਤਾ ਕਾਰਨ ਕੀ, ਹਜੇ ਤੱਕ ਲੱਗਾ ਕਿਸੇ ਨੂੰ ਨਹੀਂ ਪਤਾ ਲੱਗਾ, ਇਹਦੇ ਖੋਜ ਹੋਣੀ ਚਾਹੀਦੀ ਹੈ।

ਇਹ ਜਿਹੜਾ ਗੀਤ ਸਪੈਸ਼ਲੀ ਤੌਰ ਤੇ ਵਿਧੀ ਛਾਪੜਾ ਜੀ ਵੱਲੋਂ ਸਪੌਂਸਰ ਕੀਤਾ ਜਾ ਰਿਹਾ। ਆਈ ਡੋਂਟ ਨੋ ਕਿੱਥੇ ਰਹਿ ਗਏ, ਉਹਨਾਂ ਨੇ ਆਉਣਾ ਸੀ ਮੰਗਲਵਾਰ ਅੱਜ। ਔਰ ਵਿਧੀ ਛਾਪੜਾ ਜੀ ਤੁਹਾਨੂੰ ਪਤਾ ਕਿ ਇੰਸ਼ੋਰੈਂਸ ਦੇ ਫੀਲਡ ਦੇ ਮਾਹਿਰ ਆ, ਔਰ ਤੁਹਾਡੀਆਂ ਵਿਜ਼ਟਰ ਇੰਸ਼ੋਰੈਂਸ, ਤੁਹਾਡੀਆਂ ਟਰੈਵਲ ਇੰਸ਼ੋਰੈਂਸ, ਤੁਹਾਡੀਆਂ ਸੁਪਰ ਵੀਜ਼ਾ ਦੇ ਮਾਸਟਰ ਲੋਕ ਆਏ ਲੈ। ਔਰ ਈਸਟ ਵਾਲੀ ਸਾਈਡ ਤੋਂ, ਵੈਸਟ ਵਾਲੀ ਸਾਈਡ ਤੋਂ, ਨੌਰਥ ਸਾਊਥ ਵਾਲੀ ਸਾਈਡ ਤੋਂ ਤੁਹਾਨੂੰ ਸੇਵਾਵਾਂ ਦੇ ਰਿਹਾ ਵਿਧੀ ਛਾਬੜਾ। 416-524-3535 416-524-3535 ਪੇ ਆਪ ਉਨਕੋ ਕਾਲ ਵੀ ਕਰ ਸਕਤੇ ਹੈ। ਵਾਹ ਵਾਹ।

0: ਇਹੋ ਜਿਹੇ ਗੀਤ ਨਾ ਫਿਰ ਤੁਹਾਨੂੰ ਪਤਾ ਵੇ ਪੰਜਾਬੀ ਵਿਰਸਾ ਜੀ ਸੁਣਨ ਨੂੰ ਮਿਲਦੇ ਆ ਹੈ ਬਈ ਸ਼ੇਰ ਬਗਿਓ ਹੈਲੋ
1: ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਵੀਰਾ ਜੀ ਕੀ ਹਾਲ ਆ ਬਾਈ ਜੀ ਦਾਰੂ ਦੇ ਵਿੱਚ ਅੱਛਾ ਤੇ ਗੂੰਦ ਗਿਰੀ ਦਾ ਪਾ ਲੇ ਵਿੱਚ
1: ਨਜ਼ਾਰੇ ਆ ਜਾਂਦੇ ਆ ਸਰੀਰ ਨੂੰ ਬਰਫ ਬਣਾ ਦਿੰਦਾ
0: ਕਿੰਨੇ ਕੁ ਸਾਲ ਦੇ ਆ ਤੁਸੀਂ
1: ਮੈਂ ਕੱਲ ਨੂੰ 70 ਦਾ ਹੋ ਜਾਣਾ
0: ਕੱਲ ਨੂੰ ਹੋਣਾ 17 ਦਾ ਹੈ ਤੇ ਕਿਵੇਂ ਸਰੀਰ ਬਿਲਕੁਲ ਸੈੱਟ ਪਿਆ ਅੱਛਾ ਹਲੇ ਵੀ ਉਹ ਬੱਲੇ ਬੱਬਰ ਸ਼ੇਰ ਦੇ ਮੈਂ ਦਾਦੀ ਕਹਿੰਦਾ ਸਾਡੇ ਸਾਰੇ ਬੱਬਰ ਸ਼ੇਰ ਆ ਪੰਜਾਬੀ ਵਿਰਸਾ ਵਾਲੇ
1: ਪੂਰਾ ਵਧੀਆ ਸਰੀਰ ਛਾਲਾ ਮਾਰਦੇ ਫਿਰਦੇ
0: ਆ ਤੁਸੀਂ ਤਾਂ ਕਿਤੇ ਗੱਡੀ ਚ ਬੈਠੇ ਲੱਗਦੇ ਮੈਨੂੰ
1: ਗੱਡੀ ਚ ਸੁਣਦਾ ਹੁੰਦਾ
0: ਅੱਛਾ ਗੱਡੀ ਚ ਜਾ ਰਹੇ ਜਾਂ ਕਿਸੇ ਨਾਲ ਆ ਕਿਸੇ ਦੇ ਜਿਹੜੇ ਸਾਡੇ ਵਰਗੇ ਆ ਇਹ ਤਾਂ ਤੁਸੀਂ ਮੈਨੂੰ ਲੱਗਦਾ ਪਿੱਛੇ ਛੱਡਦਾ ਬਹੁਤ ਜਿਆਦਾ
1: ਜੇ ਤੁਹਾਨੂੰ ਮਿਲਿਆ ਤੁਸੀਂ ਕਹੋਗੇ ਤੂੰ 70 ਦਾ ਹੈ ਨੀ ਗਾ ਤੁਸੀਂ ਕਹੋਗੇ ਤੂੰ ਤਾਂ 30 ਦਾ ਯਾਰ
0: ਅੱਛਾ ਤੁਸੀਂ 30 ਦੇ ਲੱਗਦੇ ਆ
1: ਇੱਕੋ
0: ਡਰਿੰਕ ਪੀਣੀ ਰੋਜ਼ ਦੀ
1: ਨਿੱਕੀ ਜੀ
0: ਉਹ ਫਿਰ ਤੁਹਾਡਾ ਸਟੀਲ ਦਾ ਗਲਾਸ ਹੋਣਾ ਨਾ ਮੋਟਾ ਜਿਹਾ
1: ਨਹੀਂ
0: ਨਹੀਂ ਇੱਕ ਡਰਿੰਕ ਤੁਸੀਂ ਮੇਰਾ ਮਤਲਬ ਇਹ ਵੀ ਕੱਲੀ ਪਾਣੀ ਨਹੀਂ ਪਾਉਂਦੀ ਉਹਦੇ ਵਿੱਚ ਉਹ ਚ ਪੂਰਾ ਪੈਗ ਗਲਾਸ ਭਰ ਲੈਂਦੇ ਹੋਣੇ ਆ
1: ਪਾਣੀ ਨਾਲ ਗਲਾਸ ਭਰ ਲੈਣਾ ਪਾ ਕੇ ਥੋੜੀ ਜੀ
0: ਅੱਛਾ ਕਿੰਨੀ ਕੁ ਪਾਉਂਦੇ ਹੋਣੇ ਆ ਇੱਕ ਪੈਗ ਦੇ ਚ
1: ਤੂੰ ਲਾ ਲਾ ਸਾ ਤੂੰ ਨਿੱਕੀ ਜੀ ਗਲਾਸੀ ਆ ਤੇ ਇੰਚ ਰੱਖਣੀ ਥੱਲੇ ਬਸ
0: ਅੱਛਾ ਉਹ ਗਲਾਸੀ ਨਾ ਵਿੱਚ ਮਤਲਬ ਕੀ ਮੇਨ ਕੇ ਪਾਉਂਦੇ ਹੋਣੇ ਤੁਸੀਂ ਇਸ ਚੀਜ਼ ਦੇ ਨਾਲ ਇੱਕ ਇੰਚ ਮਤਲਬ ਕੀ ਤੁਸੀਂ ਮਾਲ ਪਾ ਲੈਣੀ ਡਰਿੰਕ ਵਿੱਚ ਹੈ ਨਾ ਉਹਦੇ ਪਾਣੀ ਭਰ ਲੈਣਾ ਨਹੀਂ ਪਰ ਇੱਕ ਡਰਿੰਕ ਤਾਂ ਬਣਦਾ ਹੀ ਹੋਣਾ ਤੁਹਾਡੇ ਸਰੀਰ ਦਾ ਜੇ ਤੁਸੀਂ ਇੰਨੇ ਜੇ ਕੋਈ ਆਪਣਾ ਯਾਰ ਦੋਸਤ ਸੱਜਣ ਮਿੱਤਰ ਆ ਜਾਵੇ ਕੋਈ ਆੜੀ ਆ ਜਾਵੇ ਅਗਲਾ ਕਹੇ ਬਾਈ ਸਿੰਘ ਸਾਹਿਬ ਚੱਕ ਕੇ ਖੋਰ ਚੱਕ ਫੇ
1: ਕਿੰਨਾ ਕਹੀ ਜਾਵੇ ਉਹਨੂੰ ਪਹਿਲਾਂ ਹੀ ਪਤਾ ਵੀ ਇਹਨੇ ਇੱਕ ਲਾ ਲਈ ਹੈ ਹੁਣ ਇਹਨੇ ਹੋਰ ਨੇ ਪੀਣ ਭਾਵੇਂ ਇਹਨੂੰ ਕਿੰਨੀਆਂ ਮਿਹਨਤਾਂ ਕਰਦੀਏ
0: ਅੱਛਾ ਕਿਤੇ ਵਿਆਹ ਸ਼ਾਦੀ ਦੇ ਵੀ ਨਹੀਂ ਹੁੰਦੀ ਦੋ ਪੈਗ
1: ਹਾਂ ਵਿਆਹ ਸ਼ਾਦੀ ਦੇ ਬੰਦਿਆਂ ਨੂੰ ਪਤਾ ਸਾਰਿਆਂ ਨੂੰ ਤਾਂ ਬਾਈ ਇਹਨੇ ਨਹੀਂ ਪੀਣੀ ਹੋਰ ਵਾਸ
0: ਬਾਈ ਵਾਹ ਜੀ ਤੁਸੀਂ ਬੜੇ ਸਤਿਕਾਰਯੋਗ ਹੋ ਸਾਡੇ ਅੱਛਾ ਕੀ ਆਪ ਜੀ ਦਾ ਸ਼ੁਭ ਨਾਮ ਕੀ ਹੈ
1: ਸ਼ਵਿੰਦਰ
0: ਸ਼ਵਿੰਦਰ ਸਿੰਘ ਜੀ ਹੈ ਕਿਹੜਾ ਪਿੰਡ ਆਪਣਾ ਮੋਗੇ ਦਾ ਫਿਰ ਮੈਂ ਬਹੁਤ ਵਾਰੀ ਗਿਆ ਕੋਕਰੀ ਗਿਆ ਮੈਂ ਬਹੁਤ ਵਾਰੀ ਕੋਕਰੀ ਰਿਹਾ ਜਾ ਕੇ ਮੈਂ ਬਹੁਤ ਜ਼ਿਆਦਾ ਹਾਂ ਬਸ ਚਲੋ ਚੰਗੀ ਗੱਲ ਆ ਜੀ ਤੁਸੀਂ ਮਤਲਬ ਤੁਸੀਂ ਜਿਹੜੇ ਬੰਦੇ ਨਹੀਂ ਪੀਂਦੇ ਉਹਨਾਂ ਨੂੰ ਕੀ ਕਹੋਗੇ ਇੱਕ ਪੈਗ ਲਾ ਲਿਆ ਕਰਨ ਰੋਜ਼ ਦਾ
1: ਯਾਰ ਜਿਹੜੇ ਨਹੀਂ ਪੀਂਦੇ ਉਹਨਾਂ ਦੀ ਚੋਇਸ ਆ ਲਾਉਣ ਨੂੰ ਤਾਂ ਹੁਣ ਮੈਂ ਵੀ ਇਹ ਵੀ ਨਾਲ ਜਾ ਹੀ ਆ ਜਿਵੇਂ ਤੁਹਾਨੂੰ ਦੱਸਦਾ ਵੀ ਦਾਰੂ ਨਹੀਂ ਜੀ ਤਾਂ ਪਾਣੀ ਪੀਂਦਾ ਵਾ ਬਸ
0: ਨਹੀਂ ਪਰ ਪੀਣ ਦਾ ਫਾਇਦਾ ਕੀ ਉਹਦਾ ਜੇ ਇੱਦਾਂ ਹੀ ਪੀਂ ਫਿਰ ਪਾਣੀ ਕੱਲਾ ਪੀ ਲਓ
1: ਇਹ ਦਾਰਾ ਸਿੰਘ ਦੀ ਸੁਣੇ ਜੀ ਕਿਹੜਾ ਉਹਦਾ ਇਹ ਹਾਜ਼ਮਾ ਤੁਹਾਡਾ ਵਧੀਆ ਕਰ ਦਿੰਦੀ ਆ ਖਾਧਾ ਪੀਤਾ ਉਹ ਇੱਕ ਨਾ ਜਿਵੇਂ ਆਪਾਂ ਹੁਣ ਕੋਕ ਪੀ ਗਿਆ ਖਾ ਕੇ ਕੋਕ ਦਾ ਗਲਾਸ ਪੀਣਾ ਕੋਕ ਵਾਲੀ ਗੱਲ ਹੀ ਇਹਦੀ ਆ
0: ਅੱਛਾ ਠੀਕ ਆ ਪੀਣਾ ਇੱਕ ਪੈ ਗਿਆ ਮੈਂ ਤੁਹਾਡੀ ਗੱਲ ਬਹੁਤ ਸਿਆਣੀ ਲੱਗੀ ਮੈਨੂੰ ਤੁਹਾਡੀ ਗੱਲ
1: ਮੈਨੂੰ ਬਸ ਇੱਕ ਤੋਂ ਝਾਕਣਾ ਨੀ ਯਾਰ ਕੋਲ ਕਿੰਨੀ ਪਈ ਹੋਏ ਆਪਣੇ ਨਾ ਨਹੀਂ ਬੰਦਾ ਤੇ ਖੋਲ ਕੇ ਰੱਖ ਦੋ ਮੈਂ ਵੇਖਿਆ
0: ਕਮਾਲ ਦੀ ਅੱਛਾ ਫਿਰ ਜਿਹੜੀ ਇੱਕ ਬੋਤਲ ਤੁਹਾਡੇ ਕਿੰਨੇ ਦਿਨ ਲੰਘ ਜਾਂਦੇ ਆ ਸਿਆ ਭਾਜੀ
1: ਮਹੀਨੇ
0: ਨਹੀਂ ਨਹੀਂ ਇਹ ਤਾਂ ਜਿਆਦਾ ਦੇਰ ਸਾਡੇ ਬੰਦੇ ਇੰਨਾ ਟਾਈਮ ਕਿੱਥੇ ਤੱਤਾ
1: ਜਿਹੜੇ ਨਹੀਂ ਕਰਦੇ
0: ਮਹੀਨਾ ਜੇ ਤੁਸੀਂ ਏਦਾਂ ਕਰ ਫਿਰ ਠੇਕਿਆਂ ਨੇ ਕੀ ਕਰੋਗੇ, ਉਹ ਤਾਂ ਤੁਹਾਡੇ ਤੇ ਗਾਹ ਨਹੀਂ ਚਾਹੀਦੇ।
1: ਆਪਣੇ ਤੇ ਕਿਹੜਾ ਖੜੇ ਹੋਰ ਭਾਈ ਵੇਖ ਜਿਹੜੇ ਜੱਡਾਂ ਦੇ ਜੱਜ ਸਾਡੀ ਕਰ ਦਿੰਦੇ ਉਹਨਾਂ ਦੇ ਠੇਕੇ ਚੱਲਦੇ।
0: ਚਲੋ ਬੜੀ ਮਿਹਰਬਾਨੀ ਸ਼ਵਿੰਦਰ ਜੀ, ਥੈਂਕ ਯੂ ਵੈਰੀ ਮਚ, ਬੜੀ ਮਿਹਰਬਾਨੀ। ਨੈਕਸਟ ਕਾਲ ਤੇ ਜਾਣੇ। ਹੈਲੋ, ਹੈਲੋ,
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
2: ਜੀ ਮਿੱਤਰੋ, ਆਪਣਾ ਦੇਖੋ ਮੇਰਾ ਤਾਂ ਐਕਸਪੀਰੀਅੰਸ ਨਹੀਂ ਹੈ ਕਿ ਦਾਰੂ ਤਾਂ ਗਰਮੀ ਬਹੁਤ ਹੁੰਦੀ ਹੈ, ਪਰ ਨਹੀਂ ਇਹ ਬਹੁਤ ਹੈ ਕਿ ਖਿਆਲ ਰੱਖੋ ਇਸ ਗਰਮੀ ਪਿੱਛੋਂ ਜਿੱਥੇ ਅਸੀਂ ਆਏ ਹਾਂ ਪਸੀਨੇ ਕਿ ਨਿਕਲਦੇ, ਉਹ ਪਸੀਨਾ ਵੀ ਹੈ ਕਿ ਸਿਹਤ ਦੀ ਇੱਕ ਨਿਸ਼ਾਨੀ ਹੈ। ਨਿੰਬੂ ਪਾਣੀ ਹੈ ਕਿ ਆਪਣਾ ਨਾ ਸ਼ਿਕੰਜਵੀ ਉੱਥੇ ਕਿ ਪੀਣੀ, ਤੇ ਉਹ ਹੁਣ ਤੇ ਕਿ ਆਪਣੇ ਨਾ ਦਾਤਰੀਆਂ ਕੀ ਹੈ ਕੀ ਦਰਾਤਰੀਆਂ ਫੜਦੀਆਂ ਨੇ ਇੱਥੇ, ਆਪਣੇ ਸਿਰਫ ਡਰਾਈਵੇ ਨੂੰ ਇਹ ਕਿ ਆਪਣਾ ਬੰਦਾ ਕੰਮ ਕਾਜ ਕਰੇ ਨਾ ਤੇ ਪਸੀਨਾ ਹੈ ਕਿ ਨਿਕਲ ਆਉਂਦਾ
0: ਆ ਜਾਂਦਾ। ਸਹੀ ਗੱਲ ਤੁਹਾਡੀ,
2: ਇਸ ਗਰਮੀ ਦੇ ਵਿੱਚ ਕਿ ਪਸੀਨਾ ਸਿਹਤ ਦੀ ਇੱਕ ਨਿਸ਼ਾਨੀ ਹੈ, ਤੇ ਉਹ ਇੱਕ ਹੁਣ
0: ਸਿਹਤ ਵਧੀਆ ਹੋ ਜਾਂਦੀ ਜੇ ਪਸੀਨਾ ਹੋਵੇ ਤੇ ਸਿਹਤ ਵਧੀਆ ਹੋ ਜਾਂਦੀ ਜੀ।
2: ਹਾਂਜੀ ਹਾਂਜੀ ਹਾਂਜੀ, ਤੁਹਾਡਾ ਇੱਕ ਖਾਰਜ ਹੋਣਾ ਚਾਹੀਦਾ। ਦੇਖੋ ਇੱਕ ਨਿੰਬੂ ਪਾਣੀ ਜਿਸ ਨੇ ਕਰਨਾ ਹੈ ਬਈ ਇਹ ਕਿਉਂ ਪੀਂਦੇ, ਬਈ ਇਹ ਕਿ ਆਪਣੇ ਨਾ ਉਹ ਬਾਡੀ ਦੇ ਨਮਕਿਆਤ ਪੂਰੇ ਰਹਿਣ, ਔਰ ਉਹਦੇ ਵਿੱਚ ਇਹ ਕਿ ਜਿਸ ਨੇ ਪਸੀਨਾ ਹੈ ਕਿ ਖਾਰਜ ਹੋਵੇਗਾ, ਉਹ ਤੁਹਾਡੀ ਇੱਕ ਸਿਹਤ ਵਾਸਤੇ ਤੁਹਾਡੇ ਵਾਸਤੇ ਇੱਕ ਠੀਕ ਹੈ,
0: ਕੋਈ ਬਿਮਾਰੀਆਂ ਨਹੀਂ ਹੈ। ਬੜੀ ਮਿਹਰਬਾਨੀ, ਥੈਂਕ ਯੂ।
2: ਦੂਸਰਾ ਇਹ ਕਿ ਦਵਾਣਾ ਹੈ ਨਾ ਦਵਾਣਾ,
0: ਹਾਂਜੀ,
2: ਕਿ ਦੇਖੋ ਕਿਸੇ ਨੂੰ ਅਗਰ ਨਹੀਂ ਸ਼ੂਗਰ ਉਹ ਇਹ ਕਿ ਠੰਡਾ, ਔਰ ਇੱਕ ਸਿਰਫ ਇਸ ਗਰਮੀ ਦੇ ਵਿੱਚ ਵੈਸੇ ਤਾਂ ਇਹ ਕਿ ਆਪਣੇ ਨਾ 12 ਮੰਥ ਇੱਕ ਚੱਲਦਾ ਰਹਿੰਦਾ ਵਾ, ਉਹ ਜਿਤਨਾ ਇਹ ਕਿ ਤੁਸੀਂ ਖਾਓਗੇ ਉਤਨਾ ਹੀ ਇੱਕ ਤੁਹਾਡੀ ਬਾਡੀ ਵਾਸਤੇ ਕਿ ਠੀਕ ਹੈ।
0: ਨਹੀਂ ਸ਼ੂਗਰ ਦਾ ਕੀ ਹੈ ਜੀ ਲੈਣਾ ਦੇਣਾ ਹੋਇਆ, ਜੇ ਸ਼ੂਗਰ ਕਿਸੇ ਨੂੰ ਫਿਰ ਨਹੀਂ ਖਾਂਦੇ?
2: ਨਹੀਂ ਨਹੀਂ ਨਹੀਂ, ਦੇਖੋ ਨਾ ਉਹਦੇ ਚ ਮਿਠਾਸ ਹੁੰਦੀ ਹੈ ਨਾ।
0: ਨਹੀਂ ਜਿਵੇਂ ਦੇਖੋ ਮੇਰੀ ਗੱਲ ਸੁਣੋ, ਜਿਹੜੇ ਨੈਚੁਰਲ ਚੀਜ਼ਾਂ ਨਾ ਸਰ, ਗੋਡ ਗਿਫਟਡ ਚੀਜ਼ਾਂ, ਉਹਦੇ ਸ਼ੂਗਰ ਕਦੇ ਨਹੀਂ ਹੋ ਸਕਦਾ।
2: ਲੇਕਿਨ ਕੁਛ ਆਪਣੇ ਡਾਕਟਰ ਕਹਿੰਦੇ ਨੇ ਸ਼ੂਗਰ,
0: ਨਾ ਨਾ ਨਾ ਮੈਂ
2: ਤੁਸੀਂ ਇੱਕ ਲਓ, ਨਹੀਂ ਨਹੀਂ ਤੁਸੀਂ ਲਓ ਦਵਾਣਾ।
0: ਹਾਂ, ਕਿਉਂਕਿ ਇਹਦੇ ਬਾਰੇ ਮੈਂ ਇੱਕ ਸੈਕਿੰਡ ਵੀ
2: ਇਹ ਪਹਿਲਾਂ ਕਿ ਅੰਬਾਂ ਦੀਆਂ ਪੇਟੀਆਂ ਇੱਕ ਕੋਲ ਰੱਖ ਲਵੇ ਸ਼ੂਗਰ ਵਾਲਾ ਬੰਦਾ,
0: ਤੁਸੀਂ ਅੰਬ ਵੀ ਖਾ ਲਓ ਫਿਰ ਵੀ ਨਹੀਂ ਸ਼ੂਗਰ ਵੱਧਦੀ, ਹੋਰ ਦੱਸੋ। ਬਸ
2: ਚਲੋ ਫਿਰ ਪੁੱਛ ਲਵੋ ਇਹ ਕਿ ਆਪਣੇ ਨਾ,
0: ਮੈਂ ਕਹਿੰਦਾ ਤੁਹਾਨੂੰ ਹੁਣੇ ਦੱਸ ਦੇਣਗੇ, ਜਿਹੜੇ ਨੈਚੁਰਲ ਚੀਜ਼ਾਂ ਹੈਗੀ ਨਾ ਸਰ, ਗੋਡ ਗਿਫਟਡ ਚੀਜ਼ਾਂ, ਉਸਦਾ ਕੋਈ ਨੁਕਸਾਨ ਹੀ ਨਹੀਂ ਹੈ ਵੀਰ ਜੀ। ਲਾਈਨ ਤੁਹਾਡੀ, ਤੁਸੀਂ ਲਾਈਨ ਕੱਟ ਗਏ, ਕੋਈ ਗੱਲ ਨਹੀਂ, ਮੈਂ ਲਾਈਨਾਂ ਹੋਰ ਲੈ ਲੂੰਗਾ ਇਸ ਟੋਪਿਕ ਬਾਰੇ। ਤੁਸੀਂ ਮੈਂਗੋ ਖਾ ਲਓ, ਤੁਸੀਂ ਯੂ ਨੋ ਯੂ ਨੇਮ ਇਟ, ਕੋਈ ਫਰੂਟ ਲੈ ਲਓ, ਕੋਈ ਕੁਛ ਲੈ ਲਓ ਤੁਸੀਂ, ਉਹਦੇ 'ਚ ਸ਼ੂਗਰਸ ਨਹੀਂ, ਮੇਰਾ ਨਹੀਂ ਖਾ ਲਓ ਉਹਦੇ 'ਚ ਸ਼ੂਗਰ ਹੁੰਦੀ ਹੈ। ਕਹਿੰਦੇ ਆ ਵੀ ਮੈਂਗੋ ਮਿੱਠਾ ਹੁੰਦਾ ਉਹ ਸ਼ੂਗਰ ਹੁੰਦੀ ਹੈ। ਇੱਕ ਮੈਂ ਡਾਕਟਰ ਦੀ ਗੱਲ ਸੁਣ ਰਿਹਾ ਸੀ ਕਦੇ, ਵਿਧੀ ਕੀ ਹਾਲ ਹੈ? ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ ਜੀ।
0: ਮੈਂ ਇੱਕ ਕਿਸੇ ਡਾਕਟਰ ਦੀ ਗੱਲ ਸੁਣ ਰਿਹਾ ਸੀ, ਕਹਿੰਦਾ ਜਿਹੜੀ ਗੁਰਦੁਆਰਾ ਸਾਹਿਬ ਤੁਸੀਂ ਜਾ ਕੇ ਦੇਗ ਲਾਉਂਦੇ ਆ ਨਾ, ਉਹ ਦੇਸੀ ਘਿਓ ਨਾਲ ਦੇਗ ਬਣੀ ਹੁੰਦੀ ਹੈ
3: ਜੀ,
0: ਔਰ ਉਹਦੇ 'ਚ ਡੈਫੀਨੇਟਲੀ ਸ਼ੂਗਰ ਵੀ ਹੁੰਦੀ ਹੈ, ਆਟਾ ਵੀ ਹੁੰਦਾ। ਕਹਿੰਦਾ ਮੈਂ ਇੱਥੇ ਇਸ ਗੱਲ ਦਾ ਚੈਲੰਜ ਕਰਦਾ, ਜਿਹੜੇ ਬੰਦੇ ਨੂੰ ਸ਼ੂਗਰ ਹੋਵੇ ਨਾ, ਉਹ ਗੁਰਦੁਆਰਾ ਸਾਹਿਬ ਜਾ ਕੇ ਦੇਗ ਲੈ ਲਵੇ ਨਾ ਜਾ ਕੇ, ਤੇ ਆਪਣੀ ਦੁਬਾਰਾ ਸ਼ੂਗਰ ਚੈੱਕ ਕਰ ਲਵੇ, ਕਦੀ ਹਾਈ ਨਹੀਂ ਹੋਊਗੀ ਸ਼ੂਗਰ। ਉਹ ਕਹਿੰਦੇ ਇੰਨੀ ਸ਼ਕਤੀ ਆ ਗੁਰਦੁਆਰੇ ਤੁਸੀਂ ਜਿਹੜੀ ਦੇਖ ਲੈਂਦੇ, ਇਹ ਇੱਕ ਡਾਕਟਰ ਦੇ ਵਰਡਸ ਆ। ਕਹਿੰਦਾ ਉਹ ਜਿਹੜੀ ਜਗ੍ਹਾ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ, ਦੇਖ ਲੈਂਦੇ ਹੋ, ਤੁਸੀਂ ਸ਼ੂਗਰ ਤੁਹਾਡੀ ਹਾਈ ਹੈ ਨਾ, ਤੁਸੀਂ ਸ਼ੂਗਰ ਪ੍ਰਸ਼ਾਦ ਲੈ ਲਓ, ਸ਼ੂਗਰ ਚੈੱਕ ਕਰ ਲਓ ਦੁਬਾਰਾ, ਦੇਖ ਲਓ ਤੁਹਾਡੀ ਹਾਈ ਹੁੰਦੀ ਨਹੀਂ ਹੁੰਦੀ। ਕਮਾਲ ਦੀ ਗੱਲ, ਮੈਂ ਤਾਂ ਉਸ ਬੰਦੇ ਦੇ ਡਾਕਟਰ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ। ਫਿਰ ਇੱਕ ਸੱਜਣ ਹੋਰ ਹੈਗੇ ਆਏ ਹੋਏ ਦੀ ਗੱਲ, ਮੈਂ ਉਹਨਾਂ ਨੂੰ ਫੋਲੋ ਕਰਦਾ, ਉਹ ਕਹਿੰਦੇ ਕੋਈ ਲੋਕ ਕਹਿੰਦੇ ਗੰਨੇ ਦਾ ਰਸ ਮਿੱਠਾ ਹੁੰਦਾ
3: ਜੀ,
0: ਉਹ 'ਚ ਮਿੱਠਾ ਹੁੰਦਾ, ਸ਼ੂਗਰ ਹਾਈ ਹੁੰਦੀ ਨਹੀਂ ਹਾਈ ਹੁੰਦੀ, ਹੁੰਦਾ ਮੈਂਗੋ ਖਾ ਲੈਣੇ, ਮੈਂਗੋ ਨਾਲ ਸ਼ੂਗਰ ਹਾਈ ਨਹੀਂ ਹੁੰਦੀ। ਅੱਜ ਜਿਵੇਂ ਹੋਰ ਆਪਾਂ ਫਰੂਟ ਲੈ ਲਓ, ਕੋਈ ਵੀ ਲੈ ਲਓ, ਅੱਜ ਜਿਵੇਂ ਭਾਜੀ ਕਹਿ ਕੇ ਵਾਟਰਮੈਲਨ ਕਹਿ ਗਏ, ਅਦਵਾਨਾ ਕਹਿ ਗਏ, ਇਹ ਖਾਣਾ ਕਹਿੰਦੇ ਸ਼ੂਗਰ ਹਾਈ ਹੁੰਦੀ, ਮੇਰਾ ਨਹੀਂ ਖਾਣਾ ਚੀਜ਼ਾਂ ਹਾਈ ਹੁੰਦੀਆਂ
3: ਨਹੀਂ ਹੁੰਦੀ, ਨਹੀਂ ਐਨੀਥਿੰਗ ਇਨ ਮੋਡਰੇਸ਼ਨ, ਕਦੀ ਵੀ ਸ਼ੂਗਰ ਹਾਈ ਨਹੀਂ ਹੋਏਗੀ, ਇਹ ਸਾਰੀ ਨੈਚੁਰਲ ਚੀਜ਼ਾਂ ਨੇ।
0: ਮੈਂ ਉਹੀ ਕਹਿ ਰਹੀ ਮੋਡਰੇਸ਼ਨ ਜਿਹੜੀਆਂ,
3: ਹਾਂ ਬਟ ਮੋਡਰੇਸ਼ਨ। ਹੁਣ ਅੰਬ ਦੀ ਗੱਲ ਕਰੋ, ਹੁਣ ਤੁਸੀਂ ਦਿਨ ਦੇ 4 ਵਾਰੀ ਤੁਸੀਂ ਅੰਬ ਖਾਓਗੇ ਡੈਫੀਨੇਟਲੀ ਹੋਏਗੀ, ਬਟ ਮੋਡਰੇਸ਼ਨ ਦੇ ਵਿੱਚ ਖਾਓਗੇ ਨਹੀਂ ਹੋਏਗੀ। ਕੋਈ ਵੀ ਚੀਜ਼ ਮੋਡਰੇਸ਼ਨ ਦੇ ਵਿੱਚ ਖਾਓਗੇ ਤੁਹਾਨੂੰ
0: ਕਦੇ ਨਹੀਂ। ਵਾਟਰਮੈਲਨ ਜੀ ਕਿਹੜਾ ਮਿੱਠਾ ਹੁੰਦਾ ਹੈ?
3: ਵਾਟਰਮੈਲਨ ਦੇ ਅੰਦਰ ਨਹੀਂ, ਜਿਹੜੇ ਡਾਇਟੀਸ਼ੀਅਨ ਹੁੰਦੇ ਨੇ ਉਹ ਵਾਟਰਮੈਲਨ ਹੀ ਰੈਕਮੈਂਡ ਕਰਦੇ ਨੇ ਸਭ ਤੋਂ ਪਹਿਲਾਂ ਫਰੂਟ, ਕਿਉਂਕਿ ਉਹਦੇ ਅੰਦਰ ਮਿੱਠਾ ਨਹੀਂ, ਪਾਣੀ ਜ਼ਿਆਦਾ ਹੁੰਦਾ,
0: ਪਾਣੀ ਜ਼ਿਆਦਾ ਹੁੰਦਾ,
3: ਸੋ ਇਟਸ ਆਲ ਵਾਟਰ। ਤੇ ਜਿਹੜੀ ਜਿਨ੍ਹਾਂ ਦੀ ਵਾਟਰ ਰਿਟੈਂਸ਼ਨ ਦੀ ਪ੍ਰੋਬਲਮ ਹੈ ਉਹਨਾਂ ਲਈ,
0: ਕੋਈ ਡਾਕਟਰ ਸਾਹਿਬ ਸੁਣਦੇ ਹੋਣ ਜਾਂ ਜਿਨ੍ਹਾਂ ਨੂੰ ਕੋਈ ਨੌਲੇਜ ਹੋਵੇ ਇਸ ਚੀਜ਼ ਬਾਰੇ, ਉਹ ਦੱਸ ਸਕਦਾ, ਕਿਉਂਕਿ ਹੁਣ ਭਰਾਵਾ ਤੁਹਾਡੀ ਸ਼ੂਗਰ ਆਈ, ਉਹਦੀ ਪੇਟੀ ਅੰਬ ਦੀ ਖਾ ਲਓ, ਪਾਕਿਸਤਾਨੀ ਅੰਬਾਂ ਦੀ,
3: ਉਹ ਫਿਰ ਤਾਂ ਹੋਣੀ ਹੈ ਨਾ,
0: ਪੰਗਾ ਨਾਲੇ ਮੈਨੂੰ ਪਾ ਦਿਓ ਤੁਸੀਂ, ਮੇਰੀ ਜਾਨ ਨੂੰ।
3: ਠੀਕ ਹੈ, ਐਨੀਥਿੰਗ ਇਨ ਮੋਡਰੇਸ਼ਨ ਇਜ਼ ਗੁੱਡ।
0: ਤੇ ਕੋਈ ਸਾਨੂੰ ਜੇ ਇਸ ਚੀਜ਼ ਦਾ ਕੁਛ ਨੌਲੇਜ ਹੈ ਤੇ ਮੈਨੂੰ ਇਹ ਸੀ ਜਿਹੜਾ ਕਿ ਜਿਵੇਂ ਆਪਾਂ ਨੈਚੁਰਲ ਚੀਜ਼ਾਂ ਹੁਣ ਜਿਵੇਂ ਪਾਣੀ ਹੈ, ਪਾਣੀ ਦਾ ਕੀ ਨੁਕਸਾਨ ਆ? ਪਾਣੀ ਨੈਚੁਰਲ ਹੈ ਨਾ,
3: ਬਿਲਕੁਲ,
0: ਪਾਣੀ ਤੋਂ ਕੋਈ ਜੂਸ ਬਣ ਗਏ, ਕੋਕ ਬਣ ਗਈ,
3: ਜਿਨ੍ਹਾਂ ਨੂੰ ਕਿਡਨੀ ਦਾ ਇਸ਼ੂ ਹੈ ਉਹਨਾਂ ਨੂੰ ਪਾਣੀ ਤੋਂ ਵੀ ਇਸ਼ੂ ਹੈ।
0: ਚਲੋ ਅੱਛੀ ਗੱਲ ਹੈ ਜੀ। ਔਰ ਵਿਧੀ ਛਾਬੜਾ ਜੀ ਹਰ ਮੰਗਲਵਾਰ ਦੀ ਤਰ੍ਹਾਂ ਥੋੜਾ ਲੇਟ ਹੋਏ ਆ ਸਟੂਡੀਓ ਵਿੱਚ ਆਉਣ ਲੱਗੇ।
3: ਟ੍ਰੈਫਿਕ ਪਤਾ ਕਿੰਨਾ ਅੱਜ
0: ਟ੍ਰੈਫਿਕ ਜਾਮ ਸੀ, ਪਹੁੰਚ ਗਏ ਠੀਕ ਠਾਕ। ਦੱਸੋ ਵਿਧੀ ਜੀ, ਅੱਜ ਕਿਉਂਕਿ ਸਮਾਂ ਦਾ ਟਾਈਮ ਹੈ, ਕਾਫੀ ਗਰਮੀ ਵੀ ਹੈ ਔਰ ਬਹੁਤ ਫੈਮਿਲੀਜ਼ ਅੱਜ ਕੱਲ ਦੇ ਵਿੱਚ ਇਸ ਵੀਕ ਦੇ ਵਿੱਚ ਵੀ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਆ ਰਹੇ ਹੋਣੇ ਆ, ਉਹਨਾਂ ਬਾਰੇ ਦੱਸੋ ਆਪਾਂ ਕਿਵੇਂ ਟ੍ਰੈਵਲ ਇੰਸ਼ੋਰੈਂਸ ਲੈ ਸਕਦੇ ਹਾਂ
3: ਜੀ। ਬਿਲਕੁਲ, ਹਰ ਰੋਜ਼ ਦੀ ਐਟਲੀਸਟ 10 to 12 ਕੁਐਰੀ ਆਉਂਦੀ ਆ ਮੈਨੂੰ ਇਸ ਚੀਜ਼ ਦੀ ਕਿ ਵਿਜ਼ਿਟਰ ਤੁਹਾਡੇ ਕੋਈ ਵੀ ਫੈਮਿਲੀ ਮੈਂਬਰ ਆ ਰਹੇ ਨੇ ਜਾਂ ਤੁਹਾਡੇ ਪੇਰੈਂਟਸ ਆ ਰਹੇ ਨੇ। ਹੁਣੇ ਵੀ ਅੱਜ ਮੈਂ ਹੁਣੇ ਗੱਲ ਕਰ ਰਹੀ ਸੀਗੀ, ਮੈਂ ਉਹਦੀ ਇਗਜ਼ੈਂਪਲ ਦਿੰਦੀ ਹਾਂ। 79 years old ਪੇਰੈਂਟ, ਅਤੇ 79 years old ਪੇਰੈਂਟ ਕਮਿੰਗ ਔਨ ਵਿਜ਼ਿਟਰ ਵੀਜ਼ਾ, ਅਤੇ ਵਿਜ਼ਿਟਰ ਵੀਜ਼ਾ 'ਤੇ ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਆ ਰਹੇ ਹੋ ਤੁਸੀਂ ਲਿਮਿਟਿਡ ਪੀਰੀਅਡ ਲਈ ਆ ਰਹੇ ਹੋ। ਬਹੁਤ ਹੀ ਘੱਟ ਕੰਪਨੀਆਂ ਨੇ ਜਿਹੜਾ ਤੁਹਾਨੂੰ ਇਹਦੇ ਵਿੱਚ ਮੰਥਲੀ ਪਲਾਨ ਦੇਗੀ। ਜਿਹੜਾ ਮੰਥਲੀ ਪਲਾਨ ਦਿੰਦੀ ਹੈ ਉਹ ਪ੍ਰੀਮੀਅਮ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ, ਜਿਨ੍ਹਾਂ ਨੇ ਮੰਥਲੀ ਪਲਾਨ ਨਹੀਂ ਦੇਣਾ ਉਹਦਾ ਪ੍ਰੀਮੀਅਮ ਘੱਟ ਹੋਏਗਾ। ਸੋ ਡਿਪੈਂਡਿੰਗ ਔਨ ਤੁਹਾਡੀ ਨੀਡ ਦੇ ਹਿਸਾਬ ਦੇ ਨਾਲ, ਉਹ ਕੋਈ ਵੀ ਕੰਪਨੀ ਹੋ ਕਿ ਤੁਹਾਡੇ ਪੇਰੈਂਟਸ ਨੂੰ ਕਿਹੜੀ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਹੈ, ਅਗਰ ਤੁਹਾਡੇ ਪੇਰੈਂਟਸ ਨੂੰ ਹਾਰਟ ਦਾ ਕੋਈ ਇਸ਼ੂ ਹੈ, ਨਾਲ ਦੇ ਨਾਲ ਡਾਇਬਟੀਜ਼ ਹੈ, ਬਲੱਡ ਪ੍ਰੈਸ਼ਰ ਹੈ, ਇੱਥੇ ਹੀ ਮੈਜੋਰਿਟੀ ਆਫ ਦ ਕੰਪਨੀਜ਼ ਦੇ ਡੂ ਨੋਟ ਆਫਰ ਯੂ, ਉਹਨਾਂ ਨੇ ਕਰਨੀ ਹੀ ਨਹੀਂ ਤੁਹਾਡੀ ਇੰਸ਼ੋਰੈਂਸ। ਬਟ ਦੇਰ ਆਰ ਕੰਪਨੀ ਜਿਨ੍ਹਾਂ ਨੇ ਆਫਰ ਕਰਨਾ ਹੈ ਤੁਹਾਨੂੰ ਪਲਾਨ, ਅਤੇ ਉਹਦਾ ਪ੍ਰੀਮੀਅਮ ਡੈਫੀਨੇਟਲੀ ਜ਼ਿਆਦਾ ਹੋਣਾ। ਸੋ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਦੇਖੋ ਕਿ ਅਗਰ ਹੈ ਉਹਨਾਂ ਨੂੰ ਕੋਈ ਹਾਰਟ ਇਸ਼ੂ ਹੈ, ਨਾਲ ਡਾਇਬਟੀਜ਼ ਹੈ, ਬਲੱਡ ਪ੍ਰੈਸ਼ਰ ਹੈ, ਪਲੀਜ਼ ਤੁਹਾਨੂੰ ਬਿਲਕੁਲ ਨਹੀਂ ਛੁਪਾਉਣਾ ਚਾਹੀਦੀ ਉਹ ਚੀਜ਼। ਇਹ ਨਹੀਂ ਸੋਚਣਾ ਚਾਹੀਦਾ ਕਿ ਹਾਂਜੀ ਉਹ ਬਿਲਕੁਲ ਸਟੇਬਲ ਨੇ, ਸਾਨੂੰ ਕੀ ਜ਼ਰੂਰਤ ਪਈ ਹੈ ਦੱਸਣ ਦੀ ਐਡਵਾਈਜ਼ਰ ਨੂੰ ਕਿ ਹਾਂਜੀ ਉਹਨਾਂ ਨੂੰ ਕੋਈ ਹਾਰਟ ਇਸ਼ੂ ਹੈ, ਡਾਇਬਟੀਜ਼ ਹੈ। ਜ਼ਰੂਰਤ ਉਸ ਟਾਈਮ ਪੈਂਦੀ ਹੈ ਜਦੋਂ ਕਲੇਮ ਆਉਂਦਾ, ਉਸ ਟਾਈਮ ਤੁਹਾਨੂੰ ਜਿਹੜੇ ਤੁਸੀਂ ਹੁਣੇ $200-400 ਜਿਹੜਾ ਤੁਸੀਂ ਪ੍ਰੀਮੀਅਮ 'ਤੇ ਸੇਵ ਕਰ ਰਹੇ ਹੋ, ਉਸ ਟਾਈਮ ਤੁਹਾਨੂੰ $1000s ਯੂ ਆਰ ਪੇਇੰਗ ਫਰੋਮ ਯੂਅਰ ਪੋਕਿਟ। ਤਾਂ ਇਸ ਤੋਂ ਜ਼ਿਆਦਾ ਬੈਟਰ ਹੈ ਤੁਸੀਂ ਸਾਰਾ ਕੁਝ ਡਿਕਲੇਅਰ ਕਰਕੇ ਇੱਕ ਪ੍ਰੋਪਰ ਕਵਰੇਜ ਲਓ। ਵਿਜ਼ਟਰ ਇੰਸ਼ੋਰੈਂਸ ਲਈ, ਸੁਪਰ ਵੀਜ਼ਾ ਇੰਸ਼ੋਰੈਂਸ ਲਈ ਡਿਫਰੈਂਟ ਵੱਖਰੇ ਪਲਾਨ ਹੁੰਦੇ ਨੇ। ਮੰਥਲੀ ਪਲਾਨ ਸੁਪਰ ਵੀਜ਼ਾ ਲਈ ਅਤੇ ਐਨੂਅਲ ਪਲਾਨ ਵੀ ਅਵੇਲੇਬਲ ਹੈ। ਬਟ ਵਿਜ਼ਟਰ ਵੀਜ਼ਾ 'ਤੇ ਜਿਹੜਾ ਤੁਸੀਂ ਆ ਰਹੇ ਹੋ ਅਤੇ ਨੰਬਰ ਆਫ ਡੇਜ਼ ਦੇ ਹਿਸਾਬ ਦੇ ਨਾਲ ਤੁਹਾਡਾ ਪ੍ਰੀਮੀਅਮ ਜਿਹੜਾ ਹੈ ਕਾਊਂਟ ਹੁੰਦਾ। ਹੁਣ ਬਹੁਤ ਵਾਰੀ ਕੁਐਸਚਨ ਆਉਂਦਾ ਕਿ ਸਾਡੀ ਪੋਲਿਸੀ 'ਤੇ ਅਗਰ ਕਲੇਮ ਆ ਗਿਆ, ਅਗਰ ਉਹ ਇੱਥੇ ਕੋਈ ਐਮਰਜੈਂਸੀ ਹੋ ਗਈ ਉਹਦੇ ਬਾਅਦ ਉਹਨਾਂ ਨੇ ਜਲਦੀ ਚਲੇ ਜਾਣਾ ਹੈ ਅਤੇ ਤੁਸੀਂ ਰੀਫੰਡ ਦਿਓਗੇ? ਯੈਸ, ਦੇਰ ਆਰ ਕੰਪਨੀਜ਼ ਜਿਨ੍ਹਾਂ ਨੇ ਰੀਫੰਡ ਫਿਰ ਵੀ ਦੇਣਾ ਅਗਰ ਕਲੇਮ ਹੋਇਆ, ਬਟ ਸਾਰੀ ਕੰਪਨੀਜ਼ ਨਹੀਂ ਕਰਦੀ। ਸੋ ਅਗਰ ਤੁਸੀਂ ਇਹ ਚੀਜ਼ ਨਹੀਂ ਪੁੱਛਦੇ ਐਡਵਾਈਜ਼ਰ ਤੋਂ ਜਾਂ ਐਡਵਾਈਜ਼ਰ ਤੁਹਾਨੂੰ ਨਹੀਂ ਦੱਸਦਾ ਤਾਂ ਤੁਹਾਨੂੰ ਇਸ ਬਾਰੇ ਪਤਾ ਨਹੀਂ ਹੁੰਦਾ। ਇਸੇ ਕਰਕੇ ਆਈ ਮੇਕ ਸ਼ੋਰ ਕਿ ਮੈਂ ਤੁਹਾਨੂੰ ਸਾਰੀ ਚੀਜ਼ਾਂ ਐਕਸਪਲੇਨ ਕਰਾਂ ਪਹਿਲਾਂ। ਬਿਲਕੁਲ ਹੋ ਸਕਦਾ ਪੂਰੀ ਪਾਲਿਸੀ ਐਕਸਪਲੇਨ ਕਰਨ ਤੁਹਾਨੂੰ ਘੰਟਾ ਲੱਗ ਜਾਣਾ ਮੈਨੂੰ ਸੁਣਨ ਲਈ। ਸੋ ਐਬਸੋਲੂਟਲੀ ਐਸ ਪਰ ਯੋਰ ਨੀਡ,
0: ਜੋ ਵੀ ਚੀਜ਼ਾਂ ਤੁਸੀਂ ਦੱਸਣੀਆਂ ਨਾ, ਉਹ ਡੈਫੀਨੇਟਲੀ ਉਹ ਬੜੀਆਂ ਲਾਹੇਵੰਦ ਹੋਣਗੀਆਂ, ਬੜੀਆਂ ਉਸਦਾ ਮੀਨਿੰਗ ਹੋਏਗਾ, ਉਸ ਚੀਜ਼ ਵਿੱਚ ਬੈਨੀਫਿਟ ਜਿਹੜੇ ਸਾਡੇ ਸੁਣ ਰਹੇ ਉਹਨਾਂ ਦਾ ਹੀ ਹੋਏਗਾ। ਮੈਂ ਲਾਸਟ ਵੀਕ ਤੁਹਾਨੂੰ ਗੱਲ ਕੀਤੀ ਸੀ, ਬਹੁਤ ਫੈਮਿਲੀਜ਼ ਇਸ ਗੱਲ ਨੂੰ ਲੈ ਕੇ ਚਿੰਤਤ ਹੁੰਦੀਆਂ, ਕਈ ਵਾਰੀ ਇੱਥੇ ਆ ਕੇ ਇਸ਼ੂ ਆ ਜਾਂਦੇ ਆ ਫੈਮਿਲੀਜ਼ ਨੂੰ, ਕਈ ਵਾਰੀ ਓਲਡ ਏਜ ਸਾਡੇ ਰਿਸਪੈਕਟਡ ਆਉਂਦੇ ਆ ਅਤੇ ਇੱਥੇ ਆ ਕੇ ਕਈ ਵਾਰੀ ਕੋਈ ਇਸ਼ੂ ਆ ਜਾਂਦੇ ਉਹਨਾਂ ਨੂੰ, ਫਿਰ ਰਾਈਟ ਵੇ ਇੰਸ਼ੋਰੈਂਸ ਕਵਰ ਨਹੀਂ ਕਰਦੀ ਉਹਨਾਂ ਦੀ।
3: ਬਿਲਕੁਲ, ਨਾਟ ਓਨਲੀ ਓਲਡ ਏਜ, ਮੇਰੇ ਕੋਲੋਂ ਹੁਣ ਪਰਸੋਂ ਦੀ ਗੱਲ ਹੈ, 26 year old ਚਾਇਲਡ, ਮਤਲਬ ਉਹਨਾਂ ਦਾ ਤਾਂ ਬੱਚਾ ਹੀ ਸੀਗਾ ਜਿਹੜਾ ਮੈਨੂੰ ਕਾਲ ਕਰ ਰਹੇ ਸੀਗੇ, ਹੀ ਇਜ਼ ਹੋਸਪਿਟਲਾਈਜ਼ ਬਿਕੋਜ਼ ਆਫ ਸਮ ਲਿਵਰ ਇਸ਼ੂ, ਅਤੇ ਇੱਥੇ
0: 26 ਸਾਲ
3: ਦਾ, ਅਤੇ ਕੋਈ ਆਲਰੇਡੀ ਕੋਈ ਲਿਵਰ ਇਸ਼ੂ ਚੱਲ ਰਿਹਾ ਹੋਏਗਾ। ਸੋ ਦੇ ਆਰ ਵਿਜ਼ਿਟਿੰਗ ਕੈਨੇਡਾ ਅਤੇ 26 ਸਾਲ ਦੇ ਕੋਈ ਹੋਸਪਿਟਲਾਈਜ਼ ਹੈਗੇ ਲਿਵਰ ਇਸ਼ੂ ਕਰਕੇ। ਸੋ ਪੇਰੈਂਟਸ ਨੇ ਕਾਲ ਕੀਤਾ ਕਿ ਤੁਸੀਂ ਇੰਸ਼ੋਰੈਂਸ ਪ੍ਰੋਵਾਈਡ ਕਰਦੇ ਹੋ? ਐਬਸੋਲੂਟਲੀ ਨੋਟ, ਉਸ ਟਾਈਮ ਇੰਸ਼ੋਰੈਂਸ ਨਹੀਂ ਅਸੀਂ ਪ੍ਰੋਵਾਈਡ ਕਰ ਸਕਦੇ ਜਦੋਂ ਤੁਸੀਂ ਕੈਨੇਡਾ ਲੈਂਡ ਹੋਣਾ, ਉਸ ਤੋਂ ਪਹਿਲਾਂ ਤੁਸੀਂ ਇੰਸ਼ੋਰੈਂਸ ਲੈਣੀ ਹੈ। ਇਸੇ ਕਰਕੇ ਆਈ ਡੋਂਟ ਨੋ ਵਾਈ ਗਵਰਨਮੈਂਟ ਉਹਨਾਂ ਨੇ ਕਿਉਂ ਨਹੀਂ ਵਿਜ਼ਟਰ ਵੀਜ਼ਾ 'ਤੇ ਇੰਸ਼ੋਰੈਂਸ ਮੈਂਡੇਟੋਰੀ ਕੀਤੀ ਜਿਵੇਂ ਸੁਪਰ ਵੀਜ਼ਾ 'ਤੇ, ਉੱਥੇ ਵੀ ਮੈਂਡੇਟੋਰੀ ਕਰ ਦੇਣੀ ਚਾਹੀਦੀ। ਬਿਕੋਜ਼ ਤੁਹਾਨੂੰ ਪਤਾ ਹੈ ਕਿ ਇੱਥੇ ਆ ਕੇ ਕੋਈ ਐਮਰਜੈਂਸੀ ਤੁਹਾਡਾ ਕੁਛ ਨਹੀਂ ਕਵਰ ਹੋਣਾ। ਸਾਡੇ ਹੋਸਪਿਟਲਸ ਦੇ ਅੰਦਰ ਵੀ ਆਰ ਹੋਸਪਿਟਲਸ ਆਰ ਇਨ ਡੈਟ ਫਾਰ ਮਿਲੀਅਨਸ ਡਾਲਰਸ।
0: ਅੱਛਾ,
3: ਪੇ ਹੀ ਨਹੀਂ ਹੋਇਆ ਕਿੱਥੋਂ? ਬਿਕਾਜ਼ ਪੀਪਲ ਡੂ ਨਾਟ ਪੇ। ਅਸੀਂ ਸਾਰਿਆਂ ਸਾਡੇ ਕੋਲੋਂ ਤਾਂ ਹੈਲਥ ਕਾਰਡ ਹੈ ਬਟ ਜਿਹੜੇ ਵਿਜ਼ਿਟਰ ਇੱਥੇ ਵਿਜ਼ਿਟ ਕਰ ਰਹੇ ਉਹਨਾਂ ਦੇ ਕੋਲੋਂ ਤਾਂ ਕੁਛ ਵੀ ਨਹੀਂ ਹੈ ਸੋ ਵੇਅਰ ਇਜ਼ ਦ ਮਨੀ ਗੋਇੰਗ ਸੋ ਇਸੇ ਕਰਕੇ ਇੱਕ ਪ੍ਰੋਪਰ ਸਿਸਟਮ ਹੋਣਾ ਚਾਹੀਦਾ ਕਿ ਵਿਜ਼ਿਟਰ ਵੀਜ਼ਾ ਤੇ ਉੱਤੇ ਵੀ ਐਮਰਜੈਂਸੀ ਮੈਡੀਕਲ ਜ਼ਰੂਰ ਹੋਣੀ ਚਾਹੀਦੀ
0: ਹੈ ਇੱਕ ਦਿਨ ਮੈਂ ਵੀ ਕਿਸੇ ਮੈਂਬਰ ਆਫ ਪਾਰਲੀਮੈਂਟ ਕੋ ਬੈਠਾ ਸੀ ਉੱਥੇ ਵੀ ਗੱਲ ਹੋਈ ਕਹਿੰਦੇ ਗਵਰਨਮੈਂਟ ਦਾ ਸਭ ਤੋਂ ਜਿਹੜਾ ਜ਼ਿਆਦਾ ਖਰਚਾ ਹੁੰਦਾ ਨਾ ਹੈਲਥ ਦੇ ਉੱਤੇ ਹੁੰਦਾ
3: ਬਿਲਕੁਲ ਹੁੰਦਾ
0: ਜਿੰਨੇ ਇੱਥੇ ਡਾਲਰਸ ਜਿੰਨਾ ਖਰਚਾ ਹੈਲਥ ਦਾ ਇੱਥੇ ਕਿਉਂਕਿ ਅਮੈਰੀਕਾ ਵਿੱਚ ਇੱਦਾਂ ਨਹੀਂ ਹੈ ਅਮੈਰੀਕਾ ਵਿੱਚ ਲੋਕਾਂ ਦੇ ਕੋਲ ਇੰਸ਼ੋਰੈਂਸ ਹੈ ਉਹ ਸਾਰੇ ਕਲੇਮ ਜਿਹੜੇ ਇੰਸ਼ੋਰੈਂਸ ਕਰਦੀ ਹੈਗੀ ਹੈ ਤੇ ਉੱਥੇ ਤਾਂ ਕਈ ਵਾਰੀ ਬੰਦਾ ਡਾਕਟਰ ਕੋਲ ਜਾਣ ਲੱਗੇ ਉਹ ਡਰਦਾ ਅਮੈਰੀਕਾ ਵਿੱਚ ਜੇ ਇੰਸ਼ੋਰੈਂਸ ਤੁਹਾਡੇ ਕੋਲ ਨਹੀਂ ਹੈਗੀ ਮੋਸਟਲੀ 100 ਦੇ ਵਿੱਚੋਂ 100 ਲੋਕਾਂ ਦੇ ਕੋਲ ਇੰਸ਼ੋਰੈਂਸ ਹੈ ਉੱਥੇ ਪਰ ਇੱਥੇ ਅਸੀਂ ਥੈਂਕ ਗੋਡ ਕਿ ਸਾਡੇ ਕੋਲ ਹੈਲਥ ਕਾਰਡ ਹੈ ਅਤੇ ਇਸ ਚੀਜ਼ ਵਧੀਆ ਹੈ ਪਰ ਮੈਂ ਹੈਰਾਨ ਹਾਂ ਕਿ ਗਵਰਨਮੈਂਟ ਦੇ ਜਿਹੜੇ ਗਵਰਨਮੈਂਟ ਆਫ ਕੈਨੇਡਾ ਦਾ ਜਿਹੜਾ ਕਿ ਸਭ ਤੋਂ ਜ਼ਿਆਦਾ ਕਹਿੰਦੇ ਖਰਚਾ ਜਿਹੜਾ ਹੈ ਉਹ ਹੈਲਥ ਦੇ ਉੱਤੇ ਜਾਂਦਾ ਹੈ ਕਿਉਂਕਿ ਡਾਕਟਰਸ ਦੀਆਂ ਫੀਸਾਂ ਕਿੰਨੇ ਹੋਸਪਿਟਲ ਹੋਣਗੇ ਇੱਥੇ
3: ਬਿਲਕੁਲ
0: ਕਿੰਨੀਆਂ ਉੱਥੇ ਨਰਸਿਸ ਹੋਣਗੀਆਂ ਸਟਾਫ ਹੋਏਗਾ ਫਿਰ ਬਿਲਡਿੰਗਸ ਉਹਦੇ ਬਿੱਲ ਬੱਤੀਆਂ ਯੂ ਨੋ
3: ਐਨ ਅਮਾਊਂਟ ਆਫ ਨੰਬਰ ਆਫ ਵਿਜ਼ਿਟਰਸ ਆਰ ਕਮਿੰਗ ਟੂ ਕੈਨੇਡਾ ਸਪੈਸ਼ਲੀ ਪੇਰੈਂਟਸ ਤੇ ਬੜੀ ਮੈਨੂੰ ਹੁਣੇ ਵੀ ਇਹ ਚੀਜ਼ ਸੋਚ ਕੇ ਬੜਾ ਉਹ ਹੁੰਦਾ ਕਿ ਸਾਡੀ ਕਮਿਊਨਿਟੀ ਦੇ ਅੰਦਰ ਹੀ ਬਹੁਤ ਵਾਰੀ ਸਪੈਸ਼ਲੀ ਬੱਚੇ ਜਿਹੜੇ ਸਟੂਡੈਂਟਸ ਇੱਥੇ ਆਏ ਹੋਏ ਨੇ ਜਾਂ ਵਰਕ ਪਰਮਿਟ 'ਤੇ ਹੋ ਤੁਸੀਂ ਪਲੀਜ਼ ਅਗਰ ਤੁਸੀਂ ਮੈਨੂੰ ਸੁਣ ਰਹੇ ਹੋ ਅਗਰ ਤੁਹਾਡੇ ਪੇਰੈਂਟਸ ਇੱਥੇ ਆ ਰਹੇ ਨੇ ਡਜ਼ ਨੋਟ ਮੈਟਰ ਅਗਰ ਤੁਹਾਡੇ ਪੇਰੈਂਟਸ ਯੰਗ ਨੇ ਅਗਰ ਉਹ ਅਰਲੀ 40s ਦੇ ਅੰਦਰ ਨੇ ਜਾਂ ਅਰਲੀ 50s ਦੇ ਅੰਦਰ ਨੇ ਤੁਸੀਂ ਸੋਚਦੇ ਹੋ ਬਿਲਕੁਲ ਫਿੱਟ ਹੈ ਉਹਨਾਂ ਦੀ ਕੀ ਜ਼ਰੂਰਤ ਹੈ ਸਾਨੂੰ ਮੈਡੀਕਲ ਇੰਸ਼ੋਰੈਂਸ ਲੈਣ ਦੀ ਪਲੀਜ਼ ਇੰਜ ਨਾ ਕਰੋ ਵਾਈ ਬਿਕਾਜ਼ ਤੁਸੀਂ ਆਪਣੇ ਆਪ ਨੂੰ ਫਾਈਨੈਂਸ਼ੀਅਲ ਕ੍ਰੰਚ ਤੇ ਪਾ ਰਹੇ ਹੋ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਮੈਡੀਕਲੀ ਫਿੱਟ ਹੈ ਉਹਨੂੰ ਕੁਛ ਹੋਣਾ ਨਹੀਂ ਹੈ ਇਹ ਸਾਨੂੰ ਨਹੀਂ ਪਤਾ ਸਾਡੇ ਹੱਥ 'ਚ ਨਹੀਂ ਹੈ ਅਸੀਂ ਬਾਹਰ ਬੰਦਾ ਚੱਲਦੇ ਚੱਲਦੇ ਡਿੱਗ ਜਾਂਦਾ ਹੈ ਉਹਨੂੰ ਪਤਾ ਹੁੰਦਾ ਮੈਂ ਡਿੱਗਣਾ ਸੋ ਇੰਜਰੀ ਵੀ ਕਵਰ ਹੁੰਦੀ ਹੈ ਇਹਦੇ ਅੰਦਰ ਕੋਈ ਇੰਜਰੀ ਹੋ ਗਈ ਕੋਈ ਇਲਨੈਸ ਹੋ ਗਈ ਐਮਰਜੈਂਸੀ ਕਰਕੇ ਇਸੇ ਕਰਕੇ ਇੰਸ਼ੋਰੈਂਸ ਜਿਹੜਾ ਹੈ ਸਭ ਤੋਂ ਪਹਿਲਾਂ ਇਹਨੂੰ ਇਹ ਨਾ ਸੋਚਿਆ ਕਰੋ ਕਿ ਇੰਸ਼ੋਰੈਂਸ ਲਿੱਤੀ ਹੈ ਸਾਨੂੰ ਕੀ ਮਿਲ ਰਿਹਾ ਇੰਸ਼ੋਰੈਂਸ ਤੋਂ ਉਹ ਤੁਹਾਨੂੰ ਮਿਲ ਰਿਹਾ ਕਿ ਤੁਸੀਂ ਆਪਣਾ ਰਿਸਕ ਕਵਰ ਕਰ ਰਹੇ ਹੋ ਉਹ ਸਭ ਤੋਂ ਵੱਡੀ ਚੀਜ਼ ਤੁਹਾਨੂੰ ਮਿਲ ਰਹੀ ਹੈ ਐਵਰੀਥਿੰਗ ਇਜ਼ ਨੋਟ ਕਿ ਮਨੀ ਬੈਕ ਤੁਹਾਨੂੰ ਮਿਲੇਗਾ ਰਾਈਟ ਆਪਣਾ ਰਿਸਕ ਕਵਰ ਕਰਨਾ
0: ਨੰਬਰ ਦੋ ਆਪਣਾ ਮੈਮ ਕਿਹੜੇ ਨੰਬਰ ਤੇ ਕਾਲ ਕੀਤੀ ਜੀ
3: ਬਿਲਕੁਲ ਮੇਰਾ ਨੰਬਰ ਹੈ 416-524-3535
0: ਵਿਧੀ ਚਾਵਲਾ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਇਹਨਾਂ ਦਾ ਬੜਾ ਈਜ਼ੀ ਨੰਬਰ ਹੈ 416-524-3535 ਤੇ ਕਾਲ ਵੀ ਕੀਤੀ ਜਾ ਸਕਦੀ ਹੈ ਔਰ ਇਸ ਦੇ ਨਾਲ ਨਾਲੇ ਮੈਂ ਤੁਹਾਨੂੰ ਇੱਕ ਨੰਬਰ ਹੋਰ ਦੇ ਦਿੰਦਾ $7,000 ਦੇ ਵਿੱਚ ਅਸੀਂ ਵਾਸ਼ਰੂਮ ਤਿਆਰ ਕਰ ਰਹੇ ਹਾਂ ਤੁਹਾਡੇ ਘਰਾਂ ਦੇ ਇਹ ਬੜਾ ਇੱਕ ਸੇਲ ਵਰਗਾ ਮਾਹੌਲ ਹੀ ਹੈ ਜਿਵੇਂ ਬਲੈਕ ਫਰਾਈਡੇ ਸੇਲਾਂ ਲੱਗਦੀਆਂ ਹੁੰਦੀਆਂ ਉਸੇ ਤਰ੍ਹਾਂ ਦਾ ਇਹ ਸੇਲ ਵਾਲਾ ਕੰਮ ਹੀ ਹੈ $7,000 ਵਿੱਚ ਵਾਸ਼ਰੂਮ ਬੜੇ ਤਿਆਰ ਹੋ ਰਹੇ ਆ ਬਹੁਤ ਫੈਮਲੀਜ਼ ਜਿਹਨਾਂ ਦੇ ਪੁਰਾਣੇ ਘਰ ਆ ਉਹ ਵਾਸ਼ਰੂਮ ਆਪਣੇ ਤਿਆਰ ਕਰਾ ਰਹੇ ਜੇ ਟੱਪ ਲੱਗੇ ਆ ਟੱਪ ਕੱਢ ਦੇਣਗੇ ਟਾਇਲਾਂ ਤੁਹਾਡੀਆਂ ਸਾਰੀਆਂ ਪੜ ਦੇਣਗੇ ਫਲੋਰ ਦੀਆਂ ਟਾਇਲਾਂ ਟੋਇਲਟ ਸੀਟ ਟੱਪ ਦੇ ਜਿਹੜੇ ਕਿ ਟਾਇਲਸ ਲੱਗੀਆਂ ਹੋਈਆਂ ਲੈਫਟ ਰਾਈਟ ਦੇ ਬੈਕ ਸਾਈਡ ਦੇ ਲੱਗੀਆਂ ਉਹ ਵੀ ਸਾਰੀਆਂ ਮੂਵ ਆਨ ਹੋ ਜਾਣਗੀਆਂ ਫਲੋਰ ਦੀਆਂ ਟਾਇਲਾਂ ਮੂਵ ਹੋ ਜਾਣਗੀਆਂ ਸਿੰਕ ਤੁਹਾਡੀਆਂ ਮੂਵ ਹੋ ਜਾਣਗੀਆਂ ਤੁਹਾਡੀ ਵੈਨਟੀ ਕੋਈ ਪੁਰਾਣੀ ਲੱਗੀ ਉਹ ਮੂਵ ਹੋ ਜਾਏਗੀ ਟੂਟੀਆਂ ਤੁਹਾਡੀਆਂ ਮੂਵ ਹੋ ਜਾਣਗੀਆਂ ਸ਼ਾਵਰ ਜਿਹੜਾ ਤੁਹਾਡਾ ਸਟੈਂਡਿੰਗ ਸ਼ਾਵਰ ਬਣ ਜਾਏਗਾ ਉੱਥੇ ਸ਼ੀਸ਼ੇ ਲੱਗ ਜਾਣਗੇ ਫਿਰ ਨਾਲ ਪੋਟ ਲਾਈਟਸ ਨਵੀਆਂ ਲੱਗ ਜਾਣਗੀਆਂ ਨਾਲ ਨਾਲ ਸ਼ੀਸ਼ੇ ਨਵੇਂ ਜਿਹੜੇ ਹੋਣਗੇ ਇੱਕ ਤਾਂ ਸ਼ਾਵਰ ਵਾਲੇ ਸ਼ੀਸ਼ੇ ਦੂਜੇ ਸ਼ੀਸ਼ੇ ਵੀ ਨਵੇਂ ਲੱਗਣੇ ਸ਼ੀਸ਼ੇ ਦੇ ਉੱਪਰ ਲਾਈਟਾਂ ਲੱਗੀਆਂ ਉਹ ਵੀ ਨਵੀਆਂ ਲੱਗਣਗੀਆਂ ਟੋਟਲ $7,000 ਫਲੈਟ ਤੁਸੀਂ ਪੇ ਕਰਨਾ ਔਰ ਇਹ ਪ੍ਰਾਈਜ਼ ਬੜੀ ਘੱਟ ਹੈ ਫਿਰ ਬੜਾ ਇਹ ਬਿਜ਼ਨਸ ਲੈ ਰਹੇ ਬੰਦੇ ਤਕਰੀਬਨ 10ਵਾਂ ਵਾਸ਼ਰੂਮ ਸ਼ੁਰੂ ਕਰਤਾ ਇਹਨਾਂ ਨੇ ਬਣਾਉਣਾ 8 ਵਾਸ਼ਰੂਮ ਤਾਂ ਕੱਲ੍ਹ ਪਿਛਲੇ ਹਫ਼ਤੇ ਤੱਕ ਬਣਾ ਚੁੱਕੇ ਸੀ ਔਰ 10 ਵਾਸ਼ਰੂਮ ਅਤੇ ਇਹ ਹਲੇ ਮਹੀਨਾ ਵੀ ਨਹੀਂ ਹੋਇਆ ਸਾਨੂੰ ਐਡ ਕਰਦੇ ਨੂੰ ਭਾਅ ਜੀ ਨੇ ਕਹਿੰਦੇ ਹਰਜੀਤ ਭਾਅ ਜੀ ਬਹੁਤ ਪਰਿਵਾਰ ਥੈਂਕ ਯੂ ਕਰ ਰਿਹਾ ਪੰਜਾਬੀ ਵਿਰਸਾ ਦਾ ਕਹਿੰਦੇ ਵੀ ਇੰਨੇ ਜ਼ਿਆਦੀਆਂ ਕਾਲਸ ਆ ਰਹੀਆਂ ਇਹੀ ਰੀਜ਼ਨ ਆ ਕਿ ਪ੍ਰਾਈਜ਼ ਬੜੀ ਵਧੀਆ ਫਿਰ ਟਾਇਲਾਂ ਵੀ 2x4 ਦੀਆਂ ਜਿਹੜੀਆਂ ਲੇਟੈਸਟ ਗ੍ਰੇ ਔਰ ਵਾਈਟ ਦਾ ਕੰਬੀਨੇਸ਼ਨ ਬਣਨਾ ਵੈਨਟੀਜ਼ ਵੀ ਤੁਹਾਡੀਆਂ ਗ੍ਰੇ ਕਲਰ ਦੀ ਲੱਗਣਗੀਆਂ ਸਿੰਕ ਤੁਹਾਡੀਆਂ ਵਧੀਆ ਟੂਟੀਆਂ ਵੀ ਉਹਦੇ ਉੱਤੇ ਨਵੀਆਂ ਲੱਗਣੀਆਂ ਸਾਰੀ ਚੀਜ਼ ਬ੍ਰੈਂਡ ਨਿਊ ਲੱਗ ਜਾਣੀ ਨਵੀਆਂ ਪਾਈਪਸ ਨਵੀਆਂ ਜੋ ਵੀ ਹੁੰਦਾ ਐਵਰੀ ਸਿੰਗਲ ਥਿੰਗ ਇਜ਼ ਬ੍ਰੈਂਡ ਨਿਊ ਇਨ ਯੂਅਰ ਵਾਸ਼ਰੂਮ ਨੰਬਰ ਤੁਸੀਂ ਨੋਟ ਕਰੋ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ 416-688-8100 416-678-8100 ਤੇ ਕਾਲ ਕੀਤੀ ਜਾ ਸਕਦੀ ਹੈ ਰੈਨੋਵੇਸ਼ਨ ਦਾ ਤੁਹਾਡਾ ਹੋਰ ਵੀ ਘਰ 'ਚ ਕੋਈ ਕੰਮ ਹੈ ਤੁਸੀਂ ਫਿਰ ਵੀ ਕਰਵਾ ਸਕਦੇ ਹਾਂ ਜਾਂ ਤੁਸੀਂ ਬੇਸਮੈਂਟ ਨਵੀਂ ਬਣਾਉਣੀ ਹੈ ਫਿਰ ਵੀ ਬਣਾ ਲਿਓ ਕੋਈ ਘਰ 'ਚ ਉੱਦਾਂ ਟੁੱਟ ਭੱਜ ਹੋ ਜਾਂਦੀ ਸਾਰੇ ਮੇਨ ਫਲੋਰ 'ਤੇ ਟਾਇਲਾਂ ਨਵੀਆਂ ਲਵਾਉਣੀਆਂ ਉਹ ਵੀ ਲਾ ਦੇਣਗੇ ਠੀਕ ਹੈ ਜੀ ਰੇਟ ਬੜਾ ਘੱਟ ਹੈ ਮੁੰਡਿਆਂ ਦਾ 416-688 ਅੱਗੇ ਹੈ ਜੀ 8100 416-678-8100 ਤੇ ਤੁਸੀਂ ਜਲਦੀ ਕਾਲ ਕਰ ਲਿਓ ਇਹ ਤੁਹਾਡੇ ਵਾਸਤੇ ਬਈ ਨੰਬਰ ਮੈਂ ਤੁਹਾਨੂੰ ਦੇ ਰਿਹਾ ਏ ਟੂ ਜ਼ੀ ਕਿਚਨ ਕੈਬਨਟ ਵਾਲਾ ਦਾ ਨੰਬਰ ਤੁਸੀਂ ਨੋਟ ਕਰੋ ਵਧੀਆ ਕਿਚਨ ਕੈਬਨਿਟਸ ਜਿੱਥੇ ਤੁਹਾਡੀਆਂ ਤਿਆਰ ਕਰ ਰਹੇ ਆ। ਦੋ ਫੈਕਟਰੀਆਂ ਚੱਲਦੀਆਂ ਇਹਨਾਂ ਦੀਆਂ ਮਿੱਤਰਾਂ ਦੀਆਂ, ਇੱਕ ਫੈਕਟਰੀ ਚੱਲਦੀ ਹੈ ਮਿੱਤਰਾਂ ਦੀ ਬ੍ਰੈਂਪਟਨ ਵਿੱਚ, ਦੂਜੀ ਫੈਕਟਰੀ ਚੱਲਦੀ ਹੈ ਮਿੱਤਰਾਂ ਦੀ ਨਿਆਗਰਾ ਫਾਲ ਦੇ ਵਿੱਚ। ਅਤੇ ਜੇ ਉਸ ਏਰੀਏ ਵਾਲੇ ਸਾਡੇ ਫੈਮਿਲੀ ਸੁਣ ਰਹੇ, ਨੰਬਰ ਇੱਕੋ ਹੀ ਲੱਕੀ ਪਾਤਸ਼ਾਹ ਜੀ ਦਾ, 416-720-7073 ਦੇ ਕੋਕ ਦੀ ਜਾ ਸਕਦੀ ਹੈ, 416-720-7073 ਦੇ ਕੋਕ ਦੀ ਜਾ ਸਕਦੀ ਹੈ। ਕਿਚਨ ਕੈਬਨਿਟਸ ਬੜੀਆਂ ਕਮਾਲ ਦੀਆਂ ਬਣਾਉਂਦੇ ਆ, ਅੱਜ ਕੱਲ੍ਹ ਕੰਬੀਨੇਸ਼ਨ ਤਿਆਰ ਕਰ ਰਹੇ ਆ ਗ੍ਰੇ ਔਰ ਬਲਿਊ ਦਾ, ਤੁਸੀਂ ਜਾ ਕੇ ਦੇਖੋ ਇਹਨਾਂ ਦੇ ਸ਼ੋਰੂਮ ਦੇ ਵਿੱਚ, ਫਿਰ ਤੁਹਾਨੂੰ ਪਤਾ ਲੱਗਦਾ ਕਿ ਕੈਸਾ ਕਮਾਲ ਦੀਆਂ ਕਿਚਨ ਕੈਬਨਿਟ ਤਿਆਰ ਕਰਦੇ ਆ। ਵਾਈਟ ਔਰ ਗ੍ਰੇ ਦਾ ਕੰਬੀਨੇਸ਼ਨ ਤਿਆਰ ਕਰ ਰਹੇ ਆ ਤੁਹਾਡੇ ਵਾਸਤੇ, ਕਿਉਂਕਿ ਤੁਹਾਨੂੰ ਜ਼ਿੰਮੇਵਾਰੀ ਤੁਹਾਡੀ ਖਤਮ ਹੋ ਜਾਂਦੀ ਹੈ। ਕਾਊਂਟਰ ਟੌਪ ਵੀ ਇਹਨਾਂ ਨੇ ਨਵੇਂ ਲਾਉਣੇ ਆ ਗ੍ਰੇ ਨਾਈਟ ਦੇ, ਅਤੇ ਵੈਂਟੀਜ਼ ਜਿਹੜੀਆਂ ਥੱਲੇ ਸਾਰੀਆਂ ਸਟੋਰੇਜ ਏਰੀਆ ਤੁਹਾਡਾ ਸਾਰਾ ਬ੍ਰੈਂਡ ਨਿਊ ਕਰ ਦੇਣਾ ਇਹਨਾਂ ਨੇ, ਔਰ ਨਵੀਆਂ ਕਿਚਨ ਕੈਬਨਿਟ ਦੇ ਮਾਸਟਰ ਲੋਕ ਆ। ਔਰ ਇੱਕ ਵਾਰੀ ਜੇ ਤੁਸੀਂ ਕਿਚਨ ਕੈਬਨਿਟ ਬਣਾ ਲਈਆਂ ਅਤੇ ਗੁਆਂਢੀਆਂ ਨੇ ਤੁਹਾਡੇ ਘਰ ਆਉਣਾ ਹੀ ਆਉਣਾ ਪੱਕਾ ਦੇਖਣ ਵਾਸਤੇ ਕਿਚਨ ਕੈਬਨਿਟ ਬਣੀਆਂ ਕਿੱਥੋਂ ਆ। 416-720-7073, 416-720-7073 ਦੇ ਜਲਦੀ ਤੋਂ ਪਹਿਲਾਂ ਕਾਲ ਕਰ ਲਿਓ। ਏ ਟੂ ਜ਼ੀ ਕਿਚਨ ਕੈਬਨਿਟ, ਬਈ ਵਾਹ ਕਿਆ ਕਿਚਨ ਕੈਬਨਿਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਿਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਿਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਿਟ ਵਾਸਤੇ ਏ ਟੂ ਜ਼ੀ ਕਿਚਨ ਕੈਬਨਿਟ, 416-720-7073, 905-720-7073 ਤੇ ਕਾਲ ਕਰ ਸਕਦੇ ਹੋ।
4: IPL chal raha hai only on Karo Stream. Watch successful IPL season only on Karo Stream. www.karostream.com or call 905-204-1313.
0: Hello.
5: Hello.
0: Ji.
5: ਸਤਿ ਸ਼੍ਰੀ ਅਕਾਲ ਬੇਟਾ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸੁਣਾਓ ਜੀ। ਠੀਕ,
5: ਮੈਨੂੰ ਕੁਲਦੀਪ ਡਾਕਟਰ ਨਹੀਂ ਜਿਹੜਾ, ਉਹਦਾ ਨੰਬਰ ਚਾਹੀਦਾ।
0: ਕਿਹੜੇ ਡਾਕਟਰ ਜੀ?
5: ਕੁਲਦੀਪ ਡਾਕਟਰ।
0: ਕੁਲਦੀਪ ਡਾਕਟਰ ਦਾ ਨਹੀਂ ਮੇਰੇ ਕੋਲ ਨੰਬਰ ਹੈਗਾ ਜੀ।
6: ਟਨਲ ਕਾਰ ਵਾਸ਼ ਹੈਗਾ, ਚਾਰ ਕੋਇਨ ਕਾਰ ਵਾਸ਼ ਹੈਗਾ ਨੇ, ਇਹ ਕੋਇਨ ਲਾਂਡਰੀ ਹੈਗੇ, ਇਹ ਤਿੰਨ ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ, 3 ਬੈਡਰੂਮ ਅਪਾਰਟਮੈਂਟ ਹੈਗਾ, ਟੇਕ ਆਊਟ ਰੈਸਟੋਰੈਂਟ ਹੈਗਾ, ਯੂ ਨੇਮ ਇਟ, ਬਿਊਟੀਫੁਲ ਲੋਕੇਸ਼ਨ, 1.2 ਏਕੜ ਲੋਟ ਹੀ ਹੈ, ਕੁਆਥਰਾ ਲੇਕਸ ਏਰੀਆ ਚ ਹੈਗਾ ਵੇ। ਤੁਸੀਂ ਇਹੋ ਜੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾ ਵੇ, ਇਹੋ ਜੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ, ਇਹਦੇ ਵਾਸਤੇ ਕਾਲ ਕਰਨੀ ਹੋਏਗੀ 647-988-4449। ਹਸੀਬ ਸ਼ੇਖ, 647-988-4449, ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ।
7: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ, ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ, ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟ੍ਰੀਟ।
8: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
9: गेट सिलेक्टेड फ्रेम रेगुलर सिंगल विजन लेंसेज फॉर जस्ट $129, 35 रेजोल्यूशन ड्राइव, ब्रैम्पटन इन वॉलमार्ट प्लाजा। कॉल 905-460-8888, दैट्स 905-460-8888।
8: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस के साथ।
10: A1 केक्स एंड पेस्ट्रीज 1997 तो थोड़ी सेवा करता आ रहा है। केक्स, पेस्ट्रीज, मिठाइयां, समोसे ते पार्टी डेकोरेशन भी ले सकते हो। नकल करके केक्स ते पेस्ट्रीज बेचण वालियां तो बचो ते जसपाल नागरा नु फोन करो।
11: You're listening to Punjabi Versa, Monday to Friday, 11 a.m. to 12 p.m.

ਇਹ ਗੀਤ ਤਾਂ ਮੇਰੀ ਜਾਨ ਹੀ ਆ। ਪਤਾ ਨਹੀਂ ਇਸ ਗੀਤ ਵਿੱਚ ਕੀ ਪਾਤਾ ਬਣਾਉਣ ਵਾਲਿਆਂ ਨੇ, ਔਰ ਜਿੰਨੀ ਵਾਰ ਵੀ ਅਸੀਂ ਇਹ ਗੀਤ ਸੁਣਦੇ ਹਾਂ ਸਾਨੂੰ ਆਲਵੇਜ਼ ਹੀ ਬਿਲਕੁਲ ਨਇਆ ਔਰ ਬਿਲਕੁਲ ਕਹਿੰਦੇ ਹੁੰਦੇ ਆ ਬਸ ਤੁਸੀਂ ਅੱਗੋਂ ਸਮਝ ਗਏ ਮੈਂ ਕਹਿਣਾ ਚਾਹੁੰਦਾ, ਠੀਕ ਹੈ ਨਾ। ਸਾਰੀਆਂ ਗੱਲਾਂ ਵੀ ਥੋੜ੍ਹਾ ਜਿਹਾ ਇਸ਼ਾਰਾ ਵੀ ਸਮਝਿਆ ਕਰੋ, ਇਹੋ ਜਿਹੇ ਗੀਤ ਜਿਹੜੇ ਕਿ ਬਣ ਗਏ ਆ। ਔਰ ਇਹ ਗੀਤ ਇੰਨੇ ਕੁ ਪਿਆਰੇ ਆ, ਇੰਨੇ ਕੁ ਮਿੱਠੇ ਗੀਤ ਆ, ਇੰਨੇ ਕੁ ਮੁਹੱਬਤ ਵਾਲੇ ਗੀਤ ਆ, ਔਰ ਜਿੰਨੀ ਵਾਰੀ ਵੀ ਸੁਣ ਲਓ ਤੁਹਾਨੂੰ ਆਲਵੇਜ਼ ਆਲਵੇਜ਼ ਆਲਵੇਜ਼ ਆਲਵੇਜ਼ ਦਿਲ ਕਰਦਾ ਕਿ ਇਹਦਾ 'ਤੇ ਗੀਤ ਸੁਣੀ ਜਾਈਏ, ਕਿਉਂਕਿ ਇਹਨਾਂ ਗੀਤਾਂ ਵਿੱਚ ਬੜਾ ਪਿਆਰ ਮੁਹੱਬਤ ਝਲਕਦੀ ਹੈ ਔਰ ਕਮਾਲ ਦੀ ਗੱਲ ਆ। ਸੁਣੋ ਧਿਆਨ ਨਾਲ ਗੀਤ। ਬੀਬਾ ਬੋਏ ਜੀ ਆਪਕੇ ਲੀਏ।

0: What a song, man. I love it. I don't know. A song, in a beautiful song. Music in a mitha hai. Aur jinni wari mari sun lo bas tuhanu kide varak lagda hai. Baki tusi aap hi par lo. Ji Vidhi ji.
1: Haan ji.
0: Ki kehna chahoge ho?
1: ਤੁਸੀਂ ਟੌਪਿਕ ਛੇੜਿਆ ਸੀਗਾ ਡਾਇਬੀਟੀਜ਼ ਬਾਰੇ, ਹੈ ਨਾ, ਕਿ ਜਿਹੜਾ ਤੁਸੀਂ ਤਾਂ ਫੂਡ ਦੀ ਗੱਲ ਕਰਦੇ ਸੀਗੇ, ਮੈਂ ਇੰਸ਼ੋਰੈਂਸ ਦੀ ਗੱਲ ਕਰ ਲੈਂਦੀ ਹਾਂ, ਠੀਕ ਹੈ। ਡਾਇਬੀਟੀਜ਼ ਯੂਜੁਅਲੀ ਲੋਕ ਸੋਚਦੇ ਨੇ ਕਿ ਸਾਨੂੰ ਡਾਇਬੀਟੀਜ਼ ਹੈ ਅਤੇ ਸਾਡੀ ਲਾਈਫ ਇੰਸ਼ੋਰੈਂਸ ਹੋ ਨਹੀਂ ਸਕਦੀ। ਉਸ ਬਾਰੇ ਥੋੜ੍ਹੀ ਜਿਹੀ ਅਵੇਅਰਨੈਸ ਦੇਣਾ ਚਾਹਵਾਂਗੀ ਅੱਜ ਮੈਂ, ਕਿ ਪਹਿਲਾਂ ਤਾਂ ਇੱਕ ਤੁਸੀਂ ਬਹੁਤ ਸੁਣਿਆ ਹੋਏਗਾ ਓਜ਼ੰਪਿਕ, ਤੁਸੀਂ ਸੁਣਿਆ ਹੋਏਗਾ ਕਾਫੀ, ਕਿ ਕਾਫੀ ਲੋਕ ਜਿਹੜੇ ਡਾਇਬਿਟਿਕ ਨੇ ਉਹਨਾਂ ਨੂੰ ਡਾਕਟਰ ਨੇ ਓਜ਼ੰਪਿਕ ਦਿੱਤੀ ਹੋਈ ਹੈ। ਇੱਕ ਹੁੰਦੀ ਹੈ ਓਜ਼ੰਪਿਕ, ਇੱਕ ਹੁੰਦੀ ਹੈ ਮੰਜਾਰੋ, ਤੇ ਲੋਕਾਂ ਨੂੰ ਲੱਗਦਾ ਹੈ ਕਿ ਮੇ ਬੀ ਉਹ ਇਨਸੁਲਿਨ ਹੈ ਤੇ ਸਾਨੂੰ ਬਿਲਕੁਲ ਲਾਈਫ ਇੰਸ਼ੋਰੈਂਸ ਨਹੀਂ ਮਿਲ ਸਕਦੀ। ਦਿਸ ਇਜ਼ ਐਕਚੁਲੀ ਅ ਮਿਥ, ਕਿਉਂਕਿ ਜਿਹੜੀ ਡਾਇਬਿਟੀਜ਼ ਹੈ, ਅਗਰ ਤੁਹਾਨੂੰ ਡਾਕਟਰ ਨੇ ਕੋਈ ਵੀ ਓਜ਼ੰਪਿਕ ਜਾਂ ਮੰਜਾਰੋ ਕੁਛ ਵੀ ਰੈਕਮੈਂਡ ਕੀਤਾ ਹੋਇਆ ਤੇ ਤੁਹਾਡੀ ਜਿਹੜੇ ਡਾਇਬਿਟਿਕ ਨੰਬਰਸ ਨੇ ਉਹ ਸਟੇਬਲ ਨੇ, ਤੇ ਤੁਸੀਂ ਡੈਫੀਨੇਟਲੀ ਲਾਈਫ ਇੰਸ਼ੋਰੈਂਸ ਲਈ ਅਪਲਾਈ ਕਰ ਸਕਦੇ ਹੋ। ਐਂਡ ਇਹਦੇ ਲਈ ਤੁਹਾਨੂੰ ਮੋਸਟ ਆਫ ਦ ਕੰਪਨੀਜ਼ ਜਿਹੜੀ ਹੈ ਉਹ ਸਟੈਂਡਰਡ ਪ੍ਰੀਮੀਅਮ ਵੀ ਦਿੰਦੀ ਹੈ। ਸੋ ਬਿਲਕੁਲ ਪਹਿਲਾਂ ਤਾਂ ਇਹ ਨਹੀਂ ਸੋਚਣਾ ਕਿ ਤੁਸੀਂ ਨਹੀਂ ਅਪਲਾਈ ਕਰ ਸਕਦੇ ਜਾਂ ਤੁਸੀਂ ਡਾਇਬਿਟਿਕ ਹੋ ਤੇ ਤੁਹਾਨੂੰ ਲਾਈਫ ਇੰਸ਼ੋਰੈਂਸ ਮਿਲਣੀ ਨਹੀਂ ਹੈ। ਅਗਰ ਤੁਹਾਡੇ 'ਤੇ ਮੋਰਗੇਜ ਹੈ, ਤੁਹਾਡੇ ਛੋਟੇ ਬੱਚੇ ਨੇ, ਐਂਡ ਯੂ ਆਰ ਡਾਇਬਿਟਿਕ, ਸੋ ਬਿਲਕੁਲ ਵੀ ਇਹ ਰਿਸਕ ਤੁਸੀਂ ਨਹੀਂ ਲੈਣਾ। ਵਾਈ? ਬਿਕੋਜ਼ ਦਿਸ ਇਜ਼ ਅ ਗੁੱਡ ਨਿਊਜ਼ ਫੋਰ ਯੂ ਕਿ ਤੁਹਾਨੂੰ ਡੈਫੀਨੇਟਲੀ ਲਾਈਫ ਇੰਸ਼ੋਰੈਂਸ ਜਿਹੜੀ ਹੈ ਮਿਲ ਸਕਦੀ ਹੈ, ਤੁਸੀਂ ਅਪਲਾਈ ਕਰ ਸਕਦੇ।
0: ਠੀਕ ਹੈ।
1: ਇਹ ਤਾਂ ਉਹਨਾਂ ਲਈ ਹੋਇਆ ਜਿਹਨਾਂ ਨੂੰ ਅਸੰਪੇ ਕਿਆ ਕੋਈ ਮੰਜਾੜੋ ਲੈਂਦਾ। ਨਾਲ ਨਾਲ ਅਗਰ ਤੁਸੀਂ ਮੈਡੀਕੇਸ਼ਨ ਲੈਂਦੇ ਹੋ ਤੇ ਉਹਦੇ ਵਿੱਚ ਵੀ ਸੇਮ ਚੀਜ਼ ਹੈ ਬਿਲਕੁਲ, ਕਿ ਅਗਰ ਤੁਹਾਡੇ ਨੰਬਰ ਸਟੇਬਲ ਨੇ, ਬਿਲਕੁਲ ਸਟੇਬਲ ਆ ਨੰਬਰ, ਤੇ ਐਬਸੋਲੂਟਲੀ ਤਾਂ ਤੁਸੀਂ ਕਰ ਸਕਦੇ ਹੋ ਲਾਈਫ ਇੰਸ਼ੋਰੈਂਸ। ਹੁਣ ਗੱਲ ਆ ਜਾਂਦੀ ਹੈ ਜਿਹੜੇ ਐਕਚੁਅਲ ਇਨਸੁਲਿਨ ਲੈਂਦੇ ਨੇ ਡਾਇਬਿਟਿਕ ਦੀ, ਉਹਨਾਂ ਨੂੰ ਵੀ ਲੱਗਦਾ ਹੈ ਕਿ ਮੇ ਬੀ ਅਸੀਂ ਇਨਸੁਲਿਨ ਲੈਂਦੇ ਹਾਂ ਕਿ ਸਾਡੀ ਕੋਈ ਲਾਈਫ ਇੰਸ਼ੋਰੈਂਸ ਮਿਲਣੀ ਨਹੀਂ। ਤੁਹਾਨੂੰ ਵੀ ਲਾਈਫ ਇੰਸ਼ੋਰੈਂਸ ਮਿਲ ਸਕਦੀ ਹੈ। ਪਹਿਲਾਂ ਹੁੰਦਾ ਸੀਗਾ ਕਿ ਅਪ ਟੂ ਦੀ ਏਜ ਆਫ 39 ਤੁਹਾਨੂੰ ਅਗਰ ਡਾਇਬਿਟਿਕ ਹੋ ਤੁਸੀਂ ਤੁਹਾਨੂੰ ਨਹੀਂ ਮਿਲ ਸਕਦੀ ਸੀਗੀ, ਬਟ ਨਾਓ ਅੰਡਰ ਦੀ ਏਜ ਆਫ 30 ਆਲਸੋ ਅਗਰ ਤੁਸੀਂ ਟਾਈਪ 1 ਡਾਇਬਿਟਿਕ ਹੋ, ਟਾਈਪ 2 ਹੋ, ਤਾਂ ਤੁਹਾਨੂੰ ਫਿਰ ਵੀ ਜਿਹੜੀ ਹੈ ਲਾਈਫ ਇੰਸ਼ੋਰੈਂਸ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਤੁਸੀਂ ਕਿਸੇ ਵੀ ਏਰੀਆ ਵਿੱਚ ਸਿਚੁਏਸ਼ਨ ਦੇ ਵਿੱਚ ਹੋ, ਤੁਸੀਂ ਮੇਰੇ ਨਾਲ ਕਾਲ ਕਰਕੇ ਆਪਣੀ ਸਿਚੁਏਸ਼ਨ ਡਿਸਕਸ ਕਰੋ। ਆਈ ਵਿਲ ਹੈਲਪ ਯੂ ਕਿ ਤੁਹਾਡੇ ਲਈ ਕਿਹੜਾ ਪਲਾਨ ਬਣਿਆ ਅਤੇ ਕਿੰਨੀ ਕਵਰੇਜ ਤੁਹਾਨੂੰ ਚਾਹੀਦੀ ਹੈ ਡਿਪੈਂਡਿੰਗ ਔਨ ਯੋਰ ਨੀਡ। ਜਿਵੇਂ ਕਿ ਮੈਂ ਕਿਹਾ, ਕੁਛ ਲੋਕ ਹੁੰਦੇ ਨੇ ਉਹਨਾਂ ਦੇ ਕੋਲ ਮੋਰਗੇਜ ਹੈ, ਬੱਚੇ ਵੀ ਛੋਟੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਕਵਰੇਜ ਕਿੰਨੀ ਚਾਹੀਦੀ ਹੈ। ਸੋ ਆਈ ਵਿਲ ਹੈਲਪ ਯੂ ਗਾਈਡ ਵਿਦ ਦਿਸ ਪਲਾਨ। ਸੋ ਨੰਬਰ ਤੁਸੀਂ ਮੇਰਾ ਨੋਟ ਕਰ ਸਕਦੇ ਹੋ, ਪਹਿਲਾਂ ਇੱਕ ਇਨਫੋਰਮੇਸ਼ਨ ਸੈਸ਼ਨ ਲਈ ਅਪੁਆਇੰਟਮੈਂਟ ਬੁੱਕ ਕਰ ਲਓ। ਅਗਰ ਤੁਸੀਂ ਨਹੀਂ ਐਪਲੀਕੇਸ਼ਨ ਵੀ ਅੱਗੇ ਪ੍ਰੋਸੈਸ ਕਰਨੀ, ਪਹਿਲਾਂ ਇੱਕ ਇਨਫੋਰਮੇਸ਼ਨ ਸੈਸ਼ਨ ਲੈ ਲਓ, ਉਹਦੇ ਬਾਅਦ ਅਸੀਂ ਐਪਲੀਕੇਸ਼ਨ ਫਾਈਲ ਕਰਾਂਗੇ।
0: ਠੀਕ ਹੈ।
1: ਨੰਬਰ ਮੇਰਾ ਹੈ 416-526-3535, 416-526-3535।
0: ਬਹੁਤ ਈਜ਼ੀ ਨੰਬਰ ਹੈ, ਅਸੀਂ ਤੁਹਾਨੂੰ ਵਾਰ ਵਾਰ ਦੱਸ ਰਹੇ ਹਾਂ। ਕੋਈ ਵੀ ਤੁਹਾਡਾ ਇੰਸ਼ੋਰੈਂਸ ਦੇ ਸੰਬੰਧੀ ਕੰਮ ਹੈ, ਤੁਹਾਡੀ ਕੋਈ ਨੀਡ ਹੈ, ਤੇ ਮੇਰੇ ਵਿਧੀ ਜੀ ਨੂੰ ਕਾਲ ਕਰ ਸਕਦੇ ਹਾਂ। 416-524-3535 ਦੇ ਕਾਲ ਕੀਤੀ ਜਾ ਸਕਦੀ ਹੈ। 416-524-3535 ਦੇ ਕਾਲ ਕੀਤੀ ਜਾ ਸਕਦੀ ਹੈ। 2012 ਮਾਡਲ ਦੀ ਇੱਕ ਮਰਸੀਡੀਜ਼ ਦਾ ML350 ਬਲੂਟੈਕ ਗੱਡੀ ਸੇਲ ਤੇ ਹੈ, ਔਰ ਇਹ ਗੱਡੀ ਇਹਨਾਂ ਲਾਈ ਸੀ 12,995 ਦੀ, 13,000 ਦੀ। ਔਰ ਇਸ ਗੱਡੀ ਦੇ ਵਿੱਚ ਬ੍ਰੈਂਡ ਨਿਊ ਏ ਸੀ ਪਿਆ ਹੋਇਆ, ਜਿਹੜਾ ਕਿ ਬਰੈਂਪਟਨ ਦਾ ਜਿਹੜਾ ਕਿ ਮਰਸੀਡੀਜ਼ ਡੀਲਰ ਸ਼ਾਪ ਹੈ ਉੱਥੋਂ ਪਿਆ ਹੋਇਆ। ਆਇਲ ਚੇਂਜ ਜਿੰਨੇ ਹੋਏ ਆ ਸਾਰੇ ਉੱਥੋਂ ਹੋਏ ਆ, ਡੀਲਰ ਸ਼ਾਪ ਤੋਂ ਹੋਏ, ਕਿਉਂਕਿ ਬੈਂਕ ਮੈਨੇਜਰ ਬੰਦੇ ਆਪ ਆ, ਅਤੇ ਇਹ ਇਸ ਕਰਕੇ ਗੱਡੀਆਂ ਦਾ ਬਾਹਰੋਂ ਨਹੀਂ ਕੰਮ ਕਰਾਉਂਦੇ, ਸਾਰੀ ਸਰਵਿਸ ਪਈ ਹੈ, ਕੋਈ ਐਕਸੀਡੈਂਟ ਨਹੀਂ ਹੈਗਾ। ਅਤੇ ਮੈਂ ਇਹਨਾਂ ਨੂੰ ਕਿਹਾ ਸਸਤੀ ਕਰਕੇ ਕੱਢ ਦਿਓ, ਹੁਣ ਗਰਮੀਆਂ ਹੈਗੀਆਂ, ਐਸ ਯੂ ਵੀ ਲੋਕਾਂ ਨੂੰ ਚਾਹੀਦੇ ਹੋਣੇ ਆ। ਲਾਇਆ ਸੀ ਇਹਨੇ 12,500 ਦਾ, ਜਦੋਂ ਬੰਦੇ ਨੇ ਪੈਸੇ ਲਾਏ ਹੁੰਦੇ ਨਾ, ਅਤੇ ਉਦੋਂ ਬੰਦੇ ਨੂੰ ਤਕਲੀਫ ਹੁੰਦੀ ਆ। ਹਰਜੀਤ ਜੀ ਆ ਕਹਿੰਦੇ 4,000 ਦਾ ਏ ਸੀ ਪਵਾਇਆ, ਤੁਸੀਂ ਡੀਲਰ ਸ਼ਾਪ ਤੋਂ ਪਤਾ ਕਰ ਲਓ ਕਿੰਨੇ ਦਾ ਏ ਸੀ ਹੈ ਨਾ। ਅਤੇ ਗੱਡੀਆਂ 'ਤੇ ਆਇਲ ਚੇਂਜ ਕਰਾਏ ਸਾਰੇ ਡੀਲਰ ਸ਼ਾਪ ਤੋਂ, ਪੂਰੀ ਹਿਸਟਰੀ ਪਈ ਹੈ, ਕਾਰ ਫੈਕਸ ਪਈ ਹੈ, ਬਿਲਕੁਲ ਕਲੀਅਰ ਰਿਪੋਰਟ ਪਈ ਹੈ। ਅਤੇ ਮੈਂ ਇਹਨਾਂ ਨੂੰ ਕਿਹਾ ਸਸਤੀ ਕਰਕੇ $9,000 ਦੀ ਗੱਡੀ ਜਿਹਨੇ ਚੱਕਣੀ ਆ ਚੱਕ ਲਓ ਬਈ। 2012 ਮਾਡਲ ਦਾ ਬਲੂਟੈਕ ML350, ਇਹ ਗੱਡੀ ਪੂਰੀ ਹਿਸਟਰੀ ਦੇ ਨਾਲ ਤੁਹਾਨੂੰ ਮਿਲ ਰਹੀ ਹੈ। ਔਰ ਜਿਹੜੇ ਬੰਦੇ ਆ ਬੈਂਕ ਮੈਨੇਜਰ ਆ, ਅਤੇ ਤੁਹਾਨੂੰ ਪਤਾ ਕਿ ਗੱਡੀਆਂ ਇੱਦਾਂ ਨਹੀਂ ਹੋ ਸਕਦੀਆਂ, ਜਿਹੜੇ ਇੱਦਾਂ ਦੇ ਬੰਦੇ ਹੁੰਦੇ ਉਹ ਗੱਡੀਆਂ ਬਿਲਕੁਲ ਟਿੱਚ ਰੱਖਦੇ, ਏ ਸੀ ਉਸੀ ਬਿਲਕੁਲ ਠੰਡਾ ਠਾਰ, ਹਵਾ ਚਲਦੀ ਹੈ, ਭਾਵੇਂ ਪਾਇਪ ਘਰ ਦੇ ਅੰਦਰ ਲਾ ਲਿਓ ਅਤੇ ਉੱਥੋਂ ਪਾਈਪ ਜੀ ਉੱਥੋਂ ਕੱਢ ਲਓ ਇੱਕ ਨਾ, ਅਤੇ ਘਰ ਦੇ ਅੰਦਰ ਵੀ ਠੰਡਾ ਕਰ ਦੂ, ਇੰਨਾ ਏ ਸੀ ਤੇਜ਼ ਨਵਾਂ ਲੱਗਾ ਨਾ ਏ ਸੀ, ਗਲਤ ਇਹ ਹੈ।

0: ਕਰ ਅਗਰ ਤੁਸੀਂ ਉਹਦੇ ਅੰਦਰ ਪੜੋਗੇ ਪਾਲਿਸੀ ਦੇ ਅੰਦਰ ਤੁਹਾਨੂੰ ਅਗਰ ਕੋਈ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਹੈ ਤੁਸੀਂ ਉਸ ਟਾਈਮ ਕਵਰ ਨਹੀਂ ਹੋ ਤੁਸੀਂ ਸਿਰਫ ਬੇਸਿਕ ਟਰੈਵਲ ਇੰਸ਼ੋਰੈਂਸ ਲਈ ਉਹਦੇ ਅੰਦਰ ਕਵਰ ਹੁੰਦੇ ਹੋ ਸੋ ਆਪਣੀ ਪਾਲਿਸੀ ਨੂੰ ਪਹਿਲਾਂ ਸਮਝੋ ਕਿ
1: ਤੁਸੀਂ ਇਹਨਾਂ ਦਾ ਮਿਡਲ ਕਿਉਂਕਿ ਮੈਨੂੰ ਪਿਛਲੇ ਵੀ ਤੁਹਾਡੇ ਨੰਬਰ ਕਾਫੀ ਲਿਆ ਤੁਸੀਂ ਜਿਹੜੀ ਪਿਛਲੇ ਹਫਤੇ ਮੌਰਗੇਜ ਇੰਸ਼ੋਰੈਂਸ ਕੀਤੀ ਹੈ ਨਾ ਇਹਨੇ ਲੋਕਾਂ ਦੀ ਉਹ ਮੈਨੂੰ ਕਾਲ ਆ ਜਾਂਦੀ ਸਾਰਿਆਂ ਦੀ ਵੀ
0: ਅੱਛਾ ਤੁਹਾਨੂੰ ਇਨਫੋਰਮੇਸ਼ਨ ਆਉਂਦੀ
1: ਹੈ ਡੈਫੀਨਿਟਲੀ ਉਹ ਫਿਰ ਉਸ ਚੀਜ਼ ਦਾ ਦੱਸਦੇ ਆ ਨਾ ਸਾਨੂੰ ਸਾਰਾ ਹੁਣ ਕੋਈ ਬੰਦਾ ਕੋਈ ਬਿਜ਼ਨਸਮੈਨ ਉਹ ਨਹੀਂ ਉਹਨਾਂ ਨਾਲ ਪ੍ਰੋਪਰ ਉਹਨਾਂ ਦੀ ਕਿਸੇ ਦੀ ਕੋਈ ਕੰਪਲੇਂਟ ਹੁੰਦੀ ਹੈ ਉਹ ਵੀ ਸਾਨੂੰ ਕਾਲ ਆਉਂਦੀ ਹੈ ਵੀ ਹਰਜੀਤ ਜੀ ਇੱਦਾਂ ਕਰੋ ਬੜੇ ਲੋਕਾਂ ਦੇ ਮੈਂ ਜਿਹੜੇ ਐਪਰੀਸ਼ੀਏਟ ਕਰਦੇ ਉਹਨਾਂ ਦਾ ਵੀ ਅੱਛੀ ਗੱਲ ਹੈ
0: ਰੀਲੀ ਐਪਰੀਸ਼ੀਏਟ
1: ਹਾਂ ਤੇ ਉਹ ਥੈਂਕ ਯੂ ਕਰਦੇ ਉਹਨਾਂ ਦਾ ਪਲੀਜ਼
0: ਥੈਂਕ ਯੂ ਸੋ ਮੱਚ ਫॉर ਬਿਲੀਵਿੰਗ ਇਨ ਮੀ ਟਰਸਟਿੰਗ ਇਨ ਮੀ ਆਈ ਰੀਲੀ ਐਪਰੀਸ਼ੀਏਟ ਦਾ ਕਮਿਊਨਿਟੀ ਮੈਨੂੰ ਬਹੁਤ ਵਾਰੀ ਤੁਸੀਂ ਵੀ ਕਹਿੰਦੇ ਹੋ ਹਰਜੀਤ ਜੀ ਤੇ ਲੋਕੀ ਆਪ ਵੀ ਮੈਨੂੰ ਫੋਨ ਕਰਕੇ ਕਹਿੰਦੇ ਨੇ ਕਿ ਜਿਸ ਹਿਸਾਬ ਦੇ ਨਾਲ ਤੁਸੀਂ ਮੈਨੂੰ ਕੰਪਲੀਮੈਂਟ ਕਰਦੇ ਹੋ ਐਪਰੀਸ਼ੀਏਟ ਕਰਦੇ
1: ਮੈਂ ਇੱਕ ਗੱਲ ਇੱਥੇ ਔਨ ਏਅਰ ਵੀ ਦੱਸ ਦੇਣਾ ਇਹ ਵਿਧੀ ਛਾਬੜਾ ਜੀ ਨੇ ਇੰਨਾ ਕੰਮ ਕੀਤਾ ਨਾ ਇਹਨਾਂ ਨੂੰ ਇੱਕ ਕੰਪਨੀ ਜਿਹੜੀ ਕਿ ਪਤਾ ਨਹੀਂ ਮਿਲੀਅਨਸ ਡਾਲਰ ਦੀਆਂ ਪਾਲਿਸੀਆਂ ਲਿਖਣੀਆਂ ਪੈਂਦੀਆਂ
0: ਨਹੀਂ ਨਹੀਂ ਮਿਲੀਅਨ ਡਾਲਰ ਦੀ ਪਾਲਿਸੀਆਂ ਨਹੀਂ ਲਿਖਣੀ ਪੈਂਦੀਆਂ ਉਹਦਾ ਨਾਂ ਹੁੰਦਾ ਐਮ ਡੀ ਆਰ ਟੀ ਮਿਲੀਅਨ ਡਾਲਰ ਰਾਊਂਡ ਟੇਬਲ
1: ਮੈਨੂੰ ਪਤਾ ਨਹੀਂ
0: ਬਟ ਹਾਂ ਉਹਦੇ ਅੰਦਰ ਮਿਲੀਅਨ ਡਾਲਰ ਦੀ ਨਹੀਂ ਇੱਕ ਕਵਰੇਜ ਹੁੰਦੀ ਹੈ ਤੁਹਾਨੂੰ ਇਹ ਇੰਨਾ ਕੰਮ ਕਰਨਾ ਪੈਂਦਾ ਸਾਲ ਦੇ ਅੰਦਰ ਐਂਡ ਦੈਨ ਯੂ ਬਿਕਮ ਦੈਟ
1: ਔਰ ਇਹ ਉੱਥੇ ਕੋਈ ਬੰਦਾ ਆਮ ਬਹੁਤ ਘੱਟ ਜਾਂਦਾ ਹੈਗਾ ਹੈ ਨਾ
0: ਜੀ
1: ਉੱਥੇ ਬਹੁਤ ਹਾਰਡ ਵਰਕ ਕਰਨਾ ਪੈਂਦਾ ਇੱਕ ਮਿੰਟ ਜੀ ਕਿਉਂਕਿ ਇਤਨਾ ਪਿਆਰ ਕਰਤੇ ਹੈ ਉਹ ਤਾਂ ਕਰਤੇ ਹੀ ਹਾਂ ਤੁਹਾਨੂੰ ਕੀ
0: ਜੀ
1: ਅੱਛਾ ਉਹ ਟੇਬਲ ਦੇ ਉੱਤੇ ਮਿਲੀਅਨਸ ਡਾਲਰ ਟੇਬਲ ਜਿਹੜਾ ਹੈ ਉਹ ਬੜਾ ਕੰਮ ਉਹਨਾਂ ਵਾਸਤੇ ਕਰਨਾ ਪੈਂਦਾ ਉਹਨਾਂ ਵਿੱਚੋਂ ਵਨ ਆਫ ਦਾ ਬੈਸਟ ਵਨ ਆਫ ਦਾ ਵਨ ਜਿਵੇਂ ਕਹਿ ਸਕਦੇ ਵਿਧੀ ਛਾਬੜਾ ਜੀ ਨੂੰ ਉਹ ਟੇਬਲ ਤੇ ਬੈਠਣ ਦਾ ਮੌਕਾ ਮਿਲਿਆ ਔਰ ਪੁਰਾਣੇ ਪੁਰਾਣੇ ਏਜੰਟਸ ਵੀ ਹਾਲੇ ਤੱਕ ਉਸ ਟੇਬਲ ਤੇ ਨਹੀਂ ਪਹੁੰਚ ਸਕੇ ਜਿਹੜੇ ਲੰਗਵੇ ਸਮੇਂ ਤੋਂ ਵੀ ਕੰਮ ਕਰਦੇ
0: ਮੇਰਾ ਸਿਰਫ ਥੈਂਕ ਯੂ ਵਾਹਿਗੁਰੂ ਸਭ ਤੋਂ ਪਹਿਲਾਂ ਐਂਡ ਦੈਨ ਡੈਫੀਨਿਟਲੀ ਸਾਡੀ ਕਮਿਊਨਿਟੀ ਦਾ ਜਿਨ੍ਹਾਂ ਨੇ ਮੇਰੇ ਤੇ ਟਰਸਟ ਕੀਤਾ
1: ਕਿਉਂਕਿ ਮੈਂ ਇਹ ਤਦ ਦੱਸ ਰਿਹਾ ਹੈਗਾ ਕਿ ਜਿਹੜੇ ਇੰਸ਼ੋਰੈਂਸ ਵਾਲੇ ਸਾਡੇ ਐਡਵਾਈਜ਼ਰ ਸੁਣ ਰਹੇ ਹੋਣਗੇ ਵੀਰ ਔਰ ਇਹ ਥੋੜੇ ਸਮੇਂ ਦੇ ਵਿੱਚ ਹੀ ਇਸ ਲੈਵਲ ਤੇ ਪਹੁੰਚੇ ਇਟ ਮੀਨਸ ਕਿ ਇਹਨਾਂ ਦੀਆਂ ਸਰਵਿਸ ਤੁਹਾਨੂੰ ਸਾਰਿਆਂ ਨੂੰ ਅੱਛੀਆਂ ਲੱਗਦੀਆਂ ਤੇ ਜੇ ਤੁਸੀਂ ਵੀ ਇਹਨਾਂ ਦੀਆਂ ਸਰਵਿਸ ਦਾ ਕੁਝ ਵੀ ਫਾਇਦਾ ਲੈਣਾ ਚਾਹੁੰਦੇ ਆ ਤੇ ਵਿਧੀ ਛਾਬੜਾ ਨੂੰ ਤੁਸੀਂ ਕਾਲ ਕਰ ਸਕਦੇ ਆ ਨੰਬਰ ਦਿਓ ਜੀ ਆਪਣਾ ਇੱਕ ਵਾਰ
0: ਦੁਬਾਰਾ ਜੀ ਬਿਲਕੁਲ 416-524-3535 ਮੇਰਾ ਨੰਬਰ ਹੈ 416-524-3535
1: ਸੁਪਰ ਵੀਜ਼ਾ ਬਾਰੇ ਵੀ ਮੈਂ ਦੱਸ ਦੋ ਪਲੀਜ਼ ਜਾਨ
0: ਜੀ ਬਿਲਕੁਲ ਸੁਪਰ ਵੀਜ਼ਾ ਮੈਂਡੇਟਰੀ ਕਵਰੇਜ ਹੈ ਅਗਰ ਤੁਸੀਂ ਆਪਣੇ ਪੇਰੈਂਟਸ ਦੀ ਐਪਲੀਕੇਸ਼ਨ ਪਾ ਰਹੇ ਹੋ ਸੁਪਰ ਵੀਜ਼ਾ ਦੀ ਤੇ ਤੁਹਾਨੂੰ $100,000 ਦੀ ਮਿਨੀਮਮ ਕਵਰੇਜ ਚਾਹੀਦੀ ਹੈ ਉਹਦੇ ਅੰਦਰ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਹੈ ਤਾਂ ਜ਼ਰੂਰ ਦੱਸੋ ਤੇ ਉਹ ਅਸੀਂ ਇੰਕਲੂਡ ਕਰਕੇ ਤੁਹਾਨੂੰ ਉਹ ਕਵਰੇਜ ਦੇਵਾਂਗੇ ਨਾਓ ਇਹਦੇ ਅੰਦਰ ਡਿਫਰੈਂਟ ਡਿਡਕਟੇਬਲ ਹੁੰਦੇ ਨੇ ਮੈਂ ਕਦੀ ਨਹੀਂ ਐਡਵਾਈਸ ਕਰਦੀ ਆਪਣੇ ਕਲਾਇੰਟਸ ਨੂੰ ਕਿ ਤੁਸੀਂ ਮੈਕਸੀਮਮ ਤੋਂ ਮੈਕਸੀਮਮ 500 ਤੇ ਉੱਤੇ ਡਿਡਕਟੇਬਲ ਜਾਓ ਉਹਦਾ ਰੀਜ਼ਨ ਇਹੀ ਹੈ ਕਿ ਜ਼ਰੂਰੀ ਨਹੀਂ ਹੁੰਦਾ ਮੇਜਰ ਕੋਈ ਐਮਰਜੈਂਸੀ ਹੁੰਦੀ ਹੈ ਸਮਟਾਈਮਸ ਮਾਈਨਰ ਐਮਰਜੈਂਸੀ ਵੀ ਹੁੰਦੀ ਹੈ ਐਂਡ ਯੂ ਹੈਵ ਟੂ ਪੇ ਫਰੋਮ ਯੋਰ ਓਨ ਪੋਕਿਟ ਤੇ ਦੋ ਵਾਰੀ ਤੁਸੀਂ ਪੇ ਕੀਤਾ ਤੇ ਤੁਸੀਂ ਤਾਂ ਦੋ ਟਾਈਮ ਆਲਰੇਡੀ ਪ੍ਰੀਮੀਅਮ ਪੇ ਕਰ ਚੁੱਕੇ ਹੋ ਸੋ ਉਹਦਾ ਕੋਈ ਫਾਇਦਾ ਨਹੀਂ ਆਈ ਨੈਵਰ ਐਡਵਾਈਸ ਮਾਈ ਕਲਾਇੰਟ ਤੇ ਮੇਰੇ ਕਲਾਇੰਟਸ ਮੇਰੇ ਤੇ ਟਰਸਟ ਕਰਦੇ ਨੇ ਤੇ ਉਹ ਚੀਜ਼ ਨੂੰ ਮੰਨਦੇ ਨੇ ਤੀਜੀ ਗੱਲ ਹੁੰਦੀ ਹੈ ਕਿ ਜਦੋਂ ਉਹਨਾਂ ਨੇ ਇੱਥੇ ਆ ਜਾਣਾ ਜਦੋਂ ਵੀਜ਼ਾ ਲੱਗ ਗਿਆ ਤੇ ਉਹਨਾਂ ਨੇ ਅਗਰ ਮੰਥਲੀ ਪਲਾਨ ਤੇ ਜਾਣਾ ਜਾਂ ਐਨੂਅਲ ਪਲਾਨ ਤੇ ਜਾਣਾ ਡਿਪੈਂਡਿੰਗ ਔਨ ਦੈਟ ਤੁਹਾਨੂੰ ਅਗਰ ਜਿੰਨਾ ਟਾਈਮ ਉਹਨਾਂ ਨੇ ਇੱਥੇ ਰਹਿਣਾ ਤੁਹਾਨੂੰ ਵਾਪਸ ਰੀਫੰਡ ਮਿਲ ਜਾਂਦਾ ਹੈ ਸਾਡੇ ਕੋਲ ਉਹ ਵੀ ਕੰਪਨੀ ਹੈ ਕਿ ਅਗਰ ਕਲੇਮ ਵੀ ਆ ਗਿਆ ਤੇ ਜਿੰਨਾ ਪੀਰੀਅਡ ਉੱਥੇ ਉਹਨਾਂ ਨੇ ਇੱਥੇ ਨਹੀਂ ਰਹਿਣਾ ਤੁਹਾਨੂੰ ਉੱਥੇ ਵੀ ਅਸੀਂ ਹੈਲਪ ਕਰਦੇ ਹਾਂ ਐਂਡ ਵੀ ਵਿਲ ਗੈਟ ਯੂ ਦ ਰੀਫੰਡ ਫਾਰ ਦੈਟ ਆਲਸੋ ਇੱਕ ਹੋਰ ਬਹੁਤ ਵਧੀਆ ਸਰਵਿਸ ਹੁੰਦੀ ਹੈ ਜਿਹੜੀ ਅਸੀਂ ਆਪਣੇ ਕਲਾਇੰਟਸ ਨੂੰ ਦਿੰਦੇ ਹਾਂ ਇਸ ਥਰੂ ਵਨ ਆਫ ਦ ਇੰਸ਼ੋਰੈਂਸ ਕੰਪਨੀ ਉਹ ਹੈ ਫ੍ਰੀ ਵਰਚੁਅਲ ਡਾਕਟਰ ਕੰਸਲਟੇਸ਼ਨ ਹਰਜੀਤ ਜੀ ਕੱਲ੍ਹ ਹੀ ਇੱਕ ਕਲਾਇੰਟ ਦਾ ਕਾਲ ਆਇਆ ਸੀਗਾ ਤੇ ਉਹਨਾਂ ਨੇ ਫ੍ਰੀ ਵਰਚੁਅਲ ਡਾਕਟਰ ਕੰਸਲਟੇਸ਼ਨ ਜਿਹੜੀ ਸਰਵਿਸ ਲਿੱਤੀ ਹੈ ਤੇ ਬਹੁਤ ਹੀ ਜ਼ਿਆਦਾ ਫੀਚਰਸ ਹੁੰਦੇ ਨੇ ਵਧੀਆ ਇਹਦੇ ਅੰਦਰ ਤੁਸੀਂ ਨੰਬਰ ਮੇਰਾ ਨੋਟ ਕਰ ਲਓ ਅਗਰ ਤੁਸੀਂ ਸੁਪਰ ਵੀਜ਼ਾ ਬਾਰੇ ਕੋਈ ਵੀ ਗੱਲ ਕਰਨਾ ਚਾਹੁੰਦੇ ਹੋ ਨੰਬਰ ਹੈ 416-524-3535 4164-524-3535

0: ਹੈਲੋ
1: ਹੈਲੋ ਕਟਾਰੀਆ ਟੂਰਸ ਐਂਡ ਟਰੈਵਲ।
2: ਹਾਂਜੀ ਕਟਾਰੀਆ ਟੂਰ ਐਂਡ ਟਰੈਵਲ।
1: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ।
2: ਓ ਇੰਡੀਆ ਕੀ, ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ। ਇੰਡੀਆ ਕਿੱਥੇ ਜਾਣਾ?
1: 4 ਟਿਕਟਾਂ ਦਿੱਲੀ ਦੀਆਂ ਤੇ 2 ਅੰਮ੍ਰਿਤਸਰ ਦੀਆਂ ਮਿਲ ਜਾਣਗੀਆਂ?
2: ਮਿਲ ਜਾਣਗੀਆਂ, ਬਿਲਕੁਲ ਮਿਲ ਜਾਣਗੀਆਂ। ਦਿੱਲੀ ਮੁੰਬਈ ਅੰਮ੍ਰਿਤਸਰ, ਇਹੋ ਤਾਂ ਸਾਡੀ ਸਪੈਸ਼ਲਿਟੀ ਹੈ। ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ। ਤੇ ਹਾਂ, ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ।
1: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ, ਕਟਾਰੀਆ ਟੂਰਸ ਐਂਡ ਟਰੈਵਲ। ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200, 905-678-1200, ਕਟਾਰੀਆ ਟੂਰਸ ਐਂਡ ਟਰੈਵਲ।
3: 32, 55, 80, 98, 81 ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
4: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 ਕੋਵੇ ਡਰਾਈਵ ਨੀਅਰ ਚਿੰਗੂਜ਼ੀ। ਕਾਲ 905-450-2828, 905-450-2828।

0: wakey, wakey, wakey.
1: Here's wake up time. Here's wake up time.
0: Now is the time to wake up.
2: Crank up the radio. You're listening to the Dave Todless Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6507-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏ, ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
5: 647-739-8710।
7: ਸ਼ੀਸ਼ਾ ਹੋ ਯਾ ਦਿਲ ਹੋ, ਟੁੱਟ ਜਾਂਦਾ ਹੈ।
8: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟੌਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।
8: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222, 2662। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ, 1 to 3 ਵਜੇ ਤੱਕ।
11: ਮੈਂ ਕਿਹਾ ਕਿੱਥੇ ਜਾ ਰਹੀ ਹੈ?
12: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
11: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
12: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
13: ਵਿਜਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਜਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
14: ਕੰਡੀਸ਼ਨਸ ਅਪਲਾਈ।
15: ਵਿਆਹ ਸ਼ਾਦੀ ਦੀਆਂ ਖੁਸ਼ੀਆਂ ਹੋਵਣ ਜਾਂ ਪਿਕਨਿਕ ਹੋਵੇ ਯਾਰਾਂ ਨਾਲ, ਘਰ ਵਿੱਚ ਹੋਵੇ, ਹਾਲ 'ਚ ਹੋਵੇ ਜਾਂ ਫਿਰ ਹੋਵੇ ਪਾਰਕ, GTA ਦੇ ਅੰਦਰ ਹੋਵੇ ਜਾਂ ਫਿਰ ਹੋਵੇ ਬਾਹਰ,
16: ਖਾਣੇ ਦਾ ਵੀ ਪੂਰਾ ਸਵਾਦ ਇੰਡੀਅਨ ਸਵੀਟ ਮਾਸਟਰ ਦੀ ਕੇਟਰਿੰਗ ਦੇ ਨਾਲ।
17: ਇੰਡੀਅਨ ਸਵੀਟ ਮਾਸਟਰ ਐਂਡ ਰੈਸਟੋਰੈਂਟ, ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, 905-450-2800।
8: I am Dave Tatla and you are not.
18: Indian Fruitland, one stop for all your grocery needs.
19: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
18: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
14: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
2: Ladies and gentlemen, introducing from CHLO AM 530, the number one radio host in the world,

0: and you are not.
1: बीबी जी कान खोल के बात सुन लीजिए, मैं जा रहा हूँ, आपको नहीं है मेरे पे भरोसा भी।
2: ओ रामू, होया कि ये सारिया चाबिया तो मेज ते पईया हुंदिया ने।
1: एना चाबिया नु चटना गले नु ते एक भी नहीं लगदी।
2: है
3: फिट्टे मु तेरे।
4: और खबरों च खबर है, साढ़े इत्थे खास करके ओंटेरियो सूबे दे विच मैंबर ऑफ ओंटेरियो सोशल बेनिफिट आलिया ने दस्या, उन्होंने रूल किया है कि जिहड़े माइग्रेंट लिविंग इन कैनेडा इलीगली वह भी वेलफेयर बेनीफिट के हकदार ने। ल कर लो कि उन्हों भांड इन्हों फड़ के रंग लफाफे वागू जिहड़े भी मुल्क चो आया मोड़ो, इन्हों नूं कहदे बेनीफिट यार, पैसे असीं कमाउने आ, टैक्स असीं दिंदे आ, ते बेनीफिट इन्हां लोकां नूं देई चलो। टोटली रोंग रोंग रोंग। साडे नाल मीता जी काव्य होम केयर तो जुड़ चुके ने। मीता जी वेलकम टू द शो, की हाल है?
5: थैंक यू सो मच देव जी, बिल्कुल बढ़िया एंड गुड आफ्टरनून सारे आनू, प्यार भरी ते निग्गी सत श्री अकाल।
4: सत श्री अकाल, सत श्री अकाल। अच्छा, इस तो पहला जेड़ा अपना टॉपिक है उते गल करिए, हीट वेव चल रहा अजकल।
5: हाँ जी,
4: हीट वेव दे लई साडे जेड़े लिसनर आ जां तुहाडे लिसनर, इन्हां नू किहड़ियां चीजां दा थोड़ा जिहा ध्यान रखना चाहिए?
5: एक तो जो है कि योरसेल्फ हाइड्रेटेड, जब भी ये हफ्ता या ये कुछ एक दिन इस तरह के होते हैं कि अप टू 40 टेम्परेचर जा रहा है, प्लस में जा रहा है, 40 प्लस में, तो ऐसे में बॉडी को पानी ज्यादा चाहिए। सो ट्राई एंड ड्रिंक मोर एंड मोर वाटर, और उसके साथ साथ जिन लोगों की स्किन सेंसिटिव है तो ओदे वास्ते आप क्या करें कि सनस्क्रीन एसपीएफ 40 प्लस वाला जो है, जिनकी सेंसिटिविटी ज्यादा है स्किन की, वो यूज करके ही बाहर जाना है। एंड हो सके तो दो तीन लेयर्स आप फेस पे स्किन पे बना के निकले, ताकि जो डायरेक्ट सन एक्सपोजर है उसका प्रिवेंशन हो जाए। इसके अलावा आप हेट वगैरह पहन सकते हैं, अम्ब्रेला ले सकते हैं, एंड जितना भी हो सके ऐसी हीट में बाहर जाना ही पड़ रहा है आपको, तो आप ये चीजों का ख्याल करें। और इसके साथ साथ कई बार गर्मी ज्यादा करके खाने पीने में भी कंट्रोल करना जरूरी बन जाता है, क्योंकि हीट वेव करके डायरिया हो जाना, वॉमिटिंग हो जाना, और फूड भी जो है वो जल्दी खराब होने लगता है, बैक्टीरिया ग्रो करने लगते हैं। तो ऐसे में फ्रेश फूड आप ले या ज्यादा हेवी खा लिया तो उसके साथ पेट खराब होने की भी पॉसिबिलिटीज बढ़ जाती है, तो उससे भी आप थोड़ा खाने पीने में भी ख्याल करें, ताकि ये हीट वेव में जो है आपकी हेल्थ सही बनी रहे। और इसके अलावा कोई भी आपको हेल्थ कंसर्न्स हो रहे हैं तो हम यहाँ पे है ही, काव्या होम्यो केयर से आप मेरा कॉन्टेक्ट जरूर कर सकते हैं।
4: इन्हां दा जिहड़ा ऑफिस आ एयरपोर्ट ते कॉटरल दे बिल्कुल कॉर्नर ते, एक बार नंबर दे दो अपना।
5: हाँ जी, 6477602779 6477627779।
4: मीता जी, अज जिथे हीट वेव दा तुसीं दस्सा इज अ वेरी गुड थिंग, मेरे ख्याल जे बाहर जाण दी लोड़ नहीं है तां ना जाओ तो चंगी गल है, लेकिन जे जाना ही पवे जिहड़े हिदायतां मीता जी उन्होंने दस्सिया उहते थोड़ा ध्यान रखियो। एनी हाउ, अज मेन टिप की है अपना?
5: जी, अज आप देखांगे कुछ सिरदर्द के बारे में, और वैसे भी हीट वेव के साथ साथ जिनको माइग्रेन या सिरदर्द है, थोड़ा सा भी धूप में गए तो उसके साथ प्रॉब्लम आ गई और उनको सिरदर्द स्टार्ट हो गया। तो यहाँ पे माइग्रेन जिनको हो रहा है या ऐसे ही सन एक्सपोजर के साथ हेडेक हो रहा है, सिर में बारापन से लेके जैसे ही ब्राइट लाइट आंखों में जाती है तो उसके साथ हेडेक ट्रिगर हो जाएगा। टेम्परेचर जो है 30 तक गया तो उसके साथ भी हेडेक ट्रिगर होता है। तो उसमें क्या होगा, कोई भी एक साइड में सिर दर्द है या पूरे सिर में बारापन से लेके कोई एक एरिया में ये सिर दर्द आपका सेटल हो जाता है, और उसके साथ आपका मन भी वहां पे है, चिड़चिड़ाहट होती है, कहीं पे भी ध्यान नहीं लग रहा है, ज्यादा कोई आवाज है, नॉइज है, तो वो भी आप सहन नहीं कर पाते हैं, तेज लाइट भी सहन नहीं कर पाते हैं, और इसके साथ साथ माइग्रेन की तरह ही वॉमिटिंग होना स्टार्ट हो जाता है, और वॉमिट होने के बाद भी आप टायर्ड फील करते हैं, आपको जैसे पूरा दिन लेटे रहे, सोए रहे, है कोई बुलाए ना, इस तरह का मन करेगा। और जिन लोगों को माइग्रेन है उनको भी ज्यादा हीट के साथ गर्मी बढ़ी तो उसके साथ माइग्रेन हेडेक ट्रिगर हो जाएगा, और ऐसे में कोई भी एक साइड से सिर में सिरदर्द स्टार्ट होगा, और फिर ये पूरे सिर में या कोई भी एक साइड में रहता है या 3-4 दिन तक लगातार ये सिरदर्द का अटैक आपको रहेगा, और उसके साथ भी वॉमिटिंग फील होना, फोटोफोबिया है, लाइट सेंसिटिविटी है, नॉइज सेंसिटिविटी पाए जाते हैं। तो ऐसे में क्या होगा कि ये ट्रीटमेंट आपको काफी हेल्प करेगा, चाहे हीट करके आप अभी सिरदर्द से सफर कर कर रहे हैं और कई बार सिरदर्द आपका इतना तेज हो जाता है कि उसके साथ ब्लड प्रेशर भी हाई चला जाएगा हीट एक्सपोजर करके, तो ऐसे में ये ट्रीटमेंट आपको हेल्प करेगा। एंड राइट अवे आप देखोगे कि आपके सिम्टम्स में इम्प्रूवमेंट होना स्टार्ट हो गया। कुछ एक टाइम का लगातार कोर्स लेते हैं आप, जिस करके माइग्रेन जैसा तेज सिर दर्द है उससे भी आप छुटकारा पा सकेंगे। सो किसी भी तरह के हेडेक के लिए आप काव्या होम्योकेयर से मेरा कॉन्टेक्ट जरूर करें। एयरपोर्ट एंड कॉटरेल की कॉर्नर पे क्लिनिक है मेरा, 10 कॉटरेल बुलेवार्ड यूनिट 104 इन ब्रैम्पटन। एंड मंडे टू सैटरडे रेगुलर आवर्स हैं अब क्लिनिक के, सुबह 10 बजे से लेके शाम 6 बजे तक। फोन नंबर वंस अगेन इज 6477602779।
4: नंबर फिर दे दो प्लीज।
5: हाँ जी, 6447672779।
4: 2779 ਤੇ ਤੁਸੀਂ ਮੀਤਾ ਜੀ ਨਾਲ ਗੱਲ ਕਰ ਸਕਦੇ ਹੋ, ਚਾਹੇ ਹੀਟ ਰਿਲੇਟਡ ਕੋਈ ਇਸ਼ੂ ਆ, ਬਲੱਡ ਪ੍ਰੈਸ਼ਰ ਰਿਲੇਟਡ ਕੋਈ ਇਸ਼ੂ ਆ, ਜਾਂ ਜਨਰਲੀ ਕੋਈ ਐਸੀ ਬਿਮਾਰੀਆਂ ਦਵਾਈਆਂ ਲਈ ਜਾਂਦੇ ਹੋ, ਫਰਕ ਕੋਈ ਪੈਂਦਾ ਨਹੀਂ। ਮੀਤਾ ਜੀ ਨਾਲ ਗੱਲ ਕਰਨ ਦਾ ਤੁਹਾਨੂੰ ਕੋਈ ਨੁਕਸਾਨ ਨਹੀਂ, ਇੱਕ ਵਾਰ ਬੈਠੋ ਤਾਂ ਸਹੀ ਇਹਨਾਂ ਨਾਲ, ਗੱਲ ਕਰੋਗੇ ਤਾਂ ਹੱਲ ਨਿਕਲਣਾ ਨਾ। ਮੀਤਾ ਜੀ ਨੰਬਰ ਫੇਰ ਦੇ ਦਿਓ।
5: ਹਾਂਜੀ, 6477602779। ਥੈਂਕ ਯੂ ਸੋ ਮਚ।
4: ਥੈਂਕ ਯੂ ਜੀ, ਥੈਂਕ ਯੂ। ਲਓ ਜੀ, ਲੈਂਡਸਕੇਪਿੰਗ ਵਾਲਿਆਂ ਨਾਲ ਸੁਨੇਹਾ ਸੁਣਾਉਂਦੇ ਹਾਂ। ਜੇ ਤੁਸੀਂ ਘਾਹ ਨਵਾਂ ਲਾਉਣਾ, ਕਿਆਰੀਆਂ ਬਣਾਉਣੀਆਂ, ਫੁੱਲ ਬੂਟੇ ਲਾਉਣੇ ਜਾਂ ਘਾਹ ਵਗੈਰਾ ਕੱਟਣਾ, ਲੈਂਡਸਕੇਪਿੰਗ ਕਰਾਉਣੀ ਤਾਂ ਸੁਣੋ।
0: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 6447487412136477841213।
4: ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਨੇ, ਹਰ ਕੋਈ ਮਾੜਾ ਨਹੀਂ ਤੇ ਹਰ ਕੋਈ ਚੰਗਾ ਨਹੀਂ, ਜਿਹੜਾ ਦੁੱਖ 'ਚ ਨਾਲ ਖੜੇ ਉਹਦੇ ਜਿਹਾ ਕੋਈ ਬੰਦਾ ਨਹੀਂ।
3: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
6: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
3: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
6: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
3: 40 ਸਾਲਾਂ ਤੋਂ ਬੇਦਾਗ ਸਰਵਿਸ, ਗਿੱਲ ਇੰਟਰਨੈਸ਼ਨਲ ਟ੍ਰੈਵਲ।
6: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
3: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
6: 9056710400 ਔਰ 9057968800 ਔਰ ਵਿਜ਼ਿਟ giltravels.ca।
4: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 ਤੋਂ 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਨ ਇਵੈਂਟ ਸਪੇਸ, 3887 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਪਰਮ ਯੂਨਿਟ 32। 905-460-9099-905-460-9099-460-9099 ਇਹਨਾਂ ਦਾ ਨੰਬਰ ਹੈ। ਆਹ ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਅਪਲਾਇੰਸਸ ਤੇ, ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦਾ ਸ਼ੋਅ ਸਰ।
7: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
4: ਸੁਲਤਾਨ ਜੀ, ਨਵਾਂ ਮਹੀਨਾ ਆ ਗਿਆ, ਨਵੀਆਂ ਪ੍ਰਾਈਜ਼ਾਂ ਦੀ ਲਿਸਟ ਵੀ ਤੁਹਾਡੇ ਕੋਲੇ ਆ ਗਈ, ਕੀ ਸਪੈਸ਼ਲ ਹੈ?
7: ਖਾਸ ਤੌਰ ਤੇ ਜੀ ਇਸ ਗਰਮੀ ਦੇ ਵੈਦਰ ਚ ਫਰਿੱਜਾਂ ਦੇ ਉੱਪਰ ਬਹੁਤ ਡਿਸਕਾਊਂਟ ਆਇਆ, ਖਾਸ ਤੌਰ ਤੇ ਜਿਨ੍ਹਾਂ ਨੇ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਐਜ਼ ਸੈਕਿੰਡ ਫਰਿੱਜ ਰੱਖਣਾ ਜੀ, 699 ਦਾ ਸਾਡੇ ਕੋਲ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ 699 ਦਾ ਮਿਲੇਗਾ। ਕੱਲਾ ਵਾਸ਼ਰ ਚਾਹੀਦਾ ਜੀ 599 ਚ, ਜਾਂ ਸਿੰਗਲ ਪੀਸ ਡਰਾਇਰ ਲੈਣਾ 499 ਚ, ਤਦ ਵੀ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਬੋਵੇਡ ਐਂਡ ਚਿੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਜੀ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਹੈ ਜਿਹੜਾ $5,000 ਵਾਲਾ, 29.99 ਦਾ ਤੇ 29.99 ਵੀ 6 ਮਹੀਨੇ ਚ ਪੇ ਕਰਨਾ ਹੈ, ਕੋਈ ਇੰਟਰਸਟ ਨਹੀਂ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ 1-2-4 ਨਹੀਂ $800 ਦੀ ਸੇਵਿੰਗ ਹੈ, ਕਿਉਂਕਿ $2500-2600 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ, ਸਿਰਫ 1799 ਦਾ ਮਿਲੇਗਾ ਜੀ।
4: ਸੁਲਤਾਨ ਜੀ 32 ਇੰਚ ਟੈਲੀਵਿਜ਼ਨ,
7: 32 ਇੰਚ ਸੋਲਡ ਆਊਟ ਸਰ।
4: 40 ਇੰਚ ਟੈਲੀਵਿਜ਼ਨ,
7: 40 ਇੰਚ ਹੈਗੇ 3-4 ਪੀਸ, ਓਨਲੀ 199।
4: 55 ਇੰਚ ਦਾ ਟੈਲੀਵਿਜ਼ਨ,
7: 55 ਇੰਚ $700-800 ਦਾ ਸੀ, $399। 2 ਜਾਂ 3 ਪੀਸ ਸਟਾਕ ਹੋਣਗੇ, $399।
4: ਤੇ 65 ਇੰਚ,
7: 65 ਇੰਚ ਜਿਹੜਾ ਜੀ $400 ਦੀ ਸੇਵਿੰਗ ਦੇ ਨਾਲ, $699।
4: 75 ਇੰਚ ਦਾ,
7: 75 ਇੰਚ ਸਰ $899।
4: ਤੇ 85 ਇੰਚ
7: ਜਿਹੜਾ ਮਿੰਨੀ LED ਦੇ ਨਾਲ, ਟੋਪ ਆਫ ਦਾ ਲਾਈਨ, ਨਿਊ ਮਾਡਲ, ਨਿਊ ਟੈਕਨੋਲੋਜੀ, ਸਿਰਫ $1599। ਜਦਕਿ ਇਹਦੀ $2300 ਪ੍ਰਾਈਸ ਹੈ, ਇਹਦੇ ਤੇ $700 ਕਸਟਮਰ ਸੇਵ ਕਰਨਗੇ।
4: 98 ਇੰਚ,
7: 98 ਇੰਚ $3500 ਤੋਂ ਸਿਰਫ $1999 ਦਾ, ਇਹਦੇ ਚ $1500 ਦੀ ਸੇਵਿੰਗ ਹੈ। ਪਰ 2 ਟੀਵੀ ਸਟਾਕ ਚ ਜੀ, ਸਿਰਫ 2 ਲੱਕੀ ਕਸਟਮਰ ਕੈਨ ਗੈਟ ਇਟ, $1500 ਦੀ ਸੇਵਿੰਗ $1999 ਚ, ਤੇ $1999 ਵੀ 6 ਮਹੀਨੇ ਚ ਪੇ ਕਰਨਾ ਜੀ।
4: ਤੇ ਆਪਣਾ ਐਡਰੈਸ ਵੀ ਦੇ ਦੋ,
7: 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚਣਾ ਜੀ, ਜਾਂ ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, 905-450-2828 ਨੰਬਰ ਹੈ, ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, 905-450-2828 ਜੀ।
4: ਥੈਂਕ ਯੂ ਸਰ,
7: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
4: ਜਤਿੰਦਰ ਜੀ ਪ੍ਰੋਗਰਾਮ ਸਵਾਗਤ ਹੈ ਵੀਰੇ, ਕੀ ਹਾਲ?
8: ਥੈਂਕ ਯੂ ਦੇਵ ਭਾਜੀ, ਕੀ ਹਾਲ ਚਾਲ, ਕਿਵੇਂ ਹੋ ਜੀ?
4: ਬਹੁਤ ਵਧੀਆ, ਬਹੁਤ ਵਧੀਆ। ਕੋਨਰ ਮੈਕਗ੍ਰੈਗਰ ਬਹੁਤ ਵੱਡਾ ਇਹ ਘਸੌਣ ਮੁੱਕੀਆਂ ਵਾਲਾ, ਜਿਹੜਾ 6 ਖੂੰਜੇ ਪਿੰਜਰੇ ਚ ਲੜਦੇ ਆ।
8: ਹਾਂਜੀ ਹਾਂਜੀ ਹਾਂਜੀ,
4: ਉਹਦਾ ਅੱਜ ਦੀ ਤਰੀਕ ਉੱਪਰ ਜਨਮ ਦਿਨ ਸੀ
8: ਜੀ,
4: 14 ਜੁਲਾਈ ਨੂੰ
8: ਜੀ,
4: ਤੇ 12 ਖਣੀ 13 ਜੁਲਾਈ ਨੂੰ ਉਹਦੀ ਲੱਤ ਟੁੱਟ ਗਈ ਉੱਥੇ ਲੜਦੇ ਲੜਦੇ ਜੀ।
8: ਹਾਂਜੀ,
4: ਖੈਰ ਉਹਦਾ ਜਨਮ ਦਿਨ ਤੇ ਮੇਰਾ ਇਹੀ ਦੱਸੋ।
8: ਚਲੋ ਹੈਪੀ ਬਰਥਡੇ ਜੀ ਨੂੰ।
4: ਹੈਪੀ ਬਰਥਡੇ। ਲੈਂਡਸਕੇਪਿੰਗ ਵਾਲਿਆਂ ਦਾ ਨੰਬਰ ਪੁੱਛਿਆ ਸੀ, 647-784-1213 ਉਹਨਾਂ ਦਾ ਨੰਬਰ ਹੈ।
8: ਤੇ ਭਾਜੀ ਕੱਲ ਮਿਲੇ ਆਪਾਂ ਲੈਂਡਸਕੇਪਿੰਗ ਵਾਲੇ ਭਾਜੀ ਆਪਣੇ ਘਰੇ ਆਏ ਸੀ।
4: ਅੱਛਾ ਅੱਛਾ।
8: ਮੈਂ ਲੈਂਡਸਕੇਪਿੰਗ ਕਰਾਉਣੀ ਸੀਗੀ ਤੇ ਮੈਂ ਪ੍ਰੋਗਰਾਮ ਤੁਹਾਡੇ ਮੈਂ ਇੱਥੋਂ ਸੁਣ ਕੇ ਨਾ, ਤੁਸੀਂ ਨੰਬਰ ਤੇ ਮੈਨੂੰ ਤੇ ਬਈ ਹੁਣੀ ਆ ਯਾਰ, ਵੀ ਇੰਨੇ ਸਾਲ ਹੋ ਗਏ ਪੁਰਾਣਾ ਕੰਮ ਕਰਦੇ ਨੂੰ, ਤੇ ਬਾਲੀ ਵਧੀਆ ਨੇਚਰ ਦੇ ਮੈਨੂੰ ਕਹਿੰਦੇ, ਮੈਂ ਕਿਹਾ ਸੀ ਭਾਜੀ ਵੀ ਆਪਾਂ ਸਾਈਡ ਤੇ ਆ ਕੰਮ ਇਦਾਂ
4: ਨੇਚਰ ਤਾਂ ਵਧੀਆ ਹੋਣੀ ਆ, ਸਾਡੇ ਬਸੀਮੇ ਰਲਦੇ ਆਪਸ ਚ, ਇਹ ਹਠੂਰ ਤੋਂ ਆ।
8: ਹਾਂਜੀ,
4: ਮੈਂ ਸੂਆ ਟੱਪ ਕੇ ਛਿੰਨੀ ਵਾਲ ਤੋਂ
8: ਆ, ਨਾਲ ਹੀ ਫਿਰ ਗੁਆਂਢੀ ਹੋ ਗਏ
4: ਬਸੀਮੇ ਰਲਦੇ ਆ ਨਾ।
8: ਮੈਂ ਭਾਈ ਭਾਈ ਮੈਂ ਕਿਹਾ ਵੀ ਆਹ ਕੰਮ ਇਦਾਂ ਕਰਾਉਣਾ, ਪਤਾ ਕਹਿੰਦੇ ਨਹੀਂ ਇਹ ਕੰਮ ਆਪਾਂ ਇਦਾਂ ਨੀ ਕਰਨਾ, ਵੀ ਇੱਥੇ ਕੁਛ ਨੀ ਕਰਨਾ, ਕੁਛ ਛੇਣ ਦੀ ਲੋੜ ਨੀ ਸੋਫਾ ਵਾਲੇ ਨੂੰ। ਮੋਹਰੇ ਮੈਂ ਕਿਹਾ ਭਾਜੀ ਵੀ ਇੱਥੇ ਆਪਾਂ ਪਾਣੀ ਵਾਲਾ ਫਾਉਂਟੇਨ ਲਾਉਣਾ, ਕੁਛ ਇਦਾਂ ਕਰਨਾ। ਕਹਿੰਦੇ ਵੀ ਇੱਥੇ ਆਪਾਂ ਇੰਟਰਲੋਕਿੰਗ ਕਰਕੇ ਦਾਂਗੇ ਤੈਨੂੰ, ਜਿਹੜੀ ਇੰਟਰਲੋਕਿੰਗ ਦਾ ਕਲਰ ਹੋਊਗਾ ਉਹ ਮੈਚ ਹੋਊਗਾ ਤੇਰੇ ਘਰ ਦੀ ਜਿਹੜੀ ਆਲਰੇਡੀ ਸਟੋਨ ਲੱਗਾ ਉਹਦੇ ਨਾਲ,
4: ਠੀਕ ਹੈ।
8: ਤੇ ਉਹ ਕਰਕੇ ਮਗਲੇ ਪਾਸੇ ਕਹਿੰਦੇ ਵੀ ਇੱਧਰ ਆ ਜਿਹੜੀ ਜਗ੍ਹਾ ਆ ਇੱਥੇ ਸ਼ੈੱਡ ਬਣਾ ਦੇਣੀ ਆ। ਤੇ ਦੇ ਭਾਜੀ 72x4 72x4 ਫੁੱਟ, ਉਹਦੇ ਵਿੱਚ ਕਹਿੰਦੇ ਤੈਨੂੰ ਪੂਰਾ ਹੀ ਲਾ ਕੇ ਦੇਣਾ, ਜਿਹਦੇ ਵਿੱਚ ਤੁਸੀਂ ਬੂਟੇ ਲਾਉਣੇ ਆ, ਕੋਈ ਦਾਲ ਸਬਜ਼ੀ ਕੋਈ ਵੀ ਕਰਨਾ ਆਪਣਾ, ਉਹਨੂੰ ਪ੍ਰੋਪਰ ਬਣਾ ਕੇ ਦੇਵਾਂਗੇ, ਉਹ ਤੁਹਾਨੂੰ ਤੁਹਾਡੇ ਡਰਾਈਵ ਵਿੱਚ ਬੈਕਯਾਰਡ ਚ ਨਹੀਂ ਆਊਗਾ। ਸੋ ਇਦਾਂ ਵਧੀਆ ਕਰ ਦੇਗਾ
4: ਇਨਫੋਰਮੇਸ਼ਨ। ਕਈ ਵਾਰ ਆਪਾਂ ਸਾਦੇ ਆ, ਲੈ ਬਾਈ ਐਂ ਕਰਦੇ ਐਂ ਕਰਦੇ, ਤੁਹਾਨੂੰ ਠੀਕ ਆ, ਗੱਲ ਹੀ ਕੋਈ ਨੀ
8: ਜੀ।
4: ਜਿਹੜੇ ਬੰਦੇ ਦਾ ਐਕਸਪੀਰੀਅੰਸ ਆ ਉਹਨੇ ਐਕਸਪੀਰੀਅੰਸ ਨਾਲ ਦੱਸਣਾ ਬਈ, ਐਂ ਨੀ ਐਂ ਕਰ ਲਾ ਤੇ ਚੰਗਾ ਰਹੇਗਾ, ਬਾਕੀ ਤੇਰੀ ਮਰਜ਼ੀ ਹੈ।
8: ਨੰਬਰ ਦਿਓ ਕਰੀ ਦੇ ਭਾਈ ਇਹਨਾਂ ਦਾ,
4: 647-784-1213। ਹੁਣ ਜਿਹੜਾ ਤੁਸੀਂ ਇਹਨਾਂ ਬਾਰੇ ਬੋਲਿਆ ਉਹ ਤੁਹਾਡਾ ਟਾਈਮ ਕੱਟਿਆ ਗਿਆ ਯਾਰ ਤੋਂ ਅੱਜ,
8: ਓਕੇ ਜੀ,
4: ਉਹ ਇੱਕ ਮਿੰਟ ਥੋੜਾ ਗਿਆ। ਜਸ਼ਨ ਟੈਂਟ ਵਾਲਾ ਜਿਹੜਾ ਸੁਨੇਹਾ ਸੁਣੋ ਤੇ ਆਏ
9: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
10: ਜਸ਼ਨ ਟੈਂਟਸ ਦੇ ਨਾਲ,
9: ਵਿਆਹ ਹੋਵੇ, ਬਰਥਡੇ ਪਾਰਟੀ,
10: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
9: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਕਲੀਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
10: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
9: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857,
10: 416-294-2857।
9: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
4: ਗੱਲ ਇਦਾਂ, ਆਪਾਂ ਨੇ ਘਰੇ ਜਿਹੜਾ ਡਕ ਸਿਸਟਮ ਆ
8: ਜੀ,
4: ਉਹ ਸਾਫ਼ ਕਰਾਉਣਾ ਸਾਲ ਚ 2 ਵਾਰ ਜ਼ਰੂਰੀ ਆ।
8: ਹਾਂਜੀ,
4: ਤੇ ਜੇ ਕਿਸੇ ਨੇ ਕਾਰਪੇਟ ਸਾਫ਼ ਕਰਾਉਣਾ,
8: ਠੀਕ ਹੈ ਜੀ,
4: ਉਹ ਵੀ ਸਾਲ ਚ 1-2 ਵਾਰ ਜ਼ਰੂਰੀ
8: ਹੈ, ਜ਼ਰੂਰੀ ਹੈ ਜੀ।
4: ਆਹ ਸੁਣੋ ਫਿਰ,
11: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
3: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
6: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕੁਏਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
12: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਵ ਨਹੀਂ ਹੋਈ ਹੈ।
13: ਓ ਤੂੰ ਰੇਫੜਾ,
12: ਉਹ ਮੋੜਗੇ ਚ ਪ੍ਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਵੇਲਣੇ ਪੈਂਦੇ ਆ,
13: ਲੱਗਿਆ ਗੱਲਾਂ ਮਾਰਦਾ।
12: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨਾਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੋ ਕਮਲਜੀਤ ਸਰਾ 416-356-1870 416-356-1870 ਪੈਗੀ ਪੱਲੇ।
14: ਟਰੈਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕਾਜ਼ ਵੀ ਕੇਅਰ।
2: ਮੇਰੀ ਗੱਲ ਸੁਣੋ, ਜਦੋਂ ਤੁਸੀਂ ਸਹੁਰੇ ਘਰ ਜਾਂਦੇ ਹੋ ਤਾਂ ਬਹੁਤ ਸਹਿਮ ਜਾਂਦੇ ਹੋ, ਪਰ ਜਦੋਂ ਵਿਆਹ ਕਰਨ ਆਏ ਸੀ ਉਦੋਂ ਤਾਂ ਬੜੇ ਆਕੜ ਰਹੇ ਸੀ।
1: ਉਦੋਂ ਮੈਂ ਇਕੱਲਾ ਨਹੀਂ ਸੀ, 500 ਬਰਾਤੀ ਵੀ ਨਾਲ ਸੀ ਮੇਰੇ। ਹਾਂ
15: ਫਿੱਟੇ ਮੂੰਹ ਤੇਰੇ।
4: ਅੱਜ ਫਰਾਂਸ ਤੇ ਸਪੇਨ ਦਾ ਪੇਚਾ ਪੈਣਾ ਜੀ,
8: ਜੀ
4: ਸ਼ਾਮ ਨੂੰ 3 ਵਜੇ ਪੈਣਾ,
8: ਠੀਕ ਹੈ ਜੀ।
4: ਤੇ ਉਹ ਸੁਣ, ਤੁਹਾਡੇ ਅੱਜ ਕ੍ਰਿਕਟ ਵਾਲੇ ਵੀ ਖੇਲ ਰਹੇ ਸੀ, ਉਹਨਾਂ ਨੇ ਕੀ ਬਣਿਆ?
8: ਦੀਪਾ ਜੀ, ਕ੍ਰਿਕਟ ਦਾ ਮੈਚ ਚੱਲਦਾ, ਸਭ ਤੋਂ ਪਹਿਲਾਂ ਇੰਗਲੈਂਡ ਨੇ ਬੈਟਿੰਗ ਕੀਤੀ, ਪਹਿਲਾਂ ਤਾਂ ਨਹੀਂ ਵਧੀਆ ਬੋਲਿੰਗ ਕੀਤੀ, ਸਭ ਤੋਂ ਪਹਿਲਾਂ ਰੋਕ ਲਏ ਸੀਗੇ, ਪਰ ਉਸ ਤੋਂ ਬਾਅਦ ਇੰਗਲੈਂਡ ਨੇ ਬੜੀ ਅੱਛੀ, ਦੇ ਭਾਜੀ ਬੈਕਅਪ ਕੀਤੀ ਆ, ਇੰਗਲੈਂਡ ਨੇ ਟੋਟਲ ਬਣਾਏ 258।
4: ਅੱਛਾ,
8: ਤੇ ਉਦੋਂ ਬਾਅਦ ਇੰਡੀਆ ਦੀ ਬੈਟਿੰਗ ਆਈ, ਇੰਡੀਆ ਨੇ ਪਹਿਲਾਂ 2 ਵਿਕਟਾਂ ਸੱਟ ਲਈਆਂ ਸੀਗੀਆਂ, ਤੇ ਕਪਤਾਨ ਵਧੀਆ ਖੇਡੇ ਨੇ, ਪਰ ਰੀਸੈਂਟਲੀ ਦੀਪ ਹੁਣ ਪਿਛਲੇ 10 ਮਿੰਟਾਂ ਦੇ ਵਿੱਚ 2 ਵਿਕਟਾਂ ਹੋਰ ਚਲੀ ਗਈਆਂ, 4 ਆਊਟ ਨੇ, 160 ਸਕੋਰ ਨੇ,
4: ਨਾਲੇ ਹਾਰਨ ਜੇ ਲੱਗੇ ਹੋਏ, ਨਾਲੇ ਸਿਫਤਾਂ ਜੀਆਂ ਕਰੀ ਜਾਂਦੇ ਹੋ।
8: ਦੀਪ ਭਾਈ, ਸਿਫਤਾਂ ਪਹਿਲਾਂ ਮੈਂ ਕੀਤੀਆਂ ਸਕੋਰ ਕਾਰਡ, ਹੁਣ ਦੁਬਾਰਾ ਚੈੱਕ ਕੀਤਾ, ਜਿਹਦੇ ਵਿੱਚ ਕੈਪਟਨ ਨੇ ਜਿਹੜੇ ਸ਼ੁਭਮਨ ਗਿੱਲ, ਉਹ
4: ਟੋਟਲ ਕਿੰਨੇ ਹੋਏ?
8: ਸੋ ਟੋਟਲ ਦੀਪ ਭਾਜੀ 160 ਸਕੋਰ ਨੇ, ਟੋਟਲ ਇਹਨਾਂ ਨੂੰ 260 ਦੇ ਲਾਗੇ ਚੱਕੇ ਚਾਹੀਦੇ, 98 ਦੌੜਾਂ ਹੋਰ ਚਾਹੀਦੀਆਂ ਆ, ਓਵਰ ਪਏ ਨੇ ਇਹਨਾਂ ਦੇ ਕੋਲ 23।
4: ਆਪਣੇ ਬ੍ਰੈਂਪਟਨ ਫੇਅਰ ਗਰਾਊਂਡ ਆ
8: ਜੀ,
4: ਹਾਰਟ ਲੇਕ ਅਤੇ ਓਲਡ ਸਕੂਲ ਦੇ ਕਾਰਨਰ ਤੇ
8: ਜੀ,
4: ਉੱਥੇ ਆਪਣੇ ਕਮਿਊਨਿਟੀ ਦੇ ਫੰਕਸ਼ਨ ਹੋਣ ਲੱਗ ਗਏ, ਜਗਰਾਜ ਨੇ ਵੀ ਕਰਾਇਆ ਸੀ, ਕਿਹੜਾ ਹੁੰਦਾ ਸੀ, ਕੈਨੇਡਾ ਡੇ
8: ਮੇਲਾ,
4: ਤੇ ਸਿੰਘ ਹਰਜੀਤ ਹੋਣੀ ਵੀ ਕਰਾ ਰਹੇ ਆ, ਵੀਕਐਂਡ ਤੇ ਵੀ ਸੀ, ਹੋਰ ਮੇਲੇ ਸ਼ੇਲੇ ਤੀਆਂ ਸ਼ਾਇਆਂ ਹੋਣ ਲੱਗ
8: ਗਈ,
4: ਬਹੁਤ ਚੰਗੀ ਗੱਲ ਆ,
8: ਵਧੀਆ ਗੱਲ ਆ।
4: ਪਰ ਇੱਕ ਚੀਜ਼ ਦੱਸੋ, ਮੈਂ 10 ਕਿਲੋਮੀਟਰ ਦੂਰ ਰਹਿੰਦਾ, ਮੈਨੂੰ ਕਿਉਂ ਆਵਾਜ਼ਾਂ ਆਉਂਦੀਆਂ ਉਹਦੀਆਂ?
8: ਹਾਂ, ਆਵਾਜ਼ ਨਹੀਂ ਆਉਣੀ ਚਾਹੀਦੀ ਭਾਜੀ।
4: ਤੇ ਜਿਹੜੇ ਡੀਜੇ ਵਾਲੇ ਆ ਨਾ
8: ਜੀ,
4: ਜੇ ਤੁਸੀਂ ਮੂਹਰੇ ਬੈਠੇ ਹੋ, ਤੁਹਾਨੂੰ ਇੰਨੀ ਉੱਚੀ ਆਵਾਜ਼ ਕਰਨ ਦੀ ਕੀ ਲੋੜ ਆ? ਨਾਲੇ ਜਿਹੜਾ ਧਰਮ ਦਾ ਨਾਮ ਆ ਜਾਂ ਪ੍ਰਚਾਰਕ ਨੇ, ਜਿਹੜਾ ਪ੍ਰਾਰਥਨਾ ਜੀ ਪਿਆਰੇ ਜੇ ਬੋਲਾਂ ਨਾ, ਆਰਾਮ ਜਿਹੜਾ ਤੁਹਾਡੇ ਕੰਨਾਂ ਚ ਪਵੇ, ਖਾਨੇ ਪੈਂਦੇ ਆ। ਹੋਰ ਸੁਣੋ
8: ਜੀ,
4: ਮੇਰੇ ਤੇ ਫੇਅਰ ਗਰਾਊਂਡ ਜੇ 10 ਕਿਲੋਮੀਟਰ ਦਾ ਫਰਕ ਆ, ਵਿਚਾਲੇ ਕਿੰਨੀ ਜਨਤਾ ਰਹਿੰਦੀ ਆ? ਗੋਰੇ ਵੀ ਹੋ ਸਕਦੇ ਆ, ਚੀਨੇ ਵੀ ਹੋ ਸਕਦੇ ਆ, ਕਾਲੇ ਵੀ ਹੋ ਸਕਦੇ ਆ, ਹਿੰਦੂ ਹੋਰ ਵੀ ਹੋ ਸਕਦੇ ਆ, ਉਹਨਾਂ ਦੇ ਕੰਨਾਂ ਚ ਕਿਉਂ ਥੋਨਦੇ ਹੋ?
8: ਨਹੀਂ ਭਾਈ, ਗੱਲ ਤੁਹਾਡੀ ਬਿਲਕੁਲ ਦਰੁਸਤ ਆ, ਜਦੋਂ ਆਪਾਂ ਕਿਤੇ ਬਾਹਰ ਜਾਂਦੇ ਆਪਾਂ ਨੂੰ ਕਦੇ ਗੋਰਿਆਂ ਦਾ ਦੇਖਿਆ ਨਹੀਂ ਤਾਂ ਲੱਗਦਾ ਨਾ ਉਹਨਾਂ ਦੇ ਸਿਟੀ ਚ।
4: ਫੇਅਰ ਗਰਾਊਂਡ ਚ ਗੋਰਿਆਂ ਦੇ ਫੰਕਸ਼ਨ ਹੁੰਦੇ ਆ
8: ਜੀ,
4: ਬਹੁਤ ਹੁੰਦੇ ਆ ਉਹਨਾਂ ਦੇ ਫੰਕਸ਼ਨ
8: ਜੀ,
4: ਉੱਥੇ ਜਿਹੜੀਆਂ ਕਾਰਾਂ ਹੁੰਦੀਆਂ ਨਾ ਇੱਕ ਦੂਜੇ ਚ ਮਾਰਨ ਵਾਲਾ ਫੰਕਸ਼ਨ ਜਾ,
8: ਅੱਛਾ ਜੀ,
4: ਉਹ ਵੀ ਮੈਂ ਦੇਖਿਆ, ਸਾਰੇ ਫੰਕਸ਼ਨ ਦੇਖੇ ਆ, ਕਦੇ ਆਵਾਜ਼ ਨਹੀਂ ਸੁਣੀ ਉਹਨਾਂ ਦੀ ਦੂਰ ਤੱਕ। ਸਾਡੇ ਜੋ ਲੱਗਦੇ ਆ ਡੀਜੇ ਵਾਲੇ ਪੂਰਾ ਮਾਈਕ ਦਾ ਜਿਹੜਾ ਵੋਲਿਊਮ ਜਾਂ ਵਧਾ ਕੇ, ਉਹ ਯਾਰ ਅਗਲੀ ਵਾਰ ਪਤਾ ਕੀ ਕਰਨਾ, ਜੇ ਸਿਟੀ ਵਾਲਿਆਂ ਨੂੰ ਚਾਹੀਦਾ ਵੀ ਉਹਨਾਂ ਨੇ ਇੱਕ ਬੰਦਾ ਕੋੜਾ ਖੜਾ ਜਾ, ਡੈਸੀਮਲ ਜੇ ਹੁੰਦੇ ਆ ਨਾ ਮੀਟਰ ਜੇ, ਤੇ ਇੰਨੇ ਹੋਣ ਲੱਗੇ ਕਰੋ ਥੱਲੇ।
8: ਹਾਂਜੀ,
4: ਕੋਈ ਗੱਲ ਆ ਯਾਰ, ਤੁਸੀਂ ਲੋਕਾਂ ਦੇ ਕੰਨਾਂ ਚ ਤੁੰਨਦੇ ਕਿਉਂ ਆ
8: ਜੀ?
4: ਜਿਹਨੇ ਆਉਣਾ ਗੁਰਬਾਣੀ ਸੁਣਨੀ ਆ, ਆਰਾਮ ਨਾਲ ਸੁਣਾਓ, ਚੀਕਾਂ ਕਿਉਂ ਮਾਰਦੇ ਹੋ ਇੰਨੀ ਉੱਚੀ ਉੱਚੀ, ਦੂਰ ਤੱਕ ਸੁਣਦੇ ਆ, 10-15 ਕਿਲੋਮੀਟਰ ਤੇ
8: ਜੀ,
4: ਇਹ ਹੋਣਾ ਨੀ ਚਾਹੀਦਾ।
8: ਬਿਲਕੁਲ ਸਹੀ ਗੱਲ ਆ ਜੀ,
4: ਤੇ ਜੇ ਐਂ ਹੁੰਦਾ ਰਿਹਾ
8: ਜੀ,
4: ਕਿਸੇ ਨਾ ਕਿਸੇ ਨੇ ਕੰਪਲੇਂਟ ਕਰ ਦੇਣੀ, ਪੱਕਾ ਹੀ ਬੰਦ ਹੋ ਜਾਣਾ ਮੇਰੇ ਖਿਆਲ, ਜੇ ਐਂ ਕਰਦੇ ਰਹੇ ਪੱਕਾ ਬੰਦ ਕਰ ਵੀ ਦੇਣਾ ਚਾਹੀਦਾ। ਅੱਛਾ, ਹੋਰ ਸੁਣੋ
8: ਜੀ,
4: ਗੁਰੂ ਘਰਾਂ ਚ ਲੰਗਰ ਲੱਗਦਾ,
8: ਹਾਂਜੀ,
4: ਸਾਰੇ ਗੁਰੂ ਘਰਾਂ ਚ ਲੱਗਦਾ ਜਿੰਨੇ ਦੁਨੀਆਂ ਤੇ ਹੈਗੇ ਆ
8: ਜੀ,
4: ਇਹ 5-7 ਮਿਲੀਅਨ ਲੋਕ ਰੋਜ਼ ਦਾ ਲੰਗਰ ਛਕਦੇ
8: ਓਕੇ ਠੀਕ ਹੈ ਜੀ
4: ਇਹੀ ਦੂਜੇ ਧਰਮਾਂ ਵਾਲੇ ਕਰ ਲੈਣ ਹਿੰਦੂ ਕਰ ਲੈਣ ਮੁਸਲਿਮ ਕਰ ਲੈਣ ਜੈਨੀ ਬੋਧੀ ਸਾਰੇ ਜਿੰਨੇ ਹੋਰ ਧਰਮ ਕਰ ਲੈਣ ਪੰਜ ਪੰਜ ਮੇਲੇ ਨੂੰ ਖਵਾਇਆ ਧਰਮ ਕਿੰਨੇ ਨੇ ਅਸੀਂ ਤਾਂ 35-40 ਮੇਲੇ ਨੂੰ ਰੋਜ਼ ਰੋਟੀ ਖਵਾ ਸਕਦੇ ਹਾਂ ਪਰ ਰਾਮ ਮੰਦਿਰ ਜਦੋਂ ਪੈਸਿਆਂ ਨੇ ਚੋਰੀ ਹੋਈ ਜਾਂਦੇ ਲੰਗਰ ਕਿੱਥੋਂ ਲਾਉਣਾ ਉਹਨਾਂ ਨੇ ਬਾਈ ਸਾਹਿਬ ਚੱਲਦੇ ਹਾਂ ਗ੍ਰੈਂਡ ਫਰਨੀਚਰ ਦੇ ਸੁਖ ਸਾਹਿਬ ਵੈਲਕਮ ਟੂ ਦ ਸ਼ੋ
16: ਬਹੁਤ ਸ਼ੁਕਰੀਆ ਧੰਨਵਾਦ ਦੇ ਭਾਜੀ ਬਿਲਕੁਲ ਇਸ ਵੀਕਡ ਦੇ ਉੱਪਰ ਪਰਿਵਾਰਾਂ ਦੇ ਲਈ ਐਨਵਰਸਰੀ ਸੇਲ ਲੱਗਣ ਜਾ ਰਹੀ ਆ ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰਾਂ ਨੇ ਫਰਨੀਚਰ ਦੀ ਬਾਇੰਗ ਕਰਨੀ ਆ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਕਾਫੀ ਟੇਬਲ ਤਾਂ ਲੋਐਸਟ ਪ੍ਰਾਈਸ ਮਿਲਣੀ ਹੈ ਇਸ ਵੀਕਡ ਦੇ ਉੱਪਰ ਕਿਉਂਕਿ ਐਨਵਰਸਰੀ ਸੇਲ ਲੱਗਣ ਜਾ ਰਹੀ ਹੈ ਇਸ ਵੀਕਡ ਦੇ ਉੱਪਰ ਫਰਾਈਡੇ ਸੈਚਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ ਤੇ ਇਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ ਗ੍ਰੇ ਕਲਰ ਦਾ ਨਿਊ ਅਰਾਈਵਲ ਨਿਊ ਕਲੈਕਸ਼ਨ ਸੋਫਾ ਸੈੱਟ ਗ੍ਰੇ ਕਲਰ ਦਾ ਲੈਦਰ ਦਾ ਸੋਫਾ ਸੈੱਟ 3-seater ਸੋਫਾ 2-seater ਲੱਭਸਿਟ ਨਾਲ ਸਿੰਗਲ ਚੇਅਰ ਕੰਪਲੀਟ ਸੋਫਾ ਸੈੱਟ ਮਾਡਰਨ ਕਰੋਮ ਲੈਕਸਰ ਨਾਲ ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ ਐਨਵਰਸਰੀ ਸਪੈਸ਼ਲ ਇਸ ਵੀਕਡ ਦੇ ਉੱਪਰ 699 ਦਾ ਜੀ ਹਾਂ ਸੋਫਾ ਸੈੱਟ ਕੰਪਲੀਟ 699 ਡਾਲਰ ਦਾ ਸੋਫਾ ਸੈੱਟ ਤੁਸੀਂ ਬਾਏ ਕਰ ਲੈਣਾ ਤੇ ਫਰੰਟ ਤੇ ਜਿਹੜਾ ਇੱਕ ਬਾਕਸ ਪਿਆ ਉਹਦੇ ਵਿੱਚੋਂ ਆਪਣੀ ਪਰਚੀ ਕੱਢਣੀ ਆ ਜਿਹਦੇ ਵਿੱਚੋਂ 1100 ਡਾਲਰ ਕੈਸ਼ ਵੀ ਮਿਲ ਸਕਦਾ ਵੱਡੇ ਸਾਈਜ਼ ਦਾ ਟੀਵੀ ਵੀ ਤੁਹਾਨੂੰ ਮਿਲ ਸਕਦਾ ਜਿਹਦੇ ਚੋਂ ਮਾਈਕ੍ਰੋਵੇਵ ਮਿਲ ਸਕਦੇ ਨੇ ਐਪਲ ਦੀ ਸਮਾਰਟ ਵਾਚ ਮਿਲ ਸਕਦੀ ਆ ਬੈਡਰੂਮ ਸੈੱਟ ਫ੍ਰੀ ਮਿਲ ਸਕਦਾ 500 ਡਾਲਰ ਕੈਸ਼ ਪ੍ਰਾਈਸ ਵੀ ਤੁਸੀਂ ਫ੍ਰੀ ਲੈ ਸਕਦੇ ਹੋ ਸੋ ਸੋਫਾ ਸੈੱਟ ਬਾਏ ਕਰਕੇ ਤੁਸੀਂ ਬਾਕਸ ਦੇ ਵਿੱਚੋਂ ਪਰਚੀ ਕੱਢਣੀ ਆ ਜਿਹੜਾ ਵੀ ਤੁਹਾਡਾ ਡਰਾਅ ਲੱਕੀ ਡਰਾਅ ਨਿਕਲਿਆ ਰਾਈਟ ਵੇ ਤੁਸੀਂ ਆਪਣਾ ਜਿਹੜਾ ਗਿਫਟ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋ ਜ਼ਰੂਰ ਇੱਕ ਚੱਕਰ ਲਓ ਉਸ ਵੀਕਡ ਦੇ ਉੱਪਰ 6885 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਨੂੰ ਯਾਦ ਰੱਖੋ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਸੇਲ ਸੇਲ ਸੇਲ ਦੇ ਭਾਜੀ
4: ਜਿਹੜੀ 1100 ਵਾਲੀ ਪਰਚੀ ਆ ਮੈਂ ਕਿਵੇਂ ਚੱਕ ਸਕਦਾ ਵਿੱਚੋਂ
16: ਬਿਲਕੁਲ ਸਰ ਤੁਸੀਂ ਚੱਕ ਸਕਦੇ ਹੋ ਤੁਸੀਂ ਬਿਲਕੁਲ ਤੁਹਾਡਾ ਤਾਂ ਹੱਕ ਹੈ ਸਰ ਤੁਸੀਂ ਪੂਰਾ ਡੱਬਾ ਲੈ ਜਾਓ ਭਾਵੇਂ ਨੋ ਪ੍ਰੋਬਲਮ
4: ਆਲਰਾਈਟ ਥੈਂਕ ਯੂ ਸਰ ਅੱਛਾ ਜਤਿੰਦਰ ਜੀ
17: ਯੈਸ ਸਰ
4: ਆਪਾਂ ਕੋਟੇ ਦੀ ਗੱਲ ਕਰ ਰਹੇ ਹਾਂ ਪਿਛਲੇ ਮਹੀਨੇ ਤੋਂ
8: ਜੀ
4: ਜਿਹੜੀ ਚੀਜ਼ ਦਾ ਇੰਤਜ਼ਾਰ ਸੀ ਜਿਵੇਂ ਸੁਖੀ ਨੇ ਜਿਹਨੇ ਤੀਆਂ ਦਾ ਮੇਲਾ ਕਰਾਇਆ
8: ਜੀ
4: ਲੋਕੀ ਫੋਨ ਕਰਦੇ ਸੀ ਵੀ ਤੀਆਂ ਦਾ ਮੇਲਾ ਕਦੋਂ ਆਉਣਾ
8: ਹਾਂਜੀ
4: ਉਹ ਹੋਰ ਨਿਬੜਿਆ
8: ਹਾਂਜੀ
4: ਹੁਣ ਤੁਹਾਨੂੰ ਪਿਛਲੇ ਮਹੀਨੇ ਚ ਕਾਲਾਂ ਆ ਰਹੀਆਂ ਵੀ ਅਸੀਂ ਓਪਨ ਹਾਊਸ ਜਾਣਾ
8: ਜੀ
4: ਲੇਕਿਨ ਓਪਨ ਹਾਊਸ ਅਵੇਲੇਬਲ ਹੀ ਨਹੀਂ ਹੈ
8: ਨਹੀਂ ਬਿਲਕੁਲ
4: ਵੀਕਐਂਡ ਤੇ ਆਹ ਮਹੀਨਾ ਜੇ ਤੁਸੀਂ ਦੇਖੋ ਤਕਰੀਬਨ ਸਾਰਾ ਇੱਕ ਦਿਨ ਸ਼ਾਇਦ ਖਾਲੀ ਹੋਵੇ ਸਾਰਾ ਮਹੀਨਾ ਚੜੀ ਹੋਈ ਹੈ
8: ਬਿਲਕੁਲ ਸਹੀ ਗੱਲ ਦੇ ਭਾਜੀ
4: ਸਰ ਇੱਕ ਬੰਦਾ ਲੱਭਿਆ ਆਪਾਂ ਜਿਹੜਾ 3 ਦਿਨ ਲਈ ਜਿਹਨੇ ਬੁਕਿੰਗ ਕੀਤੀ ਸੀ
8: ਜੀ
4: ਉਹਦੀ ਬੁਕਿੰਗ ਕੈਂਸਲ ਕਰਾਈ
8: ਜੀ
4: ਸੈਟਰਡੇ ਆਪਾਂ ਓਪਨ ਹਾਊਸ ਲਾਇਆ ਤਾਂ ਕਿ ਜਿੰਨਾ ਲਿਸਨਰ ਨੇ ਉਹ ਜਾ ਕੇ ਉੱਥੇ ਦੇਖ ਸਕਣ ਔਰ ਜਿਹਨੇ ਕੈਂਸਲ ਕੀਤੀ ਉਹ ਜਾਣਦਾ ਸੀ ਤਾਂ ਕੈਂਸਲ ਕਰਦੇ ਨਹੀਂ ਕਿਹੜਾ ਕੈਂਸਲ ਕਰਦਾ ਮੈਂ ਕਹਿੰਦਾ ਪੈਸੇ ਦਿੱਤੇ ਪਰਾਂ ਹੋ ਯਾਰ
8: ਦੇ ਭਾਜੀ ਜਦੋਂ ਆਪਾਂ ਕੋਈ ਵੀ ਪ੍ਰੋਪਰਟੀ ਲੈਣੀ ਆ ਸੋ ਹਰੇਕ ਦਾ ਹੁੰਦਾ ਵੀ ਮੈਂ ਦੇਖਾਂ ਪ੍ਰੋਪਰਟੀ ਕਿੱਦਾਂ ਦੀ ਆ ਕੀ ਬਣਿਆ ਅੰਦਰ ਕੀ ਆ ਦੇਖਣ ਦੇ ਲਈ ਤੇ ਭਾਈ ਸ਼ੋਇੰਗ ਬੁੱਕ ਹੁੰਦੀ ਆ ਤੇ ਹੁਣ ਉਹ ਸ਼ੋਇੰਗ ਦੇ ਲਈ ਆਪਾਂ ਜਿਹੜਾ 25th ਸੈਟਰਡੇ 25 ਤਰੀਕ ਨੂੰ ਇਸ ਮਹੀਨੇ ਸੈਟਰਡੇ ਓਪਨ ਹਾਊਸ ਲਾਉਣ ਜਾ ਰਹੇ ਹਾਂ
4: ਠੀਕ ਹੈ
8: ਸੋ ਜਿੰਨੇ ਵੀ ਸਾਡੇ ਲੋਕਲ ਕਲਾਇੰਟ ਹੋ ਜਾਂ ਤੁਸੀਂ ਬੈਰੀ ਰਹਿੰਦੇ ਹੋ ਜਾਂ ਸਾਡਾ ਪ੍ਰੋਗਰਾਮ ਜਿੱਥੇ ਵੀ ਸੁਣਦੇ ਹੋ ਇਹ ਕੋਟੇਜ ਤੁਹਾਨੂੰ ਡਿਟੇਲ ਦੇਣ ਜਾ ਰਹੇ ਹਾਂ ਲਿਖ ਲਓ ਜ਼ਰੂਰ ਪਹੁੰਚਿਓ ਦੇ ਭਾਜੀ ਉੱਥੇ ਚਾਹ ਦਾ ਪ੍ਰਬੰਧ ਵੀ ਰੱਖਾਂਗੇ ਖਾਣ ਪੀਣ ਦਾ ਪ੍ਰਬੰਧ ਵੀ ਰਹੇਗਾ ਓਪਨ ਹਾਊਸ ਰਹੇਗਾ ਉਹ ਵੀ ਹਾਂਜੀ ਤੁਸੀਂ ਜਿਹਦੇ ਸਾਹਮਣੇ ਉਹ ਵੀ ਹੋ ਜਾਊਗਾ ਜੀ ਸੋ ਦੇ ਭਾਜੀ ਓਪਨ ਹਾਊਸ ਦੇ ਵਿੱਚ ਪ੍ਰੋਪਰਟੀ ਨੂੰ ਦੇਖ ਸਕਦੇ ਹੋ 3 ਬੈਡਰੂਮ ਦਾ ਡੀਟੈਚ 2023 ਦਾ ਬਿਲਟ ਮਕਾਨ ਹੈ ਕੋਟੇਜ ਬਾਕੂਟ ਬੇਸਮੈਂਟ ਦੀ ਭਾਜੀ ਦੀ
4: ਜਗ੍ਹਾ ਕਿੰਨੀ ਹੈ ਲੈਂਡ ਇਹਦੀ
8: 1.5 ਏਕੜ ਪਲੱਸ ਲੋਟ ਦੀ ਭਾਜੀ ਮਗਲੇ ਪਾਸੇ ਇਹਦੇ ਆਈਲੈਂਡ ਚੱਲਦਾ ਪਾਣੀ ਘੁੰਮਦਾ ਆਸੇ ਪਾਸੇ ਦੀ ਸਾਰਾ ਤੇ ਨਾਲ ਦੀ ਨਾਲ ਦੇ ਭਾਜੀ ਮਸਕੋਕਾ ਰੂਮ ਬਣਿਆ ਆ ਕਿਚਨ ਪ੍ਰੋਪਰ ਟੋਪ ਨੋਚ ਫੈਮਿਲੀ ਰੂਮ ਸਾਰੇ ਕਰ ਦਿੰਦੇ ਭਾਜੀ
4: ਫਿਊਚਰ ਪਾਇਆ ਮੈਂ ਇਹ ਵੀ ਕਿਹਾ ਸਾਰਾ ਜਿਹੜਾ ਫਰਨੀਚਰ ਆ ਇਹ ਟੋਪ ਨੋਚ
8: ਟੋਪ ਨੋਚ ਫਰਨੀਚਰ ਦੀ ਭਾਜੀ ਇਨਕਲੂਡਡ ਬਾਰਬੀਕਿਊ ਹੋ ਗਿਆ ਪਲੱਸ ਜਨਰੇਟਰ ਲੱਗਾ 26-27 ਹਜ਼ਾਰ ਡਾਲਰ ਦਾ ਹੁਣ ਇਹ ਥੋੜੀ ਵੀ ਆਪਾਂ ਕਿਤੇ ਲਿਖਿਆ ਨੀ ਤਾਂ ਆਪਾਂ ਨੂੰ ਚੱਕ ਲੈਣ ਨਾਲ ਉੱਥੇ ਪਿਆ ਇਹ ਕੋਟੇਜ ਜਿੱਦਾਂ ਚੱਲਦੀ ਪਈ ਆ ਏਅਰਬੀਨਬੀ ਤੇ ਰੈਕਟ ਆ ਹੁਣ ਦੇ ਭਾਜੀ ਤੁਸੀਂ ਕਿਸੇ ਵੀ ਜਗ੍ਹਾ ਕੋਈ ਵੀ ਚੀਜ਼ ਏਅਰਬੀਨ ਤੋਂ ਸ਼ੁਰੂ ਕਰਨੀ ਆ ਉਹਦਾ ਰੈਕਡ ਲੱਗਦਾ ਉਹਦਾ ਬਣਦਾ ਵੀ ਰੈਕਡ ਵੀ ਕਿੰਨੇ ਸਾਲ ਹੋ ਗਏ ਇੱਥੇ ਕਿ ਇਹਨੂੰ ਚੱਲਦੀ ਨੂੰ
4: ਹਾਂਜੀ ਹਾਂਜੀ
8: ਸੋ ਦੇ ਭਾਈ ਪਿਛਲੇ ਸਾਲ ਦੀ 70-80 ਹਜ਼ਾਰ ਵਾਲੀ ਸੇਲ ਆ ਇਸ ਮਹੀਨੇ ਅਸੀਂ ਤੁਹਾਨੂੰ ਪ੍ਰੂਫ ਕਰ ਸਕਦੇ ਹਾਂ ਵੀ 30 ਦਿਨਾਂ ਦੇ ਵਿੱਚੋਂ 29 ਦਿਨ ਆਲਰੇਡੀ ਫੁੱਲੀ ਬੁੱਕਡ ਆ ਸੋ ਇਹ ਜਿਹੜੀ ਕੋਟੇਜ ਹੈ ਤੁਸੀਂ ਦੇਖਣਾ ਚਾਹੁੰਦੇ ਹੋ ਇੱਕ ਵਾਰੀ ਕਾਲ ਕਰੋ 416-265-22 ਦੇ ਭਾਜੀ ਰੁਕਿਓ ਮਾੜੇ ਜਾਲੇ ਅਗਲਾ ਮਹੀਨਾ ਅੱਠਵਾਂ ਆ
17: ਹਾਂਜੀ
8: ਅੱਠਵੇਂ ਮਹੀਨੇ ਵਿੱਚ 1, 2, 3, 4, 5, 6, 7, 8, 9, 10, 11, 12, 13, 14, 15, 16 ਦਿਨ ਦੇ ਭਾਜੀ ਅਗਲੇ ਮਹੀਨੇ ਆਲਰੇਡੀ
17: ਬੁਕਿੰਗ ਹੈਗੀ
8: ਸੋ ਅੱਧੇ ਮਹੀਨੇ ਤੋਂ ਉੱਪਰ ਦੀ ਬੁਕਿੰਗ ਆਲਰੇਡੀ ਹੈਗੀ ਆ
17: ਠੀਕ ਹੈ
8: ਤੇ ਸਤੰਬਰ ਮਹੀਨੇ ਦੇ ਵਿੱਚ ਵੀ ਗੱਲਬਾਤ ਕਰਦੇ ਹਾਂ 1, 2, 3, 6, 7, 9, 9 to 10 ਬੁਕਿੰਗ ਉਹਦੀਆਂ ਵੀ ਹੈਗੀਆਂ
17: ਹਾਂ ਮੈਂ ਨੋਟਿਸ ਕੀਤਾ ਕਈ ਵਾਰੀ ਹੁੰਦਾ ਜਿੱਦਣ ਤੁਸੀਂ ਕਹਿ ਲੋ ਵੀ ਮੈਂ ਫੈਮਿਲੀ ਨਾਲ ਜਾਣਾ ਤੁਸੀਂ ਹੋਲਡ ਨਹੀਂ ਕਰਾਇਆ ਉਹਦੇ ਫੋਨ ਆ ਜਾਂਦਾ ਵੀ ਇਹਦਾ ਬੁੱਕ ਹੋਈ ਆਉਣ ਦੀ ਲੋੜ ਨਹੀਂ ਆ
8: ਨਹੀਂ ਤੇ ਭਾਈ ਇਹ ਸਾਰੀ ਬੁਕਿੰਗ ਹੈਗੀ ਫੁੱਲੀ ਤੇ ਜੇ ਕੋਈ ਵੀ ਸਾਡੇ ਸਰੋਤੇ ਨੇ ਇਹ ਕੋਟੇ ਤੁਸੀਂ ਲੈਣਾ ਚਾਹੁੰਦੇ ਹੋ ਇੱਕ ਵਾਰ ਇਨਵੈਸਟਮੈਂਟ ਕਰਕੇ ਸਾਰੀ ਉਮਰ ਪੈਸੇ ਬਣਨੇ ਆ ਵਧੀਆ ਬਣੀਆਂ ਫੁੱਲੀ ਫਰਨਸ ਹੈ ਇਹਦੀਆਂ ਪਿਕਚਰਾਂ ਚਾਹੀਦੀਆਂ ਲਿੰਕ ਚਾਹੀਦੇ ਕੁਛ ਵੀ ਬੁਕਿੰਗ ਲੈਣਾ ਚਾਹੁੰਦੇ ਹੋ ਓਪਨ ਹਾਊਸ ਤੇ ਆਉਣਾ ਚਾਹੁੰਦੇ ਹੋ ਡਾਇਰੈਕਸ਼ਨ ਚਾਹੀਦੀਆਂ ਨੇ ਕਾਲ 416-265-2222 ਦੇਖਾਂਗੇ ਦੇ ਭਾਜੀ ਕਿਹੜਾ ਆਪਣਾ ਲੱਕੀ ਸਰੋਤਾ ਜਿਹੜਾ ਕੋਟੇ ਲੈ ਕੇ ਜਾਵੇਗਾ 416-265-2222
17: ਅਮਰੀਕਾ ਦੀ ਸੰਸਦ ਵੱਲ ਇੱਕ ਬੰਦੇ ਨੇ ਬੰਦੂਕ ਚੱਕ ਲਈ
8: ਅੱਛਾ ਜੀ
17: ਭੱਜਿਆ ਜਾਵੇ
8: ਜੀ
17: ਫੜ ਲਿਆ ਫਿਰ ਕੀ ਹੋਇਆ ਕਿਉਂਕਿ ਜਿਹੜੀਆਂ ਅਜਿਹੀਆਂ ਜਗ੍ਹਾ ਤੇ ਉੱਥੇ ਚਿੜੀ ਵੀ ਘੁੰਮਦੀ ਹੈਗੀ ਬਿਨਾਂ ਮਤਲਬ ਤੋਂ ਕੈਨੇਡਾ ਵਿੱਚ ਇੱਕ ਸਾਬਕਾ ਐਮ ਪੀ ਸਾਹਿਬ ਇੰਕੀ ਮਾਰਕ
8: ਜੀ
17: ਉਹਦੇ ਘਰੋਂ ਸੈਂਕੜੇ ਹਥਿਆਰ ਅਤੇ ਲੱਖਾਂ ਡਾਲਰ ਨਕਦ ਬਰਾਮਦ ਕੀਤੇ ਗਏ ਕਿਆ ਬਾਤ ਹੈ ਆਪਾਂ ਵੀ ਐਮ ਪੀ ਬਣੀਆਂ ਯਾਰ ਹਥਿਆਰ ਤਾਂ ਨਾ ਅਸੀਂ ਪੈਸੇ ਤਾਂ ਰੱਖਾਂਗੇ ਲਓ ਜੀ ਰੂਪਾ ਬਰਾੜ ਦਾ ਸੁਨੇਹਾ ਸੁਣੋ ਜਾਣੇ ਆਉਂਦੇ ਤੁਹਾਨੂੰ ਜੋਕ ਸੁਣਾਉਂਦੇ ਆ ਰੂਪਾ ਬਰਾੜ ਪੰਜ ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ ਪੰਜ ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ ਰੂਪਾ ਬਰਾੜ 416-999-5939 416-991-5939 ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਨਾ ਨਾ ਨਾ ਨਾ ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਹਾਏ ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ ਜਤਿੰਦਰ ਜੀ
8: ਯੈਸ ਸਰ
17: ਇਹ ਤਾਂ ਦੁਬਾਰਾ ਸੁਣਨਾ ਬਣਦਾ
8: ਇੱਕ ਵਾਰੀ ਆਉਣ ਦਿਓ ਜੀ
17: ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਨਾ ਨਾ ਨਾ ਨਾ ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ ਕਈ ਹੈਗੇ ਆ ਕਈ ਹੈਗੇ ਆ ਇਹਨਾਂ ਲੋਕਾਂ ਤੋਂ ਬਚਣ ਦੀ ਲੋੜ ਆ ਕਿਉਂਕਿ ਇਹਨਾਂ ਦਾ ਮੂੰਹ ਅੰਗਰੇਜ਼ੀ ਨਹੀਂ ਦੁੱਕੀ ਵਰਗਾ ਆਪ ਦੇ ਆਪ ਨੂੰ 30 ਮਾਰ ਖਾਂ ਸਮਝਦੇ ਆ
8: ਜੀ
17: ਨਾ ਤਿੰਨਾਂ ਚੋਂ ਨਾ 13 ਚੋਂ ਨਾ ਸਾਲੇ ਕੁੱਤੇ ਟੋਕਰੀਆਂ ਦੇ ਬੇਰਾਂ ਚੋਂ ਖੈਰ ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਸਹਿਤ ਸਦਰ ਥਾਣਾ ਮੋਰਿੰਡਾ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਅਵਤਾਰ ਸਿੰਘ ਨੂੰ 30,000 ਰੁਪਈਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ ਕਰ ਲਿਆ ਹਿੰਸਾ ਮਾਮਲੇ ਚ ਡੇਰਾ ਸਿਰਸਾ ਦੇ ਪ੍ਰੇਮੀਆਂ ਨੂੰ ਹਾਈ ਕੋਰਟ ਵੱਲੋਂ ਰਾਹਤ ਮਿਲੀ ਜਤਿੰਦਰ ਜੀ
8: ਯੈਸ ਸਰ
17: ਅਗਲਾ ਜਿਹੜਾ ਤੁਸੀਂ ਮਕਾਨ ਦੱਸ ਰਹੇ ਸੀ ਉਹਦੇ ਬਾਰੇ ਜਾਣਕਾਰੀ ਦਿਓ
8: ਦੀ ਭਾਜੀ ਬ੍ਰੈਂਪਟਨ ਦੇ ਵਿੱਚ ਇੱਕ ਪ੍ਰਾਪਰਟੀ ਹੈ ਜਿਹੜੇ ਵੀ ਸਾਡੇ ਸੋਤਾਂ ਦੇ ਕੋਲ ਸੈਮੀ ਰਿਜ ਮਕਾਨ ਹੈ ਤੁਹਾਡੇ ਕੋਲ ਕੋਈ 20-25-30-40 ਸਾਲ ਪੁਰਾਣਾ ਮਕਾਨ ਹੈ ਤੁਸੀਂ ਮਾਲਟਨ 'ਚ ਰਹਿੰਦੇ ਹੋ ਬ੍ਰੈਂਪਟਨ 'ਚ ਮੂਵ ਹੋਣਾ ਚਾਹੁੰਦੇ ਹੋ ਜਾਂ ਕਿਤੇ ਆਊਟਸਾਈਡ ਸਿਟੀ ਰਹਿ ਰਹੇ ਹੋ ਇਹ ਜਿਹੜੀ ਪ੍ਰਾਪਰਟੀ ਹੈ ਫੁੱਲੀ ਅਪਗ੍ਰੇਡ ਪ੍ਰਾਪਰਟੀ ਹੈ 4 ਬੈਡਰੂਮ ਨੇ ਅਪਸਟੇਟ ਦੇ ਉੱਪਰ ਲਾਂਡਰੀ ਅਪਸਟੇਟ ਦੇ ਉੱਪਰ ਹੈ ਮੇਨ ਫਲੋਰ ਦੇ ਉੱਪਰ ਬਫਲ ਸੀਲਿੰਗ ਕਰਾਈ ਹੋਈ ਹੈ ਵੈਨਸ ਕੋਟਿੰਗ ਕਰਾਈ ਹੋਈ ਹੈ 9 ਫੁੱਟ ਦੀ ਹਾਈਟ ਹੈ ਡਬਲ ਕਾਰ ਗਰਾਜ ਹੈ 3-4 ਗੱਡੀਆਂ ਡਰਾਈਵ 'ਚ ਖੜਦੀਆਂ 2 ਗਰਾਜ ਦੇ ਅੰਦਰ ਖੜਦੀਆਂ ਦੇ ਭਾਜੀ ਬੈਕ ਯਾਰਡ 'ਚ ਤੁਸੀਂ
17: ਜਾਂਦੇ ਮੇਜਰ ਇੰਟਰਸੈਕਸ਼ਨ ਕਿਹੜਾ ਸਰ
8: ਕ੍ਰੈਡਿਟ ਵਿਊ ਐਂਡ ਸੈਂਡਲਵੁੱਡ ਦੇ ਭਾਜੀ
17: ਏਰੀਆ ਵੀ ਵਧੀਆ
8: ਏਰੀਆ ਵਧੀਆ ਦੇ ਭਾਜੀ ਤੇ ਗਾਂ 413 ਵੀ ਆ ਰਿਹਾ ਕੋਸਕੋ ਵੀ ਲੱਗੇ ਆ ਰਿਹਾ ਦੇ ਭਾਜੀ ਪ੍ਰਾਪਰਟੀ ਦੇ ਵਿੱਚ ਵਾਈਬਸ ਦੁਨੀਆ ਜਦੋਂ ਆਪਾਂ ਇੰਟਰ ਕਰਦੇ ਹਾਂ ਫੇਸਿੰਗ ਉਹਦਾ ਸਾਰਾ ਕੁਛ ਵਧੀਆ ਪ੍ਰਾਪਰਟੀ ਹੈ ਪਲੱਸ ਦੇ ਭਾਜੀ ਤੋਂ ਆਪਾਂ ਆਪਣੇ ਕਿਚਨ ਦੇ ਵਿੱਚੋਂ ਜਾਂਦੇ ਹਾਂ ਉੱਪਰ ਡੈਕ ਲੱਗਾ ਆ ਕਵਰਡ ਆ ਪਲੱਸ ਦੇ ਭਾਜੀ 70-foot ਲੋਟ ਮਗਰੋਂ ਵਾਈਡ ਹੈ ਇਹ ਜਿਹੜਾ ਲੋਟ ਹੈ ਪ੍ਰੀਮ ਲੋਟ ਨੇ ਰਿਵੀਨ ਲੋਟ ਹੈ ਆਲਮੋਸਟ
17: ਤੁਸੀਂ ਆਖਿਆ ਡੈਕ ਕਵਰ ਆ ਉਹਦਾ ਮਤਲਬ ਕੀ ਹੈ
8: ਜੇ ਭਾਈ ਡੈਕ ਦੇ ਉੱਪਰਲੇ ਪਾਸੇ ਸਾਰਾ ਕਵਰ ਲੱਗਾ ਆ ਬਾਰਬੀਕਿਊ ਪਿਆ ਆ ਬਾਰਬੀਕਿਊ ਵੀ ਨਾਲ ਇਨਕਲੂਡ ਕਰਦੇ ਹਾਂ ਜਿਹਨੇ ਵੀ ਸਾਡੇ ਸੋਤੇ ਲੈਣਾ ਬਾਰਬੀਕਿਊ ਵੀ ਲੈ ਕੇ ਆਉਣ ਦੀ ਕੋਈ ਜ਼ਰੂਰਤ ਨਹੀਂ ਚਲੋ ਜੀ ਅੱਜ ਜਿਹੜੇ ਸੋਤੇ ਦੇ ਪਿਆ ਕੋਲਕਾ ਨੇ ਨਾ ਮਾਸਟਰ ਬੈਡਰੂਮ ਦਾ ਬੈਡਸੈਟ ਵੀ ਨਾਲ ਹੀ ਕਰ ਦਿਆਂਗੇ ਜਿਹੜੇ ਵਿੱਚ ਪਿਆ
17: ਨੰਬਰ ਦਿਓ
8: 416-265-22 ਬੈਂਪਟਨ ਦੀ ਪ੍ਰਾਪਰਟੀ ਲੋਕੇਟਡ ਹੈ 416-265-22 416-265-2222
17: ਅਖਬਾਰਾਂ ਵਾਲਿਆਂ ਤੇ ਮੈਨੂੰ
8: ਹੈਰਾਨੀ
17: ਦਾ ਵਰਡ ਤਾਂ ਈਜ਼ੀ ਆ
8: ਜੀ
17: ਜਾਨੀ ਕਹਿ ਨਹੀਂ ਸਕਦਾ ਮੈਂ ਏਅਰ ਤੇ ਇਹੋ ਜਿਹਾ ਸ਼ਬਦ ਮੇਰੇ ਦਿਮਾਗ ਚ ਆਉਂਦਾ
8: ਆਪਣੇ ਆਪ ਸਮਝ ਲੈਣ ਲੋਕੀ ਬਸ
17: ਹਾਂ ਹਾਂ ਲੋਕੀ ਬਹੁਤ ਸਿਆਣੇ ਲਿਸਨਰ ਨਾ ਆਪਾਂ ਤੋਂ ਜ਼ਿਆਦਾ ਸਿਆਣੇ ਆ
8: ਜੀ
17: ਟਰੰਪ ਨੇ 29 ਪ੍ਰਵਾਸੀਆਂ ਨੂੰ ਮਰਵਾਈ ਗੋਲੀ ਖਬਰ ਦੀ ਹੈਡਿੰਗ ਆ ਦੇਖੋ ਆਪਣੇ ਦੇਸੀ ਅਖਬਾਰ ਦੀ ਗੱਲ ਕਰ ਰਿਹਾ ਮੈਂ
8: ਜੀ।
17: ਦੇਸੀ ਅਖਬਾਰ ਕਹਿੰਦਾ ਟਰੰਪ ਨੇ 29 ਪ੍ਰਵਾਸੀਆਂ ਨੂੰ ਮਰਵਾਈ ਗੋਲੀ।
8: ਅੱਛਾ ਜੀ,
17: ਹੁਣ ਟਰੰਪ ਕੀ ਕਹਿੰਦਾ, ਇਹਨੂੰ ਮਾਰ ਦੇ, ਉਹਨੂੰ ਮਾਰ ਦੇ। ਹੱਦ ਹੋ ਗਈ ਯਾਰ। ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਬਜਾਏ ਗੋਲੀ ਮਾਰ ਕੇ ਹਲਾਕ ਕਰਨ ਦਾ ਰੁਝਾਨ ਵੱਧਦਾ ਜਾ ਰਿਹਾ ਅਤੇ ਸੋਮਵਾਰ ਨੂੰ ਮੇਨ ਸੂਬੇ ਦੇ ਬੇਡਾਫਰਡ ਸ਼ਹਿਰ ਵਿੱਚ ਇੱਕ ਹੋਰ ਪ੍ਰਵਾਸੀ ਏਜੰਟ ਨੇ ਉਹਨੇ ਇੱਕ ਬੰਦੇ ਨੇ ਗੋਲੀ ਮਾਰੀ। ਹੁਣ ਟਰੰਪ ਨੇ ਤਾਂ ਨਹੀਂ ਮਰਵਾਈਆਂ
8: ਜੀ,
17: ਕਿਉਂ ਅਖਬਾਰਾਂ 'ਚ ਝੂਠ ਲਿਖਦੇ ਹੋ, ਕਿਉਂ ਲੋਕਾਂ ਨੂੰ ਭੜਕਾਉਂਦੇ ਹੋ, ਕਿਉਂ ਲੋਕਾਂ ਦੇ ਆਰ ਲਾਉਂਦੇ ਹੋ, ਕੋਈ ਸ਼ਰਮ ਸ਼ੁਰਮ ਕਰ ਲਓ ਜੇ ਹੈਗੀ ਆ। ਸਭਲਾ ਤਾਂ ਹੈ ਹੀ ਨਹੀਂ, ਚਲੋ ਛੱਡੋ ਇਹਨਾਂ ਨੂੰ, ਆਪਾਂ ਚੱਲਦੇ ਹਾਂ ਟਿੱਕਾ ਜੰਕਸ਼ਨ ਤੇ, ਨਾਲੇ ਖਾਂਦੇ ਹਾਂ। ਅੱਛਾ ਟਿੱਕਾ ਜੰਕਸ਼ਨ ਤੇ ਲਾਸਟ ਟਾਈਮ ਗਿਆ ਮੈਂ ਕਿਹਾ ਯਾਰ ਸੁੱਕਾ ਜਿਹਾ ਗੋਟ ਲਿਆ ਦੋ ਕੋਈ।
8: ਹਾਂਜੀ,
17: ਨਾਮ ਤਾਂ ਇਹਨਾਂ ਨਾਲ ਤਰੀ ਜੀ ਵਾਲਾ ਦੱਸੋ, ਉਹ ਤਵੇ ਤੇ ਲਿਆ ਕੇ ਦਿੱਤਾ,
8: ਤਵਾ ਤਵਾ ਗੁੜ ਤਵਾ,
17: ਉਹ ਪਤਾ ਨੀ ਕੀ ਸੀਗਾ, ਮੈਂ ਬਹਿਜਾ ਬਹਿਜਾ ਹੋ ਗਈ ਉੱਥੇ।
8: ਦੇ ਭਾਜੀ ਤੁਸੀਂ ਨਾ ਜੋ ਮਰਜ਼ੀ ਵੈਸੇ ਸਿਫਟ ਕਰ ਲਓ, ਪਰ ਜਿਹੜੀ ਦੇ ਭਾਜੀ ਨਾ ਯੈਲੋ ਦਾਲ ਦੇ ਵਿੱਚ ਗੋਟ ਪਾ ਕੇ ਉਹ ਜਿਹੜਾ
17: ਗੋਟ ਕਰੀ,
8: ਗੋਟ ਕਰੀ ਉਹ ਜਿਹੜੀ ਆਉਂਦੀ ਨਾ ਦੇ ਭਾਜੀ,
17: ਮਟਨ ਕਰੀ ਕਹਿ ਕੇ,
8: ਮਟਨ ਕਰੀ ਕਹਿ
17: ਕੇ ਬਣਾਉਂਦੇ ਆ।
8: ਹਾਂ, ਉਹਨਾਂ ਕੀ ਹੁੰਦਾ
17: ਸੀ, ਸਾਡਾ ਇੱਕ ਦੋਸਤ ਆ
8: ਜੀ,
17: ਮੈਂ ਉਹਨੂੰ ਕਿਹਾ ਮਟਨ ਕਰੀ ਪਾ ਕੇ ਖਾਈ, ਕਹਿੰਦਾ ਠੀਕ ਆ
8: ਜੀ।
17: ਉਹ ਆ ਗਿਆ, ਦੂਜੇ ਕਹਿੰਦਾ ਬੱਚੋ ਪੀਸ ਤਾਂ ਨਿਕਲ ਨਹੀਂ ਸੀ, ਮਟਨ ਕਰੀ ਗਿਆ ਤਾਂ ਮਟਨ ਦੇ ਪੀਸ ਥੋੜੀ ਗਿਆ ਦਾਲ ਚ। ਐਨੀਵੇ ਜਾਣੇ ਆ ਉਹਨੇ ਆ, ਜਿਨ੍ਹਾਂ ਨੇ ਉੱਥੇ ਜਾ ਕੇ ਯੈਲੋ ਦਾਲ ਖਾਣੀ ਆ ਨਾ, ਉਹਨਾਂ ਨੂੰ ਇੱਕ ਹੋਰ ਹੁਕਮ ਕਰ ਦਿਓ ਨਾਲ, ਜਿਹੜਾ ਉਹਨਾਂ ਨੇ ਮੈਨਿਊ ਚ ਨਹੀਂ ਆ।
8: ਹਾਂਜੀ,
17: ਡਬਲ ਤੜਕਾ ਲਾ ਕੇ ਦਿਓ,
8: ਔਰ ਡਬਲ ਤੜਕਾ ਲਾ ਦਿਓ ਉਹਨਾਂ ਪੈਸੇ ਜੀ।
17: ਆਲ ਰਾਈਟ, ਆਰ ਯੂ ਰੈਡੀ? ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਆ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਆ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040।
18: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
19: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
18: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
20: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
18: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
20: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
17: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099, ਇਹਨਾਂ ਦਾ ਨੰਬਰ ਹੈ।
21: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾਅ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 647-446-1616।
22: ਬਈ ਮੈਂ ਪੁੱਛਣਾ ਭੁੱਲ ਗਿਆ ਸੀ, ਤੇਰੇ ਡੈਡੀ ਕੀ ਕਰਦੇ ਆ?
23: ਸਰ ਜੀ, ਉਹ ਨਾ ਲੋਕਾਂ ਦੇ ਦੁੱਖ ਸੁੱਖ ਵੰਡਦੇ ਨੇ।
22: ਮਤਲਬ?
23: ਅਸਲ ਚ ਉਹ ਪੋਸਟਮੈਨ ਨੇ।
22: ਅੱਛਾ,
24: ਫਿੱਟੇ ਮੂੰਹ ਤੇਰੇ।
17: ਫਰਜ ਕਰੋ ਉੱਥੇ ਚੀਨੀਆਂ ਦਾ ਕੋਈ ਚੱਲੇ ਪ੍ਰੋਗਰਾਮ,
8: ਹਾਂਜੀ,
17: ਉਹਨਾਂ ਚੀਨੀਆਂ ਦੀ ਬਾਅਦ ਚੀਨੀ ਭਾਸ਼ਾ ਚ ਆਵੇ, ਤੁਹਾਨੂੰ ਕਿਵੇਂ ਫੀਲ ਹੋਊ? ਰਾਈਟ, ਜਾਂ ਕਿਸੇ ਹੋਰ ਭਾਸ਼ਾ ਚ ਉੱਥੇ ਪ੍ਰੋਗਰਾਮ ਹੋਣ, ਤੁਹਾਨੂੰ ਕਿਵੇਂ ਫੀਲ ਹੋਊ? ਸੋ ਮਿਊਜ਼ਿਕ ਦੀ ਜਿਹੜੀ ਆਵਾਜ਼ ਹੈ ਜਾਂ ਜਿਹੜੇ ਸਪੀਕਰਾਂ ਦੀ ਆਵਾਜ਼ ਆ ਫੇਅਰ ਗਰਾਊਂਡ ਦਾ ਜਿਹੜਾ ਹੈਗਾ ਬ੍ਰੈਂਪਟਨ ਤੇ, ਉਹਨੂੰ ਕੰਟਰੋਲ ਰੱਖਣਾ ਚਾਹੀਦਾ।
8: ਤੁਹਾਡਾ ਵੀ ਦੇ ਭਾਈ ਮਕਸਦ ਕਹਿਣ ਦਾ ਨਾ ਵੀ ਕਈ ਵਾਰੀ ਕਿਸੇ ਦੇ ਘਰੇ ਕੋਈ ਮਿਸਹੈਪਨ ਹੋਇਆ ਕਈ ਵਾਰੀ ਬੰਦਾ ਪਰੇਸ਼ਾਨ ਆ ਕਈ ਵਾਰੀ
4: ਕਿਸੇ ਦੇ ਘਰੇ ਡੈਥ ਹੋਈ ਆ ਉਹ ਥਰੋ ਭੰਗੜੇ ਪਾਉਣ ਵਾਲੇ ਮਿਊਜ਼ਿਕ ਚੱਲਣ ਇਟਸ ਨਾਟ ਫੇਅਰ ਔਨ ਦੈਟ ਹਿਊਮਨ ਬੀਇੰਗ
8: ਯਾ
4: ਐਨੀਵੇ ਪ੍ਰਿੰਸ ਜਾਰਜ ਵਿੱਚ ਰਿਟੇਲ ਚੋਰੀ ਦੇ ਸਬੰਧ ਵਿੱਚ 40 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਓਟੀਟੀ ਤੋਂ ਹਟਾਏ ਜਾਣ ਦੇ ਬਾਵਜੂਦ ਦਲਜੀਤ ਦੋਸਾਂਝ ਦੀ ਫਿਲਮ ਸਤਲੁਜ ਦੀ ਲੰਡਨ ਦੇ ਗੁਰੂ ਘਰ ਵਿਖੇ ਸਕਰੀਨਿੰਗ ਹੋਈ ਔਰ ਉਹ ਬੰਦੇ ਟਿਕਟੋਕ ਤੋਂ ਖਣੀ ਕਿੱਧਰ ਚਲੇ ਗਏ ਵਟਸਐਪ ਤੋਂ ਖਣੀ ਕਿੱਧਰ ਭੱਜ ਗਏ ਜਿਹੜੇ ਦਲਜੀਤ ਦੋਸਾਂਝ ਨੂੰ ਕਿਲੋ ਕਿਲੋ ਦੀਆਂ ਗਾਲਾਂ ਕੱਢਦੇ ਸੀ
8: ਜੀ
4: ਜੇ ਗਾਲ ਨਹੀਂ ਕੱਢ ਸਕਦੇ ਇਹੀ ਕਹਿੰਦੇ ਵੀ ਮੂਵੀ ਚੰਗੀ ਸੀ
8: ਜੀ
4: ਨੀਲਮ ਜੀ ਪ੍ਰੋਗਰਾਮ ਸਵਾਗਤ ਹੈ ਕਿਆ ਹਾਲ ਹੈ
0: ਥੈਂਕ ਯੂ ਸਰ ਜੀ ਨਾਈਸ ਵੈਰੀ ਨਾਈਸ ਧੁੱਪ ਜੀ ਨਿਕਲੀ ਹੋਈ ਆ
4: ਧੁੱਪ ਨੀ ਨਿਕਲੀ ਅੱਜ ਤਾਂ ਅੱਗ ਦੇ ਗੋਲੇ ਆ ਰਹੇ ਆ ਉੱਤੋਂ ਸੂਰਜ ਸਿੰਘ ਕੰਨੀਓ
0: ਹਿਊਮਿਡ ਜਿਹਾ ਹੈਗਾ ਪਰ ਲਿਸਨ ਕੰਪਲੇਨ ਨਾ ਕਰਿਆ ਕਰੋ
4: ਨਾ ਨਾ ਕੰਪਲੇਂਟ ਕਈਆਂ ਦਾ ਇੱਕ ਨਾ ਇੰਗਲੈਂਡ ਦਾ ਹੈਗਾ ਸੌਕਰ ਦਾ ਪਲੇਅਰ ਉਹਦਾ ਨਾਮ ਹੈਗਾ ਹੈਰੀਕਨ ਹੈਰੀਕੇਨ ਸੋਰੀ ਹੈਰੀਕੇਨ ਉਹਦਾ ਨਾਮ ਬਦਲ ਦੇਣਾ ਚਾਹੀਦਾ ਹੈਰੀ ਕੰਪਲੇਨ ਕਰਨਾ ਚਾਹੀਦਾ ਉਹ ਮੈਚ ਕੰਪਲੇਂਟ ਹੀ ਕਰੀ ਜਾਂਦਾ ਸਾਰਾ ਦੋ ਘੰਟੇ ਐਨੀ ਹਾਓ ਸਾਡੇ ਨਾਲ ਨੀਲਮ ਜੀ ਏਅਰ ਤੇ ਆ ਚੁੱਕੇ ਨੇ ਨੀਲਮ ਜੀ ਤੁਹਾਡਾ ਟਕਾ ਧੇਲਾ ਕਿਵੇਂ ਬਚਾਉਣਾ ਹੈ ਪੈਸੇ ਕਿਵੇਂ ਬਚਾਏ ਜਾ ਸਕਦੇ ਆ ਮੌਰਗੇਜ ਕਿਵੇਂ ਕਰਾਉਣੀ ਆ ਉਹਦੀ ਜਾਣਕਾਰੀ ਦੇਣਗੇ ਹਾਂਜੀ
0: ਬਿਲਕੁਲ ਸਰ ਜੀ ਦੇਖੋ ਇਸ ਵੇਲੇ ਆਈ ਅੰਡਰਸਟੈਂਡ ਬਹੁਤ ਸਾਰੇ ਲੋਕਾਂ ਜਿਨ੍ਹਾਂ ਨੇ ਘਰ ਲਿੱਤੇ ਹੋਏ ਆ ਕਲੋਜ਼ ਨਹੀਂ ਹੁੰਦੇ ਪਏ ਪੰਜ ਪੰਜ ਸੱਤ ਸੱਤ ਲੱਖ ਦੀਆਂ ਜਿਹੜੀਆਂ ਉਹ ਅਪਰੇਜ਼ਲ ਘੱਟ ਆਉਂਦੀਆਂ ਪਈਆਂ ਬਟ ਜਿਹੜੇ ਮਾਰਕੀਟ ਚ ਜਿਨ੍ਹਾਂ ਨੇ ਐਕਚੁਅਲੀ ਐਂਟਰ ਕਰਨਾ ਸੀ ਉਹਨਾਂ ਲਈ ਇਸ ਵੇਲੇ ਦਿਸ ਇਜ਼ ਦੀ ਨਾਈਸ ਓਪਰਚੁਨਿਟੀ ਜੇ ਉਸ ਚੀਜ਼ ਨੂੰ ਗ੍ਰੈਬ ਕਰਨਾ ਆਈ ਫੁਲੀ ਅੰਡਰਸਟੈਂਡ ਕਿ ਉਹ ਲੋਕੀ ਗਾਲਾਂ ਕੱਢਦੇ ਹੋਣੇ ਮੈਨੂੰ ਜਦੋਂ ਮੈਂ ਕਹਿੰਦੀ ਕਿ ਫਸਟ ਟਾਈਮ ਬਾਇਰਸ ਦੇ ਲਈ ਬੈਟਰ ਓਪਰਚੁਨਿਟੀ ਹੈ ਬਟ ਟਾਈਮ ਦੇ ਨਾਲ ਸਾਰਾ ਕੁਛ ਜਰਨਾ ਪੈਂਦਾ ਸਹੀ ਤੁਹਾਡਾ ਨੁਕਸਾਨ ਹੈ ਆਈ ਅੰਡਰਸਟੈਂਡ ਮਾਰਕੀਟ ਦਾ ਕੰਮ ਖਰਾਬ ਹੋਇਆ ਇਟਸ ਨਾਟ ਯੂ ਤੁਹਾਡੇ ਚ ਕੋਈ ਨੁਕਸਾਨ ਨਹੀਂ ਸੀ ਮਾਰਕੀਟ ਫਲਕਚੁਏਟ ਹੋ ਗਈ
4: ਉਹਦੇ ਕਰਕੇ ਕੀ ਕੀਤਾ ਜਾ ਸਕਦਾ
0: ਬਿਲਕੁਲ ਮੈਂ ਆਈ ਐਮ ਵਨ ਆਫ ਦੈਮ ਟੂ ਸੋ ਆਈ ਡੋਂਟ ਨੀਡ ਟੂ ਕਲਿੱਕ ਰਬ ਔਨ ਦ ਫੇਸ ਬਟ ਜੇ ਤੁਸੀਂ ਫਸਟ ਟਾਈਮ ਬਾਇਰ ਹੋ ਜਾਂ ਨਹੀਂ ਵੀ ਫਸਟ ਟਾਈਮ ਬਾਇਰ ਤੇ ਉਸ ਚੀਜ਼ ਚ ਐਂਟਰ ਕਰਨਾ ਚਾਹੁੰਦੇ ਹੋ ਯੂ ਹੈਵ ਲਿਟਲ ਬਿਟ ਮਨੀ ਯੈਸ ਆਫ ਕੋਰਸ ਤੁਸੀਂ ਉਸ ਚੀਜ਼ ਨੂੰ ਦੇਖੋ ਮੈਂ ਤੁਹਾਨੂੰ ਬੈਂਕ ਤੋਂ ਤੁਹਾਨੂੰ ਅਪ ਟੂ $5,000 ਕੈਸ਼ ਬੈਕ ਲੈ ਕੇ ਦੇਵਾਂਗੀ ਇਟਸ ਨਾਟ ਕਮਿੰਗ ਫਰੋਮ ਮਾਈ ਪਾਕਿਟ ਤੁਹਾਡੇ ਅਕਾਊਂਟ ਚ ਪੈਸੇ ਜਾਣੇ ਆ ਅੱਜ ਕੱਲ ਬਹੁਤ ਸਾਰੇ ਬੈਂਕਾਂ ਦੀਆਂ ਜਿਨ੍ਹਾਂ ਦੀ ਇਹ ਪ੍ਰਮੋਸ਼ਨ ਲੱਗੀ ਹੋਈ ਹੈ ਸੋ ਡਿਪੈਂਡਿੰਗ ਅਪੋਨ ਦੀ ਸਾਈਜ਼ ਆਫ ਤੁਹਾਡੀ ਮਾਰਗੇਜ However, ਤੁਸੀਂ ਫਸਟ ਟਾਈਮ ਬਾਇਰ ਹੋ ਭਾਵੇਂ ਤੁਸੀਂ ਸੈਕਿੰਡ ਪ੍ਰਾਪਰਟੀ ਹੈ ਭਾਵੇਂ ਤੁਹਾਨੂੰ ਪ੍ਰਾਈਵੇਟ ਫੰਡ ਚਾਹੀਦੇ ਅੱਜ ਦੀ ਅੱਜ ਚਾਹੀਦੇ ਹੈ ਬਹੁਤ ਸਾਰੇ ਕੇਸਿਸ ਚ ਸੈਕਿੰਡ ਮਾਰਗੇਜ ਨਹੀਂ ਮਿਲਦੀ ਲੋਕੀ ਅੱਜ ਕੱਲ ਬਹੁਤ ਟਾਈਟ ਨੇ ਕਿਉਂਕਿ ਐਕੁਇਟੀ ਹੈ ਨੀਗੀ ਪਰ ਤੁਸੀਂ ਕਿਸੇ ਵੀ ਹਾਲਾਤ ਚੋ ਮੈਨੂੰ ਇੱਕ ਵਾਰੀ ਫੋਨ ਜ਼ਰੂਰ ਲਾ ਲਓ ਲੈਟ ਸੀ ਵਟ ਆਈ ਕੈਨ ਡੂ ਫੋਰ ਯੂ ਅਨਦਰ ਥਿੰਗ ਲਾਸਟ ਆਈ ਵੁਡ ਲਾਈਕ ਟੂ ਸੇ ਜੇ ਤੁਸੀਂ ਮਾਰਗੇਜ ਏਜੰਟ ਹੋ ਮਾਰਗੇਜ ਬ੍ਰੋਕਰ ਹੋ ਤੁਹਾਡੇ ਤੋਂ ਕੋਈ ਫਾਈਲ ਹੈ ਜਿਹੜੀ ਨਹੀਂ ਸਿਰੇ ਚੜਦੀ ਪਈ ਮੈਨੂੰ ਦਈਓ ਆਲ ਹੈਲਪ ਯੂ ਆਲ ਟੇਕ ਕੇਅਰ ਆਫ ਤੁਹਾਡੇ ਨਾਲ ਉਸ ਫਾਈਲ ਨੂੰ ਸੋ ਕਿਸੇ ਵੀ ਮੁਸੀਬਤ ਚ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਫਾਈਲ ਨਹੀਂ ਹੋਣੀ ਤੁਹਾਡੇ ਤੋਂ ਨਹੀਂ ਹੋਣੀ ਯੂ ਨੀਡ ਹੈਲਪ ਨੀਲਮ ਇਜ਼ ਆਲਵੇਜ਼ ਦੇਅਰ ਟੂ ਹੈਲਪ ਯੂ ਔਖੇ ਦਾ ਔਖਾ ਕੰਮ ਹੈ ਤੁਸੀਂ ਮੇਰੇ ਨਾਲ ਸਲਾਹ ਕਰ ਸਕਦੇ ਹੋ ਆਈ ਕੈਨ ਗਾਈਡ ਯੂ ਪੈਸੇ ਬਣਾਉਣੇ ਟਕਾ ਤੇ ਲੱਗ ਜਾਣਾ ਯੈਸ ਆਫ ਕੋਰਸ ਫਸਟ ਟਾਈਮ ਬਾਇਰਸ ਨੂੰ ਕਾਫੀ ਸਾਰੇ ਇਨਸੈਂਟਿਵਸ ਤੇ ਮੇਰੀ ਫੁੱਲ ਸਰਵਿਸਿਜ਼ ਯੂਜ਼ ਕਰੋਗੇ ਤਾਂ ਆਲ ਟੇਕ ਕੇਅਰ ਆਫ ਯੂਅਰ ਤੁਹਾਡੀ ਜਿਹੜੀ ਕਲੋਜ਼ਿੰਗ ਕੋਸਟ ਤੇ ਕਾਫੀ ਸਾਰੇ ਚਾਰਜਸ ਮਾਰਗੇਜ ਬ੍ਰੋਕਰ ਮਾਰਗੇਜ ਕੁਈਨ ਮਾਰਗੇਜ ਅਲਾਇੰਸ ਨੀਲਮ ਸਰਵ 647-739-87-10 647-739-87-10
4: Thank you. ਤੁਸੀਂ ਇੱਕ ਭਰੋਸੇਮੰਦ ਕੰਪੈਕਟ ਟਰੈਕਟਰ ਲੱਭ ਰਹੇ ਹੋ ਭਾਲ ਕਰ ਰਹੇ ਹੋ ਦੋ ਚਾਰ ਏਕੜ ਤੁਹਾਡੇ ਕੋਲ ਮਕਾਨ ਹੈ ਉਹ ਚ ਘਾਹ ਘੂ ਕਾਫੀ ਲੱਗਿਆ ਹੈ ਕਿਆਰੀਆਂ ਪਾਉਣੀਆਂ ਕਿਆਰੀਆਂ ਖੋਦਣਾ ਪੱਟਣਾ ਜੋ ਵੀ ਕਰਨਾ ਹੈ ਤੁਸੀਂ ਲੈ ਸਕਦੇ ਹੋ 20,000 ਤੋਂ ਸ਼ੁਰੂ ਹੁੰਦੇ ਆ ਇਹਦੇ ਨਾਲ ਤੁਸੀਂ ਲੋਡਰ ਲਾ ਸਕਦੇ ਹੋ ਸਨੋ ਬਲੋਅਰ ਲਾ ਸਕਦੇ ਹੋ ਸਨੋ ਬਲੇਡ ਵਰਗੇ ਜਿਹੜੇ ਅਟੈਚਮੈਂਟ ਆ ਉਹ ਵੀ ਲੈ ਸਕਦੇ ਹੋ ਉਹ ਵੀ ਉਪਲਬਧ ਨੇ ਫਾਈਨਾਂਸਿੰਗ ਵੀ ਕਰ ਦਿੰਦੇ ਨੇ ਐਂ ਕਰੋ ਤੁਸੀਂ ਤੇਜ ਬਾਈ ਨੂੰ ਫੋਨ ਕਰ ਲਓ 647-622-1754 ਤੁਸੀਂ ਇਹਨੂੰ ਚਲਾ ਕੇ ਵੀ ਦੇਖ ਸਕਦੇ ਹੋ 647-622-1754 ਐਵਰੇਜ ਟਰਾਂਸਪੋਰਟ ਬਹੁਤ ਵੱਡੀ ਫਰਮ ਹੈ ਜੀ ਜਿਨ੍ਹਾਂ ਨਾਲ ਕੰਮ ਕਰਨ ਦਾ ਸੁਨਹਿਰੀ ਮੌਕਾ ਮਿਲੇਗਾ ਤੁਹਾਨੂੰ ਨੰਬਰ ਹੈ 905-846-2229 ਏਜ ਐਡ ਡਰਾਈਵਰ ਕਰੋਸ ਬਾਰਡਰ ਲਈ ਚਾਹੀਦੇ ਨੇ ਆਟੋ ਪਾਰਟ ਦੇ ਡੈਡੀਕੇਟ ਲਈ ਚਾਹੀਦੇ ਨੇ 3,000 ਮੀਲ ਦੇ ਮਿਲਣਗੇ ਨਾਲ ਦੀ ਨਾਲ ਇਹਨਾਂ ਨੂੰ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਚਾਹੀਦੇ ਨੇ ਨੰਬਰ ਇੱਕ ਵੀ ਹੈ 905-846-2229 ਐਕਸਟੈਂਸ਼ਨ 4 846-229 ਐਕਸਟੈਂਸ਼ਨ 4 2229 ਐਕਸਟੈਂਸ਼ਨ 4 ਮਿਸ ਅਗਰ ਦੋ ਵੱਖੋ ਵੱਖਰੇ ਇਲਾਕਿਆਂ ਚ ਅੱਗ ਲੱਗੀ
5: ਆਪਣੇ ਇਦੋਂ ਥੋੜਾ ਨਾਰਥ ਨੂੰ ਚਲੇ ਜਾਈਏ ਨਾ ਜਤਿੰਦਰ ਜੀ,
8: ਜੀ
5: ਉੱਥੇ ਬਜਰੀ ਵਾਲੇ ਰਾਹ ਜੇ ਹੈਗੇ ਆ, ਕੀ ਕਹਿੰਦੇ ਕਿਹੜੇ ਅੰਗਰੇਜ਼ੀ ਕੀ ਕਹਿੰਦੇ ਅੱਜ ਕੱਲ ਇੱਥੇ ਐਸ਼ਫਾਲਟ ਨਹੀਂ ਪਾਈ ਹੁੰਦੀ ਉਹੀ ਬਜਰੀ ਜੀ
8: ਹੁੰਦੀ ਆ ਜੀ,
5: ਆਪਣੇ ਗੱਡੀਆਂ ਲੈ ਲੈਂਦੇ ਆ ਇੱਥੇ, ਮਸਾਂ ਗੱਡੀ ਹੱਥ ਵੀ ਆ ਮੇਰਾ, ਕੋਈ ਸਾਈਕਲ ਨਹੀਂ ਚਲਾਉਣ ਦਿੰਦਾ ਪਿੰਡ, ਉੱਥੇ ਜਾ ਕੇ ਭਜਾਉਂਦੇ, ਉੱਥੇ ਜਾ ਕੇ ਰੇਸਿੰਗ ਕਰਦੇ ਆ,
8: ਹਾਂਜੀ
5: ਫੜੇ ਗਏ, ਚੱਕ ਲਏ ਪੁਲਿਸ ਵਾਲਿਆਂ ਨੇ, ਓਪੀਪੀ ਵਾਲਿਆਂ ਨੇ ਚੱਕ ਕੇ, ਹੁਣ ਚੀਕਾਂ ਮਾਰਦੇ ਹਾਏ ਮੈਂ ਫੜਿਆ ਗਿਆ, ਨਾ ਚਲਾਓ ਚੀਕਾਂ ਮਾਰੋ ਨਾ ਗੱਡੀਆਂ ਚਲਾਓ ਇਸ ਤਰ੍ਹਾਂ। ਟੋਰਾਂਟੋ ਚ ਗੋਲੀ ਚੱਲੀ,
8: ਹਾਂਜੀ
5: ਇੱਕ ਮੁੰਡੇ ਨੇ ਬੱਜੀ,
8: ਉਹ
5: ਹੋਸਪਿਟਲ ਚਲੇ ਗਿਆ, ਕਹਿੰਦਾ ਹਾਏ ਮੇਰੇ ਗੋਲੀ ਬੱਜੀ ਆ ਮੈਨੂੰ ਬਚਾਓ। ਅੱਛਾ ਤੁਸੀਂ ਕਹਿੰਦੇ ਰਹੇ ਸੀ ਤੁਹਾਡੇ ਕੋਲ ਦੋ ਚਾਰ ਫਾਰਮ ਵੀ ਹੈਗੇ ਜਿਹੜੇ ਲੱਗੇ ਸੇਲ ਤੇ,
8: ਤੇ ਭਾਈ ਸਭ ਤੋਂ ਪਹਿਲਾਂ ਇੱਕ ਫਾਰਮ ਹੈਗਾ ਆਪਣੇ ਕੋਲ, ਬੜੀ ਪ੍ਰਾਈਮ ਲੋਕੇਸ਼ਨ ਹੈ, ਮੇਫੀਲਡ ਐਂਡ ਮਿਸਾਗਾ ਰੋਡ ਦੇ ਉੱਪਰ ਹੈ, ਲਗਭਗ ਇੱਕ ਏਕੜ ਦਾ ਲੋਟ ਹੈ ਇਹਦੇ ਵਿੱਚ, ਤੁਸੀਂ ਇਹਦੀ ਵਾਈਟ ਬਿਲਡ ਦੇ ਵਿੱਚ ਹੈਗਾ ਇੱਕ ਏਕੜ ਦਾ ਲੋਟ, ਇਹਦੇ ਵਿੱਚ ਬੰਗਲੋ ਮਕਾਨ ਬਣਿਆ, ਫੁੱਲੀ ਅਪਗ੍ਰੇਡ ਮਕਾਨ ਹੈ, ਜੇ ਤੁਸੀਂ ਇਹਦੇ ਵਿੱਚ ਆਪਣੇ ਲਈ ਕੋਈ ਡੀਕਰ ਖੋਲ੍ਹਣਾ ਚਾਹੁੰਦੇ ਹੋ ਜਾਂ ਕੁਛ ਹੋਰ ਕੰਮ ਕਰਨਾ ਚਾਹੁੰਦੇ ਹੋ, ਇਹਦੇ ਵਿੱਚ ਪੋਸੀਬਿਲਟੀ ਹੈ, ਇਹ ਸਾਰਾ ਕੁਛ ਹੋ ਸਕਦਾ ਕਿਉਂਕਿ ਇਹਦੇ ਕੋਲ ਬਿਲਕੁਲ ਵਾਕਿੰਗ ਡਿਸਟੈਂਸ ਉੱਪਰ ਫਰੰਟ ਅਤੇ ਸਕੂਲ ਵੀ ਹੈ। ਜੇ ਤੁਸੀਂ ਇਹ ਇੱਕ ਏਕੜ ਦੇ ਲੋਟ ਦੇ ਵਿੱਚ ਇੱਦਾਂ ਦਾ ਕੋਈ ਤੁਹਾਡਾ ਪਲਾਨ ਹੈ ਆਪਣੇ ਲਈ ਲੱਭ ਲਿਓ ਲੋਟ, ਅਤੇ ਸਾਡੇ ਨਾਲ ਗੱਲਬਾਤ ਕਰ ਲਿਓ, 416-265-2 ਕੈਲਡਨ ਦੇ ਵਿੱਚ ਸਾਡੇ ਕੋਲ ਇੱਕ ਬ੍ਰੈਂਡ ਨਿਊ ਬਣਾਇਆ ਸੀ ਮਕਾਨ ਅੱਜ ਤੋਂ 3-4 ਸਾਲ ਪਹਿਲਾਂ ਦੇ ਭਾਅ ਜੀ, ਇੱਕ ਏਕੜ ਤੋਂ ਸਵਾ ਏਕੜ ਦਾ ਲੋਟ ਹੈ, ਇਹ ਸਵਾ ਏਕੜ ਦੇ ਲੋਟ ਦੇ ਉੱਤੇ 3100 ਸਕੇਅਰ ਫੀਟ ਦਾ ਡੀਟੈਚ ਬੰਗਲੋ ਬਣਿਆ, 4 ਬੈਡਰੂਮ ਨੇ, 4 ਵਾਸ਼ਰੂਮ ਨੇ, ਪਲੱਸ 3100 ਸਕੇਅਰ ਫੀਟ ਦੀ ਬੇਸਮੈਂਟ ਹੈ, ਜਿੰਨੇ ਵੀ ਇਕੁਇਪਮੈਂਟ ਨੇ ਏਸੀ ਹੈ ਜਾਂ ਹੋਟ ਵਾਟਰ ਟੈਂਕ ਹੈ, ਸਾਰਾ ਕੁਛ ਪੇਡ ਆਫ ਹੈ, ਰਵੀਨ ਲੋਟ ਹੈ ਦੇ ਭਾਅ ਜੀ। ਇਹ ਜਿਹੜੀ ਪ੍ਰੋਪਰਟੀ ਹੈ 3 ਕਾਰ ਗਰਾਜ ਨੇ, 20-25 ਗੱਡੀਆਂ ਡਰਾਈਵ ਵਿੱਚ ਪਾਰਕ ਕਰ ਸਕਦੇ ਹੋ, ਸੈਲਰ ਚੰਗੇ ਨੇ, ਜੇ ਤੁਸੀਂ ਡੀਲ ਕਰਨਾ ਚਾਹੁੰਦੇ ਹੋ ਤੁਹਾਨੂੰ ਬਿਠਾ ਕੇ ਤੁਹਾਡੀ ਡੀਲ ਵੀ ਕਰਾ ਦਿਆਂਗੇ, ਬੜਾ ਵਧੀਆ ਮਕਾਨ ਬਣਾਉਂਦੇ ਭਾਅ ਜੀ,
5: ਓਕੇ
8: ਬ੍ਰਿਕ ਦੇ ਸਟੋਨ ਦਾ, ਨੰਬਰ 416-265-2। ਜੇ ਤੁਸੀਂ ਕੈਲਡਨ ਦੇ ਵਿੱਚ ਇੱਕ 20 ਏਕੜ ਦਾ ਫਾਰਮ ਆਪਣੇ ਕੋਲ ਆਇਆ ਸੇਲ ਦੇ ਉੱਪਰ, ਬਹੁਤ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਹੈ, ਇੱਕ 80-90 ਏਕੜ ਦਾ ਫਾਰਮ ਹੈ ਕੈਲਡਨ ਦੇ ਵਿੱਚ, ਹੋਰ ਵੀ ਬਹੁਤ ਸਾਰੀਆਂ ਲਿਸਟਿੰਗਾਂ ਨੇ, ਸਾਨੂੰ ਇੱਕ ਵਾਰੀ ਗੱਲਬਾਤ ਕਰ ਲਿਓ, 416-265-2 416-265-2222।
5: ਅਭਿਸ਼ੇਕ ਜੀ ਸਾਡੇ ਨਾਲ ਜੁੜ ਚੁੱਕੇ ਨੇ, ਹਾਂਜੀ ਸਰ।
7: ਸਤਿ ਸ਼੍ਰੀ ਅਕਾਲ ਦੇਵਪਾਲ ਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ ਲੰਡਨ ਦੇ ਅੰਦਰ, ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਕਾਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ, ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000।

0: ਗਿਫਟ ਹੈ। ਖੈਰ ਫਤਿਹਗੜ੍ਹ ਸਾਹਿਬ ਬੇਅਦਬੀ ਦੋਸ਼ੀ ਦਾ ਗਲਾ ਵੱਢ ਕੇ ਕਤਲ ਕਰਤਾ, ਤਲਵਾਰ ਨਾਲ ਸਿਰ ਵੱਢਿਆ। ਦੱਸੋ ਉਹਨੇ ਬੇਅਦਬੀ ਕੀਤੀ, ਤੁਸੀਂ ਵੀ ਕਤਲ ਹੀ ਕੀਤਾ, ਤੁਸੀਂ ਕਿਹੜਾ ਕੋਈ ਹੋਰ ਚੰਗਾ ਕੰਮ ਕੀਤਾ। ਹਰਮੋਜ਼ ਵਿੱਚ UAE ਦੇ ਤੇਲ ਟੈਂਕਰ ਨਾਲ ਟਕਰਾਉਣ ਤੋਂ ਬਾਅਦ ਇਰਾਨ ਵਿੱਚ ਧਮਾਕੇ ਸੁਣਾਈ ਦਿੱਤੇ ਗਏ। ਰੂਸੀ ਜਸੂਸਾਂ ਦੇ ਡੇਰੇ ਦੀ ਰਿਪੋਰਟ ਤੋਂ ਬਾਅਦ ਜਾਪਾਨ ਨੇ ਜਸੂਸਾਂ ਦਾ ਮੁਕਾਬਲਾ ਕਰਨ ਲਈ ਵੱਧ ਜ਼ਰੂਰਤ ਨੂੰ ਮੰਨਿਆ। 29 ਅਕਤੂਬਰ 2023 ਨੂੰ ਹਰਿੰਦਰ ਸਿੰਘ ਸੈਣੀ ਨੂੰ ਐਮਸਟਰ ਬ੍ਰਿਜ ਦੇ ਫੜਿਆ। 13 ਮਿਲੀਅਨ ਦੀ ਡਰੱਗ ਸੀ
1: ਉਹ ਤੁਹਾਡੀ।
0: ਨਾ ਨਾ ਨਾ ਨਾ ਨਾ ਛੱਡਤਾ ਬਾਈ ਨੂੰ, ਕਹਿੰਦੇ ਐਸ਼ਾਂ ਕਰ।
1: ਹਾਂ
0: ਕੋਈ ਚਾਰਟਰ ਆਫ ਰਾਈਡ ਉਹਦੇ ਜਿਹੜੇ ਸੀ ਜੀ, ਉਹਦੀ ਲੰਘਣਾ ਹੋ ਗਈ, ਪੁਲਿਸ ਪੁਲਿਸ ਵਾਲਾ ਕਹਿੰਦੇ ਉਹ ਕਹਿੰਦੇ ਜਾ ਭੱਜ ਜਾ ਬਾਈ ਨੂੰ। ਐਨੀਵੇ ਅਗਲੀ ਲਿਸਟਿੰਗ ਦੱਸੋ
1: ਟਾਈਮ ਤੱਕ। ਕਿਤੇ ਭਾਈ ਇਹ ਕਹਿਣਾ ਚਾਹਾਂਗੇ, ਜੇ ਸਾਡੇ ਕਿਸੇ ਵੀ ਕਲਾਇੰਟ ਨੇ ਤੁਸੀਂ ਘਰ ਆਪਣਾ ਵੇਚਣਾ ਚਾਹੁੰਦੇ ਹੋ, ਕੋਈ ਫਾਰਮ ਲੈਣਾ ਚਾਹੁੰਦੇ ਹੋ, ਜਾਂ ਤੁਸੀਂ ਕੋਈ ਵੀ ਆਪਣੇ ਲਈ ਕਮਰਸ਼ੀਅਲ ਯੂਨਿਟ ਲੈਣਾ ਚਾਹੁੰਦੇ ਹੋ, ਸਾਡੇ ਕੋਲ ਪਲਾਜ਼ਾ ਆਇਆ ਨਵਾਂ, ਉਹਦੇ ਵਿੱਚ ਤੁਹਾਨੂੰ ਯੂਨਿਟ ਮਿਲ ਸਕਦੇ ਨੇ। ਸਿਰਫ ਇੱਕੋ ਨੰਬਰ 'ਤੇ ਕਾਲ ਕਰਨੀ ਹੈ, 416-265-2222। ਸਟੱਕ ਹੋ ਚੁੱਕੇ ਹੋ, ਬਹੁਤ ਚਿਰ ਤੁਹਾਡੀ ਲਿਸਟਿੰਗ ਨਹੀਂ ਵਿਕਰੀ, ਤਾਂ ਵੀ ਕਾਲ ਕਰ ਲਿਓ 416-265-2222। ਥੈਂਕ ਯੂ ਰਾਧੇ ਭਾਜੀ।
0: ਜੇ ਲਿਸਟਿੰਗ ਨਹੀਂ ਵਿਕ ਰਹੀ ਇਹਨਾਂ ਨੂੰ ਫੋਨ ਕਰਨ ਦਾ, ਇਹ ਫਾਇਦਾ ਕਿ ਏਅਰ ਤੇ ਆ ਕੇ ਆਪ ਬੋਲਦੇ ਨੇ ਪ੍ਰੋਪਰ। ਇਹ ਨਹੀਂ MLS ਤੇ ਲਾਤੀ ਦੇ ਪਈਆ ਤਾਂ ਪਈਆ, ਨਾ ਨਾ ਨਾ ਨਾ ਨਾ ਨਾ ਨਾ, ਇਹ ਮੈਨੂੰ $4,000 ਦਿੰਦੇ ਆ ਮਹੀਨੇ ਤਾਂ ਕਿ ਇੱਥੇ ਆ ਕੇ ਬੋਲਣ, ਤਾਂ ਕਿ ਤੁਹਾਡੀ ਜਿਹੜੀ ਪ੍ਰੋਪਰਟੀ ਦੀ ਕਵਰੇਜ ਆ ਉਹ ਵੱਧ ਸਕੇ, ਤਾਂ ਲਿਸਨਰ ਜਿਹੜੇ ਸਾਡੇ ਬਾਏ ਕਰ ਸਕਣ।
1: 416-265-2222 ਰੀਅਸਟੇਟ ਦੇ ਵਿੱਚ ਕੋਈ ਵੀ ਟੈਂਸ਼ਨ ਕਰਨਾ ਚਾਹੁੰਦੇ ਹੋ, 416-265-2222।
0: ਤੁਹਾਨੂੰ ਜੋਕ ਸੁਣਾਈਏ ਫਿਰ,
1: ਆਉਣ ਦਿਓ ਜੀ।
2: अल्लाह के नाम पे अंडे को 1 रुपया दे दो बाबा।
3: पर तू तो अन्ना है ही नहीं।
2: शाबाश है ना, तेरे 1 रुपये ले मैं अपनी आँख कड़ा लूँ।
0: ਸਾਡੇ ਨੰਬਰ ਨੇ 416-677-0609। ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
4: ਆ ਭੈਣੇ ਖਰੀਦ ਲਿਆ ਗਹਿਣੇ?
5: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
4: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
5: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
6: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800, 32-55-80, 98
7: ਦੇ ਟੀਵੀ ਨੇ ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ, 32-98 ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
6: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 Bowie Drive, ਨੀਅਰ ਚਿੰਗੋਜ਼ੀ, ਕਾਲ 905-450-2828, 905-450-2828।

0: Talk1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
2: ਵਤਨੋਂ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ

0: ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
1: This is Vatnodur Radio.

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले फॉर जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्गिन रोड, ईटोबीको। वधेरे जानकारी ले कॉल करो 416-213-1165 ते 416-213-1165।
1: रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी फ्रॉम इंश्योरेंस फॉर यू,
2: 416-509-1509
3: और विजिट insuranceforyou.ca।
4: आज खुश तो बात होगी
5: तुम। ओ ता होना ही है, जो तुम तीनों वीडियो दा नो फ्रीजिंग नो बफरिंग वाला 4K अल्ट्रा हाई क्वालिटी IPTV बॉक्स होवे, तैन लगता बनदा ही है।
4: हां, मेरे पास बिल्डिंग है, प्रॉपर्टी है, बैंक बैलेंस है, बंगला है, गाड़ी है, क्या है तुम्हारे पास?
5: साडे कोल बॉलीवुड मूवीज ने, टीवी शोज, वेब सीरीज, हिंदी पंजाबी लाइव टीवी चैनल्स एंजॉय करन नु वर्ल्ड्स बेस्ट ते हाईएस्ट क्वालिटी वाला IPTV बॉक्स है। ते नाले टिलो वीडियो कोल गुरबानी रेडियो भी है, ते डिलीवरी बिल्कुल फ्री। होर दस क्या चाहिदा?
6: चल के रहे यहां पर।
5: ओ पाजी, सेलिब्रेशन 40 इयर्स इन एंटरटेनमेंट बिजनेस।
7: डाउन को पकड़ना मुश्किल ही नहीं, नामुमकिन है।
5: पर टिलो वीडियो ते जदों मर्जी आ जाओ, एबनीजर एंड गोर रोड 905-204-1313 जां tillovideo.com। होर कोई सेवा
8: जी? दोस्तों बिल्कुल तुसी सही सुनिया, ते इस टाइम तुसी जिथे वतरों दूर दे नाल जुड़े हो, ते असी भी जुड़ चुके हैं टिल्लो वीडियो दे नाल। टिल्लो वीडियो तो सैमी टिल्लो साहब साडे नाल ने। टिल्लो साहब जी आए नु
9: बिल्कुल थैंक यू सो मच जी। जिन्ने भी श्रोते अपने नाल रेडियो वतनों दूर दे विच जुड़े हैगे आ AM 530 ते, उन्हां सारे नु सत श्री अकाल जी।
8: सत श्री अकाल टिल्लो साहब, क्योंकि काफी इस टाइम टेक्नोलॉजी दे विच तब्दीलियां आउंदियां रहिंदियां आ, ते की अज फिर आपां कोई चंगी जी खबर दईए, न्यूज़ दईए लिसनर नु?
9: बिल्कुल जी बिल्कुल। सो ना काफी देर तो साडे जेडे प्लग एंड प्ले रेडियो सीगे ओहो आउट ऑफ स्टॉक होए होए सीगे। सो उन्हां बारे जानकारी लेके हाजिर होए हैं कि ओह स्टॉक दे विच आ गया हैगा रेडियो जी। बहुत सारे लोग वापस गए हैगे आ साडे कस्टमर्स। सो इहदा खासियत सुखी इहदे विच इह हैगी आ कि प्लग एंड प्ले रेडियो इदां दा आ कि तुसीं अपने घर दे विच किते भी इहनूं प्लग ला लो, इहदे विच बैटरी नहीं पैंदीगी और गुरबाणी दा प्रवाह जिहड़ा हैगा आ सारे घर दे विच चलूगा। सो तुसीं अलग अलग किस्म दे रेडियोज, जिस तरह सुखमी साहब जेकर स्पैशली सारी 24/7 ਚਲਾਉਣਾ ਚਾਹੁੰਦੇ ਹੋ, ਨਾਮ ਸਿਮਰਨ, ਚੌਪਈ ਸਾਹਿਬ, ਚੌਪਹਿਰਾ ਸਾਹਿਬ, ਠੀਕ ਆ ਜੀ। ਬਾਕੀ ਜੇ ਦਿਨ ਦੇ ਵਿੱਚ ਅਲੱਗ ਅਲੱਗ ਗੁਰਬਾਣੀ ਵਾਲੇ ਹੈਗੇ ਆ। ਸੋ ਇਹਦੀ ਪ੍ਰੋਗਰਾਮਿੰਗ ਇਸ ਤਰ੍ਹਾਂ ਹੋਈ ਹੈਗੀ ਆ ਕਿ ਜਦੋਂ ਤੁਸੀਂ ਇਹਨੂੰ ਸਵੇਰੇ ਆਨ ਕਰੋਗੇ ਉਦੋਂ ਤਾਂ ਡੈਫਨਿਟਲੀ ਜਪਜੀ ਸਾਹਿਬ ਚੱਲੂਗਾ ਚੱਲੂਗਾ, ਲੇਕਿਨ ਸ਼ਾਮ ਦੇ 5 ਵਜੇ ਆਟੋਮੈਟਿਕਲੀ ਇਹਦੇ ਵਿੱਚ ਰਹਿਰਾ ਸਾਹਿਬ ਦਾ ਜਿਹੜਾ ਪਾਠ ਹੈਗਾ ਆ ਉਹ ਸ਼ੁਰੂ ਹੋ ਜਾਊਗਾ। ਸੋ ਇਹਨੂੰ ਪ੍ਰੋਗਰਾਮ ਹੀ ਇਸ ਤਰੀਕੇ ਨਾਲ ਕੀਤਾ ਗਿਆ ਹੈਗਾ ਆ। ਸੋ ਇਹ ਇੱਕ ਤਾਂ ਇਹ ਰੇਡੀਓਸ, ਇਹਦੀ ਖਾਸੀਅਤ ਇਹ ਹੈਗੀ ਆ ਕਿ ਬਹੁਤ ਛੋਟਾ ਆ, ਤੁਸੀਂ ਇੰਡੀਆ ਵੀ ਲੈ ਕੇ ਜਾ ਸਕਦੇ ਹੋ। ਔਰ ਦੂਜੀ ਇਹਦੀ ਸਭ ਤੋਂ ਜ਼ਿਆਦਾ ਵੱਡੀ ਖਾਸੀਅਤ ਇਹ ਹੈਗੀ ਆ ਕਿ ਇਹਦੀ ਜਿਹੜੀ ਪ੍ਰਾਈਸ ਆ, ਸੋ ਅਸੀਂ ਇਹਨੂੰ ਬਹੁਤ ਹੀ ਸਪੈਸ਼ਲ ਪ੍ਰਾਈਸ ਤੇ ਲਾਇਆ ਹੋਇਆ, ਸਿਰਫ ਤੇ ਸਿਰਫ $20 ਦੇ ਵਿੱਚ ਪਲੱਗ ਐਂਡ ਪਲੇ ਰੇਡੀਓ ਜਿਹੜੇ ਹੈਗੇ ਆ ਤੁਸੀਂ ਆ ਕੇ ਢਿੱਲੋ ਵੀਡੀਓ ਤੋਂ ਆ ਕੇ ਪਿਕਅਪ ਕਰ ਸਕਦੇ ਹੋ। ਜਿੱਦਾਂ ਅਸੀਂ ਅਕਸਰ ਕਹੀਦਾ ਜੀ ਕਿ ਤੁਸੀਂ IPTV ਦੀਆਂ ਸਰਵਿਸਿਜ਼ ਲੈਣੀਆਂ ਆ, ਗੁਰਬਾਣੀ ਰੇਡੀਓ ਲੈਣਾ ਆ, ਜਾਂ ਪਲੱਗ ਐਂਡ ਪਲੇ ਰੇਡੀਓ ਜਿਹੜੇ ਹੁਣ ਸਟਾਕ ਦੇ ਵਿੱਚ ਆ ਚੁੱਕੇ ਆ ਉਹ ਲੈਣੇ ਆ, ਤਾਂ ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਆ ਜਿਹੜੀ ਕਿ 7 ਦਿਨ 11 ਤੋਂ ਲੈ ਕੇ 8 ਵਜੇ ਤੱਕ ਖੁੱਲੀ ਹੁੰਦੀ ਆ। ਕੋਈ ਵੀ ਇਨਫੋਰਮੇਸ਼ਨ ਲਈ ਇੱਕੋ ਇੱਕ ਨੰਬਰ ਆ ਸਾਡਾ 9052041313।
8: ਬਹੁਤ ਬਹੁਤ ਜਿੱਥੇ ਧੰਨਵਾਦ ਆ, ਤੇ ਇਸ ਦੇ ਨਾਲ ਨਾਲ ਥੋੜੀ ਜਿਹੀ ਆਪਾਂ ਅਪਡੇਟ IPTV ਦੀ ਵੀ ਕਰੀਏ, ਕਿਉਂਕਿ IPTV ਦੇ ਉੱਤੇ ਵੀ ਜਿਹੜੀਆਂ HD ਕੁਆਲਿਟੀ ਦਾ ਜਿਹੜਾ ਸਾਰਾ ਸਿਸਟਮ ਆ, ਤੇ ਉਹਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦਈਏ ਕਿ ਅੱਜ ਕੱਲ੍ਹ ਉਹ ਕਿੰਨੇ ਕੁ ਮਤਲਬ ਸਾਲ ਦੇ ਪੈਸੇ ਜਾਂ ਦੇਣੇ ਪੈਂਦੇ ਜਾਂ ਮੰਥਲੀ ਕਿੰਨੇ ਕੁ ਚ ਮਿਲ ਜਾਂਦਾ ਜੀ?
9: ਦੇਖੋ ਜੀ, ਸਾਡੇ ਕੋਲ ਅਲੱਗ ਅਲੱਗ ਪੈਕੇਜਸ ਹੈਗੇ ਆ, ਜਿਸ ਤਰ੍ਹਾਂ ਈਵਨ ਸਾਡੇ ਜਿਹੜੀ ਕਰੋ ਸਟ੍ਰੀਮ ਐਪ ਆ ਉਹਦੇ ਤੇ ਵੀ ਅਸੀਂ 3-4 ਪੈਕੇਜ ਜਿਹੜੇ ਹੈਗੇ ਆ ਉਹ ਸੈਟਅਪ ਕੀਤੇ ਹੈਗੇ ਆ। ਭਾਵੇਂ ਤੁਸੀਂ 1 ਮਹੀਨੇ ਦੇ ਪੈਸੇ ਦਿਓ, ਭਾਵੇਂ ਤੁਸੀਂ ਦਿਓ ਸਾਲ ਦੇ, ਜੀ ਸਾਡਾ ਮੇਨ ਹੈਗਾ ਆ, ਕਿਉਂਕਿ ਦੇਖੋ ਸੁਖੀ ਜੀ ਕਿ ਜਿੰਨੀਆਂ ਵੀ IPTV ਦੇ ਵਿੱਚ ਸਾਡੇ ਕਸਟਮਰ ਦਾ ਰਾਈਟ ਨਾਓ, ਸਾਡੀ ਤਕਰੀਬਨ 20 ਬੰਦਿਆਂ ਦੀ ਟੀਮ ਆ 24/7 ਜਿਹੜੀ ਹੈਗੀ ਆ ਅਸੀਂ ਇਸ ਸਿਸਟਮ ਨੂੰ ਚਲਾ ਰਹੇ ਹੈਗੇ ਆ। ਸੋ ਇੱਕ ਤਾਂ ਇਹ ਹੈਗੇ ਆ ਕਿ ਜਿਹੜੀ ਕੁਆਲਿਟੀ ਆ ਉਹਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਂਦਾ ਆ, ਨੰਬਰ 1 ਜਿਹੜੀ ਚੀਜ਼ ਹੈਗੀ ਆ, ਤਾਂ ਕਿ ਉਹਦੇ ਵਿੱਚ ਫ੍ਰੀਜ਼ਿੰਗ ਔਰ ਬਫਰਿੰਗ ਦੀ ਪ੍ਰੋਬਲਮ ਨਾ ਆਵੇ। ਦੂਜੀ ਗੱਲ ਇਹ ਹੈਗੀ ਆ ਕਿ ਜਿੰਨੇ ਚਿਰ ਦੇ ਤੁਸੀਂ ਪੇ ਕੀਤੇ ਹੈਗੇ ਆ ਅਸੀਂ ਗਰੰਟੀ ਕਰਾਂਗੇ ਕਿ ਉਹਨਾਂ ਚਿਰ ਤੁਹਾਡੀ ਜਿਹੜੀ ਸਰਵਿਸ ਆ ਉਹ ਚੱਲੂਗੀ। ਸੋ ਬਾਕੀ ਜੇਕਰ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਆ, ਜਿਹੜੇ ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਅਸੀਂ ਬਾਕਸਿਸ ਵੇਚਦੇ ਹੁੰਦੇ ਸੀਗੇ, ਅੱਜ ਦੀ ਡੇਟ ਦੇ ਵਿੱਚ ਨਵੇਂ ਬਾਕਸਿਸ ਆਏ ਹੈਗੇ ਆ, ਉਹਨਾਂ ਦੀ ਜਿਹੜੀ ਵਾਈਫਾਈ ਪਿਕਅਪ ਆ ਉਹ ਸਟਰੋਂਗ ਆ, ਉਹਨਾਂ ਦੀ ਜਿਹੜੀ ਪਿਕਚਰ ਕੁਆਲਿਟੀ ਹੈਗੀ ਆ ਉਹ ਮੱਚ ਬੈਟਰ ਹੈਗੀ ਆ। ਸੋ ਜਿਹੜਾ ਵੀ ਪ੍ਰੋਡਕਟ ਅਸੀਂ ਵੇਚਦੇ ਹਾਂ, ਜੇਕਰ ਅਸੀਂ IPTV ਬਾਕਸ ਸਭ ਤੋਂ ਬੈਸਟ ਕਸਟਮਰ ਨੂੰ ਦੇਵਾਂਗੇ, ਅਸੀਂ ਸਾਡਾ ਕਦੇ ਵੀ ਇਹ ਮਕਸਦ ਨਹੀਂ ਹੁੰਦਾ ਗਾ ਕਿ ਅਸੀਂ ਚਾਈਨਾ ਮੇਡ ਬਾਕਸ ਲਿਆ ਕੇ $20-$30 ਦਾ ਕਸਟਮਰ ਨੂੰ ਕਹੀਏ ਨਹੀਂ ਜੀ ਇਹ ਸਭ ਤੋਂ ਬੈਸਟ ਆ ਇਹ ਲੈ ਲਓ। ਨਹੀਂ, ਅਸੀਂ ਭਾਵੇਂ ਬਾਕਸ ਦੇ ਵਿੱਚੋਂ ਪੈਸੇ ਘੱਟ ਬਣਾਈਏ, ਲੇਕਿਨ ਸਾਡੀ ਮੇਨ ਮੋਟਿਵ ਕੰਪਨੀ ਦਾ ਔਰ ਮੇਨ ਸਾਡਾ ਜਿਹੜਾ ਹੈਗਾ ਆ ਉਹ ਇਹ ਹੈਗਾ ਆ ਕਿ ਤੁਹਾਡੇ ਘਰੇ ਜਿਹੜਾ ਸਿਸਟਮ ਆ ਉਹ ਪ੍ਰੋਪਰ ਫ੍ਰੀਜ਼ਿੰਗ ਔਰ ਬਫਰਿੰਗ ਤੋਂ ਬਗੈਰ ਚੱਲਣਾ ਚਾਹੀਦਾ ਆ।
8: ਜੀ ਬਿਲਕੁਲ, ਔਰ ਨੰਬਰ ਮੈਂ ਦੇ ਦਵਾਂ ਇੱਕ ਵਾਰੀ ਫਿਰ ਢਿੱਲੋਂ ਵੀਡੀਓ ਦਾ 9052041313 ਹੈ, 9052041313। ਹੋਰ ਕੁਝ ਕਹਿਣਾ ਚਾਹੋਗੇ ਜੀ?
9: ਬਸ ਜੀ ਥੈਂਕ ਯੂ ਸੋ ਮਚ, ਔਰ ਅੱਜ ਕਾਫੀ ਗਰਮੀ ਆ, ਸੋ ਆਪਣੇ ਪਰਿਵਾਰ ਸਮੇਤ ਸੇਫਲੀ ਰਹੋ, ਬਜ਼ੁਰਗ ਸਾਰੇ ਅੰਦਰ ਰਹਿਣ, ਕਾਫੀ ਗਰਮੀ ਆ।
8: ਬਿਲਕੁਲ ਜੀ, ਕਿਉਂਕਿ ਹੁਣੇ ਪਹਿਲਾਂ ਵੀ ਰੇਡੀਓ ਤੋਂ ਪਹਿਲਾਂ ਅਸੀਂ ਆਫ ਏਅਰ ਇਹੀ ਗੱਲ ਗਰਮੀ ਦੀ ਕਰਦੇ ਸੀ, ਪਰ ਦੇਖੋ ਹਰ ਚੀਜ਼ ਨੂੰ ਆਉਣਾ ਚਾਹੀਦਾ ਜੀ, ਹੁਣ ਗਰਮੀ ਦਾ ਮੌਸਮ ਹੈ ਤੇ ਗਰਮੀ ਦਾ ਮਜ਼ਾ ਵੀ ਲੈਣਾ ਚਾਹੀਦਾ।
9: ਬਿਲਕੁਲ ਜੀ ਬਿਲਕੁਲ ਬਿਲਕੁਲ, ਮੈਂ ਆਪਣੇ ਬੱਚਿਆਂ ਨੂੰ ਕਹਿੰਦਾ ਸੀਗਾ ਕਿ ਪਰਸੋਂ ਵੀ ਕਾਫੀ ਗਰਮੀ ਸੀ ਨਾ, ਪਰਸੋਂ ਮੈਨੂੰ ਮੈਂ ਤਕਰੀਬਨ ਆਲਮੋਸਟ 1.5 ਘੰਟਾ ਡਰਾਈਵ ਕੀਤੀ ਔਰ ਗੱਡੀ ਦੇ ਵਿੱਚ AC ਤੋਂ ਬਗੈਰ।
8: ਵਾਹ ਜੀ ਵਾਹ,
9: ਉਹਦਾ ਨਜ਼ਾਰਾ ਹੀ ਹੋਰ ਸੀਗਾ, ਮੇਰੀ ਬਾਡੀ ਨੂੰ ਮਤਲਬ ਕਿ ਜਿੱਦਾਂ ਨਾ ਉਹ ਇੱਕ ਡਿਫਰੈਂਟ ਉਹਦਾ ਮੈਂ ਨਜ਼ਾਰਾ ਲਿਆ। ਸੋ ਡੈਫੀਨਿਟਲੀ ਬਿਲਕੁਲ, ਆਪਾਂ ਜਦੋਂ ਨਾ ਬਹੁਤ ਜ਼ਿਆਦਾ ਠੰਡ ਹੁੰਦੀ ਆ ਉਦੋਂ ਬਹੁਤ ਜ਼ਿਆਦਾ ਠੰਡ ਮਨਾਉਣ ਲੱਗ ਜਾਂਦੇ ਹਾਂ। ਸੋ ਗਰਮੀਆਂ ਦੇ ਵਿੱਚ ਬਿਲਕੁਲ, ਗਰਮੀਆਂ ਇਹ ਟਾਈਮ ਬਾਅਦ ਆਉਂਦੀਆਂ ਜੀ, ਇਹਨੂੰ ਪੂਰਾ ਇੰਜੋਏ ਕਰੋ।
8: ਬਿਲਕੁਲ ਜੀ, ਕਿਉਂਕਿ ਕੁਦਰਤ ਦਾ ਇੱਕ ਕਹਿੰਦੇ ਹੁੰਦੇ ਨਿਯਮ ਹੈ, ਜੇ ਰਾਤ ਪਈ ਆ ਤਾਂ ਦਿਨ ਵੀ ਚੜ੍ਹਨਾ ਆ, ਸੋ ਇਸੇ ਤਰ੍ਹਾਂ ਜੇ ਵਿੰਟਰ ਆ ਤੇ ਸਮਰ ਵੀ ਆਉਣੀ ਆ, ਸੋ ਵਿਟਾਮਿਨ ਡੀ ਲੈਣਾ ਚਾਹੀਦਾ। ਔਰ ਆਪਾਂ ਹਰ ਵਕਤ ਕੰਪਲੇਂਟ ਕਰਦੇ ਪਰ ਕਈ ਮੁਲਕ ਇਸ ਟਾਈਮ ਜਿਹੜੇ ਆ ਉਹ ਈਵਨ ਇੱਥੇ ਨਾਲੋਂ ਔਰ ਇੰਡੀਆ ਨਾਲੋਂ ਵੀ ਜ਼ਿਆਦਾ ਉਹਨਾਂ 'ਤੇ ਗਰਮੀ ਹੈ। ਜੇ ਆਪਾਂ ਗਵਾਂਢ ਦੇਸ਼ USA 'ਚ ਝਾਤ ਮਾਰੀਏ, ਫੀਨਿਕਸ ਚਲ ਜਾਓ ਜਾਂ ਹੂਸਟਨ ਚਲ ਜਾਓ, ਉੱਥੇ ਤਾਂ ਬਹੁਤ ਕਹਿਰ ਦੀ ਗਰਮੀ ਹੁੰਦੀ ਹੈ ਜੀ।
9: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਕਾਫੀ ਗਰਮੀ ਹੁੰਦੀ ਆ, ਲੇਕਿਨ ਇੰਡੀਆ ਦੀ ਆਈ ਥਿੰਕ ਪੰਜਾਬ ਦੀ ਜੋ ਥੋੜੀ ਜਿਹੀ ਬਦਕਿਸਮਤੀ ਹੈ ਜੀ ਕਿ ਜਦੋਂ ਵੀ ਕਿਸੇ ਨੇ ਪੰਜਾਬ 'ਚ ਗੱਲ ਕਰੀਦੀ ਨਾ ਉਹ ਕਹਿੰਦੇ ਵੀ ਜਿਹੜੇ ਦਰਖਤ ਪਿਛਲੇ ਕਹਿੰਦੇ ਹੁੰਦੇ ਆ ਕਿ 2 ਦਹਾਕੇ ਜਾਂ 2 ਦਹਾਕੇ ਤੋਂ ਆਪਣੇ ਖੇਤਾਂ ਦੇ ਵਿੱਚ ਦਰਖਤ ਨਹੀਂ ਰਹਿਣ ਦਿੱਤੇ ਗਏ, ਉਹਨੇ ਕਾਫੀ ਵਾਤਾਵਰਨ ਨੂੰ ਖਰਾਬ ਕੀਤਾ ਆ। ਸੋ ਉਹ ਚੀਜ਼ ਦਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ।
8: ਬਿਲਕੁਲ ਜੀ, ਜਦੋਂ ਹੁਣ ਤਾਂ ਚਲੋ AC ਹੋ ਗਿਆ, ਪੱਖੇ ਹੋ ਗਏ, ਪਹਿਲਾਂ ਜਦੋਂ ਅੱਜ ਤੋਂ ਜੇ ਆਪਾਂ 20-25 ਸਾਲ ਪੁਰਾਣੀ ਗੱਲ ਕਰੀਏ ਉਦੋਂ ਇਹਨਾਂ ਜਿਹੜੀ ਟੈਕਨੋਲੋਜੀ ਨਹੀਂ ਸੀ ਤੇ ਲੋਕ ਦਰਖਤਾਂ ਥੱਲੇ ਦੁਪਹਿਰ ਨੂੰ ਆਰਾਮ ਕਰਦੇ ਸੀ ਜਾਂ ਬਾਹਰ ਕੋਠਿਆਂ ਤੇ ਸੌਂਦੇ ਹੁੰਦੇ ਸੀਗੇ, ਤੇ ਹੁਣ ਤਾਂ ਬੋਡੀ ਸੋਲ ਹੋ ਗਈ।
9: ਬਿਲਕੁਲ ਜੀ ਬਿਲਕੁਲ,
8: ਥੈਂਕ ਯੂ ਜੀ, ਥੈਂਕ ਯੂ,
9: ਥੈਂਕ ਯੂ ਸੁਖੀ, ਥੈਂਕ ਯੂ ਸੋ ਮਚ।

0: दोस्तों एक बार फिर वतनों दूर चाप सब का निघा जहा स्वागत है और फिरोज खान और मन्नत नूर होना की आवाज के इस खूबसूरत गीत जुड़े हुए सी ते बार जिवें पहला तिलों साहब गल करके गए कहते गर्मी है तो मैं चलो गर्मी के गीत संगीत वधिया वधिया सुनाने नाले कुछ गल्लां बातां करते हैं। स्टूडियो च साडे जी जिथे किरण होरी पहुंच गए ने ते नाल दी नाल मोना मैंगी जी भी पहुंच गए ने। मोना जी जी आयां नूं
1: थैंक यू सो मच सुखी जी, सब नालों पहला थानू ते किरण ते अपने सारे ही लिसनर्स नू प्यार प्यार सत श्री अकाल जी।
0: सत श्री अकाल जी, तुसी भी गर्मी दी कंप्लेंट कर दे?
1: नहीं कंप्लेंट नहीं कर दे, कॉम्प्लीमेंट दे रहे हैं
2: कि मसी ता आए हैं
1: जी कि गर्मी बहुत है, एंजॉय करो बट हाइड्रेट रहो, थोड़ा जा अपनी सेहत दा भी ध्यान रखो कि डिहाइड्रेशन ना।
0: देखो मैं कहना कि जदों इदां दा मौसम हुंदा तुहानू जिहड़े ਵਧੀਆ ਕੱਪੜੇ ਪਾਉਣ ਸਮਾਂ ਨਹੀਂ ਤਾਂ ਤੁਸੀਂ ਜੈਕਟਾਂ ਹੀ ਪਾਈ ਰੱਖਦੇ।
1: ਬਿਲਕੁਲ ਬਿਲਕੁਲ, ਹੈ ਨਾ,
0: ਕਿਉਂਕਿ ਉਹਦੇ ਕੱਪੜੇ ਟੰਗੇ ਰਹਿ ਜਾਂਦੇ ਉੱਥੇ ਅਲਮਾਰੀਆਂ 'ਚ ਜਿਹੜੇ ਪਏ ਹੁੰਦੇ ਆ।
1: ਹਾਂਜੀ,
0: ਸੋ ਆਪਾਂ ਗੱਲ ਨਾਲ ਦੀ ਨਾਲ ਤੁਹਾਡੇ ਫੀਲਡ ਦੀ ਵੀ ਕਰ ਰਹੇ ਹਾਂ ਜੀ, ਇੰਸ਼ੋਰੈਂਸ ਦੀ। ਅੱਜ ਇਹਦੇ 'ਚ ਕਿਹੜੀ ਟਿਪਸ ਦੇਣੀਆਂ ਚਾਹੁੰਦੇ ਹੋ?
1: ਇਸ ਟਾਈਮ ਤੇ ਜਿੱਦਾਂ ਕਿ ਆਪਾਂ ਜੁਲਾਈ ਦੇ ਮੰਥ ਦੇ ਵਿੱਚ ਹੈਗੇ ਆ ਤਾਂ ਇਸ ਟਾਈਮ ਤੇ ਬਹੁਤ ਸਾਰੇ ਬੱਚੇ ਹੈਗੇ ਜਿਹੜੇ ਕਾਲਜ ਯੂਨੀਵਰਸਿਟੀ ਦੇ ਲਈ ਅਪਲਾਈ ਕਰ ਰਹੇ ਨੇ, ਕਿਉਂਕਿ ਸਪਟੰਬਰ ਦੇ ਵਿੱਚ ਜਾਣਾ ਹੈਗਾ, ਬਹੁਤ ਤਿਆਰੀਆਂ ਹੋ ਰਹੀਆਂ ਹੁੰਦੀਆਂ ਉਹਨਾਂ ਦੀਆਂ ਕਿ ਅਸੀਂ ਇਸ ਤਰੀਕੇ ਸਕੈਜੂਲ ਲੈਣਾ ਹੈ, ਇਸ ਤਰੀਕੇ ਦੀਆਂ ਆਪਸ਼ਨਸ ਚੂਜ਼ ਕਰਨੀਆਂ। ਪਰ ਉਹ ਆਪਸ਼ਨਸ ਚੂਜ਼ ਕਰਨ ਦੇ ਨਾਲ ਨਾਲ ਇੱਕ ਸਭ ਨਾਲੋਂ ਵੱਡੀ ਜਿਹੜੀ ਡਿਸਕਸ਼ਨ ਹੁੰਦੀ ਹੈ ਫੈਮਲੀ ਦੇ ਵਿੱਚ ਉਹ ਹੁੰਦੀ ਹੈ ਫੰਡਿੰਗ ਦੀ, ਕਿ ਫੰਡਿੰਗ ਕਿੱਦਾਂ ਕਰਨੀ ਹੈਗੀ ਆ। ਬੱਚੇ ਨੇ ਜੇ ਘਰ ਤੋਂ ਬਾਹਰ ਰਹਿਣਾ, ਯੂਨੀਵਰਸਿਟੀ ਦੇ ਵਿੱਚ ਕੈਂਪਸ ਤੇ ਰਹਿਣਾ ਹੈਗਾ, ਜਾਂ ਫਿਰ ਇਨ ਹਾਊਸ ਪੜ੍ਹਨਾ ਹੈ, ਕਿਸ ਤਰੀਕੇ ਦੇ ਨਾਲ ਉਹ ਖਰਚਿਆਂ ਨੂੰ ਕਵਰ ਕਰਨਾ ਹੈਗਾ। ਸੋ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਟਾਈਮ ਤੇ ਮੈਂ ਜ਼ਰੂਰ ਗੱਲ ਕਰਾਂਗੀ ਉਹਨਾਂ ਦੀ, ਬੱਚਿਆਂ ਦੀ ਜਿਨ੍ਹਾਂ ਦੀ RESP ਆਲਰੇਡੀ ਹੋ ਚੁੱਕੀਆਂ ਨੇ। ਇਸ ਟਾਈਮ ਤੇ ਵਿਦਡਰੋਲਸ ਦੇ ਲਈ ਸਾਨੂੰ ਕਾਫੀ ਵਾਰ ਇਸ ਟਾਈਮ ਤੇ ਕਾਲਸ ਆ ਰਹੀਆਂ ਹੁੰਦੀਆਂ ਨੇ, ਐਂਡ ਕਾਫੀ ਬੱਚਿਆਂ ਨੇ ਇਸ ਟਾਈਮ ਤੇ ਅਪਲਾਈ ਕਰ ਵੀ ਚੁੱਕੇ ਨੇ ਵਿਦਡਰੋਲ ਦੇ ਲਈ, ਕਿਉਂਕਿ RESP ਓਬਵੀਅਸਲੀ ਨੋ ਡਾਊਟ ਕਿ ਸਪਤੰਬਰ ਦੇ ਵਿੱਚ ਸੈਸ਼ਨ ਸ਼ੁਰੂ ਹੋਣਾ ਹੈ, ਪਰ ਓਬਵੀਅਸਲੀ ਹੁੰਦਾ ਕਿ ਬੱਚਿਆਂ ਨੂੰ ਐਕਸਾਈਟਮੈਂਟ ਵੀ ਹੁੰਦੀ ਹੈ, ਐਂਡ ਨਾਲ ਦੀ ਨਾਲ ਇਸ ਚੀਜ਼ ਦੀ ਫਿਕਰ ਵੀ ਹੁੰਦੀ ਹੈ ਕਿ ਉਸ ਟਾਈਮ ਤੇ ਫੰਡਿੰਗ ਸਾਡੇ ਕੋਲ ਅਵੇਲੇਬਲ ਹੋਵੇ। ਇਹ ਨਾ ਹੋਵੇ ਕਿ ਫੰਡਿੰਗ ਕਿਤੇ ਵੀ ਮਾੜੀ ਮੋਟੀ ਵੀ ਲੇਟ ਸਵੇਟ ਹੋਈ ਤੇ ਸਾਨੂੰ ਕੋਈ ਪ੍ਰੋਬਲਮ ਨਾ ਆਵੇ। ਸੋ ਪਰ ਇਸ ਦੇ ਵਿੱਚ ਫੋਰਚੂਨੇਟਲੀ ਮੈਂ ਕਹੂੰਗੀ ਕਿ ਇਸ ਟਾਈਮ ਤੇ ਬਹੁਤ ਹੀ ਵਧੀਆ ਸਟਰਕਚਰ ਹੈਗਾ ਇਸ ਟਾਈਮ ਤੇ ਕੰਪਨੀਜ਼ ਵੱਲੋਂ, ਇੰਸ਼ੋਰੈਂਸ ਕੰਪਨੀਜ਼ ਵੱਲੋਂ ਵੀ, ਜਾਂ ਫਿਰ ਕਹਿ ਲਓ ਕਿ ਟਰੱਸਟ ਕੰਪਨੀਜ਼ ਵੱਲੋਂ ਵੀ, ਕਿ ਜਦੋਂ ਵੀ ਕੋਈ ਬੱਚਾ ਵਿਦਡਰੋਲ ਲਈ RESP ਲਈ ਵਿਦਡਰੋਲ ਲਈ ਅਪਲਾਈ ਕਰਦੇ ਨੇ, ਆਨਲਾਈਨ ਸਟਰਕਚਰ ਹੁਣ ਇਸ ਟਾਈਮ ਤੇ ਪੋਰਟਲਸ ਹੈਗੇ ਨੇ, ਐਂਡ ਵਿਦ ਇਨ 2 business days ਉਹਨਾਂ ਨੂੰ ਨਾਲ ਦੀ ਨਾਲ ਮਨੀ ਟ੍ਰਾਂਸਫਰ ਹੋ ਜਾਂਦਾ ਹੈਗਾ। ਸੋ ਬਹੁਤ ਹੀ ਈਜ਼ੀ ਐਂਡ ਫਾਸਟ ਸਟਰਕਚਰ ਹੋ ਗਿਆ, ਐਂਡ ਇਹਦੇ ਨਾਲ ਨਾਲ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੂੰਗੀ ਜਿਨ੍ਹਾਂ ਦੇ ਨਿਊ ਬੋਰਨ ਬੱਚੇ ਹੈਗੇ ਆ, ਕਿਡਸ ਐਂਡ ਗ੍ਰੈਂਡ ਕਿਡਸ ਹੈਗੇ ਆ, ਮੇਕ ਸ਼ੋਰ ਕਰੋ ਕਿ ਉਹਨਾਂ ਦੀ RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਟਾਈਮ ਨਾਲ ਜ਼ਰੂਰ ਕਰਵਾਓ। ਕਾਫੀ ਵਾਰ ਹੁੰਦਾ ਸੁਖੀ ਜੀ, ਆਪਾਂ ਨੂੰ ਲੱਗਦਾ ਬੱਚੇ ਤਾਂ ਹਜੇ ਬੋਰਨ ਹੋਏ ਆ, ਕੋਈ ਗੱਲ ਨਹੀਂ ਹਜੇ ਤਾਂ 18 ਸਾਲ ਦੇ ਹੋਊਗੇ ਫਿਰ ਇਹਨਾਂ ਨੇ ਯੂਨੀਵਰਸਿਟੀ ਜਾਣਾ ਹੈ, ਪਰ ਪਤਾ ਹੀ ਨਹੀਂ ਲੱਗਦਾ ਕੈਨੇਡਾ ਦੇ ਵਿੱਚ ਕਦੋਂ 18 ਸਾਲ ਇੱਕਦਮ ਝਾਟੀ ਨਿਕਲ ਜਾਂਦੇ ਨੇ। ਸੋ ਉਸ ਲਈ ਬੈਟਰ ਹੈਗਾ ਜਿੰਨੀ ਜਲਦੀ ਅਸੀਂ ਇਸ ਲਈ ਪ੍ਰੀਪੇਅਰ ਹੋਵਾਂਗੇ, ਜਿੰਨੀ ਜਲਦੀ RESP ਦਾ ਪਲਾਨ ਸ਼ੁਰੂ ਕਰੋਂਗੇ, ਕੰਟਰੀਬਿਊਸ਼ਨ ਦੇ ਨਾਲ ਨਾਲ ਤੁਹਾਨੂੰ ਬੈਨੀਫਿਟ ਇਹ ਹੋ ਜਾਂਦਾ ਜਦੋਂ ਇਹਦੇ ਵਿੱਚ ਕੰਟਰੀਬਿਊਸ਼ਨ ਕਰਦੇ ਹੈਗੇ ਹੋ ਤਾਂ ਗੌਰਮੈਂਟ ਦੇ ਗ੍ਰਾਂਟਸ, ਇੰਟਰਸਟ, ਕੰਪਾਊਂਡਿੰਗ ਇੰਟਰਸਟ ਤੁਹਾਨੂੰ ਨਾਲ ਦੀ ਨਾਲ ਮਿਲਦਾ ਹੈਗਾ, ਜਿਹਦੇ ਨਾਲ ਕਿ ਗਰੋਥ ਹੁੰਦੀ ਚਲੀ ਜਾਂਦੀ ਹੈ, ਐਂਡ ਬੱਚਿਆਂ ਦੇ ਲਈ ਪ੍ਰੋਪਰ ਫੰਡਿੰਗ ਇਕੱਠੀ ਹੋ ਜਾਂਦੀ ਜਦੋਂ ਨੂੰ ਯੂਨੀਵਰਸਿਟੀ ਜਾਣਾ ਹੈ। ਨੋ ਮੈਟਰ ਕਿ ਵਿਦ ਇਨ ਕੈਨੇਡਾ, ਆਊਟ ਆਫ ਕੈਨੇਡਾ, ਕਿਤੇ ਵੀ ਪੜ੍ਹਨਾ ਹੋਵੇ ਇਸ ਮਨੀ ਨੂੰ ਤੁਸੀਂ ਯੂਜ਼ ਕਰ ਸਕਦੇ ਹੁੰਦੇ ਹੋ। ਐਂਡ ਇਸ ਟਾਈਮ ਤੇ ਜੇ ਦੇਖੀਏ ਕਿ ਬੱਚਿਆਂ ਨੂੰ ਚਾਈਲਡ ਕੇਅਰ ਬੈਨੀਫਿਟਸ ਜਿਹੜੇ ਆ ਰਹੇ ਹੁੰਦੇ ਨੇ ਇਸ ਟਾਈਮ ਤੇ 2026 ਦੀ ਜੇ ਗੱਲ ਕਰਾਂ ਤਾਂ 0-5 ਏਜ ਦੇ ਬੱਚੇ ਜਿਹੜੇ ਹੈਗੇ ਆ ਅਪਰੋਕਸੀਮੇਟਲੀ 673 ਪਰ ਮੰਥ ਹਰ ਬੱਚੇ ਨੂੰ ਮਿਲਦਾ ਹੈਗਾ, ਐਂਡ 6 ਸਾਲ ਤੋਂ 17 ਸਾਲ ਦੀ ਉਮਰ ਦੇ ਜਿਹੜੇ ਬੱਚੇ ਹੈਗੇ ਉਹਨਾਂ ਨੂੰ 573 ਦੇ ਆਸ ਪਾਸ ਦੀ ਅਮਾਊਂਟ ਮਿਲਦੀ ਹੈ। ਸੋ ਜੇ ਆਪਾਂ ਉਸਦੇ ਵਿੱਚੋਂ ਕੁਛ ਅਮਾਊਂਟ ਐਟਲੀਸਟ $200, $210 ਜਾਂ ਕੋਈ ਵੀ ਅਮਾਊਂਟ ਤੁਹਾਨੂੰ ਜੋ ਵੀ ਸੂਟੇਬਲ ਲੱਗਦੀ ਹੈ ਐਟਲੀਸਟ ਆਪਾਂ RESP ਦੇ ਵਿੱਚ ਕੰਟਰੀਬਿਊਟ ਕਰੀਏ ਤਾਂ ਤੁਹਾਡੇ ਲਈ ਇੱਕ ਬਹੁਤ ਹੀ ਰਿਲੀਫ ਮਿਲਦਾ ਜਦੋਂ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਹੈ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਬੱਚਿਆਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ, ਕਿਸ ਤਰੀਕੇ ਦਾ ਪਲਾਨ ਉਹਨਾਂ ਦੇ ਲਈ ਸੂਟੇਬਲ ਹੈ, ਕਿਉਂਕਿ ਹਰੇਕ ਜਗ੍ਹਾ ਇਹ ਪਲਾਨਸ ਅਵੇਲੇਬਲ ਹੁੰਦੇ, ਚਾਹੇ ਇੰਸ਼ੋਰੈਂਸ ਕੰਪਨੀ ਦੀ ਗੱਲ ਕਰੀਏ, ਬੈਂਕਸ ਦੀ ਗੱਲ ਕਰੀਏ, ਟਰੱਸਟ ਕੰਪਨੀ ਦੀ ਗੱਲ ਕਰੀਏ, ਕਿਹੜਾ ਆਪਸ਼ਨ ਤੁਹਾਡੇ ਲਈ ਸੂਟੇਬਲ ਹੋਏਗਾ, ਜਾਂ ਫਿਰ RESP ਕਰਵਾਈ ਹੋਈ ਹੈ, ਫੁੱਲ ਕੰਟਰੀਬਿਊਸ਼ਨ ਕਰ ਰਹੇ ਹੋ, ਉਸ ਤੋਂ ਇਲਾਵਾ ਕੋਈ ਇਨਵੈਸਟਮੈਂਟ ਫੀਚਰਸ ਦੇਖਣਾ ਚਾਹੁੰਦੇ ਹੈਗੇ ਹੋ, ਜ਼ਰੂਰ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰਨ ਲਈ ਮੈਨੂੰ ਕਾਲ ਕਰ ਸਕਦੇ ਹੋ ਜੀ। ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
0: $1,000 $1,080 ਦੀ ਆ ਤੇ ਜੇ ਟੋਰਾਂਟੋ ਤੋਂ ਅੰਮ੍ਰਿਤਸਰ ਜਾਣਾ ਹੈ ਤੇ ਫਿਰ ਉਹ $1,299 ਦੀ ਤੁਹਾਨੂੰ ਮਿਲ ਸਕਦੀ ਆ ਤੇ ਜੇ ਤੁਸੀਂ ਇਹ ਰਿਟਰਨ ਟਿਕਟ ਲੈਣੀ ਚਾਹੁੰਦੇ ਹੋ ਤੇ ਇਹ ਆਲਮੋਸਟ ਤੁਹਾਨੂੰ $2,000 ਦੀ ਮਿਲੇਗੀ। ਕਟਾਰੀਆ ਟੂਰ ਐਂਡ ਟਰੈਵਲ ਵੱਲੋਂ ਇਹ ਵੀ ਸੋਚਣਾ ਕਿ ਟੋਰਾਂਟੋ ਤੋਂ ਕਰਾਚੀ ਜਾਣਾ, ਇਸਲਾਮਾਬਾਦ ਜਾਣਾ, ਉਹਨਾਂ ਤੇ ਵੀ ਬੜੀ ਕਾਫੀ ਜਿਹੜੀ ਸੇਲ ਚੱਲ ਰਹੀ ਆ ਤੇ ਜੇਕਰ ਤੁਸੀਂ ਕਿਤੇ ਵਕੇਸ਼ਨ ਤੇ ਜਾਣਾ ਦੂਰ ਦਰੇਡੇ ਕੈਨੇਡਾ ਚ, ਅਮਰੀਕਾ ਚ, ਯੂਕੇ ਚ, ਤੇ ਤਾਂ ਵੀ ਉਹਨੂੰ ਇੱਥੋਂ ਤੁਸੀਂ ਪੈਕੇਜ ਲੈ ਸਕਦੇ ਹੋ। ਨੰਬਰ ਹੈ 9056781200 905-678-1200 ਤੇ ਕਾਲ ਕਰ ਸਕਦੇ ਹੋ
2: ਜੀ। ਔਰ ਨਾਲ ਦੀ ਨਾਲ ਦੱਸ ਦੇ ਕਿ ਅੱਜ ਦੇ ਪ੍ਰੋਗਰਾਮ ਨੂੰ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਜਿੱਥੋਂ ਕਿ ਤੁਸੀਂ ਪ੍ਰਿਸਕ੍ਰਾਈਬਡ ਆਈ ਗਲਾਸਿਸ, ਸਨ ਗਲਾਸਿਸ ਜਾਂ ਰੂਟੀਨ ਆਈ ਚੈੱਕਅਪ ਕਰਾਉਣਾ ਹੈ ਜਾਂ ਤੁਸੀਂ ਅੱਖਾਂ ਦਾ ਇਲਾਜ ਕਰਾਉਣਾ ਹੈ ਜਾਂ ਕੰਟੈਕਟ ਲੈਂਸਿਸ, ਕਲਰਡ ਲੈਂਸਿਸ ਲੈਣੇ ਆ ਤੇ ਤੁਸੀਂ ਬਿਲਕੁਲ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਇਸ ਟਾਈਮ ਦੋ ਲੋਕੇਸ਼ਨਸ ਤੋਂ ਤੁਹਾਨੂੰ ਜਿਹੜਾ ਜੀ ਸਰਵ ਕਰ ਰਹੇ ਨੇ, 35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ ਤੇ ਦੂਜੀ ਹੈਗੀ ਹੈ 10635 ਕ੍ਰੈਡਿਟ ਵਿਊ ਰੋਡ। ਤੇ ਨਾਲ ਦੀ ਨਾਲ ਜਿਹੜਾ ਹੈ ਕਿ ਜੇ ਤੁਸੀਂ ਵਤਨੋ ਦੂਰ ਦਾ ਹਵਾਲਾ ਦਿੰਦੇ ਤਾਂ ਤੁਹਾਨੂੰ ਹੋਰ ਵੀ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਮਿਲ ਸਕਦਾ ਹੈ। ਸੋ ਨੰਬਰ ਹੈਗਾ ਆ 905-460-8888 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ 9054608888 ਤੇ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਨੂੰ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਦਾ ਮਾਸਟਰ ਬਿਲਡ ਫੈਬ ਦੇ ਨਾਲ, ਕਿਉਂਕਿ ਤੁਸੀਂ ਜੇ ਘਰਾਂ ਦੇ ਬਾਹਰ ਲਗਜ਼ਰੀ ਆਊਟਡੋਰ ਕਿਚਨਸ ਬਣਾਉਣੀਆਂ ਹੈਗੀਆਂ ਜਾਂ ਤੁਸੀਂ ਜਿਹੜਾ ਜੀ ਸਨ ਰੂਮ, ਬਿਕੋਜ਼ ਇਹਨਾਂ ਦੀ ਸਪੈਸ਼ਲਟੀ ਆ ਸਨ ਰੂਮ ਬਣਾਉਣ ਦੇ ਵਿੱਚ, ਸੋ ਤੁਸੀਂ ਇਹਨਾਂ ਦੇ ਨਾਲ ਬਿਲਕੁਲ ਗੱਲਬਾਤ ਜਿਹੜੀ ਜੀ ਕਰ ਸਕਦੇ ਹਾਂ। ਅਵਨੀਤ ਜੀ ਉਹਨਾਂ ਨਾਲ ਗੱਲ ਹੋ ਸਕਦੀ ਹੈ, ਨੰਬਰ 4379552200 ਤੇ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਉਹਨਾਂ ਦੀ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਔਰ ਬਿਲਕੁਲ ਜੀ ਤੁਸੀਂ ਆਪਣਾ ਜਿਹੜਾ ਜੀ ਭਵਿੱਖ ਮੈਡੀਕਲ ਫੀਲਡ ਦੇ ਵਿੱਚ ਇੱਕ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ, PSW ਪ੍ਰੋਗਰਾਮ ਕਰਕੇ, ਅਰਲੀ ਚਾਈਲਡਹੁੱਡ ਕੋਰਸ ਕਰਕੇ, ਜਾਂ ਤੁਸੀਂ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਕਰਨਾ ਜਾਂ ਕੰਪਿਊਟਰਾਈਜ਼ ਅਕਾਊਂਟਿੰਗ ਕਰਨੀ ਆ ਤੇ ਬਿਲਕੁਲ ਜੀ ਪ੍ਰਾਈਮ ਇੰਟਰਨੈਸ਼ਨਲ ਨਾਲ ਗੱਲਬਾਤ ਜਿਹੜੀ ਜੀ ਹੋ ਸਕਦੀ ਆ 6474991009 ਤੇ ਤੁਸੀਂ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਸਕਦੇ ਹੋ
0: ਜੀ। ਕਿਰਨ ਜੀ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਸਿੰਗਾਪੁਰ ਜੁਲਰ ਨੇ ਵੀ ਸਪਾਂਸਰ ਕੀਤਾ ਹੈ। ਸਿੰਗਾਪੁਰ ਜੁਲਰ ਏਅਰਪੋਰਟ ਰੋਡ ਦੇ ਉੱਤੇ ਆ ਔਰ ਤੁਸੀਂ ਕੋਈ ਵੀ ਜੁਲਰੀ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ, ਚਾਂਦੀ ਖਰੀਦਣੀ, ਸੋਨਾ ਖਰੀਦਣਾ, ਡਾਇਮੰਡ ਖਰੀਦਣੀ ਆ ਤੇ ਪਹੁੰਚੋ ਤੇ ਖਾਸ ਕਰਕੇ ਡਾਇਮੰਡ ਦੀ ਜੁਲਰੀ ਤੇ 70% ਤੁਹਾਨੂੰ ਡਿਸਕਾਊਂਟ ਮਿਲੇਗਾ। ਦੱਸਣਾ ਪਵੇਗਾ ਕਿ ਅਸੀਂ ਰੇਡੀਓ ਪ੍ਰੋਗਰਾਮ ਵਤਨੋਂ ਦੂਰ ਸੁਣ ਕੇ ਆਏ ਸੀ। 905-612-1500 ਤੇ ਕਾਲ ਕਰ ਲੈਣੀ ਜੀ। ਔਰ ਨੋਵਲ ਫਰੈਸ਼ ਫੂਡ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਆ, ਜਿਹੜਾ ਕਿ ਤੁਹਾਡੇ ਲਈ ਦੋ ਲੋਕੇਸ਼ਨਾਂ ਨੇ, ਇੱਕ ਬੋਵੇਡ ਅਤੇ ਹਾਈਵੇ 10 ਦੇ ਕਾਰਨਰ ਹੈ ਤੇ ਦੂਸਰੀ ਜਿਹੜੀ ਹੈ ਸੈਂਡਲਵੁੱਡ ਅਤੇ ਏਅਰਪੋਰਟ ਦੇ ਕਾਰਨਰ ਤੇ। ਤੀਜੀ ਬਹੁਤ ਜਲਦੀ ਖੁੱਲਣ ਜਾ ਰਹੀ ਆ, ਉਹਦੀ ਸੂਚਨਾ, ਉਹਦਾ ਵੇਰਵਾ ਵੀ ਬਤਨੋਂ ਦੂਰ ਤੁਹਾਡੇ ਤੱਕ ਲਾਈਵ ਦੇਵੇਗਾ। ਸੋ ਕੋਈ ਵੀ ਤੁਸੀਂ, ਕਿਉਂਕਿ ਨੋਵਲ ਫਰੈਸ਼ ਫੂਡ ਵਾਲੇ ਜਿਹੜੇ ਹੈਗੇ ਨੇ ਉਹ ਹੋਲਸੇਲ ਕਰਦੇ ਨੇ ਸਮਾਨ ਦੂਜੇ ਸਟੋਰਾਂ ਨੂੰ, ਇਸ ਕਰਕੇ ਤੁਹਾਨੂੰ ਕਾਫੀ ਸਸਤਾ ਸਮਾਨ ਇੱਥੋਂ ਮਿਲ ਸਕਦਾ ਜੀ। ਤੇ ਲਓ ਫਿਰ ਸਾਡੀ ਲਾਈਨ ਜਿਹੜੀ ਹੈ ਇਸ ਟਾਈਮ ਉਹ ਜਲੰਧਰ ਸਟੂਡੀਓ ਦੇ ਨਾਲ ਵੀ ਜੁੜ ਗਈ ਆ ਔਰ ਥੋੜਾ ਜਿਹਾ ਹਾਲ ਚਾਲ ਉੱਥੋਂ ਦਾ ਵੀ ਪੁੱਛਦੇ ਹਾਂ। ਸੋ ਮਨਪ੍ਰੀਤ ਹੋਰੀ ਆ ਗਏ ਨੇ। ਮਨਪ੍ਰੀਤ ਜੀ, ਜੀ ਆਇਆਂ ਨੂੰ
3: ਜੀ ਬਹੁਤ ਬਹੁਤ ਸ਼ੁਕਰੀਆ। ਸੁਖੀ ਜੀ ਸਤਿ ਸ੍ਰੀ ਅਕਾਲ, ਤੁਹਾਨੂੰ ਵੀ ਜੀ ਆਇਆਂ ਨੂੰ ਤੇ ਸਾਡੇ ਲਿਸਨਰਸ ਨੂੰ ਵੀ ਜੀ ਆਇਆਂ ਨੂੰ
0: ਸਤਿ ਸ੍ਰੀ ਅਕਾਲ ਜੀ। ਔਰ ਕੀ ਖਬਰਸਾਰ ਹੈ
3: ਸੁਖੀ ਜੀ? ਖਬਰਾਂ ਕਾਫੀ ਸਾਰੀਆਂ ਨੇ ਪਰ ਮੈਂ ਤੁਹਾਨੂੰ ਇੱਕੇ ਸਾਈ ਹਰ ਰੋਜ਼ ਦੀ ਤਰ੍ਹਾਂ ਸੁਣਾ ਦੇਣੀ ਆ, ਕਿਉਂਕਿ ਅੱਜ ਥੋੜਾ ਜਿਹਾ ਫੋਨ ਦੇ ਵਿੱਚ ਖਰਾਬੀ ਆ ਰਹੀ ਹੈ ਤੇ ਮੈਨੂੰ ਇਹ ਆ ਕਿ ਉਸ ਤੋਂ ਪਹਿਲਾਂ ਕਾਲ ਕੱਟੀ ਜਾਵੇ, ਮੈਂ ਗੱਲਬਾਤ ਪੂਰੀ ਕਰ ਦਿਆਂ।
0: ਜੀ ਬਿਲਕੁਲ ਕਰੋ।
3: ਤਾਂ ਅੱਜ ਦੀ ਜੋ ਮੇਨ ਹਾਈਲਾਈਟ ਖਬਰ ਹੋ ਰਹੀ ਆ, ਆਪਾਂ ਸਭ ਨੂੰ ਪਤਾ, ਕੱਲ ਵੀ ਮੈਂ ਖਬਰਾਂ ਦੇ ਵਿੱਚ ਦੱਸਿਆ ਸੀ ਕਿ ਹਰੀਕੇ ਪੱਥਨ ਵਿਖੇ ਜਿਹੜਾ ਆ ਵਿਛੜੀਆਂ ਰੂਹਾਂ ਦੀ ਅਰਦਾਸ ਦੇ ਲਈ ਅੱਜ ਇੱਕ ਕਾਫੀ ਵੱਡਾ ਜਿਹੜਾ ਸਮਾਗਮ ਹੋਣਾ ਹੈ ਸੁਖੀ ਜੀ, ਉਹ ਹੋਇਆ ਔਰ ਉਸ ਸਮਾਗਮ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਦਾ ਜਿਹੜਾ ਭਾਰੀ ਇਕੱਠ ਦੇਖਿਆ ਗਿਆ। ਵਿਸ਼ੇਸ਼ ਅਰਦਾਸ ਸਭਾ ਦੇ ਵਿੱਚ ਸੰਗਤਾਂ ਨੇ ਜਿਹੜਾ ਵੱਧ ਚੜ ਕੇ ਜਿਹੜੀ ਹਾਜ਼ਰੀ ਭਰੀ ਔਰ ਜਥੇਦਾਰ ਸਾਹਿਬ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਭਾਵੁਕ ਹੁੰਦਿਆਂ ਉਹਨਾਂ ਨੇ ਐਲਾਨ ਕੀਤਾ ਕਿ ਜਿਸ ਹਰੀਕੇ ਪੱਤਨ ਦੇ ਪਾਣੀਆਂ ਦੇ ਵਿੱਚ ਸਾਡੇ ਨਿਰਦੋਸ਼ ਪੁੱਤਾਂ ਨੂੰ ਵਹਾਇਆ ਗਿਆ ਸੀ, ਅੱਜ ਤੋਂ ਬਾਅਦ ਉਸ ਸਥਾਨ ਨੂੰ ਸ਼ਹੀਦੀ ਪੱਤਨ ਦੇ ਵਜੋਂ ਜਿਹੜਾ ਜਾਣਿਆ ਜਾਵੇਗਾ। ਤੇ ਉਹਨਾਂ ਨੇ ਮੌਕੇ ਤੇ ਮੌਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਨੂੰ ਵੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਆਦੇਸ਼ ਦਿੱਤਾ ਹੈ ਕਿ ਸਮੁੱਚੇ ਪੰਥ ਦੇ ਸਹਿਯੋਗ ਸਹਿਯੋਗ ਦੇ ਨਾਲ ਇਸ ਸਥਾਨ ਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਕ ਸ਼ਾਨਦਾਰ ਯਾਦਗਾਰ ਸਥਾਪਿਤ ਕੀਤੀ ਜਾਵੇ, ਕਿਉਂਕਿ ਸ਼ਹੀਦੀ ਕੌਮ ਦਾ ਜਿਹੜਾ ਅਸਲ ਸਰਮਾਇਆ ਹੁੰਦੇ ਨੇ। ਉਹਨਾਂ ਨੇ ਕਿਹਾ ਕਿ ਸਾਡੇ ਸੂਬੇ ਦਾ ਨਾਮ ਪੰਜ ਦਰਿਆਵਾਂ ਦੇ ਨਾਮ ਤੇ ਪੰਜਾਬ ਪਿਆ, ਪਰ 90 ਦੇ ਦਹਾਕੇ ਦੇ ਵਿੱਚ ਜਿਨ੍ਹਾਂ ਦਰਿਆਵਾਂ ਨੇ ਸਾਨੂੰ ਜੀਵਨ ਦੇਣਾ ਸੀ ਉਸ ਵੇਲੇ ਦੀ ਹਕੂਮਤ ਤੇ ਕੁੱਝ ਉਹਨਾਂ ਨੇ ਅਫਸਰਾਂ ਦੇ ਨਾਮ ਲਏ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮਨੁੱਖੀ ਹੱਕਾਂ ਦਾ ਘਾਣ ਕਰ ਦਿਆ, ਮਾਵਾਂ ਦੇ ਪੁੱਤਾਂ ਨੂੰ ਇਹਨਾਂ ਦੇ ਦਰਿਆਵਾਂ ਦੇ ਵਿੱਚ ਰੋੜ ਦਿੱਤਾ ਸੀਗਾ। ਸੋ ਹੋਰ ਬਹੁਤ ਸਾਰੀਆਂ ਸੁਖੀ ਭਾਵੁਕ ਜਿਹੜੀਆਂ ਉੱਥੇ ਗੱਲਾਂ ਬਾਤਾਂ ਹੋਈਆਂ, ਉਪਰੰਤ ਉਹਨਾਂ ਦੇ ਅਰਦਾਸ ਹੋਈ, ਕੁੱਝ ਚਸ਼ਮਦੀਦ ਜਿਹੜੇ ਗਵਾਹ ਸੀਗੇ ਉਸ ਵੇਲੇ ਦੇ ਉਹ ਵੀ ਉੱਥੇ ਪੇਸ਼ ਕੀਤੇ ਗਏ, ਉਹਨਾਂ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ ਤੇ ਨਾਲ ਦੀ ਨਾਲ ਮਤਲਬ ਇੱਕ ਚੰਗੇ ਸੁਨੇਹੇ ਦੇ ਨਾਲ ਜਾਂ ਕੌਮ ਦੀ ਇਕੱਤਰਤਾ ਦੇ ਨਾਲ ਜਿਹੜਾ ਇਹ ਸਮਾਗਮ ਜਿਹੜਾ ਸੀਗਾ ਅੱਜ ਸੰਪੂਰਨ ਹੋਇਆ। ਸੋ ਇਸ ਤੋਂ ਬਿਨਾਂ ਲੁਧਿਆਣਾ ਤੋਂ ਇੱਕ ਖਬਰ ਆਈ ਹੈ ਜਿਹੜੀਆਂ ਅਸੀਂ ਅਕਸਰ ਹੀ ਦੁਖਦਾਈ ਖਬਰਾਂ ਜਿਹੜੀਆਂ ਨੇ ਕਰਦੇ ਰਹਿੰਦੇ ਹਾਂ ਔਰ ਕਿਤੇ ਨਾ ਕਿਤੇ ਪੰਜਾਬ ਦੇ ਕੋਨੇ ਦੇ ਵਿੱਚੋਂ ਹਰ ਰੋਜ਼ ਆਉਂਦੀਆਂ ਨੇ। ਇੱਕ ਨਵਾਂ ਵਿਆਹ ਜੋੜਾ ਸੀ ਔਰ 30 ਕੁ ਸਾਲ ਦੀ ਉਮਰ ਦਾ ਲੜਕਾ ਸੀਗਾ, ਘਰੇਲੂ ਕਲੇਸ਼ ਹੋ ਗਈ, ਪਤਨੀ ਦੇ ਨਾਲ ਇਸ ਕਦਰ ਝਗੜਾ ਹੋਇਆ ਕਿ ਪਤਨੀ ਪੇਕੇ ਚਲੇ ਗਈ, ਘਰ ਵਾਲਾ ਉਹਨੂੰ ਲੈਣ ਗਿਆ ਪਰ ਉਹ ਵਾਪਸ ਨਹੀਂ ਆਈ, ਸਹੁਰਿਆਂ ਦੇ ਨਾਲ ਵੀ ਤਕਰਾਰ ਹੋਈ ਤੇ ਕਿਸੇ ਸਮਝੌਤੇ ਦੀ ਥਾਂ ਤੇ ਉਸ ਨੌਜਵਾਨ ਨੇ ਮੌਤ ਨੂੰ ਜਿਹੜਾ ਗਲੇ ਲਗਾ ਲਿਆ, ਉਸ ਨੌਜਵਾਨ ਨੇ ਜਿਹੜੀ ਖੁਦਕੁਸ਼ੀ ਕਰ ਲਈ। ਸੋ ਇਹੋ ਜਿਹੀਆਂ ਜਿਹੜੀਆਂ ਖਬਰਾਂ ਨੇ ਕਿਤੇ ਨਾ ਕਿਤੇ ਸਾਡੇ ਲਈ ਚਿੰਤਾਪੂਰਨ ਵੀ ਹੁੰਦੀਆਂ ਨੇ ਤੇ ਸਾਨੂੰ ਡੂੰਘਾ ਸੁਨੇਹਾ ਵੀ ਦਿੰਦੀਆਂ ਨੇ, ਭਾਵੇਂ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ, ਵਿਲਾਇਤ ਆ, ਵਤਨੋਂ ਦੂਰ ਆ, ਵਤਨਾਂ ਦੇ ਵਿੱਚ ਆ, ਝਗੜੇ ਜਿਹੜੇ ਨੇ ਸੁਖੀ ਜੀ ਹਰ ਘਰ ਦੀ ਅੱਜ ਕੱਲ੍ਹ ਕਹਾਣੀ ਬਣੇ ਹੋਏ ਨੇ ਔਰ ਫਰਸਟ੍ਰੇਸ਼ਨ ਜਿਹੜੀ ਇੰਨੀ ਜ਼ਿਆਦਾ ਵੱਧ ਗਈ ਆ ਕਿ ਸਾਨੂੰ ਕਈ ਵਾਰੀ ਗੁੱਸੇ 'ਚ ਇਹ ਨਹੀਂ ਪਤਾ ਲੱਗਦਾ ਅਸੀਂ ਸਾਹਮਣੇ ਵਾਲੇ ਨੂੰ ਕੀ ਬੋਲਣਾ ਹੈ ਤੇ ਸਾਨੂੰ ਗੁੱਸੇ 'ਚ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਸੰਭਾਲਣਾ ਹੈ। ਸੋ ਇਹਨਾਂ ਚੀਜ਼ਾਂ ਤੇ ਜਿੰਨਾ ਹੋ ਸਕਦਾ ਅਸੀਂ ਕੰਟਰੋਲ ਕਰੀਏ, ਇਹਨਾਂ ਖਬਰਾਂ ਨੂੰ ਹਰ ਰੋਜ਼ ਸਾਂਝਿਆ ਕਰਨ ਦਾ ਸਾਡਾ ਇੱਕ ਇਹੀ ਮੇਨ ਜਿਹੜਾ ਮਕਸਦ ਹੁੰਦਾ ਹੈ ਔਰ ਦੂਸਰਾ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਵੇਲੇ ਵੱਡੀਆਂ ਤਿਆਰੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ, ਕਿਉਂਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਜਿਹੜਾ ਇਤਿਹਾਸਕ ਤੇ ਯਾਦਗਾਰੀ ਢੰਗ ਦੇ ਨਾਲ ਮਨਾਉਣਾ ਆ ਔਰ ਸਾਲ ਭਰ ਜਿਹੜੇ ਨੇ ਇਹ ਸਮਾਗਮ ਚੱਲਣੇ ਨੇ, ਇਹਨਾਂ ਸਮਾਗਮਾਂ ਨੂੰ ਚਲਾਉਣ ਦੇ ਲਈ 80 ਕਰੋੜ ਰੁਪਏ ਦੇ ਜਿਹੜੇ ਰਾਖਵੇਂ ਕਰਨ ਰੱਖੇ ਗਏ ਨੇ ਔਰ ਭਗਵੰਤ ਸਿੰਘ ਮਾਨ ਹੋਣਾ ਨੇ ਵੀ ਸੰਬੋਧਨ ਕਰਦਿਆਂ ਪੰਜਾਬ ਦੇ ਲੋਕ, ਮੈਨੂੰ ਸਟੂਡੀਓ ਚ ਡਿਸਟਰਬੈਂਸ ਆ ਰਹੀ, ਮੈਂ ਬੇਨਤੀ ਕਰਾਂਗੀ ਕਿ ਥੋੜਾ ਜਿਹਾ ਜਿਹੜਾ ਸਾਇਲੈਂਸ ਪਲੀਜ਼ ਰੱਖਿਆ ਜਾਵੇ। ਭਗਵੰਤ ਸਿੰਘ ਮਾਨ ਹੋਣਾ ਦੇ ਵੱਲੋਂ ਵੀ ਹੋਰ ਫੰਡ ਜਿਹੜੇ ਨੇ ਉਪਲਬਧ ਇਸ ਸਮਾਗਮ ਦੇ ਲਈ ਕਰਵਾਏ ਜਾਣਗੇ। ਸੁਖੀ ਜੀ ਅੱਜ ਤੱਕ ਦੀਆਂ ਇੰਨੀਆਂ ਹੀ ਖਬਰਾਂ, ਤਕਨੀਕੀ ਮੇਰੇ ਫੋਨ ਦੀ ਤਕਨੀਕੀ ਖਰਾਬੀ ਦੇ ਕਰਕੇ ਮੈਂ ਤੁਹਾਡੇ ਤੋਂ ਵੀ ਲਿਸਨਰਸ ਤੋਂ ਵੀ ਇਜਾਜ਼ਤ ਲੈਣੀ ਆ ਤੇ ਆਪਾਂ ਨਵੀਆਂ ਖਬਰਾਂ ਦੇ ਨਾਲ ਕੱਲ ਨੂੰ ਮਿਲਾਂਗੇ।
0: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਜੀ ਮਨਪ੍ਰੀਤ ਹੋਰੀ ਔਰ ਥੋੜੀ ਜਿਹੀ ਖਬਰਾਂ ਦੀ ਗੱਲਬਾਤ ਕੀਤੀ, ਬਾਕੀ ਇੱਥੋਂ ਦੀਆਂ ਖਬਰਾਂ ਵੀ ਸਾਡੇ ਕੋਲ ਹੈਗੀਆਂ, ਉਹਨਾਂ ਦੀ ਗੱਲਬਾਤ ਵੀ ਆਪਾਂ ਕਰਦੇ ਹਾਂ। ਤੇ ਮੈਂ ਦੱਸ ਦਵਾਂ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਤੁਹਾਡੇ ਤੱਕ ਅਸੀਂ ਵੁੱਡਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹੈਗੇ ਆ, ਜਿਹੜਾ ਕਿ ਕੋਈ ਵੀ ਆਉਣ ਵਾਲੇ ਦਿਨਾਂ 'ਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ ਤੇ ਇਹਨਾਂ ਦੀਆਂ ਸੇਵਾਵਾਂ ਲੈਣ ਲਈ ਦੋਨਾਂ ਦੇ ਮੈਨੇਜਮੈਂਟ ਇੱਕੋ ਹੀ ਹੈ, ਨੰਬਰ 416-743-0003 ਤੇ ਗੱਲ ਹੋ ਸਕਦੀ ਹੈ ਜੀ। ਨਾਲ ਅੱਜ ਦਾ ਪ੍ਰੋਗਰਾਮ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਟਿੱਕਾ ਜੰਕਸ਼ਨ ਰਦਰਫੋਰਡ ਤੇ ਕੁਵੀਨ ਦੇ ਕਾਰਨਰ ਦੇ ਉੱਪਰ ਬਹੁਤ ਹੀ ਖੂਬਸੂਰਤ ਬਣਿਆ ਰੈਸਟੋਰੈਂਟ ਹੈ, ਕਾਫੀ ਉੱਥੇ ਜਿਹੜੀ ਹੁੰਦੀ ਆ ਵੱਡੀ ਸਟੇਜ ਹੁੰਦੀ ਆ, ਲਾਈਵ ਮਿਊਜ਼ਿਕ ਚੱਲਦਾ, ਲਾਈਵ ਤੁਹਾਡੇ ਲਈ ਖਾਣਾ ਕੁੱਕ ਹੋ ਕੇ ਆਉਂਦਾ ਸਵਾਦ ਭੋਜਨ। ਸੋ ਟੇਬਲ ਬੁੱਕ ਕਰਾਉਣ ਲਈ 647-429-4040 ਤੇ ਗੱਲ ਕਰ ਲਓ ਔਰ ਬੇਸ਼ੱਕ ਤੁਸੀਂ ਆਪਣਾ ਕੇਟਰਿੰਗ ਵਗੈਰਾ ਵੀ ਕਰਾਉਣੀ ਆ ਜਾਂ ਕੋਈ ਗਰਮੀਆਂ 'ਚ ਘਰੇ ਸਮਾਗਮ ਆ ਰਿਹਾ ਤੇ ਉਹਨਾਂ ਕੋਲ ਜਿਹੜਾ ਹੈਗਾ ਉਹ ਇੱਕ ਫੂਡ ਟਰੱਕ ਵੀ ਹੈ, ਤੁਹਾਡੇ ਘਰ ਆ ਕੇ ਕੁਕਿੰਗ ਕਰਕੇ ਤੁਹਾਡੇ ਆਏ ਹੋਏ ਮਹਿਮਾਨਾਂ ਨੂੰ ਖੁਸ਼ ਕਰਦੇ ਨੇ। ਸੋ ਨਾਲ ਮੈਂ ਦੱਸ ਦਵਾਂ ਤੁਹਾਨੂੰ ਕਿ ਸਾਡੀ ਟੀਮ, ਤੁਹਾਨੂੰ ਪਤਾ ਕਿ ਰੀਮੈਕਸ ਗੋਲਡ ਨਾਲ ਕੰਮ ਕਰਦੀ ਆ ਔਰ ਕੱਲ ਦੇ ਪ੍ਰੋਗਰਾਮ 'ਚ ਵੀ ਅਸੀਂ ਅਨਾਊਂਸ ਕੀਤਾ ਸੀ, ਕੁਝ ਪ੍ਰੋਪਰਟੀਆਂ ਸਾਡੇ ਕੋਲ ਆਈਆਂ ਨੇ ਇਸ ਟਾਈਮ, ਬਾਹਰ ਦੀ ਮਾਰਕੀਟ ਹੈ ਔਰ ਚੰਗਾ ਸਮਾਂ ਹੈ ਅਗਰ ਤੁਸੀਂ ਪ੍ਰੋਪਰਟੀ ਖਰੀਦਣੀ ਚਾਹੁੰਦੇ ਹੋ। ਨਿਆਗਰਾ ਫਾਲ ਦੇ ਵਿੱਚ ਇੱਕ ਫਾਲ ਤੋਂ ਸਿਰਫ 3-4 ਮਿੰਟ ਦੀ ਦੂਰੀ ਦੇ ਉੱਤੇ ਇੱਕ ਪ੍ਰੋਪਰਟੀ ਹੈ ਔਰ ਜਿਹੜੀ ਜਿਸ ਦੇ ਵਿੱਚੋਂ ਤਕਰੀਬਨ 8-9 ਹਜ਼ਾਰ ਕਿਰਾਇਆ ਮੰਥਲੀ ਆ ਰਿਹਾ ਹੈ ਤੇ ਇਹਦੀ ਕੀਮਤ ਜਿਹੜੀ ਹੈ 1.2 ਜਾਣੀ ਕਿ 12 ਲੱਖ ਦੇ ਵਿੱਚ ਤੁਹਾਨੂੰ ਮਿਲ ਜਾਵੇਗੀ, ਫਾਲ ਤੋਂ ਸਿਰਫ 2-3 ਮਿੰਟ ਹੀ ਦੂਰੀ ਤੇ ਹੈ। ਔਰ ਦੂਸਰੀ ਪ੍ਰੋਪਰਟੀ ਹੈ ਲੰਡਨ ਸ਼ਹਿਰ ਦੇ ਵਿੱਚ ਇੱਕ, ਜਿਹਦੇ ਵਿੱਚ 13,000 ਸਕੇਅਰ ਫੀਟ ਦੀ ਬਿਲਡਿੰਗ ਹੈ ਆਲਰੇਡੀ, ਇਹ ਵੀ ਕਿਰਾਏ ਤੇ ਚੜੀ ਹੋਈ ਹੈ ਤੇ 13,000 ਹੀ ਮਹੀਨੇ ਦਾ ਕਿਰਾਇਆ ਆ ਰਿਹਾ ਹੈਗਾ। ਇਹਦੀ ਕੀਮਤ ਜਿਹੜੀ ਹੋ ਗਈ ਹੈ ਤੁਹਾਨੂੰ ਇਹ ਮਿਲੇਗੀ ਜੀ ਤਕਰੀਬਨ 2.2 ਦੀ, ਜਾਣੀ ਕਿ $22 ਲੱਖ ਦੀ। ਇਸ ਤੋਂ ਇਲਾਵਾ ਜੀ ਇੱਕ ਪਲਾਜ਼ਾ ਬਣ ਜਾ ਰਿਹਾ ਬ੍ਰੈਂਪਟਨ ਦੇ ਵਿੱਚ ਜੋ ਕਿ ਮੇਫੀਲਡ ਫੋਰਟਨ ਦਾ ਇਲਾਕਾ ਹੈ, ਅਗਰ ਉਸ ਪਲਾਜ਼ਾ ਦੇ ਵਿੱਚ ਆਪਣਾ ਯੂਨਿਟ ਤੁਸੀਂ ਕੋਈ ਰਾਖਵਾਂ ਕਰਨਾ ਚਾਹੁੰਦੇ ਹੋ ਤੇ ਉਹਦੇ ਵਿੱਚ ਵੀ ਹਰ ਤਰ੍ਹਾਂ ਦਾ ਬਿਜ਼ਨਸ ਤੁਸੀਂ ਖੋਲ ਸਕਦੇ ਹੋ, ਕੋਈ ਗ੍ਰੋਸਰੀ ਸਟੋਰ ਖੋਲਣਾ, ਕੋਈ ਰੈਸਟੋਰੈਂਟ ਖੋਲਣਾ, ਕੋਈ ਬਿਊਟੀ ਸਲੋਨ ਖੋਲਣਾ, ਕੋਈ ਆਫਿਸ ਲਈ ਜਗ੍ਹਾ ਚਾਹੀਦੀ ਆ, ਤੇ ਤੁਸੀਂ ਨੰਬਰ ਨੋਟ ਕਰ ਲਓ ਇਹਨਾਂ ਸਾਰੀਆਂ ਪ੍ਰੋਪਰਟੀਆਂ ਦੇ ਲਈ, ਬੜਾ ਈਜ਼ੀ ਨੰਬਰ ਹੈ 416-881-7070 8817070 ਤੇ ਕਾਲ ਕਰ ਲੋ, ਹੋਰ ਇਨਫੋਰਮੇਸ਼ਨ ਲੈਣ ਲਈ ਜੀ।
2: ਬਿਲਕੁਲ ਜੀ, ਔਰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ ਇਹਨਾਂ ਦੇ ਸਹਿਯੋਗ ਦੇ ਨਾਲ ਵੀ ਜਿਹੜਾ ਜੀ ਪੇਸ਼ ਕਰ ਰਹੇ ਹੈਗੇ ਆ, ਕਿਉਂਕਿ ਤੁਹਾਨੂੰ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਜਾਂ ਤੁਸੀਂ ਮੰਥਲੀ ਮੋਰਗੇਜ ਪੇਮੈਂਟ ਮਿਸਡ ਆਊਟ ਕਰ ਚੁੱਕੇ ਹੋ, ਜਾਂ ਤੁਹਾਡੇ ਸਿਰ ਤੇ ਕਰਜ਼ੇ ਇਸ ਟਾਈਮ ਚੜ ਚੁੱਕੇ, ਜਾਂ ਤੁਹਾਨੂੰ ਅਰਜੈਂਟਲੀ ਜਿਹੜਾ ਜੀ ਪੈਸਿਆਂ ਦੀ ਫੰਡਸ ਦੀ ਲੋੜ ਪੈ ਚੁੱਕੀ ਹੈਗੀ ਆ, ਸੋ ਬਿਲਕੁਲ ਜੀ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ ਤੁਹਾਡਾ ਪੂਰਾ ਪੂਰਾ ਜਿਹੜਾ ਜੀ ਸਾਥ ਦਿੰਦੇ ਹੈਗੇ ਆ। ਔਰ ਇਸ ਟਾਈਮ ਮੁਕੇਸ਼ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਆ। ਮੁਕੇਸ਼ ਜੀ ਬਹੁਤ ਬਹੁਤ ਸਵਾਗਤ ਹੈ।
4: ਜੀ ਜੀ, ਬਹੁਤ ਬਹੁਤ ਧੰਨਵਾਦ ਜੀ ਕਿਰਨ ਜੀ, ਆਪਕਾ ਸੁਖੀਪਾਲ ਜੀ ਬਹੁਤ ਬਹੁਤ ਧੰਨਵਾਦ। ਇਜ਼ ਅ ਬਿਊਟੀਫੁਲ ਟਿਊਜ਼ਡੇ ਆਫਟਰਨੂਨ, ਔਰ ਸਾਰੇ ਸਪਨੇ ਲਿਸਨਰ ਨੂੰ ਜੋ ਹੈ ਸਤਿ ਸ੍ਰੀ ਅਕਾਲ, ਔਰ ਇਜ਼ ਅ ਵੈਰੀ ਬਿਊਟੀਫੁਲ ਗੁੱਡ ਆਫਟਰਨੂਨ ਜੀ।
2: ਬਿਲਕੁਲ ਜੀ, ਵੈਰੀ ਗੁੱਡ ਆਫਟਰਨੂਨ, ਔਰ ਸਾਥ ਸਾਥ ਮੇ ਹਮ ਲੋਕ ਇੱਕ ਬਾਤ ਕਰਾਂਗੇ ਆਜ ਕਿ ਅਗਰ ਕਿਸੀ ਨੇ ਦੇਖੀਏ ਬਿਲਡਰ ਪਰਚੇਸ ਕੀਤੀ ਰਾਈਟ, ਐਂਡ ਅਬ ਲਾਸਟ ਮਿੰਟ ਉਨਕੀ ਕਲੋਜ਼ਿੰਗ ਨਹੀਂ ਹੋ ਰਹੀ ਹੈ, ਐਂਡ ਬੋਥ ਦ ਮੋਰਗੇਜ ਆਰ ਨਾਟ ਗੈਟਿੰਗ ਅਪਰੂਵਡ, ਐਂਡ ਸ਼ਾਰਟਫੋਲ ਹੈ ਅਪਰੇਜ਼ਲ ਮੇ, ਸੋ ਆਪ what are your suggestions and how you can help them?
4: Bilkul ji, dekhiye last minute surprise jo hai is a really shocking hota hai client ke liye, but obviously if you don't close the mortgage on time, the builder probably would have some additional penalty on this. Theek hai, it could be 5 grand, it could be $20,000, right? Jee. Extension de alag pe hai dena padte tonu, aur uska sa jo hai daily da to jo hai penalty charge hoti hai uski. Aur sabse important baat hai is situation mein, agar if you think someone not got the mortgage because of income issues or because of the last minute decline, sometime kya hota hai Kiran ji, property ki value bahut zyada hai aur only single applicant hai, hai na, aur maybe some delinquency on your credit report, hai na, to us situation mein last minute surprise is always a shocking, kyunki aap ke akele ka nahi hai, pura parivar hi shock mein aata hai, because you are eventually wants to move to your dream house, ya aap thodi ek investment property ke time pe any closing ho rahi hai, to but obviously you gonna add on additional charges. Ab aapki situation mein kaisi bhi ho, agar aapki mortgage decline ho gayi hai, we will be able to help you to close your mortgage in 2 business days. Do din te ji, yes, any amount from $500,000 to $2.5 million we will be able to close in 2 business days. Agar aap weekend pe bhi aande ho ji, Friday ko aande ho, Monday morning subah sham ko 4 baje se pehle your lawyer will get the funds. Right? Aur saath saath jo hai sabse important baat hai, aur situation kuch bhi ho sakti hai. Aap dusra situation ye aa rahi hai, appraisal short nahi ji, appraisal especially jo condo ki, high rise condo ki, high rise condo liya hua appraisal short aa rahi hai, so there is a solution for it. I have a solution to close your mortgage, especially people coming up with kuch kuch building mein to kuch kuch high rise mein to 2 se 3 lakh ji appraisal short aa rahi hai ji. ਆਪਕੀ ਇਸ ਤਰ੍ਹਾਂ ਕੀ ਸਿਚੁਏਸ਼ਨ ਹੈ, ਆਈ ਹੈਵ ਅ ਸੋਲੂਸ਼ਨ, ਆਈ ਐਮ ਹੇਅਰ ਇਨ ਮਿਸਟਰ ਸਾਗਾ, ਜਸਟ ਗਿਵ ਮੀ ਅ ਕਾਲ, ਗਿਵ ਮੀ ਅ ਸ਼ਾਰਟ, ਆਈ ਵਿਲ ਬੀ ਮੋਰ ਦੈਨ ਹੈਪੀ ਟੂ ਹੈਲਪ ਯੂ. ਦਿਸ ਇਜ਼ ਮੁਕੇਸ਼ ਚੌਹਾਨ, ਮੋਰਗੇਜ ਬ੍ਰੋਕਰ ਫਰੋਮ ਮੋਰਗੇਜ ਡਿਲੀਜੈਂਟ. ਨੰਬਰ ਟੂ ਕਾਲ ਮੀ 647-512-7000.
2: ਬਿਲਕੁਲ ਜੀ, ਔਰ ਇਸੀ ਕੇ ਸਾਥ ਮੁਕੇਸ਼ ਜੀ, ਆਈ ਹੈਵ ਵਨ ਮੋਰ ਕੁਐਸਚਨ ਟੂ ਯੂ. ਇਫ ਸਮਵਨ ਇਜ਼ ਸਟਕ ਵਿਦ ਦ private financing and still have a low income and low credit, so usme aap what is your solution and how you can help them?
4: Dekhiye, ye message mein zyada important will like to help to the self employed people,
2: ha ji,
4: self employed log especially jisse last 2-3 saal mein kafi crisis se guzre hain, especially kuch industry hai, immigration ho gayi, trucking industry ho gayi, aur bahut sare industry, even food industry, right? So impacted because of that, kahin na kahin unki credit jo impact hua hai, right? Because of the missed payment mortgage, sorry, credit card payment, mortgage payment. So, is situation mein agar aap already private finance ke saath ho, private lender ke saath ho, I have a solution to take your mortgage to the alternate lending side, or eventually B lending bolte hain jisko, right? तो मॉर्गेज आपकी बैंक के साथ मॉर्गेज हो सकती है मूव, ऑलराइट, आपका क्रेडिट लो है, स्पेशली कंज्यूमर प्रपोजल या बैंकरप्सी की है आपने, आप चाहते हो साथ साथ आपकी कंज्यूमर प्रपोजल भी पे ऑफ हो जाए, वो भी हो सकती है, आप चाहते हो साथ साथ जो है जितनी भी डेट से 100-200,000 वो पे होना चाहे तो वो भी हो सकती है. एक ही शर्त है, आपके घर में एक्विटी होनी चाहिए, राइट? एक्विटी के लिए देखिए, माई सेल्फ एंड माई टीम चेक योर होम वैल्यू विदाउट एनी कॉस्ट. पहले आपको फ्री जो है वैल्यूएशन हो जाएगी. Once we are sure there is a value, enough value, then we'll go for a paid appraisal. तो ये बहुत ही इम्पोर्टेंट है. तो इफ यू आर इन अ सिचुएशन वेयर यू गॉट स्टक विद द प्राइवेट फाइनेंस, यू वांट टू कम आउट टू द बैंक साइड, आई हैव अ सॉल्यूशन. इफ यू आर स्टक विद अप्रेजल वैल्यू, आपको नहीं पता घर की वैल्यू थोड़ी की है जी, मैनू थोड़ा नाम घर का एड्रेस मैसेज करो, विद इन टू बिजनेस डेज आई विल गिव यू द होम वैल्यू. राइट, वंस अगेन आई एम हियर इन मिसिसागा रोड एंड डेरी थे. This is Mukesh Chauhan, mortgage broker from Mortgage Diligent. Number to call me 647-512-7000, 647-512-7000. Kiran ji, thoda bahut bahut dhanyawad.
2: Bilkul ji, Mukesh ji de naal gal baat karne layi ek vaari phir number 647-512-7000 te inaad naal jariya ji gal baat ho sakdi hai.
0: Ji, aur is de naal naal ajj da program Pizza Depot de sahyog naal vi assi pesh kar rahe hage haan. Pizza Depot diyan bahut sariyan locations tode aas paas ne. Pizza, veg, non veg ja wings tusi lena chahunde ho te Pizza Depot to order kar sakde ho. pizzadepot.ca te vi ja sakde ho. ਜੇਕਰ ਤੁਸੀਂ ਇਸ ਬਿਜ਼ਨਸ 'ਚ ਆਉਣਾ ਚਾਹੁੰਦੇ ਹੋ ਤਾਂ ਪੀਜ਼ਾ ਡਿਪੂ ਦੀਆਂ ਕੁਝ ਨਵੀਆਂ ਲੋਕੇਸ਼ਨ ਵੀ ਜਿਹੜੀਆਂ ਆ ਰਹੀਆਂ ਨੇ ਤੁਹਾਡੇ ਲਈ, ਉਹਦੀ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਜੀ 416-881-7070 ਦੇ ਉੱਤੇ ਗੱਲ ਕਰਕੇ. ਤੇ ਫਿਰ ਮੁੰਨਾ ਜੀ ਇੱਕ ਗੀਤ ਸੁਣਾ ਦੀਏ.
5: ਬਿਲਕੁਲ,
0: ਲਓ ਜੀ ਫਿਰ ਆਪਾਂ ਥੋੜ੍ਹੀ ਜਿਹੀ ਐਂਟਰਟੇਨ ਕਰਦੇ ਹਾਂ. ਇੱਕ ਬਹੁਤ ਹੀ ਪਿਆਰੀ ਆਵਾਜ਼ ਅਮਰਿੰਦਰ ਬੌਬੀ ਹੋਰਾਂ ਦੀ ਆ, ਔਰ ਇਹ ਵੀ ਕੈਨੇਡਾ ਟੂਰ ਦੇ ਉੱਤੇ ਬਹੁਤ ਜਲਦੀ ਆ ਰਹੇ ਹੈਗੇ ਆ, ਔਰ ਲੋ ਫਿਰ ਇਹਨਾਂ ਦੀ ਆਵਾਜ਼ ਤੁਹਾਨੂੰ ਸੁਣਾਉਣੀ.

0: 75 plus locations ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 plus ਟੌਪਿੰਗਸ ਨਾਲ ਬਣਾਓ ਆਪਣਾ ਫੇਵਰੇਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
1: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
0: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੋਟ ਸੀ ਤੇ ਆਰਡਰ ਕਰੋ
1: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੋਟ ਸੀ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਵਿੱਚ ਆਪ ਟੌਪਿੰਗਸ ਨਾਨ ਸਟਾਪ ਜੀ ਇੱਕ ਵਾਰੀ ਫੇਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਵਤਨੋ ਦੂਰ ਤੇ ਔਰ ਨਾਲ ਨਾਲ ਸਟੂਡੀਓ ਦੇ ਵਿੱਚ ਮੋਨਾ ਜੀ ਆਏ ਹੋਏ ਆ ਸੋ ਮੋਨਾ ਜੀ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ
2: ਥੈਂਕ ਯੂ ਸੋ ਮਚ ਕਿਰਨ
1: ਬਿਲਕੁਲ ਮੋਨਾ ਜੀ ਜਿੱਥੇ ਕਿ ਆਪਾਂ ਆਲਵੇਜ਼ ਸਾਡੇ ਲਿਸਨਰਸ ਨੂੰ ਰੈਕਮੈਂਡ ਕਰਦੇ ਹਾਂ ਕਿ ਠੀਕ ਆ ਸਮਰ ਆਈ ਹੋਈ ਆ ਠੀਕ ਆ ਉਹਦੇ ਬਾਅਦ ਫਾਲਸ ਵੀ ਹੋਣੇ ਆਪਾਂ ਆਪਣੇ ਪੇਰੈਂਟਸ ਨੂੰ ਇੱਥੇ ਬੁਲਾਉਂਦੇ ਹੁੰਦੇ ਕਿ ਚਲੋ ਠੀਕ ਆ ਆਹ ਟਾਈਮ ਆ ਵਿੰਟਰ ਦੇ ਵਿੱਚ ਤਾਂ ਇੱਥੇ ਇੰਨਾ ਘੁੰਮ ਨਹੀਂ ਹੁੰਦਾ ਓਬਵੀਅਸਲੀ ਸੋ ਸਮਰ ਦੇ ਵਿੱਚ ਜਦੋਂ ਆਪਾਂ ਉਹਨਾਂ ਨੂੰ ਬੁਲਾਉਂਦੇ ਹੁੰਦੇ ਆ ਇੱਕ ਚੀਜ਼ ਆਪਾਂ ਨੂੰ ਆਲਵੇਜ਼ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਉਹਨਾਂ ਦੀ ਇੰਸ਼ੋਰੈਂਸ ਕਿਉਂਕਿ ਇੱਥੇ ਆ ਕੇ ਉਹਨਾਂ ਨੂੰ ਕਵਰੇਜਸ ਨਹੀਂ ਹੁੰਦੀਆਂ ਬਿਕਾਜ਼ ਆਫ ਦੇਅਰ ਸਟੇਟਸ ਹਨਾ ਸੋ ਓਬਵੀਅਸਲੀ ਕਿਉਂਕਿ ਵੈਦਰ ਚੇਂਜ ਹੁੰਦਾ ਕਈ ਵਾਰੀ ਆਪਣੇ ਜਿੱਦਾਂ ਮੰਮੀ ਡੈਡੀ ਆ ਜਾਂ ਆਪਣੇ ਦਾਦਾ ਦਾਦੀ ਆ ਜਾਂ ਕੋਈ ਹੋਰ ਰਿਲੇਟਿਵ ਆ ਹਨਾ ਸੋ ਸਿਆਣੇ ਹੁੰਦੇ ਆ ਦੇਰ ਲਾਈਕ ਕੋਈ ਵੀ ਹੈਲਥ ਕੰਡੀਸ਼ਨ ਉਹਨਾਂ ਨੂੰ ਆ ਸਕਦੀ ਕਿ ਆਪਾਂ ਹਸਪੀਟਲਸ ਜਾ ਕੇ ਇੰਨਾ ਇੰਨਾ ਬਿੱਲ ਦਿੰਦੇ ਹਾਂ ਹਨਾ ਆਪਾਂ ਪ੍ਰਾਈਵੇਟਲੀ ਦਵਾਈਆਂ ਉਹਨਾਂ ਲਈ ਲੈਂਦੇ ਹਾਂ ਸੋ ਇਸ ਤੋਂ ਪਹਿਲਾਂ ਹੀ ਕਵਰੇਜਸ ਜਿਹੜੀਆਂ ਜੀ ਕਰਕੇ ਰੱਖਣੀਆਂ ਚਾਹੀਦੀਆਂ ਇੰਸ਼ੋਰੈਂਸ ਦੀਆਂ
2: ਬਿਲਕੁਲ ਕਿਰਨ ਬਹੁਤ ਵਾਰ ਇੱਦਾਂ ਦੇ ਰੀਅਲ ਸਿਨੇਰੀਓਜ਼ ਆਪਾਂ ਇਸ ਟਾਈਮ ਤੇ ਸ਼ੇਅਰ ਕਰਦੇ ਹੁੰਦੇ ਹਾਂ ਕਿ ਕਿਤੇ ਕਿਤੇ ਅਵੇਅਰਨੈਸ ਜਿੱਥੇ ਕਮੀ ਰਹਿ ਜਾਂਦੀ ਹੈ ਕਿਉਂਕਿ ਵੈਸੇ ਤਾਂ ਆਪਾਂ ਹਰ ਰੋਜ਼ ਹਰ ਰੇਡੀਓ ਸਟੇਸ਼ਨ ਤੇ ਹਰ ਮੀਡੀਆ ਸਟੇਸ਼ਨ ਦੇ ਥਰੂ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਆਪਣੀ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਆਵੇ ਸੋ ਕੋਈ ਵੀ ਪਰਸਨ ਇਸ ਤਰੀਕੇ ਦੀ ਗਲਤੀ ਨਾ ਕਰੇ ਕਿ ਕੋਈ ਵੀ ਪਰਸਨ ਇੱਥੇ ਵਿਜ਼ਿਟਰ ਆ ਰਿਹਾ ਕੋਈ ਸੁਪਰ ਵੀਜ਼ਾ ਤੇ ਆ ਰਿਹਾ ਕਿ ਉਹਨਾਂ ਦੀ ਇੰਸ਼ੋਰੈਂਸ ਨਹੀਂ ਕਰਵਾਈ ਜਾਂ ਫਿਰ ਇੰਸ਼ੋਰੈਂਸ ਖਤਮ ਹੋ ਗਈ ਹੈ ਤੇ ਹਜੇ ਉਹ ਵਾਪਸ ਨਹੀਂ ਗਏ ਹੈਗੇ ਬਿਨਾਂ ਇੰਸ਼ੋਰੈਂਸ ਤੋਂ ਰਹਿ ਰਹੇ ਨੇ ਇੱਦਾਂ ਦੀ ਗਲਤੀਆਂ ਨੂੰ ਆਪਾਂ ਅਵੋਇਡ ਕਰੀਏ ਜਿੰਨੀ ਜ਼ਿਆਦਾ ਹੋ ਸਕਦਾ ਹੈਗਾ ਪਰ ਫਿਰ ਵੀ ਕਿਤੇ ਨਾ ਕਿਤੇ ਕਾਫੀ ਵਾਰ ਸਾਨੂੰ ਇੱਦਾਂ ਦੇ ਕੇਸਿਸ ਸੁਣਨ ਨੂੰ ਮਿਲਦੇ ਹੈਗੇ ਕਿ ਪਰਸਨ ਕੋਈ 2 ਸਾਲ ਤੋਂ 6 ਮਹੀਨੇ ਤੋਂ ਰਹਿ ਰਹੇ ਸੀਗੇ ਬਿਨਾਂ ਇੰਸ਼ੋਰੈਂਸ ਤੋਂ ਹੀ ਰਹੀ ਜਾ ਰਹੇ ਸੀਗੇ ਪਰ ਜਦੋਂ ਕੁਛ ਹੈਪਨ ਹੋ ਜਾਂਦਾ ਹੈ ਤਾਂ ਉਸ ਟਾਈਮ ਤੇ ਸਾਨੂੰ ਫਿਰ ਕਾਲਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਹੁਣ ਤਬੀਅਤ ਖਰਾਬ ਹੈਗੀ ਆ ਹੁਣ ਇੱਦਾਂ ਦੀ ਸਿਚੁਏਸ਼ਨ ਹੈਗੀ ਆ ਕੱਲ੍ਹ ਹੀ ਮੈਂ ਕਿਸੇ ਨਾਲ ਗੱਲ ਕਰ ਰਹੀ ਸੀਗੀ ਕਿ ਉਹਨਾਂ ਨੇ ਦੱਸਿਆ ਕਿ ਕਹਿੰਦੇ ਕਿ ਇੱਕ ਵਾਰ ਇੱਦਾਂ 2-4 ਸਾਲ ਪਹਿਲਾਂ ਦੀ ਗੱਲ ਹੈਗੀ ਹੈ ਕਿ ਉਹਨਾਂ ਦੇ ਮੋਮ ਆਏ ਸੀਗੇ ਐਂਡ ਸਾਰੇ ਉਹਨਾਂ ਦੇ ਬ੍ਰਦਰ ਸਿਸਟਰ ਸਾਰੇ ਘੁੰਮਣ ਲੈ ਗਏ ਉਹਨਾਂ ਨੂੰ ਕਿਸੇ ਹੋਰ ਸਿਟੀ ਦੇ ਵਿੱਚ ਐਂਡ ਉੱਥੇ ਜਾ ਕੇ ਮਦਰ ਦੀ ਤਬੀਅਤ ਖਰਾਬ ਹੋ ਗਈ ਐਂਡ ਉਸ ਟਾਈਮ ਤੇ ਹੋਸਪਿਟਲ ਲੈ ਗਏ ਹੋਸਪਿਟਲ ਦਾ ਜਿਹੜਾ ਵੀ ਐਡਮਿਟ ਹੋਏ ਜੋ ਵੀ ਉਹਨਾਂ ਦਾ ਐਕਸਪੈਂਸਿਸ ਆਏ ਹੈਗੇ ਆ ਕਹਿੰਦੇ ਸਾਰੇ ਬ੍ਰਦਰ ਸਿਸਟਰਸ ਨੇ ਰਲ ਮਿਲ ਕੇ ਪੈਸੇ ਇਕੱਠੇ ਕੀਤੇ ਤਾਂ ਜਾ ਕੇ ਉਹ ਬਿੱਲ ਪੇ ਆਊਟ ਕੀਤਾ ਐਂਡ ਸਟਿਲ ਹੀ ਇਜ਼ ਪੇਇੰਗ ਮੰਥਲੀ ਪੇਮੈਂਟਸ ਇੰਸਟਾਲਮੈਂਟਸ ਵਿੱਚ ਪੇ ਕਰ ਰਹੇ ਨੇ ਸੋ ਗੱਲ ਇਹ ਆ ਜਾਂਦੀ ਹੈ ਕਿ ਜਿਹੜਾ ਪਰਸਨ ਇੱਥੇ ਬੁਲਾ ਰਿਹਾ ਪੂਰੀ ਉਹਨਾਂ ਦੀ ਰਿਸਪੋਂਸੀਬਿਲਟੀ ਨੋਟ ਓਨਲੀ ਕਿ ਰਹਿ ਲਿਆ ਤੇ ਖਾਣਾ ਪੀਣਾ ਹੋ ਗਿਆ ਉਹੀ ਇਨਫ ਨਹੀਂ ਹੈਗਾ ਉਹਨਾਂ ਦੀ ਮੈਡੀਕਲ ਕੰਡੀਸ਼ਨਸ ਨੂੰ ਕਵਰ ਅਪ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਐਂਡ ਜੇ ਕੱਲ੍ਹ ਨੂੰ ਕਿਤੇ ਹੋਸਪਿਟਲ ਦੀ ਜ਼ਰੂਰਤ ਪੈਂਦੀ ਹੈ ਇੰਸਟੈਡ ਆਪਾਂ ਆਪਣੀ ਪਾਕਿਟ ਦੇ ਵਿੱਚੋਂ ਲੱਖਾਂ ਡਾਲਰ ਖਰਚੀਏ ਇੰਸਟੈਡ ਆਫ ਦੈਟ ਕਿ ਆਪਾਂ ਕਪਲ ਆਫ $100 ਖਰਚ ਕੇ ਜੇ ਪੋਲਿਸੀ ਲੈ ਲੈਂਦੇ ਹਾਂ ਤਾਂ ਸਭ ਨਾਲੋਂ ਵੱਡੀ ਗੱਲ ਇਹ ਹੈ ਕਿ ਪੀਸ ਆਫ ਮਾਇੰਡ ਹੋ ਜਾਂਦਾ ਨੋ ਮੈਟਰ ਕਿ 20,000 ਦਾ 30,000 ਦਾ 50,000 ਦਾ $1,00,000 ਕਿੰਨੇ ਦਾ ਖਰਚਾ ਨੋ ਮੈਟਰ ਆਪਾਂ ਨੂੰ ਕੋਈ ਇਸ ਚੀਜ਼ ਦੀ ਟੈਨਸ਼ਨ ਨਹੀਂ ਹੁੰਦੀ ਦੂਜੀ ਚੀਜ਼ ਇਸ ਚੀਜ਼ ਦੀ ਬੇਫਿਕਰੀ ਹੋ ਜਾਂਦੀ ਹੈ ਕਿ ਗੋਡ ਫੋਰਬਿਡਸ ਕੋਈ ਸਿਕਨੈਸ ਕੋਈ ਇੰਜਰੀ ਕੱਲ੍ਹ ਕੁਛ ਵੀ ਹੋ ਸਕਦਾ ਹੈਗਾ ਨੋ ਮੈਟਰ ਕਿ ਜੋ ਹੈਲਥ ਚੰਗੀ ਹੈਗੀ ਹੈ ਜੋ ਇਸ ਟਾਈਮ ਤੱਕ ਉਹਨਾਂ ਨੂੰ ਕੋਈ ਹੈਲਥ ਇਸ਼ੂਜ਼ ਨਹੀਂ ਹੈਗੇ ਹੈ ਪਰ ਕਿਤੇ ਵੀ ਸਲਿਪ ਐਂਡ ਫਾਲ ਹੋ ਸਕਦਾ ਪਰਸਨ ਕੋਈ ਇੰਜਰੀ ਹੋ ਸਕਦੀ ਗੱਡੀ ਦਾ ਐਕਸੀਡੈਂਟ ਹੋ ਸਕਦਾ ਉਹ ਸਾਰੀਆਂ ਕੰਡੀਸ਼ਨਸ ਦੇ ਵਿੱਚ ਆਪਾਂ ਨੂੰ ਉਹ ਇੰਸ਼ੋਰੈਂਸ ਪਾਲਿਸੀ ਕਵਰ ਕਰਦੀ ਹੈ ਸੋ ਇਸੇ ਕਰਕੇ ਮੈਂ ਜ਼ਰੂਰ ਕਹੂੰਗੀ ਕਿ ਕੋਈ ਵੀ ਪਰਸਨ ਆਉਂਦਾ ਇਸ ਚੀਜ਼ ਅਣਗਹਿਲੀ ਨਾ ਕਰੋ ਕਿ ਉਹਨਾਂ ਨੇ 10-15 ਦਿਨਾਂ ਲਈ ਆਉਣਾ ਜਾਂ ਕੋਈ ਵੈਡਿੰਗ ਅਟੈਂਡ ਹੀ ਕਰਨ ਆਉਣਾ ਹੈਗਾ ਜਿੰਨੇ ਵੀ ਦਿਨਾਂ ਦੇ ਲਈ ਆਉਣਾ ਉਨੇ ਦਿਨਾਂ ਦੀ ਕਵਰੇਜ ਮਿਲ ਜਾਂਦੀ ਹੈ ਤਾਂ ਕਿ ਇੱਥੇ ਕੋਈ ਸਿਕਨੈਸ ਕੋਈ ਇੰਜਰੀ ਅਕਰ ਹੋਈ ਵਾਕ ਇਨ ਕਲੀਨਿਕ ਹੋਸਪਿਟਲਾਈਜੇਸ਼ਨ ਰੱਬ ਨਾ ਕਰੇ ਪਰਸਨ ਪਾਸ ਅਵੇ ਹੋ ਜਾਂਦਾ ਤਾਂ ਉਸ ਟਾਈਮ ਤੇ ਫਿਊਨਰਲ ਐਕਸਪੈਂਸਿਸ ਜਿਹੜੇ ਫਿਊਨਰਲ ਐਕਸਪੈਂਸਿਸ ਹੈਗੇ ਇੰਸ਼ੋਰੈਂਸ ਕੰਪਨੀਜ਼ ਡਿਪੈਂਡਿੰਗ ਕਿਹੜੀ ਕੰਪਨੀ ਨਾਲ ਡੀਲ ਕਰ ਰਹੇ ਹੋ 4,000-6,000 ਉਹ ਕਵਰ ਕਰਦੀਆਂ ਨੇ ਰੀਪੈਟਰੀਏਸ਼ਨ ਅਪ ਟੂ 13,000 ਉਹ ਕਵਰ ਕਰਦੀਆਂ ਨੇ ਸੋ ਉਹ ਸਾਰੀਆਂ ਚੀਜ਼ਾਂ ਹੀ ਇਹਦੇ ਵਿੱਚ ਕਵਰ ਅਪ ਕਰ ਸਕਦੇ ਹੁੰਦੇ ਐਕਸੀਡੈਂਟਲ ਡੈਥ ਐਂਡ ਡਿਸਮੈਂਬਰਮੈਂਟ ਸੋ ਤੁਹਾਨੂੰ ਕੋਈ ਵੀ ਕੰਸਰਨ ਹੈਗਾ ਕੋਈ ਵੀ ਪਰਸਨ ਇੱਥੇ ਆ ਰਿਹਾ ਇੰਸਟੈਡ ਕਿ ਤੁਸੀਂ ਆਪਣੇ ਉੱਤੇ ਇਹ ਲਾਇਬਿਲਟੀ ਲਵੋ ਜਿਸ ਨਾਲੋਂ ਬੈਟਰ ਹੈਗਾ ਕਿ ਤੁਸੀਂ ਇੰਸ਼ੋਰੈਂਸ ਪਾਲਿਸੀ ਕਰਵਾ ਕੇ ਉਹਨਾਂ ਨੂੰ ਤੇ ਆਪਣੇ ਆਪ ਨੂੰ ਜ਼ਰੂਰ ਪ੍ਰੋਟੈਕਟ ਕੰਟੈਕਟ ਕਰੋ, ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਨੋ ਮੈਟਰ ਕੋਈ ਵੀ ਏਜ ਕ੍ਰਾਈਟੇਰੀਆ ਹੈਗਾ, 70, 80, 90 or 100 ਪਲੱਸ ਦੀ ਉਮਰ ਹੈਗੀ ਹੈ, ਜ਼ਰੂਰ ਉਹਨਾਂ ਦੀ ਕਵਰੇਜ ਕਰਵਾਈ ਜਾ ਸਕਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕੀਤੀ ਜਾ ਸਕਦੀ ਹੈ ਜੀ। ਕੋਈ ਵੀ ਵਿਜ਼ਿਟਰ ਇੰਸ਼ੋਰੈਂਸ, ਸੁਪਰਵਿਜ਼ਰ ਇੰਸ਼ੋਰੈਂਸ ਅਪਲਾਈਡ ਸਟੇਟਸ 'ਤੇ ਹੈਗੇ ਹੋ, ਹਜੇ ਹੈਲਥ ਕਾਰਡ ਵੈਲਿਡ ਨਹੀਂ ਹੋਇਆ ਹੈਗਾ, ਤਾਂ ਜ਼ਰੂਰ ਕਾਲ ਕਰ ਸਕਦੇ ਹੋ ਜੀ 416-5095-09-416-5095-09।
1: ਬਿਲਕੁਲ ਜੀ, ਮੋਨਾ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 416-5095-09, ਤੇ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈਗੀ ਆ। ਔਰ ਬਿਲਕੁਲ ਜੀ, ਨਾਲ ਦੀ ਨਾਲ ਇੱਕ ਵਾਰੀ ਫਿਰ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਨੋਬਲ ਫਰੈਸ਼ ਫੂਡ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਜਿੱਥੇ ਕਿ ਸਸਤੀ ਗਰੋਸਰੀ ਤੁਹਾਨੂੰ ਬਹੁਤ ਘੱਟ ਕੀਮਤਾਂ ਤੇ ਮਿਲ ਸਕਦੀ ਆ। ਇਸ ਟਾਈਮ ਦੋ ਲੋਕੇਸ਼ਨ ਤੋਂ ਤੁਹਾਨੂੰ ਜਿਹੜਾ ਜੀ ਸਰਵ ਕਰ ਰਹੇ ਆ, ਪਹਿਲੀ ਹੈਗੀ ਹੈ 20 ਗਿਲਿਗਮ ਡਰਾਈਵ ਤੇ ਦੂਜੀ ਹੈ 2945 ਸੈਂਡਲਵੁੱਡ ਪਾਰਕਵੇ। ਇਸ ਤੇ ਜੇ ਸਾਡੇ ਕਿਸੇ ਭੈਣ ਭਰਾ ਨੇ ਹੋਲਸੇਲ ਰਿਲੇਟਡ ਕੋਈ ਵੀ ਇਨਕੁਆਇਰੀ ਕਰਨੀ ਆ ਤੇ ਗੱਲਬਾਤ ਇਹਨਾਂ ਨਾਲ ਕਰ ਸਕਦੇ ਹਾਂ 6474450-50। ਔਰ ਬਿਲਕੁਲ ਜੀ, ਜਾਣਕਾਰੀ ਸਾਡੇ ਇੱਕ ਲਿਸਨਰ ਦਾ ਹੁਣੀ ਕਾਲ ਆਈ ਸੀਗੀ ਜੀ ਰੂਪ ਜੀ ਦਾ, ਸੋ ਬਿਲਕੁਲ ਵਟਸਐਪ ਕਾਲ ਜੀ ਅਸੀਂ ਕਈ ਵਾਰੀ ਨਹੀਂ ਵੀ ਪਿੱਕ ਕਰ ਪਾਉਂਦੇ ਹੁੰਦੇ, ਸੋ ਤੁਸੀਂ ਬਿਲਕੁਲ ਸਾਨੂੰ ਜਿਹੜਾ ਹੈ ਜੀ ਲੈਂਡਲਾਈਨ ਤੇ ਕਾਲ ਕਰ ਸਕਦੇ ਸਟੂਡੀਓ ਦੇ ਵਿੱਚ ਸੇਮ ਨੰਬਰ ਤੇ 9057990999। ਤੇ ਔਰ ਜਾਣਕਾਰੀ ਅਸੀਂ ਜਿਹੜਾ ਜੀ ਇਹ ਵੀ ਦੇ ਦਈਏ ਕਿ ਵੈਦਰ ਜਿਹੜਾ ਜੀ ਇਸ ਟਾਈਮ ਯੈਲੋ ਅਲਰਟ ਦੇ ਵਿੱਚ ਜਿਹੜਾ ਜੀ ਯੈਲੋ ਵਾਰਨਿੰਗ ਚੱਲ ਰਿਹਾ ਹੀਟ ਦੀ, ਸੋ ਬਿਲਕੁਲ ਜੀ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ, ਹਾਈਡਰੇਟ ਰਹੋ ਅਤੇ ਨਾਲ ਦੀ ਨਾਲ ਆਪਣੀ ਸਿਹਤ ਦਾ ਵੀ ਪੂਰਾ ਪੂਰਾ ਜਿਹੜਾ ਜੀ ਧਿਆਨ ਤੁਸੀਂ ਸਾਰਿਆਂ ਨੇ ਰੱਖਣਾ ਆ। ਔਰ ਬਿਲਕੁਲ ਜੀ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ, ਸਾਡੇ ਕੋਲ ਬਹੁਤ ਸਾਰੀ ਜਿਹੜੇ ਜੀ ਪਲਾਜ਼ੇ ਦੇ ਵਿੱਚ ਯੂਨਿਟਸ ਇਸ ਟਾਈਮ ਅਵੇਲੇਬਲ ਹੈਗੀਆਂ, ਬਹੁਤ ਜਿਹੜਾ ਜੀ ਐਕਸਕਲੂਸਿਵ ਇਹ ਡੀਲ ਹੈਗੀ ਆ, ਸੋ ਗੱਲਬਾਤ ਕਰ ਸਕਦੇ ਹਾਂ 416-881-7070 ਤੇ।
3: ਜੀ ਬਿਲਕੁਲ, ਔਰ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਵੀ ਕੁਝ ਆਫਿਸ ਕਿਰਾਏ ਦੇ ਲਈ ਖਾਲੀ ਆ, ਔਰ ਜੇਕਰ ਤੁਸੀਂ ਕੋਈ ਆਫਿਸ ਲੱਭ ਰਹੇ ਹੋ ਜਾਂ ਤੁਸੀਂ ਕੋਈ ਸ਼ਾਪ ਲੱਭ ਰਹੇ ਹੋ ਕਿਸੇ ਬਿਜ਼ਨਸ ਵਾਸਤੇ, ਤਾਂ ਵੀ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ 416-881-7070। ਨਾਲ ਦੀ ਨਾਲ ਮਿਸਾਗਾ ਦੇ ਵਿੱਚ ਵੀ ਜੇਕਰ ਤੁਸੀਂ ਲੱਭ ਰਹੇ ਹੋ ਕਿਸੇ ਬਿਜ਼ਨਸ ਖੋਲਣ ਦੇ ਵਾਸਤੇ ਕੋਈ ਆਪਣਾ ਯੂਨਿਟ, ਤੇ ਉਹ ਵੀ ਬਿਲਕੁਲ ਹਾਈਵੇ 403 ਦੇ ਬਿਲਕੁਲ ਨਜ਼ਦੀਕ ਹੈ, ਤੁਹਾਨੂੰ ਮਿਲ ਜਾਵੇਗਾ। ਨੰਬਰ ਇੱਕੋ ਹੀ ਆ 416-881-7070। ਔਰ ਜਿਹੜੇ ਕਿ 2 ਸਾਲ ਬਾਅਦ ਜਿਹੜਾ ਪਲਾਜ਼ਾ ਬਣਨਾ ਬ੍ਰਮਟਨ ਦੇ ਵਿੱਚ, ਉਹਦੀ ਵੀ ਇਨਫੋਰਮੇਸ਼ਨ ਤੁਹਾਨੂੰ ਦੇ ਦਈਏ ਕਿ ਉਹ ਤੁਸੀਂ ਹੁਣ ਤੋਂ ਹੀ ਹੋਲਡ ਕਰਵਾਉਣਾ, ਥੋੜੇ ਜਿਹੇ ਪੈਸੇ ਦੇ ਕੇ ਹੋਲਡ ਕਰਵਾ ਸਕਦੇ ਹੋ, ਤੇ 2 ਸਾਲ ਦੇ ਵਿੱਚ ਇਹ ਰੈਡੀ ਹੋਣਾ, ਤਦ ਤੱਕ ਕੀਮਤਾਂ ਵੀ ਉੱਪਰ ਚਲੇ ਜਾਣੀਆਂ, ਤੇ ਤੁਹਾਡੇ ਕੋਲ ਮੌਕਾ ਵੀ ਹੈ ਕਿ ਤੁਸੀਂ ਜਿਹੜਾ ਵੀ ਬਿਜ਼ਨਸ ਖੋਲਣਾ ਚਾਹੋ ਉਹ ਤੁਹਾਡੇ ਲਈ ਐਕਸਕਲੂਸਿਵ ਉੱਥੇ ਹੋ ਸਕਦਾ। ਨੰਬਰ ਹੈ 416-881-7070, 416-881-7070 ਤੇ ਤੁਸੀਂ ਗੱਲਬਾਤ ਕਰ ਲੈਣੀ ਹੈ ਜੀ। ਸੋ ਮੋਨਾ ਜੀ, ਮੇਰਾ ਇੱਕ ਸਵਾਲ ਆਇਆ ਵੈਸੇ ਕਿ ਕਿੰਨੇ ਕੁ ਪਰਸੈਂਟ ਜਿਹੜੇ ਲੋਕ ਨੇ ਉਹ ਬਹੁਤ ਚਿੰਤਤ ਹੁੰਦੇ ਆ ਇੰਸ਼ੋਰੈਂਸ ਨੂੰ ਲੈ ਕੇ?
2: ਇਸ ਟਾਈਮ ਤੇ ਡਿਪੈਂਡ ਕਰਦਾ ਹੈ
3: ਕਿੰਨੇ ਕੁ ਇਗਨੋਰ ਕਰਦੇ ਆ।
2: ਮੈਂ ਕਹੂੰਗੀ ਕਿ ਵੈਸੇ ਤਾਂ 60-40 ਹੈਗਾ ਇਸ ਟਾਈਮ ਤੇ ਜੇ ਦੇਖਿਆ ਜਾਵੇ, ਕਿਉਂਕਿ ਜੇ ਰਫਲੀ ਜੇ ਮੈਂ ਦੇਖਾਂ ਕਿ ਇਸ ਟਾਈਮ ਤੇ ਜਿੰਨਾ ਵੀ ਪਰਸਨਸ ਨਾਲ ਗੱਲ ਕਰਦੇ ਆ, ਕਿਉਂਕਿ ਪਹਿਲਾਂ ਕੀ ਹੁੰਦਾ ਸੀ ਜਦੋਂ ਕੰਮ ਸ਼ੁਰੂ ਕੀਤਾ ਸੀ 2008-09 ਦੀ ਗੱਲ ਕਰਾਂ, ਤਾਂ ਉਸ ਟਾਈਮ ਤੇ ਤਾਂ ਅਵੇਅਰਨੈਸ ਬਹੁਤ ਘੱਟ ਸੀ ਆਪਣੀ ਕਮਿਊਨਿਟੀ ਦੇ ਵਿੱਚ ਸਪੈਸ਼ਲੀ। ਹੁਣ ਇਸ ਟਾਈਮ ਤੇ ਅਸੀਂ ਜਦੋਂ ਕਹਿ ਲਓ ਕਿ ਆਪਣੀ ਕਮਿਊਨਿਟੀ ਨੂੰ ਵੀ ਰੀਚ ਆਊਟ ਕਰਦੇ ਆ, ਦੂਜੀਆਂ ਕਮਿਊਨਿਟੀਜ਼ ਨਾਲ ਵੀ ਗੱਲ ਕਰਦੇ ਆ, ਤਾਂ ਉੱਥੇ ਮੈਂ ਦੇਖਿਆ ਕਿ ਕਾਫੀ ਅਵੇਅਰਨੈਸ ਹੈਗੀ ਆ ਇਸ ਟਾਈਮ ਤੇ, ਕਿਉਂਕਿ ਪਰਸਨ ਨੂੰ ਪਤਾ ਹੈਗਾ ਕਿ ਜੇ ਕੱਲ ਨੂੰ ਕੋਈ ਏਦਾਂ ਦੀ ਕੰਡੀਸ਼ਨ ਆਉਂਦੀ ਹੈ ਤਾਂ ਫੈਮਿਲੀ ਨੇ ਕਿੱਦਾਂ ਸਰਵਾਈਵ ਕਰਨਾ। ਓਬਵੀਅਸਲੀ ਇਸ ਟਾਈਮ ਤੇ ਅਸੀਂ ਕਈ ਵਾਰ ਕੀ ਹੁੰਦਾ ਹੈਗਾ ਕਿ ਮੋਸਟ ਆਫ ਦਾ ਟਾਈਮ ਜਿਹੜੀ ਮੈਂ 40% ਵਾਲਿਆਂ ਦੀ ਗੱਲ ਕਰਦੀ ਹਾਂ ਕਿ ਕਾਫੀ ਵਾਰ ਇਹ ਹੁੰਦਾ ਹੈ ਕਿ ਅਸੀਂ ਸੇਵਿੰਗਸ ਵੱਲ ਧਿਆਨ ਰੱਖਦੇ ਹਾਂ ਕਿ ਹਾਂਜੀ ਅਸੀਂ ਕੰਮ ਕਰ ਲਏ ਤਾਂ ਪੈਸੇ ਇੰਨੇ ਖਰਚੇ ਪੂਰੇ ਕਰ ਲਏ, ਉਸ ਤੋਂ ਬਾਅਦ ਇੰਨੀਆਂ ਅਸੀਂ ਸੇਵਿੰਗਸ ਕਰ ਲਈਆਂ, ਪਰ ਉਹਨਾਂ ਨੂੰ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਜੋ ਵੀ ਅਮਾਊਂਟ ਉਹ ਸੇਵ ਕਰ ਰਹੇ ਨੇ, ਕੱਲ ਨੂੰ ਜੇ ਕੋਈ ਵੀ ਪ੍ਰੋਬਲਮ ਕੁਛ ਵੀ ਮਿਸਅਪ ਹੁੰਦਾ, ਚਾਹੇ ਉਹ ਕਹਿ ਲਓ ਕਿ ਅਸੀਂ ਰੱਬ ਨਾ ਕਰੇ ਕੋਈ ਐਕਸੀਡੈਂਟਲ ਜਾਂ ਨੈਚੁਰਲ ਡੈਥ ਦੀ ਗੱਲ ਕਰੀਏ ਜਾਂ ਕੋਈ ਕ੍ਰਿਟੀਕਲ ਇਲਨੈਸ ਦੀ ਗੱਲ ਕਰੀਏ ਜਾਂ ਡਿਸੇਬਿਲਟੀ ਇੰਸ਼ੋਰੈਂਸ ਡਿਸੇਬਿਲਟੀ ਦੀ ਗੱਲ ਕਰੀਏ, ਕੋਈ ਵੀ ਏਦਾਂ ਦੀ ਜੇ ਕੰਡੀਸ਼ਨ ਆਉਂਦੀ ਹੈ ਤਾਂ ਉਹਨਾਂ ਦੀਆਂ ਸੇਵਿੰਗਸ ਉਹਨਾਂ ਨੂੰ ਜ਼ਰੂਰ ਇਹ ਕੈਲਕੂਲੇਸ਼ਨ ਕਰ ਲੈਣੀ ਚਾਹੀਦੀ ਹੈ ਕਿ ਇਹ ਸੇਵਿੰਗਸ ਕਿੰਨੀ ਕੁ ਦੇਰ ਚੱਲਣਗੀਆਂ, ਮਹੀਨਾ, 2 ਮਹੀਨਾ, 6 ਮਹੀਨੇ ਜਾਂ ਸਾਲ। ਸੋ ਇੱਕ ਨਾ ਇੱਕ ਦਿਨ ਉਹ ਸੇਵਿੰਗਸ ਖਤਮ ਹੋ ਜਾਣੀ ਹੈ। ਇੰਸਟੈਡ ਆਫ ਦੈਟ ਜੇ ਤੁਸੀਂ ਸੇਵਿੰਗਸ ਦੇ ਵਿੱਚ ਲੈ ਲਓ, ਇੱਕ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਅਸੀਂ $200 ਸੇਵ ਕਰ ਰਹੇ ਹੈਗੇ ਹਾਂ, ਤਾਂ $200 ਦੇ ਵਿੱਚੋਂ ਜੇ ਅਸੀਂ $50 ਇਸ ਟਾਈਮ ਤੇ ਇੰਸ਼ੋਰੈਂਸ ਦੇ ਵਿੱਚ ਪਾ ਦਈਏ ਤੇ $150 ਸੇਵ ਕਰ ਲਈਏ, ਤਾਂ ਉਹਦੇ ਵਿੱਚ ਕੀ ਹੈਗਾ ਸੇਵਿੰਗਸ ਵੀ ਹੋ ਗਈਆਂ, ਤੇ $50 ਦੇ ਨਾਲ ਤੁਹਾਡੀ ਲਾਈਫ ਸੇਵਿੰਗਸ ਵੀ ਹੋ ਗਈਆਂ, ਤੇ $50 ਦੇ ਨਾਲ ਤੁਹਾਡੀ ਲਾਈਫ ਇੰਸ਼ੋਰੈਂਸ ਦੇ ਕ੍ਰਿਟੀਕਲ ਇਲਨੈਸ ਨੂੰ ਵੀ ਕਵਰ ਹੋ ਗਿਆ ਕਿ ਜੇ ਕੱਲ ਨੂੰ ਕੋਈ ਰੱਬ ਨਾ ਕਰੇ ਕਿ ਪਰਸਨ ਦੀ ਡੈਥ ਹੁੰਦੀ ਹੈ ਤਾਂ ਵੀ ਉਹਨਾਂ ਦੇ ਕੋਲ ਕਵਰੇਜ ਹੈਗੀ ਹੈ, ਜੇ ਕੱਲ ਨੂੰ ਕੋਈ ਕ੍ਰਿਟੀਕਲ ਇਲਨੈਸ ਹੋਈ ਤਾਂ ਵੀ ਉਹਨਾਂ ਦੇ ਕੋਲ ਕਵਰੇਜ ਹੈ, ਤਾਂ ਉਸ ਕੇਸ ਦੇ ਵਿੱਚ ਇੱਕ ਤਾਂ ਇੰਸ਼ੋਰੈਂਸ ਪ੍ਰੋਟੈਕਸ਼ਨ ਵੀ ਹੋ ਗਈ, ਨਾਲ ਦੀ ਨਾਲ ਸੇਵਿੰਗਸ ਵੀ ਹੋ ਗਈਆਂ। ਤੇ ਕਿ ਕੱਲ ਨੂੰ ਜੇ ਕੋਈ ਏਦਾਂ ਦਾ ਮਿਸਅਪ ਹੁੰਦਾ ਹੈ ਤਾਂ ਉਸ ਟਾਈਮ ਤੇ ਉਹਨਾਂ ਨੂੰ ਐਟਲੀਸਟ ਆਪਣੀਆਂ ਸੇਵਿੰਗਸ ਸਕ੍ਰੈਚ ਆਊਟ ਨਹੀਂ ਕਰਨੀਆਂ ਪੈਣੀਆਂ। ਸੋ ਇਹ ਚੀਜ਼ਾਂ ਬਹੁਤ ਧਿਆਨ ਰੱਖਣ ਵਾਲੀਆਂ ਨੇ ਕਿ ਅਸੀਂ ਇੱਕ ਪਾਸੇ ਨਾ ਹੀ ਚੱਲੀ ਜਾਈਏ ਕਿ ਅਸੀਂ ਸਾਰੇ ਦੇ ਸਾਰੀ ਅਮਾਊਂਟ, ਇਹ ਵੀ ਨਾ ਹੋਵੇ ਕਿ ਸਾਰੀ ਦੀ ਸਾਰੀ ਅਮਾਊਂਟ ਅਸੀਂ ਇੰਸ਼ੋਰੈਂਸ ਵਾਲੀ ਪੇ ਆਊਟ ਕਰ ਰਹੇ ਹੋਈਏ ਸੇਵਿੰਗਸ ਨਾ ਕੀਤੇ ਹਾਂ, ਜਾਂ ਫਿਰ ਅਸੀਂ ਸਾਰੀ ਅਮਾਊਂਟ ਸੇਵਿੰਗਸ ਵਾਲੀ ਪਾ ਰਹੇ ਹੈਗੇ ਇੰਸ਼ੋਰੈਂਸ ਬਿਲਕੁਲ ਨਹੀਂ ਕੀਤੀ। ਸੋ ਦੋਨੋਂ ਪਾਸੇ ਹੀ ਤੁਹਾਨੂੰ ਬੈਲੈਂਸ ਕਰਕੇ ਰੱਖਣਾ ਪੈਣਾ ਹੈ। ਜਿੱਦਾਂ ਕਹਿੰਦੇ ਕਿ ਇੱਕ ਬਾਸਕਿਟ ਦੇ ਵਿੱਚ ਸਾਰੇ ਐਗਸ ਨਹੀਂ ਰੱਖਣੇ ਚਾਹੀਦੇ, ਡਾਇਵਰਸੀਫਾਈ ਕਰਕੇ ਰੱਖੋ, ਚਾਹੇ ਉਹ ਸੇਵਿੰਗਸ ਹੈ, ਪ੍ਰੋਟੈਕਸ਼ਨ ਹੈ, ਚਾਹੇ ਇਨਵੈਸਟਮੈਂਟ ਹੈ, ਹਰ ਪਾਸੇ ਡਾਇਵਰਸੀਫਿਕੇਸ਼ਨ ਜ਼ਰੂਰੀ ਹੈਗੀ ਹੈ।
3: ਸੋ ਮੋਨਾ ਜੀ ਨਾਲ ਗੱਲਬਾਤ ਕਰਨ ਲਈ ਜੀ ਬੜਾ ਈਜ਼ੀ ਨੰਬਰ ਹੈ, ਉਹ ਵੀ ਦੱਸ ਦਿਓ।
2: ਹਾਂਜੀ ਜ਼ਰੂਰ, 416-509-1509-416-509-1509। ਈਵਨ ਕਿ ਤੁਸੀਂ ਸਾਡੇ ਆਫਿਸ ਆ ਕੇ ਵੀ ਸਾਨੂੰ ਮਿਲ ਸਕਦੇ ਹੋ, ਕੋਈ ਵੀ ਇੰਸ਼ੋਰੈਂਸ ਰਿਲੇਟਿਡ ਗੱਲ ਕਰਨਾ ਚਾਹੁੰਦੇ ਹੋ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਪਰਸਨਲ ਮੋਰਗੇਜ ਇੰਸ਼ੋਰੈਂਸ ਬਾਰੇ, ਜਾਂ ਬੱਚਿਆਂ ਦੀ ਆਰ ਈ ਐਸ ਪੀ, ਜਾਂ ਤੁਸੀਂ ਆਪਣੀ ਇਨਵੈਸਟਮੈਂਟ ਐਫ ਐਚ ਐਸ ਏ ਹੋ ਗਿਆ, ਟੀ ਐਫ ਐਸ ਏ, ਆਰ ਆਰ ਐਸ ਪੀ, ਕਈ ਵਾਰ ਹੁੰਦਾ ਕਿ ਇਨਵੈਸਟਮੈਂਟਸ ਤੁਸੀਂ ਓਪਨ ਕੀਤੀਆਂ ਹੋਈਆਂ ਕਿਸੇ ਵੀ ਇੰਸਟੀਟਿਊਸ਼ਨ ਦੇ ਵਿੱਚ ਜਾਂ ਬੈਂਕ ਦੇ ਵਿੱਚ, ਉੱਥੇ ਕਈ ਵਾਰ ਆਪਾਂ ਨੂੰ ਪਤਾ ਨਹੀਂ ਚੱਲਦਾ ਕਿ ਗਰੋਥ ਹੋ ਰਹੀ ਹੈ ਕਿਵੇਂ, ਉਸ ਦੇ ਵਿੱਚ ਆਪਾਂ ਨੂੰ ਕਿੰਨੀ ਕੁ ਰਿਟਰਨ ਆ ਰਹੀ ਹੈ। ਸੋ ਉਹ ਸਾਰੀਆਂ ਚੀਜ਼ਾਂ ਵੀ ਤੁਸੀਂ ਰਿਵਿਊ ਕਰਨਾ ਚਾਹੁੰਦੇ ਹੋ ਤਾਂ ਫਿਰ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ ਸੀ, 110 ਇਨ ਬ੍ਰੈਂਪਟਨ। ਇੰਸ਼ੋਰੈਂਸ ਫੋਰ ਯੂ ਦੇ ਆਫਿਸ ਦੇ ਵਿੱਚ ਸਾਨੂੰ ਮਿਲ ਸਕਦੇ ਹੋ, ਜਾਂ ਫਿਰ ਤੁਸੀਂ ਸਾਡੀ ਟੀਮ ਨੂੰ ਜੁਆਇਨ ਕਰਨਾ ਹੋਵੇ, ਸਾਡੇ ਟੀਮ ਮੈਂਬਰ ਬਣਨਾ ਚਾਹੁੰਦੇ ਹੋ ਇੰਸ਼ੋਰੈਂਸ ਫੋਰ ਯੂ ਦੀ ਟੀਮ ਦੇ, ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ ਜੀ, 416-509-1509। ਥੈਂਕ ਯੂ ਸੋ ਮਚ ਜੀ।

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵੀਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 9054585956, 9054589956।
3: यारों के साथ टशन या फैमिली के साथ करना हो जशन, ढाबा ऑन द फॉल्स आए, टेस्ट का वादा और चॉइस भी ज्यादा।
4: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नाइग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नाइग्रा फॉल्स, कॉल 9053580864,
3: 9053580864, Dhaba on the Falls.
5: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji 647-822-9607, 647-822-9607.
6: ਜੀ ਦੋਸਤੋ, ਇੱਕ ਵਾਰੀ ਫਿਰ ਵੈਲਕਮ ਹੈ। ਔਰ ਤਕਰੀਬਨ ਥੋੜ੍ਹਾ ਜਿਹਾ ਸਮਾਂ ਰਹਿੰਦਾ, ਹੋਰ ਤੁਹਾਡੇ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਅਸੀਂ ਸਮੋਸਾ ਸਵੀਟ ਫੈਕਟਰੀ, ਵੁੱਡਬਾਈਨ ਬੈਂਕਟ ਹਾਲ, ਡ੍ਰੀਮ ਕਨਵੈਨਸ਼ਨ ਸੈਂਟਰ, ਮੋਨਾ ਮਹਿੰਗੀ ਜੀ

0: ਜਿਹੜੀ ਕਿ ਸਾਨੂੰ 22 ਲੱਖ ਦੀ ਇਹ ਬਿਲਡਿੰਗ ਹੈ, 1 ਏਕੜ ਲੈਂਡ ਦੇ ਵਿੱਚ ਹੈ, ਖੁੱਲੀ ਡੁੱਲੀ ਪਾਰਕਿੰਗ ਤੇ 13,000 ਸਕੁਅਰ ਫੀਟ ਦੀ ਇਹ ਬਿਲਡਿੰਗ ਹੈ ਔਰ 13,000 ਹੀ ਰੈਂਟ ਇਸ ਦੇ ਵਿੱਚੋਂ ਆ ਰਿਹਾ ਹੈਗਾ। ਔਰ ਜਾਂ ਫਿਰ ਤੁਸੀਂ ਕੋਈ ਆਫਿਸ ਲੱਭ ਰਹੇ ਹੋ ਕਿਰਾਏ ਦੇ ਲਈ ਤੇ ਜਾਂ ਫਿਰ ਤੁਸੀਂ ਯੂਨਿਟ ਬੁੱਕ ਕਰਾਉਣਾ ਚਾਹੁੰਦੇ ਹੋ ਨੈਕਸਟ ਅਗਲੇ ਸਾਲ ਆਉਣ ਵਾਲੇ 2 ਸਾਲਾਂ ਜਿਹੜਾ ਪਲਾਜ਼ਾ ਬਣਨਾ ਉੱਥੇ ਬ੍ਰੈਂਪਟਨ 'ਚ, ਨੰਬਰ ਹੈ 416-881-7070, 416-881-7070 ਤੇ ਜਿਹੜੀ ਹੈਗੀ ਆ ਤੁਸੀਂ ਗੱਲ ਕਰ ਲੈਣੀ
1: ਜੀ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਮੋਨਾ ਮਹਿੰਗੀ ਜੀ ਦੇ ਸਿਗਨਾ ਵੀ ਪੇਸ਼ ਕੀਤਾ ਸੀ, ਜਿੱਥੇ ਕਿ ਉਹ ਅੱਜ ਦੀ ਜਿਹੜੀ ਜੀ ਕਾਫੀ ਜਾਣਕਾਰੀ ਦੇ ਕੇ ਗਏ। ਨਾਲ ਦੀ ਨਾਲ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ, ਉਹਨਾਂ ਦਾ ਵੀ ਜਿਹੜਾ ਜੀ ਮੈਸੇਜ ਦੇ ਦਈਏ। ਉਹਨਾਂ ਦਾ ਕਰੀਅਰ ਫੇਅਰ ਜਿਹੜਾ ਜੀ 2026 ਦੇ ਜਿਹੜਾ ਹੋਣ ਜਾ ਰਿਹਾ ਜੁਲਾਈ 22 ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਜੀ ਹੋਣਾ ਮਿਸੀਸਾਗਾ ਵਾਲੇ ਇਹਨਾਂ ਦੇ ਕੈਂਪਸ ਦੇ ਵਿੱਚ। ਸੋ ਤੁਸੀਂ ਜਿਹੜਾ ਹੈ ਜੀ ਤੁਸੀਂ ਇੰਟਰਵਿਊ ਦੇਣਾ ਚਾਹੁੰਦੇ ਹਾਂ, ਤੁਸੀਂ ਆਪਣੇ ਆਪ ਨੂੰ ਜਿਹੜਾ ਜੀ ਇਸ ਫੀਲਡ ਦੇ ਵਿੱਚ ਹਾਇਰ ਕਰਾਉਣਾ ਚਾਹੁੰਦੇ, ਜੇ ਤੁਹਾਡੇ ਕੋਲ ਆਲਰੇਡੀ ਕੋਰਸਿਸ ਤੁਸੀਂ ਕੀਤੇ ਹੋਏ ਆ PSW ਦੇ ਜਾਂ ਮੈਡੀਕਲ ਆਫਿਸ ਅਸਿਸਟੈਂਟ ਦੇ ਜਾਂ ਕੋਈ ਅਕਾਊਂਟਿੰਗ ਦੇ, ਟੈਕਸ ਐਂਡ ਪੇਰੋਲ ਦੇ, ਸੋ ਬਿਲਕੁਲ ਜੀ ਇਹਨਾਂ ਦਾ ਕਰੀਅਰ ਫੇਅਰ ਤੁਸੀਂ ਜਿਹੜਾ ਜੀ ਜੁਲਾਈ 22 ਨੂੰ ਅਟੈਂਡ ਕਰ ਸਕਦੇ ਹਾਂ 6474991009 ਤੇ। ਔਰ ਬਿਲਕੁਲ ਜੀ ਅੱਜ ਦਾ ਪ੍ਰੋਗਰਾਮ ਜਿਹੜੇ ਇੰਸ਼ੋਰੈਂਸ ਦੇ ਸਿਗਨਾ ਵੀ ਪੇਸ਼ ਕੀਤਾ ਸੀ, ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ, ਘਰਾਂ ਦੀ ਇੰਸ਼ੋਰੈਂਸ ਕਰਾਉਣੀ, ਕੋਈ ਕਮਰਸ਼ੀਅਲ ਇੰਸ਼ੋਰੈਂਸ ਜਾਂ ਇਵੈਂਟ ਇੰਸ਼ੋਰੈਂਸ ਤੇ ਗੱਲਬਾਤ ਤੁਸੀਂ JD ਇੰਸ਼ੋਰੈਂਸ ਨਾਲ ਕਰ ਸਕਦੇ ਹਾਂ। ਔਰ ਜੇ ਤੁਸੀਂ ਇਹਨਾਂ ਦੀ ਟੀਮ ਜੁਆਇਨ ਕਰਨਾ ਚਾਹੁੰਦੇ, ਤੁਹਾਡੇ ਕੋਲ ਰੀਬੋ ਦਾ ਲਾਇਸੈਂਸ ਹੈਗਾ ਆ ਤੇ ਗੱਲਬਾਤ ਹੋ ਸਕਦੀ ਹੈ 416-902-0706 ਤੇ।
0: ਦਿਓ ਜੀ ਇੱਥੇ ਇਜਾਜ਼ਤ, ਕੋਈ ਵੀ ਸਾਡੇ ਲਈ ਗੱਲਬਾਤ ਤੁਸੀਂ ਸੋਚੀ ਹੋਵੇ, ਹਾਂ ਜਾਂ ਪ੍ਰੋਗਰਾਮ ਕਿਵੇਂ ਦਾ ਲੱਗਿਆ, ਠੀਕ ਲੱਗਿਆ ਨਹੀਂ ਲੱਗਿਆ, ਜਾਂ ਕੋਈ ਬਿਜ਼ਨਸ ਹੈ ਉਸਨੂੰ ਤੁਸੀਂ ਪ੍ਰਮੋਟ ਕਰਨਾ ਚਾਹੁੰਦੇ ਹੋ, ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ, ਤਾਂ ਇੱਕੋ ਇੱਕ ਨੰਬਰ ਹੈ 905-799-0999, 905-799-0999।

0: ca.
1: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ
2: ਤੈਨੂੰ ਇੱਧਰ ਤੇ, ਯਕੀਨ ਨਹੀਂ ਹੁੰਦਾ।
3: ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਆਇਲ ਹੀਟਿੰਗ ਹੈ।
1: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਆਇਲ ਹੀਟਿੰਗ ਹੈ ਤੇ ਉਹ ਆਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ। ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
2: ਤੈਨੂੰ ਇਹ ਸਭ ਕਿਵੇਂ ਪਤਾ?
1: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
2: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
1: saveonenergy.ca/eap.
0: The opinions expressed in the following program are those of the host and their guests and do not reflect the views and opinions of the management and staff of CHLO AM 530.

ਜਵਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ। ਮਾਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ। ਨਿਊਜ਼, ਵਿਊਜ਼, ਗੀਤ, ਸੰਗੀਤ, ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ।

0: ਬ੍ਰਾਂਡ ਅਵਨੇਜ਼ਰ ਦੇ ਇੰਟਰਸੈਕਸ਼ਨ ਤੇ ਗੁਰਦੁਆਰੇ ਵਾਲੇ ਪਲਾਜ਼ਾ ਦੇ ਵਿੱਚ ਸਿਲਵਰ ਹਟ 647-339-3521 ਸਿਲਵਰ ਹਟ
1: ਵਿੱਚ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੀ ਟਿਕਟਾਂ ਦੋ ਲੈ ਲਈ ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 9056781200
2: ਉਹ ਅੱਜ ਤਾਂ ਕਮਾਲ ਹੀ ਹੋ ਗਈ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨ ਇੱਕ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ
3: ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਵੇ ਡਰਾਈਵ ਨੀਅਰ ਚਕੂਜ਼ੀ 905-450-2888
4: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
5: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
4: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
5: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
5: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
7: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
5: 416-509-1509
7: ਔਰ ਵਿਜ਼ਿਟ insuranceforyou.ca
8: ਕੈਨੇਡਾ ਦੇ ਸਟੱਡੀ ਵੀਜ਼ਾ ਐਕਸਪ੍ਰੈਸ ਐਂਟਰੀ ਕੈਨੇਡੀਅਨ ਐਕਸਪ੍ਰੈਸ ਐਂਟਰੀ ਸਪਾਊਸਲ ਫਾਈਲ ਪੇਰੈਂਟਸ PR ਸੁਪਰ ਵੀਜ਼ਾ ਨੈਨੀ ਵਰਕ ਪਰਮਿਟ ਫਾਰਮਰ ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ
9: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ CIC ਇਮੀਗ੍ਰੇਸ਼ਨ ਹੁਣੇ ਹੀ ਕਾਲ ਕਰੋ 416-456-6161
10: ਜਾਂ ਦੋਸਤੋ ਤੁਸੀਂ ਜੁੜ ਚੁੱਕੇ ਰੇਡੀਓ ਪ੍ਰੋਗਰਾਮ ਸਾਰੰਗ ਨਾਲ ਮੈਂ ਤੁਹਾਡਾ ਹੋਸਟ ਦੋਸਤ ਰਾਜਵੀਰ ਬੋਪਰਾ ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਅੱਜ ਦੇ ਪ੍ਰੋਗਰਾਮ ਦੇ ਗੱਲਾਂ ਬਾਤਾਂ ਹੋਣਗੀਆਂ ਗੀਤ ਸੰਗੀਤ ਹੋਏਗਾ ਸਵਰਨ ਸਿੰਘ ਟਾਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਣਗੇ ਅੱਜ ਸਾਡੇ ਸਟੂਡੀਓ ਦੇ ਵਿੱਚ ਖਾਸ ਮਹਿਮਾਨ ਵੀ ਪਹੁੰਚੇ ਹੋਏ ਆ ਜਗਜੀਤ ਮਾਲ ਸਾਹਿਬ ਵੀ ਆਪਣੀ ਹਾਜ਼ਰੀ ਲਗਵਾਉਣਗੇ ਮਾਲ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ
11: ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
10: ਸਤਿ ਸ਼੍ਰੀ ਅਕਾਲ ਜੀ ਤੇ ਇਧਰੋਂ ਬਲਜਿੰਦਰ ਧਾਲੀਵਾਲ ਸਾਹਿਬ ਵੀ ਪਹੁੰਚੇ ਹੋਏ ਦਲੇਲ ਸਾਹਿਬ ਤੁਹਾਨੂੰ ਵੀ ਜੀ ਨੂੰ ਵੈਲਕਮ ਜੀ ਲੈ ਲਓ ਮਾਈਕ ਨਾਲ ਹੀ
11: ਜੀ ਸਤਿ ਸ਼੍ਰੀ ਅਕਾਲ ਜੀ ਸਰੋਤਿਆਂ ਨੂੰ ਸੁਣ ਰਹੇ ਤੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ
10: ਸਤਿ ਸ਼੍ਰੀ ਅਕਾਲ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਇੱਕ ਗੀਤ ਨੇ ਉਹ ਧਾਲੀਵਾਲ ਸਾਹਿਬ ਨੇ ਮੈਨੂੰ ਦਿੱਤੇ ਆ ਕਹਿੰਦੇ ਬਾਈ ਜੀ ਆਹ ਲਾਉਣੇ ਆ ਉਹ ਗੀਤ ਉਹ ਆਪਣੇ ਆਪ ਦੇ ਵਿੱਚ ਕਮਾਲ ਆ
11: ਜੀ ਬਿਲਕੁਲ ਜੀ
10: ਹਨਾ ਜੀ ਬਿਲਕੁਲ ਤੁਸੀਂ ਸੁਣਿਆ ਉਹਨਾਂ ਦੀ ਲਾਈਨਾਂ
11: ਹੈ ਤਾਂ ਪੰਜਾਬੀ ਚ ਪੁਰਾਣਾ ਰੰਗ ਯਾਦ ਆਏਗਾ
10: ਹਾਂ ਰੰਗ ਵੀ ਪੁਰਾਣਾ ਹੋ ਜਾਂਦਾ ਪੁਰਾਣਾ ਰੰਗ ਤੁਹਾਨੂੰ ਮੈਂ ਪੁਰਾਣਾ ਮਤਲਬ ਕਹਿਣ ਤੋਂ ਕਿੰਨਾ ਕੁ ਪੁਰਾਣਾ ਰੰਗ ਯਾਦ ਆਊਗਾ ਇਹ ਧਾਲੀਵਾਲ ਸਾਹਿਬ ਕਿੰਨਾ ਕੁ ਪੁਰਾਣੇ ਗੀਤ ਹੋਣਗੇ ਜੀ 20 ਸਾਲ
11: ਇਹ ਨਹੀਂ ਜੀ 20 ਸਾਲ ਨਹੀਂ ਇਹ ਘੱਟੋ ਘੱਟ ਇਹ 35 ਸਾਲ ਪੁਰਾਣੇ ਆ
10: 35 ਸਾਲ ਜਾਣੀ 35 ਸਾਲ ਪੁਰਾਣੇ ਜਿਹੜੇ ਬੰਦੇ 35 ਸਾਲਾਂ ਦੇ ਹੈਗੇ ਆ ਉਹਨਾਂ ਨੂੰ ਤਾਂ ਹਜੇ ਕੁਛ ਨੀ ਪਤਾ ਇਹਨਾਂ ਗੀਤਾਂ ਬਾਰੇ
11: ਕੁਛ ਨਹੀਂ ਪਤਾ
10: ਜਿਹੜੇ 40-50 ਦੇ ਉਹਨਾਂ ਨੂੰ ਬਾਲਾ ਨੀ ਪਤਾ ਹੋਣਾ
11: ਨਹੀਂ ਉਹਨਾਂ ਨੂੰ ਨੀ ਬਾਲਾ ਪਤਾ
10: ਜਾਣੀ 60 ਵਾਲਿਆਂ ਨੂੰ ਮਤਲਬ ਪਤਾ ਹੈ
11: ਹਾਂ ਪਤਾ ਨਹੀਂ 50 ਵਾਲਿਆਂ
10: ਨੂੰ ਪਤਾ ਪੰਜਾਹ ਵਾਲਿਆਂ ਨੂੰ ਪਤਾ
11: ਯਾਦਾਂ ਤਾਜ਼ੀਆਂ ਹੋ ਜਾਣੀਆਂ
10: ਯਾਦਾਂ ਤਾਜ਼ੀਆਂ ਹੋ ਜਾਣੀਆਂ 50 ਸਾਲ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਕਹਿੰਦੇ ਗੀਤਾਂ ਦਾ ਪਤਾ ਹੋ ਸਕਦਾ ਵਾ ਬਸ ਤੁਸੀਂ ਜੁੜੇ ਰਹਿਣਾ ਅੱਗੇ ਚੱਲ ਕੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਾਂਗੇ ਟਹਿਣਾ ਸਾਹਿਬ ਦੀਆਂ ਖਬਰਾਂ ਨੇ ਜਿਹੜੀਆਂ ਉਹ ਲੈ ਕੇ ਉਸ ਤੋਂ ਬਾਅਦ ਫਿਰ ਮੈਂ ਥੋੜ੍ਹਾ ਜਿਹਾ ਇੱਕ ਗੀਤ ਲਾ ਲਾਂ ਉਸ ਤੋਂ ਬਾਅਦ ਆਪਾਂ ਟਹਿਣਾ ਸਾਹਿਬ ਦੇ ਨਾਲ ਗੱਲਬਾਤ ਕਰਕੇ ਖਬਰਾਂ 'ਤੇ ਝਾਤ ਪਾਉਂਦੇ ਹਾਂ ਅੱਜ ਕਾਫੀ ਖਬਰਾਂ ਨੇ ਜਿਹੜੀਆਂ ਉਹਨਾਂ ਦੇ ਨਾਲ ਆਪਾਂ ਡਿਸਕਸ ਕਰਾਂਗੇ ਅਤੇ ਫਿਰ ਤੁਹਾਨੂੰ ਇਹਨਾਂ ਗੀਤਾਂ ਦੇ ਰੂਬਰੂ ਕਰਾਂਗੇ ਜੀ ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਤੇ ਪ੍ਰੋਗਰਾਮ ਦਾ ਇਹ ਹਿੱਸਾ ਗ੍ਰੈਂਡ ਫਰਨੀਚਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਬਾਈ ਜੀ ਜੇਕਰ ਫਰਨੀਚਰ ਲੈਣਾ ਲਾਈਵ ਔਨ ਲੋਕੇਸ਼ਨ ਇਸ ਫਰਾਈਡੇ ਨੂੰ ਸਾਡਾ ਹੋਣਾ ਉੱਥੇ ਕੱਲ੍ਹ $35 ਦਾ ਬੈੱਡ ਦੇ ਕੇ ਧਮਾਲਾਂ ਪਾਤੀਆਂ ਬਾਈ ਉਹਨਾਂ ਨੇ ਕੁਈਨ ਦਾ ਬੈੱਡ $35 ਪਹਿਲੇ 10 ਬੰਦਿਆਂ ਦੇ ਤੁਸੀਂ ਬਲੀਵ ਨਹੀਂ ਕਰਨਾ ਕਹਿੰਦਾ ਫੋਨ ਨੂੰ ਬੁਖਾਰ ਚੜ੍ਹਨ ਵਾਲਾ ਹੋ ਗਿਆ ਸਾਡੇ ਸੋ ਅੱਜ ਆਉਣਗੇ ਅੱਜ ਸਪੈਸ਼ਲ ਡੀਲ ਉਹਨਾਂ ਤੋਂ ਕੋਈ ਹੋਰ ਲਵਾਂਗੇ ਅਤੇ ਗਰੰਟੀ ਇਹ ਹੈ ਵੀ ਜਿਹੜੀਆਂ ਡੀਲਾਂ ਇਹਨਾਂ ਦੇਤੀਆਂ ਇਹ ਨਹੀਂ ਵੀ ਤੁਹਾਨੂੰ ਨਾ ਮਿਲਣ ਗਰੰਟੀ ਉੱਥੇ ਮਿਲਣਗੇ 100% ਮਿਲਣਗੀਆਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵੱਲੋਂ ਪ੍ਰੋਗਰਾਮ ਦਾ ਹਿੱਸਾ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਜੇਕਰ ਤੁਸੀਂ ਡਿਸਪੋਜੇਬਲ ਲੈ ਕੇ ਆਉਣਾ ਚਾਹੁੰਦੇ ਹੋ ਘਰ ਦੇ ਵਿੱਚ ਛੋਟਾ ਜਿਹਾ ਕੋਈ ਵੱਡਾ ਫੰਕਸ਼ਨ ਆ ਗਿਆ ਡਿਸਪੋਜੇਬਲ ਚਾਹੀਦੇ ਆ ਤੁਸੀਂ ਟਿਫਨ ਦਾ ਕੰਮ ਕਰਦੇ ਹੋ ਉਹਦੇ ਲਈ ਕੰਟੇਨਰ ਚਾਹੀਦੇ ਆ ਜਾਂ ਤੁਸੀਂ ਕਲੀਨਅਪ ਦਾ ਕੰਮ ਕਰਦੇ ਹੋ ਉਹਦੇ ਲਈ ਕੈਮੀਕਲ ਚਾਹੀਦੇ ਆ ਬਾਰਬਿਕਿਊ ਕਲੀਨ ਕਰਨ ਲਈ ਬਹੁਤ ਕਮਾਲ ਦਾ ਇਹਨਾਂ ਕੋਲ ਇੱਕ ਆਇਲ ਆਇਆ ਹੋਇਆ ਸੋ ਤੁਸੀਂ ਦਾਲਾਂ ਦੀਆਂ ਵੱਡੀਆਂ ਪੈਕਿੰਗ ਲੈਣੀਆਂ ਚਾਹੁੰਦੇ ਹੋ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-748-2116 ਤੇ ਗੱਲਬਾਤ ਕਰ ਸਕਦੇ ਹੋ 416 7468211 ਤੇ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਲਓ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਤੁਸੀਂ ਇੱਕ ਗੀਤ ਨਾਲ ਜੁੜੋ, ਅਮਰਿੰਦਰ ਗਿੱਲ ਉਹਨਾਂ ਦੀ ਆਵਾਜ਼ ਦੇ ਵਿੱਚ ਅਤੇ ਜੈਸਮੀਨ ਅਖਤਰ ਉਹਨਾਂ ਦੀ ਆਵਾਜ਼ ਦੇ ਵਿੱਚ, ਰਾਜ ਰਣਜੋਤ ਉਹਨਾਂ ਦਾ ਇਹ ਗੀਤ ਹੈ। ਸੋ ਤੁਸੀਂ ਸੁਣੋ ਕੌਫੀ, ਕੌਫੀ ਤਾਂ ਵੈਸੇ ਵੀ ਟਾਈਮ ਹੋ ਗਿਆ, ਅੱਜ ਲੈ ਕੇ ਨਹੀਂ ਆਏ ਤੁਸੀਂ ਕੌਫੀ, ਤਾਲੀਆਂ ਸਾਹਿਬ ਬਾਹਲੇ ਬੰਦੇ ਜੇ ਆਪਾਂ ਕੌਫੀ ਟਾਈਮ ਦੇ ਕੋਲੋਂ ਨਿਕਲਦੇ ਹਾਂ, ਮੈਂ ਜਿਨ 80% ਬੰਦੇ ਆਪਣੇ ਪੰਜਾਬੀ ਭਰਾ
11: ਜੀ
10: ਕਿਹੜੀ ਕੌਫੀ ਆਫਰ ਕਰਦੇ ਆ?
11: ਡਬਲ ਡਬਲ,
10: ਮੈਂ ਵੀ ਡਬਲ ਡਬਲ ਹੀ ਕਹਿਣ ਲੱਗਿਆ,
12: ਡਬਲ ਡਬਲ ਆਪਣੇ ਫੇਵਰੇਟ, ਡਬਲ ਡਬਲ ਹੀ,
10: ਡਬਲ ਡਬਲ ਹੀ
12: ਪੰਜਾਬੀ ਕਮਿਊਨਿਟੀ,
11: ਡਬਲ ਡਬਲ ਹੀ।
10: ਅੱਛਾ ਹਾਂ, ਕੁੜੀਆਂ ਵੀ ਡਬਲ ਡਬਲ, ਕੁੜੀਆਂ ਮੈਨੂੰ ਲੱਗਦਾ ਫ੍ਰੈਂਚ ਵੀ ਨਹੀਂ ਲਾ,
11: ਉਹ ਫ੍ਰੈਂਚ ਵੀ ਨਹੀਂ ਲਾ ਜਾਂਦੇ,
10: ਦੋ ਨੇ ਜਦੋਂ ਨਵਾਂ ਬੰਦਾ ਆਉਂਦਾ ਪਹਿਲੀ ਮੋਬਾਈਲ ਉਹਨੂੰ ਫ੍ਰੈਂਚ ਵੀ ਨਹੀਂ ਲਾ ਬਣਾਉਂਦੇ,
11: ਹਾਂ
10: ਵੀ ਪਹਿਲੀ ਐਵੇਂ ਸੋਈ ਔਖੀ ਧਰਤੀ ਕਾ ਕਿਹੜਾ ਹੋਊਗਾ,
11: ਕਿਹੜਾ ਹੋ ਜਾਏ,
10: ਫਿਰ ਉਹ ਕਹਿੰਦੇ ਵੀ ਲੈ ਹੁਣ ਤੇਰੀ ਅੱਖ ਥੋੜੀ ਡਰਾਈਵਰ ਆਈ ਕਰ ਦਿੰਦੇ ਆ, ਕਿਹੜੀ ਕਰ ਦਿੰਦੇ ਆ,
12: ਡਬਲ ਡਬਲ ਤੇ,
10: ਹਾਂ
12: ਫਿਰ ਭਲਾ ਕਾਫੀ ਦੇ ਜਾਂਦੇ,
10: ਟ੍ਰਿਪਲ ਟ੍ਰਿਪਲ ਤੇ ਕੋਈ ਕੋਈ ਜਾਂਦਾ,
12: ਉਹ ਤੇ ਕੋਈ ਕੋਈ ਜਾਂਦਾ,
10: ਉਹ ਤੇ ਕੋਈ ਕੋਈ ਜਾਂਦਾ। ਲਓ ਕਾਫੀ ਗੀਤਾ ਤੁਹਾਡੇ ਇਹ ਸੁਣਾਉਣੇ ਆ, ਉਸ ਤੋਂ ਬਾਅਦ ਫਿਰ ਆਪਾਂ ਜੁੜਦੇ ਹਾਂ ਟਾਣਾ ਸਾਹਿਬ ਦੇ ਨਾਲ।

0: ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਟਹਿਣਾ ਸਾਹਿਬ ਦੇ ਨਾਲ ਆਪਾਂ ਖਬਰਾਂ 'ਤੇ ਝਾਤ ਪਾਵਾਂਗੇ ਅਤੇ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਮੁਸਕਾਨ ਦਿਓਲ ਹੋਣਾ ਵੱਲੋਂ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵਿਜੇ ਦੇ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਇੱਕ ਨਾਮ ਤੁਸੀਂ ਨੋਟ ਕਰਕੇ ਰੱਖੋ, ਮੁਸਕਾਨ ਦਿਓਲ 647-564-2734 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੁਪਰ ਵਿਜਾ ਜਾਂ ਫਿਰ ਕ੍ਰਿਟੀਕਲ ਇਲਨੈਸ ਕਰਵਾਉਣੀ ਚਾਹੁੰਦੇ ਹੋ ਤਾਂ 647-564-2733 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬੈਸਟ ਕੋਟ ਲੈਣ ਲਈ ਮੁਸਕਾਨ ਦਿਓਲ 647-564-2733। ਟਾਣਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ
1: ਬੜੀ ਮਿਹਰਬਾਨੀ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਟਹਿਣਾ ਸਾਹਿਬ। ਸਭ ਤੋਂ ਪਹਿਲੀ ਖਬਰ ਤੇ ਜਿਵੇਂ ਆਪਾਂ ਕੱਲ ਵੀ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕੱਲ ਨੂੰ ਇਸ ਵੇਲੇ ਤੱਕ ਅਪਡੇਟ ਕਰੋਗੇ, ਹਰੀਕੇ ਪੱਤਣ ਤੇ ਜਿਹੜੀ ਸਮੂਹਿਕ ਅਰਦਾਸ ਹੋਈ ਹੈ, ਕਿਵੇਂ ਰਿਹਾ ਮਾਹੌਲ, ਕਿਹੋ ਜਿਹਾ ਸੀ ਤੇ ਉਹਦੇ ਬਾਰੇ ਥੋੜਾ ਜਿਹਾ ਅਪਡੇਟ ਕਰ ਦਿਓ ਜੀ।
1: ਦੇਖੋ ਬਾਈ ਜੀ, ਉੱਥੇ ਬੜੀ ਵੱਡੀ ਗਿਣਤੀ ਦੇ ਵਿੱਚ ਅੱਜ ਲੋਕ ਪਹੁੰਚੇ ਆ, ਸੰਗਤ ਪਹੁੰਚੀ ਆ, ਤੇ ਅੱਜ ਇੱਥੇ ਸ਼ਾਮੀ ਲਗਭਗ 7:15 ਵਜੇ ਦੇ ਕਰੀਬ ਤੇ ਜਿੰਨੀਆਂ ਵੀ ਵਿਛੜੀਆਂ ਸ਼ਖਸੀਅਤਾਂ ਬੀਤੇ ਵੇਲੇ ਦੇ ਵਿੱਚ ਜਿਹੜੀਆਂ ਲਵਾਰ ਸਲਾਸ਼ਾਂ ਕਹਿ ਕੇ ਦਰਿਆਵਾਂ ਚ ਰੋੜੀਆਂ ਜਾਂ ਸਾੜ ਦਿੱਤੀਆਂ ਗਈਆਂ, ਉਹਨਾਂ ਦੀ ਆਤਮਕ ਸ਼ਾਂਤੀ ਦੇ ਵਾਸਤੇ ਸਮੂਹਕ ਤੌਰ ਦੇ ਉੱਤੇ ਅਰਦਾਸ ਹੋਈ ਆ, ਭਾਵੇਂ ਉਹ ਹਿੰਦੂ ਸੀ ਤੇ ਭਾਵੇਂ ਉਹ ਸਿੱਖ ਸੀ। ਕਿਉਂਕਿ ਗੱਲ ਇਹ ਜੀ ਕਿ ਬੀਤੇ ਵੇਲੇ ਦੇ ਵਿੱਚ ਹਿੰਦੂਆਂ ਦੇ ਉੱਤੇ ਵੀ ਅੱਤਿਆਚਾਰ ਹੋਇਆ, ਸਿੱਖਾਂ ਦੇ ਉੱਤੇ ਵੀ ਹੋਇਆ, ਤੇ ਕੀਤਾ ਵੀ ਆਪਣਿਆਂ ਨੇ ਹੀ ਆ, ਤੇ ਇਸ ਕਰਕੇ ਜਿਹੜੇ ਵੀ ਲੋਕਾਂ ਦੇ ਉੱਤੇ ਅੱਤਿਆਚਾਰ ਹੋਇਆ ਉਹਨਾਂ ਨੂੰ ਚੇਤੇ ਕੀਤਾ ਗਿਆ। ਜਥੇਦਾਰ ਸਾਹਿਬ ਨੇ ਗੱਲ ਕਹੀ ਆ ਕਿ ਹਰੀਕੇ ਪੱਤਣ ਨੂੰ ਸ਼ਹੀਦੀ ਪੱਤਣ ਦੇ ਤੌਰ ਤੇ ਹੁਣ ਜਾਣਿਆ ਜਾਵੇ। ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਗੱਲ ਕਹੀ ਆ ਕਿ ਇਸ ਥਾਂ ਦੇ ਉੱਤੇ ਸ਼ਹੀਦੀ ਪੱਤਣ ਮੈਮੋਰੀਅਲ ਬਣਾਈ ਜਾਵੇ, ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੇ ਕਿ ਦਰਿਆਵਾਂ ਦੇ ਵਿੱਚ ਰੋੜ ਦਿੱਤੇ ਗਏ, ਲਵਾਰਸ ਕਹਿ ਕੇ ਜਿਹੜੇ ਕਿ ਲਾਪਤਾ ਕਰ ਦਿੱਤੇ ਗਏ, ਜਿਹਨਾਂ ਦੇ ਬਾਰੇ ਅੱਜ ਵੀ ਪਰਿਵਾਰਕ ਮੈਂਬਰਾਂ ਨੂੰ ਕੁਝ ਨੀ ਪਤਾ ਵੀ ਭਾਈ ਉਹ ਗਏ ਕਿੱਧਰ, ਉਹਨਾਂ ਨੂੰ ਚੇਤੇ ਕੀਤਾ ਜਾਵੇ। ਉਹਨਾਂ ਨੇ ਕਿਹਾ ਜੀ ਕਿ ਕੁਝ ਕੁ ਲੋਕ ਵੰਡੀਆਂ ਪਾਉਣ ਦੀ ਗੱਲ ਕਰਦੇ, ਹਿੰਦੂ ਸਿੱਖ ਦੀ ਗੱਲ, ਪਰ ਜਿਵੇਂ ਵੀ ਤਸ਼ੱਦਦ ਨੂੰ ਝੱਲਿਆ ਉਹ ਸਾਡੇ ਆਪਣੇ ਆ, ਜਿਹਨਾਂ ਨੇ ਵੀ ਇਹ ਆਪਣੇ ਪਿੰਡੇ ਦੇ ਉੱਤੇ ਹੰਢਾਇਆ ਉਹਨਾਂ ਸਾਰਿਆਂ ਨੂੰ ਇੱਕ ਸਮਾਨ ਅਸੀਂ ਸਮਝ ਗਏ। ਤੇ ਉਹਨਾਂ ਨੇ ਗੱਲ ਕਹੀ ਜੀ ਕਿ ਭਾਈ ਜੋ ਕੁਝ ਬੀਤੇ ਦੇ ਵਿੱਚ ਹੋਇਆ ਉਹਨਾਂ ਲਾਸ਼ਾਂ ਦਾ ਵੇਰਵਾ ਇਕੱਤਰ ਕੀਤਾ ਜਾਵੇ, ਸ਼੍ਰੋਮਣੀ ਕਮੇਟੀ ਸਾਰਾ ਰਿਕਾਰਡ ਇਕੱਠਾ ਕਰੇ, ਤਾਂ ਜੋ ਆਉਂਦੇ ਸਮੇਂ ਦੇ ਵਿੱਚ ਨਵੀਂ ਪੀੜ੍ਹੀ ਜਿਹੜੀ ਹੋਊਗੀ ਉਹ ਸਮਝ ਸਕੇ, ਉਹ ਜਾਣ ਸਕੇ ਕਿ ਬੀਤੇ ਵੇਲੇ ਦੇ ਵਿੱਚ ਸਾਡੇ ਆਪਣਿਆਂ ਦੇ ਪਿੰਡੇ ਦੇ ਉੱਤੇ ਕੀ ਕੁਝ ਹੋਇਆ ਵਾਪਰਿਆ। ਕਿਉਂਕਿ ਲੋਕ ਪੜ੍ਹਦੇ ਨੀ, ਲੋਕ ਜਾਣਕਾਰੀ ਇਕੱਤਰ ਕਰਦੇ ਨੀ, ਇਸ ਕਰਕੇ ਉਹਨਾਂ ਨੇ ਗੱਲ ਕਹੀ ਆ। ਬੜੀਆਂ ਉਹਨਾਂ ਨੇ ਭਾਵਪੂਰਤ ਗੱਲਾਂ ਕਹੀਆਂ ਤੇ ਬਪਾਰਾ ਸਾਹਿਬ ਇੱਕ ਹੋਰ ਦਾ ਅੱਜ ਬੜਾ ਭਾਵੁਕ ਹੋ ਗਿਆ ਉਹ ਦ੍ਰਿਸ਼ ਵੇਖ ਕੇ, ਬੜੇ ਵੱਡੀ ਗਿਣਤੀ ਦੇ ਵਿੱਚ ਲੋਕ ਐਸੇ ਆਏ ਜਿਨ੍ਹਾਂ ਨੇ ਆਪਣੇ ਲਾਪਤਾ ਹੋਏ ਪਰਿਵਾਰਕ ਮੈਂਬਰਾਂ ਦੀਆਂ ਫੋਟੋਆਂ ਹੱਥਾਂ ਦੇ ਵਿੱਚ ਫੜੀਆਂ ਸੀ, ਨਾਂ ਲਿਖੇ ਸੀ ਥੱਲੇ ਲਾਪਤਾ ਲਿਖਿਆ ਸੀ, ਤੇ ਉਹਨਾਂ ਨੇ ਥੱਲੇ ਗੱਲ ਲਿਖੀ ਸੀ ਵੀ ਭਾਈ ਇਹ ਘਰੋਂ ਖੇਤ ਗਏ, ਘਰੋਂ ਪਿੰਡ ਪਿੰਡੋਂ ਬਾਹਰ ਗਏ ਜਾਂ ਸ਼ਹਿਰ ਗਏ ਜਾਂ ਆਂਢ ਗੁਆਂਢ ਚ ਗਏ, ਪੁਲਿਸ ਚੱਕ ਕੇ ਲੈ ਗਈ, ਬਾਅਦ ਦੇ ਵਿੱਚ ਕਦੇ ਵਾਪਸ ਨੀ ਕਰਕੇ ਗਈ, ਤੇ ਲਾਪਤਾ ਕਹਿ ਕੇ ਪਤਾ ਨੀ ਕਿੱਧਰ ਖਪਾ ਦਿੱਤੇ ਗਏ ਆ। ਉਹਨਾਂ ਲੋਕਾਂ ਦਾ ਦਰਦ ਅੱਜ ਸਮਝਿਆ ਜਾ ਸਕਦਾ ਸੀ ਵੀ ਉਹ ਵਿਚਾਰੇ ਆਪਦੇ ਪਿੰਡੇ ਦੇ ਉੱਤੇ ਕੀ ਕੁਝ ਚੱਲਦੇ ਹੋਣਗੇ ਜੀ।
0: ਸੱਚੀ ਗੱਲ ਆ ਜਿਹੜੀ ਤੁਸੀਂ ਕਹੀ ਆ ਕਿ ਜਿਨ੍ਹਾਂ ਦੇ ਮਾਂ ਪਿਓ ਨੂੰ, ਜਿਨ੍ਹਾਂ ਦੇ ਘਰਦਿਆਂ ਨੂੰ ਹਜੇ ਤੱਕ ਇਹੀ ਨਹੀਂ ਪਤਾ ਕਿ ਉਹ ਕਿੱਥੇ ਆ, ਹੈ ਜਾਂ ਨਹੀਂ ਹੈ, ਘਰੋਂ ਕੀ ਕੰਮ ਲਈ ਗਏ ਸੀ ਅਤੇ ਕਿੱਥੇ ਗਏ, ਉਹਨਾਂ ਦੀਆਂ ਤਸਵੀਰਾਂ ਨੂੰ ਸਾਂਭ ਕੇ ਰੱਖਣਾ ਅਤੇ ਉਹਨਾਂ ਦਾ ਅੱਜ ਉੱਥੇ ਹਰੀਕੇ ਪੱਤਣ ਪਹੁੰਚਣਾ, ਜਦੋਂ ਘਰੋਂ ਇਕੱਲਾ ਇਕੱਲਾ ਕਦਮ ਉਹ ਤਸਵੀਰ ਨੂੰ ਲੈ ਕੇ ਚੱਲੇ ਹੋਣਗੇ, ਉਹਨਾਂ ਦੇ ਦਿਲ 'ਤੇ ਕੀ ਬੀਤ ਰਿਹਾ ਹੋਊਗਾ, ਇਹ ਤਾਂ ਉਹ ਪਰਿਵਾਰ ਆ ਜਿਹੜੇ ਉਹੀ ਜਾਣਨ। ਬਸ ਗੱਲ ਤਾਂ ਇਹੀ ਹੁੰਦੀ ਹੈ ਜੀ ਕਿ ਦੁੱਖ ਆ ਜਿਹੜਾ ਉਹ ਉਹਨਾਂ ਪਰਿਵਾਰਾਂ ਤੋਂ ਵੱਧ ਕਿਸੇ ਨੂੰ ਹੋ ਨਹੀਂ ਸਕਦਾ। ਸੋ ਟਣਾ ਸਾਹਿਬ, ਤੁਸੀਂ ਜਥੇਦਾਰ ਸਾਹਿਬ ਦੀ ਗੱਲ ਕੀਤੀ ਆ ਕਿ ਜਥੇਦਾਰ ਸਾਹਿਬ ਨੇ ਅੱਜ ਅਨਾਊਂਸ ਵੀ ਕੀਤਾ ਉੱਥੇ, ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਜਥੇਦਾਰ ਸਾਹਿਬ ਨੇ ਸਾਰੇ ਮੰਤਰੀ ਇਕੱਠੇ ਕਰ ਲਏ ਸੀਗੇ, ਉਹ ਕਹਿੰਦੇ ਸੀ ਕਿ ਤੁਸੀਂ ਦੱਸੋ ਭਾਈ ਕਿ ਜਿਹੜਾ ਬੇਅਦਬੀ ਵਾਲਾ ਕਾਨੂੰਨ ਬਣਾਇਆ ਇਹਦੇ ਵਿੱਚ ਖਾਮੀਆਂ ਹੈਗੀਆਂ ਨੇ ਬੇਅਦਬੀ ਵਾਲੇ ਕਾਨੂੰਨ ਦੇ ਵਿੱਚ। ਉੱਧਰੋਂ ਦੂਜੀ ਧਿਰ ਇਹ ਕਹਿ ਰਹੀ ਸੀ ਕਿ ਅਸੀਂ ਭਾਈ ਦੇਖੋ ਪਹਿਲਾਂ ਕਿਸੇ ਸਰਕਾਰ ਨੇ ਇਹ ਜ਼ਰੂਰਤ ਨਹੀਂ ਸੀ ਕੀਤੀ, ਅਸੀਂ ਕੀਤੀ ਆ, ਅਸੀਂ ਬੇਅਦਬੀ ਵਾਲਾ ਕਾਨੂੰਨ ਬਣਾਇਆ, ਹੁਣ ਤੁਸੀਂ ਉਹ 'ਤੇ ਵੀ ਸਵਾਲ ਉਠਾ ਰਹੇ ਹੋ, ਅਤੇ ਹੁਣ ਬੇਅਦਬੀ ਦਾ ਦੋਸ਼ੀ ਆ ਉਹਦਾ ਗਲ ਵੱਢ ਕੇ ਕਤਲ ਕਰ ਦਿੱਤਾ ਗਿਆ, ਇਹ ਕਿੱਥੋਂ ਦੀ ਘਟਨਾ ਵਾ ਅਤੇ ਤੁਸੀਂ ਕਿੱਦਾਂ ਇਸ ਨੂੰ ਲੈਂਦੇ ਹੋ, ਅਤੇ ਹੁਣ ਉੱਧਰੋਂ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਸਟੇਟਮੈਂਟ ਆਈ ਆ ਜਾਂ ਨਹੀਂ ਆਈ, ਜਾਂ ਹੁਣ ਇੱਧਰੋਂ ਸਰਕਾਰੀ ਤੌਰ 'ਤੇ ਕੀ ਹੋਇਆ ਜੀ?
1: ਬਾਈ ਜੀ ਦੇਖੋ, ਮੈਂ ਨਾ ਸਾਰੇ ਧਾਰਮਿਕ ਗ੍ਰੰਥਾਂ ਦਾ ਬਹੁਤ ਸਤਿਕਾਰ ਕਰਦਾ, ਪਰ ਸਾਰੇ ਹੀ ਕਰਦੇ, ਮੈਂ ਇਕੱਲਾ ਥੋੜੀ ਕਰਦਾ। ਵਿਰਲਾ ਕੌਣ ਕੋਈ ਬੰਦਾ ਹੋਊਗਾ ਜਿਹਦੇ ਮੇਰੇ ਕੋਲ ਦਿਮਾਗ ਦੇ ਵਿੱਚ ਫਰਕ ਹੋਊਗਾ, ਜਿਹੜਾ ਕਿਸੇ ਧਰਮ ਦੇ ਬਾਰੇ ਕੋਈ ਗਲਤ ਟਿੱਪਣੀ ਕਰਦਾ ਹੋਣਾ, ਕਿਉਂਕਿ ਸਾਰੇ ਹੀ ਧਰਮ ਬਹੁਤ ਚੰਗੇ ਆ ਤੇ ਸਾਰੇ ਬੰਦੇ ਚੰਗੇ ਨਹੀਂ ਆ। ਪਰ ਗੱਲ ਅਸਲ ਦੇ ਵਿੱਚ ਇਹ ਆ ਵੀ ਬੇਅਦਬੀ ਦੇ ਮੁੱਦੇ ਦੇ ਉੱਤੇ ਨਾ ਮੈਂ ਕਦੇ ਕਦੇ ਸੋਚਦਾ ਹੁੰਦਾ, ਆਪਾਂ ਸਾਰਿਆਂ ਨੇ ਬੇਅਦਬੀ ਕੀਤੀ ਅੱਜ ਤੱਕ, ਇੱਕ ਵਾਰ ਨੀ ਵਾਰ ਵਾਰ ਕਰਦੇ ਆ। ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ 10 ਰੁਪਏ ਟੇਕਣ ਵਾਲਾ ਮੰਨਿਆ, ਕੀ ਇਹ ਬੇਅਦਬੀ ਨਹੀਂ ਆ? ਕੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਮੱਥਾ ਟੇਕਣ ਵਾਸਤੇ ਆ ਜਾਂ ਇਕੱਲੇ 10 ਰੁਪਇਆਂ ਵਾਸਤੇ ਆ? ਫਿਰ ਅਸੀਂ ਲਾਲਚੀ ਇੰਨੇ ਆ ਵੀ 10 ਰੁਪਇਆ ਮੱਥਾ ਟੇਕ ਕੇ ਅਰਬ ਰੁਪਇਆ ਨੂੰ ਹੁੰਦੇ ਆ, ਬਾਬਾ ਜੀ ਆਹ ਵੀ ਕਰਦੇ, ਬਾਬਾ ਜੀ ਉਹ ਵੀ ਕਰਦੇ, ਬਾਬਾ ਜੀ ਆਹ ਵੀ ਕਰਦੇ, ਕਦੇ ਆਪਣੇ ਇਸ ਪਿਤਾ ਨੂੰ ਪੜਿਆ ਹੈ? ਜਦੋਂ ਅਸੀਂ ਪੜ੍ਹੇ ਹੀ ਤੇ ਬੇਅਦਬੀ ਪੈ ਗਈ ਹੈ। ਜਦੋਂ ਅਸੀਂ ਰੁਮਾਲਾ ਸਾਹਿਬ ਦੇ ਵਿੱਚੋਂ ਬਾਹਰ ਕੱਢ ਕੇ ਉਹਦੇ ਬਾਰੇ ਝਾਤ ਮਾਰੀ ਹੀ ਨਹੀਂ, ਕਦੇ ਸਾਨੂੰ 5 ਸ਼ਲੋਕਾਂ ਦੇ ਬਾਰੇ ਵੀ ਜਾਣਕਾਰੀ ਨਹੀਂ, ਇਸਦਾ ਆਪ ਬੇਅਦਬੀ ਕਰਦੇ ਹਾਂ। ਅਸੀਂ ਤਾਂ ਉਹਨੂੰ ਕੋਈ ਇਉਂ ਥੋੜੀ ਆ ਵੀ ਜਿਵੇਂ ਅਸੀਂ ਵਿਚਰਦੇ ਹਾਂ, ਅਸੀਂ ਗੱਲ ਨੂੰ ਸਮਝਦੇ ਨਹੀਂ ਕਿ ਸਮਝਾਉਂਦੇ ਵਾਧਾ ਸਾਡੀ ਪੰਜਾਬੀਆਂ ਦੀ, ਸਾਡੇ ਆਮ ਲੋਕਾਂ ਦੀ, ਆਪਣੇ ਵਰਗਿਆਂ ਦੀ ਸਮੱਸਿਆ ਬਹੁਤ ਵੱਡੀ ਆ। ਇਹ ਵੀ ਬੇਅਦਬੀ ਆ ਵੀ ਅਸੀਂ ਉਹਨੂੰ ਕੱਲਾ ਸਤਿਕਾਰ ਦੀ ਦਾਣ ਨਾਲ ਅਸੀਂ ਉਹਨੂੰ ਪੜਿਆ ਨੀ, ਅਸੀਂ ਉਹਨੂੰ ਵਿਚਾਰਿਆ ਨੀ, ਜ਼ਿੰਦਗੀ ਦੇ ਵਿੱਚ ਲਾਗੂ ਨੀ ਕੀਤਾ। ਪਰ ਅਗਲੀ ਗੱਲ ਇਹ ਜੀ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਪਿੰਡ ਆ, ਇੱਥੋਂ ਦਾ ਇੱਕ ਬੰਦਾ ਮੇਵਾ ਸਿੰਘ ਮੇਰੇ ਖਿਆਲ ਉਹਦਾ ਨਾਂ, ਜੇ ਮੈਂ ਗਲਤ ਨਾ ਹੋਵਾਂ ਤਾਂ, 6 ਸਾਲ ਪਹਿਲਾਂ ਉਹਦੇ ਉੱਤੇ ਦੋਸ਼ ਲੱਗਾ ਸੀ ਬੇਅਦਬੀ ਕਰਨ ਦਾ, ਉਹਨੂੰ ਹੋਈ ਸਜ਼ਾ, ਉਹ ਮੰਨ ਲਓ ਜੇਲ੍ਹ ਦੇ ਵਿੱਚ ਆ, 7 ਮਹੀਨੇ ਪਹਿਲਾਂ ਉਹਨੂੰ ਜ਼ਮਾਨਤ ਮਿਲੀ ਆ, ਉਹ ਆਪਦੇ ਘਰ ਦੇ ਵਿੱਚ ਪਿਆ, ਰਾਤ ਦੇ ਵੇਲੇ ਕੋਈ ਮੂੰਹ ਬੰਨ ਕੇ ਆਏ ਬੰਦੇ, ਉਹਨਾਂ ਨੇ ਉਹਦੀ ਧੌਣ ਵੱਢ ਤੀ ਤੇ ਫਰਾਰ ਹੋ ਗਏ ਆ, ਤੇ ਹੁਣ ਪੁਲਿਸ ਦੇ ਵੱਲੋਂ ਪੜਤਾਲ ਕੀਤੀ ਜਾ ਰਹੀ ਆ ਵੀ ਇਹ ਕਿਵੇਂ ਕੁਝ ਕੀਤਾ ਹੋਇਆ ਜੀ।
0: ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਸਵਰਨ ਸਿੰਘ ਟਹਿਣਾ ਸਾਹਿਬ ਸਾਡੇ ਨਾਲ ਜਿਹੜੀਆਂ ਇਹ ਖਬਰਾਂ ਨੇ ਉਹ ਪੰਜਾਬ ਦੀ ਧਰਤੀ ਤੋਂ ਦੇ ਰਹੇ ਆ, ਅਤੇ ਨਾਲ ਦੀ ਨਾਲ ਦੱਸਦੇ ਆ ਕਿ ਇਸ ਹਫ਼ਤੇ ਲਾਈਵ ਔਨ ਲੋਕੇਸ਼ਨ ਬਾਈ ਜੀ ਸਾਡਾ ਹੋਣਾ ਗ੍ਰੈਂਡ ਫਰਨੀਚਰ, ਅਤੇ ਉਹਨਾਂ ਦੀ ਜਿਹੜੀ ਇੱਕ ਸਾਲ ਹੋ ਗਿਆ ਉਹਨਾਂ ਦਾ ਜੀ ਇਹ ਓਪਨ ਕੀਤ ਨੂੰ, ਸੋ ਉਸ 'ਤੇ ਬਹੁਤ ਵੱਡੀ ਸੇਲ ਆ ਜਿਹੜੀ ਗ੍ਰੈਂਡ ਫਰਨੀਚਰ 'ਤੇ ਲੱਗਣ ਜਾ ਰਹੀ ਹੈ। DLK ਸੈਪਟਿਕ ਸਰਵਿਸ, ਜੇਕਰ ਤੁਸੀਂ ਸੈਪਟਿਕ ਟੈਂਕ ਲਗਵਾਉਣਾ ਚਾਹੁੰਦੇ ਹੋ ਤਾਂ DLK ਸੈਪਟਿਕ ਸਰਵਿਸ 'ਤੇ ਤੁਸੀਂ ਜ਼ਰੂਰ ਸੰਪਰਕ ਕਰ ਲੈਣਾ, ਉੱਥੋਂ ਤੁਹਾਨੂੰ ਬਹੁਤ ਵਧੀਆ ਰੇਟ 'ਤੇ ਸੈਪਟਿਕ ਟੈਂਕ ਲਾ ਕੇ ਦੇਣਗੇ। 905-584-2261 'ਤੇ ਗੱਲਬਾਤ ਕਰ ਸਕਦੇ ਹੋ। ਦੁਆਬਾ ਟੂਰ ਐਂਡ ਟਰੈਵਲ ਵਾਲੇ ਕੱਲ੍ਹ ਟਿਕਟਾਂ ਦਾ ਰੇਟ ਆ ਜਿਹੜਾ ਉਹ ਦੱਸ ਕੇ ਗਏ ਸੀ, ਬੜਾ ਕਮਾਲ ਸੀ। ਸੋ ਤੁਸੀਂ ਜੇਕਰ ਇੰਡੀਆ ਨੂੰ ਜਾਣਾ ਚਾਹੁੰਦੇ ਹੋ ਤਾਂ ਦੁਆਬਾ ਟੂਰ ਐਂਡ ਟਰੈਵਲ ਵਾਲਿਆਂ ਨਾਲ ਸੰਪਰਕ ਕਰ ਲੈਣਾ, 905-600-73-1400 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ, 905-600-73-1400। ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਟਹਿਣਾ ਸਾਹਿਬ ਵੱਲ ਅਗਲੀ ਖਬਰ ਵੱਲ ਝਾਤ ਮਾਰਾਂਗੇ। ਟਹਿਣਾ ਸਾਹਿਬ, ਜਿੱਥੇ ਅਸੀਂ ਖਬਰਾਂ 'ਤੇ ਝਾਤ ਪਾ ਰਹੇ ਹਾਂ, ਉੱਥੇ ਇੱਕ ਚੀਜ਼ ਮੈਨੂੰ ਦੱਸਿਓ ਕਿ ਜਿਹੜੀ ਹੁਣ ਮੰਤਰੀ ਨੇ ਇਹਨਾਂ ਨੇ ਵੋਟਾਂ ਦੇ ਵਿੱਚ ਵੀ ਹਰ ਥਾਂ 'ਤੇ ਅਲੱਗ ਅਲੱਗ ਥਾਵਾਂ 'ਤੇ ਭਾਸ਼ਣ ਦੇਣੇ ਹੁੰਦੇ ਆ, ਹਰੇਕ ਬੰਦਾ ਕਹਿੰਦਾ ਕਿ ਮੇਰਾ ਅੱਜ ਫਲਾਣੀ ਥਾਂ 'ਤੇ ਭਾਸ਼ਣ, ਜਾਂ ਬਹੁਤੀ ਵਾਰੀ ਅਸੀਂ ਕਹਿੰਦੇ ਹਾਂ ਕਿ ਅਸੀਂ ਅੱਜ ਫਲਾਣੇ ਮੰਤਰੀ ਦਾ ਭਾਸ਼ਣ ਸੁਣਨ ਗਏ ਸੀ ਜਾਂ ਭਾਸ਼ਣ ਸੁਣਨ ਚੱਲੇ ਹਾਂ। ਮੈਂ ਪੜ੍ਹ ਰਿਹਾ ਸੀ ਇੱਕ ਬੜੀ ਕਮਾਲ ਦੀ ਗੱਲ ਸੀ, ਉਹ ਕਹਿੰਦਾ ਜਿੱਥੇ ਸੰਵਾਦ ਹੋਵੇ ਉਹਦੇ ਵਰਗੀ ਰੇਸ ਨਹੀਂ, ਜੇ ਸੰਵਾਦ ਨਾ ਹੋਵੇ ਤਾਂ ਗੱਲਬਾਤ ਕਰ ਲੈਣੀ ਚਾਹੀਦੀ ਹੈ, ਜੇ ਗੱਲਬਾਤ ਜਿੱਥੇ ਸੰਵਾਦ ਨਹੀਂ ਹੈ ਉੱਥੇ ਫਿਰ ਗੱਲਬਾਤ ਹੋ ਸਕਦੀ ਹੈ, ਜਿੱਥੇ ਗੱਲਬਾਤ ਵੀ ਨਹੀਂ ਹੁੰਦੀ ਉੱਥੇ ਫਿਰ ਬਹਿਸ ਹੋ ਸਕਦੀ ਹੈ, ਜਿੱਥੇ ਬਹਿਸ ਵੀ ਨਹੀਂ ਹੁੰਦੀ ਉੱਥੇ ਫਿਰ ਭਾਸ਼ਣ ਹੁੰਦਾ। ਹੁਣ ਬਹੁਤਾ ਇਹ ਲੋਕ ਭਾਸ਼ਣ ਸੁਣ ਜਾਂਦੇ ਆ, ਬਹਿਸ ਸੁਣ ਜਾਂਦੇ ਆ, ਜਾਂ ਸੰਵਾਦ ਜਾਂ ਗੱਲਬਾਤ, ਅਤੇ ਬਹੁਤੇ ਮੰਤਰੀ ਵੀ ਕੀ ਆ, ਉਹ ਭਾਸ਼ਣ ਦਿੰਦੇ ਆ, ਸੰਵਾਦ ਕਰਦੇ ਆ, ਗੱਲਬਾਤ ਕਰਦੇ ਆ, ਜਾਂ ਫਿਰ ਬਹਿਸ ਕਰਦੇ ਆ। ਜੀ ਤੁਸੀਂ ਕਿਵੇਂ ਲੈਂਦੇ ਹੋ?
1: ਦੇਖੋ ਬਾਈ ਜੀ, ਲੋਕ ਨਾ ਸਮਝਣ ਦੀ ਥਾਂ ਦੇ ਉੱਤੇ ਸਮਝਾਉਣ ਲਈ ਸਾਰਾ ਕੁਝ ਹੀ ਕਰਦੇ ਆ, ਕੋਈ ਇੱਕ ਤਰੀਕਾ ਨਹੀਂ ਅਪਣਾਉਂਦੇ। ਬੰਦੇ 'ਚ ਬੰਦਾ ਵੱਜਦਾ ਵੀ ਮੇਰੀ ਗੱਲ ਸੁਣ ਤੇ ਮੇਰੀ ਗੱਲ ਮੰਨ, ਮੈਂ ਹੀ ਸਾਰਾ ਕੁਝ ਸਹੀ ਕਰਦਾ। ਅਸਲ ਦੇ ਵਿੱਚ ਜਿੰਨੀ ਦੇਰ ਤੱਕ ਬੰਦਾ ਇਹ ਨਾ ਸਮਝੂਗਾ ਕਿ ਮੈਨੂੰ ਗਿਆਨ ਦੀ ਕਮੀ ਆ, ਉਨੀ ਦੇਰ ਤੱਕ ਗਿਆਨ ਆ ਕਿਵੇਂ ਜਾਊਗਾ? ਇੱਥੇ ਸਾਡੀ ਸਮੱਸਿਆ ਇਹ ਆ ਵੀ ਸਾਨੂੰ ਸਾਰਾ ਕੁਝ ਹੀ ਆਉਂਦਾ ਪਰ ਸਾਨੂੰ ਆਉਂਦਾ ਕੁਝ ਵੀ ਨਹੀਂ। ਜਿੰਨੀ ਦੇਰ ਤੱਕ ਅਸੀਂ ਇਹ ਨਹੀਂ ਮੰਨਦੇ ਵੀ ਭਾਈ ਸਾਡੇ ਵਿੱਚ ਆਹ ਕਮੀ ਹੈ, ਉਨੀ ਦੇਰ ਤੱਕ ਸੁਧਾਰ ਦੀ ਗੁੰਜਾਇਸ਼ ਹੀ ਕੋਈ ਨਹੀਂ, ਤੇ ਇਹੀ ਕਾਰਨ ਆ ਵੀ ਆਪਾਂ ਲੜੀ ਜਾਂਦੇ ਪਿੜੀ ਜਾਂਦੇ ਮਸਲੇ ਦੇ ਉੱਡੇ ਦੇ ਉੱਡੇ ਹੀ ਆ। ਸੋ ਗਾਂਧੀ ਜੀ ਕਿ ਬਹਿਸ ਵਾਲੀ ਥਾਂ ਦੇ ਉੱਤੇ, ਉਹ ਜਿਵੇਂ ਕਹਿੰਦੇ ਨਾ ਵੀ ਇੱਕ ਮੈਂ ਰਿਪੋਰਟ ਪੜ੍ਹੀ ਸੀ, ਇੱਕ ਜਿਹੜੇ ਵਿਚਾਰ ਸਾਂਝਾ ਕੀਤਾ ਸੀਗਾ ਕਿ ਇਹ ਜਿਹੜਾ ਜੇ ਦੋ ਬੰਦੇ ਇਹਦੇ ਜਿਹੜੇ ਜੇਕਰ ਤੁਹਾਡੇ ਨਾਲ ਕੋਈ ਬਹਿਸ ਕਰ ਰਿਹਾ ਤੇ ਜੇ ਤੁਸੀਂ ਵੀ ਉਹਦੇ ਨਾਲ ਬਹਿਸ ਕਰਨ ਲੱਗ ਪੈਂਦੇ ਆ ਤਾਂ ਜਿਹੜਾ ਸਾਹਮਣੇ ਬੈਠਾ ਉਹਦੇ ਲਈ ਬੜੀ ਕਨਫਿਊਜ਼ਨ ਪੈਦਾ ਹੁੰਦੀ ਵੀ ਦੋਵਾਂ ਦੇ ਵਿੱਚੋਂ ਮੂਰਖ ਕਿਹਨੂੰ ਮੰਨਾਂ। ਜੇ ਕੋਈ ਬੰਦਾ ਬਹਿਸ ਕਰਦਾ ਉਹਦੇ ਨਾਲ ਬਹਿਸ ਨਾ ਕਰੋ, ਉਹ ਤਾਂ ਜਮਾ ਹੀ ਬਹਿਸ ਵਾਸਤੇ ਆ, ਉਹਨੇ ਤਾਂ ਆਪਦੇ ਆਪ ਨੂੰ ਸਹੀ ਸਾਬਤ ਕਰਨਾ। ਪਰ ਜੇ ਤੁਸੀਂ ਵੀ ਉਸ ਬਹਿਸ ਦੇ ਵਿੱਚ ਪੈ ਜਾਂਦੇ ਆ ਤੇ ਫਿਰ ਸਾਹਮਣੇ ਵਾਲਾ ਕੀ ਸਿੱਟਾ ਕੱਢੂਗਾ ਵੀ ਦੋਵਾਂ ਦੇ ਵਿੱਚੋਂ ਸਿਰੇ ਦਾ ਮੂਰਖ ਕਿਹੜਾ ਜੀ?
0: ਗੱਲ ਇਹੀ ਆ ਕਿ ਇਹ ਸਮਝੋ ਵੀ ਜੇ ਬੰਦਾ ਕੋਈ ਚੁੱਪ ਬੈਠਾ ਉਹ ਚੁੱਪ ਹੋ ਕੇ ਵੀ ਕਈ ਵਾਰ ਚੁੱਪ ਨਹੀਂ ਹੁੰਦਾ, ਅਤੇ ਕਈ ਵਾਰ ਬੰਦਾ ਬੋਲ ਕੇ ਵੀ ਬਹੁਤ ਵਾਰ ਚੁੱਪ ਵਾਲੀ ਗੱਲ ਕਰ ਜਾਂਦਾ ਕਿ ਉਹਨੇ ਉਨਾ ਕੁ ਸੁਥਰਾ ਬੋਲਣਾ, ਉਨਾ ਕੁ ਸਾਫ਼ ਬੋਲਣਾ ਕਿ ਦੂਜਿਆਂ ਨੂੰ ਵੀ ਚੁੱਪ ਕਰਾ ਦੇਣਾ। ਕਈ ਵਾਰ ਬੰਦਾ ਬੈਠਾ ਚੁੱਪ ਹੋਵੇ ਪਰ ਉਹਦੀਆਂ ਅੱਖਾਂ ਬੋਲ ਰਹੀਆਂ ਹੁੰਦੀਆਂ ਨੇ, ਉਹਦੇ ਹੱਥ ਬੋਲ ਰਹੇ ਹੁੰਦੇ ਆ, ਉਹਦੀਆਂ ਗੱਲਾਂ ਬੋਲ ਰਹੀਆਂ ਹੁੰਦੀਆਂ, ਅਤੇ ਦੂਜੇ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਇਹ ਮੂਰਖ ਬਣ ਰਿਹਾ ਜਾਂ ਬਣਾ ਰਿਹਾ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਗਲੀ ਗੱਲਬਾਤ ਕਰਾਂਗੇ ਕਿ ਫਰੀਦਕੋਟ ਦੇ ਮੈਡੀਕਲ ਕਾਲਜ ਦੀ ਖਬਰ ਪਹੁੰਚਦੀ ਆ ਕਿ ਮਰੀਜ਼ ਦੀ ਮੌਤ ਹੋ ਜਾਂਦੀ ਆ ਅਤੇ ਉੱਥੇ ਉਹਦੀ ਜਿਹੜੀ ਲਾਸ਼ ਆ ਉਹਨੂੰ ਬਾਹਰ ਸੁੱਟ ਦਿੱਤਾ ਜਾਂਦਾ, ਇਹ ਕੀ ਕਾਰਨ ਹੈ, ਕੀ ਗੱਲਬਾਤ ਹੋਈ ਟਾਣਾ ਸਾਹਿਬ?
1: ਇਹ ਤਾਂ ਬਾਈ ਜੀ ਬਹੁਤ ਦੁਖਦਾਈ ਖਬਰ ਆਈ ਆ, ਮੈਂ ਖੁਦ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਆਹ ਕੁਝ ਕੀ ਹੋ ਗਿਆ, ਕਿਉਂਕਿ ਅਸੀਂ ਖਬਰਾਂ ਆਮ ਤੌਰ ਤੇ ਪੜ੍ਹਦੇ ਹੁੰਦੇ ਵੀ ਫਲਾਣੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਮੈਨੇਜਮੈਂਟ ਕਹਿੰਦੀ ਵੀ ਪਹਿਲਾਂ ਪੂਰੇ ਪੈਸੇ ਲੈ ਕੇ ਆਓ, ਡੈਡ ਬੋਡੀ ਫੇਰ ਦੇਵਾਂਗੇ। ਪਰ ਇੱਥੇ ਤਾਂ ਡੈਡ ਬੋਡੀ ਬਾਹਰ ਕੱਢ ਕੇ ਹਸਪਤਾਲ ਚੋਂ ਇਉਂ ਸੁੱਟ ਦਿੱਤੀ ਗਈ ਹੈ ਜਿਵੇਂ ਕਿ ਉਹ ਮੂਰਖ ਜਿਹੇ ਲੋਕ ਇਹ ਕੂੜੇ ਵਾਲਾ ਲਿਫਾਫਾ ਕੱਢ ਕੇ ਬਾਹਰ ਮਾਰਦੇ ਹੁੰਦੇ ਵੀ ਘਰ ਦੇ ਵਿੱਚੋਂ ਬਾਹਰ ਗੰਦ ਨਿਕਲੇ, ਇਹ ਤਾਂ ਕੂੜੇ ਵਾਲਾ ਲਿਫਾਫਾ ਸਮਝ ਕੇ ਬਾਹਰ ਸੁੱਟਤੀ ਡੈਡ ਬੋਡੀ। ਫਰੀਦਕੋਟ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਬੜਾ ਵੱਡਾ, ਬੜੇ ਲੋਕਾਂ ਨੂੰ ਜਾਣਾ ਪੈਂਦਾ, ਮਰੀਜ਼ ਉੱਥੇ ਬਹੁਤ ਵੱਡੀ ਗਿਣਤੀ ਜਾਂਦੇ ਆ। ਪਰ ਦੋਸ਼ ਇਹ ਲੱਗੇ ਆ ਵੀ ਇੱਥੇ ਇੱਕ ਬੰਦਾ ਜਿਹਦਾ ਕਿ ਪਿਛਲੇ ਹਫ਼ਤੇ ਆ ਐਕਸੀਡੈਂਟ ਹੋ ਗਿਆ ਤੇ ਉਹ 108 ਨੰਬਰ ਦੇ ਉੱਤੇ ਫੋਨ ਕੀਤਾ ਤੇ ਐਂਬੂਲੈਂਸ ਆ ਕੇ ਲੈ ਗਈ ਤੇ ਇੱਥੇ ਉਹਦਾ ਇਲਾਜ ਸ਼ੁਰੂ ਹੋਇਆ। ਉਹ ਬੰਦਾ ਲਵਾਰਸ ਆ, ਮਤਲਬ ਉਹਦਾ ਪਤਾ ਕੋਈ ਨੀ ਵੀ ਉਹਦਾ ਪਿਛੋਕੜ ਕੀ ਆ, ਕੌਣ ਆ ਇਹ। ਉਹਦੀ ਹੋ ਗਈ ਜੀ ਇਲਾਜ ਦੌਰਾਨ ਮੌਤ। ਚਾਹੀਦਾ ਤਾਂ ਨਿਯਮਾਂ ਮੁਤਾਬਕ ਇਹ ਆ ਵੀ ਜੇਕਰ ਉਹ ਬੰਦੇ ਦੀ ਮੌਤ ਹੋ ਗਈ ਆ ਉਹਦੀ ਡੈਡ ਬੋਡੀ ਨੂੰ ਮੋਰਚਰੀ ਚ ਰੱਖਿਆ ਜਾਵੇ, ਜੇ 72 ਘੰਟੇ ਦੇ ਵਿੱਚ ਵੀ ਕੋਈ ਸ਼ਨਾਖਤਕਰਨ ਨਹੀਂ ਆਉਂਦਾ ਤੇ ਫਿਰ ਉਹਨੂੰ ਲਵਾਰਸ ਸਮਝ ਕੇ ਸੰਸਕਾਰ ਕੀਤਾ ਜਾਵੇ। ਪਰ ਇੱਧਰ ਇਹਦੀ ਮੌਤ ਹੋਈ ਆ, ਇਹਨੂੰ ਮੋਰਚਰੀ ਦੇ ਵਿੱਚ ਰੱਖਣ ਦੀ ਥਾਂ ਦੇ ਉੱਤੇ ਕੱਢ ਕੇ ਪਾਰਕ ਦੇ ਵਿੱਚ ਬਾਹਰ ਸੁੱਟਤਾ ਉਹਨੂੰ, ਤੇ ਲੋਕਾਂ ਨੇ ਦੇਖ ਲਿਆ ਤੇ ਉਸ ਤੋਂ ਬਾਅਦ ਖਬਰ ਬਣ ਗਈ ਤੇ ਹੁਣ ਜਿਹੜਾ ਇਸ ਵਾਰਡ ਦਾ ਇੰਚਾਰਜ ਆ ਉਹਨੂੰ ਸਸਪੈਂਡ ਕੀਤਾ ਗਿਆ, ਕਮੇਟੀ ਬਣਾਈ ਗਈ। ਮਤਲਬ ਨਿਰਦਈ ਪੁਣੇ ਦਾ ਇਹ ਸਿਖਰ ਆ ਵੀ ਆਹ ਕੁਝ ਵੀ ਪੰਜਾਬ ਦੇ ਵਿੱਚ ਹੁੰਦਾ ਜੀ।
0: ਰਾਣਾ ਸਾਹਿਬ ਅੱਗੇ ਕੋਈ ਟਾਈਮ ਸੀ, ਹੁਣ ਵੀ ਹੈਗਾ ਕਿ ਲੋਕ ਡਾਕਟਰਾਂ ਨੂੰ ਦੂਜਾ ਰੱਬ ਕਹਿੰਦੇ ਆ ਕਿ ਭਾਈ ਦੂਜਾ ਰੱਬ ਹੁੰਦੇ ਆ ਇਹਨਾਂ ਦੇ, ਤਾਂ ਤੁਸੀਂ ਰੱਬ ਦੀ ਪੂਜਾ ਕਰਦੇ ਹੋ, ਦੂਜਾ ਰੱਬ ਡਾਕਟਰ ਨੂੰ ਕਹਿੰਦੇ ਆ ਕਿ ਇਹ ਜਾਨ ਬਚਾ ਦਿੰਦੇ ਆ ਕਈ ਵਾਰ ਬੰਦੇ ਦੀ, ਪਰ ਜਦੋਂ ਜਿੱਥੇ ਤੁਸੀਂ ਦੂਜਾ ਰੱਬ ਜਿਹਨੂੰ ਕਹਿੰਦੇ ਹੋ ਉੱਥੋਂ ਦੇ ਹਾਲਾਤ ਐਸੇ ਬਣ ਜਾਣ ਕਿ ਤੁਸੀਂ ਉਸ ਲਾਸ਼ ਨੂੰ ਇਸ ਤਰੀਕੇ ਨਾਲ ਰੋਲ ਦਵੋ, ਬੰਦੇ ਨੂੰ ਉਹਦੀ ਮਿੱਟੀ ਨੂੰ ਇਸ ਤਰੀਕੇ ਨਾਲ ਮਿੱਟੀ ਮਿੱਟੀ ਕਰ ਦਵੋ, ਤਾਂ ਫਿਰ ਮੈਨੂੰ ਲੱਗਦਾ ਕਿ ਸੱਚੀ ਇਸ ਤੋਂ ਦੁਖਦਾਈ ਖਬਰ ਹੋ ਵੀ ਕੀ ਸਕਦੀ ਹੈ। ਸੋ ਅੱਛਾ, ਇੱਕ ਘਰ ਦੀ ਛੱਤ ਡਿੱਗੀ ਆ, ਮਾਂ ਦੀ ਤੇ ਪੁੱਤ ਦੀ ਮੌਤ ਹੋਈ ਆ, ਦੋ ਧੀਆਂ ਜ਼ਖਮੀ ਹੋਈਆਂ, ਇਹ ਕਿੱਥੋਂ ਦੀ ਹੈਗੀ ਖਬਰ ਟਾਣਾ ਸਾਹਿਬ?
1: ਇਹ ਬਾਈ ਜੀ ਖਬਰ ਆਈ ਆ ਇਧਰੋਂ ਬਠਿੰਡੇ ਵੱਲੋਂ ਤੇ ਬੜੇ ਦੁੱਖ ਦੀ ਖਬਰ ਆਈ ਹੈ ਜੀ। ਇਹਦੇ ਵਿੱਚ ਦੇਖੀਏ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਹੈ ਤੋਂ ਸੀ ਹੋ ਗਏ ਦੋ ਜਾਣੇ। ਅਸਲ ਦੇ ਵਿੱਚ ਇੱਥੇ ਛੱਤ ਡਿੱਗੀ ਆ, ਤਲਵੰਡੀ ਸਾਬੋ ਦੀ ਖਬਰ ਆ ਬਠਿੰਡੇ ਦੇ ਵੱਲ। ਇੱਥੇ ਰਾਤ ਨੂੰ ਸੁੱਤਾ ਪਿਆ ਟੱਬਰ ਤੇ ਘਰ ਦੀ ਛੱਤ ਡਿੱਗ ਪਈ ਆ, ਉਹਦੇ ਵਿੱਚ ਮਾਂ ਤੇ ਪੁੱਤ ਦੀ ਮੌਕੇ ਤੇ ਮੌਤ ਹੋ ਗਈ ਆ ਤੇ ਦੋ ਕੁੜੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਆ ਜਿਹੜੀਆਂ ਬਠਿੰਡੇ ਦੇ ਏਮਜ਼ ਦੇ ਵਿੱਚ ਭਰਤੀ ਕਰਵਾਈਆਂ ਗਈਆਂ। ਸੋ ਜਿਹੜਾ ਬੰਦਾ ਇਸ ਘਰ ਦਾ ਮਾਲਕ ਧਰਮ ਸਿੰਘ, ਪਤਾ ਲੱਗਾ ਜੀ ਉਹ ਸੀਵਰੇਜ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ, ਸੀਵਰੇਜ ਦਾ ਕੰਮ ਕਰਦਾ। ਗਰੀਬ ਬੰਦਾ, ਘਰ ਦੀ ਛੱਤ ਡਿੱਗ ਪਈ ਆ। ਘਰ ਵਾਲੀ ਵੀਰਪਾਲ ਕੌਰ ਉਮਰ 40 ਸਾਲ ਤੇ ਪੁੱਤ ਅਰਸ਼ਦੀਪ ਸਿੰਘ ਉਮਰ 14 ਸਾਲ, ਇਹਨਾਂ ਦੀ ਮੌਕੇ ਤੇ ਮੌਤ ਹੋ ਗਈ ਆ। ਇੱਕ ਧੀ ਹੈਗੀ ਜੀ ਸਨਮਪ੍ਰੀਤ ਕੌਰ ਤੇ ਦੂਜੀ ਹੈਗੀ ਖੁਸ਼ਪ੍ਰੀਤ, ਇਹ ਦੋਵੇਂ ਗੰਭੀਰ ਜ਼ਖਮੀ ਹੈਗੀਆਂ ਜੀ।
0: ਪਰਮਾਤਮਾ ਤੰਦਰੁਸਤੀ ਬਖਸ਼ੇ ਜੀ ਇਹਨਾਂ ਨੂੰ, ਸੋ ਜਲਦੀ ਘਰ ਠੀਕ ਹੋ ਕੇ ਆਉਣ ਇਹ ਜਿਹੜੀਆਂ ਦੋ ਧੀਆਂ ਨੇ। ਅਤੇ ਟਾਣਾ ਸਾਹਿਬ ਜਾਂਦੇ ਜਾਂਦੇ ਇੱਕ ਖਬਰ ਬਸ ਤੁਸੀਂ ਅਪਡੇਟ ਕਰ ਦਿਓ, ਰਾਜਾ ਬੜਿੰਗ ਹੋਣਾ ਦੀ, ਕਿ ਰਾਜਾ ਬੜਿੰਗ ਹੋਣਾ ਦੇ ਅੱਗੇ ਉਹ ਬੜੀਆਂ ਉਹਨਾਂ ਦੀਆਂ ਬੜੀਆਂ ਮੀਮਸ ਵਗੈਰਾ ਬਣੀਆਂ ਸੀਗੀਆਂ, ਉਹ ਚੱਕ ਲਿਓ ਝਾੜੂ, ਉਹ ਕਹਿੰਦਾ ਚੱਕ ਲਿਆ ਜੀ, ਉਹ ਕਹਿੰਦਾ ਰੱਖ ਦਿਓ ਝਾੜੂ, ਕਹਿੰਦਾ ਰੱਖਤਾ ਜੀ, ਕਹਿੰਦਾ ਸੁੱਟ ਦਿਓ ਝਾੜੂ, ਕਹਿੰਦਾ ਯਾਰ ਇੱਕ ਚੀਜ਼ ਦੱਸੋ ਤੁਸੀਂ, ਉਹ ਕਦੇ 12-5 ਵਾਲੀ ਗੱਲਬਾਤ ਕਦੇ ਕੁਛ ਕਦੇ ਕੁਛ, ਹੁਣ ਅਸਤੀਫੇ ਦੀ ਖਬਰ ਆ ਰਹੀ ਆ, ਉਹ ਸੱਚੀ ਦੇ ਸਕਦੇ ਆ ਅਸਤੀਫਾ, ਕਿ ਉਹ ਕਹਿੰਦੇ ਨਹੀਂ ਮੈਂ ਨਹੀਂ ਮੰਨਦਾ ਹੈਗਾ, ਮੈਂ ਨਹੀਂ ਦਿੰਦਾ, ਫਿਰ ਕੀ ਕਰ ਲਓ, ਕੀ ਕਰਦੇ ਹੋ, ਕੀ ਗੱਲਬਾਤ ਦੱਸੋ ਥੋੜ੍ਹੀ
1: ਜੀ। ਬਾਈ ਜੀ ਰਾਹੁਲ ਗਾਂਧੀ ਅੱਜ ਵਿਦੇਸ਼ ਦੇ ਵਿੱਚੋਂ ਵਾਪਸ ਮੁੜ ਆਏ ਆ, ਆਉਣ ਸਾਰ ਉਹਨਾਂ ਨੇ ਮਲਕਾਰਜਨ ਖੜਗੇ ਦੇ ਘਰ ਦੇ ਵਿੱਚ ਜਾ ਕੇ ਮੀਟਿੰਗ ਕੀਤੀ ਆ, ਪੰਜਾਬ ਦੇ ਹਾਲਾਤ ਤੇ ਚਰਚਾ ਹੋਈ ਆ। ਬਘੇਲ ਨੂੰ ਵੀ ਕੱਲ ਨੂੰ ਬੁਲਾਇਆ ਗਿਆ, ਬੁੱਧਵਾਰ ਨੂੰ ਜਾਣੀ ਕਿ ਉਹ ਉੱਥੇ ਬੁਲਾਏ ਗਏ ਆ। ਉਹ ਹੁਣ ਚੰਨੀ ਤੇ ਰੰਧਾਵੇ ਨੂੰ ਵੀ ਗੁੱਸੇ ਨਹੀਂ ਕਰ ਸਕਦੇ, ਰਾਜਾ ਬੜਿੰਗ ਨੂੰ ਵੀ ਗੁੱਸੇ ਕਰ ਸਕਦੇ। ਮੰਨਿਆ ਜਾ ਰਿਹਾ, ਕਨਸੋਹਾ ਹਾਲੇ ਕਨਫਰਮ ਨਹੀਂ ਹੈਗਾ ਵੀ ਸ਼ਾਇਦ ਰਾਜਾ ਬੜਿੰਗ ਨੂੰ ਅਸਤੀਫਾ ਦੇਣ ਵਾਸਤੇ ਕਿਹਾ ਗਿਆ, ਪ੍ਰਧਾਨਗੀ ਪਤਾ ਨੀ ਕਿਹਨੂੰ ਮਿਲਣੀ ਆ, ਪਰ ਰਾਜਾ ਬੜਿੰਗ ਨੂੰ ਅਸਤੀਫਾ ਦੇਣ ਵਾਸਤੇ ਕਿਹਾ ਗਿਆ। ਕਿਉਂਕਿ ਚੰਨੀ ਰੰਧਾਵਾ ਕਹਿ ਚੁੱਕਿਆ ਵੀ ਅਸੀਂ 27 ਦੀ ਚੋਣ ਰਾਜੇ ਬੜਿੰਗ ਦੀ ਅਗਵਾਈ ਦੇ ਵਿੱਚ ਬਿਲਕੁਲ ਨਹੀਂ ਲੜਨੀ ਜੀ।
0: ਦੇਖੋ ਆਗੇ ਆਗੇ ਹੋਤਾ ਹੈਗਾ। ਟਾਣਾ ਸਾਹਿਬ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਜੀ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਜਿੱਥੇ ਧਾਲੀਵਾਲ ਸਾਹਿਬ ਵੀ ਸਾਡੇ ਸਟੂਡ ਦੇ ਵਿੱਚ ਬੈਠੇ, ਧਾਲੀਵਾਲ ਸਾਹਿਬ ਕਿਵੇਂ ਪਾਉਂਦੇ ਪਟਾਕੇ?
2: ਪਾਉਂਦੇ ਪੂਰੇ ਹੈ, ਪੂਰੇ ਪਾਉਂਦੇ ਜੀ ਪਟਾਕੇ।
0: ਉਹ ਮਤਲਬ ਕੁਝ ਸਮੁੰਦਰ ਬੰਦ ਕਰਨ ਵਾਲੀ ਗੱਲ ਹੁੰਦੀ ਹੈ ਕਿ ਨਹੀਂ,
2: ਪੂਰਾ ਕੈਡਾ ਹੋ ਕੇ ਖਬਰਾਂ ਦਿੰਦੇ ਆ।
0: ਅੰਦਾਜ਼ੇ ਬਿਆਨ ਉਹਨਾਂ ਦਾ ਕਮਾਲ, ਮੇਰੇ ਕੋਲ ਉੱਥੇ ਰਾਤ ਦੇ ਕਾਫੀ, ਹੁਣ ਤਾਂ ਡੇਢ ਦੋ ਵਜੇ ਹੋਣੇ ਆ,
2: ਦੋ ਵਜੇ ਹੋਣੇ ਆ। ਇੰਨੀ એનર્ਜੀ ਦੇ ਵਿੱਚ ਨਿਊਜ਼ ਦੇਣੀ, ਇਧਰਲੇ ਕੰਟਰੀਆਂ ਦੇ ਵਿੱਚ ਬੈਲੈਂਸ ਦੇਣੀ, ਬਹੁਤ ਵਧੀਆ ਗੱਲ ਆ
0: ਬਿਲਕੁਲ। ਸੋ ਸਾਡੇ ਨਾਲ ਅੱਛਾ ਗੀਤ ਦੀ, ਗੀਤ ਸੰਗੀਤ ਦੀ ਮਹਿਫਲ, ਆਪਾਂ ਕਿਹੜਾ ਗੀਤ ਲਾਉਣਾ ਪਹਿਲਾਂ ਇਹ ਆਪਾਂ ਇਹਨਾਂ ਨੂੰ ਪੁੱਛਦੇ ਹਾਂ। ਤੁਸੀਂ ਦੱਸੋ ਬਾਈ ਕਿਹੜਾ ਲਾਈਏ ਪਹਿਲਾਂ?
2: ਰਿਜਕ ਵਾਲਾ ਹੀ ਲਾਓ, ਰਿਜਕ ਨੂੰ ਸਾਰੇ ਜਾਂਦੇ ਆ।
0: ਹਾਂ, ਇੰਡੀਆ ਦੀ ਗੱਲਬਾਤ ਆਪਾਂ ਕਰਕੇ ਹਟੇ ਹਾਂ, ਫਿਰ ਉਹੀ ਉਹੀ ਲਾਉਣਾ ਬਣਦਾ ਹੈ ਨਾ। ਰਿਜਕ ਵਾਲਾ ਗੀਤ ਆ ਜਿਹੜਾ, ਤੁਸੀਂ ਰਿਜਕ ਵਾਲਾ ਗੀਤ ਕੱਢ ਕੇ ਦੇਖੋ ਜੀ ਕਿੱਥੇ ਹੈਗਾ। ਅਤੇ ਉਸ ਤੋਂ ਪਹਿਲਾਂ ਨਾਗਪਾਲ ਸਾਹਿਬ ਸਾਡੇ ਨਾਲ ਆ ਗਏ ਆ, ਅਤੇ ਇਹਨਾਂ ਦਾ ਸੁਨੇਹਾ ਲੈ ਲਈਏ। ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਨੂੰ। ਬਹੁਤ ਬਹੁਤ ਧੰਨਵਾਦ ਨਾਗਪਾਲ ਸਾਹਿਬ, ਥੈਂਕ ਯੂ ਵੈਰੀ ਮੱਚ। ਤੇ ਤੁਸੀਂ ਵੀ ਅੱਛੀ ਖਬਰ ਇਹ ਦੇ ਦਿਓ ਕਿ ਹੁਣ ਭਾਈ ਜਿਹੜੇ ਜਿਹਨਾਂ ਨੇ ਐਡਮਿਸ਼ਨ ਲੈ ਲਈ ਠੀਕ ਆ, ਜਿਹੜੇ ਰਹਿੰਦੇ ਆ ਕਿਤੇ ਰਹਿੰਦੇ ਰਹਿੰਦੇ ਰਹਿੰਦੇ ਰਹਿੰਦੇ ਰਹਿ ਨਾ ਜਾਇਓ, ਦਿਓ ਕਰਾਂ ਖਬਰ ਥੋੜੀ ਜੀ।
3: ਬਿਲਕੁਲ ਜੀ, ਯਹੀ ਵੀਕ ਰਹਿ ਗਿਆ ਹੈ, ਇਸਕੇ ਬਾਅਦ ਗ੍ਰਾਂਟਸ ਕਾ ਵਰਡ ਆਪ ਹਮਸੇ ਨਹੀਂ ਸੁਣੇਂਗੇ, ਕਿਉਂਕਿ ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ, ਲੋਨ ਆਏਗਾ ਇਸਕੇ ਬਾਅਦ ਜੋ ਜੁਆਇਨ ਕਰੇਂਗੇ। ਤੋ ਇਸੀ ਵੀਕ ਮੇਂ ਐਨਰੋਲ ਕਰੇਂ, ਆਪ ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਆਪਕੀ ਇਨਕਮ ਕਮ ਹੈ, 2024 ਕੇ ਨੋਟਿਸ ਅਸੈਸਮੈਂਟ ਪੇ ਲੈਸ ਦੈਨ $70,000 ਹੈ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ। ਅਗਰ ਆਪ ਪੈਨਸ਼ਨ ਪੇ ਆਪ ਐਲੀਜੀਬਲ ਹੈ, ਆਸਾਨ ਸੇ ਕੋਰਸਿਸ ਕਰੇ, ਫੁਲੀ ਆਨਲਾਈਨ ਕੋਰਸਿਸ ਕਰੇ, 2-3 ਘੰਟੇ ਆਪ ਲਗਾਨੇ ਮੰਡੇ ਟੂ ਫਰਾਈਡੇ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ। ਉਬਰ ਡਰਾਈਵਰ, ਟਰੱਕ ਡਰਾਈਵਰ, ਸੈਲਫ ਇੰਪਲੋਇਡ, ਹਾਊਸ ਵਾਈਫ, ਅਨਇੰਪਲੋਇਡ ਕੋ ਜ਼ਿਆਦਾ ਬੈਨੀਫਿਟ ਹੈ, ਫੰਡਿੰਗ ਆਪਕੇ ਖਾਤੇ ਮੇਂ ਆਤੀ, ਹਮਾਰੇ ਖਾਤੇ ਮੇਂ ਨਹੀਂ ਆਤੀ। 30-100,000 ਕੀ ਫੰਡਿੰਗ ਆਪਕੋ ਗਵਰਨਮੈਂਟ ਦੇ ਰਹੀ ਹੈ, ਜਿਸਕਾ ਮੇਜਰ ਪੋਰਸ਼ਨ ਆਜ ਕੀ ਡੇਟ ਮੇਂ ਇਸ ਹਫਤੇ ਕੇ ਲਈ ਗ੍ਰਾਂਟਸ ਹੈ। ਗਵਰਨਮੈਂਟ ਇਸ ਹਫਤੇ ਕੇ ਬਾਅਦ ਪਾਲਿਸੀ ਚੇਂਜ ਕਰ ਰਹੀ ਹੈ, ਲੋਨ ਆਏਗਾ। ਤੋ ਆਪ ਫੈਮਿਲੀ ਆਫ ਫੋਰ ਹੈ, ਆਪਕੇ ਦੋ ਬੱਚੇ ਹਸਬੈਂਡ ਵਾਈਫ ਦੋਨੋਂ ਪੜ੍ਹਤੇ, ਤੋ ਅਪ ਟੂ 8,000 ਇਨ ਫੰਡਿੰਗ, 40,000 ਗ੍ਰਾਂਟ, 40,000 ਲੋਨ। ਗ੍ਰਾਂਟਸ ਉਸੇ ਕਹਿਤੇ ਹੈ ਜੋ ਪੈਸਾ ਆਪਣੇ ਵਾਪਿਸ ਹੀ ਨਹੀਂ ਕਰਨਾ। ਗਵਰਨਮੈਂਟ ਇਤੀ ਜਗ੍ਹਾ ਪੈਸਾ ਲਗਾ ਰਹੀ ਹੈ, ਹੇਤੀ ਕੋ ਗਵਰਨਮੈਂਟ ਨੇ 1900 ਮਿਲੀਅਨ ਦੀ ਹੈ। ਹੇਤੀ ਨਾਮ ਕੰਟਰੀ ਮੈਨੂੰ ਪਤਾ ਲੱਗਿਆ ਥੋੜੇ ਦਿਨ ਪਹਿਲੇ, ਗਲੋਬਲ ਅਫੇਅਰਸ ਕੈਨੇਡਾ ਦੀ ਵੈਬਸਾਈਟ ਪੇ ਲਿਖਾ ਹੈ ਹਿਊਮੈਨਿਟੇਰੀਅਨ ਏਡ ਮੇ। ਚਲੋ ਪਤਾ ਨਹੀਂ ਪੈਸਾ ਜਬ ਬਾਹਰ ਜਾਤਾ ਹੈ ਤਬ ਹੈਰਾਨੀ ਨਹੀਂ ਹੋਤੀ, ਗਵਰਨਮੈਂਟ ਆਪੇ ਲਗਾ ਰਹੀ ਹੈ, ਮਿਸ ਨਾ ਕਰੇ, ਹਮਾਰੀ ਚੀਜ਼ ਕੰਮ ਹੋਣੇ ਕੇ ਬਾਅਦ ਕਿਤਨੀ ਹੈ, 200 or 500, ਸ਼ੁਰੂ ਮੈਂ ਦੇਣੀ ਹੈ ਨਹੀਂ, ਕੰਮ ਹੋਣੇ ਕੇ ਬਾਅਦ, ਕੰਮ ਕਬ ਹੋਤਾ ਹੈ, 30-90 ਡੇਜ਼ ਮੇਂ ਆਪਕੇ ਖਾਤੇ ਫੰਡਿੰਗ ਆਤੀ ਹੈ। ਕੋਈ ਕੈਚ ਨਹੀਂ, ਕੋਈ ਸੈਟਿੰਗ ਨਹੀਂ, ਕੋਈ ਕਮਿਸ਼ਨ ਨਹੀਂ, ਕੋਈ ਅਪਰੋਚ ਨਹੀਂ, ਕੋਈ ਚਲਾਕੀ ਨਹੀਂ, ਕੋਈ ਗ੍ਰੀਡੀਨੈਸ ਨਹੀਂ। ਨੰਬਰ ਨੋਟ ਕਰੇ, ਕਾਲ ਕਰੇ, ਆਫਿਸ ਆਏ, 437-264-3175, 437-264-3175, ਹੁਣੇ ਕਾਲ ਕਰੋ ਤਾਂ ਐਸਟੀਮੇਟ ਲਓ, 437-264-3175, 437-264-3175,
0: 437-264-3175, 437-264-3175 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਕੋਟੇਸ਼ਨ ਤੁਸੀਂ ਲੈ ਸਕਦੇ ਹੋ। ਤੁਸੀਂ ਤੁਹਾਨੂੰ ਦੱਸ ਦੇਣਗੇ ਕਿ ਤੁਹਾਨੂੰ ਕਿੰਨੀ ਗ੍ਰਾਂਟ ਆ ਜਿਹੜੀ ਉਹ, ਜਾਂ ਕਿੰਨਾ ਲੋਨ ਤੁਸੀਂ ਲੈ ਸਕਦੇ ਹੋ, ਕਿੰਨੀ ਗ੍ਰਾਂਟ ਤੁਹਾਨੂੰ ਮਿਲ ਸਕਦੀ ਹੈ। ਬਹੁਤ ਧੰਨਵਾਦ ਸਰ, ਲਿੰਕ 'ਚ ਮਿਲਦੇ ਹਾਂ। ਬਹੁਤ ਬਹੁਤ ਸ਼ੁਕਰੀਆ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਨਰਦੇਵ ਸਿੱਧੂ ਸਾਹਿਬ ਵੀ ਸਾਡੇ ਨਾਲ, ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ, ਸਿੱਧੂ ਸਾਹਿਬ ਦੇ ਨਾਲ ਵੀ। ਪਰ ਨਾਲ ਦੀ ਨਾਲ ਹੀ ਸਾਡੀ ਗੱਲਬਾਤ ਇੱਥੇ ਵੀ ਚੱਲ ਰਹੀ ਹੈ ਕਿ ਬਾਈ ਸਾਰੇ ਵਰਿਡ ਤਾਂ ਹੁੰਦੇ ਆ ਕਿ ਜਿਹੜੇ ਵੀ ਪੰਜਾਬ ਦੇ ਵਿੱਚ ਵੀ ਯਾਰ ਇਲੈਕਸ਼ਨ, ਜਿਵੇਂ ਉਹਨਾਂ ਨੇ ਦੱਸਿਆ ਵੀ ਚੰਨੀ ਸਾਹਿਬ ਕਹਿੰਦੇ ਅਸੀਂ ਨਹੀਂ, ਰਾਜਾ ਬੜੈਂਗ ਉਹਨਾਂ ਦੇ ਜੇ ਅੰਡਰ ਹੋਣਗੇ ਤਾਂ ਅਸੀਂ ਨਹੀਂ, ਫਿਰ ਟੈਨਸ਼ਨ ਤਾਂ ਸਾਰੇ ਪਾਸੇ ਹੋਣੀ ਹੈ। ਪਰ ਕੀ ਲੱਗਦਾ ਵੀ ਕਿਹੜੀ ਪਾਰਟੀ ਬਾਜੀ ਮਾਰਦੀ ਲੱਗਦੀ ਐਤਕੀ?
2: ਇਸ ਵਾਰੀ ਤਾਂ ਕੁਛ ਨਹੀਂ, ਇਸ ਵਾਰੀ ਤਾਂ ਲੱਗਦਾ ਵੀ ਹੰਗਸਾ ਅਸੈਂਬਲੀ ਬਣੂਗੀ, ਕੋਈ ਖਾਸ ਲੱਗ ਨਹੀਂ ਰਿਹਾ ਵੀ ਕਿਹਦੀ ਹਵਾ ਚੱਲ ਰਹੀ ਹੈ।
0: ਨਹੀਂ ਮਤਲਬ ਕੰਮ ਨਹੀਂ ਕੀਤੇ ਕਿਸੇ ਨੇ, ਕਾਹਤੋਂ ਨਹੀਂ ਲੱਗ ਰਿਹਾ ਵੀ ਲੱਗਦਾ ਵੀ ਕੰਮ
2: ਜਿੰਨਾ ਹੁਣ ਬਦਲਾਅ ਕਰਕੇ ਆਈ ਸੀ ਆਮ ਆਦਮੀ ਪਾਰਟੀ ਵੀ, ਉਹ ਵੀ ਹੁਣ ਉਹਨਾਂ ਤੋਂ ਓਨੇ ਕੰਮ ਹੋਏ ਨਹੀਂ ਜਿੰਨੇ ਉਹ ਵਾਅਦੇ ਕਰਕੇ ਆਏ ਸੀ।
0: ਤੇ ਉਹ ਪਹਿਲਿਆਂ ਨੂੰ ਵੀ ਲੋਕ ਇਹ ਕਹਿੰਦੇ ਸੀਗੇ, ਉਦੋਂ ਕਾਂਗਰਸ ਨੂੰ ਵੀ ਇਹੀ ਕਹਿੰਦੇ ਵੀ ਤੁਹਾਡੇ ਤੋਂ ਵੀ ਕੰਮ ਨਹੀਂ ਹੋਏ, ਫਿਰ ਅਕਾਲੀਆਂ ਨੂੰ ਵੀ ਕਹਿੰਦਾ ਵੀ ਤੁਹਾਡੇ ਤੋਂ ਵੀ ਕੰਮ ਨਹੀਂ ਹੋਏ, ਹੁਣ ਉਹ ਗੱਲ ਇਹੀ ਫੇਰ ਇਹਨਾਂ ਦੀ ਹਨਾ, ਅਕਾਲੀਆਂ ਤੋਂ ਉਹਨਾਂ ਨੂੰ ਵੀ ਇਹੀ ਕਹਿੰਦੇ ਵੀ ਤੁਹਾਡੇ ਤੋਂ ਕੰਮ ਨਹੀਂ ਹੋਏ। ਅੱਛਾ, ਕਹਿੰਦੇ ਉਹ ਵੀ ਇਹੀ ਨੇ ਕਿ ਅਸੀਂ ਬਹੁਤ ਕੰਮ ਕੀਤੇ ਆ, ਇਹਨਾਂ ਤੋਂ ਨਹੀਂ ਹੋਏ, ਉਹ ਵੀ ਇਹੀ ਕਹਿੰਦੇ ਆ ਕਿ ਇਹਨਾਂ ਤੋਂ ਨਹੀਂ ਹੋਏ। ਸਾਰੀਆਂ ਪਾਰਟੀਆਂ ਇੱਕ ਦੂਜੇ ਨੂੰ ਐਂ ਕਹਿੰਦੀਆਂ ਰਹਿੰਦੀਆਂ, ਐਂ ਕਦੇ ਕਿਸੇ ਪਾਰਟੀ ਦੇ ਦੂਜੀ ਨੇ ਕਦੇ ਵਿਰੋਧੀ ਧਿਰ ਨੇ ਨਹੀਂ ਕਿਹਾ ਵੀ ਆਹ ਪਾਰਟੀ ਨੇ ਬਹੁਤ ਵਧੀਆ ਕੰਮ ਕੀਤਾ,
2: ਭਗਵੰਤ
0: ਮਾਨ ਉਹਨਾਂ ਨੇ ਮਨਪ੍ਰੀਤ ਵਾਲੀ ਨੂੰ ਇੱਕ ਥਾਂ ਤੇ ਉਹਨਾਂ ਨੇ ਕਿਹਾ ਸੀ, ਕਹਿੰਦਾ ਯਾਰ ਇਹਨੇ ਉਹ ਪਾਰਕਾਂ ਪੂਰਕਾਂ ਵਧੀਆ ਬਣਾਤੀਆਂ ਜਿਹੜੀਆਂ ਬਣਾਈਆਂ।
2: ਉਹ ਕਿਤੇ ਕਿਤੇ ਐਂ ਹੁੰਦਾ ਨਾ ਵੀ ਕਿਤੇ ਕਿਤੇ ਉਹਨਾਂ ਨੇ ਉਹਨਾਂ ਨੂੰ ਦੇਣਾ ਵੀ, ਰਿਸਪੈਕਟ ਦੇਣੀ ਵੀ, ਹਾਂ ਇਹਨਾਂ ਨੇ ਚੰਗੇ ਕੰਮ ਕੀਤੇ ਆ ਇਹ, ਪਰ ਬਹੁਤੇ ਚੰਗੇ ਕੰਮ ਨਹੀਂ ਗਣਾਉਂਦੇ ਵੀ ਹਾਂ ਇੱਕ ਅੱਧਾ ਹੁਣ ਉਹਨਾਂ ਨੂੰ ਪਤਾ ਬਈ ਮਨਪ੍ਰੀਤ ਦੇ ਆਲੀ ਦਾ ਦੂਜੇ ਪਾਸੇ ਥੋੜਾ ਜਿਹਾ ਡੈਂਟ ਪਿਆ ਹੋਇਆ ਤਾਂ ਕਰਕੇ ਉਹਨੂੰ ਆਇਆ ਦੂਜੇ ਪਾਸੇ ਬਗਲ ਕੇ ਲਿਆ ਰਹੇ ਆ ਕਿ ਥੋੜਾ ਜਿਹਾ ਸਾਨੂੰ ਸਪੋਰਟ ਕਰ ਲਵੇ।
0: ਲਓ ਜੀ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ ਤੇ ਇੱਧਰੋਂ ਨਰਦੇਵ ਸਿੱਧੂ ਸਾਹਿਬ ਨਾਲ ਪਹਿਲਾਂ ਸਿੱਧੂ ਸਾਹਿਬ ਨੂੰ ਇੱਕ ਡੀਲ ਸੁਣਾਉਂਦੇ ਹਾਂ। ਦੇਖਿਓ ਸਿੱਧੂ ਸਾਹਿਬ ਤੁਸੀਂ ਹੋਲਡ ਕਰ ਲਿਓ ਤੇ ਸੁਣਿਓ, ਦੇਖਿਓ ਕੜਾਕੇ ਘੱਟ ਡੀਲ, ਤੁਸੀਂ ਖੁਸ਼ ਹੋ ਜਾਣਾ, ਬਾਗੋ ਬਾਗ ਹੋ ਜਾਣਾ। ਠੀਕ ਹੈ ਜੀ? ਆਹ ਲਓ ਸੁੱਖ ਸਾਡੇ ਨਾਲ ਆ। ਸੁੱਖ ਜੀ ਕੀ ਹਾਲ ਚਾਲ ਹੈ?
4: ਬਹੁਤ ਵਧੀਆ, ਚੜ੍ਹਦੀ ਕਲਾ ਬਾਈ ਜੀ।
0: ਹਾਂ ਚੜ੍ਹਦੀ ਕਲਾ, ਕੱਲ ਤੁਹਾਡੇ ਫੋਨ ਨੂੰ ਬੁਖਾਰ ਹੋ ਗਿਆ ਮੈਨੂੰ ਲੱਗਿਆ ਪਤਾ, ਮੈਨੂੰ ਦੱਸਿਆ ਉਹਨਾਂ ਨੇ ਵੀ, ਕਹਿੰਦੇ ਬਾਈ ਜੀ 6885 ਵਾਲੀ ਟੋਮਕਨ ਰੋਡ ਵਾਲੀ ਲੋਕੇਸ਼ਨ ਹੈ ਜਿਹੜੀ, ਉੱਥੇ ਫੋਨ ਇਉਂ ਕੰਬਣ ਲੱਗ ਗਿਆ, ਇਉਂ ਕੰਬਣ ਲੱਗ ਗਿਆ ਜਿਵੇਂ ਕਾਂਬਾ ਛਿੜਿਆ ਹੁੰਦਾ।
4: ਬਿਲਕੁਲ ਵਪਰਾ ਸਾਹਿਬ, ਕੱਲ ਤੱਕ ਪਰਿਵਾਰਾਂ ਦੀਆਂ ਕਾਲਾਂ ਨਹੀਂ ਸਾਂਭ ਹੁੰਦੀਆਂ ਜੀ। ਮੈਨੂੰ ਕਾਲ ਆ ਗਈ, ਕਹਿੰਦੇ ਵੀ ਕਿਹੜੇ ਰੇਡੀਓ ਸਟੇਸ਼ਨ ਤੇ ਤੂੰ ਬੋਲਿਆ, ਮੈਂ ਦੱਸਦਾ। ਮੈਂ ਕਿਹਾ ਬਈ ਸਾਰੰਗ ਰੇਡੀਓ ਚੱਲਦਾ ਸਾਡਾ 2-3, ਉਹਦੇ ਵਿੱਚ ਇੱਕ ਡੀਲ ਲਈ ਆ, ਪਰ ਕਹਿੰਦੇ ਬਾਈ ਜੀ ਕਾਲਾਂ ਨਹੀਂ ਸਾਂਭ ਹੁੰਦੀਆਂ। ਮੈਂ ਕਿਹਾ ਹੁਣ ਸਾਂਭੋ ਕਾਲਾਂ 'ਚ।
0: ਸੋ ਇਹ ਜਿਹੜੇ ਮੈਂ ਇਹ ਵੀ ਗਰੰਟੀ ਕਰਦਾ ਕਿ ਜਿਹੜੇ ਪਹਿਲੇ 10 ਕਾਲਰ ਸੀਗੇ ਕੱਲ, ਉਹ ਲੈ ਕੇ ਜਾਣ ਵੀਰੇ, ਆ ਜਾਇਓ ਤੁਸੀਂ ਫਰਾਈਡੇ ਵਾਲੇ ਦਿਨ, ਮੈਂ ਉੱਥੇ ਆਪ ਹੋਊਗਾ। ਇਹ ਨਹੀਂ ਵੀ ਜੇ ਇਹਨਾਂ ਨੇ ਕਹਿਤਾ ਤਾਂ ਬਸ ਉਦਾਂ ਹੀ ਕਹਿਤਾ, ਨਾ ਨਾ, ਇਹ ਇਹਨਾਂ ਤੋਂ ਇਹ ਹੋਣ ਵੀ ਨਹੀਂ ਦਿੱਤਾ ਤੇ ਹੋਣ ਵੀ ਨਹੀਂ ਦੇਣਾ। ਇਹ ਨਹੀਂ ਹੈ ਵੀ ਜਿਹੜੀ ਗੱਲ ਅਨਾਊਂਸ ਕਰਤੀ ਕਦੇ ਹੋਊਗੀ ਨਹੀਂ, ਇੱਦਾਂ ਹੀ ਆ ਜੀ।
4: ਬਿਲਕੁਲ ਬੁਪਰਾ ਸਾਹਿਬ, ਜੋ ਵੀ ਆਉਣ ਏਅਰ ਅਸੀਂ ਕਹਿ ਰਹੇ ਹਾਂ, ਫਰਾਈਡੇ ਵਾਲੇ ਦਿਨ ਪਰਿਵਾਰ ਪਹੁੰਚਣ, ਕਿਉਂਕਿ ਐਨਵਰਸਰੀ ਸੇਲ ਲੱਗਣ ਜਾ ਰਹੀ ਆ 6885 ਟੋਮਕਨ ਰੋਡ ਤੇ।
0: ਮੇਰੀ ਗੱਲ ਸੁਣੋ,
4: 66 ਜੀ ਜੀ
0: ਮੇਰੀ ਗੱਲ ਸੁਣੋ, ਕੱਲ ਤੁਸੀਂ $35 ਦੇ ਵਿੱਚ ਕੁਈਨ ਦਾ ਬੈੱਡ ਦਿੱਤਾ
4: ਜੀ,
0: ਭਲਾ ਹੋ ਗਿਆ। ਚਲੋ ਜਿਹਨੇ ਜਿਹਨੇ ਲੈਣਾ ਸੀਗਾ ਉਹਨਾਂ ਨੇ, ਜਿਹਨਾਂ ਨੇ ਕਾਲਾਂ ਕਰ ਲਈਆਂ ਉਹਨਾਂ ਦੇ ਨੰਬਰ ਨੋਟ ਹੋ ਗਏ, ਉਹਨਾਂ ਨੂੰ ਉਹ ਮਿਲ ਜੂਗਾ। ਹੋ ਸਕਦਾ ਕਿ ਕਿਸੇ ਨੂੰ ਜ਼ਰੂਰਤ ਵੀ ਹੋਵੇ, ਹੈ ਨਾ
4: ਜੀ।
0: ਤੇ ਅੱਜ ਕੋਈ ਇੱਕ ਖਾਸ ਡੀਲ ਦਿਓ, ਅੱਜ ਗਿਫਟ ਤੁਸੀਂ ਕੋਈ ਨਾ ਦਿਓ, ਗਿਫਟ ਮੈਂ ਦੇ ਦੂੰਗਾ।
4: ਡਨ ਬੋਪਰਾ ਸਾਹਿਬ, ਪੂਰੇ ਘਰ ਦਾ ਫਰਨੀਚਰ ਦਿੰਦੇ ਆ, ਫਰਾਈਡੇ ਵਾਲੇ ਦਿਨ ਪਰਿਵਾਰ ਪਹੁੰਚਣ, 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ, ਪੂਰੇ ਘਰ ਦੇ ਫਰਨੀਚਰ ਦੀ ਡੀਲ। ਮਾਸਟਰ ਬੈਡਰੂਮ ਤੋਂ ਸ਼ੁਰੂ ਕਰਦੇ ਬੋਪਰਾ ਸਾਹਿਬ, ਕਿੰਗ ਸਾਈਜ਼ ਦਾ ਬੈੱਡ ਬਾਏ ਕਰ ਲੈਣ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ। ਦੂਜੇ ਰੂਮ ਦੇ ਵਿੱਚ ਚੱਲਦੇ ਆ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਤੀਜੇ ਰੂਮ ਦੇ ਵਿੱਚ ਚੱਲਦੇ ਆ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਫੈਮਿਲੀ ਰੂਮ ਦਾ ਸੋਫਾ ਸੈੱਟ ਬਾਏ ਕਰ ਲਓ, ਨਾਲ ਫੈਮਿਲੀ ਰੂਮ ਦਾ ਕਾਫੀ ਟੇਬਲ ਫ੍ਰੀ, ਡਾਇਨਿੰਗ ਟੇਬਲ 6 ਜਣਾ ਬਾਏ ਕਰ ਲੈਣ, ਨਾਲ ਮਾਈਕ੍ਰੋਵੇਵ ਫ੍ਰੀ। ਪੂਰੇ ਘਰ ਦਾ ਫਰਨੀਚਰ $8,000-10,000 ਦਾ ਆਉਂਦਾ, ਨਾ 8,000, ਨਾ 7,000, ਨਾ 6,000, ਨਾ 5,000, ਨਾ 4,000, ਨਾ 3,500, ਨਾ 3,000, ਨਾ 2,500, ਨਾ 2,700, ਨਾ 2,600, ਨਾ 2,500, ਨਾ 2,400, ਨਾ 2,300, ਨਾ 2,200, ਨਾ 2,100, ਨਾ 2,000, ਨਾ 1,900, ਨਾ 1,800 ਬਾਬਰਾ
0: ਸਾਹਿਬ। ਉਹਨਾਂ ਦੇ ਘਰ ਦੇ ਦੱਸੋ,
4: 1799 1799 1799 ਦਰ ਦੇ ਵਿੱਚ ਪੂਰੇ ਘਰ ਦਾ ਫਰਨੀਚਰ ਤੇ ਤੋਹਫਾ ਵੀ ਦੇਣਾ, ਜਿਹੜਾ ਨਾਲ ਫਰਾਈਡੇ ਵਾਲੇ ਦਿਨ ਜਿਹੜੇ ਪਰਿਵਾਰ ਪਹੁੰਚਣਗੇ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ, ਐਲਈਡੀ ਟੀਵੀ ਫ੍ਰੀ ਫ੍ਰੀ।
0: ਨਰਦੇਵ ਸਿੱਧੂ ਸਾਹਿਬ ਕਹਿੰਦੇ ਸਾਹ ਲੈ ਲਾ ਭਰਾਵਾ, 1799 ਚ ਇੰਨਾ ਸਮਾਨ ਗਣਾ ਤਾ, ਇੰਨਾ ਤਾਂ ਨਾਲ ਟੀਵੀ ਫ੍ਰੀ ਹਜੇ ਵੱਡੇ।
4: ਸਿੱਧੂ ਸਾਹਿਬ ਐਨਵਰਸਰੀ ਸੇਲ ਆ, 6885 ਟੋਮਕਨ ਰੋਡ ਉੱਪਰ।
0: ਅੱਛਾ, ਗਿਫਟ ਤੁਸੀਂ ਆਪਦੀ ਮਰਜ਼ੀ ਨਾਲ ਜਿਹੜਾ ਦੇਣਾ ਸੀ ਦੇਤਾ, ਪਰ ਮੈਂ ਤੁਹਾਨੂੰ ਕਹਿ ਸੀ ਕਿ ਗਿਫਟ ਮੈਂ ਦੇਣਾ ਵੀਰੇ।
4: ਦੇ ਦਿਓ ਸਰ ਤੁਸੀਂ ਵੀ ਐਨਵਰਸਰੀ ਆ, ਦੇ ਦਿਓ ਡਨ।
0: ਹੁਣ ਜਿਹੜਾ ਮੈਂ ਗਿਫਟ ਦੇਣ ਲੱਗਿਆ ਇਹ ਅਲੱਗ ਹੋਊਗਾ ਤੁਹਾਡੇ ਲਈ ਗਿਫਟ ਤੋਂ, ਇਹਨੂੰ ਇਹ ਨਾ ਕਰੋ ਵੀ ਤੁਸੀਂ ਆਪਦੇ ਨਾਲ ਕੈਂਸਲ ਕਰ ਦਵੋ।
2: $1,799
0: ਚ ਨਾਲ ਟੀਵੀ ਗਿਫਟ ਮਿਲਣਾ। ਹੁਣ ਸਿੱਧੂ ਸਾਹਿਬ ਜਿਹੜਾ ਮੈਂ ਗਿਫਟ ਦੇਣ ਲੱਗਿਆ ਉਹ ਗਿਫਟ ਇਹ ਆ, ਜਦੋਂ ਮੈਂ ਉੱਥੇ ਚਲੇ ਜਾਣਾ ਟਾਈਮ ਨਾਲ ਹੀ, ਤੇ ਮੇਰੇ ਹੱਥ ਚ ਇੱਕ ਹੋਊਗੀ ਪੋਟਲੀ, ਉਹ ਪੋਟਲੀ ਦੇ ਵਿੱਚ ਹੁਣ ਜਵਾਬ ਨਾ ਦਿਓ ਬਾਈ ਜੀ ਜਿਹੜੀ ਮੈਂ ਗੱਲ ਕਰਨ ਲੱਗਿਆ।
4: ਉਪਰਾ ਸਾਹਿਬ ਨਾ ਕਦੀ ਪਿੱਛੇ ਹਟਿਆ ਨਾ ਹਟਣਾ ਸਰ, ਜੋ ਕਰਨਾ ਕਰ ਦਿਓ ਡਨ।
0: ਉਹਦੇ ਚ ਪਰਚੀਆਂ ਪਾ ਦੇਣੀਆਂ ਨੇ
2: ਜੀ,
0: ਤੁਸੀਂ ਸਮਾਨ ਲੈ ਲਿਓ ਉੱਥੋਂ, ਤੁਸੀਂ ਚਾਹੇ $1,799 ਦਾ ਲਿਆ, ਚਾਹੇ ਤੁਸੀਂ $1,000 ਦਾ ਲਿਆ, ਚਾਹੇ ਤੁਸੀਂ $50 ਦਾ, ਚਾਹੇ $30 ਦਾ ਮੈਟਰਸ ਲਿਆ ਹੋਵੇ, ਉਹ ਜਿਹੜੀਆਂ ਪਰਚੀਆਂ ਹੋਣਗੀਆਂ ਪੋਟਲੀ ਚ, ਕੋਈ ਪਰਚੀ ਖਾਲੀ ਨਹੀਂ ਨਿਕਲੂਗੀ, $50 ਵੀ ਨਿਕਲ ਸਕਦੇ ਆ। ਤੁਸੀਂ ਸਮਾਨ ਲੈ ਲਿਆ, ਚਾਹੇ $30 ਦਾ ਮੈਟਰ ਲੈ ਲਿਆ, ਉਹ 'ਚ ਪਰਚੀ ਕੱਢੋ, ਹੋ ਸਕਦਾ 50 ਨਿਕਲ ਆਉਣ, ਉਹ 'ਚੋਂ 50 ਵੀ ਨਿਕਲਣਗੇ, ਉਹ 'ਚੋਂ 100 ਵੀ ਨਿਕਲੂਗਾ, ਉਹ 'ਚੋਂ 500 ਵੀ ਨਿਕਲੂਗਾ, ਉਹ 200 ਦੀ ਪਰਚੀ ਵੀ ਪਾਈ ਹੋਊਗੀ
2: ਜੀ,
0: ਵੱਧ ਤੋਂ ਵੱਧ 1100 ਦੀ ਪਰਚੀ ਵੀ ਹੋਊਗੀ, $1100 ਤੁਸੀਂ ਚਾਹੇ 30 ਦਾ ਮੈਟਰਸ ਲਿਆ ਪਰਚੀ ਨਿਕਲੀ ਤਾਂ ਤੁਹਾਡੀ 1100 ਤਾਂ ਤੁਹਾਨੂੰ ਰਾਈਟ ਵੇ 1100 ਦੇ ਦੇਣਾ
2: ਜੀ,
0: ਤੁਸੀਂ ਚਾਹੇ ਹੋਰ ਕੁਛ ਵੀ ਨਹੀਂ ਲਿਆ ਹੈਗਾ, ਕੋਈ ਵੀ ਪਰਚੇਜ ਕਰੋਗੇ ਵੱਡੀ ਪਰਚੀ 1100 ਦੀ ਆ, ਕੋਈ ਪਰਚੀ ਖਾਲੀ, ਇੱਕ ਵੀ ਪਰਚੀ ਨਹੀਂ ਹੋਊ। ਜੇ ਬੰਦੇ ਨੂੰ ਕਿਸੇ ਨੂੰ ਕਈ ਵਾਰ ਇਹ ਸ਼ੱਕ ਹੋ ਜਾਂਦੀ ਆ, ਜੇ ਮੈਂ ਵੀ ਆਪਦੇ ਜੇ ਆਡੀਅੰਸ ਦੇ ਸਾਹਮਣੇ ਹੋਵਾਂ, ਮੈਂ ਸੋਚਾਂ ਮੈਂ ਕਿਹਾ ਮੂਰਖ ਬਣਾਉਂਦੇ ਆ, ਵਿੱਚ ਹੋਣੀ ਨਹੀਂ ਪਰਚੀ, ਐਨੀ ਟਾਈਮ ਕੋਈ ਵੀ ਬੰਦਾ ਉੱਥੇ ਆ ਕੇ ਚੈਲੰਜ ਕਰ ਸਕਦਾ ਕਿ ਬਾਈ ਮੈਨੂੰ ਸਾਰੀਆਂ ਪਰਚੀਆਂ ਖੋਲ ਕੇ ਦਿਖਾਓ 1100 ਦੀ ਵਿੱਚੋਂ ਹੈਗੀ ਆ ਕਿ ਨਹੀਂ ਹੈਗੀ। ਜੇ $1100 ਦੀ ਨਾ ਨਿਕਲੀ $50,000 ਦਾ ਇਨਾਮ ਤੁਹਾਨੂੰ ਦਿੱਤਾ ਜਾਊਗਾ। ਬਾਈ ਜੀ ਗੱਲ ਮੰਨਦੀ ਹੋ ਨਹੀਂ?
4: ਬਿਲਕੁਲ ਬਬਰ ਸਾਹਿਬ, ਡਨ ਹੋ ਗਿਆ ਸਰ।
0: 1100 ਦੀ ਪਰਚੀ 20 ਵਿੱਚ ਹੋਊਗੀ, 500 ਦੀ ਵੀ ਵਿੱਚ ਹੋਊਗੀ, ਤੁਸੀਂ ਚਾਹੇ $100 ਦਾ ਸਮਾਨ ਲਿਆ, ਤੁਸੀਂ ਚਾਹੇ $200 ਦਾ ਲਿਆ, ਆਇਓ ਚਾਹੇ ਬੱਚੇ ਨੂੰ ਕਹੋ ਵੀ ਪਰਚੀ ਚੱਕ ਲਾ ਪੁੱਤ, ਖਬਰਾਂ ਕੀ ਨਿਕਲਣਾ, ਹੋ ਸਕਦਾ ਤੁਸੀਂ ਸਮਾਨ 500 ਦਾ ਲਿਆ ਹੋਵੇ, 1100 ਦੀ ਪਰਚੀ ਨਿਕਲਾਈ
2: ਜੀ,
0: ਸਾਲ ਬਣ ਗਿਆ ਤੁਸੀਂ ਹੁਣ ਆਉਣਾ ਕਿੱਥੇ 66 ਟਾਊਨ ਕਨ ਰੋਡ ਤੇ ਹੁਣ ਸਹੀ ਹੋ, ਹੁਣ ਨੀ ਹੁਣ ਨੀ ਹੁਣ ਨੀ ਸਾਹ ਭਰਦਾ, ਹੁਣ ਸਹੀ ਹੋ।
4: ਬਿਲਕੁਲ ਬਬਰ ਸਾਹਿਬ, ਜਦੋਂ ਸਾਰੰਗ ਰੇਡੀਓ ਕੋਈ ਵੀ ਗੱਲਬਾਤ ਕਰਦਾ ਵੱਡੀ ਕਰਦਾ, ਗ੍ਰੈਂਡ ਫਰਨੀਚਰ ਵੀ ਗੱਲ ਵੱਡੀ ਕਰਦਾ, ਜੋ ਕਹਿਤਾ ਸਰ ਸਿਰ ਮੱਥੇ, ਕਿਉਂਕਿ ਐਨਵਰਸਰੀ ਸੇਲ ਆ, ਸ਼ਰਟ 85 ਟੋਮਕਨ ਰੋਡ ਬਬਰ ਸਾਹਿਬ।
0: ਅੱਛਾ ਮੈਂ ਤੁਹਾਨੂੰ ਇੱਕ ਜਾਂਦੇ ਜਾਂਦੇ ਇੱਕ ਗੱਲ ਹੋਰ ਕਹਿਣੀ, ਜਿਵੇਂ ਨਾ ਮੈਂ ਜਦੋਂ ਇੰਡੀਆ ਸੀਗਾ, ਬ੍ਰਦਰ ਮੇਰਾ ਪੁਲਿਸ ਭਰਤੀ ਹੋਇਆ ਸੀਗਾ, ਉਹ ਮੈਂ ਮਿਲਣ ਚਲੇ ਗਿਆ, ਉਹ ਕਹਿੰਦੇ ਨਵਾਂ ਸਾਲ ਸੀਗਾ, ਮੈਨੂੰ ਕਹਿੰਦੇ ਕਿੱਥੇ, ਮੈਂ ਠਾਣੇ ਜਾਣਾ, ਉਹ ਨਵੇਂ ਸਾਲ ਨਹੀਂ ਜਾਈਦਾ ਹੁੰਦਾ, ਮੈਂ ਕਿਹਾ ਨਹੀਂ ਜੀ ਉਹ ਮੈਂ ਮਿਲਣ ਜਾਣਾ ਹਨਾ, ਕਿਉਂਕਿ ਕਿੱਥੇ ਗਾ ਹਨਾ, ਉੱਥੇ ਚਲ ਗਿਆ, ਉੱਥੇ ਇੱਕ ਦੇ ਉਹ ਪੱਟੇ ਪਈ ਜਾਣ ਜਾਂਦੇ, ਮੈਨੂੰ ਮੈਂ ਬਾਹਲਾ ਛੋਟਾ ਸੀਗਾ, ਉਹ ਕਹਿੰਦੇ ਵੀ ਤੁਸੀਂ ਇੱਧਰ ਬਹਿ ਜਾਓ, ਉਹ ਪੱਟੇ ਪਈ ਜਾਣ, ਉਹ ਜਦੋਂ ਪੱਟੇ ਪੁੱਟੇ ਲਾ ਕੇ ਉਹਨੂੰ ਕਹਿੰਦੇ ਹੁਣ ਘਿਸੜ ਕੇ ਪਰਾਂ ਤੱਕ ਜਾ ਹਨਾ, ਉਹ ਚਲੇ ਗਿਆ, ਉਹ ਉਹਦੇ ਕੋਲੇ ਉਹਦੇ ਭਾਈ ਖੜਾ ਹਨਾ, ਮੈਂ ਕਿਹਾ ਵੀ ਕੀ ਹੋ ਗਿਆ, ਕਹਿੰਦੇ ਜੀ ਇਹਨੇ ਬਾਲਟੀ ਚੋਰੀ ਕੀਤੀ, ਉਹਦਾ ਭਾਈ ਮਤਲਬ ਉਹਨੂੰ ਕਟਾ ਰਿਹਾ ਸੀ, ਉਹ ਪੱਟੇ ਤਾਂ ਜਿਹਦੇ ਪੱਟੇ ਪਏ ਕੱਚ 'ਚ ਤਾਂ ਬਾਲਟੀ ਨਾਲ ਉਹਦੇ ਦਿੱਤੀ ਹੋਈ, ਜਦੋਂ ਘਸਰ ਕੇ ਪਰੇ ਨੂੰ ਗਿਆ ਉਹਦੇ ਭਾਈ ਵੱਲ ਮੂੰਹ ਕਰਕੇ, ਕਿਉਂ ਹੁਣ ਰਹਿਣਾ, ਮੈਂ ਤਾਂ ਰਹਿਣਾ ਹੀ ਆ, ਤੂੰ ਰਹਿਣਾ ਹੁਣ ਕਰੇਗਾ ਗਲਤੀ ਦੁਬਾਰੇ, ਸੋ ਇਸ ਕਰਕੇ ਮੈਨੂੰ ਹੁਣ ਇਹ ਨੀ ਪੁੱਛ ਸਕਦੇ ਵੀ ਹੁਣ ਰਹਿਣਾ, ਹੁਣ ਮੈਂ ਇਹਨਾਂ ਨੂੰ ਪੁੱਛਦਾ ਵੀ ਹੁਣ ਜਿਹੜਾ ਹੁਣ ਸੁੱਖ ਰਹਿਣਾ, ਬਸ ਠੀਕ ਆ, ਆਹ ਪੋਰਟਲੀ ਤਿਆਰ ਕਰਕੇ ਮੈਂ ਲੈ ਕੇ ਆਊਂਗਾ, ਪਰਚੀਆਂ ਵੀਰੇ ਬਣਾ ਲਿਓ ਕਰਾਂ।
4: ਡਨ ਸਰ, ਡਨ,
0: ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਆਹ ਲਓ ਜੀ 6685 ਟੰਕਰ ਰੋਡ ਤੇ ਇਹ ਸਾਡਾ ਜਿਹੜਾ ਪ੍ਰੋਗਰਾਮ ਹੈ ਲਾਈਵ ਔਨ ਲੋਕੇਸ਼ਨ ਹੋਊਗਾ। ਨਰਦੇਵ ਸਿੱਧੂ ਸਾਹਿਬ ਵੀ ਸਾਡੇ ਨਾਲ ਹੈ, ਸਿੱਧੂ ਸਾਹਿਬ ਸੋਰੀ ਤੁਹਾਨੂੰ ਕਾਫੀ ਟਾਈਮ ਹੋਲਡ ਕਰਨਾ ਪੈ ਗਿਆ, ਪਰ ਮੈਨੂੰ ਲੱਗਦਾ ਕਿ ਡੀਲ ਨਜ਼ਾਰੇ ਦੀ ਆ ਗਈ ਕਿ ਨਹੀਂ।
5: ਬਹੁਤ ਵਧੀਆ ਵਪਰਾ ਸਾਹਿਬ, ਮੁੰਡੇ ਦੀ ਦਾਤ ਦੇਣੀ ਬਣਦੀ ਹੈ ਜੀ, ਬੜਾ ਸੋਹਣਾ ਬੋਲਦਾ ਹੈਗਾ, ਬੜੀ એનર્ਜੀ ਹੈ, ਤੇ ਆਬਵੀਅਸ ਹੈ ਕਿ ਉਹਨਾਂ ਦਾ ਕੰਮ ਵੀ ਫਿਰ ਉਸ ਹਿਸਾਬ ਨਾਲ ਉਹਨਾਂ ਨੇ ਆਪਣਾ ਚਲਾ ਕੇ ਰੱਖਿਆ ਹੋਇਆ। ਤੁਹਾਡੀ ਸਪੋਰਟ ਹੈਗੀ ਹੈ ਤੇ ਇਸੇ ਤਰ੍ਹਾਂ ਹੀ ਰਲ ਮਿਲ ਕੇ ਆਪਾਂ ਇੱਕ ਦੂਸਰੇ ਦੀ ਸਪੋਰਟ ਕਰਦੇ ਰਹੀਏ ਤੇ ਇਹ ਸਾਰਿਆਂ ਦੇ ਵਾਸਤੇ ਵਧੀਆ ਚੀਜ਼ ਹੈ। ਆਪਣੇ ਭੈਣ ਭਰਾਵਾਂ ਨੂੰ ਵੀ ਫਾਇਦਾ ਹੈਗਾ ਜੀ, ਦੇਖੋ ਉਹਨਾਂ ਨੂੰ ਵਧੀਆ ਡੀਲਸ ਮਿਲ ਰਹੀਆਂ
0: ਬਾਜੀ, ਬਹੁਤ ਫਾਇਦਾ,
5: ਉਹਨਾਂ ਨੂੰ ਗਿਫਟ ਮਿਲ ਰਹੇ ਹੈ,
0: ਏਡੀਆਂ ਡੀਲਸ ਵਧੀਆ ਮਿਲਣੀਆਂ ਕਿੱਥੋਂ ਨੇ, ਚਲੋ ਅਸੀਂ ਤਾਂ ਸਾਡਾ ਤਾਂ ਫਰਜ਼ ਬਣਦਾ ਅਸੀਂ ਤਾਂ ਕਦੋਂ ਕਲਾ ਕੇ ਜਿੰਨਾ ਕਰ ਸਕਦੇ ਹੁੰਦੇ ਹਾਂ ਉਹਨਾਂ ਤੋਂ ਕਢਵਾ ਲੈਂਦੇ ਹਾਂ ਕਿ ਯਾਰ ਤੁਸੀਂ ਕਰੋ ਹਨਾ ਸਪੈਸ਼ਲ ਲਾਈਵ ਔਨ ਲੋਕੇਸ਼ਨ ਲਈ, ਪਰ ਜਿਹਨੂੰ ਡੀਲ ਇਹ ਮਿਲ ਗਈ ਤਾਂ ਉਹਦੇ ਲਈ ਤਾਂ ਬਹੁਤ ਕਮਾਲ ਦਾ ਫਾਇਦਾ ਹੋ ਸਕਦਾ ਨਾ।
5: ਤੁਸੀਂ ਦੇਖੋ ਨਾ ਜੀ, ਹੁਣ ਜਿਵੇਂ ਤੁਸੀਂ ਦੱਸਿਆ ਕੋਈ ਉਹਨਾਂ ਨੂੰ $30 ਦੀ ਆਈਟਮ ਲਈ ਹੈ, ਤਾਂ ਉਹਨਾਂ ਨੂੰ ਜੇ $1100 ਦੀ ਵੀ ਨਿਕਲ ਸਕਦੀ ਹੈ
0: ਬਾਈ, ਦੇਖੋ ਕਿੱਡੀ ਵੱਡੀ ਗੱਲ ਆ, ਉਹ 'ਚ ਕਿਹੜਾ ਕੋਈ ਲੋਕਲ ਪੇਟ ਕਿਸੇ ਨੂੰ ਵੀ ਨਿਕਲ ਸਕਦਾ ਵਾ ਹਨਾ।
5: ਬਿਲਕੁਲ
0: ਔਨ ਏਅਰ ਦੱਸ ਦੇਣਾ ਉਹਨਾਂ ਨੇ ਵੀ ਇਹਨੂੰ ਨਿਕਲਿਆ ਵਾ। ਓਕੇ, ਆਪਾਂ ਹੁਣ ਮੌਰਗੇਜ ਵੱਲ ਆਈਏ ਥੋੜ੍ਹਾ ਜਿਹਾ
5: ਜੀ।
0: ਇਹ ਦੱਸਿਓ ਕਿ ਜਿਨ੍ਹਾਂ ਨੇ ਪਹਿਲੀ ਵਾਰ ਘਰ ਲੈਣਾ ਉਹਨਾਂ ਨੂੰ ਬਹੁਤਾ ਪਤਾ ਨਹੀਂ ਹੁੰਦਾ ਕਿ ਸਾਡੇ ਲਈ ਸਰਕਾਰ ਦੇ ਵੀ ਕੋਈ ਫਾਇਦੇ ਹੈਗੇ, ਸਰਕਾਰ ਵੀ ਸਾਨੂੰ ਕੋਈ ਬੈਨੀਫਿਟ ਕਰ ਦੇ ਸਕਦੀ ਆ, ਇਨਸੈਂਟਿਵ ਸਾਡੇ ਲਈ ਵੀ ਹੁੰਦੇ ਆ, ਸਰਕਾਰੀ ਤੌਰ 'ਤੇ ਕੀ ਸਪੋਰਟ ਆ ਜਿਹੜੀ ਫਸਟ ਟਾਈਮ ਬਾਰ ਲਈ ਮਿਲਦੀ ਆ, ਉਹ ਥੋੜ੍ਹੀ ਜਿਹੀ ਅਪਡੇਟ ਕਰੋ ਕਰੋ।
5: ਬਪਰਾ ਸਾਹਿਬ, ਪਹਿਲੀ ਗੱਲ ਤਾਂ ਜਿਹੜੇ ਭੈਣ ਭਰਾਵਾਂ ਨੇ ਕੈਨੇਡਾ ਦੇ ਵਿੱਚ ਘਰ ਲੈਣਾ, ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੀ ਮਦਦ ਦੇ ਲਈ ਸਰਕਾਰ ਵੱਲੋਂ ਕਈ ਜਿਹੜੇ ਪ੍ਰੋਗਰਾਮ ਹੈ ਚਲਾਏ ਜਾਂਦੇ ਹੈਗੇ ਆ। ਇੱਕ ਆਪਾਂ ਹੁਣ ਰੀਸੈਂਟਲੀ ਜਿਹੜੀ ਆਪਣੀ ਗੱਲਬਾਤ ਆਪਾਂ ਸੁਣਦੇ ਪਏ ਹੈਗੇ ਹਾਂ ਕਿ ਫਸਟ ਟਾਈਮ ਬਾਹਰ ਹੈਗੇ ਹੋ ਤੁਸੀਂ, ਨਵਾਂ ਘਰ ਲੈਣਾ ਹੈਗਾ $2 million, ਤੇ 13% ਤੱਕ ਦਾ ਜਿਹੜਾ ਤੁਹਾਨੂੰ ਜੀ HST ਦਾ ਜਿਹੜਾ ਰੀਬੇਟ ਹੈ ਉਹ ਮਿਲ ਸਕਦਾ। ਅਗਰ $1 million ਤੋਂ ਲੈ ਕੇ $1.5 million ਤੱਕ ਦਾ ਤੁਸੀਂ ਘਰ ਲੈਂਦੇ ਹੈਗੇ ਹੋ, ਤੁਸੀਂ ਫਸਟ ਟਾਈਮ ਬਾਹਰ ਹੋ, ਨਵਾਂ ਘਰ ਲੈਂਦੇ ਹੈਗੇ ਹੋ, ਤੇ ਉਹ 'ਤੇ ਜਿਹੜਾ ਜੀ ਤੁਹਾਨੂੰ HST ਦਾ ਰੀਬੇਟ ਆ ਉਹ ਫਲੈਟ $1,30,000 ਤੱਕ ਮਿਲ ਸਕਦਾ ਹੈਗਾ। ਤੇ ਨਾਲ ਦੀ ਨਾਲ ਦੂਸਰਾ ਜਿਹੜਾ ਪ੍ਰੋਗਰਾਮ ਹੈਗਾ ਜੀ ਉਹ ਹੈਗਾ ਫਸਟ ਹੋਮ ਸੇਵਿੰਗਸ ਅਕਾਊਂਟ ਦਾ, ਬੜਾ ਪਾਵਰਫੁਲ ਪ੍ਰੋਗਰਾਮ ਹੈ ਰਾਜਵੀਰ ਬਾਈ ਜੀ। ਇਹਦੇ 'ਚ ਬੇਸਿਕਲੀ RRSP ਅਤੇ TFSA ਦੋਨਾਂ ਜਿਹੜਾ ਪ੍ਰੋਗਰਾਮ ਦਾ ਸੁਮੇਲ ਕਰਕੇ ਬਣਾਇਆ ਗਿਆ, ਕਿਉਂਕਿ ਜਿਹੜੇ ਪੈਸੇ ਤੁਸੀਂ ਇਹਦੇ ਵਿੱਚ ਪਾਉਂਦੇ ਹੈਗੇ ਹੋ ਉਹ 'ਤੇ ਤੁਹਾਨੂੰ ਰੀਫੰਡ ਆ ਜਾਂਦਾ ਹੈਗਾ, ਅਤੇ ਜਿਹੜੇ ਪੈਸੇ ਦੀ ਇਹਤੇ ਤੁਸੀਂ ਪਾਏ ਆ, ਕੰਟਰੀਬਿਊਟ ਕੀਤੇ ਆ, ਉਹ 'ਤੇ ਗਰੋਥ ਜਿੰਨੀ ਵੀ ਹੋਣੀ ਹੈਗੀ ਹੈ ਉਹ ਸਾਰੀ ਦੀ ਸਾਰੀ ਤੁਹਾਡੀ ਟੈਕਸ ਫਰੀ ਹੁੰਦੀ ਹੈਗੀ ਹੈ। ਈਚ ਸਪਾਊਸ $8,000 ਪਰ ਈਅਰ ਇਸ ਪ੍ਰੋਗਰਾਮ 'ਚ ਕੰਟਰੀਬਿਊਟ ਕਰ ਸਕਦੇ, ਲਾਈਫ ਟਾਈਮ ਮੈਕਸੀਮਮ ਉਹ $40,000 ਕੰਟਰੀਬਿਊਟ ਕਰ ਸਕਦੇ ਹੈਗੇ ਹੈ। ਨੈਕਸਟ ਜਿਹੜਾ ਪ੍ਰੋਗਰਾਮ ਹੈਗਾ ਜੀ ਉਹ ਹੈਗਾ RRSP ਦਾ ਪ੍ਰੋਗਰਾਮ। ਉਹ ਕੀ ਹੈਗਾ ਕਿ ਈਚ ਸਪਾਊਸ ਆਪਣੇ RRSP ਅਕਾਊਂਟ ਦੇ ਵਿੱਚੋਂ ਅਪ ਟੂ $60,000 ਕਢਾ ਕੇ ਉਹਨੂੰ ਆਪਣਾ ਉਹ ਡਾਊਨ ਪੇਮੈਂਟ ਦੇ ਵਿੱਚ ਪਾ ਸਕਦੇ ਹੈਗੇ ਹੈ। ਸੋ ਤੁਸੀਂ ਦੋਨੋਂ ਸਪਾਊਸ ਹੈਗੇ ਹੋ, ਤੁਸੀਂ $60,000 ਚ ਕੰਟਰੀਬਿਊਟ ਕੀਤਾ, ਤੁਸੀਂ $1,20,000 ਇਹਦੇ ਵਿੱਚੋਂ ਕਢਾ ਕੇ ਆਪਣੀ ਡਾਊਨ ਪੇਮੈਂਟ 'ਚ ਪਾ ਸਕਦੇ ਹੋ। ਜੇਕਰ ਤੁਸੀਂ ਪੈਸੇ ਹਲੇ ਇਹਦੇ ਵਿੱਚ ਨਹੀਂ ਪਾਏ ਹੈਗੇ ਹੈ, ਤੁਸੀਂ ਇਹਦੇ 'ਚ ਪੈਸੇ ਕੰਟਰੀਬਿਊਟ ਕਰਦੇ ਹੈਗੇ ਹੋ ਅਤੇ ਆਪਣਾ ਲੈਟ ਸੇ 60,000 ਤੁਸੀਂ ਕਰਦੇ ਹੋ, 60,000 ਡਿਸਪੋਜ ਕਰਦੇ ਹੈਗੇ ਹੈ, ਅਤੇ ਹੁਣ ਡਿਪੈਂਡ ਕਰਦੇ ਕਿ ਤੁਹਾਡੀ ਇਨਕਮ ਟੈਕਸ ਦੀ ਕੀ ਬਰੈਕਟ ਹੈਗੀ ਹੈ ਜੀ। ਹੋ ਸਕਦਾ ਉਸ 60,000 'ਤੇ ਤੁਹਾਨੂੰ ਜਿਹੜਾ ਹੈਗਾ ਜੀ 20,000 ਦੇ ਨੇੜੇ ਤੁਹਾਨੂੰ ਰੀਫੰਡ ਵੀ ਆ ਜਾਵੇ ਈਚ ਸਪੋਜ ਨੂੰ। ਸੋ ਅਗੇਨ ਡਿਪੈਂਡ ਕਰਦੇ ਕਿ ਤੁਹਾਡੀ ਆਪਣੀ ਕੀ ਟੈਕਸ ਬਰੈਕਟ ਹੈਗੀ, ਉਸ ਚੀਜ਼ 'ਤੇ ਡਿਪੈਂਡ ਕਰੂਗਾ। ਨੈਕਸਟ ਜਿਹੜਾ ਹੈਗਾ ਜੀ ਉਹ ਹੈਗਾ ਫਸਟ ਟਾਈਮ ਬਾਇਰਸ ਨੂੰ, ਉਹ ਬੇਸ਼ੱਕ ਨਵਾਂ ਘਰ ਲੈ ਰਹੇ ਹੈ, ਬੇਸ਼ੱਕ ਉਹ ਰੀਸੇਲ ਦੇ ਵਿੱਚ ਲੈ ਰਹੇ ਹੈਗੇ, ਉਹ ਹੈਗਾ ਜੀ ਓਨਟੈਰੀਓ ਲੈਂਡ ਟਰਾਂਸਪੋਰਟ ਟੈਕਸ ਕ੍ਰੈਡਿਟ ਦਾ, ਉਹ ਵੀ ਜਿਹੜਾ ਹੈਗਾ ਜੀ ਭੈਣਾਂ ਵਾਸਤੇ ਸੋਹਣਾ ਪ੍ਰੋਗਰਾਮ ਹੈਗਾ। ਤੁਸੀਂ ਫਸਟ ਟਾਈਮ ਬਾਇਰ ਹੈਗੇ ਹੋ, ਘਰ ਖਰੀਦਣਾ ਚਾਹੁੰਦੇ ਹੋ, ਆਪਣੇ ਬਿਲਡਰ ਕੋਲੇ ਰਿਐਲਟਰ ਕੋਲੇ ਜਾਣ ਤੋਂ ਪਹਿਲਾਂ ਸਾਨੂੰ ਸੰਪਰਕ ਕਰ ਸਕਦੇ ਹੋ ਤਾਂ ਕਿ ਸਮੇਂ ਸਿਰ ਤੁਹਾਡਾ ਸਾਰਾ ਪੇਪਰ ਵਰਕ ਰਿਵਿਊ ਕਰਕੇ ਇਨਕਮ ਡਾਊਨ ਪੇਮੈਂਟ ਕ੍ਰੈਡਿਟ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਤੁਸੀਂ ਕਿੰਨੇ ਦਾ ਘਰ ਲੈ ਸਕਦੇ ਹੋ, ਕਿੰਨੇ ਦੀ ਤੁਹਾਡੀ ਮੌਰਗੇਜ ਹੋ ਸਕਦੀ ਹੈ, ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈ, ਕੀ ਇੰਟਰਸਟ ਰੇਟ ਮਿਲ ਸਕਦਾ, ਕਿੰਨੀ ਕੁ ਤੁਹਾਡੀ ਮੰਥਲੀ ਇੰਸਟਾਲਮੈਂਟ ਆਏਗੀ। ਜਦੋਂ ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਕੋਲ ਹੋਏਗੀ ਤੇ ਤੁਸੀਂ ਪੂਰਾ ਇਨਫੋਰਮਡ ਡਿਸੀਜ਼ਨ ਬਣਾ ਸਕਦੇ ਹੋ ਆਪਣੇ ਵਾਸਤੇ, ਤੇ ਤੁਹਾਨੂੰ ਪਤਾ ਹੈ ਕਿ ਤੁਹਾਡੀ ਮੌਰਗੇਜ ਵੀ ਹੋ ਜਾਣੀ ਹੈਗੀ ਹੈ, ਤੁਸੀਂ ਇਹਨੂੰ ਅਫੋਰਡ ਵੀ ਇਸ ਘਰ ਨੂੰ ਕਰ ਸਕਦੇ ਹੈਗੇ ਹੋ, ਤੁਹਾਨੂੰ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਨਹੀਂ ਆਉਂਦੀ ਹੈਗੀ, ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ, ਫਿਰ ਤੁਹਾਨੂੰ ਜਿਹੜਾ ਹੈਗਾ ਜੀ ਆਪਾਂ ਬਾਅਦ 'ਚ ਤੰਗ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ, ਤੁਹਾਨੂੰ ਪਹਿਲਾਂ ਦੱਸ ਦਾਂਗੇ, ਗਾਈਡ ਕਰ ਦਾਂਗੇ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਤਾਂ ਕਿ ਫਿਰ ਜਦੋਂ ਤੁਸੀਂ ਘਰ ਪਾਉਣਾ ਘਰ ਲੈਣਾ ਹੈਗਾ ਆਫਰ ਪਾਉਣੀ ਹੈ ਪੱਕੇ ਪੈਰੀ ਤੁਸੀਂ ਆਫਰ ਪਾਓ ਤਾਂ ਕਿ ਤੁਹਾਡੀ ਮੌਰਗੇਜ ਵੀ ਸਮੇਂ ਸਿਰ ਹੋ ਜਾਏ, ਤੁਹਾਡੇ ਘਰ ਦੀ ਕਲੋਜ਼ਿੰਗ ਸਮੂਥਲੀ ਹੋ ਜਾਵੇ, ਕਿਸੇ ਕਿਸਮ ਦਾ ਤੁਹਾਨੂੰ ਕੋਈ ਇਸ਼ੂ ਨਾ ਆਵੇ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ। ਨੰਬਰ ਹੈ ਜੀ 647-294-55-03, ਨਰਦੀਪ ਸਿੱਧੂ 6472945503 ਜੀ ਬਾਈ ਜੀ।
0: ਅੱਛਾ ਜਾਂਦੇ ਜਾਂਦੇ ਇਹ ਦੱਸ ਦਿਓ ਕੁਇਕਲੀ ਕਿ ਜੇ ਰੀਫਾਈਨੈਂਸ ਕਰਵਾਉਣਾ ਹੋਵੇ ਬੈਸਟ ਟਾਈਮ ਕਿਹੜਾ ਵਾ, ਕਿਸ ਤਰੀਕੇ ਨਾਲ ਤੁਸੀਂ ਜਿਹੜੀ ਮਨੀ ਆ ਉਹ ਸੇਵ ਕਰਵਾ ਸਕਦੇ ਹੋ।
5: ਰਾਈਵੀਰ ਬਾਈ ਜੀ ਰੀਫਾਈਨੈਂਸ ਦਾ ਜਿਹੜਾ ਰੀਅਲ ਜਿਹੜਾ ਟਾਈਮ ਬੈਸਟ ਟਾਈਮ ਜਿਹੜਾ ਹੁੰਦਾ ਹੈਗਾ ਜੀ ਉਹ ਹੁੰਦਾ ਹੈਗਾ ਮੌਰਗੇਜ ਰਿਨਿਊਅਲ ਦੇ ਟਾਈਮ ਤੇ, ਕਿਉਂਕਿ ਉਸ ਟਾਈਮ ਤੇ ਮੌਰਗੇਜ ਤੁਹਾਡੀ ਮੈਚਿਓਰ ਹੋ ਰਹੀ ਹੁੰਦੀ ਹੈ, ਤੁਹਾਨੂੰ ਪੈਨਲਟੀ ਕੋਈ ਨਹੀਂ ਪੈਂਦੀ ਹੈਗੀ। ਬਾਕੀ ਜਿਹੜੀ ਰੀਫਾਈਨੈਂਸ ਸੀ ਉਹ ਅੱਗੇ ਪਿੱਛੇ ਵੀ ਕੀਤੀ ਜਾ ਸਕਦੀ ਹੈ, ਪੈਨਲਟੀ ਪੈਂਦੀ ਹੈਗੀ ਉਸ ਕੇਸ ਦੇ ਵਿੱਚ, ਪਰ ਇਹ ਵੀ ਦੇਖਣ 'ਚ ਆ ਰਹੇ ਗਏ ਕਈ ਕੇਸ ਤੁਹਾਨੂੰ ਪੈਨਲਟੀ ਦੇ ਕੇ ਵੀ ਤੁਹਾਨੂੰ ਜਿਹੜਾ ਹੈਗਾ ਜੀ ਆਪਣਾ ਪੈਸੇ ਦੀ ਸੇਵਿੰਗ ਹੋ ਜਾਂਦੀ ਹੈਗੀ ਹੈ। ਜਿੰਨੀ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਆਉਂਦੀ ਹੈਗੀ ਜੀ ਆਮ ਤੌਰ 'ਤੇ ਉਹਦਾ 80% ਤੱਕ ਆਪਾਂ ਰੀਫਾਈਨੈਂਸ ਕਰਕੇ ਦੁਬਾਰਾ ਉੱਥੇ ਮੌਰਗੇਜ ਪਾ ਸਕਦੇ ਹੁੰਦੇ ਹੈਗੇ ਹਾਂ। ਕਈ ਸਾਰੇ ਕਾਰਨ ਹੋ ਸਕਦੇ ਹੈਗੇ ਰੀਫਾਈਨੈਂਸ ਕਰਨ ਦੇ, ਤੁਸੀਂ ਬੈਟਰ ਰੇਟ ਵਾਸਤੇ ਕਰ ਸਕਦੇ ਹੈਗੇ, ਤੁਹਾਡੇ 'ਤੇ ਕੋਈ ਕਰਜ਼ੇ ਚੜੇ ਹੋਏ ਹੈਗੇ ਹੈ ਉਹਨਾਂ ਨੂੰ ਕੰਸੋਲੀਡੇਟ ਕਰਨ ਵਾਸਤੇ, ਕੈਸ਼ ਫਲੋ ਬੈਟਰ ਕਰਨ ਵਾਸਤੇ, ਪੇਮੈਂਟ ਆਪਣੀ ਘਟਾਉਣ ਵਾਸਤੇ, ਪੈਸੇ ਘਰ 'ਚੋਂ ਕੱਢਣੇ ਹੈਗੇ ਆ, ਆਪਣਾ ਕ੍ਰੈਡਿਟ ਸਕੋਰ ਇੰਪਰੂਵ ਕਰਨਾ, ਜਾਂ ਤੁਸੀਂ ਘਰ 'ਚ ਕਿਸੇ ਦਾ ਨਾਮ ਪਾਇਆ ਸੀ ਕਿਸੇ ਦਾ ਨਾਮ ਕੱਢਣਾ ਹੈਗਾ, ਉਹ ਟਾਈਟਲ ਟ੍ਰਾਂਸਫਰ ਵੀ ਕੀਤੀ ਜਾ ਸਕਦੀ ਹੈਗੀ। ਗੱਲ ਕੀ ਬਹੁਤ ਸਾਰੀਆਂ ਜਿਹੜੀਆਂ ਸਿਚੁਏਸ਼ਨਸ ਹੁੰਦੀਆਂ ਜਿਹਨਾਂ ਕਰਕੇ ਆਪਾਂ ਜਿਹੜੀ ਰੀਫਾਈਨੈਂਸ ਉਹ ਕਰ ਸਕਦੇ ਹੁੰਦੇ ਹੈਗੇ ਹਾਂ। ਸੋ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਜੀ, ਇਹ ਹੁਣੇ ਮੈਂ ਰੀਸੈਂਟਲੀ ਰੀਫਾਈਨੈਂਸ ਕੀਤੀ ਸੀ ਕਿਸੇ ਦੀ, ਉਹਨਾਂ ਦਾ $6,10,000 ਦਾ ਮੌਰਗੇਜ ਪਲੱਸ ਅਦਰ ਡੈਟ ਸੀਗਾ ਜਿਹਦੇ 'ਚ ਲਾਈਨ ਆਫ ਕ੍ਰੈਡਿਟ ਕ੍ਰੈਡਿਟ ਕਾਰਡ ਵਗੈਰਾ ਸੀਗੇ, ਅਤੇ ਉਹਦੀ ਉਹ ਪੇਮੈਂਟ ਕਰਦੇ ਸੀਗੇ ਬਾਈ ਜੀ ਉਹ ਤੁਸੀਂ ਕਹਿ ਲਓ $7,860। ਸੋ ਆਲਮੋਸਟ $8,000 ਉਹ ਮਹੀਨੇ ਦੀ ਪੇਮੈਂਟ ਕਰਦੇ ਸੀਗੇ, ਨਵੀਂ ਉਹਨਾਂ ਨੂੰ ਰੀਫਾਈਨੈਂਸ ਕਰਕੇ ਮੌਰਗੇਜ ਕਰਕੇ ਦਿੱਤੀ ਹੈਗੀ ਹੈ, ਸਾਰੇ ਡੈਟ ਨੂੰ ਇਕੱਠੇ ਕਰਤਾ ਉਹਨਾਂ ਦਾ, $6,25,000 ਦੀ ਨਵੀਂ ਮੌਰਗੇਜ ਕੀਤੀ ਉਹਨਾਂ ਦੀ, ਤੇ ਬਾਅਦ 'ਚ ਉਹਨਾਂ ਦੀ ਜਿਹੜੀ ਪੇਮੈਂਟ ਰਹਿ ਗਈ ਹੈਗੀ ਹੈ ਜੀ ਉਹ $3,655 ਦੀ ਪੇਮੈਂਟ ਰਹਿ ਗਈ ਹੈ, ਤੇ ਆਲਮੋਸਟ ਉਹਨਾਂ ਨੂੰ $4,200 ਤੋਂ ਉੱਪਰ ਦੀ ਜਿਹੜੀ ਮਹੀਨੇ ਦੀ ਹੈਗੀ ਹੈ ਜੀ ਸੇਵਿੰਗ ਹੋ ਰਹੀ ਹੈਗੀ ਹੈ। ਸੋ ਹੁਣ ਤੁਸੀਂ ਦੇਖ ਲਓ ਸਾਲ ਦੀ ਕਿੰਨੀ ਸੇਵਿੰਗ ਹੈ ਤੇ 5 ਸਾਲਾਂ ਦੇ ਵਿੱਚ ਤੁਹਾਡੀ ਕਿੰਨੀ ਸੇਵਿੰਗ ਹੋ ਸਕਦੀ ਹੈ, ਤੁਹਾਡੇ 'ਤੇ ਵੀ ਕਰਜ਼ੇ ਚੜੇ ਹੋਏ ਹੈਗੇ ਹੈ, ਜਾਂ ਕੋਈ ਹੋਰ ਕੋਈ ਇਸ਼ੂ ਹੈਗਾ ਕਿਸੇ ਕਾਰਨ ਕਰਕੇ, ਜਾਂ ਤੁਹਾਡੀ ਪ੍ਰਾਈਵੇਟ ਲੈਂਡਰ ਦੇ ਨਾਲ ਮੌਰਗੇਜ ਹੈਗੀ ਜਾਂ ਬੀ ਨਾਲ ਹੈਗੀ, ਤੁਸੀਂ ਏ ਕੋਲ ਜਾਣਾ ਚਾਹੁੰਦੇ ਹੋ, ਜਾਂ ਹੋਰ ਕੋਈ ਵੀ ਰੀਜ਼ਨ ਹੈਗਾ ਤੁਹਾਡਾ ਆਪਣਾ ਰੀਫਾਈਨੈਂਸ ਕਰਨ ਦਾ, ਸੰਪਰਕ ਕਰ ਸਕਦੇ ਹੋ। ਤੇ ਨਾਲ ਦੀ ਨਾਲ ਮੈਂ ਇੱਕ ਚੀਜ਼ ਥੋੜ੍ਹੀ ਹੋਰ ਐਡ ਕਰਦਾ, ਕੱਲ੍ਹ ਨੂੰ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੋਣ ਜਾ ਰਹੀ ਹੈ ਜੀ, ਤੇ ਉਮੀਦ ਇਹ ਕੀਤੀ ਜਾਂਦੀ ਹੈ ਕਿ ਉਹਦੇ ਵਿੱਚ ਕੋਈ ਚੇਂਜਸ ਉਹ ਨਹੀਂ ਕਰਨਗੇ, ਨਾ ਹੀ ਉਹਨਾਂ ਨੇ ਕੋਈ ਰੇਟ ਵਧਾਉਣ ਦੀ ਕੋਈ ਸੰਭਾਵਨਾ ਹੈਗੀ ਹੈ, ਤੇ ਨਾ ਹੀ ਕੋਈ ਘਟਾਉਣ ਦੀ ਹੈਗੀ ਹੈ। 2.25 ਤੇ ਜਿਹੜਾ ਉਹਨਾਂ ਦਾ ਰੇਟ ਹੈ ਉਹ ਤੇ ਮੇਨਟੇਨ ਲੱਗਦਾ ਕਿ ਉਹ ਕਰਨਗੇ। ਸੋ ਫਾਰ ਇਹੀ ਜਿਹੜਾ ਨਿਊਜ਼ ਦੇ ਵਿੱਚ ਜਿਹੜਾ ਐਨਾਲਿਸਿਸ ਆ ਰਿਹਾ ਹੈਗਾ, ਕਿਉਂਕਿ ਜੇ ਉਹ ਵਧਾਉਂਦੇ ਹੈਗੇ ਜੀ ਇੰਟਰਸਟ ਰੇਟ ਤੇ ਉਹਦੇ ਨਾਲ ਇਕਾਨਮੀ ਨੂੰ ਪ੍ਰੋਬਲਮ ਆਉਂਦੀ ਹੈ, ਜੇ ਘਟਾਉਂਦੇ ਹੈਗੇ ਤੇ ਉਹਦੇ ਨਾਲ ਇਨਫਲੇਸ਼ਨ ਵੱਧਦੀ ਹੈਗੀ ਹੈ, ਜਿਹੜੀਆਂ ਕਿ ਉਹ ਦੋਨੋਂ ਚੀਜ਼ਾਂ ਹੀ ਇਸ ਮੂਮੈਂਟ ਤੇ ਉਹ ਅਫੋਰਡ ਆਪਣਾ ਬੈਂਕ ਨਹੀਂ ਕਰਦਾ ਹੈਗਾ। ਮੌਰਗੇਜ ਸੰਬੰਧੀ, ਰੀਫਾਈਨਾਂਸ ਸੰਬੰਧੀ, ਘਰ ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਤੁਸੀਂ ਪ੍ਰੀ ਅਪਰੂਵਲ ਕਰਨੀ ਹੈਗੀ ਹੈ, ਜਾਂ ਮੌਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਕੋਈ ਵੀ ਸਵਾਲ ਹੈ ਮੌਰਗੇਜ ਦਾ, ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਹੈ ਜੀ 647-294-5503 ਨਰਦੇਵ ਸਿੱਧੂ 6472945503 ਟਾਈਮ ਦੇਣ ਲਈ ਬਾਈ ਜੀ ਤੁਹਾਡਾ ਬਹੁਤ ਧੰਨਵਾਦ ਜੀ
0: ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮੱਚ ਸੋ ਤੁਸੀਂ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਜਗਜੀਤ ਮਾਲ ਸਾਹਿਬ ਵੀ ਸਾਡੇ ਨਾਲ ਬੈਠੇ ਆ ਮਾਲ ਸਾਹਿਬ ਪਤਾ ਲੱਗਦਾ ਟਾਈਮ ਦਾ ਕਿਵੇਂ ਭੱਜਿਆ ਜਾਂਦਾ
2: ਬਿਲਕੁਲ ਜੀ 40-45 ਮਿੰਟ ਹੋ ਵੀ ਗਏ ਪ੍ਰੋਗਰਾਮ ਸ਼ੁਰੂ ਕਰਨ ਨੂੰ
0: ਉਧਰ ਤਾਲੀਆਲ ਸਾਹਿਬ ਕਿਵੇਂ ਹੋ
2: ਬਹੁਤ ਵਧੀਆ ਜੀ ਤੁਸੀਂ
0: ਆਨੰਦ ਲੈ ਰਹੇ ਹੋ ਪ੍ਰੋਗਰਾਮ ਦਾ
2: ਹਾਂਜੀ ਹਾਂਜੀ ਪੂਰਾ ਜੀ
0: ਪਤਾ ਅੱਛਾ ਬੰਦਾ ਨਾ ਮੈਂ ਮੇਰੀ 'ਚ ਤੁਹਾਨੂੰ ਲੱਗਦਾ ਕਿ ਮੈਂ ਮੇਰੀ ਦੇ ਵਿੱਚ ਹਰੇਕ ਚਾਹੇ ਆਪਾਂ ਕਿਸੇ ਵੀ ਪੋਲੀਟੀਸ਼ੀਅਨ ਦੀ ਗੱਲ ਕਰ ਲਈਏ ਹਰੇਕ ਬੰਦਾ ਜਿਵੇਂ ਟਹਿਣਾ ਸਾਹਿਬ ਕਹਿੰਦੇ ਸੀ ਹਰੇਕ ਬੰਦਾ ਕਹਿੰਦਾ ਕਿ ਮੈਥੋਂ ਸਿੱਖ ਲਓ ਹਨਾ ਵੀ ਮੇਰੇ ਵਰਗਾ ਬੰਦਾ ਘੈਂਟ ਬੁਲਾਰਾ ਹੈ ਨੀਗਾ ਮੇਰੇ ਵਰਗਾ ਘੈਂਟ ਬੰਦਾ ਹੈ ਨੀਗਾ ਇਹ ਪਤਾ ਕਿ ਮੈਂ ਬੜੀ ਕਮਾਲ ਦੀ ਚੀਜ਼ ਆ ਇਹ ਪਤਾ ਕਾਹਤੋਂ ਹੁੰਦਾ ਹੈ ਕਹਿੰਦੇ ਜਦੋਂ ਬੰਦਾ ਜੰਮਿਆ ਹਨਾ ਪਹਿਲਾਂ ਉਹਨੂੰ ਰੱਬ ਨੇ ਹੌਲੀ ਕਿਤੇ ਕੰਨ 'ਚ ਕਹਿਤਾ ਵੀ ਤੂੰ ਬੜੀ ਘੈਂਟ ਚੀਜ਼ ਆ
2: ਜੀ
0: ਬਸ ਹੋਰ ਮੈਂ ਮੁੜ ਕੇ ਨਾ ਕਿਸੇ ਦੀ ਸੁਣੀ ਕਹਿੰਦਾ ਲੈ ਬਾਈ ਮੈਨੂੰ ਪਤਾ ਵੀ ਜਿਹੋ ਜੀ ਮੈਂ ਘੈਂਟ ਚੀਜ਼ ਆ ਅੱਛਾ ਜਿਹੜਾ ਬੰਦਾ ਚੋਰ ਹੋਊ ਉਹ ਇਸ ਚੀਜ਼ ਮਾਣ ਮਹਿਸੂਸ ਕਰੋ ਮੈਂ ਚੋਟੀ ਦਾ ਚੋਰ ਆ ਮੈਂ ਮਾੜੀਆਂ ਮੋਟੀਆਂ ਚੋਰੀਆਂ ਜਾਰੀ ਨਹੀਂ ਕਰਦਾ ਹੈਗਾ ਹਨਾ ਮਤਲਬ ਉਹ ਆਪਣੇ ਕਿੱਤੇ ਨੂੰ ਚਾਹੇ ਉਹਦਾ ਮਾੜਾ ਕਿੱਤਾ ਵਾ ਚਾਹੇ ਉਹਦਾ ਚੰਗਾ ਕਿੱਤਾ ਵਾ ਜਿਹੜਾ ਠੱਗੀ ਮਾਰਨ ਵਾਲਾ ਹੋਊਗਾ ਉਹ ਦੂਜੇ ਠੱਗਾਂ ਨੂੰ ਲੱਤੋ ਸੀ ਕਾਹਦੇ ਯਾਰ 20-50 ਹਜ਼ਾਰ ਦੀ
2: ਹਨਾ
0: ਮੈਂ ਬੜੀਆਂ ਬੜੀਆਂ ਠੱਗੀਆਂ ਤੇ ਜਿਹੜਾ ਬੰਦਾ ਕੋਈ ਰਿਸ਼ਵਤ ਖੋਰ ਹੋਊਗਾ ਲੈ ਲੱਖ ਦੀ ਕਾਹਦੀ ਰਿਸ਼ਵਤ ਹੁੰਦੀ ਆ
2: ਮੈਂ ਕਿਹੜਾ ਫੜਿਆ ਜਾਣਾ
0: ਕਿਤੇ ਮੈਂ ਨਹੀਂ ਮੈਂ ਤਾਂ ਐਡੀ ਐਡੀ ਮਾਰ ਲਈ ਐਡੀ ਐਡੀ ਰਿਸ਼ਵਤ ਲਈ ਨਾ ਜਮਾ ਹੀ ਪਤਾ ਹੀ ਨਹੀਂ ਲੱਗਣ ਦਿੰਦਾ ਮਤਲਬ ਹਰੇਕ ਬੰਦਾ ਚਾਹੇ ਕੰਮ ਚੰਗਾ ਕਰਦਾ ਚਾਹੇ ਮਾੜਾ ਕਰਦਾ ਉਹਨੂੰ ਐਂ ਲੱਗਦਾ ਵੀ ਮੈਂ ਇਹਦੇ 'ਚ ਮਹਾਰਤ ਹਾਸਲ ਕਰ ਲਵਾਂ ਹਨਾ
2: ਜੀ
0: ਕਿ ਉਹ ਉਹਦੀ ਫਿਰ ਜੇ ਐਂ ਰਿਹਾ ਫਿਰ ਇਹ ਫਿਤਰਤ ਫਿਰ ਸਿਸਟਮ ਕਿਵੇਂ ਬਦਲੂ ਜੇ ਆਪਾਂ ਕਹਿੰਦੇ ਵੀ ਸਿਸਟਮ ਬਦਲਣਾ ਚਾਹੀਦਾ ਫਿਰ ਸਿਸਟਮ ਨੂੰ ਕਿਵੇਂ ਬਦਲਿਆ ਜਾਊਗਾ ਜੇ ਬੰਦੇ ਦੀ ਫਿਤਰਤ ਇਹ ਨਾ ਚੇਂਜ ਹੋਈ ਵੀ ਯਾਰ ਮੈਂ ਸਿੱਖ ਵੀ ਲਵਾਂ ਕੁਛ ਕੋਈ ਚੰਗਾ ਹੋਰ ਵੀ ਹੋ ਸਕਦਾ ਕਿਉਂਕਿ ਅਸੀਂ ਕਹਿੰਦੇ ਕਿ ਸਾਨੂੰ ਚੰਗੇ ਬੰਦੇ ਨਹੀਂ ਮਿਲਦੇ ਚੰਗੇ ਮਿਲਣਗੇ ਕਿਉਂ ਕਿਉਂਕਿ ਅਸੀਂ ਆਪ ਹੀ ਚੰਗੇ ਨਹੀਂ ਪਹਿਲਾਂ ਉਹ ਵੀ ਜਿਹਨਾਂ ਨੂੰ ਅਸੀਂ ਕਹਿੰਦੇ ਸਾਨੂੰ ਚੰਗੇ ਨਹੀਂ ਮਿਲਦੇ ਉਹ ਵੀ ਇਹੀ ਕਹਿੰਦੇ ਕਿ ਸਾਨੂੰ ਚੰਗੇ ਨਹੀਂ ਮਿਲਦੇ ਉਹਨਾਂ ਲਈ ਤਾਂ ਚੰਗੇ ਅਸੀਂ ਬਣੀਏ ਨਾ ਪਹਿਲਾਂ ਜੇ ਅਸੀਂ ਚੰਗੇ ਬਣ ਗਏ ਉਹਨਾਂ ਲਈ
2: ਬਿਲਕੁਲ
0: ਤਾਂ ਸਾਡੇ ਲਈ ਉਹ ਆਪੇ ਚੰਗੇ ਬਣ ਜਾਣਗੇ ਇਹ ਜੀ ਹੁਣ ਜਿਵੇਂ ਆਪਾਂ ਇਆਲੀ ਸਾਹਿਬ ਦੀ ਗੱਲ ਕੀਤੀ ਸੀ ਮੈਂ ਉੱਥੇ ਦੇਖਿਆ ਆਸੇ ਪਾਸੇ ਦਾਖੇ ਵੀ ਹੈਗੇ ਹੋਰ ਵੀ ਆਸੇ ਪਾਸੇ ਉਹ ਗਰਾਊਂਡਾਂ ਬਣੀਆਂ
2: ਹੋਈਆਂ
0: ਪਰ ਕਈ ਪਿੰਡਾਂ ਦੇ ਵਿੱਚ ਗਰਾਊਂਡਾਂ ਬਣ ਗਈਆਂ ਉਹ ਪਿੰਡਾਂ ਵਾਲਿਆਂ ਨੇ ਸਾਂਭੀਆਂ ਨਹੀਂ ਹੈ
2: ਸਾਂਭੀਆਂ ਨੇ ਹੁਣ ਜਿਵੇਂ ਪਿੱਛੇ ਜੇ ਮਨਪ੍ਰੀਤ ਇਆਲੀ ਜੀ ਗਏ ਸੀਗੇ ਢੈਪੀ ਪਿੰਡ ਦੇ ਵਿੱਚ ਢੈਪੀ ਪਿੰਡ ਦੀ ਕਬੱਡੀ ਦੀ ਟੀਮ ਕਿੱਡੀ ਤਕੜੀ ਰਹੀ ਆ ਹੁਣ ਜੇ ਉਹਨਾਂ ਦੇ ਪਿੰਡ ਦੇ ਵਿੱਚ ਮਨਪ੍ਰੀਤ ਇਆਲੀ ਜੀ ਨੇ ਗਰਾਊਂਡ ਬਣਾਤੀ ਕਿਸੇ ਵੀ MLA ਨੇ ਆਪਦੇ ਗਰਾਊਂਡ ਬਣਾਤੀ ਪਰ ਉਹਨੂੰ ਸਾਂਭਣ ਦਾ ਕੰਮ ਤਾਂ
0: ਪਿੰਡ ਦਾ
2: ਪਿੰਡ ਦੀ ਪੰਚਾਇਤ ਦਾ ਹਨਾ ਪਿੰਡ ਦੇ ਨੌਜਵਾਨਾਂ ਦਾ ਹੁਣ ਜੇ ਉੱਥੇ ਜਾ ਕੇ MLA ਸਫਾਈ ਕਰਾਉਂਦਾ ਰਹੇ ਤਾਂ ਉਹ ਗੱਲ ਨਹੀਂ ਨਾ ਬਣਦੀ
0: ਫਿਰ ਉਹਨਾਂ ਤਾਂ ਹੋਰ ਵੀ ਦੇਖਣੇ ਆਸੇ ਪਾਸੇ ਪਿੰਡ ਵੀ ਦੇਖਣੇ
2: ਉਹਨਾਂ ਤਾਂ ਹੋਰ ਵੀ ਦੇਖਣੇ ਆ ਹੁਣ ਤੁਹਾਨੂੰ ਇੱਕ ਚੀਜ਼ ਬਣਾ ਕੇ ਦਿੱਤੀ ਉਹਦੀ ਟੇਕ ਕੇਅਰ ਤਾਂ ਤੁਸੀਂ ਆਪ ਕਰਨੀ ਆ
0: ਫਿਰ ਇੱਥੇ ਪੰਗਾ ਪੈ ਜਾਂਦਾ
2: ਇੱਥੇ ਪੰਗਾ ਪੈਂਦਾ
0: ਉਹ ਪਿੰਡਾਂ ਦੀ ਪਾਰਟੀ ਬਾਜੀ ਦਾ ਵੀ ਪੰਗਾ ਪੈਂਦਾ ਉਹ ਲੈ ਪਾਰਟੀ ਬਾਜੀ ਆਪਾਂ ਇਹਨੂੰ ਬਣਾ ਕੇ ਵਧੀਆ ਬਣਾਤੀ ਤਾਂ ਵੀ ਤਾਂ ਫਿਰ ਸਾਰਾ ਕ੍ਰੈਡਿਟ ਉਹਨੂੰ ਚਲੋ ਰਹਿਣ ਦੋ ਪੁੱਛੋ ਹੀ ਨਾ
2: ਹੁਣ ਤੁਸੀਂ ਦੋਸ਼ ਦੇਈ ਜਾਂਦੇ ਆ ਵੀ ਸਾਡੇ ਲਈ ਕੰਮ ਨਹੀਂ ਕਰਦੇ ਜੀ ਕੰਮ ਨਹੀਂ ਕਰਦੇ ਨੌਜਵਾਨ ਚਿੱਟਾ ਖਾਂਦੇ ਆ ਚਿੱਟਾ ਖਾਂਦੇ ਆ ਪਰ ਪਾਰਟੀ ਬਾਜੀ ਪਿੰਡਾਂ ਦੇ ਵਿੱਚ ਤੁਸੀਂ ਆਪ ਹੀ ਲੜੀ ਜਾਂਦੇ ਜੇ ਤੁਹਾਡੇ ਵਧੀਆ ਗਰਾਊਂਡਾਂ ਬਣਾ ਕੇ ਦਿੱਤੀਆਂ ਵਧੀਆ ਜਿੰਮਾਂ ਬਣਾ ਕੇ ਦਿੱਤੀਆਂ
0: ਤੁਸੀਂ ਨੌਜਵਾਨ ਇਕੱਠੇ ਕਰੋ ਮਾਡਲ ਬਣਾਏ ਹੋਏ ਆ ਯਾਰ ਇੱਕ ਦੋ ਮੈਂ ਦੇਖਿਆ ਮੈਨੂੰ ਯਾਦ ਤਾਂ ਨਹੀਂ ਵੀ ਕਿਹੜੇ ਕਿਹੜੇ ਪਿੰਡਾਂ ਤੋਂ ਤੁਸੀਂ
2: ਧੋਰਕੋਟ ਰਣਸੀ ਆ ਉਹ ਮੁੰਡਾ ਇੱਥੋਂ ਕੈਨੇਡਾ ਤੋਂ ਮੁੜ ਕੇ ਗਿਆ ਉਹਨੇ ਆਪਦੇ ਪਿੰਡ ਇੰਨਾ ਸੋਹਣਾ ਪਿੰਡ ਬਣਾਇਆ
0: ਕਈ ਬਣੇ ਆ ਨਾ
2: ਹਾਂ ਬਹੁਤ ਸੋਹਣਾ ਪਿੰਡ ਬਣਾਇਆ ਤੇ ਸਾਰਾ ਪਿੰਡ ਉਹਦਾ ਸਾਥ ਦਿੰਦਾ ਹੁਣ
0: ਜੰਗ ਮੁੰਡਾ
2: ਹਾਂ ਜੰਗ ਮੁੰਡਾ ਉਹ ਸਾਰਾ ਕੰਮ ਆਪ ਕਰਦਾ
0: ਮਤਲਬ ਬੰਦੇ ਕੰਮ ਕਰਨ ਲਈ ਰੈਡੀ ਨੇ ਪਰ ਉਹਨਾਂ ਦਾ ਸਾਥ ਵੀ
2: ਉਹਨਾਂ ਨੂੰ ਸਾਥ ਨਹੀਂ ਮਿਲਦਾ ਇੱਕ ਉਹਨਾਂ ਨੂੰ ਰਾਹ ਨਹੀਂ ਮਿਲਦਾ ਜਿਹੜੇ ਵੀ ਬੱਚੇ ਚਾਹੇ ਅੱਜ ਦੇ ਬੱਚੇ ਹੁਣ ਦੇ ਆ ਚਾਹੇ ਅੱਜ ਤੋਂ 10 ਸਾਲ ਪਹਿਲਾਂ ਕੋਈ ਬੰਦਾ ਪਲੱਸ ਟੂ ਕਰਕੇ ਚਾਹੇ 20 ਸਾਲ ਪਹਿਲਾਂ 30 ਸਾਲ ਪਹਿਲਾਂ ਵੀ ਸੀ ਤੁਸੀਂ ਹੁਣ ਕੱਲਾਂ ਲੈ ਕੇ ਦੇਖ ਲਓ ਲੋਕਾਂ ਨੂੰ ਪਲੱਸ ਟੂ ਕਰਕੇ ਜਾਂ BA ਕਰਕੇ ਪਤਾ ਨਹੀਂ ਵੈਸੇ ਗਾਂਹ ਕੀ ਕਰੀਏ
0: ਇਹ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ
2: ਹਾਂ ਇਹ ਪਹਿਲਾਂ ਪਤਾ ਹੋਣਾ ਚਾਹੀਦਾ
0: ਆਹ ਪੜ੍ਹਾਈ ਕਰ ਰਿਹਾ ਮੈਂ ਬਣਨਾ ਕੀ ਚਾਹੁੰਦਾ ਮੈਂ ਡਾਕਟਰ ਬਣਨਾ ਚਾਹੁੰਦਾ ਮੈਂ ਇੰਜੀਨੀਅਰ ਬਣਨਾ ਚਾਹੁੰਦਾ ਆਪਾਂ ਮੇਰੇ ਨਾਲ ਵਕਾਰ ਖਾਨ ਸਾਹਿਬ ਇਹਨਾਂ ਨੂੰ ਲੈ ਕੇ ਇਸ ਗੱਲ ਨੂੰ ਗਾਹਾਂ ਤੋੜਦੇ ਆ ਸਭ ਤੋਂ ਵੱਡੀ ਚੀਜ਼ ਹੁੰਦੀ ਆ ਕਿ ਚਲੋ ਮੈਂ ਬਣਨਾ ਤਾਂ ਚਾਹੁੰਦਾ ਮੈਂ ਰੇਡੀਓ ਹੋਸਟ ਬਣਨਾ ਚਾਹੁੰਦਾ ਮੈਂ ਯੂਟਿਊਬਰ ਬਣਨਾ ਚਾਹੁੰਦਾ ਮੈਂ ਇਲੈਕਟ੍ਰੀਸ਼ੀਅਨ ਬਣਨਾ ਚਾਹੁੰਦਾ ਮੈਂ ਪਲੰਬਰ ਬਣਨਾ ਚਾਹੁੰਦਾ ਇੱਕ ਗੱਲ ਉਹਦੇ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਿਓ ਕਿ ਜੋ ਵੀ ਪੁੱਤ ਤੂੰ ਬਣਨਾ ਚਾਹੁੰਦਾ
2: ਜੀ
0: ਇੱਕ ਗੱਲ ਕਲੀਅਰ ਕਰ ਦੇ ਸਿਰਫ ਇੱਕ ਚੀਜ਼ ਆ ਉਹਦੇ ਮੂਹਰੇ ਵਾਹ ਲਾ ਦੇ ਵਾਹ ਮੈਂ ਇੰਜੀਨੀਅਰ ਕਿਉਂ ਬਣਨਾ ਚਾਹੁੰਦਾ ਮੈਂ ਰੇਡੀਓ ਹੋਸਟ ਕਿਉਂ ਬਣਨਾ ਚਾਹੁੰਦਾ ਮੈਂ ਯੂਟਿਊਬਰ ਕਿਉਂ ਬਣਨਾ ਚਾਹੁੰਦਾ ਮੈਂ ਇੰਜੀਨੀਅਰ ਮੈਂ ਡਾਕਟਰ ਕਿਉਂ ਬਣਨਾ ਚਾਹੁੰਦਾ ਹੁਣ ਉਹ ਫਿਰ ਤੁਹਾਨੂੰ ਕਲੀਅਰ ਕਰੋ ਮੈਂ ਡਾਕਟਰ ਬਣਨਾ ਚਾਹੁੰਦਾ ਸੇਵਾ ਕਰਨ ਲਈ ਮੈਂ ਡਾਕਟਰ ਬਣਨਾ ਚਾਹੁੰਦਾ ਕਿ ਯਾਰ ਇਹ ਈਜ਼ੀ ਜੋਬ ਆ ਮੈਂ ਡਾਕਟਰ ਬਣਨਾ ਚਾਹੁੰਦਾ ਕਿ ਯਾਰ ਮੇਰਾ ਇੰਟਰਸਟ ਬਹੁਤ ਆ ਉਹਦੇ ਕੋਲ ਲੌਜਿਕ ਤਾਂ ਹੋਊਗਾ ਨਾ ਉਹਦੇ ਕੋਲ
2: ਜਿੱਡਾ ਵੱਡਾ ਤੁਹਾਡਾ ਕਿਉਂ ਹੋਊਗਾ
0: ਹਾਂ
2: ਉੱਡਾ ਵੱਡਾ ਤੁਸੀਂ ਕੰਮ ਕਰੋਗੇ
0: ਵਾਹ ਕਲੀਅਰ ਹੋਣਾ
2: ਵਾਹ ਕਲੀਅਰ ਹੋਣਾ ਤਾਂ ਬਹੁਤ ਜ਼ਰੂਰੀ ਆ
0: ਕਲੀਅਰ ਹੈ ਨਹੀਂਗਾ
2: ਹੈ ਨਹੀਂਗਾ
0: ਬਈ ਕੰਮ ਮੈਂ ਕਰਨਾ ਪਰ ਕਿਉਂ ਕਰਨਾ
2: ਕਿਉਂ ਕਰਨਾ ਕਾਹਦੇ ਲਈ ਕਰਨਾ ਉਹ ਉਹ ਤੁਹਾਡਾ
6: ਜੀ ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ। ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ। ਨੰਬਰ ਹੈ 6478000, 6478000, 6478000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 6478000, 6478000, 6478000
0: ਤੇ ਤੁਸੀਂ ਖਾਨ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ। ਥੈਂਕ ਯੂ, ਜੇਕਰ ਤੁਸੀਂ ਵੀ ਲਾਈਫ ਇੰਸ਼ੋਰੈਂਸ ਲਈ, ਕ੍ਰਿਟੀਕਲ ਇੰਸ਼ੋਰੈਂਸ ਲਈ, ਸੁਪਰ ਵੀਜ਼ੇ ਦੀ ਇੰਸ਼ੋਰੈਂਸ ਲਈ ਬੈਸਟ ਕੋਟ ਭਾਲ ਰਹੇ ਹੋ ਤਾਂ ਮੁਸਕਾਨ ਦਿਓਲ 6475647233 'ਤੇ ਗੱਲਬਾਤ ਕਰ ਸਕਦੇ ਹੋ। ਨਾਗਪਾਲ ਸਾਹਿਬ ਕਹਿੰਦੇ ਬਈ ਬੰਦਾ ਕਹਿੰਦਾ ਯਾਰ ਆਹ ਪੈਸਾ ਮੇਰਾ, ਆਹ ਪੁੱਤ ਮੇਰਾ, ਆਹ ਚੀਜ਼ ਮੇਰੀ, ਆਹ ਚੀਜ਼ ਮੇਰੀ। ਸਾਡਾ ਤਾਂ ਸਰੀਰ ਹੀ ਆਪਦਾ ਨਹੀਂ ਹੈਗਾ। ਜੇ ਇਹੀ ਆਪਦਾ ਨੀ, ਦੂਜੀ ਚੀਜ਼ ਸਾਡੀ ਕਿਵੇਂ ਆਪਦੀ ਹੋ ਸਕਦੀ ਹੈ? ਅਸੀਂ ਤਾਂ ਖੁਦ ਦੇ ਆਪਦੇ ਆਪ ਹੈ ਨੀਗੇ। ਜੇ ਖੁਦ ਅਸੀਂ ਆਪਦੇ ਆਪ ਹੋਈਏ, ਫਿਰ ਤਾਂ ਸਾਨੂੰ ਪਤਾ ਮੈਂ ਤਾਂ ਇੰਨੇ ਸਾਲ ਜਾਊਂ ਭਾਈ, ਮੇਰਾ ਨੀ ਜੀ ਕਰਦਾ। ਤੁਸੀਂ ਤਾਂ ਆਪਦੇ ਮਾਲਕ ਆਪ ਹੈ ਨੀ, ਦੂਜੀਆਂ ਚੀਜ਼ਾਂ ਦੇ ਮਾਲਕ ਕੀ ਹੋਣਾ? ਅਸੀਂ ਤਾਂ ਬਸ ਇੱਥੇ ਦਾਅਵੇਦਾਰੀਆਂ ਕਰੀ ਬੈਠੇ ਹਾਂ
2: ਜੀ।
0: ਅਸਲ ਦੇ ਵਿੱਚ ਤਾਂ ਮੁਸਾਫਰ ਹੀ ਹਾਂ, ਇੱਕ ਤਰ੍ਹਾਂ
2: ਮੁਸਾਫਰ ਹੀ ਹਾਂ,
0: ਹਨਾ। ਗੱਡੀ ਖਾਵੇ ਕੇ ਜਾਵੇ ਵਾਲੀ ਗੱਲ ਹੀ ਆ
2: ਜੀ। ਤੁਹਾਨੂੰ ਸਵੇਰੇ ਉੱਠ ਕੇ ਹਰ ਰੋਜ਼ ਤੁਹਾਡਾ ਨਵਾਂ ਦਿਨ ਆ,
0: ਤੁਹਾਨੂੰ
2: ਨਵੀਂ ਸੋਚ, ਨਵੇਂ ਵਿਚਾਰ,
0: ਨਵੀਂ ਸੋਚ ਦੀਆਂ ਕਿਰਨਾਂ
2: ਜੀ,
0: ਨਵੀਂ એનર્ਜੀ ਲੈ ਕੇ ਤੁਸੀਂ ਜਦੋਂ ਨਿਕਲਦੇ ਹੋ
2: ਜੀ,
0: ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਬੜਾ ਜ਼ਰੂਰੀ ਹੈ ਕਿ ਉਹਨੇ ਤੁਹਾਨੂੰ ਇਹ ਦਿਨ ਬਖਸ਼ਿਆ। ਬਹੁਤ ਲੋਕ ਹੋਣੇ ਆ ਜਿਹੜੇ ਸੁੱਤੇ ਸੀ ਪਰ ਉੱਠੇ ਨਹੀਂ,
2: ਉੱਠੇ ਨਹੀਂ,
0: ਪਰ ਤੁਸੀਂ ਉੱਠੇ ਹੋ ਨਾ?
7: ਉੱਠੇ ਨਹੀਂ, ਜਿਵੇਂ ਵੀਰ ਜੀ ਨੇ ਕਿਹਾ ਪਹਿਲਾਂ ਵੀ MLA ਪਾਰਕਾਂ ਬਣਾ ਦਿੰਦੇ ਆ ਪਰ ਸੰਭਾਲ ਨਹੀਂ ਕਰਦੇ। ਪ੍ਰਮਾਤਮਾ ਨੇ ਵੀ ਇਹ ਸਰੀਰ ਬਣਾਤਾ,
0: ਸੰਭਾਲ ਦਾ ਭਾਪ ਕਰਨੀ ਨਾ
2: ਜੀ।
0: ਹਾਂ, ਜੇ ਅਸੀਂ ਆਪ ਹੀ ਨਹੀਂ ਇਹਦੀ ਸੰਭਾਲ ਕਰਨੀ ਯਾਰ, ਗੱਡੀ ਦੀ ਮੇਨਟੇਨੈਂਸ ਨਾ ਕਰਾਓ ਤਾਂ ਗੱਡੀ ਤੇ ਬਹਿ ਜਾਂਦੀ ਆ
2: ਜੀ,
0: ਬਿਲਕੁਲ ਰਸਟ ਲੱਗ ਜਾਂਦਾ ਵਾ, ਹਨਾ। ਚੰਗੀਆਂ ਭਾਜੀ ਨਵੀਆਂ ਗੱਡੀਆਂ ਖਰਾਬ ਹੋ ਜਾਂਦੀਆਂ ਨੇ। ਸੋ ਇਹ ਤਾਂ ਸਰੀਰ ਆ, ਇਹਨੂੰ ਤਾਂ ਤੁਸੀਂ ਜਿੰਨਾ ਕੁ ਪੋਲਿਸ਼ ਕਰਕੇ ਰੱਖੋਗੇ। ਆਹ ਸੈੱਲ ਫੋਨ ਆ ਬਾਈ ਨਾਗਪਾਲ ਸਾਹਿਬ, ਆਹ ਸੈੱਲ ਫੋਨ ਆ, ਸੈੱਲ ਫੋਨ ਨੂੰ ਜੇ ਆਪਾਂ ਚਾਰਜ ਨਹੀਂ ਕਰਾਂਗੇ
2: ਜੀ,
0: ਡੈਡ ਆ,
2: ਡੈਡ ਆ,
0: ਤੇ ਅਸੀਂ ਆਪਦੇ ਆਪ ਨੂੰ ਚਾਰਜ ਕਰਨ ਲਈ ਕੀ ਕਰ ਰਹੇ ਹਾਂ? ਡੇਲੀ ਕਿਤੇ ਨਾ ਕਿਤੇ ਕੋਈ ਅਸੀਂ ਆਪਦੇ ਆਪ ਨੂੰ ਚਾਰਜ ਕਰਨ ਲਈ, ਅੱਜ ਤੁਸੀਂ ਹੁਣ ਜਿੱਥੇ ਵੀ ਰੇਡੀਓ ਸੁਣ ਰਹੇ ਹੋਵੋਗੇ, ਸੋਚਿਓ ਵੀ ਯਾਰ ਮੈਂ ਆਪਦੇ ਆਪ ਨੂੰ ਚਾਰਜ ਕਰਨ ਲਈ ਚੰਗੀ ਚੀਜ਼ ਦਿਮਾਗ ਦੇ ਵਿੱਚ ਪਾਉਣ ਲਈ ਕੁਛ ਪਾਇਆ ਜਾਂ ਨਹੀਂ?
2: ਨਹੀਂ।
0: ਜੇ ਬਹੁਤ ਸਾਰੇ ਲੋਕ ਖੇਤੀ ਕਰਦੇ ਆ, ਜੇਕਰ ਤੁਸੀਂ ਉੱਥੋਂ ਕਿਤੋਂ ਵੀ ਆ ਪਾਰਕਾਂ ਦੇ ਕੋਲੋਂ ਵੀ ਘਾਹ ਫੂਸ ਦੇ ਵਿੱਚ ਜਿਹੜੀ ਹੋ ਜਾਂਦਾ ਵਾਧੂ ਘਾਟੂ ਬੂਟੀ ਬਾਟੀ ਹੋ ਜਾਂਦੀ, ਜੇ ਆਪਾਂ ਉਹ ਨਹੀਂ ਕੱਢਾਂਗੇ ਤਾਂ ਉਹ ਬੂਟੀ ਨੇ ਵੱਧ ਜਾਣਾ। ਜੇ ਆਪਾਂ ਬਿਲਕੁਲ ਹੀ ਨਹੀਂ ਕੱਢਾਂਗੇ ਉੱਥੇ ਤਾਂ ਫਿਰ ਘਾਹ ਹੋਣਾ ਹੀ ਨਹੀਂ, ਉੱਥੇ ਸਿਰਫ ਬੂਟੀ ਹੋ ਜਾਣੀ, ਜੇ ਕਿਤੇ ਵੀ ਕੁਝ ਨਹੀਂ ਹੈਗਾ। ਇਹਦੇ ਵਿੱਚ ਵੀ ਸਾਨੂੰ ਕੁਛ ਨਾ ਕੁਛ ਬੂਟੀ ਕੱਢਦੇ, ਜਿਹੜਾ ਡਿਲੀਟ ਕਰਨਾ, ਸਾਡਾ ਸਾਡੀ ਮੈਮਰੀ ਭਰ ਜਾਂਦੀ ਯਾਰ ਫੋਨਾਂ ਦੀ, ਕੰਪਿਊਟਰ ਦੀ ਮੈਮਰੀ ਭਰ ਜਾਂਦੀ ਹੈ। ਅਸੀਂ ਕਹਿੰਦੇ ਯਾਰ ਮੈਮਰੀ ਭਰ ਗਈ, ਇਹ 'ਚ ਅਸੀਂ ਇੰਨਾ ਟੈਰਾਬਾਈਟ ਹੋਰ ਲੈ ਲਈਏ, ਇੰਨਾ ਟੈਰਾਬਾਈਟ, ਉਹ 'ਚ ਵੀ ਆਹ ਫੋਨ ਨੇ ਤੁਹਾਡੇ ਰਾਤ ਨੂੰ 12 ਵਜੇ ਕਹਿੰਦੇ ਜੀ ਆਪਣਾ ਇਹ ਅਪਡੇਟ ਹੋ ਗਿਆ, ਅੱਜ ਅਪਡੇਟ ਹੋ ਗਿਆ। ਫੋਨ ਅਸੀਂ ਅਪਡੇਟ ਕਰ ਲਏ, ਆਪਣੇ ਆਪ ਨੂੰ ਅਪਡੇਟ ਨਹੀਂ ਕਰ ਰਹੇ। ਫੋਨ ਅਸੀਂ ਚਾਰਜ ਕਰ ਲਏ, ਆਪਣੇ ਆਪ ਨੂੰ ਚਾਰਜ ਕਰਨ ਲਈ ਅਸੀਂ ਡੱਕਾ ਮਿਹਨਤ ਨਹੀਂ ਕਰਦੇ ਕਈ ਵਾਰ। ਸੋ ਕੁਛ ਨਾ ਕੁਛ 5 ਮਿੰਟ ਲਈ, 2 ਮਿੰਟ ਲਈ ਪੜਿਆ ਜ਼ਰੂਰ ਕਰੋ, ਕੁਛ ਨਾ ਕੁਛ ਨਵਾਂ ਕਿ ਅੱਜ ਯਾਰ ਮੈਂ ਨਵਾਂ ਆਹ ਲਿਖਿਆ, ਨਵਾਂ ਆਹ ਸੋਚਿਆ, ਨਵਾਂ ਸੋਚਾਂਗੇ ਤਾਂ ਕੁਛ ਨਾ ਕੁਛ ਬਣੂਗਾ,
2: ਨਵਾਂ ਬਣੂਗਾ,
0: ਹਨਾ।
2: ਜਿੰਨਾ ਚਿਰ ਨਹੀਂ ਸੋਚਦੇ ਤੁਸੀਂ, ਨਹੀਂ ਕੰਟਰੋਲ ਕਰਦੇ ਆਪਦੇ ਮਨ ਤੇ,
0: ਉਹਨਾਂ
2: ਚਿਰ ਤੁਹਾਨੂੰ ਕੁਛ ਨਹੀਂ ਮਿਲਣਾ।
0: ਹਾਂ, ਮਨ ਮੰਨਿਆ ਤਾਂ ਹਰ ਜਾਂਦੇ ਆ। ਸੋ ਮਨ ਦੀ ਜਿਹੜੀ ਗੱਲ ਆ ਨਾ, ਮਨ ਤਾਂ ਇੱਥੇ ਬੈਠਾ ਬੈਠਾ, ਨਾਗਪਾਲ ਸਾਹਿਬ ਬੰਦਾ ਕਹਿੰਦਾ ਮੈਂ ਤਾਂ ਜਹਾਜ਼ ਚਲਾ ਲਓ, ਮਨ ਬੈਠਾ ਦੇਖੋ ਇੱਥੇ ਬੈਠਾ ਤੇ ਬੈਠਾ ਬੈਠਾ ਕਿੱਥੇ ਪਹੁੰਚ ਜਾਂਦਾ। ਮਨ ਦੀ ਸਪੀਡ ਤਾਂ ਸੂਰਜ ਦੀਆਂ ਕਿਰਨਾਂ ਨਾਲੋਂ ਤੇਜ਼ ਆ ਬਈ ਜੀ। ਮਨ ਪੰਖੀ ਭਇਆ ਉਡਦਾ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ
2: ਜੀ।
0: ਜਿਹੋ ਜਿਹੀ ਸੰਗਤ ਉਹਨੂੰ ਮਿਲ ਗਈ, ਉੱਠਣੀ ਬੈਠਣੀ ਮਿਲ ਗਈ, ਉਹਨੇ ਉਹੋ ਜਿਹੀ ਸੰਗਤ 'ਚ ਪੈ ਜਾਣਾ। ਜਿਹੜੇ ਉਹ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸੋ ਯਾਰ ਗੱਲਾਂ ਬਹੁਤ ਹੋ ਜਾਂਦੀਆਂ ਨੇ ਕਈ ਵਾਰ ਨਾ। ਬੰਦਾ ਕਹਿੰਦਾ ਦਿਲ ਜੇ ਪ੍ਰੋਬਲਮ ਦੇਣ ਲੱਗ ਜਾਵੇ, ਆਪਾਂ ਕਹਿੰਦੇ ਕ੍ਰਿਟੀਕਲ ਇਲਨੈਸ ਕਰਾ ਲਓ, ਹਾਰਟ ਅਟੈਕ ਨਾ ਆ ਜਾਵੇ, ਦਿਲ ਤਾਂ ਡਾਕਟਰ ਚੀਰ ਕੇ ਦੇਖ ਲੈਣਗੇ, ਮਨ ਕਿੱਥੋਂ ਦੇਖਣਗੇ,
2: ਮਨ
0: ਕਿੱਥੋਂ ਦੇਖਣਗੇ? ਜੇ ਮਨ ਮੈਲਾ, ਕੱਪੜੇ ਮੈਲੇ ਹੋ ਗਏ ਧੋਤੇ ਜਾਣਗੇ, ਜੇ ਮਨ ਮੈਲਾ ਹੋ ਗਿਆ ਕਿਵੇਂ ਧੋਣਾ? ਫਿਰ ਬਾਣੀ ਦਾ ਸਹਾਰਾ ਤੁਹਾਨੂੰ ਲੈਣਾ
2: ਪੈਣਾ,
0: ਬਾਣੀ ਮਨ ਧੋਤਾ ਜਾਊਗਾ। ਮਨ ਦਿਖਾ ਥੋੜੋ ਸਕਦੇ ਹੋ
2: ਕਿਸੇ ਨੂੰ,
0: ਡਾਕਟਰ ਕੀ ਕਹਿਣਗੇ? ਮਨ ਮੇਰਾ ਮਨ ਨੀ ਲੱਗਦਾ, ਹੁਣ ਡਾਕਟਰ ਕੀ ਕਰੂਗਾ ਉੱਥੇ? ਮਨ ਨੀ ਲੱਗਦਾ,
8: ਬਿਲਕੁਲ।
0: ਨਾਗਪਾਲ ਸਾਹਿਬ ਨਾਲ ਗੱਲ ਕਰ ਲਈਏ, ਬਹੁਤ ਜ਼ਰੂਰੀ ਆ, ਗੱਲਾਂ ਤਾਂ ਆਪਾਂ ਆਪਣੀਆਂ ਤਾਂ ਜਿੰਨੀਆਂ ਮਰਜ਼ੀ ਕਰੀ ਚੱਲੀਏ। ਨਾਗਪਾਲ ਸਾਹਿਬ ਇੱਕ ਵਾਰ ਫਿਰ ਤੋਂ GIA ਨੂੰ ਥੋੜ੍ਹਾ ਜਿਹਾ ਤੁਸੀਂ ਦੱਸ ਦਿਓ ਕਿ ਬਹੁਤ ਸਾਰੇ ਜਿਹੜੇ ਜਿਹਨਾਂ ਨੂੰ ਪੈਨਸ਼ਨ 'ਤੇ ਨੇ, ਜਿਹੜੇ ਬੰਦੇ ਪੈਨਸ਼ਨ ਲੈ ਰਹੇ ਆ ਉਹ ਵੀ, ਜਿਹੜੇ ਬੰਦੇ PR ਨੇ, ਜਿਹੜੇ ਬੰਦੇ ਸਿਟੀਜ਼ਨ ਨੇ, ਉਹਨਾਂ ਨੂੰ 20,000 ਤੋਂ ਲੈ ਕੇ 40,000, 50,000, 60,000 ਗ੍ਰਾਂਟ ਮਿਲ ਜਾਣੀ ਆ। ਗ੍ਰਾਂਟ ਤੁਸੀਂ ਸਰਕਾਰ ਨੂੰ ਵਾਪਸ ਵੀ ਨਹੀਂ ਕਰਨੀ ਹੈ, ਕੁਛ ਨਹੀਂ ਚਾਹੀਦਾ। ਤੁਹਾਡਾ PR ਕਾਰਡ ਆ ਜਾਂ ਸਿਟੀਜ਼ਨਸ਼ਿਪ ਦਾ ਕਾਰਡ ਆ ਉਹ ਚਾਹੀਦਾ, 10ਵੀਂ ਜਾਂ 12ਵੀਂ ਦਾ ਸਰਟੀਫਿਕੇਟ ਚਾਹੀਦਾ, ਮੈਰਿਜ ਸਰਟੀਫਿਕੇਟ ਚਾਹੀਦਾ, ਜਾਂ ਤੁਹਾਡੇ ਬੱਚਿਆਂ ਦੇ ਬਰਥ ਸਰਟੀਫਿਕੇਟ ਚਾਹੀਦੇ, ਹੋਰ ਡੱਕਾ ਨਹੀਂ ਚਾਹੀਦਾ। ਕੋਈ ਕ੍ਰੈਡਿਟ ਹਿੱਟ ਨਹੀਂ ਹੋਣਾ, ਕੋਈ ਕ੍ਰੈਡਿਟ ਚੈੱਕ ਨਹੀਂ ਹੋਣਾ। ਔਨਲਾਈਨ ਕਲਾਸਿਸ ਤੁਸੀਂ ਘਰੇ ਬੈਠੇ ਬੈਠੇ ਨੇ 3 ਘੰਟੇ ਦੀਆਂ ਲਾਉਣੀਆਂ ਨੇ, ਅਤੇ ਅਸਾਈਨਮੈਂਟ ਜਿਹੜੀ ਹੈ ਉਹ ਦੇਣੀਆਂ ਨੇ। ਗ੍ਰਾਂਟ ਤੁਹਾਡੀ ਤਿੰਨ ਮਹੀਨੇ 3 ਮਹੀਨੇ ਜੀ? ਨਾਗਪਾਲ ਸਾਹਿਬ ਤੁਸੀਂ ਕੁਛ ਹੋਰ ਐਡ ਕਰਨਾ ਚਾਹੁੰਦੇ ਹੋ?
9: ਬਸ ਇਹੀ, ਲਾਈਕ 30 ਤੋਂ ਲੈ ਕੇ ਲੱਖ ਡਾਲਰ ਦਾ ਨੁਕਸਾਨ ਨਾ ਕਰਾਓ। ਆਲਰੇਡੀ ਬਹੁਤ ਲੋਕੀ ਲੈ ਚੁੱਕੇ ਨੇ, 8 ਸਾਲ ਹੋ ਗਏ ਹਮੇ ਇਤੋਂ ਅਸਿਸਟ ਕਰ ਚੁੱਕੇ ਹੈ। ਪਾਲਿਸੀ ਚੇਂਜ ਹੋ ਰਹੀ ਹੈ, ਹਮਾਰੇ ਹਾਥ ਮੇ ਨਹੀਂ, ਗਵਰਨਮੈਂਟ ਕੀ ਪਾਲਿਸੀ ਹੈ। ਅਸਲੀ ਕਾਗਜ਼ ਲਗਤੇ, ਸਹੀ ਕਾਮ ਹੈ, ਸਹੀ ਤਰੀਕੇ ਸੇ ਕਰ ਰਹੇ, ਕੋਈ ਕੈਸ਼ ਨਹੀਂ, ਕੁਛ ਹਿਡਨ ਨਹੀਂ ਹੈ ਇਸਕੇ ਅੰਦਰ। ਕਾਲ ਕਰੇ, ਆਫਿਸ ਆਏ, ਅਸੈਸਮੈਂਟ ਕਰਾਏ, ਗ੍ਰਾਂਟ ਹਾਸਿਲ ਕਰੇ। 200-500 ਡਾਲਰ ਕੀ ਬਾਤ ਨਹੀਂ ਕਰ ਰਿਹਾ, ਗ੍ਰਾਂਟ ਰੇਂਜ ਕਰਦੀ ਹੈ 30-40,000, ਔਰ ਫੰਡਿੰਗ ਰੇਂਜ ਕਰਦੀ ਹੈ ਆਪਸ਼ਨਲ ਲੋਨ ਕੇ ਸਾਥ 30-100,000। ਫੈਮਿਲੀ ਸਾਈਜ਼ ਜਿਤਨਾ ਜ਼ਿਆਦਾ, ਨੰਬਰ ਆਫ ਕਿਡ ਜ਼ਿਆਦਾ, ਜਿਤਨੀ ਇਨਕਮ ਕਮ NOA ਪੇ, ਉਤਨਾ ਜ਼ਿਆਦਾ ਬੈਨੀਫਿਟ ਕਿਸਕੋ? ਆਪਕੋ, ਆਪਕਾ ਬੈਨੀਫਿਟ ਹਾਥੀ ਜਿਤਨਾ, ਹਮਾਰਾ ਬੈਨੀਫਿਟ ਚੀਟੀ ਜਿਤਨਾ। ਹਮਾਰੀ ਫੀਸ ਕਮ ਹੋਣੇ ਕੇ ਬਾਅਦ 199 ਜਾਂ 499 ਡਿਪੈਂਡਿੰਗ ਔਨ ਕੋਰਸ ਨੰਬਰ 437-264-3175, 437-264-3175, 437-264-3175,
0: 437-264-3175 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਆ, 437-264-3175। ਨਾਗਪਾਲ ਸਾਹਿਬ ਤੁਸੀਂ ਹੋਲਡ ਹੀ ਕਰ ਲਿਓ, ਜਾਇਓ ਨਾ ਜੀ, ਸਾਡੀ ਗੱਲਬਾਤ ਚੱਲ ਰਹੀ ਸੀ। ਤੁਸੀਂ ਕੁਛ ਹੋਰ ਐਡ ਕਰਨਾ ਚਾਹੁੰਦੇ ਜਿੱਥੇ ਆਪਣੀ ਮਨ 'ਤੇ ਗੱਲ ਆ ਗਈ ਸੀ?
2: ਜੀ ਬਿਲਕੁਲ, ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਕੱਪੜੇ ਲੀੜੋਂ ਦਾ, ਦੇਖੋ ਜੀ ਗੁਰਬਾਣੀ 'ਚ ਵੀ ਲਿਖਿਆ ਗਾ, ਮੂਤ ਪਲੀਤੀ ਕੱਪੜ ਹੋਏ ਦੇਹ ਸਭ ਬੁਣ ਲਈਏ, ਬਹੁਤ ਹੋਏ ਭਰੀਏ ਮੱਤ ਪਾਪਾਂਗੇ ਸੰਗੋ ਧੋਪੇ ਨਾਵਾਂ ਕੇ ਰੰਗ।
0: ਉਹ ਤਾਂ ਨਾਮ ਨਾਲ ਹੀ ਧੋਤੇ
2: ਜੀ। ਬਿਲਕੁਲ, ਸਾਨੂੰ ਕੁਛ ਨਾ ਕੁਛ ਪੜ੍ਹਨਾ ਚਾਹੀਦਾ, ਸਿੱਖਣਾ ਚਾਹੀਦਾ, ਜਿਹਦੇ ਨਾਲ ਅਸੀਂ ਆਪਣੇ ਮਨ ਨੂੰ ਸੋਧ ਸਕੀਏ, ਜਾਂ ਉਹਦੇ ਵਿੱਚ ਜਿਹੜੇ ਮਾੜੇ ਵਿਚਾਰ ਆ ਚੁੱਕੇ ਨੇ ਉਹਨਾਂ ਨੂੰ ਸਹੀ ਕਰ।
0: ਅੱਛਾ, ਇੱਕ ਧਾਲੀਆ ਸਾਹਿਬ ਇਹ ਵੀ ਗੱਲ ਆ ਕਿ ਬੰਦਾ ਕਹਿੰਦਾ ਯਾਰ ਮੇਰਾ ਨਾ, ਮੈਂ ਬਾਣੀ ਤਾਂ ਨਹੀਂ ਪੜ੍ਹਦਾ, ਮੇਰਾ ਮਨ ਨਹੀਂ ਲੱਗਦਾ, ਮੈਂ ਗੁਰਦੁਆਰੇ ਤਾਂ ਨਹੀਂ ਜਾਂਦਾ, ਮੇਰਾ ਮਨ ਨਹੀਂ ਲੱਗਦਾ। ਇਹ ਗੱਲ ਹੀ ਗਲਤ ਆ,
2: ਗੱਲ ਗਲਤ ਆ।
0: ਇਹ ਗੱਲ ਬਾਣੀ ਪੜ੍ਹੋ ਤਾਂ ਮਨ ਲੱਗੂ,
2: ਮਨ ਲੱਗੂ,
0: ਗੁਰਦੁਆਰੇ ਜਾਊਂਗੇ ਤਾਂ ਮਨ ਲੱਗੂ, ਮੰਦਰ ਜਾਊਂਗੇ ਜਿੱਥੇ ਵੀ ਤੁਹਾਡਾ ਧਾਰਮਿਕ ਸਥਾਨ ਆ। ਜੇ ਇਹ ਕਹੋ ਮੈਂ ਆਹ ਕੰਮ ਤਾਂ ਨਹੀਂ ਕਰਦਾ ਕਿਉਂਕਿ ਮੇਰਾ ਮਨ ਨਹੀਂ ਹੈ, ਜਾਂ ਅਸੀਂ, ਸਾਡੇ ਕੋਲ ਬਹੁਤ ਵੱਡਾ ਬਹਾਨਾ ਹੁੰਦਾ ਕਿ ਯਾਰ ਮੈਂ ਤਾਂ ਬਾਈ ਬਹੁਤ ਕਿਤੇ ਇੰਟੈਲੀਜੈਂਟ ਬੰਦਾ ਸੀ, ਸਾਡੇ ਤਾਂ ਘਰ ਦੇ ਹਾਲਾਤ ਹੈ ਨਹੀਂ ਸੀਗੇ,
2: ਬਿਲਕੁਲ
0: ਹਾਲਾਤ ਨਹੀਂ ਮੇਰੇ ਪੜ੍ਹਨ ਵਾਲੇ, ਜੇ ਕਿਤੇ ਕਿਤੇ ਉਦੋਂ ਹਾਲਾਤ ਹੁੰਦੇ। ਬਾਈ ਜੀ ਜਿਨ੍ਹਾਂ ਨੇ ਪੜ੍ਹਨਾ ਤੁਸੀਂ ਦੇਖੋ, ਜਿਹੜੇ ਰਕਸ਼ਾ ਚਲਾਉਂਦੇ ਜੱਜ ਬਣੇ, ਉਹਨਾਂ ਦੇ ਮਾਂ ਪਿਓ ਰਕਸ਼ਾ ਚਲਾਉਂਦੇ, ਆਟੋ ਚਲਾਉਂਦੇ, IPS ਆਫਿਸਰ ਬਣੇ ਆ, ਉਹ ਰੋੜੀਆਂ ਦੇ ਚੱਕ ਚੱਕ ਕੇ ਕਾਗਜ਼ ਜਿਹੜੇ ਉਹ ਮਤਲਬ ਉਹਨਾਂ ਨੇ IPS ਆਫਿਸਰ ਬਣੇ ਹੋਏ ਆ। ਐਸੇ ਵੀ ਬਹੁਤ ਸਾਰੇ ਕੇਸ ਹੈਗੇ ਆ, ਉਹ ਹਾਲਾਤਾਂ ਨੂੰ ਬਦਲ ਦਿੰਦੇ ਆ।
2: ਉਹੀ ਆ ਨਾ ਵੀ ਤੁਹਾਡਾ ਵਾਏ,
0: ਹਾਂ ਜੇ ਉਹਨਾਂ ਦਾ ਕਲੀਅਰ ਆ,
2: ਕਲੀਅਰ ਆ,
0: ਜਿਹਦਾ ਨਹੀਂ ਕਲੀਅਰ ਉੱਥੇ ਗੱਲ ਬਣਨੀ ਨਹੀਂ ਹੈ,
2: ਬਣਨੀ ਨਹੀਂ ਹੈ।
0: ਜੁੜਿਓ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।
10: ਸਤਿ ਸ੍ਰੀ ਅਕਾਲ ਜੀ, ਮੈਂ ਮੁਸਕਾਨ ਦਿਓ, ਤੁਹਾਡੀ ਟਰਸਟਿਡ ਇੰਸ਼ੋਰੈਂਸ ਐਡਵਾਈਜ਼ਰ। ਇੰਸ਼ੋਰੈਂਸ ਸਿੰਪਲ ਤੇ ਸਟ੍ਰੈਸ ਫ੍ਰੀ ਹੋਣੀ ਚਾਹੀਦੀ ਹੈ, ਐਂਡ ਦੈਟਸ ਐਗਜ਼ੈਕਟਲੀ ਵਾਟ ਆਈ ਹੈਲਪ ਵਿਦ। ਲਾਈਫ, ਕ੍ਰਿਟੀਕਲ, ਡਿਸੇਬਿਲਿਟੀ, ਵਿਜ਼ਿਟਰ ਜਾਂ ਸੁਪਰਵਾਈਜ਼ਰ ਦੀ ਇੰਸ਼ੋਰੈਂਸ ਲੱਭ ਰਿਹਾ, ਮੈਂ ਤੁਹਾਡੀ ਬਜਟ ਦੇ ਹਿਸਾਬ ਨਾਲ ਤੇ ਜ਼ਰੂਰਤ ਦੇ ਹਿਸਾਬ ਨਾਲ ਤੁਹਾਨੂੰ ਸਭ ਤੋਂ ਵਧੀਆ ਪਲਾਨ ਲੱਭਣ ਵਿੱਚ ਮਦਦ ਕਰ ਸਕਦੀ ਹਾਂ। ਅੱਜ ਹੀ ਫ੍ਰੀ ਕੋਟ ਲਈ ਟੈਕਸ ਕਰੋ ਜਾਂ ਕਾਲ ਕਰੋ 647-564-2733, 647-564-2733। ਮੁਸਕਾਨ ਡੀਓ,
0: 647-564-2733 'ਤੇ ਤੁਸੀਂ ਮੈਸੇਜ ਕਰ ਲਓ, ਜਾਂ ਤੁਸੀਂ ਕਾਲ ਵੀ ਕਰ ਸਕਦੇ ਹੋ। ਜੇਕਰ ਤੁਸੀਂ ਵੀ ਸੁਪਰਵਾਈਜ਼ਰ ਦੀ ਜਾਂ ਫਿਰ ਵਿਜ਼ਟਰ ਇੰਸ਼ੋਰੈਂਸ ਲੱਭ ਰਹੇ ਹੋ, 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਨਾਗਪਾਲ ਸਾਹਿਬ, ਜਾਂਦੇ ਜਾਂਦੇ ਇੱਕ ਸੁਨੇਹਾ ਹੋਰ ਦੇ ਦਿਓ, ਕਿਉਂਕਿ ਦਿਨ ਰਹਿ ਗਏ ਥੋੜ੍ਹੇ। ਜਿਵੇਂ ਗੀਤ ਹੁੰਦਾ ਜੀ ਇੱਕ, ਬਲਵੀਰ ਬੁੱਪਰ ਦਾ ਵਿਆਹ ਤੇਰੇ ਦੀ ਤਿਆਰੀ ਚੱਲਦੀ ਪੂਰੀ
2: ਜ਼ੋਰਾਂ 'ਤੇ,
0: ਹਾਂ ਹੁਣ ਇਹਨਾਂ ਦੇ ਵੀ ਪੂਰੀ ਜ਼ੋਰਾਂ 'ਤੇ ਕੰਮ ਚੱਲ ਰਿਹਾ ਵਾ। ਐਨ ਮੇਰਾ ਖਿਆਲ ਕਾਲ ਦੇ ਵਿੱਚ ਕਾਲ ਵੱਜਦੀ ਫਿਰਦੀ ਹੈ। ਜਿਵੇਂ ਇੱਕ ਗੀਤ ਹੁੰਦਾ ਸੀ, ਗੱਡੀਆਂ 'ਚ ਗੱਡੀਆਂ ਵੱਜੀਆਂ ਨਹੀਂ ਬਿਲੋ ਤੇਰੀ,

0: करे 30 से 100,000 डॉलर, सिर्फ यही वीक रह गए थे। गवर्नमेंट ग्रांट बंद कर रही है, कोई चलाती नहीं, कोई ग्रीडीनेस नहीं है। कॉल करे 218 एक्सपोर्ट बुलेवर्ड, एक्सपोर्ट बुलेवर्ड पर हमारा ऑफिस है, आए आज भी आ सकते हैं। नंबर नोट करें 437-264-3175, 437-264-3175, 437-264-3175 स्किल हासिल करें।
1: ਨਾਲ ਤਾਂ ਸਕਿਲਡ ਪਰਸਨ ਬਣ ਜਾਓਗੇ, ਨਾਲੇ ਚਾਰ ਪੈਸੇ ਤੁਹਾਡੇ ਕੋਲ ਆ ਜਾਣਗੇ। ਕੋਈ ਵੀ ਸਵਾਲ ਆ ਤੁਹਾਡਾ ਤੁਸੀਂ ਇਹਨਾਂ ਨਾਲ ਜਾਓ ਬੈਠੋ। ਕਿੰਨੇ ਵਜੇ ਤੱਕ ਓਪਨ ਹੋ ਸਰ ਅੱਜ? ਮੇਰਾ ਖਿਆਲ ਕਾਲ ਇਹਨਾਂ ਦੀ ਡਿਸਕਨੈਕਟ ਹੋ ਗਈ ਹੈ। ਹਾਂਜੀ, ਸੋ 437-264-3175 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਨਾਗਪਾਲ ਸਾਹਿਬ ਦੇ ਨਾਲ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ। ਸਮਾਂ ਸਾਡਾ ਬਿਲਕੁਲ ਸਮਾਪਤੀ 'ਤੇ ਹੈ, ਸਮਾਂ ਗਿਆ, ਮੁੜ ਹੱਥ ਨਾ ਆਵੇ, ਸਮੇਂ ਦੀ ਕਦਰ ਸਿਆਣਾ ਪਾਵੇ। ਸੋ ਲਓ, ਅੱਜ ਸਪੈਸ਼ਲ ਪ੍ਰਾਈਜ਼ ਤੁਹਾਨੂੰ ਦੇਣ ਲੱਗਿਆ। ਦੀਵਾਲੀ ਦੇ ਟਾਈਮ 'ਤੇ ਜੇਕਰ ਟੋਰਾਂਟੋ ਤੋਂ ਤੁਸੀਂ ਦਿੱਲੀ ਜਾਣਾ ਸਤੰਬਰ 'ਚ ਜਾਣਾ ਚਾਹੁੰਦੇ ਹੋ, ਅਕਤੂਬਰ ਨਵੰਬਰ ਦਸੰਬਰ ਦੇ ਵਿੱਚ ਵਾਪਸ ਮੁੜਨਾ ਚਾਹੁੰਦੇ ਹੋ ਤਾਂ ਇੱਕ ਸਟੋਪ ਹੋਊਗਾ, ਇੱਕ ਨਹੀਂ ਦੋ ਬੈਗ ਹੋਣਗੇ $1460 ਦੇ ਵਿੱਚ, $1460 ਦੇ ਵਿੱਚ। ਦੀਵਾਲੀ ਉੱਥੇ ਮਨਾਓ ਬਾਈ ਜੀ, 1400 ਬਹੁਤ ਵਧੀਆ ਰੇਟ ਹੈ ਯਾਰ। ਜਨਵਰੀ 10-11 ਤੋਂ ਬਾਅਦ ਜਾਣਾ ਚਾਹੁੰਦੇ ਹੋ, ਫਰਵਰੀ 'ਚ ਰਿਟਰਨ ਹੋਣਾ ਚਾਹੁੰਦੇ ਹੋ ਤਾਂ ਵੀ $1460 ਦੇ ਵਿੱਚ। ਸਤੰਬਰ ਦੇ ਵਿੱਚ ਜਾਣਾ ਚਾਹੁੰਦੇ ਹੋ 4-5 ਮਹੀਨਿਆਂ ਦੇ ਲਈ, ਜਨਵਰੀ ਫਰਵਰੀ ਦੇ ਵਿੱਚ ਵਾਪਸ ਆਉਣਾ ਚਾਹੁੰਦੇ ਹੋ ਤਾਂ ਵੀ $1400 ਦੇ ਵਿੱਚ। ਦੁਆਬਾ ਟਰੈਵਲ ਸਪੈਸ਼ਲ ਪ੍ਰਾਈਜ਼ ਆ ਇਹ 905-600-73-1400 ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਦੇ ਦਿਓ ਤੁਸੀਂ ਇੱਥੇ ਹੀ ਇਜਾਜ਼ਤ, ਕਿਉਂਕਿ ਸਮਾਂ ਬਿਲਕੁਲ ਸਮਾਪਤ ਹੈ। ਤੁਹਾਡੇ ਸਾਹਿਬ ਲੈ ਇਜਾਜ਼ਤ, ਗੀਤ ਤਾਂ ਰਹਿ ਗਏ ਯਾਰ, ਗੀਤ ਕੱਲ ਹੋ ਸਹੀ, ਫਿਰ ਕੱਲ ਹੋ ਲਾਵਾਂਗੇ, ਗੀਤ ਮੈਂ ਰੱਖ ਲਿਆ ਕਿਉਂਕਿ ਹੁਣ ਲਾ ਕੇ ਸਵਾਦ ਜਿਹਾ ਖਰਾਬ ਨਹੀਂ ਕਰਨਾ। ਲਓ ਅੱਜ ਦੇ ਪ੍ਰੋਗਰਾਮ ਲਲੀ ਮਾਲ ਸਾਹਿਬ, ਆਪਾਂ ਸਾਨੂੰ ਅੱਜ ਦੇ ਦਿਓ ਜੀ ਇੱਥੇ ਇਜਾਜ਼ਤ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਆਬਾਦ ਰੱਖੇ, ਜ਼ਿੰਦਾਬਾਦ ਰੱਖੇ। ਦਿਓ ਇਜਾਜ਼ਤ, ਰੱਬ ਰੱਖਾ, ਸਤਿ ਸ੍ਰੀ ਅਕਾਲ।

416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
4: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
5: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
4: 905-564-6444।
5: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ। ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹਮੇਸ਼ਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।
6: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ।

0: AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਟਿਊਜ਼ਡੇ ਦਾ ਦਿਨ ਹੈ, 14 ਜੁਲਾਈ ਅੱਜ ਹੋ ਚੁੱਕੀ ਹੈ ਅਤੇ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ। 3:07 ਅਤੇ ਕੁਛ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ। ਪੂਰੇ 6 ਵਜੇ ਤੱਕ ਤੁਹਾਡਾ ਅਤੇ ਸਾਡਾ ਸਾਥ ਹੁੰਦਾ ਐਵਰੀ ਡੇ ਮੰਡੇ ਟੂ ਫਰਾਈਡੇ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਸਮਰ ਡੇਜ਼ ਨੂੰ। ਅੱਜ ਹੀਟ ਵਾਰਨਿੰਗਸ ਨੇ ਕਾਫੀ ਜ਼ਿਆਦਾ, ਅੱਜ ਕਹਿ ਲਓ ਕਿ ਗਰਮੀ ਮਹਿਸੂਸ ਹੋਏਗੀ ਤੁਹਾਨੂੰ, ਤਾਂ ਆਪਣੀ ਸਨਸਕ੍ਰੀਨ ਲਾ ਕੇ ਜਾਓ, ਇੱਕ ਅੱਧੀ ਛੱਤਰੀ ਚੱਕ ਲਓ ਜੇ ਤੁਸੀਂ ਜ਼ਿਆਦਾ ਟਾਈਮ ਬਾਹਰ ਰਹਿਣਾ ਆ। ਅਤੇ ਗਰਮੀ ਤੋਂ ਕਹਿ ਲਓ ਕਿ ਗਰਮੀ ਨੂੰ ਇੰਜੋਏ ਵੀ ਕਰੋ ਸਮਰ ਟਾਈਮ ਨੂੰ, ਅਤੇ ਗਰਮੀ ਤੋਂ ਬਚ ਕੇ ਵੀ ਰਹੋ, ਕਿਉਂਕਿ ਜਿਹੜੀ ਲੂ ਜੀ ਵਗਦੀ ਰਹਿੰਦੀ ਹੈ ਉਹਦੇ ਨਾਲ ਫਿਰ ਬਿਮਾਰ ਵੀ ਪੈ ਜਾਈਦਾ। ਅਤੇ 35 ਡਿਗਰੀ ਟੈਂਪਰੇਚਰ ਇਸ ਟਾਈਮ ਚੱਲ ਰਿਹਾ ਬ੍ਰੈਂਪਟਨ ਦੇ ਵਿੱਚ, ਅਤੇ ਫੀਲਸ ਲਾਈਕ 36 ਡਿਗਰੀ ਹੈ, ਤਾਂ ਤੁਸੀਂ 36 ਹੀ ਮੰਨ ਕੇ ਚੱਲੋ। ਅਤੇ ਕਾਫੀ ਗਰਮੀ ਹੈਗੀ ਹੈ ਅਤੇ ਹਵਾ ਵੀ ਚੱਲ ਰਹੀ ਹੈ ਅਤੇ ਗਰਮ ਹਵਾ ਆ, ਇਸ ਕਰਕੇ ਥੋੜ੍ਹਾ ਧਿਆਨ ਰੱਖੋ, ਹੀਟ ਵਾਰਨਿੰਗਸ ਚੱਲ ਰਹੀਆਂ ਨੇ। ਅਤੇ ਫਿਲਹਾਲ ਜਿਵੇਂ ਕਿ ਸਭ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਦਾ ਆਊਟਾਸਟਰਾ ਲੈ ਕੇ, ਅਤੇ ਆਪਾਂ ਬੜੀ ਜਲਦੀ ਸ਼ਬਦ ਸਰਵਣ ਕਰਦੇ ਹਾਂ। ਬਟ ਇਹ ਕਾਲਰ ਮੇਰੇ ਨਾਲ ਜੁੜੇ ਹੋਏ ਨੇ, ਸਭ ਤੋਂ ਪਹਿਲੀ ਕਾਲ 8518। ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਦਿਨ ਹੈ।
0: ਹਾਂਜੀ ਸਤਿ ਸ਼੍ਰੀ ਅਕਾਲ, ਕਿਵੇਂ ਹੋ?
1: ਠੀਕ ਹੈ, ਤੁਸੀਂ ਠੀਕ ਠਾਕ ਹੋ?
0: ਹਾਂਜੀ ਮੈਂ ਵੀ ਵਧੀਆ।
1: ਹਾਂਜੀ, ਮੈਂ ਬਾਹਰ ਕਈ ਵਾਰ ਘਰ ਨੂੰ ਆ ਰਹੀ ਸੀ, ਤਕਲੀਫ ਨੇ ਉਹ ਨਾ ਲਾਈਨਾਂ ਕੱਟੀਆਂ ਹੋਈਆਂ, ਪਤਾ ਨੀ ਕੋਈ ਬਸ ਸਮਥਿੰਗ ਹੈਪਨ।
0: ਹਾਂਜੀ ਸਭ ਵਧੀਆ ਠੀਕ ਠਾਕ, ਤੁਸੀਂ ਸੁਣਾਓ? ਹਾਂਜੀ ਸਿੱਧੂ ਸਰ ਅੱਜ ਛੁੱਟੀ ਤੇ ਨੇ, ਕਿਤੇ ਬਿਜ਼ੀ ਹੋ ਗਏ ਅੱਜ ਉਹ, ਫਿਰ ਉਹ ਆਏ ਨੀ ਅੱਜ। ਹਾਂਜੀ
1: ਗਾਣਾ ਲਾ ਦਿਓ ਕੋਈ, ਫਿਰ ਅੱਜ ਦੇ ਨਾ ਝੁਕਦਾ ਕਲੀਅਰ ਕੰਠ ਦਾ ਲਾ ਦਿਓ।
0: ਕਲੀਅਰ ਕੰਠ ਦਾ?
1: ਹਾਂਜੀ ਉਹਦਾ ਗਾਣਾ ਲਾ ਦਿਓ, ਬੰਦਾ ਕੀ ਉਹ ਕਹਿੰਦੇ ਹੁੰਦੇ ਨਾ, ਬੰਦਾ ਬੰਦੇ ਨੂੰ, ਬੰਦੇ ਦੀ ਕਿਸੇ ਲੋੜ ਨੀ, ਮੈਨੂੰ ਯਾਦ ਭੁੱਲ ਗਿਆ ਉਹਦਾ ਗਾਣੇ ਦਾ, ਉਹ ਜ਼ਰੂਰ ਲਾ ਦਿਓ, ਬਹੁਤ ਵਧੀਆ ਹੁੰਦਾ।
0: ਅੱਛਾ ਕੋਈ ਨੀ, ਮੈਂ ਦੇਖ ਕੇ ਲਾਉਂਦੀ ਹਾਂ ਫਿਰ ਕਿਹੜਾ ਕਹਿ ਰਹੇ ਤੁਸੀਂ। ਹਾਂਜੀ ਥੈਂਕ ਯੂ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਤੇ ਬਿਲਕੁਲ ਗਰਮੀ ਤਾਂ ਬਹੁਤ ਜ਼ਿਆਦਾ ਆ, ਤੇ ਤੁਸੀਂ ਆਪਣੀ ਸਮਰ ਟਾਈਮ ਨੂੰ ਇੰਜੋਏ ਵੀ ਕਰੋ ਤੇ ਗਰਮੀ ਤੋਂ ਬਚ ਕੇ ਵੀ ਰਹੋ। ਤੇ ਫਿਲਹਾਲ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਵਾਹਿਗੁਰੂ ਦਾ ਆਊਟਾਸਟਰਾ ਲੈ ਕੇ, ਤੇ ਆਪਾਂ ਸਰਵਣ ਕਰਦੇ ਹਾਂ ਭਾਈ ਜਚਾਰ ਸਿੰਘ ਜੀ ਦੀ ਆਵਾਜ਼ 'ਚ ਬਹੁਤ ਮਿੱਠਾ ਸ਼ਬਦ, ਤੇ ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸਟੂਡੀਓ ਦਾ ਨੰਬਰ 905-500-5444, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 4 ਵਜੇ ਤੱਕ। 4 ਵਜੇ ਤੋਂ ਬਾਅਦ ਸਿਮਰਾਜ ਸਿੱਧੂ ਜੀ ਤੁਹਾਡਾ ਆਪਣੀ ਸਾਂਝ ਪਾਉਣਗੇ। ਦੇਸ਼ ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟੁਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਅਤੇ ਤੁਹਾਡਾ ਅਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣ ਚੁੱਕਿਆ ਅਤੇ ਸਟੂਡੀਓ ਦਾ ਨੰਬਰ 905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-4444 905-564-6444 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ 'ਤੇ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਅਤੇ ਪੂਰੇ 4 ਵਜੇ ਤੱਕ ਤੁਹਾਡਾ ਅਤੇ ਮੇਰਾ ਸਾਥ ਹੈ ਅਤੇ ਉਸ ਤੋਂ ਬਾਅਦ ਸਮਰਾਜ ਸਿੱਧੂ ਜੀ ਆਪਣੀ ਹਾਜ਼ਰੀ ਲਗਾਉਣਗੇ ਅਤੇ ਨਾਲ ਦੀ ਨਾਲ ਹੀ ਆਲ ਲਿੰਕ ਟਰੈਵਲ ਵਿਸੀ ਸਾਗਰ ਨੂੰ ਜ਼ਰੂਰ ਯਾਦ ਰੱਖੋ ਜੇ ਤੁਸੀਂ ਆਪਣੀ ਏਅਰ ਟਿਕਟਸ ਬੁੱਕ ਕਰਾਉਣੀਆਂ ਹੋਣ। ਰਿਤੂ ਧਾਲੀਵਾਲ ਜੀ ਦੇ ਨਾਲ ਗੱਲਬਾਤ ਕਰੋ, ਇਹਨਾਂ ਨੇ ਅੱਜ ਦੀ ਡੇਟ ਦੇ ਵਿੱਚ ਸਪੈਸ਼ਲ ਫੇਅਰ ਲਗਾਏ ਨੇ ਰਿਟਰਨ ਟਿਕਟ ਦੇ। ਜੇ ਤੁਸੀਂ ਇੰਡੀਆ ਨੂੰ ਸੈਪਟੈਂਬਰ 'ਚ ਜਾ ਕੇ ਦਸੰਬਰ ਦੇ ਵਿੱਚ ਵਾਪਸੀ ਕਰਨੀ ਆ, ਸੈਪਟੈਂਬਰ ਤੋਂ ਦਸੰਬਰ ਦੀਆਂ ਟਿਕਟਸ ਨੇ। ਟੋਰੋਂਟੋ ਤੋਂ ਡੈਲੀ, ਡੈਲੀ ਤੋਂ ਟੋਰੋਂਟੋ, ਸੈਪਟੈਂਬਰ ਤੋਂ ਦਸੰਬਰ ਤੱਕ ਤੁਸੀਂ ਟਰੈਵਲ ਕਰਨਾ ਹੋਵੇ ਤਾਂ $1490 ਦੀਆਂ ਟਿਕਟਸ ਨੇ, $1,490 ਦੀਆਂ ਟਿਕਟਸ ਨੇ। ਜੇ ਤੁਸੀਂ ਟੋਰੋਂਟੋ ਤੋਂ ਅੰਮ੍ਰਿਤਸਰ ਤੱਕ ਦੀ ਟਿਕਟ ਲੈਣੀ ਹੈ ਤਾਂ ਇਹ ਟਿਕਟ ਤੁਹਾਨੂੰ $1790 ਦੀਆਂ ਮਿਲ ਜਾਣਗੀਆਂ, $1,790 ਸੈਪਟੈਂਬਰ ਤੋਂ ਦਸੰਬਰ ਤੱਕ ਦੀਆਂ ਇਹ ਟਿਕਟਸ ਨੇ। ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ ਦੋਨਾਂ ਫਲਾਈਟ 'ਚ, ਚਾਹੇ ਤੁਸੀਂ ਡੈਲੀ ਜਾਣਾ ਜਾਂ ਚਾਹੇ ਤੁਸੀਂ ਅੰਮ੍ਰਿਤਸਰ ਜਾਣਾ ਹੋਵੇ। ਟੋਰੋਂਟੋ ਤੋਂ ਡੈਲੀ ਵਾਲੀ ਟਿਕਟ ਹੈਗੀ $1490 ਦੀ ਰਿਟਰਨ ਟਿਕਟ, ਟੋਰੋਂਟੋ ਤੋਂ ਅੰਮ੍ਰਿਤਸਰ ਵਾਲੀ ਟਿਕਟ ਹੈਗੀ ਹੈ $1790 ਦੀ। ਆਲ ਲਿੰਕ ਟਰੈਵਲ ਮਿਸੀ ਸਾਗਾ ਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰ ਲਓ, ਨੰਬਰ 905-565-8704 905-565-8704 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਆਲ ਲਿੰਕ ਟਰੈਵਲ ਮਿਸੀ ਸਾਗਾ ਤੇ ਤੁਹਾਡੀ ਗੱਲਬਾਤ ਰਿਤੂ ਧਾਲੀਵਾਲ ਜੀ ਦੇ ਨਾਲ ਹੋਏਗੀ। ਤੇ ANG ਆਟੋਮੋਟਿਵ ਰਿਪੇਅਰ ਨੂੰ ਯਾਦ ਰੱਖੋ, ਆਪਣੀ ਕਾਰਜ ਨੂੰ ਰਿਪੇਅਰ ਕਰਾਉਣਾ ਚਾਹੁੰਦੇ ਹੋ, ਨਵੇਂ ਸਮਾਂ ਟਾਇਰ ਤੁਹਾਨੂੰ ਪ੍ਰੋਵਾਈਡ ਕਰਦੇ ਨੇ, ਆਪਣੇ ਪੁਰਾਣੇ ਟਾਇਰਸ ਨੂੰ ਚੇਂਜ ਕਰਵਾ ਸਕਦੇ ਹੋ, ਵੀਲ ਅਲਾਈਨਮੈਂਟ ਤੁਸੀਂ ਕਰਵਾਓ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਦੇ ਨੇ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਕਰਵਾ ਸਕਦੇ ਹੋ, ਆਇਲ ਚੇਂਜ ਕਰਾਉਣਾ ਹੋਵੇ ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣੀ ਹੈ ਤਾਂ ANG ਆਟੋਮੋਟਿਵ ਰਿਪੇਅਰ ਤੁਹਾਡੇ ਲਈ ਲੋਕੇਟਡ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫਿਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ ਅਤੇ ਨੰਬਰ ਇਹਨਾਂ ਦਾ 905-857-7596 905-857-7596 ਅਤੇ ANG ਆਟੋਮੋਟਿਵ ਰਿਪੇਅਰ ਦੇ ਉੱਪਰ ਤੁਸੀਂ ਕਾਲ ਕਰੋ। ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰ ਸਕਦੇ ਹੋ ਅਤੇ ਕੋਈ ਲੈਂਗੁਏਜ ਬੈਰੀਅਰਸ ਨਹੀਂ ਹੈਗੇ। 3:17 ਹੋ ਗਏ ਨੇ, ਸਟੂਡੀਓ ਦਾ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਇੱਕ ਗਾਣਾ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਜੋ ਮੈਂ ਤੁਹਾਡੇ ਲਈ ਪਹਿਲਾਂ ਗਾਣਾ ਕੱਢਿਆ ਅਤੇ ਉਸ ਤੋਂ ਬਾਅਦ ਫਿਰ ਸਮਰਾਜ ਸਿੱਧੂ ਸਾਨੂੰ ਲਾਈਨ 'ਤੇ ਜੁੜੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਇੰਸ਼ੋਰੈਂਸ ਦੇ ਰਿਲੇਟਡ ਉਹਨਾਂ ਦੇ ਕੋਲੋਂ ਕਾਫੀ ਸਾਰੇ ਟਿਪਸ ਲਵਾਂਗੇ। ਸੁੰਦਰ ਉਹ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਜੁਣ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444-905-564-4444 ਸਟੂਡੀਓ ਦਾ ਨੰਬਰ ਹੈ। ਤੇ ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ। ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਆਪਣੀ ਕੋਈ ਵੀ ਇੰਸ਼ੋਰੈਂਸ ਪਾਲਿਸੀ ਕਰਵਾਉਣਾ ਚਾਹੁੰਦੇ ਹੋ, ਚਾਹੇ ਤੁਸੀਂ ਆਪਣੇ ਆਪ ਦੇ ਲਈ, ਤੁਸੀਂ ਹਸਬੈਂਡ ਵਾਈਫ ਹੋ, ਤੁਸੀਂ ਇਕੱਠੇ ਕੋਈ ਪਲਾਨ ਲੈਣਾ ਹੋਵੇ ਜਿਵੇਂ ਕਿ ਲਾਈਫ ਐਂਡ ਕ੍ਰਿਟੀਕਲ ਇਲਨੈਸ ਦਾ, ਤੁਸੀਂ ਕੋਂਬੋ ਪਲਾਨ ਬਣਵਾ ਸਕਦੇ ਹੋ। ਜਾਂ ਫਿਰ ਤੁਸੀਂ ਆਪਣੇ ਬੱਚਿਆਂ ਦੇ ਆਰਐਸਪੀ ਪਲਾਨਸ ਬਾਰੇ ਜਾਣਕਾਰੀ ਲੈਣੀ ਹੈ, ਕੋਈ ਵੀ ਤੁਹਾਡੀ ਤੁਸੀਂ ਇੰਸ਼ੋਰੈਂਸ ਪਾਲਿਸੀ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਗੱਲਬਾਤ ਕਰੋ। ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਸਾਡਾ ਲਾਈਨ 'ਤੇ ਜੁੜੇ ਨੇ ਅਤੇ ਅੱਜ ਸਾਨੂੰ ਕਾਫੀ ਸਾਰੇ ਟਿਪਸ ਦੇਣਗੇ ਇੰਸ਼ੋਰੈਂਸ ਦੇ ਰਿਲੇਟਡ। ਸਿਮਰਾਜ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਜੀ। ਦੇਸ਼ ਪ੍ਰਦੇਸ਼ ਤੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ ਤੁਸੀਂ ਆਪਣੇ ਪਰਿਵਾਰ ਦੇ ਲਈ ਸਹੀ ਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਗਿਵ ਮੀ ਅ ਕਾਲ 416-457-3381-416-457-3381। ਦੋਸਤੋ, $99 ਦਾ ਪਲਾਨ, $99 ਦਾ ਜਿਹੜਾ ਕਾਂਬੋ ਪਲਾਨ ਲਾਈਫ ਐਂਡ ਕ੍ਰਿਟੀਕਲ ਇਲਨੈਸ ਦਾ ਅਸੀਂ ਪ੍ਰੋਵਾਈਡ ਕਰਦੇ ਆ ਰਹੇ ਹਾਂ ਹਜ਼ਾਰਾਂ ਹੀ ਪਰਿਵਾਰਾਂ ਨੂੰ। ਉਹੀ ਹੁਣ ਸੇਮ $99 ਪਰ ਮੰਥ ਦੇ ਪ੍ਰਾਈਸ ਦੇ ਵਿੱਚ ਲੱਖਾਂ ਹੀ ਡਾਲਰ ਦੀ ਲਾਈਫ ਇੰਸ਼ੋਰੈਂਸ ਵੱਧ ਨਾਲ ਤੁਹਾਨੂੰ ਪਲਾਨ ਮਿਲ ਰਿਹਾ ਹੈ। ਜੇਕਰ ਕੋਈ ਵੀ ਕਪਲ ਹਸਬੈਂਡ ਐਂਡ ਵਾਈਫ ਪਾਲਿਸੀ ਇਕੱਠੇ ਕਰਵਾਉਂਦੇ ਨੇ ਉਹਨਾਂ ਨੂੰ ਐਡੀਸ਼ਨਲ ਡਿਸਕਾਊਂਟ ਮਿਲਦਾ ਹੈ, ਜਿਹਨੂੰ ਮਲਟੀ ਕਵਰੇਜ ਡਿਸਕਾਊਂਟ ਕਿਹਾ ਜਾਂਦਾ ਹੈ। ਹੋਰ ਵੀ ਤੁਸੀਂ ਸੇਵਿੰਗ ਜ਼ਰੂਰ ਕਰੋਗੇ। ਹੁਣ ਜਿਹੜਾ $99 ਕਾਂਬੋ ਪਲਾਨ ਹੈ, ਇਹਦੇ ਵਿੱਚ ਅੱਜ ਤੁਹਾਡੀ ਜਿਹੜੀ ਮਰਜ਼ੀ ਉਮਰ ਹੋਵੇ, ਚਾਹੇ 20 ਸਾਲ ਦੀ ਹੋਵੇ, 25, 30, 35, 40 ਸਾਲ ਦੀ ਹੋਵੇ, ਤੁਹਾਡੀ ਕਵਰੇਜ ਰਹੂਗੀ ਸਿੱਧੇ ਏਜ 65 ਤੱਕ, ਜਿਹਨੂੰ ਟਰਮ 65 ਕਹਿੰਦੇ ਨੇ। 65 ਹੀ ਕਿਉਂ? ਕਿਉਂਕਿ 65 ਤੱਕ ਹੀ ਮੈਜੋਰਿਟੀ ਆਫ ਲੋਕਾਂ ਨੇ ਕੰਮ ਕਰਨਾ ਹੈ, 65 ਤੇ ਰਿਟਾਇਰਮੈਂਟ ਲੈਣੀ ਹੈ, 65 ਤੱਕ ਹੀ ਲੋਕਾਂ ਨੇ ਆਪਣੇ ਵੱਧ ਤੋਂ ਵੱਧ ਕਰਜ਼ੇ ਲਾਉਣੇ ਹਨ, ਤੇ 65 ਤੋਂ ਬਾਅਦ ਖਾਸ ਕੋਈ ਵੀ ਲਾਇਬਿਲਟੀ ਰਹਿ ਹੀ ਨਹੀਂ ਜਾਂਦੀ। ਸੋ ਇਹਦੇ ਵਿੱਚ ਜੀਂਦੇ ਜੀ ਰੱਬ ਨਾ ਕਰੇ ਕੋਈ ਵੀ ਸੀਰੀਅਸ ਇਲਨੈਸ ਹੋ ਜਾਂਦੀ ਹੈ, ਚਾਹੇ ਕੈਂਸਰ, ਹਾਰਟ ਅਟੈਕ, ਸਟ੍ਰੋਕ ਐਕਸੈਟਰਾ, 26 ਡਿਫਰੈਂਟ ਟੋਟਲ ਡਿਜ਼ੀਜ਼ ਨੇ। ਜੇਕਰ ਕੋਈ ਵੀ ਡਿਜ਼ੀਜ਼ ਦਾ ਡਾਇਗਨੋਸ ਹੋ ਜਾਂਦੇ ਹੋ, ਤੁਹਾਨੂੰ ਜੀਂਦੇ ਜੀ ਹੀ $50,000 ਦਾ ਚੈੱਕ ਮਿਲੂਗਾ ਇੰਸ਼ੋਰੈਂਸ ਕੰਪਨੀ ਤੋਂ, ਉਹ ਵੀ ਟੈਕਸ ਫਰੀ, ਤੁਹਾਡੀ ਇਨਕਮ 'ਚ ਨਹੀਂ ਗਿਣਿਆ ਜਾਂਦਾ। ਅਤੇ ਉਹ $50,000 ਨਾਲ ਜੋ ਕੁਛ ਮਰਜ਼ੀ ਕਰੋ, ਆਪਦੀ ਮੋਰਗੇਜ ਪੇ ਕਰੋ, ਪ੍ਰਾਈਵੇਟ ਨਰਸ ਹਾਇਰ ਕਰੋ, ਐਕਸੈਟਰਾ, ਨਾਲੇ ਰੱਬ ਨਾ ਕਰੇ ਡੈਥ ਹੋ ਜਾਂਦੀ ਹੈ, ਫਿਰ ਲੱਖਾਂ ਤੋਂ ਲੈ ਕੇ ਮਿਲੀਅਨਸ ਡਾਲਰ ਦੀ ਤੁਹਾਡੇ ਪਰਿਵਾਰ ਨੂੰ ਪੇ ਆਊਟ ਮਿਲਦੀ ਆ, ਉਹ ਵੀ ਟੈਕਸ ਫਰੀ ਹੈ, ਅਤੇ ਉਹਦੇ ਨਾਲ ਵੀ ਉਹ ਜੋ ਕੁਛ ਮਰਜ਼ੀ ਕਰ ਸਕਦੇ ਨੇ। ਸੋ ਮੈਂ ਤੁਹਾਨੂੰ ਕੁਛ ਐਗਜ਼ਾਮਪਲਸ ਦੇ ਦਿੰਦਾ। ਪਹਿਲਾਂ ਤਾਂ ਕੁਛ ਫੀਮੇਲ, ਸਾਡੀਆਂ ਭੈਣਾਂ ਦੇ ਲਈ ਐਗਜ਼ਾਮਪਲਸ ਦਿੰਦਾ। ਕੋਈ ਵੀ 20-year-old ਫੀਮੇਲ ਹੈ, ਤੁਹਾਡੇ ਲਈ $99 ਪਰ ਮੰਥ ਦਾ ਖਰਚਾ ਰਹਿਣਾ ਹੈ ਆਲ ਦ ਵੇ 65 ਤੱਕ। ਨਾ ਤਾਂ $1 ਕਿਸ਼ਤ ਵੱਧ ਸਕਦੀ ਹੈ, ਨਾ ਘੱਟ ਸਕਦੀ ਆ, ਪੱਕਾ ਹੀ ਪੱਕਾ 65 ਤੱਕ $99 ਮਹੀਨੇ ਦਾ ਹੀ ਖਰਚਾ ਰਹਿਣਾ ਹੈ। ਸੋ ਫੋਰ 20-year-old ਫੀਮੇਲ 1.5 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕਵਰੇਜ ਹੋਊਗੀ। ਜੇ 25 ਸਾਲ ਦੀ ਕੋਈ ਭੈਣ ਹੈ 1.3 million ਲਾਈਫ ਐਂਡ 50,000 ਕ੍ਰਿਟੀਕਲ ਇਲਨੈਸ। ਤੇ ਜੇਕਰ 30-year-old ਫੀਮੇਲ ਹੈ, 30 ਸਾਲ ਦੀ ਫੀਮੇਲ, 1 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਹੋਊਗੀ ਇਸ ਕਾਂਬੋ ਪਲਾਨ ਦੇ ਵਿੱਚ। ਤੇ ਜੇਕਰ ਕੋਈ ਵੀ 35 ਸਾਲ ਦੀ ਫੀਮੇਲ ਹੈ, ਹਜੇ ਤੱਕ ਕੋਈ ਕਵਰੇਜ ਕਰਵਾਈ ਨਹੀਂ ਹੈਗੀ, ਤੁਹਾਡੇ ਲਈ ਫਿਰ ਵੀ $99 ਪਰ ਮੰਥ ਦੇ ਵਿੱਚ 850,000 8.5 lakh ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦਾ ਕ੍ਰਿਟੀਕਲ ਇਲਨੈਸ ਦਾ ਕਾਂਬੋ ਪਲਾਨ ਹੋਊਗਾ। ਉਹੀ ਕੁਛ ਸਾਡੇ ਜੈਂਟਸ ਦੇ ਲਈ, ਸਾਡੇ ਮਿੱਤਰਾਂ ਲਈ, ਬਾਈਆਂ ਲਈ ਪ੍ਰਾਈਸ ਦੱਸ ਦਿੰਦਾ। 20 ਸਾਲ ਦਾ ਮੇਲ ਪੂਰੇ 1 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਹੋਊਗੀ ਏਜ 65 ਤੱਕ। ਨਾਲੇ 25 ਸਾਲ ਦੇ ਮੇਲ 850,000 ਦੀ ਲਾਈਫ ਤੇ 50,000 ਕ੍ਰਿਟੀਕਲ। ਤੇ 30 ਸਾਲ ਦੇ ਮੇਲ ਦੇ ਲਈ 7 lakh ਦੀ ਲਾਈਫ ਤੇ ਨਾਲ ਨਾਲ 50,000 ਕ੍ਰਿਟੀਕਲ ਇਲਨੈਸ। ਤੇ ਜੇਕਰ ਕੋਈ ਵੀ 35 ਸਾਲ ਦਾ ਸਾਡਾ ਬਾਈ ਹੈ, ਕੋਈ ਇੰਸ਼ੋਰੈਂਸ ਕਰਵਾਈ ਨਹੀਂ, 6 lakh ਦੀ ਲਾਈਫ ਇੰਸ਼ੋਰੈਂਸ ਹੋਊਗੀ 65 ਸਾਲ ਦੀ ਉਮਰ ਤੱਕ, ਨਾਲੇ 50,000 ਦੀ ਕ੍ਰਿਟੀਕਲ ਵੀ ਹੋਊਗੀ 65 ਸਾਲ ਦੀ ਉਮਰ ਤੱਕ। ਜੇ ਤੁਸੀਂ ਆਪਣੇ ਆਪ ਲਈ, ਖਾਸ ਹਸਬੈਂਡ ਐਂਡ ਵਾਈਫ ਇਕੱਠੇ ਹੀ ਹੋਰ ਸੇਵਿੰਗ ਕਰਨਾ ਚਾਹੁੰਦੇ ਹੋ, ਗਿਵ ਮੀ ਅ ਕਾਲ 416-457-3381 416-457-3381। ਸਿਮਰਾਜ ਸਿੱਧੂ, ਥੈਂਕ ਯੂ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜਿਹੜੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਨੰਬਰ 416-457-3381 416-457-3381 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਟੈਕਸਟ ਕਰ ਸਕਦੇ ਹੋ ਵਟਸਐਪ ਵੀ ਕਰ ਸਕਦੇ ਹੋ ਅਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ ਸਿਮਰਾਜ ਸਿੱਧੂ ਜੀ ਦੇ ਨਾਲ 2865 ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ
2: ਬਹੁਤ
0: ਜ਼ਿਆਦਾ ਗਰਮੀ ਅੱਜ 36 ਡਿਗਰੀ ਹੋ ਗਿਆ
2: ਨਹੀਂ ਜੀ ਬਿਲਕੁਲ ਆਪਾਂ ਕੰਪਲੀਟ ਨਹੀਂ ਕਰਨੀ ਮੌਸਮ ਬਹੁਤ ਵਧੀਆ ਨੋ ਕੰਪਲੀਟ
0: ਠੀਕ ਹੈ
2: ਮਹਾ ਖੇੜਾ ਚਟਕ ਠੰਡ ਤੋਂ ਹੋਣਾ
0: ਹਾਂਜੀ ਇਹ ਤਾਂ ਹੈ
2: ਤੇ ਮੌਸਮ ਬਹੁਤ ਵਧੀਆ ਹੈ
0: ਹਾਂਜੀ ਹਾਂਜੀ
2: ਮੈਂ ਤਾਂ ਵਾਹ ਕਰਕੇ ਆਇਆ ਸੀ ਤੇ ਹੁਣ ਮੈਂ ਕਿਹਾ ਟਰੱਕ ਜਾਣਾ ਸੁਣਦੇ ਹੈ
0: ਓ ਅੱਛਾ ਅੱਛਾ ਠੀਕ ਹੈ ਚਲੋ ਤੁਸੀਂ ਕਰੋ ਕੰਮ ਆਪਣਾ ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤੀ ਤੇ ਹਾਜ਼ਰੀ ਲਵਾਈ ਆਪਣੀ ਬੜਾ ਸ਼ੁਕਰੀਆ 0490 ਹਾਂਜੀ ਸਤਿ ਸ਼੍ਰੀ ਅਕਾਲ
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ
0: ਜੀ ਸਤਿ ਸ਼੍ਰੀ ਅਕਾਲ
3: ਇੱਕ ਅਲਕਾ ਯਾਗਨਿਕ ਦਾ ਗਾਣਾ ਸੁਣਾ ਦਿਓ ਜੀ
0: ਹਾਂਜੀ ਦੱਸੋ
3: ਤੂੰ ਸ਼ਾਇਰ ਹੈ ਮੈਂ ਸ਼ਾਇਰ ਜੀ
0: ਸ਼ਾਇਰ ਮੂਵੀ ਦਾ ਹੀ ਗਾਣਾ ਨਾ ਇਹ ਪਹਿਲਾ ਫਰਮਾਇਸ਼ੀ ਗਾਣਾ ਕਲੇਰ ਕੰਠ ਦੀ ਆਵਾਜ਼ ਦੇ ਵਿੱਚ ਤੇ ਤੁਸੀਂ ਵੀ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011 905-239-7011।

ਪਿਆੜੀ ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 to 6 ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 5

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਸਟੂਡੀਓ ਨੰਬਰ 905-500-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਇਸੇ ਨੰਬਰ ਦੇ ਉੱਪਰ ਤੁਹਾਡੇ ਸਾਡੀ ਗੱਲਬਾਤ ਹੁੰਦੀ ਹੈ ਜਦੋਂ ਵੀ ਲਾਈਵ ਪ੍ਰੋਗਰਾਮ ਚੱਲਦੇ ਨੇ। 905-564-6444 ਸਟੂਡੀਓ ਦਾ ਨੰਬਰ ਹੈ। ਅਕਾਲ ਡਕਟ ਕਲੀਨਿਕ ਦੀ ਮੈਂ ਜਾਣਕਾਰੀ ਦਿਆਂ, ਇਹ ਫਸਟ ਐਵਰ ਕੰਪਨੀ ਹੈ ਡਕਟ ਕਲੀਨਿਕ ਦੀ ਆਪਣੀ ਕਮਿਊਨਿਟੀ ਦੀ, ਜਿਹੜੀ ਕਿ ਪਿਛਲੇ 40 ਸਾਲ ਤੋਂ ਸਰਵਿਸ ਦੇ ਰਹੀ ਹੈ। 7 ਦਿਨ ਓਪਨ ਨੇ, ਬਹੁਤ ਹੀ ਸਪੈਸ਼ਲਾਈਜ਼ਡ ਐਂਡ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ। ਜੇ ਤੁਸੀਂ ਆਪਣੇ ਏਅਰ ਕੰਡੀਸ਼ਨਰਸ ਤੇ ਫਰਨੇਸਿਸ ਨੂੰ ਰਿਪੇਅਰ ਜਾਂ ਇੰਸਟਾਲ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਹਨਾਂ ਨੂੰ ਯਾਦ ਰੱਖੋ, ਅਕਾਲ ਡਕਟ ਕਲੀਨਿੰਗ ਨੂੰ। ਤੇ ਇਹਨਾਂ ਦੇ ਕੋਲ ਤੁਹਾਡੇ ਲਈ ਇੱਕ ਡੀਲ ਚੱਲ ਰਹੀ ਹੈ, ਅਪ ਟੂ 3000 ਸਕੁਆਇਰ ਫਿੱਟ ਅਨਫਿਨਿਸ਼ਡ ਬੇਸਮੈਂਟ। ਇਹਦੀ ਰੈਗੂਲਰ ਪ੍ਰਾਈਸ ਹੈਗੀ ਹੈ $250 ਦੀ, ਜਿਹੜੀ ਕਿ ਤੁਸੀਂ ਕਿਸੇ ਵੀ ਏਰੀਆ ਦੇ ਵਿੱਚ ਤੁਸੀਂ ਰਹਿੰਦੇ ਹੋਵੋ ਤੁਸੀਂ ਇਹ ਸਰਵਿਸ ਲੈ ਸਕਦੇ ਹੋ। ਬਟ ਜੇਕਰ ਤੁਸੀਂ ਬ੍ਰੈਂਪਟਨ ਜਾਂ ਮਿਸਿਸਾਗਾ ਦੇ ਵਿੱਚ ਰਹਿੰਦੇ ਹੋ ਤੇ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿੰਦੇ ਹੋ, ਤੁਸੀਂ ਇਹੀ ਸਰਵਿਸ $140 ਦੇ ਵਿੱਚ ਲੈ ਸਕਦੇ ਹੋ, $140 ਦੇ ਵਿੱਚ। ਅਕਾਲ ਡਕਟ ਕਲੀਨਿਕ ਦੇ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ, ਨੰਬਰ ਹੈ 416-710-0662, 416-710-0662। ਅਕਾਲ ਡਕਟ ਕਲੀਨਿੰਗ ਦਾ ਨੰਬਰ ਹੈ। ਗੱਲਬਾਤ ਕਰਾਂਗੇ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ। ਸਾਰਾਂਸ਼ ਨਾਗਵਾਲ ਜੀ ਸਾਡੇ ਲਾਈਨ ਤੇ ਜੁੜ ਚੁੱਕੇ ਨੇ। ਜੇ ਤੁਸੀਂ ਵੀ ਗਵਰਨਮੈਂਟ ਸਪੌਂਸਰਡ ਪ੍ਰੋਗਰਾਮਸ ਵਿੱਚ ਹਜੇ ਵੀ ਐਨਰੋਲ ਹੋਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਆਪਣਾ ਗੱਲਬਾਤ ਕਰ ਲਓ ਫਟਾਫਟ। 437-264-3175 ਯੂਨੀ ਗਲੋਬਲ ਐਡਵਾਈਜ਼ਰੀ ਤੇ ਤੁਹਾਡੀ ਗੱਲਬਾਤ ਸਾਰਾਂਸ਼ ਨਾਗਪਾਲ ਜੀ ਤੇ ਉਹਨਾਂ ਦੀ ਟੀਮ ਦੇ ਨਾਲ ਤੁਹਾਡੀ ਹੋ ਸਕਦੀ ਹੈ। ਤੇ ਆਪਾਂ ਜਾਣਕਾਰੀ ਲੈਂਦੇ ਹਾਂ ਇਹਨਾਂ ਪ੍ਰੋਗਰਾਮਸ ਦੇ ਬਾਰੇ ਤੇ ਗ੍ਰਾਂਟਸ ਦੇ ਬਾਰੇ, ਕਿੰਨਾ ਟਾਈਮ ਹੋਰ ਰਹਿ ਗਿਆ ਗ੍ਰਾਂਟਸ ਜਿਹੜੀ ਮਿਲਦੀਆਂ ਨੇ ਉਹਨਾਂ ਦੇ ਲਈ। ਸਾਰਾਂਸ਼ ਨਾਗਪਾਲ ਜੀ ਨਾਲ ਗੱਲਬਾਤ ਕਰੋ। ਹਾਂਜੀ, ਸਵਾਗਤ, ਸਤਿ ਸ਼੍ਰੀ ਅਕਾਲ।
1: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਮੈਮ, ਮੈਂ ਸਿਮਰਨ ਗੱਲ ਕਰ ਰਹੀ ਹਾਂ।
0: ਹਾਂਜੀ ਸਿਮਰਨ, ਹਾਂਜੀ ਸਿਮਰਨ ਜੀ, ਕੀ ਹਾਲ ਹੈ ਤੁਹਾਡਾ?
1: ਵਧੀਆ ਵਧੀਆ ਮੈਮ, ਵਧੀਆ ਜੀ।
0: ਹਾਂਜੀ, ਆਪਣਾ ਮੈਸੇਜ ਦਿਓ।
1: ਸੋ ਇਹਦੇ ਵਿੱਚ ਗਵਰਨਮੈਂਟ ਫੰਡਡ ਕੋਰਸਿਸ ਨੇ ਜੀ, ਜੇ ਤੁਸੀਂ PR ਹੋ, ਸਿਟੀਜ਼ਨ ਹੋ, ਜੇ ਤੁਹਾਡੀ ਇਨਕਮ ਘੱਟ ਹੈ ਜੀ 70,000 ਤੋਂ ਤੁਹਾਡੀ ਇਨਕਮ, ਫੈਮਿਲੀ ਇਨਕਮ ਘੱਟ ਹੈਗੀ ਆ, ਤੁਸੀਂ ਉਬਰ ਡਰਾਈਵਰ ਹੋ, ਟਰੱਕ ਡਰਾਈਵਰ ਹੋ, ਸਮਾਲ ਬਿਜ਼ਨਸ ਓਨਰ ਹੋ, ਹਾਊਸ ਵਾਈਫ ਹੋ, ਤਾਂ ਤੁਸੀਂ ਇਹ ਫੰਡਿੰਗ ਲਈ ਐਲੀਜੀਬਲ ਹੁੰਦੇ ਹੋ ਜੀ। ਇਹਦੇ ਵਿੱਚ ਸਿਰਫ ਤੁਹਾਡੀ ਇਨਕਮ ਦੇਖਦੇ ਨੇ ਤੇ ਤੁਹਾਡਾ ਫੈਮਿਲੀ ਸਾਈਜ਼ ਦੇਖਦੇ ਨੇ, ਉਸਦੇ ਬੇਸਿਸ ਦੇ ਉੱਤੇ ਹੀ ਤੁਹਾਨੂੰ ਫੰਡਿੰਗ ਆਉਂਦੀ ਹੈ। ਸੋ ਰਾਈਟ ਨਾ ਹੁਣ ਆਪਣੇ ਕੋਲ ਸਿਰਫ ਇਸ ਵੀਕ ਦਾ ਹੀ ਟਾਈਮ ਹੈਗਾ ਵਾ, ਤੁਸੀਂ ਇਨਰੋਲ ਕਰਵਾ ਸਕਦੇ ਹੋ। ਜਿੱਦਾਂ ਕਿ ਹੁਣ ਗਵਰਨਮੈਂਟ ਨੈਕਸਟ ਮੰਥ ਸਿਰਫ ਗ੍ਰਾਂਟ ਲੋਨ ਹੀ ਆਏਗਾ, ਗ੍ਰਾਂਟ ਦਾ ਪੋਰਸ਼ਨ ਨਹੀਂ ਆਏਗਾ। ਸੋ ਇਸ ਵੀਕ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ, ਤੁਹਾਨੂੰ ਵੀ ਗ੍ਰਾਂਟ ਐਜ਼ ਇਟ ਇਜ਼ ਸੇਮ ਹੀ ਮਿਲਣਗੀਆਂ। ਤੁਹਾਡੀ ਆਪਣੀ ਤੁਸੀਂ ਸਾਨੂੰ ਕਾਲ ਕਰਕੇ ਇਨਕਮ ਦੱਸਣੀ ਹੈ ਤੇ ਆਪਣਾ ਫੈਮਿਲੀ ਸਾਈਜ਼ ਦੱਸਣਾ ਹੈ, ਉਸਦੇ ਬੇਸਿਸ ਦੇ ਉੱਤੇ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਹਾਨੂੰ ਕਿੰਨੀ ਫੰਡਿੰਗ ਹੋਏਗੀ। 80-90,000 ਤੱਕ ਦੀ ਫੰਡਿੰਗ ਲਈ ਤੁਸੀਂ ਵੀ ਐਲੀਜੀਬਲ ਹੋ ਸਕਦੇ ਹੋ, ਅਗਰ ਤੁਹਾਡੀ ਇਨਕਮ 70,000 ਤੋਂ ਘੱਟ ਹੈਗੀ ਆ ਫੈਮਿਲੀ ਇਨਕਮ। ਸੋ ਸਾਡਾ ਫੋਨ ਨੰਬਰ ਹੈਗਾ ਜੀ 437-264-3175, 437-264-3175। ਤੁਸੀਂ ਸਾਨੂੰ ਕਾਲ ਕਰੋ, ਆਪਣੀ ਇਨਫੋਰਮੇਸ਼ਨ ਦਿਓ, ਆਪਾਂ ਤੁਹਾਨੂੰ ਰਾਈਟ ਵੇ ਦੱਸ ਦਾਂਗੇ ਕਿ ਤੁਹਾਨੂੰ ਕਿੰਨੀ ਗ੍ਰਾਂਟ ਹੋਏਗੀ ਤੇ ਕਿੰਨਾ ਲੋਨ ਹੋਏਗਾ। ਗ੍ਰਾਂਟ ਦਾ ਪੋਰਸ਼ਨ ਤੁਸੀਂ ਰਿਟਰਨ ਨਹੀਂ ਕਰਨਾ ਹੁੰਦਾ, ਲੋਨ ਦਾ ਪੋਰਸ਼ਨ ਤੁਸੀਂ ਰਿਟਰਨ ਕਰਨਾ ਹੁੰਦਾ, ਉਹ ਵੀ 1 ਸਾਲ ਤੋਂ ਬਾਅਦ 2.5% ਇੰਟਰਸਟ ਦੇ ਨਾਲ। ਸੋ ਤੁਸੀਂ ਸਾਨੂੰ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਜਾਂ ਤੁਸੀਂ ਸਾਨੂੰ ਕਾਲ ਕਰਕੇ ਆਪਣੀ ਇਨਫੋਰਮੇਸ਼ਨ ਦੇ ਕੇ ਤੁਸੀਂ ਰਹਿ ਸਕਦੇ। ਸਾਡੀ ਕੋਈ ਫੀਸ ਚਾਰਜਿਸ ਨਹੀਂ ਹੋਣਗੇ, ਜਦੋਂ ਤੁਹਾਡੀ ਫੰਡਿੰਗ ਆਏਗੀ ਉਸ ਤੋਂ ਬਾਅਦ ਆਪਾਂ ਤੁਹਾਨੂੰ 200 ਚਾਰਜ ਕਰਾਂਗੇ, ਉਹ ਵੀ ਜਦੋਂ ਤੁਹਾਡੀ ਫਸਟ ਪੇਮੈਂਟ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਏਗੀ। ਉਸ ਤੋਂ ਪਹਿਲਾਂ ਕੋਈ ਫੀਸ ਸਾਨੂੰ, ਕੋਈ ਹਿਡਨ ਚਾਰਜਿਸ ਨਹੀਂ ਹੋਣਗੇ ਜੀ। ਸੋ ਨੰਬਰ ਸਾਡਾ ਨੋਟ ਕਰ ਲਓ ਫਿਰ ਤੋਂ, 437-264-3175।
0: ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰ ਲਓ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੀ ਟੀਮ ਦੇ ਨਾਲ। ਇਹਨਾਂ ਦਾ ਨੰਬਰ ਇੱਕ ਵਾਰ ਫਿਰ ਦੱਸ ਦਿੰਦੇ ਹਾਂ, 437-264-3175। ਇਸ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰਨੀ ਹੈ ਸਾਰਾਂਸ਼ ਨਾਗਪਾਲ ਜੀ ਦੇ ਨਾਲ ਜਾਂ ਉਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਦੇ ਨਾਲ ਤੁਹਾਡਾ ਕੰਟੈਕਟ ਹੋ ਸਕਦਾ ਹੈ। 437-264-3175 ਇਹਨਾਂ ਦਾ ਨੰਬਰ ਹੈ। 341 ਹੋ ਗਏ ਨੇ ਤੇ ਇੱਕ ਵਾਰ ਫਿਰ ਤੋਂ ਗੱਲਬਾਤ ਕਰਾਂਗੇ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਨ ਸਿੱਧੂ ਜੀ ਦੇ ਨਾਲ, ਬਟ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈ ਕੇ, ਕਿਉਂਕਿ ਸਾਡੇ ਟਿਊਜ਼ਡੇ ਨੂੰ ਮਹਿਮਾਨ ਹੁੰਦੇ ਨੇ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ, ਜਿਹੜੇ ਕਿ ਤੁਹਾਨੂੰ ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਪੋਲਿਸੀਜ਼ ਦੇ ਬਾਰੇ ਜਾਣਕਾਰੀ ਦਿੰਦੇ ਨੇ। ਹੈਲਥ ਇੰਸ਼ੋਰੈਂਸ ਪੋਲਿਸੀਜ਼ ਦੇ ਵਿੱਚ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ। 437 ਤੇ ਲਓ ਫਿਰ ਚੱਲੀਏ ਹੁਣ ਇੱਕ ਵਾਰ ਇੱਕ ਛੋਟੇ ਜਿਹੇ ਮਿਊਜ਼ੀਕਲ ਬ੍ਰੇਕ ਦੇ ਲਈ ਤੇ ਉਸ ਤੋਂ ਬਾਅਦ ਫਿਰ ਗੱਲਬਾਤ ਜਾਰੀ ਰੱਖਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਲੱਗਿਆ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444-905-564-5444। ਸਟੂਡੀਓ ਦਾ ਨੰਬਰ ਹੈ। ਸੰਦਲ ਪੇਂਟਿੰਗ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ, ਜਿਹੜੇ ਕਿ ਪ੍ਰੋਫੈਸ਼ਨਲ ਪੇਂਟਰਸ ਨੇ, ਅਫੋਰਡੇਬਲ ਐਂਡ ਨੇਮ ਬ੍ਰਾਂਡ ਪੇਂਟ ਯੂਜ਼ ਕਰਦੇ ਨੇ। ਤੁਸੀਂ ਜਿੱਥੇ ਕਿਤੇ ਵੀ ਰਹਿੰਦੇ ਹੋ ਸਾਰੇ GTA ਏਰੀਆ ਕਵਰ ਕਰਦੇ ਨੇ, ਹਰ ਜਗ੍ਹਾ ਤੁਹਾਨੂੰ ਸਰਵਿਸ ਦਿੰਦੇ ਨੇ। ਬ੍ਰੈਂਪਟਨ, ਮਿਸਾਗਾ, ਨਾਇਗਰਾ ਫਾਲਸ, ਲੰਡਨ, ਕੈਂਬਰਿਜ, ਗਲਫ, ਕਿਤੇ ਵੀ ਤੁਸੀਂ ਰਹਿੰਦੇ ਹੋਵੋ, ਇਹਨਾਂ ਨੂੰ ਤੁਸੀਂ ਕਾਲ ਕਰੋ। ਇਹ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਦੋਵੇਂ ਜਗ੍ਹਾ ਦੇ ਉੱਪਰ ਆਪਣਾ ਪੇਂਟ ਕਰਦੇ ਨੇ। ਬਹੁਤ ਕਮਾਲ ਦਾ ਪੇਂਟ ਕਰਦੇ ਆ ਅਤੇ ਬਿਲਕੁਲ ਸਾਫ਼ ਸੁਥਰਾ ਤੁਹਾਨੂੰ ਜੋਬ ਡਨ ਕਰਕੇ ਦੇਣਗੇ। ਸੁਖਜੀਤ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ ਸੰਦਲ ਪੇਂਟਿੰਗ ਤੋਂ। ਨੰਬਰ ਹੈ 647-822-3313-647-822-3313। ਸੰਦਲ ਪੇਂਟਿੰਗ ਦਾ ਨੰਬਰ ਹੈ। ਤੇ ਲੋ ਫਿਰ ਗੱਲਬਾਤ ਕਰਾਂਗੇ ਟੌਪ ਫਾਈਨੈਂਸ਼ੀਅਲ ਤੋਂ। ਸਿਮਰਾਜ ਸਿੱਧੂ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਤੇ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ। ਤੁਸੀਂ ਆਪਣੀ ਕੋਈ ਵੀ ਇੰਸ਼ੋਰੈਂਸ ਪਾਲਿਸੀ ਕਰਵਾਉਣੀ ਹੋਵੇ 416-457-3381 ਦੇ ਉੱਪਰ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਜੀ ਸਿਮਰਾਜ ਜੀ,
1: ਥੈਂਕ ਯੂ ਜੀ। ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜੇਕਰ ਤੁਸੀਂ ਆਪਣੇ ਆਪ ਲਈ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੇ ਕਾਂਬੋ ਪਲਾਨ ਵੀ ਕਰਵਾਉਣਾ ਚਾਹੁੰਦੇ ਹੋ, ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਕਾਲ, ਟੈਕਸਟ ਔਰ ਵਟਸਐਪ 416-457-3381, 416-457-3381, 416-457-3381। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਜਾਂ ਫਿਰ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਸਭ ਤੋਂ ਬੈਸਟ ਪ੍ਰਾਈਸਿਸ ਚਾਹੀਦੇ ਹਨ, ਆਪਦੀ ਕੋਈ ਵੀ ਪਾਲਿਸੀ ਰਿਵਿਊ ਕਰਵਾਉਣੀ ਹੋਵੇ ਬਿਲਕੁਲ ਫ੍ਰੀ ਦੇ ਵਿੱਚ, ਜਾਂ ਫਿਰ ਤੁਸੀਂ ਇਸ ਫੀਲਡ ਨੂੰ, ਇੰਸ਼ੋਰੈਂਸ ਦੀ ਫੀਲਡ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਕਾਲ, ਟੈਕਸਟ ਔਰ ਵਟਸਐਪ 416-457-3381 ਤੇ ਅਪੁਆਇੰਟਮੈਂਟ ਬੁੱਕ ਕਰਕੇ ਮੇਰੇ ਨਾਲ ਤੁਸੀਂ 70 ਦਿਨ ਮਿਲ ਸਕਦੇ ਹੋ। 70 ਡੈਲਟਾ ਪਾਰਕ, ਬ੍ਰੈਂਪਟਨ, ਈਅਰ ਨੰਬਰ 11, ਟਾਪ ਫਾਈਨੈਂਸ਼ੀਅਲ ਦੇ ਆਫਿਸ ਦੇ ਵਿੱਚ, ਨੀਅਰ ਏਅਰਪੋਰਟ ਐਂਡ ਕੁਈਨ। ਸੋ ਅਕਸਰ ਹੀ ਕਾਲਸ ਆਉਂਦੀਆਂ ਹਨ ਸਾਡੇ ਟਰੱਕ ਡਰਾਈਵਰ ਮਿੱਤਰਾਂ ਤੋਂ, ਤੇ ਕਹਿੰਦੇ ਹਨ ਕਿ ਮੈਂ ਤਾਂ ਕੋਈ ਵੀ ਇੰਸ਼ੋਰੈਂਸ ਕਰਵਾਈ ਹੀ ਨਹੀਂ ਹੋਈ, ਨਾ ਤਾਂ ਜਿਹੜੀ ਕੰਪਨੀ ਲਈ ਮੈਂ ਕੰਮ ਕਰਦਾ ਉਹਨਾਂ ਨੇ ਕੁਝ ਆਫਰ ਕੀਤਾ ਹੋਇਆ, ਮੈਨੂੰ ਕਿਹੜੀ ਇੰਸ਼ੋਰੈਂਸ ਕਰਵਾਉਣੀ ਚਾਹੀਦੀ ਆ। ਦੇਖੋ, ਜਦੋਂ ਤੁਸੀਂ ਸੈਲਫ ਇੰਪਲੋਇਡ ਹੁੰਦੇ ਹੋ, ਚਾਹੇ ਟਰੱਕ ਚਲਾਉਂਦੇ, ਚਾਹੇ ਜਿਹੜਾ ਮਰਜ਼ੀ ਕੰਮ ਹੋਵੇ, ਜੇ ਤੁਸੀਂ ਆਪਦਾ ਬਿਜ਼ਨਸ ਓਨ ਕਰਦੇ ਹੋ, ਆਪਰੇਟ ਕਰਦੇ ਹੋ, ਚਾਹੇ ਤੁਸੀਂ ਆਪਦੀ ਕਾਰਪੋਰੇਸ਼ਨ ਤੇ ਪੇ ਲੈਂਦੇ ਹੋ, ਤੁਹਾਨੂੰ ਤਿੰਨੇ ਹੀ ਮੇਨ ਇੰਸ਼ੋਰੈਂਸ ਦੀ ਲੋੜ ਤਾਂ ਪੈਣੀ ਹੈ। ਲਾਈਫ ਇੰਸ਼ੋਰੈਂਸ ਵੀ, ਕਿਉਂਕਿ ਕੱਲ੍ਹ ਨੂੰ ਬੰਦਾ ਜੇਕਰ ਨਹੀਂ ਰਹਿੰਦਾ, ਤੁਸੀਂ ਸੋਚੋ ਕਿ ਤੁਹਾਡਾ ਪਰਿਵਾਰ ਦਾ ਕੀ ਬਣੂਗਾ ਤੁਹਾਡੇ ਇਨਕਮ ਤੋਂ ਬਗੈਰ। ਨਾਲੇ ਡਿਸਬਿਲਿਟੀ ਇੰਸ਼ੋਰੈਂਸ ਚਾਹੀਦੀ ਹੈ, ਕਿਉਂਕਿ ਤੁਸੀਂ ਕੋਈ ਵੀ WSIBEI ਤਾਂ ਮੋਸਟ ਲਾਈਕਲੀ ਪੇ ਹੀ ਨਹੀਂ ਕਰਦੇ ਆਪਦੇ ਪੇ ਚੈੱਕ ਦੇ ਵਿੱਚੋਂ, ਤੇ ਕੱਲ ਨੂੰ ਕੋਈ ਵੀ ਸੱਟ ਲੱਗ ਜਾਂਦੀ ਹੈ, ਕੋਈ ਵੀ ਮੇਜਰ ਇੰਜਰੀ ਹੋ ਜਾਂਦੀ ਆ, ਫਿਰ ਤੁਹਾਨੂੰ ਘਰੇ ਬੈਠੇ ਹੋਏ ਕੋਈ ਵੀ ਪੈਸਾ ਆਉਣਾ ਹੀ ਨਹੀਂ ਹੈਗਾ। ਡਿਸਬਿਲਿਟੀ ਇੰਸ਼ੋਰੈਂਸ ਤੁਹਾਨੂੰ ਮੰਥ ਬਾਏ ਮੰਥ ਹਰੇਕ ਮਹੀਨੇ ਪੈਸੇ ਪੇ ਕਰਦੇ ਹਨ $6,000 ਤੱਕ, ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਇਨਕਮ ਦਿਖਾਉਂਦੇ ਹੋ ਤੇ ਕਿੰਨੀ ਅਮਾਊਂਟ ਆਫ ਇੰਸ਼ੋਰੈਂਸ ਕਰਵਾਉਂਦੇ ਹੋ। ਜਿੰਨੀ ਚਿਰ ਤੁਸੀਂ ਠੀਕ ਨਹੀਂ ਹੁੰਦੇ, ਹਰੇਕ ਮਹੀਨੇ ਤੁਹਾਨੂੰ ਪੈਸੇ ਆਈ ਜਾਣੇ ਹਨ, ਤੇ ਤੁਸੀਂ ਉਹਨਾਂ ਪੈਸੇ ਨਾਲ ਆਪਣੇ ਸਾਰੇ ਖਰਚੇ ਤੋਰ ਸਕਦੇ ਹੋ। ਨਾਲੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵੀ ਚਾਹੀਦੀ ਆ। ਸੋ ਇਹ ਇੱਕ ਬਹੁਤ ਵੱਡੀ ਲੈਪਸ ਹੋ ਜਾਂਦੀ ਆ ਲੋਕਾਂ ਦੇ ਵੱਲੋਂ, ਖਾਸ ਟਰੱਕ ਡਰਾਈਵਰਸ ਦੇ ਵੱਲੋਂ, ਉਹ ਡਿਸਬਿਲਿਟੀ ਤੇ ਕਰਵਾ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ ਸੱਟ ਲੱਗਣ ਦੇ ਚਾਂਸ ਤੇ ਕਾਫੀ ਹਾਈ ਹਨ, ਘਰੇ ਬਹਿ ਜਾਂਦੇ ਆ, ਮੰਥ ਬਾਏ ਮੰਥ ਪੈਸੇ ਆਈ ਜਾਣਗੇ, ਪਰ ਭੁੱਲ ਜਾਂਦੇ ਨੇ ਕਿ ਕਿਸੇ ਨੂੰ ਵੀ ਅਨਫੋਰਚੁਨੇਟਲੀ ਕੋਈ ਵੀ ਟਾਈਮ ਤੇ ਸੀਰੀਅਸ ਇਲਨੈਸ ਵੀ ਹੋ ਸਕਦੀ ਹੈ। ਲੋਕੀ ਤਾਂ ਯੰਗਰ ਤੇ ਯੰਗਰ ਉਮਰ ਦੇ ਵਿੱਚ ਹੀ ਬਿਮਾਰ ਹੋਈ ਜਾਂਦੇ ਨੇ, ਕਾਫੀ ਸੀਰੀਅਸਲੀ ਬਿਮਾਰ ਹੋਈ ਜਾਂਦੇ ਨੇ। ਇਨਫੈਕਟ ਸਾਨੂੰ ਇਹ ਤਾਂ ਚੰਗੀ ਤਰ੍ਹਾਂ ਪਤਾ ਹੈ ਦੋਸਤੋ, ਕੈਨੇਡੀਅਨ ਮੈਡੀਕਲ ਦਾਇਰਾ ਸਾਫ਼ ਦਿਖਾਉਂਦਾ ਹੈ ਕਿ 65 ਸਾਲ ਦੀ ਉਮਰ ਤੋਂ ਪਹਿਲਾਂ ਹਰੇਕ 2 ਕੈਨੇਡੀਅਨਸ ਦੇ ਵਿੱਚੋਂ 1 ਨੂੰ ਤਾਂ ਕੈਂਸਰ ਹੋਣਾ ਹੀ ਹੋਣਾ। ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਜੇ ਤੁਸੀਂ ਸਹੀ ਕੰਪਨੀ ਤੋਂ ਪਾਲਿਸੀ ਕਰਵਾਉਂਦੇ ਹੋ, ਹਰੇਕ ਕਿਸਮ ਦਾ ਕੈਂਸਰ ਕਵਰ ਕੀਤਾ ਜਾ ਸਕਦਾ ਹੈ, ਤੇ 25 ਹੋਰ ਬਿਮਾਰੀਆਂ ਹੋਣਗੀਆਂ ਜਿਵੇਂ ਕਿ ਬਾਈਪਾਸ ਸਰਜਰੀ, ਔਰਗਨ ਫੇਲੀਅਰ। ਈਵਨ ਜੇਕਰ ਤੁਸੀਂ ਔਰਗਨ ਫੇਲੀਅਰ ਵੇਟਿੰਗ ਲਿਸਟ ਦੇ ਵਿੱਚੋਂ ਪਹਿਲਾਂ ਹੀ ਪੈਸਾ ਮਿਲ ਜਾਂਦਾ, ਬੰਦਾ ਕੋਮਾ ਚ ਚਲ ਜਾਵੇ, ਕੋਈ ਵੀ ਸਵੀਅਰ ਬਰਨਸ ਹੋ ਜਾਣ, ਕੋਈ ਵੀ ਲਾਸ ਆਫ ਲਿਮਸ ਹੋ ਜਾਣ, ਪਾਰਕਿਨਸਨਸ, ਐਲਜ਼ਾਈਮਰਸ ਐਕਸੈਟਰਾ, ਕਾਫੀ ਲੰਬੀ ਚੌੜੀ ਲਿਸਟ ਹੈ, 26 ਡਿਫਰੈਂਟ ਡਿਜ਼ੀਜ਼ਸ, ਉਹ ਕੋਈ ਵੀ ਡਾਇਗਨੋਸਿਸ ਹੋ ਜਾਂਦੀ ਹੈ, ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਈ ਵੀ ਐਜ਼ ਅ ਸੈਲਫ ਇੰਪਲੋਇਡ ਪਰਸਨ ਬੈਨੀਫਿਟ ਹੈ ਹੀ ਨਹੀਂ। ਜੇ ਤੁਸੀਂ ਪ੍ਰੋਲੋਂਗ ਪੀਰੀਅਡ ਆਫ ਟਾਈਮ, 6 ਮਹੀਨੇ, ਸਾਲ, 2 ਸਾਲ ਘਰੇ ਬੈਠੇ ਹੋ, ਕੋਈ ਵੀ ਇਨਕਮ ਤਾਂ ਆਬਵੀਅਸਲੀ ਆਉਣੀ ਨਹੀਂ ਤੁਹਾਡੀ, ਤੁਸੀਂ ਕੰਮ ਹੀ ਨਹੀਂ ਕਰ ਸਕਦੇ, ਕਮਾ ਹੀ ਨਹੀਂ ਸਕਦੇ ਹੋ। ਸੋ ਤਿੰਨੇ ਹੀ ਇੰਸ਼ੋਰੈਂਸਿਸ ਦਾ ਲਾਈਫ ਡਿਸਬਿਲਿਟੀ ਐਂਡ ਕ੍ਰਿਟੀਕਲ ਦੀ ਜ਼ਰੂਰਤ ਹੈ ਕੰਬੋ ਪਲਾਨ ਬਣਾਇਆ ਜਾ ਸਕਦਾ ਹੈ ਤੁਹਾਡੇ ਬਜਟ ਦੇ ਵਿੱਚ ਖਾਸ ਜੇਕਰ ਤੁਸੀਂ ਸੈਲਫ ਇੰਪਲੋਇਡ ਹੋ ਇਹਦੇ ਬਾਰੇ ਪਤਾ ਕਰਨ ਦੇ ਲਈ ਸਾਨੂੰ ਜ਼ਰੂਰ ਮਿਲੋ ਕਾਲ ਟੈਕਸਟ ਔਰ ਵਟਸਐਪ 416-457-3381 Thank you, Ji.
0: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਕੰਟੈਕਟ ਕਰੋ 416-457-3381 ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜਿਹਦੇ ਨਾਲ ਤੁਹਾਡੀ ਗੱਲਬਾਤ ਹੋਏਗੀ ਇਹਨਾਂ ਦਾ ਆਫਿਸ 70 ਡੈਲਟਾ ਪਾਰਕ ਬੁਲੇਵਰਡ ਬਰੈਂਪਟਨ ਦੇ ਵਿੱਚ ਯੂਨਿਟ ਨੰਬਰ 11 ਦੇ ਉੱਪਰ ਲੋਕੇਟਡ ਹੈ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ ਏਅਰਪੋਰਟ ਐਂਡ ਡੈਲਟਾ ਪਾਰਕ ਦੇ ਇੰਟਰਸੈਕਸ਼ਨ ਤੇ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਇੰਸ਼ੋਰੈਂਸ ਬ੍ਰੋਕਰ ਨੇ ਤੁਹਾਡੇ ਲਈ ਕਾਫੀ ਲੰਬੇ ਟਾਈਮ ਤੋਂ ਇਹ ਕੰਮ ਕਰ ਰਹੇ ਨੇ ਜ਼ਰੂਰ ਕੰਟੈਕਟ ਕਰੋ 416-457-3381 416-457-3381 ਦੇ ਉੱਪਰ ਤੁਸੀਂ ਕਾਲ ਟੈਕਸਟ ਔਰ ਵਟਸਐਪ ਵੀ ਕਰ ਸਕਦੇ ਹੋ ਸਟੂਡੀਓ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਰਾਇਲ ਡਿਜੀਟਲ ਦੇ ਨਾਲ ਗੱਲਬਾਤ ਕਰੋ ਹਾਈ ਸਪੀਡ ਅਨਲਿਮਿਟਡ ਇੰਟਰਨੈਟ 1.5 GB ਡਾਟਾ ਦੇ ਨਾਲ ਤੁਹਾਨੂੰ ਇਹ ਦੇ ਰਹੇ ਨੇ ਡੀਲ $55 ਦੀ $55 ਦੇ ਵਿੱਚ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਲਗਵਾਓ ਆਪਣੇ ਘਰਾਂ 'ਚ 1.5 GB ਤੁਹਾਨੂੰ ਡਾਟਾ ਦੇ ਰਹੇ ਨੇ ਜੇ ਤੁਸੀਂ ਕੋਈ ਵੀ ਸੈੱਲ ਫੋਨ ਦੀ ਡੀਲ ਲੈਣੀ ਹੋਵੇ ਹੋਮ ਇੰਟਰਨੈਟ ਦੀ ਕੋਈ ਡੀਲ ਲੈਣਾ ਚਾਹੁੰਦੇ ਹੋ ਤਾਂ ਰਾਇਲ ਡਿਜੀਟਲ ਦੇ ਨਾਲ ਗੱਲਬਾਤ ਹੋ ਸਕਦੀ ਹੈ 80 ਮੈਰੀਟਾਈਮ ਓਨਟਾਰੀਓ ਬੁਲੇਵਰਡ ਦੇ ਉੱਪਰ ਇਹਨਾਂ ਦਾ ਆਫਿਸ ਲੋਕੇਟਡ ਹੈ ਯੂਨਿਟ ਨੰਬਰ 58 ਦੇ ਉੱਪਰ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ ਤੇ ਨੰਬਰ 647-201-1313 647-201-1313 ਰਾਇਲ ਡਿਜੀਟਲ ਤੋਂ ਅਮਨ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ ਨੈਕਸਟ ਗਾਣਾ ਤੁਸੀਂ ਇੰਜੋਏ ਕਰੋ ਜਗਮੋਹਨ ਕੌਰ ਜੀ ਦੀ ਆਵਾਜ਼ ਦੇ ਵਿੱਚ ਸੁੰਦਰੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ
2: ਵਾਰਸ ਸ਼ਾਹਰਾ ਕਿਹਾ ਕਿ ਕੁੰਡ ਅੰਨੜਾ ਕਰੇ ਸੁਜਾਖਿਆਂ ਨੂੰ ਸੋ ਕਈ ਵਾਰੀ ਕੁੰਡ ਹੁੰਦੇ ਸੋ ਹੁੰਦੇ ਵੀ ਅੱਖਾਂ ਵਿੱਚ ਲੁਕੀਆਂ ਨਹੀਂ ਰਹਿ ਸਕਦੀਆਂ ਗੱਲ ਅੱਖਾਂ ਦੀ ਹੈ ਕਈ ਵਿਚਾਰੇ ਸਾਰੀ ਉਮਰ ਅੱਖਾਂ ਤੇ ਨਹੀਂ ਪਹੁੰਚ ਸਕਦੇ ਸੋ ਤੁਹਾਡੀ ਆਪਣੀ ਜਾਣੀ ਪਹਿਚਾਣੀ ਆਵਾਜ਼ ਸ਼੍ਰੀਮਤੀ ਜਗਮੋਹਨ ਕੌਰ ਪੇਸ਼ ਕਰਦੇ ਨੇ ਸਾਜਨ ਰਾਏ ਕੋਟੀ ਦੀ ਰਚਨਾ ਕੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ

ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਪਹੁੰਚੋ ਤੁਸੀਂ ਅੱਜ ਮੰਗਲਵਾਰ ਵਾਲੇ ਦਿਨ। ਤੁਸੀਂ ਚਨਾ ਭਟੂਰਾ ਬਾਏ ਵਨ ਗੈਟ ਵਨ ਫ੍ਰੀ ਇਹਨਾਂ ਦੀ ਹਰ ਲੋਕੇਸ਼ਨ ਦੇ ਕੋਲੋਂ ਲੈ ਕੇ ਆ ਸਕਦੇ ਹੋ। ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ 'ਤੇ ਤੁਹਾਨੂੰ ਫਰੈਸ਼ ਐਂਡ ਟ੍ਰੈਡੀਸ਼ਨਲ ਮਿਠਾਈਆਂ ਮਿਲਦੀਆਂ ਨੇ, ਸ਼ੁੱਧ ਖੋਏ ਦੀਆਂ

0: 30 ਵਰ੍ਹਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਗਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਪੂਰੇ 6 ਵਜੇ ਤੱਕ ਹੈ ਅਤੇ ਕਲੀਅਰ ਵਿਊ ਆਈ ਕੇਅਰ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਹਾਂ, ਜਿਹੜੇ ਕਿ ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ ਦੋਵੇਂ ਆਪ ਹੀ ਡਾਕਟਰਸ ਨੇ। ਇਹਨਾਂ ਦਾ ਹੀ ਆਪਣਾ ਇਹ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ, ਤੁਹਾਡੇ ਲਈ ਲੋਕੇਟਡ ਨੇ ਮੈਕਵੀਨ ਐਂਡ ਮੇਫੀਲਡ ਦੀ ਇੰਟਰਸੈਕਸ਼ਨ ਦੇ ਉੱਪਰ। ਇਹਨਾਂ ਦੇ ਕੋਲ ਕੰਪਲੀਟ ਪੇਅਰ ਆਫ ਗਲਾਸਿਸ ਤੁਹਾਨੂੰ $99 ਦੇ ਵਿੱਚ ਮਿਲ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਆ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਅਤੇ ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ ਓ ਸੀ ਟੀ ਥਰਡ

ਸਕੈਨਿੰਗ ਕਰਦੇ ਆ, ਮਾਇਓਪੀ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ. ਤੁਸੀਂ ਆਪਣੀ ਆਪਣੇ ਬੱਚਿਆਂ ਦੀ ਜਾਂ ਆਪਣੇ ਪੇਰੈਂਟਸ ਦੀ ਆਪਣੀ ਆਈਸੈਟ ਚੈੱਕ ਕਰਵਾਉਣੀ ਹੋਵੇ ਤਾਂ ਜ਼ਰੂਰ ਪਹੁੰਚੋ ਕਲੀਅਰ ਵਿਊ ਆਈ ਕੇਅਰ. ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ, ਐਕਸੈਪਟ ਮੰਡੇ. ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ, ਬਾਕੀ ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ ਤੁਹਾਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਡਾਕਟਰਸ ਮਿਲਦੇ ਨੇ. ਸੈਟਰਡੇ ਜਾਣਾ ਹੋਵੇ ਤਾਂ ਸਵੇਰ ਦੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਤੁਸੀਂ ਜਾ ਸਕਦੇ ਹੋ, ਸੋਰੀ 6 ਵਜੇ ਤੱਕ, 11 ਤੋਂ 6 ਵਜੇ ਤੱਕ ਸੈਟਰਡੇ ਨੂੰ. ਐਂਡ ਸੰਡੇ ਨੂੰ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਹਾਨੂੰ ਡਾਕਟਰਸ ਮਿਲ ਸਕਦੇ ਨੇ. ਇਹਨਾਂ ਦਾ ਆਫਿਸ ਲੋਕੇਟਡ ਹੈ ਕਲੀਨਿਕ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬ੍ਰੈਂਪਟਨ ਦੇ ਵਿੱਚ, ਕਲੀਅਰ ਵਿਊ ਆਈ ਕੇਅਰ. ਨੰਬਰ ਇਹਨਾਂ ਦਾ ਹੈਗਾ 905-913-4545, 905-913-4545 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਕਲੀਅਰ ਵਿਊ ਆਈ ਕੇਅਰ ਦੇ ਨਾਲ. ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਪ੍ਰੈਜੈਂਟ ਕਰ ਰਹੇ ਨੇ ਯੂਨਿਟੀ ਟੂਰ, ਐਮੀ ਵਿਰਕ ਐਂਡ ਸਰਗੁਣ ਮਹਿਤਾ ਤੁਹਾਡੇ ਲਈ ਲੈ ਕੇ ਆ ਰਹੇ ਨੇ 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਲਾਈਵ ਇਨ ਕੌਂਸਰਟ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ. ਇੱਥੇ ਤੁਸੀਂ ਜ਼ਰੂਰ ਪਹੁੰਚਣਾ. ਟਿਕਟਸ ਤੁਸੀਂ ਆਪਣੀਆਂ ਬਾਏ ਕਰ ਲਓ ਟਿਕਟਸ master.ca ਦੇ ਉੱਪਰ ਜਾ ਕੇ, ਟਿਕਟਸ ਅਵੇਲੇਬਲ ਨੇ. ਅਤੇ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਕਮਾਲ ਦੇ ਇਹ ਸ਼ੋਅਜ਼ ਹੁੰਦੇ ਨੇ, ਜਦੋਂ ਵੀ ਕੋਈ ਕੌਂਸਰਟ ਹੁੰਦਾ ਆ, ਲਾਈਵ ਪ੍ਰੋਗਰਾਮਸ, ਉਹਨਾਂ ਦਾ ਵੇਖਣ ਦਾ ਅਲੱਗ ਹੀ ਮਜ਼ਾ ਹੁੰਦਾ ਆ. ਤਾਂ ਜ਼ਰੂਰ ਪਹੁੰਚੋ, 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਲਾਈਵ ਪਰਫੋਰਮੈਂਸਿਸ ਹੋਣਗੀਆਂ. ਐਮੀ ਵਿਰਕ ਐਂਡ ਸਰਗੁਣ ਮਹਿਤਾ ਜੀ ਯੂਨਿਟੀ ਟੂਰ ਲੈ ਕੇ ਆ ਰਹੇ ਨੇ, ਜਿਹੜਾ ਕਿ ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਦੇ ਵੱਲੋਂ ਲਾਈਵ ਪ੍ਰੈਜੈਂਟ ਕੀਤਾ ਜਾ ਰਿਹਾ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ 14 ਅਗਸਤ ਨੂੰ ਟੋਰਾਂਟੋ ਦੇ ਵਿੱਚ. ਅਤੇ ਟਿਕਟ master.ca ਦੇ ਉੱਪਰ ਜਾ ਕੇ ਤੁਸੀਂ ਆਪਣੀ ਟਿਕਟ ਜ਼ਰੂਰ ਬੁੱਕ ਕਰ ਲਓ. ਅਤੇ ਲੋ ਫਿਰ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਲਾਸਟ ਤੁਹਾਡੇ ਲਈ ਗਾਣਾ ਮੈਂ ਛੱਡ ਕੇ ਜਾ ਰਹੀ ਹਾਂ, ਤੁਸੀਂ ਇੰਜੋਏ ਕਰੋ. ਕੁਝ ਸਮੇਂ ਤੱਕ ਸਿਮਰਾਜ ਸਿੱਧੂ ਜੀ ਆਪਣੀ ਤੁਹਾਡੇ ਨਾਲ ਸਾਂਝ ਪਾਉਣਗੇ ਅਤੇ ਕੈਨੇਡਾ ਦੀਆਂ ਲੇਟੈਸਟ ਨਿਊਜ਼, ਲੇਟੈਸਟ ਅਪਡੇਟਸ ਤੁਹਾਡੇ ਲਈ ਲੈ ਕੇ ਆਉਣਗੇ. ਅਤੇ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰਿਓ. ਅਤੇ ਫਿਲਹਾਲ ਮੈਂ ਮਨਪ੍ਰੀਤ ਕੌਰ ਤੂਰ ਇੱਥੇ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ. ਕੱਲ੍ਹ ਨੂੰ ਸੇਮ ਟਾਈਮ 'ਤੇ ਮੁਲਾਕਾਤ ਹੋਏਗੀ 3 ਤੋਂ ਲੈ ਕੇ 4 ਵਜੇ ਤੱਕ. ਅਤੇ ਉਦੋਂ ਤੱਕ ਮੈਨੂੰ ਇਜਾਜ਼ਤ ਦਿਓ. ਸਤਿ ਸ਼੍ਰੀ ਅਕਾਲ.

0: ਆਪਣਾ ਰੇਡੀਓ ਦੇਸ਼ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File, Gal ki, Immigration di har problem da solution lain lai, Community de jaane pehchane, ate tajrbe kar Immigration Consultant, Gary Virk nu milo.
3: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na, ate ikko hi tha. CIC Immigration, hone hi call karo, 416-456-6161
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
8: ਦੋਸਤੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

0: 302 13/22 Jello Tire Center.
1: ਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: ਅੱਜ ਜਣੇ ਖਣੇ ਦੇ ਵਾਸੀ ਗੱਲ ਨਹੀਂ ਇਹ.
3: Simply Indian brings you all simply delicious deals. Buy one, get one free every day. Sure, 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals is Simply Indian. This sariya hi locations stay. Dining, takeout and catering also available. Call at 905-794-8111. Simply delicious. Matlab, Simply Indian.
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
5: ਤਾਂ ਫਿਕਰ ਕਿਉਂ ਕਰਦੇ ਹੋ?
6: ਨੀਲਮ ਸਜੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
4: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨਹੀਂ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਜੋਫ ਨੂੰ
4: 647-7710-647-739-8710, license number M2000-3450.
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ, ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ। ਤੇ ਪਹਿਲਾ ਸ਼ੋਰੂਮ ਹੈ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
7: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾੜ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ। 416-991-5939, 416-999-5939। ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ। ਬਰਾੜ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ। ਹੁਣ ਤੱਕ ਬਰਾੜ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪਫਰੰਟ ਫੀਸ ਹਨ। ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ, ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ। ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ। ਕਾਲ ਰੂਪਾ ਬਰਾੜ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਅਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-999-5939।
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰ ਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰ ਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545 ਟੈਲੀਫੋਨ ਨੰਬਰ ਹੈ ਕਲੀਅਰ ਵਿਊ ਆਈ ਕੇਅਰ।
8: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਗਿੱਲ ਸਵੀਟ ਫੈਕਟਰੀ, ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਸਾਰਾ ਜ਼ਮਾਨਾ। ਸਿਰਫ ਇਨਾ ਨਹੀਂ, ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ। ਗਿੱਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ, ਜਿਸ ਕਰਕੇ ਤੁਸੀਂ ਲੰਗਰ, ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਤਾਂ ਫਿਰ ਅੱਜ ਹੀ ਆਓ ਗਿੱਲ ਸਵੀਟ ਫੈਕਟਰੀ ਅਤੇ ਇਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। ਗਿੱਲ ਸਵੀਟ ਫੈਕਟਰੀ, 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3। ਯੂ ਕੈਨ ਕੰਟੈਕਟ ਔਨ 905-799-2616, 905-799-2616।
9: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ, ਦੇਸ ਪਰਦੇਸ।
10: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ, ਕਾਲ ਅਸ ਨਾਓ।
5: 416-457-3381 416-457-3381 या फिर 416-725-2551 416-725-2551
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 Dust Drive 15 Fender Way ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ or 600 Haskell Road, Cambridge. Namikuni Branch, 25 Central Wood Parkway, Kennedy the Central Wood Parkway, then there are all Hariyan Tajiyan Sabjiyan, or the Sasti Grocery Vaste Poncho, Indian Fruit Land Day. ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ ਇਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ ਕਮਰ ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਓ ਔਰ ਨਾਲ ਦੀ ਨਾਲ ਔਰ ਜੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇ ਪੇ ਨਹੀਂ ਕਰਨਾ ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸ਼ਨੀਚਰਵਾਰ ਨੂੰ ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 905-460-8888 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ 35 ਰੈਗੂਲੇਸ਼ਨ ਡਰਾਈਵ ਸਪੈਕਸ ਐਕਸਪ੍ਰੈਸ 905-460-8888 ਟੈਲੀਫੋਨ ਨੰਬਰ ਹੈ ਸਪੈਕਸ ਐਕਸਪ੍ਰੈਸ ਵਾਲਿਆਂ ਦਾ ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਐਟੋਬਿਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ ਜੀ ਹਾਂ ਓਨਲੀ $140 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ ਸਿਰਫ ਤੇ ਸਿਰਫ $140 ਦਿਓ ਤੇ ਆਪਣੇ ਡਕਟ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ ਓਪਨ 7 days a week.
10: ਚੂਹਾ ਤੇ ਕਾਕਰੋਚ ਵੀ ਸੁਣ ਲੋ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
11: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ
10: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
11: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
12: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000
13: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
13: 905-564-6444

0: ਪੰਸੂਤੀ ਏਐਮ ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਟਿਊਜ਼ਡੇ ਸ਼ਾਮ ਦੇ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਪ੍ਰੋਗਰਾਮ ਦੇ ਵਿੱਚ ਠੀਕ 6 ਵਜੇ ਤੱਕ 6:00 PM ਤੱਕ ਸਾਡੇ ਨਾਲ ਜੁੜੇ ਰਹੋ, ਵੱਧ ਤੋਂ ਵੱਧ ਆਪਣੇ ਕਮਿਊਟ ਟਾਈਮ ਦੇ ਵਿੱਚ ਸਾਡੇ ਨਾਲ ਜੁੜੇ ਰਹੋ। ਅਤੇ ਜੇਕਰ ਐਨ 6 ਵਜੇ ਤੱਕ ਜੁੜੇ ਰਹੋਗੇ, ਫਿਰ ਦੋਸਤੋ ਅੱਜ ਵੀ ਤੁਹਾਨੂੰ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਖਾਸ ਤੌਰ ਲੋਕਲ GTA ਐਂਡ ਬਿਯੋਂਡ ਦੀਆਂ ਨਵੀਆਂ ਤਾਜ਼ੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਦੇ ਵਿਊਜ਼ ਨਾਲ ਤੁਹਾਨੂੰ ਅਪਡੇਟ ਕਰਦੇ ਰਵਾਂਗੇ। ਨਾਲ ਦੀ ਨਾਲ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਪੇਸ਼ ਕਰਦੇ ਰਵਾਂਗੇ। ਨਾਲ ਦੀ ਨਾਲ ਸਾਡੇ ਅਲੱਗ ਅਲੱਗ ਸਪੋਂਸਰਸ ਨਾਲ ਵੀ ਅਸੀਂ ਗੱਲਬਾਤ ਕਰਦੇ ਰਵਾਂਗੇ। ਡਿਫਰੈਂਟ ਡਿਫਰੈਂਟ ਇੰਡਸਟਰੀਜ਼ ਨਾਲ ਜੁੜੇ ਹੋਏ ਸਾਡੇ ਅਲੱਗ ਅਲੱਗ ਸਪੋਂਸਰਸ ਐਵਰੀ ਸਿੰਗਲ ਡੇ ਸਾਡੇ ਅਲੱਗ ਅਲੱਗ ਪ੍ਰੋਗਰਾਮ ਦੇ ਘੰਟਿਆਂ ਦੇ ਵਿੱਚ ਆ ਕੇ ਆਪਣੇ ਕੰਮ ਕਾਰੋਬਾਰ, ਆਪਣੇ ਹੀ ਇੰਡਸਟਰੀਜ਼, ਆਪਣੇ ਹੀ ਪ੍ਰੋਫੈਸ਼ਨਸ ਦੇ ਨਾਲ ਜੁੜੀਆਂ ਹੋਈਆਂ ਨਵੀਆਂ ਤਾਜ਼ੀਆਂ ਵੀ ਅਤੇ ਖਾਸ ਗੱਲਾਂ ਬਾਤਾਂ ਵੀ ਅਤੇ ਸਾਡੇ ਸਵਾਲਾਂ ਦੇ ਜਵਾਬ ਵੀ ਤੁਹਾਡੇ ਤੱਕ ਪੇਸ਼ ਕਰਦੇ ਨੇ। ਇੰਸ਼ੋਰੈਂਸ, ਇਮੀਗ੍ਰੇਸ਼ਨ, ਰੀਅਲ ਇਸਟੇਟ, ਮੋਰਗੇਜ, ਐਜੂਕੇਸ਼ਨ, ਨੈਚੁਰਲ ਹੈਲਥ, ਹੋਮਿਓਪੈਥੀ, ਐਕਿਊਪੰਕਚਰ, ਸੇਲਸ ਦੇ ਬਾਰੇ ਵੀ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਰਹਿੰਦੀ ਹੈ। ਅਤੇ ਇਸੇ ਤਰ੍ਹਾਂ ਦੀ ਇੰਡਸਟਰੀ ਨਾਲ ਜੁੜੀ ਹੋਈ ਗੱਲਬਾਤ ਅੱਜ ਵੀ ਤੁਹਾਡੇ ਨਾਲ ਕਰਦੇ ਰਵਾਂਗੇ ਠੀਕ 6 ਵਜੇ ਤੱਕ ਸਾਡੇ ਨਾਲ। ਸਟੂਡੀਓ ਦੇ ਵਿੱਚ ਡਾਇਰੈਕਟ ਗੱਲਬਾਤ ਕਰਨ ਲਈ ਇੱਕੋ ਇੱਕ ਨੰਬਰ ਹੈ, 905-564-6446, 905-564-6444। ਜਾਂ ਕਿਸੇ ਵੀ ਟਾਈਮ 'ਤੇ ਆਪਣਾ ਲਾਈਵ ਮੈਸੇਜ ਭੇਜ ਸਕਦੇ ਹਾਂ, ਮੀਨਿੰਗ ਟੈਕਸਟ ਔਰ ਵਟਸਐਪ ਆਪਣਾ ਮੈਸੇਜ ਭੇਜੋ 416-457-3381, 416-457-3381। ਦੋਸਤੋ, ਕੁਛ ਮੇਨ ਨਿਊਜ਼ ਦੀ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਅੱਜ ਮਲਟੀਪਲ ਡਿਫਰੈਂਟ ਲੋਕਲ ਐਨਰਜੀ ਐਨਲਿਸਟ, ਪੈਟਰੋਲੀਅਮ ਐਨਲਿਸਟ ਨੇ ਦੱਸਿਆ ਹੈ ਕਿ ਅੱਜ ਹੀ ਤੁਹਾਨੂੰ ਗੱਡੀ ਦੇ ਵਿੱਚ ਗੈਸ ਜਾਂ ਡੀਜ਼ਲ ਭਰ ਲੈਣੀ ਚਾਹੀਦੀ ਆ। ਕਿਉਂ? ਕਿਉਂਕਿ ਜਦੋਂ ਤੋਂ ਵਾਰ ਇਨ ਇਰਾਨ ਸ਼ੁਰੂ ਹੋਈ ਹੈ, ਮਿਡਲ ਈਸਟ ਵਿੱਚ ਟੈਂਸ਼ਨ ਸ਼ੁਰੂ ਹੋਈ ਹੈ, ਉਹਦੇ ਵਿੱਚ ਜਿਹੜਾ ਇੱਕੋ ਹੀ ਦਮ, ਇੱਕੋ ਹੀ ਰਾਤ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਓਇਲ ਅਤੇ ਡੀਜ਼ਲ ਖਰਚਾ ਵਧਿਆ ਹੈ, ਉਹਨਾਂ ਦੇ ਵਿੱਚੋਂ ਹੀ ਇੱਕ ਹੋਰ ਕੱਲ੍ਹ ਨੂੰ ਪੇਸ਼ ਹੋਣਾ ਹੈ। ਸੋ ਪ੍ਰੋਜੈਕਟ ਕੀਤਾ ਗਿਆ ਹੈ ਕਿ ਕੱਲ੍ਹ ਨੂੰ ਸਵੇਰ ਨੂੰ ਜਦੋਂ ਤੁਸੀਂ ਆਪਣੇ ਲੋਕਲ GTA ਗੈਸ ਸਟੇਸ਼ਨ 'ਤੇ ਉੱਪਰ ਪ੍ਰਾਈਸ ਦੇਖੋਗੇ, ਜਾਂ ਤਾਂ ਅੱਜ ਨਾਲੋਂ 7 cents ਵੱਧ, ਜਾਂ ਤਾਂ 8 cents ਵੱਧ, ਆਈਦਰ 7 cents ਪਰ ਲੀਟਰ ਔਰ 8 cents ਪਰ ਲੀਟਰ ਵੱਧ ਹੀ ਗੈਸੋਲੀਨ ਪ੍ਰਾਈਸ ਕੱਲ੍ਹ ਨੂੰ ਹੋਣੀ ਆ। ਅਤੇ ਨਾਲ ਦੇ ਡੀਜ਼ਲ ਤਾਂ ਅਨਫੋਰਚੁਨੇਟਲੀ ਦੋਸਤੋ ਡਬਲ ਡਿਜਿਟ ਪ੍ਰਾਈਸ ਵਧਣੀ ਹੈ ਕੱਲ੍ਹ ਨੂੰ, ਜਿਹਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਆਲ ਕਾਸਟ ਆਫ ਗੁੱਡਸ ਬੀਂਗ ਟਰਾਂਸਪੋਰਟਡ ਐਂਡ ਐਨਰਜੀ ਐਂਡ ਮੈਨੂਫੈਕਚਰਿੰਗ ਐਂਡ ਪ੍ਰੋਡਕਸ਼ਨ ਤੋਂ ਲੈ ਕੇ ਸਾਡੇ ਸਾਰੇ ਕਾਸਟ ਆਫ ਲਿਵਿੰਗ ਵੀ ਵਧਣਗੇ ਡੀਜ਼ਲ ਦੇ ਖਰਚੇ ਵਧਣ ਕਰਕੇ। ਨਾਲ ਦੀ ਨਾਲ ਇਹਦੇ ਪਿੱਛੇ ਹੁਣ ਕਾਰਨ ਕੀ ਹੈ? ਕਾਰਨ ਤਾਂ ਇੱਕ ਹੈ ਕਿ US ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਕੱਲ੍ਹ ਹੀ ਆਲ ਆਫ ਅ ਸਡਨ ਕਿਹਾ ਕਿ ਅਸੀਂ, ਨਾ ਕਿ ਇਰਾਨ, ਸੇਫ ਪੈਸੇਜ ਥਰੂ ਦ ਸਟ੍ਰੇਟ ਆਫ ਹਰਮੂਜ਼ ਗੇਰੰਟੀ ਕਰਾਂਗੇ ਸਾਡੀ ਫੌਜ ਦੀ, ਨੇਵੀ ਦੀ ਤਾਕਤ ਦੇ ਰਾਹੀਂ, ਅਤੇ ਉਹਦੇ ਬਦਲੇ ਦੇ ਵਿੱਚ ਇੱਕ ਇੱਕ ਕਮਰਸ਼ਲ ਸ਼ਿਪ ਨੂੰ ਜੋ ਵੀ ਉਹ ਕਾਰਗੋ ਕੇਰੀ ਕਰ ਰਹੇ ਨੇ ਆਊਟ ਆਫ ਦ ਸਟ੍ਰੇਟ ਆਫ ਹਰਮੂਜ਼, ਉਸ ਕਾਰਗੋ ਦੇ ਵੈਲਿਊ ਦੇ ਹਿਸਾਬ ਦੇ ਨਾਲ 20% ਦੀ ਇੱਕ ਟੋਲ, ਬਹੁਤ ਵੱਡਾ, ਮਿਲੀਅਨਸ ਆਫ ਡਾਲਰਸ ਦਾ ਪੋਟੈਂਸ਼ੀਅਲ ਟੋਲ ਇੱਕ ਇੱਕ ਸ਼ਿਪ ਨੂੰ ਪੇ ਕਰਨਾ ਪਊਗਾ। ਅਤੇ ਇੰਟਰਨੈਸ਼ਨਲ ਬੈਕਲੈਸ਼, ਕ੍ਰਿਟਿਸਿਜ਼ਮ, ਕਨਫਿਊਜ਼ਨ ਅਤੇ ਬਹੁਤ ਜ਼ਿਆਦਾ ਚਰਚਾ 24 ਘੰਟਿਆਂ ਦੇ ਅੰਦਰ ਅੰਦਰ ਹੋਣ ਤੋਂ ਬਾਅਦ ਅੱਜ US ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੁਣ ਮੁੱਕਰ ਗਿਆ ਹੈ। ਉਹਨੇ ਕਿਹਾ ਕਿ ਅਸੀਂ ਇੱਕ ਇੱਕ ਕਮਰਸ਼ਲ ਸ਼ਿਪ ਤੋਂ ਉਹਨਾਂ ਦੀ ਸੇਫ ਐਂਡ ਸਿਕਿਓਰ ਪੈਸੇਜ ਦੇ ਲਈ ਨਹੀਂ ਚਾਰਜ ਕਰਾਂਗੇ ਇੰਨੀ ਐਗਜ਼ੋਰਬਿਟੈਂਟ 20% ਦਾ ਟੋਲ। ਹੁਣ ਉਹਨੂੰ ਰਿਪਲੇਸ ਕੀਤਾ ਜਾਊਗਾ, ਜਿਹੜੇ ਵੀ ਮਿਡਲ ਈਸਟਰਨ ਮੁਲਕ ਨੇ, ਗਲਫ ਸਟੇਟ ਨੇ, ਉਹਨਾਂ ਨੂੰ ਹੀ US ਦੇ ਵਿੱਚ ਹੀ ਹੁਣ ਬਿਲੀਅਨਸ ਆਫ ਡਾਲਰਸ ਦੇ ਡਾਇਰੈਕਟ ਇਨਵੈਸਟਮੈਂਟ ਕਰਨੇ ਪੈਣਗੇ। ਸੋ ਬਾਬੇ ਟਰੰਪ ਨੇ ਕਿਹਾ ਕਿ ਅਸੀਂ ਇੱਕ ਇੱਕ ਕਮਰਸ਼ਲ ਸ਼ਿਪ ਨੂੰ ਬਖਸ਼ ਦੇ ਰਹੇ ਹਾਂ, ਪਰ ਇੱਕ ਇੱਕ ਮੁਲਕ ਨੂੰ ਨਹੀਂ ਬਖਸ਼ਣਾ, ਉਹਨਾਂ ਨੂੰ ਹੀ ਸਾਨੂੰ ਪੈਸੇ ਦੇਣੇ ਪੈਣਗੇ ਡਾਇਰੈਕਟ ਇਨਵੈਸਟਮੈਂਟ ਦੇ ਰੂਪ ਦੇ ਰਾਹੀਂ, ਜੋ ਕਿ ਹੁਣ ਨਵੀਆਂ ਮਿਡਲ ਈਸਟਰਨ ਕੰਟਰੀਜ਼, ਗਲਫ ਕੰਟਰੀਜ਼ ਨਾਲ US ਡੀਲਸ ਬਣਾਊਗਾ। ਇਹ ਡੀਲ ਬਣਾਉਣ ਤੋਂ ਇਲਾਵਾ ਕੁਛ ਵੀ ਨਹੀਂ ਕਰਦਾ ਹੈ, ਪਤਾ ਨਹੀਂ ਡੀਲਾਂ ਹੈ ਕਿੱਥੇ ਤੱਕ ਪਹੁੰਚਦੀਆਂ ਨੇ, ਸਾਡੇ ਕੈਨੇਡਾ ਵਾਲੀਆਂ ਕਿਤੇ ਨਹੀਂ ਪਹੁੰਚੀ ਹਜੇ ਤੱਕ, ਪਰ ਮੇ ਬੀ ਮਿਡਲ ਈਸਟਰਨ ਡੀਲਾਂ ਤੱਕ ਕਿਤੇ ਨਾ ਕਿਤੇ ਪਹੁੰਚ ਵੀ ਜਾਣਗੀਆਂ ਬਹੁਤ ਹੀ ਜਲਦ। ਨਾਲ ਯਾਰ ਦੋਸਤੋ, ਕੈਨੇਡੀਅਨ ਪ੍ਰੈਸ ਨੇ ਰਿਪੋਰਟ ਕੀਤਾ ਹੈ ਕਿ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਦਾ ਇੱਕ ਸੀਨੀਅਰ ਕੈਬਨਿਟ ਮਿਨਿਸਟਰ ਜੋ ਕਿ ਮਿਨਿਸਟਰ ਆਫ ਟੂਰਿਜ਼ਮ ਕਲਚਰ ਐਂਡ ਗੇਮਿੰਗ ਐਮ ਪੀ ਪੀ ਸਟੈਨ ਚੋ ਹੈ, ਉਹਨੇ ਪਿਛਲੇ 3 ਸਾਲਾਂ ਦੇ ਵਿੱਚ ਸਾਡੇ ਹੀ ਇੰਟੀਰੀਅਰ ਟੈਕਸ ਪੇਅਰਸ ਨੂੰ ਫੋਰ ਸਮ ਰੀਜ਼ਨ $16,000 ਤੋਂ ਵੀ ਜ਼ਿਆਦਾ ਬਿੱਲ ਕੀਤਾ ਹੈ ਆਪਦੇ ਹੋਟਲਸ ਦੇ ਵਿੱਚ, ਸਿਰਫ ਟੋਰਾਂਟੋ ਸ਼ਹਿਰ ਦੇ ਹੀ ਹੋਟਲਸ ਦੇ ਵਿੱਚ ਰਹਿਣ ਦੇ ਲਈ, ਜੋ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿਉਂਕਿ ਜਿਹੜਾ ਇਹਦਾ ਦਫ਼ਤਰ ਹੈ ਡਾਊਨਟਾਊਨ ਟੋਰਾਂਟੋ ਦੇ ਵਿੱਚ ਕੁਈਨਸ ਪਾਰਕ 'ਤੇ, ਜਿਹੜਾ ਸਾਡਾ ਇੰਟੀਰੀਅਰ ਲੈਜਿਸਲੇਟਿਵ ਹਾਊਸ ਹੈ, ਇਹਦਾ ਘਰ ਉਸ ਤੋਂ 6 ਕਿਲੋਮੀਟਰ ਤੋਂ ਵੀ ਘੱਟ ਡਿਸਟੈਂਸ ਤੋਂ ਹੈ। ਸੋ ਇਹ ਬੰਦੇ ਨੂੰ ਕਾਹਦੇ ਲਈ ਹੋਟਲ ਚਾਹੀਦੇ ਸੀ $16,000 ਦੇ ਵੈਲਿਊ ਦੇ? ਸਿਰਫ ਇਹੀ ਜਾਣਦਾ ਹੋਊਗਾ, ਰੱਬ ਹੀ ਜਾਣਦਾ ਹੋਊਗਾ, ਪਤਾ ਨਹੀਂ ਕਿਹੜੇ ਹੋਟਲ ਜੈਮ ਪਾਰਟੀਆਂ ਪੂਰਟੀਆਂ ਇਹ ਪਤਾ ਨਹੀਂ ਕਿਹਦੇ ਨਾਲ ਹੋਸਟ ਕਰ ਰਿਹਾ ਸੀ। ਪਰ ਹੁਣ ਇਹ ਕਹਿ ਰਿਹਾ ਹੈ ਕਿ ਭਾਵੇਂ ਇਹ ਸਹੀ ਖਰਚੇ ਨੇ, ਰੂਲਸ ਫਾਲੋ ਕਰਕੇ ਹੀ ਐਕਸੈਪਸ਼ਨਲ ਖਰਚੇ ਉਹਨੇ ਕੀਤੇ ਨੇ, ਉਹਨੇ ਕਿਹਾ ਕਿ ਜੋ ਵੀ ਰੂਲਸ ਦੇ ਸਪਿਰਿਟ ਨੂੰ ਇਹ ਖਰਚੇ ਨਹੀਂ ਫਾਲੋ ਕਰਦੇ, ਮੈਂ ਉਹਨਾਂ ਨੂੰ ਵਾਪਸ ਪੇ ਕਰਨ ਲਈ ਤਿਆਰ ਹਾਂ। ਪਰ ਸਾਰੇ ਹੀ ਅੰਟੇਰੀਓ ਦੇ ਆਪੋਜੀਸ਼ਨ ਪਾਰਟੀ ਸਵਾਲ ਪੁੱਛ ਰਹੇ ਨੇ ਕਿ ਜਿਹੜਾ ਬੰਦਾ ਕੁਈਨਸ ਪਾਰਕ ਤੋਂ 6 ਕਿਲੋਮੀਟਰ ਵੀ ਨਹੀਂ ਦੂਰ ਰਹਿੰਦਾ, ਘਰ ਹੀ ਉਹਦਾ 5.9 ਕਿਲੋਮੀਟਰ ਦੂਰ ਹੈ ਜੋ ਕਿ ਪਬਲਿਕ ਰੈਕਰਡ ਹੈ, ਇਹਨੂੰ ਸਰਕਾਰੀ ਗੱਡੀ ਦਿੱਤੀ ਹੋਈ ਜਾਂ ਡਰਾਈਵਰ ਤੱਕ ਵੀ ਦਿੱਤਾ ਹੋਇਆ, ਇਹਨੂੰ ਇੰਨੇ ਜ਼ਿਆਦਾ ਖਰਚੇ ਉਹੀ ਸੇਮ ਸ਼ਹਿਰ ਦੇ ਵਿੱਚ ਹੀ ਇਹਦੇ ਹੀ ਘਰ ਤੋਂ ਦੂਹਰ ਹੋਟਲਸ ਵਿੱਚ ਕਿਉਂ ਕਰਨ ਦੀ ਲੋੜ ਪੈ ਗਈ ਆ? ਇਹ ਸਭ ਤੋਂ ਵੱਡਾ ਸਵਾਲ ਹੈ, ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਅਤੇ ਨਾਲ ਦੇ ਦੋਸਤੋ, ਮਿਸਿਸਾਗਾ ਮੇਅਰ ਬਾਨੀ ਕ੍ਰਾਂਬੀ, ਜਿਹੜੀ ਬੀਬਾ ਹੁਣ ਇੰਨੀ ਆਸਾਨੀ ਦੇ ਨਾਲ 3 ਵਾਰੀ ਲਗਾਤਾਰ ਮਿਸਿਸਾਗਾ ਦੀ ਮੇਅਰ ਬਣੀ ਸੀ, ਪਹਿਲੀ ਇਲੈਕਸ਼ਨ ਤੋਂ ਬਾਅਦ, ਦੂਜੀ ਇਲੈਕਸ਼ਨ ਤੋਂ ਬਾਅਦ ਤੀਜੀ ਇਲੈਕਸ਼ਨ ਇਹਨੇ ਮਿਸਿਸਾਗਾ ਦੀ ਮੇਅਰ ਦੀ ਕੁਰਸੀ ਵੱਧ ਅਤੇ ਵੱਧ ਅਤੇ ਵੱਧ ਵੋਟਾਂ ਦੇ ਨਾਲ, ਵੱਧ ਅਤੇ ਵੱਧ ਅਤੇ ਵੱਧ ਫਰਕ ਦੇ ਨਾਲ ਈਜ਼ਲੀ ਜਿੱਤੀ ਗਈ। ਪਰ ਪਾਵਰ ਵੀ ਬਹੁਤ ਕਮਾਲ ਦੀ ਚੀਜ਼ ਹੁੰਦੀ ਆ, ਉਹਦੇ ਕਰਕੇ ਹੀ ਸ਼ਾਇਦ ਇਹਨੂੰ ਮਿਸਗਾਈਡ ਕੀਤਾ ਗਿਆ, ਇਹਨੂੰ ਸ਼ਾਇਦ ਲੱਗਿਆ ਕਿ ਪੋਲੀਟਿਕਲ ਹਵਾਵਾਂ ਬਦਲ ਰਹੀਆਂ ਹਨ, ਇਹਨੂੰ ਲੱਗਿਆ ਕਿ ਸ਼ਾਇਦ ਮੇਰੇ ਕੋਲ ਹੋਰ ਵੀ ਬਥੇਰਾ ਟਾਈਮ ਪਿਆ ਹੈ ਅਗਲੀਆਂ ਪ੍ਰੋਵਿੰਸ਼ਲ ਚੋਣਾਂ ਤੱਕ, ਤਾਂ ਹੀ ਤਾਂ ਇਹਨੇ ਰਨ ਕੀਤਾ ਫੋਰ ਦੀ ਅੰਟੇਰੀਓ ਲਿਬਰਲ ਪਾਰਟੀ ਲੀਡਰਸ਼ਿਪ। ਲੀਡਰ ਬਣ ਵੀ ਗਈ ਪਰ ਕੁਰਸੀ ਹੈ ਨਹੀਂ ਸੀ, ਅਤੇ ਇੱਕੋ ਹੀ ਦਮ ਹੀ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਕਿਹਾ, ਆ ਚੱਕ ਬੀਬਾ, ਮੈਂ ਤਾਂ ਅਰਲੀ ਇਲੈਕਸ਼ਨ ਕਾਲ ਕਰ ਰਿਹਾ, ਕਿਉਂਕਿ ਟੈਰਿਫਸ ਦੇ ਬਹਾਨੇ ਦੇ ਨਾਲ, ਜੋ ਕਿ ਲੈਣਾ ਦੇਣਾ ਕੁਛ ਵੀ ਨਹੀਂ ਹੈਗਾ ਸੀ, ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਪਿਛਲੇ ਸਾਲ ਹੀ ਅਰਲੀ ਇਲੈਕਸ਼ਨ ਕਾਲ ਕੀਤੀ, ਅਤੇ ਬੀਬਾ ਨੂੰ ਕੋਈ ਵੀ ਟਾਈਮ ਦਿੱਤਾ ਹੀ ਨਹੀਂ ਹੈਗਾ ਆਪਦੀ ਬੇਸ, ਆਪਦੀ ਸਪੋਰਟ, ਆਪਦੀ ਵੋਟ ਵਧਾਉਣ ਦੇ ਲਈ, ਅਤੇ ਬੀਬੀ ਆਪਦੇ ਹੀ ਮਿਸਿਸਾਗਾ ਰਾਈਡਿੰਗ ਵਿੱਚ ਹਾਰ ਗਈ। ਉਸ ਤੋਂ ਬਾਅਦ ਲੀਡਰਸ਼ਿਪ ਰਿਵਿਊ ਦੇ ਵਿੱਚ ਵੀ ਬਹੁਤ ਹੀ ਕਮਜ਼ੋਰ ਪਰਫੋਰਮੈਂਸ ਤੋਂ ਬਾਅਦ ਬੀਬਾ ਇਸ ਸਾਲ ਦੇ ਵਿੱਚ ਬਿਨਾਂ ਲੀਡਰਸ਼ਿਪ ਦੀ ਕੁਰਸੀ ਤੋਂ ਵੀ ਰਹਿ ਗਈ। ਸੋ ਹੁਣ ਕਰਤਾ ਉਹੀ ਕੰਮ, ਬੀਬਾ ਨੇ ਕਿਹਾ ਕਿ ਚਲੋ ਭਾਈ, ਮਿਸਿਸਾਗਾ ਵਾਲੇ ਤਾਂ ਉੱਥੇ ਹੀ ਬੈਠੇ ਨੇ, ਭਾਵੇਂ ਇਹ ਮਿਊਨਿਸਪਲ ਹੈ, ਅਤੇ ਮੈਂ ਤਾਂ ਉੱਚੀਆਂ ਇਮਾਰਤਾਂ ਦੇਖੀਆਂ ਸੀ, ਸੁਪਨੇ ਲਏ ਸੀ ਕਿ ਮੈਂ ਤਾਂ ਪ੍ਰੀਮੀਅਰ ਦੀ ਕੁਰਸੀ 'ਚ ਬੈਠੂੰਗੀ, ਹੁਣ ਤਾਂ ਕਹਿੰਦੀ ਕਿ ਮੈਂ ਤਾਂ ਮਿਸਿਸਾਗਾ ਸ਼ਹਿਰ ਦੀ ਕੁਰਸੀ ਦੇ ਵਿੱਚ ਮੇਅਰ ਦੀ ਕੁਰਸੀ ਦੇ ਵਿੱਚ ਫਿਰ ਤੋਂ ਬਹਿਣਾ ਚਾਹੁੰਦੀ ਹਾਂ। ਅੱਜ ਹੀ ਉਹਨੇ ਅਫੀਸ਼ਲ ਤੌਰ 'ਤੇ ਆਪਦਾ ਨਾਮ ਰਜਿਸਟਰ ਕੀਤਾ ਹੈ ਟੂ ਰਨ ਫੋਰ ਦ ਸਿਟੀ ਆਫ ਮਿਸਿਸਾਗਾ October 26, 2026 ਮਿਊਨਿਸਪਲ ਚੋਣਾਂ ਦੇ ਵਿੱਚ। ਪਰ ਗੱਲ ਇਹ ਹੈ ਕਿ ਜਦੋਂ ਇਹਨੇ ਆਪਦੀ ਮੇਅਰ ਦੀ ਸੀਟ ਵੇਕੇਟ ਕੀਤੀ ਸੀ ਅਤੇ ਅੰਟੇਰੀਓ ਲਿਬਰਲ ਲੀਡਰਸ਼ਿਪ ਦੇ ਲਈ ਉਹ ਜਿੱਤੀ ਸੀ, ਉਦੋਂ ਜਿਹੜੀ ਬਾਏ ਇਲੈਕਸ਼ਨ ਦੇ ਵਿੱਚ ਜਿੱਤਣ ਵਾਲੀ ਕੈਰਲਿਨ ਫੇਰਿਸ਼ ਸੀ, ਲੌਂਗ ਟਰਮ ਮਿਸਿਸਾਗਾ ਕੌਂਸਲਰ, ਫਰਸਟ ਟਾਈਮ ਮੇਅਰ, ਕਰੰਟ ਇਨਕੰਬੈਂਟ ਮੇਅਰ, ਉਦੋਂ ਤਾਂ ਉਸ ਹੀ ਬਾਏ ਇਲੈਕਸ਼ਨ ਜਿੱਤ ਵਾਲੀ ਰਾਤ ਨੂੰ ਬੀਬਾ ਕ੍ਰਾਂਬੀ ਬੀਬਾ ਫੇਰਿਸ਼ ਦੇ ਨਾਲ ਖੜ੍ਹ ਕੇ ਉਹਦੀਆਂ ਇੰਨੀਆਂ ਸਿਫਤਾਂ ਕੀਤੀਆਂ, 100 ਸਿਫਤਾਂ ਕੀਤੀਆਂ, ਕਿਉਂਕਿ ਇਹ ਬਹੁਤ ਤਕੜੀ ਆਵਾਜ਼ ਹੈ ਸ਼ਹਿਰ ਦੇ ਲਈ, ਇਹ ਬਹੁਤ ਬੁਲੰਦ ਆਵਾਜ਼ ਹੈ ਸ਼ਹਿਰ ਦੇ ਲਈ, ਇਹ ਬਹੁਤ ਹੀ ਵਧੀਆ ਕੰਮ ਕਰੂਗੀ ਸ਼ਹਿਰ ਦੇ ਲਈ, ਸਿਫਤਾਂ ਹੀ ਸਿਫਤਾਂ, ਗੁਣ ਹੀ ਗਣਾਏ। ਅਤੇ ਹੁਣ ਵੀਕਐਂਡ 'ਤੇ ਇਹਨੇ ਕਿਹਾ ਕਿ ਸਾਨੂੰ ਇਹ ਬੀਬੀ ਨਹੀਂ, ਸਾਨੂੰ ਸਟੇਬਲ ਲੀਡਰਸ਼ਿਪ ਚਾਹੀਦੀ ਹੈ। ਸੋ ਇਹ ਪੋਲੀਟੀਸ਼ੀਅਨ ਵੀ ਦੇਖੋ, ਕਿਰਲੀਆਂ ਵਾਂਗੂ, ਖਮੀਲੀਅਨ ਦੇ ਵਾਂਗੂ ਆਪਣੇ ਰੰਗ ਬਦਲ ਜਾਂਦੇ ਨੇ 1 ਮਿੰਟ ਸਕਿੰਟ ਦੇ ਵਿੱਚ ਹੀ, ਅਤੇ ਹੁਣ ਇਹਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਅੱਗੇ ਜਾ ਕੇ ਦੱਸਾਂਗੇ। ਅਤੇ ਜਿਹੜੀ ਇਨਕੰਬੈਂਟ ਮੇਅਰ ਹੈ ਆਫ ਮਿਸਿਸਾਗਾ ਕੈਰਲਿਨ ਫੇਰਿਸ਼, ਉਹਦਾ ਇਸ ਸਭ ਦੇ ਬਾਰੇ ਹੁਣ ਕੀ ਕਹਿਣਾ ਹੈ, ਉਹ ਵੀ ਹੁਣ ਇਹ ਬਾਣੀ ਖਾਂਬੀ ਨੂੰ ਟਰੋਲ ਕਰ ਰਹੀ ਹੈ, ਉਹਦੇ ਸਟੇਟਮੈਂਟਸ ਉਹਦੇ ਖਿਲਾਫ ਹੀ ਵਰਤ ਰਹੀ ਆ, ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਬਹੁਤ ਹੀ ਜਲਦ ਜਾਣਕਾਰੀ ਪੇਸ਼ ਕਰਾਂਗੇ। ਅਤੇ ਜਿੱਥੇ ਦੋਸਤੋ Ontario ਸਰਕਾਰ ਦੇ ਵੱਲੋਂ ਪਿਛਲੇ ਸਾਲ ਆਟੋਮੇਟਿਡ ਸਪੀਡ ਇਨਫੋਰਸਮੈਂਟ ਕੈਮਰਾਸ ਫੋਟੋ ਰੇਡਰ ਕੈਮਰਾਸ ਦੇ ਯੂਸ ਨੂੰ ਬੈਨ ਕਰਨ ਤੋਂ ਬਾਅਦ ਸਾਡੇ ਸਿਟੀ ਆਫ ਬਰੈਂਪਟਨ ਦਾ ਰੈਵਨਿਊ ਦੇ ਵਿੱਚ ਮਿਲੀਅਨਸ ਐਂਡ ਮਿਲੀਅਨਸ ਐਂਡ ਮਿਲੀਅਨਸ ਡਾਲਰ ਦਾ ਘਾਟਾ ਪੇਸ਼ ਸ਼ੁਰੂ ਹੋਣ ਲੱਗ ਗਿਆ ਅਤੇ ਤੁਹਾਨੂੰ ਪਤਾ ਹੀ ਆ ਕਿ ਜਦੋਂ ਇਨਕਰੀਸਡ ਰੈਵਨਿਊ ਆ ਜਾਵੇ ਫਿਰ ਤਾਂ ਇਹ ਪੋਲੀਟੀਸ਼ੀਅਨ ਪਾਵਰ ਦੇ ਭੁੱਖੇ ਪੈਸੇ ਦੇ ਭੁੱਖੇ ਗਿੱਜ ਜਾਂਦੇ ਨੇ ਵੱਧ ਖਰਚੀਆਂ ਕਰਨ ਦੇ ਵਿੱਚ ਖਰਚੇ ਕੀ ਕਾਬੂ ਕਰਨੇ ਆ ਤਨਖਾਹਾਂ ਕੀ ਘਟਾਉਣੀਆਂ ਸੈਲਰੀਜ਼ ਦੇ ਬੈਨੀਫਿਟਸ ਕੀ ਘਟਾਉਣੇ ਆ ਵਰਕਫੋਰਸ ਕੀ ਘਟਾਉਣੀ ਆ ਕੋਈ ਐਫੀਸ਼ੀਐਂਸੀ ਕੀ ਲੱਭਣੀ ਆ ਇਹ ਹੁਣ ਲੱਭ ਰਹੇ ਨੇ ਹੋਰ ਤਰੀਕੇ ਰੈਵਨਿਊ ਨੂੰ ਵਧਾਉਣ ਲਈ ਅਤੇ ਕਿਹੜਾ ਤਰੀਕਾ ਹੈ ਲੋਕਾਂ ਦਾ ਬਲੱਡ ਹੀ ਤੁਸੀਂ ਖੋਈ ਜਾਓ ਬਲੱਡ ਹੀ ਡਰੇਨ ਕਰੀ ਜਾਓ ਕਿਸ ਤਰੀਕੇ ਨਾਲ ਸਿਰੀ ਬ੍ਰੈਂਪਟਨ ਨੇ ਹੁਣ ਪਿਛਲੇ ਸਾਲ ਦੇ ਪਹਿਲੇ ਹਾਫ ਤੋਂ ਲੈ ਕੇ ਇਸ ਸਾਲ ਦੇ ਪਹਿਲੇ ਹਾਫ ਤੱਕ ਸਪੀਡ ਨਹੀਂ ਛੱਡੋ ਪਾਰਕਿੰਗ 'ਤੇ ਹੁਣ ਧਿਆਨ ਦਿੱਤਾ ਹੈ ਪਾਰਕਿੰਗ ਇਨਫੋਰਸਮੈਂਟ ਇਹਨਾਂ ਨੇ ਟਿਕਟਾਂ 165% ਵੱਧ ਵੰਡੀਆਂ ਹਨ ਆਲਰੇਡੀ ਇਸ ਸਾਲ ਦੇ ਪਹਿਲੇ 6 ਮਹੀਨੇ ਦੇ ਵਿੱਚ ਆਲਮੋਸਟ $8 million ਇਨ ਪਾਰਕਿੰਗ ਫਾਈਨਸ ਇਨਫੋਰਸਮੈਂਟ ਦੇ ਰਾਹੀਂ ਹੁਣ ਵੰਡੇ ਗਏ ਨੇ ਜਦੋਂ ਪਿਛਲੇ ਸਾਲ ਦੇ ਵਿੱਚ ਸੇਮ ਟਾਈਮ ਦੇ ਵਿੱਚ ਤਾਂ ਮਸਾਂ 3 million ਤੋਂ ਵੀ ਘੱਟ ਗਿਣਤੀ ਸੀ ਹੁਣ 8 million ਤੱਕ ਕਦਮ ਵਧਾਈ ਗਈ ਆ ਨਾਲ ਦੀ ਨਾਲ ਜਿਹੜੇ ਪ੍ਰਾਪਰਟੀ ਸਟੈਂਡਰਡ ਵਾਇਓਲੇਸ਼ਨ ਫਾਈਨਸ ਨੇ ਉਹ ਵੀ ਇਹ ਹੁਣ ਪ੍ਰਸ਼ਾਦ ਦੇ ਵਾਂਗੂ ਹੀ ਵੰਡ ਰਹੇ ਨੇ ਦੈ ਯੂ ਗੈਟ ਵਨ ਐਵਰੀਵਨ ਗੈਟਸ ਵਨ ਫੋਰ ਫਰੀ ਆਫ ਚਾਰਜ ਮਾੜੀ ਮੋਟੀ ਇਨਫਰੈਕਸ਼ਨ ਆ ਐਵਰੀਬਡੀ ਗੈਟਸ ਵਨ ਅਤੇ ਹੁਣ ਲੱਗਦਾ ਤਾਂ ਹੈ ਕਿ ਬ੍ਰੈਂਪਟਨ ਸ਼ਹਿਰ ਦੇ ਲੋਕਾਂ ਦਾ ਜਿਹੜਾ ਇੰਨਾ ਜ਼ਿਆਦਾ ਵੱਧ ਪੈਸਾ ਕਢਾਇਆ ਜਾ ਰਿਹਾ ਸੀ ASE ਇਨਫੋਰਸਮੈਂਟ ਦੇ ਰਾਹੀਂ ਹੁਣ ਤਾਂ ਹੋਰਾਂ ਤਰੀਕਿਆਂ ਦੇ ਇਨਫੋਰਸਮੈਂਟ ਦੇ ਰਾਹੀਂ ਉਹੀ ਸ਼ੋਰਟ ਫਾਲ ਇਨ ਰੈਵਨਿਊ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਵੱਧ ਤੋਂ ਵੱਧ ਹੱਦ ਤੱਕ ਇਹਦੇ ਬਾਰੇ ਤਾਂ ਐਗਜੈਕਟ ਨੰਬਰ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਅਤੇ ਨਾਲ ਦੇ ਦੋਸਤੋ ਪਿਛਲੇ ਕੁਝ ਕੁ ਮਹੀਨਿਆਂ ਤੋਂ ਕਾਫੀ ਜ਼ਿਆਦਾ ਚਰਚਾ ਤਾਂ ਹੋ ਰਹੀ ਸੀ ਪਰ ਹੁਣ ਤਾਂ ਮੇਨ ਸਟ੍ਰੀਮ ਮੀਡੀਆ ਤੱਕ ਹੀ ਸੁਰਖੀਆਂ ਦੇ ਵਿੱਚ ਹੀ ਨਾਮ ਇੱਕ ਬੰਦੇ ਦਾ ਫਿਰ ਤੋਂ ਆ ਗਿਆ ਹੈ former Brampton Liberal MP Raj Garewal ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਕਿਸੇ ਚੱਜ ਦੇ ਕੰਮ ਦੇ ਲਈ ਨਹੀਂ ਗਲਤ ਮਲਤ ਹੀ fraudulent nakli millions of dollars diya loans and mortgages di hera feriyan te bank de checks deposit karke idhar udhar account vich transfer karne de vich chakran de vich ide khilaf hun dher sare dosh lagaye gaye ne haje tak ta dosto ਹਜੇ ਇਹ ਦੋਸ਼ ਹੀ ਨੇ ਕੁਛ ਵੀ ਸਾਬਤ ਨਹੀਂ ਕੀਤਾ ਗਿਆ ਹੈ ਫਿਲਹਾਲ ਪਰ ਦੋਸ਼ ਉਹਦੇ ਖਿਲਾਫ ਉਹਦੇ ਲਾਅ ਪ੍ਰੈਕਟਿਸ ਦੇ ਖਿਲਾਫ ਉਹਦੇ ਅਸੋਸੀਏਟਸ ਦੇ ਖਿਲਾਫ ਉਹਦੇ ਪਿਓ ਅਤੇ ਹੋਰ ਵੀ ਰਿਸ਼ਤੇਦਾਰ ਦੇ ਖਿਲਾਫ ਲਾਏ ਗਏ ਹਨ ਜਿਸ ਤੋਂ ਬਾਅਦ ਦ ਲਾਅ ਸੁਸਾਇਟੀ ਆਫ ਇੰਟੀਰੀਅਰ ਨੇ ਸਟੇਟ ਕੀਤਾ ਹੈ ਕਿ ਪਬਲਿਕ ਨੂੰ ਹੀ ਖਤਰਾ ਹੈ ਇਹਨਾਂ ਤੋਂ ਪਬਲਿਕ ਨੂੰ ਹੀ ਹਾਰਮ ਹੋ ਸਕਦਾ ਹੈ ਇਹਨਾਂ ਤੋਂ ਅਤੇ ਉਹਨਾਂ ਨੇ ਹੁਣ ਪ੍ਰੋਸੈਸ ਸ਼ੁਰੂ ਕੀਤੀ ਆ ਇਸ ਫੋਰਮਰ ਬ੍ਰੈਂਪਟਨ ਲਿਬਰੋ ਐਮ ਪੀ ਰਾਜ ਗਰੇਵਾਲ ਦੇ ਲਾਇਸੈਂਸ ਨੂੰ ਸਸਪੈਂਡ ਕਰਨ ਲਈ ਕਿ ਉਹ ਵਕੀਲ ਦਾ ਕੰਮ ਕਰ ਹੀ ਨਹੀਂ ਸਕਦਾ ਨਾਲ ਦੀ ਨਾਲ ਇਹ ਵੀ ਪਤਾ ਲੱਗ ਗਿਆ ਹੈ ਕਿ ਪੀਓ ਰੀਜਨਲ ਪੁਲਿਸ ਵੀ ਕੁਛ ਕਲੇਮਸ ਦੇ ਵੱਲ ਕਾਫੀ ਜ਼ਿਆਦਾ ਧਿਆਨ ਦੇ ਰਹੇ ਨੇ ਜੋ ਕਿ ਮਿਲੀਅਨਸ ਆਫ ਡਾਲਰਸ ਦੇ ਫਰਾਡਜੁਲੈਂਟ ਰੀਅਲ ਅਸਟੇਟ ਟ੍ਰਾਂਜੈਕਸ਼ਨਸ ਦੇ ਨਾਲ ਜੁੜੇ ਹੋਏ ਨੇ ਹੋ ਵੀ ਸਕਦਾ ਹੈ ਕਿ ਪੋਟੈਂਸ਼ੀਅਲ ਕ੍ਰਿਮੀਨਲ ਇਨਵੈਸਟੀਗੇਸ਼ਨ ਵੀ ਕੀਤੀ ਜਾਵੇ ਇਹ ਵੀ ਕਾਫੀ ਲੰਬੀ ਚੌੜੀ ਖਬਰ ਹੈ ਜੋ ਕੁਛ ਵੀ ਹੁਣ ਤੱਕ ਅਲੈਜ ਕੀਤਾ ਗਿਆ ਹੈ ਸਿਰਫ ਐਲੀਗੇਸ਼ਨ ਹੀ ਨੇ ਇਹ ਵਕੀਲ ਨੇ ਸਾਡੇ ਪਿੱਛੇ ਨਾ ਪੈ ਜਾਣ ਅਸੀਂ ਤਾਂ ਉਹੀ ਤੁਹਾਨੂੰ ਦੱਸਾਂਗੇ ਕਿ ਜੋ ਕੁਛ ਵੀ ਹਜੇ ਤੱਕ ਅਲੈਜ ਕੀਤਾ ਗਿਆ ਹੈ ਨਥਿੰਗ ਹੈਜ਼ ਬੀਨ ਪ੍ਰੂਵਨ ਯੈਟ ਇਨ ਕੋਰਟ ਐਵਰੀਬਡੀ ਇਜ਼ ਇਨਸੈਂਟ ਅੰਟਿਲ ਪ੍ਰੂਵਨ ਗਿਲਟੀ ਇਹ ਤੁਹਾਨੂੰ ਪਤਾ ਹੀ ਆ ਕਿ ਇੱਕ ਫੰਡਾਮੈਂਟਲ ਪ੍ਰਿੰਸੀਪਲ ਹੈ ਇਸ ਮੁਲਕ ਦੇ ਵਿੱਚ ਇਨਸੈਂਟ ਅੰਟਿਲ ਪ੍ਰੂਵਨ ਗਿਲਟੀ ਹਜੇ ਤੱਕ ਤਾਂ ਹੈਗੇ ਨੇ ਫਿਲਹਾਲ ਤਾਂ ਹੈਗੇ ਨੇ ਪਰ ਜੋ ਕੁਛ ਵੀ ਹੁਣ ਅਲੱਗ ਅਲੱਗ ਮੇਜਰ ਮੀਡੀਆ ਆਊਟਲੈਟਸ ਨੇ ਪ੍ਰਿੰਟ ਕੀਤਾ ਹੈ ਉਹ ਤੁਹਾਨੂੰ ਬਹੁਤ ਹੀ ਜਲਦ ਪੇਸ਼ ਕਰਾਂਗੇ ਸੋ ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਵੀ ਸਾਡੇ ਵਿਚਾਰ ਵੀ ਨਿਊਜ਼ ਦੇ ਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਵਾਂਗੇ ਹੁਣ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਨੰਬਰ ਸਟੂਡੀਓ ਤੱਕ ਮਾਓ ਫੋਨ ਚੱਕਾਂਗੇ ਗੱਲਬਾਤ ਹੋ ਜੂਗੀ ਸਿੰਪਲ ਐਜ਼ ਦੈਟ ਆਫ ਦੀ ਏਅਰ ਜਿਹੜੀ ਮਰਜ਼ੀ ਖੋਲ ਕੇ ਗੱਲਬਾਤ ਕਰ ਸਕਦੇ ਹੋ ਕਾਲ ਨਾਓ ਕਾਲ ਟਿਲ 6 PM 905-564-6444 905-564-6444 905-564-6444 ਜਾਂ ਫਿਰ ਕਿਸੇ ਵੀ ਟਾਈਮ 'ਤੇ ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਸਾਨੂੰ ਲਾਈਵ ਭੇਜ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਰਾਈਟ ਵੇ ਤੁਹਾਨੂੰ ਵਾਪਸ ਮੈਸੇਜ ਕਰ ਦਈਏ ਚਾਹੇ ਆਪਣਾ ਪਸੰਦ ਦਾ ਕੋਈ ਗੀਤ ਸੰਗੀਤ ਰਿਕੁਐਸਟ ਕਰਨਾ ਹੋਵੇ ਚਾਹੇ ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ ਚਾਹੇ ਕੋਈ ਜ਼ਰੂਰੀ ਕੰਮ ਹੈ ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਸਰਵਿਸ ਦੇ ਭਾਲ ਦੇ ਵਿੱਚੋਂ ਜਾਂ ਹਾਈ ਹੈਲ ਹੈਲੋ ਹੀ ਮੈਸੇਜ ਭੇਜਣਾ ਹੋਵੇ, ਫੀਲ ਫ੍ਰੀ ਟੂ ਟੈਕਸਟ ਔਰ ਵਟਸਐਪ ਐਟ 416-457-3381 416-457-3381 416-457-3381 ਤੇ ਤੁਸੀਂ ਆਪਣਾ ਮੈਸੇਜ ਵੀ ਸਾਨੂੰ ਜ਼ਰੂਰ ਭੇਜ ਸਕਦੇ ਹੋ ਜਿਹੜੇ ਰਹੋ ਵੱਡੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। 905-564-6444।

0: FM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। 905-564-6444।

ਸੁਤੀ ਏਐਮ ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਲਿਸਨਰਸ ਜਿੰਨੇ ਵੀ ਸਾਡੇ ਵਿਊਅਰਸ ਸਾਡੇ ਨਾਲ ਜੁੜੇ ਹੋਏ ਨੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਲ ਲਿੰਕ ਟਰੈਵਲ ਦੇ ਵੱਲੋਂ ਜੇ ਤੁਸੀਂ ਸਭ ਤੋਂ ਘੱਟ ਪੈਸੇ ਖਰਚ ਕੇ ਸਭ ਤੋਂ ਬੈਸਟ ਫਲਾਈਟ ਬੁੱਕ ਕਰਨਾ ਚਾਹੁੰਦੇ ਹੋ ਇੰਡੀਆ ਜਾਣ ਦੇ ਲਈ ਜਾਂ ਇੰਡੀਆ ਤੋਂ ਲੈ ਕੇ ਇੱਥੇ ਤੱਕ ਕਿਸੇ ਨੂੰ ਸੱਦਣ ਦੇ ਲਈ ਫਿਰ ਤੁਸੀਂ ਅੱਜ ਹੀ ਨੰਬਰ ਘੁਮਾਓ ਅਤੇ ਪੈਸੇ ਬਚਾਓ 905-565-8704 905-565-8704 ਆਲ ਲਿੰਕ ਟਰੈਵਲ ਨੇ ਸਾਨੂੰ ਅੱਜ ਹੀ ਇੱਕ ਸਪੈਸ਼ਲ ਡੀਲ ਭੇਜੀ ਹੈ ਜਿਹੜੇ ਵੀ ਸਾਡੇ ਲਿਸਨਰਸ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਂ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਰਾਊਂਡ ਟ੍ਰਿਪ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਧਿਆਨ ਦੇ ਨਾਲ ਸੁਣੋ ਤੁਸੀਂ ਕਾਫੀ ਜ਼ਿਆਦਾ ਪੈਸਾ ਬਚਾ ਸਕਦੇ ਹੋ ਸੋ ਇਹ ਸਪਟੈਂਬਰ ਟੂ ਡਿਸੰਬਰ ਜਾਓ ਤੁਸੀਂ ਦਿੱਲੀ ਨੂੰ ਜਾਂ ਫਿਰ ਅੰਮ੍ਰਿਤਸਰ ਨੂੰ ਸਪਟੈਂਬਰ ਮਹੀਨੇ ਦੇ ਵਿੱਚ ਅਤੇ ਵਾਪਸ ਹੀ ਹੋਊਗੀ ਟੋਰਾਂਟੋ ਤੱਕ ਡਿਸੰਬਰ ਮਹੀਨੇ ਦੇ ਵਿੱਚ ਇਹ ਰਾਊਂਡ ਟ੍ਰਿਪ ਹੈ ਫੋਰ ਸਪਟੈਂਬਰ ਟੂ ਡਿਸੰਬਰ ਅਤੇ ਟੋਰਾਂਟੋ ਤੋਂ ਲੈ ਕੇ ਦਿੱਲੀ ਟੂ ਬੈਗਸ ਇੰਕਲੂਡਡ ਟੂ ਟੈਚੀ ਇੰਕਲੂਡਡ $1490 $1490 ਟੈਕਸ ਵੀ ਵਿੱਚ ਹੀ ਆ ਅਤੇ ਜੇ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਉਹੀ ਸਪਟੈਂਬਰ ਟੂ ਡਿਸੰਬਰ $1790 $1790 tax included, two bags included. Call All Link Travel 905-565-8704. ਇਹ ਤਾਂ ਸਪੈਸੀਫਿਕ ਸਪਟੈਂਬਰ ਟੂ ਡਿਸੰਬਰ ਦੇ ਫੇਅਰ ਨੇ ਤੁਸੀਂ ਜਿਹੜੇ ਮਰਜ਼ੀ ਮਹੀਨੇ ਫਲਾਈ ਕਰਨਾ ਹੋਵੇ ਤੁਹਾਡੇ ਬਹੁਤ ਜ਼ਿਆਦਾ ਪੈਸੇ ਬਚਾ ਦੇਣਗੇ ਸਿਰ ਚਾਰ ਪੰਜ ਮਿੰਟ ਦੀ ਗੱਲਬਾਤ ਨਾਲ ਕਰੋ 905-565-8704 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਗਿਲਸ ਸਵੀਟ ਫੈਕਟਰੀ ਦੇ ਵੱਲੋਂ ਦੋਸਤੋ ਨੰਬਰ ਵਨ ਜਗ੍ਹਾ ਹੈ ਜੇ ਤੁਸੀਂ ਪਿਓਰ ਵੈਜੀਟੇਰੀਅਨ ਫੂਡ ਟੇਕ ਆਊਟ ਕਰਨਾ ਚਾਹੁੰਦੇ ਹੋ ਜਾਂ ਫਿਰ ਟਰੇਜ਼ ਤੁਸੀਂ ਟੇਕ ਆਊਟ ਪੂਰਤ ਪੂਰਾ ਖੇਡਰਿੰਗ ਦਾ ਵੀ ਟੇਕ ਆਊਟ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਲਾਈਵ ਖੇਡਰਿੰਗ ਦਾ ਪ੍ਰਬੰਧ ਕਰਨਾ ਚਾਹੁੰਦੇ ਹੋ ਸਿਰਫ ਅਤੇ ਸਿਰਫ ਪਿਓਰ ਵੈਜੀਟੇਰੀਅਨ ਸ਼ੁੱਧ ਵੈਜੀਟੇਰੀਅਨ ਫੂਡ ਹੀ ਤਿਆਰ ਕੀਤਾ ਜਾਂਦਾ ਹੈ ਗਿਲਸ ਸਵੀਟ ਫੈਕਟਰੀ ਦੇ ਵਿੱਚ ਜੋ ਕਿ 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ ਦੇ ਨਜ਼ਦੀਕ ਲੋਕੇਟਡ ਹਨ ਇਹਨਾਂ ਦੀ ਬਹੁਤ ਹੀ ਵੱਡੀ ਬਹੁਤ ਹੀ ਸ਼ਾਨਦਾਰ ਬਹੁਤ ਹੀ ਹਾਈਜੀਨਿਕ ਫੈਕਟਰੀ ਹੈ ਜਿੱਥੇ ਕਿ ਨਿਤ ਰੋਜ਼ ਹੀ 10,000 ਦੀ ਗਿਣਤੀ ਦੇ ਵਿੱਚ ਇਹ ਵੱਡੇ ਹੈਂਡਮੇਡ ਸਮੋਸੇ ਵੀ ਆਲੂ ਟਿੱਕੀਆਂ ਵੀ ਮਿਨੀ ਮਸ਼ੀਨ ਮੇਡ ਸਮੋਸੇ ਵੀ ਪਕੌੜੇ ਵੀ ਪਨੀਰ ਵਾਲੇ ਵੀ ਮਿਕਸ ਵੈੱਜ ਵਾਲੇ ਵੀ ਦੇਸੀ ਘਿਓ ਦੀਆਂ ਜਲੇਬੀਆਂ ਵੀ 100 ਕਿਸਮ ਦੀਆਂ ਸ਼ੁੱਧ ਖੋਏ ਦੀਆਂ ਮਿਠਾਈਆਂ ਵੀ ਤਲੇ ਨਿਤ ਰੋਜ਼ ਤਿਆਰ ਕਰਦੇ ਆ ਅਤੇ ਨਾਲ ਦੀ ਨਾਲ ਇਹ ਬਹੁਤ ਦੂਰ ਦੂਰ ਤੱਕ ਵੀ ਭੇਜਦੇ ਆ ਐਵਰੀ ਸਿੰਗਲ ਡੇ ਤੇ ਰੈਸਟੋਰੈਂਟਸ ਤੇ ਗਰੋਸਰੀ ਸਟੋਰਸ ਤੇ ਬੈਂਕਵੇਟ ਹਾਲਸ ਐਕਸੈਟਰਾ ਅਤੇ ਨਾਲ ਦੀ ਨਾਲ ਲਾਈਵ ਕੇਟਰਿੰਗ ਦੇ ਵਿੱਚ ਬਹੁਤ ਹੀ ਕਮਾਲ ਦਾ ਇਹਨਾਂ ਨੇ ਟਰੱਕ ਦੇ ਪ੍ਰਬੰਧ ਕੀਤੇ ਹੋਏ ਨੇ ਜਿੱਥੇ ਕਿ ਇਹਨਾਂ ਦੇ ਪਿਓਰ ਵੈਜੀਟੇਰੀਅਨ ਪਕਵਾਨ ਤਾਜ਼ੇ ਤਾਜ਼ੇ ਤੁਹਾਡੇ ਸਾਹਮਣੇ ਤੁਹਾਡੇ ਮਹਿਮਾਨਾਂ ਦੇ ਸਾਹਮਣੇ ਤਿਆਰ ਕੀਤੇ ਜਾਣਗੇ ਅਤੇ ਬਹੁਤ ਪਿਆਰ ਨਾਲ ਸਰਵ ਵੀ ਕੀਤੇ ਜਾਣਗੇ ਕਾਲ ਗਿਲ ਸਵੀਟ ਫੈਕਟਰੀ ਜਿਹੜਾ ਮਰਜ਼ੀ ਇਵੈਂਟ ਹੋਵੇ ਤੁਸੀਂ ਲਾਈਵ ਟਰੱਕ ਕੇਟਰਿੰਗ ਚਾਹੁੰਦੇ ਹੋ ਜਾਂ ਤੁਹਾਨੂੰ ਇੱਕੋ ਦਮ ਕੋਈ 50 ਸਮੋਸੇ ਚਾਹੀਦੇ ਆ ਕੋਈ 500 ਸਮੋਸੇ ਚਾਹੀਦੇ ਕੋਈ 5,000 ਸਮੋਸੇ ਚਾਹੀਦੇ ਆ ਫਰਕ ਨਹੀਂ ਪੈਂਦਾ ਇਹਨਾਂ ਦੀ ਬਹੁਤ ਹੀ ਵੱਡੀ ਫੈਕਟਰੀ ਹੈ 905-795-2616 905-795-2616 ਫੈਕਟਰੀ ਇਹਨਾਂ ਦੀ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ ਨੰਬਰ 3 ਐਟ ਵਿਲੀਅਮਸ ਐਂਡ ਸਨ ਪੈਕ ਗਿਲਸ ਸਵੀਟ ਫੈਕਟਰੀ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਮਨੂ ਸ਼ਰਮਾ ਦੇ ਵੱਲੋਂ ਜੋ ਕਿ ਆਰਓ ਇੰਸ਼ੋਰੈਂਸ ਬ੍ਰੋਕਰ ਹਨ ਵਨ ਸਟਾਪ ਸ਼ਾਪ ਹੈ ਜੇ ਗੱਡੀ ਦੀ ਇੰਸ਼ੋਰੈਂਸ ਕਿਸ਼ਤ ਘਟਾਉਣੀ ਆ ਵਨ ਸਟਾਪ ਸ਼ਾਪ ਕਿਉਂ ਕਿਉਂਕਿ ਇਹ ਸਾਰੇ ਤੇ ਸਾਰੇ ਮੇਜਰ ਆਰਓ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡਾਇਰੈਕਟ ਡੀਲ ਕਰਦੇ ਨੇ ਮਤਲਬ ਜਦੋਂ ਤੁਹਾਡੀ ਆਰਓ ਇੰਸ਼ੋਰੈਂਸ ਦੀ ਰਿਨਿਊਲ ਦੀ ਚਿੱਠੀ ਆ ਗਈ ਆ ਜਾਂ ਆਉਣ ਵਾਲੀ ਹੀ ਆ ਜਾਂ ਤੁਹਾਨੂੰ ਚੇਤਾ ਹੀ ਆ ਕਿ ਯਾਰ ਇਸੀ ਤਰੀਕ ਨੂੰ ਹਰੇਕ ਸਾਲ ਰਿਨਿਊਲ ਆਉਂਦੀ ਆ ਤੁਸੀਂ ਉਸ ਵੇਲੇ ਇਹਨਾਂ ਨੂੰ ਕਾਲ ਕਰਨੀ ਆ 5 ਮਿੰਟ ਦੀ ਗੱਲਬਾਤ ਹੋਣੀ ਆ ਮਾੜੀ ਮੋਟੀ ਇਨਫੋਰਮੇਸ਼ਨ ਲੈਣਗੇ ਜਿਵੇਂ ਕਿ ਡਰਾਈਵਰਸ ਲਾਈਸੈਂਸ ਦਾ ਇਨਫੋਰਮੇਸ਼ਨ ਕੋਈ ਟਿਕਟਾਂ ਟੁਕੜਾ ਮਿਲੀਆਂ ਕੋਈ ਕਲੇਮ ਕੀਤੀ ਆ ਬੇਸਿਕ ਜੀ ਗੱਲਬਾਤ ਕਰਨੀ ਆ 5 ਮਿੰਟ ਦੀ ਅਤੇ ਉਹ 5 ਮਿੰਟ ਦੀ ਬੇਸਿਕ ਜੀ ਗੱਲਬਾਤ ਨਾਲ ਤੁਹਾਡਾ ਸਾਲ ਦਾ 500,000 ਉਸ ਤੋਂ ਵੀ ਵੱਧ ਈਜ਼ਲੀ ਇਹ ਬਚਾ ਸਕਦੇ ਆ ਸੋ ਜਿਹੜੀ ਵੀ ਕੰਪਨੀ ਦੇ ਵਿੱਚ ਘੱਟ ਖਰਚਾ ਹੋਊਗਾ ਘੱਟ ਕਿਸ਼ਤ ਹੋਊਗੀ ਵੈਰੀ ਸਿੰਪਲ ਜੀ ਗੱਲਬਾਤ ਹੈ ਉਹਦੇ ਨਾਲ ਸਵਿੱਚ ਕਰ ਦੇਣਗੇ ਅਤੇ ਸਾਰੀਆਂ ਕੰਪਨੀਜ਼ ਦਾ ਐਕਸੈਸ ਹੈ ਮਤਲਬ ਗੇਰੰਟੀ ਐਬਸਲੂ ਗੇਰੰਟੀ ਹੈ ਕਿ ਤੁਹਾਡੀ ਕਿਸ਼ਤ ਘਟਾ ਦੇਣਗੇ ਹੋਰ ਕੀ ਚਾਹੀਦਾ ਗੇਰੰਟੀ ਹੈ ਤੁਹਾਡੀ ਕਿਸ਼ਤ ਘਟਾ ਦੇਣਗੇ ਗੱਡੀ ਦੀ ਇੰਸ਼ੋਰੈਂਸ ਦੀ 289-952-9532 289
952-9532. Manu Sharma Auto Insurance Broker. Kalli Auto Insurance ਨਹੀਂ, ਘਰ ਹੋਮ ਦੀ ਇੰਸ਼ੋਰੈਂਸ, ਤੁਹਾਡੇ ਘਰ ਦੀ ਇੰਸ਼ੋਰੈਂਸ ਵੀ, ਤੁਹਾਡੇ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਵੀ ਰੇਟ ਘਟਾ ਦੇਣਗੇ. ਕਾਲ 289-952-9532, 289-952-9532. ਦੋਸਤੋ, ਕਈ ਐਨਰਜੀ ਐਨਲਿਸਟ ਵਾਰਨ ਕਰ ਰਹੇ ਨੇ ਕਿ ਕੱਲ੍ਹ ਨੂੰ ਸਦਰਨ ਇੰਟੀਰੀਅਰ ਦੇ ਵਿੱਚ ਇੱਕ ਹੋਰ ਮੇਜਰ ਗੈਸ ਪ੍ਰਾਈਸ ਜੰਪ, ਡੀਜ਼ਲ ਪ੍ਰਾਈਸ ਜੰਪ ਪੇਸ਼ ਹੋਣੀ ਹੀ ਹੋਣੀ ਹੈ. ਪਰ ਫਿਰ ਵੀ ਕੋਈ ਵੀ ਕੰਸੈਂਸਸ ਹੈ ਹੀ ਨਹੀਂ ਕਿ ਪ੍ਰਾਈਸ ਕਿੰਨੀ ਕੁ ਵਧਣੀ ਹੈ. ਉਹ ਤਾਂ ਕੱਲ੍ਹ ਨੂੰ ਸਵੇਰੇ ਤੜਕੇ ਪਤਾ ਲੱਗੂਗਾ. ਅਤੇ ਜੇਕਰ ਪ੍ਰਾਈਸ ਹੁਣ ਲਗਾਤਾਰ ਵਧਣੀਆਂ ਜਾਂ ਥੋੜ੍ਹੇ ਚਿਰ ਲਈ ਵਧਣੀਆਂ, ਇਹ ਤਾਂ ਸਿਰਫ ਡੋਨਲਡ ਟਰੰਪ ਅਤੇ ਇਰਾਨ ਵਾਲੇ ਹੀ ਜਾਣਦੇ ਹੋਣਗੇ. ਐਨਪ੍ਰੋ ਇੰਟਰਨੈਸ਼ਨਲ ਤੋਂ ਪੈਟਰੋਲੀਅਮ ਐਨਲਿਸਟ ਰੋਜਰ ਮੈਕਨਾਈਟ ਨੇ ਕਿਹਾ ਹੈ ਕਿ ਕੱਲ੍ਹ ਨੂੰ ਵੈਨਸਡੇ ਜੁਲਾਈ 15, 2026 ਸਦਰਨ ਇੰਟੀਰੀਅਰ ਗੈਸ ਸਟੇਸ਼ਨ 'ਤੇ ਪ੍ਰਾਈਸ 7 ਸੈਂਟ ਪਰ ਲੀਟਰ ਦੇ ਨਾਲ ਵਧਣੀ ਵਧਣੀ ਆ, 170.9 cents ਪਰ ਲੀਟਰ ਤੱਕ. ਪਰ ਕਨੇਡੀਅਨਸ ਫੋਰ ਅਫੋਰਡੇਬਲ ਐਨਰਜੀ ਤੋਂ ਇੱਕ ਹੋਰ ਐਨਲਿਸਟ ਡੈਨ ਮਿਕਟੀਗ ਨੇ ਅੰਦਾਜ਼ਾ ਲਾਇਆ ਹੈ ਕਿ ਕੱਲ੍ਹ ਨੂੰ ਗੈਸ ਪ੍ਰਾਈਸਿਸ ਤਾਂ 8 ਸੈਂਟ ਪਰ ਲੀਟਰ ਨਾਲ ਵਧਣਗੀਆਂ, 171.9 cents ਪਰ ਲੀਟਰ ਤੱਕ. ਇਹਨੇ ਅੰਦਾਜ਼ਾ ਇਹ ਵੀ ਲਾਇਆ ਹੈ ਕਿ ਕੱਲ੍ਹ ਨੂੰ ਇੱਕੋ ਹੀ ਦਮ, ਇੱਕੋ ਹੀ ਰਾਤ ਡੀਜ਼ਲ ਪ੍ਰਾਈਸ 12 ਸੈਂਟ ਪਰ ਲੀਟਰ ਨਾਲ ਵਧਣੀ ਹੈ, 206.9 cents ਪਰ ਲੀਟਰ ਤੱਕ, ਜਿਹਦੇ ਨਾਲ ਸਾਡੇ ਓਵਰਆਲ ਕਾਸਟ ਆਫ ਲਿਵਿੰਗ ਨੂੰ ਅਨਫੋਰਚੁਨੇਟਲੀ ਫਿਰ ਤੋਂ ਇਨਫਲੇਟ ਕੀਤਾ ਜਾਊਗਾ, ਕਿਉਂਕਿ ਸਭ ਕੁਝ ਹੀ ਸਾਨੂੰ ਮਿਲਦਾ ਹੈ ਡੀਜ਼ਲ 'ਤੇ ਚੱਲਦੇ ਟਰੱਕਾਂ ਦੇ ਟਰਾਂਸਪੋਰਟੇਸ਼ਨ ਦੇ ਰਾਹੀਂ. ਸੋ ਇਹ ਗੈਸ ਐਂਡ ਡੀਜ਼ਲ ਮੇਜਰ ਪ੍ਰਾਈਸ ਹਾਈਕਸ ਪੇਸ਼ ਹੋ ਰਹੇ ਨੇ, ਆਬਵੀਅਸਲੀ ਕਿਉਂਕਿ ਮਿਡਲ ਈਸਟ ਦੇ ਵਿੱਚ ਫਿਰ ਤੋਂ ਲੜਾਈ ਸ਼ੁਰੂ ਹੋ ਗਈ ਆ, ਹਮਲੇ ਸ਼ੁਰੂ ਹੋ ਗਏ ਨੇ, ਟੈਂਸ਼ਨ ਵੱਧ ਚੁੱਕੀ ਹੈ, ਸੀਜ਼ ਫਾਇਰ ਮੁੱਕ ਚੁੱਕੀ ਹੈ ਪਿਛਲੇ ਵੀਕਐਂਡ ਤੋਂ ਹੀ. ਹੁਣ ਕਨਫਲਿਕਟਿੰਗ ਕਲੇਮਸ ਪੇਸ਼ ਕੀਤੀਆਂ ਜਾ ਰਹੀਆਂ ਨੇ, ਇੱਕ US ਤੋਂ, ਇੱਕ ਇਰਾਨ ਤੋਂ, ਕਿ ਕੌਣ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਸ਼ਿਪਿੰਗ ਰੂਟਸ ਨੂੰ ਕੰਟਰੋਲ ਕਰ ਰਿਹਾ ਹੈ. US ਵਾਲੇ ਕਹਿੰਦੇ ਨੇ ਕਿ ਸਾਡਾ ਕੰਟਰੋਲ ਹੈ, ਇਰਾਨ ਵਾਲੇ ਕਹਿੰਦੇ ਨੇ ਕਿ ਸਾਡਾ ਕੰਟਰੋਲ ਹੈ. ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਕੱਲ੍ਹ ਯੈਸਟਰਡੇ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਉਹ ਪ੍ਰੀ ਵਾਰ ਅਰੇਂਜਮੈਂਟ ਚਾਹੁੰਦਾ ਹੀ ਨਹੀਂ ਕਿ ਕਮਰਸ਼ਲ ਸ਼ਿਪਸ ਇਸ ਇੰਟਰਨੈਸ਼ਨਲ ਵਾਟਰਵੇ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਟੋਲ ਫਰੀ ਲੰਘਣ. ਜਿਵੇਂ ਕਿ ਸਾਲ ਦੀ ਸ਼ੁਰੂਆਤ ਦੇ ਵਿੱਚ ਲੜਾਈ ਤੋਂ ਪਹਿਲਾਂ ਸਾਰੀਆਂ ਸ਼ਿਪਾਂ ਤਾਂ ਲੰਘਦੀਆਂ ਲੰਘਦੀਆਂ ਸੀ ਬਿਨਾਂ ਕੋਈ ਵੀ ਟੈਂਸ਼ਨ ਤੋਂ, ਬਿਨਾਂ ਕੋਈ ਹਮਲੇ ਤੋਂ, ਬਿਨਾਂ ਕੋਈ ਰੋਕ ਟੋਕ ਤੋਂ, ਬਿਨਾਂ ਕੋਈ ਬਲਾਕੇਡ ਤੋਂ, ਬਿਨਾਂ ਕੋਈ ਫੀਸ ਪੇ ਕਰਨ ਤੋਂ. ਟਰੰਪ ਕਹਿੰਦਾ ਨੋ ਥੈਂਕ ਯੂ, ਵੀ ਡੋਨਟ ਵਾਂਟ ਦਿਸ ਐਨੀਮੋਰ. ਉਹਨੇ ਕਿਹਾ ਕਿ ਹਰੇਕ ਸ਼ਿਪ ਨੂੰ ਇੱਕ ਲੈਵੀ ਕਹਿ ਲਓ, ਫੀਸ ਕਹਿ ਲਓ, ਟੋਲ ਕਹਿ ਲਓ, ਲੰਘਣ ਦਾ ਖਰਚਾ ਕਹਿ ਲਓ, ਪ੍ਰੋਟੈਕਸ਼ਨ ਕਹਿ ਲਓ, ਹਫ਼ਤਾ ਕਹਿ ਲਓ, ਪੇ ਕਰਨੀ ਹੀ ਪੈਣੀ ਹੈ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਲੰਘਣ ਦੇ ਲਈ, ਕਿਉਂਕਿ US ਨੇਵੀ ਉਹਨਾਂ ਦੀ ਸੇਫ ਪੈਸੇਜ ਗਾਰੰਟੀ ਕਰ ਸਕਦੀ ਆ. ਜਿਸ ਤੋਂ ਬਾਅਦ US ਦੇ ਖਿਲਾਫ ਐਕਿਊਜੇਸ਼ਨ ਲਾਏ ਗਏ ਨੇ ਕਿ ਉਹ ਓਰਗਨਾਈਜ਼ ਕ੍ਰਿਮੀਨਲ ਦੇ ਵਾਂਗੂ, ਮਾਫੀਆ ਦੇ ਵਾਂਗੂ, ਹੁਣ ਪ੍ਰੋਟੈਕਸ਼ਨ ਮਨੀ ਮੰਗ ਰਹੇ ਨੇ, ਹਫ਼ਤਾ ਵਸੂਲੀ. ਕੱਲ੍ਹ ਹੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਹੁਣ ਤੋਂ ਅੱਗੇ ਦ USA ਵਿਲ ਬੀ ਨੋਨ ਐਜ਼ ਦ ਗਾਰਡੀਅਨ ਆਫ ਦ ਹਰਮੂਜ਼ ਸਟ੍ਰੇਟ, ਅਤੇ ਹਰੇਕ ਸ਼ਿਪ ਦੇ ਸੇਫ ਪੈਸੇਜ ਦੇ ਬਦਲੇ ਲਈ ਉਹ ਉਹਨਾਂ ਨੂੰ ਸਾਰੇ ਅਤੇ ਸਾਰੇ ਸ਼ਿਪਡ ਕਾਰਗੋ ਦੇ ਵੈਲਿਊ ਦੇ ਹਿਸਾਬ ਨਾਲ, ਚਾਹੇ ਤੇਲ ਹੋਵੇ, ਜੋ ਮਰਜ਼ੀ ਹੋਵੇ, ਜਿੰਨੀ ਵੈਲਿਊ ਆ ਉਸ ਤੇਲ ਦੀ ਜਾਂ ਕਾਰਗੋ ਦੀ, ਉਹਦੇ ਹਿਸਾਬ ਨਾਲ ਕਹਿੰਦਾ ਬੰਦਾ 20% ਫੀਸ ਚਾਰਜ ਕਰਾਂਗੇ. ਮਤਲਬ ਕਿ ਇੱਕ ਟੋਲ ਚਾਰਜ ਕਰਨਗੇ ਮਿਲੀਅਨਸ ਆਫ ਡਾਲਰਸ ਦੀ ਗਿਣਤੀ ਦੇ ਵਿੱਚ ਇੱਕ ਇੱਕ ਸ਼ਿਪ ਨੂੰ ਲੰਘਣ ਦੇ ਲਈ. ਉਸ ਤੋਂ ਬਾਅਦ ਕਾਫੀ ਜ਼ਿਆਦਾ ਕੰਟਰੀਜ਼ ਅਤੇ ਸ਼ਿਪਿੰਗ ਕੰਪਨੀਜ਼ ਇਹ ਸੋ ਕਾਲਡ ਸੇਫਟੀ ਐਂਡ ਸਿਕਿਉਰਿਟੀ ਫੀਸ ਦੀ ਲਗੈਲਿਟੀ ਅਤੇ ਫੀਜ਼ਬਿਲਿਟੀ ਦੇ ਬਾਰੇ ਸਵਾਲ ਪੁੱਛਣ ਲੱਗ ਗਏ ਕਿ US ਕਿਸੇ ਵੀ ਸ਼ਿਪ ਨੂੰ ਉਹਨਾਂ ਦੇ ਨੇਵੀ ਬਲਾਕੇਡ ਤੋਂ ਅੱਗੇ ਲੰਘਣ ਦੇਣਗੇ ਜੇ ਉਹ ਨਹੀਂ ਪੇ ਕਰਦੇ. ਇਹ US ਦੀ ਟੈਰੀਟਰੀ ਹੈ ਹੀ ਨਹੀਂ. ਸੋ ਇਸ ਤਰ੍ਹਾਂ ਦੀ ਫੀਸ ਕਹਿ ਲਓ, ਟੋਲ ਕਹਿ ਲਓ, ਕਿਵੇਂ ਕਲੈਕਟ ਕਰ ਸਕਦੇ ਆ? ਜੇਕਰ ਇਹ ਸ਼ਿਪਿੰਗ ਕੰਪਨੀਜ਼ ਇੰਨੀ ਵੱਡੀ ਕਾਰਗੋ ਦੇ ਵੈਲਿਊ ਦੇ ਹਿਸਾਬ ਦੇ ਨਾਲ 20% ਫੀਸ ਪੇ ਕਰ ਵੀ ਦਿੰਦੇ ਨੇ, ਫਿਰ ਉਹ ਪ੍ਰੋਫਿਟ ਕਿੱਥੋਂ ਕਮਾਉਣਗੇ ਯਾਰ? ਜਦੋਂ ਇੰਨਾ ਵੱਡਾ 20% ਦਾ ਮਾਰਜਿਨ ਤਾਂ ਪਹਿਲਾਂ ਹੀ ਖੋ ਲਿਆ, ਹਾਰ ਲਿਆ. ਅਤੇ ਸ਼ਾਇਦ ਸਭ ਤੋਂ ਅਹਿਮ ਸਵਾਲ, ਕੀ US ਵਾਕਿਆ ਹੀ ਇਹਨਾਂ ਸ਼ਿਪਸ ਦੇ ਸੇਫ ਪੈਸੇਜ ਨੂੰ ਈਵਨ ਗਾਰੰਟੀ ਕਰ ਵੀ ਸਕਦਾ ਹੈ, ਜਦੋਂ ਇਰਾਨ ਕਾਊਂਟਰ ਕਲੇਮ ਕਰ ਰਿਹਾ ਹੈ ਕਿ ਉਹ ਤਾਂ ਮਿਸਲ ਬੰਬ ਦਾ ਡਰਾਪਰ ਔਨ ਯੂਰ ਹੈੱਡ ਟਾਪ, ਦਾ ਪੂਰਾ ਕੰਟਰੋਲ ਤਾਂ ਇਹਨਾਂ ਕੋਲ ਹੀ ਹੈ ਸ਼ਿਪਿੰਗ ਰੂਟਸ ਦਾ ਹਜੇ ਤੱਕ ਵੀ? ਸੋ ਕਿੱਥੋਂ ਇਹ ਸ਼ਿਪ ਲੰਘਾ ਦੇਣਗੇ ਜੇ ਮਿਸਲ ਆ ਕੇ ਪਠਾ ਵੱਜਣੀਆਂ ਸਿਰ 'ਤੇ? ਸੋ ਸ਼ਿਪਿੰਗ ਜਾਇੰਟ, ਵਨ ਆਫ ਦ ਬਿਗੈਸਟ ਵਨਸ ਇਨ ਦ ਵਰਲਡ, ਹੈਪੈਗ ਲੋਇਡ, ਇਹਨਾਂ ਦੇ ਸਪੋਕਸਪਰਸਨ ਨੇ ਕਿਹਾ
ਕਿ ਇੰਟਰਨੈਸ਼ਨਲ ਵਾਟਰਸ ਦੇ ਵਿੱਚੋਂ ਲੰਘਣ ਦੇ ਲਈ ਟੋਲ ਚਾਰਜ ਕਰਨ ਦਾ ਕੰਮ ਫੰਡਾਮੈਂਟਲੀ ਗਲਤ ਹੈ, ਰਿਗਾਰਡਲੈਸ ਕਿ ਉਹ ਟੋਲ US ਦੇ ਵੱਲੋਂ ਜਾਂ ਇਰਾਨ ਦੇ ਵੱਲੋਂ ਮੰਗਿਆ ਜਾ ਰਿਹਾ। ਗਲਤ ਹੀ ਗਲਤ ਹੈ। ਬਿਮਕੋ, ਜੋ ਕਿ ਸਭ ਤੋਂ ਵੱਡੀ ਇੰਟਰਨੈਸ਼ਨਲ ਸ਼ਿਪਿੰਗ ਐਸੋਸੀਏਸ਼ਨ ਹੈ, ਉਹਨਾਂ ਦੇ ਚੀਫ ਸੇਫਟੀ ਆਫਿਸਰ ਜੇਕਬ ਪੀ ਲਾਰਸਨ ਨੇ ਕਿਹਾ ਕਿ ਚਾਹੇ US ਦਾ ਇਹ ਟੋਲ ਵੈਲ ਇੰਟੈਂਸ਼ਨਡ ਹੈ, ਉਹ ਆਪਦੀ ਫੌਜ ਨੂੰ ਖਤਰੇ 'ਚ ਪਾਉਣਗੇ ਇਹਨਾਂ ਸ਼ਿਪਸ ਨੂੰ ਲੰਘਾਉਣ ਦੇ ਲਈ, ਚਾਹੇ ਜਿੰਨਾ ਮਰਜ਼ੀ ਨੇਕ ਇਰਾਦਾ ਹੈ। ਫਿਰ ਵੀ ਇਨਕਰੀਸਡ ਕਾਸਟ ਨੂੰ ਜਸਟੀਫਾਈ ਕੀਤਾ ਹੀ ਨਹੀਂ ਜਾ ਸਕਦਾ ਜਿੰਨੀ ਚਿਰ US ਇਰਾਨ ਦੇ ਵੱਲੋਂ ਮਿਸਲ ਅਟੈਕਸ ਔਨ ਸ਼ਿਪਸ ਦੇ ਥਰੈਟ ਨੂੰ ਸਿਗਨੀਫਿਕੈਂਟਲੀ ਰਿਡਿਊਸ ਨਹੀਂ ਕਰਦੇ। ਬੇਸਿਕਲੀ ਕਿਉਂਕਿ ਕੋਈ ਭਰੋਸਾ ਹੀ ਨਹੀਂ ਕਿ ਸਾਡੇ 'ਤੇ ਹਮਲਾ ਫਿਰ ਵੀ ਨਹੀਂ ਹੋਣਾ, ਅਸੀਂ ਉਨੀ ਚਿਰ ਫਿਰ ਵੀ ਪੈਸੇ ਦੇਣ ਲਈ ਤਿਆਰ ਨਹੀਂ, ਪਰ ਪੈਸੇ ਤੁਸੀਂ ਥੋੜ੍ਹੇ ਬਹੁਤੇ ਲੈ ਵੀ ਸਕਦੇ ਹੋ ਜੇ ਇਹ ਥਰੈਟ ਨੂੰ ਤੁਸੀਂ ਘਟਾ ਦਿੰਦੇ ਹੋ ਜਾਂ ਮੁਕਾ ਦਿੰਦੇ ਹੋ। ਸੋ ਹਾਸੇ ਵਾਲੀ ਗੱਲ ਤਾਂ ਇਹ ਹੈ ਕਿ ਇਰਾਨ ਦੇ ਫੋਰਨ ਅਫੇਅਰਸ ਮਿਨਿਸਟਰ ਅਬਾਸ ਅਰਾਗਚੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਬਿਲਕੁਲ ਸਹੀ ਹੈ, ਜੋ ਵੀ ਕਮਰਸ਼ਲ ਵੈਸਲ ਕਮਰਸ਼ਲ ਸ਼ਿਪ ਦੇ ਲਈ ਸਟੇਟ ਆਫ ਹਰਮੂਜ਼ ਦੇ ਵਿੱਚੋਂ ਸੇਫ ਐਂਡ ਸਿਕਿਓਰ ਪੈਸੇਜ ਪ੍ਰੋਵਾਈਡ ਕਰਦਾ ਹੈ, ਉਹਨਾਂ ਨੂੰ ਇਸ ਸਰਵਿਸ ਦੇ ਲਈ ਵਾਕੇ ਹੀ ਕੰਪਨਸੇਟ ਕਰਨਾ ਚਾਹੀਦਾ ਹੈ। ਪਰ ਉਹਨੇ ਕਿਹਾ ਅਮੇਰੀਕਾ ਨੂੰ ਛੱਡੋ, ਇਰਾਨ ਹੈ, ਇਰਾਨ ਹੀ ਰਹੂਗਾ, ਗਾਰਡੀਅਨ ਆਫ ਦ ਸਟੇਟ ਆਫ ਹਰਮੂਜ਼ ਅਤੇ ਹਮੇਸ਼ਾ ਹੀ ਰਹੂਗਾ। ਅਤੇ ਉਹਨੇ ਕਿਹਾ ਕਿ ਅਸੀਂ ਟਰੰਪ ਦੇ ਵਾਂਗੂ ਇੰਨਾ ਲਾਲਚੀ ਵੀ ਨਹੀਂ ਹੈਗੇ ਕਿ 20% ਅਸੀਂ ਕਾਰਗੋ ਦੇ ਹਿਸਾਬ ਨਾਲ ਚਾਰਜ ਕਰਾਂਗੇ ਐਜ਼ ਅ ਹੋਲ, ਅਸੀਂ ਉਸ ਤੋਂ ਘੱਟ ਹੀ ਚਾਰਜ ਕਰਾਂਗੇ। ਸੋ ਕੀ ਉਹ ਪਤਾ ਹੈ ਯਾਰ, ਕੱਲ੍ਹ ਨੂੰ ਕੁਛ ਲੋਕ ਇਹਨਾਂ ਨੂੰ ਪੈਸੇ ਦੇਣ ਲੱਗ ਜਾਣ, ਕੱਲ੍ਹ ਕੁਛ ਲੋਕ ਉਹਨਾਂ ਨੂੰ ਪੈਸੇ ਦੇਣ ਲੱਗ ਜਾਣ, ਸਾਰੇ ਹੀ ਪ੍ਰੋਟੈਕਸ਼ਨ ਮਨੀ ਦੇਣ ਲੱਗ ਜਾਣ, ਅਤੇ ਕੋਈ ਵੀ ਪ੍ਰੋਟੈਕਟਡ ਹੈ ਨਹੀਂ। ਕਮਾਲ ਦੀ ਗੱਲ ਆ। ਸੋ ਇੰਨਾ ਜ਼ਿਆਦਾ ਕੱਲ੍ਹ ਤੋਂ ਲੈ ਕੇ ਅੱਜ ਤੱਕ 24 ਘੰਟਿਆਂ ਦਾ ਗਲੋਬਲ ਬੈਕਲੈਸ਼ ਅਤੇ ਕ੍ਰਿਟੀਸਿਜ਼ਮ ਅਤੇ ਸਵਾਲਾਂ ਨਾਲੋਂ ਵੱਧ ਜਵਾਬ ਪੁੱਛਣ ਤੋਂ ਬਾਅਦ ਅੱਜ ਸਵੇਰੇ ਹੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਸ 20% ਦੇ ਸੇਫ ਪੈਸੇਜ ਫੀ ਫੋਰ ਸ਼ਿਪਸ ਦੀ ਗੱਲਬਾਤ ਤੋਂ ਕੰਪਲੀਟਲੀ ਇਹ ਮੁੱਕਰ ਹੀ ਗਿਆ। US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਅਸੀਂ ਹੁਣ 20% ਇੱਕ ਇੱਕ ਸ਼ਿਪ ਤੋਂ ਨਹੀਂ ਚਾਰਜ ਕਰਾਂਗੇ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਰੈਵਨਿਊ ਨਹੀਂ ਜਨਰੇਟ ਕਰਾਂਗੇ। ਸੋ ਰੈਵਨਿਊ ਜਨਰੇਟ ਕਰਨ ਦੀ ਗੱਲਬਾਤ ਇਹ ਬਿਲਕੁਲ ਵੀ ਨਹੀਂ ਛੱਡ ਰਿਹਾ ਹੈ, ਤਰੀਕਾ ਹੀ, ਟੂਲ ਹੀ, ਮੈਕਨਿਜ਼ਮ ਹੀ, ਸਕੀਮ ਹੀ ਬਦਲ ਰਿਹਾ ਹੈ। ਸੋ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਜਿਹੜਾ ਐਕਸਪੈਕਟਡ ਰੈਵਨਿਊ, ਪੋਟੈਂਸ਼ਲੀ ਬਿਲੀਅਨਸ ਆਫ ਡਾਲਰਸ ਆਫ ਰੈਵਨਿਊ US ਮੰਗ ਰਿਹਾ ਸੀ ਇੱਕ ਇੱਕ ਸ਼ਿਪ ਤੋਂ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਸੇਫਲੀ ਲੰਘਣ ਦੇ ਲਈ, ਉਹੀ ਹੁਣ ਇੱਕ ਇੱਕ ਸ਼ਿਪ ਨਹੀਂ, ਇੱਕ ਇੱਕ ਮਿਡਲ ਈਸਟਰਨ ਕੰਟਰੀ, ਗਲਫ ਸਟੇਟ ਹੀ ਪੇ ਕਰੂਗਾ ਬਾਏ ਡਾਇਰੈਕਟ ਇਨਵੈਸਟਮੈਂਟਸ ਇਨ ਦ USA। ਕਮਾਲ ਦੀ ਗੱਲ ਆ। ਸੋ ਡੋਨਲਡ ਟਰੰਪ ਨੇ ਨਹੀਂ ਸਪੈਸੀਫਾਈ ਕੀਤਾ ਕਿ ਕਿਹੜਾ ਮੁਲਕ, ਕਟਾਰ, ਇਰਾਨ, ਇਰਾਕ, ਸਾਊਡੀ ਐਕਸੈਟਰਾ ਐਕਸੈਟਰਾ, ਕਿਹੜਾ ਮੁਲਕ, ਸਾਰਾ ਮੁਲਕ ਹੀ ਇਹਨਾਂ ਨੂੰ ਪੈਸਾ ਦਊਗਾ, ਇਨਵੈਸਟ ਕਰੂਗਾ US ਦੇ ਵਿੱਚ, ਜਾਂ ਕਿੰਨਾ ਕੁ ਪੈਸਾ ਇਨਵੈਸਟ ਕਰੂਗਾ। ਸਿਰਫ ਇਹੀ ਕਿਹਾ ਹੈ ਕਿ ਮਿਡਲ ਈਸਟਰਨ ਕੰਟਰੀਜ਼ ਦੇ ਨਾਲ ਹੁਣ ਨਵੀਆਂ ਡੀਲਸ ਬਣਾਉਣੀਆਂ ਪੈਣਗੀਆਂ, ਅਤੇ ਦੇਖ ਲਿਓ ਕਿ ਉਹ ਡੀਲਸ, ਬਿਲੀਅਨਸ ਆਫ ਡਾਲਰਸ ਦੀਆਂ ਡੀਲਸ, ਸ਼ਾਇਦ ਜ਼ਿਆਦਾ ਛੇਤੀ ਹੀ ਤਿਆਰ ਹੋ ਜਾਣਗੀਆਂ ਸਾਡੇ PM ਮਾਰਕ ਕਾਰਨੀ ਦੀ ਇੱਕ ਟ੍ਰੇਡ ਟੇਫ ਡੀਲ ਨਾਲੋਂ, ਕਿਉਂਕਿ ਉਹ ਤਾਂ ਓਬਵੀਅਸਲੀ ਇੰਟਰਸਟਿਡ ਹਨ, ਅਨਲਾਈਕ ਆਰ ਲਿਬਰਲ ਗਵਰਨਮੈਂਟ। ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਤੋਂ ਜੁੜੇ ਹੋ ਦੋਸਤੋ, ਹੁਣ ਸਟੇਸ਼ਨ ID ਲੱਗਣ ਲੱਗੀ ਆ, ਗੱਲ ਵਿੱਚ ਵਿਚਾਲੇ ਨਾ ਕੱਟੀ ਜਾਵੇ, ਵਾਪਸ ਆਉਂਦੇ ਹਾਂ ਬਹੁਤ ਹੀ ਜਲਦ, ਕੁਛ ਇੱਕ ਮਿੰਟਾਂ ਦੇ ਵਿੱਚ ਵਾਪਸ ਆਉਂਦੇ ਹਾਂ ਬਹੁਤ ਹੀ ਜਲਦ। ਹੁਣ ਸਾਡੇ ਨਾਲ 6 ਵਜੇ ਤੱਕ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹਾਂ, ਮੋਰ ਦੈਨ ਐਨ ਆਵਰ ਲੈਫਟ, ਕਾਲ 905-564-6444 905-564-6444 905-564-6444 ਸਾਡਾ ਇੱਕੋ ਇੱਕ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ ਜਿਹਦੇ 'ਤੇ ਤੁਸੀਂ ਸਾਡੇ ਨਾਲ ਹੁਣ ਆਫ ਦੀ ਏਅਰ ਗੱਲਬਾਤ ਕਰ ਸਕਦੇ ਹੋ। ਵੰਸ ਅਗੇਨ 905-564-6444 'ਤੇ ਸਾਡੇ ਨਾਲ ਹੁਣ ਗੱਲਬਾਤ ਕੀਤੀ ਜਾ ਸਕਦੀ ਆ। ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ।

0: 30 ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, ਜੀਐਸਟੀ ਪੀਐਸਟੀ ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
5: ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

0: 500 AM band ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਲਿਸਨਰਸ ਜਿੰਨੇ ਵੀ ਸਾਡੇ ਵਿਊਅਰਸ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ANJ ਆਟੋ ਰਿਪੇਅਰ ਦੇ ਵੱਲੋਂ ANJ ਆਟੋ ਰਿਪੇਅਰ ਤੁਹਾਡੇ ਲਈ ਬਹੁਤ ਲੰਬੇ ਸਮੇਂ ਤੋਂ ਪ੍ਰੋਫੈਸ਼ਨਲ ਗੱਡੀ ਦੀ ਤਸੱਲੀ ਬਖਸ਼ ਮੁਰੰਮਤ ਕਰਦੇ ਆ ਰਹੇ ਨੇ ਚਾਹੇ ਜਿਹੜੀ ਮਰਜ਼ੀ ਮੇਕਰ ਮਾਡਲ ਹੋਵੇ ਚਾਹੇ ਯੂਰਪੀਅਨ ਗੱਡੀ ਹੈ ਡੋਮੈਸਟਿਕ ਨਾਰਥ ਅਮਰੀਕਨ ਗੱਡੀ ਹੈ ਜਾਂ ਫਿਰ ਇਹ ਕੋਈ ਏਸ਼ੀਅਨ ਗੱਡੀ ਹੈ ਤੁਸੀਂ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਹੈ ਫਿਰ ਗੱਡੀ ਨੂੰ ਲੈ ਕੇ ਜਾਓ ANJ ਆਟੋ ਰਿਪੇਅਰ 91 ਹੀਲੀ ਰੋਡ ਬੋਲਟਨ ਹਾਈਵੇ 50 ਤੇ ਮੇਫੀਲਡ ਹਾਈਵੇ 50 ਤੇ ਮੇਫੀਲਡ ਦੀ ਮੇਜਰ ਇੰਟਰਸੈਕਸ਼ਨ ਪੈਂਦੀ ਆ ਜਿੱਥੇ ਕਿ ਵੱਡਾ ਹੋਮ ਡੀਪ ਵਾਲਾ ਪਲਾਜ਼ਾ ਉਹਦੇ ਬਿਲਕੁਲ ਨੇੜੇ 91 ਹੀਲੀ ਰੋਡ ਬੋਲਟਨ ਤੇ ਤੁਹਾਡੇ ਗੱਡੀਆਂ ਦਾ ਨਵਾਂ ਟਾਇਰ ਪਵਾਏ ਜਾਣਗੇ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਇਹ ਗਰੰਟੀ ਕਰਦੇ ਨੇ ਕਿ ਨਵੇਂ ਟਾਇਰਸ OEM ਟਾਇਰਸ ਤੋਂ ਲਈ ਅਮੈਰੀਕਨ ਟਾਇਰਸ ਵੀ ਚਾਈਨੀਜ਼ ਟਾਇਰਸ ਵੀ ਸਾਰੇ ਵਰਾਇਟੀ ਟਾਇਰਸ ਪ੍ਰੋਵਾਈਡ ਕਰਦੇ ਆ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਅਤੇ ਵੀਲ ਅਲਾਈਨਮੈਂਟ ਕਰਕੇ ਦੇਣਗੇ ਗੱਡੀ ਦਾ ਸਸਪੈਂਸ਼ਨ ਦਾ ਕੰਮ ਕਰਾਉਣਾ ਇੰਜਨ ਦਾ ਕੰਪਲੀਟ ਕੰਮ ਕਰਵਾਉਣਾ ਬ੍ਰੇਕਾਂ ਦਾ ਕੰਮ ਕਰਾਉਣਾ ਐਗਜ਼ਾਸਟ ਰਿਪੇਅਰ ਰਸਟ ਪ੍ਰੂਫਿੰਗ ਜਾਂ ਫਿਰ ਇਕੱਲੀ ਓਇਲ ਚੇਂਜ ਜਾਂ ਫੁੱਲ ਸਰਵਿਸ ਵੀ ਕਰਵਾਉਣੀ ਹੋਵੇ ANJ ਆਟੋ ਰਿਪੇਅਰ 91 ਹੀਲੀ ਰੋਡ ਬੋਲਟਨ 905-857-7596 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਯੂਨੋ ਗਲੋਬਲ ਐਡਵਾਈਜ਼ਰੀ ਦੇ ਵੱਲੋਂ ਯੂਨੋ ਗਲੋਬਲ ਐਡਵਾਈਜ਼ਰੀ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਪਰਿਵਾਰਾਂ ਨੂੰ ਸਿੱਧੇ ਸਰਕਾਰ ਤੋਂ ਹੀ ਉਹਨਾਂ ਦੇ ਪੜ੍ਹਾਈ ਦੇ ਲਈ ਪੈਸੇ ਦਿਲਵਾ ਚੁੱਕੇ ਨੇ ਕਾਫੀ ਜ਼ਿਆਦਾ ਪੈਸਾ ਜੋ ਕਿ ਤੁਸੀਂ ਕਦੇ ਮੋੜਨਾ ਵੀ ਨਹੀਂ ਹੈਗਾ ਫਰੀ ਦੇ ਵਿੱਚ ਹੀ ਤੁਹਾਨੂੰ ਪੈਸੇ ਦਿੱਤੇ ਜਾ ਰਹੇ ਨੇ ਟੈਕਸ ਪੇਅਰ ਦੇ ਹੀ ਪੈਸੇ ਸਰਕਾਰ ਦੇ ਹੀ ਪੈਸੇ ਦਿੱਤੇ ਜਾ ਰਹੇ ਨੇ ਤੁਹਾਨੂੰ ਪੜ੍ਹਾਉਣ ਦੇ ਲਈ ਪੜ੍ਹਾਈ ਦਾ ਖਰਚਾ ਅਤੇ ਲਿਵਿੰਗ ਐਕਸਪੈਂਸ ਤੁਹਾਡਾ ਰਹਿਣਾ ਸਹਿਣਾ ਖਾਣਾ ਪੀਣਾ ਸਾਰਾ ਕੁਝ ਹੀ ਕਵਰ ਕੀਤਾ ਜਾ ਰਿਹਾ ਹੈ ਪਰ ਟਾਈਮ ਕਿੰਨਾ ਰਹਿ ਗਿਆ ਹੈ ਇਹਦੇ ਲਈ ਐਲੀਜੀਬਲ ਹੋਣ ਦੇ ਲਈ This is the last week. ਹਫ਼ਤਾ ਰਹਿ ਗਿਆ ਹੈ ਡੈਡਲਾਈਨ ਤੱਕ ਕਿਉਂਕਿ ਅੰਟੇਰੀਓ ਫੋਰਡ ਸਰਕਾਰ ਨੇ ਕਿਹਾ ਕਿ ਹੁਣ ਤੋਂ ਅੱਗੇ ਜੁਲਾਈ ਤੋਂ ਬਾਅਦ ਅਸੀਂ ਗ੍ਰੈਂਟ ਬਹੁਤ ਘੱਟ ਹੀ ਕੋਈ ਦੇਣੇ ਆ ਪੜ੍ਹਾਈ ਦੇ ਲਈ ਅਸੀਂ ਦੇਣੇ ਆ ਇਕੱਲੇ ਲੋਨ ਸੋ ਗ੍ਰੈਂਟ ਦਾ ਮਤਲਬ ਹੈ ਕਿ ਪੈਸਾ ਕਦੇ ਮੋੜਨਾ ਨਹੀਂ ਹੈਗਾ ਅਤੇ ਉਹ ਤੁਹਾਡੇ ਲਈ ਦੋਸਤੋ ਅਖੀਰਲੇ ਹੀ ਹੁਣ ਕੁਛ ਕੁ ਦਿਨ ਰਹਿ ਗਏ ਨੇ ਉਸ ਤੋਂ ਬਾਅਦ ਤਾਂ ਇਹ ਆਪਸ਼ਨ ਮੁੱਕ ਜਾਣੀ ਆ ਸੋ ਯੂਨੋ ਗਲੋਬਲ ਐਡਵਾਈਜ਼ਰੀ ਤੁਹਾਡੇ ਹੀ ਪੜ੍ਹਾਈ ਦੇ ਪ੍ਰੋਗਰਾਮ ਨੂੰ ਸਰਕਾਰ ਦੇ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ ਤੁਹਾਨੂੰ 30,000 ਤੋਂ ਲੈ ਕੇ ਲੱਖ ਡਾਲਰ ਦੀ ਫੰਡਿੰਗ ਇੱਕ ਇੱਕ ਪੜ੍ਹਾਈ ਦੇ ਇੱਕ ਇੱਕ ਸਾਲ ਦੇ ਲਈ ਪ੍ਰੋਵਾਈਡ ਕਰ ਸਕਦੇ ਆ ਵੱਧ ਤੋਂ ਵੱਧ ਇਹਨਾਂ ਦੇ ਕਲਾਇੰਟਸ ਦੀ ਉਮਰ 40 ਤੋਂ ਉੱਪਰ ਹੀ ਆ 40-45 ਪਲੱਸ ਸਾਲ ਦੇ ਇਹਨਾਂ ਦੇ ਵੱਧ ਤੋਂ ਵੱਧ ਕਲਾਇੰਟ ਨੇ ਸੋ ਕੋਈ ਭੁਲੇਖੇ 'ਚ ਨਾ ਰਹੋ ਕੋਈ ਏਜ ਲਿਮਿਟ ਹੋਣੀ ਆ ਕੋਈ ਯੰਗ ਮੈਨ ਦਾ ਕੰਮ ਆ ਨੋ 40-45 ਪਲੱਸ ਲੋਕ ਵੀ ਇਹਨਾਂ ਦੇ ਵੱਧ ਤੋਂ ਵੱਧ ਕਲਾਇੰਟ ਨੇ ਸੋ 30,000 ਤੋਂ ਲੈ ਕੇ ਲੱਖ ਡਾਲਰ ਸਾਲ ਦਾ 30,000 to 100,000 ਐਵਰੀ ਸਿੰਗਲ ਈਅਰ ਪਰ ਈਅਰ ਆਫ ਯੂਅਰ ਪ੍ਰੋਗਰਾਮ ਆਫ ਸਟੱਡੀ ਜਿਹਦੇ ਵਿੱਚੋਂ ਜਿਹੜੀ ਗ੍ਰੈਂਟ ਹੈ ਜਿਹੜਾ ਤੁਸੀਂ ਕਦੇ ਮੋੜਨਾ ਵੀ ਨਹੀਂ ਪੈਸਾ ਉਹ ਤਕਰੀਬਨ ਅੱਧਾ ਅਮਾਊਂਟ ਦਾ ਹੈ ਸੋ ਜੇ ਤੁਸੀਂ ਇੱਕ ਪ੍ਰੋਟੈਕਟਿਡ ਕੈਟਾਗਰੀ ਕੋਈ ਰੈਫਿਊਜੀ ਵੀ ਹੈਗੇ ਹੋ ਕੋਈ PR ਹੋ ਕੋਈ ਸਿਟੀਜ਼ਨ ਹੋ ਫੈਮਿਲੀ ਇਨਕਮ ਤੁਹਾਡੀ ਨੈੱਟ 70,000 ਤੋਂ ਘੱਟ ਹੈ ਫਿਰ ਤੁਸੀਂ ਘਰੇ ਬਹਿ ਕੇ ਫੁੱਲੀ ਔਨਲਾਈਨ ਈਜ਼ੀ ਟੂ ਪਾਸ ਕੋਰਸਿਸ ਬਿਨਾਂ ਐਗਜ਼ਾਮ ਦੇ ਕੋਰਸਿਸ ਪਾਸ ਕਰਕੇ ਸਕਿੱਲਸ ਡਿਵੈਲਪ ਕਰ ਸਕਦੇ ਹੋ ਵੱਧ ਤੋਂ ਵੱਧ ਕਲਾਇੰਟਸ ਦੀ 40+ ਹੀ ਉਮਰ ਆ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਉਹਨਾਂ ਲੋਕਾਂ ਲਈ ਜੋ ਕਿ ਆਲਰੇਡੀ ਸੈਲਫ ਇੰਪਲੋਇਡ ਨੇ ਘਰੇ ਪਹਿਲਾਂ ਹੀ ਬੈਠੇ ਹੋ ਟਾਈਮ ਹੈਗਾ ਤੁਹਾਡੇ ਕੋਲ ਬਥੇਰਾ ਦਫ਼ਤਰ 'ਚ ਵੀ ਬੈਠੇ ਹੋ ਬਥੇਰਾ ਟਾਈਮ ਪਿਆ ਹਾਊਸ ਵਾਈਫ ਊਬਰ ਡਰਾਈਵਰ ਟਰੱਕ ਡਰਾਈਵਰ ਐਕਸੈਟਰਾ ਸਭ ਤੋਂ ਖਾਸ ਗੱਲ ਜਦੋਂ ਗਵਰਨਮੈਂਟ ਤੋਂ ਪੈਸੇ ਸਿੱਧੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਹਿੱਟ ਕਰਦੇ ਨੇ ਫਿਰ ਹੀ ਤੁਸੀਂ ਜਾ ਕੇ ਇਹਨਾਂ ਦੇ ਆਫਿਸ ਦੇ ਵਿੱਚ ਫੀਸ ਡਰੋਪ ਕਰਨੀ ਆ ਅਤੇ ਫੀਸ ਕਿੰਨੀ ਹੈ ਕੁੱਲ ਮਿਲਾ ਕੇ $199 ਤੋਂ ਲੈ ਕੇ $499 ਲਿਟਰਲੀ ਸਿਰਫ $199 ਤੋਂ ਲੈ ਕੇ $499 ਅਤੇ ਉਹ ਵੀ ਤੁਹਾਨੂੰ ਪੈਸੇ ਸਰਕਾਰ ਤੋਂ ਮਿਲਣ ਤੋਂ ਬਾਅਦ ਤੁਸੀਂ ਜਾ ਕੇ ਇਹਨਾਂ ਨੂੰ ਪੇ ਕਰਨਾ ਹੈ ਆਪਣੇ ਫੁੱਲ ਅਮਾਊਂਟ 199 ਤੋਂ ਲੈ ਕੇ 499 ਡਿਪੈਂਡ ਕਰਦਾ ਹੈ ਕਿਹੜੇ ਕੋਰਸ ਦੇ ਵਿੱਚ ਇਨਰੋਲ ਕਰਦੇ ਹੋ ਦੋਸਤੋ ਹਫ਼ਤਾ ਹੀ ਰਹਿ ਗਿਆ ਹੈ ਫਿਰ ਖਰਾਬ ਹੋ ਜਾਣੀ ਆ ਸੋ ਖਾਓ ਯੂਨੋ ਗਲੋਬਲ ਐਡਵਾਈਜ਼ਰੀ ਸਰੰਸ਼ ਨਾਗਪਾਲ ਜਿਹਨਾਂ ਨੇ ਹੁਣ ਤੱਕ ਤਾਂ ਹਜ਼ਾਰਾਂ ਹੀ ਲੋਕਾਂ ਨੂੰ ਇਹ ਗ੍ਰੈਂਟ ਦਿਲਵਾਏ ਨੇ ਪੜ੍ਹਾਈ ਕਰਨ ਦੇ ਲਈ ਲੱਖ ਡਾਲਰ ਤੱਕ ਸਾਲ ਦਾ ਯਾਰ ਨੰਬਰ ਹੈ 437-264-3175 437 264-3175 437-264-3175. ਬਹੁਤ ਘੱਟ ਦਿਨ ਰਹਿ ਗਏ ਨੇ, ਸਾ ਇਸ ਮਹੀਨੇ ਦੇ ਐਂਡ ਤੱਕ ਹੀ ਟਾਈਮ ਰਹਿ ਗਿਆ ਹੈ, ਨਾਟ ਈਵਨ ਆਲ ਦ ਵੇ ਟਿਲ ਦ ਐਂਡ ਆਫ ਦ ਮੰਥ, ਬਿਫੋਰ ਦੈਟ ਯੂ ਹੈਵ ਟੂ ਪ੍ਰੈਪ ਦ ਹੋਲ ਐਪਲੀਕੇਸ਼ਨ. ਸੋ ਹੁਣੇ ਹੀ ਕਾਲ ਕਰ ਲਓ, ਪੂਰੀ ਜਾਣਕਾਰੀ ਲਓ, ਇਹਨਾਂ ਦੇ ਅਪੁਆਇੰਟਮੈਂਟ ਬੁੱਕ ਕਰਕੇ ਆਫਿਸ ਵਿੱਚ ਮਿਲੋ. 437-264-3175 437-264-3175 ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ. ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਬਰੈਂਪਟਨ ਸ਼ਹਿਰ ਦੇ ਵਿੱਚ ਫਸਟ ਟਾਈਮ ਹੋਮ ਬਾਇਰਸ ਲਈ ਇੱਕ ਗੋਲਡਨ ਓਪਰਚੁਨਿਟੀ. ਟਾਊਨ ਹਾਊਸਿਸ ਦਾ ਪ੍ਰੋਜੈਕਟ, ਜਿਹਦੇ ਵਿੱਚ ਤਿੰਨ ਅਲੱਗ ਕਿਸਮ ਦੇ ਟਾਊਨ ਹਾਊਸਿਸ ਨੇ ਜੋ ਕਿ ਤਿਆਰ ਹੋਣੇ ਆ, Mississauga Road and Steeles. Mississauga Steeles keh lo, Mississauga Financial keh lo, Brampton West de vich, Mississauga Road and Steeles de bilkul nazdeek, Rivermont Road and Embleton Road te nave townhouse da project leke aaye ne jo ke agle saal de vich taiyar hone aa te price sirf 634,000 to shuru hundi aa, chahe first time home buyer ho chahe investor ho, 634,000 634,000 to price shuru hundi aa. 3 story urban townhouses 634,000 to, 3 bedroom 2.5 bathroom, single car garage, the driveway parking, ਅਤੇ ਕੁੱਲ ਮਿਲਾ ਕੇ ਡਿਪੋਜ਼ਿਟ ਇਕੱਲਾ $60,000 ਹੀ ਹੈ ਕਿਸ਼ਤਾਂ ਦੇ ਵਿੱਚ ਪੂਰਾ ਕਰਨਾ. 3 ਸਟੋਰੀ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਵੀ ਨੇ ਜਿਹਨਾਂ ਦੀ ਆਪਦੀ ਪ੍ਰਾਈਵੇਟ ਬੈਕਯਾਰਡ ਵੀ ਹੈ. ਇਹਨਾਂ ਦੀ ਪ੍ਰਾਈਸ 749 ਤੋਂ $749,000 ਤੋਂ ਸ਼ੁਰੂ ਹੁੰਦੀ ਆ. 1940 ਸਕੁਆਇਰ ਫੁੱਟ ਤੋਂ ਲੈ ਕੇ 2190 ਸਕੁਆਇਰ ਫੁੱਟ ਤੱਕ, 3-4 bedrooms, 2 powder rooms, 2 bathrooms, with your own private fenced backyard, single car garage and driveway parking. Kul mila ke tusi $80,000 deposit pay karna hai. Naale 3 floor lane townhouses, double car garage naal, vadde parivaran layi ghat to ghat 4 gaddi di parking hai, $777,000 the price shuru hundi aa. 1950 square foot to leke 2105 square foot, 4 to 5 bedrooms, 3.5 to 4.5 bathrooms, double car garage plus driveway parking, te ek bedroom ਅਤੇ ਇੱਕ ਫੁੱਲ ਬਾਥਰੂਮ ਮੇਨ ਫਲੋਰ 'ਤੇ ਵੀ ਬਣਾਇਆ ਜਾਊਗਾ. ਇਹਦਾ ਵੀ ਇਕੱਲਾ $80,000 ਡਿਪੋਜ਼ਿਟ ਹੈ ਜੋ ਕਿ ਕਿਸ਼ਤਾਂ 'ਚ ਪੂਰਾ ਕਰਨਾ. ਕਾਲ ਥੀਮ ਸਿੱਧੂ, ਬਹੁਤ ਘੱਟ ਯੂਨਿਟ ਰਹਿ ਗਏ ਨੇ. ਮਿਸਿਸਾਗਾ ਰੋਡ 'ਤੇ ਸਟੀਲ ਦੇ ਨੇੜੇ, ਬਰੈਂਪਟਨ ਦੇ ਵਿੱਚ ਰਿਵਰਮਾਰ ਰੋਡ 'ਤੇ ਐਂਬਲਟਨ ਰੋਡ 'ਤੇ ਨਵੇਂ ਟਾਊਨ ਹਾਊਸ ਪ੍ਰੋਜ੆ਕਟ ਅਗਲੇ ਸਾਲ 'ਚ ਤਿਆਰ ਹੋਣੇ ਆ. 416-302-0016 416-302-0016 416-400-1600 ਸੰਪਰਕ ਕੀਤਾ ਜਾ ਸਕਦਾ ਹੈ. ਇਸ ਟਾਈਮ 'ਤੇ ਸਾਡੇ ਕਈ ਡਿਫਰੈਂਟ ਸਪੋਂਸਰਸ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ, ਵਾਰੀ ਵਾਰੀ ਗੱਲਬਾਤ ਕਰਦੇ ਹਾਂ. ਪਹਿਲਾਂ ਤੁਹਾਨੂੰ ਬੁਲਾਉਂਦੇ ਹਾਂ, ਸਾਡੇ ਨਾਲ ਇਸ ਟਾਈਮ 'ਤੇ ਜੁੜ ਚੁੱਕੇ ਨੇ ਕੁਈਨਜ਼ਵੁੱਡ ਕਾਲਜ ਬਰੈਂਪਟਨ. ਕੁਈਨਜ਼ਵੁੱਡ ਕਾਲਜ ਬਰੈਂਪਟਨ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ, ਖਾਸ ਸਾਡੀਆਂ ਭੈਣਾਂ ਨੂੰ ਪੜ੍ਹਾ ਕੇ well paying recession proof tariff proof industry ਦੇ ਵਿੱਚ, well paying office jobs ਦੇ ਵਿੱਚ, ਵਧੀਆ ਪੇ ਅਤੇ ਵਧੀਆ ਬੈਨੀਫਿਟ ਵਾਲੇ ਕੰਮਾਂ ਕਾਰੋਬਾਰਾਂ ਦੇ ਵਿੱਚ ਇਹ ਹੁਣ ਕਾਮਯਾਬ ਕਰ ਚੁੱਕੇ ਨੇ. ਕੁਈਨਜ਼ਵੁੱਡ ਕਾਲਜ ਬਰੈਂਪਟਨ ਦਾ ਫੋਨ ਨੰਬਰ ਨੋਟ ਕਰੋ, ਇਹਨਾਂ ਦੇ ਐਕਡੈਮਿਕ ਕਾਉਂਸਲਰ ਨਾਲ ਸਲਾਹ ਕਰੋ. PSW ਦਾ ਕੋਰਸ ਕਰਨਾ, ਕੋਈ ਮੈਡੀਕਲ ਆਫਿਸ ਵਿੱਚ ਕੰਮ ਕਰਨਾ, ਇੰਗਲਿਸ਼ ਜਾਂ ਕੰਪਿਊਟਰ ਸਕਿੱਲਸ ਪਹਿਲਾਂ ਇੰਪਰੂਵ ਕਰਨੇ ਆ, 905-872-0088
1: ਜੀ. ਕੈਂਪਸ ਦਾ ਫੋਨ ਨੰਬਰ ਹੈ 905-872-0088 905-872-0088. ਕੈਂਪਸ ਲੋਕੇਟਿਡ ਹੈ 2023 ਵਿਲੀਅਮਸ ਪਾਰਕਵੇ, ਯੂਨਿਟ 3, ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਵਿਲੀਅਮਸ ਦਾ. ਅਸੀਂ ਰੇਲਵੇ ਕਰੋਸਿੰਗ ਦੇ ਬਿਲਕੁਲ ਨਾਲ ਰਹਿ ਗਏ ਜੀ, ਵਿਲੀਅਮਸ ਨੂੰ ਫੇਸਿੰਗ.
0: ਹਾਂਜੀ, ਬਹੁਤ ਲੋਕ ਨੇ ਜੋ ਕਿ ਕਿਸੇ ਫੈਕਟਰੀ ਵਿੱਚ, ਕਿਸੇ ਜਨਰਲ ਲੇਬਰ ਦੇ ਵਿੱਚ, ਕਿਸੇ ਵੇਅਰ ਹਾਊਸ 'ਚ ਕੰਮ ਕਰ ਰਹੇ ਨੇ, ਪਰ ਉਹ ਕਹਿੰਦੇ ਨੇ ਕਿ ਯਾਰ ਆਪਾਂ ਹੁਣ ਇੰਨੀ ਦੂਰ ਆਏ ਹਾਂ, ਬਸ ਇੱਥੇ ਧੱਕੇ ਖਾਣ ਤਾਂ ਨਹੀਂ ਆਏ ਹਾਂ, ਅਸੀਂ ਹੁਣ ਕੰਮ ਕਰਨਾ ਚਾਹੁੰਦੇ ਹਾਂ ਕਿਸੇ ਵਧੀਆ ਆਫਿਸ ਇਨਵਾਇਰਮੈਂਟ ਦੇ ਵਿੱਚ. ਡੈਸਕ ਜਾਬ ਹੋਵੇ, ਵਧੀਆ ਪੇ ਹੋਵੇ, ਸੌਖਾ ਕੰਮ ਹੋਵੇ. ਤੁਸੀਂ ਕਿਹੜੇ ਕਿਹੜੇ ਕਿਸਮ ਦੇ ਆਫਿਸ ਜੋਬਸ, ਡੈਸਕ ਜੋਬਸ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਹੋ?
1: जी सिमराज, तुसी बिल्कुल सही किया कि काफी सारे पढ़े लिखे लोग इत्थे आंदे हैं, लेकिन आंदे ही जेड़ी जॉब मिलती है कर लेंदे हैं। सो बहुत लंबे समय तक वो लेबर कम नहीं कर पाते, या उन्होंने लगता है कि इन्नी पढ़ाई करन तो बाद इन्नी दूर आके भी असी ये जॉब क्यों करिए, लेकिन जॉब छड़ के भी पढ़ाई नहीं कर सकते क्योंकि सबने अपने फाइनेंसिस मैनेज करने होंगे। सो उन्हां वास्ते असी कोर्सिज ऑफर करते हैं, पार्ट टाइम भी है, ऑनलाइन भी है, जिदे च मेनली हाई डिमांड रहा है मेडिकल ऑफिस असिस्टेंट का डिप्लोमा या फिर ऑफिस एडमिनिस्ट्रेशन का डिप्लोमा प्रोग्राम। और ऑफिस एडमिनिस्ट्रेशन का जो डिप्लोमा है ये ऑनलाइन क्लासेज भी अवेलेबल ने, हाइब्रिड भी ने, इन परसन भी असी ऑफर करते हैं। सो जिस तरह भी कोई पढ़ना चाहता साढ़े को हर एक तरह के ये क्लासेस अवेलेबल ने। और ये 22 वीक्स का प्रोग्राम है जो कि बिल्कुल स्क्रैच तो शुरू होता है, अगर किसी ने ओनली ग्रेड 12 की है तभी कोई ऑफिस जॉब करना चाहते हैं तो ये डिप्लोमा करके कर सकते हैं, या बैक होम तो पढ़ाई किए बहुत साल हो गए, बैचलर्स करी सी और काफी साल हो गए और इतने आके लेबर मार्केट कम कर रहे हैं तो वो लोग भी ये कोर्स करके एक अच्छी वाइट कॉलर एंट्री लेवल पोजीशन तो शुरू कर सकते हैं। और बहुत सारे लोग जेड़े कि लेबर मार्केट के वेयर हाउसेज के कम कर रहे हैं काफी साल हो गए और उन्होंने सीनियरिटी बन गई है और छड़ना नहीं चाहते कंपनी को क्योंकि बेनीफिट्स बहुत ने और सैलरी काफी हाई है, तो इंटरनल जॉब पोस्टिंग के भी अगे जा सकते हैं डिप्लोमा करके। ये असी कंप्यूटर कोर्सिज, इंग्लिश फंडामेंटल्स, बिजनेस कम्युनिकेशन, डाटा एंट्री, बुक कीपिंग और क्विक बुक सॉफ्टवेयर, कस्टमर सर्विस, वर्कप्लेस वैल्यूज एंड एथिक, इस तरह के मॉड्यूल कवर कर रहे हैं जो कि एक ऑफिस जॉब के लिए बहुत जरूरी होंगे ने। और ये कोर्स के लिए प्री रेक्विजिट यही है कि मिनिमम ग्रेड 12 तुसी किसी भी कंट्री तो की हो, नहीं तो थोड़ी उम्र 18 साल तो उपर होनी चाहिए है किसी भी डिप्लोमा कोर्स को करने के लिए एज ए मैच्योर स्टूडेंट। इस तो अलावा मेडिकल ऑफिस असिस्टेंट का डिप्लोमा शुरू हो रहा है उन्होंने वास्ते जो लोग कि मेडिकल ऑफिस के वाइट कॉलर जॉब लेना चाहते हैं, एंट्री लेवल पोजिशन के आना चाहते हैं, और हेल्थ केयर के भी काफ़ी प्रोग्राम शुरू होने जा रहे हैं जी।
0: Queenswood College, Brampton, the phone number is 905-872-0088, 905-872-0088. Neeruji, health care is a very big field. ਉਹਦੇ ਵਿੱਚ ਹਮੇਸ਼ਾ ਹੀ ਡਿਮਾਂਡ ਰਹਿੰਦੀ ਰਹਿੰਦੀ ਹੈ ਹੋਰ ਕੰਮ ਕਰਨ ਵਾਲਿਆਂ ਦੀ, ਇਹ ਡਿਮਾਂਡ ਕਦੇ ਪੂਰੀ ਹੋਈ ਨਹੀਂ ਨਾ ਪੂਰੀ ਹੋਣੀ ਹੈ, ਸੋ ਤਾਂ ਹੀ ਤਾਂ ਇੱਥੇ ਇੰਨੀ ਵਧੀਆ ਪੇ ਅਤੇ ਬੈਨੀਫਿਟ ਮਿਲਦੇ ਨੇ। ਤੁਸੀਂ ਦੱਸੋ ਕਿ ਹੈਲਥ ਕੇਅਰ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਕੋਰਸਿਸ ਆਫਰ ਕਰ ਰਹੇ ਹੋ?
1: हेल्थ केयर के समराज असी ऑफर कर रहे हैं फार्मेसी असिस्टेंट का शॉर्ट कोर्स है, पर्सनल सपोर्ट वर्कर का 6 मंथ्स का वोकेशनल प्रोग्राम है, एंड फूड सर्विस वर्कर जो कि डाइट्री एड प्रोग्राम भी कहने, जो उन्होंने वास्ते जो लोग कि हॉस्पिटल्स या हेल्थ केयर दिया किचन के बीच काम करना चाहते हैं तो यह प्रोग्राम कर सकते हैं। अगर गल करिए फूड सर्विस वर्कर प्रोग्राम की, 16 वीक्स का प्रोग्राम है और जिदे की 10 वीक्स की थ्योरी है और 6 वीक्स की प्रैक्टिकल ट्रेनिंग है नर्सिंग होम के विच जो कि कॉलेज अरेंज करता है। एंड दूसरा प्रोग्राम है पर्सनल सपोर्ट वर्कर का, उन्होंने वास्ते जो लोग हेल्थ केयर के बीच आना चाहते हैं, बैकग्राउंड हेल्थ केयर की नहीं है, सो ये फर्स्ट स्टेप है हेल्थ केयर के बीच एंटर करने के लिए। यह प्रोग्राम भी बिल्कुल स्क्रैच तो शुरू होता है और यह 6 मंथ्स का प्रोग्राम है, 26 वीक्स का। सो ये दोनों ही प्रोग्राम के लिए जो लोग इतने विजिटर, वर्क परमिट या रिफ्यूजी स्टेटस से रह रहे हैं, कोई पढ़ाई करना चाहते हैं अपनी स्टेटस चेंज करे बगैर, तो वो लोग भी साढ़े दोनों कोर्सेज ज्वाइन कर सकते हैं। और नवे बैच शुरू होने जा रहे हैं फूड सर्विस वर्कर प्रोग्राम दे भी और पर्सनल सपोर्ट वर्कर दे भी प्रोग्राम, नवे बैच शुरू होने जा रहे हैं इस इन दोनों प्रोग्राम से भी।
0: Number once again, Queenswood College, Brampton, phone number 905-872-0088, 905-872-0088. Then Neeru ji, jada ek personal support worker, PSW, jada program hai, eh de vich ki tuhanu college clinical placement provide karda hai, ek student le jani?
1: जी बिल्कुल करते हैं सिमराज, क्योंकि ये 310 आवर्स की प्लेसमेंट होंगी है जो कि लॉन्ग टर्म केयर के असी अरेंज करके दें अपने स्टूडेंट्स को इमीजिएटली कि जो उन्होंने थ्योरी पार्ट खत्म होंगे एकदम उस तो बाद साड़ी प्लेसमेंट रेडी होंगी है, स्टूडेंट्स को कभी भी वेट नहीं करना पाया जिदे नाल कि उन्होंने टाइम सेव होंगे और ऑन टाइम वो अपना कोर्स खत्म कर लेंगे, खासकर वो वाले स्टूडेंट जिन्होंने स्टेटस PR या सिटीजन नहीं है, मीनस कि जेडे विजिटर से आके भी ये कोर्स साढ़े को स्टूडेंट कर रहे हैं, वर्क परमिट से भी कर रहे हैं, जिहड़े रिफ्यूजी स्टेटस से है या सुपर वीजा से है वो लोग भी ये कोर्स कर रहे हैं, तो उन्होंने ऑन टाइम कोर्स होना कंप्लीट होना बहुत मैंडेटरी होंगे। सो असी अरेंज करते हैं अपने स्टूडेंट्स लिए प्लेसमेंट ताकि इमीजिएटली वो अपना प्लेसमेंट शुरू कर सकें जी।
0: ਤੁਸੀਂ ਨੰਬਰ ਨੋਟ ਕਰ ਲਓ, ਕੁਈਨਜ਼ਵੁੱਡ ਕਾਲਜ ਬ੍ਰੈਂਪਟਨ, ਫੋਨ ਨੰਬਰ ਹੈ 9058720088, 9058720088. ਅਤੇ ਨੀਰੂ ਜੀ, ਐਂਡ ਦੇ ਵਿੱਚ ਛੋਟ ਦੇ ਵਿੱਚ ਇਹ ਵੀ ਦੱਸ ਦਿਓ ਕਿ ਜਿਹੜੇ ਵੀ ਲੋਕ ਸੋਚ ਰਹੇ ਨੇ ਕਿ ਅਸੀਂ ਚਾਈਲਡ ਕੇਅਰ ਦੇ ਇੰਡਸਟਰੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹਾਂ, ਕੀ ਉਹ ਸਿਰਫ ਇੱਕ ਫਿਜ਼ੀਕਲ ਲੋਕੇਸ਼ਨ ਵਿੱਚ ਜਾ ਕੇ ਕੰਮ ਕਰ ਸਕਦੇ ਆ, ਜਾਂ ਕੀ ਉਹ ਆਪਦੇ ਘਰ ਦੇ ਵਿੱਚ ਵੀ ਚਾਈਲਡ ਕੇਅਰ ਦਾ ਪ੍ਰਬੰਧ ਕਰ ਸਕਦੇ ਆ, ਇਹ ਦੱਸੋ ਜੀ।
1: ਜੇ ਘਰੋਂ ਕਰਨਾ ਚਾਹੁੰਦੇ ਆ ਤਾਂ ਘਰੋਂ ਵੀ ਕੰਮ ਕਰ ਸਕਦੇ ਆ ਚਾਈਲਡ ਕੇਅਰ ਦਾ ਕੋਰਸ ਕਰਕੇ, ਔਰ ਅਗਰ ਬਾਹਰ ਜਾ ਕੇ ਕਰਨਾ ਚਾਹੁੰਦੇ ਆ ਤਾਂ ਬਾਹਰ ਵੀ ਕਰ ਸਕਦੇ ਆ। ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਕਈ ਲੇਡੀਜ਼ ਘਰੋਂ ਬਾਹਰ ਨਹੀਂ ਜਾ ਸਕਦੀਆਂ, ਉਹਨਾਂ ਦੇ ਆਪਣੇ ਛੋਟੇ ਬੱਚੇ ਹੁੰਦੇ ਆ, ਜਾਂ ਫਿਰ ਉਹਨਾਂ ਨੂੰ ਹੁੰਦਾ ਕਿ ਡਿਊ ਟੂ ਐਨੀ ਅਦਰ ਰੀਜ਼ਨ ਕਿ ਘਰੋਂ ਕੰਮ ਕਰ ਲਈਏ, ਕੁਛ ਫਾਈਨੈਂਸ਼ੀਅਲ ਸਪੋਰਟ ਕਰੀਏ ਫੈਮਿਲੀ ਨੂੰ, ਜਾਂ ਆਪਣੇ ਆਪ ਨੂੰ ਬਿਜ਼ੀ ਰੱਖਣ ਵਾਸਤੇ ਵੀ ਉਹ ਕੰਮ ਕਰਨਾ ਚਾਹੁੰਦੀਆਂ, ਤਾਂ ਇਹ ਸਾਡੇ ਕੋਲ ਪ੍ਰੋਗਰਾਮ ਹੈਗਾ ਨੈਨੀ, ਜਾਂ ਫਿਰ ਉਹਨੂੰ ਕਹਿ ਸਕਦੇ ਆ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪ੍ਰੋਗਰਾਮ ਹੈ, ਜਿਹਨੂੰ ਕਰਕੇ ਕਿ ਸਟੂਡੈਂਟ ਜਿਹੜੇ ਆ ਗ੍ਰੈਜੂਏਟ ਹੋਣ ਤੋਂ ਬਾਅਦ ਆਪਣੇ ਘਰੋਂ ਹੀ ਚਾਈਲਡ ਕੇਅਰ ਦਾ ਰਨ ਕਰ ਸਕਦੇ ਆ, ਹੋਮ ਡੇ ਕੇਅਰ ਰਨ ਕਰ ਸਕਦੇ ਆ, ਜਾਂ ਬਾਹਰ ਜਾ ਕੇ ਵੀ ਕੰਮ ਕਰ ਸਕਦੇ ਆ। ਇਹ ਪ੍ਰੋਗਰਾਮ ਵੀ 6 ਮੰਥਸ ਦਾ ਪ੍ਰੋਗਰਾਮ ਹੈ ਸਾਡਾ, ਔਰ ਇਹਦੀਆਂ ਕਲਾਸਿਸ ਇਨ ਪਰਸਨ ਹੁੰਦੀਆਂ ਵੀਕਐਂਡ ਤੇ, ਔਰ ਜਿਨ੍ਹਾਂ ਨੇ ਆਨਲਾਈਨ ਫੁੱਲੀ ਲੈਣਾ ਉਹਨਾਂ ਵਾਸਤੇ ਫੁੱਲੀ ਆਨਲਾਈਨ ਵੀ ਇਹ ਪ੍ਰੋਗਰਾਮ ਅਵੇਲੇਬਲ ਹੈਗਾ। ਔਰ ਇਸ ਪ੍ਰੋਗਰਾਮ ਨੂੰ ਜਿਹੜੇ ਵਿਜ਼ਿਟਰ ਵਰਕ ਪਰਮਿਟ ਜਾਂ ਰਿਫਿਊਜ਼ੀ ਸਟੇਟਸ ਤੇ ਹੈਗੇ ਉਹ ਵੀ ਜੁਆਇਨ ਕਰ ਸਕਦੇ ਆ। ਐਂਡ ਇਸ ਤੋਂ ਇਲਾਵਾ ਸਾਡੇ ਹੋਰ ਵੀ ਕੋਰਸਿਸ ਸ਼ੁਰੂ ਹੋਣ ਜਾ ਰਹੇ ਆ, ਜਿਹਦੇ ਸ਼ਾਰਟ ਕੋਰਸਿਸ ਦੇ ਵਿੱਚ ਫਾਰਮੇਸੀ ਅਸਿਸਟੈਂਟ ਫੁੱਲੀ ਆਨਲਾਈਨ ਪ੍ਰੋਗਰਾਮ ਹੈ ਵੀਕਐਂਡ ਤੇ, ਫਰੈਂਚ ਕਲਾਸਿਸ ਨੇ, ਇੰਗਲਿਸ਼ ਸਪੀਕਿੰਗ ਦੇ ਕੋਰਸਿਸ ਨੇ ਹਰੇਕ ਏਜ ਦੇ ਲੋਕਾਂ ਵਾਸਤੇ, ਹਰੇਕ ਲੈਵਲ ਦੇ, ਬੇਸਿਕ ਟੂ ਐਡਵਾਂਸ ਕੰਪਿਊਟਰ, ਡਾਟਾ ਐਂਟਰੀ, ਅਕਾਊਂਟਿੰਗ ਦੇ ਕੋਰਸਿਸ ਵੀ ਸ਼ੁਰੂ ਹੋ ਰਹੇ ਨੇ। ਸੋ ਇਹਨਾਂ ਸਾਰੇ ਕੋਰਸਿਸ ਦੀ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਆ queenswoodcollege.com, ਜਾਂ ਫਿਰ ਫੋਨ ਕਰਕੇ ਅਪੁਆਇੰਟਮੈਂਟ ਬਣਾ ਕੇ ਮਿਲ ਸਕਦੇ ਆ। ਕਾਲਜ 7 ਡੇਜ਼ ਓਪਨ ਹੁੰਦਾ ਹੈ। ਫੋਨ ਨੰਬਰ ਹੈ 905-805-0088, ਕੈਂਪਸ ਲੋਕੇਟਿਡ ਹੈ 2023 ਵਿਲੀਅਮਸ ਪਾਰਕਵੇ, ਯੂਨਿਟ 3, ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਵਿਲੀਅਮਸ ਦਾ, ਅਸੀਂ ਰੇਲਵੇ ਕਰੋਸਿੰਗ ਦੇ ਬਿਲਕੁਲ ਨਾਲ ਹੈਗੇ ਹਾਂ ਜੀ, ਵਿਲੀਅਮਸ ਨੂੰ ਫੇਸਿੰਗ। ਬਹੁਤ ਬਹੁਤ ਸ਼ੁਕਰੀਆ ਸਿਮਰਾਜ ਸਮਾਂ ਦੇਣ ਦੇ ਲਈ ਜੀ।
0: ਧੰਨਵਾਦ ਜੀ। ਤੁਸੀਂ ਹੁਣ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਨਾਲ ਗੱਲਬਾਤ ਕਰ ਸਕਦੇ ਹੋ, ਫੋਨ ਨੰਬਰ ਹੈ 9058720088, 9058720088। ਦੋਸਤੋ, ਦੁਨੀਆ ਭਰ ਹੁਣ ਮਿਲੀਅਨਸ ਆਫ ਲੋਕ ਅਤੇ ਮਿਲੀਅਨਸ ਆਫ ਫੈਨਸ ਹੈਰਾਨ ਹੋ ਚੁੱਕੇ ਨੇ ਕਿ ਅੱਜ ਸਪੇਨ ਨੇ 2-0 ਦੇ ਫਰਕ ਦੇ ਨਾਲ ਇਸ ਵਰਲਡ ਕੱਪ ਨੂੰ ਜਿੱਤਣ ਦੇ ਫੈਨ ਫੇਵਰੇਟ ਅਤੇ ਬੈਟਿੰਗ ਆਡ ਫੇਵਰੇਟ ਫਰਾਂਸ ਨੂੰ ਕਾਫੀ ਬੁਰੀ ਤਰ੍ਹਾਂ ਹਰਾ ਦਿੱਤਾ ਹੈ, ਖਾਸ ਕਿਉਂਕਿ ਡਿਕਟੇਟਰ ਅੰਬਾਪੇ, ਡੈਂਬੇਲੇ ਅਤੇ ਓਲੀਜ਼ੇ ਕਾਫੀ ਕਮਾਲ ਦੇ ਨਾਲ ਅੱਜ ਤੱਕ ਤਾਂ ਕਮਾਲ ਦੇ ਨਾਲ ਖੇਡਦੇ ਆ ਰਹੇ ਨੇ, ਅਤੇ ਡਿਕਟੇਟਰ ਅੰਬਾਪੇ ਤਾਂ ਲੀਡ ਵੀ ਕਰ ਰਿਹਾ ਸੀ, ਟਾਏ ਸੀ ਵਿਥ ਮੈਸੀ ਫੋਰ 8 ਗੋਲਸ ਇਨ ਦਿਸ ਟੂਰਨਾਮੈਂਟ। ਸੋ ਹੁਣ ਦੋਸਤੋ, ਕੱਲ੍ਹ ਨੂੰ ਜਦੋਂ ਅਰਜਨਟੀਨਾ ਇੰਗਲੈਂਡ ਨੂੰ ਹਰਾਊਗੀ, ਉਸ ਤੋਂ ਬਾਅਦ ਇੰਗਲੈਂਡ ਅਤੇ ਫਰਾਂਸ ਤੀਜੀ ਜਗ੍ਹਾ ਦੇ ਲਈ, 3rd place ਦੇ ਲਈ, ਇਸ ਆਉਣ ਵਾਲੇ ਸੈਟਰਡੇ ਜੁਲਾਈ 18 ਤਰੀਕ ਨੂੰ 5 ਵਜੇ ਫਰਾਂਸ ਵਰਸ ਇੰਗਲੈਂਡ, ਫਿੰਗਰ ਕ੍ਰੋਸ ਕਰ ਲਓ, ਉਹ 3rd place ਦੇ ਲਈ ਖੇਡਣਗੇ। ਫਿਰ ਜਾ ਕੇ ਇਸ ਸੰਡੇ ਨੂੰ ਫਿੰਗਰਸ ਕ੍ਰੋਸਡ ਕਿ ਅਰਜਨਟੀਨਾ ਅਤੇ ਸਪੇਨ ਖੇਡਣਗੇ ਸੰਡੇ ਜੁਲਾਈ 19 ਤਰੀਕ ਨੂੰ 3 ਵਜੇ, ਜਿਹਦੇ ਵਿੱਚ ਮੈਸੀ ਹੋਪਲੀ ਫਿਰ ਤੋਂ ਜਿੱਤੂਗਾ, ਅਤੇ ਇਹ ਤਾਂ ਇੱਕ ਐਕਸਪੈਕਟੇਸ਼ਨ ਹੀ ਹੈ। ਕੱਲ੍ਹ ਨੂੰ ਹੀ ਪਤਾ ਲੱਗੂਗਾ ਕਿ ਵਾਕਈ ਹੀ ਅਰਜਨਟੀਨਾ ਇੰਗਲੈਂਡ ਹਰਾਉਂਦਾ ਹੈ ਜਾਂ ਉੱਥੇ ਵੀ ਇੱਕ ਮੈਸਿਵ ਅਪਸੈਟ ਹੋਊਗੀ। ਹੁਣ ਪਿਛਲੇ ਕੁਝ ਹਫ਼ਤਿਆਂ ਤੋਂ ਬਹੁਤ ਲੋਕ, ਮੇਰੇ ਆਪਦੇ ਜਾਣ ਪਛਾਣ ਦੇ ਯਾਰ ਮਿੱਤਰ ਵੀ ਅਤੇ ਕਜ਼ਨ ਵੀ ਹੁਣੇ ਵੀ ਕਹਿ ਰਹੇ ਸੀ ਕਿ ਯਾਰ ਕੱਲ੍ਹ ਨੂੰ ਦੇਖਾਂਗੇ ਜੇਕਰ VAR ਦੇ ਰਾਹੀਂ ਅਰਜਨਟੀਨਾ ਲਈ ਫਿਰ ਵੀ ਹੇਰਾ ਫੇਰੀ ਹੁੰਦੀ ਆ, ਰੈਫਰੀਜ਼ ਉਹਨਾਂ ਦੇ ਕੋਨੇ ਦੇ ਵਿੱਚ, ਫੀਫਾ ਉਹਨਾਂ ਦੇ ਕੋਨੇ ਦੇ ਵਿੱਚ ਉਹਨਾਂ ਨੂੰ ਫਿਰ ਤੋਂ ਜਿਤਾਉਂਦੀ ਆ। ਗੱਲ ਇਹ ਆ ਕਿ ਜਿੰਨਾ ਮਰਜ਼ੀ ਲੋਕ ਚੀਕਾਂ ਮਾਰਦੇ ਰਹਿਣ ਕਿ ਇਹ VAR ਦੇ ਰਾਹੀਂ ਜਿੱਤਦੇ ਆ ਰਹੇ ਆ, ਰੈਫਰੀਜ਼ ਉਹਨਾਂ ਦੇ ਨਾਲ ਹੀ ਆ, ਗੋਲ ਤਾਂ ਗੋਲ ਹੀ ਹੁੰਦਾ ਭਰਾਵੋ, ਗੋਲ ਤਾਂ ਤੁਸੀਂ ਜੇ 3-15 ਮਿੰਟ ਦੇ ਵਿੱਚ ਅਲਾਓ ਕਰੋਗੇ ਇੱਕ ਟੀਮ ਦੇ ਵੱਲੋਂ, ਫਿਰ ਤਾਂ ਤੁਹਾਡੀ ਹੀ ਗਲਤੀ ਹੈ, ਸਿੰਪਲ ਐਜ਼ ਦੈਟ। ਅਤੇ ਉਹ ਜਿਹੜੇ ਲੋਕ ਜੋ ਕਿ ਬਾਰ ਬਾਰ ਕਹੀ ਜਾਂਦੇ ਆ ਬਿਨਾਂ ਕੋਈ ਸਬੂਤ ਤੋਂ ਕਿ ਇਟਸ ਰਿਗਡ, ਦੇ ਜਸ ਵਾਂਟ ਮੈਸੀ ਟੂ ਵਿਨ, ਇਹ ਸਾਰਾ ਕੁਝ ਫਿਕਸਡ ਹੈ, ਫਿਰ ਭਰਾਵੋ ਆਪਦੀ ਲਾਈਫ ਸੇਵਿੰਗ ਹੁਣੇ ਬੈਟ ਲਾ ਲਓ, ਫਿਰ ਆਪਦੀ ਪੂਰੀ ਜ਼ਿੰਦਗੀ ਦੀ ਜਿਹੜੀ ਕਮਾਈ ਆ ਹੁਣ ਤੱਕ ਇਕੱਠੀ ਕੀਤੀ ਆ ਉਹ ਵੀ ਛੱਡੋ, $1,000 ਸ਼ਰਤ ਲਾ ਲਓ, ਫਿਰ ਗੋਆ Bet365, ਗੋਨ ਐਨੀ ਐਪ 'ਤੇ ਜਾ ਕੇ ਤੁਸੀਂ $1,000 ਵੀ ਲਾ ਲਓ ਕਿ ਅਰਜਨਟੀਨਾ ਜਿੱਤੂਗਾ, ਉੱਥੇ ਲੋਕਾਂ ਦੀ ਬੋਲਤੀ ਬੰਦ ਹੋ ਜਾਣੀ ਆ। ਸੋ ਹੋਪਫੁਲੀ ਅਰਜਨਟੀਨਾ ਡਜ਼ ਵਿਨ ਟਮੋਰੋ, ਅਤੇ ਹੋਪਫੁਲੀ ਉਹ ਜਾ ਕੇ ਸੰਡੇ ਨੂੰ ਹੀ ਫਿਰ ਪੂਰਾ ਫੀਫਾ ਵਰਲਡ ਕੱਪ ਹੀ ਜਿੱਤਣਗੇ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ, ਅਤੇ ਦੋਸਤੋ ਇਸ ਟਾਈਮ 'ਤੇ ਅਸੀਂ ਜੁੜ ਚੁੱਕੇ ਹਾਂ ਸਾਡੇ ਅਗਲੇ ਸਪਾਂਸਰ ਦੇ ਨਾਲ। ਸਾਡੇ ਨਾਲ ਜੁੜ ਚੁੱਕੇ ਨੇ ਏਮਸ ਇਮੀਗ੍ਰੇਸ਼ਨ ਤੋਂ ਅਮਨ ਬਾਜਵਾ, ਜੋ ਕਿ ਪਿਛਲੇ ਤਕਰੀਬਨ 17 ਸਾਲਾਂ ਤੋਂ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਇੱਥੇ ਤੁਹਾਨੂੰ ਪ੍ਰੋਫੈਸ਼ਨਲ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਰਹੇ ਨੇ। ਤੁਹਾਡਾ ਜਿਹੜਾ ਮਰਜ਼ੀ ਇਮੀਗ੍ਰੇਸ਼ਨ ਦਾ ਸਵਾਲ ਹੋਵੇ ਬਿਲਕੁਲ ਫ੍ਰੀ ਕੰਸਲਟੇਸ਼ਨ ਕਰ ਸਕਦੇ ਹੋ ਬਾਈ ਫੋਨ ਔਰ ਇਨ ਦੇਅਰ ਆਫਿਸ। ਇਹਨਾਂ ਦਾ ਤਕਰੀਬਨ 17 ਸਾਲ ਦਾ ਤਜਰਬਾ ਹੈ। ਕਾਲ 905-673-9000 AIIMS Immigration, Amin Bajwa. Amin ji, Sat Sri Akal ji.
1: Thank you so much, Samraj. Tuhanu te sari listeners no, Sat Sri Akal and very good evening.
0: Amin ji, sab to pehla ta tusi sade nave listeners te nave viewers no eh das do, jinnu shayad nahi pata hoga, par AIIMS Immigration te tusi kehdiyan kehdiyan specific immigration services provide karde ho ji?
1: ਜੀ ਪਿਛਲੇ ਆਲਮੋਸਟ 17 ਈਅਰਸ, ਇਟਸ ਮੋਰ ਦੈਨ 17 ਈਅਰਸ ਨਾਓ, ਅਸੀਂ ਸਾਰੀਆਂ ਇਮੀਗ੍ਰੇਸ਼ਨ ਸਰਵਿਸਿਜ਼ ਦਿੰਦੇ ਹੈਗੇ ਹਾਂ, ਚਾਹੇ ਉਹ ਟੈਂਪਰਰੀ ਕੈਟਾਗਰੀਜ਼ ਨੇ ਜਿਹਦੇ ਵਿੱਚ ਵਿਜ਼ਿਟਰ, ਵਰਕ ਪਰਮਿਟ, ਸਟੱਡੀ ਪਰਮਿਟ ਹੈਗਾ। ਮੋਸਟਲੀ ਜਿਹੜੇ ਰਿਫਿਊਜ਼ਡ ਕੇਸਿਸ ਨੇ ਉਹਨਾਂ ਨੂੰ ਸੋਲਵ ਕਰਨ ਵਿੱਚ ਅਸੀਂ ਸਪੈਸ਼ਲਾਈਜ਼ ਕਰਦੇ ਹੈਗੇ ਹਾਂ। ਇਸ ਤੋਂ ਇਲਾਵਾ ਜਿਹੜੇ ਪਰਮਾਨੈਂਟ ਇਮੀਗ੍ਰੇਸ਼ਨ ਹੈ, ਚਾਹੇ ਉਹ ਇਕਨੋਮਿਕ ਕੈਟਾਗਰੀਜ਼ ਨੇ, ਸਟੂਡੈਂਟਸ ਜਿਹੜਾ ਫੈਡਰਲ PNP ਥਰੂ PR ਲੈਂਦੇ ਹੈਗੇ ਆ, PNP ਦੇ ਵਿੱਚ ਵੀ ਸਸਕੈਚੁਨ ਇਮੀਗ੍ਰੇਸ਼ਨ ਦੀ ਮੈਂ ਰਿਕਰੂਟਰ ਹੈਗੀ ਹਾਂ। ਇਸ ਤੋਂ ਇਲਾਵਾ ਬਿਜ਼ਨਸ ਇਮੀਗ੍ਰੇਸ਼ਨ ਹੈ, ਫਾਰਮਿੰਗ ਕੈਟਾਗਰੀਜ਼ ਹੈਗੀਆਂ ਨੇ, ਰੀਜਨਲ ਪਾਇਲਟ ਪ੍ਰੋਗਰਾਮ, ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮਸ, LMIA ਪ੍ਰੋਸੈਸ ਦੇ ਵਿੱਚ ਜਿਹਨਾਂ ਨੂੰ ਹੈਲਪ ਚਾਹੀਦੀ ਹੈਗੀ, ਐਂਡ ਮੋਸਟ ਇੰਪੋਰਟੈਂਟ ਜਿਹਨਾਂ ਦੇ ਰਿਫਿਊਜ਼ਡ ਹੁੰਦੀਆਂ ਨੇ ਫਾਈਲਸ, ਚਾਹੇ ਉਹ ਫੈਮਿਲੀ ਕਲਾਸ ਦੇ ਅੰਦਰ ਨੇ, ਸਪਾਊਸਲ ਸਪੋਂਸਰਸ਼ਿਪ ਹੈਗੀ ਹੈ, ਸੋ ਅਪੀਲ ਪ੍ਰੋਸੈਸ ਦੇ ਵਿੱਚ ਅਸੀਂ ਹੈਲਪ ਕਰਦੇ ਹੈਗੇ ਹਾਂ। ਰਿਮੂਵਲ ਆਰਡਰਸ ਨੇ, ਇਨਐਡਮਿਸਿਬਿਲਿਟੀ ਹੈਗੀ, ਜਿਹੜੇ ਲੋਕ ਆਲਰੇਡੀ ਕੈਨੇਡਾ ਵਿੱਚੋਂ ਨਿਕਲ ਚੁੱਕੇ ਨੇ ਉਹਨਾਂ ਲਈ ਵੀ ਆਪਸ਼ਨਸ ਅਵੇਲੇਬਲ ਨੇ, ਅਸੀਂ ਹੈਲਪ ਕਰਦੇ ਹੈਗੇ ਹਾਂ। ਐਂਡ ਜਿਹੜੇ ਆਲਰੇਡੀ ਰਿਮੂਵਲ ਆਰਡਰਸ ਦੇ ਵਿੱਚ ਜਿਹਨਾਂ ਦੀ ਸਿਚੁਏਸ਼ਨ ਫਸੀ ਹੋਈ ਹੈਗੀ ਹੈ, ਖਾਸ ਕਰਕੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ, ਬਹੁਤ ਸਾਰੇ ਨੇ ਜਿਹਨਾਂ ਦਾ ਸਟਾਟਸ ਐਕਸਪਾਇਰ ਹੋ ਚੁੱਕਿਆ ਜਾਂ ਹੋਣ ਵਾਲਾ ਹੈਗਾ, ਬਹੁਤ ਸਾਰਿਆਂ ਨੂੰ ਰਿਮੂਵਲ ਆਰਡਰਸ ਇਸ਼ੂ ਹੋਏ ਹੈਗੇ ਹੈ, ਸੋ ਰਿਫਿਊਜੀ ਕਲੇਮ ਵਿੱਚ ਜਿਹਨਾਂ ਨੂੰ ਵੀ ਹੈਲਪ ਚਾਹੀਦੀ ਹੈਗੀ, ਪ੍ਰੀ ਰਿਮੂਵਲ ਰਿਸਕ ਅਸੈਸਮੈਂਟ, ਸੋ ਸਾਰੀਆਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਕੈਟਾਗਰੀਜ਼ ਨੇ, ਕੰਪਲੀਕੇਟਡ ਸਿਚੁਏਸ਼ਨ ਨੇ, ਉਹਨਾਂ ਵਿੱਚ ਅਸੀਂ ਹੈਲਪ ਕਰਦੇ ਹੈਗੇ ਫਰੋਮ ਲਾਸਟ 17 ਈਅਰਸ। ਸੋ ਲਿਸਨਰਸ ਨੂੰ ਕੋਈ ਵੀ ਹੈਲਪ ਚਾਹੀਦੀ ਹੈ, ਚਾਹੇ ਕੋਈ ਰਿਫਿਊਜ਼ਡ ਫਾਈਲ ਹੈਗੀ, ਕੋਈ ਇਨਐਡਮਿਸਿਬਿਲਿਟੀ ਦਾ ਕੇਸ ਹੈ, ਕੋਈ ਫਾਈਲ ਰਿਜੈਕਟ ਹੋਈ ਹੈਗੀ, ਤੁਸੀਂ ਅਪੀਲ ਕਰਨੀ ਹੈਗੀ, ਚਾਹੇ ਉਹ ਟਰੈਵਲ ਡਾਕੂਮੈਂਟ ਰਿਜੈਕਟ ਹੋਇਆ ਹੈ, ਪੇਰੈਂਟ ਸਪੋਂਸਰਸ਼ਿਪ ਜਾਂ ਸਪਾਊਸਲ ਸਪੋਂਸਰਸ਼ਿਪ, ਸੋ ਐਨੀਥਿੰਗ ਐਂਡ ਐਵਰੀਥਿੰਗ ਰਿਗਾਰਡਿੰਗ ਇਮੀਗ੍ਰੇਸ਼ਨ। ਕੋਈ ਵੀ ਤੁਹਾਨੂੰ ਕੁਐਰੀ ਹੈਗੀ, ਕੋਈ ਵੀ ਤੁਹਾਡੇ ਕੁਐਸਚਨਸ ਹੈਗੇ, ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ, ਨੰਬਰ ਇਜ਼ 905-673-9000
0: AIIMS Immigration, Amin Bajwa, 905-673-9000, 905-673-9000. Dosto, jay tusi ek professional te 17 saal di experience company de paal de vichon, jo ke tuhade immigration file de vich pehli wari hi sahi time te hi kamyabi hasil kar sakde ne, then call right away 905-673-9000, 905-673-9000. ਤੇ ਸਭ ਤੋਂ ਖਾਸ ਗੱਲ, ਸਲਾਹ ਬਿਲਕੁਲ ਫ੍ਰੀ ਹੈ। ਸੋ ਅਮਨ ਜੀ, ਇਹ ਦੱਸੋ ਕਿ ਆਬਵੀਅਸਲੀ ਜਿਹੜਾ ਟ੍ਰੈਡੀਸ਼ਨਲ ਰੂਟ ਰਿਹਾ ਹੈ ਇੰਨੇ ਸਾਲਾਂ ਤੋਂ, ਬੰਦਾ ਇੱਥੇ ਆਉਂਦਾ ਐਜ਼ ਅ ਇੰਟਰਨੈਸ਼ਨਲ ਸਟੂਡੈਂਟ, ਫਿਰ PR ਤੱਕ ਅਪਲਾਈ ਕਰਦਾ, ਉਹਦੇ ਰਾਹ ਦੇ ਵਿੱਚ ਤਾਂ ਕਾਫੀ ਜਿਹੜਾ ਕੰਪਲੀਕੇਸ਼ਨ ਪੇਸ਼ ਹੋ ਗਈਆਂ ਨੇ, ਪਰ ਹੁਣ ਕੋਈ ਹੋਰ ਕੋਈ ਚਾਰਾ ਹੈ, ਕੋਈ ਅਲਟਰਨੇਟਿਵ, ਕੋਈ ਹੋਰ ਆਪਸ਼ਨ ਹੈ ਕਿ ਨਹੀਂ PR ਹੋਣ ਲਈ?
1: ਜੀ, ਕੰਪਲੀਕੇਸ਼ਨ ਤੇ ਆਫਕੋਰਸ ਯੂਨੋ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਹਰ ਦਿਨ ਨਵੀਂ ਖੜੀ ਹੁੰਦੀ ਹੈਗੀ। ਹੁਣ ਬਹੁਤ ਸਾਰੇ ਸਟੂਡੈਂਟਸ ਨੇ ਜਿਹਨਾਂ ਦੇ PG ਵਰਕ ਪਰਮਿਟ ਵੀ ਨਹੀਂ ਇਸ਼ੂ ਹੋ ਰਹੀ ਹੈਗੀ, ਕਿਉਂਕਿ ਉਹਨਾਂ ਦੇ ਕੋਰਸਿਸ ਨੂੰ ਕ੍ਰੈਡਿਟ ਨਹੀਂ ਦਿੱਤਾ ਜਾ ਰਿਹਾ ਹੈਗਾ। ਸੋ ਬਹੁਤ ਸਾਰੀਆਂ ਮੁਸ਼ਕਿਲਾਂ ਸਟੂਡੈਂਟਸ ਦੇ ਰਾਹ ਵਿੱਚ ਆ ਰਹੀਆਂ ਹੈਗੀਆਂ ਨੇ, ਖਾਸ ਕਰਕੇ ਜਿਹਨਾਂ ਨੇ ਇੰਨਾ ਟਾਈਮ ਸਪੈਂਡ ਕੀਤਾ ਹੈਗਾ, ਇੰਨੇ ਖਰਚਾ ਕੀਤਾ ਹੈਗਾ ਆਪਣੀ ਐਜੂਕੇਸ਼ਨ 'ਤੇ। ਸੋ ਸਭ ਤੋਂ ਵੱਡਾ ਇਸ਼ੂ ਸਟਾਟਸ ਦਾ ਆਇਆ ਹੋਇਆ ਹੈਗਾ, ਐਂਡ ਬਹੁਤ ਸਾਰੇ ਸਟੂਡੈਂਟ ਸਾਡੇ ਕੋਲ ਵਿਜ਼ਿਟ ਕਰਦੇ ਆ ਜਿਹਨਾਂ ਦਾ ਹੁੰਦਾ ਹੈ ਕਿ ਨੈਕਸਟ ਵੀਕ ਸਾਡਾ ਸਟੈਟਸ ਐਕਸਪਾਇਰ ਹੋ ਰਿਹਾ, ਹੁਣ ਕੀ ਆਪਸ਼ਨਸ ਨੇ। ਸੋ ਜ਼ਰੂਰ 4 to 6 months ਪਹਿਲਾਂ ਆਪਣੀ ਜਿਹੜੀ ਐਕਸਪਲੋਰ ਕਰਨੀ ਆਪਸ਼ਨਸ ਉਹਨਾਂ ਨੂੰ ਸਟਾਰਟ ਕਰੋ, ਕਿਉਂਕਿ ਕੋਈ ਵੀ ਕਿਸੇ ਵੀ ਤਰੀਕੇ ਨਾਲ ਤੁਸੀਂ ਆਪਣਾ ਸਟਾਟਸ ਕਨਵਰਟ ਕਰ ਰਹੇ ਹੈਗੇ ਹੋ, ਚਾਹੇ ਉਹ ਵਰਕ ਪਰਮਿਟ ਹੈ, ਚਾਹੇ ਉਹ ਸਟੱਡੀ ਪਰਮਿਟ ਹੈ, ਚਾਹੇ ਹੋਰ ਆਪਸ਼ਨਸ ਦੇਖ ਰਹੇ ਹੈਗੇ ਹੋ, ਤੁਹਾਨੂੰ ਟਾਈਮ ਜ਼ਰੂਰ ਚਾਹੀਦਾ ਹੈਗਾ ਉਹਨਾਂ ਚੀਜ਼ਾਂ ਨੂੰ ਕੰਪਲੀਟ ਕਰਨ ਦੇ ਲਈ, ਕਨਵਰਟ ਕਰਨ ਦੇ ਲਈ ਜਿਹੜਾ ਪ੍ਰੋਸੈਸਿੰਗ ਪੀਰੀਅਡ ਲੱਗਣਾ ਹੈਗਾ। ਸੋ ਉਹਦੇ ਲਈ ਇਟਸ ਵੈਰੀ ਵੈਰੀ ਇੰਪੋਰਟੈਂਟ ਕਿ ਅਗਰ ਤੁਹਾਡਾ ਇਸ ਸਾਲ ਦੇ ਅਖੀਰ ਵਿੱਚ ਵੀ ਸਟਾਟਸ ਐਕਸਪਾਇਰ ਹੋ ਰਿਹਾ, ਹੁਣੇ ਤੋਂ ਆਪਣੀ ਆਪਸ਼ਨਸ ਦਾ ਪਤਾ ਕਰੋ। ਐਂਡ ਜਿੱਥੇ PR ਦੀ ਗੱਲ ਕਰਦੇ ਹੈਗੇ ਹਾਂ, ਡੈਫੀਨੇਟਲੀ ਅੰਟਾਰੀਓ ਨੇ ਵੀ ਅਨਾਊਂਸ ਕਰਤਾ ਹੈਗਾ ਆਪਣਾ ਪ੍ਰੋਗਰਾਮ, ਹੋਰ ਪ੍ਰੋਵਿੰਸਿਸ ਵੀ ਪ੍ਰੋਗਰਾਮਸ ਦੇ ਵਿੱਚ ਮੋਡੀਫਿਕੇਸ਼ਨਸ ਕਰ ਰਹੀਆਂ ਹੈਗੀਆਂ। ਬਹੁਤ ਸਾਰੀਆਂ ਆਪਸ਼ਨਸ ਉਹਨਾਂ ਸਟੂਡੈਂਟਸ ਲਈ ਜ਼ਰੂਰ ਅਵੇਲੇਬਲ ਨੇ ਜਿਹਨਾਂ ਕੋਲ ਬੈਕ ਹੋਮ ਐਜੂਕੇਸ਼ਨ ਐਕਸਪੀਰੀਅੰਸ ਹੈ, ਜਿਹਨਾਂ ਕੋਲ ਪ੍ਰਾਇਓਰਿਟੀ ਆਕੂਪੇਸ਼ਨ ਦੇ ਵਿੱਚ ਐਕਸਪੀਰੀਅੰਸ ਹੈ। ਕਈ ਬੱਚੇ ਐਸੇ ਵੀ ਹੈਗੇ ਆ ਜਿਹੜੇ ਇੱਥੇ ਵੀ ਜੋਬ ਕਰ ਰਹੇ ਆ, ਰਿਮੋਟ ਜੋਬਸ ਵੀ ਬੈਕ ਹੋਮ ਵਿੱਚ ਕਰ ਰਹੇ ਹੈਗੇ ਆ। ਸੋ ਜਿਹਨਾਂ ਕੋਲ ਐਜੂਕੇਸ਼ਨ ਐਕਸਪੀਰੀਅੰਸ ਹੈ, ਜ਼ਰੂਰ ਆਪਣੀਆਂ ਆਪਸ਼ਨਸ ਦਾ ਪਤਾ ਕਰੋ। ਬਹੁਤ ਵਾਰੀ ਹੁੰਦਾ ਐਕਸਪ੍ਰੈਸ ਐਂਟਰੀ 'ਚ ਹੀ ਵੇਟ ਕਰਦੇ ਰਹਿੰਦੇ ਆ, ਐਂਡ ਉਹਨੇ ਚਿਰ ਨੂੰ ਸਟਾਟਸ ਖਤਮ ਹੋਣ ਵਾਲਾ ਹੁੰਦਾ। ਸੋ ਕੰਸਲਟੇਸ਼ਨ ਤੁਸੀਂ ਬੁੱਕ ਕਰ ਸਕਦੇ ਹੋ ਸਾਡੀ ਟੀਮ ਦੇ ਨਾਲ, ਉਹਦੇ ਲਈ ਵੀ ਨੰਬਰ ਸੇਮ 905-673-9000
0: AIIMS Immigration, Amin Bajwa, 905-673-9000 फ्री कंसल्टेशन है 905-673-9000। अमन जी दसो जे कर किसी ने आप जा किसे होर कंसल्टेंट दे राही मान लो कि विजिटर वीजा कोई टेंपरेरी वीजा अप्लाई कीता सी ते हुन रिजेक्ट हो गया फॉर व्हाटएवर रीजन की ओही सेम वीजा फिर तो अप्लाई कर सकदे तुहाडे थ्रू जा उहनां लई कुछ होर ऑप्शन ही देखनी पऊगी?
1: जी ऑफ कोर्स रीअप्लाई विजिटर वीजा हो सकता है अगर उन्होंने रीजनस नो आप एड्रेस कर सकते हैं प्रॉपरली एंड हुण दे टाइम विच सब तो ज्यादा क्वेरीज ऑफ कोर्स विजिटर वीजा दी आ रही है क्योंकि वैदर भी इदां दा हैगा बहुत सारे ऐसियां फैमिलीज ने जिन्हां दे घर विच फंक्शन हैगे ने बैक होम तो बुलाना चाहते हैं अपने क्लोज रिलेटिव नो सो वीजा लग रहे हैगे है डेफिनेटली सख्ताई हैगी है पहला वाली सिचुएशन नहीं हैगी पर जिहड़ियां स्ट्रोंग एप्लीकेशन ने जिन्हां दे डॉक्यूमेंट्स कंप्लीट ने डिजर्विंग एप्लीकेशन ने उन्हां दे वीजे आ रहे हैगे ਸਾਡੇ ਆਫਿਸ ਵਿੱਚ ਅਸੀਂ ਰੈਗੂਲਰਲੀ ਵੀਜ਼ਾਸ ਜਿਹੜੇ ਹੈਗੇ ਸਾਨੂੰ ਸਕਸੈਸਫੁਲੀ ਮਿਲ ਰਹੇ ਹੈਗੇ ਆਪਣੀ ਐਪਲੀਕੇਸ਼ਨ ਤੇ ਸੋ ਬਹੁਤ ਧਿਆਨ ਨਾਲ ਸਾਰੇ ਡਾਕੂਮੈਂਟਸ ਨੂੰ ਕੰਪਲੀਟ ਕਰਕੇ ਹਰ ਜਿਹੜੀ ਡਾਕੂਮੈਂਟਰੀ ਐਵੀਡੈਂਸ ਇਮੀਗ੍ਰੇਸ਼ਨ ਦੇਖਣਾ ਚਾਹੁੰਦੀ ਹੈ ਉਹਦੇ ਅਕੋਰਡਿੰਗਲੀ ਐਪਲੀਕੇਸ਼ਨ ਕੰਪਲੀਟ ਕਰਕੇ ਸਬਮਿਟ ਹੋਣੀ ਜ਼ਰੂਰੀ ਹੈਗੀ ਹੈ ਸੋ ਚਾਹੇ ਰਿਫਿਊਜ਼ ਹੋਇਆ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜ਼ਰੂਰ ਆ ਕੇ ਸਾਨੂੰ ਮਿਲ ਸਕਦੇ ਹੈਗੇ ਹੋ ਐਂਡ ਜਿਹਨਾਂ ਨੇ ਸੁਪਰ ਵੀਜ਼ਾ ਅਪਲਾਈ ਕਰਨਾ ਹੈ ਉਹਦੇ ਲਈ ਵੀ ਅਫਕੋਰਸ ਪਿਛਲੇ ਤਕਰੀਬਨ 2012 ਤੋਂ ਸੁਪਰ ਵੀਜ਼ਾ ਹੈਗਾ ਉਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਸਕਸੈਸਫੁਲ ਹੈਗੀਆਂ ਕੋਈ ਵੀ ਰਿਫਿਊਜ਼ਲ ਹੁਣ ਤੱਕ ਅਸੀਂ ਫੇਸ ਨਹੀਂ ਕੀਤੀ ਹੈਗੀ ਸੁਪਰਵੀਜ਼ਾ ਇੰਸ਼ੋਰੈਂਸ ਵੀ ਸਾਡੇ ਆਫਿਸ ਦੇ ਵਿੱਚੋਂ ਅਵੇਲੇਬਲ ਹੈਗੀ ਹੈ ਸੋ ਇਮੀਗ੍ਰੇਸ਼ਨ ਦੀ ਕੋਈ ਵੀ ਨੀਡ ਕੋਈ ਵੀ ਸਵਾਲ ਕੋਈ ਵੀ ਕੰਪਲੀਕੇਸ਼ਨ ਤੁਸੀਂ ਫੇਸ ਕਰ ਰਹੇ ਹੋ ਏਮਸ ਦੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ ਸਾਡਾ ਐਡਰੈਸ ਹੈ 2355 ਡੈਰੀ ਰੋਡ ਈਸਟ ਯੂਨਿਟ 44 ਵੀ ਆਰ ਵੈਰੀ ਕਲੋਜ਼ ਟੂ ਡੇਰੀ ਐਂਡ ਟੋਰਬਰਮ ਐਂਡ ਫੋਨ ਨੰਬਰ 905-673-9000 ਥੈਂਕ ਯੂ ਸੋ ਮਚ ਸਮਰਾਜ
0: Thank you very much, Ames Immigration. Aman Bajwa, 17 years of experience immigration field. Which call 905-673-9000. 905-673-9000. Dosto, former Brampton Liberal MP Raj Garewal, fir to surkhiyan de vich hai. Ode khilaf hun dher sare name fraud te fraud related dosh laaye gaye ne. Te ode law practice. ਕਰਨ ਦਾ ਜਿਹੜਾ ਲਾਇਸੈਂਸ ਹੈ ਉਹਨੂੰ ਹੀ ਹੁਣ ਸ਼ਾਇਦ ਸਸਪੈਂਡ ਕੀਤਾ ਜਾਊਗਾ ਕਿਉਂਕਿ ਉਸ ਲੀਗਲ ਅਥੋਰਿਟੀ ਲੀਗਲ ਬਾਡੀ ਰੈਗੂਲੇਟਰ ਕਹਿ ਲਓ ਦੀ ਸੋਚ ਇਹੀ ਹੈ ਕਿ ਲੋਕਾਂ ਨੂੰ ਖਤਰਾ ਹੈ ਇਹਨਾਂ ਅਤੇ ਇਹਨਾਂ ਦੇ ਲਾਅ ਫਰਮ ਦੇ ਇਸ ਗਲਤ ਮਲਤ ਕੰਮਾਂ ਦੇ ਵੱਲੋਂ ਸੋ ਆਹ ਮੈਂ ਗੱਲ ਇੱਕ ਪਹਿਲਾਂ ਖ੍ਰਿਸਤੋ ਕਲੀਅਰ ਕਹਿ ਦੇਵਾਂ ਜੋ ਵੀ ਹੁਣ ਤੁਹਾਨੂੰ ਦੱਸਣ ਲੱਗਿਆਂ ਅਸੀਂ ਕੋਈ ਖਬਰਾਂ ਬਣਾਉਂਦੇ ਨਹੀਂ ਪੇਸ਼ ਕਰਦੇ ਹਾਂ This is not a fabrication. ਇਹ ਕੋਈ ਜੇਰੀ ਸਪ੍ਰਿੰਗਰ ਤਾਂ ਹੈ ਨਹੀਂ ਸੋ ਤੁਹਾਨੂੰ ਅਸਲੀ ਜੋ ਵੀ ਖਬਰ ਹੁੰਦੀ ਆ ਮੇਨ ਸਟ੍ਰੀਮ ਮੀਡੀਆ 'ਤੇ ਉਹੀ ਪੇਸ਼ ਕਰਦੇ ਹਾਂ ਸੋ ਹੁਣ ਤੱਕ ਜੋ ਕੁਛ ਵੀ ਵੱਖੋ ਵੱਖ ਡਿਫਰੈਂਟ ਮੇਨ ਸਟ੍ਰੀਮ ਮੀਡੀਆ ਆਊਟਲੈਟਸ ਨੇ ਰਿਪੋਰਟ ਕੀਤਾ ਹੈ ਉਹੀ ਤੁਹਾਡੇ ਤੱਕ ਹੁਣ ਰੀਲੇ ਕਰਾਂਗੇ ਅਤੇ ਇਹ ਹਜੇ ਤੱਕ ਤਾਂ ਐਲੀਗੇਸ਼ਨ ਹੀ ਨੇ ਦੋਸ਼ ਹੀ ਨੇ ਕੁਛ ਵੀ ਹਜੇ ਤੱਕ ਕਿਸੇ ਕੋਰਟ ਕਚਹਿਰੀ ਦੇ ਵਿੱਚ ਮੈਨੂੰ ਲੱਗਦਾ ਹੈ ਨਹੀਂ ਹਜੇ ਸਾਬਤ ਕੀਤਾ ਗਿਆ ਹੈ ਵਨ ਵੇ ਔਰ ਅਨਦਰ ਅਤੇ ਤੁਹਾਨੂੰ ਇਹ ਵੀ ਦੋਸਤੋ ਚੰਗੀ ਤਰ੍ਹਾਂ ਪਤਾ ਹੈ ਕਿ ਐਵਰੀਬਡੀ ਇਨ ਕੈਨੇਡਾ ਇਜ਼ ਇਨਸੈਂਟ ਅੰਟਿਲ ਪ੍ਰੂਵਨ ਗਿਲਟੀ ਬੰਦਾ ਬੇਕਸੂਰ ਹੀ ਹੈ ਜਿੰਨੇ ਚਿਰ ਸਾਬਤ ਨਹੀਂ ਕੀਤਾ ਜਾਂਦਾ ਕਿ ਉਹ ਕੋਈ ਗੁਨਾਹਗਾਰ ਹੈ ਸੋ ਲੈਟਸ ਜਸਟ ਕੀਪ ਇਟ ਦੈਟ ਦਾ ਲਾਅ ਸੋਸਾਇਟੀ ਆਫ ਅੰਟੇਰੀਓ ਨੇ ਸਟੇਟ ਕੀਤਾ ਹੈ ਕਿ ਉਹ ਫੋਰਮਰ ਬ੍ਰੈਂਪਟਨ ਲਿਬਰਲ ਐਮ ਪੀ ਰਾਜ ਗਰੇਵਾਲ ਦੇ ਲੀਗਲ ਲਾਇਸੈਂਸ ਟੂ ਪ੍ਰੈਕਟਿਸ ਲਾਅ ਨੂੰ ਸਸਪੈਂਡ ਕਰਨ ਦੇ ਵੱਲ ਮੂਵ ਕਰ ਰਹੇ ਨੇ ਕਿਉਂਕਿ ਉਹਦੇ ਖਿਲਾਫ ਹੁਣ ਤੱਕ ਤਾਂ ਕਾਫੀ ਜ਼ਿਆਦਾ ਲਾਅਸੂਟਸ ਅਤੇ ਅਲੈਜਡਲੀ 20 ਤੋਂ ਵੀ ਜ਼ਿਆਦਾ ਕੋਰਟ ਐਕਸ਼ਨਸ ਉਹਦੇ ਅਤੇ ਉਹਦੇ ਫਾਦਰ ਅਤੇ ਉਹਦੇ ਹੋਰ ਵੀ ਪਰਿਵਾਰ ਦੇ ਮੈਂਬਰ ਅਤੇ ਉਹਦੇ ਜਾਣ ਪਛਾਣ ਦੇ ਲੋਕ ਦੇ ਬੈਂਕ ਅਕਾਊਂਟ ਤੱਕ ਵੀ ਸੀਜ਼ ਕੀਤੇ ਗਏ ਨੇ ਫਰੀਜ਼ ਕੀਤੇ ਗਏ ਨੇ ਅਤੇ ਨਾਲ ਨਾਲ ਇਹਨਾਂ ਨੂੰ ਘਰ ਵੀ ਆਪਣੇ ਹੁਣ ਵੇਚਣੇ ਪੈ ਰਹੇ ਨੇ ਜੋ ਕਿ ਸੀਜ਼ ਕੀਤੇ ਗਏ ਨੇ ਇਹ ਕਾਫੀ ਕੁਛ ਅਲੈਜ ਕੀਤਾ ਗਿਆ ਹੈ ਜਿਸ ਦੇ ਰਾਹੀਂ ਫਿਲਹਾਲ ਅਲੈਜ ਨਾ ਕਿ ਹਜੇ ਸਾਬਤ ਕੀਤਾ ਗਿਆ ਹੈ ਕਿ ਉਹਨੇ ਉਹਦੇ ਵੱਲੋਂ ਫਾਊਂਡ ਕੀਤੇ ਗਏ ਆਰ ਐਸ ਜੀ ਲਾਅ ਫਰਮ ਉਹਦੇ ਅਸੋਸੀਏਟਸ ਅਤੇ ਉਹਦੇ ਹੀ ਪਰਿਵਾਰ ਦੇ ਮੈਂਬਰਸ ਨੇ ਅਲੈਜਡਲੀ ਮਿਲੀਅਨਸ ਐਂਡ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਇਨ ਫਰਾਡ ਕਮਿਟ ਕੀਤਾ ਹੈ ਅਤੇ ਹੋਰ ਵੀ ਰੋਂਗ ਡੂਇੰਗ ਕਮਿਟ ਕੀਤੀ ਹੈ ਖਾਸ ਤਾਂ ਜਦੋਂ ਵੀ ਕਿਸੇ ਨੇ ਕੋਈ ਵੀ ਪ੍ਰਾਪਰਟੀ ਵੇਚਣੀ ਹੈ ਖਰੀਦਣੀ ਹੈ ਜਾਂ ਫਿਰ ਉਹਨਾਂ ਨੇ ਰੀਫਾਈਨੈਂਸ ਕੀਤੀ ਹੈ ਜਿਹੜਾ ਪੈਸਾ ਇਹਨਾਂ ਦੇ ਵਕੀਲ ਦੇ ਟਰੱਸਟ ਅਕਾਊਂਟ ਵਿੱਚ ਜਾਂਦਾ ਸੀ ਅਤੇ ਫਿਰ ਮਿਲਣਾ ਚਾਹੀਦਾ ਸੀ ਡਾਇਰੈਕਟ ਕਰਨਾ ਚਾਹੀਦਾ ਸੀ ਬੈਂਕ ਤੱਕ ਮੋਰਗੇਜ ਪੇ ਕਰਨ ਤੱਕ ਐਕਸੈਟਰਾ ਐਕਸੈਟਰਾ ਉਹਦੇ ਵਿੱਚ ਹੀ ਇੱਧਰ ਉੱਧਰ ਪੈਸੇ ਬਥੇਰੇ ਕੀਤੇ ਗਏ ਨੇ ਮਿਲੀਅਨਸ ਦੀ ਗਿਣਤੀ ਦੇ ਵਿੱਚ ਇਹ ਅਲੱਜ ਕੀਤਾ ਗਿਆ। ਉਹਦੇ ਹੀ ਨਕਲੀ ਚੈੱਕ ਤੱਕ ਵੀ ਪੇਸ਼ ਕੀਤੇ ਗਏ ਨੇ ਮਿਲੀਅਨ ਡਾਲਰ ਦੀ ਗਿਣਤੀ ਦੇ ਵਿੱਚ। ਗਲਤ ਮਲਤ ਅਕਾਊਂਟਸ ਤੋਂ ਲੈ ਕੇ ਪੈਸੇ ਟ੍ਰਾਂਸਫਰ ਤੱਕ ਵੀ ਕੀਤੇ ਗਏ ਨੇ ਅਤੇ ਕੁਝ ਲੋਕਾਂ ਦਾ ਹੁਣ ਤੱਕ ਤਾਂ ਲੱਖਾਂ ਤੋਂ ਲੈ ਕੇ ਮਿਲੀਅਨ ਡਾਲਰ ਦਾ ਨੁਕਸਾਨ ਵੀ ਹੋ ਚੁੱਕਿਆ ਹੈ। ਕੁਝ ਲੋਕਾਂ ਦੀ ਜਿਹੜੀ ਮੋਰਗੇਜ ਸਵਿਚ ਕੀਤੀ ਜਾ ਰਹੀ ਸੀ, ਰੀਫਾਈਨੈਂਸ ਕੀਤੀ ਜਾ ਰਹੀ ਸੀ, ਇਹ ਅਲੱਜ ਕੀਤਾ ਗਿਆ ਕਿ ਜਿਹੜੀ ਚੱਲਦੀ ਸੀ ਮੋਰਗੇਜ ਉਹ ਵੀ ਚੱਲੀ ਗਈ, ਨਵੀਂ ਵੀ ਸ਼ੁਰੂ ਕੀਤੀ ਗਈ ਅਤੇ ਦੋ ਦੋ ਕਿਸ਼ਤਾਂ ਪੇ ਕਰੀ ਗਏ। ਬਹੁਤ ਜ਼ਿਆਦਾ ਇਲਜ਼ਾਮ ਹੀ ਹਜੇ ਤੱਕ ਲਾਏ ਗਏ ਨੇ, ਨਥਿੰਗ ਹੈਜ਼ ਬੀਨ ਪ੍ਰੂਵਨ ਯੈਟ। ਅਤੇ ਅਪੇਰੈਂਟਲੀ ਕਾਫੀ ਜ਼ਿਆਦਾ ਜਿਹੜੇ ਇਲਜ਼ਾਮ ਨੇ ਉਹ ਤਾਂ ਕੋਰਟ ਕਚੇਰੀਆਂ ਤੋਂ ਬਾਹਰ ਵੀ, ਆਊਟ ਆਫ ਕੋਰਟ ਵੀ, ਪੈਸਿਆਂ ਲਈ ਵੀ ਅਪੇਰੈਂਟਲੀ ਹੀ ਸੈਟਲ ਕੀਤੇ ਜਾ ਰਹੇ ਨੇ। ਸੋ ਦ ਲਾਸਟ ਸੁਸਾਇਟੀ ਆਫ ਇੰਟੀਰੀਅਰ ਹੁਣ ਚਾਰਜਿਸ ਇਨਵੈਸਟੀਗੇਟ ਕਰ ਰਹੇ ਨੇ ਜੇਕਰ ਰਾਜ ਗਰੇਵਾਲ ਨੇ ਟਰੱਸਟ ਮਨੀ ਮਿਸ ਅਪਰੋਪਰੀਏਟ ਕੀਤੀ ਆ, ਜੋ ਕਿ ਇੱਕ ਪੋਲਾਈਟ ਵੇ ਆਫ ਕਹਿਣਾ ਹੈ ਕਿ ਪੈਸੇ ਇੱਥੇ ਹੋਣੇ ਚਾਹੀਦੇ ਆ, ਉੱਥੇ ਭੇਜੇ ਜਾਂ ਇੱਥੇ ਖਰਚੇ, ਮਿਸ ਅਪਰੋਪਰੀਏਟ ਕੀਤੇ ਹੈ, ਫਰਾਡ ਦੇ ਵਿੱਚ ਪਾਰਟਿਸਪੇਟ ਕੀਤਾ ਹੈ ਜਾਂ ਫਿਰ ਬਿਨਾਂ ਆਨਰ ਐਂਡ ਇੰਟੈਗਰਿਟੀ ਤੋਂ ਐਕਟ ਕੀਤਾ ਹੈ, ਲੋਕਾਂ ਨੂੰ ਮਿਸਲੀਡ ਕੀਤਾ ਹੈ, ਗੁੰਮਰਾਹ ਕੀਤਾ ਹੈ। ਇਸ ਤਰ੍ਹਾਂ ਦੇ ਸੀਰੀਅਸ ਚਾਰਜਿਸ ਹੁਣ ਲਾਅ ਸੁਸਾਇਟੀ ਆਫ ਇੰਟੀਰੀਅਰ ਵੱਲੋਂ ਵੀ ਇਨਵੈਸਟੀਗੇਟ ਕੀਤੇ ਜਾ ਰਹੇ ਨੇ। ਉਹਨਾਂ ਨੇ ਸਟੇਟਮੈਂਟ ਵਿੱਚ ਲਿਖਿਆ, these are reasonable grounds arising out of the investigations to believe that there is significant risk of harm to members of the public. ਕਰ ਲੋ ਗੱਲ, ਇਹ ਕੋਈ ਗੋਲੀਆਂ ਐਕਸਟੋਰਸ਼ਨ ਗਨ ਸ਼ਾਟਸ ਦਾ ਹਾਰਮ ਨਹੀਂ ਆਪਾਂ ਗੱਲਬਾਤ ਕਰ ਰਹੇ, ਫਾਈਨੈਂਸ਼ੀਅਲ ਹਾਰਮ, ਫਰਾਡ ਹਾਰਮ ਦੀ ਗੱਲਬਾਤ ਕਰ ਰਹੇ ਹਾਂ। ਸਿੱਧੇ ਲਾਅ ਸੁਸਾਇਟੀ ਆਫ ਇੰਟੀਰੀਅਰ ਨੇ ਅਲੈਜ ਕੀਤਾ ਹੈ ਰਾਜ ਗਰੇਵਾਲ ਦੇ ਖਿਲਾਫ, there is significant risk of harm to the members of the public. Yaar kar lo gal, par Raj Garewal ikalla nahi, ohde vallon found kite gaye RSG law de ek hor lawyer Davinder Singh Khatra vi similar action face kar reha hai the Law Society of Ontario de vallon. Inna dona vakilan de khilaf preliminary hearings hun agle Monday July 2, 2026 layi scheduled han Law Society Tribunal de naal. Naal di naal ਇਹ ਵੀ ਪਤਾ ਲੱਗ ਗਿਆ ਹੈ ਅਕੋਰਡਿੰਗ ਟੂ ਮੇਨ ਸਟ੍ਰੀਮ ਮੀਡੀਆ ਆਊਟਲੈਟਸ ਕਿ ਸਾਡੀ ਪੀਓ ਰੀਜਨਲ ਪੁਲਿਸ ਵੀ ਕੁਛ ਇਹਨਾਂ ਫਰਾਡ ਦੇ ਕਲੇਮਸ ਦੇ ਵੱਲ ਵੀ ਧਿਆਨ ਨਾਲ ਦੇਖ ਰਹੇ ਨੇ। ਵੱਖ ਵੱਖ ਰੀਅਲ ਅਸਟੇਟ ਟ੍ਰਾਂਜੈਕਸ਼ਨ ਨਾਲ ਜੁੜੇ ਹੋਏ ਜਿਹੜੇ ਐਲੀਗੇਸ਼ਨ ਨੇ, ਹੋ ਵੀ ਸਕਦਾ ਹੈ ਦੋਸਤੋ ਕਿ ਜਿਵੇਂ ਪਹਿਲਾਂ RCMP ਨੇ ਵੀ ਇਸ ਫੋਰਮਰ ਬ੍ਰੈਂਪਟਨ ਲਿਬਰਲ MP ਗਰੇਵਾਲ ਨੂੰ ਇਨਵੈਸਟੀਗੇਟ ਕੀਤਾ ਸੀ, ਸ਼ਾਇਦ ਹੁਣ ਪੀਓ ਰੀਜਨਲ ਪੁਲਿਸ ਵੀ ਇਹਨੂੰ ਕ੍ਰਿਮਨਲੀ ਇਨਵੈਸਟੀਗੇਟ ਕਰ ਸਕਦੇ ਨੇ। ਇੱਕ ਕੋਰਟ ਕੇਸ ਦੇ ਵਿੱਚ ਬੈਂਕ ਆਫ ਨੋਵਾ ਸਕੋਸ਼ਾ ਦੇ ਵੱਲੋਂ ਅਲੈਜ ਕੀਤਾ ਗਿਆ ਹੈ ਕਿ ਇੱਕ ਫੋਰਮਰ RSG ਲਾਅ ਦੇ ਨਾਲ ਕੰਮ ਕਰਦੇ ਵਕੀਲ ਦੇ ਵੱਲੋਂ TD ਬੈਂਕ ਤੋਂ 3 ਨਕਲੀ ਚੈੱਕ ਟੋਟਲਿੰਗ ਓਵਰ $5 million ਕਿਸੇ ਪਹਿਲਾਂ ਹੋਰ ਲਾਅ ਫਰਮ ਦੇ ਟਰੱਸਟ ਅਕਾਊਂਟ ਵਿੱਚ ਡਿਪੋਜ਼ਿਟ ਕੀਤੇ ਗਏ, ਉਸੇ ਦਿਨ $5.3 million ਵਿਦਡਰਾਅ ਕੀਤਾ ਗਿਆ ਉਸ ਅਕਾਊਂਟ ਦੇ ਵਿੱਚੋਂ, ਜਿਹਦੇ ਵਿੱਚੋਂ ਤਕਰੀਬਨ $3 million ਦਾ ਸਿੱਧੇ RSG ਲਾਅ ਦੇ ਟਰੱਸਟ ਅਕਾਊਂਟ ਦੇ ਵਿੱਚ ਸਮਹਾਓ ਡਿਪੋਜ਼ਿਟ ਕੀਤਾ ਗਿਆ, ਭਾਵੇਂ 3 ਨਕਲੀ ਚੈੱਕ ਸੀ ਟੋਟਲਿੰਗ ਓਵਰ 5 million। ਇੱਕ ਨਿਊਜ਼ ਆਊਟਲੈਟ ਦੇ ਮੁਤਾਬਕ ਸਕੋਸ਼ਾ ਬੈਂਕ ਨੇ ਕੋਰਟ ਆਰਡਰ ਸੀਕ ਕੀਤੇ ਨੇ RSG ਲਾਅ ਦੇ ਅਕਾਊਂਟਸ ਫਰੀਜ਼ ਕਰਵਾਉਣ ਦੇ ਲਈ, ਕਿਉਂਕਿ $6 million ਤੋਂ ਵੀ ਜ਼ਿਆਦਾ ਵੈਲਿਊ ਦੇ ਫੇਕ ਚੈੱਕਸ ਉਹਨਾਂ ਦੇ ਅਕਾਊਂਟ ਦੇ ਵਿੱਚ ਵੀ ਡਿਪੋਜ਼ਿਟ ਕੀਤੇ ਗਏ ਨੇ ਇਨ April 2026। ਬੈਂਕ ਆਫ ਮੰਟਰੀਆਲ ਨੇ ਆਪਣੀ ਆਪਦੀ ਇਨਵੈਸਟੀਗੇਸ਼ਨ ਕੀਤੀ, ਪਤਾ ਕੀਤਾ ਕਿ ਹੋਰਾਂ ਬੈਂਕਾਂ ਦੇ ਵਾਂਗੂ ਨਕਲੀ ਚੈੱਕ $1 million ਦੀ ਗਿਣਤੀ ਦੇ ਚੈੱਕ ਵੀ ਉਹਨਾਂ ਦੇ ਬੈਂਕ ਦੇ ਵਿੱਚ ਵੀ ਡਿਪੋਜ਼ਿਟ ਕੀਤੇ ਗਏ, ਜੋ ਕਿ RSG ਲਾਅ ਫਰਮ ਦੇ ਅਕਾਊਂਟਸ ਤੱਕ ਫਿਰ ਟ੍ਰਾਂਸਫਰ ਕੀਤੇ ਗਏ, ਪਤਾ ਨਹੀਂ ਕਿਸ ਕੰਮ ਲਈ ਉਹ ਪੈਸੇ ਵਰਤੇ ਗਏ। ਸੋ ਕੁਛ ਕੇਸਿਸ ਦੇ ਵਿੱਚ ਤਾਂ ਇਹ ਵੀ ਹੁਣ ਦੱਸਿਆ ਗਿਆ ਹੈ, ਅਲੈਜ ਕੀਤਾ ਗਿਆ ਹੈ ਕਿ ਜੱਜਸ ਨੇ RSG ਲਾਅ ਦੇ ਅਕਾਊਂਟਸ ਫਰੀਜ਼ ਕੀਤੇ ਨੇ। ਰਾਜ ਗਰੇਵਾਲ ਅਤੇ ਉਹਦੇ ਫਾਦਰ, ਉਹਦੇ ਪਿਓ ਦੇ ਜਿਹੜੇ ਘਰ ਨੇ, ਦੋ ਘਰ ਨੇ, ਉਹਨਾਂ ਹੋਮਸ ਨੂੰ ਵੀ ਅਪੇਰੈਂਟਲੀ ਸੀਜ਼ ਕੀਤਾ ਹੋਇਆ ਹੈ ਜੱਜ ਦੇ ਹੁਕਮ ਦੇ ਵੱਲੋਂ। ਦੋ ਦੋ ਘਰ ਨੇ, $2.8 million ਐਂਡ $2.8 million ਦੇ ਘਰ ਨੇ, ਉਹ ਵੀ ਹੁਣ ਉਹਨਾਂ ਨੂੰ ਅਪੇਰੈਂਟਲੀ ਵੇਚਣੇ ਪੈ ਰਹੇ ਨੇ ਕਿਉਂਕਿ ਉਹਨਾਂ ਨੂੰ ਸੀਜ਼ ਕੀਤਾ ਗਿਆ ਹੈ। ਸੋ ਸਿਰਫ ਰਾਜ ਗਰੇਵਾਲ ਨਹੀਂ, ਪਰ ਉਹਦਾ ਪਿਓ ਅਵਤਾਰ ਗਰੇਵਾਲ ਵੀ ਲਿਸਟ ਕੀਤਾ ਗਿਆ ਹੈ ਐਜ਼ ਅ ਡਿਫੈਂਡੈਂਟ ਇਨ ਕੁਛ ਕੇਸਿਸ ਦੇ ਵਿੱਚ। ਸੋ ਕਾਫੀ ਅਜੀਬ ਇਹ ਪੂਰੀ ਕਹਾਣੀ ਹੈ ਕਿ ਇੰਨੀ ਵੱਡੀ ਲਾਅ ਫਰਮ ਅਤੇ ਇੰਨਾ ਵੱਡਾ ਜਾਣਿਆ ਪਛਾਣਿਆ ਫੋਰਮਰ ਬ੍ਰੈਂਪਟਨ ਲਿਬਰਲ MP ਇਸ ਤਰ੍ਹਾਂ ਦੇ ਇੰਨੇ ਵੱਡੇ, ਇੰਨੇ ਸੀਰੀਅਸ, ਇੰਨੇ ਵੱਡੇ ਵੱਡੇ ਦੋਸ਼ ਫਰਾਡ ਅਤੇ ਹੋਰ ਵੀ ਲੋਕਾਂ ਨੂੰ ਗੁੰਮਰਾਹ ਕਰਨ ਦੇ ਫੇਸ ਕਰ ਰਿਹਾ ਹੈ। ਕਾਫੀ ਅਜੀਬ ਗੱਲ ਹੈ ਇਹ। ਹੁਣ ਤੱਕ ਤਾਂ ਦੋਸਤੋ ਜਿਵੇਂ ਤੈਨੂੰ ਪਹਿਲਾਂ ਫਿਰ ਦੱਸ ਦਿੰਦਾ, ਪਹਿਲਾਂ ਵੀ ਦੱਸਿਆ ਹੁਣ ਫਿਰ ਦੱਸ ਦਿੰਦਾ, ਐਲੀਗੇਸ਼ਨ ਹੀ ਨੇ ਅੱਜ ਤੱਕ ਕੁਛ ਵੀ ਸਾਬਤ ਨਹੀਂ ਕੀਤਾ ਗਿਆ ਹੈ, ਜੇ ਸਾਬਤ ਕੀਤਾ ਜਾਂਦਾ ਉਹ ਵੀ ਦੱਸ ਦੇਵਾਂਗੇ, ਜੇ ਨਹੀਂ ਵੀ ਸਾਬਤ ਕੀਤਾ ਜਾਂਦਾ ਉਹ ਵੀ ਦੱਸ ਦੇਵਾਂਗੇ। ਪਰ ਫਿਲਹਾਲ ਤੁਹਾਨੂੰ ਹੁਣ ਇਹ ਵੀ ਦੱਸ ਦਈਏ ਕਿ ਕੈਨੇਡੀਅਨ ਪ੍ਰੈਸ ਨੇ ਰਿਪੋਰਟ ਕੀਤਾ ਹੈ ਕਿ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ, ਉਹਨਾਂ ਦੇ ਇੱਕ ਸੀਨੀਅਰ ਕੈਬਨਿਟ ਮਿਨਿਸਟਰ ਪਿਛਲੇ 3 ਸਾਲਾਂ ਤੋਂ ਮੈਨੂੰ ਤੁਹਾਨੂੰ ਸਾਰੇ ਅੰਟੇਰੀਓ ਦੇ ਟੈਕਸ ਪੇਅਰਸ ਨੂੰ ਹਜ਼ਾਰਾਂ ਹੀ ਡਾਲਰਸ ਬਿੱਲ ਕਰਦਾ ਆ ਰਿਹਾ ਹੈ ਟੋਰਾਂਟੋ ਸ਼ਹਿਰ ਦੇ ਵਿੱਚ ਹੀ ਹੋਟਲ ਖਰਚਿਆਂ ਦੇ ਲਈ, ਇਸ ਗੱਲ ਦੇ ਬਾਵਜੂਦ ਕਿ ਉਹ ਆਪ ਹੀ ਕੁਈਨਸ ਪਾਰਕ ਤੋਂ ਮਸਾਂ 6 ਕਿਲੋਮੀਟਰ ਦੂਰ ਰਹਿੰਦਾ ਹੈ। ਇਮੈਜਿਨ, ਤੁਹਾਡਾ ਦਫ਼ਤਰ ਹੈ ਕੁਈਨਸ ਪਾਰਕ ਦੇ ਵਿੱਚ, ਤੁਹਾਡਾ ਘਰ ਹੈ 6 ਕਿਲੋਮੀਟਰ ਵੀ ਨਹੀਂ ਦੂਰ, ਕਿਹੜੀ ਦੁਨੀਆ ਦੇ ਵਿੱਚ ਕਿਹੜੇ ਕਾਰਨ ਦੇ ਲਈ ਤੁਹਾਨੂੰ ਹੋਟਲ ਦਾ ਖਰਚਾ ਕਰਨਾ ਜ਼ਰੂਰੀ ਪੈ ਸਕਦਾ ਹੈ ਫੋਰ ਏ ਓਵਰਨਾਈਟ ਅਕੋਮੋਡੇਸ਼ਨ? ਇਹ ਤਾਂ ਮੇਰੇ ਸਮਝੋ ਬਾਹਰ ਹੈ, ਪਰ ਇਹ ਬੰਦਾ ਕਹਿ ਰਿਹਾ ਹੈ ਕਿ ਸਾਰੇ ਦੇ ਸਾਰੇ ਖਰਚੇ ਜਸਟੀਫਾਈਡ ਨੇ ਅਕੋਰਡਿੰਗ ਟੂ ਦਾ ਬੁੱਕਸ, ਅਕੋਰਡਿੰਗ ਟੂ ਦਾ ਰੂਲਸ ਕੀਤੇ ਗਏ ਨੇ। ਪਰ ਫਿਰ ਵੀ ਇਹਨੇ ਕਿਹਾ ਹੈ ਕਿ ਮੈਂ ਸ਼ਾਇਦ ਕੁਛ ਖਰਚੇ ਆਪ ਪੱਲਿਓਂ ਰੀਪੇ ਕਰੂੰਗਾ, ਕੁਛ, ਨਾਟ ਈਵਨ ਆਲ, ਕੁਛ। ਕੈਨੇਡੀਅਨ ਪ੍ਰੈਸ ਨੇ ਰਿਪੋਰਟ ਕੀਤਾ ਹੈ ਕਿ 2023 ਤੋਂ ਲੈ ਕੇ ਹੁਣ 2026 ਤੱਕ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੇ ਮਿਨਿਸਟਰ ਫਾਰ ਟੂਰਿਜ਼ਮ, ਕਲਚਰ ਐਂਡ ਗੇਮਿੰਗ MPP ਸਟੈਨ ਛੋ, ਉਹਨੇ ਅੰਟੇਰੀਓ ਲੈਜਿਸਲੇਟਿਵ ਅਸੈਂਬਲੀ ਨੂੰ $16,203 ਚਾਰਜ ਕੀਤੇ ਨੇ ਫੋਰ ਟੋਰਾਂਟੋ ਅਕੋਮੋਡੇਸ਼ਨਸ, ਪਰ ਉਹ ਅਕੋਮੋਡੇਸ਼ਨਸ ਸਿਰਫ ਸਪੈਸ਼ਲ ਔਰ ਅਨਯੂਜੁਅਲ ਸਰਕਮਸਟੈਂਸ ਦੇ ਲਈ ਅਵੇਲੇਬਲ ਹਨ ਉਹਨਾਂ MPPs ਲਈ ਜੋ ਕਿ ਵਿਦ ਇਨ 50 ਕਿਲੋਮੀਟਰਸ ਆਫ ਦਾ ਕੁਈਨਸ ਪਾਰਕ ਰਹਿੰਦੇ ਨੇ, ਅਤੇ ਖਾਸ ਤਾਂ ਉਸ ਤਰ੍ਹਾਂ ਦੇ ਸਿਨੇਰੀਓ ਦੇ ਵਿੱਚ ਹੀ ਵਰਤਣੇ ਚਾਹੀਦੇ ਨੇ ਜਿਵੇਂ ਕਿ ਮੇਜਰ ਸਨੋ ਸਟੋਰਮ ਆ ਗਿਆ, ਘਰ ਜਾ ਨਹੀਂ ਸਕਦੇ, ਫਸ ਗਏ ਹੋ ਅਤੇ ਚੱਕੋ ਹੋਟਲ ਦਾ ਖਰਚਾ ਟੈਕਸ ਪੇਅਰ ਪੇ ਕਰ ਦੂਗਾ, ਉਹ ਇੱਕ ਜਸਟੀਫਾਈਡ ਰੀਜ਼ਨ ਹੈ ਮੈਸਿਵ ਸਨੋ ਸਟੋਰਮ। ਨਾਲੇ ਇਹ MPP ਐਂਡ ਸੀਨੀਅਰ ਕੈਬਨਿਟ ਮਿਨਿਸਟਰ ਤਾਂ ਖੁਦ ਆਪ ਹੀ ਟੋਰਾਂਟੋ ਦੇ ਵਿੱਚ ਹੀ ਵਿਲੋਡੇਲ ਰਾਈਡਿੰਗ ਨੂੰ ਰੈਪ੍ਰਜੈਂਟ ਕਰਦਾ ਹੈ ਜੋ ਕਿ ਕੁਈਨਸ ਪਾਰਕ ਤੋਂ ਨਾਟ ਈਵਨ 30 ਮਿੰਟ ਦੂਰ ਹੈ। ਪਰ ਹਾਸੇ ਵਾਲੀ ਗੱਲ ਤਾਂ ਇਹ ਹੈ ਦੋਸਤੋ, ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਮਿਨਿਸਟਰ ਅੰਟੇਰੀਓ ਲੈਜਿਸਲੇਟਰ ਯਾਨੀ ਕਿ ਕੁਈਨਸ ਪਾਰਕ ਜੋ ਕਿ ਡਾਊਨਟਾਊਨ ਟੋਰਾਂਟੋ ਦੇ ਵਿੱਚ ਹੈ, ਉਹਦੇ ਤੋਂ ਇਹ ਇਟਸ ਔਨ ਪਬਲਿਕ ਰੈਕਰਡ 5.9 ਕਿਲੋਮੀਟਰ ਦੂਰ ਰਹਿੰਦਾ ਹੈ, ਓਨਲੀ 5.9 ਕਿਲੋਮੀਟਰ ਦੂਰ। ਸੋ ਸਮਝੋ ਬਾਹਰ ਹੈ ਕਿ ਇਹਨੂੰ ਇੰਨੇ ਮਹਿੰਗੇ ਹੋਟਲਸ ਦੀ ਕੀ ਲੋੜ ਪਈ ਹੈ, ਖਾਸ ਜਦੋਂ ਉਹਦੇ ਲਈ ਪਹਿਲਾਂ ਤੋਂ ਹੀ ਟੈਕਸ ਪੇਅਰ ਫੰਡਡ ਪ੍ਰਾਈਵੇਟ ਗੱਡੀ ਵੀ ਆ ਅਤੇ ਪ੍ਰਾਈਵੇਟ ਡਰਾਈਵਰ ਵੀ ਆ, ਉਹ ਤਾਂ ਪਹਿਲਾਂ ਹੀ ਪ੍ਰਬੰਧ ਕੀਤਾ ਹੋਇਆ ਹੈ। ਸੋ ਕੀ ਕਾਰਨ ਹੋ ਸਕਦਾ? ਅੰਟੇਰੀਓ NDP ਲੀਡਰ ਮੇਰਟ ਸਟਾਈਲਸ ਨੇ ਕਿਹਾ, ਆਈ ਥਿੰਕ ਇਟਸ ਲਾਈਕ ਅ ਪਾਰਟੀ ਵਿਦ ਦ ਟੈਕਸ ਪੇਅਰ ਡਾਈਮ, ਹੋਊਗੀ ਪਾਰਟੀ ਪੂਰੀ ਰੱਖੀ ਹੋਣੀ ਹੈ ਇਹਨੇ ਹੋਟਲ ਦੇ ਵਿੱਚ, ਠੈਲੀ ਜੈਮ ਹੀ ਰੱਖਿਆ ਹੋਣਾ। ਸੱਚੀ ਲੱਗਦਾ ਕਿ ਜਿਵੇਂ ਅਸੀਂ ਵੀ ਇੱਥੇ ਹਾਈ ਸਕੂਲ ਦੇ ਵਿੱਚ ਵੀ ਨਾਲ ਜਾਂ ਯੂਨੀਵਰਸਿਟੀ 'ਚ ਪੜ੍ਹਦੇ ਹੁੰਦੇ, ਸਾਰੇ ਹੀ ਕਾਫੀ ਜ਼ਿਆਦਾ ਲੋਕ ਮੁੰਡੇ ਵੀ ਕੁੜੀਆਂ ਵੀ ਇਕੱਠੇ ਹੋ ਕੇ ਹੋਟਲ ਪਾਰਟੀ ਥਰੋ ਕਰਦੇ ਹੁੰਦੇ ਸੀ, ਇੱਦਾਂ ਹੀ ਆਹ ਬੰਦਾ, ਮੈਨੂੰ ਲੱਗਦਾ ਕੋਈ 50-60+ ਹੋਣਾ, ਇਹ ਵੀ ਸਾਡੇ ਸਰਕਾਰੀ ਪੈਸੇ ਨਾਲ ਵੀ ਹੋਟਲ ਪਾਰਟੀਆਂ ਥਰੋ ਕਰਦਾ ਹੋਊਗਾ, ਨਹੀਂ ਤਾਂ ਹੋਰ ਕਿਹੜਾ ਕਾਰਨ ਹੋ ਸਕਦਾ? ਬੰਦਾ 6 ਕਿਲੋਮੀਟਰ ਦੂਰ ਤਾਂ ਰਹਿੰਦਾ ਕੁਈਨਸ ਪਾਰਕ ਤੋਂ, ਇਹਨੂੰ ਹੋਟਲ ਦੀ ਕੀ ਲੋੜ ਪੈ ਗਈ ਆ? ਸੋ NDP ਲੀਡਰ ਮੇਰਟ ਸਟਾਈਲਸ ਨੇ ਕਿਹਾ ਕਿ ਫੋਰਡ ਗਵਰਨਮੈਂਟ ਦੇ ਮਿਨਿਸਟਰ ਤਾਂ ਕਿਸੇ ਵੀ ਪ੍ਰੀਵੀਅਸ ਇੰਟਰਵਿਊ ਸਰਕਾਰ ਨਾਲੋਂ, ਮਿਨਿਸਟਰਸ ਨਾਲੋਂ ਆਪਦੇ ਆਪ ਨੂੰ ਪਤਾ ਨਹੀਂ ਕਿਹੜੇ ਲੈਵਲ 'ਤੇ ਸਮਝਦੇ ਆ, ਡਿਫਰੈਂਟ ਸਟੈਂਡਰਡ 'ਤੇ ਹੀ ਸਮਝਦੇ ਆ ਕਿ ਜੋ ਮਰਜ਼ੀ ਕਰਨਾ ਚਾਹੁੰਦੇ ਆ ਕਰ ਸਕਦੇ ਆ। ਸੋ ਅੱਜ ਮਿਨਿਸਟਰ ਸਟੈਨ ਛੋ ਨੇ ਇੱਕ ਸਟੇਟਮੈਂਟ ਵੀ ਰਿਲੀਜ਼ ਕੀਤੀ ਆ ਚੋਰੀ ਫੜਨ ਤੋਂ ਬਾਅਦ, ਲਿਖਿਆ ਕਿ ਇਸ ਗੱਲ ਦੇ ਬਾਵਜੂਦ ਕਿ ਇਹ $16,203 ਦੇ ਹੋਟਲ ਦੇ ਖਰਚੇ ਉਹਨੇ ਅੰਟੇਰੀਓ ਲੈਜਿਸਲੇਟਿਵ ਗਾਈਡ ਫਾਰ ਮੈਂਬਰਸ ਐਕਸਪੈਂਸਿਸ ਦੇ ਸਪੈਸ਼ਲ ਸਰਕਮਸਟੈਂਸਿਸ ਦੇ ਕ੍ਰਾਈਟੀਰੀਆ ਦੇ ਹਿਸਾਬ ਨਾਲ ਹੀ, ਕ੍ਰਾਈਟੀਰੀਆ ਨੂੰ ਮੀਟ ਕਰਕੇ ਹੀ ਪੇਸ਼ ਕੀਤੇ ਨੇ, ਉਹ ਫਿਰ ਵੀ ਉਹਨਾਂ ਪੈਸਿਆਂ ਨੂੰ ਪਰਸਨਲੀ ਮੋੜੂਗਾ ਦੈਟ ਡੋਂਟ ਮੀਟ ਦ ਸਪਿਰਿਟ ਆਫ ਦ ਪੋਲਿਸੀ। ਹੁਣ ਇਹ ਕੌਣ ਹੋਊਗਾ ਭਾਈ ਸਪਿਰਿਟ ਆਫ ਦ ਪੋਲਿਸੀ ਇੰਟਰਪ੍ਰਟ ਕਰਨ ਲਈ? ਜਾਂ ਤਾਂ ਇਹਨੇ ਸਾਰਾ ਕ੍ਰਾਈਟੀਰੀਆ ਮੀਟ ਕੀਤਾ ਹੈ ਜਾਂ ਨਹੀਂ ਕੀਤਾ ਹੈ, ਹੁਣ ਤੂੰ ਆਪ ਕਿਹੜਾ ਸਪਿਰਿਟ ਦ ਪੋਲਿਸੀ ਬਣਾਈ ਜਾਂਦਾ। ਪਰ ਉਹ ਕਿੰਨੇ ਕੁ ਪੈਸੇ ਦੀ ਗੱਲਬਾਤ ਕਰ ਰਿਹਾ ਹੈ ਇਹ ਨਹੀਂ ਦੱਸਿਆ ਗਿਆ ਹੈ, ਅਤੇ ਕਦੋਂ ਪੈਸੇ ਮੋੜੂਗਾ ਇਹ ਨਹੀਂ ਦੱਸਿਆ ਗਿਆ ਹੈ। ਬਸ ਸਾਡਾ ਹੀ ਟੈਕਸ ਪੇਅਰ ਦੇ ਬੱਲੇ ਬੱਲੇ ਹੀ ਕਰੀ ਜਾਂਦੇ ਆਪਦੀ ਹੀ ਆਪ ਦੀ, ਸਾਨੂੰ ਕੁਛ ਨਹੀਂ ਮਿਲਦਾ। ਅਤੇ ਇਹ ਗਧੇ 3 ਸਾਲਾਂ ਵਿੱਚ $16,000 ਖਰਚੀ ਜਾਂਦੇ ਹੋਟਲਸ ਦੇ ਵਿੱਚ, ਜਦੋਂ ਬੰਦਾ ਆਪ ਕੁਈਨਸ ਪਾਰਕ ਤੋਂ 5.9 ਕਿਲੋਮੀਟਰ ਦੂਰ ਰਹਿੰਦਾ ਹੈ। ਮੇਕ ਸੈਂਸ? ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਸੱਜ ਰਹੇ ਹੋ ਅਤੇ ਇਸ ਟਾਈਮ 'ਤੇ ਸਾਡੇ ਨਾਲ ਸਾਡੇ ਅਗਲੇ ਸਪਾਂਸਰ ਜੁੜ ਚੁੱਕੇ ਨੇ, ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ ਨੀਲਮ ਸੈਦੋਵ, ਜਿਨ੍ਹਾਂ ਦਾ ਫੋਨ ਨੰਬਰ ਹੈ 647 739 8710. 647-739-8710. 647-739-8710. ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੀਲਮ ਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਸਮਰਾਜ, ਹਾਊ ਆਰ ਯੂ?
0: ਆਈ ਐਮ ਗ੍ਰੇਟ, ਹਾਊ ਆਰ ਯੂ?
2: ਵੈਰੀ ਗੁੱਡ, ਬਿਊਟੀਫੁਲ ਡੇ, ਸਮਰ ਦਾ ਲੱਗਦਾ ਕਿ ਇਹ ਸਮਰ ਦਾ ਐਕਚੁਅਲ ਸਮਰ ਦਾ ਦਿਨ
0: ਹੈ। ਅਮੇਜ਼ਿੰਗ ਡੇ। ਪਰ ਹੁਣ ਨੀਲਮ ਜੀ ਆਪਾਂ ਗੱਲਬਾਤ ਥੋੜੀ ਜਿਹੀ ਕਰੀਏ ਮੋਰਗੇਜ ਦੇ ਬਾਰੇ, ਤੇ ਬਹੁਤ ਲੋਕੀ ਤਾਂ ਉਦੋਂ ਹੀ ਮੰਨਣਗੇ ਕਿ ਬਿਊਟੀਫੁਲ ਡੇ ਆ ਜੇਕਰ ਬੈਂਕ ਆਫ ਕੈਨੇਡਾ ਵੱਲੋਂ ਕੋਈ ਰੇਟ ਕੱਟ ਪੇਸ਼ ਕੀਤਾ ਜਾਂਦਾ। ਸਾਨੂੰ ਪਤਾ ਕੱਲ ਨੂੰ ਅਨਾਊਂਸਮੈਂਟ ਹੈ, ਪਰ ਰੀਅਲਿਸਟਿਕਲੀ ਚਾਂਸਸ ਕਿੰਨੇ ਕਿੰਨੇ ਕੋਈ ਰੇਟ ਕੱਟ ਪੇਸ਼ ਹੋਊਗੀ ਕੱਲ ਨੂੰ ਜਾਂ ਈਵਨ ਇਸ ਪੂਰੇ ਸਾਲ ਦੇ ਵਿੱਚ ਵੀ, ਇਹ ਦੱਸ ਤੋਂ ਪਹਿਲਾਂ?
2: ਕੱਲ ਵਿਚ ਇਸ ਜੁਲਾਈ 15, ਦ ਚਾਂਸਸ ਆਰ ਦ ਪਾਲਿਸੀ ਰੇਟ 2.25 ਬਰਕਰਾਰ ਰਹੇਗਾ। 36 ਇਕਨੋਮਿਸਟ ਉਹਨਾਂ ਨੇ ਰਿਕਰੂਟਰਸ ਸਰਵੇ ਦੇ ਵਿੱਚ ਇਹ ਕੀਤਾ ਕਿ ਐਕਸਪੈਕਟ ਕੀਤਾ ਕਿ ਬੈਂਕ ਵਿਲ ਪਾਲਿਸੀ ਰੇਟ ਨੂੰ ਹੋਲਡ ਕਰਨਗੇ ਇਫ ਨਾਟ ਅ ਰੇਟ ਕੱਟ। ਸੋ ਹੋਪਫੁਲੀ ਈਵਨ ਇਫ ਦ ਸਟੇ ਸੇਮ ਇਟ ਵਿਲ ਬੀ ਹੈਲਪਫੁਲ ਟੂ ਪਬਲਿਕ।
0: ਹਾਂਜੀ, ਤੇ ਬਾਕੀ ਫਿਰ ਸਾਲ ਦੇ ਵਿੱਚ ਕੋਈ ਅੰਦਾਜ਼ਾ ਹੈ ਤੁਹਾਡਾ, ਕੋਈ ਪ੍ਰੈਡਿਕਸ਼ਨ ਹੈ?
2: ਮੋਸਟ ਪ੍ਰੋਬੇਬਲੀ ਐਟ ਦੀ ਐਂਡ ਆਫ ਦ ਟਰਮ ਵਿਚ ਇਜ਼ ਉਹ ਦਸੰਬਰ ਵਾਲੀ ਸਾਈਡ ਨੂੰ ਜਾ ਕੇ, ਨਵੰਬਰ ਦਸੰਬਰ ਵਾਲੀ ਸਾਈਡ ਨੂੰ ਜਾ ਕੇ, ਅਨਲੈਸ ਟਰੰਪ ਭਾਜੀ ਨੇ ਕੋਈ ਜ਼ਿਆਦਾ ਸਾਰਾ ਰੌਲਾ ਗੋਲਾ ਨਾ ਪਾਇਆ ਤੇ ਉਸ ਬੇਸ ਉੱਤੇ ਹੋ ਸਕਦਾ ਕਿ ਉਹ ਵਧਾ ਦੇਣ, ਡਿਪੈਂਡਿੰਗ ਔਨ ਦੀ ਵਾਰ, ਡਿਪੈਂਡਿੰਗ ਔਨ ਦੀ ਗੈਸ ਪ੍ਰਾਈਸਿਸ, ਦੇ ਸੋ ਮੈਨੀ ਫੈਕਟਰਸ। ਪਰ ਆਪਾਂ ਮੰਥ ਟੂ ਮੰਥ ਦੇ ਹਿਸਾਬ ਦੇ ਨਾਲ ਜਿਹੜੀ ਕੱਲ੍ਹ ਦੀ ਨਿਊਜ਼ ਆਉਣੀ ਆ ਉਹਦੇ ਤੇ ਫੋਕਸ ਇਹ ਹੈਗਾ ਕਿ ਇਟਸ ਮੋਸਟ ਪ੍ਰੋਬਲੀ 99% ਇਟਸ ਗੋਨਾ ਸਟੇ ਔਨ ਹੋਲਡ। ਤੁਹਾਡਾ ਕੀ ਕਹਿਣਾ? ਤੁਸੀਂ ਆਲਵੇਜ਼ ਮੈਨੂੰ ਫੋਨ ਕਰਕੇ ਮੇਰੇ ਨਾਲ ਸ਼ੇਅਰ ਕਰ ਸਕਦੇ ਹੁੰਦੇ ਹੋ ਤਾਂ ਕਿ ਆਪਾਂ ਜਿਹੜੀ ਨਿਊਜ਼ ਹੈ ਸ਼ੇਅਰ ਕਰਨ ਦੇ ਲਈ ਤੁਹਾਡਾ ਆਲਸੋ ਸਾਥ ਚਾਹੀਦਾ ਹੁੰਦਾ ਤੇ ਯੂ ਗਾਈਜ਼ ਕੈਨ ਆਲਵੇਜ਼ ਕਾਲ ਮੀ 6477 3987 10।
0: ਨੀਲਮ ਜੀ
2: ਕਰਕੇ ਮੇਰੇ ਨਾਲ ਸ਼ੇਅਰ ਕਰ ਸਕਦੇ।
0: ਨੀਲਮ ਜੀ, ਹੁਣ ਮੰਨ ਲਓ ਕਿ ਕਿਸੇ ਦੀ ਜਿਹੜੀ ਮੋਰਗੇਜ ਦੀ ਰਿਨਿਊਅਲ ਹੈ ਉਹ ਹੋਣੀ ਆ, ਲੈਟਸ ਸੇ ਫੋਰ ਐਗਜ਼ਾਮਪਲ ਸਪਟੈਂਬਰ, ਅਕਤੂਬਰ, ਨਵੰਬਰ, ਦਸੰਬਰ, ਮੰਨ ਲਓ ਈਵਨ ਜਨਵਰੀ, ਫੈਬਰੀ ਹੋਣੀ ਆ, ਜਾਂ ਫਿਰ ਮੰਨ ਲਓ ਕਿਸੇ ਨੇ ਪ੍ਰੀ ਕੰਸਟਰਕਸ਼ਨ 'ਚ ਪ੍ਰਾਪਰਟੀ ਬੁੱਕ ਕੀਤੀ ਆ ਅਤੇ ਹੁਣ ਦੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਮੋਰਗੇਜ ਕਲੋਜ਼ਿੰਗ ਹੋਣੀ ਆ, ਸੋ ਜੇਕਰ ਕੋਈ ਵੀ ਹੁਣ ਟਾਈਮ ਕੱਢ ਕੇ ਸਹੀ ਕੰਮ ਕਰਕੇ ਤੁਹਾਡੇ ਨਾਲ ਇੰਨੇ ਮਹੀਨੇ ਪਹਿਲਾਂ ਦੇ ਵਿੱਚ ਹੀ ਐਡਵਾਂਸ ਦੇ ਵਿੱਚ ਹੀ ਗੱਲਬਾਤ ਕਰ ਲੈਂਦਾ ਅਤੇ ਮੰਨ ਲਓ ਉਦੋਂ ਤੱਕ ਜੇ ਰੇਟ ਘੱਟ ਜਾਂਦਾ, ਵੱਧ ਜਾਂਦਾ ਜਾਂ ਉਨਾ ਹੀ ਰਹਿੰਦਾ, ਕੀ ਅੱਜ ਦਾ ਰੇਟ ਮਿਲੂਗਾ ਜਾਂ ਉਹ ਕੱਲ੍ਹ ਦਾ ਰੇਟ ਮਿਲੂਗਾ ਜਦੋਂ ਉਹਨਾਂ ਦੀ ਰੀਨਿਊਲ ਆਉਣੀ ਆ ਜਾਂ ਜਦੋਂ ਕਲੋਜ਼ਿੰਗ ਆਉਣੀ ਆ, ਇਹ ਦੱਸੋ।
2: ਆਪਾਂ 120 ਦਿਨ ਤੱਕ ਰੇਟ ਨੂੰ ਹੋਲਡ ਕਰਕੇ ਰੱਖ ਸਕਦੇ ਹਾਂ ਜੇ ਤੁਸੀਂ ਅੱਜ ਫਾਈਲ ਲਾਉਂਦੇ ਹੋ ਤੇ ਮੈਂ ਉਹ ਤੁਹਾਨੂੰ 120 ਦਿਨ ਤੱਕ ਉਹ ਵਾਲਾ ਰੇਟ, ਅੱਜ ਦਾ ਰੇਟ ਹੈ ਜਿਹੜਾ, ਉਹ ਤੁਹਾਨੂੰ ਹੋਲਡ ਕਰਕੇ ਰੱਖ ਸਕਦੇ ਹਾਂ। ਇਹ ਤਾਂ ਸੀ ਤੁਹਾਡਾ ਇੱਕ ਕੁਐਸਚਨ, ਮੇਰਾ ਜਨਰਲੀ ਮੇਰਾ ਇੱਕ ਗੱਲ ਦਾ ਤੁਹਾਨੂੰ ਜਵਾਬ ਦੇਈਏ। ਮੈਨੂੰ ਨਾ ਬਹੁਤ ਸਾਰੀਆਂ ਪਾਲਿਸੀ ਲਾਸਟ ਵੀਕ ਤੋਂ ਕਿ ਨੀਲਮ ਜੀ ਮੈਂ ਕਿਹਾ ਸੀਗਾ ਕਿ $5,000 ਅਪ ਟੂ $5,000 ਕੈਸ਼ਬੈਕ ਮਿਲ ਸਕਦਾ, ਕਾਫੀ ਸਾਰੇ ਬੈਂਕਾਂ ਦੇ ਜਿਹੜੇ ਪ੍ਰਮੋਸ਼ਨ ਜਾਹਰ ਕਰਦੇ ਪਏ ਨੇ ਤੇ ਉਹਦੇ 'ਚ ਮੈਨੂੰ ਕਾਫੀ ਸਾਰੀਆਂ ਪਾਲਿਸੀ। ਤੁਸੀਂ ਸਮਾਰਟ ਐਕਟ ਕਰਿਆ ਕਰੋ, ਰਾਈਟ? ਮੈਨੂੰ ਕੁਐਸਚਨ ਕੀ ਸੀਗਾ ਕਿ ਨੀਲਮ ਜੀ ਜਿਹੜਾ $5,000 ਸਾਨੂੰ ਪਹਿਲਾਂ ਮਿਲ ਸਕਦਾ, ਬੈਂਕ ਕਿਉਂ ਤੁਹਾਨੂੰ ਪਹਿਲਾਂ ਦੇਗੀ? ਮੈਨੂੰ ਇਹ ਦੱਸੋ, ਬੈਂਕ ਵੋਂਟ, ਇੱਕ ਤਾਂ ਮੇਰੀ ਪਾਕਟ ਚੋਂ ਨਹੀਂ ਚੱਲਦਾ ਕਿ ਜਿਹੜਾ ਮੈਂ ਕਮਾ ਲੋ ਫੜੋ $5,000 ਜਾ ਕੇ ਤੁਸੀਂ ਉਹਦਾ ਕੁਝ ਕਰ ਦੋ। ਨੋ, ਇਸ ਨੋ ਗਣਾ ਹੈਪਨ। $5,000 ਅਪ ਟੂ $5,000 ਉਦੋਂ ਮਿਲਣਾ ਜਿੱਦਣ ਤੁਹਾਡੀ ਬੈਂਕ ਦੀ ਕਲੋਜ਼ਿੰਗ ਹੋ ਗਈ, ਤੁਹਾਡਾ ਬੈਂਕ ਅਕਾਊਂਟ 'ਚ ਪੈਸੇ ਜਾਣੇ, ਉਹ ਮੇਰੀ ਵੱਲੋਂ ਨਹੀਂ ਜਾਣੇ, ਬੈਂਕ ਨੇ ਹੀ ਦੇਣੇ ਆ। ਸੋ ਜਿੰਨਾ ਵੀ ਕੈਸ਼ਬੈਕ ਦਾ ਪ੍ਰਮੋਸ਼ਨ ਆ ਬੈਂਕ ਦਿੰਦਾ ਤਾਂ ਬੈਂਕ ਤੁਹਾਡੇ ਅਕਾਊਂਟ 'ਚ ਡਾਇਰੈਕਟ ਪਾਉਂਦਾ। ਮੈਨੂੰ ਪਲੀਜ਼ ਇਹ ਵਾਲੇ ਕੁਐਸਚਨ 'ਤੇ ਫਿਰ ਆਪਣਾ ਦੁਬਾਰਾ ਨਾ ਪੁੱਛਿਓ ਕਿ ਸਾਡੀ ਕਲੋਜ਼ਿੰਗ ਕੋਸਟ 'ਚ ਕੰਮ ਆਊਗਾ ਜਾਂ ਸਾਨੂੰ ਅਸੀਂ ਡਾਊਨ ਪੇਮੈਂਟ ਦੇਣ ਲਈ ਕੰਮ ਆਜੂਗਾ, ਸਾਨੂੰ ਪਹਿਲੇ ਦਿਨ ਇੰਤਜ਼ਾਮ ਕਰ ਦੋ। ਇਟ ਡਜ਼ਨਟ ਹੈਪਨ। ਬੀ ਅਥੈਂਟਿਵ, ਜਦੋਂ ਕੋਈ ਬੰਦਾ ਕਹਿੰਦਾ ਉਹਨੂੰ ਠੀਕ ਤਰ੍ਹਾਂ ਗੱਲ ਸੁਣਿਆ ਕਰੋ। ਜੀ ਗੱਲ, ਕਈ ਵਾਰੀ ਕੀ ਹੁੰਦਾ ਸਮਰਾਜ, ਆਪਾਂ ਜਿਹੜੀ ਫਾਈਲ ਆ 20% ਦੇ ਉੱਤੇ ਲਾਈ ਨਹੀਂ ਹੁੰਦੀ, ਆਪਾਂ ਸੋਚ ਰਹੇ ਕਿ ਆਪਾਂ ਸਿਰਫ ਉਹਨੂੰ 10% ਦੀ ਬੇਸ ਦੇ ਉੱਤੇ ਕਰਾਉਣਾ, ਬਸ ਇੰਨੇ ਕੀ ਪੈਸੇ ਹੁੰਦੇ ਆ। 6 ਲੱਖ ਦਾ ਮਕਾਨ ਦਿੱਤਾ, 7,000 ਡਾਊਨ ਪੇਮੈਂਟ ਉੱਤੇ 1.5% ਲਾ ਲਓ ਕਲੋਜ਼ਿੰਗ ਕੋਸਟ ਹੁੰਦੀ, ਡਨ। ਤੁਸੀਂ ਉਹੀ ਬੈਲੈਂਸ ਜਿਹਾ ਲੈ ਕੇ ਉਹਨੂੰ ਚੱਲਦੇ ਹੁੰਦੇ, ਨਾ ਹੀ ਇੱਥੇ ਕੋਈ ਕੰਟਰੀਆਂ 'ਚ ਕਦੋਂ ਜਿਹੜੇ ਕੋਈ ਬੰਦਾ ਘਰ ਦੇ ਹੈਲਪ ਕਰਦੇ ਆ। ਹੈਪਨ ਟੂ ਬੀ ਤੁਹਾਡੀ ਉਹ ਫਾਈਲ ਨੂੰ ਸਮਥਿੰਗ ਹੈਪਨ, ਹੁਣ ਉਹ 10% ਤੇ ਹੋਣੀ ਹੋਈ ਨਹੀਂ ਆ, ਹੁਣ ਉਹ 20% ਤੇ ਹੋਣੀ ਆ, 20% ਦਾ ਤੁਹਾਡੇ ਕੋਲ ਇੰਤਜ਼ਾਮ ਨਹੀਂ ਹੈ, ਵਟ ਯੂ ਗੋਨਾ ਡੂ? ਉਹਦੇ 'ਚ ਤੁਸੀਂ ਜ਼ਿਆਦਾ ਕੁਛ ਨਹੀਂ ਕਰ ਸਕਦੇ। ਤੁਸੀਂ ਮੈਨੂੰ ਫੋਨ ਲਾ ਸਕਦੇ ਹੋ, ਮੋਸਟ ਪ੍ਰੋਬਬਲੀ ਆਈ ਕੈਨ ਹੈਲਪ ਯੂ ਇਨ ਵਟ। ਜੇ ਤੁਹਾਡੇ ਕੋਲ 20% ਨਹੀਂ ਹੈਗਾ ਤਾਂ ਆਪਾਂ ਹੋ ਸਕਦਾ ਕਿ ਉਹਦਾ ਕੋਈ ਕਿਸੇ ਤਰੀਕੇ ਦਾ ਹੱਲ ਲੱਭ ਕੇ ਦੇ ਸਕਦੇ ਹਾਂ। ਵੀ ਕੈਨ ਸੇਵ ਯੂਰ ਮਨੀ, ਟਾਈਮ ਐਂਡ ਸਟ੍ਰੈਸ। ਤੀਜੀ ਥੀਮ ਐਂਡ ਲਾਸਟ, ਬਿਲਡਰ ਪਰਚੇਸ। ਸਮਰਾਜ, ਓਨੈਸਟਲੀ ਦਿਸ ਇਜ਼ ਵੈਰੀ ਟਰੂ, ਪੀਪਲ ਬੁੱਕਡ ਬਿਲਡਰ ਦੀ ਪਰਚੇਸ 2.9 ਆਲਮੋਸਟ 3 ਮਿਲੀਅਨ ਦਾ ਘਰ ਬੁੱਕ ਕਰਾਏ ਹੋਏ ਆ। ਉਹਦੀ ਰੀਸੈਂਟ ਅਪਰੇਜ਼ਲ ਆਈ ਹੈ 2.3। ਹੁਣ ਜਿਹੜੇ ਬੰਦੇ ਕੋਲ 6-7 ਲੱਖ ਦਾ ਡਾਲਰ ਦਾ ਘਾਟਾ, 2.5-3 ਲੱਖ ਦੇ ਤੁਸੀਂ ਡਿਪੋਜ਼ਿਟ ਦਿੱਤੇ ਹੋਏ ਆ ਉਹਨਾਂ ਨੂੰ, ਹੁਣ ਕੀ ਕਰੋਗੇ? 7 ਲੱਖ ਕਿਸੇ ਕੋਲ ਨੀ ਹੁੰਦਾ, ਬੈਂਕ ਚ ਸਿੱਧਾ ਪਿਆ ਹੋਵੇ ਜਾਂ ਆਂਢੀਆਂ ਗੁਆਂਢੀਆਂ ਦੇ ਪਿਆ ਹੋਵੇ ਜਾਂ ਰਿਸ਼ਤੇਦਾਰਾਂ ਦੇ ਪਿਆ ਹੋਵੇ, ਕਿਸੇ ਕੋਲ ਨੀ ਹੁੰਦਾ। ਜਾਂ ਤਾਂ ਤੁਸੀਂ 2.5 ਲੱਖ ਜਾਂ 3.5 ਲੱਖ ਦਾ ਡਿਪੋਜ਼ਿਟ ਛੱਡੋ, ਤੇ ਜਾਂ ਫਿਰ ਸ਼ੋਰਟ ਫਾਲ ਦਾ ਜਿਹੜਾ ਇੰਤਜ਼ਾਮ ਕਰੋ, 6-7 ਲੱਖ ਦਾ ਜਿਹੜਾ ਤੁਸੀਂ ਇੰਤਜ਼ਾਮ ਕਰੋ। ਇਹ ਦੋਨੋਂ ਪਾਸੇ ਪੈਸੇ ਛੱਡਣੇ ਵੀ ਨੀ ਸੌਖੇ ਤਾਂ ਪੈਸੇ ਬਾਹਰੋਂ ਮੰਗਣੇ ਵੀ ਨੀ ਸੌਖੇ। ਦੋਨਾਂ ਕੇਸਿਸ ਚ ਇਟਸ ਅ ਲੂਜ਼ ਲੂਜ਼ ਸਿਚੁਏਸ਼ਨ, ਇਟਸ ਨਾਟ ਅ ਵਿਨ ਵਿਨ, ਕਿਸੇ ਵੀ ਪਾਸੇ ਵਿਨ ਦੀ ਸਿਚੁਏਸ਼ਨ ਨਹੀਂ ਹੈ। ਬਿਲਡਰ ਕੀ ਕਰਦੇ ਆ? ਬਿਲਡਰ ਤਾਂ ਬਹੁਤ ਖਰਾਬ ਕਰਦੇ ਆ ਜੀ। ਤੁਹਾਡਾ 2.5-3 ਲੱਖ ਉਹ ਲੈ ਕੇ ਡਿਪੋਜ਼ਿਟ ਖਾ ਜਾਂਦੇ, ਜਿਹੜਾ ਘਰ ਤੁਹਾਨੂੰ 2.9 ਮਿਲੀਅਨ ਦਾ ਵੇਚਿਆ ਹੋਇਆ ਕਿਸੇ ਹੋਰ ਨੂੰ ਉਹ 2.2 ਤੇ ਵੇਚਣ ਲਈ ਤਿਆਰ ਹੋ ਜਾਂਦੇ, ਪਰ ਤੁਹਾਨੂੰ ਨੀ। ਤੁਸੀਂ ਮੈਨੂੰ, ਅਗਰ ਤੁਸੀਂ ਇਸ ਸਿਚੁਏਸ਼ਨ ਚੋਂ, ਤੁਸੀਂ ਮੇਰੇ ਨਾਲ ਪਲੀਜ਼ ਮੇਰੇ ਨਾਲ ਇੱਕ ਵਾਰੀ ਕੰਟੈਕਟ ਕਰ ਲਓ, ਆਈ ਵਿਲ ਗਾਈਡ ਯੂ ਵੈਰੀ ਮੱਚ ਰਾਈਟ, ਤਾਂ ਕਿ ਨਾ ਤਾਂ ਤੁਹਾਨੂੰ 6 ਲੱਖ ਦਾ ਇੰਤਜ਼ਾਮ ਕਰਨਾ ਪਵੇ, ਤੇ ਨਾ ਹੀ ਤੁਸੀਂ 3-3.5 ਲੱਖ ਜਿਹੜਾ ਤੁਸੀਂ ਡਿਪੋਜ਼ਿਟ ਦਿੱਤਾ ਹੋਇਆ ਤੁਸੀਂ ਉਹ ਲੂਜ਼ ਕਰੋ। ਸੋ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਕੁਐਸਚਨ ਹੈ, ਲਾਸਟ ਮੈਂ ਇੱਕ ਹੋਰ ਗੱਲ ਕਹਿਣਾ ਚਾਹਾਂਗੀ, ਜੇ ਤੁਸੀਂ ਮੋਰਗੇਜ ਏਜੰਟ ਹੋ, ਮੋਰਗੇਜ ਬ੍ਰੋਕਰ ਹੋ, ਤੁਹਾਡੇ ਕੋਲ ਫਾਈਲ ਸਿਰੇ ਨਹੀਂ ਚੱਲਦੀਆਂ ਪਈਆਂ, ਯੂ ਡੋਨਟ ਨੋ ਹਾਊ ਟੂ ਕੰਪਾਈਲ ਦਮ, ਯੂ ਡੋਨਟ ਨੋ ਹਾਊ ਟੂ ਸਟਰਕਚਰ ਦਮ, ਤੁਸੀਂ ਮੇਰੇ ਨਾਲ ਇੱਕ ਵਾਰੀ ਗੱਲ ਜ਼ਰੂਰ ਕਰ ਲਓ। ਵੀ ਬੋਥ ਟੂਗੈਦਰ ਕੈਨ ਡੂ ਅ ਲੋਟ। ਤੁਸੀਂ ਇਕੱਲਿਆਂ ਨੂੰ ਕਈ ਵਾਰੀ, ਸਪੈਸ਼ਲੀ ਏਜੰਟਸ ਨੂੰ ਨਹੀਂ ਪਤਾ ਹੁੰਦਾ, ਤਾਂ ਉਹਨਾਂ ਦੇ ਬ੍ਰੋਕਰ ਉਹਨਾਂ ਨੂੰ ਗਾਈਡ ਵੀ ਨਹੀਂ ਕਰਦੇ, ਪਰ ਬ੍ਰੋਕਰ ਸਮਟਾਈਮਸ ਆਪ ਇੱਦਾਂ ਦੀ ਸਿਚੁਏਸ਼ਨ ਚ ਹੁੰਦੇ ਆ, ਦੇ ਡੋਂਟ ਨੋ ਵਟ ਟੂ ਡੂ। ਜੋ ਕਹਿਣ ਨੂੰ ਬ੍ਰੋਕਰ ਹੁੰਦੇ ਆ ਪਰ ਕੰਮ ਕੁੰਮ ਜ਼ਿਆਦਾ ਕੀਤਾ ਨਹੀਂ ਹੁੰਦਾ, ਐਕਸਪੀਰੀਅੰਸ ਨਹੀਂ ਹੁੰਦਾ, ਤਾਂ ਉਹ ਫਾਈਲਾਂ ਦੀ ਫੇਲ ਹੋਣ ਦੇ ਚਾਂਸਿਸ ਉਹਨਾਂ ਕੋਲ ਬਹੁਤ ਜ਼ਿਆਦਾ ਹੁੰਦੇ ਆ। ਮੈਨੂੰ ਗੱਲ ਕਰੀਓ, ਆਲ ਡੈਫੀਨੇਟਲੀ ਟੀਚ ਯੂ ਹਾਊ ਟੂ ਡੂ ਇਟ ਬਿਨਾਂ ਕਿਸੇ ਚਾਰਜ ਦੇ। ਤੁਹਾਡੀ ਕੋਈ ਫਾਈਲ ਨਹੀਂ ਸਿਰੇ ਚੜ੍ਹਦੀ ਤਾਂ ਡੈਫੀਨੇਟਲੀ ਯੂ ਕੈਨ ਕਾਲ ਮੀ, ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸੈਰੋ। ਕਿਸੇ ਤਰ੍ਹਾਂ ਦਾ ਵੀ ਕੋਈ ਵੀ ਮੋਰਗੇਜ ਦਾ ਕੁਐਸਚਨ ਆ, ਕਿਸੇ ਵੀ ਤਰ੍ਹਾਂ ਦਾ, ਕਲੋਜ਼ਿੰਗ ਹੈ 5% ਨਾਲ ਵੀ ਹੋ ਜਾਂਦੀ ਹੈ, ਕਲੋਜ਼ਿੰਗ 20 ਨਾਲ ਵੀ ਹੁੰਦੀ ਹੈ, ਔਰ ਜਿਹੜਾ ਕੋਈ 20 ਵੀ ਹੁੰਦਾ, ਕਈ ਵਾਰੀ ਕਾਫੀ ਸਾਰੇ ਬ੍ਰੋਕਰ ਨੇ 20-11 ਤੁਹਾਡੀ ਕਲੋਜ਼ ਕਰਾ ਪਾਉਂਦੇ, ਉਹ ਵੀ ਫਾਈਲਾਂ ਖਰਾਬ ਹੋ ਜਾਂਦੀਆਂ। ਕਾਲ ਕਰੋ ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਨੀਲਮ ਸਰਵ, 6477398710.
0: Thank you very much. Thank you very much. Number hai 6477398710. Neelam ji naal gal baat kar lo, 6477398710.

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਾਂ ਦੋਸਤੋ। ਦਿਓਲ ਟਰੈਵਲ ਨੇ ਸਾਨੂੰ ਅੱਜ ਹੀ ਕੁਝ ਨਵੇਂ ਸਪੈਸ਼ਲ ਫੇਅਰ ਭੇਜੇ ਨੇ। ਜੇ ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਂ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਜਾਣਾ ਚਾਹੁੰਦੇ ਹੋ ਜਾਂ ਫਿਰ ਇੰਡੀਆ ਤੋਂ ਕਿਸੇ ਨੂੰ ਇੱਥੇ ਤੱਕ ਸੱਦਣਾ ਚਾਹੁੰਦੇ ਹੋ, ਕਾਫੀ ਜ਼ਿਆਦਾ ਪੈਸੇ ਬਚਾ ਸਕਦੇ ਹੋ। ਜੇ ਨੰਬਰ ਤੁਸੀਂ ਕਮਾਓਗੇ ਦਿਓਲ ਟਰੈਵਲ ਬ੍ਰੈਂਪਟਨ ਵਾਲਿਆਂ ਦਾ 905-588-4200 ਜਾਂ ਇਟੋਬਕੋ ਲੋਕੇਸ਼ਨ 905-588-5100। ਸੋ ਟੋਰਾਂਟੋ ਤੋਂ ਲੈ ਕੇ ਦਿੱਲੀ ਸਪਟੈਂਬਰ ਜਾਂ ਅਕਟੋਬਰ ਦੇ ਵਿੱਚ ਜਾਓ, ਵਾਪਸੀ ਨਵੰਬਰ ਦੀ। ਰਾਊਂਡ ਟ੍ਰਿਪ ਤੁਹਾਨੂੰ $1500 ਦੇ ਵਿੱਚ ਮਿਲ ਜੂਗੀ। ਟੋਰਾਂਟੋ ਤੋਂ ਲੈ ਕੇ ਦਿੱਲੀ ਜੇਕਰ ਤੁਸੀਂ ਨਵੰਬਰ ਦੇ ਵਿੱਚ ਵਨ ਵੇ ਜਾਣਾ ਹੋਵੇ, $1080 ਦੇ ਵਿੱਚ ਵਨ ਵੇ ਟਿਕਟ ਬੁੱਕ ਕਰ ਸਕਦੇ ਹੋ ਫੋਰ ਨਵੰਬਰ ਟੂ ਗੋ ਟੂ ਦਿੱਲੀ। ਜੇ ਤੁਸੀਂ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਵਨ ਵੇ ਅਕਟੋਬਰ ਜਾਂ ਨਵੰਬਰ ਕਿਸ ਨੂੰ ਸੱਦਣਾ ਹੋਵੇ, $860 ਦੇ ਵਿੱਚ ਵਨ ਵੇ ਸੱਦ ਸਕਦੇ ਹੋ। ਦਿੱਲੀ ਟੂ ਟੋਰਾਂਟੋ ਅਕਟੋਬਰ ਦੇ ਵਿੱਚ ਸੱਦੋ, ਵਾਪਸ ਭੇਜੋ ਅਗਲੇ ਸਾਲ ਫੈਬਰੀ ਔਰ ਮਾਰਚ। ਰਾਊਂਡ ਟ੍ਰਿਪ 1390 ਦੇ ਵਿੱਚ ਦੋ ਲੋਕੇਸ਼ਨ ਨੇ ਦਿਓਲ ਟਰੈਵਲ ਦੀਆਂ। ਇੱਕ ਬ੍ਰੈਂਪਟਨ ਦੇ ਵਿੱਚ ਹੈ, ਨੰਬਰ 905-588-4200, ਅਤੇ ਇੱਕ ਇਟੋਬਕੋ ਲੋਕੇਸ਼ਨ ਹੈ 905-588-5100। ਇੱਕ ਵਾਰੀ ਫਿਰ ਜਾਂਦੇ ਜਾਂਦੇ ਤੁਹਾਨੂੰ ਦੱਸ ਦਿੰਦਾ ਕਿ ਯੂਨਾ ਗਲੋਬਲ ਐਡਵਾਈਜ਼ਰੀ ਵਾਲੇ ਤੁਹਾਡੇ ਲਈ ਹੁਣ ਦੋਸਤੋ ਕੁਛ ਕੁ ਦਿਨ ਹੀ ਰਹਿ ਗਏ ਨੇ। ਤੁਹਾਨੂੰ ਤੁਹਾਡੀ ਪੂਰੀ ਪੜ੍ਹਾਈ ਅਤੇ ਰਹਿਣ ਦਾ ਖਰਚਾ, ਲਿਵਿੰਗ ਐਕਸਪੈਂਸ, ਖਾਣਾ ਪੀਣਾ ਸਭ ਕੁਛ ਸਰਕਾਰ ਦੇ ਵੱਲੋਂ ਹੀ ਸਪਾਂਸਰ ਹੋਣ ਦੇ ਲਈ ਹੁਣ ਕੁਛ ਹੀ ਅਖੀਰਲੇ ਦਿਨ ਰਹਿ ਗਏ ਨੇ। ਤੁਸੀਂ ਵੱਧ ਤੋਂ ਵੱਧ ਫਾਇਦਾ ਉਠਾ ਸਕਦੇ ਹੋ ਜੇ ਹੁਣੇ ਹੀ ਇਹਨਾਂ ਨਾਲ ਸੰਪਰਕ ਕਰਦੇ ਹੋ। ਸਰਾਂਸ਼ ਨਾਗਪਾਲ ਅਤੇ ਯੂਨਾ ਗਲੋਬਲ ਐਡਵਾਈਜ਼ਰੀ 437-264-3175। ਇਹ ਅੰਟੇਰੀਓ ਗਵਰਨਮੈਂਟ ਪ੍ਰੋਗਰਾਮ ਬਹੁਤ ਸਾਲਾਂ ਤੋਂ ਚੱਲਦਾ ਆ ਰਿਹਾ ਹੈ, ਪਰ ਇਸ ਮਹੀਨੇ ਦੇ ਐਂਡ ਦੇ ਵੱਲ ਇਹ ਚੇਂਜ ਹੋ ਰਿਹਾ ਹੈ। ਅੰਟੇਰੀਓ ਸਰਕਾਰ ਨੇ ਕਿਹਾ ਕਿ ਹੁਣ ਟੈਕਸ ਪੇਅਰ ਦਾ ਪੈਸਾ ਨਹੀਂ ਦੇਵਾਂਗੇ ਲੋਕਾਂ ਨੂੰ ਪੜ੍ਹਨ ਦੇ ਲਈ, ਅਸੀਂ ਸਿਰਫ ਲੋਨ ਹੀ ਦੇਵਾਂਗੇ। ਸੋ ਤੁਹਾਡੇ ਕੋਲ ਹੁਣ ਕੁਛ ਕੁ ਦਿਨ ਰਹਿ ਗਏ ਨੇ। ਤੁਹਾਡੀ ਜਿਹੜੀ ਪੂਰੀ ਪੜ੍ਹਾਈ ਹੈ ਉਹ $30,000 ਤੋਂ ਲੈ ਕੇ $1,00,000 ਸਾਲ ਦਾ, ਇੱਕ ਇੱਕ ਪੜ੍ਹਾਈ ਦਾ ਸਾਲ ਦਾ $30,000 to $100,000 ਦੀ ਫੰਡਿੰਗ ਤੁਹਾਨੂੰ ਇਹ ਸਿੱਧੇ ਗਵਰਨਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਦਿਲਵਾ ਸਕਦੇ ਆ, ਜਿਹਦੇ ਵਿੱਚੋਂ ਤਕਰੀਬਨ ਅੱਧਾ ਪੋਰਸ਼ਨ ਉਹ ਨੋਨ ਰਿਫੰਡਬਲ ਗ੍ਰਾਂਟ ਹੋਣਗੇ। ਨੋਨ ਰਿਫੰਡਬਲ ਗ੍ਰਾਂਟ ਮੀਨਿੰਗ ਯੂ ਨੈਵਰ ਪੇ ਦੈਟ ਮਨੀ ਬੈਕ, ਪੈਸੇ ਮੋੜਨੇ ਨਹੀਂ ਤੁਸੀਂ। ਤੁਹਾਡਾ ਇਕੱਲਾ ਪੜ੍ਹਾਈ ਦਾ ਖਰਚਾ ਨਹੀਂ, ਰਹਿਣਾ ਸਹਿਣਾ ਸਾਰਾ, ਲਿਵਿੰਗ ਐਕਸਪੈਂਸ ਵੀ ਚੱਕਿਆ ਜਾਊਗਾ $1,00,000 ਸਾਲ ਤੱਕ ਦਾ। ਕੁਆਲੀਫਾਈ ਕਰਨ ਲਈ ਤੁਹਾਡੀ ਫੈਮਿਲੀ ਇਨਕਮ, ਨੈਟ ਇਨਕਮ ਅੰਡਰ 70,000 ਹੋਣੀ ਚਾਹੀਦੀ ਆ, ਚਾਹੇ ਰੈਫਿਊਜੀ ਹੋ, ਚਾਹੇ ਪੀ ਆਰ ਹੋ, ਚਾਹੇ ਸਿਟੀਜ਼ਨ ਹੋ। ਇਹ ਈਜ਼ੀ ਟੂ ਪਾਸ ਆਨਲਾਈਨ ਹੀ ਜਿਹੜੇ ਕੋਰਸਿਸ ਨੇ ਸਕਿੱਲਸ ਡਿਵੈਲਪ ਕਰ ਸਕਦੇ ਹੋ, ਅਤੇ ਕੋਈ ਵੀ ਏਜ ਲਿਮਿਟ ਨਹੀਂ। 40-45+ 40-45+ ਹੀ ਇਹਨਾਂ ਦੇ ਵੱਧ ਤੋਂ ਵੱਧ ਕਲਾਇੰਟ ਨੇ, ਚਾਹੇ ਸੈਲਫ ਇੰਪਲੋਇਡ ਹੋ, ਚਾਹੇ ਪੇਅਰੋਲ 'ਤੇ ਹੋ, ਚਾਹੇ ਹਾਊਸ ਵਾਈਫ ਹੋ, ਚਾਹੇ ਊਬਰ ਡਰਾਈਵਰ ਹੋ, ਚਾਹੇ ਟਰੱਕ ਡਰਾਈਵਰ ਹੋ, ਜਿਹੜਾ ਮਰਜ਼ੀ ਤੁਹਾਡਾ ਅੱਜ ਦਾ ਕੰਮ ਹੋਵੇ, ਇਹ ਤੁਹਾਨੂੰ ਫੀਸ ਕਿੰਨੀ ਚਾਰਜ ਕਰਦੇ ਆ, $199 ਤੋਂ ਲੈ ਕੇ $499, ਮੈਕਸੀਮਮ $499, ਅਤੇ ਉਹ ਵੀ ਤੁਸੀਂ ਪਹਿਲਾਂ ਕੁਛ ਵੀ ਨਹੀਂ ਪੇ ਕਰਨਾ ਜਦੋਂ ਸਰਕਾਰ ਤੋਂ ਪੈਸੇ ਤੁਹਾਡੇ ਬੈਂਕ ਅਕਾਊਂਟ 'ਚ ਆਏ, ਬਾਅਦ ਦੇ ਵਿੱਚ ਤੁਸੀਂ ਜਾ ਕੇ ਇਹਨਾਂ ਨੂੰ ਪੇ ਕਰਦੇ ਹੋ। $199, $499, ਯੂਨੋ ਗਲੋਬਲ ਐਡਵਾਈਜ਼ਰੀ 437-264-3175 ਮਿਸਟਰ ਨਾਗਪਾਲ ਦੇ ਨਾਲ ਜ਼ਰੂਰ ਸੰਪਰਕ ਕਰੋ। ਘਰ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਕਰਵਾਉਣਾ, ਰੈਜ਼ੀਡੈਂਸ਼ੀਅਲ ਪੇਂਟਿੰਗ ਐਕਸਪਰਟ ਨੇ, ਬਹੁਤ ਐਕਸਪੀਰੀਅੰਸ ਨੇ, ਸੰਦਲ ਪੇਂਟਿੰਗ ਵਾਲੇ, ਫਰੀ ਐਸਟੀਮੇਟ ਲਈ ਸੱਦੋ। ਆਲ ਓਵਰ GTA, ਨਾਇਗਰਾ ਰੀਜਨ, ਲੰਡਨ ਰੀਜਨ, KWC, ਗੋਲਫ ਰੀਜਨ, ਨੇਮ ਬ੍ਰਾਂਡ ਪੇਂਟ ਹੀ ਯੂਜ਼ ਕਰਦੇ ਨੇ, ਇਹਨਾਂ ਦਾ ਡੈਕੇਡ ਤੋਂ ਵੀ ਜ਼ਿਆਦਾ ਦਾ ਤਜ਼ਰਬਾ ਹੈ, ਬਹੁਤ ਹੀ ਵਧੀਆ ਰੈਜ਼ੀਡੈਂਸ਼ੀਅਲ ਪੇਂਟਿੰਗ ਦਾ ਅਫੋਰਡੇਬਲ ਕੰਮ ਇਹ ਕਰਦੇ ਨੇ, ਸੰਦਲ ਪੇਂਟਿੰਗ। 647-822-3313 ਘਰ ਦੀ ਪੂਰੀ ਟੌਰ ਕੱਢ ਦੇਣਗੇ, ਇਹਨਾਂ ਨੂੰ ਇੱਕ ਵਾਰੀ ਸੱਦੋ ਫਰੀ ਐਸਟੀਮੇਟ ਲਈ। ਰੈਜ਼ੀਡੈਂਸ਼ੀਅਲ ਪੇਂਟਿੰਗ ਐਕਸਪਰਟ ਨੇ 647-822-3313 647-822-3313। ਦੋਸਤੋ ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਐਡਵਰਟਾਈਜ਼ਰ ਦਾ, ਸਪਾਂਸਰ ਦਾ ਕੋਈ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ AM530 ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਕਾਲ ਟੈਕਸਟ ਵਟਸਐਪ 416-457-3381 416-457-3381। ਜੇ ਤੁਸੀਂ ਪ੍ਰੋਗਰਾਮ ਤੋਂ ਬਾਅਦ
ਹੁਣ 2 ਮਿੰਟਾਂ ਬਾਅਦ ਮੇਰੇ ਨਾਲ ਸਮਰਾਜ ਸਿੱਧੂ ਨਾਲ ਕੋਈ ਵੀ ਆਪਣੇ ਆਪ ਜਾਂ ਆਪਣੇ ਐਜ਼ ਏ ਕਪਲ ਜਾਂ ਆਪਣੇ ਆਪ ਐਜ਼ ਅ ਪੂਲ ਫੈਮਿਲੀ ਦੀ ਸਹੀ ਅਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ ਅਤੇ ਨਾਲ ਦੀ ਨਾਲ ਤੁਸੀਂ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਦੇ ਸਭ ਤੋਂ ਘੱਟ ਰੇਟ ਦੇ ਭਾਅ ਦੇ ਵਿੱਚੋਂ ਜਾਂ ਕੋਈ ਪੁਰਾਣੀ ਪੋਲਿਸੀ ਕੀਤੀ ਹੋਈ ਹੈ ਉਹਨੂੰ ਫ੍ਰੀ 'ਚ ਰਿਵਿਊ ਕਰਵਾਉਣਾ ਚਾਹੁੰਦੇ ਹੋ, ਜਾਂ ਤੁਸੀਂ ਆਪਣਾ ਲਾਈਫ ਇੰਸ਼ੋਰੈਂਸ ਲਾਇਸੈਂਸ ਲਿਆ ਹੋਇਆ ਅਤੇ ਕੰਮ ਕਦੇ ਸਿੱਖਿਆ ਨਹੀਂ ਜਾਂ ਕੁਝ ਕਮਾਇਆ ਨਹੀਂ ਅਤੇ ਜ਼ਿਆਦਾ ਵਧੀਆ ਬ੍ਰੋਕਰਸ ਦੇ ਭਾਅ ਦੇ ਵਿੱਚੋਂ, ਗਿਵ ਮੀ ਅ ਕਾਲ 416-457-3381 416-457-3381 ਇੱਥੋਂ ਅੱਗੇ ਜੀ, ਸਤਿ ਸ਼੍ਰੀ ਅਕਾਲ।

0: ਹੁਣ ਵੱਧ ਸਪੇਸ, ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚ ਹੋ ਤਾਂ ਟੈਮਰੈਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ, ਉਹ ਵੀ ਲੀਜ਼ ਤੇ। ਸ਼ਾਨਦਾਰ ਮੂਵਮੈਂਟ ਆਫਿਸ ਦੇ ਨਾਲ ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845 7802395845।
1: ਕਮਾਲ ਦਾ ਕੈਚ ਥਾ ਯਾਰ, ਯਕੀਨ ਹੀ ਨਹੀਂ ਆ ਰਹਾ।
2: ਤੁਹਾਨੂੰ ਇਸ ਪਰ ਯਕੀਨ ਨਹੀਂ ਆ ਰਹਾ ਤੋ ਇਹ ਸੁਣੋ, ਸੇਵਨ ਐਨਰਜੀ ਵਾਲੇ ਮੁਫਤ ਇਲੈਕਟ੍ਰਿਕ ਹੀਟ ਪੰਪ ਦੇ ਰਹੇ। ਅਗਰ ਤੁਹਾਡੇ ਘਰ ਮੇ ਇਲੈਕਟ੍ਰਿਕ ਯਾ ਆਇਲ ਹੀਟਿੰਗ ਹੈ।
1: ਇਸ ਬਾਤ ਪਰ ਮੁਝੇ ਪੂਰਾ ਯਕੀਨ ਹੈ, ਵੋ ਤੋ ਇੰਸਟਾਲੇਸ਼ਨ ਕਾ 100% ਖਰਚਾ ਵੀ ਖੁਦ ਉਠਾਤੇ ਹੈ। ਅਗਰ ਤੁਹਾਡੇ ਘਰ ਮੇ ਆਇਲ ਹੀਟਿੰਗ ਹੈ ਤੋ ਵੋ ਆਇਲ ਟੈਂਕ ਵੀ ਬਿਲਕੁਲ ਮੁਫਤ ਬਾਹਰ ਨਿਕਾਲ ਕਰ ਦੇਂਗੇ ਔਰ ਹੀਟ ਪੰਪ ਸੇ ਤੁਹਾਡੇ ਹੀਟਿੰਗ ਬਿਲਸ 50% ਤੱਕ ਕਮ ਹੋ ਸਕਤੇ ਹੈ।
2: ਤੁਮੇ ਯੇ ਸਬ ਕੈਸੇ ਪਤਾ?
1: ਕਿਉਂਕਿ ਮੈਨੇ ਵੀ ਪਿਛਲੇ ਸਾਲ ਯੇ ਲਗਵਾਇਆ ਹੈ।
2: ਅੱਛਾ, ਵੋ ਕਿਆ ਵੈਬਸਾਈਟ ਥੀ?
1: saveonenergy.ca/eap।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
5: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
5: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
5: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
5: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असीं कानूनी अदालत विच उस इंसाफ नूं प्राप्त करन च उहनां दी सहायता करदे हां जिस दे ओह सचमुच ही हकदार हन। तुहाडा अपना वकील वकील ब्रिज मोहन, कॉन्टैक्ट अस एट bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ

0: ਬੈੱਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 4376551984 4376551984
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905

ਵੀਡੀਓ ਤੇ ਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਸ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313, 905-204-1313। ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-8

0: aspects of famous Masala Chai by Navigator's Cafe.
1: I know this place. They're also famous for delicious snacks like Alu Fettis, Samosa, Vada Pav, Spring Rolls, Mango Lassi, and my favorite, Samosa Chaat and Bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Tech Spirit, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

0: उम्मीद है कि तुसी सब ठीक ठाक हो, एंजॉय कर रहे हो इस बड़ी ही खूबसूरत शाम नूं। शाम दे विच जुड़ चुके हैं थोड़े नाल एक बार फिर प्रोग्राम पंजाबी लहरां लैके, ठीक 9 बजे तक थोड़ा साडा थोड़ा साथ रहेगा बई। ते गर्मा गर्म प्रोग्राम नहीं नवी नहीं नहीं नहीं नहीं ਇਹ ਗਰਮ ਸ਼ਬਦ ਛੱਡੋ, ਬਥੇਰੀ ਗਰਮੀ ਹੋ ਗਈ, ਬਥੇਰੀ ਗਰਮੀ ਸਾਰਿਆਂ ਨੇ ਦੇਖ ਲਈ, ਹੁਣ ਹੋਰ ਵੀ ਸਾਰਿਆਂ ਨੂੰ ਗਰਮ ਕਰਤਾ, ਤਾਂ ਬਸ ਪਤਾ ਨਹੀਂ ਖਬਰਾਂ ਕੀ ਹੋਊਗਾ। ਵੈਦਰ ਐਪ ਵੀ ਬੰਦਾ ਖੋਲ੍ਹ ਕੇ ਦੇਖਦਾ ਨਾ, ਤਾਂ ਸੂਈ ਜਿਹੜੀ ਆ ਲਾਲ ਵੱਲ ਨੂੰ ਆ, ਕਦੇ ਨਹੀਂ ਲਾਲ ਵੱਲ ਨੂੰ ਹੁੰਦੀ ਹੈ, ਨਹੀਂ ਤਾਂ ਹੁੰਦੀ ਹੈ ਯੈਲੋ ਜੀ ਜਾਂ ਹਲਕੀ ਫੁਲਕੀ ਜੀ ਔਰੇਂਜ ਹੋ ਜਾਂਦੀ ਹੈ, ਬਟ ਅੱਜ ਤਾਂ ਪੂਰਾ ਮੀਟਰ ਐਨ ਟੌਪ ਦੇ ਹੈ। ਸੋ ਸਟੇ ਹਾਈਡਰੇਟਿਡ, ਵੱਧ ਤੋਂ ਵੱਧ ਦੇਖੋ, ਪਹਿਲੀ ਗੱਲ ਤਾਂ ਅੰਦਰ ਰੋਜ਼ ਰਹਿ ਸਕਦੇ ਹੋ, ਦੂਜੀ ਗੱਲ ਹਾਈਡਰੇਸ਼ਨ ਇਸ ਕੀ, ਪਾਣੀ ਪੀ ਚਲੋ ਪੀ ਚਲੋ ਪੀ ਚਲੋ ਐਂਡ ਵਧੀਆ ਯਾਰ। ਆਪਾਂ ਤਾਂ ਇੱਥੇ ਲੱਕੀ ਹਾਂ, ਇੰਡੀਆ 'ਚ ਤਾਂ ਵੱਖਰੀ ਗੱਲ ਆ, ਬਹੁਤ ਸਾਰੇ ਘਰਾਂ 'ਚ ਏਸੀ ਹੈ ਨਹੀਂ ਗੇ, ਬਾਹਰ ਤਾਂ ਕੰਮ ਕਰਨੇ ਪੈਂਦੇ ਆ, ਇੱਥੇ ਗੱਡੀ ਚਲ ਜਾਓ ਤਾਂ ਏਸੀ ਹੈ, ਦਫ਼ਤਰ ਚਲ ਜਾਓ ਤਾਂ ਏਸੀ ਹੈ, ਘਰਾਂ 'ਚ ਵੜ ਜਾਓ ਤਾਂ ਏਸੀ ਹੈ, ਅਤੇ ਘਰੇ ਵਧੀਆ ਯਾਰ ਬੈਠੋ ਆਰਾਮ ਨਾਲ, ਕੋਈ ਠੰਡੀ ਜਿਹੀ ਡਰਿੰਕ ਬਣਾ ਲਓ ਆਪਣੇ ਮਨ ਪਸੰਦ ਦੀ, ਅਤੇ ਹੈਵ ਅ ਗੁੱਡ ਟਾਈਮ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਹਾਡੇ ਲਈ ਹਾਜ਼ਰ, ਅਤੇ ਨੰਬਰ ਹੈ ਆਪਣਾ 905-673-3337। ਕਿਵੇਂ ਇੰਜੋਏ ਕਰ ਰਹੇ ਹੋ ਯਾਰ ਇੱਥੋਂ ਦੀ ਗਰਮੀ ਨੂੰ? ਦੇਖੋ ਬੜੇ ਲੋਕ ਕਹਿੰਦੇ ਆ ਕਿ ਨਾ ਵੀ ਜਿਹੜੀ ਇੰਡੀਆ ਦੀ ਗਰਮੀ ਹੈ, ਭਾਵੇਂ ਟੈਂਪਰੇਚਰ ਹੁੰਦਾ ਜ਼ਿਆਦੇ ਆ, ਬਟ ਉੱਥੇ ਗਰਮੀ ਇੰਨੀ ਚੁੱਭਦੀ ਨਹੀਂ ਜਿੰਨੀ ਇੱਥੇ ਚੁੱਭਦੀ ਆ। ਪਤਾ ਨਹੀਂ ਇਹ ਗਰਮੀ ਚੁੱਭਦੀ ਵੀ ਹੁੰਦੀ ਹੈ, ਇੱਥੋਂ ਦੀ ਗਰਮੀ ਕਿਉਂ ਆਪਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਇਫੈਕਟ ਕਰਦੀ ਹੈ, ਜਾਂ ਤੁਹਾਨੂੰ ਲੱਗਦਾ ਕਿ ਇੱਥੇ ਆ ਕੇ ਆਪਾਂ ਉਨੇ ਯੂਜ਼ ਟੂ ਨਹੀਂ ਹੁੰਦੇ, 2 ਮਹੀਨੇ ਗਰਮੀ ਪੈਂਦੀ ਹੈ ਫਿਰ ਬੰਦਾ ਭੁੱਲ ਜਾਂਦਾ ਕਿ ਗਰਮੀ ਕਿੰਨੀ ਕੁ ਹੁੰਦੀ ਹੈ, ਅਤੇ ਫਿਰ ਵੰਸ ਅਗੈਨ ਜਦੋਂ ਸਮਰ ਆਉਂਦੀ ਹੈ ਫਿਰ ਹੁੰਦਾ ਯਾਰ ਇਹ ਕਿੱਥੋਂ ਆ ਗਈ ਇੰਡੀਆ। ਚਲੋ ਫਿਰ ਵੀ ਸਾਲ 'ਚ 5-6 ਮਹੀਨੇ ਤਾਂ ਗਰਮੀ ਰਹਿੰਦੀ ਰਹਿੰਦੀ ਹੈ, ਸੋ ਉੱਥੇ ਥੋੜ੍ਹੇ ਜਿਹਾ ਮੇ ਬੀ ਹੋ ਸਕਦਾ ਲਾਈਫ ਸਟਾਈਲ ਦੇ ਮੁਤਾਬਕ ਆਪਾਂ ਯੂਜ਼ ਟੂ ਵੀ ਹੋ ਜਾਂਦੇ ਹਾਂ। ਸੋ ਕਾਰਨ ਕੀ ਹੈ ਕਿ ਇੱਥੋਂ ਦੀ ਗਰਮੀ ਥੋੜ੍ਹੀ ਜਿਹੀ ਆਪਾਂ ਨੂੰ ਹੋਰ ਵੀ ਅਫੈਕਟ ਕਰਦੀ ਹੈ ਕਿਤੇ ਨਾ ਕਿਤੇ। ਆਪਾਂ ਕਹਿੰਦੇ ਹਾਂ ਹੁਣ ਬੜੇ ਲੋਕ ਯਾਰ ਕਹਿੰਦੇ ਯਾਰ ਉੱਥੋਂ ਦੀ ਗਰਮੀ ਤੰਗ ਨਹੀਂ ਸੀ ਕਰਦੀ, ਇੱਥੋਂ ਦੀ ਗਰਮੀ ਤੰਗ ਬਹੁਤ ਕਰਦੀ ਹੈ। ਵਟ ਡੂ ਯੂ ਥਿੰਕ ਕਿ ਕਾਰਨ ਕੀ ਹੈ? ਨੰਬਰ ਹੈ ਆਪਣਾ 905-673-3337, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਇੱਕ ਤਾਂ ਤੁਸੀਂ ਯਾਦ ਰੱਖੋ ਫੀਨਿਕਸ ਮਿਲਵਰਕ ਵਾਲਿਆਂ ਨੂੰ, ਕਹਿੰਦੇ ਰਹਿੰਦੇ ਹੋ ਨਾ ਭਾਜੀ ਕੰਮ ਨਹੀਂ ਮਿਲਦਾ, ਭਾਜੀ ਵਿਹਲੇ ਬੈਠੇ ਆ, ਉਹ ਹੁਣ ਤੁਹਾਡੇ 'ਤੇ ਆ। ਮੈਂ ਤਾਂ ਕਿੰਨੀਆਂ ਜੌਬਾਂ ਤੁਹਾਨੂੰ ਅਨਾਊਂਸ ਕਰਦਾ, ਸੋ ਜੌਬ ਅਵੇਲੇਬਲ ਹੈ। ਇੱਕ ਤਾਂ ਕੁਝ ਇੱਕ ਮਿਲ ਵਰਕਰਾਂ ਦੀ ਲੋੜ ਹੈ, ਯਾਨੀ ਕਿ ਜਿਹਨਾਂ ਨੂੰ ਟੂਲਸ ਦਾ ਕੰਮ ਆਉਂਦਾ, ਟੇਬਲ ਸੌ ਦਾ ਕੰਮ ਆਉਂਦਾ, ਕੈਬਨਿਟਰੀ ਜਾਂ ਕਾਰਪੈਂਟਰੀ ਦਾ ਕੋਈ ਕੰਮ ਆਉਂਦਾ, ਸਟੀਲ ਅਤੇ ਟੋਮਕਨ 'ਤੇ ਕੰਮ ਹੈ, ਸਟੀਲਸ ਐਂਡ ਟੋਮਕਨ, ਜੈਗ ਭਾਜੀ ਨੂੰ ਕਾਲ ਕਰੋ, ਟੌਪ ਦੀ ਪੇ ਹੈ, ਵਧੀਆ ਕੰਪਨੀ ਹੈ, 416-822-2239 ਨਾਲ ਦੀ ਨਾਲ ਇਹਨਾਂ ਨੂੰ ਕੰਸਟਰਕਸ਼ਨ ਦੇ ਵਰਕਰ ਵੀ ਚਾਹੀਦੇ ਆ, ਸੋ ਕੰਸਟਰਕਸ਼ਨ ਦਾ ਵੀ ਕੰਮ ਜੇ ਆਉਂਦਾ 416-822-2239 ਕੰਮ ਵਾਧੂ ਹੈ, ਪੇ ਵੀ ਵਾਧੂ ਹੈ 416-822-2239 ਜੀ 0420 ਹਾਂਜੀ ਕਿਵੇਂ ਹੋ?
1: ਹਾਂਜੀ ਨਵੀਂ ਜੀ ਕਿੱਦਾਂ?
0: ਬਹੁਤ ਵਧੀਆ ਜੀ, ਕੀ ਬਣਦਾ?
1: ਬਹੁਤ ਵਧੀਆ ਨਜ਼ਾਰੇ ਲੈ ਰਹੇ ਹਾਂ ਜੀ ਗਰਮੀ ਦੇ।
0: ਅੱਛਾ ਨਜ਼ਾਰੇ, ਤੁਸੀਂ ਪਹਿਲੇ ਬੰਦੇ ਹੋ ਜਿਹੜੇ ਜਿਨ੍ਹਾਂ ਨੇ ਕਿਹਾ ਕਿ ਨਜ਼ਾਰੇ, ਨਹੀਂ ਤਾਂ ਸਾਰੇ ਅਲੰਭ ਹੀ ਦੇ ਰਹੇ ਆ।
1: ਨਵੀਂ ਜੀ ਇਹ ਇੰਡੀਆ ਵੀ ਰੋਂਦੇ ਰਹੇ, ਸਨੋਹ 'ਚ ਵੀ ਰੋਂਦੇ ਰਹਿਣਾ, ਗਰਮੀ 'ਚ ਤਾਂ ਖੁਸ਼ ਹੋਵੋ।
0: ਗੱਲ ਤੁਹਾਡੀ ਠੀਕ ਹੈ, ਹੁਣ ਜੇ ਬਸ ਰੋਈ ਜਾਣਾ ਰੋਈ ਜਾਣਾ, ਉਹਦਾ ਕੀ ਫਾਇਦਾ ਹੈ?
1: ਰੋਈ ਜਾਣਾ ਸਾਰੇ ਮਿਲ ਜਾਣਾ, ਤਾਂ ਕਰਕੇ ਵਧੀਆ ਇੰਜੋਏ ਕਰੋ।
0: ਬਿਲਕੁਲ ਗੱਲ ਤੁਹਾਡੀ ਸਹੀ ਹੈ। ਸੋ ਕਿਵੇਂ ਕਿਵੇਂ ਇੰਜੋਏ ਕਰ ਰਹੇ ਹੋ, ਕਿਵੇਂ ਆਨੰਦ ਲੈ ਰਹੇ ਹੋ ਗਰਮੀ ਦਾ?
1: ਕਿਹੜੀ
0: ਬੀਅਰ ਪੀ ਰਹੇ ਹੋ ਫਿਰ?
1: ਅੱਜ ਮੌਲਸਨ ਪੀਣੀ ਹੈ ਜੀ।
0: ਮੌਲਸਨ ਕੈਨੇਡੀਅਨ ਹੈ? ਕਾਰਨ ਕੀ ਹੈ ਕਿ ਇੱਥੇ ਆਪਾਂ ਬਸ ਰੋਂਦੇ ਰਹਿੰਦੇ ਵੀ ਗਰਮੀ, ਭਾਵੇਂ ਆਪਾਂ ਆਏ ਕਿੰਨੇ ਗਰਮ ਦੇਸ਼ ਚੋਂ ਆ?
1: ਭਾਜੀ ਕਾਰਨ ਇਹ ਆ, ਅਸੀਂ ਹੋਰ ਚੀਜ਼ਾਂ ਨੂੰ ਲੈ ਕੇ ਨਾ ਸਟ੍ਰੈਸ 'ਤੇ ਆ। ਅਸੀਂ ਕੱਢਣਾ ਹੁੰਦਾ ਕਿਸੇ 'ਚ, ਅਸੀਂ ਗਰਮੀ 'ਚ ਕੱਢ ਦੇਈਦਾ ਤੇ ਆਪਣੇ ਸਰਿਆਲ 'ਤੇ ਕੱਢ ਦੇਈਦਾ, ਹੋਰ ਕੋਈ ਕਾਰਨ ਨਹੀਂ।
0: ਅੱਛਾ ਤੁਹਾਨੂੰ ਲੱਗਦਾ ਕਿ ਆਪਾਂ ਇੰਨਾ ਕੰਪਲੇਂਟ ਤਾਂ ਕਰਦੇ ਹਾਂ ਕਿ ਆਪਾਂ ਸਟ੍ਰੈਸ 'ਚ ਹੀ ਆ ਇੱਥੇ?
1: ਭਾਜੀ ਇੱਥੇ ਹਰ ਦੂਜਾ ਬੰਦਾ ਸਟ੍ਰੈਸ ਤੇ ਆ, ਹਰ ਦੂਜਾ ਬੰਦਾ, ਤੁਸੀਂ ਵੇਖ ਲਿਓ ਕੋਈ ਨਾ ਕੋਈ ਚੀਜ਼ ਨੂੰ ਕੰਪਲੇਨ ਕਰੂਗਾ, ਸੋਲੂਸ਼ਨ ਖੁਸ਼ ਹੋ ਜਾਓ, ਗਰਮੀ ਹੈ ਤਾਂ ਕੀ ਇਹ ਕੀ ਕਰ ਦੋਗੇ
0: ਪਰ ਸੋ ਸੋ ਇੰਡੀਆ ਨਹੀਂ ਸੀ ਤੁਸੀਂ ਗਰਮੀ ਬਾਰੇ ਕੰਪਲੇਨ ਕਰਦੇ ਹੈ,
1: ਇੰਡੀਆ ਕੌਣ ਕਰਦਾ ਭਾਜੀ ਤੁਹਾਨੂੰ ਪਤਾ ਹੀ, ਇੱਥੇ ਹੀ ਦੇਖਿਆ ਇੰਡੀਆ ਦਾ
0: ਸਹੀ ਗੱਲ ਹੈ। ਹੁਣ ਦੇਖੋ ਜਾਂ ਤਾਂ ਹੋਵੇ ਨਾ, ਹੁਣ ਮੈਂ ਵੈਸੇ ਹੀ ਮੈਂ ਕਹਿ ਰਿਹਾ ਹੁਣ ਮੈਂ ਤਾਂ ਇੱਥੇ ਜੰਮਿਆ ਪੜਿਆ, ਮੈਂ ਕਦੇ ਗਰਮੀ ਚ ਬੜਾ ਰਿਹਾ ਨੀ, ਸੋ ਜੇ ਮੈਂ ਕੰਪਲੇਨ ਕਰਦਾ ਚਲੋ ਮੈਂ ਨੀ ਕਹਿੰਦਾ ਵੀ ਠੀਕ ਹੈ, ਬਟ ਫਿਰ ਵੀ ਚਲੋ ਓਕੇ, ਬਟ ਹੁਣ ਜੇ ਮੈਂ ਠੰਡ ਦੀ ਕੰਪਲੇਨ ਕਰਾਂ ਫਿਰ ਵੱਖਰੀ ਗੱਲ ਹੈ, ਫਿਰ ਅਗਲੇ ਕਹਿਣਗੇ ਨਾ ਵੀ ਯਾਰ ਤੂੰ ਤਾਂ ਠੰਡ ਚ ਸਾਰੀ ਉਮਰ ਰਿਹਾ, ਬਟ ਹੁਣ ਜੇ ਆਪਾਂ ਗਰਮੀ ਚੋਂ ਆਏ ਹਾਂ ਫਿਰ ਯੂਸ ਟੂ ਦਾ ਥੋੜ੍ਹਾ ਆਪਾਂ ਨੂੰ ਹੋਣਾ ਚਾਹੀਦਾ ਹੀ ਹੈ,
1: ਹੋਣਾ ਚਾਹੀਦਾ ਸਾਰੇ ਯੂਸ ਟੂ ਭਾਜੀ, ਬਸ ਹੁਣ ਸੁਣਾ ਕੇ ਕਹਿ ਦਿੰਦੇ ਗਰਮੀ ਬੜੀ ਹੈਗੀ ਆ।
0: ਚਲੋ ਕਰੋ ਇੰਜੋਏ ਤੁਸੀਂ ਆਪਣੀ ਬੀਅਰ ਨੂੰ ਤੇ ਬੈਸਟ ਵਿਸ਼ਸ, ਥੈਂਕ ਯੂ ਸਰ, ਬਹੁਤ ਸ਼ੁਕਰੀਆ। ਨਹੀਂ ਹੁਣ ਭਾਜੀ ਨੇ ਵਧੀਆ ਇੱਕ ਦੇਖੋ ਪੁਆਇੰਟ ਰੇਜ਼ ਕੀਤਾ ਵੀ ਆਪਾਂ ਕੰਪਲੇਨ ਤਾਂ ਕਰਦੇ ਹਾਂ ਕਿਉਂਕਿ ਸਟ੍ਰੈਸ ਦੇ ਵਿੱਚ ਆ, ਕਹਿੰਦੇ ਨਾ ਵੀ ਹੋਰ ਕੋਈ ਗੱਲ ਨਹੀਂ, ਬਸ ਗੱਲ ਇਹ ਹੈ ਕਿ ਆਪਾਂ ਟੈਨਸ਼ਨ 'ਚ ਅਤੇ ਸਟ੍ਰੈਸ ਦੇ ਵਿੱਚ ਆ, ਸੋ ਆਪਾਂ ਨੂੰ ਆਪਾਂ ਬਸ ਲੱਭਦੇ ਹਾਂ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਜੜਾਂਬੇ ਦੇਈਏ। ਸੋ ਸਵਾਲ ਮੈਂ ਬਸ ਇਹੀ ਕਰ ਰਿਹਾ ਕਿ ਭਾਵੇਂ ਆਪਾਂ ਇੰਨੇ ਇੱਕ ਗਰਮ ਕੰਟਰੀ 'ਚੋਂ ਆਏ ਹਾਂ, ਉੱਥੇ ਸਾਰੀ ਉਮਰ ਗਰਮੀ ਆਪਾਂ ਦੇਖੀ ਹੈ, 45-45, 50-50 ਡਿਗਰੀ ਟੈਂਪਰੇਚਰ ਦੇਖਿਆ, ਬਟ ਇੱਥੇ ਆ ਕੇ ਆਪਾਂ ਗਰਮੀ ਜਦੋਂ ਹੁੰਦੀ ਹੈ ਤਾਂ ਕੰਪਲੇਨ ਕਰਦੇ ਹਾਂ, ਕਿਉਂ ਕਾਰਨ ਕੀ ਹੈ? ਕੀ ਤੁਸੀਂ ਸਹਿਮਤ ਹੋ ਭਾਜੀ ਨਾਲ ਕਿ ਕਾਰਨ ਯਾਰ ਬਸ ਇਹੀ ਹੈ ਕਿ ਇੱਥੇ ਸਟ੍ਰੈਸ ਦੇ ਵਿੱਚ ਬੰਦਾ ਰਹਿੰਦਾ ਅਤੇ ਬਸ ਕੋਈ ਨਾ ਕੋਈ ਕੰਪਲੇਨ ਕਰਨ ਲਈ ਐਕਸਕਿਊਜ਼ ਲੱਭਦਾ ਰਹਿੰਦਾ? ਸੋ 905-673-3337 ਜਾਂ ਵੈਸੇ ਹੀ ਕਿਸੇ ਨੂੰ ਪਤਾ ਹੋਵੇ ਵੀ ਸਾਇੰਟੀਫਿਕਲੀ ਇੱਥੋਂ ਦੀ ਗਰਮੀ ਕਿਉਂ ਆਪਾਂ ਨੂੰ ਇੰਨੀ ਇਫੈਕਟ ਕਰਦੀ ਹੈ। ਸੋ 905-673-3337 ਗਰਮੀ ਹੈ, ਗਰਮੀ 'ਚ ਤਾਂ ਬਹੁਤ ਜ਼ਰੂਰੀ ਹੈ ਕਿ ਦੇਖੋ ਪਸੀਨਾ ਆਉਂਦਾ ਹੈ ਜਿੱਥੇ ਵੀ ਜਾਣਾ, ਵਧੀਆ ਜੇ ਪਰਫਿਊਮ ਲਾ ਕੇ ਜਾਓ ਤੇ ਅਗਲਾ ਵੀ ਕਹੇ ਬੱਲੇ ਬੱਲੇ ਯਾਰ ਇੰਨੀ ਗਰਮੀ ਹੈ, ਫਿਰ ਵੀ ਇਸ ਬੰਦੇ ਚੋਂ ਕਿੰਨੀ ਸੋਹਣੀ ਸਮੈਲ ਆਉਂਦੀ ਹੈ। ਸੋ ਰੋਇਲ ਪਰਫਿਊਮਸ ਵਾਲਿਆਂ ਦੀ ਗ੍ਰੈਂਡ ਓਪਨਿੰਗ ਹੋਈ ਹੈ 1 Regan Road, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ, ਜਿਹੜੇ ਬ੍ਰਾਂਡਡ ਪਰਫਿਊਮ ਮਾਰਕੀਟ ਦੇ ਵਿੱਚ $400-500 ਦੇ ਮਿਲਦੇ ਨੇ, ਉਹੀ ਫਰੈਗਰੈਂਸ ਤੁਹਾਨੂੰ ਸਿਰਫ $50 ਚ ਮਿਲ ਰਿਹਾ, ਪਰਫਿਊਮ ਸਿਰਫ 50 ਚ। ਰੋਇਲ ਪਰਫਿਊਮ ਵਾਲੇ ਆਪਣੇ ਜਿਹੜੇ ਫਰੈਗਰੈਂਸ ਦੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, ਜਿਹੜੀਆਂ ਫੈਕਟਰੀਜ਼ 'ਚੋਂ ਵੱਡੀਆਂ ਵੱਡੀਆਂ ਕੰਪਨੀਆਂ ਇੰਪੋਰਟ ਕਰਦੀਆਂ ਨੇ, ਅਤੇ ਸਾਡਾ ਨਾਂ ਲੈ ਦਿਓ, 2 ਪਰਫਿਊਮ ਖਰੀਦੋ 1 ਫ੍ਰੀ ਹੈ, ਠੀਕ ਹੈ, 2 ਪਰਫਿਊਮ ਖਰੀਦੋ 1 ਫ੍ਰੀ, ਅਤੇ ਦੁਬਈ ਅਤੇ ਦੁਬਈ ਦੇ ਊਦ ਅਤੇ ਇਤਰ ਵੀ ਮਿਲ ਰਿਹਾ ਸਿਰਫ $25 ਤੋਂ। royalperfumes.co royalperfumes.co ਵੈਬਸਾਈਟ 4373150701 4373150701 ਨੰਬਰ ਹੈ ਇਹਨਾਂ ਦਾ, 437-315-0701 5092। ਹੈਲੋ ਜੀ, ਵੈਲਕਮ।
2: ਹੈਲੋ
0: ਹੈਲੋ ਜੀ,
2: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਠੀਕ ਆ।
0: ਹਾਂਜੀ,
2: ਗਰਮੀ ਤਾਂ ਸਮਰ ਲਾਈਕ ਕਰਦਾ, ਸਮਰ ਮੇਰੀ ਫੇਵਰਿਟ ਸੀਜ਼ਨ ਹੁੰਦਾ ਹੈ।
0: ਸਮਰ, ਅੱਛਾ ਸਮਰ ਤੁਹਾਡਾ ਫੇਵਰਿਟ ਸੀਜ਼ਨ ਹੈ? ਹਾਂ,
2: ਮੈਂ ਬਰਥਡੇ ਵੀ ਹੁੰਦਾ ਨਾਲੇ ਮੇਰਾ।
0: ਓ ਵੈਰੀ ਗੁੱਡ, ਕਦੋਂ ਬਰਥਡੇ ਤੁਹਾਡਾ? 26th of July,
3: ਪਾਣੀ ਘੱਟ ਪੀਤਾ ਜਾਂਦਾ, ਫਿਰ ਮੈਂ ਅੱਜ ਪਾਣੀ ਕਾਫੀ ਪੀਤਾ।
0: ਗਰਮੀ ਕਰਕੇ ਬਿਮਾਰ ਹੋ ਗਏ ਮਤਲਬ?
3: ਕੱਲ ਪਤਾ ਨੀ, ਕੱਲ ਗਰਮੀ ਲੱਗ ਗਈ, ਕੱਲ ਗੱਡੀ ਵਿੱਚ ਮੈਂ ਡਿਲੀਵਰੀ ਕਰਦਾ ਜ਼ਿਆਦਾਤਰ, ਹਨਾ, ਤੇ ਨਿਕਲਦੇ ਬਾਹਰ ਉਦੋਂ ਇਕਦਮ ਹੌਟ ਵੈਦਰ ਚ ਨਿਕਲਦੇ, ਹਨਾ, ਏਸੀ ਬੈਠੇ ਆ, ਤੇ ਮੈਂ ਕੰਮ ਕਰਦਾ ਮੂਸਹੈੱਡ ਲਈ, ਬੀਅਰ ਫੈਕਟਰੀ ਹੈ ਨਾ ਮੂਸਹੈੱਡ।
0: ਹਾਂਜੀ ਹਾਂਜੀ, ਮੂਸਹੈੱਡ ਬੜੀ ਵਧੀਆ ਬੀਅਰ ਹੈ। ਅੱਛਾ,
3: ਬੜੀ ਵਧੀਆ ਬੀਅਰ ਹੈ। ਹਾਂਜੀ ਉਹਨਾਂ ਲਈ ਮੈਂ ਕੰਮ ਕਰਦਾ ਬਟ ਮੈਂ ਖੁਦ ਬੀਅਰ ਪੀਂਦਾ ਨੀ ਗਾ ਤੇ ਸਾਨੂੰ ਹਰ ਲਾਈਕ ਜਦੋਂ ਹੁੰਦਾ ਛੁੱਟੀ ਹੁੰਦੀ ਸਾਨੂੰ ਬੀਅਰ ਮਿਲਦੀ ਆ ਤੇ ਬੜੇ ਫਰੈਂਡਸ ਨੂੰ ਬੀਅਰ ਦੇ ਉਹਨਾਂ ਨੂੰ ਮੈਂ ਤਾਂ ਪੀਂਦਾ ਨੀ ਪੇਟੀ ਮਿਲ ਜਾਂਦੀ ਪੂਰੀ
0: ਦੀ ਤੁਹਾਨੂੰ ਪੂਰਾ 24 ਦਾ ਪੈਕ ਜਦੋਂ ਗਰਮੀ ਹੁੰਦੀ ਆ ਉਦੋਂ ਦਿੰਦੇ ਆ
3: ਆਪਣੇ
0: ਮੂਸੇ ਵਾਲੇ ਬਣਾਉਂਦੇ ਆ
3: ਤੁਸੀਂ
0: ਦੱਸੋ ਭਾਜੀ ਹੁਣ ਤੁਸੀਂ ਇੰਡੀਆ ਚ ਰਹੇ ਹੋ ਉੱਥੋਂ ਦੀ ਵੀ ਗਰਮੀ ਦੇਖੀ ਹੈ ਕੀ ਇੱਥੋਂ ਦੀ ਗਰਮੀ ਉੱਥੋਂ ਦੀ ਗਰਮੀ ਨਾਲੋਂ ਜ਼ਿਆਦਾ ਤੰਗ ਕਰਦੀ ਹੈ
3: ਨਹੀਂ ਉੱਥੇ ਜ਼ਿਆਦਾ ਤੰਗ ਕਰਦੀ ਹੈ ਜੀ ਇੰਡੀਆ ਵਿੱਚ
0: ਅੱਛਾ
3: ਇੱਥੇ ਜਿੱਦਾਂ ਹੁਣ ਸੇਮ ਚੀਜ਼ ਆ ਬਟ ਇੱਥੇ ਸ਼ਾਮ ਨੂੰ ਵੈਦਰ ਬਹੁਤ ਸੋਹਣਾ ਹੋ ਜਾਂਦਾ ਕਿਉਂਕਿ ਇੱਥੇ ਟ੍ਰੀਜ਼ ਬਹੁਤ ਜ਼ਿਆਦਾ ਹੈ ਨਾ ਆਪਣੇ ਉੱਥੇ ਪੋਲੂਸ਼ਨ ਕਰਕੇ ਤੇ ਉਸ ਕਰਕੇ ਸ਼ਾਮ ਨੂੰ ਮੌਸਮ ਠੰਡਾ ਨਹੀਂ ਹੁੰਦਾ ਮੌਸਮ ਤੇ ਇੱਥੇ ਜਿੱਦਾਂ ਹੁਣ ਤੁਹਾਨੂੰ ਹੁਣ ਇਹ ਕੁਛ ਕੁ ਟਾਈਮ ਲਈ ਹੁੰਦਾ 10-15 ਦਿਨਾਂ ਬਾਅਦ ਫਿਰ ਮੌਸਮ ਵਧੀਆ ਹੋ ਜਾਣਾ ਵਾ ਪੱਛਦੀਆਂ ਮੱਛਾਂ ਹੈਗਾ ਉੱਥੇ ਵੀ ਸੇਮ ਉੱਥੇ ਜ਼ਿਆਦਾ ਹੁੰਦਾ ਵਿੱਚ ਹੀ
0: ਨਹੀਂ ਪਰ ਭਾਜੀ ਮੈਨੂੰ ਲੱਗਦਾ ਕਿ ਜ਼ਿਆਦਾਤਰ ਲੋਕ ਕੰਪਲੇਨ ਕਰਦੇ ਆ ਕਿ ਇੱਥੋਂ ਦੀ ਗਰਮੀ ਜ਼ਿਆਦਾ ਤੰਗ ਕਰਦੀ ਆ ਰਹਿਣਾ ਜਾਂ ਮੈਨੂੰ ਹੀ ਲੱਗਦਾ
3: ਇੱਥੇ ਨਾ ਵੈਦਰ ਜ਼ਿਆਦਾ ਸਾਫ ਆ ਨਾ ਮਤਲਬ ਪ੍ਰੋਪਰ ਕਲੀਨ ਵੈਦਰ ਆ ਨਾ ਉਹ ਜਿਹੜੀ ਸਨਲਾਈਟ ਦੀ ਰੇਸ ਆ ਤੁਹਾਨੂੰ ਪ੍ਰੋਪਰ ਸਾਰੀਆਂ ਥੱਲੇ ਨੀਚੇ ਆਉਂਦੀਆਂ ਨੇ ਉੱਥੇ ਆਪਣੀ ਇੰਡੀਆ ਵਿੱਚ ਪੋਲੂਸ਼ਨ ਹੋਣ ਕਰਕੇ ਪ੍ਰੋਪਰ ਸਨਲਾਈਟ ਨੀਚੇ ਪਹੁੰਚ ਨਹੀਂ ਪਾਉਂਦੀ ਬਟ ਉੱਥੇ ਏਸੀ ਇੰਨੇ ਚੱਲਦੇ ਆ ਕਾਫੀ ਕੁਛ ਆ ਉੱਥੇ ਉਹਦੇ ਕਰਕੇ ਹੀਟ ਆ ਬਹੁਤ ਹੋ ਜਾਂਦਾ ਡੇ ਬਾਏ ਡੇ ਹਨਾ ਪੋਲੂਸ਼ਨ ਵੱਧ ਰਹੀ ਆ ਗੱਡੀਆਂ ਵੱਧ ਰਹੀਆਂ ਏਸੀ ਵੱਧ ਰਹੇ ਆ ਬਟ ਟ੍ਰੀਜ਼ ਪਲਾਂਟ ਨਹੀਂ ਕਰਦੇ ਲੋਕ ਉਹਦੇ ਕਰਕੇ ਬਹੁਤ ਫੈਕਟ ਆ
0: ਚਲੋ ਠੀਕ ਹੈ ਥੈਂਕ ਯੂ ਵੀਰੇ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਸਾਡੇ ਨਾਲ ਸੁੱਖ ਭਾਜੀ ਜੁੜਿਆ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਇਸ ਵੀਕ ਐਨੀਵਰਸਰੀ ਵੀਕ ਦੀਆਂ ਸੇਲਾਂ ਚੱਲ ਰਹੀਆਂ ਐਟ ਗ੍ਰੈਂਡ ਹੋਮ ਫਰਨੀਚਰ ਜੀ ਭਾਜੀ ਵੈਲਕਮ
4: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਇਸ ਵੀਕਐਂਡ ਦੇ ਉੱਪਰ ਜਿਹੜੀ ਐਨੀਵਰਸਰੀ ਸੇਲ ਲੱਗਣ ਜਾ ਰਹੀ ਹੈ ਪਰਿਵਾਰਾਂ ਵਾਸਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਇਸ ਵੀਕਐਂਡ ਦੇ ਉੱਪਰ ਤਾਂ ਸਪੈਸ਼ਲ ਲੋਐਸਟ ਪ੍ਰਾਈਸ ਮਿਲਣੀ ਹੈ ਇਸ ਵੀਕਐਂਡ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਲ ਰੋਡ ਦੇ ਉੱਪਰ 6685 ਟੋਮਗਲ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਡਾਇਨਿੰਗ ਟੇਬਲ ਲੈਣਾ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਟੇਬਲ ਪਲੱਸ 6 ਚੇਅਰ ਟੇਬਲ ਪਲੱਸ 6 ਚੇਅਰ ਜਿਹਦੀ ਰੈਗੂਲਰ ਕੀਮਤ 1,100 ਸੀ ਐਨੀਵਰਸਰੀ ਸਪੈਸ਼ਲ ਲੋਐਸਟ ਪ੍ਰਾਈਸ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਪਲੱਸ 6 ਚੇਅਰ ਜਸਟ ਫੋਰ 199 ਜੀ ਹਾਂ 199 ਨਾਲ 199 ਦੇ ਵਿੱਚ ਟੇਬਲ ਤੇ 6 ਚੇਅਰਾਂ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਜਦੋਂ ਤੁਸੀਂ ਡਾਇਨਿੰਗ ਟੇਬਲ ਬਾਏ ਕਰ ਲਿਆ ਫਰੰਟ ਤੇ ਇੱਕ ਬਾਕਸ ਪਿਆ ਉਹਦੇ ਵਿੱਚ ਤੁਸੀਂ ਆਪਣੀ ਪਰਚੀ ਕੱਢਣੀ ਆ ਸੋ ਜੇ ਤੁਹਾਨੂੰ $1,100 ਕੈਸ਼ $500 ਕੈਸ਼ $100 ਕੈਸ਼ ਵੀ ਮਿਲ ਸਕਦਾ ਐਪਲ ਦੀ ਸਮਾਰਟ ਵਾਚ 85 ਇੰਚ ਦਾ ਟੈਲੀਵਿਜ਼ਨ ਬਹੁਤ ਸਾਰੇ ਤੋਹਫੇ ਮਿਲ ਸਕਦੇ ਨੇ ਹਰੇਕ ਬਾਇੰਗ ਦੇ ਨਾਲ ਤੁਸੀਂ ਫਰੰਟ ਤੋਂ ਬਾਕਸ ਦੇ ਵਿੱਚੋਂ ਪਰਚੀ ਆਪਣੀ ਕੱਢਣੀ ਹੈ ਤੇ ਜਿਹੜਾ ਇਨਾਮ ਤੁਹਾਡਾ ਨਿਕਲਦਾ ਰਾਈਟ ਵੀ ਆਪਣੀ ਗੱਡੀ ਦੇ ਵਿੱਚ ਗਿਫਟ ਰੱਖ ਕੇ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋ ਇਹੋ ਜਿਹੀਆਂ ਡੀਲਾਂ ਦੇ ਤੋਹਫੇ ਮਿਲਣੇ ਨੇ ਇਸ ਵੀਕਐਂਡ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲਓ 6885 ਟੋਮਗਨ ਰੋਡ 6685 ਟੋਮਗਨ ਰੋਡ ਦੇ ਉੱਪਰ ਪਹੁੰਚਣਾ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 14 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਗਨ ਰੋਡ 6685 ਟੋਮਗਨ ਰੋਡ ਦੇ ਅੰਦਰ ਕੂਪਨ ਲੱਗਣ ਜਾ ਰਹੀ ਆ ਐਨੀਵਰਸਰੀ ਐਨੀਵਰਸਰੀ ਸੇਲ ਸੇਲ ਸੇਲ ਨਵੀਂ ਭਾਜੀ
0: ਕੀ ਬਾਤ ਹੈ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਿਚ ਦੀਆਂ ਗ੍ਰੈਂਡ ਗ੍ਰੈਂਡ ਡੀਲਾਂ GTA ਕ੍ਰੈਡਿਟ ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦਾ ਟੈਨਸ਼ਨ ਨਾ ਲਓ ਨਾ ਲਓ ਨਾ ਲਓ GTA ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ ਪਿਛਲੇ 20 ਸਾਲਾਂ ਤੋਂ ਕਰਜ਼ਾ ਮਾਫ ਕਰਵਾ ਰਹੇ ਆ ਯਾਰ ਸਾਰਿਆਂ ਦਾ ਚਾਹੇ ਕੋਈ ਲਾਈਨ ਆਫ ਕ੍ਰੈਡਿਟਸ ਨੇ ਕੋਈ ਸਟੂਡੈਂਟ ਲੋਨ ਨੇ ਕੋਈ ਵੈਸੇ ਕ੍ਰੈਡਿਟ ਕਾਰਡ ਦੇ ਬਿੱਲ ਬੁੱਲ ਜ਼ਿਆਦਾ ਹੋ ਗਏ ਤਾਂ 416-650-1100 416-650-1100 416-650-1100 ਤੇ ਤੁਹਾਡੇ ਸ਼ਹਿਰ ਆਪਣੇ ਸ਼ਹਿਰ ਦ ਵਨ ਐਂਡ ਓਨਲੀ ਮਾਸਟਰ ਮਾਸਟਰ ਮਾਸਟਰ ਸਲੀਮ ਜੀ ਪਰਫਾਰਮ ਕਰਨ ਲਈ ਪਹੁੰਚ ਰਿਹਾ 24 ਜੁਲਾਈ।
5: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਸਿਰਫ ਤੇ ਸਿਰਫ ਮਿਲਣਾ ਇਵੈਂਟਸ ਦੇ ਨਾਲ। ਤਾਂ ਫਿਰ ਦੇਰ ਕਿਸ ਗੱਲ ਦੀ, ਤਾਰੀਖ ਨੋਟ ਕਰ ਲਓ, 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ। ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਅਤੇ ਪ੍ਰਭ ਸੰਧੂ ਨੂੰ ਕਾਲ ਕਰ ਸਕਦੇ ਹੋ 6477839873 ਜਾਂ 4378700000

0: क्या बात है। सो टेक्टा लै लो यार, बहुत प्यारी शाम होगी, सूफी सूफी शाम। ते जदों सूफी गायकी ते नाल शाम, ते मैं कहना अनफॉरगेटेबल एक रात होवेगी, जदों सलीम साहब अपने खुद के बड़े यार मशहूर गीत जिहड़े आपां सब ने यंग एज दे सुने, तू बदली सौ वार दुख देनी है नहीं, केड़ा दुख देने आई है। ते फिर जदों कवालियां गाईयां जाणगियां है, ਤੁਸੀਂ ਆਪ ਕਹੋਗੇ ਯਾਰ ਇੰਨੀ ਵਰਸਟੈਲਿਟੀ ਬਸ ਸਲੀਮ ਸਾਹਿਬ ਕੋਲ ਹੀ ਹੈ। ਸੋ ਟਿਕਟਾਂ ਲੈ ਲਓ ਯਾਰ, ਇੰਨੀ ਦੇਰ ਨਾ ਕਰਿਆ ਕਰੋ, ਏਡੇ ਵੱਡੇ ਕਲਾਕਾਰ, ਏਡੀ ਵੱਡੀ, ਏਡੀ ਖੂਬਸੂਰਤ ਆਵਾਜ਼। ਅਤੇ 6477839873 ਉਹ ਵੀ ਮਿਸੀ ਸਾਗਰ ਕਨਵੈਨਸ਼ਨ ਸੈਂਟਰ 'ਚ ਯਾਰ, ਵਾਹ। 6477839873 ਜੀ, 6986 ਹਾਂਜੀ
1: ਹਾਂਜੀ ਵੀਰੇ, ਕੀ ਹਾਲ ਨੇ?
0: ਵਧੀਆ ਜੀ, ਕੀ ਬਣਦਾ?
1: ਡਿਲੀਵਰੀਆਂ ਕਰੀ ਜਾਂਦੇ ਹਾਂ।
0: ਕਿਆ ਬਾਤ ਹੈ, ਠੱਕੀਆਂ ਨੇ
1: ਗਰਮੀ ਦੇ ਨਜ਼ਾਰੇ,
0: ਗਰਮੀ ਦੇ ਨਜ਼ਾਰੇ ਜਾਂ ਗਰਮੀ ਨੇ ਤੰਗ ਕੀਤਾ?
1: ਨਹੀਂ ਨਹੀਂ ਨਹੀਂ, ਤੰਗ ਤਾਂ ਕੀ ਕੀਤਾ ਵੀਰੇ, ਮਸਾਂ ਤਾਂ ਗਰਮੀ ਆਈ ਹੈ ਯਾਰ,
0: ਮਸਾਂ ਆਈ ਹੈ, ਸਹੀ ਗੱਲ ਹੈ।
1: ਬਾਕੀ ਜਿਵੇਂ ਆਪਾਂ ਗੱਲ ਕਰਦੇ ਹਾਂ ਇੰਡੀਆ ਦੀ ਗਰਮੀ ਤੇ ਉਰੇ ਦੀ ਗਰਮੀ ਦੇ, ਤਾਂ ਬਹੁਤ ਫਰਕ ਆ। ਉਰੇ ਤਾਂ ਯਾਰ ਆਪਣੇ ਲਾਈਕ ਥੋੜੇ ਦਿਨਾਂ ਤਾਂ ਗਰਮੀ ਪੈਂਦੀ ਆ, ਆਪਣਾ ਇੰਜੋਏ ਕਰਨਾ ਚਾਹੀਦਾ। ਇੰਡੀਆ ਤਾਂ ਗਰਮੀ ਲਾਈਕ ਬਹੁਤ ਜ਼ਿਆਦਾ ਹਾਰਡ ਹੁੰਦੀ ਆ। ਇੱਕ ਚੀਜ਼ ਜਿਵੇਂ ਆਪਣੇ ਉਰੇ ਆ, ਠੀਕ ਹੈ, ਉਰੇ ਜਿਵੇਂ ਆਪਣੇ ਚੱਲ ਅੱਜ ਜਿਵੇਂ ਗਰਮੀ ਹੈਗੀ ਆ ਕਾਫੀ ਜ਼ਿਆਦਾ ਆ, ਪਰ ਜਿਹੜੀ ਹਵਾ ਉਹ ਕਾਫੀ ਹੱਦ ਤੱਕ ਠੰਡੀ ਹੋਈ ਆ, ਯਾਨੀ ਕਿ ਆਪਾਂ ਕਹਿ ਨਹੀਂ ਸਕਦੇ ਵੀ ਹਵਾ ਬਾਲੀ ਗਰਮ ਆ। ਇੰਡੀਆ ਦੇ ਵਿੱਚ ਤਾਂ ਵੀਰੇ ਇਹ ਹਾਲ ਹੁੰਦਾ, ਜਿਹੋ ਜਿਹਾ ਡਰਾਇਰ ਚਲਾਤੀ ਮੂੰਹ ਤੇ, ਜਿਹੋ ਜਿਹੀ ਹਵਾ ਚੱਲਦੀ ਹੁੰਦੀ ਸੀ, ਗਰਮੀ ਬਹੁਤ ਜ਼ਿਆਦਾ ਆ।
0: ਅੱਛਾ ਅੱਛਾ, ਉੱਥੋਂ ਦੀ ਗਰਮੀ ਤੁਸੀਂ ਕਹਿੰਦੇ ਹੋ ਕਿ ਨਹੀਂ ਉਨੀ ਬਰਦਾਸ਼ਤ ਹੁੰਦੀ ਜਿੰਨੀ ਇੱਥੋਂ ਦੀ ਹੁੰਦੀ ਹੈ? ਹਾਂ
1: ਹਾਂ ਹਾਂ ਹਾਂ, ਉੱਥੇ ਗਰਮੀ ਕਾਫੀ ਜ਼ਿਆਦਾ ਪੈਂਦੀ ਆ, ਤੇ ਨੰਬਰ ਦੋ ਤੇ ਉੱਤੇ ਪੈਂਦੀ ਵੀ ਲੰਬੇ ਟਾਈਮ ਲਈ ਪੈਂਦੀ ਆ, ਤੇ ਹਵਾ ਵੀ ਗਰਮ ਹੁੰਦੀ ਆ ਆਪਣੇ ਵਾਲੀ, ਐਟਲੀਸਟ ਹਵਾ ਤਾਂ ਨੀ ਗਰਮ ਹੁੰਦੀ ਹੈਗੀ, ਗਰਮੀ ਹੁੰਦੀ ਪਈ। ਹੁਣ ਜਿਵੇਂ ਆਪਣੇ ਦੋ ਤਿੰਨ ਦਿਨ ਗਰਮੀ ਪਈ ਆ, ਤੁਸੀਂ ਯਕੀਨ ਨੀ ਕਰਨਾ ਨਾ, ਮੈਂ ਗੱਡੀ ਚ ਏਸੀ ਬੰਦ ਕਰ ਦਿੰਦਾ ਨਾ, ਮੈਂ ਕਿਹਾ ਚੱਲ ਯਾਰ ਲੈਣੇ ਆ ਗਰਮੀ ਗੁਰਮੀ ਸਰੀਰ ਨੂੰ ਆਉਣ ਦੀ।
0: ਏਸੀ ਬੰਦ, ਏਸੀ ਬੰਦ ਕਰ ਦਿੰਦੇ ਹੋ?
1: ਏਸੀ ਬੰਦ ਕਰਕੇ ਵਿੰਡੋਆਂ
0: ਬੱਲੇ ਬੱਲੇ ਬੱਲੇ, ਅੱਛਾ ਡਾਊਨ ਕਰਕੇ ਤਾਂ ਹਵਾ ਹੀ ਬੜੀ ਗਰਮ ਹੈ, ਡਾਊਨ ਕਿਵੇਂ ਕਰ ਲੈਂਦੇ ਤੁਸੀਂ?
1: ਹਵਾ ਕਿੱਥੇ ਗਰਮ ਹੈ ਵੀਰੇ, ਹਵਾ ਤਾਂ ਠੀਕ ਹੈ, ਇੰਨੀ ਗਰਮ ਤਾਂ ਨੀ ਹੈਗੀ ਜੇ ਆਪਾਂ ਇੰਡੀਆ ਨਾਲ ਕੰਪੈਰੀਜ਼ਨ ਕਰੀਏ।
0: ਗਰਮੀ
1: ਤਾਂ ਹੁਣ ਜਿਵੇਂ ਆਪਣੇ ਹੁਣ ਉਰੇ ਲਾ ਲੋ, ਅੱਜ ਆਪਣੇ ਹੋਇਆ 36 ਡਿਗਰੀ ਟੈਂਪਰੇਚਰ ਹੋਇਆ, ਉੱਥੇ ਤਾਂ ਵੀਰੇ 40-40, 44-44 ਡਿਗਰੀ ਟੈਂਪਰੇਚਰ ਆਮ ਰਹਿੰਦਾ, ਜਿੰਨਾ ਆਪਣਾ ਫੀਲ ਲਾਈਕ ਹੁੰਦਾ ਉੱਥੇ ਇੰਨਾ ਆਮ ਹੁੰਦਾ। ਹਾਂ, ਯੂਸ ਟੂ ਤਾਂ ਬੰਦਾ ਹੋ ਜਾਂਦਾ, ਆਹੀ ਤਾਂ ਫਿਰ ਜਿਵੇਂ ਹੁਣ ਬੇਚਾਰੇ ਕਈ ਨੇ ਜਿਹੜੇ ਕੋਲੇ ਲਾਈਕ ਸਹੂਲਤਾਂ ਨਹੀਂ ਹੈਗੀਆਂ, ਏਸੀ ਵਗੈਰਾ ਨਹੀਂ ਹੈਗੇ ਨਾ, ਲੋਕ ਓਦਾਂ ਹੀ ਸਰਵਾਈਵ ਕਰਦੇ ਹੀ ਨੇ।
0: ਏਸੀ
1: ਘੱਟ ਹੁੰਦੇ ਸੀਗੇ, ਪਰ ਉਸ ਟਾਈਮ ਨਾ ਇੰਨੀ ਜ਼ਿਆਦਾ ਗਰਮੀ ਵੀ ਨੀ ਸੀਗੀ, ਪਤਾ ਨੀ ਆ ਪਿਛਲੇ 10 ਸਾਲਾਂ ਚ ਏਸੀ ਉਸੀ ਵਧਣ ਦੇ ਨਾਲ ਗਰਮੀ ਦਾ ਵੀ ਫਰਕ ਪਿਆ, ਤੇ ਬਾਕੀ ਸਰੀਰ ਓਦਾਂ ਦੇ ਹੋ ਗਏ, ਆਪਾਂ ਨੂੰ ਸਹੂਲਤਾਂ ਮਿਲਣ ਲੱਗ ਗਈਆਂ। ਨਹੀਂ ਪਹਿਲਾਂ ਤਾਂ ਜਿਵੇਂ ਆਪਾਂ ਲਾਉਂਦੇ ਹੁੰਦੇ ਸੀਗੇ ਆਪਣਾ
0: ਕੂਲਰ
1: ਲਾ ਕੇ ਵਿਹੜੇ ਦੇ ਵਿੱਚ ਪਾਣੀ ਪੂਣੀ ਛੱਡ ਕੇ,
0: ਕੂਲਰ ਚ ਬਸ ਉਹਦੇ ਵਿੱਚ ਪਾਣੀ ਪਾ ਦੇਣਾ, ਤੇ ਕੀ ਕਿਵੇਂ ਚੱਲਦਾ ਸੀਗਾ
1: ਉਹਦੇ ਵਿੱਚ ਮੋਟਰ ਲੱਗੀ ਹੁੰਦੀ ਸੀ ਮਗਰ ਕੂਲਰ ਦੇ, ਤੇ ਉਹਨੇ ਨਾ ਉਹ ਪਾਣੀ ਚੱਕ ਕੇ ਲਾਈਕ ਸਾਈਡ ਤੇ ਜਿਵੇਂ ਕੂਲਰ ਦੀਆਂ ਵਿੰਡੋਆਂ ਲਾ ਲਓ ਨਾ, ਉੱਥੇ ਪਾਣੀ ਸਿੱਟਣਾ, ਤੇ ਉੱਥੇ ਇੱਕ ਜਾਲੀ ਟਾਈਪ ਦੀ ਲੱਗੀ ਹੁੰਦੀ ਸੀਗੀ, ਫਿਰ ਉਹ ਗਿੱਲੀ ਹੋ ਜਾਂਦੀ ਸੀਗੀ, ਤੇ ਉਹਨੇ ਹਵਾ ਮਗਰੋਂ ਖਿੱਚ ਕੇ ਠੰਡੀ ਕਰਕੇ ਛੱਡਣੀ ਹਵਾ, ਤੇ ਉਹਦਾ ਸਵਾਦ ਹੀ ਵੱਖਰਾ ਹੁੰਦਾ ਸੀਗਾ।
0: ਚਲੋ ਦੇਖਦੇ ਹਾਂ ਯਾਰ, ਸਾਰੇ ਨਾਲ ਕਰਦੇ ਗੱਲਾਂ ਬਾਤਾਂ। ਤੇ 905-673-3337 ਆਪਣਾ ਫੋਨ ਨੰਬਰ ਹੈ। ਇੱਕ ਤੁਸੀਂ ਯਾਦ ਰੱਖੋ, ਰਾਈਨੋ ਫੈਂਸ ਐਂਡ ਡੈਕ ਵਾਲਿਆਂ ਨੂੰ ਨਵੀਂ ਫੈਂਸ ਤਿਆਰ ਕਰਾਉਣੀ ਹੈ, ਨਵੀਂ ਡੈਕ ਤਿਆਰ ਕਰਾਉਣੀ ਹੈ, ਫੈਂਸ ਜਾਂ ਡੈਕ ਦੀ ਰਿਪੇਅਰ ਕਰਾਉਣੀ ਹੈ, ਤਾਂ ਨੰਬਰ ਨੋਟ ਕਰ ਲਓ। ਬਹੁਤ ਸੋਹਣਾ ਬਾਈ ਜੀ ਉਹਨੇ ਕੰਮ ਕਰਦੇ ਆ, 6478043220 6478043220 ਤੇ ਕਾਲ ਕਰੋ। ਸਾਰੇ ਕਾਲਰਸ ਹੋਲਡ ਕਰੋ, ਅਭਿਸ਼ੇਕ ਸਾਡੇ ਨਾਲ ਨੇ ਕੈਲੇਡਨ ਮਿਤਸੁਬਿਸ਼ੀ ਤੋਂ। ਅਭਿਸ਼ੇਕ ਕਿਵੇਂ ਹੋ?
2: ਵਧੀਆ ਨਵੀ ਜੀ, ਤੁਸੀਂ ਸੁਣਾਓ ਜੀ ਕਿਵੇਂ ਹੋ ਜੀ?
0: ਬਹੁਤ ਵਧੀਆ ਬਹੁਤ ਵਧੀਆ, ਬੱਲੇ ਬੱਲੇ ਆ, ਬਾਹਰ ਫੀਲਸ ਲਾਈਕ 45 ਡਿਗਰੀਜ਼, ਥੋੜੀ ਜਿਹੀ ਹੋਰ ਗਰਮੀ ਕਰੀਏ, ਦਿਓ ਕੁਝ ਵਧੀਆ ਡੀਲਾਂ ਤੇ ਕਰ ਦਈਏ ਮੌਸਮ ਨੂੰ 50 ਤੱਕ।
2: ਬਿਲਕੁਲ ਜੀ, 50 ਵੀ ਟਪਾ ਦੇਣਾ ਆਪਾਂ ਨਵੀਂ ਜੀ, ਇਹੋ ਜੀ ਆਫਰਾਂ ਲੈ ਕੇ ਆਏ ਆ ਸਾਰਿਆਂ ਲਈ। ਸੋ ਜਿਹੜੇ ਵੀ ਸਾਡੇ ਲਿਸਨਰਸ ਨਵੀਂ ਗੱਡੀ ਲੈਣ ਬਾਰੇ ਸੋਚ ਰਹੇ ਆ ਜਾਂ ਚਾਹੇ ਯੂਜ਼ਡ ਗੱਡੀ ਲੈਣ ਬਾਰੇ ਵੀ ਸੋਚ ਰਹੇ ਆ, ਕੈਲਡਨ ਮਿਤਸੂਬਿਸ਼ੀ ਤੇ ਬਹੁਤ ਸਾਰੀ ਡੀਲਸ ਇਸ ਟਾਈਮ ਤੇ ਚੱਲਦੀਆਂ ਪਈਆਂ। ਮੇਡ ਇਨ ਜਪਾਨ ਗੱਡੀਆਂ ਹੁੰਦੀਆਂ ਜੀ ਮਿਤਸੂਬਿਸ਼ੀ ਦੀ ਸਾਰੀਆਂ, 10 ਸਾਲ 1,60,000 ਕਿਲੋਮੀਟਰ ਦੀ ਆਪਾਂ ਵਾਰੰਟੀ ਦਿੰਦੇ ਹਾਂ ਗੱਡੀ ਦੇ ਨਾਲ ਸਟੈਂਡਰਡ। 24,998 ਤੋਂ ਗੱਡੀਆਂ ਦਾ ਪ੍ਰਾਈਸ ਸ਼ੁਰੂ ਹੋ ਜਾਂਦਾ। ਸੋ ਜਿਹੜੀ 24,998 ਵਾਲੀ ਗੱਡੀ ਹੈਗੀ ਹੈ, ਹੈਗੀ ਆਰ ਵੀ ਆਰ ਜਿਹੜੀ ਕਿ 5-ਸੀਟਰ ਆਪਸ਼ਨ ਆ। ਜੇ ਤੁਸੀਂ ਫਾਈਨਾਂਸ ਕਰਾਉਣੀ ਆ 3 ਸਾਲਾਂ ਦੇ ਉੱਤੇ 0% ਇਸ ਟਾਈਮ ਤੇ ਅਵੇਲੇਬਲ ਹੈਗਾ। ਜੇ ਤੁਸੀਂ 7 ਸਾਲਾਂ ਤੱਕ ਫਾਈਨਾਂਸ ਕਰਾਉਣੀ ਹੈ ਤਾਂ 1.99% ਵੀ ਅਵੇਲੇਬਲ ਹੈਗਾ। ਸੋ ਵਾਰੰਟੀ ਸੇਮ ਰਹੂਗੀ ਚਾਹੇ 24,998 ਦੀ ਗੱਡੀ ਆ, 10 ਸਾਲ 1,60,000 ਕਿਲੋਮੀਟਰ। ਜਿਹੜਾ ਸਾਡਾ ਸਭ ਤੋਂ ਜ਼ਿਆਦਾ ਸੈੱਲ ਹੁੰਦੀ ਹੈ ਗੱਡੀ, ਉਹ ਹੈਗੀ ਆਊਟਲੈਂਡਰ ਜੀ। ਤੁਸੀਂ ਆਮ ਸੜਕਾਂ ਤੇ ਚੱਲਦੀ ਦੇਖੀ ਹੋਊਗੀ, 36,398 ਤੋਂ ਪ੍ਰਾਈਸ ਸ਼ੁਰੂ ਹੋ ਜਾਂਦਾ। 5+2-ਸੀਟਰ ਆਪਸ਼ਨ ਹੈ ਇਹ, ਸੋ ਬੇਸਿਕਲੀ 7-ਸੀਟਰ ਆਪਸ਼ਨ ਆ। 36,398 ਤੋਂ ਪ੍ਰਾਈਸ ਸ਼ੁਰੂ ਹੋ ਜਾਂਦਾ, ਵਾਰੰਟੀ ਸੇਮ ਰਹਿਣੀ ਆ 10 ਸਾਲ 1,60,000 ਕਿਲੋਮੀਟਰ। ਸੋ ਇੱਕ ਵਾਰੀ ਤੁਸੀਂ ਆਓ, ਗੱਡੀਆਂ ਚੈੱਕ ਕਰੋ ਸਾਡੇ ਕੋਲ ਆ ਕੇ, ਫੀਚਰ ਸਾਰੇ ਮਿਲ ਜਾਣਗੇ, ਵਾਰੰਟੀ ਸਟੋਪ ਨੋਚ ਆ, ਤੇ ਇੰਟਰਸਟ ਰੇਟਸ ਜਿਹੜੇ ਆ ਮਾਰਕੀਟ ਨਾਲੋਂ ਕਿਸੇ ਵੀ ਹੋਰ ਬ੍ਰਾਂਡ ਦੇ ਵਿੱਚ ਤੁਸੀਂ ਕੰਪੇਅਰ ਕਰੋਗੇ ਸਾਰਿਆਂ ਨਾਲੋਂ ਘੱਟ ਮਿਲੂਗਾ। ਪੰਜਾਬੀ ਲਹਿਰਾਂ ਦੇ ਸਪੈਸ਼ਲੀ ਜਿਹੜੇ ਵੀ ਲਿਸਨਰਸ ਹੈਗੇ ਉਹਨਾਂ ਲਈ ਸਪੈਸ਼ਲ ਆਫਰ ਹੈਗੀ ਆ ਸਾਡੇ ਕੋਲ। ਤੁਸੀਂ ਇੱਕ ਵਾਰੀ ਆ ਕੇ ਨਵੀਂ ਭਾਜੀ ਦਾ ਨਾਮ ਲੈ ਦੇਣਾ ਜਾਂ ਪੰਜਾਬੀ ਲਹਿਰਾਂ ਦਾ ਨਾਮ ਲੈ ਦੇਣਾ, ਤੁਹਾਨੂੰ ਵਿੰਟਰ ਟਾਇਰਸ ਦੇ ਨਾਲ ਅਲੋਏ ਵੀਲ ਆਪਾਂ ਬਿਲਕੁਲ ਫ੍ਰੀ ਦੇਵਾਂਗੇ। ਸੋ ਇਹ ਸਿਰਫ ਲਿਮਿਟਡ ਟਾਈਮ ਦਾ ਆਫਰ ਆ, ਤੁਸੀਂ ਇੱਕ ਵਾਰੀ ਆ ਕੇ ਨਾਮ ਜ਼ਰੂਰ ਮੈਂਸ਼ਨ ਕਰਨਾ
0: ਜੀ।
2: ਸੋ ਜੇ ਕਿਸੇ ਕੋਲ ਪੁਰਾਣੀ ਗੱਡੀ ਹੈਗੀ ਆ ਤੁਸੀਂ ਉਹ ਵੀ ਲੈ ਕੇ ਆ ਸਕਦੇ ਹੋ। ਪੁਰਾਣੀ ਗੱਡੀ ਦੀ ਕੀਜ਼ ਦੇਣੀ ਆ ਤੁਸੀਂ, ਸਿਰਫ ਸਾਨੂੰ ਮਾਰਕੀਟ ਨਾਲੋਂ ਬੈਟਰ ਪ੍ਰਾਈਸ ਦੇਵਾਂਗੇ। ਜਿਹੜਾ ਮਰਜ਼ੀ ਈਅਰ ਹੋਵੇ, ਜਿੰਨੀ ਮਰਜ਼ੀ ਤੁਹਾਡੀ ਗੱਡੀ ਚੱਲੀ ਹੋਵੇ। ਸੋ ਗੱਡੀਆਂ ਆਪਾਂ ਟ੍ਰੇਡ ਇਨ ਲੈਂਦੇ ਆ, ਜਿਹੜੀ ਮਰਜ਼ੀ ਗੱਡੀ ਆ ਤੁਸੀਂ ਲੈ ਕੇ ਆਓ, ਨਵੀਂ ਗੱਡੀ ਆਪਾਂ ਤੁਹਾਨੂੰ ਦੇ ਕੇ ਹੀ ਭੇਜਾਂਗੇ। ਸੋ 3511 ਹਾਈਵੇ 9 ਇਨ ਕੈਲੇਡਨ ਸਾਡਾ ਐਡਰੈਸ ਹੈਗਾ ਜੀ। ਕੈਨੇਡੀ ਤੇ ਹਾਈਵੇ 9 ਦੇ ਇੰਟਰਸੈਕਸ਼ਨ ਤੇ ਡੀਲਰਸ਼ਿਪ ਪੈਂਦੀ ਹੈ ਸਾਡੀ, ਜਾਂ ਫਿਰ ਤੁਸੀਂ ਕਾਲ ਕਰ ਸਕਦੇ ਹੋ 519-942-0101।
0: ਕਿਆ ਬਾਤ ਹੈ! ਸੋ ਤੁਸੀਂ ਨੰਬਰ ਨੋਟ ਕਰ ਲਓ, 6476782754 ਤੇ ਕਾਲ ਕਰੋ। ਡੀਲਾਂ 6476782754। ਥੈਂਕ ਯੂ ਅਭਿਸ਼ੇਕ, ਬਹੁਤ ਸ਼ੁਕਰੀਆ।
2: ਥੈਂਕ ਯੂ ਨਵੀ ਭਾਜੀ।
0: ਸੋ ਪ੍ਰੋਗਰਾਮ ਹੈ ਪੰਜਾਬੀ ਰਾਹ ਜੀ 0647। ਹੈਲੋ,
3: ਹਾਂਜੀ ਸਿੱਧਵਾਂ ਸਾਹਿਬ,
0: ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ ਜੀ?
3: ਸਿੱਧਵਾਂ ਸਾਹਿਬ ਠੀਕ ਹੋ?
0: ਬਹੁਤ ਵਧੀਆ ਜੀ, ਕੀ ਬਣਦਾ?
3: ਬਸ ਤੁਹਾਡੀ ਸਭ ਦੇ ਬੋਲੇ ਜੀ, ਤੇ ਜਿਹੜਾ ਟੌਪਿਕ ਚੱਲ ਰਿਹਾ ਤੁਹਾਡਾ ਬਹੁਤ ਵਧੀਆ। ਬਾਕੀ ਗਰਮੀ ਜਿਹੜੀ ਹੈਗੀ ਆ ਸਿੱਧਵਾਂ ਸਾਹਿਬ ਦੀ, ਇੰਡੀਆ ਚ ਤਾਂ ਬਹੁਤ ਜ਼ਿਆਦਾ ਤਲਾਅ ਚ ਪੈਂਦੀ ਆ, ਇਹ ਸਾਡੇ ਸੁਭਾਅ ਹੀ ਬਣ ਗਏ, ਮਤਲਬ ਕਿ ਵੀ ਉਹ ਕਰਨ ਦੇ, ਠੀਕ ਆ। ਇਹ ਜਿਹੜਾ ਹੈਗਾ ਇੰਡੀਆ ਚ ਤਾਂ ਬਹੁਤ ਜ਼ਿਆਦਾ, ਤੋਂ ਮਤਲਬ ਕਈ ਗੁਣਾ ਜ਼ਿਆਦਾ ਪੈਂਦੀ,
0: ਠੀਕ
3: ਆ। ਆਪਾਂ ਤਾਂ ਜਿਹੜਾ ਹੈਗਾ ਮਤਲਬ ਕਿ ਇਹ ਗੁਰੂਆਂ ਨੂੰ ਵੀ ਪਰਮਾਤਮਾ ਨੂੰ ਵੀ ਦੇਈ ਜਾਂਦੇ ਆ ਲਾਂਭੇ, ਤਾਂ ਵੀ ਜਿਹੜਾ ਹੈਗਾ ਤੁਸੀਂ ਪਹਿਲਾਂ ਤਾਂ ਨੱਕ ਰਗੜਦੇ ਇੱਥੇ ਆਉਣ ਲਈ, ਫਿਰ ਮੁੜ ਕੇ ਲਾਂਭੇ ਦੇਣੇ ਸ਼ੁਰੂ ਕਰ ਦਿੰਦੇ ਆ, ਤੇ
0: ਮੇਰੀ ਅੱਜ 2-4 ਜਣੇ ਨਾਲ ਗੱਲ ਹੋਈ, ਕਹਿੰਦੇ ਨਵੀਂ ਯਾਰ ਪਤਾ ਨੀ ਇੱਥੋਂ ਦੀ ਤੇ ਜ਼ਿਆਦਾ ਤੰਗ ਕਰਦੀ, ਉੱਥੋਂ ਦੀ ਨਹੀਂ ਸੀ ਨੀ ਤੰਗ ਕਰਦੀ।
3: ਨਹੀਂ ਉਹ ਦੇਖੋ, ਕੁਛ ਜਿਹੜੇ ਬੋਰਨ ਨੇ ਇੱਥੋਂ ਦੇ ਉਹਨਾਂ ਨੂੰ ਤਾਂ ਹੋ ਸਕਦਾ ਹੋਵੇ, ਪਰ ਜਿਹੜੇ ਇੰਡੀਆ ਤੋਂ ਆਏ ਆ ਉਹਨਾਂ ਲਈ ਨਹੀਂ ਕੋਈ ਖਾਸ ਇਹਨੂੰ ਕਿਹਾ ਜਾ ਸਕਦਾ।
0: ਗਰਮੀ
3: ਮਾੜੀ ਮੋਟੀ ਹੈਗੀ ਆ ਤਾਂ ਹਵਾ ਨਾਲ ਠੰਡੀ ਚੱਲਦੀ ਆ, ਕੋਈ ਬੜਾ ਉਹ ਨੀ ਹੈਗਾ, ਠੀਕ ਆ। ਇੱਥੇ ਸਹੂਲਤਾਂ ਜ਼ਿਆਦਾ ਹੋਣ ਕਰਕੇ ਲੋਕ ਜ਼ਿਆਦਾ ਮੰਨਣ ਲੱਗ ਗਏ ਆ,
0: ਉੱਥੇ
3: ਇੰਨੀਆਂ ਸਹੂਲਤਾਂ ਵੀ ਹੈ ਨੀ ਗੀਆਂ,
0: ਆਪਣੇ ਕੋਲ ਸਹੂਲਤਾਂ ਇੰਨੀਆਂ ਨੇ। ਗੱਲ ਇਹਨਾਂ ਦੀ ਠੀਕ ਹੈ, ਹੁਣ ਜਿੱਥੇ ਜਾਓ ਕਿਤੇ ਵੀ ਤੁਸੀਂ ਪੈਰ ਧਰੋ ਤਾਂ ਬਸ ਏਸੀ ਠੰਡੀ ਹਵਾ, ਤੇ ਬੰਦੇ ਨੂੰ ਪਤਾ ਨਹੀਂ ਚੱਲਦਾ ਕਿ ਮੌਸਮ ਮਾੜਾ ਹੈ, ਮੌਸਮ ਦਾ ਕੀ ਹਾਲ ਹੈ। ਸੋ ਪ੍ਰੋਗਰਾਮ ਪੰਜਾਬੀ ਰਾ, ਤੇ ਨਾਲ ਦੀ ਨਾਲ ਇੱਕ ਤਾਂ ਪੈਸ਼ਨ ਰੂਫਿੰਗ ਨੂੰ ਯਾਦ ਰੱਖੋ, ਹੁਣੀ ਟਾਈਮ ਹੈ ਕਿਉਂਕਿ ਮੌਸਮ ਵਧੀਆ ਕਿ ਰੂਫ ਦਾ ਕੰਮ ਕਰਵਾ ਲਵੋ। ਪਲੀਜ਼ ਡਿਲੇ ਨਾ ਕਰੋ, ਨਵੀਂ ਰੂਫ ਲੱਗਣ ਵਾਲੀ ਹੈ, ਰੂਫ ਦੀ ਕੋਈ ਰਿਪੇਅਰ ਹੋਣ ਵਾਲੀ ਹੈ, ਤਾਂ ਪੈਸ਼ਨ ਰੂਫਿੰਗ ਗੁਰਲਾਲ ਭਾਜੀ ਨੂੰ ਫੋਨ ਕਰ ਲਓ ਫਟਾਫਟ, 647-919-1913 ਗੁਰਲਾਲ ਬਾਈ ਜੀ ਹਾਜ਼ਰ ਨੇ ਤੁਹਾਡੇ ਲਈ ਪੈਸ਼ਨ ਰੂਫਿੰਗ ਤੋਂ ਤੇ ਨੰਬਰ ਹੈ 647-919-9413 ਸਮਰ ਤੋਂ ਬਾਅਦ ਵਿੰਟਰ ਆ ਗਈ ਨਾ ਸਨੋ ਪੈ ਗਈ ਫਿਰ ਛੱਤ ਲੀਕ ਹੋ ਗਈ ਪਤਾ ਕਿੱਡਾ ਵੱਡਾ ਨੁਕਸਾਨ ਹੈ ਘਰ ਨੂੰ ਡਿਲੇ ਨਾ ਕਰਿਆ ਕਰੋ ਜਿਹੜੇ ਕੰਮ ਕਰਾਉਣ ਵਾਲੇ ਕਰਾ ਲਓ ਲੱਗ ਜੂ ਥੋੜੇ ਜਿਹੇ ਪੈਸੇ ਲੱਗ ਜਾਣਗੇ ਇਨਵੈਸਟਮੈਂਟ ਆਇਆ ਤੁਹਾਡੇ ਘਰ ਲਈ ਮਿਲੀਅਨ ਡਾਲਰ ਦਾ ਘਰ ਲਿਆ ਤੁਸੀਂ ਥੋੜੇ ਬਹੁਤੇ ਪੈਸੇ ਰੂਫ ਤੇ ਨਹੀਂ ਲਾ ਸਕਦੇ ਪੰਗਾ ਇੱਥੇ ਪੈਂਦਾ ਆਪਣਾ ਗਿੱਲ ਫਾਰਮ ਵਧੀਆ ਔਰਗੈਨਿਕ ਚੀਜ਼ਾਂ ਲਓ ਗਿੱਲ ਫਾਰਮ ਤੋਂ ਗਿੱਲ ਫਾਰਮ ਦਾ ਚੱਕੀ ਦਾ ਆਟਾ ਪੱਥਰ ਦੀ ਚੱਕੀ ਨਾਲ ਪੀਸਿਆ ਹੋਇਆ ਆਟਾ ਗਿੱਲ ਫਾਰਮ ਤੇ ਨਾਲ ਇੱਥੇ ਸਬਜ਼ੀਆਂ ਮੇਥੇ ਧਨੀਆ ਪਾਲਕ ਸਾਗ ਬਾਥੂ ਸਾਰਾ ਕੁਛ ਅਵੇਲੇਬਲ ਹੈ ਤੇ ਦੇਸੀ ਆਂਡੇ ਦੇਸੀ ਸ਼ਹਿਦ ਫਾਰਮ ਦਾ ਦੁੱਧ 14085 ਡਿਕਸੀ ਰੋਡ ਡਿਕਸੀ ਐਂਡ ਕਿੰਗ ਗਿੱਲ ਫਾਰਮ ਤੇ ਪਹੁੰਚ ਜਾਓ 3651 ਹੈਲੋ
4: ਜੀ ਸਤਿ ਸ਼੍ਰੀ ਅਕਾਲ ਭਾਜੀ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
4: ਬਸ ਵਧੀਆ ਜੀ ਵਧੀਆ
0: ਕੀ ਬਣਦਾ
4: ਅੱਛਾ ਭਾਜੀ ਮੈਨੂੰ ਕਾਰ ਇੰਸ਼ੋਰੈਂਸ ਦਾ ਕੋਈ ਨੰਬਰ ਦਿਓਗੇ ਤੁਸੀਂ ਦਿੰਦੇ ਹੁੰਦੇ ਅੱਗੇ ਜੀ
0: ਦੇ ਦਿੰਦੇ ਹਾਂ ਲਿਖ ਲਓ ਜੀ
4: ਹਾਂਜੀ
0: ਨੰਬਰ ਹੈ 416
4: ਠੀਕ ਹੈ ਜੀ
0: 876
4: ਠੀਕ ਹੈ ਜੀ
0: 4605 ਸਾਡੀ ਥੋੜੀ ਜੀ ਬੱਲੇ ਬੱਲੇ ਕਰਾ ਦੇ ਜੀ ਨਵੀਂ ਨੇ ਤੁਹਾਡਾ ਬੜਾ ਬੜੀ ਥੋੜੀ ਤਾਰੀਫ ਕੀਤੀ ਅਗਲੇ ਨੂੰ ਪਤਾ ਤਾਂ ਲੱਗੇ
4: ਹਾਂਜੀ
0: ਨਹੀਂ ਤੁਹਾਡਾ ਪਹਿਲਾਂ ਦੱਸਾਂਗੇ ਪੂਰੀ ਐਨ ਬੰਦ ਹੋ ਭੂਮਿਕਾ ਠੀਕ ਹੈ ਚਲੋ ਥੈਂਕ ਯੂ ਸਰ ਬਹੁਤ ਧੰਨਵਾਦ ਐਨੀ ਟਾਈਮ ਕੋਈ ਵੀ ਨੰਬਰ ਕਿਸੇ ਨੂੰ ਵੀ ਚਾਹੀਦੇ ਆ ਤੁਹਾਨੂੰ ਨਾ ਗੂਗਲ ਕਰਨ ਦੀ ਲੋੜ ਨੀ ਨਾ ਤੁਹਾਨੂੰ ਕੋਈ ਆਨਲਾਈਨ ਸੋਸ਼ਲ ਮੀਡੀਆ ਦੇਖਣ ਦੀ ਲੋੜ ਆ ਸਾਨੂੰ ਪੁੱਛੋ ਮੈਂ ਦੱਸ ਦਊ ਨਾ ਸਾਡਾ ਇੰਸਟਾਗ੍ਰਾਮ ਪੇਜ ਆ ਪੰਜਾਬੀ ਲਹਿਰਾਂ PUNJABILERHRAN ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ ਕਿ ਆਹ ਨੰਬਰ ਚਾਹੀਦਾ ਉਹ ਨੰਬਰ ਚਾਹੀਦਾ ਤੇ ਤੁਹਾਨੂੰ ਭੇਜ ਦਿਆਂਗੇ ਠੀਕ ਹੈ ਸੋ PUNJABILERHRAN ਇੰਸਟਾਗ੍ਰਾਮ ਸੋ ਕਿਸੇ ਨੂੰ ਵੀ ਅਗਰ ਆਟੋ ਇੰਸ਼ੋਰੈਂਸ ਦੀ ਨੰਬਰ ਚਾਹੀਦਾ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਤੁਸੀਂ ਨੰਬਰ ਨੋਟ ਕਰਨਾ ਗੁਰਕਰਮ ਢੀਂਡਸਾ ਦਾ ਗੁਰਕਰਮ ਦਾ ਫੋਨ ਨੰਬਰ ਹੈ 416-876-4605 ਤੇ ਘੁਮਾ ਲਓ ਨੰਬਰ ਤੇ ਕਰੋ ਇਹਨਾਂ ਨਾਲ ਗੱਲਬਾਤ ਉਸ ਤੋਂ ਇਲਾਵਾ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨਵੀਂ ਕਿਚਨ ਰੈਡੀ ਕਰਵਾਉਣੀ ਹੈ ਜਸਪਾਲ ਭਾਜੀ ਨਾਲ ਗੱਲਬਾਤ ਤੁਸੀਂ ਕਰੋ ਐਂਡ ਜਸਪਾਲ ਰਾਏ ਜੀ ਅੰਡਰਮਾਊਂਟ ਡਬਲ ਸਿੰਕ ਫਰੀ ਦੇ ਰਹੇ ਆ ਮੇਰਾ ਨਾਲ ਦੇ ਉਹ ਬਹੁਤ ਵੱਡਾ ਡਿਸਕਾਊਂਟ ਹੈ ਤੇ ਇਹਨਾਂ ਦਾ ਕੰਮ ਦੇਖੋਗੇ ਤੁਸੀਂ ਆਪ ਕਹੋਗੇ ਵੀ ਵਾਹ ਮੈਂ ਨਾ ਆਪਣੀ ਵਾਈਫ ਨੂੰ ਕਿਹਾ ਮੈਂ ਕਿਹਾ ਵੀ ਆਹ ਆਪਣੇ ਨਵੇਂ ਕਲਾਇੰਟ ਨੇ ਨਵੇਂ ਨਹੀਂ ਚਲੋ ਪਹਿਲਾਂ ਵੀ ਕਰਦੇ ਰਹੇ ਮੈਂ ਕਿਹਾ ਵੀ ਆਹ ਸਾਡੇ ਕਲਾਇੰਟ ਨੇ ਆਪਣੇ ਤੇ ਇਹਨਾਂ ਦਾ ਕੰਮ ਦੇਖੋ ਉਹਨੇ ਦੇਖਿਆ ਕਹਿੰਦੀ ਨਵੀਂ ਯਾਰ ਇੰਨੀ ਸੋਹਣੀ ਕਿਚਨ ਇੰਨਾ ਸੋਹਣਾ ਕੈਬਨਿਟਰੀ ਦਾ ਕੰਮ ਵੀ ਲਿਸਨਰਸ ਨੂੰ ਤੂੰ ਕਹੀ ਜ਼ਰੂਰ ਕਿ ਦੇਖਣ ਉਹਨਾਂ ਦਾ ਕੰਮ ਸੋ ਵਾਕਈ ਦੇਖ ਕੇ ਬੰਦਾ ਕਹੂਗਾ ਹਾਂ ਯਾਰ ਕਰਾਉਣਾ ਕੰਮ ਤਾਂ ਇਹਨਾਂ ਤੋਂ ਕਰਾਉਣਾ ਸੋ ਨੰਬਰ ਹੈ 416-859-1920 ਦੇ ਉੱਤੇ ਕਾਲ ਕਰੋ ਨਿਊ ਹਾਈਟਸ ਕਿਚਨ ਟੀਵੀ ਯੂਨਿਟ ਕੋਈ ਇੰਟਰਟੇਨਮੈਂਟ ਯੂਨਿਟ ਟੀਵੀ ਦੇ ਆਲੇ ਦੁਆਲੇ ਕੋਈ ਬਾਰ ਕੋਈ ਕੈਬਨਿਟ ਕੋਈ ਐਸਾ ਕੰਮ ਕਰਾਉਣਾ ਕਿਚਨ ਦਾ 416-859-1920 ਜੀ 7362 ਹਾਂਜੀ
5: ਕਾਫੀ ਨੋਰਥ ਵਿਚ ਹੈਗੇ ਆ ਜਿੰਨੇ ਵੀ ਨੋਰਦਰਨ ਪਲੇਸਿਸ ਹੈਗੇ ਨਾ ਉਹਦੇ ਚ ਵੈਦਰ ਵਗੈਰਾ ਇਕਦਮ ਕਲੀਅਰ ਹੁੰਦਾ ਔਰ ਜਿਹੜੀ ਰੇਂਜ ਹੈਗੀ ਨਾ ਬਿਲਕੁਲ ਬੜੇ ਹਫ਼ਤੇ ਆਉਂਦੀ ਹੈਗੀ ਦੈਟ ਇਜ਼ ਅ ਰੀਜ਼ਨ ਕਿ ਇੱਥੇ ਜਿਹੜੀ ਗਰਮੀ ਹੈ ਨਾ ਤੁਹਾਨੂੰ ਬਹੁਤ ਜ਼ਿਆਦਾ ਕਰ ਰਹੀ ਹੈ
0: ਸੋ ਤੁਸੀਂ ਸੋ ਤੁਹਾਨੂੰ ਵੀ ਲੱਗਦਾ ਕਿ ਇੱਥੋਂ ਦੀ ਗਰਮੀ ਇੰਡੀਆ ਦੀ ਗਰਮੀ ਨਾਲੋਂ ਜ਼ਿਆਦਾ ਬਹੁਤ ਕਰਦੀ ਹੈ
5: ਇੰਡੀਆ ਦੀ ਮੇਰੇ ਪੇਰੈਂਟਸ ਵਗੈਰਾ ਜਦੋਂ ਉਹਨਾਂ ਦੀ ਡੈਥ ਹੋਈ ਹੈ ਮੈਂ ਗਈ ਹਾਂ ਇਟ ਵਾਸ 40 ਟੈਂਪਰੇਚਰ ਪਰ ਉੱਥੇ ਦੀ ਗਰਮੀ ਹੋਰ ਹੈ ਇੱਥੇ ਦੀ ਗਰਮੀ ਹੋਰ ਤਰ੍ਹਾਂ ਦੀ ਹੈ
0: ਅੱਜ ਵਰਗਾ ਮੌਸਮ ਹੈ ਤੇ ਉੱਥੇ ਨਾਲੋਂ ਥੋੜੇ ਵਰਸ ਹੈ
5: ਕਿਉਂਕਿ ਆਈ ਡੋਨਟ ਨੋ ਪਰ ਕਿਉਂਕਿ ਤੁਸੀਂ ਦੇਖੋ ਇੱਥੇ ਇੰਨੀ ਗਰਮੀ ਪੈ ਰਹੀ ਹੈ, ਸਟਿਲ ਪੀਪਲ ਆਰ ਟਰੈਵਲਿੰਗ ਟੂ ਮੈਕਸੀਕੋ ਐਂਡ ਦਿਸ ਐਂਡ ਦੈਟ ਰਾਈਟ, ਇੱਥੇ ਦੀ ਮਤਲਬ ਗਰਮੀ ਹੋਰ ਤਰ੍ਹਾਂ ਦੀ।
0: ਤੁਸੀਂ ਉੱਥੇ ਬਾਹਲਾ ਜਾਂਦੇ ਨਹੀਂ ਹੈ?
5: ਹਾਂਜੀ ਨਹੀਂ ਨਹੀਂ ਮੈਂ ਜਾਂਦੇ ਇੰਡੀਆ ਤੇ ਜਦੋਂ ਪੇਰੈਂਟਸ ਵਗੈਰਾ ਹੈਗੇ ਸੀ ਜਾਂਦੇ ਹੈਗੇ ਸੀ, ਐਸੀ ਗੱਲ ਨਹੀਂ ਹੈ, ਪਰ ਮੈਨੂੰ ਹੁਣ 65 ਇਅਰਸ ਹੋ ਗਏ ਇੱਥੇ ਆਇਆ ਨੂੰ।
0: ਵਾਹ 65 ਵਾਹ ਵਾਹ ਕਿਆ ਬਾਤ ਹੈ, ਤੁਸੀਂ 61 ਦੇ ਆਏ ਹੋਏ ਹੋ?
5: ਹਾਂਜੀ।
0: ਅੱਛਾ ਉਦੋਂ ਤਾਂ ਆਪਣੇ ਕੋਈ ਬਹੁਤ ਘੱਟ ਲੋਕ ਸੀਗੇ।
5: ਹਾਂਜੀ ਇਹ ਤੇ ਬ੍ਰੈਂਪਟਨ ਵਗੈਰਾ ਸਾਰਾ ਸਾਡੇ ਹੁੰਦੇ ਹੀ ਬਣਿਆ ਹੈਗਾ।
0: ਹਾਂ
5: ਹਾਂ ਆਲ ਦੋਸ ਪਲੇਸਸ
0: ਅਮੇਜ਼ਿੰਗ ਹੈ। 61 ਤੇ ਹੁਣ 61 ਤੇ ਹੁਣ ਤੁਸੀਂ ਕੀ ਮਹਿਸੂਸ ਕਰਦੇ ਹੋ, ਕਿਵੇਂ ਕੀ ਡਿਫਰੈਂਟ ਹੈ?
5: ਬੰਦੇ ਨੂੰ ਵੈਸੇ ਹੀ ਸ਼ੁਕਰ ਕਰਨਾ ਚਾਹੀਦਾ ਉਸ ਮਾਲਕ ਦਾ, ਸ਼ੁਕਰ ਹੈਗਾ। ਅਗਰ ਅਸੀਂ ਆਪਾਂ ਛੋਟੇ ਜਾਂ ਕਿਸੇ ਨੀਵੇਂ ਬੰਦੇ ਨੂੰ ਦੇਖੀਏ ਤੇ ਅਸੀਂ ਸੋਚਾਂਗੇ ਉਹ ਸ਼ੁਕਰ ਹੈ ਮਾਲਕਾ ਤੁਸਾਂ, ਫਿਰ ਵੀ ਸ਼ੁਕਰ ਹੈ।
0: ਚਲੋ ਨਹੀਂ ਵੈਰੀ ਗੁੱਡ। ਐਂਡ ਤੁਸੀਂ ਤੁਹਾਡੀ ਕੀ ਉਮਰ ਸੀ ਜਦੋਂ ਇੱਥੇ ਆਏ ਹੋ?
5: ਮੈਂ ਹੈਗੀ ਸੀ ਕੋਈ 10 ਇਅਰਸ।
0: ਓਨਲੀ 10 ਇਅਰਸ? ਅੱਛਾ ਵਾਹ। ਚਲੋ ਜੀ ਵੈਰੀ ਨਾਈਸ, ਨਾਈਸ ਟਾਕਿੰਗ ਟੂ ਯੂ ਜੀ, ਬਹੁਤ ਤੁਹਾਡਾ ਸ਼ੁਕਰੀਆ ਐਂਡ ਥੈਂਕਸ ਫॉर योर कॉल।
5: ਯਾ ਆਈ ਐਮ 72 ਰਾਈਟ ਨਾਓ।
0: ਯੂ ਆਰ ਵੈਰੀ ਯੰਗ।
5: ਵੈਰੀ ਯੰਗ।
0: ਨਹੀਂ ਠੀਕ ਹੈ, ਦੇਖੋ ਇਹ ਕਹਿੰਦੇ ਹੁੰਦੇ ਨਾ ਵੀ ਯੂ ਏਜ ਲਾਈਕ ਫਾਈਨ ਵਾਈਨ।
5: Yeah, because I still drive my car.
0: Very good.
5: And tonight we are just going to watch movie and with my friends and eating out.
0: Very nice. Nahi dekho chahida hai, you need to enjoy. Tusi inna kam kita, retirement enjoy karni bahut zaruri hai.
5: Nahi navi bete main kaam kita.
0: Tusi retire nahi kita je?
5: Nahi main retire, I am a retired person.
0: Ha.
5: But main
0: ਵੱਖਰਾ ਤਰੀਕਾ ਹੁੰਦਾ। ਚਲੋ ਬੈਸਟ ਵਿਸ਼ਿਜ਼, ਇੰਜੋਏ ਯਰ ਮੂਵੀ, ਇੰਜੋਏ, ਬਹੁਤ ਧੰਨਵਾਦ, ਸ਼ੁਕਰੀਆ। ਸੋ ਸੋਰੀ ਯਾਰ ਕੁਝ ਕੋਲਾਂ ਕੱਟੀਆਂ ਗਈਆਂ, ਮੈਨੂੰ ਪਤਾ ਕਿ ਕਈ ਵਾਰ ਗੱਲਬਾਤ ਥੋੜ੍ਹੀ ਜਿਹੀ ਲੰਬੀ ਹੋ ਜਾਂਦੀ ਹੈ, ਬਟ ਕੋਈ ਨਾ ਕਰ ਲਓ ਦੁਬਾਰਾ ਤੋਂ ਫੋਨ ਤੇ ਤੁਹਾਡੇ ਨਾਲ ਵੀ ਕਰ ਲਾਂਗੇ ਗੱਲ। ਐਚ ਕੇ ਮੂਵਰਸ, ਵਾਹ, ਇਹਨਾਂ ਕੋਲ 30 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ, ਬੜੀ ਟੌਪ ਦੀ ਬੜੀ ਕਮਾਲ ਦੀ ਮੂਵਿੰਗ ਕੰਪਨੀ ਐਚ ਕੇ ਮੂਵਰਸ। ਇਹਨਾਂ ਨੂੰ ਤੁਸੀਂ ਫੋਨ ਕਰ ਲਓ 416-524-6704 ਤੁਹਾਡੇ ਸਮਾਨ ਨੂੰ ਬੜਾ ਕੇਅਰਫੁਲੀ ਮੂਵ ਕਰਦੇ ਆ। 416-524-6704 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਜੀ 6100 ਹੈਲੋ,
6: ਸਤਿ ਸ਼੍ਰੀ ਅਕਾਲ ਜੀ।
0: ਵਧੀਆ ਵਧੀਆ ਬਾਈ ਜੀ, ਕਿਵੇਂ ਹੋ?
6: ਵਧੀਆ ਬਾਈ, ਅਬ ਤਾਂ ਬਾਈ ਪਹਿਲਾਂ ਲਾਂਬਾ ਕੋਈ ਨਹੀਂ ਹੈਗਾ, ਪਰ ਫਰਕ ਤਾਂ ਬਾਈ ਹੈਗਾ, ਹੁਣ ਇੱਥੋਂ ਦੀ ਵਿੰਟਰ ਤੇ ਇੰਡੀਆ ਦੀ ਵਿੰਟਰ ਦਾ ਫਰਕ ਹੈਗਾ, ਉਵੇਂ ਸਮਰ ਦਾ ਫਰਕ ਹੈਗਾ।
0: ਬਿਲਕੁਲ,
6: ਆਪਾਂ ਜੋ ਸੱਚ ਸੱਚ ਹੈ ਨਾ, ਉੱਥੋਂ ਦੀ ਫਿਰ ਗਰਮੀ ਆ, ਇੱਥੇ ਆਪਾਂ ਕਿਹੜਾ ਬਾਹਰ ਤਾਂ ਘੱਟ ਹੀ ਨਿਕਲਦੇ, ਗੱਡੀਆਂ ਚ ਬਹੁਤ ਕੰਫਰਟ ਆਪਾਂ ਇੱਥੇ, ਘਰ ਚ ਵੀ ਸਾਰਾ ਫੁੱਲ ਏਸੀ ਆ ਹਨਾ, ਤੇ ਜਿੱਦਣ ਗਰਮੀ ਅਸਲ ਗਰਮੀ ਉਹਦੇ ਪੈਂਦੀ ਨੀ, ਦੋ ਦਿਨ ਪੈਂਦੀ ਫਿਰ ਮੀਂਹ ਪੈ ਜਾਂਦਾ ਹਨਾ, ਠੀਕ ਹੈ। ਜਿਵੇਂ ਪੂਰੀ ਗਰਮੀ ਹੁੰਦੀ ਹੈ ਉਹ ਦਿਨ ਕੰਪੇਅਰ ਕਰੀਏ ਇੰਡੀਆ ਨਾਲ ਤਾਂ ਇੱਥੇ ਵੱਧ ਪੈਂਦੀ, ਇੱਥੇ ਸੂਲਾਂ ਚੁੱਭਦੀਆਂ ਜੀ।
0: ਅੱਛਾ, ਇੱਥੇ ਚੁੱਭਦੀ ਆ?
6: ਹਾਂਜੀ, ਮੈਨੂੰ ਮੇਰੇ ਡੈਡੀ ਜੀ ਆਏ ਸੀ ਨਾ ਲਾਸਟ ਈਅਰ ਹਨਾ ਜੀ, ਮੈਂ ਤਾਂ ਦੇਖੋ ਜੀ ਉਹ ਤਾਂ ਇਨਸਾ ਇੰਡੀਆ ਹੀ ਰਹੇ ਆ, ਉਹ ਆ ਕੇ ਇੱਥੇ ਕੰਫਰਟ ਨੀ ਹੋਏ, ਕਹਿੰਦੇ ਉਹ ਡਾਊਨ ਟਾਊਨ ਅਸੀਂ ਲੈ ਗਏ ਉਹਨਾਂ ਨੂੰ ਘੁਮਾਉਣ ਵਾਸਤੇ, ਉਹਨਾਂ ਨੂੰ ਤਾਂ ਬਹੁਤ ਫੀਲ ਹੋਈ, ਉਹ ਤਾਂ ਕਹਿੰਦੇ ਵੀ ਇੱਥੇ ਗਰਮੀ ਬਹੁਤ, ਗਰਮੀ ਗਰਮੀ ਫੁੱਲ ਹੈ ਜੇ ਬਾਹਰ ਜਾਣਾ ਹੋਵੇ ਫਿਰ ਗਰਮੀ ਹੈਗੀ ਹੈ ਜੀ, ਗਰਮੀ ਨੀ ਪੈਂਦੀ, ਗਰਮੀ ਉੱਥੇ ਵੀ ਪੈਂਦੀ ਆ, ਹੁਣ ਵਿੰਟਰ ਵੀ ਆ ਤੇ ਉਹਦਾ ਵੀ ਫਰਕ ਹੈ, ਕਿੰਨਾ ਫਰਕ ਹੈ, ਇੰਡੀਆ ਵੀ ਠੰਡ ਤਾਂ ਇੰਡੀਆ ਵੀ ਬਹੁਤ ਪੈਂਦੀ ਹੈ, ਪਰ ਇੱਥੇ ਠੰਡ ਹੋਰ ਹਿਸਾਬ ਦੀ, ਉੱਥੋਂ ਦੀ ਹੋਰ ਹਿਸਾਬ ਦੀ, ਉਵੇਂ ਗਰਮੀ
0: ਡੈਡੀ ਨੂੰ ਡਾਊਨ ਟਾਊਨ ਲੈ ਗਏ, ਉਹ ਵੀ ਕਹਿੰਦੇ ਕਿ ਬੱਲੇ ਯਾਰ ਕਿੱਥੇ ਲੈ ਆਏ, ਇੱਥੇ ਤਾਂ ਗਰਮੀ ਬਹੁਤ ਜ਼ਿਆਦਾ ਹੈ। ਮਿਸਟਰ ਸਿੰਘ ਪੀਜ਼ੇ ਤੇ ਵੀ ਗਰਮੀ ਹੋਈ ਪਈ ਹੈ ਪੂਰੀ। ਮਿਸਟਰ ਸਿੰਘ ਪੀਜ਼ਾ ਮੈਗਾ ਡੀਲ, ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਫ੍ਰੀ ਡਿਪਿੰਗ ਸੌਸ, 2 ਲੀਟਰ ਕੋਕ ਦੀ ਬੋਤਲ ਫ੍ਰੀ। ਵਾਹ ਯਾਰ, ਸਿਰਫ $40 ਚ। ਕਾਲ ਕਰੋ ਫਟਾਫਟ 905-500-4000। ਮਿਸਟਰ ਸਿੰਘ ਪੀਜ਼ਾ, ਮਲਟੀਪਲ ਲੋਕੇਸ਼ਨਸ, ਨੌਰਥ ਪਾਰਕ, ਟੋਰਬ੍ਰਮ, ਕੁਈਨ ਮੈਕਲੋਗਲਿਨ, ਵੈਨਕਿਰਕ, ਮੇਫੀਲਡ, ਗੋਰਵੇ ਮੇਫੀਲਡ, ਓਰੈਂਡਾ ਡਿਕਸੀ, ਰੂਥ ਐਵਨਿਊ, ਕੈਨੇਡੀ, ਕੈਸਲਮੋਰ ਮਿਕਵੀਨ, ਫਾਈਨੈਂਸ਼ੀਅਲ ਮਿਸਾਗਾ ਰੋਡ, ਬੋਲਟਨ, ਹੈਮਿਲਟਨ, ਗੁਐਲਫ, ਕਿਚਨਰ, ਲੰਡਨ, ਵੁੱਡਸਟਾਕ, ਥਾਂ ਥਾਂ ਤੇ ਲੋਕੇਸ਼ਨਾਂ ਨੇ। 905-500-4000 ਤੇ ਕਾਲ ਕਰ ਲਓ। 7220 ਹੈਲੋ।
7: ਹਾਂਜੀ ਭਾਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
7: ਮੈਂ ਠੀਕ ਹਾਂ ਜੀ। ਮੈਂ ਉਹੀ ਲੋਕਾਂ ਨੂੰ ਤੱਤੇ ਠੰਡੇ ਕਰਨ ਦਾ ਹੀ ਕੰਮ ਕਰਦਾ ਜੀ, ਤੇ ਜਿਹੜੀ ਤੁਸੀਂ ਕੰਪੇਅਰ ਕਰਦੇ ਹੋ ਨਾ ਇੰਡੀਆ ਤੇ ਇੱਥੇ ਨਾਲ, ਉੱਥੇ ਚੋਇਸ ਹੁੰਦੀ ਆ ਕਿ ਗਰਮੀ ਲੱਗੀ ਤੇ ਬਹਿ ਜਾਓ, ਇੱਥੇ ਚੋਇਸ ਨੀ ਹੈਗੀ ਤਾਂ ਜ਼ਿਆਦਾ ਗਰਮੀ ਲੱਗਦੀ ਆ।
0: ਅੱਛਾ, ਚੋਇਸ ਨੀ ਹੈਗੀ ਵੀ ਕੰਮ ਕਰਨੇ ਹੀ ਪੈਂਦੇ ਆ,
7: ਕਰਨਾ ਹੀ ਪੈਣਾ ਜੀ। ਮੈਂ ਹੁਣ ਮੈਂ ਉਹੋ ਹੀ ਗੱਲ ਮੈਂ ਦੱਸਿਆ ਕਿ ਮੈਂ ਜਦੋਂ -40 ਹੁੰਦਾ ਉਦੋਂ ਵੀ ਮੈਂ ਕੰਮ ਕਰਨਾ ਜੀ, ਤੇ ਹੁਣ +40+ ਸੀਗਾ ਤੇ ਮੇਰਾ ਬਿਜ਼ਨਸ ਆ ਜੀ, ਮੈਂ ਉਹੀ ਕੰਮ ਕਰਨ ਦਿਆਂ,
0: ਤੇ
7: ਫੀਲਿੰਗ ਦੀ ਗੱਲ ਆ ਜੀ ਬਿਲਕੁਲ। ਤੇ ਉੱਥੇ ਲੋਕਾਂ ਨੂੰ ਆਪਾਂ ਇੱਥੇ ਸਾਰੇ ਸਰਦੇ ਪੁੱਜਦੇ ਹੀ ਆਏ ਆ, ਨੋਬਡੀ ਟੇਕ ਮੀ ਰੋਂਗ, ਉੱਥੇ ਇਸ ਕਰਕੇ ਨੀ ਲੱਗਦੀ ਕਿ ਗਰਮੀ ਅੱਜ ਨਹੀਂ ਜਾਂਦੇ ਕੋਈ ਨੀ ਬਹਿ ਜਾਂਦੇ ਆ, ਇੱਥੇ ਜਾਣਾ ਹੀ ਪੈਂਦਾ ਆ ਤਾਂ ਜ਼ਿਆਦਾ
0: ਬੇਚਾਰੇ ਉਬਰ ਕਰ ਰਹੇ, ਐਮਾਜ਼ੋਨ ਦੀਆਂ ਡਿਲੀਵਰੀਆਂ ਕਰ ਰਹੇ ਆ, ਗੱਡੀ ਚ ਬਹਿਣਾ ਫਿਰ ਨਿਕਲਣਾ, ਬਹਿਣਾ ਨਿਕਲਣਾ, ਉਹ ਤਾਂ ਹੁਣ ਕੰਮ ਕਰਨੇ ਪੈਣੇ ਆ।
7: ਕਲਚਰ ਡਿਫਰੈਂਟ ਸੀਗਾ ਤੇ ਆਪਣਾ ਉੱਥੇ ਕੋਈ ਗੱਲ ਨੀ ਜੀ, ਗਰਮੀਆਂ ਨਹੀਂ ਜਾਂਦੇ, ਅੱਜ ਜੀ ਹੋ ਗਿਆ ਕੋਈ ਗੱਲ ਨੀ, ਨਹੀਂ ਜਾਂਦੇ ਹਨਾ ਲੋਕੀ ਵੀ, ਮਤਲਬ ਇੱਥੇ ਇੱਥੇ ਤੁਸੀਂ ਕਹਿੰਦੇ ਹੋ, ਜੇ ਮੈਂ ਕਵਾਂ ਕਿ ਬਾਹਰ ਸਨੋ ਪਈ ਆ, ਕਹਿੰਦੇ ਭਾਈ ਸਨੋ ਲਈ ਤੇ ਸਾਡੇ ਸ਼ਹੀਦ ਨੀ ਚੱਲਣ ਦੇ, ਤੂੰ ਕਿੱਥੇ ਫਿਰਦਾ ਹੁਣ? ਮੈਂ ਉਹਨੂੰ ਕਵਾਂ ਜੀ, ਇਸ ਕਰਕੇ ਜੀ ਉੱਥੋਂ ਵਾਲੇ ਜਿਹੜੇ ਲੋਕੀ ਕੰਪੈਰੀਜ਼ਨ ਕਰਦੇ ਆ ਨਾ ਉੱਥੇ, ਹਾਂਜੀ ਕੋਈ ਗੱਲ ਨੀ ਹੋ ਜੂ ਬਹਿ ਗਏ, ਹਾਂ ਉਹ ਵੱਖਰੀ ਗੱਲ ਆ, ਪਰ ਇੱਥੇ ਤਾਂ ਲੱਗਦੀ ਆ ਵੀ ਕਰਨਾ ਹੀ ਪੈਣਾ ਆ, ਭਾਵੇਂ ਗਰਮੀ ਆ, ਠੰਡ ਆ, ਸਨੋ ਆ, ਸਨੋ ਸਟੋਰਮ ਆਇਆ, ਜਾਣਾ ਹੀ ਪੈਣਾ ਆ।
0: ਠੀਕ ਹੈ, ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ ਤੁਹਾਡਾ। ਨਹੀਂ ਗੱਲ ਠੀਕ ਹੈ ਵੀ ਇੱਥੇ ਹੁਣ ਕੰਮ ਤਾਂ ਕਰਨੇ ਪੈਣੇ। ਓਕੇ, ਸੋ ਜੇ ਤੁਹਾਡਾ ਏਸੀ ਨਹੀਂ ਚੱਲ ਰਿਹਾ, ਮੈਂ ਤੁਹਾਨੂੰ ਨੰਬਰ ਦਿੰਦਾ ਇੱਕ ਗਲੋਬਲ ਕੰਫਰਟ ਏਅਰ ਵਾਲੇ ਨੂੰ, ਫੋਨ ਕਰ ਲਓ। ਏਸੀ ਨਹੀਂ ਚੱਲ ਰਿਹਾ, ਫਰਨੇਸ ਦੀ ਕੋਈ ਪ੍ਰੋਬਲਮ ਕਦੇ ਵੀ ਆਉਂਦੀ ਹੈ, ਮੈਂ ਤਾਂ ਕਹਿੰਦਾ ਨਵਾਂ ਏਸੀ ਲਵਾਓ ਤੇ ਨਵੀਂ ਫਰਨੇਸ ਲਵਾਓ, ਤੇ ਤੁਸੀਂ $1800 ਦਾ ਰੀਬੇਟ ਪਾਓ, ਪੈਸੇ ਵਾਪਸ ਤੁਹਾਡੀ ਜੇਬ 'ਚ। ਲੈਨਕਸ ਦੇ ਆਥੋਰਾਈਜ਼ ਡੀਲਰ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਅੱਜ ਹੀ ਫੋਨ ਕਰ ਲਓ ਜੇ ਤੁਹਾਡਾ ਏਸੀ ਨਹੀਂ ਚੱਲ ਰਿਹਾ। 905-790-9080, 905-790-9080, 905-790-9080, 905-790-9080। ਤੇ ਸਾਡੇ ਨਾਲ ਸਰਾਸ਼ ਜੁੜਿਆ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਦੇਖੋ, ਗਵਰਨਮੈਂਟ ਕੋਲੋਂ ਤੁਹਾਨੂੰ ਗ੍ਰਾਂਟਸ ਮਿਲ ਰਹੀਆਂ ਨੇ, ਇਹ ਉਹ ਪੈਸੇ ਆ, ਵਾਪਸ ਨਹੀਂ ਕਰਨੇ ਪੈਣੇ। ਤੁਹਾਡੇ ਜਿੰਨੇ ਘਰ ਦੇ ਖਰਚੇ ਆ ਸਾਰੇ ਪੂਰੇ ਕਰੋ ਤੇ ਤੁਸੀਂ ਐਜੂਕੇਸ਼ਨ ਦੇ ਵਿੱਚ ਆਪਣਾ ਵਾਧਾ ਕਰੋ। ਸੋ ਜਲਦੀ ਇਹ ਗ੍ਰਾਂਟਸ ਖਤਮ ਹੋਣੀ ਹੈ, ਸੋ ਹੁਣੇ ਹੀ ਫਾਇਦਾ ਲੈ ਲਓ। ਤੇ ਸਰਾਸ਼ ਕੀ ਹਾਲ ਤੁਹਾਡਾ?
8: ਵਧੀਆ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਵੈਲਕਮ ਵੈਲਕਮ ਸਰਾਸ਼। ਸੋ ਕਿੰਨੇ ਬੈਚੇਸ ਬਚੇ ਆ ਜਿਨ੍ਹਾਂ ਦੇ ਵਿੱਚ ਗ੍ਰਾਂਟ ਆ ਰਹੀ ਹੈ?
8: ਸਿਰਫ ਇੱਕ ਬੈਚ ਬਚਾ ਹੈ, ਸੋ ਦਿਸ ਇਜ਼ ਦਾ ਲਾਸਟ ਵੀਕ आप इस वीक एनरोलमेंट कराएंगे तो आपको ग्रांट्स मिलेंगे स्किल डेवलपमेंट करने के लिए. लाइक अभी जब मैं आज सुबह ऑफिस एंटर करा तो फिर एक अंकल आंटी ने मुझे रोका, मतलब कहते, मैंने बोला अंकल आपको जानता हूँ मैं, उन्होंने खुद ही बोला कि मतलब थैंक यू वेरी मच, मैंने बोला आपको ही देखा है. हाँ. तो मतलब वो पहले एक साल का कोर्स कर चुके हैं हमारे से, तो कहते हैं वाइफ का कराने आया हूँ सेकंड कोर्स.
0: अच्छा.
8: तो मतलब जिनको पता है वो सेकंड कोर्स में एनरोल करके बेनिफिट ले रहे हैं, स्किल डेवलप कर रहे हैं और साथ में 30,000 to 100,000 की फंडिंग हासिल कर रहे हैं, जिसका मेजर पोर्शन आज की डेट में इस हफ्ते तक ग्रांट से, क्योंकि गवर्नमेंट की पॉलिसी चेंज हो रही है, हमारे हाथ में नहीं है, गवर्नमेंट की पॉलिसी अब चेंज हो रही है, तो इसलिए एनरोल कराएं, कॉल करें.
0: वेरी गुड. एंड सराज द नंबर है 4372643175. एंड सो जिन्होंने एनरोल करता वो बड़े लकी रह गए, क्योंकि उन्होंने बेनिफिट ही बहुत होया.
8: बिल्कुल जी बिल्कुल. एंड लाइक यही बात है, हम इस बारे में लकी रहे कि आपके साथ हमने 1.5 साल पहले शुरू कर दिया था मैसेज देना, सो बहुतों को बेनिफिट कर पाए. लोग ब्लेसिंग्स देते हैं अभी, लाइक वो इतने कॉफी आए हमारे ऑफिस में, इतने कॉफी लाइक ठंडे जो कोल्ड कॉफी होता है, हम तो पीते नहीं, मैं तो नहीं पीता, बट हाँ लाइक पीपल लव अस, क्योंकि हमने बिल्कुल चलाकी के बिना, ठगी के बिना, कागज हिलाए बिना लोगों को इतना हमने, वी आर वेरी लकी उनका असिस्ट कर पाए इतना. तो इसमें कुछ चलाकी नहीं है सर, कंफर्ट जोन से बाहर निकले. आपके ऑलरेडी सारे फ्रेंड्स बेनिफिट ले चुके हैं, आपको बता नहीं रहे, अगर नहीं बता रहे तो कॉल करें, ऑफिस आए, स्किल डेवलप करें, फंडिंग ले.
0: एंड जिहड़े कुछ नवे लिसनर ने उन्होंने नहीं पता इस बारे, उन्होंने की मैसेज है?
8: हाँ जी, सो आप ओंटारियो में कहीं भी रहते हैं, चाहे बैरी रहते हैं, नायग्रा, हैमिल्टन, कहीं भी, आसान से फुली ऑनलाइन कोर्सेज करें. पीआर सिटीजन प्रोटेक्टेड पर्सन है, आपका रिफ्यूजी का केस अप्रूव हो चुका है, एंड आपकी इनकम 2024 के नोटिस ऑफ असेसमेंट पे less than $70,000 है, आपको सिर्फ तभी इसका फायदा है. तो लाइक जितना फैमिली साइज ज्यादा है उतनी ज्यादा फंडिंग आपके खाते में आती है, हमारे खाते में नहीं आती. फैमिली ऑफ 4 को अप टू 80,000 की फंडिंग आती है, जिसमें से $40,000 ग्रांट है, टैक्स फ्री, वापस नहीं करना पैसा आपने, वो ग्रांट का मीनिंग होता है जो पैसे वापस नहीं करना. जो रेस्ट पोर्शन है 40,000 ऑप्शनल लोन एट 0%, हर एक की फैमिली साइज पे फंडिंग डिपेंड करती है. तो आप कॉल करें, ऑफिस आए, एस्टिमेट लें, कोई एज लिमिट नहीं है, पेंशन पे है, एलिजिबल है, कोई क्रेडिट चेक इसके अंदर नहीं है.
0: ते नंबर है 4372643175. ते तुसी जो फीस लेने हो 199 या 499, एक काम होने तो बाद तुसी लेने हो, ते कई बार होंदा के कुछ लोग फीस नहीं देंदे है.
8: बिल्कुल जी, ऐसा इसका ये फायदा है कि लोग ये नहीं कह सकते सर आज ने पैसे देने हैं, लोग ये कह सकते हैं कि हमने सराज के पैसे मार लिए 200-400, उसने हमें फायदा करा दी तभी मार लिए, क्योंकि लास्ट वीक लाइक 29 बंदों की फंडिंग गिरी है, 25 के आगे 4 फोन नहीं उठा रहे. तो इसमें लाइक हम इतनी ऑनेस्टी से काम कर रहे हैं, 800 लोग हैं, बहुतों को असिस्ट कर चुके हैं, इतना फेयर रखा है हमने फीस हमारी काम होने के बाद, आपने अपनी ईमानदारी से देनी है. तो कॉल करें, 218 एक्सपर्ट बुलेवार्ड ऑफिस में आए, इस हफ्ते तक ग्रांट्स आ रही है, ये नहीं कि अब अगले हफ्ते आएंगे सर आपने ये कहा था, क्योंकि गवर्नमेंट की पॉलिसी है, हमारी पॉलिसी नहीं है, हमारे घर की बात नहीं है. तो कॉल करें, ये जो चीज है वैलिड है, ग्रांट्स आज आ रहे हैं आपके पास, ह्यूज ग्रांट्स, एक हफ्ते बाद करेंगे तो नहीं आएंगे ग्रांट्स आपके पास.
0: वेरी गुड. 4372643175 नंबर है, 4372643175. ऑफिस का एड्रेस से नंबर एक बार तुसी भी दे दो.
8: हाँ जी, नंबर जी 437-264-31-75, 437-264-31-75. हुणे कॉल करे तो एस्टिमेट लो, हुणे कॉल करो तुसी कर सकते हो जी. 437-264-31-75, 218 एक्सपोर्ट बुलेवार्ड, हरन डायरी डायरी पे कल भी आप आ सकते हैं, वेलकम.
0: 437-264-31-75, 437-264-31-75. बहुत शुक्रिया सरांश, थैंक यू.
8: थैंक यू,
0: थैंक यू जी. ओह भले 0956 थोड़ी कॉल में लैने लगे सी, बट ਤੁਸੀਂ ਕੱਟ ਗਏ, ਕੋਈ ਗੱਲ ਨਹੀਂ, ਦੁਬਾਰਾ ਤੋਂ ਕਰ ਲਓ, ਏਡੀ ਕਿਹੜੀ ਗੱਲ ਹੈ, ਕੋਲਾਂ ਕੱਟੀਆਂ ਜਾਂਦੀਆਂ ਤਾਂ ਫਿਰ ਤੋਂ ਕਰ ਲਓ. ਸਬਜ਼ੀ ਮਾਰਕੀਟ 'ਤੇ ਆ ਜਾਓ, ਗਰੋਸਰੀ ਕਰਨੀ ਹੈ ਤਾਂ ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ ਦੀ, ਬਹਿ ਜਾ ਬੱਲੇ ਬੱਲੇ ਆ, ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ ਤੁਹਾਨੂੰ ਸਬਜ਼ੀ ਮਾਰਕੀਟ ਤੋਂ ਮਿਲ ਰਹੀਆਂ ਨੇ. ਖੂਬੀ ਇਹ 24 ਘੰਟੇ 7 ਦਿਨ ਖੁੱਲਦੇ ਨੇ, ਠੀਕ ਹੈ. ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ, ਕਹੋਗੇ ਕਿ ਆਹ ਵੀ ਚੱਕ ਲਈ, ਉਹ ਵੀ ਚੱਕ ਲਈਏ, ਨਾਲੇ ਰੈਸਟੋਰੈਂਟ ਇਹਨਾਂ ਦਾ, ਰੈਸਟੋਰੈਂਟ ਤੋਂ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ, ਦੂਜਾ ਫਰੀ. ਸਬਜ਼ੀ ਮਾਰਕੀਟ 10 Lord Mel Gate ਸੈਂਡਲਵੁੱਡ ਮੈਕਲੋਗਲਿਨ, ਜਾਂ 10,970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ. ਸਬਜ਼ੀ ਮਾਰਕੀਟ 'ਤੇ ਤੁਸੀਂ ਪਹੁੰਚੋ, ਗੇੜਾ ਲਾਓ ਅਤੇ ਚੱਕ ਦਿਓ ਫੱਟੇ. ਸਾਡੇ ਪ੍ਰਦੀਪ ਭਾਅ ਜੀ ਜੋ ਕਿ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ ਰਿਪੇਅਰ ਕਰਦੇ ਆ, ਪ੍ਰਦੀਪ ਜੀ ਨੂੰ ਵੀ ਯਾਦ ਰੱਖੋ ਯਾਰ. ਹਰਦੀਪ ਭਾਜੀ ਤੁਹਾਡੇ ਲਈ ਹਾਜ਼ਰ ਨੇ। ਅਗਰ ਤੁਸੀਂ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ, ਅਪਲਾਇੰਸਿਸ ਦੀ ਰਿਪੇਅਰ ਕਰਾਉਣੀ ਹੈ, ਅਪਲਾਇੰਸਿਸ ਨਹੀਂ ਚੱਲ ਰਹੇ, ਟੈਨਸ਼ਨ ਨਾ ਲਓ। 647-622-3203 ਸੋ ਇਹ ਗਾਣਾ ਲਾਉਂਦੇ ਹਾਂ ਤੁਹਾਡੇ ਲਈ, ਬਹੁਤ ਵਧੀਆ। ਬਟ ਉਸ ਤੋਂ ਪਹਿਲਾਂ ਲਵਾਨਾ ਵੈਲਨੈਸ ਸਪਾ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ। ਲਵਾਨਾ ਵੈਲਨੈਸ ਸਪਾ ਤੁਹਾਡੇ ਲਈ ਓਪਨ ਹੈ, ਏਅਰਪੋਰਟ ਰੋਡ ਅਤੇ ਸਟੀਲਸ ਦੇ ਬਿਲਕੁਲ ਕੋਰਨਰ ਤੇ, 341 ਪਾਰਕਹਰਸਟ ਸਕੁਏਅਰ। ਦੇਖੋ ਸਮਰ ਹੈ, ਫੰਕਸ਼ਨਾਂ 'ਤੇ ਜਾ ਰਹੇ ਹੋ, ਪਾਰਟੀਆਂ 'ਤੇ ਜਾ ਰਹੇ ਹੋ, ਫੇਸ਼ੀਅਲ ਕਰਾਓ, ਵੈਕਸਿੰਗ ਕਰਾਓ, ਬਾਡੀ ਦੀ ਲੇਜ਼ਰ ਹੇਅਰ ਰਿਮੂਵਲ ਕਰਵਾਓ। ਅਤੇ ਥੋੜ੍ਹੇ ਜਿਹਾ ਹੁੰਦਾ ਨਾ ਵੀ ਜਦੋਂ ਬੰਦਾ ਪ੍ਰੋਪਰ ਆਪਣੇ ਆਪ ਨੂੰ ਨਿਖਾਰ ਲਵੇ, ਫਿਰ ਜਾਣ ਵੇਲੇ ਇੱਕ ਕੌਨਫੀਡੈਂਸ ਵੀ ਹੁੰਦੀ ਹੈ। ਸੋ ਗਾਣਾ ਨਹੀਂ ਜਦੋਂ ਲਾਵਾਂਵੇਂ ਸ਼ਕੀਨੀ ਮੇਰਾ ਰਾਹ ਰੋਕਦੇ, ਰਾਹ ਵੀ ਤਾਂ ਹੀ ਰੋਕਣਗੇ ਜੇ ਬਾਕੀ ਕੋਈ ਸੋਹਣਾ ਸੋਹਣੀ ਲੱਗੂਗਾ ਤਾਂ। ਸੋ ਸਾਡੇ ਨਾਲ ਲਵਾਨਾ ਵੈਲਨੈਸ ਸਪਾ ਦੀ ਟੀਮ ਹਾਜ਼ਰ ਹੈ। ਤੇ ਜੀ ਵੈਲਕਮ, ਕਿਵੇਂ ਹੋ?
9: ਹੈਲੋ, ਹਾਂਜੀ ਜੀ ਭਾਜੀ, ਵਧੀਆ ਭਾਜੀ, ਤੁਸੀਂ ਸੁਣਾਓ ਕੀ
0: ਹਾਲ ਚਾਲ? ਬਹੁਤ ਵਧੀਆ, ਬਹੁਤ ਵਧੀਆ ਵੀਰੇ, ਬੱਲੇ ਬੱਲੇ ਆ। ਸੋ ਦੱਸੋ ਫਿਰ ਕੀ ਸਪੈਸ਼ਲਸ ਆਪਣੇ ਚੱਲ ਰਹੇ ਨੇ?
9: ਭਾਈ ਸਪੈਸ਼ਲ ਭਾਈ ਆਪਣੇ ਚੱਲਦੇ ਪਏ, ਆਪਣੇ ਮਸਾਜ ਹੈਗੀ ਆਪਣੇ ਜਿਹੜੀ ਚੱਲਦੀ ਪਈ ਆ $80 ਦੀ ਆ, ਨੋਨ ਆਰਐਮਟੀ। ਐਂਡ ਆਪਣੇ ਕੋਲ ਆਰਐਮਟੀ ਵੀ ਹੈਗੇ ਨੇ, ਜੇ ਕਿਸੇ ਕੋਲ ਇੰਸ਼ੋਰੈਂਸ ਹੈਗੀ ਆ ਆਪਾਂ ਉਹ ਵੀ ਕਵਰ ਕਰਦੇ ਆ, ਡਾਇਰੈਕਟ ਬਿਲਿੰਗ ਕਰਦੇ ਆ ਆਪਾਂ, ਉਹ ਹੈਗੀ 100+ ਟੈਕਸ ਦੀ ਜੀ।
0: ਠੀਕ ਹੈ। ਸੋ ਜਿਹੜੀ ਤੁਹਾਡੀ $80 ਦੀ ਮਸਾਜ ਹੈ ਉਹ ਨੋਨ ਆਰਐਮਟੀ, $80 ਦੀ ਮਸਾਜ ਪੰਜਾਬੀ ਲਹਿਰਨ ਦੇ ਲਿਸਨਰਸ ਲਈ $75 ਦੇ ਵਿੱਚ ਕੀਤੀ ਜਾ ਰਹੀ ਹੈ, ਤੇ ਉਹ ਮਸਾਜ 1 ਘੰਟੇ ਦੀ ਹੁੰਦੀ ਹੈ?
9: ਹਾਂਜੀ ਹਾਂਜੀ ਵੀਰ ਜੀ, 1 ਘੰਟੇ ਦੀ ਹੁੰਦੀ ਆ। ਤੇ ਆਪਾਂ ਨਵੀਂ ਸਰਵਿਸ ਵੀ ਐਡ ਕੀਤੀ ਆ, ਹੇਅਰ PRP ਆਪਾਂ ਨੈਕਸਟ ਵੀਕ ਤੋਂ ਲੈ ਰਹੇ ਆਂ, ਫੇਸ PRP, ਲਿਪ ਫਿਲਰ, ਡਰਮਾ ਫਿਲਰ।
0: ਸੋ ਇਹ ਜੋ ਹੇਅਰ PRP ਆ, ਇਹ ਦੱਸੋ ਥੋੜਾ ਇਹ ਕੀ ਹੁੰਦਾ?
9: ਬੇਸਿਕਲੀ ਭਾਈ ਕੀ ਹੁੰਦਾ ਨਾ, ਕਈ ਵਾਰ ਤੁਹਾਡੇ ਸਾਈਡ ਤੇ ਤਾਂ ਕੁਛ ਕੁ ਪਾਰਟਸ ਹੇਅਰ ਦੀ ਗ੍ਰੋਥ ਨਹੀਂ ਹੁੰਦੀ, ਬਾਕੀ ਪਾਰਟਸ ਤੁਹਾਡੇ ਹੁੰਦੇ ਨਾ। ਸੋ ਉਹਦੇ ਵਿੱਚ ਕਰਦੇ ਕਿ ਆਪਾਂ ਤੁਹਾਡਾ ਬਲੱਡ ਲੈ ਕੇ ਨਾ ਉਹਦਾ ਪਲਾਸਮਾ ਬਣਾਉਂਦੇ ਆ, ਪਲਾਸਮਾ ਬਣਾ ਕੇ ਤੇ ਆਪਾਂ ਫਿਰ ਆਪਾਂ ਤੁਹਾਡੇ ਸਾਈਡ ਤੇ ਇੰਜੈਕਟ ਕਰਦੇ ਆ, ਤਾਂ ਉਹਨਾਂ ਹੇਅਰ ਦੀ ਗ੍ਰੋਥ ਵਾਪਸ ਆ ਜਾਂਦੀ ਆ।
0: ਠੀਕ ਹੈ। ਤੁਹਾਡੇ ਸਿਰ ਦੇ ਪਿਛਲੇ ਪਾਸੇ, ਮੂਹਰਲੇ ਪਾਸੇ ਸਾਈਡ ਤੇ ਕੁਝ ਵਾਲ ਨਹੀਂ ਆ ਰਹੇ, PRP ਹੈ ਤੇ ਬਹੁਤ ਇਫੈਕਟਿਵ ਹੈ ਹੇਅਰ ਗਰੋਥ ਦੇ ਲਈ। ਸੋ ਤੁਹਾਨੂੰ ਲੱਗਦਾ ਯਾਰ ਕਿ ਸਾਡੇ ਵਾਲ ਕਿਤੇ ਨਾ ਕਿਤੇ ਪੈਚੀ ਲੱਗ ਰਹੇ ਆ, ਤਾਂ PRP ਵੀ ਕਰਵਾਓ। ਠੀਕ ਹੈ। ਤੇ ਹੋਰ?
9: ਹਾਂਜੀ, ਤੇ ਇੱਕ ਹੈਗੀ ਆਪਣੇ ਜੀ, ਆਪਣੇ ਕੋਲ ਜੀ ਫੇਸ PRP ਹਨਾ, ਕਈ ਵਾਰੀ ਆਪਣਾ ਦਾ ਜਿਹੜਾ ਆਪਣਾ ਫੇਸ ਆ ਪ੍ਰੋਪਰ ਲਾਈਕ ਡਬਲ ਸ਼ੇਡਡ ਹੁੰਦਾ, ਕਿ ਉਹਦੇ ਵਿੱਚ ਸੇਮ ਉਹਦੇ ਵਿੱਚ ਵੀ ਆਪਾਂ ਬਲੱਡ ਹੀ ਕੱਢਦੇ, ਤੁਹਾਡਾ ਬਲੱਡ ਹੀ ਹੁੰਦਾ, ਤੁਹਾਡੇ ਬਲੱਡ ਦੇ ਪਲਾਜ਼ਮਾ ਬਣਾ ਕੇ ਤੁਹਾਡੇ ਫੇਸ ਇੰਜੈਕਟ ਕਰਦੇ ਆ, ਤੁਹਾਡੇ ਫੇਸ ਗਲੋ, ਸਕਿਨ ਟਾਈਟਨਿੰਗ ਸਾਰਾ ਕੁਝ ਹੋ ਜਾਂਦਾ ਉਹਨਾਂ।
0: ਕੀ ਬਾਤ ਹੈ।
9: ਆਪਾਂ ਮਾਈਕਰੋ ਨੀਡਲਿੰਗ ਵੀ ਕਰਦੇ ਆ ਆਪਾਂ, ਉਹ ਵੀ ਆਪਾਂ ਸਟਾਰਟ ਕੀਤੀ ਹੁਣ ਹਨਾ। ਤੇ ਜਿਹੜੀ ਇਹ ਸਭ ਕੁਝ ਕਰ ਰਿਹਾ ਉਹ ਨਰਸ ਕਰ ਰਹੀ ਹੈ, ਸ਼ੀ ਇਜ਼ ਹੈਵ ਲਾਈਕ 70 ਈਅਰ ਆਫ ਐਕਸਪੀਰੀਅੰਸ।
0: ਵਾਹ। ਸੋ ਇਹ ਜੋ ਵੀ ਕੰਮ ਹੋ ਰਿਹਾ ਇਹ ਨਰਸਿਸ ਕਰ ਰਹੀਆਂ ਨੇ, ਆਈ ਨਹੀਂ ਵੀ ਕੋਈ ਆਮ ਹੀ ਬੰਦਾ ਕਰ ਰਿਹਾ। ਸੋ 17 ਸਾਲ ਦੇ ਐਕਸਪੀਰੀਅੰਸ ਵਾਲੀ ਨਰਸ ਤੁਹਾਡੇ ਲਈ ਮਾਈਕਰੋ ਨੀਡਲਿੰਗ PRP ਕਰ ਰਹੇ ਨੇ। ਸੋ ਤੁਸੀਂ ਲਵਾਨਾ ਵੈਲਨੈਸ ਸਪਾ ਤੇ ਇੱਕ ਵਾਰ ਜ਼ਰੂਰ ਗੇੜਾ ਮਾਰੋ, 341 ਪਾਰਕਹਰਸਟ ਸਕੁਏਅਰ। ਤੇ ਨੰਬਰ ਵੀ ਦੇ ਦਿਓ
9: ਭਾਈ ਆਪਣੇ ਕੋਲ। ਆਪਣੇ ਕੋਲ ਉਹ ਲਿਪ ਫਿਲਰ ਵੀ ਹੈਗੇ ਆ, ਆਪਣੇ ਕੋਲ ਡਰਮਾ ਫਿਲਰ, ਜੇ ਅੰਡਰਾਈ ਫਿਲਰ, ਜੇ ਕਿਸੇ ਦਾ ਹੁੰਦਾ ਨਾ ਡਾਰਕ ਸਰਕਲ ਹੁੰਦੇ ਕਈਆਂ ਦੇ, ਸੋ ਉਹਦੇ ਉਹ ਵੀ ਇੰਜੈਕਟ ਕਰਕੇ ਆਪਾਂ ਉਹ ਵੀ ਠੀਕ ਕਰ ਸਕਦੇ ਹਾਂ। ਪੂਰਾ ਨਿਖਾਰ ਕੇ ਵੇਚਾਂਗੇ, ਏਦਾਂ ਨੀ ਹੈਗਾ ਕਿ ਯੂ ਨੋ ਜਸਟ ਕਮ ਔਨ ਕਮ ਇਨ ਨਾ
0: ਕਮ ਇਨ ਜਾਓ ਤੁਸੀਂ ਇੱਕ ਵਾਰ। ਬਹੁਤ ਕਮਾਲ ਦੀ ਬੜੀ ਹਾਈ ਐਂਡ ਲਗਜ਼ਰੀ ਸਪਾ ਲਵਾਨਾ ਵੈਲਨੈਸ ਸਪਾ, ਏਅਰਪੋਰਟ ਐਂਡ ਸਟੀਲਸ, 341 ਪਾਰਕਹਰਸਟ ਸਕੁਏਅਰ। ਤੇ ਫੋਨ ਨੰਬਰ ਇੱਕ ਵੇ ਕਹਿਣ ਦਾ 416-881-5385, 416-881-5385। ਥੈਂਕ ਯੂ ਸੋ ਮਚ ਬ੍ਰਦਰ।
9: ਠੀਕ ਹੈ ਭਾਈ, ਥੈਂਕ ਯੂ,
0: ਬਹੁਤ ਸ਼ੁਕਰੀਆ ਸਰ। 5505 ਹੈਲੋ।
10: ਹਾਂਜੀ, ਮਾਨ ਸਾਹਿਬ ਦਾ ਗਾਣਾ ਸੁਣਾ ਦੇਣਾ ਜੀ।
0: ਕਿਹੜਾ ਜੀ?
10: ਇਸ਼ਕੇ ਦੀ ਮਾਰੀ ਮੈਂ ਚੱਲੀ ਹੋ,
0: ਪਤਾ ਨੀ ਤੁਹਾਨੂੰ ਕੀ ਇਸ਼ਕ ਚੜਿਆ ਹੋਇਆ, ਇਹ ਗਾਣਾ ਹਰ ਵਾਰ ਹੈ ਤੁਹਾਨੂੰ। ਨਹੀਂ ਤੁਸੀਂ ਕੁਛ ਹੋਰ ਨੀ ਸੁਣਦੇ?

ਬਹੁਤ ਸ਼ੁਕਰੀਆ, ਧੰਨਵਾਦ। ਇਹ ਨਾ ਜਦੋਂ ਵੀ ਕਾਲ ਕਰਦੇ ਆ ਇੱਕੋ ਹੀ ਗਾਣਾ ਰਿਕੁਐਸਟ ਕਰਦੇ। ਚਲੋ ਪਹਿਲਾਂ ਸ਼ਕੀਨੀ ਸੁਣਦੇ ਆ ਤੇ ਸ਼ਕੀਨੀ ਲਾ ਲਿਆ ਕਰੋ ਥੋੜੀ ਬਹੁਤੀ ਯਾਰ।

0: ਬੱਲੇ ਬੱਲੇ ਕਿਆ ਬਾਤ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਤੁਸੀਂ ਸੁਣ ਰਹੇ ਹੋ, ਨੰਬਰ ਹੈ ਆਪਣਾ 905-673-3337 ਹੈ। ਜਦੋਂ ਲਾਵਾਂ ਮੈਂ ਸ਼ਕੀਨੀ ਮੇਰਾ ਰਾਹ ਰੋਕ ਦੇ, ਨੀ ਮੈਂ ਇੰਨੀ ਸੋਹਣੀ ਲੱਗਦੀ ਹਾਂ ਤਾਂ ਰੋਕ ਦੇ। ਠੀਕ ਹੈ ਯਾਰ, ਕੌਨਫੀਡੈਂਸ ਜ਼ਰੂਰੀ ਹੈ ਬੰਦੇ ਨੂੰ ਯਾਰ, ਲੱਗਣਾ ਤਾਂ ਚਾਹੀਦਾ ਕਿ ਹਾਂ ਯਾਰ ਸਾਡੀ ਟੌਰ ਪੂਰੀ ਹੈ। ਸੋ ਲੈ ਕੇ ਚੱਲਦੇ ਤੁਹਾਨੂੰ ਸੁਜੋਕ ਹੋਮਿਓ ਕਲੀਨਿਕ 'ਤੇ, ਅਤੇ ਪਰਮਿੰਦਰ ਜੀ ਸਾਡੇ ਨਾਲ ਨੇ ਬ੍ਰੈਂਪਟਨ ਮਿਸਾਗਾ, ਦੋ ਕਲੀਨਿਕਸ ਤੋਂ ਸੇਵਾਵਾਂ ਤੁਹਾਡੇ ਲਈ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ, ਅਤੇ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ। ਆਈ ਨਹੀਂ ਵੀ ਬਸ ਦਵਾਈ ਦੇ ਕੇ ਤੋਰ ਤਰ, ਨਹੀਂ, ਜੇ ਤੁਸੀਂ ਕਿਸੇ ਬਿਮਾਰੀ ਤੋਂ ਪਰੇਸ਼ਾਨ ਹੋ ਗਏ ਸਾਲ ਦੇ ਸਾਲ, ਤੁਹਾਡੀ ਬਿਮਾਰੀ ਦੀ ਕੀ ਰੂਟ ਕੌਜ਼ ਹੈ, ਕਿਉਂ ਤੁਸੀਂ ਫੇਸ ਕਰ ਰਹੇ ਹੋ ਇਹਨਾਂ ਚੀਜ਼ਾਂ ਨੂੰ, ਪਰਮਿੰਦਰ ਜੀ ਤੁਹਾਡੇ ਲਈ ਹਾਜ਼ਰ ਨੇ। ਪਰਮਿੰਦਰ ਜੀ ਪਹਿਲਾਂ ਤਾਂ ਵੈਲਕਮ, ਕਿਵੇਂ ਹੋ?
1: ਥੈਂਕ ਯੂ ਸੋ ਮਚ ਨਵੀ, ਤੁਹਾਨੂੰ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਇਟਸ ਅ ਵੰਡਰਫੁਲ ਈਵਨਿੰਗ।
0: ਵੈਲਕਮ ਜੀ, ਐਂਡ ਅੱਜ ਥੋੜ੍ਹੀ ਜਿਹੀ ਗੱਲਬਾਤ ਆਪਾਂ ਵਰਟੀਕੋ ਦੀ ਕਰਾਂਗੇ। ਸੋ ਇਨਰ ਈਅਰ ਇਸ਼ੂਜ਼ ਕਰਕੇ ਬੜੇ ਲੋਕ, ਬੱਚੇ ਵੀ ਵੱਡੇ ਵੀ, ਵਰਟੀਕੋ ਫੇਸ ਕਰਦੇ ਆ, ਡਿਜ਼ੀਨੈਸ, ਕਈ ਵਾਰ ਖੜਦੇ ਆ ਲੱਗਦਾ ਬਸ ਵੀ ਅਸੀਂ ਡਿੱਗ ਹੀ ਪੈਣਾ। ਸੋ ਵਰਟੀਕੋ ਬਾਰੇ ਥੋੜ੍ਹਾ ਜਿਹਾ ਪਲੀਜ਼ ਦੱਸਿਓ।
1: ਬਿਲਕੁਲ ਨਵੀ, ਸੋ ਜੇ ਅਸੀਂ ਕਾਮਨ ਲੈਂਗੁਏਜ ਦੇ ਵਿੱਚ ਸਮਝਣਾ ਚਾਹੀਏ, ਵਰਟੀਗੋ ਡਾਇਗਨੋਸਿਸ ਜਦੋਂ ਮਿਲਦਾ ਤਾਂ ਉਸ ਤੋਂ ਪਹਿਲਾਂ ਜਦੋਂ ਪੇਸ਼ੈਂਟ ਡਾਕਟਰ ਕੋਲ ਜਾਂਦਾ ਤਾਂ ਉਹ ਇੱਕ ਚੀਜ਼ ਲੈ ਕੇ ਜਾਂਦਾ, ਵੀ ਮੈਨੂੰ ਘਮੇਟ ਆ ਰਿਹਾ, ਮੈਨੂੰ ਚੱਕਰ ਆ ਰਹੇ ਨੇ। ਬੇਸਿਕਲੀ ਇਟਸ ਅ ਪਾਰਟ ਆਫ ਡਿਜ਼ੀਨੈਸ, ਪਰ ਫਾਲਸ ਸੈਂਸੇਸ਼ਨ, ਅਸਲ 'ਚ ਕੁਛ ਨਹੀਂ ਘੁੰਮ ਰਿਹਾ। ਆਲਾ ਦੁਆਲਾ ਕਿੱਥੇ ਹਿਲਦਾ ਹੈ, ਉੱਥੇ ਹੀ ਹੁੰਦਾ, ਸਾਡੇ ਦਿਮਾਗ 'ਚ ਵੀ ਕੁਛ ਨਹੀਂ ਹਿਲ ਰਿਹਾ, ਉਹ ਵੀ ਉੱਥੇ ਹੀ ਹੁੰਦਾ, ਬਟ ਫਾਲਸ ਸੈਂਸੇਸ਼ਨ ਹੁੰਦੀ ਹੈ ਕਿ ਕੁਝ ਨਾ ਕੁਝ ਹਿਲ ਰਿਹਾ। ਔਰ ਇਹ ਸਿਰਫ ਸਪਿਨਿੰਗ ਸੈਂਸੇਸ਼ਨ ਨਹੀਂ ਹੈ, ਜਦੋਂ ਅਸੀਂ ਵਰਟੀਗੋ ਬਾਰੇ ਗੱਲ ਕਰਦੇ ਹਾਂ ਤਾਂ ਵਰਟੀਗੋ ਕੈਨ ਬੀ ਸਪਿਨਿੰਗ, ਸਵਿੰਗ। ਬਹੁਤ ਸਾਰੇ ਪੇਸ਼ੈਂਟਸ ਇਹ ਕਹਿੰਦੇ ਨੇ ਕਿ ਮੈਨੂੰ ਚੱਕਰ ਨਹੀਂ ਆਉਂਦਾ, ਪਰ ਮੈਂ ਝੂਲਦੀ ਹਾਂ, ਜਿਵੇਂ ਮੈਂ ਝੂਲੇ 'ਚ ਬੈਠੀ ਹਾਂ, ਗਾਂਹ ਪਿਛਾਂ ਮੇਰਾ ਸਿਰ ਇੰਝ ਲੱਗਦਾ ਵੀ ਉਹ ਹਿਲ ਰਿਹਾ, ਐਜ਼ ਇਫ ਆਈ ਐਮ ਔਨ ਦ ਸਵਿੰਗ। ਤੇ ਮੇਰੇ ਕੋਲ ਕੁਝ ਟਰੱਕਰ ਡਰਾਈਵਰਸ, ਉਹਨਾਂ ਦਾ ਐਕਸਪੀਰੀਅੰਸ ਇਹ ਸੀ ਵੀ ਉਹਨਾਂ ਨੂੰ

0: ਵਰਟੀਗੋ ਦੇ ਵਿੱਚ ਕੋਈ ਚੱਕਰ ਨਹੀਂ ਆਉਂਦਾ, ਕੋਈ ਸਵਿੰਗ ਨਹੀਂ ਹੁੰਦੀ ਨਵੀਂ, ਬਟ ਟੂ ਦ ਸਟ੍ਰੇਂਜ ਐਕਸਪੀਰੀਅੰਸ ਦੇ ਫੀਲ ਟਿਲਟਿੰਗ। ਉਹਨੂੰ ਇੰਝ ਲੱਗਦਾ ਕਿ ਟਰੱਕ ਸੱਜੇ ਪਾਸੇ ਨੂੰ ਪਲਟਦਾ ਪਿਆ, ਮੇਰਾ ਪੂਰਾ ਜ਼ੋਰ ਹੁੰਦਾ ਵੀ ਮੈਂ ਖੱਬੇ ਪਾਸੇ ਨੂੰ ਸਟੀਅਰਿੰਗ ਨੂੰ ਰੱਖਾਂ, ਮੈਨੂੰ ਇੰਝ ਲੱਗਦਾ ਵੀ ਇਹ ਆਫ ਰੋਡ ਹੋ ਜਾਏਗਾ ਤੇ ਮੈਨੂੰ ਐਗਜ਼ਿਟ ਲੈਣੀ ਪੈਂਦੀ ਹੈ। ਸੋ ਆਲ ਦੀਸ ਥਿੰਗਸ, ਵਨ ਚੱਕਰ ਆਉਣਾ ਬਿਲਕੁਲ ਘੁੰਮਣਾ, ਬਾਹਰਲਾ ਕੁਝ ਘੁੰਮ ਰਿਹਾ, ਮੇਰੇ ਸਿਰ ਚ ਕੁਝ ਘੁੰਮ ਰਿਹਾ, ਸਵਿੰਗ ਜਿਵੇਂ ਮੈਨੂੰ ਝੂਲੇ ਚ ਬੈਠੀ ਆ, ਜਾਂ ਫਿਰ ਤਿੰਨ ਟਿਲਟਿੰਗ, ਇਹ ਤਿੰਨੋਂ ਚੀਜ਼ਾਂ ਵਰਟੀਗੋ ਦੇ ਅੰਦਰ ਕੈਟੇਗਰਾਈਜ਼ ਹੁੰਦੀਆਂ ਹੈਗੀਆਂ। ਹੁਣ ਇਹ ਹੁੰਦੀਆਂ ਕਿਉਂ ਨੇ? ਪਹਿਲੀ ਗੱਲ ਤਾਂ ਇਹਨਾਂ ਦੇ ਨਾਲ ਨਾਲ ਹੋਰ ਪੇਸ਼ੈਂਟ ਨੂੰ ਨਾਜ਼ੀਆ ਹੋ ਸਕਦਾ ਹੈ, ਵੱਤ ਆਉਣ ਦੀ ਸੈਂਸੇਸ਼ਨ, ਲਾਸ ਆਫ ਐਪੀਟਾਈਟ ਹੋ ਸਕਦਾ, ਕਈ ਪੇਸ਼ੈਂਟਸ ਨੂੰ ਅੱਖਾਂ ਦੀ ਮੂਵਮੈਂਟ, ਨਿਗਾਹ ਟਿਕਦੀ ਨਹੀਂ, ਮੇਰੀਆਂ ਅੱਖਾਂ ਹਿਲਦੀਆਂ, ਮੇਰੇ ਤੋਂ ਫੋਕਸ ਨਹੀਂ ਕੀਤਾ ਜਾਂਦਾ, ਪਸੀਨਾ ਛੁੱਟਦਾ, ਤਰੀਲੀਆਂ ਆਉਂਦੀਆਂ ਕਿਉਂਕਿ ਦਿਲ ਘਬਰਾ ਜਾਂਦਾ ਹੈ। ਤੇ ਕਈ ਪੇਸ਼ੈਂਟ ਇਹ ਕਹਿੰਦੇ ਨੇ ਜੀ ਮੇਰੇ ਤੋਂ ਚੰਗੀ ਤਰ੍ਹਾਂ ਤੁਰਿਆ ਨਹੀਂ ਜਾਂਦਾ, ਐਂ ਲੱਗਦਾ ਪੱਬ ਧਰਤੀ ਤੇ ਨਹੀਂ ਰਹਿੰਦੇ, ਮੈਂ ਹਵਾ 'ਚ ਹੀ ਤੁਰਿਆ ਫਿਰਦਾ, ਮੇਰੇ ਪੈਰ ਨਹੀਂ ਲੱਗਦੇ। ਐਂਡ ਸਮ ਪੀਪਲ ਕੈਨ ਹੈਵ ਇਨਰ ਏਅਰ ਇਸ਼ੂਜ਼ ਦੇ ਵਿੱਚ ਰਿੰਗਿੰਗ, ਕੰਨਾਂ 'ਚ ਆਵਾਜ਼ ਆਉਂਦੀ ਹੈ ਜ਼ੋਰ ਦੀ, ਤੇ ਉਸ ਤੋਂ ਬਾਅਦ ਇਹ ਸਪੈਲ ਸ਼ੁਰੂ ਹੋ ਜਾਂਦਾ। ਹੁਣ ਐਜ਼ ਯੂ ਹੈਵ ਆਸਕ ਕਿ ਇਹ ਕੰਨਾਂ ਨਾਲ ਐਸੋਸੀਏਟਡ ਕਿਵੇਂ ਹੈ, ਅਸਲ ਦੇ ਵਿੱਚ ਨਵੀਂ ਸਾਡੇ ਦੋਨਾਂ ਕੰਨਾਂ ਦੇ ਅੰਦਰ ਸਾਨੂੰ ਇਨਵਾਇਰਨਮੈਂਟ ਦੇ ਅੰਦਰ ਬੈਲੈਂਸ ਕਰਨ ਲਈ ਇੱਕ ਸਿਸਟਮ ਹੈ, ਵੈਸਟੀਬੂਲਰ ਸਿਸਟਮ। ਉਹਦੇ ਅੰਦਰ ਕੋਕਲੀਆ ਦੇ ਅੰਦਰ ਫਲੂਇਡ ਹੈ, ਜਿਵੇਂ ਤੁਸੀਂ ਮਿਸਤਰੀ ਨੂੰ ਇੱਟਾਂ ਲੈਵਲ ਕਰਦੇ ਕਦੀ ਦੇਖਿਆ ਹੋਵੇ, ਜੇ ਬਚਪਨ ਦੇ ਵਿੱਚ ਯੂਨੋ ਕੰਸਟਰਕਸ਼ਨ ਹੋ ਰਹੀ ਹੈ, ਤੇ ਉਹਨਾਂ ਦੇ ਹੱਥ 'ਚ ਇੱਕ ਲੈਵਲਰ ਹੁੰਦਾ ਜਿਹਦੇ ਅੰਦਰ ਫਲੂਇਡ ਉਸ ਇੱਟ ਨੂੰ ਸਿੱਧੀ ਜਾਂ ਪੁੱਠੀ ਜਾਂ ਕਿੱਥੋਂ ਉੱਚੀ ਨੀਵੀਂ ਹੈ ਮਿਸਤਰੀ ਨੂੰ ਦੱਸਦਾ। ਉਸੇ ਤਰ੍ਹਾਂ ਸਾਡੇ ਕੰਨਾਂ ਦੇ ਅੰਦਰ ਹੈ ਵੈਸਟੀਬੂਲ ਸਿਸਟਮ ਦੇ ਅੰਦਰ ਦਾ ਫਲੂਇਡ, ਸਾਨੂੰ ਇਨਵਾਇਰਮੈਂਟ ਦੇ ਅੰਦਰ ਕਿੱਥੇ ਰੱਖਣਾ, ਬੈਲੈਂਸ ਕਿੱਦਾਂ ਰੱਖਣਾ, ਸਿੱਧਾ ਕਿੱਦਾਂ ਰੱਖਣਾ, ਉਹਦੇ ਅੰਦਰ ਮਦਦ ਕਰਦਾ। ਯੂ ਵੁੱਡ ਹੈਵ ਐਕਸਪੀਰੀਅੰਸ ਜੇ ਤੁਸੀਂ ਸਵਿਮ ਕਰਦੇ ਹੋ ਕਿ ਜਦੋਂ ਤੁਸੀਂ ਫਲੋਟ ਕਰਦੇ ਹੋ ਨਾ, ਤੁਹਾਡਾ ਸਿਰ ਹੀ ਪੂਰੀ ਬਾਡੀ ਨੂੰ ਬੈਲੈਂਸ ਰੱਖਦਾ। ਆਪਾਂ ਫਲੋਟ ਕਰ ਰਹੇ ਹਾਂ ਪਰ ਜੇ ਸਿਰ ਨੂੰ ਆਪਾਂ ਸਹੀ ਤਰ੍ਹਾਂ ਬੈਲੈਂਸ ਨਹੀਂ ਰੱਖਦੇ ਤਾਂ ਅਸੀਂ ਡੁੱਬ ਜਾਂਦੇ ਹਾਂ, ਪਰ ਜੇ ਸਿਰ ਨੂੰ ਚੰਗੀ ਤਰ੍ਹਾਂ ਸਥਿਰ ਰੱਖਿਆ ਹੋਇਆ ਦੈਨ ਵੀ ਆਰ ਫਲੋਟਿੰਗ ਔਨ ਵਾਟਰ। ਸੋ ਇਹ ਜਿਹੜੇ ਸਾਡੇ ਲੈਵਲਰਸ ਨੇ ਇਹ ਸਾਨੂੰ ਬੈਲੈਂਸ ਕਰਾਉਂਦੇ ਆ, ਤੇ ਜਦੋਂ ਇਹਨਾਂ ਦੇ ਅੰਦਰ ਦਾ ਫਲੂਇਡ ਹਿੱਲ ਭਾਵ ਵੱਧ ਘੱਟ ਜਾਂਦਾ, ਇਹਦੀ ਮੂਵਮੈਂਟ ਜਿਹੜੀ ਉਹ ਸਹੀ ਨਹੀਂ ਹੁੰਦੀ, ਸੋ ਦੇਰ ਇਜ਼ ਅ ਕੰਡੀਸ਼ਨ ਕਾਲਡ BPPV ਵਿਚ ਇਜ਼ ਬਿਨਾਈਨ ਪ੍ਰੋਕਸੀਮਲ ਪੋਜ਼ੀਸ਼ਨਲ ਵਰਟੀਗੋ। ਉਹਦੇ ਅੰਦਰ ਪੇਸ਼ੈਂਟ ਦੇ ਅੰਦਰ ਜਿਹੜਾ ਫਲੂਇਡ ਕੰਨਾਂ 'ਚ ਮੂਵ ਕਰ ਰਿਹਾ ਨਾ, ਉਹਦੇ ਅੰਦਰ ਕ੍ਰਿਸਟਲਾਈਜੇਸ਼ਨ ਹੋ ਜਾਂਦੀ ਹੈ, ਕੰਨਾਂ ਦੇ ਅੰਦਰ ਦੇ ਫਲੂਇਡ ਦੇ ਅੰਦਰ ਪੱਥਰੀਆਂ, ਲੀਡਿੰਗ ਟੂ ਕਿ ਪ੍ਰੋਪਰ ਮੂਵਮੈਂਟ ਆਫ ਫਲੂਇਡ ਨਹੀਂ ਹੋਏਗੀ, ਜਿਸ ਦੇ ਨਾਲ ਫਿਰ ਰੁਕਾਵਟ ਆਉਣ ਦੇ ਨਾਲ ਐਬਨੋਰਮਲ ਸਿਗਨਲਸ ਬ੍ਰੇਨ 'ਚ ਜਾਣ ਦੇ ਨਾਲ ਮਰੀਜ਼ ਕਹਿੰਦਾ ਮੈਂ ਚੰਗਾ ਭਲਾ ਰਾਤ ਪਿਆ ਸੀ, ਸਵੇਰ ਨੂੰ ਅੱਖਾਂ ਖੁੱਲੀਆਂ ਹੀ, ਬਿਸਤਰੇ 'ਚ ਮੈਂ ਪਾਸਾ ਲਿਆ ਤੇ ਮੈਨੂੰ ਇੰਨੀ ਜ਼ੋਰ ਦੀ ਚੱਕਰ ਆਇਆ, ਜਾਂ ਮੈਂ ਡਿੱਗ ਗਈ, ਮੈਂ ਉੱਠ ਕੇ ਬੈਠੀ ਤਾਂ ਚੱਕਰ ਆ ਗਿਆ। ਇਸ ਤਰ੍ਹਾਂ ਦਾ ਜ਼ਿਆਦਾ ਕੰਮ ਉਹਨਾਂ ਪੇਸ਼ੈਂਟਸ ਨਾਲ ਹੁੰਦਾ ਜਿਨ੍ਹਾਂ ਦੀ ਹੈੱਡ ਮੂਵਮੈਂਟਸ ਨਵੀਂ ਬਹੁਤ ਹੁੰਦੀ ਹੈ ਕੰਮਾਂ ਕਾਰਾਂ 'ਚ, ਜਿਵੇਂ ਪ੍ਰੋਡਕਸ਼ਨ ਲਾਈਨ ਹੋ ਗਈ। ਕੰਮ ਇੱਦਾਂ ਦਾ ਹੈ ਜਿੱਥੇ ਜਾਂ ਤਾਂ ਅੱਖਾਂ ਬਹੁਤ ਹਿੱਲ ਰਹੀਆਂ ਜਾਂ ਸਿਰ ਦੀ ਮੂਵਮੈਂਟ ਬਹੁਤ ਹੈ। ਮੇਰੇ ਕੋਲ ਇੱਕ ਪੇਸ਼ੈਂਟ ਰੀਸੈਂਟਲੀ ਸੀਗੇ, ਉਹ ਕਹਿੰਦੇ ਜੀ ਮੈਂ ਸਫੋਰਾ ਦੇ ਵੇਅਰਹਾਊਸ 'ਚ ਕੰਮ ਕਰਦੀ ਹਾਂ, ਜਿੱਥੇ ਮੈਂ ਖੱਬੇ ਪਾਸਿਓਂ ਬਿਨ ਦੇ ਵਿੱਚੋਂ ਮੇਕਅਪ ਪ੍ਰੋਡਕਟ ਚੱਕਣਾ, ਸਕੈਨ ਕਰਨਾ ਤੇ ਸੱਜੇ ਪਾਸੇ ਬਿਨ 'ਚ ਸਿੱਟਣਾ। ਸਾਰਾ ਦਿਨ ਮੇਰੀ ਹੈੱਡ ਮੂਵਮੈਂਟ ਨੈਕ ਮੂਵਮੈਂਟ ਹੁੰਦੀ ਹੈ, ਐਂਡ ਸ਼ੀ ਇਜ਼ ਐਕਸਪੀਰੀਅੰਸਿੰਗ ਵਰਟੀਗੋ ਬਿਕੋਜ਼ ਆਫ ਦੈਟ। 8 to 12 ਆਵਰਸ ਇਹੀ ਕਰੀ ਜਾਣਾ। ਸੋ ਇਸ ਤਰ੍ਹਾਂ ਹੋਰ ਬਹੁਤ ਸਾਰੇ ਕੰਮ ਕਾਰ ਕੀਤੇ ਨੇ ਜਿਹਨਾਂ ਨਾਲ ਰਿਲੇਟਡ ਇਸ਼ੂ ਆ ਸਕਦਾ। ਵਨ ਐਜ ਆਈ ਸੈਡ ਇਨਰ ਏਅਰ ਜਾਂ ਤਾਂ ਫਲੂਇਡ ਹਿੱਲ ਜਾਣਾ, ਨੰਬਰ 2 ਇਨਰ ਏਅਰ ਨਰਵ ਇਨਫਲਮੇਸ਼ਨ ਵੈਸਟੀਬੂਲਰ ਨਿਊਰਾਈਟਿਸ, ਕਿ ਜਿਹੜੀ ਦਿਮਾਗ ਨੂੰ ਨਰਵ ਸਾਡੇ ਸਿਗਨਲਸ ਨੂੰ ਪਹੁੰਚਾਉਂਦੀ ਹੈ, ਉਹਦੇ ਅੰਦਰ ਕਿਸੇ ਇਨਫੈਕਸ਼ਨ ਨਾਲ ਸੋਜ ਹੋ ਜਾਣ ਨਾਲ ਵੀ ਇਹ ਚੀਜ਼ ਹੋ ਸਕਦੀ ਹੈ। ਇਨਰ ਏਅਰ ਫਲੂਇਡ ਇੰਬੈਲੈਂਸ ਦਾ ਐਜ਼ ਵੀ ਹੈਵ ਸੈਡ ਕੌਜ਼ ਇਟ, ਦੈਨ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਵਾਇਰਲ ਜਾਂ ਬੈਕਟੀਰੀਅਲ ਇਨਫੈਕਸ਼ਨ ENT ਇਨਫੈਕਸ਼ਨ ਕੰਨਾਂ 'ਚ ਜਾ ਕੇ ਵੀ ਇਹ ਚੀਜ਼ ਨੂੰ ਕੌਜ਼ ਕਰਦੀ ਹੈ। ਸੋ ਇੱਥੇ ਸਮਝਣਾ ਇਹ ਹੈ ਵੀ ਚੱਕਰਾਂ ਦੀ ਦਵਾਈ ਸਰਕ ਜਾਂ ਬੀਟਾ ਹਿਸਟਮਿਨ, ਅਸੀਂ ਬਹੁਤ ਸਾਰੇ ਪੇਸ਼ੈਂਟ ਨੇ ਜਿਹੜੇ ਬੀਟਾ ਹਿਸਟਮਿਨ ਖਾ ਕੇ ਉਹ ਕਹਿੰਦੇ ਨੇ ਜੀ ਮੈਨੂੰ 6-6 ਮਹੀਨੇ ਸਾਲ ਹੋ ਗਿਆ ਪਰ ਮੈਨੂੰ ਸਾਲ 2-2 ਸਾਲ ਚੱਕਰ ਹਟਦੇ ਹੀ ਨਹੀਂ, ਮੈਂ ਕੰਮ ਤੋਂ ਘਰ ਬੈਠੀ ਹਾਂ। ਜਦੋਂ ਤੱਕ ਅਸੀਂ ਉਹ ਫਲੂਇਡ ਬੈਲੈਂਸ ਨਹੀਂ ਕਰਦੇ, ਉਹ ਕ੍ਰਿਸਟਲਾਈਜੇਸ਼ਨ ਦ ਸਟੋਨ ਇਨ ਦੈਟ ਫਲੂਇਡ ਜਿਹੜਾ ਕਿ ਇੰਬੈਲੈਂਸ ਕਰ ਰਿਹਾ ਉਸਨੂੰ ਡਿਸੋਲਵ ਨਹੀਂ ਕਰਦੇ, ਜਾਂ ਫਿਰ ਇਹਨਾਂ ਰੇਅਰ ਇਨਫੈਕਸ਼ਨ ਨੂੰ ਠੀਕ ਨਹੀਂ ਕਰਦੇ, ਇਹ ਚੀਜ਼ ਕੰਟਰੋਲ 'ਚ ਨਹੀਂ ਆਉਂਦੀ। ਐਂਡ ਦੇਰ ਆਰ ਗ੍ਰੇਟ ਰੈਮਡੀਜ਼ ਇਨ ਹੋਮਿਓਪੈਥੀ ਨਵੀਂ, ਜਿਹੜੀਆਂ ਕਿ ਇਹਨਾਂ ਸਾਰੇ ਮਸਲਿਆਂ ਨੂੰ ਸੋਲਵ ਕਰਕੇ, ਜੇ ਤੁਸੀਂ ਟਰੱਕ ਕਰੋ ਤੇ ਤੁਹਾਨੂੰ ਟਿਲਟਿੰਗ ਪ੍ਰੋਬਲਮ ਆ ਰਹੀ ਹੈ ਉਹਨੂੰ ਰਿਜੋਲਵ ਕਰ ਸਕਦੇ ਹਾਂ, ਯੂ ਕੈਨ ਰਿਜ਼ਿਊਮ ਬੈਕ ਟੂ ਵਰਕ। ਸੋ ਕਿਸੇ ਨੂੰ ਵੀ ਵਰਟੀਗੋ ਹੈਲਥ ਇਸ਼ੂ ਹੈ ਤਾਂ ਵੈਰੀ ਕੁਇਕ ਇਫੈਕਟਿਵ ਟ੍ਰੀਟਮੈਂਟ ਇਜ਼ ਦੇਅਰ ਇਨ ਹੋਮਿਓਪੈਥੀ, ਜਿਹਦੇ ਲਈ ਤੁਸੀਂ ਸਹਿਯੋਗ ਹੋਮਿਓ ਕਲੀਨਿਕ ਦਾ ਕੰਟੈਕਟ ਕਰ ਸਕਦੇ ਹੋ।
1: ਸੋ ਤੁਸੀਂ ਜ਼ਰੂਰ ਨੰਬਰ ਨੋਟ ਕਰੋ 6478562516 6478562516 ਤੇ ਕਾਲ ਕਰ ਲਓ 6478562516। ਪਰਮਿੰਦਰ ਜੀ ਬਹੁਤ ਸ਼ੁਕਰੀਆ ਜੀ, ਧੰਨਵਾਦ।
0: ਥੈਂਕ ਯੂ ਸੋ ਮਚ
1: ਜੀ। ਸੋ ਪ੍ਰੋਗਰਾਮ ਹੈ ਪੰਜਾਬੀ ਰਾਂ ਤੇ ਨੰਬਰ ਹੈ ਆਪਣਾ 905 673 33 37 ਨੰਬਰ ਤੁਹਾਨੂੰ ਵੈਸੇ ਯਾਦ ਹੀ ਯਾਦ ਹੈ ਤੇ 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਏਰਿਨ ਮੈਲਜ਼ ਐਕਿਰਾ ਗੱਡੀ ਲਓ, ਐਕਿਰਾ ਦੀ ਚੇ ਛਾ ਜਾਓ ਬਈ, ਛਾ ਜਾਓ। 9058285800 ਨੰਬਰ ਹੈ, 9058285800। ਦੁਆਬਾ ਟਰੈਵਲ ਇੰਡੀਆ ਦੀਆਂ ਟਿਕਟਾਂ ਹੁਣ ਲੈ ਲਓ, ਸਪਤੰਬਰ ਅਕਤੂਬਰ ਨਵੰਬਰ ਦੀਆਂ ਬਾਅਦ ਚੋਂ ਮਹਿੰਗੀਆਂ ਹੋ ਗਈਆਂ, ਸਾਨੂੰ ਫਿਰ ਕਹੋਗੇ ਨਵੀਂ ਯਾਰ ਕਰੋ ਕੁਛ। ਦੁਆਬਾ ਟਰੈਵਲ 9057968800 ਨੰਬਰ ਹੈ, 9057967800। ਤੁਹਾਨੂੰ ਪਤਾ ਕਿ ਜੈਸਮਿਨ ਸੈਂਡਲੈਸ ਤੁਹਾਡੇ ਸ਼ਹਿਰ ਆ ਰਹੀ ਹੈ, ਧੁਰੰਦਰ ਫੇਮ।
2: Get ready. GTA.

0: at the Toronto Star.
1: Wow. heritagesounds.ca ਟਿਕਟਾਂ ਲੈ ਲਓ ਯਾਰ, ਬਹੁਤ ਕਮਾਲ ਦਾ ਇਵੈਂਟ ਹੀ ਕਰਦੇ ਹਰ ਸਾਲ, ਤੇ ਐਤਕੀ ਤਾਂ ਜੈਜ਼ਮਿਨ ਆ ਰਹੀ ਹੈ, ਵੱਖਰੇ ਵੱਖਰੀਆਂ ਸੈਕਸ਼ਨ ਸੈਟਅਪ ਨੇ, ਬਹੁਤ ਸੋਹਣਾ ਸੈਟਅਪ ਹੋਊਗਾ, ਸੋ ਗੈਟ ਰੈਡੀ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਦੇਖੋ ਟਰੱਕ ਦੀ ਰਿਪੇਅਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੇ ਟਾਇਰ, ਸਾਰਾ ਕੁਝ ਇੱਕੋ ਹੀ ਛੱਤ ਹੇਠ। ਈਗਲ ਟਰੱਕ 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦਾ ਕੋਰਨਰ ਹੈ, 401 ਤੋਂ ਉੱਤਰਨ ਸਾਰ ਇਨ ਮਿਲਟਨ, 6472346293। ਬਹੁਤ ਵੱਡਾ ਡਿਸਕਾਊਂਟ ਗ੍ਰੈਂਡ ਓਪਨਿੰਗ ਲਈ, ਅਤੇ ਸਾਡਾ ਨਾਂ ਲੈ ਦਿਓ ਹੋਰ ਵੀ ਡਿਸਕਾਊਂਟ। ਦੇਖੋ ਇੰਨੀ ਗਰਮੀ ਹੈ, ਬਟ ਜੇ ਮੱਲੀ ਟੈਂਟ ਵਾਲਿਆਂ ਦਾ ਟੈਂਟ ਲੱਗਿਆ ਹੋਵੇ, ਪ੍ਰੋਪਰ ਕਵਰੇਜ, ਪੱਖੇ ਪੁੱਖੇ ਲਾਏ ਹੋਣ, ਪਤਾ ਹੀ ਨਹੀਂ ਲੱਗਦਾ ਯਾਰ ਕਿ ਗਰਮੀ ਹੈ। ਸੋ ਕਿਸੇ ਵੀ ਫੰਕਸ਼ਨ ਲਈ ਟੈਂਟ ਲਗਵਾਉਣਾ, ਮੱਲੀ ਟੈਂਟ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ, 1500 ਬੰਦਿਆਂ ਤੱਕ ਦੀ ਕਪੈਸਿਟੀ ਵਾਲੇ ਟੈਂਟ, ਲਾਈਟਾਂ, ਟੇਬਲ, ਚੇਅਰਾਂ, ਸਟੇਜ, ਬਾਰ, ਡਾਂਸ ਫਲੋਰ, ਸਾਰਾ ਕੁਛ ਮੱਲੀ ਟੈਂਟ ਸਰਵਿਸਿਸ, 6479992569 ਮੱਲੀ ਮੱਲੀ ਮੱਲੀ ਟੈਂਟ 'ਤੇ ਤੁਸੀਂ ਪਹੁੰਚੋ ਜਾਂ ਕਾਲ ਕਰ ਲਓ ਜ਼ਰੂਰ। ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ, ਰਾਜਵੰਤ ਕੌਰ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਰਾਜਵੰਤ ਕੌਰ ਜੀ 30 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, 30 ਕੰਪਨੀਆਂ ਤੋਂ ਐਸਟੀਮੇਟ ਲੈ ਕੇ ਫਿਰ ਤੁਹਾਨੂੰ ਇਹ 25% ਦਾ ਡਿਸਕਾਊਂਟ ਦਵਾਉਂਦੇ ਨੇ। ਵਾਹ ਬਈ ਵਾਹ। ਨੰਬਰ ਨੋਟ ਕਰ ਲਓ ਇਹਨਾਂ ਦਾ, 6476744735 ਰਾਜਵੰਤ, 6476744735 ਰਾਜਵੰਤ। ਇੱਕ ਵਾਰ ਫਿਰ ਤੋਂ ਤੁਹਾਨੂੰ ਅਸੀਂ ਫੀਨਿਕਸ ਮਿਲਵਰਕ ਵਾਲਿਆਂ ਦਾ ਨੰਬਰ ਦੇਈਏ, ਇਹਨਾਂ ਨੂੰ ਯਾਰ ਇੰਪਲੋਈਜ਼ ਦੀ ਜਲਦੀ ਜਲਦੀ ਲੋੜ ਹੈ। ਇੱਕ ਤਾਂ ਇਹਨਾਂ ਨੂੰ ਕੰਸਟਰਕਸ਼ਨ ਦੇ ਵਰਕਰ ਚਾਹੀਦੇ ਆ, ਕੰਸਟਰਕਸ਼ਨ ਦਾ ਕੰਮ ਥੋੜ੍ਹਾ ਬਹੁਤਾ ਆਉਂਦਾ, ਨਾਲ ਇਹਨਾਂ ਨੂੰ ਕੈਬਨਿਟਰੀ, ਕਾਰਪੈਂਟਰੀ, ਮਿਲਵਰਕ ਦੇ ਕੰਮ ਲਈ ਵੀ ਬੰਦੇ ਚਾਹੀਦੇ ਜਿਨ੍ਹਾਂ ਨੂੰ ਟੂਲਸ ਦਾ ਕੰਮ ਆਉਂਦਾ। ਟੌਪ ਦੀ ਪੇ ਹੈ, ਬਹੁਤ ਕਹਿ ਲਓ ਕਿ ਜ਼ਿਆਦਾ ਕੰਮ ਹੈ, ਜਿੰਨਾ ਮਰਜ਼ੀ ਕੰਮ ਕਰੋ। ਸਟੀਲ ਅਤੇ ਟੌਮਕਿਨ ਲੋਕੇਸ਼ਨ ਬੜੀ ਕਮਾਲ ਦੀ ਹੈ, 4168222239 ਨੰਬਰ ਹੈ, 4168222239 ਨੰਬਰ ਹੈ, 4168222239 ਨੰਬਰ ਹੈ। ਸਾਡੇ ਨਾਲ ਸੁਖਪਾ ਜੀ ਵੀ ਜੁੜ ਚੁੱਕੇ ਇੱਕ ਵਾਰ ਫਿਰ, ਗ੍ਰੈਂਡ ਹੋਮ ਫਰਨੀਚਰ ਤੋਂ ਐਨੀਵਰਸਰੀ ਸੇਲ ਲੈ ਕੇ। ਜੀ ਸੁਖਪਾ ਜੀ,
2: ਬਹੁਤ ਸ਼ੁਕਰੀਆ, ਧੰਨਵਾਦ ਨਬੀ ਬਾਈ ਜੀ। ਬਿਲਕੁਲ, ਇਸ ਵੀਕਐਂਡ ਦੇ ਉੱਪਰ ਐਨੀਵਰਸਰੀ ਸੇਲ ਲੱਗਣ ਜਾ ਰਹੀ ਆ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ ਤੇ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਮਿਲਣੀ ਆ ਐਨੀਵਰਸਰੀ ਸੇਲ ਦੇ ਉੱਪਰ, ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਹਾਈਡ੍ਰੋਲਿਕ ਪਿਓਰ ਲੈਦਰ ਦੇ ਪਾਵਰ ਮਸਾਜਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਮੈਟਰਸ ਚਾਹੀਦੇ ਨੇ, ਡਾਇਨਿੰਗ ਟੇਬਲ ਚਾਹੀਦੇ ਨੇ, ਤਾਂ ਲੋਐਸਟ ਲੋਐਸਟ ਪ੍ਰਾਈਸ ਲੈਣ ਲਈ ਇਸ ਵੀਕਐਂਡ ਦੇ ਉੱਪਰ ਪਹੁੰਚੋ। ਐਨੀਵਰਸਰੀ ਐਨੀਵਰਸਰੀ ਐਨੀਵਰਸਰੀ ਸੇਲ ਲੱਗਣ ਜਾ ਰਹੀ ਆ, ਪਹੁੰਚਣਾ ਕਿੱਥੇ ਆ ਪਰਿਵਾਰਾਂ ਨੇ, ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲਓ, 6085 ਟੌਮਕਨ ਰੋਡ, 6685 ਟੌਮਕਨ ਟੌਮਕਨ ਟੌਮਕਨ ਰੋਡ ਤੋਂ ਪਰਿਵਾਰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ, ਗ੍ਰੇ ਕਲਰ ਦਾ ਸੋਫਾ ਵੀ ਬਣ ਜਾਵੇ, ਬੈੱਡ ਵੀ ਬਣ ਜਾਵੇ, ਸੋਫਾ ਕਮ ਬੈੱਡ ਜਿਹਦੀ ਰੈਗੂਲਰ ਕੀਮਤ $600-700 ਸੀ, ਐਨੀਵਰਸਰੀ ਸਪੈਸ਼ਲ ਇਸ ਵੀਕਐਂਡ ਦੇ ਉੱਪਰ 299। ਜੀ ਹਾਂ, ਸੋਫਾ ਕਮ ਬੈੱਡ ਸਿਰਫ $299, $299 ਦਾ ਮਿਲੂਗਾ। ਤੇ ਸੋਫਾ ਬੈੱਡ ਬਾਏ ਕਰਕੇ ਪਰਚੀ ਬਣਾ ਲੈਣੀ ਆ, ਤੇ ਫਰੰਟ ਦੇ ਉੱਪਰ ਜਿਹੜਾ ਬਾਕਸ ਪਿਆ ਉਹਦੇ ਚੋਂ ਪਰਚੀ ਆਪਣੀ ਰਾਈਟ ਵੇ ਕੱਢ ਲਿਓ, $1100 ਕੈਸ਼, $500 ਕੈਸ਼, ਐਪਲ ਦੀ ਸਮਾਰਟ ਵਾਚ, 85 ਇੰਚ ਦਾ ਟੈਲੀਵਿਜ਼ਨ, ਮਾਈਕ੍ਰੋਵੇਵ, ਬਹੁਤ ਸਾਰੇ ਤੋਹਫੇ ਤੁਸੀਂ ਬਾਕਸ ਦੇ ਵਿੱਚੋਂ ਮਿਲਣੇ ਆ। ਸੋ ਸੋਫਾ ਸੈੱਟ ਤੁਸੀਂ ਬਾਏ ਕਰਕੇ ਸੋਫਾ ਕਮ ਬੈੱਡ ਬਾਕਸ ਦੇ ਵਿੱਚੋਂ ਪਰਚੀ ਕੱਢ ਕੇ ਰਾਈਟ ਵੇ ਤੁਸੀਂ ਆਪਣਾ ਨਾਮ ਜਿੱਤ ਕੇ ਤੇ ਆਪਣੀ ਗੱਡੀ ਦੇ ਵਿੱਚ ਤੋਹਫਾ ਰੱਖ ਕੇ ਆਪਣੇ ਘਰ ਤੇ ਲੈ ਕੇ ਜਾ ਸਕਦੇ ਹੋ। ਸੋ ਡੀਲਾਂ ਦੇ ਤੋਹਫੇ ਇਹੋ ਜਿਹੇ ਮਿਲਣੇ ਨੇ ਐਨੀਵਰਸਰੀ ਸੇਲ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਓ, 6085 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ ਨੂੰ ਯਾਦ ਰੱਖੋ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੌਮਕਨ ਰੋਡ, 6685 ਟੌਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨੀਵਰਸਰੀ ਐਨੀਵਰਸਰੀ ਸੇਲ ਸੇਲ ਸੇਲ ਨਵੀਂ ਬਾਜ਼ਾਰ।
1: ਕੀ ਬਾਤ ਹੈ, ਸੁਪਰ ਗ੍ਰਾਮ ਹੈ ਪੰਜਾਬੀ ਨਾ, ਤੇ ਨੰਬਰ ਹੈ ਆਪਣਾ 905-673-3337, ਤੇ ਲਾ ਦੀ ਇਹਨਾਂ ਦਾ ਗਾਣਾ। ਦੇਖੋ ਇੰਨੇ ਪਿਆਰ ਨਾਲ ਰਿਕੁਐਸਟ ਕੀਤਾ, ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ, ਸੁਣੋ।

0: वाह भाई वाह, इश्क दी मारी तो बहुत कुछ हो जाता यार। पता नहीं लोग ठीक है इश्क करो प्यार करो, बट लोग तो अन्नी हो जाते, लोग तो भुल ही जाते भी मैं कौन हाँ। कई लोग तो इन्नी डिप्रैशन दे विच जे कोई छड़ छुट जाता, कोई दिल तोड़ जाता, ठीक है फिर की हो गया, अगे वधो जिंदगी अपनी जियो यार। एक बंदे खातर तुसी इन्ना यार अपने आप नूं नीवा कर रहे हो, आई डोंट नो, समझ नहीं आती कई बार। बट चलो कई लोग नहीं उन्हें मैंटली स्ट्रोंग होंगे, दिल दुल टुटिया तो अगे वधो, कोई थोड़ा छड़ गया, कोई थोड़ा धोखा दे गया, इट्स ओके, कड़ा कोई दुनिया खत्म हो गई है, बड़ा कुछ होंगे। 0080 हाँ जी मेरे चीजा करके बस आए कर दे भी जिंदगी खत्म है।
1: चीजा ग्रांटेड ले लें लाइफ।
0: देखो मैं ना मानता हाँ कि डिप्रैशन नाम की चीज है, एंगजाइटी है, स्ट्रैस चलो होंगे, ये कई बार मैंटल डिसऑर्डर ने, आप ओवरकम करने बहुत औखे ने, बट किसका दिल टुट गया, किसने कोई चीटिंग करती तो अगला बस कमरे चो नहीं निकलता, उन्होंने 50-60 pounds भार घट जाता आउट ऑफ स्ट्रैस, किसी कोई जॉब छुट जाती है, वह बंदा देखो जे जॉब थोड़ी छुट गई थानू तो चाहिए कि यार तुम 100 थाई जाके अपलाई करो, वधिया एक होर जॉब लो। वह लोग ना काम करते हैं, ना खाते हैं, ना पीते हैं, ना बाल कटते हैं, ना दाढ़ी शेव करते हैं, बस पता नहीं लगता कि बंदा कौन है। सो ये जो स्टेट ऑफ माइंड आ जाता ना, फिर इस निकलना बहुत औखा।
1: हाँ ये ना नहीं भाई, माइंड चा अपने आप ना कि स्ट्रोंग रखना मैंटली, कि जो थानू लगता है ना कि तुम जीरो पे आ गए या थोड़े ना कुछ हो गया, इदा जिदा कोई गल की चीट की जॉब चलेगी, तुम नैक्सट डे इदा लो कि ना मैनू हूं एक न्यू बिगनिंग करने का मौका मिलिया। पॉजिटिविटी मिलती है, किते ना किते ना आपां ले लैने आ काम, आपां काम ओवरकम कर जाने आ। मैं तुहानूं कॉल कीती सी, मैं कहा यार इंडियन आइडल फॉलो कर रहे हो? तुसीं
0: नहीं यार, इंडियन आइडल नहीं मैं कर रहा इसकी।
1: ओके की बन रहा? मनराज, मनराज वीर करके है मुंडा ना, सिंह अपना।
0: अच्छा
1: हां, ते ओ बंदा ओ परफॉर्मेंस भी वधिया दिंदा, दी आवाज भी बड़ी सोहणी आ। उहने ना कल इक एके दा सॉन्ग आया सी, ओ सुनाया जे टाइम लग्गिया सी।
0: मनवीर सिंह है मुंडे दा ना?
1: हां जी हां जी, मनवीर, मनवीर मनराज, मनराज सॉरी मनराज वीर,
0: मन मनराज वीर। अपने भी घर दे नहीं हटदे है ना, भी दो दो रखे हुए है बंदे दे। मनराज वीर से हाँ नहीं, मैं कुछ क्लिप्स देखी ने, कोई दी लाइव परफॉर्मेंस केड़ा गाना बहुत वधिया गाया हुआ है?
1: एक ना इन्हें यही सैटरडे गाया एके दा सॉन्ग,
0: एके दा
1: हाँ,
0: एके दा सॉन्ग, एके जिहड़ा मुंडा सोहणी है नहीं आईफोन वर्गा उहदा।
1: नहीं नहीं, नहीं एक ना हिंदर सिंगर है नवी भाई, एक ना 90s ਦੇ ਸੌਂਗ ਜੋ।
0: ਅੱਛਾ
1: ਮੈਨੂੰ ਸੌਂਗ ਦਾ ਨਾਮ ਨਹੀਂ ਯਾਦ ਆ ਰਿਹਾ, ਬਟ ਬੜੀਆ ਇਹਦੇ ਨਾ ਪਿਛਲੇ ਵੀਕ ਦਾ ਸੌਂਗ ਵੀ ਨਾ 90s ਦੇ ਸੌਂਗ ਚੱਲਦੇ ਸੀ, ਕੁਮਾਰ ਸਾਨੂ ਦਾ ਬੜਾ ਸੋਹਣਾ ਗਾਣਾ ਗਾਇਆ ਸੀ ਇਹਨੇ।
0: ਅੱਛਾ
1: ਇਹ ਮੁੰਡਾ ਪਰਫਾਰਮਰ ਹੈ, ਤੁਸੀਂ ਇਹਦੇ ਦੇਖੋ, ਦੋ ਤੁਸੀਂ ਦੇਖੋਗੇ ਨਾ ਇਹ ਮੁੰਡਾ ਕਰ ਰਿਹਾ ਗੱਲਬਾਤ।
0: ਹਾਂ ਇਹਦਾ ਇਹ ਲੋਨੇ ਆ ਆਪਣਾ, ਤੁਮ ਦਿਲ ਕੀ ਧੜਕਨ ਮੇ ਰਹਤੇ ਹੋ, ਉਹੀ ਹੈ।
1: ਇਹ ਵੀ ਬੜਾ ਵਧੀਆ ਗਾਇਆ ਮੁੰਡੇ ਨੇ,
0: ਕੋਈ ਨਾ ਸੁਣਾ ਦਿੰਦੇ ਆ। ਨੋ ਪ੍ਰੋਬਲਮ, ਵਧੀਆ ਯਾਰ, ਆਪਣੇ ਮੁੰਡੇ ਨੂੰ ਸਪੋਰਟ ਕਰਨਾ ਚਾਹੀਦਾ। ਥੈਂਕ ਯੂ ਸਰ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ, ਤੇ ਸਾਡੇ ਨਾਲ ਸੌਰਵ ਰਤਨ ਜੀ ਜੁੜ ਚੁੱਕੇ ਨੇ। ਸੋ ਸੌਰਵ ਜੀ ਸਾਡੇ ਨਾਲ ਨੇ, ਤੇ ਹਮੇਸ਼ਾ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਫਾਈਨੈਂਸਿਸ ਦਾ ਬਹੁਤ ਵੱਡਾ ਰੋਲ ਹੈ। ਤੁਸੀਂ ਅਗਰ ਆਪਣੇ ਫਿਊਚਰ ਲਈ, ਆਪਣੇ ਲਈ, ਆਪਣੇ ਬੱਚਿਆਂ ਲਈ ਨਹੀਂ ਇਨਵੈਸਟ ਕਰ ਰਹੇ, ਨਹੀਂ ਫਾਈਨੈਂਸ਼ਲੀ ਸੋਚ ਰਹੇ, ਤਾਂ ਬਹੁਤ ਵੱਡਾ ਮਿਸਟੇਕ ਮੇਕ ਕਰ ਰਹੇ ਹੋ। ਸੋ ਸਰਬ ਜੀ ਵੈਲਕਮ ਸਰ।
2: ਥੈਂਕ ਯੂ ਨਵੀ, ਗੁੱਡ ਈਵਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਵਾਕਈ ਤੁਸੀਂ ਗੱਲ ਬਿਲਕੁਲ ਸਹੀ ਕਹੀ ਹੈਗੀ ਹੈ, ਸੋ ਇਹਦੇ ਤੇ ਮੈਂ ਕੁਇਕਲੀ ਰੋਸ਼ਨੀ ਪਾ ਦਿੰਦਾ ਹੈਗਾ। ਤੁਸੀਂ ਕੁਐਸਚਨ ਬੜਾ ਅੱਛਾ ਔਰ ਸਿੰਪਲ ਟਾਸ ਕੀਤਾ, ਸਿੰਪਲ ਇਨ ਅ ਵੇ ਕਿ ਵਾਈ ਅਰਲੀ ਟੂ ਇਨਵੈਸਟ ਇਨ ਸਪੋਰਟ।
0: ਸਰ ਜੀ ਆਵਾਜ਼ ਤੁਹਾਡੀ ਥੋੜੀ ਜੀ ਕੱਟ ਰਹੀ ਹੈ
2: ਜੀ। ਸਰ ਸੋਰੀ।
0: ਹਾਂਜੀ ਹੁਣ ਹੁਣ ਦੇਖੋ। ਹਾਂਜੀ,
2: ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਜੇ ਅਸੀਂ ਅਰਲੀ ਇਨਵੈਸਟਿੰਗ ਸ਼ੁਰੂ ਕਰ ਦਿੰਦੇ ਹੈਗੇ ਹਾਂ, ਤੇ ਉਸ ਇਨਵੈਸਟਿੰਗ ਦਾ ਸਾਨੂੰ ਬਹੁਤ ਫਾਇਦਾ ਹੁੰਦਾ ਹੈ। ਅ ਯੰਗ ਚਾਈਲਡ ਔਰ ਯੰਗ ਬੋਏ ਹੂ ਇਜ਼ ਸਟਾਰਟਿੰਗ ਇਨ ਜੋਬ ਮਾਰਕੀਟ ਏਜ 25, ਆਪਣਾ $5,000 ਦਾ TFSA ਚ ਪਿਆ, $500 ਮਹੀਨੇ ਦਾ ਇਨਵੈਸਟ ਕਰ ਰਿਹਾ, ਤੇ ਉਹ ਤਕਰੀਬਨ ਆਪਣੀ ਰਿਟਾਇਰਮੈਂਟ ਤੋਂ 5 ਪਹਿਲਾਂ $1.85 million ਦੇ ਆਸ ਪਾਸ ਇਕੱਤਰ ਕਰ ਲੇਗਾ ਜੇ 10% ਦੀ ਰਿਟਰਨ ਹੈਗੀ ਹੈ। ਇਹੀ ਜੇ ਉਹ 10 ਸਾਲ ਵੇਟ ਕਰਕੇ ਕਰ ਰਿਹਾ ਹੈਗਾ ਤੇ $762,000 ਔਰ ਇੰਨਾ ਵੱਡਾ ਅੰਤਰ ਹੋ ਗਿਆ ਨਾ ਵੀ more than 50%। ਹੁਣ ਇਹੀ ਅਗਰ ਉਹ ਟੈਕਸੇਬਲ ਇਨਵੈਸਟਮੈਂਟ ਹੈ, ਭਾਵ ਕਿ ਜਿਹਦੇ ਵਿੱਚ ਹਰ ਸਾਲ ਸਾਨੂੰ ਟੈਕਸ ਦੇਣਾ ਪੈ ਰਿਹਾ, ਤੇ ਮੋਟੇ ਤੌਰ ਤੇ ਅਗਰ ਮੈਂ ਟੈਕਸ ਬ੍ਰੈਕਟ 28% ਦੀ ਲੈਣਾ ਹੈਗਾ, ਤੇ ਸਾਨੂੰ $2.5 million ਚਾਹੀਦਾ ਹੈਗਾ ਟੂ ਹੈਵ $1.85 million ਨੈਟ ਇਨ ਆਰ ਪੋਕਿਟ। ਸੋ ਇਹ ਛੋਟੀ ਛੋਟੀ ਗੱਲਾਂ ਨੇ ਕਿ ਕੀ ਟੈਕਨੀਕਲੀ ਅਸੀਂ ਸੋਚ ਰਹੇ ਹੈਗੇ ਹਾਂ ਕਿ ਅਸੀਂ ਇਨਵੈਸਟਿੰਗ ਵੱਲ ਨੂੰ ਵਧਣਾ ਚਾਹੀਦਾ ਜਾਂ ਇਨਵੈਸਟਿੰਗ ਨਾ ਕਰਨ ਦੇ ਕੀ ਨੁਕਸਾਨ ਹੈ, ਮਤਲਬ 10 ਸਾਲ ਲੇਟ ਕਰਨ ਦੇ ਜਾਂ 20 ਸਾਲ ਲੇਟ ਕਰਨ ਦੇ ਜਾਂ 30 ਸਾਲ ਲੇਟ ਕਰਨ ਦੇ, ਕਿਉਂਕਿ ਆਪਾਂ ਸਾਰੇ ਚਾਹੁੰਦੇ ਹਾਂ ਕਿ ਓਵਰ ਅ ਪੀਰੀਅਡ ਆਫ ਟਾਈਮ ਸਾਡੇ ਕੋਲ ਪੈਸੇ ਹੋਣ। ਨੰਬਰ 1, ਆਪਾਂ ਚਾਹੁੰਦੇ ਹਾਂ ਕਿ ਸਾਡੇ ਕੋਲ ਸੋਰਸ ਆਫ ਇਨਕਮ ਜ਼ਿਆਦਾ ਹੋਵੇ। ਅੱਜ ਸੋਰਸ ਆਫ ਇਨਕਮ ਇੱਕ ਹੈ।
0: ਬਿਲਕੁਲ ਸਰ, ਇੱਕ ਸੈਕਿੰਡ ਹੋਲਡ ਕਰੋ। ਸੋ ਬਿਲਕੁਲ ਇਹਨਾਂ ਦੀ ਗੱਲ ਠੀਕ ਹੈ ਕਿ ਆਪਾਂ ਨਾ ਜਦੋਂ ਡਿਲੇ ਕਰਦੇ ਹਾਂ ਤਾਂ ਵੀ ਮਿਸ ਆਊਟ। ਜੇ ਹੁਣ ਇੱਕ ਬੰਦਾ ਉਹਨੇ 25 ਸਾਲ ਦੀ ਉਮਰ ਦੇ ਵਿੱਚ ਇਨਵੈਸਟਿੰਗ ਸ਼ੁਰੂ ਕਰਤੀ ਤੇ ਜੇ ਕੋਈ 35 ਸਾਲ ਤੱਕ ਵੇਟ ਕਰਦਾ, ਤੁਹਾਨੂੰ ਪਤਾ ਕਿ $4-5 lakh ਦੀ ਲੋਸ ਹੈ ਤਕਰੀਬਨ। ਥੋੜ੍ਹੀ ਬਹੁਤੀ ਘੱਟ ਵੱਧ ਹੋ ਸਕਦੀ ਹੈ, ਬਟ ਇਟਸ ਅ ਬਿਗ ਮਿਸਟੇਕ। ਸੋ ਦ ਸੂਨਰ ਦ ਬੈਟਰ। ਅਤੇ ਕਹਿੰਦੇ ਹੁੰਦੇ ਆ ਕਿ ਬਹੁਤ ਜ਼ਰੂਰੀ ਹੈ ਟਾਈਮ ਇਨ ਦਾ ਮਾਰਕੀਟ। ਸੋ ਇਹ ਵੀ ਗੱਲ ਹੈ ਸਰਬ ਜੀ ਤੁਹਾਡੀ ਗੱਲ ਦੇ ਨਾਲ ਨਾਲ ਕਿ ਬਹੁਤ ਲੋਕ ਕੋਸ਼ਿਸ਼ ਕਰਦੇ ਕਿ ਮਾਰਕੀਟ ਨੂੰ ਅਸੀਂ ਟਾਈਮ ਕਰਨਾ ਵੀ ਅੱਜ ਨਹੀਂ ਇਨਵੈਸਟ ਕਰਨਾ ਯਾਰ, ਅੱਜ ਸਟਾਕ ਹਾਈ ਨੇ ਅਗਲੇ ਵੀਕ ਨਹੀਂ ਕਰਨਾ, ਉਦੋਂ ਹੋਰ ਹਾਈ ਨੇ। ਬਟ ਜ਼ਰੂਰੀ ਹੈ ਕਿ ਦੈਟਸ ਲੂਜ਼ਿੰਗ ਟਾਈਮ ਇਨ ਦਾ ਮਾਰਕੀਟ।
2: ਡੈਫੀਨੇਟਲੀ ਨਵੀਂ, ਦੇਖੋ ਮੈਗਾ 7 ਜਿਹੜੇ ਸਟਾਕਸ ਹੈਗੇ ਨੇ, ਜਿਵੇਂ ਤੁਸੀਂ ਸਟਾਕਸ ਦੀ ਗੱਲ ਕੀਤੀ ਹੈ, S&P 500 ਦੇ ਵਿੱਚ ਮੈਗਾ 7 ਦੀ, ਜਿਹਨੂੰ ਆਪਾਂ ਮੈਗਾ ਕੈਪ ਕਹਿ ਦਿੰਦੇ ਹਾਂ, ਖਾਸ ਕਰਕੇ ਐਨਵੀਡੀਆ ਵਗੈਰਾ, ਇਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਪਿਛਲੇ 3 ਮਹੀਨੇ ਤੋਂ ਲੈਕਲਸਟਰ ਹੈ। ਜੇ ਆਪਾਂ ਉਂਝ ਵੀ ਗੱਲ ਕਰੀਏ S&P 500 ਦੀ, ਜਿਹੜੇ ਬਾਕੀ 93% ਸਟਾਕਸ ਨੇ ਉਹਨਾਂ ਨੇ ਇੰਡੈਕਸ ਨੂੰ ਜ਼ਿਆਦਾ ਵੇਟ ਦਿੱਤਾ। ਸੋ ਅੱਜ ਦੀ ਡੇਟ ਦੇ ਵਿੱਚ TSX ਦੀ ਰਿਟਰਨ ਤਕਰੀਬਨ 11% ਤੋਂ ਉੱਪਰ ਹੈ, US ਮਾਰਕੀਟ ਦੀ ਬਲੈਂਡਡ ਰਿਟਰਨ 10% ਦੇ ਕਰੀਬ ਆ, ਇਮਰਜਿੰਗ ਮਾਰਕੀਟਸ ਰਸ਼ੀਆ, ਬ੍ਰਾਜ਼ੀਲ, ਇੰਡੀਆ, ਚਾਈਨਾ, ਉੱਥੇ ਰਿਟਰਨ ਕਲੋਜ਼ ਟੂ 45%, ਨਹੀਂ ਮੈਂ ਕਹਾਂਗਾ 49% ਹੈ। ਇਹੀ ਚੀਜ਼ ਯੂਰਪ ਦੇ ਵਿੱਚ ਪਿਛਲੇ ਸਾਲ ਜਿਹੜੀ ਸੀਗੀ, ਔਰ ਕੈਨੇਡਾ ਦੇ ਵਿੱਚ ਜਿਹੜੇ ਸਮਾਲ ਕੈਪ ਸਟਾਕ ਸੀਗੇ ਕਿਉਂਕਿ ਲੜਾਈ ਲੱਗ ਗਈ ਉਹਦੇ ਕਰਕੇ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਦੁਸ਼ਵਾਰ ਹੋ ਗਈਆਂ, ਤੇ ਜਿਹੜੇ ਸਮਾਲ ਕੈਪ ਖਾਸ ਕਰਕੇ ਆਇਲ ਦੇ ਜਿਹੜੇ ਕੰਪਨੀਆਂ ਹੈਗੀਆਂ ਨੇ, ਮਾਈਨਿੰਗ ਹੈਗੀਆਂ ਨੇ, ਉਹਨਾਂ ਨੇ ਬੜਾ ਵੱਡਾ ਉਛਾਲ ਦਿੱਤਾ, ਕੈਨੇਡਾ ਨੇ ਰਿਟਰਨ ਬੜੀ ਜ਼ਿਆਦਾ ਦਿੱਤੀ। ਸੋ ਅਸੀਂ ਕਿਵੇਂ ਟਾਈਮ ਕਰ ਸਕਦੇ ਹਾਂ ਮਾਰਕੀਟ ਨੂੰ, ਔਰ ਸਾਨੂੰ ਕਰਨਾ ਵੀ ਕਿਉਂ ਚਾਹੀਦਾ? ਕਾਰਨ ਕੀ ਹੈਗਾ ਕਿ ਇੱਕ ਚੰਗਾ ਐਡਵਾਈਜ਼ਰ, ਚੰਗੀ ਟੀਮ ਤੇ ਚੰਗਾ ਪੋਰਟਫੋਲੀਓ ਤੁਹਾਡੀ ਇਹੀ ਬੈਲੈਂਸਿੰਗ ਆਫ ਦਾ ਐਕਟ ਨੂੰ ਲੈ ਕੇ ਚੱਲਦਾ ਹੈਗਾ। ਭਾਵ ਕਿ ਜੇ ਤੁਸੀਂ ਚੰਗੀ ਰਿਟਰਨ ਬਣਾ ਸਕਦੇ ਹੋ US ਮਾਰਕੀਟ ਦੇ ਵਿੱਚ, ਅਗਰ ਤੁਸੀਂ ਇਸ ਸਾਲ 40% ਉੱਪਰ ਦੀ ਰਿਟਰਨ ਬਣਾ ਲਈ ਹੈ ਤੇ ਤੁਸੀਂ ਇਮਰਜਿੰਗ ਮਾਰਕੀਟ ਵੱਲ ਨਹੀਂ ਦੇਖਦੇ। ਕਿਉਂ? ਕਿਉਂਕਿ ਤੁਹਾਨੂੰ ਇੱਕਦਮ ਇੰਨਾ ਵੱਡਾ ਚੇਂਜ ਆਫ ਗਾਰਡ ਲੈਣਾ ਬਹੁਤ ਔਖਾ ਹੋ ਜਾਂਦਾ ਹੈ, ਭਾਵ ਕਿ ਪ੍ਰੀਸਾਈਜ਼ ਕੈਲਕੂਲੇਸ਼ਨ ਜਾਂ ਵੈਲੂਏਸ਼ਨ ਕਰਨੀ ਔਖੀ ਗੱਲ ਹੈ। ਹਾਂ, ਬੌਂਡਸ ਦੇ ਵਿੱਚ ਮੈਂ ਸਮਝ ਸਕਦਾ ਕਿ ਬੌਂਡਸ ਨੇ ਪਿਛਲੇ 15 ਸਾਲਾਂ ਤੋਂ ਕੁਝ ਜ਼ਿਆਦਾ ਨਹੀਂ ਕੀਤਾ, ਸੋ ਵੀ ਨੋ ਵਟਸ ਹੈਪਨਿੰਗ ਵਿਦ ਕੈਨੇਡਾ, US ਜਾਂ ਇਮਰਜਿੰਗ ਮਾਰਕੀਟਸ ਜਾਂ ਅਦਰ ਸਾਊਥ ਅਮਰੀਕਨ ਨੇਸ਼ਨਸ। ਸੋ ਇਹ ਚੀਜ਼ਾਂ ਤੋਂ ਬਚਣ ਦੇ 2 ਹੀ ਤਰੀਕੇ ਨੇ। ਪਹਿਲੀ ਗੱਲ, ਟਾਕ ਟੂ ਐਨ ਐਡਵਾਈਜ਼ਰ, ਟਾਕ ਟੂ ਅ ਟੀਮ ਹੂ ਇਜ਼ ਕੰਪੀਟੈਂਟ, ਹੂ ਅੰਡਰਸਟੈਂਡਸ ਯੂਰ ਨੀਡ, ਤੁਹਾਡੀ ਲੈਂਗੁਏਜ ਨੂੰ ਸਮਝਦੇ ਨੇ, ਫੈਮਿਲੀ ਨੂੰ ਸਮਝਦੇ ਨੇ, ਕਲਚਰ ਨੂੰ ਸਮਝਦੇ ਨੇ। ਦੂਸਰੀ ਚੀਜ਼, ਜਿਹੜੇ ਗੈਸਵਰਕ 'ਚ ਬਿਲੀਵ ਨਹੀਂ ਕਰਦੇ, ਕਿਉਂਕਿ ਇਨਵੈਸਟਮੈਂਟ ਗੈਸਵਰਕ ਨਹੀਂ ਹੈ, ਇਨਵੈਸਟਮੈਂਟ ਬੇਲੋੜਾ ਰਿਸਕ ਨਹੀਂ ਹੈਗਾ, ਇਨਵੈਸਟਮੈਂਟ ਜਿਹੜਾ ਹੈਗਾ ਉਹ ਇੱਕ ਲਾਟਰੀ ਨਹੀਂ ਹੈਗੀ, ਇਨਵੈਸਟਮੈਂਟ ਪ੍ਰੋਪਰ ਪਲੈਨਿੰਗ ਦੇ ਅਧੀਨ ਤੁਹਾਡੇ ਅੱਜ ਦੇ ਸੇਵਿੰਗਸ ਨੂੰ ਕੱਲ੍ਹ ਦੀ ਵੈਲਥ ਬਣਾਉਣ ਦਾ ਇੱਕ ਸਟਰਕਚਰਡ ਤੇ ਸਟ੍ਰੈਟਜਿਕ ਐਕਸ਼ਨ ਹੈ। ਵੈਲਥ ਉਹ ਹੈ ਜਿਹੜੀ ਤੁਸੀਂ ਗਾਂਹ ਆਪਣੀ ਫੈਮਿਲੀ ਨੂੰ ਵੀ ਪਾਸ ਆਨ ਕਰ ਸਕਦੇ ਹੋ। ਸੋ ਇਸ ਕਰਕੇ ਕਮ ਟਾਕ ਟੂ ਮੀ ਐਂਡ ਲੈਟ ਮੀ ਸ਼ੋਅ ਯੂ ਹਾਊ ਵੀ ਕੈਨ ਮੇਕ ਕੰਸਿਸਟੈਂਟ ਮਨੀ ਇਰਰਿਸਪੈਕਟਿਵ ਆਫ ਦ ਫੈਕਟ ਮਾਰਕੀਟਸ ਕੀ ਕਰ ਰਹੀਆਂ ਨੇ, ਔਰ ਖਾਸ ਕਰਕੇ ਜੇ ਤੁਸੀਂ ਪਿਛਲੇ 10 ਸਾਲ ਤੋਂ ਪੂਰ ਰਿਟਰਨਸ ਦੇ ਸ਼ਿਕਾਰ ਹੋ, ਡੂ ਗਿਵ ਮੀ ਅ ਕਾਲ ਐਂਡ ਵਿਲ ਡੈਫੀਨਿਟਲੀ ਹੈਲਪ ਯੂ ਇਨ ਦੈਟ।
0: ਜੀ ਨਵੀ, ਨੰਬਰ ਇੱਕ ਕੁਇਕ ਹੈ 416-833-8583। ਸੌਰਵ ਜੀ ਦਾ 416-833-8533, 416-833-8583। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
2: ਥੈਂਕ ਯੂ ਜੀ।
0: ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਕਿਵੇਂ ਹੋ? ਠੀਕ ਠਾਕ ਹੋ? ਬੱਲੇ ਬੱਲੇ ਚੜ੍ਹਦੀ ਕਲਾ ਇੰਜੋਏ ਕਰ ਰਹੇ ਹੋ? ਸੋ 905-673-33-37, 905-673-33-37 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। 905-673-33-37 ਆਪਣਾ ਫੋਨ ਨੰਬਰ ਹੈ। ਸੋ ਵੀ ਵਿਲ ਬੀ ਰਾਈਟ ਬੈਕ। ਤੁਹਾਨੂੰ ਸੁਣਾ ਦਈਏ ਯਾਰ ਇੱਕ ਦੋ ਗੀਤ ਤੇ ਇੱਕ ਦੋ ਮੈਸੇਜ ਤੇ ਆਉਂਦੇ ਹਾਂ ਫਿਰ ਵਾਪਸ ਤੇ ਗੱਲਾਂ ਬਾਤਾਂ ਕਰਦੇ ਹਾਂ।

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504

0: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057899

0: ਵੀਡੀਓ ਤੇ ਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313 ਉਹ ਵਾਹ ਵੇ ਵਾਹ ਢਿੱਲੋਂ ਵੀਡੀਓ ਦਾ ਬਹਿ ਜਾ ਬੱਲੇ ਬੱਲੇ ਹੋਰ ਸੁਣਾਓ ਸਾਰੇ ਕਿਵੇਂ ਹੋ ਠੀਕ ਠਾਕ ਹੋ ਮਿਊਜ਼ਿਕ ਚੱਲ ਪਿਆ ਆਪਣਾ ਹੈ ਕਿਆ ਗਾਣਾ ਲੱਗਿਆ ਵਾਹ ਵੇ ਵਾਹ ਮੈਂ ਕਹਿੰਦਾ ਬਹਿ ਜਾ ਮਿਰਜ਼ਾ ਬੁਲਾਉਂਦਾ ਮਿਰਜ਼ਾ ਯਾਰ ਬੁਲਾਉਂਦਾ ਤੇਰਾ ਨਾਰਾ ਨਾਰਾ ਨਾਰਾ ਨਾ ਕਿਆ ਕਮਾਲ ਹੈ ਯਾਰ ਮਾਣਕ ਸਾਹਿਬ ਵੀ ਬਸ ਮਾਣਕ ਨਹੀਂ ਕਿਸੇ ਨੇ ਬਣ ਜਾਣਾ ਸੋ ਪ੍ਰੋਗਰਾਮ ਹੈ ਪੰਜਾਬੀ ਰਤ ਤੇ ਨੰਬਰ ਹੈ ਆਪਣਾ 905-673-3337 905-673-3337 ਤੁਹਾਡਾ ਸਾਡਾ ਆਪਣਾ ਸਟੂਡੀਓ ਦਾ ਨੰਬਰ ਹੈ ਅਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਇੱਕ ਤਾਂ ਬਿਯੋਂਡ ਆਇਓ ਐਨਕਾਂ ਚਾਹੀਦੀਆਂ ਹੰਬਰ ਵੈਸਟ ਗੋਰਵੇ ਬਿਯੋਂਡ ਆਇਓ ਇੰਸ਼ੋਰੈਂਸ ਕੰਪਨੀ ਨੂੰ ਡਾਇਰੈਕਟ ਬਿਲਿੰਗ ਕਰਦੇ ਆ ਸਨ ਗਲਾਸਿਸ ਲੋ ਗੁੱਚੀ ਦੀਆਂ ਅਰਮਾਨੀ ਦੀਆਂ ਟੌਮ ਫੋਰਡ ਦੀਆਂ ਬਿਯੋਂਡ ਆਇਓ 905-793-3937 ਬਿਯੋਂਡ ਆਇਓ ਦੀ ਟੀਮ ਦੇ ਨਾਲ ਸੰਪਰਕ ਕਰ ਲਓ ਤੁਹਾਡੀ ਗੱਡੀ ਦਾ ਏਸੀ ਨਹੀਂ ਚੱਲ ਰਿਹਾ ਗੱਡੀ ਦੀ ਊਬਰ ਲਿਫਟ ਦੀ ਸੇਫਟੀ ਹੋਣ ਵਾਲੀ ਹੈ ਗੱਡੀ ਦਾ ਓਇਲ ਚੇਂਜ ਕਰਵਾਉਣ ਵਾਲਾ ਗੱਲ ਕੀ ਗੱਡੀ ਦਾ ਕੋਈ ਵੀ ਕੰਮ ਤਾਂ ਰੋਇਲ ਆਟੋ ਸੈਂਟਰ ਸਟੀਲਸ ਮੈਲਨੀ ਰਾਜ ਬਾਈ ਜੀ 905-799-1478 ਸਟੀਲਸ ਅਤੇ ਮੈਲਨੀ ਦੇ ਕੋਰਨਰ ਦੇ ਉੱਤੇ ਨੇ 905-799-1478 ਇੱਕ ਮੈਨੂੰ ਗੀਤ ਦੀ ਰਿਕੁਐਸਟ ਆਈ ਹੋਈ ਹੈ ਕਿ ਵੀਰ ਨੇ ਸ਼ਿਵਮ ਉਹ ਹਮੇਸ਼ਾ ਇੰਸਟਾਗ੍ਰਾਮ 'ਤੇ ਰਿਕੁਐਸਟ ਕਰਦੇ ਆ ਤੁਸੀਂ ਕੋਈ ਗਾਣੇ ਦੀ ਰਿਕੁਐਸਟ ਕਰਨੀ ਹੈ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਉ ਅਤੇ ਕੋਈ ਵੀ ਯਾਰ ਦੇਖੋ ਤੁਸੀਂ ਗਾਣੇ ਦੀ ਰਿਕੁਐਸਟ ਕਰਨੀ ਹੈ ਕੋਈ ਸਾਡੇ ਸਪੋਂਸਰ ਦੇ ਬਿਜ਼ਨਸ ਪਰਸਨ ਦੇ ਨੰਬਰ ਲੈਣੇ ਆ ਇੰਸਟਾਗ੍ਰਾਮ ਪੇਜ ਪੰਜਾਬੀ ਲਹਿਰਾਂ ਠੀਕ ਹੈ ਸਿੰਪਲ PUNJABILEHRAN ਤੁਸੀਂ ਉਹਦੇ 'ਤੇ ਬਸ ਮੈਸੇਜ ਕਰ ਦਿਆ ਕਰੋ ਕਿ ਨਵੀਂ ਆਹ ਨੰਬਰ ਚਾਹੀਦਾ ਨਵੀਂ ਉਹ ਨੰਬਰ ਚਾਹੀਦਾ ਅਤੇ ਅਸੀਂ ਤੁਹਾਡੇ ਲਈ ਹਾਜ਼ਰ ਹਾਂ ਠੀਕ ਹੈ ਅਤੇ ਗਾਣੇ ਦੀ ਰਿਕੁਐਸਟ ਸੀ ਦਿਲਪ੍ਰੀਤ ਢਿੱਲੋਂ ਅੱਛਾ ਬੋਲੇ ਯਾਰ ਦਿਲਪ੍ਰੀਤ ਢਿੱਲੋਂ ਦਾ ਤਾਂ ਕੋਈ ਗਾਣਾ ਹੀ ਨਹੀਂ ਮੈਂ ਸੁਣਿਆ ਪਤਾ ਨਹੀਂ ਕਿੰਨੇ ਸਾਲ ਹੋ ਗਏ ਮੈਨੂੰ ਤਾਂ ਇੱਕ ਦਿਲਪ੍ਰੀਤ ਢਿੱਲੋਂ ਦਾ ਆਪਣਾ ਕੀ ਕਹਿੰਦੇ ਹੁੰਦੇ ਆ ਗਾਣਾ ਯਾਦ ਹੈ ਅਤੇ ਉਹ ਗਾਣਾ ਕਿਹੜਾ ਸੀਗਾ ਆਪਣਾ ਕੀ ਸੀ ਯਾਰ ਮੋੜਦੀ ਇੱਕ ਵਾਰ ਤਾਂ ਹਵਾਈ ਫਿਰ ਕੁਛ ਇੱਦਾਂ ਦਾ ਉਹ ਸੀ ਗੁਲਾਬ ਹਾਂ ਉਹ ਲਾਉਂਦੇ ਆ ਸ਼ਿਵਮ ਯਾਰ ਸੋਰੀ ਡੋਂਟ ਮਾਇੰਡ ਮੈਂ ਤੁਹਾਡੇ ਲਈ ਉਹ ਗਾਣਾ ਲਾਉਂਦਾ ਅਤੇ ਉਹ ਸੁਣ ਕੇ ਥੋੜ੍ਹਾ ਆਨੰਦ ਜਿਹਾ ਆਊਗਾ ਕਿਉਂਕਿ ਬੜਾ ਪੁਰਾਣਾ ਨਹੀਂ ਬਟ ਗਾਣਾ ਉਹੀ ਚੱਲਿਆ ਸੀਗਾ ਦਿਲਪ੍ਰੀਤ ਦਾ ਜ਼ਿਆਦਾ ਅਤੇ ਖੈਰ ਸਾਰੇ ਮੈਸੇਜ ਤੁਹਾਨੂੰ ਦੇ ਦਈਏ TSC ਕੰਸਟਰਕਸ਼ਨ ਡਰਾਈਵ ਵੀ ਬਣਵਾਉਣਾ ਨਾ ਮੈਂ ਨੰਬਰ ਦਿੰਦਾ ਡਰਾਈਵ ਵੀ ਬਣਵਾਉਣ ਦੇ ਲਈ ਇੱਕੋ ਇੱਕ ਟੀਮ ਹੈ TSC ਕੰਸਟਰਕਸ਼ਨ ਮੈਂ ਖੁਦ ਇਹਨਾਂ ਤੋਂ ਕੰਮ ਕਰਾਇਆ ਇੰਨਾ ਕਮਾਲ ਦਾ ਰੇਟ ਹੈ ਇੰਨਾ ਸੋਹਣਾ ਕੰਮ ਕਰਦੇ ਆ ਤਲਵਿੰਦਰ ਭਾਅ ਜੀ ਯਾਰ ਇਹਨਾਂ ਦਾ ਲਾਇਆ ਪੱਥਰ ਪਤਾ ਲੱਗਦਾ ਵੀ ਇੱਕ ਇੱਕ ਪੱਥਰ ਤਰਾਸ਼ ਕੇ ਲਾਇਆ ਹੋਇਆ ਸੋ ਇੰਟਰਲੋਕਿੰਗ ਡਰਾਈਵ ਵੀ ਨਵਾਂ ਹੋਵੇ 416-930-4238-416-930-4238-416-9-3042-4638 'ਤੇ ਕਾਲ ਕਰ ਲਓ ਅਤੇ ਤੁਹਾਡੇ ਲਈ ਹਾਜ਼ਰ ਇੱਕੋ ਇੱਕ ਟੀਮ TSC ਕੰਸਟਰਕਸ਼ਨ ਦੀ ਸੋ ਇੱਕ ਜੋਬ ਅਵੇਲੇਬਲ ਹੈ ਜੇ ਕਿਸੇ ਕੋਲ ਵੀ ਐਕਸਪੀਰੀਅੰਸ ਹੈ ਨਾ ਤੰਦੂਰ ਦੇ ਕੰਮ ਦਾ ਇਹਨਾਂ ਨੂੰ ਤੰਦੂਰ ਸ਼ੈੱਫ ਦੀ ਲੋੜ ਹੈ ਤੰਦੂਰ ਸ਼ੈੱਫ ਚਾਹੀਦਾ ਹੈ ਸਿੰਪਲੀ ਇੰਡੀਅਨ ਵਾਲਿਆਂ ਨੂੰ ਨੰਬਰ ਹੈ 905-794-8111 ਵਟਸਐਪ ਕਰ ਦਿਉ 905-794-8111 'ਤੇ ਵਟਸਐਪ ਕਰੋ 905-794-8111 'ਤੇ ਸਿੰਪਲੀ ਇੰਡੀਅਨ ਦੀ ਟੀਮ ਹਾਜ਼ਰ ਹੈ ਸਾਡੇ ਨਾਲ ਜੁੜ ਚੁੱਕੇ ਨੇ ਵੰਸ ਅਗੇਨ ਮਿਸਟਰ ਨਾਗਪਾਲ ਜੀ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸੋ ਸਰਾਂਸ਼ ਗੱਲਬਾਤ ਆਪਾਂ ਕਰ ਰਹੇ ਹਾਂ ਗਵਰਨਮੈਂਟ ਦੀਆਂ ਗ੍ਰਾਂਟਸ ਦੀ। ਸੋ ਗਵਰਨਮੈਂਟ ਦੇ ਗ੍ਰਾਂਟ ਦੇਖੋ, ਤੁਸੀਂ ਘਰੇ ਬੈਠੇ ਹੋ ਕਿ ਯਾਰ ਅਸੀਂ ਪੜ੍ਹਾਈ ਕਰਨਾ ਚਾਹੁੰਦੇ ਹਾਂ, ਪੈਸੇ ਹੈ ਨਹੀਂ ਗੇ, ਅਸੀਂ ਬਿੱਲ ਬੱਤੀਆਂ ਕਿਵੇਂ ਪੂਰੀਆਂ ਕਰਾਂਗੇ। ਚਾਹੇ ਤੁਸੀਂ ਉਬਰ ਦਾ ਕੰਮ ਕਰਦੇ ਹੋ, ਚਾਹੇ ਤੁਸੀਂ ਕੋਈ ਪਾਰਟ ਟਾਈਮ ਕੰਮ ਕਰਦੇ ਹੋ, ਦੇਖੋ ਪੈਸੇ ਤੁਹਾਨੂੰ ਗਵਰਨਮੈਂਟ ਦੇਵੇਗੀ। ਤੁਹਾਡਾ ਰੈਂਟ ਹੈ, ਤੁਹਾਡੀ ਗੈਸ ਹੈ, ਤੁਹਾਡੀ ਗਰੋਸਰੀ ਹੈ, ਪੂਰੇ ਖਰਚੇ ਕਰੋ ਅਤੇ ਪੜ੍ਹੋ, ਆਪਣੀ ਕਹਿੰਦੇ ਹੁੰਦੇ ਐਜੂਕੇਸ਼ਨ ਨੂੰ ਐਡਵਾਂਸ ਕਰੋ ਥੋੜ੍ਹੇ ਆ। ਸੋ ਸਰਾਸ਼ ਵੈਲਕਮ ਅਗੈਨ,
1: ਥੈਂਕ ਯੂ ਜੀ ਵੈਰੀ ਮਚ, ਸਤਿ ਸ਼੍ਰੀ ਅਕਾਲ।
0: ਸੋ ਬੜੇ ਲੋਕ ਸਰਾਸ਼ ਸੋਚਦੇ ਆ ਜੀ ਕੋਈ ਘਰੇ ਬੈਠਾ ਅਤੇ ਉਹ ਕਹਿੰਦੇ ਯਾਰ ਮੈਂ ਤਾਂ ਨਾਇਆਗਰਾ ਰਹਿੰਦਾ, ਮੈਂ ਤਾਂ ਡਰਨ ਰਹਿੰਦਾ, ਮੈਂ ਤਾਂ ਬਿਨੋ ਕਿਤੇ ਥੋੜ੍ਹਾ ਬਹੁਤਾ ਅਗਲੇ ਨੂੰ ਔਖਾ ਕਲਾਸਿਸ ਇਨ ਪਰਸਨ, ਤਾਂ ਆਨਲਾਈਨ ਕਲਾਸਿਸ ਹੋ ਜਾਂਦੀਆਂ? ਕਿਤੇ ਜਾਣ ਦੀ ਲੋੜ ਨੀ, ਘਰੇ ਬੈਠੇ ਆਰਾਮ ਨਾਲ ਕੋਰਸ ਕਰੋ ਤੁਸੀਂ ਆਨਲਾਈਨ। ਇਹਨਾਂ ਕੋਲ ਬੜੇ ਈਜ਼ੀ ਕੋਰਸਿਸ ਨੇ, ਆਨਲਾਈਨ ਨੇ, ਕੋਈ ਮੁਸ਼ਕਿਲ ਨਹੀਂ, ਕੋਈ ਔਖੇ ਨਹੀਂ, ਤੁਸੀਂ ਕਰੋ ਤੇ ਗਵਰਨਮੈਂਟ ਤੁਹਾਨੂੰ ਪੈਸੇ ਦੇਵੇਗੀ। 4372643175 ਨੰਬਰ ਹੈ, 4372643175। ਜੀ ਸਰਾਸ਼,
1: ਹਾਂਜੀ ਹਾਂਜੀ।
0: ਸੋ ਸਰਾਸ਼ ਆਨਲਾਈਨ ਕੋਰਸਿਸ ਨੇ ਤਾਂ ਪਤਾ ਲੱਗ ਗਿਆ, ਜੇ ਕੋਈ ਫੈਮਿਲੀ ਆਫ ਕਹਿ ਲਓ ਫੋਰ ਹੈ, ਹਸਬੈਂਡ ਵਾਈਫ ਹੈ, ਦੋ ਬੱਚੇ ਨੇ, ਉਹਨਾਂ ਨੂੰ ਕਿੰਨੇ ਕੁ ਪੈਸੇ ਮਿਲ ਜਾਣਗੇ?
1: ਹਾਂਜੀ, ਸੋ ਇਸ ਮੈਂ ਅਗਰ ਉਨਕੀ ਫੈਮਿਲੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਲੈਸ ਦੈਨ $70,000 ਹੈ ਤੋ ਹੀ ਉਨਕੋ ਫਾਇਦਾ ਹੈ, ਪਹਿਲੀ ਬਾਤ। ਤੋ ਮਤਲਬ ਜੋ ਲਿਸਨਰ ਸੈਲਫ ਇੰਪਲੋਇਡ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ, ਅਨਇੰਪਲੋਇਡ ਹਾਊਸ ਵਾਈਫ ਹੈ, ਉਨੀ ਕੋ ਇਸ ਮੈਸੇਜ ਕਾ ਫਾਇਦਾ ਹੈ ਸਿਰਫ, ਕਿਉਂਕਿ ਯਹਾਂ ਪੇ ਗਵਰਨਮੈਂਟ ਫੰਡਿੰਗ ਕਰ ਰਹੀ ਹੈ, ਬੈਂਕ ਫੰਡਿੰਗ ਨਹੀਂ ਕਰ ਰਹਾ, ਬੈਂਕ ਕਰ ਰਹਾ ਹੋਤਾ ਤੋ ਲੋਕ ਕਾਗਜ਼ ਸੈੱਟ ਕਰ ਦੇਤੇ ਹੈ, ਤੋ ਇਸਮੇ ਹੇਰਾ ਫੇਰੀ ਹੈ ਨਹੀਂ, ਸਾਫ਼ ਕਾਮ ਹੈ, ਸਾਫ਼ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈ, ਤੋ ਜਿਨਕੀ ਇਨਕਮ ਕਮ ਹੈ ਉਨੀ ਕੇ ਲੀਏ ਮੈਸੇਜ ਹੈ, ਰਾਈਟ। ਅਬ ਇਸਮੇ ਫੈਮਿਲੀ ਆਫ 4 ਹੈ, ਜਿਨਕੇ 2 ਕਿਡਸ ਹੈ, ਹਸਬੈਂਡ ਵਾਈਫ ਦੋਨੋ ਪੜ੍ਹਤੇ ਹੈ, ਤੋ ਉਨਕੋ $80,000 ਕੀ ਫੰਡਿੰਗ ਬਣਤੀ ਹੈ, ਉਸਮੇ ਸੇ $40,000 ਤੋ ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ ਕਾ ਪੋਰਸ਼ਨ ਆਜ ਕੀ ਡੇਟ ਮੈਂ ਹੈ, ਜੋ ਰੈਸਟ 40,000 ਹੈ, ਆਪਸ਼ਨਲ ਲੋਨ 0% ਪੇ ਹੈ, ਡੇਢ ਸਾਲ ਬਾਅਦ ਪੇ ਕਰਨਾ ਸਟਾਰਟ ਕਰਨਾ ਹੋਤਾ ਹੈ, ਤੋ ਮਤਲਬ ਬਹੁਤ ਅੱਛੀ ਓਪਰਚੁਨਿਟੀ ਹੈ, ਆਸਾਨ ਸੇ ਕੋਰਸਿਸ ਆਪ ਕਰਤੇ ਹੈ, ਫੁਲੀ ਆਨਲਾਈਨ, ਘਰ ਕੇ ਕੰਫਰਟ ਸੇ, ਜੈਸੇ ਹਮ ਰੀਲ ਦੇਖਤੇ ਹੈ, ਵੈਸੇ ਆਪਨੇ ਕਲਾਸਿਸ ਲਗਾਨੀ ਹੈ ਫੋਨ ਪਰ ਚਾਹੇ ਲੈਪਟਾਪ ਪੇ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਅਪ ਸਕਿੱਲ ਹਾਸਿਲ ਕਰੇ, ਫੰਡਿੰਗ ਹਾਸਿਲ ਕਰੇ।
0: ਐਂਡ ਸਰਾਸ਼, ਅਗਰ ਕੋਈ ਬੋਲ ਰਿਹਾ ਹੈ ਕਿ ਯਾਰ ਹਮਾਰੇ ਪਾਸ ਤੋਂ ਟਾਈਮ ਨਹੀਂ ਹੈ, ਯਾ ਹਮ ਉਬਰ ਪੇ ਹੋਤੇ ਹੈ, ਯਾ ਹਮ ਫੈਕਟਰੀ ਪੇ ਕਾਮ ਕਰ ਰਹੇ ਹੈ, ਤਾਂ ਉਨਕੇ ਲਈ ਕਿਆ ਮੈਸੇਜ ਹੈ?
1: ਉਨਕੇ ਲਈ ਯੇ ਮੈਸੇਜ ਹੈ ਕਿ ਅਗਰ ਆਪ ਉਬਰ ਕਰਤੇ ਹੈ, ਤੋ ਆਪ ਮਤਲਬ ਆਪ ਮੰਨ ਕੇ ਚਲੇ, ਆਪ ਸਾਲ ਮੇ ਆਪਕੋ ਅਭੀ 40,000 ਕੀ ਗ੍ਰਾਂਟ ਮਿਲ ਜਾਤੀ ਹੈ, ਰਾਈਟ, ਫੈਮਿਲੀ ਆਫ 4 ਕੋ 40,000 ਕੀ ਗ੍ਰਾਂਟ, ਆਪ ਉਬਰ ਸੇ ਅਗਰ ਆਪ 60,000 ਕਮਾਏਂਗੇ, ਤਬ ਟੈਕਸ ਕਾਟ ਕੇ ਆਪਕੇ ਹੱਥ ਮੇ 40,000 ਆਏਗਾ, ਤੋ ਮਤਲਬ ਆਪ ਸਕਿੱਲ ਡਿਵੈਲਪ ਕਰਤੇ, ਆਪ ਫੰਡਿੰਗ ਹਾਸਿਲ ਕਰੇ, ਕਿਉਂਕਿ ਟੈਕਸ ਫ੍ਰੀ ਪੈਸਾ 7,000, ਅਗਰ ਕੋਈ ਕੈਨੇਡਾ ਮੇ 70,000 ਕਮਾਤਾ ਹੈ, ਉਸਕੇ ਹੱਥ ਮੇ ਆਤਾ ਹੈ 40,000 ਕੇ ਆਸ ਪਾਸ, 40-45,000, ਯਾ ਅਗਰ ਫੈਮਿਲੀ ਆਫ 5 ਹੈ, ਆਪਕੋ ਗ੍ਰਾਂਟ ਹੀ 50,000 ਕੀ ਆ ਰਹੀ ਹੈ, ਸਾਥ ਮੇ ਆਪਸ਼ਨਲ ਲੋਨ 0% ਪੇ ਆ ਰਹਾ ਹੈ, ਤੋ ਆਪਕੋ ਇਸਮੇ ਕੋਈ ਏਜ ਲਿਮਿਟ ਨਹੀਂ ਹੈ, ਪੈਨਸ਼ਨ ਪੇ ਹੈ, ਅਪਲਾਈ ਕਰ ਸਕਤੇ ਹੈ, ਚਾਰਟਰ ਆਫ ਰਾਈਟਸ ਹੈ ਫ੍ਰੀਡਮ ਮੇ, ਇਸ ਕੰਟਰੀ ਮੇ ਚਾਰਟਰ ਆਫ ਰਾਈਟਸ ਹੈ, ਡਿਸਕ੍ਰਿਮੀਨੇਸ਼ਨ ਨਹੀਂ ਹੈ ਏਜ ਪੇ, ਆਜ ਗੈਸ ਕਾ ਪ੍ਰਾਈਸ 7 ਸੈਂਟ ਉਪਰ ਜਾ ਰਹਾ ਹੈ, ਆਪ ਦੇਖ ਲਾਈਨ ਲੱਗੇਗੀ ਗੈਸ ਸਟੇਸ਼ਨ ਕੇ ਬਾਅਦ ਲੰਬੀ ਲੰਬੀ, ਹਮ ਗੈਸ ਕੇ ਲਈ ਪੈਸੇ ਬਚਾਏਂਗੇ, ਲੇਕਿਨ ਹਮ ਫੰਡਿੰਗ ਮਿਲ ਰਹੀ ਹੈ ਵੋ ਹਾਸਿਲ ਨਹੀਂ ਕਰੇਂਗੇ।
0: ਫੰਡਿੰਗ ਹਾਸਿਲ ਕਰੋ ਯਾਰ, ਇਹ ਪੈਸੇ ਤੁਸੀਂ ਗੈਸ ਭਰੋ ਉਹਦੇ ਤੇ ਲਾ ਦੋ, ਤੁਸੀਂ ਚਾਹੇ ਰੈਂਟ ਭਰੋ ਉਹਦੇ ਤੇ ਲਾ ਦੋ, ਤੁਹਾਡੇ ਸਾਰੇ ਖਰਚੇ ਪੂਰੇ ਹੋ ਰਹੇ ਆ। ਨੰਬਰ ਹੈ 4372643175, 4372643175, ਗਵਰਨਮੈਂਟ ਪੈਸੇ ਦੇ ਰਹੀ ਹੈ, ਵਾਪਸ ਕਰਨੇ ਨਹੀਂ ਪੈਣੇ, ਤੁਸੀਂ ਯੂਜ਼ ਕਰੋ ਜਿਵੇਂ ਕਰ ਰਹੇ ਹਾਂ। 437-264-3175, 4372643175, ਠੀਕ ਹੈ ਸਰਾਸ਼?
1: ਥੈਂਕ ਯੂ ਜੀ, ਬੜੀਆ ਜੀ।
0: 437-264-3175 ਤੇ ਕਾਲ ਕਰ ਲਓ ਫਟਾਫਟ।

0: ਵੈਰੀ ਗੁੱਡ। ਤੇ ਨਾਲ ਦੀ ਨਾਲ ਸਿਮਰਨ ਸੈਣੀ ਜੀ ਵੀ ਸਾਡੇ ਨਾਲ ਨੇ, ਆਲ ਕਾਈਂਡ ਇੰਸ਼ੋਰੈਂਸ। ਸਿਮਰਨ ਵੈਲਕਮ।
1: ਥੈਂਕ ਯੂ ਨਵੀ, ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ ਜੀ।
0: Very good evening, Simran. It's always different insurance investment related products ki gal baat aapa te bahut ek main hamesha kehna na ke educated information share karde hain. So aaj ki jankari hai
1: anavi, especially gal karangi money back insurance plans de bare de vich, aur especially life insurance policies jede vich tade kol money back options available hundiyan ne, kyunki bada jehda main kahungi ki interesting topic vi hai ga, aur ide naal related lokan de vich thodi ji jehdi main kahungi ki sanu galat fehmi hundi hai ki jehdi eh money back option hai eh shayad jis tarah back home policies hundiyan ne usse tarah ਕੈਨੇਡਾ ਦੇ ਵਿੱਚ ਵੀ ਇਹ ਵਰਕ ਕਰਦੀ ਹੈਗੀ ਆ। ਸੋ ਇਹ ਅੱਛੇ ਪਲਾਨ ਨੇ, ਨੋ ਡਾਊਟ, ਬਿਕਾਜ਼ ਇਹ ਪਰਮਾਨੈਂਟ ਪਾਲਿਸੀ ਹੈਗੀ ਆ, ਔਰ ਪਲੱਸ ਇਹਦੇ ਵਿੱਚ ਤੁਹਾਡੇ ਕੋਲ ਮਨੀ ਬੈਕ ਆਪਸ਼ਨ ਐਜ਼ ਆ ਐਮਰਜੈਂਸੀ ਰਿਜ਼ਰਵ ਹੁੰਦੀ ਆ। ਹੁਣ ਇੱਕ ਮਨੀ ਬੈਕ ਆਪਸ਼ਨ ਕੀ ਪਲਾਨ ਮੈਚਿਓਰ ਹੋ ਗਿਆ ਤੁਹਾਨੂੰ ਆਪਣੇ ਆਪ ਪੈਸੇ ਮਿਲ ਜਾਣੇ ਹੈ, ਏਦਾਂ ਦੇ ਪਲਾਨ ਨਹੀਂ ਹੁੰਦੇ। ਇਹ ਜਿਹੜੀਆਂ ਪਾਲਿਸੀਜ਼ ਨੇ ਇਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ। ਇਹਦੇ ਵਿੱਚ ਹੁਣ ਤੁਹਾਡੇ ਕੋਲ ਯੂਨੀਵਰਸਲ ਲਾਈਫ ਪਲਾਨਸ ਆਉਂਦੇ ਨੇ ਜਿਹਦੇ 'ਚ ਤੁਸੀਂ ਇਨਵੈਸਟਮੈਂਟ ਕਰਦੇ ਹੋ, ਯਾਨੀ ਕਿ ਮਾਰਕੀਟ 'ਚ ਪੈਸਾ ਲਗਾਉਂਦੇ ਹੋ, ਐਕਸਟਰਾ ਪੈਸੇ ਪਾ ਕੇ ਮਾਰਕੀਟ 'ਚ ਇਨਵੈਸਟ ਕਰਦੇ ਹੋ। ਗਰੰਟਡ ਹੋਲ ਲਾਈਫ ਪਾਲਿਸੀਜ਼ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਗਰੰਟਡ ਇੱਕ ਅਮਾਊਂਟ ਹੁੰਦਾ ਹੈ ਕਿ ਜਿਹਨੂੰ ਤੁਸੀਂ ਐਜ਼ ਆ ਲੋਨ ਲੈ ਸਕਦੇ ਹੁੰਦੇ, ਔਰ ਇੱਕ ਇਹਦੇ 'ਚ ਡਿਵੀਡੈਂਟ ਵਾਲੀਆਂ ਪਾਲਿਸੀਜ਼ ਆਉਂਦੀਆਂ ਨੇ ਜਿਹਨੂੰ ਅਸੀਂ ਪਾਰਟੀਸਪੇਟਿੰਗ ਪਾਲਿਸੀਜ਼ ਕਹਿ ਦਿੰਦੇ, ਜਿਹਦੇ 'ਚ ਕੰਪਨੀ ਆਪਣਾ ਜਿਹੜਾ ਪ੍ਰੋਫਿਟ ਹੈ ਉਹ ਆਪਣੇ ਜਿਹੜੇ ਸ਼ੇਅਰ ਹੋਲਡਰਸ ਨੇ ਉਹਨਾਂ ਦੇ ਨਾਲ ਸ਼ੇਅਰ ਕਰਦੀ ਹੈਗੀ ਆ। ਹੁਣ ਇਹ ਸਾਰੀਆਂ ਹੈ ਸੁਣਨ 'ਚ ਮਨੀ ਬੈਕ ਪਾਲਿਸੀਜ਼, ਬਟ ਸਾਰੀਆਂ ਦਾ ਇੱਕ ਕੋਨਸੈਪਟ ਬੜਾ ਸੇਮ ਹੈ ਕਿ ਅਗਰ ਇੱਕ ਸਰਟਨ ਟਾਈਮ ਪੀਰੀਅਡ ਤੋਂ ਬਾਅਦ ਤੁਸੀਂ ਇਹਦੇ 'ਚੋਂ ਪੈਸੇ ਵਾਪਸ ਲੈਣੇ ਨੇ। ਹੁਣ ਅਗਰ ਤੁਹਾਡੇ ਕੋਲ ਆਲਰੇਡੀ ਮਨੀ ਬੈਕ ਪਾਲਿਸੀ ਔਰ ਤੁਸੀਂ ਸੋਚ ਰਹੇ ਹੋ ਕਿ ਮੈਨੂੰ 10-20 ਸਾਲ ਬਾਅਦ ਸਿੱਧੇ ਹੀ ਪੈਸੇ ਮਿਲ ਜਾਣੇ ਨੇ ਜਾਂ ਕੰਪਨੀ ਨੇ ਤੁਹਾਨੂੰ ਇੰਨੇ ਪੈਸੇ ਦੇ ਦੇਣੇ, ਨਹੀਂ, ਇਹ ਗਲਤ ਇਨਫੋਰਮੇਸ਼ਨ ਹੈ। ਮਨੀ ਬੈਕ ਆਪਸ਼ਨ ਲੈਣ ਦੇ ਲਈ ਤੁਹਾਡੇ ਕੋਲ ਦੋ ਆਪਸ਼ਨ ਨੇ ਕਿ ਜਾਂ ਤਾਂ ਤੁਸੀਂ ਪਾਲਿਸੀ ਦੇ ਅਗੇਂਸਟ ਲੋਨ ਲੈ ਲਓ, ਜਾਂ ਤੁਸੀਂ ਪਾਲਿਸੀ ਨੂੰ ਸਰੈਂਡਰ ਕਰਕੇ ਉਹਦੇ ਚੋਂ ਸਾਰੇ ਦੇ ਸਾਰੇ ਪੈਸੇ ਚੁੱਕ ਲਓ, ਜਾਂ ਤੁਸੀਂ ਪਾਰਸ਼ਲ ਸਰੈਂਡਰ ਕਰਕੇ ਥੋੜੇ ਪੈਸੇ ਚੱਕ ਲਓ, ਬਟ ਉਹਦੇ ਨਾਲ ਤੁਹਾਡੀ ਕਵਰੇਜ ਘੱਟ ਜਾਏਗੀ। ਹੁਣ ਜਦੋਂ ਤੁਸੀਂ ਸਾਰੀ ਪਾਲਿਸੀ ਚੋਂ ਪੈਸੇ ਸਿੱਧੇ ਚੱਕਦੇ ਹੋ, ਉਹਦੇ ਤੇ ਟੈਕਸਿਸ ਵੀ ਲੱਗਦੇ ਨੇ, ਔਰ ਅਗਰ ਤੁਸੀਂ ਲੋਨ ਲੈ ਰਹੇ ਹੈਗੇ ਹੋ ਪਾਲਿਸੀ ਦੇ ਗੇਨਸ, ਉਹਦੇ ਉੱਪਰ ਇੰਟਰਸਟ ਵੀ ਲੱਗੂਗਾ। ਅਗਰ ਇਹ ਕਾਨਸੈਪਟ ਤੁਹਾਨੂੰ ਸਮਝ ਆ ਜਾਂਦਾ ਹੈਗਾ ਔਰ ਇਹ ਚੀਜ਼ ਸਮਝਣ ਤੋਂ ਬਾਅਦ ਤੁਸੀਂ ਐਜ਼ ਆ ਇਨਵੈਸਟਮੈਂਟ ਇਹ ਪਾਲਿਸੀ ਲੈ ਰਹੇ ਹੋ, ਪਰਫੈਕਟ, ਬਿਕਾਜ਼ ਇਹਦੇ 'ਚ ਜਿਹੜੀ ਇੱਕ ਪਲੱਸ ਪੁਆਇੰਟ ਹੈਗਾ ਉਹ ਹੈ ਤੁਹਾਡੀ ਪਰਮਾਨੈਂਟ ਇੰਸ਼ੋਰੈਂਸ।